0: ਤੇ ਉਸੇ ਨਾਲ ਨਾਲ ਅਸੀਂ ਮਾਸਟਰ ਜੂਲਰ ਦੀ ਤਾਂ ਤਾਰੀਫ ਕਰਨੀ ਹੈ, ਇੰਨਾ ਵਧੀਆ ਗਰੋਸਰੀ ਸਟੋਰ ਹੈ ਯਾਰ, ਹਮੀ ਸੋਰੀ ਜੂਲਰੀ ਸਟੋਰ ਹੈ। ਦੇਖੋ ਗਰੋਸਰੀ ਦੇ ਵਿੱਚ ਗਰੋਸਰੀ ਮਿਲਦੀ ਹੈ, ਇਹ ਵੀ ਜੂਲਰੀਆਂ ਜਾਂ ਜੂਲਰਸ ਦਾ ਇੱਕ ਗਰੋਸਰੀ ਸਟੋਰ ਹੈ, ਤਰ੍ਹਾਂ ਤਰ੍ਹਾਂ ਦੀ ਜੂਲਰੀ ਮਿਲਦੀ ਹੈ। ਤੁਸੀਂ ਸਿਲਵਰ ਵਾਲੇ ਸੈਕਸ਼ਨ ਚਲ ਜਾਓ, ਉੱਥੇ ਜਿਵੇਂ 5-star ਕੋਈ ਤੁਹਾਨੂੰ ਸਟੇਕ ਚਾਹੀਦਾ ਉੱਥੇ ਚਲ ਜਾਓ। ਸੋ ਤੁਸੀਂ ਜ਼ਰੂਰ ਇੱਕ ਗੇੜਾ ਮਾਰੋ ਐਟ ਮਾਸਟਰ ਜੂਲਰਸ, 3000 ਸਕੁਆਇਰ ਫੁੱਟ ਲਗਜ਼ਰੀ ਸ਼ੋਰੂਮ, ਮੇਫੀਲਡ ਐਂਡ ਏਅਰਪੋਰਟ ਰੋਡ। ਤੁਸੀਂ ਨਵੇਂ ਪਲਾਜ਼ੇ ਜਾਓਗੇ ਤੇ ਖੁਦ ਕਹੋਗੇ ਕਿ ਨਵੀਂ ਯਾਰ ਕਿਆ ਕਮਾਲ ਦੀ ਸਿਲੈਕਸ਼ਨ ਇੱਥੇ ਮਿਲਦੀ ਹੈ। ਸੋ ਜ਼ਰੂਰ ਇੱਕ ਵਾਰ ਤੁਸੀਂ ਪਹੁੰਚੋ, ਵਨ ਐਂਡ ਓਨਲੀ ਇੱਕੋ ਇੱਕ ਮਾਸਟਰ ਜੂਲਰਸ ਏਅਰਪੋਰਟ ਰੋਡ ਅਤੇ ਮੇਫੀਲਡ ਦੇ ਬਿਲਕੁਲ ਕੋਰਨਰ 'ਤੇ। ਸੋ ਤੁਹਾਡੇ ਲਈ 2-4 ਗਾਣੇ ਲਾਉਂਦੇ ਹਾਂ, ਚੱਕਦੇ ਹਾਂ ਕੰਮ ਨੂੰ ਥੋੜ੍ਹਾ ਜਿਹਾ ਕਰੀਏ ਗਰਮਾ ਗਰਮ। ਅਤੇ 905-673-3337 ਆਪਣਾ ਨੰਬਰ ਹੈ, 9056733337 ਆਪਣਾ ਫੋਨ ਨੰਬਰ ਹੈ।
1: ਕੁਛ ਦਿਲੀ ਦਾ ਸਵੈਗ ਬਿੱਲੋ।

ਭਾਬੀ ਰੈਂਕ ਨੰਬਰ 1 ਵੀ ਲਾਉਣੇ ਆ, ਡੋਂਟ ਵਰੀ, ਫਿਕਰ ਨਾ ਕਰੋ ਤੁਸੀਂ। ਇੱਕ ਨਾਲ ਦੀ ਨਾਲ ਬ੍ਰੈਂਪਟਨ ਕ੍ਰੈਮੇਟੋਰੀਅਮ ਨੂੰ ਯਾਦ ਰੱਖੋ, ਜਿੱਥੇ ਤੁਸੀਂ ਆਪਣੇ ਫਿਊਨਰਲ ਦੀ ਪ੍ਰੀ ਪਲੈਨਿੰਗ ਕਰ ਸਕਦੇ ਹੋ। ਫਿਊਨਰਲ ਦੀ ਪ੍ਰੀ ਪਲੈਨਿੰਗ ਤੁਸੀਂ ਕਰੋ ਐਟ ਬ੍ਰੈਂਪਟਨ ਕ੍ਰੈਮੇਟੋਰੀਅਮ। ਦੇਖੋ ਤੁਰ ਤਾਂ ਸਭ ਨੇ ਜਾਣਾ ਕਿ ਨਹੀਂ, ਹੁਣ ਦਾ ਅੱਜ ਦਾ ਤੁਹਾਨੂੰ ਰੇਟ ਮਿਲ ਜੂਗਾ। ਬ੍ਰੈਂਪਟਨ ਕ੍ਰੈਮੇਟੋਰੀਅਮ ਨੂੰ ਕਾਲ ਕਰ ਲਓ 905-458-2222 905-458-2222 905-458-2222। ਬ੍ਰੈਂਪਟਨ ਕ੍ਰੈਮੇਟੋਰੀਅਮ ਦੀ ਟੀਮ ਤੁਹਾਡੀ ਸੇਵਾ 'ਚ ਹਾਜ਼ਰ ਹੈ। ਕਰ ਲਓ ਫੋਨ ਅਤੇ ਬੈਨੀਫਿਟ ਤੁਹਾਨੂੰ ਜ਼ਰੂਰ ਹੋਵੇਗਾ। ਫਿਊਨਰਲ ਦੀ ਆਪਣੇ ਦੀ ਤੁਸੀਂ ਪ੍ਰੀ ਪਲੈਨਿੰਗ ਜ਼ਰੂਰ ਜ਼ਰੂਰ ਜ਼ਰੂਰ ਜ਼ਰੂਰ ਕਰੋ। ਫਾਇਦਾ ਜਿੱਥੇ ਹੋ ਰਿਹਾ ਉਹਨਾਂ ਕੰਮਾਂ ਦੇ ਵਿੱਚ ਘੌਣ ਨਹੀਂ ਕਰੀਦੀ ਹੁੰਦੀ, ਅਤੇ ਮਿੰਟ ਲਾਓ ਅਤੇ ਕਾਲ ਤੁਸੀਂ ਕਮਾ ਲਓ। ਸੋ ਪ੍ਰੋਗਰਾਮ ਹੈ ਪੰਜਾਬੀ ਰਾਂ ਅਤੇ 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੁੰਦੀ ਰਹੇਗੀ। ਮੈਂ ਤੁਹਾਨੂੰ ਇੱਕ ਨਾਲ ਦੀ ਨਾਲ ਮੈਸੇਜ ਸਬਜ਼ੀ ਮਾਰਕੀਟ ਦਾ ਦਵਾਂ। ਬਹੁਤ ਹੀ ਸ਼ਾਨਦਾਰ ਗਰੋਸਰੀ ਸਟੋਰ, ਨਾਲੇ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਾ। ਸਬਜ਼ੀ ਮਾਰਕੀਟ ਹਰ ਤਰ੍ਹਾਂ ਦੀਆਂ ਹਰੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਆਦਿ ਮਿਲ ਰਿਹਾ। 24 ਘੰਟੇ ਖੁੱਲ੍ਹੇ ਆ ਇਹਨਾਂ ਦਾ, ਨਾਲੇ ਰੈਸਟੋਰੈਂਟ ਹੈ ਨਾਲੇ ਗਰੋਸਰੀ ਸਟੋਰ ਹੈ। ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ 1 ਕਿਲੋ ਅਤੇ 1 ਫਰੀ, 10 ਲੋਰਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ ਸਬਜ਼ੀ ਮਾਰਕੀਟ, 10 ਲੋਰਮੈਲ ਗੇਟ, ਜਾਂ 10,970 ਬ੍ਰੈਮਲੀ ਰੋਡ, ਬ੍ਰੈਮਲੀ ਐਂਡ ਕੰਟਰੀ ਸਾਈਡ। ਸਬਜ਼ੀ ਮਾਰਕੀਟ 'ਤੇ ਤੁਸੀਂ ਪਹੁੰਚੋ ਜ਼ਰੂਰ ਯਾਰ, ਤੁਸੀਂ ਆਪ ਕਹੋਗੇ ਨਾ ਵੀ ਬੱਲੇ ਬੱਲੇ ਕਿਆ ਟੌਪ ਦੀ ਸਰਵਿਸ ਹੈ, ਕਿਆ ਸਫਾਈ ਹੈ। ਸੋ ਜ਼ਰੂਰ ਸਬਜ਼ੀ ਮਾਰਕੀਟ 'ਤੇ ਗੇੜਾ ਤੁਸੀਂ ਸਭ ਨੇ ਲਗਾਉਣਾ। ਐਂਡ ਉਸ ਤੋਂ ਇਲਾਵਾ ਤੁਸੀਂ ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਵੀ ਕਾਲ ਕਰੋ। ਸਿਰ ਕਰਜ਼ਾ ਚੜ੍ਹ ਗਿਆ ਜ਼ਿਆਦੇ, ਡੂ ਨਾਟ ਵਰੀ, ਠੀਕ ਹੈ। ਪਿਛਲੇ 25 ਸਾਲਾਂ ਤੋਂ ਕਰਜ਼ਾ ਹੀ ਮਾਫ਼ ਕਰਵਾ ਰਹੇ ਆ, ਇਹੀ ਕੰਮ ਕਰਦੇ ਨੇ ਜੀ ਟੀ ਏ ਕ੍ਰੈਡਿਟ ਰੇਖਾ ਅਤੇ ਨਦੀਮ। 416-650-1100 416-650-1100 'ਤੇ ਕਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰ ਲਿਓ। ਰੈਫ ਸਪੇਰਾ ਸੁਣੀਏ ਥੋੜ੍ਹਾ ਜਿਹਾ।

0: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
1: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
2: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮਕਲੋਗਲਿਨ 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ, ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ, ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ, ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 299 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ 799 ਤੇ ਪਨੀਰ ਐਂਡ ਮਿਕਸ ਪਰੌਂਠਾ 399। ਸਬਜ਼ੀ ਮਾਰਕੀਟ ਓਪਨ 24/7।

0: ਸੋਫਾ ਸਟੂਡੀਓ ਡਾਟ ਸੀ ਏ ਦੇ ਸ਼ਗਨਦੀਪ ਹਾਈਲਾਈਟਡ ਸੋਫਾਸ ਤੁਹਾਡੇ ਰੂਮ ਦੇ ਸਾਈਜ਼ ਮੁਤਾਬਕ ਕਸਟਮ ਮੇਡ ਚੋਇਸ ਆਫ ਫੈਬਰਿਕ ਐਂਡ ਲੈਦਰ 10 ਸਾਲ ਫਰੇਮ ਅਤੇ 5 ਸਾਲ ਸਪਰਿੰਗ ਦੀ ਗਾਰੰਟੀ ਸੈਕਸ਼ਨਲ ਰਿਕਲਾਈਨਰ ਐਲ ਸ਼ੇਪ ਸ਼ਗਨਾਂ ਵਾਲੇ ਸੋਫਾ ਲਈ ਸ਼ਗਨਦੀਪ ਨੂੰ 905-799-8875 ਟੋਰਬਨ ਰੋਡ ਯੂਨਿਟ 1 ਸੋਫਾ ਸਟੂਡੀਓ ਡਾਟ ਸੀ ਏ ਸ਼ਗਨਦੀਪ 905-799-8877
1: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 4376519984।

ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ, ਜੁੜੇ ਹੋਏ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਖੂਬਸੂਰਤ ਸ਼ਾਮ ਅਤੇ ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਹੋਵੇ ਤਾਂ ਫਿਰ ਬਈ ਗੱਲ ਤਾਂ ਬਣ ਜਾਂਦੀ ਹੈ।

0: 905-673-3337 905-673-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ 905-673-3337 ਜੀ ਸਤਿ ਸ਼੍ਰੀ ਅਕਾਲ ਜੀ ਨਵੀਂ ਵੀਰੇ ਤੁਸੀਂ ਆਉਣੇ ਰਹੋ
1: ਹਾਂਜੀ ਪ੍ਰਭ ਕਿਵੇਂ ਹੋ
0: ਚੜ੍ਹਦੀ ਕਲਾ ਵੀਰੇ ਆਲ ਗੁੱਡ ਆਲ ਗੁੱਡ
1: ਮੈਂ ਕਿਹਾ ਗਾਣਾ ਬੜਾ ਖਤਰਨਾਕ ਲਾਇਆ ਹੈ
0: ਪੰਜਾਬੀ ਲਹਿਰਾਂ 'ਚ ਫਿਰ ਇਸ ਤਰ੍ਹਾਂ ਮੈਂ ਕਹਿੰਦਾ ਅੱਜ ਥੋੜ੍ਹੀ ਜਿਹੀ ਐਨਰਜੀ ਚੱਕ ਕੇ ਰੱਖੀਏ ਕਿਉਂਕਿ ਲੌਂਗ ਵੀਕਐਂਡ ਤੋਂ ਬਾਅਦ ਸਾਰੇ ਥੱਕੇ ਟੁੱਟੇ ਹੋਣੇ ਆ
1: ਨਹੀਂ ਪਰ ਗਾਣਾ ਇਹ ਨਾ ਜਿਹੜੀ ਕੁੜੀ ਹੈ ਕਿਰਨ ਬਾਵੇ ਦੀ ਆਵਾਜ਼ ਬੜੀ ਵਧੀਆ
0: ਬਹੁਤ ਵਧੀਆ ਹਾਂ ਬਿਲਕੁਲ ਅਕਸਰ ਇਹਨਾਂ ਨੇ ਜ਼ਿਆਦਾ ਆਰਨੈਤ ਨੇ ਗੁਲੇਜ ਅਖਤਰ ਜਾਂ ਜਸਮਿਨ ਦੇ ਨਾਲ ਕੁਛ ਗਾਣੇ ਗਾਏ ਨੇ ਪਰ ਇਸ ਕੁੜੀ ਦੀ ਬੜੀ ਡਿਫਰੈਂਟ ਜੀ ਆਵਾਜ਼ ਆ ਵੈਰੀ ਡਿਫਰੈਂਟ ਜੀ ਵੋਕਲ ਆ
1: ਨਹੀਂ ਪਤਾ ਕੀ ਹੈ ਉਹੀ ਗੱਲ ਹੈ ਕਿ ਹਰੇਕ ਦਾ ਸਮਾਂ ਆਉਂਦਾ ਹੁਣ ਪਹਿਲਾਂ ਗੁਰਲੇਜ ਅਖਤਰ ਜੀ ਆਏ ਉਹਨਾਂ ਤੋਂ ਪਹਿਲਾਂ ਚਲੋ ਮਿਸ ਪੂਜਾ ਸੁਦੇਸ਼ ਕੁਮਾਰੀ ਉਸ ਤੋਂ ਪਹਿਲਾਂ ਹੋਰ ਚਲੋ ਬੜੀਆਂ ਫੀਮੇਲ ਆਰਟਿਸਟ ਪ੍ਰਵੀਨ ਭਾਲਟਾ ਤੇ ਹਰੇਕ ਦਾ ਆਪਦਾ ਸਮਾਂ ਆਉਂਦਾ ਸੋ ਗਾਣਾ ਸੁਣ ਰਿਹਾ ਸੀਗਾ ਡਰਾਈਵ ਕਰਦਾ ਕਰਦਾ ਮੈਂ ਕਿਹਾ ਯਾਰ ਕਿ ਮੈਂ ਜ਼ਰੂਰ ਕਾਲ ਕਰਕੇ ਕਿ ਮੈਂ ਸੁਣਿਆ ਨੀ ਨਹੀਂ ਤਾਂ ਆਮ ਤੌਰ ਤੇ ਚਲੋ ਜ਼ਿਆਦਾਤਰ ਗਾਣੇ ਮੈਂ
0: ਜੀ ਬਹੁਤ ਸ਼ੁਕਰੀਆ ਨਵੀਂ ਔਰ ਆਰਨੇਤ ਮੈਨੂੰ ਲੱਗਦਾ ਕਿ ਆਰਨੇਤ ਦੇ ਜਿੰਨੇ ਵੀ ਟਰੈਕ ਆਏ ਮੁੰਡੇ ਤੇ ਬੜੇ ਖੂਬਸੂਰਤ ਟਰੈਕ ਆ ਸਾਰੇ ਸੋ ਜਦੋਂ ਤੁਸੀਂ ਸੁਣਨ ਲੱਗ ਗਏ ਨੇ ਕਿਸੇ ਆਰਟਿਸਟ ਨੂੰ ਉਹਦੇ ਵਿੱਚੋਂ ਬੜੀਆਂ ਚੀਜ਼ਾਂ ਵਧੀਆ ਵੀ ਲੱਗਦੀਆਂ ਤੁਹਾਨੂੰ ਸੋ ਸਿੱਧੂ ਮੂਸੇਵਾਲੇ ਤੋਂ ਸਟਾਰਟ ਕਰਕੇ ਹੁਣ ਤੱਕ ਬਹੁਤ ਖੂਬਸੂਰਤ ਟਰੈਕ ਆਏ ਇਹਨਾਂ ਦੇ
1: ਮੈਂ ਕਿਹਾ ਨਾਲੇ ਕੁਝ ਆਪਣੇ ਸਪਾਂਸਰ ਦੇ ਮੈਸੇਜ ਵੀ ਸਾਂਝੇ ਕਰਦੀ
0: ਜੀ ਬਿਲਕੁਲ ਜੀ
1: ਕਿਉਂਕਿ ਹਮੇਸ਼ਾ ਅਕਸਰ ਹੀ ਗੱਲਾਂ ਕਰਦੇ ਹੁੰਦੇ ਆ ਕਿ ਜੇ ਆਪਣੇ ਸਪੋਂਸਰ ਨੇ ਤਾਂ ਆਪਾਂ ਹੈਗੇ ਆ
0: ਜੀ ਬਿਲਕੁਲ ਜੀ
1: ਤੇ ਸੋ ਪ੍ਰੋਗਰਾਮ ਅੱਜ ਦਾ ਸਪੋਂਸਰ ਕੀਤਾ ਜਾ ਰਿਹਾ ਇੰਡੀਅਨ ਫਰੂਟਲੈਂਡ ਦੇ ਵੱਲੋਂ ਸੋ ਇੰਡੀਅਨ ਫਰੂਟਲੈਂਡ ਦੀ ਟੀਮ ਸਾਡੇ ਨਾਲ ਬੜੇ ਲੰਬੇ ਸਮੇਂ ਤੋਂ ਜੁੜੀ ਹੈ ਹੁਣ ਤਕਰੀਬਨ ਇੰਡੀਅਨ ਫਰੂਟਲੈਂਡ ਦੀਆਂ 8 ਲੋਕੇਸ਼ਨਾਂ ਹੋ ਗਈਆਂ ਤੇ ਪਹਿਲੀ ਲੋਕੇਸ਼ਨ ਤੋਂ ਲੈ ਕੇ 8ਵੀਂ ਲੋਕੇਸ਼ਨ ਤੱਕ ਦੀ ਗ੍ਰੈਂਡ ਓਪਨਿੰਗ ਪੰਜਾਬੀ ਦਾਰਾਂ ਦੇ ਲਾਈਵ ਲੋਕੇਸ਼ਨ ਦੇ ਨਾਲ ਹੋਈ ਸੋ ਇੰਡੀਅਨ ਫਰੂਟਲੈਂਡ ਤੇ ਤੁਸੀਂ ਜ਼ਰੂਰ ਪਹੁੰਚੋ ਹਰ ਇੱਕ ਉਹਨਾਂ ਦੇ ਗ੍ਰੋਸਰੀ ਸਟੋਰ ਦੇ ਨਾਲ ਹੀ ਰੈਸਟੋਰੈਂਟ ਹੈ ਤੰਦੂਰੀ ਗ੍ਰਿਲ ਮੀਟ ਸ਼ਾਪ ਤੇ ਖਾਣਾ ਵਾਕਈ ਬਹੁਤ ਹੀ ਕਮਾਲ ਦਾ ਆਮ ਤੌਰ ਤੇ ਗ੍ਰੋਸਰੀ ਸਟੋਰ ਕੁਝ ਹੁੰਦੇ ਨੇ ਤੁਸੀਂ ਜਾਓ ਚਲੋ ਗ੍ਰੋਸਰੀ ਮਿਲ ਜਾਂਦੀ ਹੈ ਬਟ ਖਾਣੇ ਦੀ ਕੁਆਲਿਟੀ ਕਿਤੇ ਨਾ ਕਿਤੇ ਕੋਈ ਕਮੀ ਰਹਿ ਜਾਂਦੀ ਹੈ ਬਟ ਇੰਡੀਅਨ ਫਰੂਟਲੈਂਡ ਤੇ ਪਹੁੰਚੋ ਤੁਸੀਂ ਉਹਨਾਂ ਦਾ ਚਾਹੇ ਕੋਈ ਨਾਨ ਵੈਜ ਵੈਜ ਆਈਟਮਸ ਟਰਾਈ ਕਰੋ ਚਾਹੇ ਪਹੁੰਚੋ ਤੁਸੀਂ 45 ਡਸਕ ਡਰਾਈਵ ਕੁਈਨ ਐਂਡ ਸਿੰਕਿਊਜ਼ੀ ਤੇ 15 ਸਟੈਂਡਰਵੇ ਬਵੇਡ ਐਂਡ ਸਿੰਕਿਊਜ਼ੀ ਤੇ 9985 ਮਕਵੀਨ ਡਰਾਈਵ ਮਕਵੀਨ ਐਂਡ ਕੈਸਲਮੋਰ ਤੇ ਵੱਖਰੀਆਂ ਵੱਖਰੀਆਂ ਲੋਕੇਸ਼ਨਸ ਨੇ ਆਨਲਾਈਨ ਤੁਸੀਂ ਗੂਗਲ ਕਰ ਲਿਓ ਕੇਮਬ੍ਰਿਜ ਗਵੈਲਫ ਵੀ ਲੋਕੇਸ਼ਨਸ ਨੇ ਸੋ ਇੰਡੀਅਨ ਫਰੂਟਲੈਂਡ ਤੇ ਇੱਕ ਵਾਰ ਗੇੜਾ ਮਾਰੋ ਤੇ ਤੁਸੀਂ ਆਪਣੇ ਮਨਪਸੰਦ ਦੀ ਗ੍ਰੋਸਰੀ ਕਰੋ ਤੇ ਅੱਜ ਕੱਲ ਬਹੁਤ ਸੀਜ਼ਨ ਚੱਲ ਰਿਹਾ ਆਪਣੇ ਡਕਟ ਕਲੀਨਿੰਗ ਦਾ ਕਿਉਂਕਿ ਏਸੀ ਚੱਲ ਰਹੇ ਨੇ ਸੋ ਆਪਣੇ ਫਰਨਿਸ ਦੀ ਮੇਨਟੇਨੈਂਸ ਲਈ ਅਤੇ ਘਰਾਂ ਚ ਹੁੰਦਾ ਯਾਰ ਕਿ ਬਜ਼ੁਰਗ ਨੇ ਕਈ ਵਾਰ ਬੱਚੇ ਹੁੰਦੇ ਆ ਤੇ ਸਾਫ਼ ਸੁਥਰੀ ਹਵਾ ਹੋਵੇ ਘਰ ਦੇ ਵਿੱਚ ਸੋ ਏਅਰ ਕੁਆਲਿਟੀ ਇੰਪਰੂਵ ਕਰਨ ਦੇ ਲਈ ਤੁਸੀਂ ਜ਼ਰੂਰ ਇੱਕ ਵਾਰ 5 Rivers ਡਕਟ ਕਲੀਨਿੰਗ ਵਾਲਿਆਂ ਨੂੰ ਕਾਲ ਕਰੋ ਬਹੁਤ ਹੀ ਰੀਜ਼ਨੇਬਲ ਰੇਟ ਬੜੀ ਪ੍ਰੋਫੈਸ਼ਨਲ ਟੀਮ ਹੈ ਮੈਂ ਖੁਦ ਯੂਜ਼ ਕੀਤੇ ਨੇ ਤੇ ਮੇਰੇ ਫੈਮਿਲੀ ਨੇ ਬਹੁਤ ਸਾਰੇ ਫਰੈਂਡਸ ਨੇ ਯੂਜ਼ ਕੀਤੇ ਸਾਰੇ ਕਹਿੰਦੇ ਨਵੀਂ ਹਾਈਲੀ ਰੈਕਮੈਂਡ ਕਰਦੇ ਹਾਂ ਸੋ ਡਕਟ ਕਲੀਨਿੰਗ ਕਰਾਉਣੀ ਹੈ ਤਾਂ 4378-7750 4337-688-7750 ਤੇ ਪ੍ਰਭ ਅੱਜ ਕੱਲ ਤੁਹਾਨੂੰ ਵੀ ਪਤਾ ਤੁਸੀਂ ਬੜੇ ਐਕਟਿਵ ਹੋ ਕਿ ਹਰ ਵੀਕਐਂਡ ਹੀ ਤਕਰੀਬਨ ਇੱਕ ਇੱਕ ਦੋ ਦੋ ਕਾਨਸਰਟਸ ਨੇ ਤੇ ਆਮ ਤੌਰ ਤੇ ਹੁੰਦਾ ਕਿ ਇੱਕ ਵੀਕਐਂਡ ਇੱਕ ਕਾਨਸਰਟ ਬਟ ਐਤਕੀ ਦੇਖ ਰਹੇ ਹਾਂ ਕਿ
0: ਦੋ ਦੋ
1: ਕਦੇ ਫਰਾਈਡੇ ਨੂੰ ਕਾਨਸਰਟ ਹੈ ਕਦੇ ਸੈਟਰਡੇ ਨੂੰ ਕਦੇ ਸੰਡੇ ਨੂੰ ਚਲੋ ਵਧੀਆ ਗੱਲ ਹੈ ਦੇਖੋ ਇੱਕ ਤਾਂ ਆਰਟਿਸਟ ਜੋ ਇੰਡਸਟਰੀ ਉਹਦੇ ਨਾਲ ਸਿਰਫ ਸਿਰਫ ਆਰਟਿਸਟ ਨਹੀਂ ਜੁੜੇ ਬੈਂਡ ਵਾਲੇ ਵੀ ਜੁੜੇ ਆ ਆਪਣੇ ਹਾਲ ਵਾਲੇ ਵੀ ਜੁੜੇ ਆ ਬਹੁਤ ਸਾਰਾ ਸਟਾਫ ਜੁੜਿਆ ਹੁੰਦਾ ਆਪਣੇ ਯੂਨੋ ਆਪਣੇ ਵਰਗੇ ਮੀਡੀਆ ਤੋਂ

0: ਟਿਕਟਸ ਤੁਸੀਂ ਖਰੀਦ ਸਕਦੇ ਹੋ heritagesounds.ca. ਹਰ ਸਾਲ ਇਹ ਇਵੈਂਟ ਹੁੰਦਾ। ਇਹ ਕੁਝ ਕੁ ਸਾਲ ਪਹਿਲਾਂ ਨਿਰਵੈਰ ਪੰਨੂ, ਹੁਸਚਿੰਦਰ ਵਰਗੇ ਆਰਟਿਸਟ ਨੂੰ ਇਹਨਾਂ ਨੇ ਹੀ ਇੰਟਰੋਡਿਊਸ ਕੀਤਾ ਸੀਗਾ ਟੋਰਾਂਟੋ ਦੇ ਵਿੱਚ। ਸੋ ਉਹ ਵੀ ਹੁਣ ਆਰਟਿਸਟ ਬਹੁਤ ਹੀ ਵੱਡੇ ਮੁਕਾਮ ਤੇ ਪਹੁੰਚੇ ਐਤ ਕੀ ਇੱਕ ਵੱਖਰੇ ਲੈਵਲ ਤੇ ਜੈਜ਼ਮਿਨ ਸੈਂਡਲਸ ਦਾ ਸ਼ੋਅ ਕਰਵਾਇਆ ਜਾ ਰਿਹਾ। ਸੋ ਸੈਟਰਡੇ 8 ਤਰੀਕ heritagesounds.ca ਵੈਬਸਾਈਟ ਤੇ ਜਾਓ, ਤੁਸੀਂ VIP ਬੂਥ ਜਿਹੜੇ ਨੇ ਉਹ ਬੁੱਕ ਕਰਾਉਣੇ, ਤੁਸੀਂ 20 ਬੰਦਿਆਂ ਦੇ ਪੈਕੇਜ ਬੁੱਕ ਕਰਾਉਣੇ, 25-30 ਬੰਦਿਆਂ ਦੇ ਵੀ ਪੈਕੇਜ ਬੁੱਕ ਕਰਾਉਣੇ, ਉਹ ਵੀ ਕਰ ਸਕਦੇ ਹੋ heritagesounds.ca। ਸੋ ਪ੍ਰਭ ਥੈਂਕ ਯੂ ਸੋ ਮਚ, ਤੁਸੀਂ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਹਰ ਰੋਜ਼ ਪੇਸ਼ ਕਰਦੇ ਹੋ। 9 ਵਜੇ ਰਾਤ ਨੂੰ ਹੁਣ ਉਡਾਨ, ਰੇਡੀਓ ਉਡਾਨ ਮੈਂ ਕੱਲ ਸੁਣ ਰਿਹਾ ਸੀ, ਇੱਕ ਵੀਰ ਹੁਣੇ ਕਹਿੰਦੇ ਕਿ ਪ੍ਰਭ ਜੀ ਤੁਹਾਡੀ ਆਵਾਜ਼ ਚ ਐਸਾ ਰਸ ਹੈ ਕਿ ਜੀ ਕਰਦਾ ਸੁਣੀ ਚੱਲੋ। ਸੋ ਬਾਕੀ ਬਹੁਤ ਤੁਸੀਂ ਮਿਹਨਤ ਕਰਦੇ ਹੋ ਤੇ ਇਦਾਂ ਹੀ ਖਿੱਚੀ ਚਲੋ ਕੰਮ।
1: ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। ਸੋ ਪੰਜਾਬੀ ਲਹਿਰਾਂ ਨਾਲ ਜੁੜੇ ਹੋਏ ਸਾਰੇ ਸੋਤਿਆਂ ਦੇ ਇੱਕ ਵਾਰ ਫੇਰ ਬਹੁਤ ਬਹੁਤ ਸ਼ੁਕਰੀਆ। ਬੜੀ ਖੂਬਸੂਰਤ ਸ਼ਾਮ ਦੇ ਵਿੱਚ ਔਰ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਹੋਵੇ ਤੇ ਫਿਰ ਮੈਨੂੰ ਲੱਗਦਾ ਕਿ ਤੁਸੀਂ ਫਰੀਕੁਐਂਸੀ ਚੇਂਜ ਨਹੀਂ ਕਰਨੀ, ਫਿਰ ਤੁਸੀਂ ਫਰੀਕੁਐਂਸੀ ਤੇ ਸਟਿਲ ਹੋ ਜਾਣਾ। ਤੇ ਗੱਲਬਾਤ ਨਵੀਂ ਨੇ, ਸਾਡੇ ਭਰਾ ਨੇ ਮੋਹਰ ਲਾਤੀ ਆ ਵੀ ਵਾਕਈ ਕੁੜੀ ਨੇ ਬਹੁਤ ਖੂਬਸੂਰਤ ਗਾਇਆ। ਕਿਰਨ ਬਾਜਵਾ ਸੁਣ ਲਈਏ ਫਿਰ ਦੋ ਕਬੂਲ ਹੋਰ।

ਜਿਵੇਂ ਨਵੀਂ ਹੁਣਾਂ ਨੇ ਹੁਣੇ ਜ਼ਿਕਰ ਕੀਤਾ ਕਿ ਬਹੁਤ ਸਾਰੇ ਕੰਸਲਟ ਹੁੰਦੇ ਆ ਆਪਣੇ ਜੀ ਟੀ 'ਚ। ਮੈਂ ਵੀ ਇੱਕ ਦਿਨ ਗੱਲਬਾਤ ਕਰ ਰਿਹਾ ਸੀ ਤੁਹਾਡੇ ਨਾਲ ਕਿ ਦੇਖੋ ਅਸੀਂ ਚਲੋ ਨਵੀਂ ਬੋਰਨ ਬਰੋਡਪ ਇੱਥੋਂ ਦਾ ਪਰ ਲੱਗਦਾ ਨਹੀਂ, ਹਮੇਸ਼ਾ ਜਿੰਨੀ ਖੂਬਸੂਰਤ ਪੰਜਾਬੀ ਔਰ ਜਿੰਨੇ ਖੂਬਸੂਰਤ ਸ਼ਬਦ ਉਹਨਾਂ ਦੇ ਕੋਲ ਆ, ਲੰਬਾ ਐਕਸਪੀਰੀਅੰਸ ਕਿਉਂਕਿ ਉਹ ਪੰਜਾਬੀ ਦੇ ਐਸੇ ਘਰਾਣੇ 'ਚ ਜਨਮ ਲਿਆ, ਚਲੋ ਬਣਦਾ ਵੀ ਆ, ਸੋ ਉਹਨਾਂ ਨੂੰ ਤਾਂ ਗੁੜਤੀ ਪੰਜਾਬੀ ਦੀ ਮਿਲੀ ਆ। ਸੋ ਜਦੋਂ ਅਸੀਂ ਕੌਂਸਰਟਸ ਦੀ ਗੱਲ ਕਰਦੇ ਹਾਂ ਪੰਜਾਬ ਦੀ, ਜੇ ਮੈਂ ਗੱਲ ਕਰਾਂ ਤਾਂ ਉੱਥੇ ਸਾਨੂੰ ਇੰਨੇ ਕੌਂਸਰਟਸ ਨਹੀਂ ਵੇਖਣ ਨੂੰ ਮਿਲਦੇ ਸੀ, ਅੱਜ ਵੀ ਨਹੀਂ ਮਿਲਦੇ। ਸੋ ਆਪਾਂ ਬੜੇ ਖੁਸ਼ਕਿਸਮਤ ਹਾਂ, ਸਾਡਾ ਇਹ ਦੂਜਾ ਪੰਜਾਬ ਆ, ਇਹ ਧਰਤੀ ਬੜੀ ਕਰਮਾਂ ਵਾਲੀ ਆ, ਅਤੇ ਸਮਰ ਦੇ ਵਿੱਚ ਸਾਨੂੰ ਦੇਖੋ ਕਿੰਨੇ ਵਧੀਆ ਵਧੀਆ ਆਰਟਿਸਟ ਸੁਣਨ ਨੂੰ ਮਿਲਦੇ ਆ, ਅਤੇ ਜਿੱਥੇ ਇੱਕ ਇੱਕ ਦੋ ਦੋ ਹਰ ਵੀਕਐਂਡ 'ਤੇ ਦੋ ਦੋ ਸ਼ੋਅ, ਤਿੰਨ ਤਿੰਨ ਸ਼ੋਅ, ਅਤੇ ਅੱਜ ਕੱਲ੍ਹ ਤਾਂ ਫਰਾਈਡੇ ਵੀ ਲੱਗਣ ਲੱਗ ਗਏ, ਫਰਾਈਡੇ ਸੈਟਰਡੇ ਸੰਡੇ ਤਿੰਨ ਤਿੰਨ ਸ਼ੋਅ ਹੋਣੇ ਆ, ਮੇਲੇ ਹੋ ਰਹੇ ਆ, ਬੜਾ ਵਧੀਆ। ਪਰ ਇਹ ਸਾਡੀ ਖੁਸ਼ਕਿਸਮਤੀ ਆ, ਦੇਖੋ $30-$40-$50 ਦੇ ਕੇ ਤੁਸੀਂ ਕਿੰਨੇ ਵਧੀਆ ਆਰਟਿਸਟ ਨੂੰ ਇੰਜੋਏ ਕਰ ਸਕਦੇ ਹੋ। ਇੱਦਾਂ ਦੇ ਜਿਹੜੇ ਖਾਸ ਵਧੀਆ ਕੌਂਸਰਟ ਨਾ ਇੰਡੀਆ 'ਚ ਨਹੀਂ ਹੁੰਦੇ ਸੀਗੇ, ਮੇ ਬੀ ਅੱਜ ਕੋਈ ਉੱਥੇ ਇੱਦਾਂ ਦਾ ਮਾਹੌਲ ਹੋਵੇ, ਪਰ ਫਿਰ ਵੀ ਜੇ ਆਪਾਂ ਕੰਪੇਅਰ ਕਰਦੇ ਹਾਂ ਨਾ, ਤਾਂ ਨਹੀਂ, ਇਹ ਧਰਤੀ ਦੇ ਵਿੱਚ ਤੁਸੀਂ ਜਿਹੜਾ ਆਨੰਦ ਜਿਹੜਾ ਰਸ ਆ ਹਰ ਵੀਕਐਂਡ ਦੇ ਹਰ ਦਿਨ 'ਤੇ ਤੁਸੀਂ ਇੱਕ ਚੰਗੇ ਆਰਟਿਸਟ ਨੂੰ ਸੁਣ ਸਕਦੇ ਹੋ, ਇੰਜੋਏ ਕਰ ਸਕਦੇ ਹੋ। ਅਤੇ ਜ਼ਿੰਦਗੀ ਨੂੰ ਜੇ ਤੁਸੀਂ ਇੰਜੋਏ ਨਹੀਂ ਕਰਦੇ ਤਾਂ ਉਹ ਫਿਰ ਜਿਵੇਂ ਕੋਈ ਬੇਸੁਰਾ ਕਲਾਕਾਰ ਹੁੰਦਾ ਨਾ ਬਿਨਾਂ ਮਿਊਜ਼ਿਕ ਤੋਂ, ਉਹਦੇ ਵਰਗੀ ਹੋ ਜਾਂਦੀ ਆ। ਸੋ ਇੰਜੋਏ ਕਰਿਆ ਕਰੋ। ਸੋ ਆਪਾਂ ਹੁਣ ਸਮਰ ਆ, ਅਤੇ ਸਮਰ ਆਪਾਂ ਨਵੇਂ ਨਵੇਂ ਕੌਂਸਰਟਾਂ ਦੇ ਨਾਲ ਇੰਜੋਏ ਕਰ ਰਹੇ ਹਾਂ। ਸੋ 905-673-3333 ਪੰਜਾਬੀ ਲਹਿਰਾਂ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ।

ਸੋ 905-673-3337 ਆਪਣਾ ਸਾਥ ਹੁਣ ਆਲਮੋਸਟ 8:45 ਤੱਕ ਬਣਿਆ ਰਹਿਣਾ। ਸੋ ਆਪਣੇ ਕੋਲ ਅਜੇ ਸਮਾਂ ਹੈ, ਸੋ ਗੱਲਾਂ ਬਾਤਾਂ ਵੀ ਕਰਾਂਗੇ ਔਰ ਚਾਹ ਦੀਆਂ ਪਿਆਲੀਆਂ ਲੈ ਲਓ। 10 ਵਜੇ ਤੱਕ ਆਪਾਂ ਰੌਣਕਾਂ ਲਾਉਣੀਆਂ AM 530 ਦੀ ਸੁਪਰ ਹਿੱਟ ਫ੍ਰੀਕੁਐਂਸੀ ਦੀ। ਸੋ ਚਾਹ ਦੀ ਕੱਪ ਤੋਂ ਯਾਦ ਆਇਆ ਕਿ ਚਾਹ ਇਕੱਲੇ ਕਈ ਵਾਰੀ ਨਹੀਂ ਸਵਾਦ ਲੱਗਦੀ ਨਾ, ਚਾਹ ਕੋਈ ਸੱਜਣ ਸਾਥੀ ਸੋਹਣਾ ਨਾਲ ਹੋਵੇ ਤਾਂ ਫਿਰ ਚਾਹ ਦਾ ਜ਼ਿਆਦਾ ਸਵਾਦ ਆਉਂਦਾ। ਚਾਹ ਦੀਆਂ ਚੁਸਕੀਆਂ ਇਕੱਲੇ ਲੈਣ 'ਚੋਂ ਆਨੰਦ ਨਹੀਂ ਆ, ਠੀਕ ਆ ਇਕੱਲੇ ਵੀ ਕਈ ਲੋਕ ਇੰਜੋਏ ਕਰਦੇ ਆ ਬੈਕ ਯਾਰਡ 'ਚ ਬਹਿ ਕੇ, ਪਰ ਜਿਹੜਾ ਸਵਾਦ ਕਿਸੇ ਦੇ ਨਾਲ ਚਾਹ ਪੀਣ ਦਾ ਆਉਂਦਾ ਉਹ ਕਿਸੇ 'ਚ ਨਹੀਂ ਹੈਗਾ। ਅਤੇ ਮੈਂ ਚਾਹ 'ਤੇ ਦੋ ਲਾਈਨਾਂ ਲਿਖੀਆਂ ਸੀ, ਆਪ ਹੀ ਲਿਖੀਆਂ ਸੀ, ਅਤੇ ਉਹਦੇ 'ਤੇ ਮੈਂ ਸੁਣਾਊਂਗਾ। ਚਾਹ ਤੋਂ ਯਾਦ ਆਇਆ ਕਿ ਚਾਹ ਇਕੱਲਿਆਂ ਨਹੀਂ ਪੀਦੀ, ਚਾਹ ਇਕੱਲਿਆਂ ਨਹੀਂ ਪੀਦੀ, ਚਾਹ ਕਿਸੇ ਦੇ ਨਾਲ ਪੀਦੀ ਹੈ, ਅਤੇ ਚਾਹ ਚੁੱਪ ਚਾਪ ਵੀ ਨਹੀਂ ਪੀਦੀ, ਪੁੱਛ ਕੇ ਇੱਕ ਦੂਜੇ ਦਾ ਹਾਲ ਪੀਦੀ ਹੈ, ਅਤੇ ਜੇ ਕਿਣ ਮਿਣ ਦੇ ਵਿੱਚ ਧਾਰੀ ਲਈਏ

0: ਕਿਣਮਣ ਦੇ ਵਿੱਚ ਧਾਰੀ ਲਈਏ ਅਤੇ ਫਿਰ ਗੁੜ ਦੀਆਂ ਬਿਸਕੁਟਾਂ ਨਾਲ ਪੀ ਦੀਏ, ਗੁੜ ਦੀਆਂ ਬਿਸਕੁਟਾਂ ਨਾਲ ਪੀ ਦੀ ਅਤੇ ਜੇ ਸੱਜਣ ਸੋਹਣਾ ਵਿੱਚ ਪਰਦੇਸਾਂ, ਜੇ ਸੱਜਣ ਸੋਹਣਾ ਵਿੱਚ ਪਰਦੇਸਾਂ ਅਤੇ ਫਿਰ ਕਰਕੇ ਉਹਦਾ ਖਿਆਲ ਪੀ ਦੀਏ ਅਤੇ ਚਾਹ ਇਕੱਲਿਆਂ ਨਹੀਂ ਪੀ ਦੀ, ਚਾਹ ਕਿਸੇ ਦੇ ਨਾਲ ਪੀ ਦੀਏ। ਅਤੇ ਨਾਲੇ ਅੱਜ ਕੱਲ੍ਹ ਦੀਆਂ ਕੱਚੀਆਂ ਪੱਕੀਆਂ ਯਾਰੀਆਂ ਵਾਂਗੂ ਨਹੀਂ, ਨਾਲੇ ਅੱਜ ਕੱਲ੍ਹ ਦੀਆਂ ਕੱਚੀਆਂ ਪੀਲੀਆਂ ਯਾਰੀਆਂ ਵਾਂਗੂ ਨਹੀਂ, ਚਾਹ ਸੰਧੂਆ ਉਬਾਲ ਉਬਾਲ ਪੀ ਦੀਏ ਅਤੇ ਚਾਹ ਇਕੱਲਿਆਂ ਨਹੀਂ ਪੀ ਦੀ, ਚਾਹ ਕਿਸੇ ਦੇ ਨਾਲ ਪੀ ਦੀਏ। ਸੋ 905-673-33-37 ਸੌ ਚਾਹ ਦੀਆਂ ਪਿਆਲੀਆਂ ਚੱਕ ਲਓ, ਫਿਰ ਸ਼ਾਮ ਨੂੰ ਚਾਹ ਦੀਆਂ ਚੁਸਕੀਆਂ ਦੇ ਨਾਲ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਹੋ ਜਾਏ ਅਤੇ ਬਾਈ ਫਿਰ ਗੱਲ ਬਣ ਜਾਂਦੀ। ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜ ਚੁੱਕੇ ਨੇ ਨਾਗਪਾਲ ਸਰ, ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਮਾਫ਼ ਕਰਨਾ ਮੇਰੀ ਆਵਾਜ਼ ਅੱਜ ਗਲਾ ਬੈਠਿਆ ਹੋਇਆ, ਅਤੇ ਉਮੀਦ ਕਰਦੇ ਹਾਂ ਤੁਸੀਂ ਸੁਣ ਰਹੇ ਹੋਗੇ ਠੀਕ ਠਾਕ। ਮੈਨੂੰ ਜਿਹੜੀ ਆਪਣੀ ਆਵਾਜ਼ ਬਿਲਕੁਲ ਅੱਜ ਸੁਣਾਈ ਨਹੀਂ ਦੇ ਰਹੀ, ਗਲਾ ਪੂਰੀ ਤਰ੍ਹਾਂ ਬੈਠਾ ਹੋ ਰਿਹਾ, ਪਰ ਹੋ ਸਕਦਾ ਕਿ ਤੁਸੀਂ ਅੰਦਾਜ਼ਾ ਲਾ ਰਹੇ ਹੋ ਮੈਂ ਕੀ ਬੋਲ ਰਿਹਾ। ਸੋ ਕਈ ਵਾਰ ਨਹੀਂ ਹੁੰਦਾ ਕਿ ਆਪਾਂ ਕਈ ਵਾਰੀ ਬੋਲ ਹਿਲਦੇ ਹੁੰਦੇ ਅਤੇ ਅਸੀਂ ਅੰਦਾਜ਼ਾ ਲਾ ਰਹੇ ਹੋਣੇ ਕਿ ਬਈ ਇਹੀ ਕਿਹਾ ਹੋਣਾ। ਸੋ 905-673-33-37 ਸੋ ਅੰਦਾਜ਼ੇ ਜੇ ਲਾ ਲਿਓ। ਸੋ ਕਈ ਵਾਰੀ ਆਵਾਜ਼ ਸਕਿੱਪ ਹੋ ਰਹੀ ਹੈ ਅੱਜ। ਸੋ ਸਾਡੇ ਨਾਲ ਨਾਗਪਾਲ ਸਰ ਯੂਨੀ ਗਲੋਬਲ ਐਡਵਾਈਜ਼ਰੀ 'ਤੇ ਬੈਠੇ ਹੋਏ ਨੇ ਅਤੇ ਸਾਡੇ ਨਾਲ ਜੁੜੇ ਹੋਏ ਨੇ, ਉੱਥੇ ਬੈਠੇ ਰਹਿੰਦੇ ਕਿਉਂਕਿ ਸਰਵ ਕਰਨਾ ਪਰਿਵਾਰਾਂ ਨੂੰ, ਫੈਮਿਲੀਆਂ ਨੂੰ, ਕਈ ਵਾਰੀ 9-10 ਵੀ ਵੱਜ ਜਾਂਦੇ ਉਹਨੂੰ ਆਫਿਸ ਦੇ ਵਿੱਚ, ਅਤੇ ਇਹਨਾਂ ਦੀ ਵੀ ਡਿਊਟੀ ਬੜੀ ਸਖਤ ਆ। ਇਹ ਵੀ ਇੱਕ ਕਮਿਊਨਿਟੀ ਦਾ ਬੜਾ ਵਧੀਆ ਕਾਰਜ ਕਰ ਰਹੇ ਆ, ਅਤੇ ਜਿੱਥੇ ਪਰਿਵਾਰਾਂ ਨੂੰ ਸਕਿੱਲ ਡਿਵੈਲਪ ਕਰਨਾ, ਇੱਕ ਅਵੇਅਰਨੈਸ ਦਾ ਹੋਕਾ ਵੀ ਲਾ ਰਹੇ ਆ। ਨਾਗਪਾਲ ਸਰ ਕੀ ਹਾਲ ਚਾਲ ਆ, ਠੀਕ ਠਾਕ ਹੋ?
1: ਚੜ੍ਹਦੀ ਕਲਾ ਜੀ, ਤੁਸੀਂ ਦੱਸੋ।
0: ਉਹ ਵੈਰੀ ਗੁੱਡ, ਆ ਚੜ੍ਹਦੀ ਕਲਾ ਤੁਸੀਂ ਜਦੋਂ ਬੋਲਦੇ ਹੋ ਤੇ ਵਾਕਈ ਬੜਾ ਖੂਬਸੂਰਤ ਲੱਗਦਾ, ਪੰਜਾਬੀ ਤੁਸੀਂ ਵਧੀਆ ਸਿੱਖ ਗਏ ਹੁਣ।
1: ਥੈਂਕ ਯੂ ਜੀ, ਥੈਂਕ ਯੂ ਜੀ, ਹਾਂਜੀ।
0: ਸੋ ਜੀ ਨਾਗਪਾਲ ਸਰ, ਸਕਿੱਲ ਡਿਵੈਲਪ ਬੜੀ ਵੱਡੀ ਗੱਲ ਆ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਲੇਬਰ ਜੋਬਾਂ ਤੋਂ ਸਾਡਾ ਖਿਹੜਾ ਛੁੱਟੇ, ਅਤੇ ਸਕਿੱਲ ਡਿਵੈਲਪ ਕਰਨ ਵਾਸਤੇ ਬਹੁਤ ਸਾਰਾ ਪੈਸਾ ਚਾਹੀਦਾ, ਕਾਲਜ ਦੀਆਂ ਫੀਸਾਂ ਚਾਹੀਦੀਆਂ, ਅਤੇ ਪੜ੍ਹਦਿਆਂ ਫਿਰ ਬਹੁਤ ਸਾਰੇ ਖਰਚੇ ਸਾਡੇ ਹੁੰਦੇ ਆ ਕਿ ਅਸੀਂ ਦੋਨਾਂ ਚੀਜ਼ਾਂ ਨੂੰ ਮੈਨਟੇਨ ਨਹੀਂ ਕਰ ਸਕਦੀ, ਅਤੇ ਇਸ ਚੀਜ਼ ਨੂੰ ਕੈਨੇਡੀਅਨ ਗੌਰਮੈਂਟ ਬਹੁਤ ਵੱਡੇ ਉਪਰਾਲੇ ਕਰ ਰਹੀ। ਕਈ ਵਾਰੀ ਸਾਡੇ ਤੱਕ ਪਹੁੰਚਦੇ ਨਹੀਂ, ਜਾਂ ਅਸੀਂ ਸੋਚਦੇ ਹਾਂ ਕਿ ਇਹਦੇ ਵਿੱਚ ਕੁਛ ਘਾਲਾ ਮਾਲਾ ਹੋਣਾ, ਇਹਦੇ ਵਿੱਚ ਕੁਛ ਗੇਮ ਹੋਣੀ ਆ, ਇਹਦੇ ਵਿੱਚ ਕੋਈ ਕੈਚ ਹੋਊਗਾ। ਥੋੜ੍ਹਾ ਜਿਹਾ ਇਸ ਬਾਰੇ ਸਾਨੂੰ ਸਮਝਾਓ ਅੱਜ ਕਿ ਕੀ ਇਹ ਸਾਰੇ ਜਿਹੜੇ ਗੌਰਮੈਂਟ ਫੰਡਿੰਗ ਕਰ ਰਹੀ ਆ ਉਹ ਕਿਉਂ ਕਰ ਰਹੀ ਆ, ਇਹਦੇ ਪਿੱਛੇ ਕੀ ਕਾਰਨ ਆ ਕਿ ਸਕਿੱਲ ਡਿਵੈਲਪ ਕਰਕੇ ਕੈਨੇਡਾ ਨੂੰ, ਕੈਨੇਡਾ ਦੇ ਜਿਹੜੀ ਲੇਬਰ ਜੋਬ, ਜਿਹੜੇ ਲੇਬਰਸ ਆ, ਜਿਹੜੇ ਹਾਊਸ ਵਾਈਫ ਆ, ਟਰੱਕ ਡਰਾਈਵਰ ਆ, ਊਬਰ ਵਾਲੇ ਸਾਡੇ ਵੀਰ ਆ, ਉਹ ਸਕਿੱਲ ਡਿਵੈਲਪ ਕਰਕੇ ਚੰਗੀਆਂ ਜੋਬਸ ਹਾਸਲ ਕਰ ਸਕਦੇ ਆ, ਅਤੇ ਗੌਰਮੈਂਟ ਇਹਦੇ ਵਿੱਚ ਕਿੰਨਾ ਰੋਲ ਅਦਾ ਕਰ ਰਹੀ ਆ?
1: ਬਿਲਕੁਲ ਜੀ, ਲਾਈਕ ਇਸ ਲਈ ਹਮ ਆਪਣੀ ਜੋ ਫੀਸ ਹੈ ਛੋਟੀ ਸੀ ਫੀਸ ਵੋ ਠਾਕ ਕਰਕੇ ਰੇਡੀਓ ਪੇ ਬਤਾਤੇ ਹੈ, ਯੇ ਨਹੀਂ ਕਿ ਆਪ ਆਫਿਸ ਆਏ ਤਬ ਬਤਾਏਂਗੇ, ਹੈ ਨਾ, ਕਿਉਂਕਿ ਸਾਫ਼ ਕੰਮ ਸਾਫ਼ ਤਰੀਕੇ ਸੇ 8 ਸਾਲ ਸੇ ਕਰ ਰਹੇ ਹੈ, ਹਮ ਉਨ੍ਹੀਂ ਪ੍ਰੋਗਰਾਮਸ ਮੇਂ ਡੀਲ ਕਰਤੇ ਜੋ ਗਵਰਨਮੈਂਟ ਸਪੋਂਸਰਡ ਹੈ, ਆਪਕੇ ਪਾਕਿਟ ਸੇ ਪੈਸੇ ਨਹੀਂ ਜਾ ਰਹੇ ਫੀਸ ਕੇ ਲੀਏ, ਗਵਰਨਮੈਂਟ ਲਾਈਕ ਉਨਕੋ ਸਪੋਂਸਰ ਕਰਤੀ ਹੈ, ਲਾਈਕ ਦੇ ਟੇਕ ਕੇਅਰ ਆਫ ਇਟ, ਹਮ ਉਨ ਕੋਰਸਿਸ ਮੇਂ ਡੀਲ ਕਰ ਸਕਤੇ ਜਹਾਂ ਪੇ ਆਪਕੇ ਪਾਕਿਟ ਸੇ ਪੈਸੇ ਲਗੇ, ਬਟ ਨਹੀਂ। ਓਕੇ, ਅਬ ਇਸਮੇ ਚੇਂਜਸ ਆਏ ਹੈ, ਔਰ ਅੱਜ ਆਈ ਥਿੰਕ ਪਹਿਲਾ ਇੰਟਰਵਿਊ ਹਮ ਦੇ ਰਹੇ ਹੈ ਆਫਟਰ ਦ ਚੇਂਜਸ। ਪਹਿਲਾਂ ਤਾਂ ਬਹੁਤ ਲੋਕੋ ਕੋ ਲਾਈਕ ਕੋਂਗ੍ਰੈਚੁਲੇਸ਼ਨ ਜੋ ਇਤਨੇ ਟਾਈਮ ਸੇ ਹਮਾਰੇ ਸਾਥ ਜੁੜੇ ਹੋਏ ਹੈਂ, ਸੁਣ ਰਹੇ ਹੈਂ, ਸ਼ੋਰ ਸਹੀ ਟਾਈਮ ਪੇ ਇਨਰੋਲ ਹੋ ਗਏ, ਔਰ ਉਨਕੋ ਫੰਡਿੰਗ ਆ ਗਈ ਹੈ ਜਾਂ ਫਿਰ ਆਨੇ ਵਾਲੀ ਹੈ ਥੋੜੇ ਟਾਈਮ ਮੇਂ। ਓਕੇ, ਅਬ ਇਸਮੇ ਜੋ ਚੇਂਜਸ ਆਏ ਹੈਂ ਉਸਮੇ ਗਵਰਨਮੈਂਟ ਅਬ ਲੋਨ ਦੇਗੀ 50 to 170,000 dollars ਤੱਕ ਕਾ ਲੋਨ ਹੈ, ਬਿਨਾਂ ਕ੍ਰੈਡਿਟ ਚੈੱਕ ਕੇ, ਬਿਨਾਂ ਕੋਲੈਟਰਲ ਕੇ, ਬਿਨਾਂ ਗਰੰਟਰ ਕੇ, 0% ਪੇ ਹੈ, ਔਰ ਆਪਕਾ ਜਬ ਕੋਰਸ ਖਤਮ ਹੋਤਾ ਹੈ, ਡਿਪੈਂਡਿੰਗ ਔਨ ਯੋਰ ਕੋਰਸ, ਚਾਹੇ 1 ਸਾਲ ਕਾ ਹੈ, 1.5 ਸਾਲ ਕਾ ਹੈ, ਫੁੱਲੀ ਆਨਲਾਈਨ, ਈਜ਼ੀ ਟੂ ਪਾਸ ਹੈ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ। ਕੋਰਸ ਖਤਮ ਹੋਣੇ ਕੇ ਬਾਅਦ ਆਪਕਾ ਲਾਈਕ ਅਗਰ 2 ਸਾਲ ਕਾ ਕੋਰਸ ਹੈ ਤੋ 2.5 ਸਾਲ ਬਾਅਦ ਆਪਕੀ ਕਿਸ਼ਤ ਸਟਾਰਟ ਹੋਤੀ ਹੈ ਉਸ ਲੋਨ ਕੀ, ਜੋ ਕਿ ਸ਼ੁਰੂ ਮੇਂ 0% ਹੈ, ਬਾਅਦ ਮੇਂ 2.5 ਸਾਲ ਬਾਅਦ ਵੀ ਲੋਨ ਕਾ ਵਿਆਜ ਦਰ ਸਿਰਫ 2.5% ਹੈ ਪੂਰੇ ਸਾਲ ਕਾ। ਆਪ ਸਕਿੱਲ ਹਾਸਿਲ ਕਰੇਂ ਮੈਨੇਜਮੈਂਟ, ਜੈਸੇ ਬਿਜ਼ਨਸ ਮੈਨੇਜਮੈਂਟ ਹੋ ਗਿਆ, ਹਾਸਪਿਟੈਲਿਟੀ, ਅਕਾਊਂਟਿੰਗ ਜੈਸੇ ਆਸਾਨ ਸੇ ਕੋਰਸਿਸ ਕਰੇਂ, ਫੁੱਲੀ ਆਨਲਾਈਨ ਹੈ, ਘਰ ਕੇ ਕੰਫਰਟ ਸੇ ਕਰੇਂ, ਚਾਹੇ ਫੋਨ ਪੇ ਚਾਹੇ ਲੈਪਟਾਪ ਪੇ, ਔਰ ਸਕਿੱਲ ਹਾਸਿਲ ਕਰੇ। ਸਾਡਾ ਫੰਡਿੰਗ ਗਵਰਨਮੈਂਟ ਆਪਕੋ ਦੇ ਰਹੀ ਹੈ, ਖਰਚੇ ਚਲਾਨੇ ਕੇ ਲੀਏ ਹੀ ਦੇ ਰਹੀ ਹੈ, ਕੋਈ ਰਿਸਟ੍ਰਿਕਸ਼ਨ ਨਹੀਂ ਹੈ ਉਸ ਫੰਡਿੰਗ ਪੇ, ਕਹੀਂ ਵੀ ਕੈਸੇ ਵੀ ਖਰਚ ਕਰੇਂ,

0: ਜੀ ਨਾਗਪਾਲ ਸਰ, ਨੰਬਰ ਆਪਾਂ ਇੱਕ ਵਾਰ ਫਿਰ ਮੈਨਸ਼ਨ ਕਰ ਦਈਏ, 905-673-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ, ਅਤੇ ਨਾਗਪਾਲ ਸਰ ਸਾਡੇ ਨਾਲ ਜੁੜੇ ਹੋਏ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਨਾਗਪਾਲ ਸਰ, ਆਪਾਂ ਨੂੰ ਡਾਕੂਮੈਂਟ ਕਿਹੜੇ ਕਿਹੜੇ ਚਾਹੀਦੇ ਆ ਜੇ ਪਰਿਵਾਰ ਹੁਣ ਸੁਣ ਕੇ ਤੁਹਾਡੇ ਤੱਕ ਪਹੁੰਚਣ, ਡਾਕੂਮੈਂਟਸ ਕਿਹੜੇ ਕਿਹੜੇ ਚਾਹੀਦੇ ਆ?
1: ਹਾਂਜੀ, ਸੋ ਇਸਮੇ ਆਪਕਾ ਲਾਈਕ ਅਬ 2025 ਕਾ ਨੋਟਿਸ ਅਸੈਸਮੈਂਟ ਲਗਤਾ ਹੈ, ਲਾਈਕ ਪਹਿਲੇ 2024 ਕਾ ਲਗਤਾ ਥਾ, ਕਿਉਂਕਿ 1 ਅਗਸਤ ਕੇ ਬਾਅਦ ਨੈਕਸਟ ਅਕੈਡਮਿਕ ਇਅਰ ਸਟਾਰਟ ਹੋ ਗਿਆ, ਸਾਥ ਮੇਂ ਆਪਕੇ ਬੱਚੋਂ ਕੇ ਬਰਥ ਸਰਟੀਫਿਕੇਟ ਹੋ ਗਏ, ਆਪਕਾ ਮੈਰਿਜ ਸਰਟੀਫਿਕੇਟ ਹੋ ਗਿਆ, ਕੋਈ ਏਜ ਲਿਮਿਟ ਨਹੀਂ ਹੈ ਇਸਕੇ ਅੰਦਰ, ਔਰ ਕੁਛ ਹਿਡਨ ਨਹੀਂ ਹੈ ਇਸਕੇ ਅੰਦਰ, ਔਰ ਕਿਆ ਕਹਿ ਸਕਤੇ ਹੈ, ਮਤਲਬ ਕਿ ਛੋਟੇ ਸੇ ਡਾਕੂਮੈਂਟਸ ਲਗਤੇ ਹੈ ਆਪਕੇ, ਕੋਈ ਆਪਕੇ ਇੰਪਲਾਇਮੈਂਟ ਕੇ ਡਾਕੂਮੈਂਟਸ ਨਹੀਂ ਲਗਤੇ ਇਸਮੇ, ਗਵਰਨਮੈਂਟ ਆਪਕੋ ਐਜੂਕੇਸ਼ਨ ਕੇ ਲਈ ਫੰਡਿੰਗ ਦੇ ਰਹੀ, ਘਰ ਲੈਣ ਕੇ ਲਈ ਫੰਡਿੰਗ ਨਹੀਂ ਦੇ ਰਹੀ। ਅਭੀ ਮੈਂ ਟੂਰਿਸਟ ਪੇ ਗਿਆ ਥਾ, ਵਹਾਂ ਪੇ ਲਗਾ ਹੋਇਆ ਬੋਰਡ, ਕਿਆ ਲਿਖਾ ਹੈ ਉਸਕੇ ਉੱਪਰ, ਹੈਵ ਯੂ ਅਪਲਾਈਡ ਰਿਫਿਊਜੀ, ਫ੍ਰੀ ਜੂਤੇ ਕੀ ਸੋਲ, ਜੂਤੇ ਕੀ ਸੋਲ ਫ੍ਰੀ ਹੈ ਉਨਕੇ ਲੀਏ, ਫ੍ਰੀ ਫਿਜ਼ੀਓ, ਫ੍ਰੀ ਕਾਇਰੋਪੈਕਟਰ, ਵਹਾਂ ਬੋਰਡ ਲਗਾ ਪੜਾ, ਦੇਖ ਲੀਜੀਏ। ਸੋ ਗਵਰਨਮੈਂਟ ਉਨਪੇ ਸਪੈਂਡ ਕਰ ਰਹੀ ਹੈ, ਜਬ ਆਪੇ ਸਪੈਂਡ ਕਰੀ ਤੋ ਆਪਕੋ ਲਗਤਾ ਕੁਛ ਕੁੰਡੀ ਹੋਏਗੀ, ਜਬ ਗਵਰਨਮੈਂਟ ਉਨਪੇ ਸਪੈਂਡ ਕਰਤੀ ਤਬ ਤੋ ਆਪਕੋ ਹੈਰਾਨੀ ਹੋਤੀ ਨਹੀਂ ਹੈ ਨਾ, ਇਸ ਲਈ ਪੀਛੇ ਨਾ ਰਹੀਏ, ਸਕਿੱਲ ਡਿਵੈਲਪ ਕਰੇ, ਫੰਡਿੰਗ ਹਾਸਿਲ ਕਰੇ, ਆਪਕੇ ਅਕਾਊਂਟ ਮੇਂ ਪੈਸੇ ਆਤੇ, ਮੇਰੇ ਅਕਾਊਂਟ ਮੇਂ ਨਹੀਂ ਆਤੇ। ਹਮਾਰੀ ਫੀਸ ਕਿਤਨੀ ਕਮ ਹੋਣੇ ਕੇ ਬਾਅਦ $199 ਹੈ, ਪ੍ਰੋਪਰ ਆਫਿਸ ਹੈ, 8 ਸਾਲ ਸੇ ਬਹੁਤੋਂ ਕੋ ਅਸਿਸਟ ਕਰ ਚੁੱਕੇ ਹੈ। ਨੰਬਰ ਨੋਟ ਕਰੇ ਆਪ ਹਮਾਰਾ 437-264-31-75, 437-264-31-75, 437-264-31-75, ਹੁਣੇ ਕਾਲ ਕਰੋ, ਐਸਟੀਮੇਟ ਲਓ, ਆਫਿਸ ਆਓ ਸਾਡੇ ਹਰਨ ਟਾਰੇ ਡਰੇ ਉੱਤੇ, 1000 ਸਕੁਏਅਰ ਫੀਟ ਕਾ ਆਫਿਸ ਹੈ, 8 ਬੰਦੇ ਆਪਕੇ ਲਈ ਕਾਮ ਕਰ ਰਹੇ, ਕੋਈ ਚਲਾਕੀ ਨਹੀਂ ਹੈ ਇਸਮੇ, ਕੋਈ ਹੇਰਾ ਫੇਰੀ ਨਹੀਂ ਹੈ, ਸਾਫ਼ ਕਾਮ ਸਾਫ਼ ਤਰੀਕੇ ਸੇ ਕਰ ਰਹੇ ਹੈ। ਹਮਾਰੀ ਫੀਸ ਕਿਤਨੀ, $200 ਕਾਮ ਹੋਣੇ ਕੇ ਬਾਅਦ ਬਾਅਦ ਬਾਅਦ, ਨੰਬਰ 437-264-31-75, 437-264-31-75,
0: 437-264-31-75। ਸਰ ਇੱਕ ਵਾਰ ਨੰਬਰ ਫਿਰ ਮੈਂਸ਼ਨ ਕਰ ਦੋ।
1: ਨੰਬਰ ਜੀ 437-264-31-75, 437-264-31-75, ਸਕਿੱਲ ਹਾਸਿਲ ਕਰੇ ਤੇ ਫੰਡਿੰਗ ਨਾਲ ਨਾਲ ਹਾਸਿਲ ਕਰੇ ਆਪਣੇ ਅਕਾਊਂਟ ਵਿੱਚ, ਨਾ ਕਿ ਮੇਰੇ।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ।

0: ਬੜੇ ਖੂਬਸੂਰਤ ਚੜ੍ਹਦੀ ਕਲਾ ਵਾਲਾ ਗਾਣਾ ਲੱਗ ਚੁੱਕਿਆ। ਮੈਂ ਨਾ ਇਸ ਗੀਤ ਤੋਂ ਇਸ ਸੰਗੀਤ ਤੋਂ ਕੱਲ੍ਹ ਵਾਲੀ ਗੱਲ ਯਾਦ ਆ ਗਈ। ਮੇਰੇ ਨਾਲ ਸਟੂਡੀਓ ਦੇ ਵਿੱਚ ਜੁੜੇ ਹੋਏ ਨੇ ਗੁਮਨਾਮ। ਗੁਮਨਾਮ ਸ਼ਾਇਰ ਆ ਵੈਸੇ, ਪਰ ਮੈਂ ਗੁਮਨਾਮ ਹੀ ਕਹਿਣਾ। ਗੁਮਨਾਮ, ਕੀ ਹਾਲ ਚਾਲ ਆ? ਠੀਕ ਹੋ?
1: ਹਾਂਜੀ, ਵਧੀਆ ਜੀ, ਠੀਕ ਹੈ।
0: ਚੜ੍ਹਦੀ ਕਲਾ 'ਚ?
1: ਚੜ੍ਹਦੀ ਕਲਾ ਜੀ।
0: ਗੁਮਨਾਮ, ਆਪਾਂ ਕੱਲ੍ਹ ਗੱਲ ਕਰ ਰਹੇ ਸੀ ਇੱਕ ਕਿ ਜਦੋਂ ਤੁਸੀਂ ਡਾਊਨ ਹੁੰਦੇ ਹੋ, ਬਹੁਤ ਜ਼ਿਆਦਾ ਤੁਸੀਂ ਐਂਗਜ਼ਾਇਟੀ 'ਚ ਹੁੰਦੇ ਹੋ, ਤੁਹਾਨੂੰ ਲੱਗਦਾ ਕਿ ਕੁਛ ਚੰਗਾ ਨਹੀਂ ਲੱਗ ਰਿਹਾ, ਹਨੇਰੇ 'ਚ ਬੈਠਣ ਨੂੰ ਜੀ ਕਰ ਰਿਹਾ, ਪਰਿਵਾਰ ਵੱਲੋਂ, ਸੋਸ਼ਲ ਲਾਈਫ, ਇਕੱਲੇ ਰਹਿਣਾ ਇਸ ਜ਼ਿੰਦਗੀ, ਇਸ ਨਾ ਖਾਸ ਕਰਕੇ ਇਸ ਧਰਤੀ 'ਤੇ ਤੁਹਾਨੂੰ ਸਟਰਗਲ ਦੇ ਦੌਰਾਨ ਬੜੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ।
1: ਹਾਂਜੀ।
0: ਸੋ ਉਹ ਤੁਹਾਨੂੰ ਬਹੁਤ ਸਾਰੇ ਫੇਸਿਸ ਦੇ ਵਿੱਚ ਲੰਘਣਾ ਪੈਂਦਾ। ਕਈ ਵਾਰੀ ਅਸੀਂ ਉਹਨਾਂ ਫੇਸਾਂ ਨੂੰ ਹੈਂਡਲ ਨਹੀਂ ਕਰ ਪੈਂਦੇ। ਉਹ ਜਿਹੜੇ ਫੇਸਿਸ ਹੁੰਦੇ ਆ ਉਹਦੇ ਲਈ ਬਹੁਤ ਸਟਰੋਂਗ ਹੋਣਾ, ਅੰਦਰੋਂ ਮਜ਼ਬੂਤ ਹੋਣਾ, ਅਤੇ ਸਾਨੂੰ ਉਸ ਫੇਸਿਸ ਦੇ ਵਿੱਚ, ਉਸ ਸਮੇਂ ਦੌਰਾਨ, ਉਸ ਸਮੇਂ ਦੇ ਵਿੱਚੋਂ ਗੁਜ਼ਰਨ ਦੇ ਲਈ ਨਾ ਸਾਨੂੰ ਬਹੁਤ ਸਾਰੀ ਹਿੰਮਤ ਦੀ ਲੋੜ ਹੁੰਦੀ ਹੈ।
1: ਹਾਂਜੀ।
0: ਉਹ ਕਈ ਵਾਰੀ ਸਾਨੂੰ ਸਾਡੇ ਆਸ ਪਾਸ ਇਸ ਇਨਵਾਇਰਮੈਂਟ 'ਚੋਂ, ਇਹਨਾਂ ਲੋਕਾਂ 'ਚੋਂ ਹਰ ਇੱਕ ਬੰਦਾ ਬਿਜ਼ੀ ਹੋਣ ਕਰਕੇ ਸਾਨੂੰ ਨਹੀਂ ਮਿਲਦੀ,
1: ਨਹੀਂ ਮਿਲਦੀ
0: ਜਿਹੜੀ ਸਾਨੂੰ ਆਪਣੀ ਉਸ ਧਰਤੀ 'ਤੇ, ਆਪਣੇ ਪਰਿਵਾਰ 'ਚ, ਆਪਣੇ ਸੱਜਾ ਮਿੱਤਰਾਂ 'ਚ ਉਹ ਮਿਲਦੀ ਸੀ।
1: ਹਾਂਜੀ।
0: ਤਾਂ ਕਈ ਵਾਰ ਅਸੀਂ ਉਸ ਚੀਜ਼ ਨੂੰ ਗਿਲਟ ਬਣਾ ਲੈਂਦੇ ਹਾਂ, ਡਰ ਬਣਾ ਲੈਂਦੇ ਹਾਂ, ਇਕੱਲਾ ਪਾਉਣ ਦਾ ਡਰ ਸਾਡੇ ਚਾਰੇ ਪਾਸੇ ਛਾ ਜਾਂਦਾ। ਬਹੁਤ ਸਾਰੇ ਸਟੂਡੈਂਟਸ, ਬੱਚੇ ਜਾਂ ਨਵੇਂ ਇਮੀਗ੍ਰਾਂਟਸ, ਬਹੁਤ ਸਾਰੇ ਪਰਿਵਾਰ ਇਸ ਚੀਜ਼ ਨਾਲ ਰਿਲੇਟ ਕਰਦੇ ਨੇ, ਪਰ ਉਸ ਚੀਜ਼ 'ਚੋਂ ਨਿਕਲਣ ਦਾ ਤਰੀਕਾ, ਆਪਾਂ ਉਸ ਤਰੀਕੇ 'ਤੇ ਗੱਲ ਕਰਾਂਗੇ, ਉਸ ਚੀਜ਼ 'ਚੋਂ ਨਿਕਲਿਆ ਕਿਵੇਂ ਜਾ ਸਕਦਾ। ਮੈਨੂੰ ਇਸ ਖੂਬਸੂਰਤ ਜ਼ਿੰਦਗੀ ਗਾਣੇ ਤੋਂ ਯਾਦ ਆਇਆ ਕਿ ਦੇਖੋ, ਸਾਰਾ ਕੁਛ ਹੈ ਤਾਂ ਤੁਹਾਡੇ ਅੰਦਰ ਹੀ ਆ, ਪਰ ਆਪਾਂ, ਤੁਸੀਂ ਜੇ ਕਿਤੇ ਐਸੇ ਦੌਰ 'ਚੋਂ ਨਿਕਲੇ ਹੋ ਜਾਂ ਤੁਸੀਂ ਬਹੁਤ ਚੜ੍ਹਦੀ ਕਲਾ ਵਾਲੇ ਹੋ, ਚੜ੍ਹਦੀ ਕਲਾ ਦੀਆਂ ਗੱਲਾਂ ਕਰਨ ਵਾਲੇ ਹੋ, ਤੁਹਾਡੇ ਜਿਹੜਾ ਔਰਾ ਬੜਾ ਜ਼ਬਰਦਸਤ ਆ, ਤੁਸੀਂ ਕਿਸੇ ਨੂੰ ਚੰਗਾ ਗਾਈਡ ਕਰ ਸਕਦੇ ਹੋ, ਬੜੇ ਚੰਗੇ ਬੁਲਾਰੇ ਹੋ, ਬੜਾ ਚੰਗਾ ਲਿਖਦੇ ਹੋ, ਜਾਂ ਤੁਹਾਨੂੰ ਜ਼ਿੰਦਗੀ ਦੇ ਬੜੇ ਤਜ਼ਰਬੇ ਆ, ਤਾਂ ਜ਼ਰੂਰ ਆਪਣੇ ਕੋਲ 15 ਕੁ ਮਿੰਟ ਹੈਗੇ ਆ, ਅਤੇ ਤੁਸੀਂ ਜੇ ਸ਼ੇਅਰ ਕਰਨਾ ਚਾਹੋ ਕਿ ਜੇ ਕੋਈ ਬੰਦਾ, ਕੋਈ ਇਨਸਾਨ, ਕੋਈ ਬੱਚਾ ਇਸ ਫੇਸਿਸ ਦੇ ਵਿੱਚੋਂ ਲੰਘ ਰਿਹਾ ਤਾਂ ਉਸ ਨੂੰ ਕੀ ਕਰਨਾ ਚਾਹੀਦਾ ਕਿ ਉਹ ਇਸ ਸਰਕਮਸਟੈਂਸ ਤੋਂ ਬਾਹਰ ਆ ਜਾਵੇ, ਇਸ ਜਿਹੜੀ ਇਕੱਲੇਪਣ ਵਾਲੀ ਜੇਲ੍ਹ 'ਚੋਂ ਨਾ ਉਹ ਬਾਹਰ ਆ ਜਾਵੇ। ਬਹੁਤ ਸਾਰੇ ਦੋਸਤ, ਸੱਜਣ, ਮਿੱਤਰ ਮੈਂ ਜਾਣਦਾ ਜਿਹੜੇ ਇਸ ਚੀਜ਼ ਨੂੰ ਮਹਿਸੂਸ ਕਰਦੇ ਆ ਔਰ ਇਸ ਚੀਜ਼ ਦੇ ਅੰਦਰ ਆ, ਪਰ ਉਹ ਕਿਸੇ ਨੂੰ ਦੱਸਣਾ ਨਹੀਂ ਚਾਹੁੰਦੇ। ਗੁਮਨਾ,
1: ਹਾਂਜੀ,
0: ਆਪਣੀ ਕਮਿਊਨਿਟੀ ਦੇ ਵਿੱਚ ਇੱਕ ਪ੍ਰੋਬਲਮ ਆ, ਪ੍ਰੋਬਲਮ ਕਹੂੰਗਾ ਜਾਂ ਇਹ ਕਹਿ ਲਓ ਕਿ ਅਸੀਂ ਸ਼ੋਅ ਆਫ ਨਹੀਂ ਕਰਦੇ। ਸਾਨੂੰ ਇਹ ਲੱਗਦਾ ਕਿ ਅਸੀਂ ਜੇ ਆਪਣੇ ਦੁੱਖ ਦਾ, ਅਸੀਂ ਜੇ ਆਪਣੀਆਂ ਅੰਦਰਲੀਆਂ ਕਮੀਆਂ ਦਾ ਪ੍ਰਗਟਾਵਾ ਕਰਾਂਗੇ, ਲੋਕ ਸਾਨੂੰ ਕਮਜ਼ੋਰ ਸਮਝਣਗੇ।
1: ਹਾਂਜੀ।
0: ਜੇ ਮੈਂ ਕੁਛ ਐਸਾ ਫੀਲ ਕਰ ਰਿਹਾ ਤੇ ਲੋਕ ਯਾਰ ਮੈਨੂੰ ਇਹ ਨਾ ਕਹਿ ਦੇਣ ਕਿ ਮਾਨਸਿਕ ਤੌਰ 'ਤੇ ਬਿਮਾਰ ਆ।
1: ਹਾਂਜੀ।
0: ਜੇ ਮੈਨੂੰ ਮਾਨਸਿਕ ਪਰੇਸ਼ਾਨੀ ਹੋ ਰਹੀ ਆ, ਮੈਨੂੰ ਡਰ ਲੱਗ ਰਿਹਾ। ਕਈ ਵਾਰੀ ਅਸੀਂ ਡਰਦੇ ਹਾਂ, ਕੋਈ ਡਰ ਹੁੰਦਾ ਨਹੀਂ, ਉਹ ਅਚਨਚੇ ਡਰ ਹੁੰਦਾ, ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਡਰ ਕਾਹਦਾ। ਕਦੀ ਉਹ ਡਰ ਪੀਆਰ ਦਾ ਬਣ ਜਾਂਦਾ, ਕਦੀ ਉਹ ਡਰ ਕੰਮ ਦਾ ਬਣ ਜਾਂਦਾ, ਕਦੀ ਖਰਚਿਆਂ ਦਾ ਬਣ ਜਾਂਦਾ, ਕਦੀ ਫਿਊਚਰ ਦਾ ਬਣ ਜਾਂਦਾ, ਕਦੀ ਬੱਚਿਆਂ ਦੇ ਫਿਊਚਰ ਦਾ ਬਣ ਜਾਂਦਾ, ਕਦੀ ਤੁਹਾਡੇ ਆਪਣੇ ਜ਼ਿੰਦਗੀ ਦੇ ਰਿਸ਼ਤਿਆਂ ਦਾ ਬਣ ਜਾਂਦਾ। ਉਹ ਡਰ ਅਚਨਚੇਤ ਬਦਲਦਾ ਰਹਿੰਦਾ, ਉਹ ਡਰ ਨੂੰ ਐਂਗਜ਼ਾਇਟੀ ਕਹਿੰਦੇ ਆ, ਡਿਪਰੈਸ਼ਨ ਕਹਿੰਦੇ ਆ। ਫਿਰ ਅੱਗੇ ਜਾ ਕੇ ਉਸਦੇ ਜਿਹੜੇ ਬਹੁਤ ਸਾਰੇ ਖਤਰਨਾਕ ਜਿਹੜੇ ਨਤੀਜੇ ਸਾਨੂੰ ਭੁਗਤਣੇ ਪੈਂਦੇ ਆ, ਜੇ ਅਸੀਂ ਉਸ ਦਾ ਸਹੀ ਸਮੇਂ 'ਤੇ ਸਹੀ ਇਲਾਜ, ਇਲਾਜ ਉਹਦਾ ਕੀ ਆ? ਸ਼ੇਅਰ, ਆਪਾਂ ਕੱਲ੍ਹ ਗੱਲ ਕਰ ਰਹੇ ਸੀ ਕਿ ਸਾਈਕੈਟ੍ਰਿਸਟ ਜਿਹੜੇ ਹੁੰਦੇ ਆ ਉਹ ਵੀ ਤਾਂ ਤੁਹਾਡੇ ਨਾਲ ਗੱਲ ਹੀ ਕਰਦੇ ਆ, ਉਹ ਵੀ ਤੁਹਾਡੇ ਅੰਦਰੋਂ ਖਰੋਧ ਖਰੋਧ ਕੇ ਉਹ ਚੀਜ਼ਾਂ ਕੱਢਦੇ ਆ, ਤੁਹਾਨੂੰ ਪੁਰਾਣੀਆਂ ਗੱਲਾਂ ਉਹ ਪੁੱਛਣਾ ਚਾਹੁੰਦੇ ਆ ਕਿ ਤੁਹਾਨੂੰ ਕਿਹੜੀ ਚੀਜ਼ ਤੁਹਾਡੇ ਅੰਦਰ ਘਰ ਕਰਕੇ ਬੈਠੀ ਆ, ਕਿਹੜਾ ਡਰ ਤੁਹਾਨੂੰ ਖਾ ਰਿਹਾ, ਕਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਤੁਸੀਂ ਕਿਸੇ ਨਾਲ ਸ਼ੇਅਰ ਨਹੀਂ ਕਰਦੇ। ਬੇਸਿਕਲੀ ਸਮੇਂ ਰਹਿੰਦਿਆਂ ਤੁਸੀਂ ਕਰੋ ਆਪਣੇ ਸੱਜਣਾ ਮਿੱਤਰਾਂ ਨਾਲ, ਤੁਹਾਡੇ ਆਸ ਪਾਸ ਐਸੇ ਬਹੁਤ ਸਾਰੇ ਸੱਜਣ ਮਿੱਤਰ ਹੋਣਗੇ ਜਿਹੜੇ ਕਈ ਵਾਰੀ ਉਹ ਮਹਿਸੂਸ ਨਹੀਂ ਕਰਾਉਂਦੇ ਉਹ ਕਿਹੜੀ ਹੱਸਦੇ। ਅੱਛਾ, ਇਹ ਵੀ ਨਹੀਂ ਹੈ ਕਿ ਹੱਸਦੇ ਰਹਿਣ ਵਾਲੇ ਚਿਹਰੇ ਅੰਦਰੋਂ ਵੀ ਉਨੇ ਖੁਸ਼ ਹੋਣ।
1: ਹਾਂਜੀ।
0: ਕਈ ਵਾਰੀ ਲੋਕ ਵਿਖਾਵਾ ਕਰਦੇ ਆ ਪਰ ਅੰਦਰੋਂ ਉਹ ਬੜੀਆਂ ਮੁਸ਼ਕਲਾਵਾਂ ਦੇ ਨਾਲ, ਬੜੀਆਂ ਮੁਸੀਬਤਾਂ ਦੇ ਨਾਲ ਲੜਨ ਡਏ ਹੁੰਦੇ ਆ। ਅਸਲ ਵਿੱਚ ਉਹ ਮੁਸੀਬਤਾਂ ਹੁੰਦੀਆਂ ਹੀ ਨਹੀਂ, ਉਹਨਾਂ ਨੂੰ ਲੱਗਦਾ ਹੁੰਦਾ, ਉਹ ਡਰ ਹੁੰਦਾ ਉਹਨਾਂ ਦੇ ਅੰਦਰ। ਸੋ ਇਹਨੂੰ ਐਂਗਜ਼ਾਇਟੀ ਨਾ ਬਣਨ ਦਿਓ, ਇਹਨੂੰ ਡਿਪਰੈਸ਼ਨ ਨਾ ਬਣਨ ਦਿਓ। ਤੁਸੀਂ ਜੇ ਇੱਕ ਸਲਾਹ ਸੁਝਾਅ ਇਸ ਚੀਜ਼ 'ਚੋਂ ਨਿਕਲਣ ਬਾਰੇ ਦੇਣਾ ਚਾਹੋਗੇ ਤਾਂ, ਜਾਂ ਤੁਹਾਡਾ ਕੋਈ ਆਪਣਾ, ਤੁਸੀਂ ਇਸ ਚੀਜ਼ 'ਚੋਂ ਕਿਵੇਂ ਬਾਹਰ ਨਿਕਲੇ, ਕਿਵੇਂ ਇਸ ਚੀਜ਼ 'ਚੋਂ ਉੱਭਰ ਕੇ ਬਾਹਰ ਆਇਆ ਜਾ ਸਕਦਾ, ਕਿਵੇਂ ਆਪਣੇ ਵੱਲ, ਆਪਣੇ ਆਪ ਨੂੰ ਚੜ੍ਹਦੀ ਕਲਾ ਵੱਲ ਲਿਜਾਇਆ ਜਾ ਸਕਦਾ, ਤਾਂ ਜ਼ਰੂਰ ਦੱਸਿਓ। 905 6773333 कुछ ये ऐसिया गल् होंगे हो सकता कि इन्होंने गलों थोड़ा फन बहुत ज्यादा मज़ा ना आए थोड़ा क्योंकि ये गल् जिंदगी जीडिया रिलेट करने वाली गल् साढ़े माँ प्यो भी बड़ा कुछ समझाते ना सानू वधिया नहीं लगदियां गल्लां उस दौर दे विच सानू चीज़ां चंगियां पर समय दे नाल नाल ओह चीज़ां लगदियां कि यार काश असीं ओह चीज़ां मन्नदे सो कल समां घट सी अज अपने कोल कुछ मिनट हैगे आ सो तुसीं जे कोई मैसेज ऐसा जिहदे विच ऐसी कोई गल होवे कि ओह सुण के समझ के जिंदगी च बना के आपां उस दौर चों कल्लेपन वाले चो चुप चाप रहन वाले चो डिप्रैशन चो एंगजाइटी चो बाहर आया जा सके ऐसा कोई मैसेज ऐसी कोई टिप्स देना चाहूँ तो 905-673-3333 जुड़े हो पंजाबी लहरां दे नाल ते मेरे नाल गुमनाम ने गुमनाम थानू की लगता कि किवें निकलिया जा सकता कि कोई ऐसा ये जो आप ऐसे फेस चले जाने सानू ये लगता कि यार हुण की बनूँ मेरा
1: जो आप इस फेस च गुजर रहे हैं जो मेरा एक्सपीरियंस है उसके हिसाब न सब तो वाला चैलेंज ये लगता कि शायद अपनी गल कोई समझ नहीं पाएगा कोई रिलेट नहीं कर पाएगा जा खोरे अपने लिए बहुत जी गल आप तंग कर दे बहुत औखी है किसी समझाउणी तो मैं इस ते भी कुछ लिखिया सीगा मैं इस दौर च लंघ रहा सी वो इदा सीगा कि होया हालात बेकाबू ने क्यों देख के झुरने लग जाता कंडा वजे ते तुरना नहीं छड़दे बस संभल के तुरना लग जांदा मंजिल पाउण लई मेहनत लाजमी है बिन मेहनत हो जांदा सब तां नहीं जो तैनूं कामयाब होण तों रोक रिहा किस्मत ही है रब तां नहीं
0: क्या बात
1: सो मैं इह समझदा जी बंदे नूं सब तों वड्डा स्टैप जिहड़ा उह किसे नाल गल जरूर करनी चाहीदी आ ते इक थोड़ा बेफिकर आपां शुरू तो सुनते आए हैं कि नहीं आपां नूं एक डिसिपलिन च रहना चाहिए बहुत सारिया जगह ते डिसिपलिन जरूरी भी आ बट बहुत सारिया सिचुएशन च आपां नूं बेपरवाह ते बेफिकरा रहना चाहिए थोड़ा खुलना चाहिए अपने आप नूं
0: एक्सप्लोर मैनूं लगता कि हाँ जिवें तुसीं कहिंदे खुलना चाहिए मैनूं ये लगता कि तुहानूं मस्त मौले हो के जिंदगी बितानी चाहिए
1: हाँ जी
0: कई बार असीं बहुते सीरीयस बहुते सियाने बड़े इंटलैक्चुअल हो के भी असीं वो चीज़ों तक पहुँच नहीं पाते उस खुशी तक उस मौज तक ये जेडे लोग बेफिक्रे जे मन मौजे जिन्होंने असं कह दें कि अरे एवें उल जलूल दलां करने वाले वह कई बार साढ़े तो जिंदगी बेहतर ज्यों जाते
1: सही गल
0: जिंदगी ज्यौना ना एक कला आ जे गाना कला लिखना कला मैं लगता जिंदगी ज्यौना भी एक कला
1: सही गल
0: जिंदगी हर कोई ज्यों नहीं पाँगा जिंदगी दे मकसद हर कोई अपने हिसाब ना कढ़ी बैठा कि नहीं भाई जिंदगी इदा की होनी चाहिए आ जिंदगी इदा की होनी चाहिए आ जिंदगी इदा जीना चाहिए पर जिन्होंने जिंदगी जीने की कला आ गई वह मैं लगता कि असली जिंदगी जीने का स्वाद ले जाता
1: सही गल
0: ते मैं लगता कितने ना कि जे तुसी बिखरे हो बेफिक्रे हो मन मौजी हो तुसी हसन खेडन वाले हो जबलियां मारन वाले
1: हाँ जी
0: बहुतिया सियाणिया गलों कोई बहुत ही सुधरता नहीं होंगी
1: सही गल
0: सियाणिया गलां करने वाले डीप थिंकर होंगे तो डीप थिंकर जोड़े होंगे ना वो हमेशा ही डाउन फॉल च बहुत छेती चले जाते
1: उन्होंने छेती होंगे हाँ चीज़ को फील करते
0: सो 905-673-3333 905-673-3333 मैं कोई बहुत सियाणा नहीं तुम बहुत सियाने हैं सुलझवान सुलझे इंसान हो सकते हो तुम एक टिप्स दौ ता कि साढ़े सुनने वाले सुन किसी ना किसी की गल करनी पवे हो सकता किसी की जिंदगी बच जाए जी सत श्रीकाल जी कुलदीप जी तुम आने रहो सत श्रीकाल जी
2: ਭਾਜੀ ਬੰਦੇ ਨੂੰ ਨਾ ਵੀਕ ਦੇ ਵਿੱਚ ਘੱਟੋ ਘੱਟ 2 ਘੰਟੇ ਆਪਣੇ ਆਪ ਨੂੰ ਸਪੋਰਟਸ ਨੂੰ ਦੇਣੇ ਚਾਹੀਦੇ ਆ
0: ਸਪੋਰਟਸ ਨੂੰ
2: ਹਾਂਜੀ ਸਪੋਰਟਸ 'ਚ ਹੁੰਦੇ ਹੋ ਤੁਸੀਂ ਡਿਫਰੈਂਟ ਡਿਫਰੈਂਟ ਲੋਕਾਂ ਨੂੰ ਮਿਲਦੇ ਹੋ ਤੁਹਾਡੀ ਸੋਚ ਅਲੱਗ ਅਲੱਗ ਹੋ ਜਾਂਦੀ ਆ ਠੀਕ ਹੈ ਕੋਈ ਬੰਦਾ ਤੁਹਾਡੇ ਤੋਂ ਬਹੁਤ ਹਾਈ ਲੈਵਲ ਦਾ ਹੁੰਦਾ ਉਹਦੀ ਨਮਰਤਾ ਨਾਲ ਗੱਲ ਕਰ ਰਿਹਾ ਹੁੰਦਾ ਕੋਈ ਲੋ ਹੁੰਦਾ ਆ ਉਹ ਵੀ ਤੁਹਾਡੇ ਨਾਲ ਵਧੀਆ ਕਰ ਰਿਹਾ ਹੁੰਦਾ ਤੇ ਉੱਥੇ ਸਪੋਰਟਸ ਦੇ ਵਿੱਚ ਸਾਰੇ ਬਰਾਬਰ ਦੇ ਹੁੰਦੇ ਆ ਤੇ ਜਦ ਤੁਸੀਂ ਆਪਣੀ ਕੋਈ ਗੱਲਬਾਤ ਕਰਦੇ ਚੰਗਾ ਯਾਰ ਦੋਸਤ ਮਿਲ ਜਾਂਦਾ ਉਹ ਤੁਹਾਨੂੰ ਚੰਗਾ ਗਾਈਡ ਕਰਦਾ ਹੈ
0: ਸੋ ਤੁਸੀਂ ਕਹਿੰਦੇ ਹੋ ਕਿ ਸਪੋਰਟਸ ਇੱਕ ਵਧੀਆ ਜ਼ਰੀਆ
2: ਸਭ ਤੋਂ ਵਧੀਆ ਜੀ
0: ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮੱਚ 905-673-3333 905-673-3333 ਬਿਲਕੁਲ ਸਪੋਰਟਸ ਜਿੱਥੇ ਤੁਹਾਡੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਵਿੱਚ ਕੰਮ ਕਰਦੀ ਆ ਜਿਮ ਹੋ ਗਿਆ ਗੇਮਾਂ ਹੋ ਗਈਆਂ ਖੇਡਾਂ ਹੋ ਗਈਆਂ ਉੱਥੇ ਮੈਨੂੰ ਲੱਗਦਾ ਕਿ ਜੇ ਆਪਾਂ ਗੱਲ ਕਰੀਏ ਕਿ ਖੇਡਾਂ ਆ ਉਹ ਦੋਨਾਂ ਦਾ ਸੁਮੇਲ ਆ। ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਜੁੜੇ ਹੋਇਓ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ।
3: ਫਸਟ ਸੈਕਿੰਡ ਜਾਂ ਥਰਡ ਮੋਰਗੇਜ ਲਈ ਜਾਂ ਕਿਸੇ ਵੀ ਤਰ੍ਹਾਂ ਦਾ ਲੋਨ ਲੈਣ ਲਈ ਮਨੀਸ਼ ਨੂੰ ਕਾਲ ਕਰੋ 416-317-3437। ਰੇਟਸ ਝਟਪਟ ਸਰਵਿਸ ਲਈ ਮਨੀਸ਼ 416-317-3487।
4: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਸੋ ਬਿਲਕੁਲ ਜੀ, ਨਾਲ ਦੀ ਨਾਲ ਤੁਸੀਂ ਅਪਲਾਈਂਸ ਜੰਕਸ਼ਨ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਤੁਸੀਂ ਅਪਲਾਈਂਸਿਸ ਖਰੀਦਣ ਜਾ ਰਹੇ ਹੋ ਤਾਂ ਇੱਕ ਗੇੜਾ ਤੁਸੀਂ ਅਪਲਾਈਂਸ ਜੰਕਸ਼ਨ 'ਤੇ ਜ਼ਰੂਰ ਮਾਰਨਾ। ਦੋ ਲੋਕੇਸ਼ਨ ਤੋਂ ਸਰਵ ਕਰ ਰਹੇ ਨੇ, ਕਿਸੇ ਵੀ ਤਰ੍ਹਾਂ ਦੇ ਅਪਲਾਈਂਸਿਸ ਤੁਸੀਂ ਲੈਣੇ ਆ, ਵਾਸ਼ਰ, ਡਰਾਇਰਸ, ਰੈਫਰੀਜਰੇਟਰ, ਸਟੋਵਸ, ਤਾਂ ਤੁਸੀਂ ਅਪਲਾਈਂਸ ਜੰਕਸ਼ਨ 905-450-0054 905-450-0054 ਅਪਲਾਈਂਸ ਜੰਕਸ਼ਨ 'ਤੇ ਤੁਸੀਂ ਇੱਕ ਗੇੜਾ ਜ਼ਰੂਰ ਮਾਰ ਕੇ ਆਉਣਾ।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲ ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ, ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-1478-905-799-1478-1495-799-1498-1495-799-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1598-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1598-1598-1598-1598-1598-1598-1598-1598-1598-1598-1598-1598-1598-1598-1598-1598-
4: 573 9056 73 33 37.

ਸੋ ਸਮਾਂ ਹੋ ਚੁੱਕਿਆ ਜੀ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿਲੋਂ ਨਾਲ ਗੱਲਬਾਤ ਕਰਨ ਦਾ। ਕੁਛ ਹੀ ਸਮੇਂ ਦੇ ਵਿੱਚ ਅਸੀਂ ਕਾਲ ਲੱਗੀ ਹੈ ਅਤੇ ਔਰ ਦੁਨੀਆ ਦੇਸ਼ ਦੁਨੀਆ ਦੀਆਂ ਖਬਰਾਂ ਦੇ ਨਾਲ ਰਾਬਤਾ ਕਰਾਂਗੇ। ਪ੍ਰੋਫੈਸਰ ਸੁਦੀਪ ਸਿੰਘ ਢਿਲੋਂ ਤੋਂ ਖਬਰਾਂ ਦੇ ਨਾਲ ਸਾਂਝ ਪਾਵਾਂਗੇ। ਜੁੜਿਓ ਪੰਜਾਬੀ ਲਹਿਰਾਂ ਦੇ ਨਾਲ।

0: ਸੋ ਬਿਲਕੁਲ ਜੀ, ਸਾਡੀ ਕਾਲ ਲੱਗ ਚੁੱਕੀ ਹੈ ਜੀ ਪ੍ਰੋਫੈਸਰ ਸੁਦੀਪ ਸਿੰਘ ਢਿਲੋਹਣਾ ਨਾਲ, ਅਤੇ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਦੇ ਹਾਂ ਅਤੇ ਫਿਰ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਹਾਜ਼ਰ ਹੋਵਾਂਗੇ। ਸੋ ਚੱਲਦੇ ਹਾਂ ਜੀ ਪੰਜਾਬ ਖਬਰਾਂ ਦੇ ਵੱਲ, ਪ੍ਰੋਫੈਸਰ ਸੁਦੀਪ ਸਿੰਘ ਢਿਲੋਂ।
1: ਸਤਿ ਸ਼੍ਰੀ ਅਕਾਲ ਜੀ, ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ। ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਦੂਜੇ ਦਿਨ ਵਿਧਾਨ ਸਭਾ ਵਿੱਚ ਇੱਕ ਬੇਹੱਦ ਮਹੱਤਵਪੂਰਨ ਮਤਾ ਪਾਸ ਕਰਦਿਆਂ ਕੇਂਦਰ ਸਰਕਾਰ ਦੀ ਪੈਟਰੋਲ ਵਿੱਚ 20% ਇਥਾਨਾਲ ਮਿਨੋਨ ਯਾਨੀ ਕਿ E20 ਦੀ ਨੀਤੀ ਵਿਰੁੱਧ ਸਖ਼ਤ ਰੁੱਖ ਅਪਣਾਇਆ ਗਿਆ। ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਪਾਸ ਕੀਤੇ ਗਏ ਨਿੰਦਾ ਮਤੇ ਵਿੱਚ ਮੰਗ ਕੀਤੀ ਗਈ ਹੈ ਕਿ ਇਸ E20 ਨੀਤੀ ਨੂੰ ਤੁਰੰਤ ਵਾਪਸ ਲਿਆ ਜਾਵੇ ਕਿਉਂਕਿ ਇਸ ਨਾਲ ਆਮ ਖਪਤਕਾਰਾਂ, ਵਾਹਨ ਮਾਲਕਾਂ ਅਤੇ ਖੇਤੀਬਾੜੀ ਖੇਤਰ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ। ਇਸ ਮਤੇ ਉੱਤੇ ਬਹਿਸ ਦੌਰਾਨ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਇੱਕ ਪੁਰ ਵਿੱਚ ਆਖਿਆ ਕਿ ਪੈਟਰੋਲ ਵਿੱਚ ਈਥਾਨੋਲ ਦੀ ਮਾਤਰਾ ਵਧਣ ਕਾਰਨ ਗੱਡੀਆਂ ਦੀ ਮਾਈਲੇਜ ਵਿੱਚ ਭਾਰੀ ਗਿਰਾਵਟ ਆਈ ਹੈ ਤੇ ਇੰਜਣਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ। ਵਿਧਾਨ ਸਭਾ ਵਿੱਚ ਪਾਸ ਹੋਏ ਇਸ ਮਤੇ ਨੂੰ ਹੁਣ ਕੇਂਦਰ ਸਰਕਾਰ ਕੋਲ ਭੇਜਿਆ ਜਾਵੇਗਾ ਤਾਂ ਜੋ ਇਸ ਨੀਤੀ ਵਿੱਚ ਲੋੜੀਂਦੀਆਂ ਸੋਧਾਂ ਕੀਤੀਆਂ ਜਾ ਸਕਣ ਜਾਂ ਅਜਿਹਾ ਕਰਨ ਲਈ ਕਿਹਾ ਜਾ ਸਕੇ। ਇਸ ਤੋਂ ਬਾਅਦ ਵਿਧਾਨ ਸਭਾ ਦੀ ਕਾਰਵਾਈ ਨੂੰ ਅੱਜ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੀਰੀ ਪੀਰੀ ਖਾਲਸਾ ਮਾਰਚ ਦੌਰਾਨ ਲੰਘੇ ਕੱਲ ਇੱਕ ਵੱਡਾ ਬਿਆਨ ਦਿੱਤਾ। ਉਹਨਾਂ ਕਿਹਾ ਕਿ ਜੇ ਕੋਈ ਪੰਥ ਦੇ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਕਰੇਗਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਬੋਲੇਗਾ ਵੀ, ਸੰਬੰਧਿਤ ਵਿਅਕਤੀਆਂ ਨੂੰ ਤਲਬ ਵੀ ਕਰੇਗਾ ਅਤੇ ਜੇ ਉਹ ਮੰਨ ਕੇ ਵੀ ਆਪਣੇ ਵਾਅਦੇ ਤੋਂ ਮੁਕਰਨਗੇ ਤਾਂ ਪੰਥਕ ਮਰਿਆਦਾ ਮੁਤਾਬਕ ਕਾਰਵਾਈ ਵੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤੁਲਨਾ ਕਿਸੇ ਵੀ ਸਿਆਸੀ ਪਾਰਟੀ ਦੇ ਇਕੱਠ ਜਾਂ ਸਮਰਥਕਾਂ ਨਾਲ ਕਰਨਾ ਗੁਰੂ ਦੁਆਰਾ ਬਖਸ਼ਿਸ਼ ਸਿਧਾਂਤ ਨੂੰ ਠੇਸ ਪਹੁੰਚਾਉਣ ਦੇ ਬਰਾਬਰ ਹੈ। ਜਥੇਦਾਰ ਨੇ ਬਿਨਾਂ ਕਿਸੇ ਦਾ ਨਾਂ ਲਿਆ ਇਹ ਵੀ ਕਿਹਾ ਕਿ ਪਿਛਲੇ ਸਮੇਂ ਤੋਂ ਕੁਝ ਸਿਆਸੀ ਲੋਕ ਪੰਥਕ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਕਰਦੇ ਆ ਰਹੇ ਨੇ ਅਤੇ ਹੁਣ ਜਦੋਂ ਗੁਰੂ ਦੀ ਸੰਗਤ ਵਰਗੇ ਪਾਵਨ ਸ਼ਬਦ ਨੂੰ ਵੀ ਸਿਆਸੀ ਮਕਸਦਾਂ ਲਈ ਵਰਤਣ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਜਥੇਦਾਰ ਦਾ ਕਹਿਣਾ ਹੈ ਕਿ ਬਹੁਤ ਹੀ ਗੰਭੀਰ ਅਤੇ ਚਿੰਤਾ ਵਾਲੀ ਗੱਲ ਹੈ। ਜਥੇਦਾਰ ਗੜਗੱਜ ਨੇ ਇਹ ਵੀ ਕਿਹਾ ਕਿ ਸਿਆਸੀ ਲੋਕ ਆਪਣੇ ਸੰਵਿਧਾਨਿਕ ਫਰਜ਼ ਨਿਭਾਉਣ, ਜਦਕਿ ਪੰਥ ਦੀ ਅਗਵਾਈ ਅਤੇ ਪੰਥਕ ਮਾਮਲਿਆਂ ਬਾਰੇ ਫੈਸਲੇ ਕਰਨ ਦਾ ਅਧਿਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹੈ ਜੋ ਕਿ ਆਪਣੀ ਜ਼ਿੰਮੇਵਾਰੀ ਨਿਭਾਉਣੀ ਭਲੀ ਭਾਂਤ ਜਾਣਦਾ ਹੈ। ਉਹਨਾਂ ਕਿਹਾ ਕਿ ਬੇਅਦਬੀ ਨਾਲ ਸੰਬੰਧਿਤ ਕਾਨੂੰਨ ਦੇ ਮਾਮਲੇ ਵਿੱਚ ਵੀ ਪੰਥ ਦਾ ਸਪਸ਼ਟ ਮਤ ਹੈ ਕਿ ਜਿਹਨਾਂ ਸੋਧਾਂ ਅਤੇ ਇਤਰਾਜ਼ਯੋਗ ਮਤਾਂ ਨੂੰ ਹਟਾਉਣ ਲਈ ਕਿਹਾ ਗਿਆ ਹੈ ਉਹ ਹਟਾਈਆਂ ਜਾਣ। ਜਦੋਂ ਤੱਕ ਇਹਨਾਂ ਮਤਾਂ ਨੂੰ ਹਟਾਇਆ ਨਹੀਂ ਜਾਂਦਾ, ਜਥੇਦਾਰ ਗੜਗੱਜ ਦਾ ਕਹਿਣਾ ਹੈ ਕਿ ਤਦ ਤੱਕ ਅਜਿਹਾ ਕਾਨੂੰਨ ਸਿੱਖ ਕੌਮ ਲਈ ਪ੍ਰਵਾਨਯੋਗ ਨਹੀਂ ਹੋਵੇਗਾ। ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਦੀ ਗੱਲ ਵੀ ਇੱਕ ਵਾਰ ਫਿਰ ਉਭਰੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦਾ ਪ੍ਰਾਈਵੇਟ ਚੈਨਲ ਨਾਲ ਕੀਤਾ ਸਮਝੌਤਾ ਜੁਲਾਈ 2023 ਵਿੱਚ ਸਮਾਪਤ ਹੋ ਜਾਣ ਦੀ ਗੱਲ ਆਖੀ ਗਈ ਹੈ ਅਤੇ ਸ਼੍ਰੋਮਣੀ ਕਮੇਟੀ ਦਾ ਕਹਿਣਾ ਕਿ ਹੁਣ ਉਹਨਾਂ ਵੱਲ ਕੋਈ ਸਲਾਨਾ ਲੈਣ ਦੇਰੀ ਬਾਕੀ ਨਹੀਂ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੇ ਲੰਘੇ ਕੱਲ ਇਸ ਸੰਬੰਧੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਗੁਰਬਾਣੀ ਪ੍ਰਸਾਰਣ ਦੇ ਮਾਮਲੇ ਵਿੱਚ ਪ੍ਰਾਈਵੇਟ ਚੈਨਲ ਵੱਲ ਸ਼੍ਰੋਮਣੀ ਕਮੇਟੀ ਦਾ ਬਕਾਇਆ ਹੋਣ ਬਾਰੇ ਗਲਤ ਸੂਚਨਾਵਾਂ ਚੱਲ ਰਹੀਆਂ ਨੇ। ਉਹਨਾਂ ਕਿਹਾ ਇਸ ਸਾਲ 2023 ਵਿੱਚ ਆਪਣਾ ਯੂਟਿਊਬ ਚੈਨਲ ਸ਼ੁਰੂ ਕਰਕੇ ਸ਼੍ਰੋਮਣੀ ਕਮੇਟੀ ਨੇ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਆਰੰਭ ਕਰ ਦਿੱਤਾ ਸੀ ਤੇ ਇਸ ਕਰਕੇ ਪਹਿਲਾਂ ਪ੍ਰਸਾਰਣ ਕਰ ਰਹੇ ਚੈਨਲ ਨਾਲ ਇਕਰਾਰਨਾਮਾ ਖਤਮ ਹੋ ਗਿਆ ਸੀ। ਸ਼੍ਰੋਮਣੀ ਕਮੇਟੀ ਦਾ ਕਹਿਣਾ ਕਿ ਸਾਲ 2023 ਵਿੱਚ ਗੁਰਬਾਣੀ ਪ੍ਰਸਾਰਣ ਦੇ ਸਾਰੇ ਹੱਕ ਹਕੂਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਸ ਰਾਖਵੇਂ ਕਰ ਦਿੱਤੇ ਗਏ ਨੇ। ਦੋ ਦਿਨਾਂ ਦੇ ਵਿਘਨ ਤੋਂ ਬਾਅਦ ਪੰਜਾਬ ਰੋਡਵੇਜ਼, ਪਨਬੱਸ ਅਤੇ PRTC ਦੇ ਕੱਚੇ ਮੁਲਾਜ਼ਮਾਂ ਨੇ ਟਰਾਂਸਪੋਰਟ ਵਿਭਾਗ ਵੱਲੋਂ ਉਹਨਾਂ ਦੀਆਂ ਮੁੱਖ ਮੰਗਾਂ ਨੂੰ ਪ੍ਰਵਾਨ ਹੋਣ ਸੰਬੰਧੀ ਇੱਕ ਸਰਕਾਰੀ ਪੱਤਰ ਮਿਲਣ ਤੋਂ ਬਾਅਦ ਆਪਣੀ ਸੂਬਾ ਵਿਆਪੀ ਹੜਤਾਲ ਵਾਪਸ ਲੈ ਲਈ ਹੈ। ਲਗਭਗ 7,500 ਵਰਕਰ ਐਤਵਾਰ ਤੋਂ ਹੜਤਾਲ ਤੇ ਸਨ ਤੇ ਉਹਨਾਂ ਨੇ 5 ਅਗਸਤ ਤੱਕ ਆਪਣਾ ਰੋਸ ਪ੍ਰਦਰਸ਼ਨ ਜਾਰੀ ਰੱਖਣ ਦਾ ਐਲਾਨ ਕੀਤਾ ਹੋਇਆ ਸੀ। ਉਹਨਾਂ ਨੇ ਹੁਣ ਹੜਤਾਲ ਵਾਪਸ ਲੈ ਲਈ ਹੈ, ਜਿਸ ਦਰਮਿਆਨ 2000 ਤੋਂ ਵੱਧ ਬੱਸਾਂ ਰੁਕੀਆਂ ਰਹੀਆਂ ਸਨ ਤੇ ਸੈਂਕੜੇ ਯਾਤਰੀ ਖੱਜਲ ਖੁਆਰ ਹੋਏ। ਦਰਅਸਲ ਪੰਜਾਬ ਰੋਡਵੇਜ਼ ਬਨ ਬੱਸ ਅਤੇ PRTC ਕੰਟਰੈਕਟ ਵਰਕਰਸ ਯੂਨੀਅਨ ਵੱਲੋਂ ਲੰਮੇ ਸਮੇਂ ਤੋਂ ਲਟਕਦੇ ਆ ਰਹੀਆਂ ਮੰਗਾਂ ਨੂੰ ਲੈ ਕੇ ਇਹ ਹੜਤਾਲ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਮੁਲਾਜ਼ਮਾਂ ਨੂੰ ਪੱਕਾ ਕਰਨਾ, ਆਊਟਸੋਰਸਿੰਗ ਸਿਸਟਮ ਨੂੰ ਖਤਮ ਕਰਨਾ ਤੇ ਪਿਛਲੇ ਸਾਲ ਨਵੰਬਰ ਵਿੱਚ ਕਿਲੋਮੀਟਰ ਸਕੀਮ ਦੇ ਪ੍ਰਦਰਸ਼ਨ ਦੇ ਦੌਰਾਨ ਯੂਨੀਅਨ ਮੈਂਬਰਾਂ ਵਿਰੁੱਧ ਪੁਲਿਸ ਕੇਸਾਂ ਨੂੰ ਵਾਪਸ ਲੈਣਾ ਸ਼ਾਮਲ ਸੀ। ਹੁਣ ਹੜਤਾਲ ਖਤਮ ਹੋਣ ਤੋਂ ਬਾਅਦ ਅੱਜ ਤੋਂ ਬੱਸਾਂ ਆਪਣਾ ਰੁਟੀਨ ਕੰਮ ਕਾਜ ਸ਼ੁਰੂ ਕਰ ਦੇਣਗੀਆਂ। ਪੰਜਾਬ ਵਿਧਾਨ ਸਭਾ ਵਿੱਚ ਸਿਫਰ ਕਾਲ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਇੱਕ ਵਾਰ ਫਿਰ ਉੱਠਿਆ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਜੋ ਕਿ ਕੁਝ ਦਿਨ ਪਹਿਲਾਂ ਵਾਰਸ ਪੰਜਾਬ ਦੇ ਜਥੇਬੰਦੀ ਵਿੱਚ ਸ਼ਾਮਲ ਹੋ ਗਏ ਸਨ, ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਵਾਰਸ ਪੰਜਾਬ ਦੇ ਜਥੇਬੰਦੀ ਨੇ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤਾ ਸੀ, ਜਿਸ ਵਿੱਚ ਬੰਦੀ ਸਿੰਘਾਂ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਦੀ ਰਿਹਾਈ ਵੀ ਗੱਲ ਉਠਾਈ ਸੀ। ਇਆਲੀ ਨੇ ਵਿਧਾਨ ਸਭਾ ਵਿੱਚ ਇਹ ਵੀ ਕਿਹਾ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਵਾਰ ਵਾਰ ਪੈਰੋਲ ਮਿਲਦੀ ਰਹੀ ਹੈ, ਪਰ ਉਹਨਾਂ ਦੇ ਪਾਰਟੀ ਪ੍ਰਧਾਨ ਜੋ ਕਿ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਨੇ, ਉਹਨਾਂ ਵੱਲੋਂ ਵਾਰ ਵਾਰ ਕਹੇ ਜਾਣ ਦੇ ਬਾਵਜੂਦ ਵੀ ਪੈਰੋਲ ਨਹੀਂ ਦਿੱਤੀ ਗਈ, ਜਿਸ ਕਰਕੇ ਉਹਨਾਂ ਦੇ MP ਲੈਂਡ ਫੰਡ ਵੀ ਜਾਰੀ ਨਹੀਂ ਹੋਏ। ਇਆਲੀ ਨੇ ਦੋਸ਼ ਲਾਇਆ ਕਿ ਉਹਨਾਂ ਉੱਤੇ ਜੋ ਕਾਰਵਾਈ ਚੱਲ ਰਹੀ ਹੈ ਉਸ ਵਿੱਚ ਸੁਧਾਰ ਦੀ ਲੋੜ ਹੈ। ਇਸ ਦਰਮਿਆਨ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾੜਾ ਨੇ ਸਫਲ ਕਾਰ ਦੌਰਾਨ ਗੁਰਦਾਸਪੁਰ ਵਿੱਚ ਕੂੜਾ ਨਾ ਚੁੱਕੇ ਜਾਣ ਦਾ ਮੁੱਦਾ ਚੁੱਕਿਆ ਤੇ ਕਿਹਾ ਕਿ ਜੇਕਰ ਉਹਨਾਂ ਦੇ ਇਲਾਕੇ ਵਿੱਚ ਕੂੜਾ ਅਤੇ ਇਸ ਦਾ ਮਸਲਾ ਹੱਲ ਨਾ ਹੋਇਆ ਤਾਂ ਉਹ DC ਦੀ ਕੋਠੀ ਅੱਗੇ ਕੂੜੇ ਦਾ ਢੇਰ ਲਾਉਣਗੇ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਸੁਧਾਈ ਯਾਨੀ ਕਿ AR ਦੀ ਪ੍ਰਕਿਰਿਆ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਪਤਾ ਲੱਗਾ ਕਿ ਇਸ ਨਾਲ ਪੰਜਾਬ ਵਿੱਚ 20 ਲੱਖ ਦੇ ਕਰੀਬ ਉਹਨਾਂ ਵੋਟਰਾਂ ਉੱਤੇ ਤਲਵਾਰ ਲੱਗ ਗਈ ਹੈ ਜਿਨ੍ਹਾਂ ਨੇ BLOs ਨੂੰ ਆਪਣੇ ਫਾਰਮ ਜਮ੍ਹਾਂ ਨਹੀਂ ਕਰਵਾਏ, ਜਦਕਿ 1.93 ਕਰੋੜ ਵੋਟਰਾਂ ਨੇ ਆਪਣੇ ਫਾਰਮ ਜਮ੍ਹਾਂ ਕਰਵਾ ਦਿੱਤੇ। BLOs ਕੋਲ ਫਾਰਮ ਜਮ੍ਹਾਂ ਨਾ ਕਰਵਾਉਣ ਵਾਲੇ 20 ਲੱਖ ਵੋਟਰਾਂ ਵਿੱਚੋਂ 9.5 ਦੇ ਕਰੀਬ ਲੱਖ ਵੋਟਰ ਸ਼ਿਫਟ ਹੋ ਚੁੱਕੇ ਨੇ ਅਤੇ 4,12,000 ਵੋਟਰ ਘਰ ਵਿੱਚ ਨਹੀਂ ਮਿਲੇ। ਇਸ ਤੋਂ ਇਲਾਵਾ ਪੰਜਾਬ ਵਿੱਚ 6.5 ਲੱਖ ਵੋਟਰਾਂ ਦੀ ਮੌਤ ਵੀ ਹੋ ਚੁੱਕੀ ਹੈ ਅਤੇ 1.19 ਲੱਖ ਵੋਟਾਂ ਡੁਪਲੀਕੇਟ ਪਾਈਆਂ ਗਈਆਂ ਨੇ। ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿਸ਼ਰਾ ਨੇ ਚੰਡੀਗੜ੍ਹ ਵਿੱਚ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਦੱਸਿਆ ਕਿ ਪੰਜਾਬ ਵਿੱਚ ਫਾਰਮ ਜਮ੍ਹਾਂ ਕਰਵਾਉਣ ਵਾਲੇ ਵੋਟਰਾਂ ਵਿੱਚੋਂ 12 ਲੱਖ ਦੇ ਕਰੀਬ ਵੋਟਰਾਂ ਦੀ ਮੈਪਿੰਗ ਨਹੀਂ ਹੋਈ ਹੈ। ਇਸ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ 13 ਅਗਸਤ ਤੋਂ 12 ਸਤੰਬਰ ਤੱਕ ਇਹਨਾਂ ਵੋਟਰਾਂ ਨੂੰ ਨੋਟਿਸ ਜਾਰੀ ਕਰਕੇ ਮੈਪਿੰਗ ਦੇ ਕੰਮ ਨੂੰ ਮੁਕੰਮਲ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੇ ਨਵੇਂ ਆਦੇਸ਼ਾਂ ਮੁਤਾਬਕ ਜਿਹਨਾਂ ਪੋਲਿੰਗ ਬੂਥਾਂ ਉੱਤੇ 1200 ਤੋਂ ਵੱਧ ਵੋਟਾਂ ਨੇ ਉਹਨਾਂ ਪੋਲਿੰਗ ਬੂਥਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਪੰਜਾਬ ਕਾਂਗਰਸ ਵਿਵਾਦ ਦਰਮਿਆਨ ਪਹਿਲੀ ਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਖ਼ਤ ਬੋਲ ਬੋਲੇ ਨੇ। ਲੰਘੇ ਕੱਲ ਫਾਜ਼ਿਲਕਾ ਦੇ ਇੱਕ ਪੈਲਸ ਵਿੱਚ ਕੀਤੀ ਗਈ ਕਾਂਗਰਸ ਪਾਰਟੀ ਦੀ ਰੈਲੀ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਪਾਰਟੀ ਵਿੱਚ ਵਿਰੋਧੀ ਸਰਗਰਮੀਆਂ ਕਰਨ ਵਾਲਿਆਂ ਖਿਲਾਫ਼ ਤਿੱਖੇ ਸ਼ਬਦੀ ਹਮਲੇ ਕੀਤੇ। ਕਾਂਗਰਸ ਪਾਰਟੀ ਦੇ ਸਮਾਗਮ ਵਿੱਚ ਸਾਰੇ ਵੱਖ ਵੱਖ ਧੜਿਆਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਰਾਜਾ ਵੜਿੰਗ ਨੇ ਹਮਲਾਵਰ ਰੁੱਖ ਅਪਣਾਉਂਦਿਆਂ ਕਿਹਾ ਕਿ ਜੋ ਵਿਅਕਤੀ ਪਾਰਟੀ ਵਿਰੋਧੀ ਸਰਗਰਮੀਆਂ ਕਰ ਰਹੇ ਨੇ ਉਹਨਾਂ ਬਾਰੇ ਕਾਂਗਰਸ ਹਾਈਕਮਾਂਡ ਹਰ ਤਰ੍ਹਾਂ ਦੀ ਰਿਪੋਰਟ ਲੈ ਰਹੀ ਹੈ। ਟਿਕਟਾਂ ਸੰਬੰਧੀ ਬੋਲਦਿਆਂ ਰਾਜਾ ਵੜਿੰਗ ਨੇ ਕਿਸੇ ਵੀ ਆਗੂ ਦਾ ਨਾਂ ਲਏ ਬਿਨਾਂ ਇਹ ਕਿਹਾ ਕਿ ਪਾਰਟੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ ਕਿ ਉਹਨਾਂ ਨੂੰ 1 ਤੋਂ ਵੱਧ ਟਿਕਟਾਂ ਦਿੱਤੀਆਂ ਜਾਣ। ਉਹਨਾਂ ਇਹ ਵੀ ਕਿਹਾ ਕਿ ਜਿਸ ਵਿਅਕਤੀ ਨੇ BJP ਨਾਲ ਸਾਂਝ ਪਾਈ ਹੋਵੇ ਉਸਨੂੰ ਕਾਂਗਰਸ ਵੱਲੋਂ ਇੱਕ ਵੀ ਟਿਕਟ ਦਿੱਤੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਵੜਿੰਗ ਨੇ ਇੱਥੋਂ ਤੱਕ ਕਿਹਾ ਕਿ ਜੇ ਉਹ ਪ੍ਰਧਾਨ ਰਹੇ ਤਾਂ ਪਾਰਟੀ ਵਿਰੋਧੀ ਕਿਸੇ ਵੀ ਵਿਅਕਤੀ ਨੂੰ 1 ਵੀ ਟਿਕਟ ਨਹੀਂ ਦੇਣਗੇ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਸੁਣਾਉਂਦੇ ਹਾਂ। ਪੰਜਾਬ ਪੁਲਿਸ ਵੱਲੋਂ ਪੈਟਰੋਲ ਬੰਬਾਂ ਤੇ ਪਿਸਤੌਲਾਂ ਨਾਲ ਚਾਰ ਨਾਬਾਲਗਾਂ ਸਮੇਤ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਰੈੱਡ ਸੀ ਵਿੱਚ ਭਾਰਤੀ ਜਹਾਜ਼ ਉੱਤੇ ਹਮਲਾ ਹੋਇਆ ਜਿਸ ਵਿੱਚੋਂ 14 ਮੱਲਾਹ ਬਚਾਏ ਗਏ ਨੇ ਅਤੇ ਸ਼ੁਰੂਆਤੀ ਜਾਣਕਾਰੀ ਮੁਤਾਬਕ ਯਮਨ ਦੇ ਪੱਛਮੀ ਤੱਟ ਨੇੜੇ ਜਹਾਜ਼ ਉੱਤੇ ਵਿਸਫੋਟਕਾਂ ਨਾਲ ਭਰੀ ਕਿਸ਼ਤੀ ਰਾਹੀਂ ਹਮਲਾ ਕੀਤਾ ਗਿਆ। ਆਈਲੈਂਡ ਦੇ ਫੂਕੇਟ ਤੋਂ ਦਿੱਲੀ ਆ ਰਿਹਾ ਏਅਰ ਇੰਡੀਆ ਦਾ ਹਵਾਈ ਜਹਾਜ਼ ਅਸਮਾਨ ਵਿੱਚ ਭਿਆਨਕ ਟਰਬੂਲੈਂਸ ਦੀ ਲਪੇਟ ਵਿੱਚ ਆ ਗਿਆ ਜਿਸ ਕਾਰਨ 17 ਲੋਕ ਜ਼ਖਮੀ ਹੋਏ ਨੇ। 134 ਯਾਤਰੀ ਲੈ ਕੇ ਇਹ ਜਹਾਜ਼ ਥਾਈਲੈਂਡ ਤੋਂ ਦਿੱਲੀ ਆ ਰਿਹਾ ਸੀ। ਅਯੋਧਿਆ ਸਥਿਤ ਵਿਵਾਦਿਤ ਢਾਂਚਾ ਢਾਹੁਣ ਦੀ ਜਾਂਚ ਲਈ ਬਣਾਏ ਗਏ ਕਮਿਸ਼ਨ ਦੇ ਮੁਖੀ ਜਸਟਿਸ MS ਲਿਬਰਾਹਨ ਦਾ ਚੰਡੀਗੜ੍ਹ ਵਿੱਚ 87 ਸਾਲ ਦੀ ਉਮਰੇ ਦੇਹਾਂਤ ਹੋ ਗਿਆ। ਉਹਨਾਂ ਨੇ ਬਾਬਰੀ ਮਸਜਿਦ ਦੇ ਮਾਮਲੇ ਉੱਤੇ ਕਮਿਸ਼ਨ ਦੇ ਮੁਖੀ ਵਜੋਂ 17 ਸਾਲ ਬਾਅਦ ਆਪਣੀ ਰਿਪੋਰਟ ਪੇਸ਼ ਕੀਤੀ ਸੀ। ਅਮਰੀਕੀ ਕਾਰੋਬਾਰੀ ਐਲਨ ਮਸਕ ਦੀ ਪੁਲਾੜ ਕੰਪਨੀ ਸਪੇਸ ਐਕਸ ਦੇ ਫਾਲਕਨ 9 ਰਾਕੇਟ ਦਾ ਕਿਆ ਹੋਇਆ ਉੱਪਰਲਾ ਹਿੱਸਾ ਅੱਜ ਚੰਦਰਮਾ ਨਾਲ ਟਕਰਾ ਸਕਦਾ ਹੈ, ਇਸ ਸੰਬੰਧੀ ਮੀਡੀਆ ਵਿੱਚ ਰਿਪੋਰਟਾਂ ਆਈਆਂ ਨੇ। ਅਮਰੀਕਾ ਵਿੱਚ ਵੱਖ ਵੱਖ ਅਪਰਾਧਾਂ ਵਿੱਚ ਘਿਰੇ ਭਾਰਤੀ ਮੂਲ ਦੇ ਇੱਕ ਵਿਅਕਤੀ ਸਮੇਤ 25 ਲੋਕਾਂ ਦੀ ਅਮਰੀਕੀ ਨਾਗਰਿਕਤਾ ਰੱਦ ਕੀਤੀ ਜਾ ਰਹੀ ਹੈ, ਇਸ ਸੰਬੰਧੀ ਅਮਰੀਕੀ ਪ੍ਰਸ਼ਾਸਨ ਨੇ ਸਪਸ਼ਟ ਕੀਤਾ। ਪੰਜਾਬ ਅੰਦਰ ਲੋਕਾਂ ਸਹਿਣਸ਼ੀਲਤਾ ਕਿੰਨੀ ਘਟਦੀ ਜਾ ਰਹੀ ਹੈ, ਇੱਕ ਵਾਰ ਫਿਰ ਇਸ ਦੀ ਮਿਸਾਲ ਵਿਖੀ ਹੈ। ਤਰਨ ਤਾਰਨ ਜ਼ਿਲ੍ਹੇ ਦੇ ਕਸਬਾ ਝਬਾਲ ਵਿਖੇ ਜਿੱਥੇ ਗੱਡੀ ਨੂੰ ਰਸਤਾ ਨਾ ਦੇਣ ਦੇ ਵਿਵਾਦ ਵਿੱਚ ਇੱਕ ਵਿਅਕਤੀ ਨੇ ਗੋਲੀਆਂ ਚਲਾ ਦਿੱਤੀਆਂ ਤੇ 2 ਸਕੇ ਭਰਾਵਾਂ ਦਾ ਕਤਲ ਕਰ ਦਿੱਤਾ। ਅੰਮ੍ਰਿਤਸਰ UK ਉਡਾਣਾਂ ਦੀ ਸਮਰੱਥਾ ਵਧੀ ਹੈ ਅਤੇ ਇਸ ਲਈ ਹੁਣ 344 ਸੀਟਾਂ ਵਾਲਾ ਇੱਕ ਬੋਇੰਗ ਜਹਾਜ਼ ਵੀ ਤਾਇਨਾਤ ਕੀਤਾ ਗਿਆ। ਮੋਦੀ ਦੀ ਰਿਹਾਇਸ਼ ਵੱਲ ਪੈਦਲ ਮਾਰਚ ਕਰਨ ਜਾ ਰਹੇ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੇ ਸਾਥੀਆਂ ਨੂੰ ਰਾਹ ਵਿੱਚ ਰੋਕ ਦਿੱਤਾ ਗਿਆ। E20 ਪੈਟਰੋਲ ਦਾ ਵਿਰੋਧ ਕਰ ਰਹੇ ਨੇ ਤੇ ਰੋਕੇ ਜਾਣ ਤੇ ਕੇਜਰੀਵਾਲ ਨੇ ਸੜਕ ਉੱਤੇ ਹੀ ਧਰਨਾ ਦਿੱਤਾ। ਜੋਧਪੁਰ ਜੇਲ੍ਹ ਵਿੱਚ ਬੰਦ ਆਸਾ ਰਾਮ ਨੂੰ 20 ਦਿਨਾਂ ਦੀ ਪੈਰੋਲ ਦੇ ਦਿੱਤੀ ਗਈ ਹੈ। ਭਾਰਤ ਦੀ ਟੈਸਟ ਕ੍ਰਿਕਟ ਟੀਮ ਸ਼ੁਭਮਨ ਗਿੱਲ ਦੀ ਅਗਵਾਈ ਵਿੱਚ 2 ਟੈਸਟ ਮੈਚ ਖੇਡਣ ਦੀ ਲੜੀ ਲਈ ਸ੍ਰੀ ਲੰਕਾ ਦੇ ਕੋਲੰਬੋ ਪਹੁੰਚ ਗਈ ਹੈ ਅਤੇ ਪੰਜਾਬ ਵਿੱਚ ਮੌਸਮ ਦੀ ਸਥਿਤੀ ਇਹ ਹੈ ਕਿ ਮੀਂਹ ਲੰਘੇ ਕੱਲ ਕੁਝ ਥਾਵਾਂ ਤੇ ਪਿਆ ਤੇ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ। ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।
2: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
3: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
4: The Must Societe clearance sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last.

0: 1230.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ, ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ ਜਾਂ ਤੁਸੀਂ ਖੁਦ ਭੰਗੜਾ ਅਤੇ ਗਿੱਧਾ ਸਿੱਖਣ ਦਾ ਸ਼ੌਕ ਰੱਖਦੇ ਹੋ ਤਾਂ ਆਓ G9 ਭੰਗੜਾ ਐਂਡ ਗਿੱਧਾ ਅਕੈਡਮੀ ਵਿੱਚ। ਅੱਜ G9 ਅਕੈਡਮੀ ਦੀਆਂ ਕਲਾਸਾਂ ਕਿਚਨਰ, ਕੇਮਬ੍ਰਿਜ, ਗੁਐਲਫ, ਵੁੱਡਸਟਾਕ, ਮਿਲਟਨ, ਲੰਡਨ, ਓਟਵਾ, ਮੌਂਟਰੀਅਲ ਅਤੇ ਹੋਰ 10 ਸ਼ਹਿਰਾਂ ਵਿੱਚ ਚੱਲ ਰਹੀਆਂ ਹਨ। ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ, ਬੱਚੇ ਹੋ ਜਾਂ ਅਡਲਟ, ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ, ਕੌਨਫੀਡੈਂਸ, ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ। ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੇ ਸਟੇਜਾਂ, ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ। ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ। ਕਾਲ, ਹੋਰ ਜਾਣਕਾਰੀ ਲਈ ਸੰਪਰਕ ਕਰੋ 226-484-1007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ। G9 ਭੰਗੜਾ ਐਂਡ ਗਿੱਧਾ ਅਕੈਡਮੀ, ਪੰਜਾਬੀ ਵਿਰਸੇ, ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ।
2: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ। ਗੱਲਾਂ, ਗੀਤ ਤੇ ਕਿੱਸੇ, ਕਹਾਣੀਆਂ ਦੀ ਉਡਾਨ ਰੇਡੀਓ ਉਡਾਨ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ। ਆਜੋ ਰਲ ਮਿਲ ਮਹਿਫਲ ਲਾਈਏ, ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ। ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ, ਆਪਣਿਆਂ ਤੋਂ ਗੈਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ।
3: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
4: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
3: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ,
4: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ, ਫੈਸ਼ਨ IQ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
1: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
5: ਸੱਚ ਕਿਹੋ ਜਿਹਾ ਹੁੰਦਾ?
6: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
7: ਮਿੱਟੀ ਚੁਗਦੀ ਫਸਲ ਸੱਚ ਹੈ,
6: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਦਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ, ਰੇਡੀਓ ਉਡਾਨ ਲੈ ਕੇ AM 530 ਤੋਂ ਪ੍ਰਭ ਸੰਧੂ ਦੇ ਨਾਲ।

ਸੁਣ ਰਹੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

0: ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਜੁੜ ਚੁੱਕੇ ਰੇਡੀ ਪ੍ਰੋਗਰਾਮ ਉਡਾਣ ਦੇ ਨਾਲ ਏਮ 5:30 ਤੋਂ ਪ੍ਰਭ ਸੰਧੂ ਦੇ ਨਾਲ ਅਤੇ ਕੀ ਹਾਲ ਚਾਲ ਦੋਸਤੋ ਠੀਕ ਠਾਕ ਹੋਏ ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਦੇ ਖੂਬਸੂਰਤ ਦਿਨ ਦੇ ਵਿੱਚ ਇੱਕ ਵਾਰ ਫਿਰ ਤੁਹਾਡੇ ਨਾਲ ਜੁੜਨ ਰੂਬਰੂ ਹੋਣ ਦਾ ਮੌਕਾ ਮਿਲਿਆ ਜੀ ਸੋ 9:07 ਸਟੂਡੀਓ ਦੇ ਘੜੀ ਦੇ ਮੁਤਾਬਿਕ ਹੋ ਚੁੱਕਿਆ ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹਿਣਾ ਸੋ 10 ਵਜੇ ਤੱਕ ਬਹੁਤ ਹੀ ਖੂਬਸੂਰਤ ਗੱਲਾਂ ਬਾਤਾਂ ਕਰਾਂਗੇ ਅਤੇ ਜੁੜਿਓ ਜੀ ਸਟੂਡੀਓ ਦਾ ਇੱਕੋ ਇੱਕ ਨੰਬਰ ਕਾਲ ਕਰਨ ਵਾਸਤੇ ਅਤੇ ਗੱਲਬਾਤ ਕਰਨ ਦੇ ਲਈ ਫਰਮਾਇਸ਼ੀ ਗੀਤ ਸੰਗੀਤ ਦੇ ਲਈ 905-673-3337 905-673-3337 ਅਤੇ ਆਓ ਜੀ ਗੱਲਾਂ ਬਾਤਾਂ ਕਰਦੇ ਹਾਂ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ
1: Pizza to go, best pizza in the town, Pizza to go, tandoori paneer pizza, butter chicken pizza, chaat pizza, makhani paneer pizza, shahi paneer pizza, kalle pizza nahi jithe tusi fish pakoda, best soya chaap, malai wings, crunchy momo, malai momo, sun ke aaya na munh vich paani, so ajj apne yaaran dostan te parivar de naal kuch vadhiya te quality wala khaan nu dil kar reha na, ta ਇੱਕੋ ਇੱਕ ਨਾਮ ਯਾਦ ਰੱਖੋ Pizza to go, best pizza in the town. ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਪਹੁੰਚ ਸਕਦੇ ਹੋ 2 County Court ਬਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਚੰਗੂਜ਼ੀ ਐਂਡ ਕੁਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ Pizza to go, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ Pizza to go 905-840-9696 905-840-9696
0: ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਕੀ ਹਾਲ ਚਾਲ ਹੈ ਦੋਸਤੋ ਠੀਕ ਠਾਕ ਹੋ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਜੁੜ ਚੁੱਕੇ ਜੀ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਕੀ ਹਾਲ ਚਾਲ ਆ ਠੀਕ ਠਾਕ ਹੋ ਅਤੇ ਕਰੀਏ ਗੱਲਾਂ ਬਾਤਾਂ ਫਿਰ ਓਕੇ ਸੋ ਅੱਜ ਆਪਾਂ ਕੁਛ ਐਸੀਆਂ ਗੱਲਾਂ ਬਾਤਾਂ ਕਰਨੀਆਂ ਜਿਹੜੀਆਂ ਨਾ ਆਪਣੇ ਸਭ ਨਾਲ ਰਿਲੇਟ ਕਰਦੀਆਂ ਹੁਣ ਸੋ 905-673-3337 905-673-3337 ਅੱਛਾ ਆਪਣੇ ਸਭ ਦੇ ਵਿੱਚ ਨਾ ਕੱਲ੍ਹ ਗੱਲਬਾਤ ਕਰ ਰਹੇ ਸੀ ਮੇਰੇ ਨਾਲ ਸਟੂਡੀਓ ਦੇ ਵਿੱਚ ਗੁਮਨਾਮ ਅੱਜ ਮੇਰਾ ਸਾਥ ਦੇ ਰਹੇ ਨੇ ਗੁਮਨਾਮ ਸਤਿ ਸ਼੍ਰੀ ਅਕਾਲ ਸਵਾਗਤ ਹੈ ਕੀ ਹਾਲ ਚਾਲ
2: ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਅਤੇ ਗੁਮਨਾਮ ਆਪਾਂ ਮੰਨਦੇ ਹਾਂ ਨਾ ਇਸ ਗੱਲ ਨੂੰ ਕਿ ਹਰ ਬੰਦੇ 'ਚ ਜਿਵੇਂ ਸਰਤਾਜ ਨੇ ਇੱਕ ਗਾਣੇ ਦੇ ਵਿੱਚ ਕਿਹਾ ਆ ਕਿ ਹਰ ਬੰਦੇ ਦੇ ਵਿੱਚ ਇੱਕ ਹੁੰਦਾ ਸ਼ਾਇਰ
2: ਹਾਂਜੀ
0: ਇੱਕ ਸ਼ੈਤਾਨ ਹੁੰਦਾ
2: ਹਾਂਜੀ
0: ਇੱਕ ਸ਼ਰੀਫ ਬੰਦਾ ਹੁੰਦਾ
2: ਹਾਂਜੀ
0: ਇੱਕ ਕਲਾਕਾਰ ਵੀ ਹੁੰਦਾ
2: ਹੁੰਦਾ ਜੀ
0: ਹਰ ਬੰਦੇ 'ਚ ਕੋਈ ਨਾ ਕੋਈ ਕਲਾ ਆ
2: ਹਾਂਜੀ
0: ਉਹ ਕਈ ਵਾਰੀ ਆਪਾਂ ਦੱਸ ਦਿੰਦੇ ਹਾਂ ਕਈ ਵਾਰੀ ਦੱਸਦੇ ਨੇ ਹਰ ਬੰਦੇ 'ਚ ਕਲਾ ਹੁੰਦੀ ਆ
2: ਛਿਪਿਆ ਹੋਇਆ ਕਲਾਕਾਰ
0: ਛਿਪਿਆ ਹੋਇਆ ਕਲਾਕਾਰ
2: ਹਾਂਜੀ
0: ਹਰ ਬੰਦੇ ਦੇ ਅੰਦਰ ਇੱਕ ਕਲਾਕਾਰ ਆ ਉਹ ਜ਼ਰੂਰੀ ਨਹੀਂ ਗਾਇਕ ਹੋਵੇ ਜ਼ਰੂਰੀ ਨਹੀਂ ਉਹ ਸਿੰਗਰ ਹੋਵੇ ਕੋਈ ਰਾਈਟਰ ਹੋਵੇ ਉਹ ਕੋਈ ਪੇਂਟਰ ਹੋਵੇ ਕੋਈ ਮਕੈਨਿਕ ਹੋਵੇ ਕਿਸੇ ਤਰ੍ਹਾਂ ਦਾ ਵੀ ਉਹਦੇ ਵਿੱਚ ਟੈਲੈਂਟ ਹੋ ਸਕਦਾ ਕਿਸੇ ਨੂੰ ਬੋਲਣ ਦਾ ਵਾਲਿਆ ਹੈ ਨਾ ਕਿਸੇ ਨੂੰ ਗੱਲਾਂ ਬੜੀਆਂ ਵਧੀਆ ਆਉਂਦੀਆਂ ਚੁਟਕਲੇ ਬਣਾਉਣੇ ਸਮੇਂ 'ਤੇ ਗੱਲ ਬਣਾਉਣੀ
2: ਸਹੀ ਗੱਲ ਹੈ
0: ਹਰ ਬੰਦੇ ਦੇ ਵਿੱਚ ਕੁਛ ਨਾ ਕੁਛ ਟੈਲੈਂਟ ਆ
2: ਕਈ
0: ਤੁਹਾਡੇ 'ਚ ਕਿਹੜਾ ਟੈਲੈਂਟ ਆ
2: ਕਈ ਇਨਸਾਨਾਂ ਨੂੰ ਆਪ ਹੀ ਨਹੀਂ ਪਤਾ ਹੁੰਦਾ ਜੀ ਉਹਨਾਂ 'ਚ ਕਲਾ ਕੀ ਆ
0: ਨਹੀਂ ਉਹਨਾਂ ਨੂੰ ਪਤਾ ਹੁੰਦਾ ਪਰ ਉਹ ਆਪਣੇ ਬੰਦੇ ਤੋਂ ਆਪਣਾ ਮੂਲ ਪਛਾਣ
2: ਹਾਂਜੀ
0: ਕਈ ਵਾਰੀ ਅਸੀਂ ਆਪਣੇ ਆਪ ਨੂੰ ਸਮਝ ਨਹੀਂ ਪਾਉਂਦੇ
2: ਸਮਝੀ
0: ਸਮਝਣ ਅੰਦਰ ਵੇਖੋ ਵੀ ਕਿਹੜੀ ਚੀਜ਼ ਚੰਗੀ ਲੱਗਦੀ ਉਹ ਬਸ ਤੁਹਾਡਾ ਸ਼ੌਂਕ ਆ
2: ਸ਼ੌਂਕ ਹੈ
0: ਉਸੇ ਚੀਜ਼ ਨੂੰ ਤੁਸੀਂ ਆਪਣਾ ਗੁਣ ਬਣਾ ਸਕਦੇ ਹੋ ਚਲੋ ਆਪਣੇ ਆਪ 'ਤੇ ਝਾਤੀ ਮਾਰੋ ਅੰਦਰ ਅੰਤਰ ਧਿਆਨ ਹੋ ਕੇ ਗੁਣਾ
2: ਹਾਂਜੀ
0: ਤੁਹਾਡੇ ਤੋਂ ਸ਼ੁਰੂ ਕਰਦੇ ਹਾਂ
2: ਹਾਂਜੀ
0: ਤੁਹਾਡੇ 'ਚ ਕਿਹੜਾ ਗੁਣ ਆ
2: ਮੇਰੇ 'ਚ ਜੀ ਗੁਣ ਲਿਖਣ ਦਾ ਆ
0: ਅੱਛਾ ਤੁਸੀਂ ਲਿਖਦੇ ਹੋ ਹਾਂ ਮੈਨੂੰ ਸੋਰੀ ਮਾਫ਼ ਕਰਨਾ ਗੁਮਨਾਮ ਸ਼ਾਇਰ
2: ਹਾਂਜੀ
0: ਹਰ ਬੰਦੇ ਦੇ ਵਿੱਚ ਇੱਕ ਗੁਣ ਆ ਅੱਛਾ ਕਈ 'ਚ ਕਈਆਂ ਦੇ ਵਿੱਚ ਕਈ ਸਰਬ ਗੁਣ ਸੰਪੰਨ ਵੀ ਹੁੰਦੇ ਆ
2: ਹਾਂਜੀ
0: ਕਈਆਂ 'ਚ ਇੱਕ ਤੋਂ ਵੱਧ ਗੁਣ ਵੀ ਹੁੰਦੇ ਆ
2: ਮਲਟੀ ਟੈਲੈਂਟਡ
0: ਤੁਸੀਂ ਮਲਟੀ ਟੈਲੈਂਟਡ ਹੋ ਇੱਕ ਗੁਣ ਕਿ ਮੇਰੇ ਵਾਂਗੂ ਕੋਈ ਵੀ ਨਹੀਂ ਆ ਹੋਣਾ ਆ ਆਪਾਂ ਨੂੰ ਪਤਾ ਨਹੀਂ ਆ ਹਰ ਬੰਦੇ 'ਚ ਕੋਈ ਨਾ ਕੋਈ ਗੁਣ ਹੁੰਦਾ ਅੱਜ ਦੱਸ ਦਿਓ 905-673-3337 ਜਿੰਨੀਆਂ ਸਾਡੀਆਂ ਮਾਵਾਂ ਭੈਣਾਂ ਬਜ਼ੁਰਗ ਸੱਜਣ ਮਿੱਤਰ ਜਿੰਨੇ ਵੀ ਸਾਨੂੰ ਇਸ ਟਾਈਮ ਦੋਸਤ AM 530 ਸੁਣ ਰਹੇ ਆ ਮੈਂ ਚਾਹੁੰਦਾ ਕਿ ਤੁਸੀਂ ਮੈਨੂੰ ਦੱਸੋ ਕਿ ਭਾਈ ਮੇਰੇ 'ਚ ਆ ਗੁਣ ਕਿੰਨਾ ਚਿਰ ਲੁਕਾ ਕੇ ਰੱਖੂਗੀ? ਅੱਜ ਮੌਕਾ ਮਿਲਿਆ ਦੱਸਣ ਦਾ, ਦੱਸ ਦਿਓ,
2: ਅੱਜ ਬਾਹਰ ਕੱਢੋ,
0: ਬਾਹਰ ਕੱਢੋ। ਇੱਥੇ ਕਿਹੜਾ ਤੁਹਾਨੂੰ ਕੋਈ ਵੇਖਣ ਡਿਆ? 905-673-3337 905-673-3337 ਖੰਡ ਦੇ ਦੁਆਲੇ ਕੀੜੀਆਂ ਆ ਜਾਂਦੀਆਂ ਨਾ,
2: ਹਾਂਜੀ,
0: ਉਵੇਂ ਸ਼ਾਇਰ ਆ ਗਿਆ ਇੱਕ, ਸ਼ਾਇਰ ਦਾ ਨਾਮ ਲਿਆ ਸੰਧੂ ਸਾਹਿਬ ਆ ਗਏ ਸਾਡੇ ਨਾਲ। ਇਹ ਵੀ ਬੜੇ ਖੂਬਸੂਰਤ ਸ਼ਾਇਰ ਨੇ, ਬੜਾ ਸੋਹਣਾ ਲਿਖਦੇ ਨੇ, ਬੜਾ ਸੋਹਣਾ ਬੋਲਦੇ ਨੇ, ਪਲੇਅਰ ਬੜੇ ਵਧੀਆ ਨੇ, ਚੜ੍ਹਦੀ ਕਲਾ ਵਾਲੇ ਇਨਸਾਨ ਨੇ। ਉਮਰ ਇਹਨਾਂ ਦੀ ਹੈਗੀ 30 ਕੁ ਸਾਲ, ਦੱਸਦੇ ਇਹ ਆਪਣੇ ਆਪ ਨੂੰ 60 ਦੇ ਆ, ਪਰ ਹੈ ਪੂਰੇ ਯੰਗ ਮੈਨ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
3: ਮਾੜੇ
0: ਬੰਦੇ ਵਿੱਚ ਕੋਈ ਗੁਣ ਚੰਗਾ ਹੁੰਦਾ,
3: ਬਿਲਕੁਲ
0: ਡੂੰਘੇ ਕਿੰਨੇ ਕੁ ਮੈਂ ਡਿੱਗਣਾ ਪਵਾਂ, ਬਸ ਮੈਂ ਰੇਡੀਓ ਪ੍ਰੋਗਰਾਮ ਕਰਨਾ। ਬਹੁਤ ਸ਼ੁਕਰੀਆ ਜੀ, ਥੈਂਕ ਯੂ।
3: ਕਹਿੰਦਾ ਹੱਥੀ ਖੁਦ ਨੂੰ ਜ਼ਹਿਰ ਪਿਆਉਣਾ ਔਖਾ, ਬੇਕਦਰਾਂ ਦੇ ਨਾਲ ਜੂਣਾ ਔਖਾ, ਜਿੱਥੇ ਜ਼ਖਮ ਦੇਣ ਵਾਲਾ ਜ਼ਾਲਮ
0: ਹੈ
3: ਉੱਥੇ ਰੋਜ਼ ਦਿਹਾੜੀ ਸਿਉਣਾ ਔਖਾ,
0: ਸਿਉਣਾ ਔਖਾ ਹੈ।
3: ਇਸ਼ਕ ਦੀ ਵਾਹੀ ਕਰਕੇ ਬੰਜਰ ਸੀਨੇ ਤੇ ਆਪਣੇ ਪਨ ਦੀ ਫਸਲ ਗਾਉਣਾ ਔਖਾ,
0: ਓਹੋ
3: ਜ਼ਿੰਮੇਵਾਰੀ ਤੇ ਫਿਕਰਾਂ ਦੀਆਂ ਭੀੜਾਂ ਵਿੱਚ ਅਸਲ ਬਣ ਕੇ ਇੱਕ ਨੂੰ ਚਾਹੁਣਾ ਔਖਾ ਹੈ।
0: ਕੀ ਬਾਤ ਆ,
3: ਤੇ ਕਰੇ ਤੇ ਵੇਲੇ ਸਿਰ ਹੀ ਰੋਕ ਲਵੀ, ਤੂੰ ਗਏ ਤੇ ਮੁੜ ਕੇ ਵਾਪਸ ਆਉਣਾ।
0: ਵਾਹ ਵਾਹ ਵਾਹ ਵਾਹ, ਸੰਧੂ ਸਾਹਿਬ ਛਾ ਗਏ ਤੁਸੀਂ,
3: ਬਹੁਤ ਚੰਗਾ ਲੱਗਦਾ ਜੀ। ਤੇ ਦੇਖੋ ਬੰਦੇ ਚੋਰ ਬਹੁਤ ਵਧੀਆ ਹੁੰਦੇ,
0: ਚੋਰ ਕਿਹੜੇ ਕਿਹੜੇ ਚੋਰਾਂ ਦੀ ਗੱਲ ਕਰ ਰਹੇ ਹੋ, ਪੈਸਿਆਂ ਦੇ ਚੋਰ ਦੀ ਕਿ ਦਿਲਾਂ ਦੇ ਚੋਰ ਦੀ?
3: ਮੈਂ ਚਲੋ ਉਹਨਾਂ ਗੱਲਾਂ ਦੀ ਜਾਨੀ, ਕਹਿੰਦਾ ਕਿ ਸਾਡੇ ਪਿੰਡ ਦੱਸਦੇ ਕਿੱਦਾਂ ਤਕੜਾ ਚੋਰ ਸੀ ਥਾਣੇਦਾਰ, ਕਹਿੰਦਾ ਵੀ ਜਿੰਨੀ ਉਹ ਸੰਨ ਲਾਉਂਦਾ ਨਾ, ਜਿੰਨੇ ਥਾਂ ਚੋਂ ਲੰਘਦਾ,
0: ਹਾਂ
3: ਕਹਿੰਦਾ ਵੀ ਉਹ ਜੇ ਕੋਈ ਲੰਘ ਕੇ ਸਾਡੇ ਤੇ, ਮੈਂ ਕਹਿੰਦਾ ਉਹਨੂੰ ਕਹਿੰਦਾ ਮਾਫ਼ ਕਰ ਦੂੰਗਾ ਵੀ ਇੰਨੀ ਛੋਟੀ ਥਾਂ ਚ ਸੰਨ ਲਾਉਣੀ।
0: ਬਿਲਕੁਲ ਕਲਾ ਹੁੰਦੀ ਹੈ,
3: ਦਿਲ ਬੜੀ ਛੇਤੀ ਚੁਰਾ ਲੈਂਦੇ ਕਿਸੇ ਦੇ,
0: ਹਰ ਬੰਦੇ ਚ ਕੋਈ ਕਲਾ ਹੁੰਦੀ ਹੈ ਇਸਦਾ ਮਤਲਬ।
3: ਤੇ ਤੁਹਾਡੇ ਨਾਲ ਜਿਹੜੇ ਆਏ ਸਾਥੀ ਨੇ, ਨਮਸਕਾਰ ਤੇ ਸੁਣਦੇ ਪਾ ਜੀ ਤੁਹਾਨੂੰ ਮੈਂ,
0: ਸਤਿ ਸ੍ਰੀ ਅਕਾਲ ਬੁਲਾ ਰਹੇ ਜੀ ਤੁਹਾਨੂੰ ਸੰਧੂ ਸਾਹਿਬ।
2: ਸਤਿ ਸ੍ਰੀ ਅਕਾਲ ਸੰਧੂ ਸਾਹਿਬ, ਸਤਿ ਸ੍ਰੀ ਅਕਾਲ,
3: ਬਹੁਤ
0: ਅੱਛਾ। ਤਿੰਨ ਸੰਧੂ ਇਕੱਠੇ ਹੋ ਗਏ, ਸੰਧੂ ਇੱਕ ਨੀ ਮਾਣ, ਇੱਧਰ ਸੰਧੂ ਸਾਹਿਬ, ਤੁਸੀਂ ਸੰਧੂ ਸਾਹਿਬ ਤੇ ਅਸੀਂ ਵੀ ਸੰਧੂ ਸਾਹਿਬ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ,
3: ਥੈਂਕ ਯੂ ਸਰ, ਥੈਂਕ
0: ਯੂ। 905-673-3337 ਕਮਲਜੀਤ ਸਿੰਘ, ਸਤਿ ਸ੍ਰੀ ਅਕਾਲ ਜੀ, ਤੁਸੀਂ ਓਨਰ ਹੋ।
4: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਜੀ?
0: ਚੜ੍ਹਦੀ ਕਲਾ, ਤੁਸੀਂ ਸੁਣਾਓ ਜੀ।
4: ਬਹੁਤ ਵਧੀਆ, ਚੜ੍ਹਦੀ ਕਲਾ ਜੀ। ਹਾਂਜੀ ਭਾਜੀ, ਸਾਰਿਆਂ ਦੇ ਗੁਣ ਹੁੰਦੇ ਨੇ ਜੀ, ਗੱਲ ਸਹੀ ਹੈ ਤੁਹਾਡੀ, ਕਿਸੇ ਚ ਕੋਈ ਔਗੁਣ ਵਾਲਾ ਨੀ ਹੁੰਦਾ, ਸਾਰਿਆਂ ਚ ਕੋਈ ਨਾ ਕੋਈ ਗੁਣ ਭਰਿਆ ਹੀ ਹੁੰਦਾ ਜੀ, ਬਸ ਪਛਾਣਨ ਦੀ ਗੱਲ ਹੁੰਦੀ ਹੈ ਜੀ।
0: ਨਹੀਂ ਨਹੀਂ, ਭਰੇ ਤਾਂ ਆਪਾਂ ਔਗਣਾਂ ਦੇ ਹੋਏ ਹਾਂ, ਗੁਣ ਤਾਂ ਇੱਕ ਅੱਧੇ ਹੁੰਦਾ।
4: ਨਹੀਂ, ਔਗਣ ਜ਼ਿਆਦਾ ਹੋ ਜਾਣਗੇ, ਗੁਣ ਘੱਟੋ ਘੱਟ ਹੋਣਗੇ ਤਾਂ ਸਹੀ।
0: ਹਾਂ,
4: ਮੇਰੇ ਚ ਮੈਨੂੰ ਐ ਲੱਗਦਾ ਜੀ, ਮੈਂ ਲਿਖ ਲੁਖ ਲੈਣਾ ਹੀ ਹੈਗਾ ਗੁਣ ਮੇਰੇ ਥੋੜਾ ਜਿਹਾ।
0: ਕਿਆ ਬਾਤ, ਤੁਸੀਂ ਵੀ ਲਿਖ ਲੈਂਦੇ ਹੋ, ਓਕੇ। ਇਹ ਤਾਂ ਫਿਰ ਮਿਲ ਬੈਠੇਗੇ, ਤੀਨ ਯਾਰ ਤੁਸੀਂ, ਮੈਂ ਤੇ ਇੱਧਰ ਗੁਮਨਾਮ ਸ਼ਾਇਰ, ਤੇ ਉਹ ਵੈਸੇ ਵੀਕਐਂਡ ਟੱਪ ਗਿਆ, ਨਹੀਂ ਤਾਂ ਵੈਸੇ ਮਿਲ ਜਾਂਦੇ ਆਪਾਂ, ਤੇ ਆਉਣ ਦਿਓ ਫਿਰ, ਇੱਧਰ ਤਾਂ ਸ਼ਹਿਰੋ ਸ਼ਹਿਰੀ ਹੋ ਗਿਆ ਕੰਮ।
4: ਮੈਂ ਮਿੱਠੇ ਜੇ ਹਾਸਿਆਂ ਨਾਲ ਦਿਲ ਤੋਂ ਮੋਹ ਲਵੇਂ,
0: ਕਿਸੇ
4: ਖਾਸ ਸ਼ਹਿਰ ਦੀ ਜ਼ੁਲਫ ਦਾਮੋ ਤੋਂ ਸਪਨੀ ਜਿਹੀ ਦੌਰ, ਕਤਲ ਕਰਾਊ ਤੇਰੀ ਬਿੱਲੀ ਅੱਖ ਜ਼ਹਿਰ ਜੀ।
0: ਕਿਆ ਬਾਤ ਆ,
4: ਇੱਕ ਲਿਖਿਆ ਸੀਗਾ ਜੀ, ਕਹਿੰਦੇ ਜੰਗਲ ਬਣ ਗਈ ਦੁਨੀਆ, ਇੱਥੇ ਹਰ ਕੋਈ ਕਿਸੇ ਦਾ ਸ਼ਿਕਾਰ ਹੈ, ਕੋਈ ਤੜਪਿਆ ਇਸ਼ਕ ਦੇ ਦਰ ਤੋਂ, ਕਿਸੇ ਨੂੰ ਚੜਿਆ ਬੇਰੁਜ਼ਗਾਰੀ ਦਾ ਬੁਖਾਰ ਹੈ, ਇਹ ਨਸ਼ਿਆਂ ਚ ਡੁੱਬ ਗਏ ਨੇ ਉਹਨਾਂ ਮਾਂ ਪਿਤਾ ਦੀ।
0: ਕਿਆ ਬਾਤ, ਸਾਨੂੰ
4: ਇਸ ਗੱਲ ਦੇ ਪਿੱਛੇ ਕੋਈ ਵਿਚਾਰ ਹੈ?
0: ਸੋਹਣਾ ਲਿਖ ਦਿਓ ਬਾਈ ਜੀ।
4: ਹਾਂਜੀ, ਮਾੜਾ ਮੋਟਾ ਲਿਖ ਲੈਂਦੇ ਜੀ, ਲੱਗਦਾ ਵੀ ਇਹ ਵੀ ਗੁਣ ਚ ਹੀ ਆ ਜਾਂਦਾ ਜੀ।
0: ਹਾਂ ਨਹੀਂ, ਬਿਲਕੁਲ ਗੁਣ ਦੇ ਵਿੱਚ ਹੀ ਆਉਂਦਾ ਆ, ਔਰ ਲਿਖਣਾ ਬੜੀ ਖੂਬਸੂਰਤ ਗੱਲ ਆ, ਔਰ ਖੂਬਸੂਰਤ ਇਨਸਾਨ ਹੀ ਲਿਖਦੇ ਨੇ।
4: ਹਾਂਜੀ, ਨਹੀਂ ਮੈਂ ਤਾਂ ਵੀ ਪੜ੍ਹਨਾ ਚਾਹੀਦਾ, ਬੁੱਕਸ ਵਗੈਰਾ ਪੜ੍ਹਨੀਆਂ ਚਾਹੀਦੀਆਂ।
0: ਜੇ ਤੁਸੀਂ ਪੜੋਗੇ ਨਹੀਂ ਤਾਂ ਲਿਖੋਗੇ ਨਹੀਂ?
4: ਹਾਂ, ਲਿਖਾਂਗੇ ਕਿੱਦਾਂ ਜੀ, ਇਹ ਆਪਾਂ ਨੂੰ ਪੜ੍ਹਨਾ ਪੈਣਾ ਹੀ ਹੈ ਜੀ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਭਾਈ ਜੀ, ਬਹੁਤ ਸ਼ੁਕਰੀਆ,
4: ਥੈਂਕ ਯੂ।
0: 905-673-3337 ਤੁਹਾਡੇ ਵਿੱਚ ਕਿਹੜਾ ਗੁਣ ਆ ਦੱਸੋ, 905-673-3337 ਗੁਣ ਥੋੜ੍ਹੇ 'ਚ ਜ਼ਰੂਰ ਹੈਗਾ, ਤੁਸੀਂ ਦੱਸਣਾ ਚਾਹੁੰਦੇ ਹੋ ਜਾਂ ਨਹੀਂ ਉਹ ਗੱਲ ਵੱਖਰੀ ਆ, ਪਰ ਅੱਜ ਮੌਕਾ ਆ, ਰੇਡੀਓ ਪ੍ਰੋਗਰਾਮ ਉਡਾਨ ਤੁਹਾਨੂੰ ਮੌਕਾ ਦੇ ਰਿਹਾ ਕਿ ਤੁਹਾਡੇ ਅੰਦਰ ਜਿਹੜਾ ਗੁਣ ਹੈ, ਗਾਉਂਦੇ ਹੋ, ਲਿਖਦੇ ਹੋ, ਮੁਸਕਰਾਉਂਦੇ ਹੋ, ਕੁਛ ਵੀ ਕਰਦੇ ਹੋ, ਕਿਸ ਤਰ੍ਹਾਂ? ਅੱਛਾ, ਮੁਸਕਰਾਉਣਾ ਵੀ ਗੁਣ ਆ? ਕਈ ਇਨਸਾਨ ਧੌਣਾ ਹੀ ਛੁੱਟੀ ਰੱਖਦੇ ਆ, ਕਈਆਂ ਨੂੰ ਹੱਸਣਾ ਹੀ ਨਹੀਂ ਆਉਂਦਾ, ਕਈ ਹੱਸਦੇ ਵੀ ਮੁੱਲਦਾ ਆ। ਹਾਂ,
2: ਨਹੀਂ ਹੁੰਦਾ ਉਹਨਾਂ ਨੂੰ, ਕੋਈ ਦੁੱਖ ਨਹੀਂ ਹੁੰਦਾ, ਉਹਨਾਂ ਨੂੰ ਆਪਣੇ ਦੁੱਖਾਂ ਨੂੰ ਲੁਕਾਉਣਾ ਆਉਂਦਾ,
0: ਹਾਂ, ਡੀਲ ਕਰਨਾ ਆਉਂਦਾ,
2: ਤਾਂ ਉਹ ਵੀ ਬਸ ਇੱਕ
0: ਜੀ। ਪਿਆਰਿਓ, ਸਤਿ ਸ੍ਰੀ ਅਕਾਲ, 2825 ਕੀ ਹਾਲ ਚਾਲ?
5: ਹੈਲੋ, ਸਤਿ ਸ੍ਰੀ ਅਕਾਲ ਸੰਧੂ ਜੀ, ਆਪਣੇ ਭਾਜੀ ਹੋਣਾ ਵੀ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
5: ਹਾਂਜੀ ਹਾਂਜੀ, ਮੈਂ ਤੁਹਾਨੂੰ ਕੱਲ ਵੀ ਸੁਣਿਆ ਸੀ, ਤੁਸੀਂ ਤਾਂ ਕਾਫੀ ਸੁਲਝੇ ਹੋਏ ਇਨਸਾਨ ਆ, ਬੜੇ ਸਹਿਜ ਦੇ ਨਾਲ, ਠਰਮੇ ਦੇ ਨਾਲ, ਮਿਠਾਸ ਦੇ ਨਾਲ ਟੌਕ ਕਰਦੇ ਆ।
0: ਹਾਂ, ਮੈਂ ਹੀ ਕੰਧਾਂ 'ਚ ਵੱਜਦਾ ਫਿਰਦਾ, ਮੈਂ ਅੱਗੇ ਬਾਈ ਨੂੰ ਕਹਿੰਦਾ। ਅੱਛਾ, ਜਿਹੜਾ ਜਿਹੜਾ ਠਹਿਰਾਵ ਦੇ ਨਾਲ ਬੋਲਣਾ ਨਾ, ਵਾਕਈ ਮੈਂ ਕੱਲ ਇਹਨਾਂ ਦੀ ਤਾਰੀਫ ਕਰਕੇ ਹਟਿਆ ਕਿ ਤੁਸੀਂ ਬਹੁਤ ਠਹਿਰਾਵ ਦੇ ਨਾਲ ਬੋਲਦੇ ਹੋ, ਵਧੀਆ। ਕਈ ਮੈਂ ਕਈ ਵਾਰੀ ਤੇਜ਼ੀ ਦੇ ਵਿੱਚ ਇੰਨਾ ਕੁਛ ਬੋਲ ਜਾਂਦਾ, ਉਹ ਮੈਨੂੰ ਕਈ ਵਾਰੀ ਬਜ਼ੁਰਗ ਮਿਲਦੇ ਅਤੇ ਕਹਿਣਗੇ ਵੀ ਸੰਤ ਸਾਹਿਬ ਪ੍ਰੋਗਰਾਮ ਠੀਕ ਹੁੰਦਾ, ਪਰ ਥੋੜ੍ਹਾ ਜਿਹਾ ਹੌਲੀ ਚੱਲਿਆ ਕਰੋ, ਵੀ ਤੁਸੀਂ ਅੱਗੇ ਨਿਕਲ ਜਾਂਦੇ, ਅਸੀਂ ਪਿੱਛੇ ਰਹਿ ਜਾਂਦੇ।
5: ਹਾਂਜੀ, ਉੱਦਾਂ ਮੈਂ ਸਤਿ ਸ੍ਰੀ ਅਕਾਲ ਕੱਲ੍ਹ ਤੁਸੀਂ ਦੋ ਤਿੰਨ ਵਾਰ ਮੈਂ ਦੇਖਿਆ ਇਹ ਜਦੋਂ ਗੱਲ ਕਰਦੇ ਸੀ ਤੁਸੀਂ, ਜਦੋਂ ਬੋਲਦੇ ਸੀਗੇ ਮਾੜਾ ਜਿਹਾ ਨਾ, ਤਾਂ ਫੇਰ ਜਾਣੀ ਕਿ ਥੋੜਾ ਲੱਗਦਾ ਵੀ ਆਪਣੇ ਉਹਨਾਂ ਦੀ ਗੱਲ ਕੰਪਲੀਟ ਨੀ ਹੋਈ, ਗੁਮਨਾਮ ਉਹਨਾਂ ਦੀ।
0: ਹਾਂ,
5: ਤੇ ਓਦਾਂ ਤੁਸੀਂ ਵੀ ਮਤਲਬ ਮਿੱਠੇ, ਮਤਲਬ ਤੁਸੀਂ ਵੀ ਵਧੀਆ ਇਨਸਾਨ ਆ, ਤੁਹਾਨੂੰ ਵੀ ਮਾੜਾ ਨੀ ਓਦਾਂ ਕਹਿੰਦਾ।
0: ਅੱਛਾ, ਔਗਣ ਵੀ ਤਾਂ ਹੋਣੇ ਚਾਹੀਦੇ ਇਨਸਾਨ 'ਚ, ਸਾਰਾ ਸਾਰੇ ਜੇ ਗੁਣ ਹੀ ਭਰ ਗਏ ਤੇ ਫਿਰ ਤਾਂ ਖਰਾਬ ਹੋ ਜੂਗਾ। ਵੇਖੋ ਜੀ, ਮੈਂ ਇੱਕੋ ਗੱਲ ਕਹਿਣਾ ਹੁੰਦਾ ਕਿ ਹਮਨੇ ਭਲੇ ਬੁਰਾ ਨੀ ਕੋਈ, ਔਗਣਾਂ ਤੋਂ ਬਿਨਾਂ ਇਨਸਾਨ, ਇਨਸਾਨ ਦੇ ਵਿੱਚ ਪਹਿਲਾਂ ਔਗਣ ਤੇ ਫਿਰ ਗੁਣ, ਤੇ ਜੇ ਔਗਣ ਨਾ ਹੋਣਗੇ ਤੇ ਆਪਣੇ ਗੁਣਾਂ ਦੀ ਪਛਾਣ ਨੀ ਹੋਣੀ। ਸੋ ਮੇਰੇ 'ਚ ਵੈਸੇ ਗੁਣ ਹੈ ਨੀ ਕੋਈ, ਸਿੱਖ ਰਹੇ ਹਾਂ, ਬਹੁਤ ਸ਼ੁਕਰੀਆ। ਤੇ ਤੁਹਾਡੇ 'ਚ ਗੁਣ ਕਿਹੜੇ ਦੱਸ ਕੇ ਜਾਓ?
5: ਮੇਰੇ ਵਿੱਚ ਮੈਂ ਕਹੂੰਗਾ ਆਪਣੇ ਚੰਗਿਆਈ, ਮਿੜਕ ਭਲਵਾਨ ਸੀ ਮੇਰੇ ਵਿੱਚ, ਹਨਾ। ਦੂਜੀ ਉੱਪਰ ਛੇਤੀ ਯਕੀਨ ਕਰਨਾ, ਉਹਨਾਂ ਦੀਆਂ ਗੱਲਾਂ ਵਿੱਚ ਆ ਜਾਣਾ ਵੀ ਆਪਣੇ, ਇਹ ਨੀ ਦੇਖਣਾ ਵੀ ਖਰੇ ਮੈਨੂੰ ਬੰਦਾ ਆਪਣੇ ਠਗੇ ਰਿਹਾ, ਹਨਾ। ਇਹ ਮੇਰੀ ਜਿੱਦਾਂ ਪਹਿਲਾਂ ਤੋਂ ਹੀ ਮੇਰੇ ਉਹ ਮਤਲਬ ਤਾਇਆ ਜੀ ਵੀ USA ਰਹਿੰਦੇ ਆ, ਉਹ ਵੀ ਇਸ ਤਰ੍ਹਾਂ ਹੀ ਆ, ਉਹ ਮਤਲਬ ਬਹੁਤ ਮਿੱਠੀਆਂ ਗੱਲਾਂ ਬਹੁਤ ਛੇਤੀ ਆ ਜਾਂਦੇ ਆ, ਬਟ ਮੈਂ ਓਦਾਂ ਇੰਨਾ ਵੀ ਨੀ ਹੈਗਾ ਵੀ ਮੈਨੂੰ ਕੋਈ ਅੱਜ ਤੀ ਓਦਾਂ ਠੀਕ ਆ,
0: ਮੈਨੂੰ
5: ਇੰਨਾ ਵੀ ਨੀ ਹੈਗਾ ਵੀ ਏਦਾਂ ਠੀਕ ਆ, ਜਿੱਦਾਂ ਮਤਲਬ ਪੜ੍ਹਿਆ ਹੋਇਆ ਮੈਂ, ਜਿੱਦਾਂ ਫਿਰ ਵੀ BA ਕਰਕੇ ਆਇਆ ਸੀ ਇੰਡੀਆ ਤੋਂ।
0: ਮੈਨੂੰ ਲੱਗਦਾ ਕਿ BA ਕਰਨਾ ਜਾਂ MA ਕਰਨਾ ਉਹਦੇ ਨਾਲ ਇਸ ਚੀਜ਼ ਦਾ ਕੋਈ ਸੰਬੰਧ ਨਹੀਂ, ਤੁਸੀਂ ਕਈ ਵਾਰ ਤੁਹਾਨੂੰ ਜਵਾਬ ਨਹੀਂ ਦੇਣਾ ਆਉਂਦਾ, ਇਹ ਤੁਹਾਡੇ ਕਰੈਕਟਰ ਦਾ ਇੱਕ ਐਸਾ ਪਹਿਲੂ ਆ ਕਿ ਜਿਹੜਾ ਇਨਸਾਨੀਅਤ, ਇਨਸਾਨ ਦੇ ਅੰਦਰ ਇਨਸਾਨੀਅਤ ਜਿੰਦਾ ਹੋਣ ਦਾ ਸਭ ਤੋਂ ਪਹਿਲਾਂ ਜਿਹੜਾ ਟਿੱਕ ਮਾਰਕ ਵਾਲਾ ਸਵਾਲ ਆ ਨਾ, ਉਹ ਇਹੀ ਆ ਕਿ ਤੁਸੀਂ ਜਿੱਦਾਂ ਦੇ ਹੋ ਬਸ ਉਦਾਂ ਦੇ, ਕੋਈ ਵਲ ਨਹੀਂ, ਕੋਈ ਵਿੰਗ ਨਹੀਂ। ਹਾਂ, ਜੇ ਜੋ ਤੁਹਾਡੇ ਮੂੰਹ ਤੇ ਹਾਂ ਆ ਤੇ ਹਾਂ ਆ, ਨਾ ਆ ਤੇ ਨਾ ਆ।
5: ਬੇਵਕੂਫ
0: ਵੀ ਕਿਹਾ ਜਾਂਦਾ ਉਹਨਾਂ ਵਿੱਚ, ਮੈਂ ਵੀ ਹਾਂ।

0: ਵਾਰੀ ਅਗਲਾ ਆ ਰਿਹਾ ਜੀ ਮੋਟੇ ਮਿਠਾਈ ਲਿਆ ਰੰਗ ਬਰੰਗੀ ਦਸ ਤਰ੍ਹਾਂ ਦੀ ਮੁੜ ਕੇ ਦੂਜੇ ਪਾਸੇ ਫੇਲ ਆ
1: ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਸੋ ਗੱਲਬਾਤ ਕਰ ਰਹੇ ਹਾਂ ਕਿ ਤੁਹਾਡੇ ਵਿੱਚ ਗੁਣ ਕੋਈ ਹੈ ਤਾਂ ਦੱਸੋ ਔਗਣ ਪੁੱਛਣੇ ਦਾ ਮੈਨੂੰ ਪੁੱਛ ਲਓ 905-673-3337 ਔਗਣ ਵੀ ਇਨਸਾਨਾਂ 'ਚ ਹੀ ਹੁੰਦੇ ਆ ਕਈ ਵਾਰੀ ਅਸੀਂ ਆਪਣੇ ਔਗਣ ਛੁਪਾਉਂਦੇ ਹਾਂ ਪਰ ਸਾਨੂੰ ਲੱਗਦਾ ਹੁੰਦਾ ਕਿ ਸਾਡੇ ਔਗਣ ਛੁਪ ਗਏ ਪਰ ਛੁਪਦੇ ਨਹੀਂ ਉਹ ਜਗ ਜਾ ਰਹੇ ਹੁੰਦੇ ਆ
2: ਹਾਂਜੀ
1: ਉਹ ਹੋ ਸਕਦਾ ਕਿ ਸਾਡੇ ਅੱਖੋਂ ਪਰੋਕੇ ਹੋਣ ਜਿਵੇਂ ਕਹਿੰਦੇ ਕਿ ਦੀਵੇ ਥੱਲੇ ਹਨੇਰਾ ਹੁੰਦਾ
2: ਹਾਂਜੀ
1: ਸਾਨੂੰ ਸਾਡੀਆਂ ਗਲਤ ਆਦਤਾਂ ਦਾ ਨਹੀਂ ਪਤਾ ਹੁੰਦਾ ਸਾਡੇ ਆਸ ਪਾਸ ਸੱਜਣਾ ਮਿੱਤਰਾਂ ਨੂੰ ਪਤਾ ਹੁੰਦਾ ਕਿ ਭਾਈ ਤੇਰੇ 'ਚ ਆਹ ਉੱਗਣ ਆ ਸੋ 905-673-3337 ਭਾਈ ਗੁਣ ਹੈ ਤਾਂ ਕੋਈ ਦੱਸ ਦਿਓ ਜੀ ਸਰ ਸਤਿ ਸ਼੍ਰੀ ਅਕਾਲ 4061 ਤੁਸੀਂ ਆਉਣੇ ਰਹੋ 4061-4061 ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣੇ ਰਹੋ ਜੀ
3: ਮੈਂ ਤੁਹਾਡੇ ਲਈ ਆਫ ਦੀ ਲਾਈਨ ਗੱਲ ਕਰਨੀ
1: ਜੀ ਸਰ ਬਿਲਕੁਲ ਜੀ ਕਰਦੇ ਹਾਂ ਸੋ 905-673-3337 905-673-3337
4: ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ ਇੱਕ ਵਧੀਆ ਪੇਂਟਿੰਗ ਸਰਵਿਸ BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ ਨਵੇਂ ਰੰਗਾਂ ਨਾਲ ਚਮਕਾਉਣ ਲਈ ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼ ਚਾਹੇ ਹੋਵੇ ਸਪਰੇ ਪੇਂਟਿੰਗ ਕਿਚਨ ਕੈਬਿਨੇਟ ਰੀਫਿਨਿਸ਼ਿੰਗ ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ ਡੈਕ ਤੇ ਫੈਂਸ ਪੇਂਟਿੰਗ ਫਿਨਿਸ਼ਡ ਬੇਸਮੈਂਟ ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ ਘਰ ਕਮਰਸ਼ੀਅਲ ਜਾਂ ਇੰਡਸਟਰੀਅਲ ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-3311

ਐਂਡ ਹੋਮ ਫਰ ਹੈਜ ਜਿਹੜਾ ਗੈਡ ਫਰਨੀਚਰ ਦਾ ਲਾਉਣਾ ਬੱਲੀਏ। ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ। 905-805-3000 ਡ੍ਰੀਮ ਹੋਮ ਅਪਲਾਈਂਸਿਸ, 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 905-805-3000, 2915 ਅਰਜੈਂਟੀਆ ਰੋਡ, ਮਿਸੀਸਾਗਾ, ਡ੍ਰੀਮ ਹੋਮ ਅਪਲਾਈ।

0: ਜੀ ਸਤਿ ਸ਼੍ਰੀ ਅਕਾਲ ਜੀ ਪ੍ਰਦੀਪ ਜੀ, ਤੁਸੀਂ ਓਨਰ ਹੋ?
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ?
0: ਚੜ੍ਹਦੀ ਕਲਾ ਸਰ, ਠੀਕ ਠਾਕ, ਤੁਸੀਂ ਸੁਣਾਓ?
1: ਠੀਕ ਹੈ। ਆਈ ਡੋਂਟ ਨੋ ਇਹ ਮੇਰੇ ਗੋਨਾ ਕਿ ਅਵਗੁਣਾ, ਮੇਰੀ ਨੇਚਰ ਹੈਗੀ ਆਓ ਤੇ ਜੀ ਆਇਆਂ ਨੂੰ, ਜਾਓ ਤੇ ਜੀ ਜਾਇਆਂ ਨੂੰ।
0: ਜੀ ਜਾਇਆਂ ਨੂੰ, ਬੜੀ ਸੋਹਣੀ ਨੇਚਰ ਹੈ ਜੀ।
1: ਜਿਹੜਾ ਪਿਆਰ ਨਾ ਆਉਂਦਾ ਠੀਕ ਹੈ, ਜਿਹੜਾ ਗੁੱਸਾ ਜਾਂਦਾ ਓਕੇ ਜਾਓ ਜੀ। ਹਾਂਜੀ,
0: ਉਹਨੂੰ ਵੀ ਖੁਸ਼ੀ।
1: ਆਈ ਡੋਂਟ ਨੋ ਇਹ ਅਵਗੁਣਾ ਕਿ ਗੋਨਾ, ਮੈਨੂੰ ਇਹ ਨਹੀਂ ਸਮਝ ਆਈ ਹਾਲ ਤੱਕ।
0: ਮੈਨੂੰ ਲੱਗਦਾ ਕਿ ਜਦੋਂ ਆਪਾਂ ਵਿਦਾ ਕਰਦੇ ਹਾਂ ਉਦੋਂ ਥੋੜ੍ਹਾ ਜਿਹਾ ਸਾਡੇ ਵਿੱਚ, ਸਾਡੇ ਤਖੱਲਸ ਦੇ ਵਿੱਚ ਨਾ, ਔਰ ਸਾਡੇ ਸੁਭਾਅ ਦੇ ਵਿੱਚ ਇੱਕ ਉਖੜੇਵਾ ਹੁੰਦਾ।
1: ਇੱਕ ਨਹੀਂ, ਉਖੜੇਵਾ ਕਰਕੇ ਨਹੀਂ ਕਰਦਾ ਜੀ ਮੈਂ, ਇਦਾਂ ਨਹੀਂ ਕਰਦਾ
0: ਮੈਂ। ਵਧੀਆ ਚੀਜ਼ ਹੈ ਨਾ ਫਿਰ ਗੁਣ ਆ ਉਹ। ਜੇ ਤੁਸੀਂ ਖੁਸ਼ੀ ਮੱਥੇ ਵਿਦਾ ਕਰਦੇ ਹੋ ਵੀ ਚਲੋ ਵੀ ਸੱਜਣਾ ਜਾ, ਜੇ ਤੇਰੀ ਨਹੀਂ ਨਿਭੀ ਤੇ ਫਿਰ ਉਹ ਵਧੀਆ ਚੀਜ਼ ਹੈ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ।
0: ਚਲੋ ਸਾਨੂੰ ਨਾ ਕਿਹੋ ਤੁਸੀਂ ਵਿਦਾ ਜੀ ਜਾਇਆਂ ਨੂੰ।
1: ਨਹੀਂ ਨਹੀਂ ਨਹੀਂ ਨਹੀਂ ਨਹੀਂ।

0: ਬਹੁਤ ਸ਼ੁਕਰੀਆ,
1: ਥੈਂਕ ਯੂ ਜੀ,
0: ਬਹੁਤ ਸ਼ੁਕਰੀਆ। 905-673-3337 ਨੂੰ ਸੋ ਜੀ ਆਇਆਂ ਨੂੰ ਕਹਿਣ ਦਾ ਵੇਲਾ ਆ ਗਿਆ। ਰੰਗਲੇ ਸਰਦਾਰ, ਬੜੀ ਖੂਬਸੂਰਤ ਗਾਇਕੀ, ਪੰਜਾਬੀ ਸੱਭਿਆਚਾਰਕ ਜਿਹੜੀ ਦੇ ਨਾਲ ਗੜੋਚ ਗਾਇਕੀ, ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬੜੇ ਥੋੜ੍ਹੇ ਐਸੇ ਫਨਕਾਰ ਸਿੰਗਰ ਨੇ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਨੂੰ ਬਿਲਕੁਲ ਇੱਦਾਂ ਪਕੜ ਕੇ ਰੱਖਿਆ ਹੋਇਆ। ਚੰਗਾ ਗਾਉਣਾ, ਚੰਗਾ ਲਿਖਣਾ, ਇਹ ਬਹੁਤ ਘੱਟ ਲੋਕਾਂ ਦੇ ਹਿੱਸੇ ਆਇਆ। ਅਤੇ ਉਹਨਾਂ ਦੇ ਵਿੱਚੋਂ ਰੰਗਲੇ ਸਰਦਾਰ, ਚਾਰ ਐਸੇ ਕਲਾਕਾਰਾਂ ਦੀ ਜੋੜੀ ਜਿਨ੍ਹਾਂ ਨੇ ਬਹੁਤ ਸੁਚੱਜਾ, ਸੋਹਣਾ ਅਤੇ ਸਾਫ਼ ਸੁਥਰਾ ਗਾਇਆ। ਉਹ ਬਰੈਂਪਟਨ ਪਹੁੰਚੇ ਹੋਏ ਨੇ, ਮੇਰੇ ਕੋਲ ਨਾ ਬਸ ਕੁਛ ਕੁ ਟਿਕਟਾਂ ਆ, 7-8 ਟਿਕਟਾਂ ਰਹਿ ਗਈਆਂ। ਤੁਸੀਂ ਜਿਹੜੇ ਸੱਜਣ ਮੈਨੂੰ ਪਹਿਲਾਂ ਕਾਲ ਕਰਨਗੇ, $65 ਦੀ ਟਿਕਟ ਆ, ਮੈਂ $35 ਚ ਦੇ ਦੇਣੀ ਆ, ਕਿਉਂਕਿ 98% ਸ਼ੋ ਸੋਲਡ ਆਊਟ ਆ। ਮੇਰੇ ਕੋਲ ਕੁਛ ਕੁ ਟਿਕਟਾਂ ਆ, ਅਤੇ ਮੈਂ ਪਿਛਲੇ ਦਿਨ ਨੰਬਰ ਆਪਣਾ ਗਲਤ ਦੇ ਬੈਠਾ, ਅਤੇ ਮੈਨੂੰ ਫਿਰ ਇੰਸਟਾਗ੍ਰਾਮ 'ਤੇ ਮੈਸੇਜ ਆਏ, ਅਤੇ ਮੇਰੇ ਕੋਲ 8-9 ਹੀ ਟਿਕਟਾਂ ਰਹਿ ਗਈਆਂ, ਮੈਂ ਗਿਣੀਆਂ ਨਹੀਂ, ਹੋ ਸਕਦਾ 7 ਹੋਣ 8 ਹੋਣ 9 ਹੋਣ। ਜਿਹੜੇ ਦੋਸਤ ਮੈਨੂੰ ਪਹਿਲਾਂ ਕਾਲ ਕਰਨਗੇ, ਰੰਗਲੇ ਸਰਦਾਰ ਬਹੁਤ ਖੂਬਸੂਰਤ ਗਾਉਂਦੇ ਆ, ਅਤੇ ਮੈਨੂੰ ਤੁਸੀਂ 437-870-0001 437-870-0001 'ਤੇ ਮੈਨੂੰ ਕਾਲ ਕਰ ਲਿਓ, ਅਤੇ ਉਹਨਾਂ ਦੀਆਂ ਟਿਕਟਾਂ ਆਪਾਂ $35 ਦੇ ਵਿੱਚ ਦੇ ਦੇਣੀਆਂ, ਹਾਊਸ ਫੁੱਲ ਆ। ਅਤੇ ਫਰਾਈਡੇ ਨੂੰ, ਇਸ ਫਰਾਈਡੇ 7 ਅਗਸਤ ਦੀ ਸ਼ਾਮ ਨੂੰ ਰੌਣਕਾਂ ਲਾਵਾਂਗੇ, ਅਤੇ ਮਾੜਾ ਜਿਹਾ ਉਹਨਾਂ ਦੀ ਆਵਾਜ਼ ਦਾ ਟ੍ਰੇਲਰ ਤੁਹਾਨੂੰ ਮੈਂ ਸੁਣਾ ਦਿੰਦਾ।

0: ਸੋ ਬਿਲਕੁਲ ਜੀ 905-673-3337 9056733337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਇਹ ਰੰਗਲੇ ਸਰਦਾਰਾਂ ਦੀਆਂ ਜਿਹੜੀਆਂ 6-7 ਟਿਕਟਾਂ ਲੈਣ ਦੇ ਲਈ ਤੁਸੀਂ ਮੈਨੂੰ ਕਾਲ ਕਰ ਲਓ 6004370000 ਜਾਂ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਸਾਡੀ ਕਾਲ ਲੱਗ ਚੁੱਕੀ ਆ ਹਰਜਿੰਦਰ ਗਿੱਲ ਹੋਣਾ ਨਾਲ। ਸੋ ਪੰਜਾਬੀ ਵਿਰਸਾ ਸਭ ਦਾ ਮਨਪਸੰਦ, ਹੋਰ ਕੁਛ ਸੁਣੋ ਨਾ ਸੁਣੋ, ਪੰਜਾਬੀ ਵਿਰਸਾ ਸਭ ਦੇ ਦਿਲਾਂ ਦੀ ਧੜਕਣ। ਅਤੇ ਪਿਛਲੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਮੈਸੇਜ ਦਿੰਦੇ ਆ ਰਹੇ ਹਾਂ। ਸੋ ਸਮੇਂ ਦੀ ਇੱਕ ਛੋਟੀ ਜਿਹੀ ਐਸੀ ਘਟਨਾ ਹੋਈ ਕਿ ਹੜਤਾਲ ਹੋਣ ਕਰਕੇ, ਯੂਨੀਅਨ ਦੀ ਕਰਕੇ ਸ਼ੋਅ ਥੋੜ੍ਹਾ ਜਿਹਾ ਪੋਸਟਪੋਨ ਕਰਕੇ ਅੱਗੇ ਕਰਨਾ ਪਿਆ। ਪਰ ਉਹ ਤੁਹਾਡਾ ਦੇਖੋ ਕਿੰਨਾ ਫਾਇਦਾ ਹੋ ਗਿਆ, ਕਈਆਂ ਨੇ, ਕਈ ਘੁੰਮਣ ਗਏ ਹੋਏ ਸੀ, ਕਈਆਂ ਕੋਲ ਉਸ ਦਿਨ ਟਾਈਮ ਨਹੀਂ ਸੀ। ਸੋ ਹੁਣ ਸਾਰੇ ਸੱਜਣ ਮਿੱਤਰ ਇੱਕ ਹੋਰ ਮੌਕਾ ਤੁਹਾਨੂੰ ਮਿਲਿਆ ਆ, ਬਸ ਸਾਡੇ ਕੋਲ ਦਿਨ ਰਹਿ ਗਏ ਬਸ ਗਿਣਤੀ ਦੇ, ਅਤੇ ਤੁਸੀਂ ਟਿਕਟਾਂ ਆਪਣੀਆਂ ਲੈ ਲਓ ਅਤੇ ਆਪਾਂ ਰਲ ਮਿਲ ਕੇ ਰੌਣਕਾਂ ਲਾਉਣੇ ਆ। ਅਤੇ ਹਰਜਿੰਦਰ ਗਿੱਲ ਬਾਈ ਜੀ ਸਾਡੇ ਨਾਲ ਜੁੜ ਚੁੱਕੇ ਨੇ, ਸਵਾਗਤ ਕਰਦੇ ਹਾਂ ਬਾਈ ਜੀ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਰੇਡੀਓ ਪ੍ਰੋਗਰਾਮ ਆਰਾਮ ਦੇ ਉੱਪਰ ਤੁਹਾਡਾ।
1: ਹਾਂਜੀ ਬ੍ਰਾ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ ਸਾਰੇ ਲਿਸਨਰਸ ਨੂੰ ਪਿਆਰ ਸਤਿਕਾਰ ਦੇ ਨਾਲ, ਸਤਿ ਸ਼੍ਰੀ ਅਕਾਲ। ਅਤੇ ਤੁਸੀਂ ਵੀ ਜਿਵੇਂ ਦੱਸਿਆ, ਆਪਾਂ ਵੀ ਦੱਸਦੇ ਆ ਰਹੇ ਹਾਂ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਕਿ ਹੁਣ 9 ਤਰੀਕ ਨੂੰ ਆਪਾਂ ਮਨਮੋਹਨ ਵਾਰਿਸ ਕਮਲ ਹੀਰ ਤੇ ਸੰਤਾਰ ਹਾਲ ਸੇਮ ਹੈ, ਡੇਟ ਚੇਂਜ ਹੋਈ ਹੈ ਅਤੇ ਆਪਾਂ ਐਤਵਾਰ ਨੂੰ 6 ਵਜੇ ਡੋਰਸ ਓਪਨ ਹੋਣੀ ਹੈ, 7 ਵਜੇ ਸ਼ੋਅ ਸ਼ੁਰੂ ਹੋਣਾ, ਰਿਕਾਰਡ ਵੀ ਕੀਤਾ ਜਾਣਾ ਸ਼ੋਅ। ਤੇ ਜਿਨ੍ਹਾਂ ਨੇ 25 ਤਰੀਕ ਵਾਲੀਆਂ ਟਿਕਟਸ ਲਈਆਂ ਹੋਈਆਂ ਉਹ ਐਜ਼ ਇਟ ਇਜ਼ ਵੈਲਿਡ ਹੋਣਗੀਆਂ 9 ਤਰੀਕ ਦੇ ਲਈ। ਸੋ ਬੇਸ਼ੱਕ ਤੁਸੀਂ ਉਹ ਆਨਲਾਈਨ ਬਾਏ ਕੀਤੀਆਂ ਸੀ ਜਾਂ ਫਰੈਂਡਸ ਵੀਡੀਓ ਤੋਂ ਆਪਣੇ ਹਾਰਡ ਕਾਪੀਜ਼ ਪਿੱਕ ਕੀਤੀਆਂ ਸੀਗੀਆਂ, ਸੋ ਸਾਰੀਆਂ ਦੀ ਐਜ਼ ਇਟ ਇਜ਼ ਵੈਲਿਡ ਹੋਣਗੀਆਂ, ਬਸ ਤੁਸੀਂ ਸਮੇਂ ਸਿਰ ਪਹੁੰਚ ਜਾਇਓ। ਤੇ ਬਾਕੀ ਜਿਵੇਂ ਸਟ੍ਰਾਈਕ ਦੀ ਆਪਾਂ ਗੱਲ ਕਰ ਰਹੇ ਸੀ, ਅੱਜ ਵੀ ਉੱਥੇ ਇੱਕ ਪੂਰਾ ਸੋਲਡ ਆਊਟ ਕੋਰੀਅਨ ਕਮਿਊਨਿਟੀ ਦਾ ਇੱਕ ਸ਼ੋਅ ਅੱਜ ਹੋਇਆ, ਇਸ ਵੇਲੇ ਚੱਲ ਰਿਹਾ ਹੁਣ, ਤੇ ਇਸ ਕਰਕੇ ਆਪਾਂ ਨੂੰ ਕੋਈ ਬਹੁਤਾ ਹੁਣ ਫਿਕਰ ਨਹੀਂ ਕਰਨ ਦੀ ਲੋੜ, ਕਿਉਂਕਿ ਸਟ੍ਰਾਈਕ ਬੇਸ਼ੱਕ ਚੱਲ ਰਹੀ ਸੀ ਅੱਜ ਵੀ, ਜੇ ਉਦੋਂ ਨੂੰ ਚੱਲਦੀ ਹੋਈ 9 ਤਰੀਕ ਨੂੰ ਤਾਂ ਵੀ ਕੋਈ ਗੱਲ ਨਹੀਂ, ਜੇ ਨਹੀਂ ਵੀ ਚੱਲਦੀ ਹੋਈ ਤਾਂ ਵੀ ਆਪਣੇ ਲਈ ਹੁਣ ਇਹ ਹੈ ਕਿ ਸਾਰੀ ਕਮਿਊਨਿਟੀ ਨੂੰ, ਸਾਰੇ ਟਿਕਟ ਹੋਲਡਰਸ ਨੂੰ ਆਈਡੀਆ ਹੈ ਤੇ ਉਹ ਸਮੇਂ ਸਿਰ ਪਹੁੰਚ ਕੇ ਜਾਂ ਥੋੜਾ ਜਿਹਾ ਅਰਲੀ ਪਹੁੰਚ ਕੇ ਉੱਥੇ ਆਪਣੀਆਂ ਗੱਡੀਆਂ ਪਾਰਕ ਕਰ ਸਕਦੇ, ਜਾਂ ਆਲੇ ਦੁਆਲੇ ਆਪਾਂ ਨੂੰ ਵੁੱਡਪਾਈਨ ਮਾਲ ਦੇ ਬਿਲਕੁਲ ਸਾਹਮਣੇ ਆ ਇਹ, ਉੱਥੇ ਕਾਫੀ ਏਰੀਆ ਹੈ ਜਿੱਥੇ ਆਪਾਂ ਆਪਣੀਆਂ ਗੱਡੀਆਂ ਪਾਰਕ ਕਰ ਸਕਦੇ ਹਾਂ। ਸੋ ਬਸ ਇਹ ਆ ਵੀ ਜੇ ਥੋੜਾ ਜਿਹਾ ਵੀ ਤੁਹਾਨੂੰ ਲੱਗੇ ਕਿ ਟ੍ਰੈਫਿਕ ਜਾਮ ਹੋ ਰਿਹਾ, ਜਿਹੜੀਆਂ ਇੱਧਰ ਥੀਏਟਰ ਵੱਲ ਨੂੰ ਮੁੜਨ ਵਾਲੀਆਂ ਲੇਨਸ ਨੇ, ਤਾਂ ਫਿਰ ਉੱਥੇ ਵੇਟ ਕਰਨ ਦੀ ਜਗ੍ਹਾ ਤੁਸੀਂ ਆਲਟਰਨੇਟ ਪਾਰਕਿੰਗ ਲੱਭ ਸਕਦੇ ਹੋ ਆਲੇ ਦੁਆਲੇ। ਸੋ ਉਹਦੇ ਲਈ ਬਸ ਇੰਨਾ ਕੁ ਤੁਹਾਨੂੰ 4-5 ਮਿੰਟ ਦੀ ਵਾਕ ਪੈਣੀ ਹੈ, ਅਦਰਵਾਈਜ਼ ਕੋਈ ਇਸ਼ੂ ਨਹੀਂ ਹੈ। ਵੈਸੇ ਤਾਂ ਜੇ ਉੱਧਰ ਆਪਣੇ ਅਰੀਨਾ ਦਾ ਵੀ ਜਿਹੜਾ ਪਾਰਕਿੰਗ ਏਰੀਆ
0: ਜੀ,
1: ਕਈ ਵਾਰ ਉਹਨਾਂ ਕੁ ਤੁਰ ਕੇ ਉੱਧਰੋਂ ਵੀ ਆਉਣਾ ਪੈਂਦਾ ਅੰਦਰ ਇਨਡੋਰ, ਜਦੋਂ ਆਪਾਂ ਮਲਟੀ ਸਟੋਰੀ ਬਿਲਡਿੰਗ ਦੇ ਵਿੱਚ ਪਾਰਕ ਕਰਕੇ ਆਉਂਦੇ ਹਾਂ, ਸੋ ਉਹਨਾਂ ਕੀ ਡਿਸਟੈਂਸ ਪੈਣਾ। ਬਸ ਇਹ ਆ ਵੀ ਤੁਹਾਨੂੰ ਆਪਣੇ ਆਪ ਨੂੰ ਰਾਊਟ ਕਰਨਾ ਪੈਣਾ ਉਹਦੇ ਅਕੋਰਡਿੰਗਲੀ। ਸੋ ਬਸ ਇਹ ਆ ਕਿ ਪਾਰਕਿੰਗ ਲਈ ਅਸੀਂ, ਕਿਉਂਕਿ ਉਦੋਂ 25 ਤਰੀਕ ਨੂੰ ਰਾਈਟ ਵੇ ਸਾਨੂੰ ਸਾਰਿਆਂ ਨੂੰ ਇਹ ਗੱਲ ਦੱਸਣੀ ਮੁਸ਼ਕਿਲ ਹੋ ਜਾਣੀ ਸੀ, ਸੋ ਉਦੋਂ ਫਿਰ ਉਹ ਕਿਆਸ ਨੂੰ ਬਚਣ ਦੇ ਲਈ ਅਸੀਂ ਪੋਸਟਪੋਨ ਕੀਤਾ, ਤੇ ਹੁਣ 9 ਤਰੀਕ ਨੂੰ ਆਪਾਂ ਸਾਰੇ ਜਣੇ ਰੌਣਕਾਂ ਲਾਵਾਂਗੇ। ਤੇ ਜਿਨ੍ਹਾਂ ਨੇ ਅਜੇ ਹੋਰ ਟਿਕਟਸ ਬਾਏ ਕਰਨੀਆਂ ਆ, ticketmaster.ca ticketmaster.ca ਪਰ ਬਈ ਮੈਂ ਇਹ ਬੇਨਤੀ ਕਰਦੇ ਹਾਂ ਕਿ ਇਹ ਇੱਕੋ ਇੱਕ ਅਫੀਸ਼ੀਅਲ ਵੈਬਸਾਈਟ ਹੈ, ਕਈ ਵਾਰ ਅਸੀਂ ਕੋਈ ਥਰਡ ਪਾਰਟੀ ਵੈਬਸਾਈਟਸ ਤੋਂ ਜਾਂ ਜਦੋਂ ਤੁਸੀਂ ਪੇ ਕਰਨ ਲੱਗਦੇ ਹੋ, ਮੇਕ ਸ਼ੋਰ ਕਿ ਇਹ ਕੈਨੇਡੀਅਨ ਸ਼ੋਅ ਹੈ, ਕੈਨੇਡਾ ਦੇ ਵਿੱਚ ਸ਼ੋਅ ਹੋ ਰਿਹਾ। ਤੇ ਮੈਨੂੰ ਕੱਲ੍ਹ ਪਰਸੋਂ ਕੋਈ ਸੱਜਣ ਦੀ ਕਾਲ ਆਈ ਕਿ ਕਹਿੰਦੇ ਬਾਈ ਜੀ ਯਾਰ ਅਸੀਂ ਟਿਕਟਾਂ ਪੇ ਕੀਤੀਆਂ ਸੀਗੀਆਂ ਆਨਲਾਈਨ, ਤੇ ਟਿਕਟ ਮਾਸਟਰ ਵਾਲੇ ਕਹਿੰਦੇ ਵੀ ਇਹ ਤਾਂ ਤੁਸੀਂ ਟਿਕਟ ਮਾਸਟਰ ਤੋਂ ਡਾਇਰੈਕਟ ਨਹੀਂ ਲਈਆਂ। ਤੇ ਜਦੋਂ ਉਹਨਾਂ ਨੇ ਮੈਨੂੰ ਸਕਰੀਨਸ਼ਾਟ ਭੇਜਿਆ, ਉਹ US ਡਾਲਰਸ ਦੇ ਵਿੱਚ ਉਹਨਾਂ ਨੇ ਪੇ ਕੀਤਾ ਹੋਇਆ। ਸੋ ਇਹ ਨਹੀਂ ਕਿ ਉਹ ਟਿਕਟ ਵੈਲਿਡ ਨਹੀਂ ਹੈ, ਟਿਕਟ ਉਹ ਵੈਲਿਡ ਨੇ, ਪਰ ਤੁਸੀਂ ਐਵੇਂ ਐਕਸਟਰਾ ਪੇ ਕਰ ਦਿੱਤਾ, ਕਿਸੇ ਥਰਡ ਪਾਰਟੀ ਨੇ ਉਹਨਾਂ ਨੂੰ ਟਿਕਟਸ ਨੂੰ ਬਾਏ ਕੀਤਾ ਤੇ ਅੱਗੇ ਤੁਹਾਨੂੰ ਸੈਲ ਕਰ ਦਿੱਤਾ। ਇਸ ਕਰਕੇ ਇਹ ਮੇਰਾ ਸਿਰਫ ਇੱਕ ਛੋਟਾ ਜਿਹਾ ਮੈਸੇਜ ਹੈ, ਇਸ ਇਕੱਲੇ ਆਪਣੇ ਸ਼ੋਅ ਲਈ ਨਹੀਂ, ਕੋਈ ਵੀ ਹੋਰ ਜਿਹੜਾ ਸ਼ੋਅ ਹੁੰਦਾ ਕੈਨੇਡਾ ਦੇ ਵਿੱਚ, ticketmaster.ca ਜਦੋਂ ਤੁਸੀਂ ਉਸ ਵੈਬਸਾਈਟ ਤੇ ਜਾਂਦੇ ਹੋ ਗੂਗਲ ਸਰਚ ਕਰਕੇ, ਐਵੇਂ ਕਈ ਵਾਰੀ ਆਪਾਂ ਡਿਫਰੈਂਟ ਲਿੰਕਸ ਤੇ ਚੱਲ ਜਾਂਦੇ ਹਾਂ
0: ਜੀ,
1: ਉੱਥੇ ticketmaster.ca ਸਰਚ ਕਰਕੇ ਆਸਾਨੀ ਦੇ ਨਾਲ, ਅੱਜ ਕੱਲ੍ਹ ਟਿਕਟ ਮਾਸਟਰ ਦੀ ਐਪ ਆਪਣੇ ਹਰ ਇੱਕ ਦੇ ਫੋਨ ਦੇ ਵਿੱਚ ਅਵੇਲੇਬਲ ਹੈ, ਉੱਥੋਂ ਜਾ ਕੇ ਸਿੱਧਾ ਸਰਚ ਕਰ ਲਓ। ਤੇ ਉਹ ਜਾਂ ਜਿਹੜੇ ਐਕਚੁਅਲ ਕੋਈ ਆਰਟਿਸਟ ਹੁੰਦੇ ਨੇ ਜਾਂ ਆਰਗੇਨਾਈਜੇਸ਼ਨ ਕੰਪਨੀਜ਼ ਹੁੰਦੀਆਂ ਨੇ, ਉਹਨਾਂ ਦੀ ਸਾਈਟ ਤੋਂ, ਉਹਨਾਂ ਦੇ ਪੇਜਸ ਤੋਂ, ਉੱਥੋਂ ਵੇਰਵਾ ਲੈ ਕੇ ਤੁਸੀਂ ਆਸਾਨੀ ਨਾਲ ਆਪਣੀਆਂ ਟਿਕਟਸ ਜਿਹੜੀਆਂ ਰਾਖਵੀਆਂ ਰੱਖ ਸਕਦੇ ਹੁੰਦੇ ਹੋ। ਸੋ ਸ਼ੁਰੂ ਚ ਤੁਹਾਨੂੰ ਯਾਦ ਹੋਣਾ ਪ੍ਰਭ, ਆਪਾਂ ਇੱਕ ਪ੍ਰੀ ਸੇਲ ਲਾਈ ਸੀ, ਉਦੋਂ ਡਿਸਕਾਊਂਟਡ ਰੇਟ ਦੇ ਉੱਪਰ ਟਿਕਟਸ ਵੀ ਬਹੁਤ ਸਾਰੇ ਸੱਜਣਾਂ ਨੇ ਫਾਇਦਾ ਲੈ ਲਿਆ ਸੀ। ਸੋ ਇਸ ਤਰ੍ਹਾਂ ਜਦੋਂ ਵੀ ਕਿਸੇ ਸ਼ੋਅ ਦੇ ਲਈ ਕੋਈ ਟਿਕਟਸ ਆਉਂਦੀਆਂ, ਤੁਸੀਂ ਤਾਂ ਵੈਸੇ ਮੈਂ ਇੱਕ ਚੀਜ਼ ਨਾ ਮੈਂ ਚੇਂਜ ਕਰਨ ਲੱਗਿਆ ਸੀ, ਤੁਸੀਂ ਕਿਹਾ ਸੀ ਵੀ ਹੋਰ ਸ਼ੋਅ ਚਾਹੇ ਦੇਖੋ ਚਾਹੇ ਨਾ ਦੇਖੋ ਇਹ ਜ਼ਰੂਰ ਦੇਖੋ, ਪਰ ਮੇਰਾ ਸਲੋਗਨ ਇਹ ਹੁੰਦਾ ਇਸ ਸ਼ੋਅ ਨੂੰ ਵੀ ਦੇਖੋ
0: ਤਾਂ
1: ਸ਼ੋਅ ਸਾਡੇ ਹੋ ਰਹੇ ਨੇ, ਕਿਉਂਕਿ ਹਰ ਇੱਕ ਸ਼ੋਅ ਨੂੰ ਉਲੀਕਣ ਦੇ ਲਈ, ਹਰ ਇੱਕ ਸ਼ੋਅ ਨੂੰ ਪਲਾਨ ਕਰਨ ਦੇ ਲਈ, ਹਰ ਇੱਕ ਸ਼ੋਅ ਨੂੰ ਇੱਥੇ ਤੱਕ ਲੈ ਕੇ ਆਉਣ ਦੇ ਲਈ ਜਾਨ ਲੱਗਦੀ ਹੈ। ਸੋ ਉਹਦੇ ਵਿੱਚ ਤੁਸੀਂ ਸਾਰਿਆਂ ਨੇ ਸਾਥ ਦੇਣਾ। ਸੋ ਉਹਦੇ ਵਿੱਚ ਇਕੱਲਾ ਇਹ ਨਹੀਂ ਕਿ ਆਪਾਂ ਸੱਭਿਆਚਾਰਕ ਐਂਗਲ ਤੋਂ ਜਾਂ ਸਾਡੇ ਗਾਇਕੀ ਦੇ ਖੇਤਰ ਤੋਂ, ਬਲਕਿ ਉਹਦੇ 'ਚ ਇੱਕ ਬਹੁਤ ਵੱਡਾ ਐਲੀਮੈਂਟ ਜਿਹੜਾ ਕਮਰਸ਼ੀਅਲ ਪੱਖ ਤੋਂ, ਇਕਨੋਮਿਕ ਪੱਖ ਤੋਂ ਜੁੜਿਆ ਹੁੰਦਾ, ਉਹਦਾ ਵੀ ਨਾਲ ਫਲੋ ਜਿਹੜਾ ਨਾਲ ਤੁਰਨਾ ਬਹੁਤ ਲਾਜ਼ਮੀ ਹੁੰਦਾ। ਸੋ ਅਸੀਂ ਸਪੋਰਟ ਕਰਿਆ ਕਰੀਏ, ਅੱਗੇ ਨਿਕਲਿਆ ਕਰੀਏ, ਅੱਗੇ ਵਧਿਆ ਕਰੀਏ, ਇੱਕ ਦੂਜੇ ਨੂੰ ਜਿੰਨਾ ਜਿੰਨਾ ਆਪਣੇ ਵੱਲੋਂ ਯੋਗਦਾਨ ਪਾ ਸਕਦੇ ਜਿੰਨਾ ਵੀ ਆ ਕੋਈ ਸਪੋਂਸਰ ਬਣ ਕੇ ਸਾਡਾ ਸਾਥ ਹਰ ਸ਼ੋਅ ਦੇ ਨਾਲ ਹੋਵੇ ਤਾਂ ਅਸੀਂ ਸਾਰੇ ਜਾਣੇ ਕਾਮਯਾਬ।
0: ਬਿਲਕੁਲ ਜੀ, ਮੈਂ ਬਾਈ ਜੀ ਮਾਫ ਕਰਨਾ ਤੁਹਾਨੂੰ, ਮੈਂ ਇੰਟਰਪਟ ਕਰਤਾ ਫਿਰ। ਸੋ ਜਿੱਥੇ ਬਹੁਤ ਸਾਰੇ ਸ਼ੋਅ ਹੁੰਦੇ ਆ, ਮੇਰਾ ਫੋਕਸ ਇਹ ਆ ਕਿ ਪੰਜਾਬੀ ਵਿਰਸਾ, ਇਹ ਬਾਈ ਜੀ ਹੈ ਹੀ ਨਹੀਂ ਮਿਸ ਕਰਨ ਵਾਲਾ। ਸੋ ਇੱਧਰ ਤੁਹਾਡੇ ਕਈ ਪ੍ਰੋਗਰਾਮ ਤੁਸੀਂ ਕਹਿ ਦਿੰਦੇ ਹੋ ਕਿ ਚਲੋ ਅਗਲਾ ਵੇਖ ਲਾਂਗੇ, ਪਰ ਪੰਜਾਬੀ ਵਿਰਸਾ ਸਾਲ 'ਚ ਇੱਕੋ ਹੀ ਆਉਣਾ ਆ ਅਤੇ ਇੱਕੋ ਹੀ ਲੱਗਣਾ ਆ। ਸੋ ਉਹ ਦਾ ਗ੍ਰੇਟ ਕੈਨੇਡੀਅਨ ਥੀਏਟਰ ਦੇ ਵਿੱਚ ਲੱਗਣਾ ਆ, ਔਰ ਟਿਕਟਾਂ ਜੇ ਤੁਸੀਂ ਲਈਆਂ ਸੀ ਤੁਹਾਡੀਆਂ ਉਹੀ ਰਹਿਣੀਆਂ ਆ, ਜੇ ਤੁਸੀਂ ਨਹੀਂ ਲਈਆਂ ਤਾਂ ਇੱਕ ਹੋਰ ਤੁਹਾਡੇ ਵਾਸਤੇ ਸੁਨਹਿਰੀ ਮੌਕਾ ਆ ਕਿ ਤੁਸੀਂ 9 ਅਗਸਤ ਨੂੰ ਪੂਰੀਆਂ ਤਿਆਰੀਆਂ ਵੱਟ ਲਓ। ਜਿਵੇਂ ਬਾਈ ਜੀ ਉਹਨਾਂ ਨੇ ਕਿਹਾ ਕਿ ਰਿਕਾਰਡ ਹੋਣਾ ਸ਼ੋਅ, ਫਿਰ ਕੁੜਤੇ ਪਜਾਮੇ ਮੋਰਨੀਆਂ ਵਾਲੀਆਂ ਆਪਣੀਆਂ ਤੁਸੀਂ ਚਾਦਰਾਂ ਕੱਢ ਲਓ ਅਤੇ ਘੈਂਟ ਘੈਂਟ ਬਣ ਕੇ ਪੰਜਾਬੀ ਵਿਰਸੇ ਦੀ ਗੱਲ ਆ, ਅਤੇ ਫਿਰ ਸੱਭਿਆਚਾਰਕ ਲੁੱਕ ਬਣਾ ਕੇ ਆਓ ਅਤੇ ਕੈਮਰੇ ਤੁਹਾਡੇ 'ਤੇ ਵੀ ਵੱਸ ਸਕਦੇ ਆ। ਸੋ
1: ਸੋ ਪਿਛਲੀਆਂ ਵੀਡੀਓਜ਼ ਦੇਖੋਗੇ ਤਾਂ ਆਡੀਅੰਸ ਦੇ ਵਿੱਚ ਸਪੈਸ਼ਲੀ ਜਿਹੜੇ ਸ਼ਾਰਟਸ ਨੇ ਉਹ ਲੈ ਜਾਂਦੇ ਨੇ, ਅਤੇ ਇਹਦੇ ਲਈ ਤੁਹਾਡੇ 'ਤੇ ਵੀ ਕਿਤੇ ਨਾ ਕਿਤੇ ਸ਼ਾਰਟਸ ਆਉਣਗੇ, ਅਤੇ ਤੁਸੀਂ ਤਿਆਰ ਵਿਆਰ ਹੋ ਕੇ ਪਹੁੰਚੋ, ਰੌਣਕ ਮੇਲਾ ਲਾਓ, ਖੁਸ਼ੀ ਮਾਣੋ, ਇੰਜੋਏ ਕਰੋ, ਉੱਥੇ ਐਂਟਰਟੇਨਮੈਂਟ ਦਾ ਹਿੱਸਾ ਬਣਨਾ ਆਪਾਂ, ਤੇ ਇੱਕ ਦੂਜੇ ਦੀ ਰਿਸਪੈਕਟ ਕਰਦੇ ਹੋਏ, ਇੱਕ ਦੂਜੇ ਦੇ ਐਂਟਰਟੇਨਮੈਂਟ ਦਾ ਵੀ ਧਿਆਨ ਰੱਖਦੇ ਹੋਏ, ਕਿਸੇ ਨੂੰ ਕੋਈ ਅਸੁਵਿਧਾ ਨਾ ਹੋਵੇ ਇਸ ਗੱਲ ਦਾ ਖਿਆਲ ਰੱਖਦੇ ਹੋਏ, ਆਪਣੀਆਂ ਆਪਣੀਆਂ ਜਿਹੜੀਆਂ ਐਲੋਕੇਟਡ ਸੀਟਸ ਹੁੰਦੀਆਂ ਨੇ, ਇਹ ਮੈਂ ਬਹੁਤ ਸਟਰੋਂਗਲੀ ਹਰ ਵਾਰੀ ਰਿਕੁਐਸਟ ਕਰਦਾ ਹੁੰਦਾ ਕਿ ਜਿੱਥੇ ਤੁਹਾਨੂੰ ਸੀਟ ਐਲੋਕੇਟ ਕੀਤੀ ਗਈ ਹੈ ਕੋਸ਼ਿਸ਼ ਕਰੋ ਉੱਥੇ ਹੀ ਬੈਠੋ, ਕਿਉਂਕਿ ਅਦਰਵਾਈਜ਼ ਕਿਸੇ ਹੋਰ ਨੂੰ ਆਪਾਂ ਤੰਗ ਕਰ ਰਹੇ ਹੁੰਦੇ ਹਾਂ। ਸੋ ਇਸ ਗੱਲ ਦਾ ਵੀ ਖਿਆਲ ਰੱਖੋ, ਸਮੇਂ ਸਿਰ ਪਹੁੰਚੋ, ਸ਼ੁਰੂ ਤੋਂ ਲੈ ਕੇ ਸ਼ੋਅ ਦੇ ਇੱਕ ਸ਼ੁਰੂ ਦੇ ਪਲ ਤੋਂ ਲੈ ਕੇ ਆਖਰੀ ਪਲ ਤੱਕ ਇੰਜੋਏ ਕਰਨ ਦੇ ਲਈ ਅਸੀਂ ਤੁਹਾਨੂੰ ਇਨਵਾਈਟ ਕਰ ਰਹੇ ਹਾਂ। ਸੋ ਪੰਜਾਬੀ ਵਿਰਸਾ ਮਨਮੋਹਨ ਵਾਰਿਸ ਕਮਲਹੀਰ ਸੰਤਾਰ, 9 ਅਗਸਤ ਨੂੰ ਸ਼ਾਮ ਨੂੰ 6 ਵਜੇ ਡੋਰਸ ਓਪਨ ਹੋਣੀਆਂ, ਤੇ 7 ਵਜੇ ਆਪਾਂ ਸ਼ੋਅ ਸ਼ੁਰੂ ਕਰਨਾ। ਸਮੇਂ ਸਿਰ ਤੁਸੀਂ ਜ਼ਰੂਰ ਪਹੁੰਚ ਕੇ ਸਾਡਾ ਸਾਥ ਦਿਓ। ticketmaster.ca ਅਫੀਸ਼ੀਅਲ ਵੈਬਸਾਈਟ ਹੈ। ਜੇ ਕਿਸੇ ਨੂੰ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਸਪੋਂਸਰ ਬਣਨ ਦੇ ਲਈ, ਕੁਛ ਇੱਕ ਲਿਮਿਟਡ ਆਪਸ਼ਨ ਇਸ ਵੇਲੇ, ਬਹੁਤ ਲਿਮਿਟਡ ਆਪਸ਼ਨ ਮੈਂ ਇਹ ਕਹਿ ਰਿਹਾ, ਉਹਦੇ ਲਈ ਸਾਨੂੰ ਇੱਕ ਵਾਰੀ ਰਿਕੁਐਸਟ ਮਤਲਬ ਕਾਲ ਕਰ ਲਿਓ, ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਲਈ ਤੁਹਾਡੀ ਰਿਕੁਐਸਟ ਦੇ ਮੁਤਾਬਕ ਕੋਈ ਨਾ ਕੋਈ ਆਲਟਰਨੇਟ ਜਾਂ ਕੋਈ ਸੋਲਿਊਸ਼ਨ ਲੱਭ ਦਈਏ। ਸੋ 647-4-0-68-62 ਜਾਂ 416-303-44-44 ਸਾਡੇ ਇਹਨਾਂ ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ। ਇੱਕ ਜਾਂਦੇ ਜਾਂਦੇ ਪ੍ਰਭ ਹੋਰ ਸੁਨੇਹਾ ਦੇ ਦਿੰਦਾ ਕਿ ਆਪਣੇ ਕੋਲ ਇੱਕ ਸਵੀਟ ਹੈ
0: ਜੀ,
1: ਟਿਕਟਸ 20 ਟਿਕਟਸ ਦੀ ਉਹ ਸਵੀਟ ਹੈ, ਤੇ ਉਹਦੇ ਵਿੱਚ ਅਸੀਂ ਸਿਰਫ ਫੈਮਿਲੀ ਨੂੰ ਚਾਹੁੰਦੇ ਹਾਂ ਕਿ ਜੇਕਰ ਫੈਮਿਲੀ ਬੱਚੇ ਬਜ਼ੁਰਗ ਜਾਂ ਕੋਈ ਉਹਨਾਂ ਦੇ ਲੇਡੀਜ਼ ਦਾ ਆਪਣਾ ਸਪੈਸ਼ਲੀ ਕਈ ਵਾਰੀ ਕੋਈ ਪਲਾਨ ਹੁੰਦਾ, ਸਿਰਫ ਫੈਮਿਲੀਜ਼ ਦੇ ਲਈ ਅਸੀਂ ਇੱਕ ਸਵੀਟ ਦੇ ਵਿੱਚ 20 ਟਿਕਟਸ ਦੇਣਾ ਚਾਹੁੰਦੇ ਹਾਂ। ਅਗਰ ਕੋਈ ਇਸ ਤਰ੍ਹਾਂ ਦੀ ਆਪਸ਼ਨ ਹੈ, ਤੁਸੀਂ ਫੈਮਿਲੀ ਦੇ ਨਾਲ ਸਵੀਟ ਬਾਏ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਵੀ ਸਾਨੂੰ ਕਾਲ ਕਰ ਲਿਓ, 647-400-6862-647-4-0-68-62 ਇਸ ਨੰਬਰ ਦੇ ਉੱਪਰ ਕਾਲ ਕਰਕੇ ਵਧੇਰੇ ਜਾਣਕਾਰੀ ਲਈ ਜਾ ਸਕਦੀ ਹੈ। ਤੇ ਮਿਲਦੇ ਹਾਂ ਜੀ ਆਪਾਂ ਐਤਵਾਰ ਨੂੰ 9 ਤਰੀਕ ਨੂੰ ਸ਼ਾਮ ਨੂੰ 6 ਵਜੇ ਡੋਰਸ ਓਪਨ ਹੋਣਗੀਆਂ, 7 ਵਜੇ ਸ਼ੋਅ ਸ਼ੁਰੂ ਕਰਾਂਗੇ। ticketmaster.ca ਜਾਂ 647-400-6862 ਇਸ ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ। ਬਹੁਤ ਧੰਨਵਾਦ ਮੇਰਾ ਵੀਰ,
0: ਬਹੁਤ ਸ਼ੁਕਰੀਆ ਜੀ। ਸੋ ਇੱਕ ਵਾਰ ਫਿਰ ਅਸੀਂ ਤੁਹਾਨੂੰ ਦੱਸੀਏ ਕਿ ਤੁਸੀਂ ticketmaster.ca ਤੇ ਜਾ ਕੇ ਟਿਕਟਾਂ ਲੈਣੀਆਂ ਆ, ਔਰ ਜੇ ਤੁਸੀਂ ਜ਼ਿਆਦਾ ਜਾਣਕਾਰੀ ਵਿੱਚ 647-4-0-68-62 ਹਰਜਿੰਦਰ ਗਿੱਲ ਹੋਣਾ ਬਾਈ ਨਾਲ ਸੰਪਰਕ ਕਰ ਸਕਦੇ। ਜੇ ਸੂਟ ਲੈਣਾ ਤੁਸੀਂ ਬੱਚੇ ਬਜ਼ੁਰਗ ਤੁਹਾਡੇ, ਤੁਸੀਂ ਚਾਹੁੰਦੇ ਹੋ ਕਿ ਅਲੱਗ ਪ੍ਰਾਈਵੇਟ ਇੱਕ ਸੂਟ ਲੈ ਕੇ ਵੇਖਣਾ, ਇੰਜੋਏ ਕਰਨਾ ਪੰਜਾਬੀ ਵਿਰਸਾ, ਤਾਂ ਵੀ ਤੁਸੀਂ 647-4-0-68-62 'ਤੇ ਗੱਲਬਾਤ ਕਰ ਸਕਦੇ ਹੋ, ਜਾਂ ਤੁਸੀਂ ਮੇਰੇ ਨਾਲ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਤੁਸੀਂ ਲੈਣੀ ਆ ਸ਼ੋਅ ਬਾਰੇ 9 ਅਗਸਤ ਨੂੰ, ਬਸ ਤਿਆਰੀਆਂ ਵੱਟ ਲਓ, ਪੰਜਾਬੀ ਵਿਰਸਾ ਰਲ ਮਿਲ ਕੇ ਵੇਖਾਂਗੇ, ਰੌਣਕਾਂ ਲਾਵਾਂਗੇ। ਸੋ ਫਿਰ ਮਿਲਦੇ ਹਾਂ ਜੀ 9 ਅਗਸਤ ਨੂੰ ਦ ਗ੍ਰੇਟ ਕੈਨੇਡੀਅਨ ਥੀਏਟਰ ਦੇ ਵਿੱਚ। ਸੋ 647-4-0-68-62 ਇਹ ਨੰਬਰ 'ਤੇ ਨੋਟ ਕਰਕੇ ਰਾਈਟ ਨਾਓ ਕਾਲ ਕਰ ਲਓ, ਟਿਕਟਾਂ ਬਾਰੇ ਜਾਣਕਾਰੀ ਲੈਣੀ ਆ ਜਾਂ ਕੋਈ ਹੋਰ ਤੁਹਾਡਾ ਸਵਾਲ ਆ, 647-400-6862। ਬਹੁਤ ਸ਼ੁਕਰੀਆ ਰਾਜਿੰਦਰ ਬਾਈ ਜੀ, ਥੈਂਕ ਯੂ ਸੋ ਮੱਚ,
1: ਧੰਨਵਾਦ ਜੀ, ਥੈਂਕ ਯੂ ਸੋ ਮੱਚ।
0: ਸੋ 905-673-33-33, 9056733337

0: ਅੱਛਾ, ਜਿਹੜੇ ਅਸਲੀ ਗਾਉਣ ਵਾਲੇ ਬੰਦੇ ਤਾਂ ਆਏ ਨਹੀਂ, ਜਿਹੜੇ ਗਾਉਣ ਵਾਲੇ ਆ ਜਿਨ੍ਹਾਂ ਨੂੰ ਗੁਣਗੁਣਾਉਣਾ ਪਸੰਦ ਆ, ਉਹ ਤਾਂ ਗੁਮਨਾਮ ਆਏ ਨਹੀਂ ਅੱਜ।
1: ਲੱਭਣੇ ਪੈਣੇ ਹੀ ਉਹ,
0: ਹੈਂ, ਸ਼ਰਮਾਉਂਦੇ ਆ ਨਾ ਗਾਉਣ ਵਾਲੇ,
1: ਸ਼ਰਮਾਉਂਦੇ।
0: ਬਹੁਤ ਸਾਰੇ ਦੋਸਤ ਮੈਨੂੰ ਕਾਲ ਕਰਦੇ ਹੁੰਦੇ ਕਈ ਵਾਰੀ, ਬੜਾ ਸੋਹਣਾ ਗਾਉਂਦੇ ਹੋ, ਬੜਾ ਮਿੱਠਾ ਗਾਉਂਦੇ, ਮੇਰੇ ਨਾਲ ਇੰਸਟਾਗ੍ਰਾਮ 'ਤੇ ਵੀ ਜੁੜੇ ਹੋਏ ਆ। ਸੋ ਬਹੁਤ ਸਾਰੇ ਗੁਣ ਆ, ਹਰ ਇਨਸਾਨ ਦੇ ਵਿੱਚ ਕੋਈ ਨਾ ਕੋਈ ਗੁਣ ਹੁੰਦਾ, ਕੋਈ ਪੜ੍ਹਦਾ ਬਹੁਤ ਵਧੀਆ, ਕੋਈ ਲਿਖਦਾ ਬਹੁਤ ਵਧੀਆ,
1: ਹਾਂਜੀ, ਪਰ ਉਹ ਲੁਕੋ ਕੇ ਰੱਖਦੇ,
0: ਲੁਕੋ ਕੇ
1: ਵੀ ਦੋਸਤ,
0: ਪਰ ਨਹੀਂ ਲੁਕਾਉਣਾ ਚਾਹੀਦਾ, ਗੁਣ ਤੁਹਾਨੂੰ ਲੁਕਾਉਣਾ ਨਹੀਂ ਚਾਹੀਦਾ। ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਹੈਗਾ, ਅੱਜ ਕੱਲ੍ਹ ਜਿਹਦੇ ਵਿੱਚ ਨਹੀਂ ਗੁਣ ਮੇਰੇ ਵਰਗੇ, ਜੋ ਵੀ ਕੈਮਰਾ ਚੱਕ ਚੱਕ ਵਿਖਾਉਂਦਾ ਕਿ ਮੇਰੇ 'ਚ ਆਹ ਗੁਣਾ,
1: ਸਹੀ ਗੱਲ
0: ਹੈ ਨਾ, ਘੱਟ ਵੱਧ ਹੋ ਜਾਂਦੀ ਨਾ
1: ਅੱਜ ਕੱਲ੍ਹ ਦਾ ਜਿਹੜਾ ਦੌਰ ਆ
0: ਜੀ। ਗੁਰਜੀਤ ਸੂਰੀ ਜੀ ਸਾਡੇ ਨਾਲ ਜੁੜ ਚੁੱਕੇ ਨੇ, ਇੰਸ਼ੋਰੈਂਸ ਦੇ ਬਾਬਤ ਸੁਆਵਾਂ ਦਿੰਦੇ ਨੇ, ਰੋਜ਼ ਤੁਹਾਨੂੰ ਮੈਸੇਜ ਦੇਈਦਾ, ਤੁਹਾਡੇ ਪਰਿਵਾਰਕ ਸੱਜਣ ਮਿੱਤਰ ਆ ਰਹੇ ਨੇ, ਟਰੈਵਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਲਾਈਫ ਇੰਸ਼ੋਰੈਂਸ ਦੇ ਬਾਰੇ ਜਾਣਕਾਰੀ ਤੁਸੀਂ ਲੈਣੀ ਆ, ਇੰਸ਼ੋਰੈਂਸ ਕਰਵਾਉਣੀ ਆ, ਵਧੀਆ ਪ੍ਰਾਈਜ਼, ਵਧੀਆ ਰੇਟ ਦੇ ਉੱਪਰ ਲਾਈਫ ਇੰਸ਼ੋਰੈਂਸ ਦੇ ਪੈਕੇਜ ਬਣਾ ਕੇ ਦੇਣਗੇ, ਕਸਟਮਾਈਜ਼ ਕਰਕੇ, ਜਿਹਦੇ ਵਿੱਚ ਕ੍ਰਿਟੀਕਲ ਇਲਨੈਸ, ਜਿਹਦੇ ਵਿੱਚ ਡਿਸੇਬਿਲਟੀ, ਲਾਈਫ ਇੰਸ਼ੋਰੈਂਸ। ਔਰ ਇਹ ਕਈ ਵਾਰ ਸਾਡੇ ਮਨ ਦੇ ਵਿੱਚ ਇਹ ਹੁੰਦਾ ਕਿ ਇੰਸ਼ੋਰੈਂਸਾਂ ਬਹੁਤ ਮਹਿੰਗੀਆਂ, ਤੁਸੀਂ ਕਾਲ ਕਰੋ, ਜੇ ਤੁਹਾਡੀ ਏਜ ਘੱਟ ਆ ਤਾਂ ਤੁਸੀਂ ਬਹੁਤ 4 ਪੀਜੇ ਘੱਟ ਖਾਣੇ ਆ, ਉਨੇ ਦੇ ਵਿੱਚ ਤੁਸੀਂ ਮਹੀਨੇ ਦੇ ਵਿੱਚ ਆਪਣੇ ਆਪ ਨੂੰ ਕਵਰ ਕਰ ਸਕਦੇ ਹੋ। ਪੀਸ ਆਫ ਮਾਈਂਡ ਬਹੁਤ ਵੱਡੀ ਚੀਜ਼ ਆ, ਸਾਰੀ ਜ਼ਿੰਦਗੀ ਅਸੀਂ ਉਹੀ ਲੱਭਦੇ ਰਹਿੰਦੇ ਹਾਂ, ਅਤੇ ਜੇ ਉਹ ਤੁਹਾਨੂੰ ਅੰਡਰ $100 $70-$80 ਦੇ ਵਿੱਚ ਲੱਭ ਜੇ, ਹੋਰ ਕੀ ਚਾਹੀਦਾ। ਗੁਰਜੀਤ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
2: ਸਤਿ ਸ਼੍ਰੀ ਅਕਾਲ ਪ੍ਰਭ ਜੀ, ਤੁਹਾਨੂੰ ਵੀ ਅਤੇ ਜਿੰਨੇ ਵੀ ਲਿਸਨਰ AM 530 ਦੇ ਨਾਲ ਜੁੜੇ ਹੋਏ ਆ, ਉਹਨਾਂ ਸਾਰਿਆਂ ਨੂੰ ਵੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਪ੍ਰਭ ਜੀ, ਤੁਸੀਂ ਇਗਜ਼ਾਮਪਲ ਬਹੁਤ ਸੋਹਣੀ ਦਿੱਤੀ ਹੈਗੀ ਹੈ। ਹੁਣ ਇੱਦਾਂ ਹੀ ਹੁੰਦਾ ਹੈਗਾ ਨਾ ਕਿ ਜਦੋਂ ਕੋਈ ਵੀ ਨਵਾਂ ਵਿਅਕਤੀ ਆਉਂਦਾ ਹੈਗਾ ਕਿ ਸਭ ਤੋਂ ਪਹਿਲਾਂ ਹੁੰਦਾ ਵੀ ਅਸੀਂ ਗੱਡੀ ਲੈ ਲਈਏ, ਗੱਡੀ ਦੀ ਜਦੋਂ ਇੰਸ਼ੋਰੈਂਸ ਲੈਂਦੇ ਆ ਵੀ ਕਾਰ ਦੀ 300-400, ਹੁਣ ਜਿਵੇਂ ਨਵੇਂ ਡਰਾਈਵਰ ਦਾ ਪ੍ਰੀਮੀਅਮ ਬਣਦਾ, ਉੱਥੇ ਅਸੀਂ ਜਿਹੜਾ ਨਾਲ ਹੀ ਸਟੋਪ ਕਰ ਦਿੰਦੇ ਹਾਂ ਕਿ ਅਸੀਂ ਆਪਣੇ ਆਪ ਦੀ ਜਿਹੜੀ ਕਵਰੇਜ ਹੈਗੀ ਆ ਉਹਨੂੰ ਇਗਨੋਰ ਕਰ ਦਿੰਦੇ ਹਾਂ। ਨਵਾਂ ਆ ਕੇ ਆਈਫੋਨ ਲੈ ਲਿਆ ਜੀ, ਉਹਦੀ ਵੀ ਇੰਸ਼ੋਰੈਂਸ ਲੈ ਲਈ, ਫਿਰ ਘਰ ਬਾਰ ਲੈ ਲਿਆ, ਫਰਨੀਚਰ ਲੈ ਲਿਆ, ਹਰ ਚੀਜ਼ ਦੀ ਤੁਸੀਂ ਇੰਸ਼ੋਰੈਂਸ ਲੈਂਦੇ ਹੋ। ਬਟ ਮੈਂ ਹਮੇਸ਼ਾ ਹੀ ਕਹਿੰਦੀ ਹਾਂ ਕਿ ਤੁਹਾਡਾ ਸਭ ਤੋਂ ਵੱਡਾ ਐਸੈਟ ਤੁਸੀਂ ਖੁਦ ਹੈਗੇ ਆ। ਮੇਕ ਸ਼ੋਰ ਕਰੋ ਕਿ ਆਪਣੇ ਆਪ ਨੂੰ ਜ਼ਰੂਰ ਪ੍ਰੋਟੈਕਟ ਕਰੋ। ਜਦੋਂ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦੀ ਗੱਲਬਾਤ ਆਉਂਦੀ ਹੈ ਤੇ ਉੱਥੇ ਇੱਥੇ 3 ਮੇਜਰ ਰਿਸਕ ਹੈਗੇ ਆ ਕਿ ਜਿਹਦੇ ਵਿੱਚ ਆ ਜਾਂਦਾ ਹੈਗਾ ਡੈਥ, ਸਿਕਨੈਸ ਤੇ ਇੰਜਰੀ। ਤਿੰਨੋਂ ਜਿਹੜੇ ਕਵਰੇਜ ਹੈਗੀਆਂ, ਤਿੰਨੋਂ ਚੀਜ਼ਾਂ ਨੂੰ, ਤਿੰਨੋਂ ਰਿਸਕ ਨੂੰ ਤੁਸੀਂ ਆਪਣੇ ਲਾਈਫ, ਕ੍ਰਿਟੀਕਲ ਤੇ ਡਿਸਬਿਲਿਟੀ ਦੀ ਇੰਸ਼ੋਰੈਂਸ ਦੇ ਨਾਲ ਕਵਰ ਕਰ ਸਕਦੇ ਆ। ਤਿੰਨਾਂ ਦਾ ਤੁਸੀਂ ਕੋਂਬੋ ਪਲਾਨ ਬਣਾ ਸਕਦੇ ਆ, ਉੱਥੇ ਤੁਹਾਨੂੰ ਡਿਸਕਾਊਂਟ ਮਿਲ ਜਾਂਦਾ ਹੈਗਾ। ਹਸਬੈਂਡ ਵਾਈਫ ਦੀ ਤੁਸੀਂ ਪਾਲਿਸੀ ਲੈਂਦੇ ਹੋ, ਉੱਥੇ ਵੀ ਤੁਹਾਨੂੰ ਜਿਹੜਾ ਡਿਸਕਾਊਂਟ ਮਿਲ ਜਾਂਦਾ। ਔਰ ਨਾਲ ਦੀ ਨਾਲ ਅਗਰ ਤੁਸੀਂ ਆਪਣੀ ਪਾਲਿਸੀ ਦਾ ਪ੍ਰੀਮੀਅਮ ਮੰਥਲੀ ਨਾ ਦੇ ਕੇ ਅਗਰ ਸਾਲ ਦੀ ਇਕੱਠੀ ਪੇਮੈਂਟ ਕਰਦੇ ਹੋ ਤੇ ਆਲਮੋਸਟ ਤੁਸੀਂ ਉੱਥੇ ਵੀ 1 ਮੰਥ ਦਾ ਪ੍ਰੀਮੀਅਮ ਜਿਹੜਾ ਹੈਗਾ ਸੇਵ ਕਰ ਸਕਦੇ ਹੈਗੇ ਆ। ਸੇਵਿੰਗ ਦੇ ਬਹੁਤ ਸਾਰੇ ਆਪਸ਼ਨਸ ਹੈਗੇ ਆ, ਡਿਪੈਂਡ ਹੈਗਾ ਕਿ ਤੁਹਾਡੀ ਨੀਡ ਕੀ ਹੈ, ਕਵਰੇਜ ਕੀ ਹੈ, ਤੁਹਾਨੂੰ ਚਾਹੀਦੀ ਕਿੰਨੀ ਕਵਰੇਜ ਹੈਗੀ ਹੈ, ਜਿੰਨੀ ਵੀ ਤੁਹਾਡੇ ਲੋਨ ਲਾਇਬਿਲਟੀਜ਼ ਹੈਗੀ ਆ ਕਿ ਕੋਈ ਮੋਰਗੇਜ ਹੈਗੀ ਆ, ਕੋਈ ਕਾਰ ਲੋਨ ਆ, ਕੋਈ ਟਰੱਕ ਲੋਨ ਹੈਗਾ, ਜਾਂ ਕੋਈ ਹੋਰ ਵੀ ਤੁਸੀਂ ਕੋਈ ਲੋਨ ਚੱਕਿਆ ਹੋਇਆ, ਮੇਕ ਸ਼ੋਰ ਕਰੋ ਕਿ ਤੁਹਾਡੇ ਕੋਲ 19 ਕੁ ਕਵਰੇਜ ਜਿਹੜੀ ਹੈਗੀ ਆ ਜ਼ਰੂਰ ਚਾਹੀਦੀ ਹੈਗੀ ਹੈ। ਸਿੰਪਲ ਜਿਹਾ ਪਲਾਨ ਦੀ ਗੱਲਬਾਤ ਕਰਾਂ ਕਿ ਜੇਕਰ ਤੁਹਾਡੀ ਏਜ 35 ਦੇ ਆਸ ਪਾਸ ਹੈਗੀ ਆ ਜਾਂ 40 ਤੋਂ ਵੀ ਬਿਲੋ ਹੈਗੀ ਹੈ, ਤਿੰਨੋਂ ਰਿਸਕ ਤੁਹਾਡੇ $99 ਦੇ ਵਿੱਚ ਕਵਰ ਹੋ ਜਾਂਦੇ ਆ, ਜਿਹਦੇ ਚ ½ ਮਿਲੀਅਨ ਦੀ ਲਾਈਫ ਇੰਸ਼ੋਰੈਂਸ ਦੀ ਕਵਰੇਜ ਹੈਗੀ ਹੈ, 50,000 ਦੀ ਕ੍ਰਿਟੀਕਲ ਦੀ, ਤੇ ਨਾਲ ਦੀ ਨਾਲ 2,000 ਮੰਥਲੀ ਬੈਨੀਫਿਟ ਵਾਲਾ ਡਿਸਬਿਲਿਟੀ ਦਾ ਪਲਾਨ ਹੈਗਾ। ਉਹ ਪਲਾਨ ਉਹਨਾਂ ਨੂੰ ਚਾਹੀਦਾ ਹੈਗਾ ਜਿੰਨੇ ਵੀ ਸਾਡੇ ਸੈਲਫ ਇੰਪਲਾਇਡ ਵੀਰ ਭੈਣ ਹੈਗੇ ਆ, ਤੇ ਜਿਹੜੇ ਵੀ ਸਾਡੇ ਵੀਰ ਭੈਣ ਸਿਮ ਦੇ ਕੰਮ ਕਰਦੇ ਆ ਉਹਨਾਂ ਨੂੰ ਫਿਰ ਸਿਰਫ 2 ਹੀ ਕਵਰੇਜ ਚਾਹੀਦੀਆਂ, ਲਾਈਫ ਤੇ ਕ੍ਰਿਟੀਕਲ ਦੀ, ਤੁਹਾਡਾ ਪ੍ਰੀਮੀਅਮ ਹੋਰ ਵੀ ਘੱਟ ਜਾਂਦਾ ਹੈਗਾ। ਕੋਈ ਵੀ ਕੁਐਸਚਨ ਸਾਡੇ ਲਿਸਨਰ ਦਾ ਲਾਈਫ, ਕ੍ਰਿਟੀਕਲ, ਡਿਸਬਿਲਿਟੀ ਦੇ ਰਿਗਾਰਡਿੰਗ, ਜਾਂ ਸਾਡੇ ਵੀਰ ਜਿਹੜੇ US ਨੂੰ ਜਾਂਦੇ ਆ, ਡਿਸਬਿਲਿਟੀ ਦੇ ਨਾਲ ਆਪਣਾ ਪ੍ਰੋਪਰ ਟਰੈਵਲ ਇੰਸ਼ੋਰੈਂਸ ਦਾ ਪਲਾਨ ਔਰ ਐਡ ਆਨ ਕਰਨਾ ਹੈਗਾ, ਪੇਰੈਂਟਸ ਇੱਥੇ ਆ ਰਹੇ ਆ, ਵਿਸਟਰ ਵੀਜ਼ਾ, ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਆ, ਜਾਂ ਆਪਣੀ ਮਨੀ ਨੂੰ ਟੈਕਸ ਫਰੀ ਸੇਵਿੰਗ ਅਕਾਊਂਟ ਦੇ ਵਿੱਚ ਤੁਸੀਂ ਪਾਉਣਾ ਚਾਹੁੰਦੇ ਹੋ, ਮਨੀ ਨੂੰ ਟੈਕਸ ਫਰੀ ਬੇਸਿਸ ਤੇ ਗਰੋ ਕਰਨਾ ਚਾਹੁੰਦੇ ਹੋ, ਤੇ ਨੰਬਰ ਜੀ 416-627-3111। ਪ੍ਰਭ ਜੀ, ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ।
0: ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਤੁਸੀਂ ਗੁਰਜੀਤ ਕੌਰ ਸੂਰੀ ਹੋਣਾਂ ਨਾਲ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਗੱਲਬਾਤ ਕਰਨੀ ਹੈ, 416-627-3111 416-627-3111 'ਤੇ ਗੱਲਬਾਤ ਹੋ ਸਕਦੀ ਹੈ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਗੁਰਜੀਤ ਜੀ।

905-673-3337 ਗਿੱਲ ਸਾਹਿਬ ਆਏ ਸੀਗੇ, ਕਹਿੰਦੇ ਹੋਰ ਸ਼ੋਅ ਨਹੀਂ ਵੇਖਣਾ। ਉਹ ਮੈਨੂੰ ਲੱਗਦਾ ਕਿ ਉਹਨਾਂ ਨੂੰ ਸੁਣਨ ਦੇ ਵਿੱਚ ਕੁਛ ਇਸ਼ੂ ਹੋਇਆ। ਮੈਂ ਕਿਹਾ ਕਿ ਹੋਰ ਸ਼ੋਅ ਕੋਈ ਵੇਖਿਆ ਜਾਂ ਨਹੀਂ ਵੇਖਿਆ, ਤੁਸੀਂ ਪੰਜਾਬੀ ਵਿਰਸਾ ਜ਼ਰੂਰ ਵੇਖਿਆ ਹੋ। ਸੋ ਅਸੀਂ ਤਾਂ ਭਾਈ ਆਪ ਸ਼ੋਅ ਕਰਾਉਣੇ ਰਹਿੰਦੇ ਹਾਂ, ਅਸੀਂ ਨਹੀਂ ਇਹ ਕਹਿ ਸਕਦੇ ਕਿ ਕੋਈ ਸ਼ੋਅ ਨਾ ਵੇਖੋ, ਸਭ ਨੂੰ ਸਪੋਰਟ ਕਰਨੀ ਚਾਹੀਦੀ ਆ। ਮੈਂ ਤਾਂ ਹੁਣੇ ਤੁਹਾਡੇ ਨਾਲ ਗੱਲ ਕਰਕੇ ਹਟਿਆ ਕੁਛ ਚਿਰ ਪਹਿਲਾਂ ਕਿ ਅਸੀਂ ਕਿੰਨੇ ਲੱਕੀ ਹਾਂ, ਕਿੰਨੇ ਸ਼ੋਅ ਹੁੰਦੇ ਆ ਕੈਨੇਡਾ ਦੇ ਵਿੱਚ, ਕਿੰਨੇ ਈਵੈਂਟਸ ਹੁੰਦੇ ਆ, ਕਿੰਨੇ ਕੌਨਸਰਟਸ ਹੁੰਦੇ ਆ, ਸਾਨੂੰ ਇਹ ਵੇਖਣ ਦਾ ਪਹਿਲਾਂ ਮੌਕਾ ਹੀ ਨਹੀਂ ਮਿਲਦਾ ਸੀਗਾ। ਸੋ ਆਪਾਂ ਤਾਂ ਬਹੁਤ ਲੱਕੀ ਹਾਂ, ਸਮਰ ਦੇ ਵਿੱਚ ਵਿੰਟਰ ਦੇ ਵਿੱਚ ਵੀ ਬਹੁਤ ਸਾਰੇ ਕਲਾਕਾਰ ਆਉਂਦੇ ਆ ਪੰਜਾਬ ਦੇ ਵਿੱਚ, ਕਿੱਥੇ ਸਾਨੂੰ ਇੰਨਾ $25-30 ਦੇ ਕੇ ਇੱਕ ਵਧੀਆ ਕਲਾਕਾਰ ਨਾਲ ਮਿਲਣ ਦਾ ਮੌਕਾ, ਉਹਦੇ ਨਾਲ ਗੱਲ ਕਰਨ ਦਾ ਮੌਕਾ, ਫੋਟੋ ਖਿਚਾਉਣ ਦਾ ਮੌਕਾ, ਉਹਨੂੰ ਸੁਣਨ ਦਾ ਮੌਕਾ, ਇੰਨੇ ਖੂਬਸੂਰਤ ਮੌਕੇ ਆਪਣੇ ਪੰਜਾਬ ਕਦੋਂ ਲੱਗਦੇ ਸੀ। ਸੋ ਅਸੀਂ ਤਾਂ ਇਹੀ ਸਭ ਨੂੰ ਮੈਸੇਜ ਦਿੰਦੇ ਹਾਂ ਕਿ ਜਦੋਂ ਇੱਦਾਂ ਦੇ ਕੰਸਰਟ ਹੁੰਦੇ ਆ ਤਾਂ ਵੇਖਿਆ ਕਰੋ, ਇੰਜੋਏ ਕਰਿਆ ਕਰੋ, ਤੁਰ ਫਿਰ ਕੇ ਮੇਲਾ ਵੇਖਣਾ ਹੀ ਤਾਂ ਜ਼ਿੰਦਗੀ ਆ। ਸੋ ਰੰਗਲੇ ਸਰਦਾਰਾਂ ਦੀਆਂ ਮੇਰੇ ਕੋਲ 6-7 ਟਿਕਟਾਂ ਹੈਗੀਆਂ, 2 ਕੁ ਮੈਸੇਜ ਮੈਨੂੰ ਆ ਚੁੱਕੇ ਆ। ਅਤੇ ਜੇ ਤੁਸੀਂ ਰੰਗਲੇ ਸਰਦਾਰ ਇਸ ਫਰਾਈਡੇ ਇੰਜੋਏ ਕਰਨਾ ਆ, 99% ਸੋਲਡ ਆਊਟ ਆ, ਹੋਰ ਕਿਤੋਂ ਟਿਕਟਾਂ ਨਹੀਂ ਮਿਲਣੀਆਂ ਕਿਉਂਕਿ ਸੋਲਡ ਆਊਟ ਆ। ਤੁਸੀਂ 437-0001-437-870-0001 'ਤੇ ਮੈਨੂੰ ਕਾਲ ਕਰ ਲਿਓ, ਜਾਂ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ DM ਕਰ ਦਿਓ, ਅਤੇ ਆਪਾਂ ਗੱਲਾਂ ਬਾਤਾਂ ਕਰਾਂਗੇ ਫਿਰ, ਅਤੇ ਤੁਹਾਨੂੰ ਟਿਕਟਾਂ ਦੇਵਾਂਗੇ, ਸ਼ੋਅ ਵਿਖਾਵਾਂਗੇ। ਖੂਬਸੂਰਤ ਜਿਹੜੀ ਗਾਇਕੀ ਹੈ ਨਾ, ਉਹ

0: ਰਸ਼ਮੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ, ਅਕਾਲ ਮੌਰਗੇ ਦੇ ਪ੍ਰਿੰਸੀਪਲ ਬ੍ਰੋਕਰ। ਮੌਰਗੇ ਦੇ ਰਿਲੇਟਡ ਤੁਹਾਡਾ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਹੁੰਦੀ ਹੈ ਤਾਂ ਤੁਸੀਂ ਵਨ ਕਾਲ ਅਵੇ ਰਸ਼ਮੀਤ ਜੀ ਉਹਨਾਂ ਨੂੰ ਤੁਸੀਂ ਕਾਲ ਲਾ ਲੈਣੀ ਆ, ਅਤੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਰੀਫਾਈਨੈਂਸਿੰਗ ਪ੍ਰੀ ਅਪਰੂਵਲ ਬਾਰੇ ਕੋਈ ਵੀ ਸਵਾਲ ਤੁਹਾਡਾ ਮੌਰਗੇ ਦੇ ਰਿਲੇਟਡ, ਤਾਂ ਰਸ਼ਮੀਤ ਕੌਰ ਫਰੋਮ ਅਕਾਲ ਮੌਰਗਜ 647-539-4499। ਰਸ਼ਮੀਤ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
1: ਬਹੁਤ ਬਹੁਤ ਧੰਨਵਾਦ ਪ੍ਰਭਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ। ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ। ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਤੁਸੀਂ ਡੈਟ ਕੰਸੋਲੀਡੇਸ਼ਨ ਕਰਨਾ, ਘਰ ਚੋਂ ਐਕਵਿਟੀ ਕੱਢਣੀ ਹੈਗੀ ਹੈ, ਜਾਂ ਰਿਨਿਊਅਲ ਆ ਗਿਆ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੁਐਸਚਨ ਹੈਗਾ, ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475394499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਜਿਵੇਂ ਕੱਲ ਪ੍ਰਭ ਜੀ ਅਸੀਂ ਗੱਲਬਾਤ ਕਰਦੇ ਸੀ ਕਿ ਐਕੁਇਟੀ ਕੀ ਹੁੰਦਾ ਹੈਗਾ, ਹੁਣ ਸਮਝੀਏ ਕਿ ਐਕੁਇਟੀ ਕਿੱਦਾਂ ਘਰ ਚੋਂ ਕੱਢੀ ਜਾ ਸਕਦੀ ਹੈਗੀ ਹੈ। ਉਹਦੇ ਵਾਸਤੇ ਵੀ ਡਿਫਰੈਂਟ ਆਪਸ਼ਨਸ ਹੁੰਦੀਆਂ ਨੇ। ਸੋ ਪਹਿਲੀ ਆਪਸ਼ਨ ਆ ਜਾਂਦੀ ਹੈ ਰੀਫਾਈਨੈਂਸ ਦੀ। ਰੀਫਾਈਨੈਂਸ ਮਤਲਬ ਕਿ ਮੈਂ ਆਪਣੀ ਮੋਰਗੇਜ ਲਿੱਤੀ, ਜਿੰਨਾ ਪੈਸਾ ਕੱਢਣਾ ਘਰ ਚੋਂ ਉਹ ਲਿੱਤਾ, ਤੇ ਨਵੇਂ ਸਿਰੋਂ ਨਵੀਂ ਮੋਰਗੇਜ ਬਣਾ ਲਈ। ਬਟ ਇਹ ਆਪਸ਼ਨ ਜਿਹੜੀ ਹੈ ਸਭ ਵਾਸਤੇ ਨਹੀਂ ਕਈ ਵਾਰ ਫੀਜ਼ੇਬਲ ਹੁੰਦੀ, ਪ੍ਰੈਕਟੀਕਲ ਹੁੰਦੀ। ਰੀਜ਼ਨ ਬੀਇੰਗ ਕਿ ਅਸੀਂ ਆਪਣੀ ਮੋਰਗੇਜ ਨਹੀਂ ਤੋੜਨਾ ਚਾਹ ਰਹੇ ਹੈਗੇ ਆ, ਜਾਂ ਘਰ ਚੋਂ ਪੈਸੇ ਪੂਰੇ ਰਾਈਟ ਵੇ ਨਹੀਂ ਚਾਹੀਦੇ ਨੇ, ਜਦੋਂ ਲੋੜ ਪਵੇ ਅਸੀਂ ਵੀ ਖਰਚ ਸਕੀਏ ਪੈਸੇ ਜਾਂ ਲੈ ਸਕੀਏ, ਓਦਾਂ ਦੀ ਕੋਈ ਫੈਸਿਲਿਟੀ ਚਾਹੀਦੀ ਹੈਗੀ ਹੈ, ਤਾਂ ਕੀ ਕਰ ਸਕਦੇ ਹਾਂ ਕਿ ਅਸੀਂ ਆਪਣੀ ਮੋਰਗੇਜ ਨੂੰ ਐਜ਼ ਇਟ ਇਜ਼ ਰੱਖ ਕੇ ਸੈਕਿੰਡ ਪੋਜੀਸ਼ਨ ਤੇ ਇੱਕ ਲਾਈਨ ਆਫ ਕ੍ਰੈਡਿਟ ਬਣਾ ਸਕਦੇ ਹਾਂ। ਲਾਈਨ ਆਫ ਕ੍ਰੈਡਿਟ ਕੀ ਹੁੰਦਾ ਕਿ ਜਿਵੇਂ ਲਿਮਿਟ ਮੇਰੀ $1,00,000 ਦੀ ਬਣ ਗਈ, ਬਟ ਲੱਖ ਚੋਂ ਮੈਂ ਜਿੰਨੀ ਵਰਤਾਂਗੀ ਓਨੇ ਤੇ ਕਿਸ਼ਤ ਬਣੇਗੀ, ਨਹੀਂ ਵਰਤਾਂਗੀ ਉਹਦੀ ਕਿਸ਼ਤ ਨਹੀਂ ਹੈਗੀ ਹੈ। ਜਾਂ ਅਸੀਂ ਮਿਨੀਮਮ ਪੇਮੈਂਟ ਕਰ ਸਕਦੇ ਹਾਂ, ਮਿਨੀਮਮ ਪੇਮੈਂਟ ਮਤਲਬ ਸਿਰਫ ਵਿਆਜ ਦੇ ਸਕਦੇ ਹਾਂ, ਜਾਂ ਜਿੰਨਾ ਐਕਸਟਰਾ ਪਾਵਾਂਗੇ ਉਹ ਪ੍ਰਿੰਸੀਪਲ ਵੱਲ ਜਾਏਗਾ। ਸੋ ਇੱਕ ਫਲੈਕਸੀਬਲ ਪ੍ਰੋਡਕਟ ਮਿਲ ਗਿਆ ਜਿਹਦੇ ਨਾਲ ਮੈਂ ਆਪਣੇ ਘਰ ਦੀ ਜਿਹੜੀ ਹੈ ਐਕੁਇਟੀ ਯੂਜ਼ ਕਰਕੇ ਕਿਸੇ ਵੀ ਪਰਪਸ ਵਾਸਤੇ ਮੈਨੂੰ ਪੈਸੇ ਚਾਹੀਦੇ ਨੇ, ਭਾਵੇਂ ਮੈਂ ਆਪਣਾ ਕਰਜ਼ਾ ਇਕੱਠਾ ਕਰਨਾ ਹੈਗਾ, ਜਾਂ ਮੈਂ ਪੈਸੇ ਕੱਢ ਕੇ ਰੈਨੋਵੇਸ਼ਨਸ ਕਰਨੀ ਹੈ, ਬੇਸਮੈਂਟ ਬਣਾਉਣੀ ਹੈਗੀ ਹੈ ਕਿ ਰੈਂਟਲ ਇਨਕਮ ਦਾ ਸੋਰਸ ਹੋ ਜਾਵੇ ਬੱਚਿਆਂ ਦੀ ਐਜੂਕੇਸ਼ਨ ਲਈ, ਭਾਵ ਕਿ ਕਿਸੇ ਵੀ ਰੀਜ਼ਨ ਕਰਕੇ ਤੁਹਾਨੂੰ ਪੈਸਾ ਚਾਹੀਦਾ, ਤੁਹਾਨੂੰ ਬੈਂਕ ਨੂੰ ਦੁਬਾਰਾ ਨਹੀਂ ਦੱਸਣਾ ਪੈਂਦਾ ਕਿ ਤੁਸੀਂ ਕਾਹਦੇ ਲਈ ਪੈਸੇ ਵਰਤਣ ਲੱਗੇ ਹੈਗੇ ਹੋ। ਇੱਕ ਵਾਰ ਜਦੋਂ ਅਪਰੂਵ ਹੋ ਗਈ, ਉਹ ਐਕੁਇਟੀ ਲਾਈਨ ਆਫ ਕ੍ਰੈਡਿਟ ਜਿਹੜੀ ਹੈ ਤੁਹਾਡੇ ਘਰ ਦੇ ਅਗੇਂਸਟ ਬਣੀ ਰਹਿੰਦੀ ਹੈਗੀ ਹੈ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ 6475394499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਰਸ਼ਮੀਤ ਜੀ। ਔਰ ਇੱਕ ਵਾਰ ਫਿਰ ਤੁਹਾਨੂੰ ਨੰਬਰ ਦੇ ਦਈਏ ਰਸ਼ਮੀਤ ਜੀ ਹੁਣ ਦਾ 647-549-4499 'ਤੇ ਤੁਸੀਂ ਰਸ਼ਮੀਤ ਜੀ ਹੋਣਾ ਗੱਲਬਾਤ ਕਰ ਸਕਦੇ ਹੋ। 905-673-3337 ਜੁੜਿਓ ਰੇਡੀਓ ਪ੍ਰੋਗਰਾਮ ਉਡਾਣ ਨਾਲ AM 530 ਤੋਂ ਪ੍ਰਭ ਸੰਧੂ ਹੋਣਾ ਦੇ ਨਾਲ। ਔਰ ਅੱਗੇ ਜਾ ਕੇ ਬੜੇ ਖੂਬਸੂਰਤ ਤੁਹਾਨੂੰ ਮੈਸੇਜ ਦਿੰਦੇ ਹਾਂ, ਦੋ ਬੋਲ ਪਹਿਲਾਂ ਖੂਬਸੂਰਤ ਜਿਹੇ ਸੰਗੀਤ ਦੇ ਸੁਣੀਏ।

0: ਜੀ ਇੱਕ ਵਾਰ ਫਿਰ ਸਵਾਗਤ ਰੇਡੀ ਪ੍ਰੋਗਰਾਮ ਉਡਾਨ ਦੇ ਵਿੱਚ। ਸਟੂਡੀਓ ਦੇ ਵਿੱਚ ਬਹੁਤ ਹੀ ਖਾਸ ਸ਼ਖਸੀਅਤਾਂ ਜੁੜੀਆਂ ਹੋਈਆਂ ਨੇ। ਸੋ ਸਾਡੇ ਨਾਲ ਸਰਬਜੀਤ ਸਿੰਘ ਬਾਸੀ, ਗੋਬਿੰਦ ਸਿੰਘ ਸਰਵਰ ਜੀ ਕੈਲਗਰੀ ਤੋਂ, ਹੋਰ ਬੜੇ ਖਾਸ ਮਹਿਮਾਨ ਜੁੜੇ ਹੋਏ ਨੇ ਅਤੇ ਬੜਾ ਹੀ ਖੂਬਸੂਰਤ ਮੈਸੇਜ ਤੁਹਾਡੇ ਤੱਕ ਲੈ ਕੇ ਆਏ ਹਾਂ ਕਿ ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆਂ ਤੱਤ, ਹਲੀਮੀਆਂ, ਹਮਦਰਦੀਆਂ ਅਤੇ ਮੁਹੱਬਤਾਂ ਦੀ ਲਹਿਰ ਕੈਨੇਡਾ ਦੇ ਵਿੱਚ ਆ ਰਹੀ ਆ। ਬੜਾ ਖਾਸ ਇੱਕ ਮਕਸਦ ਦੇ ਲਈ ਬੜਾ ਇੱਕ ਪਿਆਰਾ ਜਿਹਾ ਪ੍ਰੋਗਰਾਮ ਉਲੀਕਿਆ ਜਾ ਰਿਹਾ 8 ਅਗਸਤ ਨੂੰ 2026 ਮਿਸੀਸਾਗਾ ਅੰਟਾਰੀਓ ਦੇ ਵਿੱਚ। ਸੋ ਬਹੁਤੀ ਜਾਣਕਾਰੀ ਅਸੀਂ ਬਾਸੀ ਸਾਹਿਬ ਹੁਣਾਂ ਤੋਂ ਲਵਾਂਗੇ। ਸਵਾਗਤ ਕਰਦੇ ਹਾਂ ਆਪਾਂ ਭਾਅ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਸਾਡੇ ਵਿਹੜੇ, ਕੀ ਹਾਲ ਚਾਲ, ਠੀਕ ਠਾਕ ਹੋ ਜੀ?
1: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਤੁਹਾਡੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ। ਸੋ ਭਾਅ ਜੀ, ਇਹ ਹਲੀਮੀਆਂ ਦੀ ਲਹਿਰ, ਮੁਹੱਬਤ ਦੀ ਲਹਿਰ, ਇਹ ਸਾਰਾ ਕੰਸੈਪਟ ਸਮਝਾਓ, ਕਿਉਂਕਿ ਬੜਾ ਕੁਛ ਹੈ। ਮੈਂ ਚਾਹੁੰਦਾ ਕਿ ਤੁਹਾਡੇ ਮੂੰਹ ਮੈਂ ਸੁਣਾਂ ਕਿ ਕੀ ਇਸ ਪੂਰੀ ਮਹਿਫਲ ਦੇ ਵਿੱਚ, ਪੂਰੇ ਸਮਾਗਮ ਦੇ ਵਿੱਚ ਹੋਣਾ ਕੀ ਅਸਲ ਦੇ ਵਿੱਚ?
1: ਇਹ ਜੀ ਹਲੇਮੀਆਂ, ਹਮਦਰਦੀਆਂ, ਮੁਹੱਬਤਾਂ ਦੀ ਲਹਿਰ, ਜਿਹਨੂੰ ਆਪਾਂ ਸ਼ੋਰਟ ਫਾਰਮ ਦੇ ਵਿੱਚ ਕਹਿੰਦੇ HKL
0: ਜੀ।
1: ਸੋ ਹਿਊਮੈਲਿਟੀ, ਕਾਇੰਡਨੈਸ ਐਂਡ ਲਵ, ਇਹਦਾ ਜਿਹੜਾ ਸੁਨੇਹਾ ਆ, ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮੈਸੇਜ ਆ, ਸਾਰੇ ਸੰਸਾਰ ਵਾਸਤੇ ਸਾਂਝਾ ਮੈਸੇਜ
0: ਜੀ।
1: ਇਹਦੀ ਸ਼ੁਰੂਆਤ ਜਿਹੜੀ ਆ 2024 ਦੇ ਵਿੱਚ ਹੋਈ ਸੀ
0: ਜੀ,
1: ਸ਼੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ 5 ਸਿੰਘ ਸਹਿਬਾਨ, ਜਥੇਦਾਰ ਸਹਿਬਾਨ, 5 ਤਖਤਾਂ ਦੇ, ਉਹਨਾਂ ਦੀ ਅਗਵਾਈ ਦੇ ਵਿੱਚ ਇਹ ਸ਼ੁਰੂਆਤ ਹੋਈ ਸੀ ਜੀ। ਪਹਿਲੀ ਕਾਨਫਰੰਸ ਇੰਡੀਆ ਦੇ ਵਿੱਚ ਹੋਈ, ਅਤੇ ਜਿਹਦੇ ਵਿੱਚ ਵੱਖ ਵੱਖ ਧਰਮਾਂ ਦੇ, ਉੱਚ ਕੋਟੀ ਦੇ ਜਿਹੜੇ ਨੁਮਾਇੰਦੇ ਆ, ਉਹਨਾਂ ਨੇ ਵੀ ਸ਼ਿਰਕਤ ਕੀਤੀ। ਸੋ ਬਹੁਤ ਹੀ ਕਾਮਯਾਬ ਸੀ, ਬਹੁਤ ਸੁਹਿਰਦ ਸੁਨੇਹਾ ਸਾਰੀ ਮਨੁੱਖਤਾ ਨੂੰ ਉੱਥੋਂ ਦਿੱਤਾ ਗਿਆ। ਉਸ ਤੋਂ ਬਾਅਦ ਫਿਰ ਇਹ ਲਹਿਰ ਜਿਹੜੀ ਆ ਪਰਿਪੱਕ ਹੁੰਦੀ। ਅੱਜ ਦੇ ਸਮੇਂ ਦੇ ਵਿੱਚ ਜੀ ਬੜੀ ਖੁਸ਼ੀ ਨਾਲ ਇਹ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਕਿ 90 ਮੁਲਕਾਂ ਦੀ ਵਿੱਚ ਇਹਦੀ ਮੈਂਬਰਸ਼ਿਪ ਹੋ ਚੁੱਕੀ ਹੈ
0: ਜੀ,
1: ਅਤੇ ਇਹਦੇ ਨਾਲ ਜੁੜ ਚੁੱਕੇ ਨੇ 90 ਮੁਲਕਾਂ ਤੋਂ ਲੋਕ। ਔਰ ਇਹ ਜਿਹੜਾ ਮਹਾਰਾਜ ਜੀ ਦਾ ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤੱਤ ਦਾ ਸੁਨੇਹਾ ਜਿਹੜਾ, ਉਹ ਘਰ ਘਰ ਦੇ ਵਿੱਚ ਪਹੁੰਚ ਰਿਹਾ
0: ਜੀ।
1: ਅਤੇ ਇਹਦੀ ਜਿਹੜੀ ਹੁਣ ਇਹ ਜਿਹੜੀ ਬਰੈਂਪਟਨ ਦੇ ਵਿੱਚ, ਜਿਹੜੀ ਮਿਸੀਸਾਗਾ ਦੇ ਵਿੱਚ, ਮਿਸੀਸਾਗਾ ਸੈਂਟਰ ਦੇ ਵਿੱਚ ਜਿਹੜੀ ਆ 7ਵੀਂ ਕਾਨਫਰੰਸ 8 ਅਗਸਤ ਨੂੰ ਹੋਣ ਜਾ ਰਹੀ ਹੈ। ਸੋ ਇਹਦੇ ਵਾਸਤੇ ਅਸੀਂ ਅੱਜ ਸਪੈਸ਼ਲੀ ਆਪ ਜੀ ਦੇ ਸਾਰੇ ਸਰੋਤਿਆਂ ਨੂੰ, ਸੁਣਨ ਵਾਲਿਆਂ ਨੂੰ, ਟੋਰਾਂਟੋ ਵਾਸੀਆਂ ਨੂੰ ਇਹ ਸੱਦਾ ਦੇਣ ਆਏ ਹਾਂ ਤਹਿ ਦਿਲੋਂ ਕਿ ਆਪ ਜੀ ਹੁੰਮ ਹੁਮਾ ਕੇ ਉਸ ਦਿਨ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੋ। ਸਵੇਰੇ 9 ਵਜੇ ਐਂਟਰੀ ਹੋਵੇਗੀ ਸਟਾਰਟ। ਸੋ 10 ਤੋਂ 5 ਵਜੇ ਤੱਕ ਵੱਖ ਵੱਖ ਸ਼ਖਸੀਅਤਾਂ, ਜਿਹੜੀਆਂ ਵਰਲਡ ਫੇਮਸ ਸ਼ਖਸੀਅਤਾਂ, ਇਹਦੇ ਵਿੱਚ ਵੱਖ ਵੱਖ ਜੋ ਆਪਣਾ ਯੋਗਦਾਨ ਸਮਾਜ ਦੇ ਵਿੱਚ ਪਾ ਰਹੀਆਂ, ਵਿਗਿਆਨੀ ਹੋਣਗੇ ਉਹਦੇ 'ਚ, ਪ੍ਰੋਫੈਸਰ ਯੂਨੀਵਰਸਿਟੀਆਂ ਦੇ, ਹੋਰ ਸਪੋਰਟਸ ਬੈਕਗਰਾਊਂਡ ਦੇ ਬੜੇ ਹੀ ਜਿਹੜੇ ਜਿਨ੍ਹਾਂ ਨੇ ਨਾਮ ਖੱਟਿਆ। ਸੋ ਇਸ ਤਰ੍ਹਾਂ ਵੱਖ ਵੱਖ ਤਰ੍ਹਾਂ ਦੀਆਂ ਉੱਥੇ ਡਿਸਕਸ਼ਨਸ ਹੋਣਗੀਆਂ, ਲੈਕਚਰਸ ਹੋਣਗੇ, ਸਪੀਚਸ ਹੋਣਗੀਆਂ ਜੀ।
0: ਮੈਂ ਬਾਸੀ ਸਾਹਿਬ ਬਹੁਤ ਸਾਰੇ ਨਾਮ ਪੜ੍ਹ ਰਿਹਾ ਸੀਗਾ, ਬਹੁਤ ਸਾਰੇ ਮੁਲਕਾਂ ਦੇ ਨਾਮ ਲਿਖੇ ਹੋਏ ਆ ਕਿ ਇਹ ਜਿਹੜੇ ਪ੍ਰਤੀਨਿਧੀ ਆ ਜਾਂ ਜਿਹੜੇ ਆਪਣੇ ਬੁਲਾਰੇ ਆ, ਇਹ ਅਲੱਗ ਅਲੱਗ ਮੁਲਕਾਂ ਤੋਂ ਆ ਰਹੇ ਆ, ਸਾਰੇ ਇੰਨੇ ਮੁਲਕਾਂ ਤੋਂ ਆ ਰਹੇ ਆ
1: ਇਹਦੇ ਵਿੱਚ ਜੀ? ਹਾਂਜੀ, ਕੁਛ ਬੁਲਾਰੇ ਵੀ ਹੈਗੇ ਆ, ਪਰ ਜਿਹੜੇ ਆਡੀਅੰਸ ਆ ਉਹ ਜਿੰਨੇ ਵੀ ਇਹ ਮੁਲਕ ਲਿਖੇ ਆ, ਤਕਰੀਬਨ ਇਹਨਾਂ ਦੇ ਵਿੱਚੋਂ 25 ਮੁਲਕਾਂ ਦੇ ਤੋਂ ਜਿਹੜੇ ਆ ਵੱਖ ਵੱਖ ਜਿਹੜੇ ਲਿਸਨਰ ਆ ਜਿਹੜੇ ਉੱਥੇ ਪਹੁੰਚ ਰਹੇ ਆ। ਸੋ ਉਹਨਾਂ ਨੇ ਜਿਹੜਾ ਹੈਗਾ ਯੂਰਪ ਦੇ ਵਿੱਚੋਂ, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਵਿੱਚੋਂ, ਬੋਲੀਵੀਆ, ਸਾਊਥ ਅਫਰੀਕਾ ਦੇ ਵਿੱਚੋਂ, ਨੌਰਥ ਅਮਰੀਕਾ 'ਚੋਂ, ਸਾਰੇ ਦੇ ਵਿੱਚੋਂ ਜਿਹੜੇ ਆ ਆਡੀਅੰਸ ਪਹੁੰਚ ਰਹੀ ਆ
0: ਜੀ।
1: ਸੋ ਇਹ ਬੜਾ ਹੀ ਸੁਨਹਿਰੀ ਮੌਕਾ, ਖਾਸ ਤੌਰ 'ਤੇ ਮੈਂ ਬੇਨਤੀ ਕਰਨੀ ਚਾਹੂੰਗਾ ਕਿ ਆਪਣੇ ਪੰਜਾਬੀ ਭਾਈਚਾਰਾ, ਸਿੱਖ ਭਾਈਚਾਰਾ, ਉਹ ਇੱਕ ਵਿਲੱਖਣ ਚੀਜ਼ ਦੇਖਣ ਨੂੰ ਮਿਲੂਗੀ ਕਿ ਕਿਸ ਤਰ੍ਹਾਂ ਆਪਾਂ ਮਹਾਰਾਜ ਜੀ ਦਾ ਜੋ ਸੁਨੇਹਾ ਆ ਉਹ ਆਪਾਂ ਸਾਰੇ ਸੰਸਾਰ ਦੇ ਹੱਥੋਂ ਹੱਥੀ ਕਿੱਦਾਂ ਪਹੁੰਚਾ ਸਕਦੇ ਹਾਂ।
0: ਜਿਹੜੀ ਲਹਿਰ ਦੀ ਆਪਾਂ ਗੱਲਬਾਤ ਕਰ ਰਹੇ ਹਾਂ, ਇਹ ਕੀ ਕੈਨੇਡਾ ਦੇ ਵਿੱਚ ਪਹਿਲੀ ਵਾਰੀ ਹੋ ਰਹੀ ਹੈ ਜਾਂ ਪੂਰੀ ਦੁਨੀਆ ਦੇ ਵਿੱਚ 7 ਵਾਰੀ ਤੁਸੀਂ ਜ਼ਿਕਰ ਕੀਤਾ?
1: ਹਾਂਜੀ, ਇਹ ਜਿਸ ਤਰ੍ਹਾਂ ਪਹਿਲਾਂ ਵੀ ਆਪ ਜੀ ਨੂੰ ਜ਼ਿਕਰ ਕੀਤਾ ਕਿ ਪਹਿਲੀ ਜਿਹੜੀ ਆ 24 ਨਵੰਬਰ 2024 ਦੇ ਵਿੱਚ ਪੰਜਾਬ ਦੇ ਵਿੱਚ ਪਹਿਲੀ ਕਾਨਫਰੰਸ ਹੋਈ ਸੀ, ਉਸ ਤੋਂ ਬਾਅਦ ਇਟਲੀ ਦੇ ਵਿੱਚ ਅਗਲੀ ਕਾਨਫਰੰਸ ਹੋਈ, ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸਿਡਨੀ ਆਸਟ੍ਰੇਲੀਆ ਔਰ ਇੰਗਲੈਂਡ ਦੇ ਵਿੱਚ ਵਰਮਿੰਗਮ ਦੇ ਵਿੱਚ ਹੋਈ ਜੀ, ਫਿਰ ਐਬਸਫੋਰਡ ਬੀ ਸੀ ਦੇ ਵਿੱਚ, ਔਰ ਇਹ ਜਿਹੜੀ ਆ 7ਵੀਂ ਜਿਹੜੀ ਆ ਹੁਣ ਇਹ ਇੱਥੇ ਟੋਰਾਂਟੋ ਦੇ ਵਿੱਚ ਹੋਣ ਜਾ ਰਹੀ ਹੈ ਜੀ।
0: ਸੋ ਬਾਸੀ ਸਾਹਿਬ, ਕਿਹੜਾ ਕੋਈ ਨੰਬਰ ਆਪਾਂ ਐਸਾ ਦਈਏ ਤਾਂ ਕਿ ਸਾਡੇ ਸੁਣਨ ਵਾਲੇ ਸਰੋਤੇ, ਸਾਡੇ ਭੈਣ ਭਰਾ ਸਾਰੇ ਉੱਥੇ, ਇਹਨਾਂ ਨੂੰ ਕੋਈ ਵੀ ਬਹੁਤੀ ਜਾਣਕਾਰੀ ਕਿਸੇ ਨੂੰ ਚਾਹੀਦੀ ਹੋਵੇ ਆਪਣੇ ਹਲੀਮੀਆਂ ਹਮਦਰਦੀਆਂ ਅਤੇ ਮੁਹੱਬਤਾਂ ਦੀ ਜਿਹੜੀ ਲਹਿਰ ਆ ਇਹਦੇ ਬਾਰੇ ਕਿਸੇ ਨੇ ਹੋਰ ਜਾਣਨਾ ਹੋਵੇ ਤਾਂ ਇੱਕ ਨੰਬਰ ਦਈਏ ਤਾਂ ਕਿ ਪਹੁੰਚਣ ਦੇ ਵਿੱਚ ਆਸਾਨੀ ਹੋਵੇ, ਕੋਈ ਇਨਫੋਰਮੇਸ਼ਨ ਕਿਸੇ ਨੇ ਲੈਣੀ ਆ ਅਤੇ ਨੰਬਰ ਆਪਾਂ ਉਹ ਦਈਏ ਤਾਂ ਕਿ ਪਰਿਵਾਰ ਉਹ ਨੰਬਰ ਨੋਟ ਕਰ ਸਕਣ। ਜੀ ਭਾਅ ਜੀ।
2: ਹਾਂਜੀ, ਇਹਨਾਂ ਦੀਆਂ ਟਿਕਟਾਂ ਜਿਹੜੀਆਂ ਆਪਾਂ ਟਿਕਟ ਮਾਸਟਰ 'ਤੇ ਬਿਨਾਂ ਕਿਸੇ ਕੋਸਟ ਤੋਂ ਪ੍ਰਾਪਤ ਕਰ ਸਕਦੇ
0: ਜੀ।
2: ਤੁਸੀਂ ਸਿਰਫ ਰਜਿਸਟਰ ਕਰਾਉਣਾ ਤਾਂ ਜੋ ਤੁਹਾਨੂੰ ਸੀਟ ਅਲਾਟ ਹੋ ਜਾਵੇ ਅਤੇ ਕਿਸੇ ਤਰ੍ਹਾਂ ਦੀ ਉੱਥੇ ਮੁਸ਼ਕਲ ਨਾ ਆਵੇ ਪਹੁੰਚਣ 'ਤੇ
0: ਜੀ।
2: ਪੈਰਾਮਾਊਂਟ ਫਾਈਨ ਫੂਡ ਸੈਂਟਰ ਜਿਹੜਾ ਅਤੇ ਉਹਨਾਂ ਦਾ ਨਵਾਂ ਨਾਂ ਹੁਣ ਹੈਗਾ ਮਿਸੀਸਾਗਾ ਸਪੋਰਟਸ ਸੈਂਟਰ ਇੰਟਰਟੇਨਮੈਂਟ ਸੈਂਟਰ
0: ਜੀ,
2: ਉੱਥੇ ਜਿਹੜਾ ਇਹ ਸਾਰਾ ਪ੍ਰੋਗਰਾਮ ਹੋ ਰਿਹਾ। ਔਰ ਜਿਹੜੇ ਫੋਨ ਨੰਬਰ ਨੇ, ਵੈਬਸਾਈਟ ਹੈਗੀ ਜਿਹੜੀ ਉਹ ਹੈਗੀ ਜੀ HKL.org, ਅਤੇ ਉੱਥੇ ਜਾ ਕੇ ਆਪਾਂ ਸਾਰੀ ਇਨਫੋਰਮੇਸ਼ਨ ਪ੍ਰਾਪਤ ਕਰ ਸਕਦੇ ਹਾਂ। ਅਤੇ ਫੋਨ ਨੰਬਰ ਜਿਹੜੇ ਜਿਹੜੇ ਹੈਗੇ ਨੇ 437-434-2950, ਅਤੇ ਦੂਸਰਾ ਫੋਨ ਨੰਬਰ ਹੈਗਾ 647-860-7713। ਇਹਨਾਂ ਫੋਨ ਨੰਬਰ 'ਤੇ ਆਪਾਂ ਗੱਲਬਾਤ ਕਰ ਸਕਦੇ ਹਾਂ ਅਤੇ ਹੋਰ ਇਨਫੋਰਮੇਸ਼ਨ।
0: ਸੋ ਟਿਕਟ ਦੀ ਜਿਹੜੀ ਤੁਸੀਂ ਰਜਿਸਟ੍ਰੇਸ਼ਨ ਕਿਹਾ ਉਹਦੀ ਫੀਸ ਕੋਈ ਨਹੀਂ ਆ, ਚਾਰਜ ਕੋਈ ਨਹੀਂ ਆ, ਪਰ ਕਿੱਥੋਂ ਇੱਕ ਵਾਰੀ ਫਿਰ ਰਿਪੀਟ ਕਰ ਦਿਓ ਜੀ?
2: ਟਿਕਟ ਮਾਸਟਰ ਤੋਂ,
0: ticketmaster.ca ਤੋਂ
2: ਜੀ।
1: ਜੇ ਆਪਾਂ ਵੈਬਸਾਈਟ 'ਤੇ ਵੀ ਜਾਂਦੇ ਹਾਂ ਨਾ ਜੀ, ਜਿਹੜੀ ਇਹਨਾਂ ਨੇ ਦੱਸੀ ਆ ਕਿ HKL.org ਉਹਦੇ ਉੱਤੇ ਫਸਟ ਪੇਜ ਦੇ ਉੱਤੇ ਅਵੇਲੇਬਲ ਆ, ਆਪਾਂ ਉੱਥੋਂ ਕਲਿੱਕ ਕਰਕੇ, ਔਰ ਅਦਰਵਾਈਜ਼ ਜੇ ਆਪਾਂ ਟਿਕਟ ਨਹੀਂ ਵੀ ਉੱਥੋਂ ਕਲੈਕਟ ਕਰ ਸਕਦੇ, ਸੋ ਜਦੋਂ ਆਪਾਂ ਉੱਥੇ ਸੈਂਟਰ ਦੇ ਵਿੱਚ ਮਿਸੀਸਾਗਾ ਸੈਂਟਰ 'ਚ ਪਹੁੰਚਣਾ ਤਾਂ ਫਰੀ ਐਂਟਰੀ ਆ, ਸੋ ਉੱਥੇ ਵੀ ਵਲੰਟੀਅਰ ਹੋਣਗੇ, ਸੋ ਦੈਨ ਆਪਾਂ ਨੂੰ ਹੈਜੀਟੇਟ ਕਰਨ ਦੀ ਲੋੜ ਨਹੀਂ। ਜੇ ਆਪਾਂ ਨਹੀਂ ਵੀ ਲੈ ਸਕਦੇ ਤਾਂ ਆਪਾਂ ਸਿੱਧੇ ਵੀ ਉੱਥੇ ਜਾ,
0: ਕਿਉਂਕਿ ਬਹੁਤ ਸਾਰੇ ਪਰਿਵਾਰ ਬੀਬੀਆਂ ਸਾਡੇ ਬਜ਼ੁਰਗ ਇਸ ਟਾਈਮ ਰੇਡੀਓ ਪ੍ਰੋਗਰਾਮ ਸੁਣ ਰਹੇ ਆ, ਸੋ ਉਹਨਾਂ ਨੂੰ ਅਸੀਂ ਇਹ ਵੀ ਕਹਿਣਾ ਚਾਹੁੰਦੇ ਕਿ ਜੇ ਤੁਸੀਂ ਨਹੀਂ ਬੁੱਕ ਕਰ ਪਾ ਰਹੇ ਤਾਂ ਤੁਸੀਂ ਕਾਲ ਕਰ ਲੈਣੀ ਆ, ਜਿਨ੍ਹਾਂ ਨੇ ਜੇ ਤਾਂ ਤੁਸੀਂ ਬੁੱਕ ਕਰ ਸਕਦੇ ਹੋ ਤਾਂ ਤੁਸੀਂ www.hkl.org 'ਤੇ ਜਾ ਕੇ, ਕੋਈ ਚਾਰਜ ਨਹੀਂ ਆ, ਤੁਸੀਂ ਜਾ ਕੇ ਆਪਣੀ ਐਂਟਰੀ ਰਜਿਸਟ੍ਰੇਸ਼ਨ ਕਰਨੀ ਆ, ਅਤੇ ਜਾਂ ਤੁਸੀਂ ਬਹੁਤ ਹੀ ਜਾਣਕਾਰੀ ਲਈ ਕਾਲ ਕਰ ਲਓ, ਅਤੇ ਜੇ ਤੁਹਾਡੇ ਤੋਂ ਨਹੀਂ ਬੁੱਕ ਹੋ ਰਹੀ ਤਾਂ ਤੁਸੀਂ ਪਹੁੰਚ ਜਾਣਾ ਜੀ 5500 ਰੋਜ਼ ਚੈਰੀ ਪਲੇਸ ਮਿਸੀਸਾਗਾ, ਅਤੇ ਮਿਸੀਸਾਗਾ ਸਪੋਰਟਸ ਅਤੇ ਇੰਟਰਟੇਨਮੈਂਟ ਸੈਂਟਰ ਦੇ ਵਿੱਚ। ਅਤੇ ਟਾਈਮ ਭਾਅ ਜੀ ਇੱਕ ਵਾਰੀ ਦੱਸੋ ਕਿ ਕਿੰਨੇ ਕੁ ਵਜੇ ਡੋਰ ਓਪਨ ਹੋ ਜਾਣੀ?
1: ਸਵੇਰੇ 9 ਵਜੇ ਐਂਟਰੀ ਸਟਾਰਟ ਹੋ ਜਾਣੀ ਹੈ ਜੀ ਡਾਇਰੈਕਟਲੀ, ਸੋ ਆਪਾਂ ਸਮੇਂ ਸਿਰ ਪਹੁੰਚੀਏ ਤਾਂ ਕਿ ਆਪਾਂ ਨੂੰ ਅੱਗੇ ਸੀਟਾਂ ਮਿਲ ਜਾਣ
0: ਜੀ।
1: ਅਤੇ ਪ੍ਰੋਗਰਾਮ ਜਿਹੜਾ ਆ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਕੰਟੀਨਿਊ ਰਹੂਗਾ, ਔਰ ਇਸ ਦੌਰਾਨ ਕਿਉਂਕਿ ਲੰਮਾ ਸਮਾਂ ਆ, ਸੋ ਉੱਥੇ ਜਿਹੜਾ ਲੰਗਰ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਆ, ਸੋ ਉਹ ਵੀ ਆਪਣੇ ਜਿੰਨੀ ਆਡੀਅੰਸ ਹੋਊਗੀ ਉੱਥੇ ਅਟੈਂਡਿਸ ਹੋਣਗੇ, ਸੋ ਉਹਨਾਂ ਨੂੰ ਚਾਹ ਪਾਣੀ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਹੋਊਗਾ।
0: ਸੋ ਬਿਲਕੁਲ ਜੀ, ਸਾਰੇ ਪਰਿਵਾਰਾਂ ਨੂੰ ਬੇਨਤੀ ਹੈ, ਸਾਡੇ ਬਜ਼ੁਰਗਾਂ ਨੂੰ, ਸਾਡੇ ਕਿਉਂਕਿ ਉਸ ਦਿਨ ਇਹ ਬੜਾ ਖੂਬਸੂਰਤ ਉਪਰਾਲਾ ਆ, ਸੋ ਤੁਹਾਡੇ ਕੋਲ ਮੌਕਾ ਕਿਉਂਕਿ ਪਹਿਲੀ ਵਾਰੀ ਕੈਨੇਡਾ ਦੇ ਵਿੱਚ ਇਹ ਜਿਹੜੀ ਮੁਹੱਬਤ ਦੀ ਲਹਿਰ ਪਹੁੰਚ ਰਹੀ ਆ, ਸੋ ਤੁਸੀਂ ਇੱਕ ਚੰਗੇ ਮੈਸੇਜ ਦੇ ਲਈ, ਜ਼ਿੰਦਗੀ ਦੇ ਵਿੱਚ ਬੜੀਆਂ ਸਿੱਖਿਆਵਾਂ ਹੁੰਦੀਆਂ ਜਿਹੜੀਆਂ ਅਸੀਂ ਲੈਂਦੇ ਹੀ ਨਹੀਂ ਆ, ਸੋ ਐਸੀਆਂ ਸਿੱਖਿਆਵਾਂ ਜਿਹੜੀਆਂ ਚੱਲ ਕੇ ਸਾਡੇ ਕੋਲ ਖੁੜ ਆਈਆਂ, ਸੋ ਇਸ ਮੌਕੇ ਨੂੰ ਤੁਸੀਂ ਗਵਾਓ ਨਾ। ਸੋ ਤੁਸੀਂ 437-434-2959 ਅਤੇ ਤੁਸੀਂ ਕਾਲ ਕਰ ਲਓ, ਬਹੁਤ ਹੀ ਜਾਣਕਾਰੀ ਦੇ ਲਈ ਸਾਰਾ ਕੀ ਪ੍ਰੋਗਰਾਮ ਆ, ਕਿਸ ਤਰ੍ਹਾਂ ਉਲੀਕਿਆ ਜਾਣਾ, ਕਿੰਨੇ ਵਜੇ ਸ਼ੁਰੂ ਹੋਣਾ, ਲੰਗਰ ਦੀ ਵਿਵਸਥਾ ਜਿਵੇਂ ਭਾਈ ਸਾਹਿਬ ਉਹਨਾਂ ਨੇ ਦੱਸ ਦਿੱਤੀ ਆ, ਸੋ ਤੁਹਾਨੂੰ ਉੱਥੇ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਲੰਬੇ ਸਮਾਂ ਤੁਸੀਂ ਜੇ ਰਹਿਣਾ ਤਾਂ ਤੁਹਾਨੂੰ ਉੱਥੇ ਚਾਹ ਪਾਣੀ ਦੀ ਵਿਵਸਥਾ ਹੈਗੀ ਆ। ਸੋ 437-434-2959 'ਤੇ ਤੁਸੀਂ ਕਾਲ ਕਰ ਲੈਣੀ ਆ। ਦੂਜਾ ਨੰਬਰ ਤੁਹਾਨੂੰ ਦੇ ਦਿੰਦੇ ਹਾਂ 647-860-7713 'ਤੇ ਤੁਸੀਂ ਕਾਲ ਕਰ ਸਕਦੇ ਹੋ। ਭਾਈ ਸਾਹਿਬ ਹੋਰ ਕੁਛ ਐਡ ਕਰਨਾ ਚਾਹੋਗੇ ਕਿਉਂਕਿ ਆਪਣੇ ਕੋਲ ਇੱਕ ਮਿੰਟ ਰਹਿ ਗਿਆ ਜੀ.
3: The Must Societe clearance sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last.

0: ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਲਿਓਨਾ ਮੁਸਕਰਾਉਣਾ ਹਾਸੇ ਆਵਾਜ਼ ਰੱਖਿਓ ਰੋਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ ਯਾਦ ਰੱਖਿਓ ਸਮਾਂ ਹੋ ਚੁੱਕਿਆ ਜੀ ਫਿਰ ਗੱਲਾਂ ਬਾਤਾਂ ਕਰਦੇ ਹਾਂ ਸੋ ਮਿਲਦੇ ਹਾਂ ਜੀ ਕੱਲ੍ਹ ਨੂੰ ਇਸੇ ਸਮੇਂ ਇਸੇ ਵੇਲੇ ਇਸੇ ਘੜੀ ਇਸੇ ਪਲ ਤਦ ਤੱਕ ਲਈ ਹੁਣ ਰੱਬ ਰੱਖਾ ਮੈਨੂੰ ਇੱਥੇ ਦੀ ਇਜਾਜ਼ਤ ਸਤਿ ਸ੍ਰੀ ਅਕਾਲ ਗੁੱਡ ਨਾਈਟ।

ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਇਨਿੰਗ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ, ਬਜ਼ੁਰਗਾਂ ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਨਮਸਕਾਰ, ਨਿੱਘੀ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ੍ਰੀ

0: हो जावे जेहानी तेरी, हो जावे जेहानी तेरी, दिल भी तेरा जान भी तेरी, रोम रोम विच तू ही वसे, भरे गवाही सां भी तेरी, नाल तेरे है सारी दुनिया, धुप भी तेरी छां भी तेरी, जिवें मन्या बापू तेरा, काश मन जे मां भी तेरी, जिवें मन्या बापू तेरा, काश मन जे मां भी तेरी, मिलनी है जो चार कनाला, बापू कोलों थां भी तेरी, इस तो वध मैं होर की आखां, वच्छी सने गां भी तेरी, वच्छी सने गां भी तेरी। सत श्री अकाल दोस्तों, सत श्री अकाल। मैं तुहाडा होस्ट, तुहाडा दोस्त, रेडियो प्रोग्राम सब रंग दा सूत्रधार डॉक्टर दर्शनदीप हाजर हाँ। सोमवार तो लैके शुक्रवार तक पेश हुंदे रेडियो प्रोग्राम सब रंग नूं लैके, जिस नूं तुसीं बहुत प्यार दे नाल, बहुत सत्कार दे नाल, बड़े शौक दे नाल सुनदे हो, साडे रेडियो प्रोग्राम दे नाल जुड़दे वी हो, और तुसीं टैलीफोन करके रिस्पोंड वी करदे हो, बहुत अच्छा लगदा है। साडा रेडियो प्रोग्राम दा जिहड़ा पक्का जिहड़ा नंबर है, एको एक रोज ना बदलन वाला, 647-367-5353, 647-367-5353। 4 अगस्त हो गई अज, 4 अगस्त मंगलवार दा दिन भी आलमोस्ट गुजर गया, इस वेले टैंपरेचर हैगा 23 डिग्री, कल नू बुधवार हो जाएगी 5 अगस्त, 29 डिग्री टैंपरेचर रहना, 6:12 ते तुसी सूरज देवता दे दर्शन करोगे, और 8:36 ते उसने अपने घर वापस चले जाना है। सो रेडियो प्रोग्राम सब रंग नूं तुसी सुनदे हो विश्व पंजाबी सभा दे द्वारा, विश्व पंजाबी सभा दे द्वारा रेडियो प्रोग्राम सब रंग दे नाल नाल तुसी पढ़दे हो ऑनलाइन पंजाबी अखबार विश्व पंजाबी सांझ, IPTV चैनल दे उपर, IPTV चैनल दे पंजाबी सैक्शन विच जाके तुसी भरोगे VPS24.HD तां तुसी साडे IPTV चैनल दे नाल वी जुड़ सकदे हो, जिथे तुसी देखोगे पंजाबी दियां बहुत खूबसूरत पुरानियां पुरानियां और नवियां नवियां सारियां फिल्मां देख सकदे हो। इहदे नाल नाल विश्व पंजाबी सभा द्वारा जो जो गतिविधियां करवाईयां जांदियां ने पूरे वर्ल्ड्स दे विच वक्री वक्री जिथे जिथे विश्व पंजाबी सभा दियां इकाइयां हैं, इस तों अलावा ब्रैम्पटन दे विच विश्व पंजाबी भवन दे विच जो जो एक्टिविटी हुंदी असीं उत्थे अपलोड करदे रहिंदे हां। अज मैं तुहाडे नाल कल जिक्र कीता सी कि विश्व पंजाबी भवन दे विच अज बहुत खूबसूरत प्रोग्राम एक है सी, 6 बजे शुरू होना सी, ते मैं देखो अज बस 5 तों लैके 7 मिंट होए आ प्रोग्राम शुरू होण तों पहले पहले बड़ी मुश्किल दे नाल दौड़ भज करके इत्थे पहुंचिया, ते मैं अज कोई खास विशा भी जो लिआउणा सी जो तैयार करना सी मैनू उस दा टाइम नहीं मिलिया। कोई गल नहीं, तुसीं मेरा साथ दिओगे अज, हर रोज मैं तुहाडे नाल गल्लां बातां करदा, अज आपां तुहाडियां गल्लां बातां सुणांगे। रेडियो प्रोग्राम 647-367-5353, रेडियो प्रोग्राम सब रंग दे विच गल्लां बातां दा सिलसिला इसे तरह ही ये जारी रहेगा। एक आम कहावत तुसी सुनी होएगी कि सजना ने फुल मारिया साडी रूह अंबरां तक रोई, लोकां दे वटियां दी सानू पीड़ रता ना होई। दुबारा फिर सुनो, सजना ने फुल मारिया साडी रूह अंबरां तक रोई, लोकां दे वटियां दी सानू पीड़ रता ना होई। ए लाइनां जिहड़ियां ना बड़ियां लोक गीतां दे विच वरतियां गईयां, मुहम्मद सदीक दा एक गाना आया सी उहदे विच वी सी, इसने बोलिया सी लोकां दे वटियां दी सानू पीड़ रता ना होई, सजना ने फुल मारिया साडी रूह अंबरां तक रोई। ये निकली कित्थों है भला, कोई दोस्त मित्र इहदे नाल जुड़ी कोई मिथ या कोई कहानी, कोई लघु कथा किसी दे ध्यान दे विच है, साडे नाल तुसी शेयर कर सकदे हो। मैं एक जगह ते पढ़ी सी ते मैनू बड़ी जची सी, तां ही मैं तुहाडे नाल अज शेयर करन दी कोशिश करदा पिया। लाइन फिर सुन लो कि लोकां दे वटियां दी सानू पीड़ रता ना होई, सजना ने फुल मारिया साडी रूह अंबरां तक रोई, लोकां दे वटियां दी सानू पीड़ जरा ना होई, सजना ने फुल मारिया साडी रूह अंबरां तक रोई। सो गलबात दा सिलसिला आपां जारी रखांगे, मैं तुहाडे नाल गल अज शेयर कीती है, तुसीं दसो कि इस लाइन दे बारे तुहाडा की विचार है, तुहानू की लगदा है ਇਹ ਲਾਈਨ ਕਿਸ ਪ੍ਰਸੰਗ ਦੇ ਵਿੱਚ ਅਸੀਂ ਇਸਤੇਮਾਲ ਕਰਦੇ ਹਾਂ। ਜ਼ਰੂਰ ਗੱਲਬਾਤ ਕਰਾਂਗੇ, ਬੜੀ ਵਧੀਆ ਇਹਦੇ ਤੇ ਗੱਲਬਾਤ ਹੋ ਸਕਦੀ ਹੈ, ਮੈਂ ਵੀ ਪਾਰਟੀਸਪੇਟ ਕਰੂੰਗਾ ਤੇ ਤੁਹਾਡੇ ਫੋਨ ਦੀ ਮੈਂ ਇੰਤਜ਼ਾਰ ਕਰਦਾ, ਤੇ ਉਨੀ ਦੇਰ ਤੱਕ ਇੱਕ ਛੋਟਾ ਜਿਹਾ ਮੈਸੇਜ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ। 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਸਾਡੇ ਰੇਡੀਓ ਪ੍ਰੋਗਰਾਮ ਦੇ ਇੱਕ ਸਪੌਂਸਰ ਨੇ ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆਂ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, ਬੀਬੀਆਂ ਭੈਣਾਂ ਨੇ ਕੋਈ ਹੇਅਰਸ ਦਾ ਕੋਈ ਟ੍ਰੀਟਮੈਂਟ ਲੈਣਾ ਹੋਵੇ ਜਾਂ ਬਿਊਟੀ ਦਾ ਕੋਈ ਵੀ ਟ੍ਰੀਟਮੈਂਟ ਲੈਣਾ ਹੋਵੇ, ਕੋਈ ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ ਜਾਂ ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਵੀ ਕਈ ਕਿਸਮ ਦੇ ਐਡਵਾਂਸ ਡਿਪਲੋਮੇ ਹੈ ਨੇ ਇਹਨਾਂ ਕੋਲ, ਤੁਸੀਂ ਕਿਸੇ ਕਿਸਮ ਦੀ ਜਾਣਕਾਰੀ ਲੈਣੀ ਹੋਏ ਫੋਨ ਕਰੋ 905-399-8110-9053-99-6110। ਕੋਈ ਪ੍ਰੋਪਰਟੀ ਲੈਣ ਦੀ ਸੋਚ ਰਹੇ ਹੋ, ਕੋਈ ਪ੍ਰੋਪਰਟੀ ਵੇਚਣ ਦੀ ਸੋਚ ਰਹੇ ਹੋ, ਕੋਈ ਗੈਸ ਸਟੇਸ਼ਨ ਦੀ ਭਾਲ ਵਿੱਚ ਹੋ, ਕਿਸੇ ਗਰੋਸਰੀ ਸਟੋਰ ਦੀ ਭਾਲ ਵਿੱਚ ਹੋ, ਕੋਈ ਪੀਜ਼ਾ ਸਟੋਰ ਚਾਹੀਦਾ ਹੈ, ਕਿਸੇ ਪਲਾਜ਼ੇ ਦੇ ਵਿੱਚ ਕੋਈ ਸ਼ਾਪ ਦੀ ਭਾਲ ਕਰ ਰਹੇ ਹੋ, ਕੋਈ ਟਰੱਕ ਯਾਰਡ ਤੁਹਾਨੂੰ ਚਾਹੀਦਾ ਹੈ, ਕੋਈ ਆਫਿਸ ਚਾਹੀਦਾ ਹੈ ਬਿਜ਼ਨਸ ਦੇ ਲਈ ਕਿਸੇ ਪਲਾਜ਼ਾ ਦੇ ਵਿੱਚ, ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਰੀਅਲ ਅਸਟੇਟ ਦੇ ਵਿੱਚ ਬੜਾ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਦੇ ਨਾਲ। ਫੋਨ ਨੰਬਰ 416-525-7400। ਇੱਕ ਮਕਾਨ ਹੈ ਇਹਨਾਂ ਕੋਲ 3100 ਸਕੇਅਰ ਫੁੱਟ ਤੋਂ ਪਲੱਸ ਇਸ ਦੀ ਜਗ੍ਹਾ ਹੈ, ਬੇਸਮੈਂਟ ਕੰਪਲੀਟ ਲੀਗਲ ਜਿਹੜੀ ਬਣੀ ਹੋਈ ਹੈ, ਕੁਈਨ ਔਰ ਗੋਰਵੇ ਇੰਟਰਸੈਕਸ਼ਨ ਦੇ ਨਜ਼ਦੀਕ ਹੈ। ਅਗਰ ਤੁਸੀਂ ਇਸ ਨੂੰ ਵੇਖਣ ਦੇ ਚਾਹਵਾਨ ਹੋ, ਇਸ ਨੂੰ ਖਰੀਦਣ ਦੇ ਚਾਹਵਾਨ ਹੋ, ਤਾਂ ਤੁਸੀਂ ਸੰਪਰਕ ਕਰੋ ਇੰਦਰ ਅਰੋੜਾ ਦੇ ਨਾਲ ਫੋਨ ਨੰਬਰ 416-525-7400 416-525-7400। ਘਰ ਦੀ ਬੇਸਮੈਂਟ ਦੇ ਵਿੱਚ ਜਾਂ ਘਰ ਦੇ ਵਿੱਚ ਕੋਈ ਇਲੈਕਟ੍ਰੀਸ਼ੀਅਨ ਦਾ ਜਾਂ ਘਰ ਦੇ ਵਿੱਚ ਕੋਈ ਪਲੰਬਿੰਗ ਦਾ ਜਾਂ ਘਰ ਦੇ ਵਿੱਚ ਕੋਈ ਫਲੋਰਿੰਗ ਦੀ ਕੋਈ ਕਿਸੇ ਕਿਸਮ ਦੀ ਰਿਪੇਅਰ ਦੀ ਜ਼ਰੂਰਤ ਹੈ, ਤਾਂ ਤੁਸੀਂ ਸੇਵਾਵਾਂ ਲੈ ਸਕਦੇ ਹੋ ਸੰਦੀਪ ਸਿੱਧੂ ਦੀਆਂ, ਨਿਊ ਪੰਜਾਬ ਕੰਪਨੀ। ਫੋਨ ਨੰਬਰ 416-786-1082 416-786-1082 ਸੰਦੀਪ ਸਿੱਧੂ 416-786-1082 ਦੇ ਉੱਪਰ। ਆਪਣੀ ਗੱਡੀ ਦਾ ਕੋਈ ਕੰਮ ਕਰਵਾਉਣਾ ਹੈ, ਕੋਈ ਟਾਇਰਾਂ ਦਾ ਕੋਈ ਕੰਮ ਕਰਵਾਉਣਾ ਚਾਹੁੰਦੇ ਹੋ, ਵੀਲ ਬੈਲੈਂਸਿੰਗ ਕਰਵਾਉਣੀ ਹੈ, ਟਾਇਰ ਨਵੇਂ ਪਵਾਉਣੇ ਨੇ, ਕੋਈ ਚੈਸੀ ਦਾ ਕੰਮ ਕਰਵਾਉਣਾ ਹੈ, ਕੋਈ ਇੰਜਨ ਦਾ ਕੋਈ ਕੰਮ ਕਰਵਾਉਣਾ ਹੈ, ਕੋਈ ਗੱਡੀ ਦੀ ਓਵਰਹਾਲਿੰਗ ਕਰਵਾਉਣੀ ਹੈ, ਕੋਈ ਰੰਗ ਰੋਗਨ ਦਾ ਕੰਮ ਕਰਵਾਉਣਾ ਹੈ, ਕਿਸੇ ਕਿਸਮ ਦੀ ਤੁਹਾਡੀ ਗੱਡੀ ਕਿਸੇ ਵੀ ਕੰਪਨੀ ਦੀ ਹੋਵੇ, ਤੁਸੀਂ ਉਸ ਦੀ ਰਿਪੇਅਰ ਕਰਵਾਉਣੀ ਹੈ, ਕੋਈ ਛੋਟੀ ਮੋਟੀ ਉਸ ਨੂੰ ਕਸਰ ਹੋ ਗਈ ਹੈ, ਹੋਰ ਹੋ ਗਈ ਹੈ, ਤਾਂ ਤੁਸੀਂ ਸੰਪਰਕ ਕਰੋ ਅਬਾਸ ਜੀ ਨਾਲ 905-450-3333 905-450-3300 99 ਕੈਨੇਡੀ ਰੋਡ ਸਾਊਥ ਬ੍ਰਮਟਨ। ਅਬਾਸ ਜੀ 905-450-3300 905-450-3300 99 ਕੈਨੇਡੀ ਰੋਡ ਸਾਊਥ ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ। ਸੋ ਸਾਡੀ ਗੱਲਬਾਤ ਅੱਜ ਚੱਲ ਰਹੀ ਸੀ, ਮੈਂ ਇੱਕ ਲਾਈਨ ਬੋਲੀ, ਲੋਕਾਂ ਦੇ ਵੱਟਿਆਂ ਦੀ ਸਾਨੂੰ ਪੀੜ ਰਤਾ ਨਾ ਹੋਈ, ਸੱਜਣਾ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾਂ ਤੱਕ ਰੋਈ। ਜਦੋਂ ਸਾਨੂੰ ਜਿਨ੍ਹਾਂ ਤੋਂ ਉਮੀਦ ਨਾ ਹੋਵੇ, ਜਿਨ੍ਹਾਂ ਨੂੰ ਅਸੀਂ ਆਪਣੇ ਸਮਝਦੇ ਹੋਈਏ, ਜਦੋਂ ਉਹ ਸਾਨੂੰ ਕੋਈ ਠੇਸ ਪਹੁੰਚਾਉਣ ਨਾ, ਸਾਨੂੰ ਕੋਈ ਦੁੱਖ ਪਹੁੰਚਾਉਣ। ਦੇਖੋ ਜਿਹੜੇ ਬਗਾਨੇ ਹੁੰਦੇ ਆ ਉਹ ਤਾਂ ਬਗਾਨੇ ਹੀ ਹੁੰਦੇ ਆ, ਜਿਹੜੇ ਓਪਰੇ ਹੁੰਦੇ ਉਹ ਤਾਂ ਓਪਰੇ ਹੀ ਹੁੰਦੇ ਆ, ਜਿਨ੍ਹਾਂ ਦੇ ਨਾਲ ਸਾਡੀ ਸੱਜਣਤਾ ਹੀ ਨਹੀਂ ਹੁੰਦੀ ਉਹ ਤਾਂ ਨਹੀਂ ਹੁੰਦੀ। ਉਹਨਾਂ ਤੋਂ ਉਸ ਤਰ੍ਹਾਂ ਦੀ ਉਮੀਦ ਕੀਤੀ ਜਾ ਸਕਦੀ ਹੈ ਕਿ ਉਹਨਾਂ ਦਾ ਵਿਵਹਾਰ ਤੁਹਾਡੇ ਪ੍ਰਤੀ ਚੰਗਾ ਨਹੀਂ ਹੋਏਗਾ, ਉਹ ਕਦੇ ਵੀ ਤੁਹਾਡਾ ਅੱਛਾ ਨਹੀਂ ਸੋਚਣਗੇ, ਉਹ ਤੁਹਾਨੂੰ ਟਾਈਮ ਟੂ ਟਾਈਮ ਜਦੋਂ ਉਹਨਾਂ ਨੂੰ ਮੌਕਾ ਮਿਲੇਗਾ ਤੁਹਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਜ਼ਰੂਰ ਕਰਦੇ ਰਹਿਣਗੇ। ਲੇਕਿਨ ਕੁਛ ਇੱਕ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਦੇ ਉੱਪਰ ਤੁਹਾਨੂੰ ਬਹੁਤ ਭਰੋਸਾ ਹੁੰਦਾ ਹੈ, ਤੁਹਾਡੇ ਉਹਨਾਂ ਨੂੰ ਬੜੀ ਉਮੀਦ ਹੁੰਦੀ ਹੈ ਤੁਹਾਨੂੰ ਉਹਨਾਂ ਦੇ ਉੱਪਰ, ਅਗਰ ਉਹਨਾਂ ਵੱਲੋਂ ਤੁਹਾਡੇ ਦਿਲ ਨੂੰ ਕੋਈ ਠੋਸ ਪਹੁੰਚੇ ਨਾ, ਕੋਈ ਠੇਸ ਪਹੁੰਚੇ, ਤਾਂ ਇਸ ਪ੍ਰਸੰਗ ਦੇ ਵਿੱਚ ਇਹਨਾਂ ਲਾਈਨਾਂ ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ। ਲੋਕਾਂ ਦੇ ਵੱਟਿਆਂ ਦੀ ਸਾਨੂੰ ਪੀੜ ਰਤਾ ਨਾ ਹੋਈ, ਕਿਉਂਕਿ ਉਹ ਤਾਂ ਸਾਡੇ ਆਪਣੇ ਹੈ ਹੀ ਨਹੀਂ ਸਨ, ਉਹ ਤਾਂ ਸਾਡੇ ਬੇਗਾਨੇ ਸਨ, ਉਹਨਾਂ ਤੋਂ ਤਾਂ ਇਸ ਤਰ੍ਹਾਂ ਦੀ ਸਾਨੂੰ ਉਮੀਦ ਹੈ ਹੀ ਸੀ ਕਿ ਜਦੋਂ ਉਹਨਾਂ ਨੂੰ ਕਿਤੇ ਮੌਕਾ ਮਿਲੇਗਾ ਹੀ ਮਿਲੇਗਾ, ਉਹ ਸਾਨੂੰ ਠੇਸ ਪਹੁੰਚਾਉਣਗੇ, ਸਾਨੂੰ ਠਿੱਬੀ ਲਾਉਣਗੇ। ਲੇਕਿਨ ਜਦੋਂ ਕੋਈ ਐਸਾ ਵਿਅਕਤੀ ਜਿਸ ਨੂੰ ਅਸੀਂ ਆਪਣੇ ਦਿਲ ਦੇ ਬੜਾ ਕਰੀਬ ਸਮਝਦੇ ਹੋਈਏ, ਜਿਸ ਨੂੰ ਅਸੀਂ ਆਪਣਾ ਸਮਝਦੇ ਹੋਈਏ, ਜਿਸ ਦੇ ਬਾਰੇ ਸਾਡੇ ਮਨ ਦੇ ਵਿੱਚ ਬੜੀ ਖੁਸ਼ ਫਹਿਮੀ ਹੋਵੇ, ਜਦੋਂ ਉਹ ਸੱਜਣ ਮਿੱਤਰ ਦੋਸਤ ਰਿਸ਼ਤੇਦਾਰ ਸਾਨੂੰ ਕੋਈ ਠੇਸ ਪਹੁੰਚਾਉਂਦਾ ਹੈ ਨਾ, ਤਾਂ ਉਹ ਚਾਹੇ ਥੋੜ੍ਹੀ ਜਿਹੀ ਠੇਸ ਵੀ ਹੋਵੇ, ਉਹਦਾ ਫੁੱਲ ਵੀ ਫਿਰ ਵੱਟਿਆਂ ਦੇ ਸਮਾਨ ਸਾਨੂੰ ਲੱਗਦਾ ਹੈ। ਸੋ ਇਸ ਪ੍ਰਸੰਗ ਦੇ ਵਿੱਚ ਤੁਸੀਂ ਕੋਈ ਗੱਲਬਾਤ ਮੇਰੇ ਨਾਲ ਸ਼ੇਅਰ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਕਰੋ। ਬਹੁਤ ਖੂਬਸੂਰਤ ਲਾਈਨ ਹੈ, ਬੜੇ ਲੋਕ ਗੀਤਾਂ ਦੇ ਵਿੱਚ ਤੁਸੀਂ ਆਮ ਸੁਣੀ ਹੋਏਗੀ, ਕੋਈ ਐਸੀ ਮੁਸ਼ਕਲ ਵੀ ਨਹੀਂ ਹੈ ਕਿ ਇਹਦੇ ਵਿੱਚ ਗਾਣਾ ਬੜਾ ਜਾਂ ਕੋਈ ਇਹਦੇ ਵਿੱਚ ਥੀਮ ਬੜਾ ਕੋਈ ਮੁਸ਼ਕਲ ਹੈ, ਤੇ ਜ਼ਰੂਰ ਮੇਰੇ ਨਾਲ ਸ਼ੇਅਰ ਕਰੋ। ਉਨੀ ਦੇਰ ਤੱਕ ਮੈਂ ਤੁਹਾਡੇ ਨਾਲ ਇੱਕ ਖੂਬਸੂਰਤ ਜਿਹਾ ਗਾਣਾ ਸ਼ੇਅਰ ਕਰਦਾ, ਤੁਸੀਂ ਸਾਰੇ ਸੁਣੋ, ਬੜੇ ਪਿਆਰ ਦੇ ਨਾਲ ਯਾਦ ਕਰਦੇ ਆ ਕੁਲਦੀਪ ਮਾਣਕ ਜੀ ਨੂੰ। ਕੁਲਦੀਪ ਮਾਣਕ ਜੀ ਜਿਨ੍ਹਾਂ ਦਾ ਨਾਮ ਸੰਗੀਤ ਜਗਤ ਦੇ ਵਿੱਚ ਬੜੇ ਆਦਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ, ਔਰ ਮੇਰਾ ਖਿਆਲ ਹੈ ਕੋਈ ਵੀ ਐਸਾ ਦੋਸਤ ਮਿੱਤਰ ਭੈਣ ਭਰਾ ਨਹੀਂ ਹੋਏਗਾ ਜਿਹੜਾ ਪੰਜਾਬੀ ਸੰਗੀਤ ਦੇ ਨਾਲ ਪਿਆਰ ਕਰਦਾ ਹੋਵੇ ਤੇ ਕੁਲਦੀਪ ਮਾਣਕ ਜੀ ਦੇ ਨਾਮ ਨੂੰ ਨਾਮ ਜਾਣਦਾ ਹੋਵੇ ਤੇ ਉਹਨਾਂ ਦੇ ਗੀਤਾਂ ਤੋਂ ਅਣਜਾਣ ਹੋਵੇ।
1: ਜੱਟ ਦੀਆਂ ਕਹਾਣੀਆਂ ਤੋੜਨ ਤੋਂ ਬਾਅਦ ਸਾਹਿਬਾਂ ਜੱਟੀ ਦੇ ਮਨ ਵਿੱਚ ਇੱਕ ਖਿਆਲ ਆਇਆ, ਉਹ ਕੀ

0: ਫਿਲਮ ਇੰਡਸਟਰੀ ਦੇ ਜਾਂ ਪੰਜਾਬੀ ਨਾਟਕ ਦੇ ਖੇਤਰ ਦੇ ਜਾਂ ਪੰਜਾਬ ਦੇ ਵਿੱਚ ਜੋ ਉਹਨਾਂ ਦਾ ਨਾਮ ਹੈ ਉਹ ਕਿਸੇ ਵੀ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ। ਡਾਕਟਰ ਨਿਰਮਲ ਜੋੜਾ ਜੀ ਦੀ ਮੈਂ ਗੱਲ ਕੀਤੀ ਸੀ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਔਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਡਾਇਰੈਕਟਰ ਯੂਥ ਸਰਵਿਸਿਜ਼ ਦੇ ਤੌਰ ਤੇ ਕੰਮ ਕਰਨ ਦੇ ਨਾਲ ਨਾਲ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੱਖਰੇ ਵੱਖਰੇ ਆਡੀਟੋਰੀਅਮਸ ਦੇ ਵਿੱਚ ਬਹੁਤ ਸਾਰੇ ਉਹਨਾਂ ਨੇ ਨਾਟਕ ਵੀ ਖੇਡੇ ਨੇ, ਨਾਟਕ ਲਿਖੇ ਵੀ ਨੇ, ਨਾਟਕਾਂ ਨੂੰ ਨਿਰਦੇਸ਼ਿਤ ਵੀ ਕੀਤਾ ਹੈ। ਉਹ ਵੀ ਆਏ ਹੋਏ ਸਨ ਉੱਥੇ ਪ੍ਰੋਗਰਾਮ ਦੇ ਵਿੱਚ, ਉਹਨਾਂ ਦੇ ਨਾਲ ਨਾਲ ਗੁਰਮੀਤ ਸਾਜਨ ਜਿਨ੍ਹਾਂ ਨੂੰ ਤੁਸੀਂ ਪੰਜਾਬੀ ਫਿਲਮ ਇੰਡਸਟਰੀ ਦੀ, ਮੈਨੂੰ ਨਹੀਂ ਲੱਗਦਾ ਕੋਈ ਪੰਜਾਬੀ ਦੀ ਫਿਲਮ ਜਿਹੜੀ ਐਸੀ ਹੋਏਗੀ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਰੋਲ ਨਹੀਂ ਹੋਏਗਾ। ਮੋਸਟਲੀ ਤੁਸੀਂ ਉਹਨਾਂ ਨੂੰ ਛੜੇ ਦੇ ਰੂਪ ਵਿੱਚ ਜਾਂ ਫੁੱਫੜ ਦੇ ਰੂਪ ਵਿੱਚ ਜਾਂ ਤਾਏ ਦੇ ਰੂਪ ਵਿੱਚ, ਥਾਣੇਦਾਰ ਦੇ ਰੂਪ ਵਿੱਚ, ਵਿਚੋਲੇ ਦੇ ਰੂਪ ਦੇ ਵਿੱਚ, ਸੂਈਆ ਜਿਹਨੂੰ ਇਨਫੋਰਮਰ ਕਿਹਾ ਜਾਂਦਾ ਹੈ ਉਹਦੇ ਰੂਪ ਵਿੱਚ 40 ਦੇ ਕਰੀਬ ਪੰਜਾਬੀ ਫਿਲਮਾਂ ਦੇ ਵਿੱਚ ਉਹਨਾਂ ਨੇ ਰੋਲ ਕੀਤਾ। ਬਹੁਤ ਹੀ ਖੂਬਸੂਰਤ ਰੋਲ ਉਹਨਾਂ ਦਾ ਹੁੰਦਾ। ਜਿਸ ਵੀ ਰੋਲ ਨੂੰ ਉਹ ਕਰਦੇ ਨੇ ਆਪਣੇ ਆਪ ਨੂੰ ਉਹਦੇ ਵਿੱਚ ਢਾਲ ਲੈਂਦੇ ਨੇ। ਉਹਦੇ ਇਲਾਵਾ 4 ਮਿਊਜ਼ਿਕ ਐਲਬਮਾਂ ਵੀ ਉਹਨਾਂ ਨੇ ਕੀਤੀਆਂ ਹੋਈਆਂ ਨੇ, ਟੈਲੀ ਫਿਲਮਾਂ ਬਹੁਤ ਸਾਰੀਆਂ ਉਹਨਾਂ ਨੇ ਬਣਾਈਆਂ ਵੀ ਹੋਈਆਂ ਨੇ, ਉਹਨਾਂ ਦੇ ਵਿੱਚ ਰੋਲ ਵੀ ਕੀਤਾ। ਟੀਵੀ ਸੀਰੀਅਲ 4-5 ਪੰਜਾਬੀ ਦੇ ਬਹੁਤ ਅੱਛੇ ਅੱਛੇ ਉਹਨਾਂ ਦੇ ਵਿੱਚ ਵੀ ਉਹਨਾਂ ਨੇ ਰੋਲ ਕੀਤਾ। ਔਰ ਸਭ ਤੋਂ ਵੱਡੀ ਜਿਹੜੀ ਮੇਰੇ ਲਈ ਜਿਹੜੀ ਖਾਸ ਗੱਲ ਸੀ ਕਿ ਦੋਨੋਂ ਦੇ ਦੋਨੋਂ ਮੇਰੇ ਜਿਹੜੇ ਨੇ ਪਰਸਨਲ ਦੋਸਤ ਸੀ, ਨਿਰਮਲ ਜੋੜਾ ਜੀ ਬਹੁਤ ਅੱਛੇ ਮੇਰੇ ਦੋਸਤ ਨੇ। ਔਰ ਉਸ ਤੋਂ ਵੱਡੀ ਖੂਬਸੂਰਤੀ ਕਿ ਮੇਰੀ ਜਿਹੜੀ MA ਤੱਕ ਦੀ ਪੜ੍ਹਾਈ ਉਹ ਗੌਰਮੈਂਟ ਬਰਜਿੰਦਰਾ ਕਾਲਜ ਫਰੀਦਕੋਟ ਦੀ ਹੈ, ਅਤੇ ਇਹ ਦੋਨੋਂ ਜਿਹੜੇ ਸਾਡੇ ਦੋਸਤ ਆਏ ਹੋਏ ਸਨ ਆਪਣੇ ਆਪਣੇ ਖੇਤਰ ਦੇ ਵਿੱਚ, ਜਿਹੜੇ ਪੰਜਾਬ ਦੇ ਵਿੱਚ ਇਸ ਵੇਲੇ ਟੌਪ ਦੇ ਉੱਪਰ ਇਹਨਾਂ ਦਾ ਨਾਮ ਲਿਆ ਜਾਂਦਾ, ਇਹ ਦੋਨੋਂ ਵੀ ਗੌਰਮੈਂਟ ਬਰਜਿੰਦਰਾ ਕਾਲਜ ਫਰੀਦਕੋਟ ਦੀ ਹੀ ਪ੍ਰੋਡਕਟ ਨੇ। ਮੈਂ ਤੇ ਗੁਰਮੀਤ ਤੇ ਇਕੱਠੇ ਹੀ ਹੁੰਦੇ ਸੀ, ਸਾਡੇ ਬੈਚਮੇਟ ਆਲਮੋਸਟ ਇਕੱਠੇ ਹੀ ਹੁੰਦੇ ਸੀ। ਨਿਰਮਲ ਸਾਡੇ ਤੋਂ ਕੋਈ 1-2 ਸਾਲ ਪਿੱਛੇ ਹੈ ਸੀ, ਇਹਨੇ ਵੀ ਗੌਰਮੈਂਟ ਬਰਜਿੰਦਰਾ ਕਾਲਜ ਤੋਂ BSC ਕੀਤੀ ਸੀ। ਅਤੇ ਬਹੁਤ ਖੁਸ਼ੀ ਹੋਈ, ਬਹੁਤ ਅੱਛਾ ਲੱਗਿਆ, ਅੱਜ 16 ਬਾਅਦ ਉਹਨਾਂ ਦੇ ਨਾਲ ਮੁਲਾਕਾਤ ਵੀ ਹੋਏ, ਪੁਰਾਣੀਆਂ ਯਾਦਾਂ ਵੀ ਤਾਜ਼ੀਆਂ ਹੋਈਆਂ। ਵਿਸ਼ਵ ਪੰਜਾਬੀ ਭਵਨ ਦੇ ਵਿੱਚ ਘੱਟੋ ਘੱਟ 150-200 ਦੇ ਕਰੀਬ ਆਦਮੀ ਸਾਡੇ ਦੋਸਤ ਮਿੱਤਰ ਭੈਣ ਭਰਾ ਇਕੱਠੇ ਹੋਏ ਸਨ, ਜਿਹੜੇ ਇਹਨਾਂ ਦੇ ਨਾਮ ਤੋਂ ਵਾਕਫ ਸਨ, ਜਿਹਨੇ ਇਹਨਾਂ ਦੇ ਕਲਾ ਪ੍ਰਤੀ ਜੋ ਇਹਨਾਂ ਦੀ ਕੰਟਰੀਬਿਊਸ਼ਨ ਹੈ, ਦੇਣ ਹੈ, ਉਹਦੇ ਤੋਂ ਵਾਕਫ ਸਨ। ਸਾਰੇ ਦੋਸਤ ਮਿੱਤਰ ਭੈਣ ਭਰਾ ਆਏ ਔਰ ਇਹਨਾਂ ਨੇ ਵੀ ਆਪਣੀ ਜ਼ਿੰਦਗੀ ਦੇ ਸਟਰਗਲ ਦੇ ਦਿਨਾਂ ਦੀਆਂ ਗੱਲਾਂ ਬਹੁਤ ਖੂਬਸੂਰਤ ਕੀਤੀਆਂ। ਔਰ ਸਟਰਗਲ ਕਰਨ ਤੋਂ ਬਾਅਦ ਜਿਸ ਅਹੁਦੇ ਦੇ ਉੱਪਰ, ਜਿਸ ਪ੍ਰਾਪਤੀ ਦੇ ਉੱਪਰ, ਜਿਸ ਰੁਤਬੇ ਦੇ ਉੱਪਰ ਅੱਜ ਉਹ ਪਹੁੰਚੇ ਹੋਏ ਹਨ, ਉਸ ਰੁਤਬੇ ਤੇ ਪਹੁੰਚ ਕੇ ਇਹਨਾਂ ਨੇ ਪੰਜਾਬ ਦੇ ਯੂਥ ਦੇ ਵਾਸਤੇ, ਪੰਜਾਬੀ ਭਾਸ਼ਾ ਦੇ ਵਾਸਤੇ ਜੋ ਜੋ ਕੁਝ ਕੰਮ ਕੀਤਾ ਉਸ ਦੇ ਬਾਰੇ ਬਹੁਤ ਵਿਸਤਾਰ ਸਹਿਤ ਗੱਲਾਂ ਬਾਤਾਂ ਸਾਡੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕੀਤੀਆਂ। ਬਹੁਤ ਵਧੀਆ ਪ੍ਰੋਗਰਾਮ, ਰੰਗਾ ਰੰਗ ਪ੍ਰੋਗਰਾਮ ਲਿਆ। ਹੁਸੈਨ ਅਕਬਰ ਜੀ ਨੇ ਆਪਣੀ ਗਾਇਕੀ ਦੇ ਜੌਹਰ ਵੀ ਉੱਥੇ ਦਿਖਾਏ। ਮੈਨੂੰ ਮੌਕਾ ਮਿਲਿਆ ਸੀ ਇਸ ਸਾਰੇ ਪ੍ਰੋਗਰਾਮ ਨੂੰ ਹੋਸਟ ਕਰਨ ਦਾ, ਐਂਕਰ ਕਰਨ ਦਾ, ਅਤੇ ਮੈਂ ਵੀ ਆਪਣੀ ਸਮਰੱਥਾ ਦੇ ਮੁਤਾਬਕ ਦੋਸਤਾਂ ਮਿੱਤਰਾਂ ਦਾ ਜੋ ਮਨੋਰੰਜਨ ਕਰ ਸਕਦਾ ਸੀ ਕੀਤਾ। ਸੋ ਜਿਹੜੇ ਜਿਹੜੇ ਦੋਸਤ ਮਿੱਤਰ ਭੈਣ ਭਰਾ ਉੱਥੇ ਆਏ, ਮੈਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਰਾਹੀਂ ਵੀ, ਕਥੂਰੀਆ ਸਾਹਿਬ ਵੱਲੋਂ, ਸਾਡੀ ਰੇਡੀਓ ਪ੍ਰੋਗਰਾਮ ਸਭ ਰੰਗ ਦੀ ਸਮੁੱਚੀ ਟੀਮ ਦੇ ਵੱਲੋਂ ਉਹਨਾਂ ਸਾਰਿਆਂ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਵੀ ਅਸੀਂ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਕੱਲ੍ਹ ਦੇ ਬਣੇ ਪ੍ਰੋਗਰਾਮ ਦੇ ਵਿੱਚ ਇੰਨੇ ਸ਼ਾਰਟ ਜੇ ਨੋਟਸ ਦੇ ਉੱਪਰ ਹੀ ਟਾਈਮ ਸਪੇਅਰ ਕੀਤਾ ਅਤੇ ਅੱਜ 2-2.5 ਘੰਟੇ ਉੱਥੇ ਸਾਡੇ ਨਾਲ ਬੈਠ ਕੇ ਇਸ ਪ੍ਰੋਗਰਾਮ ਨੂੰ ਮਾਣਿਆ ਵੀ, ਉਸ ਪ੍ਰੋਗਰਾਮ ਦੇ ਵਿੱਚ ਪਾਰਟੀਸਪੇਟ ਵੀ ਕੀਤਾ। ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। 6473653353 6473353535353 ਸਾਡੇ ਸਟੂਡੀਓ ਦੇ ਨੰਬਰ ਹੈ। ਮੇਰੇ ਨਾਲ ਹੁਸਨੈਨ ਜੀ ਵੀ ਕੱਪੜੇ ਕੁਪੜੇ ਚੇਂਜ ਕਰਕੇ ਅਜੇ ਵੀ ਬੜੇ ਉੱਥੇ ਐਮ ਬਣ ਠਣ ਕੇ, ਪੂਰਾ ਖੂਬਸੂਰਤ, ਪੂਰਾ ਲਾਣੇਦਾਰ ਬਣ ਕੇ ਉੱਥੇ ਗਏ ਸਨ। ਮੈਂ ਹੁਸਨੈਨ ਜੀ ਦੀ ਖੂਬਸੂਰਤੀ ਨੂੰ ਦੇਖ ਕੇ ਉੱਥੇ ਇੱਕ ਸ਼ੇਅਰ ਵੀ ਬੋਲਿਆ ਸੀ ਕਿ ਸ਼ੈਲ ਸ਼ਬੀਲਾ ਗੱਭਰੂ ਤੇ ਸ਼ਮਲਾ ਇਹਦੀ ਸ਼ਾਨ। ਹੁਸਨੈਨ ਜੀ ਨੂੰ ਕਦੇ ਤੁਸੀਂ ਦੇਖਣ ਦਾ ਤੁਹਾਨੂੰ ਮੌਕਾ ਮਿਲੇ ਨਾ, ਤੇ ਲੰਬੇ 6-6 ਫੁੱਟ ਇਹਨਾਂ ਦੀ ਹਾਈਟ ਹੈ ਤੇ ਪੂਰਾ ਕੁੜਤਾ ਚਾਦਰਾ ਇਹਨਾਂ ਨੇ ਪਾਇਆ ਹੁੰਦਾ ਪਠਾਣੀ, ਤੇ ਉੱਤੇ ਸ਼ਮਲਾ ਛੱਡਿਆ ਹੁੰਦਾ।
1: ਪਠਾਣੀ ਨਹੀਂ, ਸਾਡਾ ਪੰਜਾਬੀ
0: ਪੰਜਾਬੀ ਹੈ। ਸ਼ੈਲ ਸ਼ਬੀਲਾ ਗੱਭਰੂ ਤੇ ਸ਼ਮਲਾ ਇਸ ਦੀ ਸ਼ਾਨ, ਲੰਮੀ ਹੇਕ ਜਦ ਲਾਉਂਦਾ ਤੇ ਕੱਢ ਲੈਂਦਾ ਹੈ ਜਾਨ। ਵਾਕਈ ਇਹਨਾਂ ਨੇ ਅੱਜ ਸਾਡੇ ਦੋਸਤਾਂ ਮਿੱਤਰਾਂ ਦਾ ਬਹੁਤ ਮਨੋਰੰਜਨ ਕੀਤਾ, ਬਹੁਤ ਮਜ਼ਾ ਆਇਆ ਸੁਣ ਕੇ। ਤੇ ਹੁਸਨੈਨ ਜੀ, ਸਾਡੇ ਇੱਕ ਡਾਕਟਰ ਜਸਬੀਰ ਚੌਹਾਨ ਜੀ ਆ ਗਏ ਨੇ, ਇਹਨਾਂ ਦੀ ਗੱਲ ਆਪਾਂ ਸੁਣੀਏ ਤੇ ਫਿਰ ਗੱਲਬਾਤ ਨੂੰ ਅੱਗੇ ਸ਼ੁਰੂ ਕਰਾਂਗੇ। ਹਾਂਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ। ਵਧੀਆ ਡਾਕਟਰ ਸਾਹਿਬ, ਬਹੁਤ ਵਧੀਆ, ਤੁਸੀਂ ਸੁਣਾਓ? ਠੀਕ ਠਾਕ ਹੈ, ਬੜੀ ਵਧੀਆ, ਤੁਸੀਂ ਸੁਣਾਓ? ਤੁਸੀਂ ਅੱਜ ਦਰਸ਼ਨ ਨਹੀਂ ਦਿੱਤੇ, ਕੱਲ ਤੁਹਾਨੂੰ ਮੈਸੇਜ ਪਹੁੰਚਿਆ ਨਹੀਂ ਆ?
2: ਮੈਨੂੰ

0: ਬਿਲਾ ਜੀ ਆਪ ਤਾਂ ਉੱਥੇ ਚੌਧਰੀ ਬਣ ਕੇ ਘੁੰਮਦੇ ਫਿਰਦੇ ਸੀ ਸੀਟਾਂ ਤੇ ਬੈਠ ਬੈਠ ਕੇ, ਬੜਾ ਮਜ਼ਾ ਇੰਜੋਏ ਕੀਤਾ ਹੈ। ਤੇ ਤੁਸੀਂ ਬਿਲਾ ਜੀ ਦੇ ਦੋਸਤ ਹੋ, ਉਹਨਾਂ ਨੇ ਤੁਹਾਨੂੰ ਦੱਸਿਆ ਹੀ ਨੀ?
1: ਉਹ ਮੈਨੂੰ ਕਹਿੰਦੇ ਸੀ, ਕਹਿੰਦੇ ਸ਼ਮੀ ਚੱਲੂਗਾ ਤੇ ਫਿਰ ਉਹਨੂੰ ਚੇਤਾ ਭੁੱਲ ਗਿਆ ਲੱਗਦਾ।
0: ਅੱਛਾ ਅੱਛਾ ਅੱਛਾ ਅੱਛਾ, ਚਲੋ ਮਿਸ ਕੀਤਾ ਡਾਕਟਰ ਸਾਹਿਬ ਤੁਸੀਂ ਅੱਜ ਦਾ ਪ੍ਰੋਗਰਾਮ, ਬਹੁਤ ਵਧੀਆ ਪ੍ਰੋਗਰਾਮ।
2: ਨਹੀਂ ਜੀ, ਤੁਹਾਨੂੰ ਆਉਣਾ ਚਾਹੀਦਾ ਸੀ, ਨਾਲੇ ਤੁਹਾਨੂੰ ਪਤਾ ਲੱਗਦਾ ਕਿ ਤੁਹਾਡੀ ਦਵਾਈ ਨੇ ਅਸਰ ਕਿੰਨਾ ਕੁ ਵਿਖਾਇਆ।
0: ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਚਲੋ ਡਾਕਟਰ ਸਾਹਿਬ, ਅੱਜ ਅਸੀਂ ਜਿਹੜਾ ਵਿਸ਼ਾ ਮੈਂ ਰੱਖਿਆ ਨਾ, ਕਾਹਲੀ ਕਾਹਲੀ ਦੇ ਵਿੱਚ ਸਾਡੇ ਕੋਲ ਟਾਈਮ ਅੱਜ ਘੱਟ ਸੀ। ਇੱਕ ਲਾਈਨ ਅਸੀਂ ਸੁਣਦੇ ਹਾਂ ਗੀਤਾਂ ਦੇ ਵਿੱਚ, ਬੜੀ ਖੂਬਸੂਰਤ, ਸਾਰੇ ਦੋਸਤ ਮਿੱਤਰਾਂ ਦੀ ਉਹ ਜਾਣੀ ਪਹਿਚਾਣੀ ਲਾਈਨ ਹੈ ਕਿ ਲੋਕਾਂ ਦੇ ਵੱਟਿਆਂ ਦੀ ਸਾਨੂੰ ਪੀੜ ਰਤਾ ਨਾ ਹੋਈ, ਸੱਜਣਾ ਨੇ ਫੁੱਲ ਮਾਰਿਆ ਤੇ ਸਾਡੀ ਰੂਹ ਅੰਬਰਾਂ ਤੱਕ ਰੋਈ। ਇਸ ਲਾਈਨ ਤੋਂ ਕੀ ਮਤਲਬ ਕੀ ਲੈਣੇ ਭਲਾ, ਤੁਹਾਡੇ ਮੁਤਾਬਕ ਕੋਈ ਤੁਹਾਡੀ ਸਮਝ ਦੇ ਵਿੱਚ ਪੈਂਦੀ ਹੈ ਕੋਈ ਗੱਲ ਭਲਾ?
1: ਬਸ ਵੀ ਇਹ ਹੈ ਵੀ ਜਦੋਂ ਆਪਣਾ ਬੰਦਾ ਪਿੱਛਿਆ ਕੁਛ ਮਾੜਾ ਮੋਟਾ ਕਰਦਾ
0: ਨਾ। ਡਾਕਟਰ ਸਾਹਿਬ ਤੁਸੀਂ ਨਾ ਇੱਕ ਮਿੰਟ ਤੁਸੀਂ ਹੋਲਡ ਕਰਿਓ, ਸਾਡੇ ਬਰਾੜ ਸਾਹਿਬ ਸਾਡੇ ਨਾਲ ਲਾਈਨ ਤੇ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਬਰਾੜ ਸਾਹਿਬ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ?
1: ਠੀਕ ਹੈ ਜੀ, ਮੈਂ ਉਸੇ ਪ੍ਰੋਗਰਾਮ ਦੇ ਵਿੱਚ ਆ ਰਿਹਾ ਜੀ, ਮੈਂ ਟਹਿਲ ਸਿੰਘ ਬਰਾੜ ਹੈ।
0: ਹਾਂ ਹਾਂ ਹਾਂ, ਤੁਹਾਡਾ ਨੰਬਰ ਆ ਗਿਆ ਸਾਡੇ ਫੋਨ ਤੇ। ਪਹਿਲਾਂ ਤਾਂ ਤੁਸੀਂ ਦੱਸੋ ਜੀ, ਅੱਜ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕੀਤਾ ਉੱਥੇ?
1: ਮੈਂ ਕਹਿੰਦਾ ਜੀ, ਬਾ ਕਮਾਲ ਮੈਥੋਂ ਰਿਹਾ ਨੀ ਗਿਆ ਜਦੋਂ ਤੁਸੀਂ ਗੱਲ ਕਰਦੇ ਸੀ ਨਾ, ਤੇ ਉਹ ਜਿਹੜੇ ਜਿਹਨਾਂ ਨੇ ਗੀਤ ਗਾਇਆ ਨਾ ਆਪਣੇ ਪਾਕਿਸਤਾਨੀ ਕਲਾਕਾਰ ਨੇ,
0: ਹੁਸਨੈਨ ਅਕਬਰ ਜੀ ਮੇਰੇ ਨਾਲ ਹੀ ਹੈ ਜੀ।
1: ਹੁਸਨੈਨ ਅਕਬਰ
0: ਜੀ ਜੀ ਜੀ,
1: ਉਹ ਜਦੋਂ ਗੁਰਮੀਤ ਸਾਜਨ ਨੇ ਇਹ ਗੱਲ ਕਹੀ ਨਾ ਵੀ ਜੇ ਕਿਸੇ ਦੀ ਕਲਾ ਪਰਖਣੀ ਹੋਵੇ
0: ਹੀਰ ਵਾਰਿਸ ਸ਼ਾਹ ਸੁਣੋ,
1: ਵਾਰਿਸ ਸ਼ਾਹ ਦੀ ਹੀਰ ਗਾ ਕੇ ਸੁਣਾ।
0: ਕੀ ਬਾਤ ਹੈ, ਕੀ ਬਾਤ ਹੈ!
1: ਔਰ ਇਹਨਾਂ ਨੇ ਤਾਂ ਦੇਖੋ ਜੀ, ਉਦੋਂ ਜ਼ੋਰ ਇੰਨੀਆਂ ਤਾੜੀਆਂ ਜ਼ੋਰਦਾਰ ਵੱਜੀਆਂ ਆਪਣੇ ਹਾਲ ਦੇ ਵਿੱਚ, ਜਿਹੜੀ ਇਹਨਾਂ ਦੀ ਬਾ ਕਮਾਲ ਪੇਸ਼ਕਾਰੀ ਸੀ ਨਾ, ਕਮਾਲ ਦੀ। ਮੈਂ ਤਾਂ ਅੱਜ ਸੱਚੀ ਗੱਲ ਹੈ, ਮੈਂ ਅੱਜ ਕਿੰਨੇ 2.5 ਘੰਟੇ ਮੇਰੇ ਪ੍ਰੋਗਰਾਮ ਚੱਲੇ ਹੋਣਾ, ਮੈਨੂੰ ਲੱਗਦਾ ਵੀ ਤੁਸੀਂ ਮੇਰੇ ਤੋਂ ਸਾਰਾ ਮੂੰਹ ਜਵਾਨੀ ਫੇਰ ਸੁਣ ਲਓ ਸਾਰਾ।
0: ਕੀ ਬਾਤ ਹੈ, ਕੀ ਬਾਤ ਹੈ! ਬਰਾੜ ਸਾਹਿਬ ਮੈਂ ਨਾ ਤੁਹਾਨੂੰ ਦੇਖਦਾ ਹੁੰਦਾ, ਤੁਸੀਂ ਅਕਸਰ ਹੀ ਜਿਹੜੇ ਅਸੀਂ ਇਹ ਪ੍ਰੋਗਰਾਮ ਆਰਗੇਨਾਈਜ਼ ਕਰਦੇ ਨਾ, ਤੁਸੀਂ ਪਾਰਟਿਸਿਪੇਟ ਕਰਦੇ ਹੋ ਇਹਦੇ ਵਿੱਚ। ਤੁਹਾਡਾ ਆਪਣਾ ਸ਼ੌਕ ਲਿਖਣ ਦੇ ਵਿੱਚ ਜਾਂ ਕੋਈ ਗਾਉਣ ਦੇ ਵਿੱਚ ਜਾਂ ਕੋਈ ਗਜ਼ਲ ਕਵਿਤਾ ਸਾਹਿਤ ਦੇ ਨਾਲ ਤੁਹਾਨੂੰ ਪਿਆਰ ਹੈ, ਪੰਜਾਬੀ ਮਾਂ ਬੋਲੀ ਦੇ ਨਾਲ? ਮੈਂ ਦੇਖਦਾ ਤੁਸੀਂ ਸਾਰੇ ਪ੍ਰੋਗਰਾਮ ਅਟੈਂਡ ਕਰਦੇ ਹੋ, ਤੇ ਜ਼ਰੂਰ ਆ ਜਿਹੜਾ ਬੰਦਾ ਸਾਰੇ ਪ੍ਰੋਗਰਾਮ ਅਟੈਂਡ ਕਰਦਾ ਨਾ, ਤੇ ਕੋਈ ਨਾ ਕੋਈ ਅੰਦਰ ਛੁਪੀ ਉਹਦੇ ਵਿੱਚ ਨਾ ਕੋਈ ਕਲਾ ਜ਼ਰੂਰ ਹੁੰਦੀ ਹੈ।
1: ਨਹੀਂ, ਮੈਨੂੰ ਸ਼ੌਂਕ ਹੈ ਜੀ, ਮੇਰੇ ਆਰਟੀਕਲ ਆਉਂਦੇ, ਮੈਂ ਲਿਖਦਾ ਵੀ ਹਾਂ ਇਹਨਾਂ ਤੇ, ਜਿਵੇਂ ਆਪਾਂ ਅੱਜ ਤੁਸੀਂ ਪੰਜਾਬੀ ਮਾਂ ਬੋਲੀ ਦੀ ਗੱਲ ਕੀਤੀ ਹੈ
0: ਜੀ ਜੀ,
1: ਤੇ ਮੈਂ ਆਮ ਕਰਕੇ ਗੱਲ ਕਰ ਦਿੰਦਾ ਕਿ ਸੁਣੋ ਗੀਤਕਾਰੋ, ਕਲਾਕਾਰੋ ਤੇ ਪੰਜਾਬੀ ਗਾਉਣ ਵਾਲੇ ਹੋ
0: ਜੀ,
1: ਮਾਂ ਬੋਲੀ ਨੂੰ ਭੁਲਾ ਕੇ ਤੁਹਾਨੂੰ ਕੀ ਮਿਲ ਜੂ, ਗਾਉਣ ਤੇ ਲਿਖਣ ਵਾਲਾ ਬਹੁਤ ਕੁਝ ਬਾਕੀ, ਕੱਲਾ ਇਹਾਂ ਭੈਣਾਂ ਤੇ ਗਾ ਕੇ ਤੁਹਾਨੂੰ ਕੀ ਮਿਲ ਜੂ, ਜਿਹੜੀਆਂ ਅੱਜ ਤੁਸੀਂ ਕਲਾਕਾਰੀ ਪੇਸ਼ ਕੀਤੀ ਹੈ ਨਾ
0: ਜੀ ਜੀ,
1: ਇੰਨੀ ਨਿੱਗਰ ਸੀ ਨਾ, ਕਮਾਲ ਦੀ ਸੀ। ਮੈਂ ਕਹਿੰਦਾ ਵੀ ਮੈਨੂੰ ਨਹੀਂ ਲੱਗਿਆ ਵੀ 2.5 ਘੰਟੇ ਕਿਵੇਂ ਬੀਤ ਗਿਆ। ਜੋ
0: ਦੇਖੋ ਸਾਡਾ ਨਾ, ਸਾਡੇ ਪ੍ਰੋਗਰਾਮ ਦਾ ਵੀ ਬਾਕੀ ਵਿਸ਼ਵ ਪੰਜਾਬੀ ਸਭਾ ਦਾ ਜਿਹੜਾ ਮੇਨ ਮੋਟਿਵ ਹੈ ਨਾ, ਉਹ ਹੈ ਹੀ ਇਹ ਕਿ ਪੰਜਾਬ ਪੰਜਾਬੀ ਪੰਜਾਬੀ ਅੱਧਾ ਅਸੀਂ ਹੋਕਾ ਦਿੰਦੇ ਰਹਿੰਦੇ ਹਾਂ।
1: ਜਿਹੜਾ ਤੁਸੀਂ ਗੱਲ ਕਰ ਰਹੇ ਡਾਕਟਰ, ਤੁਸੀਂ ਬਰਜਿੰਦਰਾ ਕਾਲਜ ਦੇ ਵਿਦਿਆਰਥੀ ਰਹੇ ਹੋ, ਮੈਂ ਵੀ ਪ੍ਰੈਪ ਬਰਜਿੰਦਰਾ ਕਾਲਜ ਤੋਂ ਹੀ ਕੀਤੀ ਹੈ, 11ਵੀਂ ਕਲਾਸ।
0: ਜੀ ਜੀ ਜੀ ਜੀ,
1: ਕਿਉਂਕਿ ਮੈਂ ਜੈਤੋ ਮੰਡੀ ਤੋਂ ਆਇਆ, ਤੇ ਇਸ ਕਰਕੇ ਆਪਣਾ ਫਰੀਦਕੋਟ ਜਿਹੜਾ ਨਿਰਮਲ ਚੌੜਾ ਜੀ ਹੈ, ਇਹ ਵੀ ਸਾਡੇ ਉੱਥੋਂ ਦੇ ਫਰੀਦਕੋਟ ਦੇ ਪੜ੍ਹੇ ਵੇ, ਤੇ ਗੁਰਮੀਤ ਸਾਜਨ ਵੀ ਸਾਡਾ ਕੋਟਕਪੁਰੇ ਵਾਲਾ, ਇਹ ਵੀ ਬਰਜਿੰਦਰਾ ਕਾਲਜ ਦਾ ਪੜ੍ਹਿਆ।
0: ਉਦੋਂ ਬਰਾੜ ਸਾਹਿਬ ਗੋਨੇ ਆਣੇ ਤੱਕ ਮੈਨੂੰ ਲੱਗਿਆ
1: ਜਿਵੇਂ ਆਹ ਲੱਗਿਆ, ਜਿਵੇਂ ਨਾ ਕੁੜੀਆਂ ਆਪਦੇ ਪੇਕੀ ਜਾ ਕੇ ਆਉਂਦੀਆਂ ਤੇ ਉਹਨੂੰ ਚਾਰ ਚੜਿਆ ਹੁੰਦਾ, ਮੈਨੂੰ ਅੱਜ ਇੰਨਾ ਚਾਰ ਚੜਿਆ।
0: ਬਿਲਕੁਲ ਬਿਲਕੁਲ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਸਾਡੇ ਪ੍ਰੋਗਰਾਮ ਜੁੜਨ ਵਾਸਤੇ। ਬਹੁਤ ਬਹੁਤ ਤੁਹਾਡਾ ਤੁਹਾਡੀ
1: ਤੁਹਾਡੇ ਸ਼ਹਿਰ ਤੁਹਾਡੇ ਜਿਹੜੇ ਸ਼ੇਅਰ ਸੀ ਨਾ, ਉਹ ਵੀ ਬਾ ਕਮਾਲ ਸੀਗੇ, ਜਿਹੜੇ ਤੁਸੀਂ ਪੇਸ਼ ਕਰਦੇ ਸੀ ਨਾ ਕਿਸੇ ਵੀ ਸ਼ਖਸੀਅਤ ਨੂੰ,
0: ਜੀ ਜੀ,
1: ਉਹ ਵੀ ਅੱਜ ਮੈਨੂੰ ਅੱਜ ਪਹਿਲੀ ਵਾਰ ਇੰਨੀ ਵਧੀਆ ਢੰਗ ਨਾਲ ਪੇਸ਼ਕਾਰੀ ਦੇਖੀ ਤੁਹਾਡੀ।
0: ਜੀ ਜੀ ਜੀ,
1: ਕਮਾਲ ਦੇ ਤੁਸੀਂ ਜਿਹੜੇ ਸ਼ਬਦਾਂ ਦੀ ਚੋਣ ਸੀ ਤੁਹਾਡੀ, ਬੜੀ ਕਮਾਲ ਸੀ।
0: ਜੀ ਜੀ ਜੀ
2: ਜੀ, ਅਰੋੜਾ ਸਾਹਿਬ ਜਿਹੜੇ ਨੇ ਨਾ, ਯਕੀਨ ਮੰਨੋ ਮੈਂ ਵਰਲਡ ਲੈਵਲ ਦੇ ਬੜੇ ਹੀ ਦੋਸਤ ਐਸੇ ਬੁਲਾਰੇ ਸੁਣੇ ਨੇ ਸਟੇਜ ਸੈਕਟਰੀ, ਲੇਕਿਨ ਅਰੋੜਾ ਸਾਹਿਬ ਨੂੰ ਅੱਲਾ ਤਾਲਾ ਨੇ ਇਹ ਵਾਅਦਾ ਦਿੱਤਾ ਹੈ ਕਿ ਇਹਨਾਂ ਦੇ ਇੱਕ ਤੇ ਟਾਈਮ ਬਹੁਤ ਥੋੜਾ ਲੈਂਦੇ ਨੇ, ਲੇਕਿਨ ਇੱਕ ਇੱਕ ਲਫ਼ਜ਼ ਇਹਨਾਂ ਦਾ ਇੰਜ ਜਿਵੇਂ ਬੜਾ ਨਾਪਿਆ ਤੋਲਿਆ, ਫਿਰ ਇਹਨਾਂ ਦੇ ਗੱਲ ਕਰਨ ਦਾ ਅੰਦਾਜ਼, ਲਫ਼ਜ਼ ਦੀ ਜਿਹੜੀ ਅਦਾਇਗੀ ਹੁੰਦੀ ਏ, ਉਹ ਇੰਜ ਲੱਗ ਰਿਹਾ ਕਿ ਜਿਵੇਂ ਲਫ਼ਜ਼ਾਂ ਨੂੰ ਕੋਈ ਬੰਦਾ ਨਾ ਫੁੱਲਾਂ ਦੇ ਥਾਲ ਚਲਾ ਕੇ ਪੇਸ਼ ਕਰ ਰਿਹਾ।
1: ਅੱਜ ਪਤਾ ਲੱਗਿਆ ਵੀ ਤੁਹਾਨੂੰ ਬਰਜਿੰਦਰਾ ਕਾਲਜ ਦੇ ਵਿੱਚ ਗੁਰਦਾਸ ਮਾਨ ਦਾ ਰੂਪ ਕਹਿੰਦੇ ਸੀ।
0: ਵਾਕਿਆ ਉਦੋਂ ਮੈਂ ਦਾੜੀ ਦੂੜੀ ਵੀ ਰੱਖੀ ਹੁੰਦੀ ਸੀ ਤੇ ਫਿਰ ਥੋੜੇ ਜੇ ਫੈਨ ਵੀ ਉਹਦੇ ਹੁੰਦੇ ਸੀ। ਤੋ ਬਰਾੜ ਸਾਹਿਬ, ਤੁਹਾਡੇ ਲਈ ਦੋ ਲਾਈਨਾਂ ਮੈਂ ਫਿਰ ਅੱਜ ਬੋਲ ਦੇਣਾ ਪੰਜਾਬੀ ਦੇ ਬਾਰੇ। ਉਹ ਕਹਿੰਦੇ ਕਿ ਚਾਦਰ ਤੋਂ ਕਿਉਂ ਬਾਹਰ ਪੈਰ ਪਸਾਰੀ ਜਾਂਦੇ ਹੋ, ਚਾਦਰ ਤੋਂ ਕਿਉਂ ਬਾਹਰ ਪੈਰ ਪਸਾਰੀ ਜਾਂਦੇ ਹੋ, ਮਾਂ ਬੋਲੀ ਪੰਜਾਬੀ ਕਿਉਂ ਦਿਲੋਂ ਵਸਾਰੀ ਜਾਂਦੇ ਹੋ, ਲੱਗੀ ਨਜ਼ਰ ਪੰਜਾਬ ਨੂੰ ਕੁਰਬਾਨੀਆਂ ਮੰਗਦੀ ਹੈ ਕਿ ਉਹ ਮਿਰਚਾਂ ਵਾਰ ਕੇ ਉਸ ਦੀ ਨਜ਼ਰ ਉਤਾਰੀ ਜਾਂਦੇ ਹੋ। ਵਾਰਸ ਹੋ ਤਾਂ ਵਾਰਸ ਬਣ ਕੇ ਰਹੋ ਪੰਜਾਬੀ ਦੇ, ਕਿ ਉਹ ਮਾਲੀ ਬਣ ਕੇ ਖੁਦ ਹੀ ਬਾਗ ਉਜਾੜੀ ਜਾਂਦੇ ਹੋ, ਕਿਉਂ ਮਾਲੀ ਬਣ ਕੇ ਖੁਦ ਹੀ ਬਾਗ ਉਜਾੜੀ ਜਾਂਦੇ ਹੋ। ਬਹੁਤ ਬਹੁਤ ਸ਼ੁਕਰੀਆ ਟਹਿਲ ਸਾਹਿਬ ਸਾਡੇ ਨਾਲ ਜੁੜਨ ਵਾਸਤੇ, ਜੁੜਦੇ ਰਿਹਾ ਕਰੋ, ਤੁਸੀਂ ਬਹੁਤ ਲਰਨਡ ਆਦਮੀ ਹੋ, ਤੁਸੀਂ ਵਧੀਆ ਐਡਵਾਈਸ ਵੀ ਦਿੰਦੇ ਹੋ, ਨਸੀਹਤ ਵੀ ਦਿੰਦੇ ਹੋ, ਬਹੁਤ ਬਹੁਤ ਸ਼ੁਕਰੀਆ ਸਰ, ਥੈਂਕ ਯੂ ਵੈਰੀ ਮਚ, ਥੈਂਕ ਯੂ,
1: ਥੈਂਕ ਯੂ।
0: ਸੋ ਡਾਕਟਰ ਸਾਹਿਬ ਜੀ ਆਇਆਂ ਨੂੰ ਆ ਜਾਓ, ਡਾਕਟਰ ਸਾਹਿਬ ਆ ਜਾਓ ਜੀ, ਤੁਸੀਂ ਆਉਣੇ ਯਾਰ ਹੁਣ।
1: ਹਾਂਜੀ ਹਾਂਜੀ,
0: ਤੇ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਸੀ, ਲੋਕਾਂ ਦੇ ਵੱਟਿਆਂ ਦੀ ਸਾਨੂੰ ਪੀੜ ਰਤਨ ਹੋਈ, ਸੱਜਣਾ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾਂ ਤੱਕ ਰੋਈ। ਇਸ ਲਾਈਨ ਨੂੰ ਆਪਾਂ ਵਰਤਦੇ ਹਾਂ ਉਹਨਾਂ ਦੋਸਤਾਂ ਮਿੱਤਰਾਂ ਦੇ ਲਈ ਜਿਨ੍ਹਾਂ ਤੇ ਸਾਨੂੰ ਬੜਾ ਮਾਣ ਹੁੰਦਾ, ਜਿਨ੍ਹਾਂ ਨੂੰ ਅਸੀਂ ਆਪਣੇ ਬੜੇ ਆਪਣੇ ਸਮਝਦੇ ਹਾਂ, ਤੇ ਜਦੋਂ ਉਹ ਸਾਨੂੰ ਠਿੱਬੀ ਮਾਰਦੇ ਨਾ ਕਿਸੇ ਮੌਕੇ ਤੇ ਆ ਕੇ, ਤੇ ਉਦੋਂ ਫਿਰ ਇਹ ਚੀਜ਼ ਬੜੀ ਬੁਰੀ ਲੱਗਦੀ ਹੈ। ਚਲੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੁੜਨ ਵਾਸਤੇ। ਡਾਕਟਰ ਜਸਵੀਰ ਸਿੰਘ ਚੌਹਾਨ ਜੀ, ਤੁਹਾਨੂੰ ਕੋਈ ਸਿਹਤ ਦੇ ਸੰਬੰਧੀ ਕੋਈ ਮੁਸ਼ਕਲ ਆਵੇ ਤੇ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। 647-993-1483 6479931484 ਡਾਕਟਰ ਜਸਵੀਰ ਚੌਹਾਨ ਜੀ, ਹੋਮਿਓਪੈਥੀ ਦੇ ਵਿੱਚ ਬੜਾ ਲੰਬਾ 30-35 ਸਾਲ ਦਾ ਇਹਨਾਂ ਦਾ ਤਜਰਬਾ ਹੈ, ਬਹੁਤ ਹੱਥ ਦੇ ਵਿੱਚ ਇਹਨਾਂ ਦੀ ਸ਼ਫਾ। ਮੈਂ ਤੇ ਹੁਸਨੈਨ ਜੀ ਇਹਨਾਂ ਦੇ ਪੇਸ਼ੈਂਟ ਹੈਗੇ ਹਾਂ, ਅਸੀਂ ਇਹਨਾਂ ਦੀਆਂ ਸੇਵਾਵਾਂ ਲੈ ਚੁੱਕੇ ਹਾਂ ਤੇ ਸਾਨੂੰ ਬਹੁਤ ਬਿਹਤਰੀ ਮਿਲੀ ਵੀ ਹੈ, ਤੇ ਅਸੀਂ ਡਾਕਟਰ ਸਾਹਿਬ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਤੇ ਤੁਹਾਨੂੰ ਡਾਕਟਰ ਸਾਹਿਬ ਦਾ ਨਾਮ ਰਿਕਮੈਂਡ ਵੀ ਕਰਦੇ ਹਾਂ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ,
1: ਥੈਂਕ ਯੂ ਜੀ, ਥੈਂਕ ਯੂ।
0: ਸੋ ਡਾਕਟਰ ਹੁਸਨੈਨ ਜੀ, ਤੁਸੀਂ ਅੱਜ ਬਹੁਤ ਖੂਬਸੂਰਤ ਉੱਥੇ ਲਾਈਨਾਂ ਹੀਰ ਵਰਸ਼ਾ ਦੀਆਂ ਬੋਲੀਆਂ, ਤੇ ਸਾਡੇ ਦੇਖੋ ਬਰਾੜ ਸਾਹਿਬ ਨੇ ਵੀ ਤੁਹਾਡੀ ਬਹੁਤ ਤਾਰੀਫ ਕੀਤੀ ਹੈ, ਤੇ ਸਾਡੇ ਗੁਰਮੀਤ ਸਾਜਨ ਜਿਹੜੇ ਸਾਡੇ ਦੋਸਤ ਵੀ ਆਏ, ਉਹਨਾਂ ਨੇ ਤੇ ਕਮਾਲ ਹੀ ਕਰਤੀ ਨਾ, ਉਹਨਾਂ ਨੇ ਕਿਹਾ ਜਦੋਂ ਕਿਸੇ ਹੀਰੇ ਨੂੰ ਪਰਖਣਾ ਹੋਵੇ ਨਾ ਗਾਇਕੀ ਦੇ ਖੇਤਰ ਦੇ ਵਿੱਚ, ਤੇ ਉਹਨੂੰ ਇਹ ਕਹਿ ਦਿਓ ਵੀ ਭਾਈ ਹੀਰ ਵਰਸ਼ਾ ਤੁਸੀਂ ਗਾ, ਤੇ ਤੁਸੀਂ ਹੀਰ ਵਰਸ਼ਾ ਨੂੰ ਗਾਇਆ ਹੀ ਨਹੀਂ, ਉਹਨੂੰ ਹੰਡਾਇਆ ਵੀ ਹੈ ਤੇ ਲੋਕਾਂ ਨੂੰ ਤਾੜੀਆਂ ਵਜਾਉਣ ਵਾਸਤੇ ਮਜਬੂਰ ਵੀ ਕੀਤਾ।
2: ਬਹੁਤ ਸ਼ੁਕਰੀਆ।
0: ਤੇ ਫਿਰ ਤੁਸੀਂ ਇੱਕ ਦਾ ਬੈਂਤ ਹੀਰ ਵਰਸ਼ਾ ਦਾ ਆਪਣਾ ਮਨਪਸੰਦ ਜਿਹੜਾ ਜ਼ਰੂਰ ਸਾਡੇ ਦੋਸਤਾਂ ਨਾਲ ਸ਼ੇਅਰ ਕਰ ਦਿਓ।

0: ਰੰਗ ਬੰਨ ਦਿੱਤਾ ਹੈ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਤੇ ਹੁਣ ਅਸੀਂ ਤੁਹਾਡੇ ਨਾਲ ਇੱਕ ਵਧੀਆ ਜਿਹਾ ਇੱਕ ਗਾਣਾ ਵੀ ਸ਼ੇਅਰ ਕਰਦੇ ਹਾਂ। ਉਹ ਗਾਣਾ ਜਿਹੜਾ ਨਾ ਅੱਜ ਇੱਕ ਮੇਰੇ ਮਨਪਸੰਦ ਸਿੰਗਰ ਦਾ ਹੈ, ਜਿੱਦਾਂ ਅੱਜ ਗੁਰਮੀਤ ਨੇ ਵੀ ਕਿਹਾ ਸੀ, ਕਿਉਂਕਿ ਗੁਰਦਾਸ ਮਾਨ ਮੇਰਾ ਫੇਵਰਟ ਸਿੰਗਰ ਰਿਹਾ।
1: ਕਿਆ ਬਾਤ ਹੈ।
0: ਮੈਂ ਪਹਿਲਾਂ ਜਦੋਂ ਯੰਗ ਹੁੰਦੇ ਸੀ ਨਾ, ਚਲੋ ਹੁਣ ਤਾਂ ਰਿਟਾਇਰ ਹੋ ਗਿਆ, ਤੇ ਮੈਂ ਇਹਦੇ ਵਾਂਗੂ ਦਾੜੀ ਦੂੜੀ ਰੱਖ ਕੇ, ਮੇਰੀ ਤੁਸੀਂ ਪੁਰਾਣੀ ਫੋਟੋ ਵੀ ਕਿਤੇ ਦੇਖੋਗੇ ਨਾ, ਤੁਹਾਨੂੰ ਇੱਦਾਂ ਦੀ ਝਲਕ ਪਏਗੀ। ਮੇਰਾ ਫੇਵਰਟ ਸਿੰਗਰ ਰਿਹਾ ਤੇ ਮੈਨੂੰ ਇਹਦੇ ਸਾਰੇ ਗਾਣੇ ਉਦੋਂ ਯਾਦ ਹੁੰਦੇ ਸੀ ਯੰਗ ਏਜ ਦੇ ਵਿੱਚ। ਹੁਣ ਵੀ ਆਪਾਂ ਗਾਗੂ ਲੈਂਦੇ, ਥੋੜਾ ਬਹੁਤਾ ਸ਼ੁਗਲ ਮੇਲਾ ਕਰ ਲੈਂਦੇ, ਤੇ ਲਓ ਇੱਕ ਗੀਤ ਆਪਾਂ ਸੁਣਦੇ ਉਹਨਾਂ ਦਾ, ਲਓ ਸਿਰ।

0: ਦੇ ਵੇਲੇ।
1: ਹੈਲੋ, ਸਾਡੇ ਨਾਲ ਦੋਸਤੋ ਜੁੜੇ ਨੇ ਹਰਜਿੰਦਰ ਗਿੱਲ ਜੀ। ਹਰਜਿੰਦਰ ਗਿੱਲ ਸ਼ੋ ਤੁਸੀਂ 1350 AM ਦੇ ਉੱਪਰ ਰੋਜ਼ ਸੁਣਦੇ ਹੋ। ਹਰਜਿੰਦਰ ਜੀ ਸਤਿ ਸ਼੍ਰੀ ਅਕਾਲ, ਡਾਕਟਰ ਦਰਸ਼ਨਦੀਪ ਬੋਲ ਰਿਹਾ ਜੀ। 5:30 AM ਤੇ ਰੇਡੀਓ ਪ੍ਰੋਗਰਾਮ ਸਭ ਰੰਗ ਤੋਂ ਕਥੂਰੀਆ ਸਾਹਿਬ ਦੀ ਦੇਖ ਰੇਖ ਦੇ ਵਿੱਚ ਚੱਲਦਾ ਇਹ ਪ੍ਰੋਗਰਾਮ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨ ਵਾਸਤੇ। ਤੇ ਥੋੜੀ ਜਿਹੀ ਜਾਣਕਾਰੀ ਦਿਓ, ਜਿਹੜਾ ਮਨਮੋਹਨ ਵਾਰਸ ਜੀ ਦਾ ਪ੍ਰੋਗਰਾਮ 25 ਜੁਲਾਈ ਨੂੰ ਕਿਸੇ ਕੋਈ ਟੈਕਨੀਕਲ ਰੀਜ਼ਨ ਦੇ ਕਾਰਨ ਪੋਸਟਪੋਨ ਕਰਨਾ ਪਿਆ ਸੀ, ਤੇ ਹੁਣ ਮੇਰਾ ਖਿਆਲ 9 ਅਗਸਤ ਨੂੰ ਫਿਰ ਉਸੇ ਪ੍ਰੋਗਰਾਮ ਨੂੰ ਜਿਹੜਾ ਆਯੋਜਿਤ ਕੀਤਾ ਜਾ ਰਿਹਾ, ਉਹਨਾਂ ਟਿਕਟਾਂ ਦੇ ਉੱਪਰ ਉਹੀ ਵੈਨਿਊ ਹੈ। ਤੇ ਤੁਸੀਂ ਸਾਡੇ ਦੋਸਤਾਂ ਮਿੱਤਰਾਂ ਸਰੋਤਿਆਂ ਦੇ ਨਾਲ ਜਾਣਕਾਰੀ ਇੱਕ ਵਾਰ ਜ਼ਰੂਰ ਸ਼ੇਅਰ ਕਰ ਦਿਓ।
2: ਦਰਸ਼ਨ ਜੀ, ਪਹਿਲਾਂ ਤਾਂ ਬਹੁਤ ਧੰਨਵਾਦ ਜੀ ਤੁਹਾਡਾ ਵੀ, ਕਥੂਰੀਆ ਸਾਹਿਬ ਦਾ, ਸਾਰੀ ਟੀਮ ਦਾ ਬਹੁਤ ਸ਼ੁਕਰੀਆ। ਤੁਸੀਂ ਕਾਫੀ ਸਾਰੀ ਇਨਫੋਰਮੇਸ਼ਨ ਆਲਰੇਡੀ ਦੱਸ ਦਿੱਤੀ ਹੈ, ਮੈਂ ਰਿਪੀਟ ਕਰ ਦਿੰਦਾ ਕਿ ਇੱਕ ਤਾਂ ਜਿਹੜੇ ਵੀ ਪਰਿਵਾਰਾਂ ਨੇ ਟਿਕਟਸ ਲਈਆਂ ਹੋਈਆਂ 25 ਤਰੀਕ ਵਾਲੇ ਸ਼ੋਅ ਦੀਆਂ, ਉਹ ਐਜ਼ ਇਟ ਇਜ਼ ਉਹੀ ਵੈਲਿਡ ਹੋਣਗੀਆਂ ਜੀ 9 ਤਰੀਕ ਵਾਲੇ ਸ਼ੋਅ ਦੇ ਲਈ।
1: ਜੀ ਜੀ।
2: ਕਾਰਨ ਜਿਵੇਂ ਆਪਾਂ ਦੱਸਦੇ ਆ ਰਹੇ ਹਾਂ ਕਿ ਉੱਥੇ ਯੂਨੀਅਨ ਦੀ ਸਟ੍ਰਾਈਕ, ਈਵਨ ਉਹ ਹੁਣ ਵੀ ਚੱਲ ਰਹੀ ਹੈ, ਪਰ ਸਟ੍ਰਾਈਕ ਦੇ ਬਾਵਜੂਦ ਵੀ ਹੁਣ ਸਾਰੀ ਕਮਿਊਨਿਟੀ ਨੂੰ ਜਾਂ ਟਿਕਟ ਹੋਲਡਰਸ ਨੂੰ ਪਤਾ ਲੱਗ ਚੁੱਕਿਆ
1: ਕਿ
2: ਉੱਥੇ ਥੋੜਾ ਬਹੁਤਾ ਜਿਹੜਾ ਟ੍ਰੈਫਿਕ ਜਾਮ ਲੱਗਦਾ। ਸੋ ਉਹਦੇ ਲਈ ਸਾਰੇ ਇਨਫੋਰਮਡ ਨੇ ਹੁਣ, ਤੇ ਅੱਜ ਵੀ ਇਨਫੈਕਟ ਉੱਥੇ ਦਰਸ਼ਨ ਜੀ ਪੂਰਾ ਇੱਕ ਕੰਪਲੀਟ ਸੋਲਡ ਆਊਟ ਕੋਰੀਅਨ ਕਮਿਊਨਿਟੀ ਦਾ ਸ਼ੋਅ ਆਪਣੇ ਸੇਮ ਉਸੇ ਹਾਲ ਦੇ ਵਿੱਚ ਹੁਣ ਇਸ ਵੇਲੇ ਵੀ ਚੱਲ ਰਿਹਾ, ਤੇ ਇਸ ਕਰਕੇ ਹੁਣ ਸਾਰਿਆਂ ਦੇ ਲਈ ਥੋੜਾ ਸੌਖਾ ਹੋ ਗਿਆ ਸਮਝਣਾ ਕਿ ਉੱਥੇ ਜੇਕਰ ਟ੍ਰੈਫਿਕ ਥੋੜੀ ਜਿਹੀ ਜ਼ਿਆਦਾ ਹੋਈ ਤਾਂ ਆਪਣੇ ਕੋਲ ਵੁੱਡਬਾਈਨ ਮਾਲ ਦੇ ਇਹ ਬਿਲਕੁਲ ਸਾਹਮਣੇ ਹੈ ਹਾਲ, ਇਸ ਕਰਕੇ ਉੱਥੇ ਆਪਾਂ ਨੂੰ ਪਤਾ ਕਿ ਕਾਫੀ ਆਲੇ ਦੁਆਲੇ ਖੁੱਲੀ ਡੁੱਲੀ ਪਾਰਕਿੰਗ ਅਵੇਲੇਬਿਲਿਟੀਜ਼ ਹੈਗੀਆਂ। ਬਸ ਆਪਾਂ ਥੋੜਾ ਜਿਹਾ ਜੇ ਲੱਗਿਆ ਕਿ ਰਸ਼ ਹੈ ਇਧਰਲੀ ਲਾਈਨ ਦੇ ਵਿੱਚ ਜਦੋਂ ਆਪਾਂ ਥੀਏਟਰ ਵੱਲ ਨੂੰ ਐਂਟਰ ਹੋਣਾ, ਤਾਂ ਫਿਰ ਉੱਥੇ ਰਸ਼ ਦੇ ਵਿੱਚ ਖੜੇ ਰਹਿਣ ਨਾਲੋਂ ਬਿਹਤਰ ਹੈ ਕਿ ਤੁਸੀਂ ਜਿਹੜੇ ਆਲਟਰਨੇਟ ਸਪੋਟਸ ਨੇ ਉਹ ਲੱਭ ਕੇ ਆਪਣੀ ਪਾਰਕਿੰਗ ਕਰ ਸਕਦੇ ਹੋ,
1: ਤੇ
2: ਵੁੱਡਬਾਈਨ ਮਾਲ ਦੇ ਗੈਸ ਸਟੇਸ਼ਨ ਦੇ ਬਿਲਕੁਲ ਸਾਹਮਣੇ ਹੈ ਇਹ। ਸੋ ਤੁਸੀਂ ਉਸ ਦਿਨ ਨੂੰ 9 ਤਰੀਕ ਨੂੰ 6 ਵਜੇ ਆਪਾਂ ਡੋਰਸ ਓਪਨ ਕਰਨੀਆਂ ਜੀ, ਕਿਸ ਕਿਉਂਕਿ ਐਤਵਾਰ ਹੈ, ਸੋ ਆਪਾਂ ਕੋਸ਼ਿਸ਼ ਕਰਾਂਗੇ ਜਲਦੀ ਸ਼ੋਅ ਨੂੰ ਫਿਨਿਸ਼ ਕਰੀਏ। ਸੋ ਇਸ ਕਰਕੇ 7 ਵਜੇ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਸ਼ੋਅ ਨੂੰ ਆਪਾਂ ਸ਼ੁਰੂ ਕਰਨ ਦਾ ਪਲਾਨ ਕਰ ਰਹੇ ਹਾਂ
1: ਜੀ,
2: ਤਾਂ ਕਿ ਸਮੇਂ ਸਿਰ ਸ਼ੁਰੂ ਕਰਕੇ ਸਮੇਂ ਸਿਰ ਇਹਨੂੰ ਫਿਨਿਸ਼ ਕੀਤਾ ਜਾਵੇ, ਰਿਕਾਰਡ ਕੀਤਾ ਜਾਣਾ ਜੀ ਇਹ ਮਨਮੋਹਨ ਵਾਰਸ ਕਮਲਹੀਰ ਸੰਤਾਰ ਹੋਣਾ ਦਾ ਪੰਜਾਬੀ ਵਿਰਸਾ, ਕਿਉਂਕਿ ਹਰ ਸਾਲ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ, ਚਾਹੇ ਉਹ ਕੈਨੇਡਾ, ਅਮਰੀਕਾ ਜਾਂ ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਹੋਰ ਬਾਕੀ ਦੇਸ਼ਾਂ ਜਿੱਥੇ ਜਾਂਦੇ ਆ, ਤਾਂ ਉਹ ਆਪਣੇ ਟੂਰ ਨੂੰ ਰਿਕਾਰਡ ਵੀ ਕਰਦੇ ਆ, ਇੱਕ ਸ਼ੋਅ ਰਿਕਾਰਡ ਕੀਤਾ ਜਾਂਦਾ ਪੂਰੇ ਟੂਰ ਚੋਂ,
1: ਤੇ
2: ਆਪਣਾ ਇਸ ਕੈਨੇਡਾ ਟੂਰ ਦਾ ਟੋਰਾਂਟੋ ਵਾਲਾ ਸ਼ੋਅ ਰਿਕਾਰਡ ਕੀਤਾ ਜਾਣਾ,
1: ਤੇ
2: ਟਿਕਟ ਜਿਹੜੀਆਂ ਨੇ ਉਹ ticketmaster.ca ਦੇ ਉੱਪਰ ਜਾ ਕੇ ਹੁਣ ਵੀ ਜੇ ਤੁਸੀਂ ਕਿਸੇ ਪਰਿਵਾਰ ਨੇ ਟਿਕਟ ਬਾਏ ਕਰਨੀ ਹੈ ਤਾਂ ਕਰ ਸਕਦੇ ਆ, ਪਲੱਸ ਸਾਡੀ ਟੀਮ ਨੂੰ ਕਾਲ ਕੀਤੀ ਜਾ ਸਕਦੀ ਹੈ ਜੇ ਤੁਸੀਂ, ਵੈਸੇ ਹੁਣ ਸਪੋਂਸਰਸ਼ਿਪ ਦੀ ਵੀ ਬਹੁਤ ਲਿਮਿਟਡ ਆਪਸ਼ਨ ਹੀ ਹੋਣੀ ਹੈ, ਪਰ ਫਿਰ ਵੀ ਜੇ ਤੁਹਾਡਾ ਮਨ ਹੋਇਆ ਸਾਨੂੰ ਇੱਕ ਵਾਰੀ ਕਾਲ ਕਰ ਲਿਓ। ਇੱਕ ਹੋਰ ਸਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ, ਆਪਣੇ ਕੋਲ ਇੱਕ 20 ਸੀਟ ਦਾ ਸਵੀਟ ਅਵੇਲੇਬਲ ਹੈ ਜਿਹਦੇ ਵਿੱਚ ਅਸੀਂ ਫੈਮਿਲੀ ਦੇ ਲਈ ਹੀ ਉਹ ਸਵੀਟ ਦੇਣਾ ਚਾਹੁੰਦੇ ਹਾਂ, ਜੇ ਲੇਡੀਜ਼ ਨੇ, ਬੱਚਿਆਂ ਨੇ, ਬਜ਼ੁਰਗਾਂ ਨੇ, ਫੈਮਿਲੀ ਨੇ ਸਵੀਟ ਦੇ ਲਈ ਬੁਕਿੰਗ ਕਰਨੀ ਹੈ, ਉਹ ਸਾਨੂੰ ਕਾਲ ਕਰ ਲਿਓ ਉਹਦੇ ਲਈ 6474006862। ਟੋਰਾਂਟੋ ਦਾ ਸ਼ੋਅ ਮਨਮੋਹਨ ਵਾਰਸ ਕਮਲਹੀਰ ਤੇ ਸੰਤਾਰ 9 ਅਗਸਤ ਦਿਨ ਐਤਵਾਰ ਨੂੰ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵਿਖੇ ਹੋ ਰਿਹਾ,
1: ਤੇ
2: ticketmaster.ca ਇੱਕੋ ਇੱਕ ਅਫੀਸ਼ੀਅਲ ਵੈਬਸਾਈਟ ਹੈ ਜਿੱਥੇ ਹੁਣ ਵੀ ਜਾ ਕੇ ਤੁਸੀਂ ਆਪਣੀਆਂ ਆਪਣੀ ਪਸੰਦ ਦੀਆਂ ਟਿਕਟਸ ਰੱਖਦੇ ਹੋ ਜੀ। ਦਰਸ਼ਨ
1: ਜੀ, ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ ਵੈਰੀ ਮਚ ਜੀ। ਹਰਜਿੰਦਰ ਜੀ, ਦੋਸਤੋ ਤੁਸੀਂ ਸੁਣ ਰਹੇ ਸੀ ਸਾਰੀ ਇਨਫੋਰਮੇਸ਼ਨ ਹਰਜਿੰਦਰ ਗਿੱਲ ਜੀ ਤੋਂ ਮਨਮੋਹਨ ਵਾਰਸ ਹੋਰਾਂ ਦੇ ਸ਼ੋਅ ਦੇ ਬਾਰੇ, ਔਰ ਬੜੀ ਖੂਬਸੂਰਤੀ ਹੈ ਕਿ ਸਾਡੇ ਟੋਰਾਂਟੋ ਦਾ ਸ਼ੋਅ ਜਿਹੜਾ ਉਹਨਾਂ ਦੀ ਬੜੀ ਲੰਬੀ ਇੱਕ ਸੀਰੀਜ਼ ਜਿਹੜੀ ਚੱਲਦੀ ਸੀ ਪੰਜਾਬੀ ਵਿਰਸਾ ਦੀ, ਔਰ ਹਰ ਸਾਲ ਉਸ ਨੂੰ ਰਿਕਾਰਡ ਕਰਦੇ ਨੇ ਸਾਲ ਵਾਈਜ਼, ਔਰ ਸਾਡੇ ਟੋਰਾਂਟੋ ਦਾ ਸ਼ੋਅ ਉਸ ਕੈਟਾਗਰੀ ਦੇ ਵਿੱਚ ਆਇਆ ਹੋਇਆ, ਇਹਨੂੰ ਰਿਕਾਰਡ ਕੀਤਾ ਜਾਏਗਾ। ਤੇ ਜੋ ਜੋ ਟਿਕਟਾਂ ਦੀ ਆਪਸ਼ਨ ਹੈ, ਜੋ ਜੋ ਅਵੇਲੇਬਿਲਿਟੀ ਹੈ, ਉਹ ਸਾਰੀ ਉਹਨਾਂ ਨੇ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਹੈ, ਤੇ ਤੁਸੀਂ ਜ਼ਰੂਰ ਇਸ ਸ਼ੋਅ ਨੂੰ ਦੇਖੋ। ਫੈਮਿਲੀ ਸ਼ੋਅ ਹੁੰਦਾ, ਕੋਈ ਉਹਨਾਂ ਦਾ ਐਸਾ ਗਾਣਾ ਨਹੀਂ ਹੈ ਜਿਹੜਾ ਫੈਮਿਲੀ ਦੇ ਵਿੱਚ ਬੈਠ ਕੇ ਨਾ ਸੁਣਿਆ ਜਾ ਕੇ। ਤੇ ਤੁਹਾਨੂੰ ਸਾਰਿਆਂ ਨੂੰ ਫਿਰ ਖੁੱਲ੍ਹਾ ਸੱਦਾ ਹੈ ਕਿ 9 ਅਗਸਤ ਨੂੰ ਤੇ ਤੁਸੀਂ ਉੱਥੇ ਜ਼ਰੂਰ ਪਹੁੰਚੋ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ ਹਰਜਿੰਦਰ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਥੈਂਕ ਯੂ,
2: ਧੰਨਵਾਦ ਅਰਸ਼ਨ ਜੀ, ਬਹੁਤ ਮਿਹਰਬਾਨੀ,
1: ਥੈਂਕ ਯੂ,
2: ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ ਢੀਂਡਸਾ ਸਾਹਿਬ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
3: ਸਤਿ ਸ਼੍ਰੀ ਅਕਾਲ ਜੀ ਡਾਕਟਰ ਦਰਸ਼ਨਦੀਪ,
1: ਕੀ ਹਾਲ ਚਾਲ ਜੀ?
3: ਬਸ ਹਾਲ ਚਾਲ ਵਧੀਆ, ਤੇ ਸੁਣ ਰਹੇ ਆ ਪ੍ਰੋਗਰਾਮ।
1: ਤੁਸੀਂ ਅੱਜ ਪ੍ਰੋਗਰਾਮ ਨਾ ਮਿਸ ਕੀਤਾ, ਤੁਸੀਂ ਅੱਜ ਆਉਂਦੇ ਨਾ, ਤੁਸੀਂ ਇੰਜੋਏ ਕਰਨਾ ਸੀ ਬਹੁਤ। ਵੈਸੇ
3: ਅੱਜ ਮੇਰੇ ਕੋਲ ਇੰਡੀਆ ਤੋਂ ਇੱਕ ਡਾਕਟਰ ਸਾਹਿਬ ਆਏ ਹੋਏ ਸੀ, ਉਹ ਡਾਕਟਰ ਅਮਰਿੰਦਰ ਸ਼ਾਹ।
1: ਅੱਛਾ ਅੱਛਾ ਅੱਛਾ, ਜੀ ਜੀ ਜੀ ਜੀ,
3: ਹਾਂਜੀ। ਅੱਜ ਉਹਨਾਂ ਦੀ ਅਸੀਂ, ਮੈਂ ਕਾਫੀ ਦਿਨਾਂ ਤੋਂ ਵੇਟ ਕਰ ਰਿਹਾ ਸੀ ਕਿ ਅੱਜ ਆ ਗਏ।
1: ਅੱਛਾ, ਤੁਸੀਂ ਹੋਸਟ ਸੀ ਉਹਨਾਂ ਦੇ ਫਿਰ? ਹੈ
3: ਹਾਂਜੀ, ਕਿਸੇ ਦਾ ਬਸ ਥੋੜੇ ਦਿਨ ਹੀ ਨੇ, ਮਿਲਾਉਣੇ ਆ ਜੇ ਟਾਈਮ ਲੱਗਿਆ ਤਾਂ।
1: ਕੋਈ ਗੱਲ ਨੀ, ਕੋਈ ਗੱਲ ਨੀ ਜੀ,
3: ਬਹੁਤ ਵਧੀਆ ਰੂਹ। ਹਾਂਜੀ ਹਾਂ, ਤੇ ਅੱਛਾ, ਇਸ ਤਰ੍ਹਾਂ ਜਿਹੜਾ ਤੁਸੀਂ ਉਹ ਬੋਲ ਰਹੇ ਸੀ ਟੋਪਿਕ ਪਹਿਲਾਂ,
1: ਜੀ ਜੀ ਹਾਂ, ਲੋਕਾਂ ਦੀਆਂ ਵੱਟਿਆਂ ਦੀ ਸਾਨੂੰ ਪੀੜ ਰਤਾ ਨਾ ਹੋਈ, ਤੇ ਸੱਜਣਾ ਨੇ ਫੁੱਲ ਮਾਰਿਆ, ਸਾਡੀ ਰੂਹ ਅੰਬਰਾਂ ਤੱਕ ਰੋਈ।
3: ਹਾਂਜੀ, ਹੁਣ ਇੱਥੇ ਇੱਕ ਪੁਆਇੰਟ ਆ
1: ਜੀ,
3: ਕਿ ਕੋਈ ਅਜਨਬੀ ਬੰਦਾ,
1: ਹਾਂ,
3: ਕੋਈ ਅਜਨਬੀ ਬੰਦਾ
1: ਜੀ
3: ਕਿਸੇ ਦੇ ਸ਼ੀਸ਼ੇ ਦੇ ਮਹਿਲ ਤੇ ਪੱਥਰ ਨਹੀਂ ਮਾਰ ਸਕਦਾ। ਤੇ ਦੂਜਾ ਅਜਨਬੀ ਬੰਦਾ ਕਿਸੇ ਦੇ ਦਿਲ ਤੇ ਫੁੱਲ ਵੀ ਨਹੀਂ ਮਾਰ ਸਕਦਾ,
1: ਬਿਲਕੁਲ ਨਹੀਂ ਮਾਰ ਸਕਦਾ,
3: ਦੋਨੇ ਗੱਲਾਂ ਸੱਚੀਆਂ।
1: ਤੇ ਜੇ ਆਪਣਾ ਮਾਰੂਗਾ ਫੇਰ
3: ਉਹ ਮੈਂ ਪਹਿਲਾਂ ਹੀ ਦੱਸਤਾ। ਹੁਣ ਇੱਥੇ ਕੀ ਗੱਲ ਬਣਦੀ ਹੈ, ਜਿਹੜੀ ਤੁਹਾਡੇ ਵਾਲੀ ਗੱਲ ਦਾ ਜਵਾਬ ਆ ਮੈਂ ਦਿੰਦਾ
1: ਜੀ
3: ਕਿ ਬਚ ਕੇ ਮੋੜ ਤੋਂ,
1: ਬਚ ਕੇ ਮੋੜ ਤੋਂ। ਤੁਸੀਂ ਗਾਣਾ ਦੱਸੋ,
3: ਦੀਦਾਰ ਸੰਧੂ ਦਾ ਗਾਣਾ ਬਣਦਾ ਬਸ ਬਚ ਕੇ ਮੋੜ ਤੋਂ,
1: ਬਚ ਕੇ ਮੋੜ ਤੋਂ ਦੀਦਾਰ ਸੰਧੂ ਦਾ। ਤੇ
3: ਹੁਣੇ
1: ਸ਼ੇਅਰ ਕਰਦੇ ਆਪਾਂ ਹੁਣੇ ਹੁਣੇ
0: ਅਰੋੜਾ ਸਾਹਿਬ ਜੀ, ਤੁਹਾਡੀ ਗੱਲ ਚੋ ਮੈਨੂੰ ਗੱਲ ਨਜ਼ਰ ਆਈ ਹੈ ਨਾ, ਆ ਜਿਹੜਾ ਫੁੱਲ ਵਾਲੀ ਗੱਲ ਹੈ
1: ਜੀ ਜੀ ਜੀ,
0: ਮੇਰੇ ਮਾਇੰਡ ਚ ਜਿਹੜੀ ਚੀਜ਼ ਆ ਰਹੀ ਹੈ ਨਾ, ਕਿਸੇ ਨੂੰ ਵੀ ਕੋਈ ਚੀਜ਼ ਮਾਰਨਾ ਜਿਹੜਾ ਨਾ, ਇਹ ਨਫ਼ਰਤ ਦੀ ਨਿਸ਼ਾਨੀ ਹੈ
1: ਜੀ ਜੀ ਜੀ ਜੀ।
3: ਕੁਛ ਵੀ ਮਾਰੋ,
0: ਯਾਨੀ ਪੱਥਰ ਜਿੰਨੇ ਮਾਰਿਆ ਉਹ ਤੇ ਗੈਰ ਸਨ, ਉਹਨਾਂ ਦੇ ਨਫ਼ਰਤ ਕਰਨੀ ਕਰਨੀ ਸੀ। ਇਹਨੇ ਭਾਵੇਂ ਫੁੱਲ ਮਾਰਿਆ ਨਾ, ਇਹਨੇ ਨਫ਼ਰਤ ਦੀ ਵਜ੍ਹਾ ਕੀਤਾ, ਉਹਨੂੰ ਤਕਲੀਫ਼ ਇਹਦੀ ਨਫ਼ਰਤ ਦੀ ਹੋਈ ਹੈ।
1: ਦੇਖੋ ਜੀ, ਮਾਰਨਾ ਤੋਂ ਕਹਿੰਦੇ ਕਿਸੇ ਨੂੰ ਬੋਲੀ ਵੀ ਨੀ ਮਾਰਨੀ ਚਾਹੀਦੀ
0: ਜੀ ਜੀ,
1: ਕਿਸੇ ਨੂੰ ਬੋਲੀ ਵੀ ਮਾਰਨੇ ਨਾ, ਬੋਲੀ ਮਾਰੋਗੇ ਤੁਸੀਂ ਉਹ ਵੀ ਬੜਾ ਸੱਟ ਜਿਹੜੀ ਲੱਗਦੀ ਕਿਸੇ ਨੂੰ ਬੋਲੀ ਮਾਰੋ ਤੇ। ਹੁਸਨੈਨ ਜੀ ਹੁਣ ਤਾਂ ਰਿਲੈਕਸ ਮੂਡ ਚ ਬੈਠੇ ਮੇਰੇ ਕੋਲੇ, ਤਿਆਰ ਹੋ ਗਏ ਤੇ ਤੁਸੀਂ ਇਹਨਾਂ ਦੀ ਦਿੱਖ ਜਿਹੜੀ ਨਾ ਦੇਖਣੀ ਸੀ ਉੱਥੇ ਆ ਕੇ ਤੁਸੀਂ
3: ਪਤਾ ਨੀ ਕਿਹੜੇ ਮੋਡ ਚ ਕਰਤਾ। ਇੱਕ ਦਿਨ ਇਹਨਾਂ ਨੂੰ ਸਿਫਾਰਿਸ਼ ਕੀਤੀ ਤੇ ਮੈਂ ਬੋਲਿਆ ਤੇ ਇਹਨਾਂ ਨੇ ਸਟਾਰਟ ਕਰ ਲਿਆ, ਉਹ ਬੜਾ ਚੰਗਾ ਲੱਗਿਆ। ਮੈਂ ਇਹਨਾਂ ਨੂੰ ਸਿਫਾਰਿਸ਼ ਕੀਤੀ ਸੀ ਕੋਈ 15-20 ਦਿਨ ਹੋ ਗਏ ਮਿਰਜ਼ੇ ਦੀ, ਤੇ ਇਹਨਾਂ ਨੇ ਤੁਰੰਤ ਹੀ ਸਟਾਰਟ ਕਰਤਾ, ਬੜਾ ਵਧੀਆ ਲੱਗਿਆ। ਤੇ ਅਸੀਂ ਜ਼ਿਕਰ ਕਰਦੇ ਹੁੰਦੇ ਮੈਂ ਤੇ ਮੇਰਾ ਦੋਸਤ
1: ਨਹੀਂ ਹੁਸਨੈਨ ਜੀ, ਪੂਰੀ ਜਿੱਦਾਂ ਟੇਪ ਰਿਕਾਰਡ ਹੁੰਦੀ ਸੀ ਨਾ ਜੀ ਆਪਣੀ, ਬਸ ਰੀਲ ਪਾਈ ਹੈ ਤੇ ਉਹਨੂੰ ਆਉਣ ਹੀ ਕਰਨਾ ਟਿਚ, ਚਲੋ ਬਹੁਤ ਬਹੁਤ
3: ਸ਼ੁਕਰੀਆ।
1: ਤੁਹਾਡਾ ਗਾਣਾ ਮੈਂ ਹੁਣੇ ਸੁਣਾ ਦਿੰਦਾ ਤੁਹਾਨੂੰ, ਬਹੁਤ ਬਹੁਤ ਸ਼ੁਕਰੀਆ
3: ਜੀ ਜੀ,
1: ਧੰਨਵਾਦ। ਸੋ ਦੋਸਤੋ, ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। ਇੱਕ ਛੋਟਾ ਜਿਹਾ ਮੈਸੇਜ ਤੁਹਾਡੇ ਨਾਲ ਸ਼ੇਅਰ ਕਰਦੇ ਤੇ ਫਿਰ ਆਪਾਂ ਪ੍ਰੋਗਰਾਮ ਨੂੰ ਲੈ ਕੇ ਚੱਲਦੇ ਅੱਗੇ। ਬ੍ਰਮਟਨ ਕੈਸ਼ ਐਂਡ ਕੈਰੀ ਸਾਡੇ ਪ੍ਰਾਊਡ ਸਪੌਂਸਰ ਨੇ। ਤੁਸੀਂ ਲੈਣੀ ਹੋਏ ਘਰ ਦੀ ਗਰੋਸਰੀ, ਘਰ ਦੀ ਕਿਚਨ ਦਾ ਕੋਈ ਬਰਤਨ ਲੈਣਾ ਹੋਏ, ਰੈਸਟੋਰੈਂਟ ਦੀ ਗਰੋਸਰੀ ਲੈਣੀ ਹੋਏ, ਰੈਸਟੋਰੈਂਟ ਦੇ ਲਈ ਕੋਈ ਵੱਡਾ ਬਰਤਨ ਤੁਹਾਨੂੰ ਚਾਹੀਦਾ ਹੋਏ, ਡਿਸਪੋਜ਼ੇਬਲ ਸਮਾਨ ਚਾਹੀਦਾ ਹੋਏ ਕਿਸੇ ਵੀ ਰੰਗ ਦਾ, ਕਿਸੇ ਵੀ ਡਿਜ਼ਾਈਨ ਦਾ, ਔਰ ਕਿੰਨੀ ਵੀ ਮਾਤਰਾ ਦੇ ਵਿੱਚ ਕੋਈ ਘਰ ਦੇ ਵਿੱਚ ਵਰਤੀ ਜਾਣ ਵਾਲੀ ਛੋਟੀ ਮੋਟੀ ਦਵਾਈ ਚਾਹੀਦੀ ਹੋਏ, ਫਸਟ ਏਡ ਦੇ ਤੌਰ ਤੇ ਜੋ ਅਸੀਂ ਅਕਸਰ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਰੱਖਦੇ ਸੀ, ਤੁਹਾਨੂੰ ਮਿਲ ਸਕਦੀ ਹੈ ਬ੍ਰਮਟਨ ਕੈਸ਼ ਐਂਡ ਕੈਰੀ ਤੋਂ। ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਕੋਈ ਮੂਰਤੀ ਚਾਹੀਦੀ ਹੋਏ, ਕੋਈ ਪੂਜਾ ਸਮੱਗਰੀ ਚਾਹੀਦੀ ਹੋਏ, ਮਿੱਟੀ ਦੇ ਬਰਤਨ ਚਾਹੀਦੇ ਹੋਣ, ਘੜੇ ਬੜੇ ਬੜੇ ਖੂਬਸੂਰਤ ਟੂਟੀਆਂ ਲੱਗੀਆਂ ਹੋਈਆਂ, ਘਰ ਦੇ ਵਿੱਚ ਕੋਈ ਸੈਲੀਬ੍ਰੇਸ਼ਨ ਹੈ, ਕੋਈ ਫੰਕਸ਼ਨ ਹੈ, ਤੁਸੀਂ ਪੰਜਾਬੀ ਥੀਮ ਡਿਵੈਲਪ ਕਰਨਾ ਚਾਹੁੰਦੇ ਹੋ ਤਾਂ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਕੋਈ ਵੀ ਚੀਜ਼ ਤੁਹਾਨੂੰ, ਚਰਖਾ, ਪੀੜੀ, ਚਾਟੀ, ਮਦਾਣੀ, ਡਾਂਸ, ਗਿੱਧੇ, ਭੰਗੜੇ ਦੀਆਂ ਡਰੈਸਾਂ, ਮਾਡਲ ਜਿਹੜੇ ਬਣੇ ਬਣਾਏ, ਢੋਲਕੀਆਂ, ਢੋਲ, ਪੀੜੀਆਂ, ਪੱਖੀਆਂ, ਹਰ ਇੱਕ ਚੀਜ਼ ਤੁਹਾਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਮਿਲ ਸਕਦੀ ਹੈ ਬ੍ਰਮਟਨ ਕੈਸ਼ ਐਂਡ ਕੈਰੀ ਤੋਂ। ਰੱਖੜੀ ਦਾ ਤਿਉਹਾਰ ਆ ਰਿਹਾ 28 ਅਗਸਤ ਨੂੰ, ਭੈਣਾਂ ਭਰਾਵਾਂ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ, ਬਹੁਤ ਬਹੁਤ ਖੂਬਸੂਰਤ ਮਨ ਨੂੰ ਲੁਭਾਉਣੀਆਂ ਰੱਖੜੀਆਂ ਦੀ ਬਹੁਤ ਵੱਡੀ ਰੇਂਜ ਬ੍ਰਮਟਨ ਕੈਸ਼ ਐਂਡ ਕੈਰੀ ਤੇ ਆਈ ਹੋਈ ਹੈ। ਤੁਸੀਂ ਆਓ ਔਰ ਆਪਣੇ ਮਨਪਸੰਦ ਦੀਆਂ ਰੱਖੜੀਆਂ ਖਰੀਦ ਕੇ ਲੈ ਕੇ ਜਾਓ। 905-230-4340 905-230-4800 ਬ੍ਰਮਟਨ ਕੈਸ਼ ਐਂਡ ਕੈਰੀ, 100 Kennedy Road, ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਜਾਣਿਆ ਜਾਂਦਾ, 60,000 square feet ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਗਰੋਸਰੀ ਸਟੋਰ। ਵਿਲੇਜ ਆਫ ਇੰਡੀਆ ਸਾਡੇ ਦੂਸਰੇ ਪ੍ਰਾਊਡ ਸਪੌਂਸਰ ਨੇ, ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਪਿਛਲੇ 3 ਦਹਾਕਿਆਂ ਤੋਂ। ਤੁਸੀਂ ਇਹਨਾਂ ਦਾ ਵਫੇ ਇੰਜੋਏ ਕਰੋ, 40-50 ਆਈਟਮਾਂ ਦੇ ਨਾਲ ਸਜਿਆ ਹੋਇਆ, ਤਰ੍ਹਾਂ ਤਰ੍ਹਾਂ ਦੀਆਂ ਸਵੀਡਿਸ਼, ਤਰ੍ਹਾਂ ਤਰ੍ਹਾਂ ਦੇ ਸੈਲਡ, ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ, ਕਲਾਸੀਕਲ, ਸੀਜ਼ਨਲ, ਸਟਰੀਟ ਫੂਡ ਇਹਨਾਂ ਦਾ ਇੰਜੋਏ ਕਰੋ। ਅੱਜ ਕੱਲ ਲੇ ਆਊਟ ਬਾਹਰ ਇੱਕ ਸੈੱਟ ਕੀਤਾ ਹੋਇਆ, ਵਾਹਣ ਦੇ ਮੰਜੇ ਲੱਗੇ ਹੋਏ ਹਨ, ਸਟੈਂਡਿੰਗ ਟੇਬਲ ਲੱਗੇ ਹੋਏ, ਲਾਈਵ ਮਿਊਜ਼ਿਕ ਚੱਲਦਾ। ਤੁਸੀਂ ਗੱਡੀਆਂ ਤੇ ਆਓ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ, ਪਰਿਵਾਰ ਦੇ ਨਾਲ, ਤੇ ਤੁਸੀਂ ਆ ਕੇ ਸਟਰੀਟ ਫੂਡ ਖਾਓ, ਇੰਜੋਏ ਕਰੋ, ਗਰਮਾ ਗਰਮ ਦੇਸੀ ਘਿਓ ਦੀਆਂ ਜਲੇਬੀਆਂ। ਘਰ ਦੇ ਵਿੱਚ ਕੋਈ ਫੰਕਸ਼ਨ ਹੈ, ਲਾਈਵ ਕੇਟਰਿੰਗ ਕਰਵਾਉਣੀ ਚਾਹੁੰਦੇ ਹੋ, ਤੁਸੀਂ ਇਹਨਾਂ ਦਾ ਟਰੱਕ ਹਾਇਰ ਕਰ ਸਕਦੇ ਹੋ, ਗਰਮਾ ਗਰਮ ਹਰ ਚੀਜ਼ ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਪਹੁੰਚਦਾ ਕਰਨਗੇ। ਕੋਈ ਹਾਲ ਬੱਕ ਕਰਵਾਉਣਾ 100-125 ਆਦਮੀਆਂ ਦੇ ਲਈ, ਲਾਈਟ, ਸਾਊਂਡ, ਡੀਜੇ ਵਗੈਰਾ ਦਾ ਫੁੱਲ ਇੰਤਜ਼ਾਮ ਹੈ। ਫੋਨ ਕਰਕੇ ਕਿਸੇ ਕਿਸਮ ਦੀ ਜਾਣਕਾਰੀ ਲੈਣੀ ਹੋਏ ਲਓ, ਟਿਫਨ ਵੀ ਤੁਸੀਂ ਲਗਵਾ ਸਕਦੇ ਹੋ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਕੀ ਕੀਮਤ ਹੋਏਗੀ, ਕੀ ਮੈਨਿਊ ਤੁਸੀਂ ਡਿਸਾਈਡ ਕਰਨਾ। ਫੋਨ ਕਰੋ 114 Kennedy Road, 400-16-791-100-6430 Erin Mill Parkway, ਮਿਸੀ ਸਾਗਾ ਦਾ ਨੰਬਰ ਹੈ 905-542-1333, ਔਰ 114 Kennedy Road ਦਾ ਨੰਬਰ ਇੱਕ ਹੋਰ ਹੈ 905-450-3333 ਹੈ। ਸੋ ਸੁਨੈਣ ਜੀ ਸਾਡੀ ਗੱਲਬਾਤ ਚੱਲ ਰਹੀ ਸੀ ਕਿ ਸੱਜਣਾ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾਂ ਤੱਕ ਰੋਈ। ਮੈਂ ਇੱਕ ਨਾ ਕਹਾਣੀ ਇੱਕ ਦਿਨ ਪੜ੍ਹ ਰਿਹਾ ਸੀ, ਉਹ ਕਹਿੰਦੇ ਕਿ ਮਨਸੂਰ ਨੂੰ ਜਦੋਂ ਸੂਲੀ ਦੇ ਉੱਪਰ ਚੜਾਇਆ ਜਾ ਰਿਹਾ ਸੀ ਨਾ, ਜਦੋਂ ਸਮੇਂ ਦੇ ਹਾਕਮਾਂ ਨੇ ਹੁਕਮ ਦੇ ਦਿੱਤਾ ਕਿ ਉਹਨੂੰ ਸੂਲੀ ਦੇ ਉੱਤੇ ਚੜਾ ਦਿਓ, ਕਿਉਂਕਿ ਮਨਸੂਰ ਨੇ ਜਿਹੜਾ ਨਾਰਾ ਲਾਇਆ ਸੀ ਨਾ, ਉਹਨੇ ਨਾਰਾ ਲਾਇਆ ਸੀ ਅਨਹਲ ਹੱਕ
0: ਜੀ,
1: ਅਨਹਲ ਹੱਕ ਦਾ ਨਾਰਾ ਲਾਇਆ ਸੀ। ਅਨਹਲ ਹੱਕ ਦਾ ਮਤਲਬ ਹੈ ਕਿ ਮੈਂ ਰੱਬ ਹਾਂ
0: ਜੀ ਜੀ।
1: ਉਹਦਾ ਕਹਿਣ ਤੋਂ ਜਿਹੜਾ ਮਤਲਬ ਸੀ ਨਾ ਕਿ ਮੈਂ ਉਸ ਪਰਮਾਤਮਾ ਨੂੰ ਪਾ ਲਿਆ, ਮੇਰੇ ਤੇ ਉਸ ਪਰਮਾਤਮਾ ਦੇ ਵਿੱਚ ਹੁਣ ਕੋਈ ਫਰਕ ਨਹੀਂ ਹੈ। ਜਿਵੇਂ ਸ਼ਾਹ ਹੁਸੈਨ ਵੀ ਕਹਿੰਦਾ ਹੈ ਕਿ ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ, ਸੱਦੋ ਨੀ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੇ ਕੋਈ। ਜਾਂ ਉਹ ਕਹਿੰਦੇ ਕਿ ਮੈਂ ਵਿੱਚ ਮੈਂ ਨਹੀਂ ਰਹੀ ਆਕਾਈ। ਸੋ ਤਰ੍ਹਾਂ ਤਰ੍ਹਾਂ ਦੇ ਸੂਫੀ ਕਵੀਆਂ ਨੇ ਵੀ ਗੁਰਮਤ ਦੇ ਵਿੱਚ ਵੀ ਬੜੀ ਵਾਰ ਥਾਂ ਥਾਂ ਦੇ ਉੱਪਰ ਜ਼ਿਕਰ ਆਉਂਦਾ ਹੈ ਕਿ ਜਦੋਂ ਕੋਈ ਸਾਧਕ ਜਿਹੜਾ ਉਸ ਅੱਲਾਹ ਤਾਲਾ ਉਸ ਪਰਮਾਤਮਾ ਨੂੰ ਪਾ ਲੈਂਦਾ ਨਾ, ਤੇ ਉਹਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ, ਉਹਦਾ ਰੂਪ ਹੀ ਬਣ ਜਾਂਦਾ ਹੈ। ਸੋ ਅਨਹਲ ਹੱਕ ਦਾ ਨਾਰਾ ਵੀ ਉਸਨੇ ਇਸੇ ਕਰਕੇ ਲਾਇਆ ਸੀ ਕਿ ਮੇਰੇ ਔਰ ਪਰਮਾਤਮਾ ਦੇ ਵਿੱਚ ਕੋਈ ਫਰਕ ਹੀ ਨਹੀਂ ਹੈ। ਸਮੇਂ ਦੇ ਹਾਕਮਾਂ ਨੇ ਉਸਨੂੰ ਸੂਲੀ ਦਾ ਜਦੋਂ ਹੁਕਮ ਦੇ ਦਿੱਤਾ ਨਾ, ਸਜ਼ਾ ਦਿੱਤੀ, ਕਹਿੰਦੇ ਉਸ ਨੂੰ ਜਦੋਂ ਬੰਨ ਦਿੱਤਾ ਉੱਥੇ ਨਾਲ ਸੂਲੀ ਦੇ ਉੱਪਰ ਲਟਕਾ ਕੇ, ਤੇ ਲੋਕਾਂ ਨੂੰ ਹੁਕਮ ਦਿੱਤਾ ਕਿ ਇਸ ਨੂੰ ਸਾਰੇ ਪਹਿਲਾਂ ਵੱਟੇ ਮਾਰੋ, ਸਾਰੇ ਲੋਕ ਵੱਟੇ ਉਸ ਨੂੰ ਮਾਰਨ ਲੱਗ ਪਏ। ਲੇਕਿਨ ਇੱਕ ਉਹਨਾਂ ਵੱਟੇ ਮਾਰਨ ਵਾਲਿਆਂ ਦੇ ਵਿੱਚ ਨਾ ਇੱਕ ਉਹਦਾ ਦੋਸਤ ਸੀ ਬੜਾ ਖਾਸ। ਹੁਣ ਉਹ ਜਿਹੜਾ ਦੋਸਤ ਨਾ ਸੀ, ਉਹ ਵੱਟਾ ਉਹਨੂੰ ਮਾਰ ਨਹੀਂ ਸਕਦਾ ਸੀ, ਕਿਉਂਕਿ ਉਹ ਦੋਸਤ ਸੀ ਮਨਸੂਰ ਦਾ। ਉਹਨੇ ਕੀ ਕੀਤਾ ਕਿ ਦੇਖਾ ਦੇਖੀ ਵੀ ਜੇ ਨਾ ਮਾਰਿਆ ਤੇ ਮੈਨੂੰ ਹਾਕਮਾਂ ਨੇ ਕਹਿਣਾ ਭਾਈ ਤੂੰ ਵੱਟਾ ਨਹੀਂ ਮਾਰ ਰਿਹਾ, ਤੇ ਮੈਨੂੰ ਵੀ ਉਹਦੇ ਨਾਲ ਸ਼ਾਮਲ ਕਰ ਲੈਣਗੇ। ਉਹਨੇ ਚੁੱਪ ਚੁਪੀਤੇ ਵੱਟੇ ਦੀ ਜਗ੍ਹਾ ਤੇ ਫੁੱਲ ਚੁੱਕਿਆ ਤੇ ਮਨਸੂਰ ਦੇ ਨੂੰ ਸੂਲੀ ਮਾਰ ਦਿੱਤਾ। ਉਹ ਮਨਸੂਰ ਜਿਹੜਾ ਵੱਟੇ ਖਾ ਰਿਹਾ ਸੀ ਨਾ, ਉਹਨੂੰ ਕੋਈ ਪਤਾ ਨਹੀਂ ਲੱਗ ਰਿਹਾ ਸੀ ਵੱਟਿਆਂ ਦਾ। ਲੇਕਿਨ ਜਦੋਂ ਉੱਥੇ ਦੋਸਤ ਨੇ ਫੁੱਲ ਮਾਰਿਆ ਨਾ, ਤੇ ਉਹਦੀ ਚੀਕ ਨਿਕਲ ਗਈ, ਚੀਕ ਨਿਕਲ ਗਈ। ਕਹਿੰਦੇ ਬਾਅਦ ਦੇ ਵਿੱਚ ਜਦੋਂ ਉਸਦੇ ਦੋਸਤ ਨੇ ਪੁੱਛਿਆ ਨਾ ਯਾਰ ਲੋਕ ਤੈਨੂੰ ਇੰਨੇ ਨੇ ਵੱਟੇ ਮਾਰ ਰਹੇ ਸੀ ਤੇ ਤੂੰ ਬਿਲਕੁਲ ਸੀ ਨਹੀਂ ਕੀਤੀ, ਮੈਂ ਤੈਨੂੰ ਫੁੱਲ ਮਾਰਿਆ ਤੇ ਤੇਰੀ ਚੀਕ ਨਿਕਲ ਗਈ, ਉਹ ਕਹਿੰਦਾ ਗੱਲ ਸੁਣ ਮੇਰੀ, ਕਹਿੰਦਾ ਉਹਨਾਂ ਵੱਟੇ ਮਾਰਨ ਵਾਲਿਆਂ ਨੂੰ ਤਾਂ ਸੱਚ ਦਾ ਪਤਾ ਹੀ ਨਹੀਂ ਸੀ, ਤੂੰ ਮੇਰਾ ਦੋਸਤ ਹੈ, ਤੈਨੂੰ ਤਾਂ ਸੱਚ ਦਾ ਪਤਾ ਸੀ, ਤੈਨੂੰ ਪਤਾ ਸੀ ਕਿ ਮੈਂ ਸੱਚਾ ਹਾਂ, ਮੈਂ ਗਲਤ ਨਹੀਂ ਕਹਿ ਰਿਹਾ ਕਿ ਮੇਰੇ ਵਿੱਚ ਤੇ ਉਸ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਹੈ, ਤੈਨੂੰ ਸੱਚ ਦਾ ਪਤਾ ਸੀ। ਦੂਸਰਾ ਉਹ ਤਾਂ ਮੇਰੇ ਦੋਸਤ ਨਹੀਂ ਸਨ, ਤੂੰ ਤਾਂ ਮੇਰਾ ਦੋਸਤ ਸੀ ਯਾਰ। ਤੇ ਇਹ ਕਹਿੰਦੇ ਐ ਇਸ ਤਰ੍ਹਾਂ ਦੀਆਂ ਕਥਾ ਕਹਾਣੀਆਂ ਜਿਹੜੀਆਂ ਨਾ, ਇਸ ਤਰ੍ਹਾਂ ਦੀਆਂ ਲਾਈਨਾਂ ਦੇ ਪਿੱਛੇ ਛੁਪੀਆਂ ਹੁੰਦੀਆਂ ਕਿ ਲੋਕਾਂ ਦੇ ਵੱਟਿਆਂ ਦੀ ਸਾਨੂੰ ਪੀੜ ਰਤਾ ਨਾ ਹੋਈ, ਸੱਜਣਾ ਨੇ ਫੁੱਲ ਮਾਰਿਆ ਤੇ ਸਾਡੀ ਰੂਹ ਅੰਬਰਾਂ ਤੱਕ ਰੋਈ। ਸੋ ਤੁਸੀਂ ਆਪਣਾ ਕੋਈ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰਨਾ ਹੋਏ ਤੇ ਕਰ ਸਕਦੇ ਹੋ, ਤੇ ਗੱਲਾਂ ਬਾਤਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ। ਤੇ ਹੁਸੈਨ ਜੀ ਤੁਸੀਂ ਕੋਈ ਗੱਲਬਾਤ ਸ਼ੇਅਰ ਕਰਨੀ ਚਾਹੋ ਤੇ ਇੱਕ ਦਾ ਬੈਨ ਤਾਂ ਆਉਣ ਦਿਓ, ਕੋਈ ਹੋਰ ਕੋਈ ਸ਼ੇਅਰ ਕਿਸੇ ਹੋਰ ਰਾਈਟਰ ਦਾ ਆਉਣ ਦਿਓ, ਆਪਣੀ ਲਿਖਿਆ ਖੁਦ ਦਾ ਆਉਣ ਦਿਓ, ਤਾਂ ਵੀ ਜੀ ਆਇਆਂ ਨੂੰ ਟਾਈਮ ਸਾਡੇ ਕੋਲ 5-7 ਮਿੰਟ ਹੈਗੇ ਆ, ਤੇ ਆਪਾਂ ਤੁਹਾਡੀ ਕਲਾਕਾਰੀ ਦਾ ਤੁਹਾਡੀ ਕਲਮ ਦਾ ਭਰਪੂਰ ਫਾਇਦਾ ਜ਼ਰੂਰ ਉਠਾਵਾਂਗੇ। 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, ਸਾਡਾ ਤੁਹਾਡਾ ਸਾਥ ਹੁੰਦਾ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ। ਇਸ ਵੇਲੇ ਟਾਈਮ ਹੋ ਚੁੱਕਿਆ 10:51, 647-367-5353 ਸਾਡਾ ਨੰਬਰ ਹੈ, ਅਸੀਂ ਤੁਹਾਡੇ ਕਾਲ ਦੀ ਇੰਤਜ਼ਾਰ ਕਰਦੇ ਹਾਂ। ਤੁਹਾਡੇ ਰਾਹਾਂ ਦੇ ਵਿੱਚ ਅਸੀਂ ਫੁੱਲ ਵਿਛਾਏ ਹੋਏ ਨੇ, ਆਪਣੀਆਂ ਅੱਖਾਂ ਦੇ ਉੱਪਰ ਤੁਹਾਨੂੰ ਬਿਠਾਵਾਂਗੇ, ਤੁਹਾਡੀ ਇੱਜ਼ਤ ਕਰਾਂਗੇ, ਸਤਿਕਾਰ ਕਰਾਂਗੇ, ਤੁਸੀਂ ਕਾਲ ਕਰੋ, ਪ੍ਰਾਇਓਰਿਟੀ ਬੇਸ ਤੇ ਤੁਹਾਡੇ ਫੋਨ ਨੂੰ ਅਸੀਂ ਪਿੱਕ ਵੀ ਕਰਾਂਗੇ, ਤੁਹਾਡੇ ਨਾਲ ਗੱਲਬਾਤ ਵੀ ਕਰਾਂਗੇ, ਹੋ ਸਕਦਾ ਤੁਹਾਡੇ ਤੋਂ ਸਾਨੂੰ ਕੁਝ ਨਾ ਕੁਝ ਸਿੱਖਣ ਵਾਸਤੇ ਜ਼ਰੂਰ ਮਿਲ ਜਾਏ। ਤੇ ਹੁਣ ਹੁਸੈਨ ਜੀ ਤੇਰੇ ਮੂਹਰੇ ਥਾਣ ਸੁੱਟਿਆ, ਤੇ ਭਾਵੇਂ ਸੁੱਥਣ ਸਵਾਲਾ ਭਾਵੇਂ ਲਹਿੰਗਾ, ਮਾਈਕ ਤੁਹਾਡੇ ਹਵਾਲੇ ਆ ਜੀ।
0: ਮਿੱਟੀ ਦੇ ਕਲਬੂਤ ਨੇ ਬੰਦਿਆ ਮਿੱਟੀ ਦੇ ਵਿੱਚ ਜਾਣਾ, ਕਿਉਂਕਿ ਤੁਸੀਂ ਉਹ ਮਨਸੂਰ ਦੀ ਗੱਲ ਕੀਤੀ ਸੀ
1: ਜੀ,
0: ਤੇ ਸਾਰਿਆਂ ਕੋਸ਼ਿਸ਼ ਇਹੀ ਕੀਤੀ ਹੈ ਕਿ ਦੁਨੀਆਂ ਤੋਂ ਹੁਣ ਟੁੱਟ ਜਾਵੇ, ਅਸੀਂ ਇੰਨਾ ਕੁ ਮਾਰ ਗਏ, ਲੇਕਿਨ ਫੇਰ ਵੀ ਉਹ ਅੱਜ ਵੀ ਉਹਦਾ ਨਾਂ ਜ਼ਿੰਦਾ ਹੈ
1: ਜੀ।
0: ਮਗਰ ਕੀ ਹੈ ਅਸਲ ਸਾਡੀ ਕੀ ਹੈ ਇਨਸਾਨ ਦੀ,

0: ਇੱਕ ਸੁਨੈਣ ਜੀ, ਇੱਕ ਸ਼ੇਰ ਵੀ ਮੈਂ ਸੁਣਿਆ ਕਈ ਜਗ੍ਹਾ ਤੇ ਬੋਲਦੇ ਹੁੰਦੇ, ਸ਼ਾਇਦ ਤੁਹਾਨੂੰ ਵੀ ਯਾਦ ਹੋਏਗਾ, ਮੈਂ ਜੇ ਕਿਤੇ ਭੁੱਲ ਜਾ ਤਾਂ ਮੈਨੂੰ ਉਹਨੂੰ ਤੁਸੀਂ ਸ਼ੇਅਰ ਕਰ ਦਿਓ ਕਿ ਵਾਹ ਵਾਹ ਰਮਜ਼ ਫਕੀਰਾ ਤੇਰੀ ਜਿਹੜੀ ਸ਼ਹਿਦ ਗੁੜੇ ਤੋਂ ਮਿੱਠੀ, ਵਾਹ ਵਾਹ ਰਮਜ਼ ਫਕੀਰਾ ਤੇਰੀ ਜਿਹੜੀ ਸ਼ਹਿਦ ਗੁੜੇ ਤੋਂ ਮਿੱਠੀ, ਆਈ ਜਵਾਨੀ ਤੇ ਹਰ ਕੋਈ ਵੇਂਦਾ ਜਾਂਦੀ ਕਿਸੇ ਨਾ ਡਿੱਠੀ, ਇੱਕ ਦਿਨ ਤੂੰ ਏਦਾਂ ਹੈ ਨਾ ਇੱਕ ਸ਼ੇਅਰ ਹੈਗਾ ਹੈ, ਮੈਨੂੰ ਉਹ ਕੰਪਲੀਟ ਲਾਈਨ ਭੁੱਲ ਗਈ, ਮੈਂ ਕਿਹਾ ਸੀ ਜੇ ਤੁਸੀਂ ਉਹਨੂੰ ਪੂਰਾ ਕਰ ਸਕੋ ਤੁਹਾਡੇ ਜੇ ਕਿਤੇ ਦਿਮਾਗ ਚ ਹੋਵੇ।
1: ਮੈਂ ਤੁਹਾਡੀ ਗੱਲ ਦੇ ਵਿੱਚ ਇੱਕ ਹੋਰ ਗੱਲ ਕਰਾਂਗਾ ਕਿ ਇੱਕ ਇਸੀ ਬੈਰ ਦਾ ਸ਼ੇਰ ਏ ਕਿ
0: ਉਹ ਹੈ ਨਾ ਆਖਰ ਤੂੰ ਮਰ ਜਾਣਾ ਬੰਦਿਆ ਹੋ ਜਾਣਾ ਹੈ ਮਿੱਟੀ, ਖਤਮ ਇੱਥੇ ਹੁੰਦਾ, ਮੈਂ ਤਾਂ ਤੁਹਾਡਾ ਮਿੱਟੀ ਸ਼ਬਦ ਸੁਣ ਕੇ ਨਾ ਮੇਰੇ ਉਹਦੇ ਚ
1: ਹੁੰਦਾ ਕਿ ਵਾਹ ਵਾਹ ਮੌਜ ਫਕੀਰਾਂ ਵਾਲੀ, ਵਾਹ ਵਾਹ ਮੌਜ ਫਕੀਰਾਂ,
0: ਵਾਹ
1: ਕਦੀ ਪੈਣ ਦੇ ਲੱਠੇ ਖਾਸ਼ੇ ਕਦੀ ਗੋਦੜੀ ਲੀਰਾਂ ਦੀ, ਵਾਹ ਵਾਹ ਮੌਜ ਫਕੀਰਾਂ ਦੀ ਬਈ, ਵਾਹ ਵਾਹ ਮੌਜ ਫਕੀਰਾਂ ਦੀ।
0: ਵਾਹ ਵਾਹ ਵਾਹ, ਬਹੁਤ ਵਧੀਆ ਬਹੁਤ ਵਧੀਆ ਸੁਨੈਣ ਜੀ, ਤੁਸੀਂ ਬਾ ਕਮਾਲ ਪੇਸ਼ਕਾਰੀ ਕੀਤੀ ਹੈ। ਲੋ ਇੱਕ ਛੋਟਾ ਜਿਹਾ ਮੈਸੇਜ ਤੇ ਫਿਰ ਜਾਂਦੇ ਜਾਂਦੇ ਅਸੀਂ ਸਾਡੇ ਢੀਂਡਸਾ ਸਾਹਿਬ ਦਾ ਗਾਣਾ ਵੀ ਮੈਨੂੰ ਮਿਲ ਗਿਆ, ਉਹ ਵੀ ਸਾਡੇ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ। ਮੈਸੇਜ ਛੋਟਾ ਜਿਹਾ ਹੈ ਕਿ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ ਜੀ, ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ, ਫੋਨ ਨੰਬਰ 416-525-7400 ਹੈ ਇਹਨਾਂ ਦਾ, ਤੁਸੀਂ ਕੋਈ

0: ਹਾਲ ਹੈ ਜਾਂ ਕੋਈ ਆਫਿਸ ਚਾਹੀਦਾ ਬਿਜ਼ਨਸ ਦੇ ਲਈ ਕਿਸੇ ਪਲਾਜ਼ਾ ਦੇ ਵਿੱਚ, ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਇੰਦਰ ਅਰੋੜਾ ਜੀ ਦੇ ਨਾਲ, ਫੋਨ ਨੰਬਰ 416-525-7400 416-525-7400। ਇੱਕ ਮਕਾਨ ਹੈ ਇਹਨਾਂ ਦੇ ਕੋਲ, ਲਿਸਟ ਕੀਤਾ ਹੋਇਆ ਇਹਨਾਂ ਨੇ, 3100 ਸਕੁਅਰ ਫੁੱਟ ਤੋਂ ਪਲੱਸ ਉਹਦੀ ਜਗ੍ਹਾ, ਕੁਈਨ ਐਂਡ ਗੋਰਵੇ ਸਟੇਸ਼ਨ ਦੇ ਇੰਟਰਸੈਕਸ਼ਨ ਦੇ ਉੱਪਰ ਹੈ, ਬੇਸਮੈਂਟ ਬਣੀ ਹੋਈ ਹੈ ਲੀਗਲੀ। ਤੁਸੀਂ ਇਸ ਮਕਾਨ ਨੂੰ ਦੇਖਣਾ ਚਾਹੋ ਜਾਂ ਲੈਣਾ ਚਾਹੋ ਤਾਂ ਤੁਸੀਂ ਸੰਪਰਕ ਕਰੋ 416-525-7400 416-525-7400। ਦੂਸਰੇ ਸਾਡੇ ਪ੍ਰਾਊਡ ਸਪੋਂਸਰ ਅਮਾਇਰਾ ਅਕੈਡਮੀ, ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, ਬੀਬੀਆਂ ਭੈਣਾਂ ਨੇ ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ, ਕੋਈ ਹੇਅਰ ਦਾ ਕੋਈ ਟ੍ਰੀਟਮੈਂਟ ਕਰਵਾਉਣਾ, ਬਿਊਟੀ ਦਾ ਕੋਈ ਟ੍ਰੀਟਮੈਂਟ ਕਰਵਾਉਣਾ ਇਸ ਫੀਲਡ ਦੇ ਵਿੱਚ, ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਏ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕੋਈ ਐਡਵਾਂਸ ਡਿਪਲੋਮਾ, ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਇਨਫੋਰਮੇਸ਼ਨ ਲੈਣ ਲਈ ਫੋਨ ਨੰਬਰ ਹੈ 905-399-810 905-399-6110। ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਤੁਹਾਡੀ ਗੱਡੀ ਨੂੰ ਕੋਈ ਪ੍ਰੋਬਲਮ ਹੈ, ਕੋਈ ਟਾਇਰਾਂ ਦੀ, ਕੋਈ ਚੈਸੀ ਦੀ, ਕੋਈ ਇੰਜਨ ਦੀ ਜਾਂ ਹੋਰ ਕਿਸੇ ਕਿਸਮ ਦੀ ਕੋਈ ਵੀ ਪ੍ਰੋਬਲਮ ਹੈ, ਤਾਂ ਤੁਸੀਂ ਅਬਾਸ ਜੀ ਨੂੰ ਸੰਪਰਕ ਕਰ ਸਕਦੇ ਹੋ 905-450-3300 905-450-3300 99 Kennedy Road ਬ੍ਰਮਟਨ ਦੇ ਉੱਪਰ। ਸਾਡੇ ਕਾਲਰ ਨੇ 2825। ਸਤਿ ਸ੍ਰੀ ਅਕਾਲ ਜੀ।
1: ਹੈਲੋ, ਸਤਿ ਸ੍ਰੀ ਅਕਾਲ ਡਾਕਟਰ ਸਾਹਿਬ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਨੇ?
1: ਹਾਂ ਜੀ, ਠੀਕ ਹੈ ਡਾਕਟਰ ਸਾਹਿਬ, ਬਹੁਤ ਵਧੀਆ ਐਂਡ ਆਫ ਦਾ ਟਾਈਮ ਤੁਹਾਡੇ ਨਾਲ ਗੱਲ ਹੋ ਰਹੀ ਆ।
0: ਬਹੁਤ ਵਧੀਆ, ਤੁਸੀਂ ਫੋਨ ਵਿੱਚ ਵਿੱਚ ਮਿਸ ਕਰ ਜਾਂਦੇ ਹੋ, ਆਉਂਦਾ ਤੁਹਾਡਾ ਫੋਨ ਹੈ, ਬਹੁਤ ਅੱਛਾ ਲੱਗਦਾ ਮੈਨੂੰ, ਲੇਕਿਨ ਕਦੇ ਕਦੇ ਮਿਸ ਕਰ ਜਾਂਦੇ ਹੋ ਵਿੱਚ। ਚਰਖੇ ਦਾ ਨਾਮ ਲਿਆ ਨਾ ਮੈਂ ਅੱਜ, ਜਿਹੜਾ ਵਿਸ਼ਾ ਲੈ ਕੇ ਆਇਆ ਸੀ ਨਾ ਉਹ ਚਰਖੇ ਦਾ ਹੀ ਸੀ, ਤੇ ਹੁਣ ਆਪਾਂ ਕੋਈ ਨੀ ਕੱਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਚਰਖੇ ਦਾ ਵਿਸ਼ਾ, ਚਰਖੇ ਦੀ ਡਿਟੇਲ ਦੱਸਾਂਗੇ, ਚਰਖਾ ਕਿੱਥੋਂ ਆਇਆ ਤੇ ਕਿੱਧਰ ਨੂੰ ਜਾਂਦਾ ਤੇ ਕੀ ਮੈਸੇਜ ਸਾਨੂੰ ਦਿੰਦਾ।
1: ਮੈਂ ਤਾਂ ਦੇਖੋ ਕਿ ਜਿੰਨੀ ਦੁਆਤ ਆਈ ਆ ਆਪਣੇ ਉਹ ਭਾਜੀ ਸਰਜੈਨ ਹੋਣੀ ਆਪਣੇ ਵਧੀਆ
2: ਚਰਖੇ ਦੇ ਵਿੱਚ ਜਿੰਨੀਆਂ ਲੱਕੜੀਆਂ ਇਸਤੇਮਾਲ ਹੁੰਦੀਆਂ ਨੇ ਨਾ, ਹਰ ਲੱਕੜੀ ਦਾ ਵੱਖਰਾ ਵੱਖਰਾ ਨਾਂ ਹੈ।
0: ਕੱਲ ਚਰਖਾ ਹੀ ਚਲਾਵਾਂਗੇ ਆਪਾਂ ਪ੍ਰੋਗਰਾਮ ਚ।
2: ਕੱਲ ਚਰਖਾ ਜੀ ਜੀ,
1: ਇੱਕ ਗੱਲ ਮੈਂ ਹੋਰ ਐਡ ਕਰ ਦਵਾਂ, ਸੋਰੀ ਤੁਹਾਡੀ ਗੱਲ ਕੱਟ ਰਿਹਾ
0: ਜੀ। ਸਭਿਆਚਾਰ ਦਾ ਸਾਡਾ ਅੰਗ ਹੈ, ਔਰ ਸਾਡੇ ਧੀਆਂ ਭੈਣਾਂ ਦਾ ਇੱਕ ਗਹਿਣਾ ਵੀ ਹੁੰਦਾ ਸੀ ਕਿਸੇ ਟਾਈਮ, ਚਰਖਾ ਜਿਹੜਾ ਹੁੰਦਾ। ਚਲੋ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਹੁਣ ਟਾਈਮ ਸਾਡੇ ਦੀ ਸਮਾਪਤੀ ਹੋ ਰਹੀ ਹੈ ਤੇ ਕੱਲ ਮਿਲਾਂਗੇ ਆਪਾਂ ਤੁਹਾਨੂੰ।
1: ਸੋ
0: ਬਹੁਤ ਬਹੁਤ ਸ਼ੁਕਰੀਆ ਜੀ ਦੋਸਤੋ, ਮਿਲਾਂਗੇ ਕੱਲ ਕਿਸੇ ਨਵੇਂ ਵਿਸ਼ੇ ਦੇ ਨਾਲ। ਵਿਸ਼ਾ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਤੇ ਕੱਲ ਤੁਸੀਂ ਮੈਂਟਲੀ ਪ੍ਰਪੇਅਰ ਹੋ ਕੇ ਆਇਓ, ਕੱਲ ਗੱਲ ਆਪਾਂ ਕਰਾਂਗੇ ਚਰਖੇ ਦੀ, ਤੇ ਜਾਂਦੇ ਜਾਂਦੇ ਸੁਣੋ ਗੀਤ, ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਤੇ ਜ਼ਿੰਦਾਬਾਦ ਰਹੋ।

0: ਏਵੇ ਚੰਨਾ ਹਾਂ ਏਵੇ ਚੰਨਾ ਹਾਂ ਏਵੇ ਚੰਨਾ ਬਚ ਕੇ ਮੋੜ ਤੋਂ
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
3: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
3: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
3: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
3: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
1: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: JS Home Improvement వల్లో ఇక్ వెరీ గుడ్ న్యూస్ హుడ్ ట్యూనప్ లో వెరీ వెరీ బెస్ట్ బీమ్ సెంట్రల్ వాక్యూమ్ సిస్టమ్ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਟ ਬਾਗ ਪਲਾਜ਼ਾ 905-799-0330
4: ਟੇਲੋ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਟੇਲੋ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਟੇਲੋ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਟੇਲੋ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313

0: locations in GTA. For more information, visit rajdhanisweets.ca.
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475041557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040।

ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ, ਤੁਹਾਡੀ ਸਾਡੀ ਗੱਲਬਾਤ ਤੇ ਰੌਣਕ ਮੇਲਾ ਪੰਜਾਬੀ ਲਹਿਰਾਂ ਦੇ ਨਾਲ ਲੱਗ ਚੁੱਕਿਆ। ਤੇ ਅੱਜ ਬੜੇ ਚਿਰਾਂ ਬਾਅਦ ਤੁਸੀਂ ਕਹਿੰਦੇ ਹੋਵੋਗੇ ਮੈਨੂੰ ਕਿ ਨਵੀਂ ਅੱਜ ਬੜੇ ਚਿਰਾਂ ਬਾਅਦ ਸਾਡੀ ਆ ਗਈ ਕਿਵੇਂ ਯਾਦ, ਹੁਣ ਮੈਂ ਪ੍ਰੋਗਰਾਮ ਹੀ ਨਹੀਂ ਕੀਤਾ ਕੁਝ ਕੁ ਦਿਨ ਹੋ ਗਏ। ਤੇ ਚਲੋ ਯਾਰ, ਕਦੇ ਕਦਾਈ ਜ਼ਿੰਦਗੀ ਦੇ ਵਿੱਚ ਇੰਜੋਇਮੈਂਟ ਵੀ ਜ਼ਰੂਰੀ ਹੈ ਨਹੀਂ। ਸੋ ਚਲੋ ਖੈਰ, ਤੁਹਾਡੇ ਨਾਲ ਜੁੜ ਚੁੱਕੇ ਹਾਂ, ਲਾਉਂਦੇ ਹਾਂ ਰੌਣਕਾਂ, ਸਜਾਉਂਦੇ ਹਾਂ ਅੱਜ ਦੀ ਮਹਿਫਲ ਨੂੰ ਤੇ ਪੰਜਾਬੀ ਲਹਿਰਾਂ ਦੇ ਵਿੱਚ। ਫਿਰ ਐਨ ਬੱਲੇ ਬੱਲੇ ਤਾਂ ਹੋ ਹੀ ਜਾਂਦੀ ਹੈ ਜਦੋਂ ਅਸੀਂ ਜੁੜ ਗਏ ਤੁਹਾਡੇ ਨਾਲ, ਤੁਸੀਂ ਜੁੜ ਗਏ, ਆਪਣਾ ਦੋਨਾਂ ਦਾ ਸਾਥ ਬਣ ਚੁੱਕਿਆ। ਤੇ ਅੱਜ ਫਿਰ ਬਹਿ ਜਾ ਕਰਾਉਂਦੇ ਹਾਂ ਹਰ ਰੋਜ਼ ਦੇ ਵਾਂਗ। ਸੋ 9 ਵਜੇ ਤੱਕ ਤੁਹਾਡੇ ਨਾਲ 3 ਘੰਟੇ ਦੀ ਇੱਕ ਮਹਿਫਲ ਦੇ ਵਿੱਚ ਤੁਸੀਂ ਸ਼ਾਮਿਲ, ਅਸੀਂ ਸ਼ਾਮਿਲ, ਤੇ ਇਕੱਠੇ ਫਿਰ ਸਜਾਉਂਦੇ ਹਾਂ ਅੱਜ ਦੀ ਸ਼ਾਮ ਨੂੰ। 905-673-3037 ਨੰਬਰ ਆਪਣਾ, 905-673-3337, 905-673-3337 ਆਪਣਾ ਇੱਕ ਉਹ ਇੱਕ ਫੋਨ ਨੰਬਰ ਹੈ। ਤੇ ਪੰਜਾਬੀ ਲਹਿਰਾਂ ਦੇ ਨਾਲ ਜਿੰਨੇ ਸੱਜਣ ਮਿੱਤਰ ਜੁੜ ਚੁੱਕੇ ਨੇ, ਸਵਾਗਤ ਹੈ। ਤੇ ਸੋਰੀ ਯਾਰ, ਤੁਹਾਡੇ ਤੋਂ ਕੁਝ ਕੁ ਦਿਨਾਂ ਦੀ ਇੱਕ ਛੁੱਟੀ ਲਈ, ਬਟ ਛੁੱਟੀ ਦੇ ਦੌਰਾਨ ਸਰ ਜੀ ਥੋੜ੍ਹਾ ਨੇ ਬਹੁਤ ਕੰਮ ਕਹਿੰਦੇ ਹੁੰਦੇ ਨਾ ਕਿ ਚੱਕ ਕੇ ਰੱਖਿਆ, ਬਹਿ ਜਾ ਕਰਾਤੀ। ਸੋ ਸਾਡੀ ਟੀਮ ਦਾ ਬਹੁਤ ਧੰਨਵਾਦ ਬਈ, ਸਰਬਜੀਤ ਹੋਣਾ ਦਾ, ਪ੍ਰਭ ਹੋਣਾ ਦਾ, ਜਿਹੜੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਟੀਮ ਦੇ ਮੈਂਬਰ ਬਣ ਕੇ ਐਂਡ ਵਧੀਆ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਪੇਸ਼ ਕਰਦੇ ਨੇ। ਸੋ ਗੀਤ ਸੰਗੀਤ ਦੀ ਮਹਿਫਿਲ ਲੈ ਕੇ ਹਾਜ਼ਰ ਹਾਂ। ਅਤੇ ਬਹੁਤ ਬਿਜ਼ੀ ਸੀਜ਼ਨ ਚੱਲ ਰਿਹਾ, ਚਾਹੇ ਬਿਜ਼ੀ ਦੀ ਤੁਸੀਂ ਗੱਲ ਲੈ ਲਓ, ਮੇਲਿਆਂ ਨੂੰ ਲੈ ਕੇ, ਕੌਂਸਰਟਸ ਨੂੰ ਲੈ ਕੇ ਬਿਜ਼ੀ, ਵਿਆਹਾਂ ਸ਼ਾਦੀਆਂ ਦੇ ਸੀਜ਼ਨ ਨੂੰ ਤੁਸੀਂ ਦੇਖ ਲਓ। ਅੱਜ ਸਵੇਰੇ ਵੀ ਮੈਂ ਗੱਲ ਕਰ ਰਿਹਾ ਸੀ ਕਿ ਮੈਂ ਲੱਗਦਾ ਕਿਵੇਂ ਵੀ ਇਸ ਸਾਲ ਰਿਕਾਰਡ ਤੋੜ ਵਿਆਹ ਹੋ ਰਹੇ ਨੇ, ਜਿੱਥੇ ਦੇਖੋ ਵਿਆਹ, ਜਿੱਥੇ ਦੇਖੋ, ਜਿਹੜੇ ਦਿਨ ਦੇਖੋ ਵਿਆਹ। ਸੋ ਬਿਜ਼ੀ ਮਾਹੌਲ। ਐਂਡ ਮੈਂ ਵੀ ਇਸ ਵੀਕਐਂਡ ਵੈਨਕੂਵਰ ਗਿਆ ਹੋਇਆ ਸੀਗਾ ਇੱਕ ਫੈਮਿਲੀ ਵੈਡਿੰਗ ਅਟੈਂਡ ਕਰਨ। ਅਤੇ ਵੈਨਕੂਵਰ ਵੀ ਐਵੇਂ ਨਹੀਂ ਕਹਿੰਦੇ, ਬ੍ਰਿਟਿਸ਼, ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ। ਸੋ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਵਾਕਈ ਬਿਊਟੀਫੁਲ ਹੈ ਯਾਰ, ਜਦੋਂ ਬੰਦਾ ਨਿਕਲਦਾ ਅਤੇ ਫਿਰ ਤੁਸੀਂ ਹਾਈਵੇ 'ਤੇ ਜਾਂਦੇ ਹੋ, ਆਸੇ ਪਾਸੇ ਦੇਖੋ, ਨੇਚਰ ਹੀ ਨੇਚਰ, ਅਤੇ ਨਾਲ ਬਹੁਤ ਹੀ ਸੋਹਣੇ, ਬੜੇ ਖੂਬਸੂਰਤ ਮਾਊਂਟੇਨ ਹੀ ਮਾਊਂਟੇਨ। ਸੋ ਚਲੋ ਹੁਣ ਬ੍ਰੈਂਪਟਨ ਆ ਗਏ, ਤਾਂ ਬ੍ਰੈਂਪਟਨ ਹੁਣ ਦੇਖੋ ਜੀ ਲੱਗਿਆ ਹੋਇਆ। ਸੋ ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਬਲਕ ਨਾ ਬੁਖਾਰੇ ਹੈ। ਸੋ ਵੈਲਕਮ, ਐਂਡ ਗੱਲਾਂ ਬਾਤਾਂ ਕਰਦੇ ਤੁਹਾਡਾ ਨੰਬਰ ਸਟੂਡੀਓ ਦਾ ਇੱਕੋ ਇੱਕ ਹੈ, 905-673-3337 ਨੰਬਰ ਹੈ ਆਪਣਾ, 905-673-3337 905-673-3337 ਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਹੋ ਸਕਦੀਆਂ ਨੇ।

ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਵੀ ਇੱਕੋ ਇੱਕ ਵਨ ਐਂਡ ਓਨਲੀ ਜੈਸਮਿਨ ਸੈਂਡਲਿਸ ਵੱਲੋਂ। ਤੁਹਾਡੇ ਆਪਣੇ ਸ਼ਹਿਰ ਜੈਸਮਿਨ ਸੈਂਡਲਿਸ ਪਹੁੰਚ ਚੁੱਕੀ ਹੈ ਤੇ ਇਸ ਵੀਕਐਂਡ 8 ਤਾਰੀਖ ਨੂੰ ਯਾਨੀ ਕਿ ਸੈਟਰਡੇ ਵਾਲੇ ਦਿਨ ਜੈਸਮਿਨ ਸੈਂਡਲਿਸ CAA ਸੈਂਟਰ ਗਰਾਊਂਡ ਬਰੈਂਪਟਨ ਸਟੀਲ ਕੈਨੇਡੀ ਤੇ ਪਰਫੋਰਮ ਕਰ ਰਹੀ ਹੈ ਤੇ ਟਿਕਟਾਂ ਹਜੇ ਤੱਕ ਨਹੀਂ ਲਈਆਂ ਤੇ ਜੈਸਮਿਨ ਜੈਸਮਿਨ ਹੋਈ ਪਈ ਹੈ ਤੇ ਤੁਸੀਂ ਜ਼ਰੂਰ ਗੁਲਾਬੀ ਕੁਈਨ ਦੀਆਂ ਟਿਕਟਾਂ ਲੈ ਲਓ heritagesounds.ca ਤੇ ਜਾ ਕੇ heritagesounds.ca ਤੇ ਜੈਸਮਿਨ ਸੈਂਡਲਿਸ ਦਾ ਇੰਡੀਆ ਟੂਰ ਵੀ ਚੱਲ ਰਿਹਾ। ਜਿਹੜੇ ਸ਼ਹਿਰ 'ਚ ਜਾਓ ਮੈਂ ਕਹਿੰਦਾ ਠਾਠਾ ਮਾਰਦਾ ਇਕੱਠ ਜੈਸਮਿਨ ਨੂੰ ਦੇਖਣ ਦੇ ਲਈ, ਚਾਹੇ ਬੈਂਗਲੋਰ ਦੇਖ ਲਓ, ਮੁੰਬਈ ਦੇਖ ਲਓ, ਦਿੱਲੀ ਦੇਖ ਲਓ। ਤੇ ਹੁਣ ਬਸ ਜੈਸਮਿਨ ਇੱਕ ਇਹ ਵੀ ਪੰਜਾਬੀਆਂ ਦਾ ਸੈਂਟਰ ਬਣ ਚੁੱਕੀ ਹੈ, ਬਰੈਂਪਟਨ ਪਰਫੋਰਮ ਕਰ ਰਹੀ ਹੈ। heritagesounds.ca heritagesounds.ca ਤੇ ਜਾਓ ਤੇ ਆਪਣੇ ਮਨਪਸੰਦ ਦੀਆਂ ਟਿਕਟਾਂ ਤੁਸੀਂ ਲੈ ਸਕਦੇ ਹੋ।

GTA ਕ੍ਰੈਡਿਟ ਦਾ ਨੰਬਰ ਸਾਰੇ ਜ਼ਰੂਰ ਯਾਦ ਰੱਖੋ। ਅਗਰ ਕੋਈ ਵੀ ਸਾਡੇ ਸੱਜਣ ਮਿੱਤਰ ਕਰਜ਼ੇ ਦੀ ਕੋਈ ਪ੍ਰੋਬਲਮ ਫੇਸ ਕਰ ਰਹੇ ਹੋ, ਸਿਰ ਕਰਜ਼ਾ ਜ਼ਿਆਦਾ ਚੜ ਗਿਆ, ਟੈਨਸ਼ਨ ਹੈ ਤੁਹਾਨੂੰ, ਹੈ ਤੁਸੀਂ ਟੈਨਸ਼ਨ ਨਹੀਂ ਲੈਣੀ, ਟੈਨਸ਼ਨ ਛੱਡੋ। GTA ਕ੍ਰੈਡਿਟ ਦੇ ਰੇਖਾ ਤੇ ਨਦੀਮ ਜੀ ਤੇ, ਜੋ ਕਿ ਪਿਛਲੇ ਤਕਰੀਬਨ 25 ਸਾਲਾਂ ਤੋਂ ਕਰਜ਼ਾ ਮਾਫ ਕਰਵਾ ਰਹੇ ਨੇ, ਸੋ ਕਰਜ਼ਾ ਜ਼ਿਆਦਾ ਸਿਰ ਚੜ ਗਿਆ, ਡੂ ਨਾਟ ਵਰੀ। ਨੰਬਰ ਤੁਸੀਂ ਨੋਟ ਕਰੋ, GTA ਕ੍ਰੈਡਿਟ ਦੇ ਰੇਖਾ ਤੇ ਨਦੀਮ ਜੀ ਦਾ 416-650-1100। ਚਾਹੇ ਕੋਈ ਤੁਹਾਡੇ ਕ੍ਰੈਡਿਟ ਕਾਰਡ ਦੇ ਬਿੱਲ ਨੇ, ਲਾਈਨ ਆਫ ਕ੍ਰੈਡਿਟਸ ਨੇ, ਸਟੂਡੈਂਟ ਲੋਨ ਨੇ, ਕਿਸੇ ਵੀ ਕਿਸਮ ਦਾ ਕਰਜ਼ਾ, ਤਾਂ ਫੋਨ ਨੰਬਰ ਹੈ 416-650-1100, 416-650-1100। ਦੇਖੋ ਕਿਸ ਦੀ ਗੱਡੀ ਅੱਜ ਨਾ ਵੁੱਡਬਾਈਨ ਬੀਚ ਦੀ ਸੈਂਡ ਦੇ ਵਿੱਚ ਸਟੱਕ ਹੋ ਗਈ। ਭਰਾਵਾ ਗੱਡੀ ਲੈ ਕੇ ਜਾਣੀ ਹੈ, ਰੋਡ 'ਤੇ ਲੈ ਕੇ ਜਾਓ, ਹੈ ਹੁਣ ਮਿੱਟੀ 'ਚ ਗੱਡੀ ਭਜਾ ਰਹੇ ਹੋ, ਫਿਰ ਸਗੋਂ ਤੇ ਬੇਇੱਜ਼ਤੀ ਹੁੰਦੀ ਹੈ, ਇੰਨੀ ਸੋਹਣੀ ਗੱਡੀ ਅਤੇ ਗੱਡੀ ਨਿਕਲ ਨਹੀਂ ਰਹੀ। ਸੋ ਅੱਜ ਹੈ ਵੀ ਸਵੇਰੇ ਮਤਲਬ 5:30-6 ਦੀ ਗੱਲ ਹੈ, ਅਤੇ ਦੋ ਗੱਡੀਆਂ ਵੁੱਡਬਾਈਨ ਬੀਚ 'ਤੇ ਆਪਣੇ ਸੈਂਡ ਦੇ ਵਿੱਚ ਸਟੱਕ। ਸੋ ਦੇਖੋ ਲੋਕ ਹੁਣ ਪਤਾ ਨਹੀਂ ਕਿੱਥੇ ਚਲਾ ਰਹੇ ਗੱਡੀਆਂ, ਬੜੀਆਂ ਗੱਡੀਆਂ ਰੋਡ 'ਤੇ। ਜਾਂ ਤਾਂ ਹੋਵੇ ਨਾ ਤੁਹਾਡੇ ਕੋਲ ਕੋਈ ਆਫ ਰੋਡਿੰਗ ਜੀਪ ਹੈ ਜਾਂ ਕੋਈ ਇੱਦਾਂ ਦੀ ਗੱਡੀ ਹੈ। ਸੋ ਗੱਡੀਆਂ ਚਲਾਉਣੀਆਂ ਸਿੱਖ ਲਓ ਯਾਰ, ਐਵੇਂ ਨਾ ਪੰਗਿਆਂ 'ਚ

ਕਿਉਂਕਿ ਫਿਰ ਕੋਈ ਵੀ ਗੀਤ ਸੰਗੀਤ ਸੁਣਨਾ ਸਾਡੇ ਨਾਲ ਕੋਈ ਵੀ ਏ ਟੂ ਜ਼ੈਡ ਗੱਲਬਾਤ ਕਰਨੀ ਹੈ ਸਾਨੂੰ ਵੈਸੇ ਹੀ ਯਾਰ ਹੈਲੋ ਹਾਏ ਕਰਨੀ ਹੈ ਕਿ ਨਵੀਂ ਕਿਵੇਂ ਹੋ ਕਿੱਥੇ ਰਹੇ ਹੋ ਤੇ ਗੱਲਬਾਤ ਕਰਨ ਦੇ ਲਈ ਨੰਬਰ ਆਪਣਾ ਇੱਕੋ ਇੱਕ ਹੈ ਤੇ ਉਹ ਹੈ 905-673-3337 ਸਵੇਰੇ ਵੀ ਲਗਭਗ ਤਕਰੀਬਨ ਤੁਸੀਂ ਕਹਿ ਲੋ ਕਿ 5-7 ਘੰਟੇ ਤੋਂ ਵੱਧ ਕੀ ਯਾਰ 7-8 ਘੰਟੇ ਇਹੀ ਨੰਬਰ ਰਹਿੰਦਾ ਸੋ ਸਟੂਡੀਓ ਦਾ ਨੰਬਰ ਹੈ 905-673-3337 ਤੇ ਐਨੀ ਟਾਈਮ ਤੁਸੀਂ ਕਾਲ ਕਰ ਸਕਦੇ ਹੋ 905-673-3337 ਆਪਣਾ ਫੋਨ ਨੰਬਰ ਹੈ ਸੋ ਨਾਗ ਸਾਂਭ ਲੈ ਜ਼ੁਲਫਾਂ ਦੇ ਤਾਂ ਵੈਸੇ ਇੰਟਰੋ ਚ ਲਾਈ ਹੈ ਜੇ ਗਾਣਾ ਤੁਹਾਨੂੰ ਸੁਣਾਉਣਾ ਕੋਈ ਨਾ ਕੋਈ ਹੋਰ ਕਿਉਂਕਿ ਗਾਣਾ ਚਲੋ ਹੈ ਬਹੁਤ ਖੂਬਸੂਰਤ ਹੈ ਬਟ ਸੁਣਾਈ ਦਾ ਕਾਫੀ ਕਹਿ ਲਓ ਕਿ ਤਕਰੀਬਨ ਹਰ ਇੱਕ ਹਫ਼ਤੇ ਹੀ ਚਲਾਉਣੇ ਆ ਸੋ ਕੁਛ ਜੈਜ਼ੀ ਭਾਲੀ ਦਾ ਹੀ ਤੁਹਾਨੂੰ ਨਵਾਂ ਜਾਂ ਡਿਫਰੈਂਟ ਸੁਣਾਉਣੇ ਆ ਯਾਦ ਰੱਖੋ ਜ਼ਰੂਰ ਪੈਸ਼ਨ ਰੂਫਿੰਗ ਨੂੰ ਤੁਹਾਡੀ ਰੂਫ ਲੀਕ ਹੋ ਰਹੀ ਹੈ ਆਪਾਂ ਨਾ ਕਈ ਵਾਰ ਘੋਲ ਬਹੁਤ ਕਰਦੇ ਹਾਂ ਕਿ ਚੱਲ ਕੋਈ ਨਾ ਫਿਰ ਕੀ ਆ ਚੇਂਜ ਕਰਾ ਲਾਂਗੇ ਫਿਰ ਡੈਮੇਜ ਹੁੰਦੀ ਹੁੰਦੀ ਹੁੰਦੀ ਹੁੰਦੀ ਹੋਰ ਵੀ ਤੁਹਾਡੇ ਘਰ ਦੇ ਸਟਰਕਚਰ ਨੂੰ ਡੈਮੇਜ ਹੁੰਦੀ ਹੈ ਫਿਰ ਭੱਜੇ ਫਿਰਦੇ ਹਾਂ ਕਿ ਯਾਰ ਛੱਤ ਨੂੰ ਕੀ ਕਰੀਏ ਹੁਣ ਹੋਰ ਵੀ ਪੰਗੇ ਪੈ ਗਏ ਸੋ ਜਦੋਂ ਤੁਹਾਨੂੰ ਲੱਗਦਾ ਰੂਫ ਤੁਹਾਡੀ 20-25 ਸਾਲ ਪੁਰਾਣੀ ਹੈ ਨਵੀਂ ਪੈਣ ਵਾਲੀ ਹੈ ਚੁੱਪ ਕਰਕੇ ਨਵੀਂ ਪਵਾ ਲਓ ਇਹ ਤੁਹਾਡੇ ਘਰ ਨੂੰ ਘਰ ਦੇ ਵੈਲਿਊ ਨੂੰ ਵਧਾਊਗੀ ਚੀਜ਼ ਲਿਖਿਆ ਹੁੰਦਾ ਨਾ ਕਿ ਬ੍ਰੈਂਡ ਨਿਊ ਰੂਫ ਅਗਲਾ ਵੀ ਕਹੂਗਾ ਚਲੋ ਯਾਰ ਅਸੀਂ ਬਚੇ ਹੋਏ ਹਾਂ ਸੋ ਬ੍ਰੈਂਡ ਨਿਊ ਰੂਫ ਜਾਂ ਰੂਫ ਦੀ ਕੋਈ ਵੀ ਰਿਪੇਅਰ ਪੈਸ਼ਨ ਰੂਫਿੰਗ ਫਲੈਟ ਰੂਫ ਸ਼ਿੰਗਲ ਰੂਫ ਮੈਟਲ ਰੂਫ ਦੀ ਚਾਹੇ ਵੀ ਕੋਈ ਗੱਲਬਾਤ ਹੈ ਤਾਂ ਇੱਕੋ ਇੱਕ ਟੀਮ ਹੈ ਗੁਰਲਾਲ ਭਾਜੀ ਹੋਣਾ ਦੀ ਬਿਲਕੁਲ ਫਰੀ ਐਸਟੀਮੇਟ ਬਹੁਤ ਹੀ ਟੋਪ ਟੋਪ ਟੋਪ ਦੀ ਟੀਮ ਪੈਸ਼ਨ ਰੂਫਿੰਗ 647-919-9193 ਨੰਬਰ ਹੈ 647-919-9413 ਪੈਸ਼ਨ ਰੂਫਿੰਗ 647-919-9193 647-919-9413 ਦੇ ਉੱਤੇ ਤੁਸੀਂ ਪੈਸ਼ਨ ਰੂਫਿੰਗ ਵਾਲੇ ਨਾਲ ਕਰੋ ਗੱਲਬਾਤ ਤੇ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ 647-919-9413 ਦੇ ਉੱਤੇ ਗੱਲਬਾਤ ਇਹਨਾਂ ਨਾਲ ਹੋ ਸਕਦੀ ਹੈ ਸੋ ਮੈਂ ਨਾ ਇੱਕ ਟਿਕਟੋਕ ਤੇ ਅੱਜ ਵੀਡੀਓ ਪਾਈ ਹੈ ਦੇਖੋ ਕਹਿੰਦੇ ਹੁੰਦੇ ਨਾ ਕਿ ਟਰੈਵਲ ਕਰੀਦਾ ਹੁੰਦਾ ਕੁਛ ਨਾ ਕੁਛ ਬੰਦੇ ਨੂੰ ਸਿੱਖਣ ਨੂੰ ਮਿਲਦਾ ਜਾਂ ਕਿਸੇ ਨਾ ਕਿਸੇ ਚੀਜ਼ ਦਾ ਤੁਹਾਨੂੰ ਅਹਿਸਾਸ ਹੁੰਦਾ ਮੈਂ ਨਾ ਏਅਰਪੋਰਟ ਦੇ ਵਿੱਚ ਚਲੋ ਬੋਰਡਿੰਗ ਤੋਂ ਪਹਿਲਾਂ ਤੁਰ ਫਿਰ ਰਿਹਾ ਸੀਗਾ ਤੇ ਮੈਂ ਦੇਖਾਂ ਕਿ ਪਲੇਨ ਉੱਤਰ ਰਹੇ ਨੇ ਪਲੇਨ ਚੜ੍ਹ ਰਹੇ ਨੇ ਲੋਕ ਕੋਈ ਫਲਾਈਟ ਬੋਰਡ ਕਰ ਰਿਹਾ ਕੋਈ ਫਲਾਈਟ ਤੋਂ ਉੱਤਰ ਰਿਹਾ ਤੇ ਫਿਰ ਮੈਨੂੰ ਯਾਦ ਆਈ ਪਾਪਾ ਜੀ ਉਹਨਾਂ ਦੀ ਕਵੀਸ਼ਰੀ ਜਿਹੜੀ ਮੈਂ ਕਹਿੰਦਾ ਕਿ ਦੁਨੀਆ ਭਰ ਦੇ ਵਿੱਚ ਬਹੁਤ ਮਸ਼ਹੂਰ ਹੋਈ ਕਿ ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਹੀ ਆਵੇ ਇੱਕ ਜਾਵੇ ਮੇਰੇ ਮਨ 'ਚ ਸੋਚ ਆਇਆ ਮੈਂ ਕਿਹਾ ਯਾਰ ਦੇਖੋ ਉਹਨਾਂ ਦਿਨਾਂ ਦੇ ਵਿੱਚ ਗੱਲ ਕੀਤੀ ਗਈ ਸੀ ਨਾ ਕਿ ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਗੱਲ ਹੋਈ ਟ੍ਰੇਨਾਂ ਦੀ ਵੀ ਇੱਕ ਆਉਂਦੀ ਹੈ ਗੱਡੀ ਇੱਕ ਚਲੀ ਜਾਂਦੀ ਹੈ ਅਤੇ ਮੈਂ ਕਿਹਾ ਯਾਰ ਦੇਖੋ ਗੱਲਾਂ ਤਾਂ ਉਹੀ ਨੇ ਪਰ ਹੁਣ ਸਮਾਂ ਬਦਲ ਗਿਆ ਟੈਕਨੋਲੋਜੀ ਆ ਗਈ ਐਡਵਾਂਸਮੈਂਟ ਹੋ ਗਈ ਹੁਣ ਪਲੇਨ ਨੇ ਉਦੋਂ ਟ੍ਰੇਨ ਸਟੇਸ਼ਨ 'ਤੇ ਇਹ ਕਵਿਸ਼ਰੀ ਲਿਖੀ ਗਈ ਬਾਪੂ ਜੀ ਪਾਰਸ ਨੇ ਲਿਖੀ ਕਿ ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਮੈਂ ਕਿਹਾ ਹੁਣ ਵੀ ਉਹੀ ਗੱਲਾਂ ਨੇ ਪਰ ਵੱਖਰੀ ਚੀਜ਼ ਇਹ ਹੈ ਕਿ ਹੁਣ ਪਲੇਨਾਂ ਦੀ ਗੱਲ ਹੋਣ ਲੱਗ ਪਈ ਪਲੇਨ ਉੱਤਰ ਰਿਹਾ ਪਲੇਨ ਚੜ੍ਹ ਰਿਹਾ ਕੋਈ ਪਤਾ ਨਹੀਂ ਕਿੱਥੋਂ ਆ ਰਿਹਾ ਕੋਈ ਜਾ ਰਿਹਾ ਅਤੇ ਦੁਨੀਆਦਾਰੀ ਵੀ ਇੱਦਾਂ ਹੀ ਆ ਜ਼ਿੰਦਗੀ ਵੀ ਐਵੇਂ ਹੀ ਆ ਕਿ ਕੋਈ ਦੁਨੀਆ 'ਤੇ ਚਲੋ ਬੱਚਾ ਪੈਦਾ ਹੋ ਰਿਹਾ ਅਤੇ ਕੋਈ ਆਪਣੇ ਪਰਿਵਾਰ ਨੂੰ ਅਤੇ ਦੁਨੀਆ ਨੂੰ ਅਲਵਿਦਾ ਕਹਿ ਰਿਹਾ ਸੋ ਲਾਈਫ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਬੜੀ ਪ੍ਰੈਸ਼ੀਅਸ ਹੈ ਅਤੇ ਕੁਛ ਨਹੀਂ ਪਤਾ ਕਿ ਕਦੋਂ ਤੁਹਾਡੀ ਗੱਡੀ ਆਉਣੀ ਹੈ ਕਦੋਂ ਤੁਹਾਡੀ ਗੱਡੀ ਚਲੀ ਜਾਣੀ ਹੈ ਇਹੀ ਮੈਂ ਗੱਲ ਉਸ ਵੀਡੀਓ 'ਚ ਕੀਤੀ ਕਿ ਜ਼ਿੰਦਗੀ ਨੂੰ ਨਾ ਹੱਸ ਕੇ ਇੰਜੋਏ ਕਰ ਲਿਆ ਕਰੋ ਅਤੇ ਪੋਜ਼ਿਟਿਵ ਚੀਜ਼ਾਂ ਸੋਚਿਆ ਕਰੋ ਕਿਉਂਕਿ ਕਦੋਂ ਤੁਹਾਡਾ ਪਲੇਨ ਉੱਤਰਨਾ ਕਦੋਂ ਤੁਹਾਡਾ ਪਲੇਨ ਚੜ੍ਹ ਜਾਣਾ ਯੂ ਨੈਵਰ ਨੋ ਸੋ ਲਾਈਫ ਨੂੰ ਇੰਜੋਏ ਕਰਨਾ ਬਹੁਤ ਜ਼ਰੂਰੀ ਹੈ ਹਰ ਇੱਕ ਦੇਖੋ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਪਰੇਸ਼ਾਨੀਆਂ ਆਉਂਦੀਆਂ ਨੇ ਕੋਈ ਬੰਦਾ ਐਂ ਨਹੀਂ ਕਿ ਬਸ ਸਦਾ ਹੀ 24 ਘੰਟੇ 7 ਦਿਨ ਖੁਸ਼ ਹੀ ਰਹਿੰਦਾ ਹਰੇਕ ਨੂੰ ਪ੍ਰੋਬਲਮਸ ਨੇ ਚਾਹੇ ਕੋਈ ਅਰਬਪਤੀ ਹੈ ਕਰੋੜਪਤੀ ਹੈ
ਹਰੇਕ ਬੰਦਾ ਇਸ਼ੂਜ਼ ਫੇਸ ਕਰਦਾ, ਬਟ ਉਹਨਾਂ ਇਸ਼ੂਜ਼ ਨੂੰ ਪੋਜ਼ਿਟਿਵਲੀ ਲੈਣਾ ਚਾਹੀਦਾ ਜਿੰਨਾ ਲੈ ਸਕਦੇ ਹਾਂ, ਉਹਦੇ ਨਾਲ ਹੀ ਜ਼ਿੰਦਗੀ ਜਿੰਨੀ ਖੁਸ਼ਹਾਲ ਹੋ ਸਕਦੀ ਹੈ ਹੁੰਦੀ ਹੈ। ਸੋ ਖੈਰ ਪ੍ਰੋਗਰਾਮ ਅਸੀਂ ਪੰਜਾਬੀ ਦੇ ਨਾਲ ਲੈ ਕੇ ਫਿਰ ਇਸੇ ਹੀ ਇੱਕ ਮਾਇੰਡਸੈਟ ਦੇ ਨਾਲ, ਪੋਜ਼ਿਟਿਵਿਟੀ ਦੇ ਨਾਲ ਆਉਂਦੇ ਹਾਂ ਕਿ ਤੁਸੀਂ ਸੁਣੋ ਅਤੇ ਸਾਡੀਆਂ ਗੱਲਾਂ ਸੁਣ ਕੇ ਤੁਸੀਂ ਵੀ ਕਹੋ ਕਿ ਅਸੀਂ ਤਾਂ ਯਾਰ ਐਵੇਂ ਬਿਨਾਂ ਕਿਸੇ ਗੱਲੋਂ ਮਰੂ ਮਰੂ ਕਰੀ ਜਾਂਦੇ ਹਾਂ, ਐਵੇਂ ਬਿਨਾਂ ਕਿਸੇ ਗੱਲੋਂ ਅਸੀਂ ਦੁਖੀ ਹੋਏ ਬੈਠੇ ਹਾਂ। ਹੁਣ ਨੈਵਰ ਨੋ ਕਦੋਂ ਸਾਡੀ ਗੱਡੀ ਆਉਣੀ ਹੈ, ਕਦੋਂ ਜਾਣੀ ਹੈ, ਜਸਟ ਲਾਈਫ ਨੂੰ ਇੰਜੋਏ ਕਰੋ। ਸੋ ਗੱਲਾਂ ਬਾਤਾਂ ਕਰਦੇ ਹਾਂ, ਡੋਂਟ ਵਰੀ, ਅਤੇ ਤੁਹਾਡੇ ਨਾਲ ਜੁੜੇ ਰਹਿੰਦੇ ਹਾਂ। 905-673-3373 ਆਪਣਾ ਨੰਬਰ ਹੈ, ਕੋਈ ਵੀ ਗੀਤ ਸੰਗੀਤ ਸੁਣਨਾ, ਕੋਈ ਵੀ ਸਾਡੇ ਨਾਲ ਗੱਲਬਾਤ ਕਰਨੀ ਹੈ, ਕੋਈ ਵੀ ਸਾਡੇ ਸਪੋਂਸਰਸ, ਸਾਡੇ ਬਿਜ਼ਨਸ ਪਰਸਨ ਦੇ ਨੰਬਰ ਲੈਣੇ ਆ, ਜੀ ਸਦਕੇ ਐਨੀ ਟਾਈਮ ਸਾਨੂੰ ਕਾਲ ਕਰ ਲਓ, ਪ੍ਰੋਗਰਾਮ ਦੇ ਦੌਰਾਨ ਵੀ ਕਰ ਲਓ, ਨਾਲੇ ਕਿਸੇ ਹੋਰ ਨੂੰ ਵੀ ਨੰਬਰ ਮਿਲ ਜੂਗਾ। 905-673-3373 ਆਪਣਾ ਨੰਬਰ ਹੈ, 905-673-3337, 905-673-3337 ਆਪਣਾ ਇੱਕੋ ਇੱਕ ਨੰਬਰ ਹੈ। ਰੋਇਲ ਪਰਫਿਊਮਸ, ਕਈ ਵਾਰ ਆਪਾਂ ਨੂੰ ਲੱਗਦਾ ਹੁੰਦਾ ਕਿ ਜੇ ਪਰਫਿਊਮ ਲੈਣਾ ਨਾ ਤਾਂ ਖਰਚਾ ਕਰਨਾ ਪਊਗਾ ਬਹੁਤ ਜ਼ਿਆਦਾ, ਬਟ ਇਹ ਗੱਲ ਬਿਲਕੁਲ ਗਲਤ ਹੈ। ਜੇ ਤੁਸੀਂ ਪਰਫਿਊਮ ਖਰੀਦਣੇ ਨੇ ਜਿਹੜੇ

0: 437-0701. 437-315-0701. ਆਪਾਂ ਨੂੰ ਕਈ ਵਾਰ ਲੱਗਦਾ ਹੁੰਦਾ ਕਿ ਯਾਰ ਜੇ ਅਸੀਂ ਬ੍ਰਾਂਡ ਲਵਾਂਗੇ ਤਾਂ ਹੀ ਸਾਨੂੰ ਫਾਇਦਾ, ਬਟ ਕਈ ਵਾਰ ਬ੍ਰਾਂਡ ਹੀ ਖਰੀਦ ਰਹੇ ਹਾਂ ਆਪਾਂ, ਅਸਲ ਦੇ ਵਿੱਚ ਕੁਆਲਿਟੀ ਨਹੀਂ ਖਰੀਦ ਰਹੇ ਹੁੰਦੇ। ਸੋ ਕੁਆਲਿਟੀ ਲੈਣੀ ਹੈ ਉਹੀ ਤੁਹਾਨੂੰ ਮਿਲ ਜਾਣੀ ਹੈ, ਅਤੇ ਤੁਸੀਂ ਜ਼ਰੂਰ ਰੋਇਲ ਪਰਫਿਊਮਸ 'ਤੇ ਜਾਓ, royalperfumes.co। ਇੱਕ ਯਾਦ ਰੱਖੋ ਮੱਲੀ ਟੈਂਟ ਸਰਵਿਸਿਜ਼ ਨੂੰ, ਮੱਲੀ ਟੈਂਟ ਵਾਲੇ ਨਾ ਤੁਹਾਡੇ ਘਰ ਨੂੰ ਬੈਂਕੁਟ ਹਾਲ ਹੀ ਬਣਾ ਦਿੰਦੇ ਆ। ਮੱਲੀ ਟੈਂਟ ਸਰਵਿਸਿਜ਼ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰਨੀ ਹੈ। ਅਗਰ ਤੁਸੀਂ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦਾ ਕੋਈ ਵੀ ਟੈਂਟ ਲਗਵਾਉਣਾ ਆਪਣੇ ਘਰ, ਕਲੀਅਰ ਟੈਂਟ, ਵਾਈਟ ਟੈਂਟ, ਮੱਲੀ ਟੈਂਟ ਸਰਵਿਸਿਜ਼, ਇਹਨਾਂ ਕੋਲ ਟੇਬਲ ਵੀ ਨੇ, ਇਹਨਾਂ ਕੋਲ ਡਾਂਸ ਫਲੋਰ ਵੀ ਨੇ, ਇਹਨਾਂ ਕੋਲ ਸਟੇਜ ਵੀ ਨੇ, ਇਹਨਾਂ ਕੋਲ ਬਾਰ ਵੀ ਨੇ, ਲਾਈਟਾਂ ਵੀ ਹੈ, ਸਾਰਾ ਕੁਝ ਹੈ। ਇਹਨਾਂ ਨੂੰ ਕਾਲ ਕਰ ਲਓ, ਸਾਰਾ ਇੰਤਜ਼ਾਮ ਕਰਕੇ ਦੇਣਗੇ। ਮੱਲੀ ਟੈਂਟ 647-999-2569 647-999-2569 647-999-2569। ਤੇ ਜਿਹੜੇ ਲਗਜ਼ਰੀ ਅੱਜ ਕੱਲ੍ਹ ਪੋਰਟੇਬਲ ਵਾਸ਼ਰੂਮ ਨਹੀਂ ਆਏ, ਉਹ ਵੀ ਇਹਨਾਂ ਕੋਲ ਨੇ, ਤੁਹਾਡੇ ਘਰ ਦੇ ਬਾਹਰ ਵਾਸ਼ਰੂਮ ਰੱਖ ਦੇਣਗੇ, ਪੂਰਾ ਲਗਜ਼ਰੀ ਹੋਟਲ, 5-star ਹੋਟਲ ਵਰਗਾ ਵਾਸ਼ਰੂਮ ਹੈ। ਸੋ ਮੱਲੀ ਟੈਂਟ 9181। ਹਾਂਜੀ ਸਰ, ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ? ਕੱਲ ਫਿਰ ਅਸੀਂ ਬਾਹਰ ਸੀਗੇ ਤੇ ਮੈਂ ਕਿਹਾ ਐਵੇਂ ਕਾਹਨੂੰ ਕਿਸੇ ਨੂੰ ਕੰਮ ਤੇ ਲਾਉਣਾ। ਛੁੱਟੀਆਂ ਕਦੇ ਮਾੜੀਆਂ ਹੋ ਸਕਦੀਆਂ ਕਿ ਨਹੀਂ?
1: ਉਹ ਕਹਿੰਦੇ ਹੁੰਦੇ ਵੀ ਦਿਨ ਜਿਹੜਾ ਵੀ ਲੰਘੇ ਵਧੀਆ ਹੀ ਹੁੰਦਾ।
0: ਹਾਂ ਸਹੀ ਗੱਲ ਹੈ, ਤੇ ਛੁੱਟੀਆਂ ਦੇਖੋ ਜਦੋਂ ਪਰਿਵਾਰ ਨਾਲ ਹੋ ਤਾਂ ਸਮਾਂ ਵੈਸੇ ਹੀ ਵਧੀਆ ਲੰਘਦਾ।
1: ਸਾਡੇ ਦਾਦਾ ਕਹਿੰਦੇ ਹੁੰਦੇ ਸੀ ਦਿਨ ਨੂੰ ਤੇ ਰਾਤ ਨੂੰ ਦਿਨੇ ਜਦੋਂ ਜਿਹੜਾ ਦਿਨ ਚੜ ਜਾਵੇ ਉਹਨੂੰ ਮਾੜਾ ਨੀ ਕਹਿਣਾ, ਜੇ ਬਿਲਕੁਲ ਬਹੁਤ ਵਧੀਆ।
0: ਹਾਂ ਨਹੀਂ ਗੱਲ ਤੁਹਾਡੀ ਠੀਕ ਹੈ,
1: ਉੱਠੋ ਉਦੋਂ ਕਦੇ ਚੜ ਜੇ ਕਲਾ।
0: ਸਹੀ ਗੱਲ ਹੈ, ਉਹੀ ਤਾਂ ਮੈਂ ਗੱਲ ਕਰਕੇ ਹਟਿਆ ਕਿ ਹਰ ਇੱਕ ਦਿਨ ਨੂੰ, ਹਰ ਇੱਕ ਪਲ ਨੂੰ, ਹਰ ਇੱਕ ਸਵੇਰ ਨੂੰ ਇੰਜੋਏ ਕਰਨਾ ਬਹੁਤ ਜ਼ਰੂਰੀ ਹੈ।
1: ਬਿਲਕੁਲ, ਉਹ ਜੇ ਤੁਸੀਂ ਕਹੋਗੇ ਮਰ ਗਿਆ ਕੀ ਹੋ ਗਿਆ, ਸਰ ਗਿਆ, ਫਿਰ
0: ਸਹੀ ਗੱਲ ਹੈ, ਮਰੂ ਮਰੂ ਕਰਨ ਦਾ ਕੋਈ ਫਾਇਦਾ ਨਹੀਂ। ਜੇ ਸਾਹ ਲੈ ਰਹੇ ਆ ਨਾ ਤੇ ਵਧੀਆ ਰੋਟੀ ਖਾ ਰਹੇ ਆ ਤੇ ਸਿਹਤ ਪੱਖੋਂ ਸਾਰਾ ਠੀਕ ਠਾਕ ਹੈ ਤਾਂ ਕਦੇ ਕੰਪਲੇਂਟ ਨਹੀਂ ਕਰਨੀ ਚਾਹੀਦੀ।
1: ਬਿਲਕੁਲ, ਮੈਂ ਕਦੀ ਕੰਪਲੇਂਟ ਨਹੀਂ ਕਰਦਾ, ਮੈਂ ਇੰਨਾ ਬਿਮਾਰ ਵੀ ਹੋ ਗਿਆ ਨਾ, ਮੈਂ ਫਿਰ ਵੀ ਕੰਪਲੇਂਟ ਨਹੀਂ ਕਰਦਾ। ਹੋ ਗਿਆ ਜੋ ਹੋਣਾ ਸੀ, ਕਿਸਮਤ ਸੀ ਜੋ ਹੋ ਗਿਆ, ਰੱਬ ਨੇ ਕਰ
0: ਦਿੱਤਾ। ਬਿਮਾਰ ਵੀ ਹੋ ਗਏ ਤੇ ਹੁਣ ਪੂਰੇ ਕਾਇਮ ਵੀ ਹੋ ਗਿਆ।
1: ਹੁਣ ਮੈਨੂੰ ਸਾਰੇ ਕਹਿੰਦੇ ਆਵਾਜ਼ ਬੜੀ ਫੇਕ ਅੜਕਦੀ ਉਦਾਂ ਤੁਹਾਡੀ।
0: ਚਲ ਚੰਗੀ ਗੱਲ ਹੈ, ਹੋਰ ਸੁਣਾ, ਕੁਛ ਸੁਣਾਈਏ ਤੈਨੂੰ ਅੱਜ?
1: ਚਰੀ ਦੇ ਕਾਂਡੇ ਵੇ ਘਰ ਵਿਚ ਦੋ ਅੰਬੀਆਂ।
0: ਅੱਛਾ, ਸੁਰਿੰਦਰ ਕੌਰ ਦਾ?
1: ਸੁਰਿੰਦਰ ਕੌਰ ਦਾ, ਹਾਂਜੀ
0: ਠੀਕ
1: ਹੈ। ਘਰ ਵਿਚ ਦੋ ਅੰਬੀਆਂ, ਘਰ ਵਿਚ ਦੋ ਸੰਦੂਰੀ ਅੰਬੀਆਂ।
0: ਠੀਕ ਹੈ, ਚਲੋ ਮੈਂ ਲੱਭਦਾ ਫਿਰ। ਠੀਕ ਹੈ, ਕੋਈ ਨਾ, ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ ਤੁਹਾਡਾ ਜੀ। 7719। ਹੈਲੋ,
1: ਕੀ ਹਾਲ ਨੇ?
0: ਬਹੁਤ ਵਧੀਆ ਜੀ, ਕਿਵੇਂ ਹੋ? ਪੁਰਾਣੇ ਬੰਦੇ ਯਾਦ ਕਰਾਤੇ। ਮੈਂ ਅੱਜ ਨਾ ਸੁਣ ਰਿਹਾ ਸੀਗਾ ਦੁਰਗੇ ਰੰਗੀਲਾ ਸਾਹਿਬ ਦਾ ਖੁਫੀਆ ਜਸ਼ਨ, ਇੰਨਾ ਸੋਹਣਾ ਗਾਣਾ ਨਾ।
1: ਹਾਂਜੀ ਹਾਂਜੀ,
0: ਬੱਲੇ ਬੱਲੇ ਲਾਭ ਵੀਰੇ ਦਾ ਵੀ ਸੁਣਾ ਦਿੰਦੇ ਆ। ਲਾਭ ਵੀਰਾ ਸਿੱਧੂ ਮੂਸੇਵਾਲਾ ਦਾ ਵੀ ਪਸੰਦੀਦਾ ਗਾਇਕ ਸੀ, ਹੈ?
1: ਹਾਂਜੀ,
0: ਜ਼ਰੂਰ ਚੱਕ ਦਿੰਦੇ ਆ ਫੱਟੇ। ਹੋਰ ਸੁਣਾਓ, ਠੀਕ ਠਾਕ ਹੋ? ਬੱਲੇ ਬੱਲੇ ਆ, ਲਾਭ ਹੀਰਾ ਵੰਜ ਬਰਾਬਰ ਕੱਢਾਂਗੇ ਜਾਂ ਕੋਈ ਜਿਹੜਾ ਨਵਾਂ ਆ ਉਹ ਸੁਣਾ ਦਿੰਦੇ ਆ। ਓਕੇ, ਇੱਕ ਨਾ ਤੁਸੀਂ ਨਾਲ ਦੀ ਨਾਲ ਯਾਦ ਜ਼ਰੂਰ ਰੱਖੋ ਮੈਸੇਜ, ਇੱਕ ਯੂਨਿਟ ਲਈ

0: ਦੇ ਲਈ ਅਵੇਲੇਬਲ ਹੈ। ਹੈ ਬੜੀ ਵਧੀਆ ਲੋਕੇਸ਼ਨ ਹੈ, ਮਿਸਿਸਾਗਾ ਦੇ ਵਿੱਚ ਹੈ, ਬ੍ਰਿਟਾਨੀਆ ਅਤੇ ਏਰਨ ਮਿਲਸ ਪਾਰਕਵੇ 'ਤੇ। ਪਰਮਜੀਤ ਬਾਈ ਜੀ ਨੂੰ ਕਾਲ ਕਰੋ, 750 ਸਕੁਏਅਰ ਫੁੱਟ ਦੀ ਯੂਨਿਟ ਹੈ। ਇੱਥੇ ਕਿਸੇ ਵੀ ਤਰ੍ਹਾਂ ਦਾ ਦਫ਼ਤਰ ਖੋਲ੍ਹ ਲਓ, ਇੱਥੇ ਚਾਹੇ ਸੈੱਲਫੋਨ ਸਟੋਰ ਖੋਲ੍ਹ ਲਓ, ਇੱਥੇ ਚਾਹੇ ਨੇਲ ਸਲੋਨ ਖੋਲ੍ਹ ਲਓ ਮੈਨੀਕਿਓਰ ਪੈਡੀਕਿਓਰ ਦਾ, ਇੱਥੇ ਚਾਹੇ ਹੇਅਰ ਸਲੋਨ ਖੋਲ੍ਹ ਲਓ, ਕੁਛ ਵੀ ਖੋਲ੍ਹ ਲਓ, ਤਕਰੀਬਨ ਹਰ ਇੱਕ ਚੀਜ਼ ਦੀ ਅਵੇਲੇਬਿਲਟੀ ਹੈ। 750 ਸਕੁਏਅਰ ਫੁੱਟ ਦਾ ਮਿਸਿਸਾਗਾ ਦੇ ਵਿੱਚ ਬ੍ਰਿਟਾਨੀਆ ਏਰੀਅਨ ਮਿਲਸ ਪਾਰਕਵੇ 'ਤੇ ਇਹ ਯੂਨਿਟ ਲੀਜ਼ ਲਈ ਅਵੇਲੇਬਲ। 416-993-1564 416-993-1564 416-993-1564 ਠੀਕ ਹੈ। ਅਤੇ ਹੁਣ ਲਾਭ ਵੀਰੇ ਸਾਹਿਬ ਦਾ ਕਿਹੜਾ ਤੁਹਾਨੂੰ ਸੁਣਾਈਏ, ਇੱਕ ਤਾਂ ਗਾਣੇ ਹੀ ਬੜੇ ਇਹਨਾਂ ਬੰਦਿਆਂ ਦੇ ਕਮਾਲ ਦੇ ਨੇ, ਜੀ ਕਰਦਾ ਕਿ ਆਹ ਵੀ ਸੁਣਾਈਏ ਆਹ ਵੀ ਸੁਣਾਈਏ। ਇੱਕ ਦੋ ਆਏ ਵੀ ਹੈ ਨਵੇਂ, ਇੱਕ ਆਇਆ ਨਹੀਂ ਸੀਗਾ ਲਾਭ ਵੀਰੇ ਦਾ ਆਰ ਨੇਤ ਨਾਲ ਡਿਊਟੀ, ਉਹ ਸੁਣਾਈਏ। ਲਾਭ ਵੀਰੇ ਦਾ ਕੋਈ ਪੁਰਾਣਾ ਸੁਣਾਈਏ, ਇਹ ਮੈਨੂੰ ਦਿਓ 2 ਮਿੰਟ ਅਤੇ ਲੱਭ ਕੇ ਲਾਭ ਹੀਰਾ ਸਾਹਿਬ ਤੁਹਾਨੂੰ ਸੁਣਾਉਂਦੇ ਆ। ਸਟੂਡੀਓ ਦਾ ਆਪਣਾ ਫੋਨ ਨੰਬਰ 1-905-673-3337-905-673-3337 ਆਪਣਾ 1-1 ਫੋਨ ਨੰਬਰ ਹੈ। ਅਤੇ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੀ ਓਇਲ ਚੇਂਜ, ਟਰੱਕ ਦੀ ਅਲਾਈਨਮੈਂਟ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਕੋਈ ਵੀ ਰਿਪੇਅਰ। ਮਿਲਟਨ ਦੇ ਵਿੱਚ ਨਵੀਂ ਲੋਕੇਸ਼ਨ ਖੁੱਲ੍ਹੀ ਹੈ ਬਈ ਇਹਨਾਂ ਦੀ, ਈਗਲ ਟਰੱਕ ਟਾਇਰ ਅਲਾਈਨਮੈਂਟ ਸੈਂਟਰ, 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਸਨੋ ਪਾਰਕਵੇ ਦਾ ਬਿਲਕੁਲ ਕੋਰਨਰ ਪੈਂਦਾ। ਪਹੁੰਚੋ ਅਤੇ ਤੁਸੀਂ ਵਧੀਆ ਟੋਪ ਟੋਪ ਟੋਪ ਦੀ ਇਹਨਾਂ ਕੋਲੋਂ ਡੀਲਾਂ ਲਓ। ਗ੍ਰੈਂਡ ਓਪਨਿੰਗ ਸਪੈਸ਼ਲ ਹਜੇ ਵੀ ਚੱਲ ਰਿਹਾ, ਮੈਂ ਕਿਹਾ ਚਲਾਈ ਚੱਲੋ ਜਿੰਨਾ ਚਿਰ ਸਾਡੇ ਸੱਜਣ ਆ ਰਹੇ ਆ। ਸੋ ਈਗਲ ਟਰੱਕ 647-234-6293-647-234-6293 ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਅਤੇ ਤੁਸੀਂ ਜ਼ਰੂਰ ਵਿਜ਼ਿਟ ਕਰੋ। ਸੋ ਲਾਈਏ ਫਿਰ ਲਾਭ ਹੀਰਾ ਸਾਹਿਬ ਦਾ ਸਭ ਤੋਂ ਹੀ ਪਾਪੂਲਰ ਗੀਤ ਸੁਣਾਉਣੇ ਤੁਹਾਨੂੰ, 4400। ਹਾਂਜੀ ਵੈਲਕਮ,
1: ਕੱਲਾ ਗੁਰਦਾਸ ਮਾਨ ਦਾ ਹੱਲ ਇਹ ਆ ਵੀ ਕੱਲਾ ਕਿਹਾ ਕਿਹਨੂੰ ਜਾਂਦਾ ਜੀ ਕੱਲਾ। ਮੈਂ ਇੱਕ ਰੀਲ ਵੇਖੀ ਸੀ ਜਿਹਦੇ ਵਿੱਚ ਉਹ ਐਕਸਪਲੇਨ ਕਰਦੇ ਲੈ ਕੇ ਕੱਲਾ ਇੱਕ ਮੁੰਡਾ ਸੀਗਾ ਹਨਾ, ਪੂਰੀ ਸਟੋਰੀ ਸੁਣਾਈ ਗਈ ਆ, ਪਰ ਮੈਂ ਸ਼ੋਰ ਨੀ ਹੈਗਾ। ਸਾਨੂੰ ਕਿਸੇ ਟਾਈਮ ਸਕੂਲ ਟ੍ਰਿਪ ਤੇ ਗਏ ਤੇ ਸਾਨੂੰ ਕਿਸੇ ਟੀਚਰ ਨੇ ਦੱਸਿਆ ਸੀ ਕੋਈ ਕਿਸੇ ਗਹਿਣਾ ਹੁੰਦਾ ਜਿਹੜਾ ਗਲ ਚ ਪਾਇਆ ਜਾਂਦਾ, ਪਰ ਐਕਚੁਅਲ ਮੈਨੂੰ ਇਹ ਛੱਲੇ ਬਾਰੇ ਪਤਾ ਨੀ ਜੀ ਛੱਲਾ ਕਿਹਨੂੰ ਗਿਆ ਜਾਂਦਾ। ਇਹ ਤੁਹਾਨੂੰ ਪਤਾ ਜਾਂ ਕਿਸੇ ਨੂੰ ਸਰੋਤੇ ਨੂੰ ਪਤਾ, ਪਲੀਜ਼ ਐਕਸਪਲੇਨ ਕਰਿਓ ਜੀ।
0: ਗੁਰਦਾਸ ਮਾਨ ਦਾ ਛੱਲਾ ਇਹ ਵੈਸੇ ਮੈਨੂੰ ਨੀ ਲੱਗਦਾ ਕਿ ਪਹਿਲਾਂ ਗੁਰਦਾਸ ਮਾਨ ਦਾ ਗਾਇਆ ਹੋਇਆ। ਆਈ ਥਿੰਕ ਇਹ ਬਹੁਤ ਪੁਰਾਣਾ, ਇਸ ਤੋਂ ਪਤਾ ਨੀ ਕਿੰਨੇ ਸਾਲ ਪਹਿਲਾਂ ਵੀ ਇਹਨੂੰ ਗਾਇਆ ਗਿਆ ਸੀਗਾ, ਪਰ ਗੁਰਦਾਸ ਮਾਨ ਸਾਹਿਬ ਨੇ ਚਲੋ ਛੱਲੇ ਨੂੰ ਪਾਪੂਲਰ ਕਰ ਦਿੱਤਾ ਇੰਨਾ ਜ਼ਰੂਰ ਹੈ।
1: ਜਿਹੜੀ ਮੈਂ ਕਰੀਨ ਦੇ ਵਿੱਚ ਸਟੋਰੀ ਸੁਣੀ ਹੈ ਉਹ ਸਟੋਰੀ ਦੇ ਮੁਤਾਬਿਕ ਏਦਾਂ ਵੀ ਇੱਕ ਜਿਹੜਾ ਬੰਦਾ ਕਿਸ਼ਤੀ ਲੈ ਕੇ ਇੱਕ ਨਦੀ ਪਾਰ ਕਰਾਉਂਦਾ ਸੀ ਉਹਦਾ ਮੁੰਡੇ ਦਾ ਨਾਮ ਛੱਲਾ ਸੀਗਾ, ਤੇ ਗੁਰਦਾਸ ਮਾਨ ਦੇ ਗਾਣੇ ਦੇ ਵਿੱਚ ਲਾਈਨ ਆਉਂਦੀ ਹੈ ਵੀ ਛੱਲਾ ਮੁੜ ਕੇ ਨੀ ਆਇਆ। ਤੋ ਕਹਿੰਦੇ ਵੀ ਉਹ ਮੁੰਡਾ ਉਹਦਾ ਬਾਪ ਬਿਮਾਰ ਸੀਗਾ ਤੇ ਇੱਕ ਦਿਨ ਰਾਈਆਂ ਨੇ ਵੀ ਰਸਤਾ ਪਾਰ ਕਰਨਾ ਸੀ, ਨਹਿਰ ਪਾਰ ਕਰਨੀ ਸੀ, ਤੇ ਫਿਰ ਉਹ ਕਹਿੰਦੇ ਵੀ ਆਪਣੇ ਪੁੱਤ ਨੂੰ ਭੇਜ ਦੇ ਸਾਡੇ ਨਾਲ, ਤੇ ਉਹ ਕਿਸ਼ਤੀ ਲੈ ਕੇ ਚੱਲ ਗਿਆ ਤੇ ਉਹ ਵਾਪਸ ਨੀ ਪਰਤਿਆ।
0: ਸਾਰੀ ਕਹਾਣੀ ਤੁਸੀਂ ਦੱਸਦੇ ਹੋ, ਤੁਸੀਂ ਹੋਰ ਕਿਸ ਤੋਂ ਕਾਹਨੂੰ ਪੁੱਛਦੇ ਹੋ?
1: ਨਹੀਂ ਇਹ ਮੈਨੂੰ ਇਹ ਪਤਾ ਜੀ ਕਿਉਂਕਿ ਮੈਂ ਡਬਲ ਮਾਈਂਡਡ ਆਇਆ, ਕਿਉਂਕਿ ਮੈਨੂੰ ਕਿਸੇ ਨੇ ਦੱਸਿਆ ਵੀ ਛੱਲਾ ਇੱਕ
0: ਥੋਡੀ ਕਹਾਣੀ ਠੀਕ ਹੈ।
1: ਜਿਹੜੀ ਕਹਾਣੀ ਮੈਂ ਤੁਹਾਨੂੰ ਦੱਸੀ ਹੈ ਉਹਦੇ ਨਾਲ ਮੈਚ ਕਰਦੀ ਆ, ਪਰ
0: ਮੈਨੂੰ ਵੀ ਲੱਗਦਾ ਇਹੀ ਹੈ ਇੱਕ ਬੰਦਾ ਟਰੈਵਲਰ ਕੋਈ ਦੇਖੋ ਕਿਸੇ ਚੀਜ਼ ਦੀ ਭਾਲ ਚ ਹੈ ਉਹ ਘਰੋਂ ਚਲਾ ਗਿਆ ਤੇ ਜ਼ਿੰਦਗੀ ਦਾ ਇੱਕ ਪਰਪਸ ਜ਼ਿੰਦਗੀ ਦੀ ਮੀਨਿੰਗ ਉਹ ਲੱਭ ਰਿਹਾ ਆਪਣੇ ਪਿਆਰ ਕਰਨ ਵਾਲੇ ਤੋਂ ਬੰਦਾ ਦੂਰ ਹੋ ਗਿਆ ਤੇ ਇੱਕ ਜ਼ਿੰਦਗੀ ਦੀ ਬੜੀ ਇਮੋਸ਼ਨਲ ਜੀ ਜਰਨੀ ਦੇ ਉੱਤੇ ਆਈ ਥਿੰਕ ਮੇ ਬੀ ਇਹਦੇ ਬਾਰੇ ਹੈ ਹੋਰ ਕੋਈ ਪਤਾ ਹੋਇਆ ਕੋਈ ਨਾ ਦੱਸਾਂਗੇ ਜ਼ਰੂਰ ਤੁਹਾਨੂੰ ਥੈਂਕ ਯੂ ਵੀਰੇ ਕਿਸੇ ਹੋਰ ਕੋਲ ਕੋਈ ਹੋਈ ਜਾਣਕਾਰੀ ਹੋਈ ਤੁਸੀਂ ਵੀ ਸ਼ੇਅਰ ਕਰ ਸਕਦੇ ਹੋ ਤੇ ਸੁਣ ਲਈਏ ਫਿਰ ਦੋ ਕੁ ਬੋਲ ਲਾਭ ਹੀਰਾ ਸਾਹਿਬ ਦੇ ਪ੍ਰੋਗਰਾਮ ਪੰਜਾਬੀ ਦਾ ਨਾ ਤੇ ਇੱਕ ਕਾਲ ਲੈ ਲੈਂਦੇ ਹਾਂ ਫਿਰ 4472 ਹਾਂਜੀ
2: ਹੈਲੋ ਨਵੀ ਆਈ ਜਸਟ ਤੁਹਾਡਾ ਨੰਬਰ ਕੀ ਸੀ ਐਡਵਰਟਾਈਜ਼ਮੈਂਟ ਦੇ ਲਈ
0: 647
2: 504 ਓਕੇ 504-1557 ਥੈਂਕ ਯੂ
0: ਨੋ ਪ੍ਰੋਬਲਮ ਬ੍ਰਦਰ ਥੈਂਕ ਯੂ ਸੋ ਮਚ ਤੇ ਜ਼ਰੂਰ ਤੁਸੀਂ ਵੀ ਆਪਣੀ ਬਿਜ਼ਨਸ ਪੰਜਾਬੀ ਦਾਰਾਂ ਦੇ ਨਾਲ ਪ੍ਰਮੋਟ ਕਰਾਉਣੀ ਹੈ ਚਾਹੁੰਦੇ ਹੋ ਕਿ ਜੀ ਜਾਨ ਦੇ ਨਾਲ ਬਿਜ਼ਨਸ ਤੁਹਾਡੀ ਪ੍ਰਮੋਟ ਹੋਈ ਪੰਜਾਬੀ ਦਾਰਾਂ ਜੋ ਕਿ 30 ਸਾਲ ਤੋਂ ਚੱਲਦਾ ਆ ਰਿਹਾ 30-31 ਸਾਲ ਹੋ ਗਏ ਹੁਣ ਤਕਰੀਬਨ ਸੋ ਪੰਜਾਬੀ ਦਾਰਾਂ ਤੇ ਮੇਨ ਗੱਲ ਇਹ ਹੈ ਕਿ ਹੁਣ ਬੜਾ ਲੰਬਾ ਸਮਾਂ ਮੇਰੇ ਫਾਦਰ ਸਾਹਿਬ ਨੇ ਬਹੁਤ ਬਿਜ਼ਨਸ ਦੀ ਬੱਲੇ ਬੱਲੇ ਕਰਾਈ ਤੇ ਹੁਣ ਮੇਰੀ ਇੱਕ ਜ਼ਿੰਮੇਵਾਰੀ ਹੈ ਤੇ ਮੈਨੂੰ ਮੌਕਾ ਮਿਲ ਰਿਹਾ ਸੋ ਜ਼ਰੂਰ 6475041557 ਸਾਡੇ ਹੈੱਡ ਆਫਿਸ ਦਾ ਨੰਬਰ ਹੈ ਸਾਨੂੰ ਸੰਪਰਕ ਕੀਤਾ ਜਾ ਸਕਦਾ ਲਾਈਏ ਲਾਭ ਹੀਰਾ ਸਾਹਿਬ ਤੇ ਫਿਰ ਆਉਂਦੇ ਹਾਂ ਵਾਪਸ ਪ੍ਰੋਗਰਾਮ ਪੰਜਾਬੀ ਦਾ

0: ਵਾਹ ਬੀ ਵਾਹ ਕਿਆ ਬਾਤ ਹੈ ਨੀ ਸਾ ਬੱਲੇ ਬੱਲੇ ਯਾਰ ਦੇਖੋ ਏਦਾਂ ਦੀ ਆਵਾਜ਼ਾਂ ਸੁਣ ਕੇ ਬੰਦਾ ਕਹਿੰਦਾ ਕਿ ਬਾਈ ਜੀ ਬਸ ਗਾਈ ਚਲੋ ਤੇ ਅਸੀਂ ਸੁਣੀ ਚੱਲਦੇ ਆ ਅਮੇਜ਼ਿੰਗ ਵੋਕਲ ਯਾਰ ਬਹੁਤ ਮੈਟਰ ਕਰਦੀ ਹੈ ਗਾਣਿਆਂ ਦੇ ਵਿੱਚ ਕਿਆ ਬਾਤ ਹੈ ਫੱਟੇ ਚੱਕ ਕੇ ਸੋ ਪ੍ਰੋਗਰਾਮ ਪੰਜਾਬੀ ਨਾਲ ਤੇ ਨਾਲ ਦੀ ਨਾਲ ਇੱਕ ਤੁਹਾਨੂੰ ਅਸੀਂ ਪ੍ਰਸ਼ਾਂਤ ਬਾਈ ਦਾ ਨੰਬਰ ਦੇ ਦਈਏ ਤੁਸੀਂ ਅਗਰ ਘਰ 'ਚ A to Z ਕਿਸੇ ਵੀ ਕਿਸਮ ਦੀ ਰੈਨੋਵੇਸ਼ਨ ਕਰਵਾਉਣੀ ਆ ਤੁਸੀਂ ਵਾਸ਼ਰੂਮ ਰੈਨੋਵੇਟ ਕਰਾਉਣਾ ਬੇਸਮੈਂਟ ਲੀਗਲ ਤਿਆਰ ਕਰਾਉਣੀ ਆ ਜਾਂ ਤੁਸੀਂ ਕਹਿੰਦੇ ਹੋ ਨਵੀਂ ਯਾਰ ਅਸੀਂ ਫਲੋਰ ਨਵਾਂ ਪਾਉਣਾ ਗੱਲ ਕੀ ਨਿੱਕੀ ਮੋਟੀ ਘਰ ਦੀ ਕੋਈ ਵੀ ਰੈਨੋਵੇਸ਼ਨ ਹੈ ਤਾਂ ਤੁਸੀਂ ਮੈਸੇਜ ਨੋਟ ਕਰੋ PNJ ਰੈਨੋਵੇਸ਼ਨ ਦਾ ਪ੍ਰਸ਼ਾਂਤ ਦਾ ਫੁੱਲੀ ਇੰਸ਼ੋਰਡ WSIB ਇੰਸ਼ੋਰਡ ਕੰਪਨੀ ਇਹਨਾਂ ਨੇ ਇੱਕ ਗੱਲ ਕਹੀ ਮੈਨੂੰ ਕਹਿੰਦੇ ਨਾ ਵੀ ਸਾਡਾ ਕੰਮ ਇਹ ਅਸੀਂ ਸ਼ੋਰਟਕੱਟ ਨਹੀਂ ਕਦੇ ਵਰਤਾਂਗੇ ਜੇ ਅਸੀਂ ਕੰਮ ਕਰ ਰਹੇ ਹਾਂ ਨਾ ਤੁਹਾਡਾ ਤਾਂ ਅਸੀਂ ਤਾਂ ਇੰਜ ਕੰਮ ਕਰਾਂਗੇ ਜਿਵੇਂ ਸਾਡਾ ਹੀ ਘਰ ਹੁੰਦਾ ਸੋ ਤੁਸੀਂ ਇੱਕ ਵਾਰ ਇਹਨਾਂ ਨੂੰ ਮੌਕਾ ਦਿਓ ਅਗਰ ਬੇਸਮੈਂਟ ਆਦਿ ਤਿਆਰ ਕਰਾਉਣੀ ਹੈ ਪ੍ਰਸ਼ਾਂਤ ਵੀਰ ਨੂੰ ਕਾਲ ਕਰੋ ਫ੍ਰੀ ਐਸਟੀਮੇਟ ਲਈ ਸੋਲਿਡ ਕੰਮ ਕੋਈ ਸ਼ੋਰਟਕੱਟ ਨਹੀਂ 4373180400 ਨੰਬਰ ਹੈ 4373180400 437-318-0400 ਅਤੇ ਇਹਨਾਂ ਨਾਲ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ ਸੋ ਪ੍ਰੋਗਰਾਮ ਪੰਜਾਬੀ ਦਾ ਅਤੇ 905-673-3337 ਆਪਣਾ ਨੰਬਰ ਹੈ 9056733337 ਅੱਜ ਥੋੜ੍ਹੀ ਜਿਹੀ ਗੱਲਬਾਤ ਆਪਾਂ ਕਰਾਂਗੇ ਅਸੀਂ ਸਵੇਰੇ ਇੱਕ ਡਿਸਕਸ਼ਨ ਕਰ ਰਹੇ ਸੀ ਪੈਸਿਆਂ ਬਾਰੇ ਹੈ ਪੈਸਾ ਤਾਂ ਕਹਿੰਦੇ ਹੁੰਦੇ ਕਿ ਦੁਨੀਆਂ ਨੂੰ ਪਾਗਲ ਕਰੀ ਬੈਠਾ ਪੈਸੇ ਬਿਨਾਂ ਬੰਦੇ ਨੂੰ ਇਹ ਵੀ ਲੱਗਦਾ ਕਿ ਕੱਖ ਵੀ ਨਹੀਂ ਅਤੇ ਕਈ ਕਹਿੰਦੇ ਆ ਪੈਸਾ ਕਿਤੇ ਨਾ ਕਿਤੇ ਥੋੜ੍ਹਾ ਬਹੁਤਾ ਜ਼ਿਆਦਾ ਵੀ ਹੋ ਜਾਵੇ ਨਾ ਫਿਰ ਪੰਗੇ ਵੀ ਬੜੇ ਪੈਂਦੇ ਆ ਸੋ ਇੱਕ ਨਾ ਕੋਮਨ ਗੱਲ ਹੈ ਬੜੇ ਪਰਿਵਾਰਾਂ 'ਚ ਕੋਮਨ ਹੈ ਆਪਾਂ ਵੀ ਇਹਦੇ ਉੱਤੇ ਬੜਾ ਲੰਬਾ ਸਮਾਂ ਪਹਿਲਾਂ ਸ਼ਾਇਦ ਮੈਨੂੰ ਲੱਗਦਾ ਡਿਸਕਸ਼ਨ ਵੀ ਇੱਕ ਵਾਰ ਕੀਤੀ ਸੀ ਅਤੇ ਆਪਾਂ ਇੱਥੇ ਰਹਿੰਦੇ ਹੋਏ ਪੈਸੇ ਇੰਡੀਆ ਬਹੁਤ ਭੇਜਦੇ ਆ ਜ਼ਿੰਮੇਵਾਰੀ ਸਿਰ 'ਤੇ ਆ ਜਾਂਦੀ ਹੈ ਘਰਦੇ ਕਹਿੰਦੇ ਆ ਕਿ ਬਈ ਸਾਨੂੰ ਇਸ ਚੀਜ਼ ਦੀ ਲੋੜ ਹੈ ਸਾਨੂੰ ਉਸ ਚੀਜ਼ ਦੀ ਲੋੜ ਹੈ ਕਈ ਵਾਰ ਪੇਰੈਂਟਸ ਕਈ ਵਾਰ ਕੋਈ ਭੈਣ ਭਰਾ ਹੁੰਦੇ ਆ ਕੋਈ ਵੀ ਰਿਸ਼ਤੇਦਾਰ ਹੁੰਦੇ ਆ ਅਤੇ ਇੱਥੇ ਆ ਕੇ ਬੰਦੇ ਨੂੰ ਲੱਗਦਾ ਹੈ ਕਿ ਆਪਾਂ ਰਿਸਪੋਂਸੀਬਲ ਆ ਕਿ ਸਾਨੂੰ ਯਾਰ ਸਾਡੀ ਜ਼ਿੰਮੇਵਾਰੀ ਅਸੀਂ ਪੈਸੇ ਭੇਜਣੇ ਆ ਇੱਕ ਵਾਰੀ ਵੀਰ ਨਾਲ ਗੱਲ ਹੋ ਰਹੀ ਸੀ ਪਰਸੋਂ ਚੌਥੇ ਉਹ ਕਹਿੰਦੇ ਨਵੀਂ ਮੈਂ ਤੁਹਾਨੂੰ ਪੂਰੀ ਸਟੋਰੀ ਦੱਸ ਦਿੰਦਾ ਉਹ ਕਹਿੰਦੇ ਕਿ ਨਵੀਂ ਮੈਂ ਫਾਈਨੈਂਸ਼ਲੀ ਅਸੀਂ ਵੈਲ ਆਫ ਹਾਂ ਮੈਂ ਅਤੇ ਮੇਰੀ ਵਾਈਫ ਵਧੀਆ ਸਾਨੂੰ ਕੋਈ ਪੈਸਿਆਂ ਪੱਖੋਂ ਦਿੱਕਤ ਨਹੀਂ ਮੈਂ ਵਧੀਆ ਕਮਾਉਣਾ ਸਾਰੇ ਘਰ ਦੇ ਬਿੱਲ ਬੱਤੀਆਂ ਬੱਚੇ ਸਾਰਾ ਕੁਛ ਐਨ ਪੂਰਾ ਸਾਂਭਿਆ ਹੋਇਆ ਅਤੇ ਨੋ ਪ੍ਰੋਬਲਮ ਅਤੇ ਉਹ ਵੀਰ ਕਹਿੰਦੇ ਕਿ ਮੇਰੇ ਬੈਕ ਹੋਮ ਬ੍ਰਦਰ ਹੈ ਪੇਰੈਂਟਸ ਨੇ ਅਤੇ ਉਹ ਕਹਿੰਦੇ ਕਿ ਮੈਂ ਉਹਨਾਂ ਨੂੰ ਜਦੋਂ ਲੋੜ ਪੈਂਦੀ ਆ ਜਦੋਂ ਪੁੱਛਦੇ ਆ ਮੈਂ ਪੈਸੇ ਭੇਜ ਦਿੰਦਾ ਉਹ ਕਹਿੰਦੇ ਮੈਂ ਚਲੋ ਬੜਾ ਨਹੀਂ ਪੁੱਛਦਾ ਜੇ ਉਹ ਕਹਿੰਦੇ ਆ ਵੀ ਸਾਨੂੰ ਇੰਨਾ 1000 ਚਾਹੀਦਾ ਅਤੇ ਮੈਂ ਕਹਿੰਦਾ ਮੰਮੀ ਕੋਈ ਗੱਲ ਨਹੀਂ ਪਹੁੰਚ ਗਿਆ ਮੈਨੂੰ ਦਿਓ 2-4 ਮਿੰਟ ਅਤੇ ਬ੍ਰਦਰ ਕਹਿੰਦਾ ਵੀਰੇ ਯਾਰ ਮੈਨੂੰ ਥੋੜ੍ਹੇ ਪੈਸੇ ਭੇਜੀ ਉਹ ਕਹਿੰਦੇ ਮੈਂ ਬੜੀ ਪੁੱਛ ਗਿੱਛ ਨਹੀਂ ਕਰਦਾ ਆਈ ਨਹੀਂ ਕਿ ਉਹ ਵੀ ਲੱਖਾਂ ਹੀ ਰੁਪਈਏ ਮੰਗਾ ਰਿਹਾ ਕਦੇ ਕਦੇ ਹੀ ਚਲੋ ਹੁੰਦਾ ਵੀ ਹੈ ਵੱਡਾ ਅਮਾਊਂਟ ਬਟ ਉਹ ਕਹਿੰਦਾ ਕਿ ਮੈਨੂੰ ਪਤਾ ਕਿ ਪੈਸਾ ਹੈਗਾ ਅਤੇ ਮੈਂ ਭੇਜ ਦਿੰਦਾ ਇੰਡੀਆ ਨੋ ਪ੍ਰੋਬਲਮ ਉਹ ਕਹਿੰਦਾ ਕਿ ਮੈਂ ਆਪਣੇ ਅਕਾਊਂਟ 'ਚੋਂ ਭੇਜਦਾ ਮੇਰੀ ਵਾਈਫ ਨੂੰ ਮੈਂ ਕਦੇ ਦੱਸਦਾ ਨਹੀਂ ਕਦੇ ਪੁੱਛਦਾ ਨਹੀਂ ਉਹ ਕਹਿੰਦੇ ਕਿ ਕਿਹੜਾ ਵਾਈਫ ਨੂੰ ਪਤਾ ਚੱਲ ਗਿਆ ਕਿ ਮੈਂ ਬੜੇ ਲੰਬੇ ਸਮੇਂ ਤੋਂ ਭੇਜ ਰਿਹਾ ਅਤੇ ਉਹ ਫਿਰ ਵਾਈਫ ਨੇ ਇਤਰਾਜ਼ ਕੀਤਾ ਕਿ ਯਾਰ ਵੀ ਤੂੰ ਐਵੇਂ ਭੇਜੀ ਆਨਾ ਮੈਨੂੰ ਪੁੱਛ ਲਿਆ ਕਰ ਮੈਨੂੰ ਦੱਸ ਦਿਆ ਕਰ ਕਿ ਦੇਖ ਵੀਰ ਨੇ ਭਰਾ ਨੇ ਇੰਨੇ ਮੰਗੇ ਆ ਡੈਡੀ ਨੇ ਇੰਨੇ ਮੰਗੇ ਆ ਮਾਮ ਨੇ ਇੰਨੇ ਮੰਗੇ ਆ ਉਹ ਕਹਿੰਦਾ ਮੈਂ ਆਪਣੀ ਵਾਈਫ ਨੂੰ ਕਿਹਾ ਦੇਖ ਤੈਨੂੰ ਕਿਸੇ ਚੀਜ਼ ਦੀ ਕਮੀ ਆ ਕਦੇ ਤੈਨੂੰ ਕਿਸੇ ਚੀਜ਼ ਤੋਂ ਮੈਂ ਨਾ ਕੀਤੀ ਹੈ ਬੱਚੇ ਨੂੰ ਨਾ ਕੀਤੀ ਹੈ ਬਿੱਲ ਬੱਤੀਆਂ ਸਾਰਾ ਕੁਛ ਹੈ ਜਿਵੇਂ ਤੂੰ ਚਾਹੁੰਦੀ ਹੋਵੇ ਹੈ ਨਾ ਉਹ ਕਹਿੰਦੀ ਹਾਂ ਉਹ ਕਹਿੰਦਾ ਫਿਰ ਤੈਨੂੰ ਕੀ ਤਕਲੀਫ ਹੈ ਮੈਂ ਜਿੰਨੇ ਮਰਜ਼ੀ ਭੇਜਾਂ ਉਹ ਕਹਿੰਦੀ ਕਿ ਨਹੀਂ ਯਾਰ ਵੀ ਆਪਾਂ ਫਿਰ ਵੀ ਫੈਮਿਲੀ ਆ ਅਤੇ ਤੂੰ ਮਾੜੇ ਆ ਮੈਨੂੰ ਦੱਸ ਦਿਆ ਕਰਕੇ ਇਸ ਕਰਕੇ ਮੰਮੀ ਨੇ ਮੰਗਾਇਆ ਇਸ ਕਰਕੇ ਡੈਡੀ ਨੇ ਮੰਗਾਇਆ ਉਹ ਕਹਿੰਦਾ ਪਰ ਕਿਉਂ ਜਾਂ ਤਾਂ ਹੋਵੇ ਵੀ ਮੈਂ ਆਪਣੇ ਫਾਈਨੈਂਸਿਸ ਨੂੰ ਤੰਗ ਕਰ ਰਿਹਾ ਜਦੋਂ ਆਪਾਂ ਪੂਰੇ ਐਨ ਸੈੱਟ ਆ ਠੀਕ ਹੈ ਤਾਂ ਫਿਰ ਇਸ਼ੂ ਕੀ ਹੈ ਹੁਣ ਕੁਝ ਕੁ ਲੋਕਾਂ ਦੇ ਮਨ 'ਚ ਇਹ ਹੈ ਕਿ ਯਾਰ ਕੁੜੀ ਜਿਹੜੀ ਉਹ ਬਿਨਾਂ ਕਿਸੇ ਗੱਲੋਂ ਪੰਗੇ ਖੜੀ ਕਰ ਰਹੀ ਹੈ ਜੇ ਉਹ ਤੁਹਾਨੂੰ ਤੇਰੀ ਵੀ ਟੇਕ ਕੇਅਰ ਕਰ ਰਿਹਾ ਅਤੇ ਇੰਡੀਆ ਭੇਜ ਵੀ ਦਿੰਦਾ ਤਾਂ ਵਟਸ ਦਾ ਬਿਗ ਡੀਲ ਕਈ ਲੋਕਾਂ ਨੂੰ ਲੱਗਦਾ ਨਹੀਂ ਯਾਰ ਜਦੋਂ ਤੁਸੀਂ ਪਾਰਟਨਰ ਹੋ ਤੁਸੀਂ ਤੁਹਾਡਾ ਆਪਸ ਵਿੱਚ ਰਿਸ਼ਤਾ ਤਾਂ ਤੁਸੀਂ ਇੱਕ ਦੂਜੇ ਨੂੰ ਦੱਸ ਕੇ ਪੁੱਛ ਕੇ ਕਰਿਆ ਕਰੋ ਜੋ ਕਰਨਾ ਸੋ ਨੰਬਰ ਹੈ ਆਪਣਾ 9056733337 905-673-3337 9056733337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ ਵਟਸ ਯੋਰ ਓਪੀਨੀਅਨ, ਤੁਹਾਡਾ ਕੀ ਓਪੀਨੀਅਨ ਹੈ ਇਸ ਬਾਰੇ, ਕੀ ਦੱਸਣ ਦੀ ਪੁੱਛਣ ਦੀ ਹਰ ਵੇਲੇ ਲੋੜ ਹੈ? ਜਾਂ ਜੇ ਬੰਦਾ ਰਿਸਪੋਂਸੀਬਲ ਹੈ ਫਾਈਨੈਂਸ਼ਲੀ ਤੇ ਇੱਥੇ ਵੀ ਟੇਕ ਕੇਅਰ ਕਰ ਰਿਹਾ ਤੇ ਉੱਥੇ ਵੀ ਭੇਜ ਦਿੰਦਾ ਤਾਂ ਫਿਰ ਕੀ ਹੋ ਗਿਆ? ਨੰਬਰ ਹੈ ਆਪਣਾ 905-673-3337, 905-673-3337। ਹੁਣ ਕਈ ਕਹਿੰਦੇ ਯਾਰ ਚਲੋ ਮੈਂ ਨਹੀਂ ਕਹਿ ਰਿਹਾ, ਕਈ ਲਿਸਨਰਸ ਕਹਿੰਦੇ ਆ ਐਵੇਂ ਬਿਨਾਂ ਕਿਸੇ ਗੱਲੋਂ ਆਦਤ ਹੁੰਦੀ ਹੈ ਕਈਆਂ ਦੀ ਕਿ ਪੰਗਾ ਪਾ ਕੇ ਬਸ ਬਹਿ ਜਾਣਾ ਵੀ ਕੋਈ ਇਸ਼ੂ ਨਹੀਂ, ਸਾਰਾ ਕੁਛ ਠੀਕ ਚੱਲ ਰਿਹਾ, ਬੰਦਾ ਦੇਖੋ ਮਿਹਨਤ ਵੀ ਕਰਦਾ ਦੱਬ ਕੇ ਹਰ ਇੱਕ ਚੀਜ਼ ਦੀ ਟੇਕ ਕੇਅਰ ਕਰਦਾ, ਤਾਂ ਵੀ ਕਿਤੇ ਨਾ ਕਿਤੇ ਉਹ ਤੇ ਉਂਗਲੀ ਉਠਾਈ ਜਾਂਦੀ ਹੈ ਵੀ ਤੂੰ ਐਂ ਕਿਉਂ ਕਰਦਾ ਉਵੇਂ ਕਿਉਂ ਕਰਦਾ। ਸੋ 905-673-3337, 905-673-3337 ਆਪਣਾ ਨੰਬਰ ਹੈ ਤੇ ਤੁਹਾਡੀਆਂ ਕੁਝ ਕਾਲਸ ਲੈਣੇ ਜ਼ਰੂਰ ਆ। 905-673-3337 ਆਪਣਾ ਨੰਬਰ ਹੈ। ਇੱਕ ਤੁਸੀਂ ਯਾਦ ਜ਼ਰੂਰ ਰੱਖਣਾ ਮੈਸੇਜ ਗਿੱਲ ਫਾਰਮ ਦਾ, ਗਿੱਲ ਫਾਰਮ ਤੇ ਜਾਓ, ਹਰ ਰੋਜ਼ ਫਰੈਸ਼ ਤਾਜ਼ੀਆਂ ਸਬਜ਼ੀਆਂ ਗਿੱਲ ਫਾਰਮ ਤੇ ਪਿੱਕ ਕੀਤੀਆਂ ਜਾਂਦੀਆਂ ਨੇ, ਖੀਰੇ, ਜ਼ੁਕੀਨੀ, ਸਾਗ, ਪਾਲਕ, ਧਨੀਆ, ਕੌਰਨ, ਚੱਪਣ ਕੱਦੂ, ਗ੍ਰੀਨ ਕੱਦੂ ਆਦਿ। ਤੁਸੀਂ ਜ਼ਰੂਰ ਜਾਓ ਇਹਨਾਂ ਦਾ, ਪੱਥਰ ਦੀ ਚੱਕੀ ਨਾਲ ਪੀਸਿਆ ਆਟਾ ਪੂਰਾ ਫਰੈਸ਼, ਵੀ ਹੋਲ ਵੀਟ, ਮੱਕੀ, ਬੇਸਣ, ਬਾਜਰਾ, ਜਾਓ ਪਹੁੰਚੋ ਗਿੱਲ ਫਾਰਮ, ਡਿਕਸੀ ਐਂਡ ਕਿੰਗ, ਡਿਕਸੀ ਐਂਡ ਕਿੰਗ ਗਿੱਲ ਫਾਰਮ, 905-925-2300। ਦੇਸੀ ਫਾਰਮ ਦੇ ਆਂਡੇ, ਦੇਸੀ ਸ਼ਹਿਦ ਵੀ ਲਓ ਜੀ। 4984 ਹਾਂਜੀ
1: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ, ਕਿੱਦਾਂ?
1: ਹਾਂ ਠੀਕ ਠਾਕ ਠੀਕ ਠਾਕ ਭਾਜੀ। ਮੇਰੇ ਖਿਆਲ ਨਾਲ ਦੱਸਣਾ ਚਾਹੀਦਾ, ਵੈਸੇ ਸਲਾਹ ਕਰਕੇ ਭੇਜਣੇ ਚਾਹੀਦੇ ਪੈਸੇ।
0: ਅੱਛਾ,
1: ਇੱਧਰੋਂ ਸਮਝ ਲਓ ਮੈਂ ਭੇਜੀ ਗਿਆ ਵਾਂ ਆਪਣੇ ਘਰ, ਉੱਧਰੋਂ ਮੇਰੀ ਵਾਈਫ ਆਪਣੇ ਪੇਕੇ ਨੂੰ ਭੇਜੀ ਜਾਵੇ ਤੇ ਗੱਲ ਬਣਦੀ ਨੀ ਨਾ ਫਿਰ।
0: ਨਹੀਂ ਪਰ ਜੇ ਆਈ ਨੀ ਵੀ ਤੁਸੀਂ ਬਿਨਾਂ ਕਿਸੇ ਗੱਲੋਂ ਆਪਣੇ ਬਜਟ ਤੋਂ ਬਾਹਰ ਭੇਜ ਰਹੇ ਹੋ ਫਿਰ ਇਸ਼ੂ ਹੈ, ਪਰ ਜੇ ਦੋਨਾਂ ਕੋਲ ਵਧੀਆ ਪੈਸਾ ਫਿਰ ਕੀ ਇਸ਼ੂ ਹੈ?
1: ਨਹੀਂ ਭਾਜੀ ਇਹ ਆ ਕਿ ਉਹਨੇ ਇੱਦਾਂ ਨੀ ਕਿਹਾ ਮੇਰੇ ਖਿਆਲ ਨਾਲ ਗੱਲ ਕਰਨ ਚ ਵੀ ਨਾ ਭੇਜ, ਉਹਨੇ ਕਿਹਾ ਕਿ ਮੈਨੂੰ ਦੱਸ ਲਿਆ ਕਰ ਜਾਂ ਪੁੱਛ ਲਿਆ ਕਰ। ਫਿਰ ਵੀ ਭਾਜੀ ਚੰਗਾ ਲੱਗਦਾ ਭਾਜੀ, ਮੈਨੂੰ ਲੱਗਦਾ ਜਿਹੜੀਆਂ ਵਾਈਫਸ ਹੁੰਦੀਆਂ ਨਾ ਸਾਡੀਆਂ, ਉਹਨਾਂ ਨੂੰ ਉਹਨਾਂ ਨੇ ਗੱਲਬਾਤ ਕਿੱਦਾਂ ਦੀ ਕਰ ਲਈ ਹੈ ਨਾ, ਉਹ ਮਾਣ ਜਿਹਾ ਵੀ ਹੁੰਦਾ ਵਾ। ਤੇ ਫਿਰ ਵੀ ਕੱਲ ਨੂੰ ਭਾਜੀ ਸਿਚੁਏਸ਼ਨ ਦਾ ਪਤਾ ਨੀ ਹੁੰਦਾ ਕਿੱਦਾਂ ਦੀ ਹੁੰਦੀ ਫੈਮਿਲੀ ਚ, ਜਿੱਦਾਂ ਮਤਲਬ ਰਿਸ਼ਤੇਦਾਰੀ ਚ ਵੀ ਪਤਾ ਹੋਣਾ ਚਾਹੀਦਾ ਉਹਨਾਂ ਨੂੰ ਵੀ, ਕੱਲ ਨੂੰ ਜੇ ਉਹਨਾਂ ਨੂੰ ਲੋੜ ਪੈ ਜੇ ਤੇ ਬੰਦਾ ਬਾਈ ਚਾਂਸ ਨਾ ਹੋਵੇ ਇੱਦਾਂ ਹਨਾ ਦੁਨੀਆਂ ਤੇ, ਉਹਨੂੰ ਵਾਈਫ ਨੂੰ ਪਤਾ ਹੋਣਾ ਚਾਹੀਦਾ ਵੀ ਮੇਰੇ ਬੰਦੇ ਨੇ ਇਹਨਾਂ ਦੇ ਅਹਿਸਾਨ ਕੀਤਾ ਉਸ ਟਾਈਮ ਤੇ। ਇਹ ਮੇਰਾ ਪੁਆਇੰਟ ਤੇ ਇਹੀ ਹੈਗੀ, ਉਸ ਟਾਈਮ ਤੇ ਪਤਾ ਹੋਣਾ ਚਾਹੀਦਾ ਵਾਈਫ ਨੂੰ ਵੀ ਕਿਹਨੂੰ ਦਿੱਤੇ ਆ, ਕਿਹਦੇ ਨਾਲ ਮੇਰਾ ਘਰ ਵਾਲਾ ਵਰਤਦਾ ਸੀ ਫਾਈਨੈਂਸ਼ਲੀ ਹਨਾ, ਤੇ ਜਾਂ ਕੱਲ ਨੂੰ ਉਹਨੂੰ ਲੋੜ ਪੈ ਜੇ ਵੀ ਉਹਨੇ ਕਿਹਦੇ ਕੋਲ ਮੰਗਣੇ ਆ
0: ਮੰਗਣੇ। ਚਲੋ ਪਰ ਹੁਣ ਮਾਂ ਬਾਪ ਤੋਂ ਥੋੜਾ ਮੰਗਣੇ ਹੁੰਦੇ ਆ ਪੈਸੇ,
1: ਉਹ ਭਾਜੀ ਐਜ਼ ਏ ਹੈਲਪ ਦੀ ਗੱਲ ਕਰਦਾ ਮੈਂ ਭੈਣ ਭਰਾਵਾਂ ਚੋਂ।
0: ਨਹੀਂ ਚਲੋ ਠੀਕ ਹੈ, ਨਹੀਂ ਨਹੀਂ ਤੁਹਾਡਾ ਵੀ ਓਪੀਨੀਅਨ, ਬਟ ਦੇਖਦੇ ਹਾਂ ਸਾਰਿਆਂ ਦਾ, ਸੁਣਦੇ ਹਾਂ ਤੇ ਕਾਲ ਕਰਦੇ, ਹੋਲਡ ਕਰ ਲਓ ਤੇ ਨਹੀਂ ਕਾਲ ਮਿਲ ਰਹੀ ਤਾਂ ਲਾਈ ਚੱਲੋ ਲਾਈਨ। ਲਵਾਨਾ ਵੈਲਨੈਸ ਸਪਾ ਤੇ ਇੱਕ ਵਾਰ ਪਹੁੰਚੋ ਲੇਡੀਜ਼, ਤੁਹਾਡੇ ਲਈ ਖਾਸ ਤੌਰ ਤੇ ਯਾਰ, ਇੰਨੀ ਟੌਪ ਦੀ ਇੰਨਾ ਟੌਪ ਦਾ ਸਪਾ ਖੁੱਲਿਆ ਏਅਰਪੋਰਟ ਰੋਡ ਤੇ ਸਟੀਲਸ ਦੇ ਕੋਰਨਰ ਤੇ, 341 ਪਾਰਕਹਰਸਟ ਸਕੁਏਅਰ ਤੇ, ਮੈਂ ਕਹਿੰਦਾ ਬਹਿ ਜਾ ਬਹਿ ਜਾ ਹੀ ਆ। ਇਹਨਾਂ ਕੋਲ ਆਰ ਐਮ ਟੀਜ਼ ਵੀ ਨੇ ਜੇ ਤੁਸੀਂ ਮਸਾਜ ਕਰਵਾਉਣਾ ਕਿਸੇ ਵੀ ਕਿਸਮ ਦਾ, ਤੇ ਉਸ ਤੋਂ ਇਲਾਵਾ ਰਿਲੈਕਸੇਸ਼ਨ ਮਸਾਜ, ਹੌਟ ਸਟੋਨ ਮਸਾਜ, ਡਰਮਾਲੋਜਿਕਾ ਸਟੈਂਡਰਡ ਫੇਸ਼ਲ ਲਿੰਫੈਟਿਕ ਫੁੱਲ ਬਾਡੀ ਮਸਾਜ, ਡਰਮਾ ਬ੍ਰੇਸ਼ਨ ਕਰਵਾਉਣੀ ਹੈ ਏਅਰਪੋਰਟ ਐਂਡ ਸਟੀਲਸ 341 ਪਾਰਕਰ ਸਕੁਏਅਰ, ਸਕਿਨ ਕੇਅਰ ਦੀ ਕੋਈ ਵੀ ਟ੍ਰੀਟਮੈਂਟ ਐਟ ਲਵਾਨਾ ਵੈਲਨੈਸ ਸਪਾ। ਬਾਈ ਬਾਈ ਹੈਲੋ, ਵਧੀਆ ਜੀ ਕਿੱਦਾਂ?
2: ਵੈਰੀ ਗੁੱਡ ਵੈਰੀ ਗੁੱਡ। ਜਿਹੜਾ ਪਹਿਲੇ ਬਾਈ ਨੇ ਵਿਚਾਰ ਦਿੱਤੇ ਆ ਉਹ ਮੈਂ ਸਹਿਮਤ ਉਹਨਾਂ ਨਾਲ। ਦੇਖੋ ਵੀਰ ਗੱਲ ਇਹ ਆ, ਗੱਡੀ ਦੇ ਦੋ ਪਹੀਏ ਹਸਬੈਂਡ ਵਾਈਫ ਹਨ ਜਿਹੜੇ, ਉਹ ਇਹ ਨੀ ਮਤਲਬ ਹੁੰਦਾ ਵੀ ਕਿਉਂ ਭੇਜੀਏ, ਹੁੰਦਾ ਵੀ ਸਾਡੇ ਘਰ ਦੇ ਵਿੱਚ ਕਿਹਨੂੰ ਦਿੰਦੇ ਆ, ਕਿਹਤੋਂ ਲੈਂਦੇ ਆ, ਕੀ ਕੁਛ ਜੀਆਂ ਨੂੰ ਪਤਾ ਹੋਣਾ ਚਾਹੀਦਾ। ਪਰ ਪਤਾ ਸਾਡੇ ਸਮਾਜ ਦੇ ਵਿੱਚ ਕੀ ਚੱਲਦਾ ਵਾ, ਅਸੀਂ ਮਰਦ ਪ੍ਰਧਾਨ ਸਮਾਜ ਨੂੰ ਹੈਗੇ ਆ, ਮਤਲਬ ਜ਼ਿਆਦਾਤਰ ਸਾਡੀ ਸੋਚ ਉਸ ਪਾਸੇ ਨੂੰ ਹੈ। ਉਹ ਕਹਿੰਦਾ ਵੀ ਠੀਕ ਆ ਪੈਸੇ ਬਹੁਤ ਨੇ ਸਾਡੇ ਕੋਲੇ, ਪਰ ਮੈਂ ਕਿਹਾ ਤੈਨੂੰ ਦੱਸਾਂ ਨਹੀਂ ਇਹ ਗਲਤ ਗੱਲ। ਜੇ ਉਹ ਵਾਈਫ ਦੇਖੋ ਉਹ ਕਈ ਵਾਰੀ ਅਸੀਂ ਇਹ ਸੋਚਦਾ ਮੈਂ ਕੰਮ ਕਰਕੇ ਦੇ ਉਹਨਾਂ, ਵਾਈਫ ਘਰੇ ਬੈਠੀ ਆ ਹਨਾ, ਵਾਈਫ ਘਰੇ ਨੀ ਬੈਠੀ, ਵਾਈਫ ਸਾਡੇ ਨੂੰ ਵੱਧ ਕੰਮ ਕਰਦੀ ਆ, ਘਰੇ ਬੈਠੀ ਹੋਈ ਉਹ ਘਰ ਸਾਂਭਦੀ ਆ, ਬੱਚੇ ਸਾਂਭਦੀ ਆ, ਸਕੂਲ ਛੱਡਦੀ ਆ, ਲੈ ਕੇ ਆਉਂਦੀ ਆ, ਬੱਚਿਆਂ ਨੂੰ ਗੇਮਾਂ ਦੇ ਲੈ ਕੇ ਜਾਂਦੀ ਆ, ਉਹ ਬੜਾ ਵੱਡਾ ਯੋਗਦਾਨ ਸਮਝਣਾ ਸਾਨੂੰ ਸਾਡੇ ਦਿਮਾਗ ਜਿਹੜੀ ਪੁੱਟੀ ਗੱਲ ਵਧੀਆ ਨਾ ਨਿਕਲਣੇ ਚਾਹੀਦੇ ਵੀਰੋ। ਇਸ ਕਰਕੇ ਸਾਨੂੰ ਕੋਈ ਵੀ ਕੰਮ ਕਰ ਸਕਦੇ ਕਿਸੇ ਨੂੰ ਵੀ ਭਾਵੇਂ ਦੇ ਮਾਂ ਪਿਓ ਨੂੰ ਦਿੰਦੇ ਪਤਾ ਹੋਣਾ ਜਿਹਦਾ ਦੋਨਾਂ ਜੀਆਂ ਨੂੰ ਸਾਡੇ ਘਰ ਚ ਕੀ ਹੋ ਰਿਹਾ। ਜ਼ਿਆਦਾਤਰ ਨਵੀਂ ਸਾਹਿਬ ਗੱਲਾਂ ਕਰ ਰਹੇ ਸੀਗੇ ਅਸੀਂ ਅੱਗੇ ਆਉਣਗੀਆਂ ਦੇਖ ਲਓ।
0: ਨਹੀਂ ਨਹੀਂ ਕੋਈ ਨਾ ਠੀਕ ਹੈ ਦੇਖਦੇ ਹਾਂ। ਥੈਂਕ ਯੂ ਸਰ ਬਹੁਤ ਸ਼ੁਕਰੀਆ। ਨਹੀਂ ਕਈ ਪਰਿਵਾਰਾਂ ਚ ਇੱਕ ਖੁੱਲ ਦਿੱਤੀ ਜਾਂਦੀ ਹੈ ਇੰਡੀਪੈਂਡੈਂਸ ਜਿਹਨੂੰ ਕਹਿੰਦੇ ਆ ਕਿ ਕੋਈ ਗੱਲ ਨਹੀਂ ਤੂੰ ਭੇਜੀ ਚੱਲ ਏਡਾ ਕਿਹੜਾ ਇਸ਼ੂ ਹੈ ਐਸ ਲੌਂਗ ਐਜ਼ ਆਪਣਾ ਇੱਥੇ ਨਹੀਂ ਕੁਛ ਇਫੈਕਟ ਹੋ ਰਿਹਾ ਤਾਂ ਨਾਟ ਅ ਬਿਗ ਡੀਲ। ਬਟ ਨਹੀਂ ਅਗੇਨ ਹਰੇਕ ਦਾ ਆਪਦਾ ਓਪੀਨੀਅਨ ਹੈ ਕੋਈ ਗਲਤ ਨਹੀਂ ਸਾਰਿਆਂ ਦਾ ਯਾਰ ਦੇਖੋ ਆਪਦਾ ਆਪਦਾ ਬ੍ਰੇਨ ਹੈ ਤੇ ਹਰੇਕ ਬੰਦਾ ਆਪਣੇ ਸੋਚ ਮੁਤਾਬਕ ਚੱਲਦਾ। ਇੱਕ ਤੁਸੀਂ ਰਾਜਵੰਤ ਕੌਰ ਨੂੰ ਜ਼ਰੂਰ ਫੋਨ ਕਰੋ। ਤੁਸੀਂ ਪਰੇਸ਼ਾਨ ਹੋ ਯਾਰ ਕਿ ਗੱਡੀਆਂ ਦੀ ਘਰਾਂ ਦੀ ਤੁਹਾਡੀ ਇੰਸ਼ੋਰੈਂਸ ਨਹੀਂ ਘਟ ਰਹੀ। ਰਾਜਵੰਤ ਨੂੰ ਇੱਕ ਵਾਰ ਫੋਨ ਘੁਮਾ ਲਓ। ਕਾਰ ਵੈਨ ਟਰੱਕ ਦੀ ਇੰਸ਼ੋਰੈਂਸ ਦੇ ਮਾਹਰ ਮਾਹਰ ਮਾਹਰ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਤੇ ਤੁਹਾਨੂੰ ਇਹ 30% ਤੱਕ ਦਾ ਡਿਸਕਾਊਂਟ ਲੈ ਕੇ ਦੇਣਗੇ। ਚਾਹੇ ਗੱਡੀਆਂ ਦੀ ਇੰਸ਼ੋਰੈਂਸ ਕਰਾ ਲਓ, ਚਾਹੇ ਤੁਸੀਂ ਘਰਾਂ ਦੀ ਕਰਾ ਲਓ, ਕਮਰਸ਼ਲ ਕਰਾ ਲਓ। ਇੱਕ ਵਾਰ ਰਾਜਵੰਤ ਨੂੰ ਕਾਲ ਕਰ ਲਓ 6476744735 6476744735। ਰਾਜਵੰਤ ਕੌਰ 8177 ਹੈਲੋ
3: ਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
3: ਠੀਕ ਹੋ?
0: ਵਧੀਆ ਵੀਰੇ, ਕੀ ਹਾਲ ਆ?
3: ਬਸ ਵਧੀਆ ਵਧੀਆ। ਦੇਖੋ ਜੀ ਸਾਡਾ ਓਪੀਨੀਅਨ ਤਾਂ ਇਹੀ ਹੈ ਵੀ ਸ਼ੇਅਰ ਹੋਣਾ ਚਾਹੀਦਾ। ਦੇਖੋ ਬੰਦਾ ਜਦੋਂ ਆਪ ਕਰਦਾ ਉਦੋਂ ਚੱਲੀ ਜਾਂਦਾ ਰਹਿੰਦਾ, ਜਦੋਂ ਫਿਰ ਉਹਨੂੰ ਕਈ ਵਾਰੀ ਪਤਾ ਲੱਗਦਾ ਨਾ ਵੀ ਵਾਈਫ ਵੀ ਮਗਰੋਂ ਭੇਜੀ ਜਾਂਦੀ ਹੈ, ਫਿਰ ਉਹ ਬੰਦੇ ਨੂੰ ਚੀਜ਼ਾਂ ਥੋੜੀਆਂ ਹਰਟ ਕਰਦੀਆਂ। ਵੀ ਬੰਦਾ ਚਾਹੁੰਦਾ ਵੀ ਮੇਰੇ ਨਾਲ ਸਾਰਾ ਕੁਛ ਸ਼ੇਅਰ ਹੋਵੇ ਪਰ ਮੈਨੂੰ ਕੋਈ ਰੋਕੇ ਟੋਕੇ ਨਾ। ਪਰ ਅਸੀਂ ਇਹੀ ਚਾਹੁੰਦੇ ਹਾਂ ਵੀ ਚਲੋ ਆਪਸੀ ਸਹਿਮਤੀ ਦੇ ਨਾਲ ਸਾਰੀਆਂ ਚੀਜ਼ਾਂ ਹੋਣ, ਕਿਉਂਕਿ ਨਿੱਕੀਆਂ ਨਿੱਕੀਆਂ ਚੀਜ਼ਾਂ ਨਾ ਮਿਸ ਅੰਡਰਸਟੈਂਡਿੰਗ ਬਣਾ ਬਣਾ ਕੇ ਲੜਾਈ ਵੱਡੀ ਕਰ ਦਿੰਦੀਆਂ। ਜਦੋਂ ਆਪਾਂ ਕੁਛ ਲੁਕਾਉਂਦੇ ਹਾਂ ਵੀ ਇੱਕ ਝੂਠ ਨੂੰ ਲੁਕਾਉਣ ਵਿੱਚ ਫਿਰ ਉਹਨੂੰ ਲੁਕਾਉਣ ਵਿੱਚ ਫਿਰ ਝੂਠ ਮਾਰਨਾ ਪੈਂਦਾ, ਇਹਦੇ ਨਾਲੋਂ ਵੀ ਸਾਡਾ ਓਪੀਨੀਅਨ ਦਈ ਦੱਸ ਕੇ ਕਰੀਏ ਤੇ ਉਹ ਜ਼ਿਆਦਾ ਮਜ਼ਾ ਆਉਂਦਾ। ਬੰਦੇ ਦਾ ਇੱਕ ਨੂੰ ਕੋਨਫੀਡੈਂਸ ਇਹ ਹੁੰਦਾ ਵੀ ਹਾਂ ਵੀ ਮੇਰੀ ਘਰ ਵਾਲੀ ਨੂੰ ਪਤਾ ਸਾਰਾ ਕੁਛ ਵੀ ਮੈਂ ਓਦਾਂ ਨੀ ਕਰ ਰਿਹਾ। ਰਿਸਪੋਂਸੀਬਿਲਟੀ ਦੇਖੋ ਬਣਦੀ ਹੈ ਉਹਦੀ ਪਰਿਵਾਰ ਨੂੰ ਵੀ ਸਾਂਭਣ ਦੀ। ਜਦੋਂ ਆਪਾਂ ਇੱਧਰ ਆਏ ਹਾਂ ਇਹ ਨੀ ਗਾ ਵੀ ਆਪਣੀ ਰਿਸਪੋਂਸੀਬਿਲਟੀ ਨਹੀਂ ਹੈਗੀ ਵੀ ਉਹ ਘਰ ਦੇ ਹੁਣ ਆਪਦੇ ਆਪਾਂ ਵੇਖਣ, ਆਪਣੀ ਵੀ ਰਿਸਪੋਂਸੀਬਿਲਟੀ। ਮੁੰਡੇ ਦੀ ਤਾਂ ਜ਼ਿਆਦਾ ਰਿਸਪੋਂਸੀਬਿਲਟੀ ਹੁੰਦੀ ਹੈ ਇਸ ਕੰਪੇਅਰ ਟੂ, ਕਿਉਂਕਿ ਕੁੜੀ ਚਲੋ ਵਿਆਹ ਕੇ ਅੱਗੇ ਆ ਜਾਂਦੀ ਆ, ਉਹ ਦੇ ਘਰ ਦੇ ਹੁੰਦੇ ਆਪੇ ਕਰ ਲੈਂਦੇ ਆ, ਉਹਨਾਂ ਦਾ ਬ੍ਰਦਰ ਹੁੰਦਾ ਜਾਂ ਕੁਛ ਵੀ ਆ। ਮੁੰਡੇ ਦੀ ਰਿਸਪੋਂਸੀਬਿਲਟੀ ਤਾਂ ਘਰਦਿਆਂ ਨੂੰ ਲੈ ਕੇ ਹਮੇਸ਼ਾ ਹੀ ਰਹਿੰਦੀ ਆ, ਤਾਂ ਦੱਸ ਕੇ ਹੋਵੇ ਚੀਜ਼ ਤਾਂ ਜ਼ਿਆਦਾ ਵਧੀਆ ਰਹਿੰਦੀ ਆ।
0: ਠੀਕ ਆ।
3: ਹਾਂ, ਕਿਉਂਕਿ ਮੈਂ ਨਾ ਇੱਕ ਨੋਨ ਦੇ ਵਿੱਚ ਸੀਗੀ ਫੈਮਿਲੀ ਤੇ ਉਹ ਉਹਨਾਂ ਦੀ ਨਾ ਆਪਸੀ ਮਿਸਅੰਡਰਸਟੈਂਡਿੰਗ ਹੋ ਗਈ ਇਸੇ ਚੀਜ਼ ਕਰਕੇ। ਉਹ ਮਗਰ ਨਾ ਥੋੜਾ ਜਿਹਾ ਸੀਗਾ ਜਿਵੇਂ ਕੁੜੀ ਦੇ ਘਰੇ ਪੇਕੇ ਘਰੇ ਕਹਿ ਲਓ ਵੀ ਥੋੜਾ ਜਿਹਾ ਕਰਜ਼ਾ ਜ਼ਿਆਦਾ ਸੀਗਾ, ਉਹ ਅੰਦਰ ਖਾਤੇ ਸਪੋਰਟ ਕਰਦੀ ਰਹੀ ਕਰਦੀ ਰਹੀ ਕਰਦੀ ਰਹੀ, ਸਾਲ ਲੰਘ ਗਿਆ, ਦੋ ਸਾਲ ਲੰਘ ਗਿਆ। ਪਰ ਜਦੋਂ ਇੱਕ ਦਿਨ ਕਿਤੇ ਉਹ ਬੈਠੇ ਕੋਈ ਸਟੇਟਮੈਂਟ ਨਾ ਜਿਵੇਂ ਕਈ ਵਾਰੀ ਡਾਕੂਮੈਂਟ ਆ ਜਾਂਦੀ ਆ ਬਾਇਆ ਮੇਲ ਆ ਜਾਂਦੀ ਆ ਕੁਛ ਵੀ, ਤੇ ਜਦੋਂ ਉਹਦੇ ਘਰ ਵਾਲੇ ਨੇ ਮੈਨੂੰ ਵੇਖਿਆ ਤੇ ਵੀ ਯਾਰ ਵੀ ਇਹ ਪੈਸੇ ਜਾਈ ਕਿੱਥੇ ਜਾਂਦੇ ਆ, ਤੇ ਜਦੋਂ ਉਹਨੂੰ ਪਤਾ ਲੱਗਿਆ ਵੀ ਇਹ ਤਾਂ ਯਾਰ ਉਹਦੇ ਦੇਖੇ ਭੇਜੀ ਜਾਂਦੀ ਆ, ਚਲੋ ਠੀਕ ਆ ਵੈਲ ਸੈਟਲ ਸੀਗੇ ਨੀ ਗਾ ਵੀ ਕੋਈ ਪੈਸਿਆਂ ਦੀ ਦਿੱਕਤ ਸੀਗੀ, ਬਟ ਫਿਰ ਵੀ ਉਹ ਚੀਜ਼ਾਂ ਨੇ ਉਸ ਪਿੱਛੇ ਬਹੁਤ ਲੜਾਈ ਵੱਡੀ ਕ੍ਰੀਏਟ ਕੀਤੀ ਉਹਨਾਂ ਨੇ ਵੀ ਤੂੰ ਮੈਨੂੰ ਦੱਸ ਕੇ ਕਿਉਂ ਨੀ ਪਾਏ।
0: ਭਰੋਸਾ ਕਰ ਲਈਏ, ਟਰੱਸਟ ਕਰ ਲਈਏ ਕਿ ਯਾਰ ਜੇ ਇਹ ਭੇਜ ਰਿਹਾ ਤਾਂ ਇਟਸ ਓਕੇ, ਫਰੀਡਮ ਦੇ ਦੋ ਥੋੜੀ ਜਿਹੀ, ਜੇ ਬੰਦਾ ਆਪਦੇ ਪੈਸਿਆਂ ਨਾਲ ਭੇਜ ਰਿਹਾ ਤਾਂ ਫਿਰ
3: ਜਦੋਂ ਕੋਈ ਉਹਨਾਂ ਇਸ਼ੂ ਹੀ ਨੀ ਹੋਊਗਾ, ਜਦੋਂ ਆਪਾਂ ਫਿਰ ਇਹਦੇ ਨਾਲ ਦੱਸ ਕੇ ਕਰ ਲਈਏ ਜੋ ਇਸ਼ੂ ਕ੍ਰੀਏਟ ਕਰਨ ਵਾਲੀ ਹੈ ਹੀ ਨੀ, ਜੇ ਉਹਨੇ ਕਰਨਾ ਇਸ਼ੂ ਤੁਹਾਨੂੰ ਪਤਾ ਫਿਰ ਤਾਂ ਉਹਨੇ ਨਿੱਗੇ ਨਿੱਗੀ ਗੱਲਾਂ ਦੇ ਵੀ ਕਰੀ ਜਾਣਾ। ਜੇ ਆਪਾਂ ਨੂੰ ਲੱਗਦਾ ਵੀ ਆਪਣੀ ਵਾਈਫ ਅੰਡਰਸਟੈਂਡਿੰਗ ਹੈਗੀ ਆ ਤਾਂ ਆਪਾਂ ਉਹਨੂੰ ਦੱਸ ਕੇ ਕਰ ਸਕਦੇ ਹਾਂ। ਦੇਖੋ ਵੀ ਘਰਦਿਆਂ ਨੇ ਕਿਹੜਾ ਕੋਈ ਉੱਥੇ ਜੋ ਇਹ ਪੈਸਾ ਡਾਉਣਾ ਹੈ, ਉਹਨਾਂ ਨੇ ਆਪਦੀਆਂ ਬੇਸਿਕ ਨੀਡਾਂ ਹੀ ਆ, ਕਿਉਂਕਿ ਘਰਦਿਆਂ ਦੇ ਇੰਨੇ ਸ਼ੌਂਕ ਤਾਂ ਮੈਂ ਤਾਂ ਨੀ ਦੇਖਿਆ ਹੁੰਦੇ ਆ, ਸਭ ਦੇ ਨੋਰਮਲ ਲਾਈਫ ਹੀ ਜਿਉਂਦੇ ਆ, ਉਹਨਾਂ ਨੂੰ ਜਾਂ ਤੇ ਭਾਵਾਂ ਪੈਸਾ ਆ ਵੀ ਜਾਵੇ ਫਿਰ ਵੀ ਨੋਰਮਲ ਜੇ ਰਹਿੰਦੇ ਆ, ਪੈਸਾ ਵੇਸਟ ਤਾਂ ਕਰਨਾ ਹੀ ਨੀ ਉਹਨਾਂ ਨੇ।
0: ਜੀ ਜੀ ਜੀ,
3: ਮਾਂ ਪਿਓ ਨੂੰ ਲੈ ਕੇ ਨੀ ਕੋਈ ਇਸ਼ੂ ਹੋਣਾ ਚਾਹੀਦਾ ਵਾਈਫ ਨੂੰ। ਹਾਂ ਤੁਸੀਂ ਇੱਕ ਬ੍ਰਦਰ ਆ, ਫਿਰ ਤੁਸੀਂ ਤੂੰ ਫੈਮਿਲੀਆਂ ਵੱਖਰੀਆਂ ਬਣ ਜਾਂਦੀਆਂ, ਜਿਵੇਂ ਬ੍ਰਦਰ ਮੈਰਿਡ ਆ ਤੁਸੀਂ ਉਹਨੂੰ ਸਪੋਰਟ ਕਰੀ ਜਾਂਦੇ ਆ, ਇੱਧਰ ਤੁਹਾਡਾ ਆਪਦਾ ਔਖਾ ਹੋਈ ਜਾਵੇ, ਉਹ ਚੀਜ਼ਾਂ ਫਿਰ ਥੋੜੀਆਂ ਨਾ ਵਾਈਫ ਨੂੰ ਵੀ ਹਰਟ ਕਰਦੀਆਂ ਵੀ ਮੇਰਾ ਘਰ ਵਾਲਾ ਮੈਨੂੰ ਦੱਸ ਕੇ ਨੀ ਕਰ ਰਿਹਾ ਵੀ ਆਪੇ ਹੀ ਕਰ ਰਿਹਾ ਵਾ।
0: ਜੀ ਜੀ ਜੀ,
3: ਹਾਂ
0: ਨਹੀਂ ਠੀਕ ਹੈ ਠੀਕ ਹੈ, ਥੈਂਕ ਯੂ ਵੀਰੇ, ਤੁਹਾਡਾ ਵੀ ਬਹੁਤ ਸ਼ੁਕਰੀਆ। ਓਕੇ, ਸਾਰੀ ਕਾਲਸ ਲੈਂਦੇ ਹਾਂ, ਜਸਟ ਸੁਣੀ ਚੱਲੋ ਤੇ ਕਾਲ ਜਦੋਂ ਕਰਦੇ ਹੋ ਹੋਲਡ ਤੇ ਰੱਖ ਲਿਆ ਕਰੋ ਤੇ ਫਿਰ ਜੁੜੇ ਰਹੋ। ਇੱਕ ਮੈਂ ਮਿਸਟਰ ਸਿੰਘ ਪੀਜ਼ੇ ਦੀ ਜਾਣਕਾਰੀ ਦੇ ਦੇਵਾਂ, ਤੁਸੀਂ ਵਧੀਆ ਟੌਪ ਦਾ ਪਿਓਰ 100% ਵੈਜੀਟੇਰੀਅਨ ਪੀਜ਼ਾ ਖਾਣਾ। ਇਹਨਾਂ ਦੀਆਂ 30 ਲੋਕੇਸ਼ਨਾਂ ਨੇ, 2 ਲਾਰਜ ਪੀਜ਼ੇ, 4 4 ਟੌਪਿੰਗ, 4 ਫ੍ਰੀ ਡਿਪਿੰਗ ਸੌਸ, 2 ਲੀਟਰ ਕੋਕ ਦੀ ਬੋਤਲ ਨਾਲ ਫ੍ਰੀ ਸਿਰਫ $40 ਚ। ਮਿਸਟਰ ਸਿੰਘ ਪੀਜ਼ਾ ਇੱਕੋ ਇੱਕ ਨੰਬਰ ਹੈ 30 ਲੋਕੇਸ਼ਨਾਂ ਦਾ, 905 504 000। 905-504-000, ਬ੍ਰੈਂਪਟਨ, ਨਾਰਥ ਪਾਰਕ, ਟੋਰਬਮ, ਕੁਈਨ ਮੈਕਲੋਗਲਿਨ, ਵੈਨਕਿਰਕ, ਮੇਫੀਲਡ, ਓਰੈਂਡਾ, ਡਿਕਸੀ, ਕੈਸਲਮੋਨ, ਮਕਵੀਨ, ਫਾਈਨੈਂਸ਼ੀਅਲ, ਮਿਸਾਗਾ, ਬਾਕੀ ਬੋਲਟਨ, ਹੈਮਿਲਟਨ, ਕਿਚਨਰ, ਗੱਲ ਕੀ ਹਰੇਕ ਸ਼ਹਿਰ ਚ ਨੇ। 905-504-000, 905-504-000, ਮਿਸਟਰ ਸਿੰਘ ਪੀਜ਼ਾ, 2587, ਹੈਲੋ
4: ਨਵੀਂ,
0: ਹਾਂਜੀ
4: ਹੈਲੋ ਨਵੀਂ ਬੱਚੇ,
0: ਹਾਂਜੀ
4: ਸਤਿ ਸ਼੍ਰੀ ਅਕਾਲ ਪੁੱਤ,
0: ਸਤਿ ਸ਼੍ਰੀ ਅਕਾਲ ਜੀ,
4: ਲੈ ਬੋਲਦਾ,
0: ਹਾਂਜੀ ਹਾਂਜੀ,
4: ਮੈਂ ਅਸੀਂ ਤਾਂ ਸਾਰਾ ਕੁਝ ਦੱਸ ਗਏ ਇੱਕ ਦੂਜੇ ਨਾਲ ਸਾਂਝਾ ਸਾਰਾ ਅਕਾਊਂਟ ਪਹਿਲੇ ਦਿਨ ਤੋਂ, ਮੇਰੇ ਵਿਆਹ ਚ ਤੇਰਾ ਡੈਡੀ ਵੀ ਨੱਚਿਆ ਸੀ, ਹਰਚਰਨ ਮਾਸਟਰ ਵੀ, ਹੈਨਾ
0: ਜੀ,
4: ਆਪਣਾ ਤੇ ਸਾਨੂੰ ਤਾਂ ਕੋਈ ਚੱਕਰ ਚੁੱਕ ਨੀ ਆ, ਹੁਣ ਨਵੇਂ ਸਿਆਪੇ ਪੈਣ ਲੱਗ ਗਏ ਆ, ਹੁਣ ਇਹ ਗਰਾਹ ਚ ਬੜੇ ਤੇਰੇ ਪ੍ਰੋਗਰਾਮ ਸੁਣਦੇ, ਮੈਂ ਹੋਰ ਦੋ ਮੁੰਡੇ ਕਾਲਜ ਵਾਲੇ, ਉਹ ਕਹਿੰਦੇ ਗਾਣਾ ਲਾ ਦੇ ਪਾਲੀ ਦੂਜੇ ਦਾ, ਕਰਤਾਰ ਰਮਲੇ ਦਾ,
0: ਅੱਛਾ ਸੁਪਨਾ ਹੋ ਗਈ ਪਾਲੀ
4: ਬਣ ਕੇ,
0: ਪ੍ਰੋਗਰਾਮ ਬਿਜ਼ੀ ਚੱਲ ਰਿਹਾ ਤੇ ਕਾਲਾਂ ਵੀ ਧੜਾ ਧੜਾ ਆ ਰਹੀਆਂ ਤੁਹਾਡੇ ਸਾਰਿਆਂ ਦੀਆਂ, ਸੋ ਥੋੜਾ ਸਮਾਂ ਦੇ ਦਿਆ ਕਰੋ ਤੇ ਪੱਕਾ ਲਾ ਦੇਵਾਂਗੇ। ਗਲੋਬਲ ਕੰਫਰਟ ਏਅਰ ਵਾਲਿਆਂ ਨੂੰ ਯਾਦ ਰੱਖੋ, ਜੇ ਤੁਹਾਡਾ ਏਸੀ ਖਰਾਬ ਹੈ, ਸਮਰ ਦੇ ਵਿੱਚ ਤਾਂ ਏਸੀ ਤੋਂ ਬਿਨਾਂ ਬੱਸ ਹੋ ਜਾਂਦੀ ਹੈ, ਏਸੀ ਖਰਾਬ ਹੈ, ਕਾਲ ਕਰੋ, ਝੱਟ ਆ ਕੇ ਫਿਕਸ ਕਰਨਗੇ ਤੇ ਤੁਹਾਨੂੰ ਰੀਜ਼ਨੇਬਲ ਰੇਟ ਦੱਸਣਗੇ। ਆਈ ਨਹੀਂ ਵੀ ਚੇਂਜ ਕਰਾ ਲਓ, ਚੇਂਜ ਕਰਾ ਲਓ, ਕਈ ਹੁੰਦੀਆਂ ਨਾ ਕੰਪਨੀਆਂ, ਜੇ ਲੋੜ ਹੈ ਚੇਂਜ ਦੀ ਤਾਂ ਹੀ ਕਹਿਣਗੇ। ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਅ ਜੀ, 905-790-9080, ਜੇ ਤੁਸੀਂ ਬ੍ਰੈਂਡ ਨਿਊ ਫਰਨਿਸ, ਬ੍ਰੈਂਡ ਨਿਊ ਏਸੀ ਲਗਵਾਉਣਾ, ਉਹਦੇ ਤੇ ਵੀ $1800 ਤੱਕ ਦਾ ਰੀਬੇਟ ਮਿਲ ਰਿਹਾ। 905-790-9080, 905-790-9080 ਤੇ ਕਾਲ ਤੁਸੀਂ ਜ਼ਰੂਰ ਕਰੋ। ਸਟੂਡੀਓ ਦਾ ਫੋਨ ਨੰਬਰ ਹੈ 905-673-3337, 905-673-3337, 905-673-3337 ਆਪਣਾ 101 ਫੋਨ ਨੰਬਰ ਹੈ ਤੇ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ। ਜੇ ਗਿੱਲ ਭਾਜੀ ਦਾ ਇੱਕ ਮੈਸੇਜ ਲੈ ਲਈਏ ਫਿਰ ਵਾਪਸ ਆਉਂਦੇ ਹਾਂ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 647-716-1987, 647-716-1987, ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ, ਬਿਲਕੁਲ 9181। ਹਾਂਜੀ
5: ਹਾਂਜੀ ਨਵੀਂ, ਮੈਂ ਦੁਬਾਰਾ ਫੋਨ ਕਰ ਲਿਆ
0: ਜੀ।
5: ਮੈਂ ਤਾਂ ਬਸ ਹੋਰ ਸਾਡੇ ਭਰਾਵਾਂ ਨੇ ਗੱਲਾਂ ਜਿਹੜੀਆਂ ਮੈਂ ਕਰੀਆਂ ਸੀ ਉਹ ਤਾਂ ਕਹਿ ਹੀ ਗਏ ਹੋਰ ਸਾਰੀਆਂ, ਤੇ ਮੈਂ ਕਹਿੰਦਾ ਵੀ ਤੁਸੀਂ ਵਾਇਸ ਤੋਂ ਕੁਛ ਨੀ ਛੁਪਾਉਣਾ ਚਾਹੀਦਾ, ਕਿਉਂਕਿ ਤੁਹਾਡਾ ਇੱਕ ਲਾਈਫ ਪਾਰਟਨਰ ਹੈ ਰਾਈ, ਜੇ ਉਹ ਲਾਈਫ ਪਾਰਟਨਰ ਤੁਸੀਂ ਛੁਪਾਓਗੇ ਤਾਂ ਫੇਰ ਚੰਗੀ ਗੱਲ ਨੀ। ਹੁਣ ਦੇਖੋ ਜੀ, ਮੈਂ ਇੱਕ ਹੁਣ ਗੱਲ ਸਾਫ਼ ਹੀ ਕਰਾਂ, ਜਿੱਦਾਂ ਇੰਡੀਆ ਦੇ ਪੈਸੇ ਮੰਗਾ ਲੈਂਦੇ ਕਦੀ ਮਹੀਨੇ ਬਾਅਦ, ਹਾਂ ਵੀ ਇੰਨੇ ਲੱਖ ਭੇਜਦੇ, ਇੰਨੇ ਭੇਜਦੇ, ਹੁਣ ਇਹ ਤਾਂ ਭੇਜੀ ਜਾਂਦਾ ਉੱਥੇ, ਉਹ ਆਪਣੀਆਂ ਪ੍ਰਾਪਰਟੀਆਂ ਆਪਣੇ ਨਾਂ ਤੇ ਬਣਾਈ ਜਾਣਗੇ ਰਾਈ, ਜਾਂ ਤਾਂ ਫੇਰ ਇਸ ਬੰਦੇ ਦਾ ਵੀ ਹਿੱਸਾ ਆਉਣਾ ਚਾਹੀਦਾ ਵਿੱਚ, ਉਹਦੇ ਇਹਦੇ ਵਿੱਚ ਨਾਂ ਵੀ ਪ੍ਰਾਪਰਟੀ ਬਣਨੀ ਚਾਹੀਦੀ ਹੈ। ਚਲੋ ਫੇਰ ਤਾਂ ਕੁਝ ਮੰਨਿਆ ਵੀ ਇੰਟਰਸਟ ਭੇਜਿਆ, ਬਰਥ ਵੀ ਆਉਂਦੇ ਰਾਈ, ਹਾਂਜੀ, ਕਿਉਂਕਿ ਜਿੱਦਾਂ ਹੁਣ ਬੰਦਾ ਕਿਹਾ ਵੀ ਸਾਡਾ ਇੱਕੋ ਹੀ ਅਕਾਊਂਟ ਸੀਗਾ, ਲਾਈਕ ਹੁਣ ਸਾਡਾ ਵੀ ਆਲਮੋਸਟ 35 ਈਅਰ ਹੋ ਗਏ, ਇੱਕੋ ਹੀ ਜੁਆਇੰਟ ਅਕਾਊਂਟ ਆ, ਉਹੀ ਚੀਜ਼ ਵਾਈਫ ਨੂੰ ਪਤਾ, ਉਹੀ ਮੈਨੂੰ ਪਤਾ ਰਹੀ, ਸੈਪਰੇਟ ਅਕਾਊਂਟ ਆ, ਕਦੀ ਵੀ ਕੋਈ ਪ੍ਰੋਬਲਮ ਨੀ ਆਈ। ਹੁਣ ਮੈਨੂੰ ਕਦੀ ਪੁੱਛਿਆ ਨੀ ਕਿ ਖਰਚਦੇ ਕਿੱਥੇ ਜਾਂਦੇ ਆ, ਕੀ ਆ ਰਾਈਟ, ਨਾ ਮੈਂ ਪੁੱਛਿਆ ਕਦੀ ਉਹਨੂੰ,
0: ਠੀਕ ਹੈ
5: ਰਾਈਟ, ਉਹ ਸਾਰੇ ਕੁਛ ਸਾਹਮਣੇ ਆ, ਕਿਉਂਕਿ ਮੇਰਾ ਕਹਿਣ ਦਾ ਮਤਲਬ ਕਿ ਇੱਕ ਆਪਣੀ ਲਾਈਫ ਪਾਰਟਨਰ ਤੋਂ ਕੋਈ ਵੀ ਲੁਕੋ ਕੇ ਰੱਖਣਾ ਚਾਹੀਦਾ ਕੋਈ,
0: ਠੀਕ ਹੈ, ਥੈਂਕ ਯੂ ਭਾਜੀ, ਤੁਹਾਡਾ ਵੀ ਬਹੁਤ ਸ਼ੁਕਰੀਆ। ਦੇਖੋ ਲਕੋ, ਮੈਂ ਸਮਝਦਾ ਕਿ ਲਕੋ ਉਹ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਅਗਲੀ ਨੂੰ ਇਹ ਨਾ ਪਤਾ ਲੱਗ ਜਾਵੇ, ਤੁਸੀਂ ਕੋਈ ਧੋਖਾ ਕਰ ਰਹੇ ਹੋ, ਕੋਈ ਤੁਸੀਂ ਵਾਕਈ ਯੂ ਨੋ ਕੋਈ ਬੜੀ ਵੱਡੀ ਸੀਕ੍ਰੇਟ ਰੱਖ ਰਹੇ ਹੋ, ਇਹ ਤਾਂ ਚਲੋ ਫੈਮਿਲੀ ਨੂੰ ਪੈਸੇ ਭੇਜਣ ਦੀ ਗੱਲ ਹੈ, ਠੀਕ ਹੈ ਨਾ। ਹੁਣ ਪ੍ਰੋਬਲਮ ਇਹ ਹੈ ਜੇ ਆਪਾਂ ਕੋਈ ਜਾਣ ਬੁੱਝ ਕੇ ਹੀ ਕਹਿੰਦੇ ਹਾਂ ਕਿ ਇਹਨੂੰ ਪਤਾ ਹੀ ਨਾ ਲੱਗੇ, ਪਰ ਕਈ ਵਾਰ ਚੀਜ਼ਾਂ ਹੁੰਦੀਆਂ ਆਪਾਂ ਕਹਿੰਦੇ ਚਲੋ ਯਾਰ ਜੇ ਉਹਨੂੰ ਪਤਾ ਲੱਗ ਗਿਆ ਉਹਨੇ ਕਿਹੜਾ ਮਾਇੰਡ ਕਰਨਾ, ਐਡੀ ਕਿਹੜੀ ਗੱਲ ਹੈ। ਸੋ ਵਿਲ ਬੀ ਰਾਈਟ ਬੈਕ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475045.
6: ਦਿਸ ਇਜ਼ AM 530 CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: 530. CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬ ਦੇ ਅਮੀਰ ਵਿਰਸੇ ਦੀ ਪੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ
2: ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
1: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
0: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
2: ਸਾਂਝਾ ਵਿਰਸਾ ਦੀ ਟੀਮ ਨੂੰ 647-8355-2594
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਦੇਖ ਕੇ ਸਾਡੀ ਹਾਲਤ ਹੌਂਕੇ ਭਰਦੇ ਨੇ, ਉਹ ਦੇਖ ਕੇ ਸਾਡੀ ਹਾਲਤ ਹੌਂਕੇ ਭਰਦੇ ਨੇ, ਸੱਥਾਂ ਦੇ ਵਿੱਚ ਬਹਿ ਕੇ ਗੱਲਾਂ ਕਰਦੇ ਨੇ, ਇੰਨੀ ਮਾੜੀ ਲਿਖਤੀ ਕਿਸਮਤ ਮਾਲਕ ਨੇ, ਪਰ ਛਾਵੇਂ ਤੋਂ ਵੀ ਲੋਕ ਤਾਂ ਸਾਡੇ ਡਰਦੇ ਨੇ। ਕਹਿੰਦਾ ਚਾਰ ਦਿਨਾਂ ਦੀ ਜਿਉਣ ਵਾਸਤੇ ਜ਼ਿੰਦਗੀ, ਮੇਰੇ ਵਰਗੇ ਬਹੁਤ ਨੇ ਜੋ ਰੋਜ਼ ਮਰਦੇ ਨੇ, ਪਿਓ ਦਾਦੇ ਦਾ ਧਨ ਮਿਲ ਜਾਂਦਾ ਹੈ ਜਦੋਂ ਫਿਰ ਅੰਬਰਾਂ ਉੱਤੇ ਜਾ ਕੇ ਪੈਰ ਧਰਦੇ ਨੇ। ਲੋਭ ਮੋਹ ਹੰਕਾਰ ਦੇ ਵਿੱਚ ਉਲਝੇ ਲੋਕ ਕੁਦਰਤ ਦੀ ਕਰੋਪੀ ਤੋਂ ਕਦ ਡਰਦੇ ਨੇ। ਕਹਿੰਦਾ ਕਦੇ ਵੀ ਤੂੰ ਕਰੀ ਨਾ ਭਰੋਸਾ ਕੱਚਿਆਂ 'ਤੇ, ਕਦੇ ਵੀ ਤੂੰ ਕਰੀ ਨਾ ਭਰੋਸਾ ਕੱਚਿਆਂ 'ਤੇ, ਪਾਣੀ ਦੀ ਛੱਲ ਦੇਖ ਕੇ ਜਿਹੜੇ ਖਰਦੇ ਨੇ ਉਹ ਪ੍ਰਹਲਾਦ ਕਹਾਉਂਦੇ ਨੇ, ਮਦਹੋਸ਼ ਮੀਆਂ ਅੱਗ 'ਤੇ ਬਹਿ ਕੇ ਸੇਕ ਜਿਹੜੇ ਜਰਦੇ ਨੇ। ਆ ਚੱਲ ਬਹਿ ਕੇ ਗੱਲ ਕਰ ਲਈਏ, ਕਹਿੰਦਾ ਆ ਚੱਲ ਬਹਿ ਕੇ ਇੱਕ ਗੱਲ ਕਰ ਲਈਏ, ਨਿੱਤ ਦੇ ਮਸਲੇ ਹੱਲ ਕਰ ਲਈਏ, ਦੁਨੀਆ ਖੜੀ ਖਿਲਾਫ ਕੀ ਕਰ ਲਊ ਜੇ ਰੱਬ ਨੂੰ ਹੀ ਆਪਣੇ ਵੱਲ ਕਰ ਲਈਏ। ਕਹਿੰਦਾ ਚੱਲਦਾ ਆਪਣਾ ਬੱਸ ਜੇ ਹੋਵੇ, ਇਸ ਸਮੇਂ ਨੂੰ ਠੱਲ ਕਰ ਲਈਏ, ਫਿਲਹਾਲ ਤਾਂ ਕਾਫੀ ਥੱਕਿਆ ਹੋਇਆ, ਬਾਕੀ ਗੱਲਾਂ ਕੱਲ ਕਰ ਲਈਏ। ਗਿੱਲੀ ਸੁੱਕੀ ਥਾਂ ਨਾ ਦੇਖੀ ਤੇਰੇ ਲਈ ਮਾਂ ਜਰਦੀ ਰਹੀ, ਗਿੱਲੀ ਸੁੱਕੀ ਥਾਂ ਨਾ ਦੇਖੀ ਤੇਰੇ ਲਈ ਮਾਂ ਜਰਦੀ ਰਹੀ, ਤੈਨੂੰ ਮਾੜਾ ਕਹਿਣ ਨਾ ਦਿੱਤਾ ਦੁਨੀਆ ਨਾਲ ਵੀ ਲੜਦੀ ਰਹੀ, ਜੋ ਕੀਤਾ ਉਹਨੇ ਤੇਰੇ ਲਈ ਮੁੱਲ ਭਰਿਆ ਜਾਣਾ ਨਹੀਂ, ਮਾਂ ਵਾਂਗੂ ਲੋਕੋ ਪਿਆਰ ਕਿਸੇ ਤੋਂ ਕਰਿਆ ਜਾਣਾ ਨਹੀਂ, ਕਿਸੇ ਤੋਂ ਕਰਿਆ ਜਾਣਾ ਨਹੀਂ। 17 ਦਾ ਤੁਸੀਂ ਸੁਣ ਰਹੇ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਨੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਬੁੱਧਵਾਰ, ਬੁੱਧ ਕੰਮ ਸੁੱਧ ਲੈ ਲਿਆ ਕੰਮ ਗੇੜ 'ਚ, 5 ਅਗਸਤ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇ। ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ ਮਿਸਿਸਾਗਾ ਮਾਲਟਨ ਦੇ ਵਿੱਚ, ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਜੜ੍ਹਾਂ ਦੇ ਵਿੱਚ 16 ਟੈਂਪਰੇਚਰ ਆ, ਫੀਲ ਲਾਈਕ 16 ਹੀ ਕਰਦੇ ਆ ਬਾਈ, ਵਧੀਆ ਗੱਲ ਆ। ਦੁਪਹਿਰ ਨੂੰ 26, ਸ਼ਾਮ ਨੂੰ 29 ਅਤੇ ਰਾਤ ਨੂੰ 24 ਟੈਂਪਰੇਚਰ। 6:12 'ਤੇ ਸੂਰਜ ਸਾਹਿਬ ਜੀ ਦੇਣਗੇ ਦਰਸ਼ਨ, ਅਤੇ 8:36 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ 905-673-3337, 905-673-3337, ਅਤੇ ਜਾਂ ਫਿਰ ਤੁਸੀਂ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ, ਕਿੰਨਾ ਨੰਬਰ ਹੈ 416-477-2040, ਅਤੇ ਜਾਂ ਫਿਰ ਤੁਸੀਂ ਪੰਜਾਬੀ ਲਹਿਰਾਂ ਦੀ ਜਾਂ ਹੋਰ ਵੱਖ ਵੱਖ ਐਪਾਂ ਨੇ ਉਹਨਾਂ ਨੂੰ ਤੁਸੀਂ ਡਾਊਨਲੋਡ ਕਰ ਲਓ, ਅਤੇ ਫਿਰ 530 ਦੇ ਜਿੰਨੇ ਪ੍ਰੋਗਰਾਮ ਚੱਲਦੇ ਆ ਸਵੇਰ ਤੋਂ ਸ਼ਾਮ ਤੱਕ ਰਾਤ ਸਾਰੀ, ਫਿਰ ਤੁਸੀਂ ਪ੍ਰੋਗਰਾਮਾਂ ਦੇ ਨਾਲ ਜੁੜ ਸਕਦੇ ਹੋ ਆਪਣੇ ਹਿਸਾਬ ਦੇ ਨਾਲ। ਮੈਸੇਜ ਪਾਉਣਾ, ਵਟਸਐਪ ਕਰਨਾ 647-835-5594 'ਤੇ ਗੱਲਬਾਤ ਕੀਤੀ ਜਾ ਸਕਦੀ। ਕਾਫੀ ਛੁੱਟੀਆਂ ਮੇਰੀਆਂ ਹੋ ਗਈਆਂ ਭਾਈ, ਅਤੇ ਦੋਨੇ ਹੱਥ ਜੋੜ ਕੇ ਮਾਫ਼ੀ, ਅਤੇ ਫਿਰ ਲੌਂਗ ਵੀਕਐਂਡ ਸੀ ਨਾ, ਅਤੇ ਇਸ ਕਰਕੇ ਫਿਰ ਛੁੱਟੀਆਂ ਹੋ ਗਈਆਂ, ਅਤੇ ਛੁੱਟੀਆਂ ਦੇ ਵਿੱਚ ਫਿਰ ਨਜ਼ਾਰੇ ਨਜ਼ੂਰੇ ਤਾਂ ਲਏ ਨਹੀਂ, ਨਾ ਨੀਂਦ ਪੂਰੀ ਹੋਈ ਭਾਈ, ਫਿਰ ਭੱਜੇ ਨੱਠੇ ਫਿਰਦੇ ਰਹੇ, ਪਤਾ ਹੀ ਨਹੀਂ, ਸਮਝੇ ਨਹੀਂ ਆਈ ਵੀ ਕੀ ਕਰਿਆ ਕੀ ਨਹੀਂ। ਅਤੇ ਤੁਸੀਂ ਕੀ ਕੀਤਾ ਜੇ ਦੱਸਣਾ ਚਾਹੁੰਦੇ ਹੋ ਤਾਂ ਆ ਜਾਓ ਫਿਰ 905-673-3337। ਆਉਣ ਵਾਲੀ 23 ਅਗਸਤ ਨੂੰ, ਥੋੜ੍ਹਾ 2 ਹਫ਼ਤੇ ਰਹਿ ਗਏ, ਲੈ ਲਿਆ ਕੰਮ ਗੇਟ 'ਚ, ਅਤੇ 23 ਅਗਸਤ ਨੂੰ ਪਿਕਨਿਕ ਆ ਆਪਣੀ ਸਾਰਿਆਂ ਦੀ, ਜਿਹੜੇ ਹਜੇ ਪ੍ਰੋਗਰਾਮ ਅੱਜ ਜੁੜੇ ਆ ਕੋਈ ਸਰੋਤੇ, ਹੋ ਸਕਦਾ ਪਿਛਲੇ ਪ੍ਰੋਗਰਾਮਾਂ 'ਚ ਛੁੱਟੀ 'ਤੇ ਗਏ ਹੋਣ, ਜਾਂ ਉਹਨਾਂ ਨੂੰ ਪਤਾ ਨਾ ਹੋਵੇ ਇਸ ਗੱਲ ਦਾ, ਅਤੇ ਸੋਸ਼ਲ ਮੀਡੀਆ 'ਤੇ ਵੀ ਨਾ ਉਹਨਾਂ ਨੇ ਦੇਖਿਆ ਹੋਵੇ ਕਿਤੇ, ਤਾਂ ਆਪਾਂ 23 ਅਗਸਤ ਨੂੰ ਪਿਕਨਿਕ ਕਰਵਾ ਰਹੇ ਹਾਂ ਆਪਣੇ ਰੇਡੀਓ ਵੱਲੋਂ, ਜਿਵੇਂ ਪਿਛਲੇ ਸਾਲ ਕਰਾਈ ਸੀ। ਐਤਕੀ ਵੱਡੀ ਗਿਣਤੀ ਦੇ ਵਿੱਚ ਸਰੋਤਿਆਂ ਦੇ ਪਹੁੰਚਣ ਦੀ ਉਮੀਦ ਆ, ਤੁਸੀਂ ਆਪਣੇ ਨਾਲ ਆਪਣੀਆਂ ਫੈਮਿਲੀਆਂ ਜ਼ਰੂਰ ਲੈ ਕੇ ਆਇਓ, ਫਿਰ ਫੈਮਿਲੀ ਪਿਕਨਿਕ ਕਰਾਂਗੇ, ਇਹਨੂੰ ਹੁੰਦੀ ਆ ਹਰ ਵਾਰੀ, ਹੈ ਨਾ, ਪਿਛਲੀ ਵਾਰ ਵੀ ਇੱਦਾਂ ਹੀ ਸੀ, ਅਤੇ ਐਤਕੀ ਵੀ ਉੱਦਾਂ ਹੀ ਆ, ਅਤੇ ਪਰਮਾਤਮਾ ਸੁੱਖ ਰੱਖੇ, ਬਸ ਤੁਹਾਡਾ ਸਾਰਿਆਂ ਦਾ ਸਾਥ ਹੋਵੇ, ਆਪਾਂ ਇਹਨੂੰ ਵਧੀਆ ਵਧੀਆ ਵਧੀਆ ਵਧੀਆ ਇੱਕ ਯਾਦਗਾਰ ਪਲ ਬਣਾਉਣਾ, ਅਤੇ ਫਿਰ 23 ਨੂੰ ਕਿੱਥੇ ਮਿਲਣਾ ਆਪਾਂ, ਬੱਲੇ ਬੱਲੇ ਫਾਰਮ 'ਚ। ਇਹ ਹੈਗਾ ਕਿੱਥੇ ਆ, ਹੋਰ ਅੰਟਾਰੀਓ ਐਂਡ ਜਦ ਇੱਧਰੋਂ ਆਪਾਂ ਨੌਰਥ ਨੂੰ ਜਾਂਦੇ ਹਾਂ, ਫੋਰ ਟੈਨ ਲੈ ਲਓ ਚਾਹੇ, ਹੈ ਨਾ, ਚਾਹੇ ਹੋਰਨਡਾ ਜੀ, ਉਹ ਇਕੱਠੇ ਜੀ ਹੋ ਜਾਣਾ ਉਹਨਾਂ ਨੇ ਤਾਂ, ਉੱਥੋਂ ਇਕੱਠੇ ਹੋ ਕੇ ਨੌਰਥ ਨੂੰ ਚਲ ਜਾਣਾ, ਮੂਹਰੇ ਓਲਡ ਸਕੂਲ ਦੀਆਂ ਲਾਈਟਾਂ ਆ ਜਾਣੀਆਂ, ਖੱਬੇ ਮੁੜ ਜਾਣਾ, ਨੇੜੇ ਹੀ ਆ, ਦੂਰ ਨਹੀਂ ਗਾ, ਖੱਬੇ ਮੁੜ ਜਾਣਾ ਅਤੇ ਮੂਹਰੇ ਚੰਗੂਜੀ ਆ ਜਾਣੀ ਇੱਕ ਅੱਧੀ ਲਾਈਟ ਛੱਡ ਕੇ, ਅਤੇ ਮੂਹਰੇ ਰਾਈਟ ਕਰਕੇ ਸੱਜੇ ਹੱਥ ਚੰਗੂਜੀ ਅਤੇ ਨਾਲੇ ਆ ਜਾਣੀ। ਓਲਡ ਸਕੂਲ ਐਂਡ ਚੰਗੂਜੀ ਦਾ ਏਰੀਆ ਬਣਦਾ ਇਹ ਕੈਲਡਨ ਦੇ ਵਿੱਚ, ਅਤੇ ਸਵੇਰੇ 10-11 ਵਜੇ ਆ ਜਾਓ, ਚਾਹੇ ਘੰਟਾ ਪਹਿਲਾਂ ਸੱਜਰੇ ਆ ਜਾਓ, ਨਾਲੇ ਮਾੜਾ ਮੋਟਾ ਆਪਾਂ ਰਲ ਮਿਲ ਕੇ ਕੋਈ ਕੰਮ ਕੁੰਮ ਕਾ ਦੇਖ ਲਾਂਗੇ, ਹੈ ਨਾ, ਬੇਨਤੀ ਹੱਥ ਜੋੜ ਕੇ, ਅਤੇ ਫਿਰ ਭਾਈ ਨਾਲੇ ਸ਼ਾਮ ਨੂੰ ਫਿਰ ਆਪਣਾ ਸਾਰਾ ਦਿਨ ਪ੍ਰੋਗਰਾਮ ਕਰਾਂਗੇ ਆਪਾਂ, ਨੱਚਾਂ ਟੱਪਾਂਗੇ ਗਾਵਾਂਗੇ। ਕੋਈ ਗੇਮਾਂ ਗੁੰਮਾਂ ਉੱਥੇ ਹੋਣੀਆਂ ਚੋਂ ਕਰਨੀਆਂ ਚਾਹੁੰਦੇ ਹੋ, ਕੀ ਕਰ ਸਕਦੇ ਹੋ, ਕੋਈ ਸਪੈਸ਼ਲ? ਕਈ ਵਾਰ ਕਿਸੇ ਦੇ ਧਿਆਨ 'ਚ ਹੁੰਦਾ, ਹੈ ਨਾ, ਮੰਨ ਲਓ ਹੁਣ ਮੈਂ ਇਕੱਲਾ ਦਿਮਾਗ ਨਾਲ ਵੀ ਨਹੀਂ ਸੋਚ ਸਕਦਾ ਉਨੀਆਂ ਚੀਜ਼ਾਂ, ਕਿਉਂਕਿ ਆਪਣੇ ਜਦੋਂ ਵੱਖ ਵੱਖ 10-15-20-50 ਦਿਮਾਗ ਰਲ ਜਾਣੇ ਆ, 100 ਦਿਮਾਗ ਰਲ ਜਾਣਾ, ਅਤੇ ਫਿਰ ਵੱਖ ਵੱਖ ਚੀਜ਼ ਹੋ ਸਕਦੀ ਆ। ਚਾਹੇ ਮੈਨੂੰ ਲਿਖ ਕੇ ਭੇਜ ਦਿਉ, ਚਾਹੇ ਕਾਲ ਕਰਨੀ, ਸਟੂਡੀਓ ਕਾਲ ਕਰ ਲਓ, ਮੈਂ ਲਿਖ ਲੂੰਗਾ। ਅੱਛਾ, ਇੱਕ ਨੰਬਰ ਦੋ ਹੋਰ ਮੇਰਾ ਆਪਣਾ ਸੀਗਾ ਮਨ 'ਚ, ਅੱਜ ਮੈਂ ਅੱਜ ਇਹ ਸੋਚਿਆ ਵੀ 23 ਤਰੀਕ ਦੀ ਪਿਕਨਿਕ ਆ ਆਪਣੀ, ਵੀ ਜਿਹੜਾ ਇਹ ਪਿਕਨਿਕ ਦੀ, ਤੁਸੀਂ ਪੋਸਟਰ ਮੰਗਾ ਲਓ ਮੈਂ ਤੋਂ, ਜੇ ਤੁਹਾਡੇ ਕੋਲ ਨਹੀਂ ਹੈਗਾ ਪਰ ਤੁਹਾਡੇ ਕੋਲ ਹੈਗਾ, ਜਿਹੜਾ ਇਸ ਵੀਡੀਓ ਬਣਾਊਗਾ ਇਸ ਦੀ ਪਿਕਨਿਕ ਦੀ ਵਧੀਆ ਤਰੀਕੇ ਨਾਲ, ਉਹਨੂੰ ਆਪਾਂ ਉੱਥੇ ਕੋਈ ਨਾ ਕੋਈ ਗਿਫਟ ਵੀ ਦੇਵਾਂਗੇ, ਸਪੈਸ਼ਲੀ ਸਨਮਾਨ ਕਰਾਂਗੇ ਉਹਦਾ। ਅਤੇ ਤੁਹਾਡੀਆਂ ਵੀਡੀਓ ਚਾਹੇ ਤੁਸੀਂ 2 ਭੇਜੋ, ਚਾਹੇ 4 ਭੇਜੋ, ਚਾਹੇ 10 ਭੇਜੋ, ਚਾਹੇ 500 ਬੰਦਾ ਭੇਜ ਦਿਉ, ਅਤੇ ਉਹਨਾਂ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਆਪਾਂ, ਮੈਂ ਉਹਨਾਂ ਨੂੰ ਸੈੱਟ ਸੁੱਟ ਕਰਾ ਕੇ, ਜਿਵੇਂ ਆਪਣੀ ਟੀਮ ਹੈਗੀ ਆ ਹੁਣ ਸਾਰੀ, ਹੈ ਨਾ, ਪਾਕਿਸਤਾਨ 'ਚ ਵੀ ਆ ਅਤੇ ਇੰਡੀਆ ਵੀ ਕਰ ਲਏ ਹੈ ਆਪਾਂ ਮੁੰਡੇ ਅੰਮ੍ਰਿਤਸਰ ਤੋਂ, ਅਤੇ ਫਿਰ ਆਪਾਂ ਉਹਨਾਂ ਤੋਂ ਸੈੱਟ ਕਰਾ ਕੇ ਤੁਹਾਡੀਆਂ ਵੀਡੀਓ ਨਾ ਸੋਸ਼ਲ ਮੀਡੀਆ 'ਤੇ ਪਾਵਾਂਗੇ, ਮੇਰੇ ਵਾਲੇ ਇੰਸਟਾ 'ਤੇ ਪੈ ਜਾਣਗੀਆਂ, ਟਿਕਟੋਕ 'ਤੇ ਪੈ ਜਾਣਗੀਆਂ, ਫੇਸਬੁੱਕ 'ਤੇ ਪੈ ਜਾਣਗੀਆਂ, ਯੂਟਿਊਬ 'ਤੇ ਵੀ ਪੈ ਜਾਣਗੀਆਂ, ਅਤੇ ਤੁਸੀਂ ਜਾਂ ਤੁਹਾਨੂੰ ਵਾਪਸੀ ਜਾਊਗੀ ਉਹ ਵੀਡੀਓ ਤਾਂ ਤੁਹਾਡੇ ਵੱਲੋਂ ਵੀ ਪੈ ਜਾਣਗੀ, ਹੈ ਨਾ, ਅਤੇ ਫਿਰ ਵਧੀਆ ਵਧੀਆ ਲੱਗੂਗਾ, ਹੈ ਨਾ, ਤੁਸੀਂ ਵੀ ਮਸ਼ਹੂਰ, ਮੈਂ ਤਾਂ ਹੈ ਨਹੀਂ ਗਾ ਨਾ, ਆਪਾਂ ਨੂੰ ਕੋਈ ਜਾਣਦੇ ਆ, ਆ 14-15 ਸੌ ਹੋਇਆ ਜੀ ਮੇਰਾ ਟਿਕਟੋਕ 'ਤੇ ਫੋਲੋਅਰ, ਫੋਲੋ ਕਰਨੇ ਵਾਲੇ ਹੁੰਦੇ ਕਿ ਫੋਲੋਅਰ ਹੁੰਦੇ ਆ, ਕਿਹੜਾ ਕਿਹੜਾ ਆਉਂਦਾ ਨਾ ਪਤਾ ਹੀ ਹੈ ਸੋਸ਼ਲ ਮੀਡੀਆ ਦਾ ਵਾਲਾ। ਅਤੇ ਚਲੋ ਕੋਈ ਨਹੀਂ, ਆਪਾਂ ਰਲ ਮਿਲ ਕੇ ਇੱਕੋ ਜਿਹੀ ਹਾਂ, ਪਰ ਤੁਹਾਡੇ 'ਚ ਸਿਆਣੇ ਸਾਰੇ ਤੁਸੀਂ ਬਹੁਤ ਹੋ, ਅਤੇ ਜੇ ਹੋ ਸਕੇ ਤਾਂ ਆਪਾਂ ਇਹਨੂੰ ਵੀਡੀਓ ਬਣਾਈ, ਵੀਡੀਓ ਬਣਾ ਕੇ ਭੇਜੋ ਇੱਕ, ਫਿਰ ਦੇਖਦੇ ਹਾਂ ਕਿਹੜੀ ਦੀ ਬੰਦੇ ਦੀ ਵੀਡੀਓ ਜਾਂ ਆਂਟੀ ਦੀ ਜਾਂ ਭੈਣ ਦੀ ਕਿਸੇ ਦੀ ਵੀ ਵੀਡੀਓ ਵਧੀਆ, ਅਤੇ ਕੋਸ਼ਿਸ਼ ਕਰਿਓ, ਸੱਚੀ ਕਹਿੰਦਾ ਦਿਲੋਂ ਕਹਿੰਦਾ, ਸਨਮਾਨ ਕਰਾਂਗੇ ਤੁਹਾਨੂੰ ਉੱਥੇ ਪੂਰਾ, ਅਤੇ ਪੂਰਾ ਮਤਲਬ ਸਤਿਕਾਰ ਮਾਣ ਪੂਰਾ ਐਨ ਬੱਲੇ ਬੱਲੇ, ਅਤੇ ਦੇਖਦੇ ਹਾਂ ਹੁਣ ਕਿੰਨੇ ਕੁ ਜਾਣੇ ਦੀ ਵੀਡੀਓ ਬਣ ਕੇ ਆਉਂਦੀ, ਚਾਹੇ ਸ਼ਾਮ ਤੱਕ ਭੇਜ ਦਿਓ ਕੋਈ ਚੱਕਰ ਨਹੀਂ, ਅੱਜ ਦਿਨ 'ਚ ਬਣਾ ਲਿਓ ਜੇ ਹੁਣ ਨਹੀਂ ਟਾਈਮ, ਜੇ ਖੜ੍ਹੇ ਹੋ ਕਿਤੇ ਤਾਂ ਜ਼ਰੂਰ ਬਣਾ ਲਓ। 13219 ਚੰਗੂਜੀ ਰੋਡ, ਬੱਲੇ ਬੱਲੇ ਫਾਰਮ, ਬੱਲੇ ਬੱਲੇ ਹੈਰੀਟੇਜ ਫਾਰਮ, ਅਤੇ ਸਾਂਝਾ ਵਿਰਸਾ ਦੀ ਮੀਡੀਆ ਦੀ ਦੂਜੀ ਐਨੂਅਲ ਪਿਕਨਿਕ, ਇੱਦਾਂ ਬਸ ਬੋਲਣਾ, ਅਤੇ ਮਾੜਾ ਜਿਹਾ ਹੋਰ ਲਿਖ ਦਿਓ ਵੀ ਸਪੋਂਸਰ ਕਿਸੇ ਨੇ ਦੇਣਾ। ਹਾਂ ਸੱਚ, ਇਹ ਵੀ ਮੇਰੇ ਵੱਲੋਂ ਵੀ ਸੱਦਾ, ਜੇ ਕਿਸੇ ਨੇ ਇਸ ਪਿਕਨਿਕ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ, ਕੋਈ ਆਪਣਾ ਸਟੋਲ ਲਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਲਾ ਸਕਦੇ ਹੋ। ਜਿਹੜੇ ਫੂਡ ਸਟੋਲ ਆ, ਮੈਂ ਈਰਤੀ ਦੱਸ ਦਿੰਦਾ, ਫੂਡ ਸਟੋਲ ਵਾਲਿਆਂ ਤੋਂ ਕੋਈ ਪੈਸਾ ਨਹੀਂ ਆਪਾਂ ਚਾਰਜ ਕਰ ਰਹੇ, ਉਹਨਾਂ ਨੂੰ ਇਹ ਕਹਿਤਾ ਵੀ ਰੇਟ ਤੁਸੀਂ ਘੱਟ ਕਰ ਲਿਓ, ਵੀ ਜਿਹੜੇ ਆਪਣੇ ਸਰੋਤੇ ਜਾਂ ਕੋਈ ਵੀ ਉੱਥੇ ਦੁਨੀਆ ਲੋਕ ਆਉਣਗੇ, ਖਾਣਾ ਕਿਸੇ ਨੇ ਕੁਛ ਚੀਜ਼ ਵੀ ਖਾਣੀ ਹੈ, ਕੁਛ ਕਿਸੇ ਵੱਖਰੇ ਵੱਖਰੇ ਸਟਾਲ ਆਉਣਗੇ, ਅਤੇ ਜੇ ਕਿਸੇ ਨੇ ਕੁਛ ਵੀ ਖਾਣਾ ਚਾਹੁੰਦੇ ਤੁਸੀਂ ਰੇਟ ਘੱਟ ਕਰ ਦਿਉ, ਉਹਨਾਂ ਲਈ ਕੋਈ ਪੈਸਾ ਨਹੀਂ ਗਾ ਕੋਈ ਵੀ। ਜੇ ਤੁਸੀਂ ਇਹਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ, ਪ੍ਰਮੋਸ਼ਨ ਕਰਨੀ ਸਪੋਂਸਰਸ਼ਿਪ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਮੈਂ ਐਨੀ ਟਾਈਮ ਸੰਪਰਕ ਕਰ ਲਿਓ, 647-835-5594, ਵੱਖ ਵੱਖ ਪਲੇਟਫਾਰਮਾਂ 'ਤੇ ਤੁਹਾਨੂੰ ਐਡਵਰਟਾਈਜ਼ਮੈਂਟ ਤੁਹਾਡਾ ਕੀਤਾ ਜਾਊਗਾ ਬਿਜ਼ਨਸ ਨੂੰ, ਅਤੇ ਫਿਰ ਆਪਣੇ ਕੋਲ ਦਿਨ ਹੁਣ ਥੋੜ੍ਹੇ ਰਹਿ ਗਏ, ਹੈ ਨਾ, ਕਰ ਲਓ ਗੱਲਬਾਤ, ਘਰ ਸਲਾਹ ਸ਼ੁਰੂ ਕਰ ਲਓ, ਆਪਸ ਵਿੱਚ ਕਰ ਲਓ, ਦੋਸਤਾਂ ਮਿੱਤਰਾਂ ਨਾਲ ਕਰ ਲਓ, ਥੋੜ੍ਹੇ ਜਿਹੇ ਪੈਸੇ, ਕੋਈ ਜ਼ਿਆਦਾ ਨਹੀਂ, ਅਤੇ ਫਿਰ ਵਧੀਆ ਤਰੀਕੇ ਨਾਲ ਆਪਾਂ ਜਾਣੀ ਪੂਰਾ ਮਹੀਨਾ ਹੀ ਗੀਤ ਗਾਵਾਂਗੇ, ਸਿੱਧੀ ਗੱਲ ਹੈ। 905-673-3337 ਸਟੂਡੀਓ ਦਾ ਨੰਬਰ, ਮੇਰੇ ਪਰਸਨਲ ਨੰਬਰ 647-835-5594, 6478355-294, 647-835-5594। ਰਵਿੰਦਰ ਭਾਅ ਜੀ ਨੰਗਾ, ਸਤਿ ਸ਼੍ਰੀ ਅਕਾਲ ਜੀ, ਇਹਨੂੰ
1: ਹਾਂਜੀ ਭਾਈ, ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ ਜੀ?
0: ਕਿਰਪਾ ਜੀ, ਕਿਰਪਾ, ਤੁਸੀਂ ਸੁਣਾਓ ਕਿੱਦਾਂ?
1: ਵਧੀਆ ਵਧੀਆ, ਮਹਿੰਗਾ ਜੇ 1400 ਫੋਲੋਅਰ ਹੋ ਗਿਆ ਤੇ ਲਾਈਵ ਆਇਆ ਕਰੋ ਟਿਕਟੋਕ ਤੇ।
0: ਵਾਹਿਗੁਰੂ ਸਤਰਾ
1: ਯਾਰ, ਮੇਰੀ ਗੱਲ ਸੁਣੋ।
0: ਹਾਂਜੀ,
1: ਜਿਹੜਾ ਬੋਲਰ ਕੀਤਾ,
0: ਹਾਂਜੀ,
1: ਇਹ ਕਿਹੜਾ ਤੁਹਾਨੂੰ ਕਹਿੰਦਾ ਕੈਨੇਡਾ ਨੇ ਕੀਤਾ ਜਿਹੜਾ ਸੁੱਤਿਆ ਪਾਇਆ, ਇੰਡੀਆ ਨੇ ਸਾਰਿਆਂ ਨੇ ਕੀਤਾ, ਜਿਹੜੇ ਨੇ ਕੀਤਾ ਵਾ ਤੁਹਾਨੂੰ ਆਪੇ ਲਾ ਕੇ ਬੰਦਾ ਦੇਖਦਾ ਵੀ ਕਿਹੜਾ ਬੰਦਾ ਲਾਈਵ ਆਇਆ ਬਾਈ। ਬਹੁਤ ਵਧੀਆ ਭਾਜੀ, ਇਹ ਗੱਲ ਹੈ ਜੇ ਦੁਖੀ ਤੇ ਭਾਲਦੇ ਪੈਂਦੇ ਸਾਨੂੰ ਫੋਲੋਅਰ ਕੋਈ ਕਰੇ ਤੇ 1000 ਤੋਂ ਬਾਅਦ ਲਾਈਵ ਜਾਈਏ। ਹੁਣ ਮੇਰੇ ਕੋਲ ਵੀ 1600 ਆਏ ਤਾਂ ਬਹੁਤ ਵਧੀਆ ਚੀਜ਼ ਆ ਜੀ, ਸਾਹਮਣੇ ਚਲਾ ਕੇ
0: ਰੱਖ ਲਿਆ, ਆਪਾਂ ਦੋਏ ਹੋ ਜਾ ਕਰੀਏ।
1: ਆਪਣੀ
0: ਬਿਲਕੁਲ ਜੀ ਹਰਜੀਤ ਸੋਰੀ ਹਰਜੀਤ ਹਰਮਨ ਭਾਈ ਦੀਆਂ ਭੇਜੀਆਂ ਹੋਈ ਲੈਣਾ ਅਤੇ ਕਹਿੰਦੇ ਗੁੱਡ ਮਾਰਨਿੰਗ ਵੀਰ ਜੀ ਕਿੱਦਾਂ ਹੈਪੀ ਵੈਂਸਡੇ ਟੂ ਆਲ ਥੈਂਕ ਯੂ ਭਾਜੀ ਥੈਂਕ ਯੂ ਸੋ ਮੱਚ ਬਿਲਕੁਲ ਜੀ ਅਤੇ ਕਾਫੀ ਸਾਰੇ ਮੈਸੇਜ ਤੁਹਾਡੇ ਵੱਲੋਂ ਆਏ ਹੋਏ ਨੇ ਚਲੋ ਕੋਈ ਨਹੀਂ ਬਾਅਦ 'ਚ ਭੇਜ ਦਾਂਗੇ ਕੁਮਾਰੀ ਆਂਟੀ ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਸ਼ੁਭ ਪ੍ਰਭਾਤ ਆਂਟੀ ਜੀ ਕਹਿੰਦੇ ਐਡਰੈਸ ਸੈਂਡ ਕਰਿਓ ਰਾਤ ਮੈਨੂੰ ਕਹਿੰਦੇ ਬਿਲਕੁਲ ਜੀ ਅਤੇ ਸੰਧੂ ਸਾਹਿਬ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਪਿਆਰ ਭਰੀ ਕਿਵੇਂ ਹੋ 85-20 ਤੋਂ ਵੀ ਜਦੋਂ ਰੱਬ ਰਹਿਮਤ ਵਰਸਾ ਦੇਵੇ ਪੱਥਰਾਂ ਵਿੱਚ ਫੁੱਲ ਉਗਾ ਦੇਵੇ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਕਹਿੰਦੇ ਕਿਆ ਬਾਤ ਆ ਲਵ ਜੂ ਅਤੇ ਬੂਟਾ ਸਿੰਘ ਭਾਅ ਜੀ ਵੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਭੇਜਦੇ ਆ ਭਾਅ ਜੀ ਥੈਂਕ ਯੂ ਸੋ ਮੱਚ ਕੇਵਲ ਭਾਅ ਜੀ ਇਹ ਕਿਵੇਂ ਕੇਵਲ ਭਾਅ ਜੀ ਤੁਸੀਂ ਵੀਡੀਓ ਤਾਂ ਬਣਾ ਕੇ ਭਾਅ ਜੀ ਜੋ ਨਾਲੇ ਕਹਿੰਦੇ ਸੰਡੇ ਪਿਕ ਐਂਡ ਕੁਈਨ 'ਤੇ ਐਕਸੀਡੈਂਟ ਹੋਇਆ ਕੱਲ੍ਹ ਮੋਰਨਿੰਗ ਬਾਈਕ ਵਾਲਾ ਮਰ ਗਿਆ ਸੋਸਾਈਡ ਯਾਰ ਮਾੜੀ ਖਬਰ ਆ ਮਾੜੀ ਗੱਲ ਆ ਪਰ ਬਾਈਕ ਵਾਲੇ ਯਾਰ ਬਾਈਕ ਵਾਲਿਆਂ ਨਾਲ ਕੀ ਕਰਿਆ ਜਾਵੇ ਇਹਨਾਂ ਨੂੰ ਹਮਦਰਦੀ ਕੀਤੀ ਜਾਵੇ ਜਾਂ ਇਹਨਾਂ ਨੂੰ 5-7 ਗਾਲਾਂ ਕੱਢੀਆਂ ਜਾਣ ਇਹ ਕਿਹੜਾ ਘੱਟ ਨੇ ਪਰ ਮਾੜਾ ਹੋਇਆ ਚਲੋ ਕਿਸੇ ਦਾ

0: ਤੁਸੀਂ ਸਵੇਰੇ ਉੱਥੇ 8 ਵਜੇ ਆਉਣੇ ਚਾਹੀਦਾ, ਪਿਛਲੀ ਵਾਰ ਵਾਂਗ ਨੀ ਵੀ 2 ਵਜੇ ਆਵੋ ਤੇ 2:30 ਵਜੇ ਭੱਜੋ।
1: ਅੱਛਾ ਪਿਛਲੀ ਵਾਰ ਨੀ, ਉਹ ਮੈਂ ਕਿਹਾ ਜਿਵੇਂ ਤੁਸੀਂ ਅੱਜ 17 ਸੁਣਾਈਆਂ ਸ਼ੁਰੂ ਚ, ਮੈਂ ਕਿਹਾ ਇੱਕ ਉਹ ਵੀ ਆਰਾਮ ਪ੍ਰਾਣ, ਉਹ ਕਹਿੰਦਾ ਮੇਰੇ ਤੇ ਨਾਂ ਤੇ ਕੋਈ ਨਾਂ ਹੀ ਨਹੀਂ ਰੱਖਦਾ।
0: ਕੌਣ ਕਹਿੰਦਾ?
1: ਪ੍ਰਾਣ।
0: ਅੱਛਾ ਪ੍ਰਾਣ,
1: ਉਹਦੇ ਨਾਂ ਤੇ ਹੈ ਨਾ ਉਹ ਕਿਸੇ ਦਾ
0: ਨਾ,
1: ਕੋਈ ਨੀ ਰੱਖਦਾ।
0: ਸੱਚੀ ਗੱਲ ਆ।
1: ਚਲੋ ਹੋਰ ਲੋ ਕਾਲਾ ਜੀ, ਮਿਲਦੇ ਆ।
0: ਥੈਂਕ ਯੂ, ਥੈਂਕ ਯੂ ਸੰਧੂ ਸਾਹਿਬ ਜੀ, ਸਤਿ ਸ਼੍ਰੀ ਅਕਾਲ। ਲੰਘਿਓ ਕਿਰਪਾ ਜੀ, ਤੁਸੀਂ ਲੜੋ ਜੀ।
2: ਚੁੱਪ ਨਾਲ ਰਿਸ਼ਤੇ ਮਰ ਜਾਂਦੇ ਆ ਤੇ ਤੂੰ ਇਹਨੂੰ ਹੱਲ ਕਹਿੰਦਾ। ਸਾਡੀ ਸਾਰੀ ਹੀ ਜ਼ਿੰਦਗੀ ਨੀ ਉਹ, ਤੂੰ ਇਹਨਾਂ ਨੂੰ ਦੋ ਪਲ ਕਹਿੰਦਾ ਏ।
0: ਕੱਲ ਰਾਤ, ਕੱਲ ਸਵੇਰੇ ਜਦੋਂ ਰਮਨਦੀਪ ਨੇ ਪ੍ਰੋਗਰਾਮ ਕੀਤਾ ਤਾਂ ਮੈਂ ਜਾਗਦਾ ਹੀ ਸੀਗਾ ਥੋੜਾ ਟਾਈਮ, ਤੇ ਤਕਰੀਬਨ 2:30-2:30 ਮੇਰੀ ਅੱਖ ਲੱਗੀ ਹੈ 2 ਵਜੇ। ਤੇ ਮੁੜ ਕੇ ਰਮਨਦੀਪ ਵੀ ਪੈਰ ਜੇ ਕਿਹੜੀ ਸਿੱਧਾ ਸੀ, ਕਹਿੰਦਾ ਮੈਂ ਵੀ ਹੁਣੇ ਭਾਅ ਜੀ ਆਇਆ ਨੈਗਰਾ ਫਲ ਤੋਂ 1:30 ਵਜੇ ਹੈ ਨਾ, ਅਤੇ ਵੀ ਤੁਸੀਂ ਜਾਇਓ। ਮੈਂ ਕਿਹਾ ਯਾਰ ਮੈਂ ਹੁਣ ਨੀਂਦ ਚੜ੍ਹੀ ਪਈ ਆ, ਵੀ ਤੂੰ ਐਂ ਤੰਗ ਕਿਉਂ ਕਰਦਾ ਗਰੀਬ ਬੰਦੇ ਨੂੰ। ਅਤੇ ਫਿਰ ਭਰਾਵਾ ਔਖਾ ਵਿਚਾਲਾ, ਔਖਾ ਸਾ ਸਖਾਲਾ ਵਿਚਾਰਾ ਆਏ ਗਿਆ ਕਹਿ ਲਓ ਪੰਜਾਬੀ 'ਚ। ਅਤੇ ਮੇਰੀ ਜਾ ਕੇ ਜਾ ਖੁੱਲ੍ਹੀ 4:40 'ਤੇ, ਫਿਰ ਮੈਂ ਸੁਣਿਆ ਸਾਰੇ ਜਿੰਨਾ ਕੁ 20-25 ਮਿੰਟ ਪ੍ਰੋਗਰਾਮ ਸੀ ਆਪਣਾ, 20 ਮਿੰਟ। ਅਤੇ ਫਿਰ ਮੈਂ ਕਿਹਾ
2: ਜ਼ਿੰਦਗੀ ਵਿੱਚ ਜਦ ਤੱਕ ਪ੍ਰੈਕਟੀਕਲ ਕੁਝ ਨਹੀਂ ਵਾਪਰਦਾ, ਤੁਸੀਂ ਕਾਗਜ਼ਾਂ ਦੇ ਲਿਖੀ ਜੋ ਤੁਸੀਂ ਗੱਲਾਂ ਸਲਾਹਾਂ ਕਰੀ ਜੋ, ਮੈਂ ਤੁਹਾਨੂੰ ਦੱਸਦਾ ਕਹਿੰਦੇ ਪੰਜਾਬ 'ਚ 64 ਸਰਕਾਰੀ ਕਾਲਜ, ਜਿਹਨਾਂ 'ਚੋਂ ਸਿਰਫ 5 ਪੱਕੇ ਪੰਜਾਬੀ ਦੇ ਟੀਚਰ ਆ, ਬਾਕੀ ਸਾਰੇ ਠੇਕੇ 'ਤੇ ਆ। ਅਸੀਂ ਆਪਾਂ ਸਾਰੇ ਪੰਜਾਬੀ ਆ ਨਾ, ਪੰਜਾਬੀ 'ਤੇ ਮਾਣ ਕਰਦੇ। ਮੈਂ ਕੱਲ੍ਹ ਵੀ ਗੱਲ ਕਰਦਾ, ਜਿਹੜੀ ਗੁਰਬਾਣੀ ਆ ਨਾ, ਤੁਸੀਂ ਸਿਰਫ ਤੋਂ ਸਿਰਫ ਪੰਜਾਬੀ 'ਚ ਪੜ੍ਹ ਸਕਦੇ ਹੋ, ਤੁਸੀਂ ਕਿਸੇ ਵੀ ਹੋਰ ਲੈਂਗੁਏਜ ਨਹੀਂ ਪੜ੍ਹ ਸਕਦੇ। ਅਸੀਂ ਇੰਨਾ ਜ਼ੋਰ ਲਾਉਂਦੇ ਹਾਂ, ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਪੰਜਾਬ ਲਈ ਆਹ ਕੱਢੋ, ਤੁਹਾਡੇ ਕੋਲ ਜੇ ਪੰਜਾਬੀ ਪੰਜਾਬ 'ਚ ਰਹਿ ਕੇ ਪੱਕੇ ਪ੍ਰੋਫੈਸਰ ਹੀ ਹੈਨੀ ਆ, ਤੇ ਤੁਸੀਂ ਕਾਹਦੇ ਤੜਾ ਮਾਰਦੇ। ਦੂਜੇ ਪਾਸੇ ਹੁਣ ਕਾਂਗਰਸ ਆ, ਉਹਨਾਂ ਨੂੰ ਪਤਾ ਵੀ ਸਾਡੀ ਸਰਕਾਰ ਬਣ ਸਕਦੀ, ਇੱਦਾਂ ਦੇ ਹਾਲਾਤ ਨਜ਼ਰ ਆਉਂਦੇ ਆ ਉਹਨਾਂ ਨੂੰ। ਹੁਣ ਉੱਥੇ ਇੰਨੀ ਕਾੜੋ ਕਲੇਸ਼ ਆ, ਉਹ ਸਾਰੇ ਧਨਾੜ ਆਦਮੀ ਆ, ਉਹਨਾਂ ਨੂੰ ਕੋਈ ਮਤਲਬ ਨਹੀਂ ਪੰਜਾਬ ਦਾ। ਮੈਨੂੰ ਇਹ ਲੱਗਦਾ ਕਿ ਸਾਡੇ ਹਮੇਸ਼ਾ ਸਾਨੂੰ ਠੱਗੇ ਜਾ ਰਹੇ ਨੇ ਲੋਕਾਂ ਨੂੰ, ਕਿਸੇ ਨੇ ਸਾਨੂੰ ਪੰਥ ਕਰਕੇ ਵੇਚਤਾ, ਕਿਸੇ ਨੇ ਸਾਨੂੰ ਹੋਰ ਕਰਕੇ ਵੇਚਤਾ। ਮੈਨੂੰ ਲੱਗਦਾ ਕਿ ਸਾਨੂੰ ਆਪ ਸੋਚਣਾ ਪੈਣਾ, ਕਿਉਂ ਕਰ ਦੇਖੋ ਜਦੋਂ ਤੁਹਾਡੇ ਨਿੱਜੀ ਵਫਾਰ ਨੇ, ਤੁਹਾਡੀਆਂ ਟਰਾਂਸਪੋਰਟਾਂ ਨੇ, ਬਿਜ਼ਨਸ ਨੇ, ਰਾਣੇ ਵਰਗੇ ਦੇ ਕੇਸ ਲਾਣੇ, ਬਾਲ ਹੈ, ਬੱਸਾਂ ਦੇ ਮਾਲਕ। ਪੰਜਾਬ 'ਚ ਲੋਕਤੰਤਰ ਤਾਂ ਕਿ ਵਾਕਿਆ ਬੰਦਾ ਗਰਾਊਂਡ ਤੋਂ ਉੱਠ ਕੇ ਬਾਕੀ ਸੁਣਦੇ ਸੁਣਤੇ ਕੀ ਕਹਿੰਦੇ ਅੱਜ, ਤੇ ਆਪਾਂ ਕਰਦੇ ਇਸ 'ਤੇ
0: ਗੱਲਬਾਤ।
2: ਥੈਂਕ ਯੂ ਸਰ।
0: ਸਿੱਖ ਗੇਮਸ ਹੋ ਕੇ ਹਟੀਆਂ ਆਪਣੇ ਸ਼ਹਿਰ ਦੇ ਵਿੱਚ, 31 ਨੂੰ ਕਹਿ ਲਓ ਸ਼ਾਮ ਨੂੰ ਵਾਲੀਬਾਲ ਦਾ ਪਹਿਲਾ ਮੈਚ ਸੀ, ਅਤੇ 1-2-3 ਨੂੰ ਹੋਈਆਂ, ਅਤੇ ਕਾਫੀ ਰੌਣਕਾਂ ਮੇਲਾ ਉੱਥੇ ਰਿਹਾ ਭਰਪੂਰ, ਪੂਰਾ ਲਾਈਵ ਵੀ ਚੱਲਿਆ 1-2 ਚੈਨਲਾਂ 'ਤੇ, ਅਤੇ ਵਧੀਆ ਸੀ, ਸੋਹਣਾ ਸੀ। ਅਤੇ ਮੈਤੋਂ ਸਿਰਫ 10 ਮਿੰਟ ਹਾਜ਼ਰੀ ਉੱਥੇ ਲੱਗੀ, ਅਤੇ ਬਸ ਮੈਂ ਫਿਰ ਇੱਦਾਂ ਮੁੜਿਆ, ਕੋਈ ਵੀਡੀਓ ਤਾਂ ਨਹੀਂ ਮੈਂ ਬਣਾਈ, ਅਤੇ ਰਮਨਦੀਪ ਹੁਣੇ ਜਾ ਕੇ ਆਇਆ ਸੀ, ਇਹਨਾਂ ਨੇ ਵੀ ਵੀਡੀਓ ਬਣਾਈ ਆ, ਅਤੇ ਫਿਰ ਵਧੀਆ ਵਧੀਆ ਵਧੀਆ ਪਾਈ, ਬਿਜ਼ੀ ਬਿਜ਼ੀ ਚਲੋ ਸ਼ਹਿਰ ਦੇ ਵਿੱਚ ਕਾਫੀ ਸੀਗਾ ਰੌਣਕ ਮੇਲਾ, ਅਤੇ ਕਾਫੀ ਸਾਰੇ ਫੰਕਸ਼ਨ ਸੀ, ਵਿਆਹ ਸ਼ਾਦੀਆਂ ਸੀ ਲੋਕਾਂ ਦੇ, ਅਤੇ ਬਹੁਤ ਸਾਰੇ ਬਸ ਪਿਕਨਿਕਾਂ ਸੀ ਪਾਰਕਾਂ ਦੇ ਵਿੱਚ, ਅਤੇ ਫਿਰ ਇੱਦਾਂ ਹੀ ਰੌਣਕ ਮੇਲਾ ਚੱਲਦਾ ਰਿਹਾ ਲੋਕਾਂ ਦਾ ਆਪਣਾ ਆਪਣਾ। ਅਤੇ ਆਪਣਾ 23 ਤਰੀਕ ਜ਼ਰੂਰ ਜ਼ਰੂਰ ਜ਼ਰੂਰ ਸਾਰਿਆਂ ਨੂੰ ਚੁੱਲ੍ਹੇ ਨੇ ਦੱਸਦਾ ਹੈ, ਕਹਿ ਲਓ ਪੰਜਾਬੀ 'ਚ ਭੁੱਲ ਨਾ ਜਾਇਓ, ਚੇਤਾ ਰੱਖਿਓ, ਇੱਕ ਦੂਜੇ ਨੂੰ ਹੋਰ ਨੂੰ ਵੀ ਦੱਸ ਦਿਓ ਵੀ ਆਪਾਂ ਜਾਣਾ ਐਤਕੀ ਭਾਈ, ਅਤੇ ਫਿਰ ਕਰਦੇ ਹਾਂ ਆਪਾਂ ਰੌਣਕਾਂ ਮੇਲਾ ਲਾਏਂਗੇ ਉੱਥੇ। ਕਿਸੇ ਨੇ ਵੀ ਕੋਈ ਗੀਤ ਸੰਗੀਤ ਗਾਉਣਾ, ਕੋਈ ਚੁਟਕਲੇ ਸੁਣਾਉਣੇ ਆ, ਇੱਕ ਮਿੰਟ ਇੱਕ ਦਿਨ ਜਾਂ 2 ਦਿਨ ਪਹਿਲਾਂ ਮਾੜਾ ਜਿਹਾ ਦੱਸ ਦਿਓ, ਲਿਖਾ ਦਿਓ, ਕਿਉਂਕਿ ਐਂ ਹੁੰਦਾ ਨਾ ਫਿਰ ਲਿਸਟ 'ਚ ਬੰਦਾ ਪਾ ਲੈਂਦਾ ਹੈ ਨਾ, ਫਿਰ ਉੱਥੇ ਜਦ ਆਪਾਂ ਜਾ ਕੇ ਗੱਲ ਕਰਦੇ ਹਾਂ ਤਾਂ ਫਿਰ ਥੋੜ੍ਹਾ ਟਾਈਟ ਹੋ ਜਾਂਦਾ ਕੰਮ, ਹੈ ਨਾ। ਬਸ ਇੰਨੀ ਕੁ ਬੇਨਤੀ ਆ, ਪਰ ਆਉਣਾ ਜ਼ਰੂਰ ਆ ਸਾਰਿਆਂ ਨੇ, ਅਤੇ ਕਰਾਂਗੇ ਆ ਕੇ ਮਿਲਣਾ ਜ਼ਰੂਰ ਆ, ਅਤੇ ਦੱਸਣਾ ਵੀ ਮੈਂ ਫਲਾਨਾ ਸਿੰਘ ਹਾਂ ਜਾਂ ਮੈਂ ਫਲਾਨੀ ਕੌਰ ਆ, ਹੈ ਨਾ, ਕਿਉਂਕਿ ਹੁਣ ਕਾਫੀ ਬਾਬੇ ਦੀ ਕਿਰਪਾ ਨਾਲ ਆਪਾਂ ਨੂੰ ਸੁਣਦੇ ਆ, ਅਤੇ ਫਿਰ ਇੱਕ ਦੂਜੇ ਨਾਲ ਮੁਲਾਕਾਤ ਕਰਾਂਗੇ। PNG ਸਪਰਿੰਗਾਂ ਦੇ ਸਪੈਸ਼ਲਿਸਟ ਨੇ, ਟਰੱਕਾਂ ਟਰੇਲਾਂ ਦੀ ਕਮਾਣੀ ਦਾ ਕੰਮ ਕਰਾਉਣਾ ਚਾਹੁੰਦੇ ਹੋ, ਇਹ ਵੀ ਸਪੋਂਸਰ ਕਰ ਰਹੇ ਨੇ ਆਪਣੇ ਪਿਕਨਿਕ ਨੂੰ, J&Gary ਭਾਅ ਜੀ, 5330 ਬਰੈਡਕੋ ਬੁਲੇਵਾਰਡ ਮਿਸੀਸਾਗਾ ਡਿਕਸੀ ਐਂਡ ਮੈਥੇਸਨ ਦੇ ਏਰੀਆ, 905-459-5533 'ਤੇ ਸੰਪਰਕ ਕਰ ਲਿਓ। ਅਤੇ ਸੋਫਾ ਸਟੂਡੀਓ 'ਤੇ ਸ਼ਗਨਦੀਪ ਢਿੱਲ ਨਾਲ ਗੱਲਬਾਤ ਹੋ ਸਕਦੀ ਹੈ, ਆਪਣੀ ਮਨਪਸੰਦ ਦਾ ਸੋਫਾ ਲੈਣ ਬਾਰੇ ਸੋਚਦੇ ਹੋ, L-Shape, U-Shape, B-Shape ਕਿੱਧਰ ਬਣਾਉਣੀ ਹੈ, 8550 ਟੋਰਬਰਮ ਰੋਡ।

ਯੂਨਿਟ ਨੰਬਰ 1 ਬ੍ਰੈਂਪਟਨ ਦੇ ਵਿੱਚ ਨੇ 905-799-8877 905-799-8877 'ਤੇ ਸੰਪਰਕ ਕੀਤਾ ਜਾ ਸਕਦਾ। ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਈ ਨਾਲ ਸੰਪਰਕ ਕਰ ਲਿਓ, ਇਹ ਵੀ ਪਿਕਨਿਕ ਨੂੰ ਸਪੋਂਸਰ ਕਰ ਰਹੇ ਆਪਣੇ ਨੂੰ। ਅਤੇ 416-930-1251 416-930-1251 ਵੀਡੀਓ ਫੋਟੋਗ੍ਰਾਫ, ਇਹ ਵੀਡੀਓ ਵੀ ਬਣਾਉਣਗੇ ਉੱਥੇ, ਟੈਂਟ ਦੀਆਂ ਸੇਵਾਵਾਂ ਵੀ ਇਹਨਾਂ ਵੱਲੋਂ ਹੀ ਆ। ਅਤੇ ਤੁਸੀਂ ਕੋਈ ਡੀ ਜੇ ਲਗਾਉਣਾ ਚਾਹੁੰਦੇ ਹੋ, ਵੀਡੀਓ ਫੋਟੋਗ੍ਰਾਫੀ ਦਾ ਕੋਈ ਕੰਮ ਆ, ਪ੍ਰੀ ਵੈਡਿੰਗ ਈਵੈਂਟ ਐਨਵਰਸਰੀ ਬਰਥਡੇ ਪਾਰਟੀ 416-930-1251। ਅਤੇ ਤੰਦੂਰੀ ਬੋਇਜ਼ ਵੱਲੋਂ ਵੀ ਉੱਥੇ ਇੱਕ ਫੂਡ ਟਰੱਕ ਲਾਇਆ ਜਾ ਰਿਹਾ, ਉਹਦੀ ਵੀ ਗੱਲਬਾਤ ਆਪਾਂ ਅੱਗੇ ਚੱਲ ਕੇ ਕੱਲ੍ਹ ਅਤੇ ਪਰਸੋਂ ਦੇ ਅਗਲੇ ਪ੍ਰੋਗਰਾਮਾਂ 'ਚ ਕਰਾਂਗੇ। 905-956-2111 7171 ਟੋਰਬਰਮ ਰੋਡ ਯੂਨਿਟ ਨੰਬਰ 5 ਮਿਸਾਗਾ ਦੇ ਵਿੱਚ ਨੇ। ਅਤੇ ਸਟੀਫਨ ਫਰਨੀਚਰ 905-790-0560 ਇਹਨਾਂ ਦੇ ਭਾਅ ਜੀ, ਉਹਨਾਂ ਦੇ 5-6 ਮਹੀਨੇ ਪਹਿਲਾਂ ਗ੍ਰੈਂਡਸਨ ਪੋਤਾ ਹੋਇਆ, ਉਹਦਾ ਆਉਣ ਵਾਲੇ ਐਤਵਾਰ ਨੂੰ 9 ਤਰੀਕ ਨੂੰ ਖੁਸ਼ੀ ਦੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਡਿਕਸ਼ੀ ਗੁਰੂ ਘਰ ਕਰਵਾਏ ਜਾ ਰਹੇ ਆ। ਮੈਂ ਤੋਂ ਜਾਣ ਦਾ ਨਹੀਂ ਮੌਕਾ ਮਿਲਿਆ ਹਜੇ ਇਹਨਾਂ ਨੂੰ, ਜਾਣੀ ਪਿਕਨਿਕ ਬਾਰੇ ਕੋਈ ਦੱਸ ਹੋਇਆ ਅਤੇ ਮੈਨੂੰ, ਚਲੋ ਮੈਂ ਕਿਹਾ ਬੀਜੀ ਬੂਜੀ ਹੋਣੇ ਆ ਵੀ, ਉਹ ਤੋਂ ਬਾਅਦ ਚੱਲਾਂਗੇ, ਇਹਨਾਂ ਤੋਂ ਵੀ ਗਿਫਟ ਕਢਾਵਾਂਗੇ ਆਪਾਂ। 905-790-0560 'ਤੇ ਸੰਪਰਕ ਕਰ ਲਿਓ। ਕੁਆਲਿਟੀ ਲੋਜਿਸਟਿਕ ਅੰਕਲ ਵੀ ਬਹੁਤ ਸਾਰੇ ਬਹੁਤ ਵੱਡੇ ਸਪੋਂਸਰ ਆਪਣੇ ਬਣੇ ਆ ਪਿਕਨਿਕ ਦੇ, ਅਤੇ ਜਿਹੜੀ ਰੇਡੀਓ ਐਡ ਆ ਉਹ ਵੱਖਰੀ ਆ, ਜਿਹੜੇ ਸਪੋਂਸਰ ਉੱਧਰ ਉਹ ਵੱਖਰੇ ਆ। 416-717-2929 'ਤੇ ਜਸਵੀਰ ਭਾਈ ਨਾਲ ਸੰਪਰਕ ਕਰ ਲਿਓ, ਜਾਂ ਫਿਰ ਜਗਤਾਰ ਸਿੰਘ ਚੱਠਾ ਸਾਹਿਬ 416-455-9911 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਦਾਣਾ ਮੰਡੀ ਸੁਪਰ ਮਾਰਕੀਟ ਵਾਲੇ ਵੀ ਸਪੋਂਸਰ ਬਣੇ ਆਪਣੇ ਪਿਕਨਿਕ ਦੇ, ਅਤੇ 905-286-9957 'ਤੇ ਸੰਪਰਕ ਕਰ ਲਿਓ। ਤੁਸੀਂ ਕਿਸੇ ਪ੍ਰਕਾਰ ਦੀ ਕੋਈ ਵੀ ਗਰੋਸਰੀ ਲੈਣੀ ਚਾਹੁੰਦੇ ਹੋ, ਸਟੀ ਕੁਈਨ ਐਂਡ ਬ੍ਰੈਮਲੀ ਦਾ ਏਰੀਆ, ਅਤੇ 905-286-9957 'ਤੇ ਉੱਪਰ ਸੰਪਰਕ ਕੀਤਾ ਜਾ ਸਕਦਾ। ਅਤੇ ਆਪਾਂ ਮਿਲਾਈਏ ਪਰਮਿੰਦਰ ਨੂੰ ਕਾਲ, ਅਤੇ ਮੈਂ ਦੇਖਦਾ ਬਾਕੀ ਦੀਆਂ ਗੱਲਾਂ ਬਾਤਾਂ ਆਪਾਂ ਕਿਵੇਂ ਅਤੇ ਕਿਵੇਂ ਹੋਵੇ। ਆਹ ਗੀਤ ਕਿੱਦਾਂ ਦਾ ਲੱਗਿਆ, ਮੈਂ ਬਹੁਤ ਦਿਨਾਂ ਦਾ ਗੀਤ ਕੱਢਿਆ ਹੋਇਆ ਸੀ ਯਾਰ, ਮੈਨੂੰ ਸਮਝ ਨਹੀਂ ਆਉਂਦੀ ਵੀ ਕਿਹੜੇ ਵੇਲੇ ਲਾਇਆ ਜਾਵੇ, ਅੱਜ ਲੱਗਿਆ, ਦੱਸਿਓ ਮਾੜਾ ਜਿਹਾ।

0: dentro da Sherdra ali. Levar isso, tá ficando ali, dinheiro.
1: Ali, ali, lá, tá, não, tá, cabeça, tem essa chicada.
0: Sato, xerê, calma, não vi que mesmo.
1: ਬਹੁਤ ਵਧੀਆ ਜੀ, ਬਹੁਤ ਵਧੀਆ, ਕਿਰਪਾ ਮਾਲਕ ਦੀ। ਮੈਂ ਕਿਹਾ ਪਹਿਲਾਂ ਤਾਂ ਪਹਿਲਾਂ ਦੱਸਦਾ ਬਈ ਪ੍ਰੋਗਰਾਮ ਬਣਿਆ ਹੋਇਆ ਜਾਣ ਦਾ, ਤੇ ਜੇ ਤਾਂ ਮੁੜਿਆ ਏ ਫਿਰ ਤਾਂ ਪੱਕੇ ਪਹੁੰਚਾਂਗੇ, ਗਰੰਟੀ ਆ। ਤੇ ਜੇ ਭਾਈ ਉੱਥੋਂ ਹੀ ਲੇਟ ਹੋ ਗਏ ਆਸਟ੍ਰੇਲੀਆ ਜਾਣ ਦਾ, ਤੇ ਫਿਰ ਸੋਰੀ ਆ, ਪਹਿਲਾਂ ਹੀ ਹੱਥ ਜੋੜ ਕੇ। ਬਾਕੀ ਟਰਾਈ ਪੂਰੀ ਆ, ਟਰਾਈ ਪੂਰੀ ਆ ਬਈ, ਪੂਰੀ ਆ ਜਿੱਦਾਂ। ਤੇ ਬਾਕੀ ਪਹਿਲਾਂ ਹੀ ਐਡਵਾਂਸ ਤੁਹਾਨੂੰ ਵਧਾਈਆਂ ਬਹੁਤ ਬਹੁਤ। ਤੇ ਮੈਂ ਕਿਹਾ ਫਾਲੋਅਰ ਵਾਲੀ ਤਾਂ ਗਿਣਤੀ ਕਿਸੇ ਦਿਨ ਇਹ ਟਾਕ ਸ਼ੋਅ ਹੀ ਰੱਖ ਲਈਏ ਵੀ ਕਿਹਦੇ ਕੋਲ ਕਿੰਨੇ ਕਾ, ਸਾਰੀ ਸਾਰੇ ਨਿਕਲੇ ਹੋਣਗੇ।
0: ਗੱਲ ਤਾਂ ਸਹੀ ਆ,
1: ਨਹੀਂ ਆਇਆ ਕਰੋ ਵੈਸੇ ਜਿੰਦਰ ਸਾਹਿਬ ਵਧੀਆ। ਆਪਣੇ ਰਵਿੰਦਰ ਭਾਜੀ ਹੋਣਾ ਨੇ ਕਿਹਾ, ਮੈਂ ਵੀ ਸੋਚਦਾ ਸੀ ਕਿਸੇ ਦਿਨ ਵੀ ਇੰਨੇ ਕੁ ਤਾਂ ਫਾਲੋਅਰ ਹੈਗੇ ਬਾਈ ਦੇ, ਹੁਣ ਆ ਜਾਣਾ ਚਾਹੀਦਾ ਲਾਈਵ।
0: ਉਹ ਮੈਂ ਕਿਤੇ ਪੰਗਾ ਜਿਹਾ ਲੈ ਕੇ ਦੇਖਿਆ ਨੀ।
1: ਉਹ ਮਹਾਰਾਜ ਤੁਸੀਂ ਕਰੀ ਲੈਂਦੇ ਹੋ ਮੰਤਰੀ ਸਾਹਿਬ, ਕੰਮ ਸਾਰੀ ਕਰ ਲੈਂਦੇ ਤੁਸੀਂ, ਐਨਾ ਕਰੇ ਕਰੋ।
2: ਮੇਲਾ ਤਾਂ ਫਿਰ 23 ਨੂੰ ਬਰੂਹਾਂ ਤੇ ਆ ਗਿਆ।
0: ਆ ਗਿਆ ਆ ਗਿਆ।
2: ਬਸ ਤੁਹਾਨੂੰ ਮੈਂ ਇੱਕ ਮੇਲੇ ਦਾ ਗੀਤ ਭੇਜਿਆ, ਜੇ ਸਮਾਂ ਹੋਇਆ ਲਾਣਾ ਲਾ ਦਿਓ, ਨਹੀਂ ਲਾਣਾ ਤਾਂ ਵੀ ਥੋੜੀ ਖੁਸ਼ੀ ਆ, ਅੱਧਾ ਪੂਰਾ ਲਾ ਦਿਓ, ਪਰ ਜੇ ਲਾ ਦੋਗੇ ਦੋ ਬਹੁਤ ਲੋਕਾਂ ਚ ਨੈਣ ਪ੍ਰਾਣ ਪੈ ਜਾਊਗੇ।
0: ਅੱਛਾ,
2: ਹਾਂਜੀ, ਬਹੁਤ ਬੰਬ ਗੀਤ ਆ,
0: ਨਹੀਂ ਪੈਂਦੇ ਜੀ, ਹੈ
2: ਨਹੀਂ ਤਾਂ ਫਿਰ ਔਖੇ ਆ। ਸਵੇਰੇ ਸਵੇਰੇ ਤੁਸੀਂ ਦੇਖਿਓ, ਲਾ ਕੇ ਦੇਖ ਲਓ ਇੱਕ ਦੋ ਮਿੰਟ ਬਜਾ ਕੇ।
0: ਹੋਲਡ ਰੱਖਿਓ, ਹੋਲਡ ਰੱਖਿਓ।

0: ਕੀ ਬਾਤ ਆ, ਕੀ ਬਾਤ ਆ ਮਹਿੰਦਰ ਜੀ, ਚੱਕ ਤਾ ਫੱਟੇ
1: ਕਿਵੇਂ ਪੱਬ ਉੱਠਦਾ ਕਿ ਨਹੀਂ ਖੂਨ ਦੌਰਾ ਕਰਦਾ
0: ਬਿਲਕੁਲ
1: ਸਰੀਰ ਚ,
0: ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ,
1: ਸਹੀ ਜੀ ਆ। ਚਲੋ
0: ਚਲੋ, ਥੈਂਕ ਯੂ।
1: ਕਹਿੰਦਾ ਮੇਰਾ ਕਸੂਰ ਸਿਰਫ ਇੰਨਾ ਸੀ ਕਿ ਮੈਂ ਉਹਨੂੰ ਦੇਖਦਾ ਸੀ।
0: ਅੱਛਾ,
1: ਇਹ ਦੇਖਣਾ ਹੀ ਦੁਨੀਆ ਤੋਂ ਦੇਖਿਆ ਨਾ ਗਿਆ।
0: ਉਹ ਤੁਹਾਡੀ
1: ਮਿਹਰਬਾਨੀ,
0: ਥੈਂਕ ਯੂ, ਲਵ ਯੂ।

0: ਜੀ ਪਰਮਿੰਦਰ ਜੀ ਨੰਗਿਆਂ ਸਤਿ ਸ੍ਰੀ ਅਕਾਲ ਲਵਜੂ
1: ਜੀ ਹਰਜੀਤ ਜੀ ਸਾਂਝਾ ਵਰਸਾ ਦੀ ਸਾਰੀ ਟੀਮ ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ
0: ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਕਿੱਦਾਂ ਸਿਹਤਾਂ
1: ਤਾਂ ਬਹੁਤ ਵਧੀਆ ਜੀ ਨੰਬਰ 9 ਆ ਲੌਂਗ ਵੀਕਐਂਡ ਵੀ ਮਨਾ ਲਿਆ ਤੁਹਾਡੇ ਆਸਰੇ ਅਸੀਂ ਸੋ ਚਾਹੇ ਦੇਸੀ ਕਿਸਮ ਦਾ ਸੀ ਸੋ ਪਰ ਕੱਲ ਰਮਨ ਜੀ ਆ ਗਏ ਰੌਣਕ ਲੱਗੀ ਪੂਰੀ ਸੋ ਅੱਜ ਤੁਸੀਂ ਆ ਗਏ ਅੱਜ ਤਾਂ ਫਿਰ ਭੁਪਿੰਦਰ ਭਾਜੀ ਗੀਤ ਬੜਾ ਵਧੀਆ ਕੱਢ ਕੇ ਲਿਆਏ ਨੇ ਪੁਰਾਣੇ ਕਿਤੇ ਖਜ਼ਾਨੇ ਚ ਦੱਬਿਆ ਹੋਇਆ
0: ਬਿਲਕੁਲ ਬਿਲਕੁਲ ਸਾਰੇ ਅੱਜ ਟਿਕਟੋਕ ਵਾਲਿਆਂ ਤੇ ਵੀ ਮੈਂ ਇੱਧਰ ਚੱਲ ਗਿਆ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਟਿਕਟੋਕਰ ਜਿੰਨੇ ਇਸ ਟਾਈਮ ਟਿਕਟੋਕ 'ਤੇ ਬੈਠੇ ਹੋਣਗੇ ਹੁਣ ਮੈਨੂੰ ਪਤਾ ਨਹੀਂ ਟਿਕਟੋਕ ਹੋਰ ਕਿਸੇ ਨਾਲ ਵੀ ਜੁਆਇੰਟ ਹੁੰਦਾ ਜਾਂ ਨਹੀਂ ਅਤੇ ਆਪਾਂ ਪੰਗਾ ਲੈ ਲਿਆ ਅਤੇ ਤੁਸੀਂ ਦੇਖੋ ਤਾਂ ਖੋਲ੍ਹ ਕੇ ਭਾਈ ਕਿਵੇਂ ਆ ਕੀ ਹਿਸਾਬ ਕਿਤਾਬ ਜਿਹਾ ਅਤੇ ਜਦ ਤੱਕ ਆਪਾਂ ਪ੍ਰੋਫੈਸਰ ਸਾਹਿਬ ਨੂੰ ਵੇਅਰ 'ਤੇ ਕਰ ਲੈਂਦੇ ਹਾਂ ਪ੍ਰੋਫੈਸਰ ਸਾਹਿਬ ਰੰਗਿਆ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ
1: ਸਤਿ ਸ਼੍ਰੀ ਅਕਾਲ ਜੀ ਪਰਮਿੰਦਰ ਜੀ ਨੂੰ ਵੀ ਸਤਿ ਸ਼੍ਰੀ ਅਕਾਲ
0: ਕਿੱਦਾਂ ਸਿਹਤਾਂ ਨਵਦੀਪ ਨਵੇਂ ਜੀ
1: ਜੁੜ ਗਏ ਪਰਮਿੰਦਰ ਜੀ ਇੱਕ ਗਲਤੀ ਉਹਨਾਂ ਸਰਕਾਰ ਨੂੰ ਲੈ ਕੇ ਪੈ ਜਾਂਦੀ ਹੈ ਹੁਣ ਤੁਸੀਂ ਦੇਖੋ ਡੀਏ ਦੀ ਕਿਸ਼ਤ ਪਿੱਛੇ ਜੇ ਇਹਨਾਂ ਨੇ ਡੀਏ ਦੀ ਕਿਸ਼ਤ ਨਾ ਦਿੱਤੀ ਦੇਖੋ ਤੁਸੀਂ ਹਜ਼ਾਰ ਹਜ਼ਾਰ ਰੁਪਈਆ ਜਿੰਨਾ ਮਰਜ਼ੀ ਦੇ ਜਾਣ ਜੇ ਡੀਏ ਦੀ ਕਿਸ਼ਤ ਨਾਲ ਤਾਂ ਆਏ ਮਹੀਨੇ ਕਿੰਨਾ ਫਰਕ ਪੈਣਾ ਨਾ ਉਹੀ ਲੇਡੀਜ਼ ਆ ਨਾ ਜਿਹਨਾਂ ਉਹਨਾਂ ਦੀਆਂ ਲੇਡੀਜ਼ ਨੇ ਜਿਹਨਾਂ ਨੂੰ ਡੀਏ ਦੀ ਕਿਸ਼ਤ ਮਿਲਣੀ ਆ ਜਿਹੜੀਆਂ ਹੁਣ ਹਜ਼ਾਰ ਹਜ਼ਾਰ ਲੈ ਰਹੀਆਂ ਉਹ ਫਿਰ ਹਜ਼ਾਰ ਲਈ ਖੁਸ਼ ਹੋਣਗੀਆਂ ਕਿ ਡੀਏ ਦੀ ਕਿਸ਼ਤ ਜੇ ਮਿਲ ਗਈ ਉਹਦੇ ਲਈ ਖੁਸ਼ ਹੋਣਗੀਆਂ ਇੱਕ ਗਲਤੀ ਤੁਸੀਂ ਦੱਸੋ ਇਹਦੇ ਵਿੱਚ ਕਿਉਂਕਿ ਡੀਏ ਦੀ ਕਿਸ਼ਤ ਮੈਨੂੰ ਤਾਂ ਨੀ ਲੱਗਦਾ ਵੀ ਇਹ ਦੇਣਗੇ ਇਹਨਾਂ ਨੂੰ ਸੁਪਰੀਮ ਕੋਰਟ ਚਲ ਜਾਣ ਦੱਸੋ ਵੀ ਇਹ ਗਲਤੀ ਕਿੰਨੀ ਕੁ ਮਹਿੰਗੀ ਪੈ ਸਕਦੀ ਹੈ ਸਰਕਾਰ ਨੂੰ ਥੈਂਕ ਯੂ ਸਰ
0: ਜੀ ਜੀ
1: ਬਿਲਕੁਲ ਪ੍ਰਿੰਸੀਪਲ ਸਾਹਿਬ ਜਿਹੜੀ ਪੰਜਾਬ ਦੀਆਂ ਬੀਬੀਆਂ ਦੇ ਖਾਤਿਆਂ ਚ ਟੂ ਟੂ ਹੋਏ ਸੀ ਮੈਨੂੰ ਲੱਗਦਾ ਕਿ ਜਿਹੜੀਆਂ ਸਰਕਾਰੀ ਨੌਕਰੀਆਂ ਜਾਂ ਸਰਕਾਰੀ ਪੈਨਸ਼ਨਾਂ ਵਾਲੇ ਖਾਤੇ ਨੇ ਉਹਨਾਂ ਚ ਹਾਲ ਦੀ ਘੜੀ ਟੂ ਟੂ ਹੁੰਦੀ ਦਿਖਦੀ ਨੀ ਕਿਉਂਕਿ ਪਹਿਲਾਂ ਤਾਂ ਜਿਹੜਾ ਭਗਵੰਤ ਮਾਨ ਸਰਕਾਰ ਨੇ ਝੱਜੂ ਪਾ ਕੇ ਰੱਖਿਆ ਪੰਜਾਬ ਹਾਈ ਕੋਰਟ ਦੇ ਵਿੱਚ ਅਸਲ ਚ ਉਹਦਾ ਮਸਲਾ ਤਾਂ ਹਰਜੀਤ ਜੀ ਇਹੀ ਆ ਕਿ ਭਾਈ ਬੋਝੇ ਚ ਪੈਸੇ ਹੈ ਨੀ ਖੀਸੇ ਖਾਲੀ ਆ ਕਰਜ਼ੇ ਨਾਲ ਸਰਕਾਰ ਚੱਲ ਰਹੀ ਆ ਸੋ ਹੁਣ ਭਾਈ ਹੁਣ ਤਾਂ ਸਾਰੇ ਹੀ ਚਾਹੁੰਦੇ ਨੇ ਹੁਣ ਤਾਂ ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮ ਵੀ ਚਾਹੁੰਦੇ ਨੇ ਸਾਡੇ ਖਾਤਿਆਂ ਚ ਟੂ ਟੂ ਹੋ ਜਾਵੇ ਜਿਹੜੇ ਸਫਾਈ ਕਰਮਚਾਰੀ ਉਹ ਕਹਿੰਦੇ ਸਾਡੇ ਪਹਿਲਾਂ ਟੂ ਟੂ ਕਰਾ ਦਿਓ ਸਰਕਾਰੀ ਪੈਨਸ਼ਨਰ ਸਰਕਾਰੀ ਨੌਕਰੀਆਂ ਵਾਲੇ ਉਹ ਵਿਚਾਰੇ ਜੂਝ ਰਹੇ ਨੇ ਸੋ ਹੁਣ ਕਿਹਦੇ ਕਿਹਦੇ ਖਾਤਿਆਂ ਚ ਟੂ ਟੂ ਹੋਊਗੀ ਹਾਲ ਦੀ ਘੜੀ ਬਿਲਕੁਲ ਠੀਕ ਲੱਗਦਾ ਪ੍ਰਿੰਸੀਪਲ ਸਾਹਿਬ ਕਹਿ ਕੇ ਗਏ ਨੇ ਕਿ ਇਹ ਮਾਮਲਾ ਸੁਪਰੀਮ ਕੋਰਟ ਚ ਜਾਏਗਾ ਕਿਉਂਕਿ ਇੱਕ ਬਹੁਤ ਵੱਡੀ ਅਮਾਉਂਟ ਚਾਹੀਦੀ ਆ ਇਹਨਾਂ ਖਾਤਿਆਂ ਚ ਟੂ ਟੂ ਕਰਾਉਣ ਨੂੰ ਸੋ ਹਾਲ ਦੀ ਘੜੀ ਲੱਗਦਾ ਸਿਰਫ ਬੀਬੀਆਂ ਦੇ ਖਾਤਿਆਂ ਚ ਹੀ ਟੂ ਟੂ ਚੱਲੇਗੀ ਜਿਹੜੇ ਇਹ ਸਰਕਾਰੀ ਬਾਬੂ ਨੇ ਇਹਨਾਂ ਨੂੰ ਹਾਲੇ ਹੋਰ ਸੰਘਰਸ਼ ਕਰਨਾ ਪੈ ਸਕਦਾ ਜੀ
0: ਬਿਲਕੁਲ ਜੀ ਇੱਧਰੋਂ ਮੈਸੇਜ ਨਾਲ ਦੀ ਨਾਲ ਟਿਕਟੋਕ ਤੇ ਚੱਲ ਪਏ ਕਹਿੰਦੇ ਹਰਦੇਵ ਭਾਜੀ ਨੂੰ ਵੀ ਕਹਿੰਦੇ ਪਤਾ ਨੀ ਪੀਟਰ ਬੈਲ ਢਾਲਿਆ ਕੋਈ ਭਾਜੀ ਹੋਣੀ ਉਹਨਾਂ ਨੇ ਕਿਹਾ ਵੀ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਬੁਲਾ ਦਿਓ ਅਤੇ ਥੈਂਕ ਯੂ ਸੋ ਮੱਚ ਲਵ ਯੂ ਸਾਰਿਆਂ ਨੂੰ ਅਤੇ ਆਪਣੇ ਨਾਲ ਜੁੜ ਗਏ ਡਾਕਟਰ ਰਜਿੰਦਰ ਗਰਾਇਆ ਸਾਹਿਬ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਸਵਾਗਤ ਆ
2: ਸਤਿ
0: ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਕਿੱਦਾਂ ਸਿਹਤ ਆ
2: ਵਧੀਆ
0: 23 ਤਰੀਕ ਦੀ ਪਿਕਨਿਕ ਆ ਗਈ ਚੇਤੇ ਆ ਬੱਲੇ ਬੱਲੇ ਫਾਰਮ ਦੇ ਵਿੱਚ 13219 ਚੰਗੂਜੀ ਰੋਡ ਕੈਲਟਨ ਦੇ ਵਿੱਚ ਪਿਕਨਿਕ ਸਾਂਝਾ ਵਿਰਸਾ ਮੀਡੀਆ ਵੱਲੋਂ ਸਾਰੇ ਸਰੋਤਿਆਂ ਨੂੰ ਜੀ ਹਾਂ ਖੁੱਲ੍ਹਾ ਹੀ ਸੱਦਾ ਡਾਕਟਰ ਸਾਹਿਬ ਹੁਣ ਚਲੋ ਆਪਾਂ ਟਿਕਟੋਕ ਤੇ ਵੀ ਜੁੜੇ ਹੋਏ ਥੋੜੀ ਆਵਾਜ਼ ਉੱਧਰ ਜਾ ਰਹੀ ਆ ਇੱਕ ਚੀਜ਼ ਦੱਸੋ ਵੀ ਜੇ ਕਿਸੇ ਦੇ ਗਿੱਟੇ ਮੋਢੇ ਗੋਡਿਆਂ 'ਚ ਤਾਂ ਮੇਰੇ ਸੱਜੇ ਗੋਡੇ ਦੇ ਵਿੱਚ ਨਾ ਪਿਛਲੇ ਤਕਰੀਬਨ 15-20 ਦਿਨ ਤੋਂ ਨਾ ਪਟਾਕੇ ਜਿਹੇ ਵੱਜਦੇ ਆ ਦਰਦ ਜਿਹਾ ਹੋ ਹੀ ਜਾਂਦਾ ਮੈਨੂੰ ਵੀ ਮਹਿਸੂਸ ਹੁੰਦਾ ਕੀ ਕਰਨਾ ਪਊਗਾ ਇਹਦੇ ਲਈ ਜੇ ਤੁਹਾਡੇ ਕੋਲ ਨਾ ਆਇਆ ਜਾਵੇ 2-4 ਦਿਨ ਮੰਨ ਲਓ
2: ਇਹਦਾ ਤਾਂ ਹੋਰ ਕੋਈ ਹੱਲ ਨਹੀਂ
0: ਆਉਣਾ ਹੀ ਪੈਣਾ ਤੇ ਜਿੰਨੇ ਦਿਨ ਆਉਂਦੇ ਨਹੀਂ ਤੇ ਉਨੇ ਦਿਨ ਫਿਰ ਇਹ ਪਟਾਕੇ ਵੱਜੀ ਜਾਣਗੇ
2: ਮਿਸਤਰੀ ਕੋਲ ਨਾ ਖੜੋ ਕੇ ਚਲਾਈ ਜਾਓ ਮਿਸਤਰੀ ਨੂੰ ਫੋਨ ਕਰੀ ਜਾਓ ਮੈਂ ਆਉਣਾ ਬੇਚਾਰਾ ਕੀ ਕਰੂ
0: ਮੈਂ ਇੱਧਰ ਬੇਨਤੀ ਸਾਰਿਆਂ ਨੂੰ ਕਰ ਦਿੰਦਾ ਵੀ ਚਲੋ ਆਪਣੇ ਨਾਲ ਖਬਰਾਂ ਵੀ ਆਪਾਂ ਕਰਨੀਆਂ ਨੇ ਵੀ ਡਾਕਟਰ ਰਜਿੰਦਰ ਗਰਾਇਆ ਸਾਹਿਬ ਗਿੱਟੇ ਮੋਢੇ ਗੋਡਿਆਂ ਚ ਕਿਤੇ ਦਰਦ ਆ ਤੁਹਾਡੇ ਮਾਈਗਰੇਨ ਆ ਜਾਂ ਨੈਕ ਪੇਨ ਆ ਕਿਤੇ ਵੀ ਕਹਿ ਲਓ ਕੋਈ ਦਰਦ ਹੈਗੀ ਆ ਅਤੇ ਇਹਨਾਂ ਨੂੰ ਤੁਸੀਂ ਸੰਪਰਕ ਕਰ ਲਿਓ ਇੱਕ ਵਾਰ 416-884-5486 ਅਤੇ ਇਹ ਕਹਿੰਦੇ ਵੀ ਸਾਡੇ ਕੋਲ ਆਉਣਾ ਪੈਣਾ ਤੁਹਾਨੂੰ ਅਤੇ ਫਿਰ ਤੁਹਾਨੂੰ ਪਤਾ ਨਹੀਂ ਇਹਨਾਂ ਨੇ ਹੱਥ ਉੱਥੇ ਜੇ ਲਾ ਕੇ ਇੱਦਾਂ ਕੁਛ ਕਰ ਕੁਰਕੇ ਤਾਂ ਠੀਕ ਕਰਕੇ ਤੋਰਨਾ ਉਹ ਕਹਿੰਦੇ ਇੱਕ ਵਿਜ਼ਿਟ ਕਰ ਲਓ ਦੂਜੀ ਕਰਾ ਸਕਦੇ ਹਾਂ ਤੀਜੀ ਤਾਂ ਹੋਣੀ ਓ ਨਹੀਂ ਜੇ ਹੋ ਗਈ ਫਿਰ ਐਂ ਟੱਲੇ ਵਾਂਗ ਘਰੇ ਜਾਣਾ ਤਿੰਨ ਵਾਰ ਵਿਜ਼ਟਾਂ 'ਚ ਤੁਸੀਂ ਠੀਕ ਨਹੀਂ ਹੁੰਦੇ, ਨਹੀਂ ਡਾਕਟਰ ਸਾਹਿਬ ਦਾ ਦਾਅਵਾ, ਉਹ ਕਹਿੰਦੇ ਜੇ ਤਿੰਨ ਵਾਰ 'ਚ ਨਹੀਂ ਠੀਕ ਹੁੰਦੇ ਤਾਂ ਆਪਣੇ ਦਿੱਤੇ ਪਾਸੇ ਵਾਪਸ ਲੈ ਜਾਓ। ਡਾਕਟਰ ਸਾਹਿਬ ਸਹੀ ਹੈ ਨਾ ਗੱਲ?
2: ਰਿਪੋਰਟ ਲੈ ਕੇ,
0: ਰਿਪੋਰਟ ਲੈ ਕੇ
2: ਉਦੇ
0: ਉਦੇ ਮੇਰੇ ਵਰਗਾ ਤਾਂ ਆਗੂ ਹੀ ਕਹਿ ਦੂ ਮੈਂ ਤਾਂ ਠੀਕ ਨਹੀਂ ਹੋਇਆ,
2: ਉਹਦੀ ਵੀਡੀਓ ਬਣਾਵਾਂਗੇ ਠੀਕ ਕਰਕੇ ਦੇਵਾਂਗੇ।
0: ਹਾਂ ਚੱਕ
2: ਉਸ ਤਰ੍ਹਾਂ ਨੀ, ਠੀਕ ਕਰਕੇ ਦੇਵਾਂਗੇ।
0: ਡਾਕਟਰ ਸਾਹਿਬ ਏਰੀਆ ਦੱਸੋ, ਕਿਹੜੇ ਏਰੀਏ 'ਚੋਂ ਤਾਂ ਕਿੱਥੇ ਕਿੱਥੇ ਹੋ?
2: ਇਹ ਵਿਲੀਅਮ ਪਾਰਕਵੇ ਚੰਗੂਜੀ ਆ ਜੀ, ਬਰੈਂਪਟਨ ਦੇ ਵਿੱਚ। ਤੇ ਮੇਰਾ ਘਰ ਦੇ ਵਿੱਚ ਦਫ਼ਤਰ ਹੈ, ਸਾਰੀਆਂ ਇੰਸ਼ੋਰੈਂਸਾਂ ਕਵਰ ਕਰਦੇ ਆ, ਕੋਈ ਝਟਕਾ ਨੀ ਮਾਰਦੇ, ਕੋਈ ਮਾਲਿਸ਼ ਨੀ ਕਰਦੇ, ਤੇ ਬਾਕੀ ਵਧੀਆ ਰਿਜ਼ਲਟ ਦੇਵਾਂਗੇ ਜੀ। ਮੋਸਟਲੀ ਪਹਿਲੇ ਦਿਨ ਹੀ ਕਾਫੀ ਬੈਟਰ ਹੋ ਜਾਂਦਾ, ਤੇ ਬਿਲਕੁਲ ਜਿਹੜਾ ਦੋ ਚਾਰ ਦਿਨ ਫਸਟ ਕਲਾਸ ਹੋ ਗਏ ਤੇ ਚੱਲ ਬੰਦਾ ਵਧੀਆ ਜੀ ਆਪਣੇ ਕੰਮ ਤੇ। ਜਿਹੜੇ ਛੇ ਛੇ ਮਹੀਨੇ ਜਾਂਦੇ ਰਹਿੰਦੇ ਫਿਜ਼ੀਓ ਕਰਾ ਲਓ, ਉਹ ਇਕੱਲਾ ਮੋਢਾ ਕਰਦੇ ਆ ਜਾਂ ਇਕੱਲੀ ਲੱਤ ਕਰਦੇ, ਅਸੀਂ ਸਾਰਾ ਬੋਡੀ ਫਿਕਸ ਕਰਕੇ ਦਿੰਦੇ ਹਾਂ।
0: ਬਿਲਕੁਲ ਬਿਲਕੁਲ ਡਾਕਟਰ ਸਾਹਿਬ ਸਹੀ ਗੱਲ ਆ।
2: ਠੀਕ ਆ ਜੀ ਸਰ।
0: 416-884-5486 416-884-5486 ਦਾ ਡਾਕਟਰ ਸਾਹਿਬ ਨਾਲ ਸੰਪਰਕ ਕਰ ਲਿਓ। ਡਾਕਟਰ ਰਜਿੰਦਰ ਗੁਰਨਾ ਸਾਹਿਬ
2: ਕੰਮ ਤੇ ਤੁਸੀਂ ਕਰੀ ਜਾਂਦੇ ਹੋ, ਅਸੀਂ ਸਿਰਫ ਤੁਹਾਡੇ ਦਰਸ਼ਨ ਹੀ ਕਰਨੇ
0: ਆ। ਚੱਕ ਦੇ ਨੇ ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਲਵ ਯੂ।
2: ਥੈਂਕ
0: ਯੂ ਜੀ, ਥੈਂਕ ਯੂ, ਥੈਂਕ ਯੂ। ਬਿਲਕੁਲ ਜੀ, ਆਪਣੇ ਨਾਲ ਪਰਮਿੰਦਰ ਹੋਣੀ ਜੁੜੇ ਹੋਏ ਆ, ਤੇ ਉਹ ਤੋਂ ਪਹਿਲਾਂ ਆਪਾਂ ਐਮਿਸ਼ਨ ਸਰਟੀਫਾਈਡ ਐਮਿਸ਼ਨ ਇੰਸਪੈਕਟਰ ਨੇ, ਜੇ ਤੁਸੀਂ ਆਪਣੇ ਟਰੱਕਾਂ ਦਾ ਜਾੜ ਦੇ ਵਿੱਚ ਆਪਣੇ ਜਾੜ ਦੇ ਵਿੱਚ ਤੁਸੀਂ ਐਮਿਸ਼ਨ ਟੈਸਟ ਕਰਾਉਣਾ ਚਾਹੁੰਦੇ ਹੋ, ਚੈੱਕ ਕਰਾਉਣਾ ਚਾਹੁੰਦੇ ਹੋ, ਸਰਟੀਫਿਕੇਟ ਲੈਣਾ, ਸਟਿੱਕਰ ਲਗਾਉਣਾ ਚਾਹੁੰਦੇ ਹੋ, 647-919-9146 'ਤੇ ਸੰਪਰਕ ਕਰ ਲਿਓ ਸ਼ਿਵ ਸਿੱਧੂ ਸਾਹਿਬ ਦਾ। ਉਹ ਕਹਿੰਦੇ ਨੇ 647-919-9146 'ਤੇ ਜਦ ਕਰੋਗੇ ਕਾਲ ਤਾਂ ਅਸੀਂ ਥੋੜ੍ਹੇ ਟਾਈਮ ਬਾਅਦ, ਤੁਹਾਨੂੰ ਆਉਣ ਦੀ ਲੋੜ ਨਹੀਂ, ਚਾਬੀ ਉੱਥੇ ਰੱਖ ਦਿਓ ਅਤੇ ਫਿਰ ਤੁਹਾਡੇ ਐਮਿਸ਼ਨ ਟੈਸਟ ਕਰਕੇ ਅਸੀਂ ਚੱਲ ਜਾਣਾ। ਸਰਟੀਫਾਈਡ ਨੇ ਇਹ ਵੀ ਨਾਲ ਕਹਿ ਦਿੰਦਾ, ਸ਼ਿਵ ਸਿੱਧੂ ਸਾਹਿਬ 647-919-9146। ਪੰਜਾਬੀ ਟਿਫਨ ਸਰਵਿਸ ਵਾਲਿਆਂ ਨਾਲ ਸੰਪਰਕ ਕਰ ਲਓ ਪਰਮ ਜੀ ਹੁਣਾਂ ਨਾਲ, ਜੇ ਤੁਸੀਂ ਇਹਨਾਂ ਨੇ ਵੀ ਉੱਥੇ ਸਟਾਲ ਲਾਉਣਾ ਆਪਣੇ ਪਿਕਨਿਕ 'ਤੇ। 437-430-1063 'ਤੇ ਸੰਪਰਕ ਕਰ ਲਿਓ। ਤੁਸੀਂ ਟਿਫਨ ਲਗਾਉਣਾ ਮਿਲਟਨ 'ਤੇ ਅਤੇ ਓਕਵਿਲ ਦੇ ਵਿੱਚ ਫ੍ਰੀ ਡਿਲੀਵਰੀ ਆ, ਸੰਪਰਕ ਕਰ ਲਿਓ 437-430-1063। ਅਤੇ ਗਰਾਜ ਡੋਰ ਰਿਪੇਅਰ ਕਰਾਉਣੀ ਚਾਹੁੰਦੇ ਹੋ ਤਾਂ ਸਨੀ ਬਾਈ ਨਾਲ ਸੰਪਰਕ ਕਰ ਲਿਓ, 647-470-1245। ਉਹ ਕਹਿੰਦੇ ਮਤਲਬ ਗੱਡੀ ਗੁੱਡੀ ਵੱਜ ਗਈ ਡੋਰ 'ਚ ਜਾਂ ਮੁੱਕੀ ਮੱਕੀ ਵੱਜ ਗਈ ਖਾਧੇ ਪੀਤੇ 'ਤੇ ਹੋ ਜਾਂਦਾ ਕਈ ਵਾਰ, ਅਤੇ ਫਿਰ ਤੁਸੀਂ ਸੰਪਰਕ ਕਰ ਲਿਓ ਭਾਈ 647-470-1245 647-470-1245 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਹੁਣ ਮੈਨੂੰ ਟਿਕਟੋਕ ਵਾਲਾ ਪਾਸਾ ਕਰਨਾ ਪੈਣਾ ਬੰਦ, ਅਤੇ ਕਿਉਂਕਿ ਮੈਂ ਫਿਰ ਖਬਰਾਂ ਇੱਧਰੋਂ ਕਰਨੀਆਂ ਨੇ, ਅਤੇ ਉਹਦੇ ਲਈ ਫਿਰ ਆਪਾਂ ਨੂੰ ਉੱਧਰ ਜਾਣਾ ਹੀ ਪੈਣਾ। ਅਤੇ ਜਿੰਨੇ ਜਾਣੇ ਵੀ ਹੁਣ ਜੁੜੇ ਸੀ ਅੱਜ ਉਹਨਾਂ ਦਾ ਸਾਰਿਆਂ ਦਾ ਥੈਂਕ ਯੂ, ਅਤੇ ਫੋਲੋ ਫੋਲੋ ਕਰ ਲਓ ਭਾਈ ਆਪਣੇ ਵਧਣ ਹੋਰ ਕੀ ਕਹਿੰਦੇ ਹੁੰਦੇ ਫੋਲੋਰ ਵੱਧ ਜਾਂਦੇ ਹੁੰਦੇ ਆ, ਚੱਕ ਦੇਣਾ ਆਪਾਂ ਫੱਟੇ ਅੱਜ ਦੱਬ ਦੇਣੇ ਕੇ ਲਈ। ਕੱਲ੍ਹ ਨੂੰ ਫਿਰ ਜੁੜਾਂਗੇ ਸਟਾਰਟਿੰਗ 'ਚ। ਥੈਂਕ ਯੂ ਸੋ ਮਚ, ਲਵ ਯੂ ਟਿਕਟੋਕ ਵਾਲਿਆਂ ਨੂੰ, ਥੈਂਕ ਯੂ। ਅਤੇ ਇਹ ਬੰਦ ਬੁੰਦ ਕਿੱਥੋਂ ਹੋਣਾ, ਮੈਨੂੰ ਬੰਦ ਵਾਲਾ ਜਗਾੜ ਵੀ ਦੱਸ ਦਿਓ। ਚਲੋ ਕੋਈ ਨਹੀਂ, ਮੈਂ ਇੱਦਾਂ ਹੀ ਕੱਢ ਦੇਣਾ। ਚਲੋ ਆ ਜਾਓ ਪਰਮਿੰਦਰ ਜੀ, ਹੁਣ ਮਾੜਾ ਜਿਹਾ ਸੀਰੀਅਸ ਹੋ ਕੇ ਆਪਾਂ ਵਧੀਏ ਆਪਣੇ ਮਿੰਟ ਆਪਣੇ ਰੱਖੇ 13 ਹੋ ਜਾਓ ਧਿਆਨ। ਮੈਂ ਖਬਰਾਂ ਕੈਨੇਡਾ ਵਾਲੀਆਂ ਫਟਾਫਟ ਪੜ੍ਹ ਦਿੰਦੀ ਹਾਂ, ਤੁਸੀਂ ਅੱਦਲੀਆਂ ਸਟਾਰਟ ਕਰੋ ਵੀ। ਤੀਜਾ ਦਿਨ ਸੈਸ਼ਨ ਦਾ ਸੀ ਅੱਜ, ਅਤੇ ਸਰਕਾਰੀ ਨੌਕਰੀਆਂ ਅਤੇ ਨਸ਼ਾ ਤਸਕਰੀ ਨੂੰ ਲੈ ਕੇ ਪ੍ਰਤਾਪ ਬਾਜਵਾ ਦੀ ਅਗਵਾਈ 'ਚ ਗੱਜੇ ਕਾਂਗਰਸੀ। ਇਹ ਗੱਜੇ ਕਿ ਲੜੇ ਲੁੜੇ ਵੀ ਵਿੱਚ ਲੜੇ ਫਿਰਦੇ ਆ, ਵਿੱਚ ਗੱਜੀ ਜਾਂਦੇ ਆ, ਪਤਾ ਹੀ ਨਹੀਂ ਲੱਗਦਾ ਇਹਨਾਂ ਦਾ।
1: ਗੱਜੇ ਵੀ ਆ, ਲੜੇ ਵੀ ਆ, ਧੱਕਾ ਮੁੱਕੀ ਵੀ ਹੋਈ ਆ, ਔਰ ਬਾਈਕਾਟ ਵੀ ਹੋਇਆ। ਬਿਲਕੁਲ, ਪੰਜਾਬ ਵਿਧਾਨ ਸਭਾ ਦਾ ਤੀਜਾ ਦਿਨ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਦੋ ਮਹੱਤਵਪੂਰਨ ਬਿੱਲ ਮਤੇ ਵੀ ਪਾਸ ਹੋਏ ਆ, ਉਹਦੇ ਵਿੱਚ ਪੇਪਰ ਲੀਕ ਦੇ ਖਿਲਾਫ ਜਿਹੜਾ ਉਸ ਸੰਦਰਭ ਨੂੰ ਲੈ ਕੇ ਮੋਦੀ ਸਰਕਾਰ ਕੱਲ ਦੇ ਖਿਲਾਫ ਜਿਹੜਾ ਪਿਛਲੇ ਹਫ਼ਤੇ ਹੋਇਆ ਸੀ, ਔਰ ਇਸ ਹਫ਼ਤੇ ਜਿਹੜਾ E20 ਐਥੋਨਲ ਵਾਲੇ ਮਾਮਲੇ 'ਚ ਉਹ ਮਤਾ ਵੀ ਪਾਸ ਹੋ ਗਿਆ। ਪਰ ਕਾਂਗਰਸੀਏ ਜਿਹੜੇ ਦੋ ਤਰੀਕੇ ਨਾਲ ਸਾਹਮਣੇ ਆਏ ਨੇ, ਪਹਿਲੇ ਮਾਮਲੇ ਦੇ ਵਿੱਚ ਉਹਨਾਂ ਨੇ ਕੱਲ੍ਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਿਹੜੇ ਕੁਲਦੀਪ ਸਿੰਘ ਗੜਗਾਜੇ ਨੇ ਉਹਨਾਂ ਦੇ ਹੁਕਮਨਾਮੇ ਨੂੰ ਲੈ ਕੇ ਕਹਿੰਦੇ ਕਿ ਜਿਹੜੇ ਭਗਵੰਤ ਮਾਨ ਤਾਂ ਪੰਥ ਦੋਖੀ ਨੇ, ਸਿੱਖ ਵਿਰੋਧੀ ਨੇ, ਸੋ ਉਹਨਾਂ ਨੂੰ ਉਹਨਾਂ ਦਾ ਬਾਈਕਾਟ ਕੀਤਾ ਜਾਵੇ। ਪਰ ਅੱਜ ਇੱਕ ਹੋਰ ਮਤਾ ਲਾਏ ਨੇ, ਸਰਕਾਰੀ ਨੌਕਰੀਆਂ, ਨਸ਼ਾ ਤਸਕਰੀ, ਔਰ ਇਸ ਮੌਕੇ ਕਾਫੀ ਤੂੰ ਤੂੰ ਮੈਂ ਵੀ ਹੋਈ ਆ, ਔਰ ਰਮਨ ਅਰੋੜਾ ਜਿਹੜੇ ਨੇ ਅਮਨ ਅਰੋੜਾ ਨੇ ਚੈਲੰਜ ਕਰਤਾ ਸਰਕਾਰੀ ਨੌਕਰੀਆਂ। ਕਹਿੰਦੇ ਵਿਰੋਧੀ ਧਿਰਾਂ ਦੇ ਜਿਹੜੇ ਵਿਧਾਇਕ ਨੇ ਆਪਣੇ ਹਲਕੇ 'ਚ, ਸੋ ਤੁਸੀਂ, ਮੈਂ ਅਸਤੀਫਾ ਜੇਬ 'ਚ ਪਾ ਕੇ ਆਉਣਾ, ਤੁਹਾਡੇ ਹਲਕੇ 'ਚ ਦੱਸਾਂਗਾ ਕਿ ਕਿੰਨੇ ਉਮੀਦਵਾਰ ਜਿਹੜੇ ਸਰਕਾਰੀ ਨੌਕਰੀ ਬਿਨਾਂ ਪੈਸੇ ਦੇ ਕੇ ਉਹਨਾਂ ਨੂੰ ਮਿਲੀ ਆ। ਪਰ ਦੂਸਰੇ ਪਾਸੇ ਕੁੱਝ ਹੋਰ ਤਰ੍ਹਾਂ ਦੀਆਂ ਵੀ ਖ਼ਬਰਾਂ ਆ ਰਹੀਆਂ ਨੇ ਕਿ ਜਿਹੜੀ ਆ ਭਗਵੰਤ ਮਾਨ ਸਰਕਾਰ ਦੀ ਇਸ ਵੇਲੇ ਕੈਬਨਿਟ ਮੀਟਿੰਗ ਹੋ ਰਹੀ ਆ, ਕੋਈ ਵੱਡਾ ਫੈਸਲਾ ਆਉਣ ਦੀ ਉਮੀਦ ਕੀਤੀ ਵੀ ਜਾ ਰਹੀ ਹੈ।
0: ਜਿਹੜੇ ਕਹਿੰਦੇ ਨੌਕਰੀਆਂ ਅਸੀਂ ਦਿੱਤੀਆਂ, ਮੈਂ ਚੈਲੰਜ ਕਰਦਾ ਲੈ ਕੇ ਆਊਂ ਅੰਕੜਾ, ਮੈਂ ਤੁਹਾਨੂੰ ਖਬਰ ਵੀ ਪਾਈ ਸੀ ਸਮਾਣਾ ਏਰੀਏ ਦੇ ਵਿੱਚ ਕਿ ਛਤਰਾਣਾ ਏਰੀਏ ਦੇ ਵਿੱਚ 98 ਬੱਚੇ ਪੜ੍ਹਦੇ ਇੱਕ ਸਕੂਲ 'ਚ, 2 ਘੱਟ 100, ਉਹਦੇ 'ਚ 21 ਮਾਸਟਰ ਆ ਸਾਰੇ ਸਕੂਲ 'ਚ, ਪਰ ਉਹਦੇ ਵੀ SIR 'ਚ ਡਿਊਟੀ ਲੱਗੀ ਹੋਈ ਆ। ਇੱਕ ਬਟਲਾਡਾ ਖਰੇ ਕਿਹੜੇ ਪਿੰਡ ਏਰੀਏ ਦੇ ਵਿੱਚ ਉਹ ਪਿੰਡ ਦੇ 1-2 ਮਾਸਟਰ ਨੇ, ਉਹਨਾਂ ਦੀ ਡਿਊਟੀਆਂ ਲੱਗੀਆਂ ਅਤੇ ਬੱਚਿਆਂ ਨੇ ਅਤੇ ਮਾਪਿਆਂ ਨੇ ਹੜਤਾਲ ਕਰੀ ਹੋਈ ਆ। ਤੁਹਾਨੂੰ ਮੈਂ ਵੀਡੀਓ ਪਾਈਆਂ ਸੀਗੀਆਂ 'ਚ।
1: ਬਿਲਕੁਲ ਬਿਲਕੁਲ, ਸਰਕਾਰੀ ਨੌਕਰੀਆਂ ਦਾ ਮਤਲਬ ਕਿ ਭਗਵੰਤ ਮਾਨ ਸਰਕਾਰ ਸਭ ਤੋਂ ਵੱਡਾ ਜਿਹੜਾ ਨਾਰਾ ਲਾਉਂਦੀ ਹੈ ਪੰਜਾਬ 'ਚ ਸਿੱਖਿਆ ਕ੍ਰਾਂਤੀ ਦਾ,
0: ਉਹ ਸਕੂਲ ਪੰਜਾਬ 'ਚ ਨਹੀਂ ਹੁੰਦੇ
1: ਜਿਵੇਂ ਤੁਸੀਂ ਦੱਸੀ ਆ। ਬਿਲਕੁਲ, ਜਿਹੜੀ ਹਕੀਕਤ ਆ ਕਿ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਪਾਤੜਾਂ ਦਾ ਪਿੰਡ ਸੁਧਾਰਨਪੁਰ ਆ, ਉੱਥੇ ਜਿਹੜਾ ਸਰਕਾਰੀ ਸਕੂਲ ਆ, ਮਿਡਲ 8ਵੀਂ ਤੱਕ ਸਕੂਲ ਆ, 98 ਬੱਚੇ ਪੜ੍ਹਦੇ ਨੇ, ਇੱਕ ਅਧਿਆਪਕ ਆ, ਉਹਦੀ ਵੀ SIR 'ਚ ਡਿਊਟੀ ਲੱਗੀ ਹੋਈ ਆ। ਜੇ ਆਪਾਂ ਪੂਰੇ ਪੰਜਾਬ 'ਤੇ ਨਜ਼ਰ ਮਾਰਨੀ ਹੋਵੇ, ਪੰਜਾਬ ਦੇ ਸਰਕਾਰੀ ਸਕੂਲਾਂ ਦੇ 31,000 ਤੋਂ ਵੱਧ ਸਰਕਾਰੀ ਅਧਿਆਪਕਾਂ ਦੀਆਂ ਪੋਸਟਾਂ ਖਾਲੀ ਆ। ਸਭ ਤੋਂ ਵੱਧ ਜਿਹੜਾ ਮਾਸਟਰ ਕੈਡਰ ਆ 3,378, ਇਸੇ ਤਰ੍ਹਾਂ ETT ਵਾਲੇ 4,627, ਇਸੇ ਤਰ੍ਹਾਂ ਜਿਹੜੇ ਹੈੱਡ ਟੀਚਰ ਨੇ 657, 221 ਸੈਂਟਰ ਹੈੱਡ ਟੀਚਰਾਂ ਦੀਆਂ ਕੁਰਸੀਆਂ ਆਪਣੇ ਅਧਿਆਪਕਾਂ ਨੂੰ ਉਡੀਕ ਰਹੀਆਂ ਨੇ। ਸੋ ਦਾਅਵੇ ਹੋਰ ਨੇ, ਹਕੀਕਤਾਂ ਹੋਰ ਨੇ, ਬਿਲਕੁਲ ਠੀਕ ਗੱਲ ਆ, ਪਰ ਸਰਕਾਰ ਤਾਂ ਸਰਕਾਰ ਆ ਜੀ, ਸਰਕਾਰ ਨੇ ਆਪਣੇ ਹੱਕ 'ਚ ਸਾਰੀ ਗੱਲ ਭੁਗਤਾਉਣੀ ਹੁੰਦੀ ਹੈ, ਚਾਹੇ ਹਕੀਕਤ 'ਚ ਹੋਵੇ ਚਾਹੇ ਚੋਣ ਪ੍ਰਚਾਰ 'ਚ ਹੋਵੇ ਜੀ।

0: ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ 'ਤੇ ਸੰਪਰਕ ਕੀਤਾ ਜਾ ਸਕਦਾ। ਤੁਸੀਂ 40-25 ਬ੍ਰੈਂਡਨ ਗੇਟਰ ਰਾਹੀਂ ਮਾਲਟਨ ਦੇ ਵਿੱਚ ਚੱਲ ਜਾਓ ਮਿਸਾਗਾ ਦੇ ਵਿੱਚ, ਅਤੇ ਜਾਂ ਫਿਰ ਹੋਰਨਟਾਰੀਓ ਸਟਰੀਟ 'ਤੇ ਚੱਲ ਜਾਓ 10178 ਹੋਰਨਟਾਰੀਓ ਸਟਰੀਟ ਬ੍ਰੈਂਪਟਨ 9584046006 'ਤੇ ਸੰਪਰਕ ਕੀਤਾ ਜਾ ਸਕਦਾ। ਇਹਨਾਂ ਨੂੰ ਤੰਦੂਰੀਏ ਦੀ ਲੋੜ ਆ, 2-3 ਦੀ। ਜੇ ਤੁਸੀਂ ਤੰਦੂਰ ਦਾ ਕੰਮ ਜਾਣਦੇ ਹੋ ਤਾਂ ਜ਼ਰੂਰ ਇਹਨਾਂ ਨਾਲ ਸੰਪਰਕ ਕਰ ਲਓ, ਜਾਂ ਤੁਹਾਡੇ ਕਿਸੇ ਬੱਚੇ ਨੇ ਕੰਮ 'ਤੇ ਉੱਥੇ ਲੱਗਣਾ ਫਰੰਟ 'ਤੇ, ਜਾਂ ਕਿਚਨ ਦੇ ਵਿੱਚ ਹੈਲਪ ਕਰਾਉਣੀ ਚਾਹੁੰਦਾ ਕੋਈ ਕੁੜੀ ਆ ਜਾਂ ਮੁੰਡਾ, ਤਾਂ ਵੀ ਤੁਸੀਂ ਗੁਰਜੀਤ ਭਾਅ ਜੀ ਨਾਲ ਸੰਪਰਕ ਕਰ ਲਿਓ 647-338-9972 647-338-9972 'ਤੇ ਸੰਪਰਕ ਕੀਤਾ ਜਾ ਸਕਦਾ। ਕੌਂਪਟ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ ਜਤਿੰਦਰ ਸੰਧੂ ਸਾਹਿਬ 647-706-4640। ਏਸੀ ਫਰਨਸ ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ ਹੋ, ਗੈਸ ਪਾਈਪ ਲਾਈਨ ਪਾਉਣੀ ਚਾਹੁੰਦੇ ਹੋ, ਇਹ ਵੀ ਆਪਣੇ ਪਿਕਨਿਕ ਦੇ ਸਭ ਤੋਂ ਪਹਿਲੇ ਵੱਡੇ ਸਪੋਂਸਰ ਬਣੇ ਆ। ਸਭ ਤੋਂ ਪਹਿਲੇ ਵੱਡੇ ਮਤਲਬ ਵੱਡੇ, ਹੁਣ ਸਮਝ ਲਓ ਵੀ ਕਾਰਡ ਇਹਨਾਂ ਦਾ ਕਿੱਡਾ ਵੱਡਾ ਲੱਗਣਾ, ਆਪੇ ਸਮਝ ਜਾਇਓ। 647-706-4640। ਡਾਕਟਰ ਜਿੰਦਰ ਗੁਰਾਇਆ ਸਾਹਿਬ 416-884-5486, ਗਿੱਟੇ ਮੋਢੇ ਗੋਡਿਆਂ 'ਚ ਕਿਤੇ ਦਰਦ ਦਾ ਪੇਨ ਆ, 416-884-5486। ਪੰਜਾਬੀ ਮੁੰਡੇ ਨੇ 280 ਕਿਲੋਮੀਟਰ ਦੀ ਸਪੀਡ ਨਾਲ ਭਜਾਈ ਕਾਰ, ਕੈਨੇਡਾ 'ਚ ਕਾਰਵੇਟ ਦੌੜਾਉਣ ਵਾਲੇ ਦੀ ਵੀਡੀਓ ਹੋ ਗਈ ਵਾਇਰਲ, ਰਿਪੋਰਟ ਦੀ ਮੰਗ ਹੋ ਗਈ ਆ ਕਹਿੰਦੇ, ਪਰ ਜੇ ਹੋਏ ਉਰੇ ਤਾਂ ਬੋਰਨ ਫਿਰ ਕੀ ਕਰੋਗੇ। ਟੋਰਾਂਟੋ ਦੀ ਬਹੁਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, ਕੱਲ੍ਹ ਦੀ ਖਬਰ ਸੀ। ਨਵਾਂ ਵਿਦੇਸ਼ੀ ਪ੍ਰਭਾਵ, ਦਫ਼ਤਰ ਵਿਦੇਸ਼ੀ ਦਖਲਅੰਦਾਜ਼ੀ ਨਹੀਂ ਰੋਕ ਸਕੇਗਾ, ਕਮਿਸ਼ਨਰ ਨੇ ਦੱਸੀਆਂ ਹੱਦਾਂ। ਅਤੇ ਇਹ ਆ ਭਾਈ ਕਾਫੀ ਖਬਰ, ਵੱਡੀ ਖਬਰ। ਅਮਰੀਕਾ ਹੁਣ ਭਾਰਤੀ ਮੂਲ ਦੇ ਵਿਅਕਤੀਆਂ ਸਣੇ 25 ਲੋਕਾਂ ਦੀ ਨਾਗਰਿਕਤਾ ਕਰੇਗਾ ਰੱਦ, ਚੱਕੋ ਦੋ ਫੱਟੇ। ਅੰਗਰੇਜ਼ੀ ਨਾ ਬੋਲਣ ਵਾਲੇ 28,000 ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ, ਭਾਰਤੀਆਂ 'ਤੇ ਸਭ ਤੋਂ ਵੱਧ ਅਸਰ। ਅਤੇ 9500 ਸਕੂਲ ਬੰਦ ਕਰਤੇ ਟਰੱਕਾਂ ਵਾਲੇ ਉੱਥੇ ਅਮਰੀਕਾ 'ਚ, 9500। ਵਾਹਿਗੁਰੂ। ਯੂ ਐੱਸ ਏ 'ਚ H1B ਅਤੇ L1 ਵੀਜ਼ਾ ਨਵਿਆਉਣ ਹੋ ਸਕਦਾ ਮਹਿੰਗਾ। ਟਰੰਪ ਦੇ ਕੈਲੀਫੋਰਨੀਆ ਗੋਲਫ ਕੋਰਸ ਦੇ ਸ਼ੱਕੀ ਗ੍ਰਿਫਤਾਰ, ਹਥਿਆਰ ਅਤੇ ਵਿਸਫੋਟਕ ਬਰਾਮਦ। ਕੈਨੇਡਾ ਵਿੱਚ ਉੜਦੇ ਹਵਾਈ ਜਹਾਜ਼ ਦੀ ਟੱਕਰ ਹੋ ਗਿਆ ਜੀ, ਇੱਕ ਦੀ ਮੌਤ ਹੋ ਗਈ, ਮਾੜੀ ਖਬਰ ਆ। ਟੋਰਾਂਟੋ ਵਿੱਚ ਟੇਸਟ ਆਫ ਇੰਡੀਆ ਫੈਸਟੀਵਲ ਦਾ ਆਯੋਜਨ, ਭਾਰਤੀ ਰਵਾਇਤਾਂ ਪਕਵਾਨਾਂ ਅਤੇ ਸੱਭਿਆਚਾਰਕ ਲਈ ਰੌਣਕਾਂ। ਅਤੇ ਭਾਰਤੀ ਝੰਡੇ ਵਾਲੇ ਜਹਾਜ਼ 'ਤੇ ਹਮਲਾ, ਜਹਾਜ਼ ਡੁੱਬਿਆ, 13 ਭਾਰਤੀ ਸੁਰੱਖਿਅਤ ਕੱਢੇ। ਅਤੇ ਕੱਲ੍ਹ ਏਅਰ ਇੰਡੀਆ ਦੀ ਖਬਰ ਸੀਗੀ ਵੀ 300 ਫੁੱਟ ਥੱਲੇ ਨੂੰ ਜੰਪੇ ਕਰ ਗਿਆ ਇੱਕਦਮ ਜਹਾਜ਼ ਇੰਡੀਆ ਦਾ। ਚਲੋ ਸੱਟਾਂ ਲੱਗੀਆਂ 2-4 ਦੇ, ਪਰ ਉਹ ਠੀਕ ਰਹੇ। ਚਰਨਜੀਤ ਚੰਨੀ ਕਹਿੰਦੇ ਡੁੱਬਣ ਲੱਗੇ ਨੇ ਕਾਂਗਰਸ ਨੂੰ, ਕੀ ਹੋ ਗਿਆ?
1: ਕਾਂਗਰਸ ਨੂੰ ਡੁੱਬਣਗੇ ਜਾ ਡੁੱਬਣਗੇ, ਪੰਜਾਬ ਬਿਲਕੁਲ ਇੱਕ ਕੰਮ ਹੋਊਗਾ ਜੀ। ਪੰਜਾਬ ਕਾਂਗਰਸ 'ਚ ਸਾਬਕਾ ਸੀਐਮ ਚਰਨਜੀਤ ਚੰਨੀ ਦਾ ਚੰਨ ਆ ਜਿਹੜਾ ਉਹ ਡੁੱਬਣ ਕੰਢੇ ਪਹੁੰਚਿਆ ਹੋਇਆ। ਪਰ ਇਹ ਖਬਰ ਕਰਨ ਤੋਂ ਪਹਿਲਾਂ ਇੱਕ ਬ੍ਰੇਕਿੰਗ ਨਿਊਜ਼ ਇਸੇ ਰਿਗਾਰਡਿੰਗ ਇਹ ਆ ਰਹੀ ਆ ਕਿ ਚਰਨਜੀਤ ਚੰਨੀ ਪਹੁੰਚ ਗਏ ਨੇ ਦਿੱਲੀ, ਸੁੱਖੀ ਰੰਧਾਵਾ ਨਾਲ ਗੁਪਤ ਮੀਟਿੰਗ ਹੋ ਰਹੀ ਆ, ਔਰ ਨਾਲ ਜਿਹੜੇ ਕਾਂਗਰਸ ਦੇ ਕੌਮੀ ਸੰਗਠਨ ਜਿਹੜੇ ਇੰਚਾਰਜ ਨੇ ਕੇਸੀ ਬੇਲੂ ਗੋਪਾਲ ਉਹਨਾਂ ਨਾਲ ਵੀ ਜਿਹੜੀ ਆ ਉਹਨਾਂ ਦੀ ਚਰਚਾ ਚੱਲ ਰਹੀ ਹੈ। ਸੋ ਇਹ ਦਿੱਲੀ ਵਾਲੇ ਪਾਸਿਓ, ਪਰ ਪੰਜਾਬ ਵਾਲੇ ਪਾਸਿਓ ਪਹਿਲਾਂ ਬਰਨਾਲਾ ਤੇ ਬਠਿੰਡਾ, ਔਰ ਕੱਲ੍ਹ ਫਾਜ਼ਿਲਕਾ ਦੇ ਵਿੱਚ ਜਿਸ ਤਰੀਕੇ ਨਾਲ ਹੰਗਾਮੇ ਹੋਏ ਨੇ, ਚੰਨੀ ਜਿੰਦਾਬਾਦ, ਭੁਪੇਸ਼ ਬਘੇਲ ਦੇ ਸਾਹਮਣੇ ਜਿਹੜੀ ਨਾਅਰੇਬਾਜ਼ੀ ਹੋਈ ਆ, ਨਾਅਰੇਬਾਜ਼ੀ ਮਗਰੋਂ ਜਿਹੜੀ ਪੋਸਟਰਬਾਜ਼ੀ ਹੋਈ ਆ, ਉਹ ਆਪਣੇ ਆਪ ਦੇ ਵਿੱਚ ਫਾਜ਼ਿਲਕਾ ਤੇ ਅੰਮ੍ਰਿਤਸਰ 'ਚ ਜਿਹੜੇ ਪੋਸਟਰ ਲੱਗੇ ਨੇ ਅਜੀਤ ਜੀ ਕਿ ਘਰ ਘਰ ਚੱਲੀ ਗੱਲ, ਚੰਨੀ ਚੱਲੇ ਭਾਜਪਾ ਵੱਲ। ਪਰ ਦੂਸਰਾ ਧੜਾ ਵੀ ਹਾਜ਼ਰ ਆ, ਮੋਗਾ ਦੇ ਵਿੱਚ ਰਾਜਾ ਬੜਿੰਗ ਤੇ ਭੁਪੇਸ਼ ਬਘੇਲ ਨੂੰ ਪੰਜਾਬ ਤੋਂ ਭਜਾਉਣ ਦੇ ਪੋਸਟਰ ਲੱਗ ਗਏ ਨੇ। ਸੋ ਕਾਫੀ, ਪਰ ਇਹਦੇ ਨਾਲ ਨਾਲ ਇੱਕ ਚਰਚਾ ਹੋਰ ਕਰਨੀ ਬਣਦੀ ਹੈ ਕਿ ਬਠਿੰਡਾ ਦੇ ਵਿੱਚ ਚੰਨੀ ਦੇ ਹੱਕ 'ਚ ਜਿਹੜਾ ਨਾਅਰੇ ਲਾਉਣ ਵਾਲਾ ਜਿਹੜਾ ਰਾਜਾ ਬੜਿੰਗ ਨੇ ਸਟੇਜ ਤੇ ਚਾੜਿਆ ਸੀ, ਪਹਿਲਾਂ ਤਾਂ ਉਹਦੀ ਇਹ ਖਬਰ ਆਈ ਸੀ ਕਿ ਉਹ ਚਿੱਟੇ ਦੇ ਮਾਮਲੇ ਦੇ ਵਿੱਚ ਇੱਕ ਕੇਸ ਭੁਗ ਚੁੱਕਾ, ਜੇਲ੍ਹ ਯਾਤਰਾ ਕਰ ਚੁੱਕਾ, ਪਰ ਉਸ ਤੋਂ ਬਾਅਦ ਜਿਵੇਂ ਤੁਸੀਂ ਦੱਸਿਆ ਕਿ ਭਾਈ ਉਹਦੀਆਂ ਤਸਵੀਰਾਂ ਤਾਂ ਰਵਨੀਤ ਬਿੱਟੂ ਤੇ ਹੋਰ ਆਗੂਆਂ ਨਾਲ ਵੀ ਹੈਗੀਆਂ ਨੇ। ਸੋ ਕਿਹੋ ਜਿਹਾ ਸਮਰਥਕ ਨੇ, ਕਿਹੋ ਜਿਹਾ ਆਗੂ ਨੇ, ਸਾਰਾ ਕੁਛ ਮੈਨੂੰ ਲੱਗਦਾ ਕਿ ਹੁਣ ਡੁੱਬਣ ਕਿਨਾਰੇ ਪਹੁੰਚਿਆ ਹੋਇਆ।
0: ਪੰਜਾਬੀ ਵਿਰਸਾ ਹੋ ਰਿਹਾ 9 ਅਗਸਤ ਨੂੰ, ਦਿਨ ਐਤਵਾਰ ਨੂੰ, ਤੁਸੀਂ ਕੋਈ ਉਹਦੀ ਗੱਲਬਾਤ ਕਰਨੀ, ਟਿਕਟਾਂ ਲੈਣੀਆਂ ਜੇ ਹੋਈਆਂ, ਪੱਕਾ ਨਹੀਂ ਮੈਂ ਕਹਿ ਸਕਦਾ, ਸੋਲਡ ਆਊਟ ਆ ਸ਼ੋਅ ਸਾਰਾ ਹੀ, ਪਰ ਜੇ ਹੈਗੀਆਂ ਤਾਂ ਕਰ ਲਿਓ ਗੱਲਬਾਤ। ਕੋਈ ਸਪੋਂਸਰਸ਼ਿਪ ਦੇਣੀ ਹੈ 647-448-4662 ਜਾਂ ਫਿਰ 416-303-4444 'ਤੇ ਸੰਪਰਕ ਕਰ ਲਿਓ ਸੋਢੀ ਨਗਰ ਸਾਹਿਬ ਨਾਲ। ਅਮਨਦੀਪ ਕੌਰ ਇੰਸ਼ੋਰੈਂਸ ਬ੍ਰੋਕਰ ਨੇ ਤੁਸੀਂ ਘਰਾਂ ਦੀ ਅਤੇ ਕਾਰਾਂ ਦੀ ਇੰਸ਼ੋਰੈਂਸ ਕਰਾਉਣੀ ਚਾਹੁੰਦੇ 416-6-18-27-61, ਦਾਣਾ ਮੰਡੀ ਸੁਪਰ ਮਾਰਕੀਟ 900-5-286-92-57, ਇੰਪੀਰੀਅਲ ਕ੍ਰਾਈਏਸ਼ਨ ਡਰਾਈ ਕਲੀਨ 437-235-2700, ਇਹ ਵੀ ਆਪਣੇ ਸਪੋਂਸਰ ਬਣਨ ਜਾ ਰਹੇ ਆ, ਪਰ ਗੱਲ ਚੱਲਦੀ ਹੈ, ਦੇਖਦੇ ਹਾਂ ਕੱਲ੍ਹ ਤੱਕ ਸ਼ਾਇਦ ਫਾਈਨਲ ਹੋ ਜੂ। 353 ਵੈਟਰਨਸ ਡਰਾਈਵ ਬਰੈਂਪਟਨ 437-235-2700। ਪਰਮਿੰਦਰ ਜੀ ਅੱਧੇ ਕਿਤਾਬ ਇੱਦਾਂ ਹੀ ਬਣਾ ਲੈਣੇ ਕਹਿ ਕਹੂਗੇ ਸਪੋਂਸਰ। ਮੁਰਗੇ ਦਾ ਕੋਈ ਵੀ ਕੁਐਸਚਨ ਆ, ਹਾਰਨਬਿਲ ਇੰਸ਼ੋਰੈਂਸ ਤੋਂ ਰਮਨਦੀਪ ਨਾਲ ਸੰਪਰਕ ਕਰ ਲਿਓ 647-237-3731 'ਤੇ ਹੀ। ਜਿੰਨੇ ਪੋਸਟਰ ਬਣਾ ਰਹੇ ਆ, ਜਿੰਨੀਆਂ ਰਿਕਾਰਡਿੰਗ ਹੋ ਰਿਹਾ, ਸਾਰਾ ਕੁਛ ਰਮਨਦੀਪ ਉਹਨਾਂ ਵੱਲੋਂ ਹੋ ਰਿਹਾ, ਇਹਨਾਂ ਦਾ ਥੈਂਕ ਯੂ ਸੋ ਮੱਚ। 647-237-3731 'ਤੇ ਹੀ ਅਤੇ ਭਾਈ ਕਰ ਲਿਓ ਸੰਪਰਕ। ਅਤੇ ਕਮਲਜੀਤ ਭਾਅ ਜੀ ਹੁਣ ਟਾਈਮ ਤਾਂ ਥੋੜ੍ਹਾ ਹੀ ਆ ਜੀ, ਨੰਗੇ ਸਤਿ ਸ਼੍ਰੀ ਅਕਾਲ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ, ਬਸ ਕਹਿੰਦੇ ਹੁੰਦੇ ਵੀ ਮਰਦੀ ਨੇ ਅੱਖ ਚੱਬਿਆ ਤੇ ਹਾਰ ਕੇ ਜੇਠ ਨਾਲ ਲਾਈਆਂ ਤੇ ਚੰਨੀ ਉਹਨਾਂ ਦਾ ਇਹ ਹਾਲ ਹੈ। ਦੇਖਿਓ ਸਹੀ ਸਾਰ ਕੀ ਹੁੰਦਾ ਕੀ ਆ, ਤੇ ਬੀਜੇਪੀ ਵੀ ਅਗਲੀ ਟਿਕਟ ਵੀ ਡਿੱਗਣੇ ਵਾਲੀ ਆ, ਲੱਗਦਾ ਨੀ ਆ 27 ਦੇ ਵਿੱਚ ਸਰ ਬੀਜੇਪੀ ਟਿਕੂਗੀ ਮੋਦੀ ਵਾਲੀ ਕੰਪਨੀ।
0: ਚਲੋ ਥੈਂਕ ਯੂ ਭਾਈ, ਥੈਂਕ ਯੂ। ਕੁਲਵੀਰ ਜੀਰਾ ਨੇ ਕਹਿੰਦੇ ਸਿਰੇ ਹੀ ਕਰਤਾ ਕਾਂਗਰਸ ਕਮਾਨ ਤੇ ਟਿਕਟਾਂ ਹੀ ਬਣਤੀਆਂ ਕਹਿੰਦੇ ਅੱਜ।
1: ਬਿਲਕੁਲ ਟਿਕਟਾਂ ਮੰਗ ਲਈਆਂ ਜਾਂ ਵੰਡਦੀਆਂ ਕਹਿ ਦੋ, ਕਹਿੰਦੇ ਚਾਰ ਜਾਂ ਪੰਜ ਮੁਕਾਬਲੇ ਹੋਣੇ ਚਾਹੀਦੇ ਨੇ ਹਰਜੀਤ ਜੀ। ਉਹ ਕਹਿੰਦੇ ਸਭ ਤੋਂ ਪਹਿਲਾਂ ਮੁਕਾਬਲਾ ਧਾਕੜਾ ਨਾਲ ਧਾਕੜਾ ਨਾ ਕਰਾਓ, ਭਗਵੰਤ ਮਾਨ ਦਾ ਚੰਨੀ ਨਾਲ ਕਰਾ ਦਿਓ, ਪ੍ਰਤਾਪ ਬਾਜਵਾ ਦਾ ਵਿਕਰਮ ਮਜੀਠੀਆ ਨਾਲ ਕਰਾ ਦਿਓ, ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਡਿਬਰੂਗੜ੍ਹ ਜੇਲ੍ਹ ਚ ਬੰਦ ਨੇ ਉਹਨਾਂ ਦਾ ਸੁਖਜਿੰਦਰ ਰੰਧਾਵਾ ਨਾਲ ਕਰਾ ਦਿਓ, ਰਾਜਾ ਵੜਿੰਗ ਨੂੰ ਕਹਿੰਦੇ ਸਾਹਮਣੇ ਲਾ ਦਿਓ ਸੁਖਬੀਰ ਬਾਦਲ ਦੇ। ਸੋ ਕਹਿੰਦੇ ਹੁਣ ਚੰਗੇ ਨੂੰ ਚੰਗਾ ਟੱਕੂ ਤੇ ਜਿਹੜੇ ਕੁੰਡੀਆਂ ਦੇ ਸਿੰਘ ਫਸ ਜਾਣੇ ਨੇ। ਸੋ ਦੇਖਦੇ ਆ ਕਿ ਹਾਈ ਕਮਾਂਡ ਜੀਰਾ ਸਾਹਿਬ ਦਾ ਇਹ ਕਹਿਣਾ ਮੰਨਦੀ ਹੈ,
0: ਜਾਂਦੇ ਜਾਂਦੇ ਖਬਰ ਕਰ ਜਾਂਦੇ ਉਦਾਂ ਹੈਡਲਾਈਨਸ ਚ ਆਉਂਦੀਆਂ। ਚਲੋ ਹੁਣ ਆਪਣੇ ਭਾਜੀ ਆਏ ਸੀਗੇ ਕਮਲਜੀਤ, ਸੁਣਾ ਜਾਂਦੇ ਇਹਨਾਂ ਨੂੰ ਜਾਂਦੇ ਜਾਂਦੇ ਖਬਰ। ਆਮ ਆਦਮੀ ਪਾਰਟੀ ਦਾ ਲੀਡਰ ਜੀ ਕਹਿੰਦੇ ਅਰਵਿੰਦ ਬਜਾਜ, ਕੀ ਹੋ ਗਿਆ ਉਹਨੂੰ?
1: ਜਬਰ ਜਨਾਹ ਦੇ ਕੇਸ ਲੱਗੇ ਨੇ, ਪੇਸ਼ੇ ਤੋਂ ਵਕੀਲ ਆ ਜੀ, ਜੂਨੀਅਰ ਵਕੀਲ ਨੇ ਜਿਹੜੇ ਉਹਨਾਂ ਦੇ ਇਲਜ਼ਾਮ ਲਾਏ ਨੇ, ਬੜੇ ਗੰਭੀਰ ਇਲਜ਼ਾਮ ਲਾਏ ਨੇ, ਔਰ ਬਹੁਤ ਸਾਰੇ ਅਹੁਦੇ ਨੇ ਉਹਨਾਂ ਦੇ ਕੋਲ, ਫਾਜ਼ਿਲਕਾ ਤੋਂ ਨੇ ਅਰਵਿੰਦ ਬਜਾਜ। ਸੋ ਦੇਖਦੇ ਹਾਂ ਕਿ ਇਹ ਮਾਮਲਾ, ਜਿਵੇਂ ਆਪਾਂ ਇੱਕ ਪਟਿਆਲੇ ਵਾਲਾ ਮਾਮਲਾ ਪਹਿਲਾਂ ਨੋਟਿਸ 'ਚ ਲਿਆ ਚੁੱਕੇ ਹਾਂ, ਇਸ ਮਾਮਲੇ 'ਚ ਮੇਰੀ ਕੋਸ਼ਿਸ਼ ਜ਼ਰੂਰ ਆ ਕਿ ਕੱਲ੍ਹ ਪੀੜਤਾ ਸਾਡੇ ਔਨ ਏਅਰ ਹੋਵੇ।
0: ਚਲੋ ਥੈਂਕ ਯੂ ਸੋ ਮੱਚ, ਲਵ ਯੂ, ਜੁੜਦੇ ਕੱਲ੍ਹ ਦੇ ਪ੍ਰੋਗਰਾਮ 'ਚ। ਬਹੁਤ ਬਹੁਤ ਥੈਂਕ ਯੂ। ਬਿਲਕੁਲ ਜੀ, ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ, ਵੱਧਾ ਘੱਟਾ ਬੋਲਿਆ ਗਿਆ, ਕਰ ਦਿਓ ਮਾਫ਼ ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ। 530 ਦਾ ਜਾਂ ਸਾਂਝਾ ਵਿਰਸੇ ਦਾ ਕਿਸੇ ਦਾ ਸਹਿਮਤ ਹੋਣ ਅਸਹਿਮਤ ਹੋਣਾ ਜ਼ਰੂਰੀ ਨਹੀਂ। ਮੈਂ ਜਸਪ੍ਰੀਤ ਭਾਅ ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ, ਅਤੇ ਹਰਦੇਵ ਭਾਅ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਅਤੇ ਕੇਵਲ ਭਾਅ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਅਤੇ 37-78 ਤੋਂ ਵੀ ਭਾਅ ਜੀ ਨੂੰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ। ਅਤੇ ਤੁਸੀਂ ਫਿਰ ਚੱਲੀਏ ਘਰਾਂ ਨੂੰ, ਬੁਲਾਈਏ ਫਤਿਹ। ਮੈਂ ਇੱਕ ਰਿਕਾਰਡਿੰਗ ਐਡ ਬਣਾਈ ਸੀਗੀ ਆਪਣੇ ਵਾਲੇ ਪ੍ਰੋਗਰਾਮ 'ਚ, ਲੱਗੀ ਨਹੀਂ, ਸ਼ਮੀ ਨੂੰ ਦੇ ਕੇ ਜਾਂਦਾ ਅਤੇ ਫਿਰ ਉਹ ਚਲਾਉਣਗੇ ਆਪਣੇ ਵਾਲੇ 'ਚ ਪ੍ਰੋਗਰਾਮ। ਦੱਸ ਦਿਓ ਕਿੱਦਾਂ ਦੀ ਬਣੀ, ਤੁਸੀਂ ਜ਼ਰੂਰ 23 ਤਰੀਕ ਦੀ ਐਡ ਆਪਣੀ ਵੀਡੀਓ ਬਣਾ ਕੇ ਭੇਜ ਸਕਦੇ ਹੋ। ਲਓ ਨਜ਼ਾਰੇ, ਮਿਲਦੇ ਹਾਂ ਕੱਲ੍ਹ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ, ਸ਼ਾਇਦ।
4: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਨੇਡਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: ਦੀ ਵੀਜ਼ੇ ਦੀ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ। ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
1: ਸ਼ਮੀ ਪਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ।
2: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪਠਲ।
0: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪਠਲ ਜੀ ਦਾ ਨਾਮ
2: 416-917-7763 416-917-7763 Life Insurance, Visitor Insurance, Super Visa Insurance, Critical Illness, Disability Insurance, RESP, Travel Insurance, Convert Expensive Mortgage Insurance to Term Insurance.

0: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
0: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਐਨ ਗੈਰੀ ਨੂੰ
0: 905-459-5533
1: 905-459-5533 ਤੇ
0: PNJ ਸਪ੍ਰਿੰਗ ਵੀਲ ਅਲਾਈਨਮੈਂਟ
3: ਟੀਮ 4 ਐਂਟਰਟੇਨਮੈਂਟ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2026
4: ਓਏ ਸਾਵਣ ਚੜਿਆ ਤੀ
3: ਟੋਰਾਂਟੋ ਸ਼ੋ ਸੰਡੇ 9 ਅਗਸਤ ਨੂੰ
4: ਦੁਨੀਆ ਮੇਲੇ ਜਾਂਦੀ
3: ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ

0: sad, jump are sad, grow are sad, happy sad, not it hoshi be sad, bole sonny hall, sad see a call.
1: ਕਾਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416 917 7763 416 917

ਯਾ ਵੈਰੀ ਗੁੱਡ ਮਾਰਨਿੰਗ ਜੀ, ਹੈਪੀ ਵੈਡਨਸਡੇ। ਤੁਹਾਡਾ ਆਪਣਾ ਪ੍ਰੋਗਰਾਮ ਸਜਰੀ ਸਵੇਰ ਵਿਦ ਸ਼ਮੀ ਪੱਠਲ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ। ਅੱਜ 7 ਵਜੇ ਤੱਕ ਤੁਹਾਡਾ ਸਾਡਾ ਸਾਥ ਹੋਵੇਗਾ 2 ਘੰਟੇ ਦੇ ਸਫ਼ਰ ਦੇ ਵਿੱਚ, ਜਿੱਥੇ ਆਪਾਂ ਗੱਲਾਂ ਬਾਤਾਂ ਆਮ ਵੀ ਕਰਾਂਗੇ ਅਤੇ ਨਾਲ ਦੀ ਨਾਲ ਜੋ ਸਾਡੇ ਤੱਕ ਹੈਡਲਾਈਨਸ ਹੈ, ਕੁਛ ਕੁ ਖਬਰਸਾਰ ਪਹੁੰਚੀ ਹੋਈ ਹੈ, ਇੱਕ ਦੋ ਜਿਹੜੀਆਂ ਨਿਊਜ਼ ਹੈ ਜਾਂ ਸਟੋਰੀਜ਼ ਹੈ ਉਹ ਵੀ ਅੱਗੇ ਜਾ ਕੇ ਕਵਰ ਕਰਾਂਗੇ। ਅਤੇ ਮੈਂ ਆਸ ਕਰਦਾ ਵੀ ਤੁਸੀਂ ਵੀ ਆਪੋ ਆਪਣੀ ਜਿਹੜੀ ਸ਼ਮੂਲੀਅਤ ਹੈ ਜਿਹੜੀ ਪ੍ਰੋਗਰਾਮ ਦੇ ਵਿੱਚ ਕਰੋਗੇ। ਬਾਕੀ ਕੋਈ ਨਿਊਜ਼ ਵਿਊਜ਼ ਤੁਹਾਡੇ ਤੱਕ ਹੈਗੀ ਆ, ਅਪਡੇਟ ਦੇਣਾ ਚਾਹੁੰਦੇ ਹੋ ਜਾਂ ਫਿਰ ਟ੍ਰੈਫਿਕ ਬਾਬਤ ਕੋਈ ਵੀ ਜਾਣਕਾਰੀ ਦੇਣੀ ਹੈ, ਤਾਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ, ਸਟੂਡੀਓ ਦੇ ਵਿੱਚ ਸਾਡੇ ਨਾਲ ਸਾਂਝ ਪਾ ਸਕਦੇ ਹੋ। ਉੱਦਾਂ ਤਾਂ ਸਟੂਡੀਓ ਦਾ ਨੰਬਰ ਤੁਹਾਡੇ ਦਿਲਾਂ 'ਤੇ ਲਿਖਿਆ ਹੋਇਆ, ਫਿਰ ਵੀ ਨਿਤ ਨਵੇਂ ਸਰੋਤੇ ਆ ਜਿਹੜੇ ਸਾਡੇ ਨਾਲ ਜੁੜਦੇ ਨੇ, ਸੋ ਇਸ ਕਰਕੇ ਮੈਂ ਨੰਬਰ ਆ ਕੋਸ਼ਿਸ਼ ਕਰਦਾ ਰਹਿੰਦਾ ਵੀ ਰਿਪੀਟ ਕਰਦਾ ਰਹਾਂ। ਸਟੂਡੀਓ ਦਾ ਨੰਬਰ 905-673-3337 905-673-3337 'ਤੇ ਦੋਸਤੋ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਪੀਅਰਸਨ ਏਅਰਪੋਰਟ 'ਤੇ ਤਾਪਮਾਨ 18 ਡਿਗਰੀ ਸੈਲਸੀਅਸ ਮੌਜੂਦਾ ਇਸ ਵਕਤ ਹੈ ਜਿਹੜਾ ਦਰਜ ਕੀਤਾ ਗਿਆ, ਅਤੇ ਅੱਜ ਵੱਧ ਤੋਂ ਵੱਧ ਇਹ ਤਾਪਮਾਨ ਹੈ ਜਿਹੜਾ 28 ਡਿਗਰੀ ਅਤੇ ਫੀਲ ਲਾਈਕ 36 ਡਿਗਰੀ ਹੈ ਜਿਹੜਾ ਇਹ ਦੁਪਹਿਰ ਵੇਲੇ ਹੈ ਜਿਹੜਾ ਇਹ ਦਰਜ ਕੀਤਾ ਜਾਵੇਗਾ। ਸੋ ਇਹ ਤਾਪਮਾਨ ਹੈ ਜਿਹੜਾ ਦੁਪਹਿਰ ਵੇਲੇ ਪਹੁੰਚ ਜਾਵੇਗਾ। ਹਿੰਮਤ ਜੇ ਕਰੇ ਬੰਦਾ ਕਿਸਮਤ ਨੂੰ ਬਣਾ ਸਕਦਾ, ਰਸਤੇ ਵਿੱਚੋਂ ਇਹ ਪੱਥਰ ਕੀ ਪਰਬਤ ਵੀ ਹਟਾ ਸਕਦਾ। ਬੇੜੀ ਹੀ ਹਮੇਸ਼ਾ ਕਿਉਂ ਡੁੱਬਦੇ ਦੀ ਮੁਹਾਫਿਜ਼ ਹੈ, ਤਿਨਕਾ ਵੀ ਕਿਨਾਰੇ 'ਤੇ ਡੁੱਬਦੇ ਨੂੰ ਲਗਾ ਸਕਦਾ। ਆਪਣੇ ਹੀ ਜੋ ਖੁਦ ਸਿਰ ਨੂੰ ਥਾਂ ਥਾਂ 'ਤੇ ਝੁਕਾਉਂਦਾ ਏ, ਫਿਰ ਕਿੰਜ ਆਸਾਨੂੰ ਉਹ ਰੱਬ ਨਾਲ ਮਿਲਾ ਸਕਦਾ। ਕਿਆ ਬਾਤ ਆ ਜੀ, ਕਿਆ ਬਾਤ ਆ। ਕੁਲ ਜਸਵੀਰ ਭਾਅ ਜੀ ਹੋਣਾਂ ਦੀਆਂ ਜਿਹੜੀਆਂ ਕੁਝ ਕੁ ਸਤਰਾਂ, ਹਮੇਸ਼ਾ ਹੀ ਭਾਅ ਜੀ ਹੋਣਾਂ ਦੀਆਂ ਜਿਹੜੀਆਂ ਵੀ ਸਤਰਾਂ ਜਾਂ ਲਿਖਦੇ ਨੇ, ਬਹੁਤ ਹੀ ਇੱਕ ਕਹਿ ਲਓ ਸਿੱਖਿਆਦਾਇਕ ਵੀ ਹੁੰਦਾ ਜਾਂ ਫਿਰ ਇੱਕ ਸਮਾਜ 'ਤੇ ਕਟਾਕਸ਼ ਵੀ ਹੁੰਦਾ। ਕਹਿੰਦੇ ਇੱਥੇ ਰੋਟੀ ਖਾਂਦਾ ਕੋਈ ਕਿਸੇ ਨੂੰ ਜਰਦਾ ਨਹੀਂ, ਇਹ ਵੀ ਸੱਚ ਹੈ ਕਿਸੇ ਦੇ ਕਹੇ 'ਤੇ ਕੋਈ ਮਰਦਾ ਨਹੀਂ। ਦਾਤੀ ਜੜੀ ਚਲਾਵੇ ਸਭ ਦੇ ਇਹ ਦੁਨੀਆ, ਪਰ ਕਿਸੇ ਦੇ ਕਹੇ 'ਤੇ ਤਾਂ ਕੋਈ ਵੀ ਬੰਦਾ ਮਰਦਾ ਨਹੀਂ। ਉੱਤੋਂ ਕਹਿੰਦਾ ਤੂੰ ਮੇਰਾ ਅਤੇ ਮੈਂ ਤੇਰਾ ਹਾਂ। ਬਣਦਾ ਇੱਥੇ ਕੋਈ ਵੀ ਕਿਸੇ ਦਾ ਘਰਦਾ ਨਹੀਂ, ਕਰਨ ਵਿਖਾਵਾ ਸਾਰੇ ਪਰਮਾਤਮਾ ਨੂੰ ਧਿਆਵਨ ਦਾ, ਕੋਈ ਸੱਚੇ ਦਿਲੋਂ ਯਾਦ ਉਸ ਨੂੰ ਕਰਦਾ ਨਹੀਂ। ਆਪੋ ਆਪਣੇ ਕਰਮਾਂ ਦਾ ਹਰ ਕੋਈ ਇੱਥੇ ਖਾਂਦਾ ਹੈ, ਕਿਸੇ ਦਾ ਇੱਥੇ ਕੋਈ ਵੀ ਢਿੱਡ ਭਰਦਾ ਨਹੀਂ। ਪਿਆਰ ਮੁਹੱਬਤ ਖੰਭ ਲਾ ਕੇ ਹੈ ਉੱਡੀ ਦੁਨੀਆ ਤੋਂ, ਮੁਸੀਬਤ ਵੇਲੇ ਕਿਸੇ ਨਾਲ ਕੋਈ ਖੜਦਾ ਨਹੀਂ। ਨਿਰਖ ਪਰਖ ਕੇ ਦੱਸਿਓ ਦੋਸਤੋ, ਬਹੁਤ ਸਿਆਣੇ ਹੋ ਤੁਸੀਂ, ਇਲਜ਼ਾਮ ਕੋਈ ਜਸਵੀਰ ਝੂਠਾ ਮੜਦਾ ਨਹੀਂ। ਉਸਤਾਦ ਦਾਮਨ ਸਾਹਿਬ ਕਹਿੰਦੇ ਨੇ, ਕੰਮ ਦੁਨੀਆ ਦੇ ਐਵੇਂ ਨਾ ਰਾਸ ਆਉਂਦੇ, ਇਹਨਾਂ ਵਾਸਤੇ ਦੁੱਖੜੇ ਜਰੀਦੇ ਨੇ। ਵਿਹੜੇ ਇਲਮ ਦੇ ਅਦਬ ਦੇ ਨਾਲ ਜਾਈਏ, ਕਦਮ ਨਾਲ ਮੁਹੱਬਤਾਂ ਧਰੀਦੇ ਨੇ। ਜੇਕਰ ਦਿਲ ਨੂੰ ਇਲਮ ਦੀ ਪਿਆਸ ਹੋਵੇ, ਬਸ ਮੁੱਦਤਾਂ ਤੱਕ ਪਾਣੀ ਭਰੀਦੇ ਨੇ। ਇੱਕ ਦਿਨ ਵਿੱਚ ਕਿਤੇ ਨਹੀਂ ਫਲ ਲੱਗਦਾ, ਕਿਸਮਤ ਨਾਲ ਕਿਧਰੇ ਦਾਮਨ ਭਰੀਦੇ ਨੇ। ਬੰਦਾ ਕਰੇ ਤੇ ਕੀ ਨਹੀਂ ਕਰ ਸਕਦਾ, ਬਿਲਕੁਲ ਸਹੀ। ਕਈ ਵਾਰ ਆਪਾਂ ਇਹ ਸੋਚ ਦੇ ਵਿੱਚ ਉਲਝ ਜਾਂਦੇ ਹਾਂ, ਕੀ ਕਹਿਣਗੇ ਲੋਕ, ਕੀ ਕਹਿਣਗੇ ਮੇਰੇ ਰਿਸ਼ਤੇਦਾਰ, ਕੀ ਕਹਿਣਗੇ ਮੇਰੇ ਦੋਸਤ ਮਿੱਤਰ। ਹਾਂਜੀ, ਸਾਨੂੰ ਹੋਰਾਂ ਦੀ ਪਰਵਾਹ ਜਿਹੜੀ ਹੈ ਕਈ ਵਾਰ ਉਹੀ ਹੈ ਜਿਹੜੀ ਅੱਗੇ ਵਧਣ ਨਹੀਂ ਦਿੰਦੀ। ਅਸੀਂ ਸਮਾਜ ਦੇ ਇਸ ਡਰ ਕਰਕੇ ਹੀ ਹੈ ਜਿਹੜਾ, ਜੇ ਕੋਈ ਸਟੈਪ ਚੱਕਣਾ ਚਾਹੁੰਦੇ ਹਾਂ ਉਹ ਚੀਜ਼ ਹੈ ਜਿਹੜੀ ਨਹੀਂ ਚੱਕਦੇ, ਕਿਉਂਕਿ ਸਾਡਾ ਅੰਦਰਲਾ ਕੌਨਫੀਡੈਂਸ ਹੀ ਨਹੀਂ ਹੈ ਜਿਹੜਾ ਸਾਨੂੰ ਅੱਗੇ ਵਧਣ ਦਿੰਦਾ। ਜੇ ਜ਼ਿੰਦਗੀ ਦੇ ਵਿੱਚ ਕੁਛ ਕਰਨਾ ਆ, ਕੀ ਕਹਿਣਗੇ ਲੋਕ ਹੈ ਜਿਹੜਾ, ਉਹਨਾਂ 'ਤੇ ਫੁੱਲ ਸਟੋਪ ਲਾ ਲਓ। ਤੁਸੀਂ ਆਪਣਾ ਆਪ ਦੇਖਣਾ, ਤੁਸੀਂ ਆਪਣਾ ਆਪ ਸੋਚ ਸਕਦੇ ਹੋ, ਤੁਸੀਂ ਆਪਣੇ ਬਾਰੇ ਬਿਹਤਰ ਹੋਰਨਾਂ ਨਾਲੋਂ ਆਪਣੇ ਆਪ ਨੂੰ ਬਿਹਤਰ ਜਾਣਦੇ ਹੋ। ਸੋ ਇਸ ਕਰਕੇ ਬੰਦਾ ਕਰੇ ਤੇ ਕੀ ਨਹੀਂ ਕਰ ਸਕਦਾ, ਮੰਨਿਆ ਵਕਤ ਵੀ ਤੰਗ ਤੋਂ ਤੰਗ ਆਉਂਦਾ, ਰਾਂਝਾ ਤਖ਼ਤ ਹਜ਼ਾਰਿਓ ਤੋਰੇ ਤੇ ਸਹੀ, ਪੈਰਾਂ ਹੇਠ ਸਿਆਲਾਂ ਦਾ ਝੰਗ ਆਉਂਦਾ। ਕਿਆ ਬਾਤ ਹੈ। ਸੋ ਇਹਨਾਂ ਖੂਬਸੂਰਤ ਸਤਰਾਂ ਦੇ ਨਾਲ ਦੋਸਤੋ ਅੱਜ ਦੇ ਪ੍ਰੋਗਰਾਮ ਦੀ ਹੈ ਜਿਹੜੀ ਸ਼ੁਰੂਆਤ ਕਰਦੇ ਹਾਂ। ਤੁਹਾਡੇ ਜਿਹੜੇ ਹੈ ਕੁਛ ਕੁ ਮੈਸੇਜਸ ਹੈ ਜਿਹੜੇ ਆਏ ਨੇ, ਹਰਮਨ ਜੀ ਹੋਣਾਂ ਨੇ ਲਗਾਤਾਰ 4-5 ਮੈਸੇਜ ਭੇਜੇ ਨੇ। ਕਹਿੰਦੇ, ਚੰਗੀ ਸੋਚ ਵਰਗੀ ਕੋਈ ਸਾਦਗੀ ਨਹੀਂ, ਸਬਰ ਵਰਗਾ ਕੋਈ ਸੁੱਖ ਨਹੀਂ, ਲਾਲਚ ਵਰਗੀ ਕੋਈ ਬਿਮਾਰੀ ਨਹੀਂ, ਅਤੇ ਦਇਆ ਵਰਗਾ ਕੋਈ ਪੁੰਨ ਨਹੀਂ। ਸਜਰੀ ਸਵੇਰ ਮੁਬਾਰਕ ਹੋਵੇ ਜੀ, ਵਾਹਿਗੁਰੂ ਮੇਰ ਕਨ। ਕਿਆ ਬਾਤ ਹੈ। ਦੱਸ ਸਬਰ ਸਬੂਰੀ ਦੀ ਗੱਲ ਕੀ ਕਰੀਏ, ਬੰਦਾ ਬਣ ਬੈਠਾ ਭਗਵਾਨ ਕੀ ਕਰੀਏ। ਦੱਸ ਸਬਰ ਸਬੂਰੀ ਦੀ ਗੱਲ ਕੀ ਕਰੀਏ, ਬੰਦਾ ਬਣ ਬੈਠਾ ਭਗਵਾਨ ਕੀ ਕਰੀਏ, ਆਪਣੀ ਬਰਬਾਦੀ 'ਤੇ ਦਿਲ ਦਾ ਰੋਣਾ ਕੀ ਕਰੀਏ, ਉਹ ਹੋਇਆ ਨਹੀਂ ਭੋਰਾ ਪਰੇਸ਼ਾਨ ਕੀ ਕਰੀਏ, ਕਿਹੜਾ ਵਾਅਦਾ ਕੀ ਮੁਹੱਬਤ ਕਿਹਦਾ ਦਿਲ,
ਉਹਨੂੰ ਬਿਲਕੁਲ ਨਹੀਂ ਧਿਆਨ, ਕੀ ਕਰੀਏ, ਮੇਰੀ ਚੁੱਪ ਦਾ ਸ਼ੋਰ ਵੀ ਸੁਣਦਾ ਨਹੀਂ ਉਹ, ਉਹਦੇ ਦਿਲ ਦੇ ਨਹੀਂ ਕੰਨ, ਕੀ ਕਰੀਏ। ਕਿਆ ਵਾ, ਸਮੇਂ ਦੇ ਨਾਲ ਕੁਝ ਗੱਲਾਂ ਬਹੁਤ ਸਾਫ਼ ਨਜ਼ਰ ਆਉਣ ਲੱਗਦੀਆਂ ਨੇ। ਹਰ ਬਹਿਸ ਜਿੱਤਣਾ ਜ਼ਰੂਰੀ ਨਹੀਂ ਹੁੰਦਾ, ਹਰ ਰਿਸ਼ਤੇ ਨੂੰ ਨਿਭਾਉਣਾ ਜ਼ਰੂਰੀ ਨਹੀਂ ਹੁੰਦਾ, ਹਰ ਕਿਸੇ ਨੂੰ ਖੁਸ਼ ਰੱਖਣਾ ਮੁਮਕਿਨ ਨਹੀਂ ਹੈ। ਜੋ ਨਾਲ ਚੱਲਣਾ ਚਾਹੁੰਦੇ ਨੇ ਉਹਨਾਂ ਦਾ ਹੱਥ ਫੜ ਲਓ, ਅਤੇ ਜੋ ਦੂਰ ਜਾਣਾ ਚਾਹੁਣ ਉਹਨਾਂ ਨੂੰ ਦੁਆਵਾਂ ਦੇ ਕੇ ਜਾਣ ਦਿਓ। ਕਿਆ ਬਾਤ ਹੈ, ਮਿਹਨਤ ਕਰਕੇ ਖਾਣ ਵਾਲਾ ਕਦੇ ਰੋਂਦਾ ਨਹੀਂ ਹੁੰਦਾ, ਬਹੁਤਿਆਂ ਪੈਸਿਆਂ ਵਾਲਾ ਚੈਨ ਨਾਲ ਸੌਂਦਾ ਨਹੀਂ ਹੁੰਦਾ। ਗੱਲ ਬੁਰੀ ਹੁੰਦੀ ਹੈ ਕਿਸੇ ਦੀ ਪਿੱਠ ਪਿੱਛੇ ਕਰਨੀ, ਜਿਹੜਾ ਸੱਚਾ ਬੰਦਾ ਕਦੇ ਘਬਰਾਉਂਦਾ ਨਹੀਂ ਹੁੰਦਾ। ਮਾਂ ਤੋਂ ਵੱਧ ਕੇ ਦੁਨੀਆਂ ਦੇ ਵਿੱਚ ਕੋਈ ਪਿਆਰ ਨਹੀਂ ਹੁੰਦਾ, ਅਤੇ ਬਾਪੂ ਵਰਗਾ ਜਿਗਰੀ ਕੋਈ ਯਾਰ ਨਹੀਂ ਹੁੰਦਾ। ਜੋ ਧੋਖਾ ਕਰ ਜਾਂਦੇ ਉਸ 'ਤੇ ਇਤਬਾਰ ਨਹੀਂ ਹੁੰਦਾ। ਅੱਜ ਪਹਿਲਾਂ ਵਾਂਗੂ ਇਕੱਠਾ ਕੋਈ ਪਰਿਵਾਰ ਨਹੀਂ ਹੁੰਦਾ, ਅੱਜ ਪਹਿਲਾਂ ਵਾਂਗੂ ਇਕੱਠਾ ਕੋਈ ਪਰਿਵਾਰ ਹੈ ਜਿਹੜਾ ਉਹ ਨਹੀਂ ਹੁੰਦਾ। ਦੋਸਤੋ, ਇੱਕ ਆ ਜਿਹੜੀਆਂ 17 ਹਰਮਨ ਜੀ, ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ, ਬਹੁਤ ਹੀ ਸਿੱਖਿਆਦਾਇਕ ਜਿਹੜੀਆਂ 17 ਤੁਸੀਂ ਸਾਡੇ ਤੱਕ ਪਹੁੰਚਾਉਂਦੇ ਹੋ, ਅਤੇ ਮੈਂ ਆਪਣੇ ਸਰੋਤਿਆਂ ਦੇ ਨਾਲ ਜਿਹੜੀਆਂ ਤੁਹਾਡੀਆਂ ਹੀ ਉਹ 17 ਸ਼ੇਅਰ ਕਰਦਾ, ਬਹੁਤ ਬਹੁਤ ਤੁਹਾਡਾ ਮੈਂ ਧੰਨਵਾਦੀ ਹਾਂ। ਇੱਕ ਹੋ ਗਏ ਇਕੱਲੇ ਇਕੱਲੇ ਪਰਿਵਾਰ, ਅਤੇ ਇੱਕ ਹੋ ਗਏ ਜੁਆਇੰਟ ਫੈਮਿਲੀ। ਅੱਜ ਕੱਲ੍ਹ ਜਿਹੜਾ ਰੁਝਾਨ ਹੈ, ਜਿਹੜਾ ਬੱਚੇ ਆ ਜਿਹੜੇ ਇਕੱਲੇ ਰਹਿਣਾ ਪਸੰਦ ਕਰਦੇ ਆ, ਪ੍ਰਾਈਵੇਸੀ ਕਹਿ ਲਓ, ਹਾਂਜੀ, ਜਾਂ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਆ ਜਿਹੜਾ ਬਿਹਤਰ ਢੰਗ ਦੇ ਨਾਲ ਆਪਣੀ ਜ਼ਿੰਦਗੀ ਬਿਤਾ ਸਕਦੇ ਹਾਂ। ਪਰ ਇਹ ਸਵਾਲ ਮੇਰਾ ਆ ਵੀ ਜੁਆਇੰਟ ਫੈਮਿਲੀ ਆ ਜਿਹੜੀ ਉਹ ਜ਼ਿਆਦਾ ਕਹਿ ਲਈਏ ਵੀ ਸਫਲ ਹੈ, ਜਾਂ ਫਿਰ ਜਿਹੜੇ ਇਕੱਲੇ ਇਕੱਲੇ ਪਰਿਵਾਰ ਰਹਿੰਦੇ ਆ ਤੁਹਾਡੇ ਹਿਸਾਬ ਦੇ ਨਾਲ ਉਹ ਜ਼ਿਆਦਾ ਸਫਲ ਹੈ? ਸੋ ਜੋ ਮੌਜੂਦਾ ਇਸ ਟਾਈਮ ਹਾਲਾਤ ਚੱਲਦੇ ਪਏ ਨੇ, ਜਾਂ ਆਲੇ ਦੁਆਲੇ ਆਪਾਂ ਜੋ ਦੇਖਦੇ ਹਾਂ ਵਿਚਰਦੇ ਹਾਂ, ਤੁਹਾਡੇ ਹਿਸਾਬ ਦੇ ਨਾਲ ਕੀ ਹੈ? ਜੇ ਆਪਾਂ ਪਿੱਛੇ ਅਤੀਤ ਦੇ ਵੱਲ ਝਾਤ ਮਾਰ ਦਈਏ, ਅੱਜ ਤੋਂ ਆਪਾਂ ਚਲੀ ਜਾਈਏ, ਚਲੋ 3 ਦਹਾਕੇ ਪਿੱਛੇ ਚਲੇ ਜਾਈਏ, ਉਦੋਂ ਜਿਹੜੀਆਂ ਜੁਆਇੰਟ ਫੈਮਿਲੀਆਂ ਹੁੰਦੀਆਂ ਸੀਗੀਆਂ, ਅਤੇ ਮੈਂ ਜਿੱਥੋਂ ਤੱਕ ਇਹ ਮਹਿਸੂਸ ਕੀਤਾ, ਜਿੱਥੇ ਜੁਆਇੰਟ ਫੈਮਿਲੀਆਂ ਰਹੀਆਂ ਨੇ, ਚਲੋ ਘਰ ਦੇ ਵਿੱਚ ਭਾਂਡੇ ਤਾਂ ਖੜਕਦੇ ਹੀ ਹੁੰਦੇ ਨੇ, ਪਰ ਜਿੱਥੇ ਜੁਆਇੰਟ ਫੈਮਿਲੀਆਂ ਹੈਗੀਆਂ ਨੇ ਉਹ ਜਿਹੜੇ ਪਰਿਵਾਰ ਹੈ ਜ਼ਿਆਦਾ ਖੁਸ਼ਹਾਲ ਰਹੇ ਨੇ। ਸ਼ਾਇਦ ਮੈਂ ਰੋਂਗ ਵੀ ਹੋ ਸਕਦਾ, ਤੁਸੀਂ ਮੈਨੂੰ ਕਰੈਕਟ ਕਰ ਸਕਦੇ ਹੋ। ਤੁਹਾਡੇ ਹਿਸਾਬ ਦੇ ਨਾਲ ਜੁਆਇੰਟ ਫੈਮਿਲੀ ਹੈ ਜਿਹੜੀ ਉਹ ਜ਼ਿਆਦਾ ਬੱਚੀ ਵਧੀਆ ਆ, ਜਾਂ ਫਿਰ ਜਿਹੜੇ ਇਕੱਲੇ ਇਕੱਲੇ ਪਰਿਵਾਰ ਹੈ ਜਿਹੜੇ, ਜਾਂ ਨਿਊਕਲੀਅਰ ਕਹਿ ਦਿੰਦੇ ਆ ਫੈਮਿਲੀ, ਜਾਂ ਫਿਰ ਉਹ ਜਿਹੜੀਆਂ ਫੈਮਿਲੀਜ਼ ਹੈ ਜਾਂ ਉਹ ਜ਼ਿਆਦਾ ਜਿਹੜੀਆਂ ਸਫਲ ਨੇ, ਤੁਸੀਂ ਆਪਣੇ ਹਿਸਾਬ ਦੇ ਨਾਲ। ਕਈ ਵਾਰ ਹੱਡ ਬੀਤੀ ਵੀ ਹੁੰਦੀ ਹੈ, ਜਾਂ ਫਿਰ ਜੱਗ ਬੀਤੀ ਦੇ ਵਿੱਚ ਆਪਾਂ ਬਹੁਤ ਕੁਛ ਦੇਖਦੇ ਹਾਂ, ਉਸ ਹਿਸਾਬ ਦੇ ਨਾਲ ਥੋੜ੍ਹਾ ਜਿਹਾ ਆਪਾਂ ਇਹਦੇ 'ਤੇ ਟਾਈਮ ਲਾਉਂਦੇ ਹਾਂ। ਕੀ ਪਤਾ ਤੁਹਾਡੀਆਂ ਗੱਲਾਂ ਤੋਂ ਸਾਨੂੰ ਜਾਂ ਹੋਰ ਕਈਆਂ ਨੂੰ ਆ ਜਿਹੜਾ ਕੁਛ ਸਿੱਖਣ ਨੂੰ ਮਿਲ ਜਾਵੇ। ਸੋ ਤੁਸੀਂ ਕੀ ਮੰਨਦੇ ਹੋ ਵੀ ਜੁਆਇੰਟ ਫੈਮਿਲੀ ਹੈ ਜਿਹੜੀਆਂ ਉਹ ਜ਼ਿਆਦਾ ਸਫਲ ਨੇ, ਜਾਂ ਫਿਰ ਜਿਹੜੇ ਇਕੱਲੇ ਇਕੱਲੇ ਜਿਹੜੇ ਰਹਿਣ ਲੱਗ ਪੈਂਦੇ ਨੇ ਬੱਚੇ, ਉਹ ਜ਼ਿਆਦਾ ਸਫਲ ਅੱਜ ਦੇ ਮਾਹੌਲ ਦੇ ਅੱਜ ਦੇ ਹਿਸਾਬ ਦੇ ਨਾਲ ਹੈ? ਸਟੂਡੀਓ ਦਾ ਨੰਬਰ 905-673-3337 'ਤੇ ਤੁਸੀਂ ਕਾਲ ਕਰਕੇ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ, 9057333337। ਬਾਕੀ ਤੁਸੀਂ ਸਾਨੂੰ ਡਾਇਲ ਟੂ ਲਿਸਨ ਕਰਕੇ ਵੀ ਸੁਣ ਸਕਦੇ ਹੋ, ਉਹਦਾ ਨੰਬਰ ਹੈ ਜੀ 416-477-2040, 416-477-2040, ਜਾਂ ਫਿਰ ਤੁਸੀਂ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰ ਲਿਓ, ਜਾਂ ਫਿਰ ਤੁਸੀਂ ਸਿੰਪਲ ਰੇਡੀਓ 'ਤੇ ਜਾ ਕੇ AM 530 ਮਲਟੀ ਕਲਚਰਲ ਹੈ ਜਿਹੜਾ ਇਹ ਰੇਡੀਓ ਜਿਹੜਾ, ਲੱਭ ਲਿਓ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਭੱਠਲ ਆਕਾਸ਼ਵਾਣੀ 530 ਦੀਆਂ ਤਰੰਗਾਂ 'ਤੇ ਲੈ ਕੇ ਹਾਜ਼ਰ ਹੈ। ਸੋ 5 ਤੋਂ 6

0: ਵਧੀਆ ਤੁਸੀਂ ਸੁਣਾਓ ਜੀ
1: ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਅੱਗੇ ਰਾਤੀ ਸੁਣੀਦਾ ਸੀਗਾ ਪਰ ਸਵੇਰੇ ਵੀ ਚਲੋ ਵਾਂਸ ਇਨ ਅ ਵਾਈਲ ਸਾਡੀ ਅਰਲੀ ਸ਼ਿਫਟ ਹੁੰਦੀ ਆ ਤੇ ਤੁਹਾਡਾ ਪ੍ਰੋਗਰਾਮ ਸੁਣੀਦਾ
0: ਜੀ ਜੀ ਜੀ ਥੈਂਕ ਯੂ ਸਰ
1: ਐਕਚੁਅਲੀ ਦੇਖੋ ਜੇ ਅੱਜ ਤੋਂ 30-40 ਸਾਲ ਪਹਿਲਾਂ ਚਲ ਜਾਓ ਉਦੋਂ ਲੋਕਾਂ ਦੀ ਨਾ ਇੰਨੀ ਕੋਈ ਡਿਮਾਂਡ ਨਹੀਂ ਹੁੰਦੀ ਸੀ ਕਿ ਮੈਨੂੰ ਆਹ ਚਾਹੀਦਾ ਬੜੇ ਸੈਟੀਸਫਾਈਡ ਹੁੰਦੇ ਸੀ ਪੀਪਲ ਉਦੋਂ ਜੇ ਇਕੱਠੇ ਰਹਿੰਦੇ ਵੀ ਸੀ ਇਹ ਵੀ ਨੀ ਫਰਕ ਪੈਂਦਾ ਸੀ ਯਾਰ ਤੂੰ ਉਹਦਾ ਕੱਪੜਾ ਪਾ ਲਿਆ ਜਾਂ ਤੂੰ ਉਹਦਾ ਕਰ ਲਿਆ ਬੜੇ ਮਤਲਬ ਅੱਛੇ ਇਨਸਾਨ ਸੀ ਹੁਣ ਜਿਹੜੀ ਪ੍ਰੋਬਲਮ ਇਹ ਆ ਗਈ ਹੈ ਹੁਣ ਡਿਮਾਂਡ ਬਹੁਤ ਵੱਧ ਗਈ ਹੈ ਈਵਨ ਆਪਣੇ ਬੱਚੇ ਵੀ ਉਹ ਰਹਿਣਾ ਨੀ ਚਾਹੁੰਦੇ ਸਾਡੇ ਨਾਲ ਉਹ ਕਹਿੰਦੇ ਜੀ ਸਾਨੂੰ ਜੀ ਵਿਆਹ ਹੋ ਗਿਆ ਸਾਨੂੰ ਪ੍ਰਾਈਵੇਸੀ ਚਾਹੀਦੀ ਹੈ ਅਸੀਂ ਮਤਲਬ ਦੇ ਡੋਂਟ ਵਾਂਟ ਟੂ ਸ਼ੋ ਕਿ ਉਹ ਕਿੱਥੇ ਜਾ ਰਹੇ ਆ ਜਾਂ ਤੁਸੀਂ ਇੰਟਰਫੇਅਰ ਕਰੋ ਸੋ ਇੱਕ ਬੜਾ ਡਿਫਰੈਂਸ ਹੋ ਗਿਆ ਸ਼ਮੀ ਇਹ ਗੱਲ ਤੁਹਾਡੀ ਸਹੀ ਹੈ ਕਿ ਹੁਣ ਕੋਈ ਰਹਿਣਾ ਨੀ ਚਾਹੁੰਦਾ ਕਿਸੇ ਨਾਲ
0: ਤੇ ਮੈਨੂੰ ਲੱਗਦਾ ਦੁੱਖ ਤਕਲੀਫਾਂ ਵੀ ਤਾਂ ਹੀ ਹੁਣ ਜ਼ਿਆਦਾ ਸਾਨੂੰ ਘੇਰ ਰਹੀਆਂ ਨੇ
1: ਨਹੀਂ ਬਿਲਕੁਲ ਗੱਲ ਤੁਹਾਡੀ ਸਹੀ ਹੈ ਦੇਖੋ ਜਦੋਂ ਜੁਆਇੰਟ ਫੈਮਿਲੀ ਹੁੰਦੀ ਸੀ ਜੇ ਕੋਈ ਬਿਮਾਰ ਹੁੰਦਾ ਸੀ ਇੱਕ ਦੂਜੇ ਦੀ ਹੈਲਪ ਕਰਦੇ ਸੀਗੇ ਮੈਨੂੰ ਯਾਦ ਹੈ ਜਦੋਂ ਮੇਰੇ ਫਾਦਰ ਸਾਹਿਬ ਬਹੁਤ ਸਾਲ ਪਹਿਲਾਂ ਜਦੋਂ ਬਿਮਾਰ ਪਏ ਸੀ ਤੇ ਸਾਰੇ ਉਹਨਾਂ ਦੇ ਚਾਚੇ ਸਾਰੀਆਂ ਚਾਚੀਆਂ ਸਭ ਆ ਕੇ ਉਹਨਾਂ ਨੇ ਪੂਰੀ ਹੈਲਪ ਕੀਤੀ ਪਰ ਅੱਜ ਕੱਲ ਕਿਸੇ ਕੋਲ ਟਾਈਮ ਹੀ ਨਹੀਂ ਕੋਈ ਵੀ ਮਤਲਬ ਮਟੀਰੀਅਲਿਸਟਿਕ ਹੈਗਾ ਸਾਰੇ ਬੰਦੇ ਹਰ ਇੱਕ ਬੰਦਾ ਬਸ ਆਪਣੇ ਪੈਸੇ ਦੇ ਚੱਕਰ ਚ ਪਿਆ ਹੋਇਆ
0: ਬਿਲਕੁਲ ਬਿਲਕੁਲ
1: ਹੋਪਫੁਲੀ ਕਦੀ ਨਾ ਕਦੀ ਜੇ ਕੋਈ ਅੱਛੇ ਦਿਨ ਆਏ ਕਿ ਮੁੜ ਕੇ ਬੰਦਾ ਸੋਚੇਗਾ ਕਿ ਹਾਂ ਵੀ ਜੁਆਇੰਟ ਫੈਮਿਲੀ ਚ ਰਹਿਣਾ ਅੱਛਾ ਹੈਗਾ
0: ਜੀ ਜੀ ਜੀ ਥੈਂਕ ਯੂ ਕਪਿਲ ਭਾਈ
1: ਕੀਪ ਅਪ ਦਾ ਗੁੱਡ ਵਰਕ ਸਰ ਬਹੁਤ ਅੱਛਾ ਤੁਹਾਡਾ ਪ੍ਰੋਗਰਾਮ
0: ਜੀ ਥੈਂਕ ਯੂ ਸੋ ਨਾਈਸ ਆਫ ਯੂ ਭਾਈ ਜੀ ਸੋ ਨਾਈਸ ਆਫ ਯੂ ਸੋ ਸਾਰੇ ਤੁਹਾਡੇ ਸਾਰਿਆਂ ਦੇ ਵਿਚਾਰਾਂ ਦੇ ਨਾਲ ਕੋਈ ਵੀ ਪ੍ਰੋਗਰਾਮ ਵਧੀਆ ਹੁੰਦਾ ਬਹੁਤ ਬਹੁਤ ਧੰਨਵਾਦ ਮੈਂ ਸਿਰਫ ਕਪਲ ਆਫ ਮਿੰਟਸ ਆ ਜਿਹੜਾ ਇਹਦੇ 'ਤੇ ਥੋੜ੍ਹਾ ਜਿਹਾ ਦੇਣਾ ਚਾਹੁੰਦਾ ਸੀ ਮੈਂ ਕਿਹਾ ਤੁਹਾਡੇ ਤੋਂ ਆ ਜਿਹੜਾ ਕੋਈ ਹੋਰ ਸ਼ਾਇਦ ਨਵੀਂ ਜਾਣਕਾਰੀ ਆ ਜਿਹੜੀ ਮਿਲ ਸਕਦੀ ਪਰ ਸਵਾਲ ਮੇਰਾ ਉਹੀ ਹੈ ਵੀ ਤੁਹਾਡੇ ਅਨੁਸਾਰ ਬੱਚਿਆਂ ਦੀ ਜਿਹੜੀ ਆਪਾਂ ਜਿਹੜੇ ਨਵੀਂ ਜਿਹੜੀ ਪਨੀਰੀ ਆ ਰਹੀ ਹੈ ਉਹਨਾਂ ਦੀ ਪਰਵਰਿਸ਼ ਵਾਸਤੇ ਆ ਜਿਹੜੇ ਸਾਂਝੇ ਪਰਿਵਾਰ ਵਧੀਆ ਨੇ ਜਾਂ ਫਿਰ ਤੁਹਾਨੂੰ ਇਹ ਲੱਗਦਾ ਵੀ ਨਿਊਕਲੀਅਰ ਜਿਹੜੇ ਪਰਿਵਾਰ ਆ ਉਹ ਜ਼ਿਆਦਾ ਵਧੀਆ ਕੀ ਸਾਂਝੇ ਪਰਿਵਾਰ ਦੇ ਵਿੱਚ ਰਹਿਣ ਦੇ ਨਾਲ ਤੁਹਾਨੂੰ ਲੱਗਦਾ ਵੀ ਜਿਹੜੀ ਨਿੱਜਤਾ ਜਿਹਨੂੰ ਆਪਾਂ ਪ੍ਰਾਈਵੇਸੀ ਵੀ ਕਹਿ ਲੈਂਦੇ ਹਾਂ ਉਹ ਘੱਟ ਹੋ ਜਾਂਦੀ ਹੈ ਕੀ ਤੁਸੀਂ ਇਹ ਮੰਨਦੇ ਹੋ ਵੀ ਅੱਜ ਦੀ ਵਿਅਸਤ ਦੌੜ ਭੱਜ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਨਿਊਕਲੀਅਰ ਪਰਿਵਾਰ ਹੈ ਉਹ ਇੱਕ ਲੋੜ ਬਣ ਗਈ ਹੈ ਕੀ ਤੁਸੀਂ ਇਹ ਸਮਝਦੇ ਹੋ ਸੋ ਤੁਸੀਂ ਇਹ ਜਿਹੜਾ ਇਹਦੇ 'ਤੇ ਆਪੋ ਆਪਣੇ ਵਿਚਾਰ ਦੇ ਸਕਦੇ ਹੋ ਮੈਨੂੰ ਇਹ ਦੱਸਿਓ ਵੀ ਬੱਚਿਆਂ ਦੀ ਪਰਵਰਿਸ਼ ਲਈ ਸਾਂਝਾ ਪਰਿਵਾਰ ਵਧੀਆ ਜਾਂ ਫਿਰ ਨਿਊਕਲੀਅਰ ਪਰਿਵਾਰ ਹੈ ਦੇਖੋ ਸਾਂਝੇ ਪਰਿਵਾਰ ਅਤੇ ਨਿਊਕਲੀਅਰ ਪਰਿਵਾਰ ਹੈ ਜਿਹੜੇ ਦੋਵਾਂ ਦੇ ਆਪਣੇ ਫਾਇਦੇ ਵੀ ਨੇ ਉਹਨਾਂ ਦੀਆਂ ਚੁਣੌਤੀਆਂ ਵੀ ਹਨ ਸਾਂਝੇ ਪਰਿਵਾਰਾਂ ਦੇ ਵਿੱਚ ਤੁਸੀਂ ਦੇਖੋ ਦਾਦਾ ਦਾਦੀ ਚਾਚੇ ਤਾਏ ਅਤੇ ਹੋਰ ਕਈ ਰਿਸ਼ਤੇਦਾਰ ਇਕੱਠੇ ਰਹਿੰਦੇ ਹਾਂਜੀ ਰਹਿੰਦੇ ਨੇ ਪਰ ਜਿਨ੍ਹਾਂ ਦੇ ਵਿੱਚ ਤੁਸੀਂ ਇਹ ਦੇਖੋ ਬੱਚਿਆਂ ਦਾ ਬੱਚਿਆਂ ਨੂੰ ਆ ਜਿਹੜਾ ਕਹਿ ਲਓ ਵੀ ਵੱਡਿਆਂ ਦਾ ਕਿਸ ਤਰ੍ਹਾਂ ਪਿਆਰ ਕਰਨਾ ਉਸ ਉਹਨਾਂ ਦਾ ਸਤਿਕਾਰ ਕਰਨਾ ਸੰਸਕਾਰ ਜਾਂ ਹੋਰ ਕਈ ਤਰ੍ਹਾਂ ਦੀ ਆ ਜਿਹੜੀ ਬੱਚਿਆਂ ਨੂੰ ਸਹਾਇਤਾ ਮਿਲ ਜਾਂਦੀ ਹੁੰਦੀ ਸੀ ਘਰ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਵੰਡੀਆਂ ਜਾਂਦੀਆਂ ਸੀਗੀਆਂ ਜਿਹੜੇ ਜੁਆਇੰਟ ਫੈਮਿਲੀਜ਼ ਨੇ ਅਤੇ ਮੁਸ਼ਕਲਾਂ ਸਮੇਂ ਜਿੱਦਾਂ ਭਾਅ ਜੀ ਹੁਣਾਂ ਨੇ ਵੀ ਕਿਹਾ ਪਰਿਵਾਰ ਇੱਕ ਦੂਜੇ ਦਾ ਸਹਾਰਾ ਬਣਦੇ ਹੁੰਦੇ ਸਨ ਪਰ ਹੁਣ ਆ ਜਿਹੜਾ ਕਈ ਵਾਰ ਕਹਿ ਲਓ ਵੀ ਨਿੱਜਤਾ ਦੀ ਘਾਟ ਕਰਕੇ ਜਾਂ ਵਿਚਾਰਾਂ ਦੇ ਕਈ ਵਾਰ ਟਕਰਾਅ ਜਿਹੜੇ ਹੋ ਜਾਣੇ ਆ ਫੈਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਆ ਜਿਹੜੀ ਇਹ ਇੱਕ ਜਿਹੜਾ ਕੌਣ ਕਹਿ ਲਓ ਇੱਕ ਨੈਗੇਟਿਵ ਐਸਪੈਕਟ ਹੈ ਜਿਹੜਾ ਜੁਆਇੰਟ ਫੈਮਿਲੀ ਦਾ ਦੱਸਿਆ ਗਿਆ ਵੀ ਇਹ ਸਮੱਸਿਆ ਵੀ ਬਣ ਜਾਂਦੀ ਹੈ ਨਿਊਕਲੀਅਰ ਪਰਿਵਾਰ ਦੇ ਵਿੱਚ ਨਿਊਕਲੀਅਰ ਪਰਿਵਾਰ ਉਹ ਜਿਹ 'ਚ ਮਾਤਾ ਪਿਤਾ ਅਤੇ ਉਹਨਾਂ ਦੇ ਬੱਚੇ ਰਹਿੰਦੇ ਹੋਣ ਇਸ ਦੇ ਵਿੱਚ ਇਹ ਮੰਨਦੇ ਆ ਅੱਜ ਦੀ ਜਿਹੜੀ ਪਨੀਰੀ ਹੈ ਵੀ ਉਹਨਾਂ ਨੂੰ ਵੱਧ ਆਜ਼ਾਦੀ ਹੈ ਉਹਨਾਂ ਦੀ ਆਪਣੀ ਪ੍ਰਾਈਵੇਸੀ ਹੈ ਅਤੇ ਫੈਸਲੇ ਲੈਣ ਦੀ ਆ ਜਿਹੜੀ ਸੁਵਿਧਾ ਉਹਨਾਂ ਦੀ ਆ ਜਿਹੜੀ ਵੱਧ ਜਾਂਦੀ ਹੈ ਕਿਸੇ 'ਤੇ ਉਹ ਡਿਪੈਂਡੈਂਟ ਜਾਂ ਕਿਸੇ ਤੋਂ ਉਹਨਾਂ ਨੂੰ ਆਗਿਆ ਜਿਹੜੀ ਉਹ ਨਹੀਂ ਲੈਣੀ ਪੈਂਦੀ ਪਰ ਬੱਚਿਆਂ ਦੀ ਜਿਹੜੀ ਦੇਖਭਾਲ ਹੈ ਜਾਂ ਘਰੇਲੂ ਕੰਮ ਜਾਂ ਹੋਰ ਕਈ ਆਰਥਿਕ ਜ਼ਿੰਮੇਵਾਰੀਆਂ ਉਹ ਵੀ ਆ ਜਿਹੜੀਆਂ ਨਾਲ ਹੀ ਆਉਂਦੀਆਂ ਨੇ ਸੋ ਇਹਦੇ 'ਤੇ ਆ ਜਿਹੜੇ ਤੁਸੀਂ ਆ ਜਿਹੜੇ ਕੀ ਵਿਚਾਰ ਦੇਣਾ ਚਾਹੁੰਦੇ ਹੋ ਤੁਹਾਨੂੰ ਲੱਗਦਾ ਵੀ ਜਿਹੜੇ ਬੱਚੇ ਹੈ ਉਹ ਉਹਨਾਂ ਦੀ ਪਰਵਰਿਸ਼ ਸਹੀ ਤਰ੍ਹਾਂ ਜਿਹੜੀ ਹੈ ਜਾਂ ਵਧੀਆ ਢੰਗ ਦੇ ਨਾਲ ਸਾਂਝੇ ਪਰਿਵਾਰਾਂ ਦੇ ਵਿੱਚ ਹੁੰਦੀ ਹੈ ਜਾਂ ਫਿਰ ਇੱਕ ਨਿਊਕਲੀਅਰ ਪਰਿਵਾਰਾਂ ਦੇ ਵਿੱਚ ਹੁੰਦੀ ਹੈ ਕਮਲਜੀਤ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਇਹਨੂੰ ਜੀ
2: ਹਾਂਜੀ ਸ਼ਮੀ ਜੀ ਸਤਿ ਸ਼੍ਰੀ ਅਕਾਲ ਤੇ ਦੇਖੋ ਗੱਲ ਇੱਦਾਂ ਜੀ ਵੀ ਪਰਿਵਾਰ ਚਾਹੇ ਸਾਂਝੇ ਹੋਣ ਤੇ ਚਾਹੇ ਹੋਣ ਇਕੱਲੇ ਵੀ ਤੁਹਾਡੀ ਉੱਥੇ ਲਾਈਫ ਕਿਹੋ ਜਿਹੀ ਹੈ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਪੈਂਦਾ
0: ਅੱਛਾ ਜੀ
2: ਉਹ ਸਾਂਝੇ ਪਰਿਵਾਰ ਨੂੰ ਕੀ ਕਰੀਏ ਵੀ ਜੇ ਉਹ ਚ ਕੁੜਕੁੜੇ ਹੋਈ ਜਾਂਦੀ ਹੈ ਸਾਰਾ ਦਿਨ ਤੇ ਬਾਕੀ ਹੁਣ ਦੇਖੋ ਜਿਹੜੇ ਹਿਸਾਬ ਦੇ ਨਾਲ ਮਹਿੰਗਾਈ ਵਧੀ ਆ ਜਿਸ ਹਿਸਾਬ ਦੇ ਨਾਲ ਸਰਕਾਰਾਂ ਕੰਮ ਚੱਲ ਕਰ ਲਈਆਂ ਚਾਹੇ ਨਵੀਆਂ ਦੇ ਚਾਹੇ ਪੁਰਾਣੀਆਂ ਚਾਹੇ ਇੱਥੇ ਦੀਆਂ ਚਾਹੇ ਬਾਕੀ ਹੋਰ ਕੰਟਰੀਆਂ ਦੀਆਂ ਸਾਗਤਾ ਜਿਹੜਾ ਪਰਿਵਾਰ ਦੇ ਕੋਲ ਬੈਠਣ ਦਾ ਸਮਾਂ ਕਿੱਥੇ ਆ ਹੁਣ ਅਸੀਂ ਜ਼ਰੂਰਤਾਂ ਵੀ ਆਪ ਵਧਾ ਲਈਆਂ ਆਪਣੀਆਂ ਆਪਣੀਆਂ ਹੈ ਨਾ ਆਪਣੀਆਂ ਜਿਹੜੀਆਂ ਉਹ ਦੇਖੋ ਡਿਮਾਂਡ ਪਹਿਲਾਂ ਵੀ ਹੁੰਦੀ ਸੀ ਸਾਨੂੰ ਵੀ ਯਾਦ ਆ

0: ਜਦੋਂ ਅਸੀਂ ਕਿਹਾ ਸੀ ਇਹਦੇ ਵਿੱਚ ਅਸੀਂ ਪੈਂਟ ਮੰਗਣੀ ਤਾਂ ਤਿੰਨ ਤਿੰਨ ਮਹੀਨੇ ਲੱਗ ਜਾਂਦੇ, ਤਾਂ ਡਿਮਾਂਡ ਹੀ ਸੀਗੀ ਪਰ ਮਿਲਦੀ ਸੀ, ਮਤਲਬ ਗਾਲਾ ਗੂਲਾ ਖਾ ਕੇ ਜਿੱਦਾਂ ਜੋ ਵੀ ਸੀ ਉਹ
1: ਕੀ ਉਹਦੇ ਨਾਲ ਸਬਰ ਸੰਤੋਖ ਨੀ ਆਉਂਦਾ ਸੀ ਭਾਜੀ ਵੀ ਸਬਰ ਕਰਨਾ ਜਰੂਰੀ ਹੈ, ਪੇਸ਼ੈਂਸ ਹੈ ਜਿਹੜੀ ਆ ਜਾਂਦੀ ਸੀ
0: ਬਸ ਜੀ ਸਬਰ ਸੰਤੋਖ, ਇਸ ਕਰਕੇ ਹੁੰਦਾ ਪਤਾ ਹੀ ਤਿੰਨੀ ਮਹੀਨੀ ਮਿਲੀ ਆ ਤੇ ਕਹਾ ਤਿੰਨ ਚਾਰ ਮਹੀਨੇ ਜੇ ਹੋਰ ਲੱਗਣੇ ਜਦ ਵਿਆਹ ਵੂ ਆਊਗਾ ਨਾ ਫਿਰ ਮਿਲੇਗੀ ਇਹ ਚੀਜ਼। ਬਾਕੀ ਤੁਹਾਡਾ ਜਿਹੜਾ ਪ੍ਰੋਗਰਾਮ ਦੇਖੋ ਵਧੀਆ ਹੁੰਦਾ, ਅੱਜ ਤੁਸੀਂ ਆਲਮੋਸਟ 18 ਮਿੰਟ ਤੇ ਆਏ ਹੋ।
1: ਹਾਂਜੀ ਅੱਜ ਲੇਟ ਹੋ ਗਿਆ ਮੈਂ ਨਾ ਐਕਚੁਅਲੀ।
0: ਓ ਨਹੀਂ ਤੁਸੀਂ, ਮੈਂ ਦੇਖੋ ਮੈਂ ਇਹ ਨਹੀਂ ਕਹਿੰਦਾ ਵੀ ਆਪਾਂ ਰੱਬ ਦਾ ਨਾਂ ਵੀ ਲੈਣਾ ਚਾਹੀਦਾ ਬੰਦੇ ਨੂੰ, ਪਰ ਤੁਸੀਂ ਬਾਹਲਾ ਹੀ ਉਦੋਂ ਫਿਰ ਸ਼ਿਵ ਕੁਮਾਰ ਨੂੰ ਤੇ ਰਹਾ ਪਾਸ ਨੂੰ ਪਸਾ ਲੈਂਦੇ ਨਾਲ ਤੁਸੀਂ, ਹੈਨਾ ਤੇ ਲੋਕੀ ਤੁਹਾਡੇ ਵਿਚਾਰ ਸੁਣਨੇ ਚਾਹੁੰਦੇ ਆ ਤੇ ਆਪਣੇ ਦੇਣੇ ਚਾਹੁੰਦੇ ਆ ਤੇ ਜ਼ਰੂਰੀ ਆ ਤੇ
1: ਜੀ ਜੀ
0: ਤੇ ਬਾਕੀ ਉਹ ਤੁਹਾਨੂੰ ਪਤਾ ਹੀ ਆ ਸਾਰਾ ਤੇ ਹੋਰ ਬਾਬਿਆਂ ਦੀ ਵੀ ਤੁਸੀਂ ਵਿੱਚ ਗੱਲ ਕਰਦੇ ਸੀਗੇ ਹਾਂਜੀ, ਬਾਬੇ ਦਾ ਦੇਖ ਲਾ ਤੁਹਾਡੇ ਸਾਹਮਣੇ ਆ, ਮੈਂ ਕਿਹਾ ਦੋ ਤਿੰਨ ਹਫ਼ਤੇ ਹੋਏ ਆ ਉਹ ਲੈ ਗਿਆ ਬੰਦਾ ਕਿੰਨਾ ਮਾਲ ਇੱਥੋਂ,
1: ਅੱਗੇ ਤੁਹਾਡਾ ਇਹ
0: ਤੇ ਸਾਡੇ ਹਾਲਾਤ ਆ ਇੱਥੇ ਤੇ ਬਾਕੀ ਮੈਂ ਨਾ ਇੱਕ ਦੋ ਦੂਜੀਆਂ ਕੋਈ ਆਪਣੇ ਉਹਨਾਂ ਦੀਆਂ ਲਿਖੀਆਂ ਸੀ ਆਪਣਾ
1: 17 ਲਿਖੀਆਂ ਤੁਸੀਂ?
0: ਹਾਂਜੀ 17 ਮੈਂ ਨੀ ਲਿਖੀਆਂ ਸੀ ਜੀ, ਕਿਤੋਂ ਮਤਲਬ ਲੱਭੀਆਂ ਸੀਗੀਆਂ ਇਹ।
1: ਅੱਛਾ ਲੱਭੀਆਂ,
0: ਆਪਣੇ ਮੈਂ ਨਾਮ ਆਪਣੇ ਭੁੱਲ ਗਏ ਯਾਰ, ਆਪਣੇ ਬੜੇ ਤਕੜੇ ਕਵੀ ਨੇ।
1: ਕੋਈ ਨਾ ਤੁਸੀਂ 17 ਬੋਲ ਦੋ, ਅਸੀਂ ਆਪ ਹੀ ਲੱਭ ਲੈਣਾ ਨਾਮ।
0: ਉਹ ਕਹਿੰਦਾ ਜੀ ਪਰ ਗਿਰਨਾ ਵੀ ਜ਼ਰੂਰੀ ਹੋਤਾ ਹੈ, ਔਕਾਤ ਕਾ ਪਤਾ ਚਲਤਾ ਹੈ, ਗਿਰਨਾ ਵੀ ਜ਼ਰੂਰੀ ਹੋਤਾ ਹੈ, ਔਕਾਤ ਕਾ ਪਤਾ ਚਲਤਾ ਹੈ, ਬਰਤੇ ਹੈ ਹਾਥ ਜੋ ਉਠਾਣੇ ਕੋ ਅਪਨੋ
1: ਕਾ ਪਤਾ ਚਲਤਾ ਹੈ। ਕਿਆ ਬਾਤ ਹੈ
0: ਜੀ, ਕਿਆ ਬਾਤ। ਉਸ ਤੋਂ ਬਾਅਦ ਕਹਿੰਦਾ ਜਿਸਮੇ ਗੁੱਸਾ ਆਤਾ ਹੈ ਅਕਸਰ ਲੋਕ ਬਹੁਤ ਸੱਚੇ ਹੋਤੇ ਹੈ, ਜਿਨ੍ਹੇ ਗੁੱਸਾ ਆਤਾ ਹੈ ਅਕਸਰ ਲੋਕ ਬਹੁਤ ਸੱਚੇ ਹੋਤੇ ਹੈ, ਮੈਨੇ ਤੋ ਦਿਨ ਰਾਤ ਮੁਸਕਰਾਤੇ ਦੇਖਾ, ਮੈਨੇ ਤੋ ਝੂਠ ਕੋ ਦਿਨ ਰਾਤ ਮੁਸਕਰਾ ਕੇ ਦੇਖਾ ਹੈ, ਹਾਂਜੀ ਸਿੱਖ ਰਹਾ ਹੂੰ ਇਨਸਾਨੋ ਕੋ ਪੜ੍ਹਨੇ ਕਾ ਹੁਨਰ, ਸਿੱਖ ਰਹਾ ਹੂੰ ਇਨਸਾਨੋ ਕੋ ਪੜ੍ਹਨੇ ਕਾ ਹੁਨਰ, ਸੁਣਾ ਹੈ ਚਿਹਰੋ ਪੇ ਕਿਤਾਬੋ ਸੇ ਜ਼ਿਆਦਾ ਲਿਖਾ
1: ਹੋਤਾ ਹੈ। ਕਿਆ ਬਾਤ ਹੈ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਮੈਂ ਮਾਫ਼ੀ ਚਾਹਾਂਗਾ ਥੋੜ੍ਹਾ ਜਿਹਾ ਲੇਟ ਹੋ ਗਿਆ, ਐਕਚੁਅਲ ਦੇ ਵਿੱਚ ਨਾ ਮੈਂ ਕੁਛ ਕੁ ਜਿਹੜੀਆਂ ਫਾਈਲਸ ਆ ਜਿਹੜੀਆਂ ਉਹ ਡਾਊਨਲੋਡ ਕਰਨਾ ਚਾਹੁੰਦਾ ਸੀਗਾ ਕਿਉਂਕਿ ਉਹ ਪਲੇ ਕਰਨਾ ਸੀਗਾ, ਗੱਲ ਇਹ ਹੋਈ ਟਾਈਮ ਵੀ ਮੇਰਾ ਥੋੜ੍ਹਾ ਜਿਹਾ ਵੇਸਟ ਹੋ ਗਿਆ, ਪਰ ਉਹ ਵੀ ਹੈ ਜਿਹੜੀ ਹੈ ਡਾਊਨਲੋਡ ਨਹੀਂ ਹੋਈ ਹੈ, ਕਈ ਵਾਰ ਕੁਛ ਟੈਕਨੀਕਲ ਹੈ ਜਿਹੜਾ ਐਸਪੈਕਟ ਆ ਜਾਂਦਾ, ਮਾਫ਼ੀ ਚਾਹੁੰਦਾ ਅੱਜ ਥੋੜ੍ਹਾ ਜਿਹਾ ਮੈਂ ਦੇਰ ਹੋ ਗਿਆ ਇਸ ਕਰਕੇ, ਪਰ ਚਲੋ ਦੇਰ ਆਏ ਦਰੁਸਤ ਆਏ, ਅੱਜ 7 ਵਜੇ ਤੱਕ ਤੁਹਾਡਾ ਸਾਡਾ ਸਾਥ ਹੈ ਤਾਂ ਕੋਸ਼ਿਸ਼ ਕਰਾਂਗਾ ਸਾਰੀਆਂ ਜਿਹੜੀਆਂ ਖਬਰ ਸਾਰਾ ਕੁਛ ਕੁ ਜਿਹੜੇ ਟੋਪਿਕਸ ਹੈ ਉਹਨਾਂ 'ਤੇ ਜਿਹੜੀ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ। ਕੱਲ੍ਹ ਅਸੀਂ ਕਰਨੀ ਸਾਹਿਬ ਦੀ ਜਿਹੜੀ ਗੱਲਬਾਤ ਕੀਤੀ ਸੀ ਉਹਨਾਂ ਦੀ ਹਰਮਨ ਪਿਆਰੀ, ਅਤੇ ਅੱਜ ਦਾ ਜਿਹੜਾ ਇੱਕ ਸਰਵੇ ਆਇਆ ਉਹਦੇ ਵਿੱਚ ਦੱਸਿਆ ਗਿਆ ਵੀ ਅੰਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਸਾਹਿਬ ਹੈ ਉਹਨਾਂ ਦੀ ਜਿਹੜੀ ਹਰਮਨ ਪਿਆਰਤਾ ਜਿਹੜੀ ਹੈ ਜਿਹੜੇ ਹੁਣੇ ਸਰਵੇਖਣ ਆਇਆ ਉਹਨਾਂ ਮੁਤਾਬਕ ਕਮੀ ਦਰਜ ਕੀਤੀ ਗਈ ਹੈ, ਕੋਈ ਨਵੀਂ ਗੱਲ ਨਹੀਂ ਹੈ, ਅਸੀਂ ਕਹਿ ਰਹੇ ਹਾਂ ਪਿਛਲੇ ਹਫ਼ਤੇ ਤੋਂ ਕਹਿ ਰਹੇ ਹਾਂ ਵੀ ਉਹਨਾਂ ਦਾ ਗ੍ਰਾਫ ਵੀ ਹੈ ਜਿਹੜਾ ਥੱਲੇ ਆਇਆ। ਅਤੇ ਅੱਛਾ ਇਹਦੇ ਵਿੱਚ ਇਹ ਦੱਸਿਆ ਗਿਆ ਵੀ ਇਸ ਗਿਰਾਵਟ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਕਾਰਨ ਹੈ ਜਿਹੜਾ ਉਹ ਕੀ ਹੈ, ਕੀ ਤੁਹਾਨੂੰ ਲੱਗਦਾ ਪਿਆ ਜਿਹੜੇ ਸਾਡੇ ਓਨਟਾਰੀਓ ਦੇ ਚੀਫ ਮਿਨਿਸਟਰ ਕਹਿ ਲਓ ਜਾਂ ਪ੍ਰੀਮੀਅਰ ਸਾਹਿਬ ਕਹਿ ਲਓ ਡੱਗ ਫੋਰਡ ਸਾਹਿਬ ਹੈ ਉਹਨਾਂ ਦਾ ਜਿਹੜਾ ਗ੍ਰਾਫ ਹੈ ਜਿਹੜਾ ਉਹ ਥੱਲੇ ਆਉਣ ਦਾ ਤੁਹਾਡੇ ਹਿਸਾਬ ਦੇ ਨਾਲ ਸਭ ਤੋਂ ਵੱਡਾ ਜਿਹੜਾ ਕਾਰਨ ਕੀ ਹੈ? ਕੀ ਜਿਹੜੇ ਸਕੈਂਡਲਸ ਹੋਏ ਆ ਉਹ, ਜਿਹੜਾ ਉਹਨਾਂ ਨੇ ਜਹਾਜ਼ ਖਰੀਦਿਆ ਸੀਗਾ ਬਾਅਦ ਦੇ ਵਿੱਚ ਵਾਪਸ ਕਰ ਦਿੱਤਾ ਉਹ, ਗ੍ਰੀਨ ਬੈਲਟ ਸਕੈਂਡਲ ਹੋ ਗਿਆ, ਐਜੂਕੇਸ਼ਨ ਨੂੰ ਲੈ ਕੇ ਹੋ ਗਿਆ, ਹੈਲਥ ਕ੍ਰਾਈਸਿਸ ਨੂੰ ਲੈ ਕੇ ਹੋ ਗਿਆ, ਜਾਂ ਫਿਰ ਜਿਹੜੇ ਐਮਪੀਆਂ ਦੇ ਐਮਪੀਪੀਸ ਦੇ ਉੱਤੇ ਹੈ ਜਿਹੜੇ ਇਲਜ਼ਾਮ ਲੱਗੇ ਸੀਗੇ ਵੀ ਉਹਨਾਂ ਨੇ ਟੈਕਸ ਪੇਅਰ ਦੇ ਪੈਸਿਆਂ ਦੀ ਦੁਰਵਰਤੋਂ ਕੀਤੀ ਹੈ, ਜਾਂ ਫਿਰ ਉਹ ਕਾਰਨ ਹੈ ਤੁਹਾਡੇ ਹਿਸਾਬ ਦੇ ਨਾਲ? ਜੇ ਕੀ ਤੁਹਾਡਾ ਵੀ ਹੈ ਜਿਹੜਾ ਉਹਨਾਂ ਦੀ ਛਵੀ ਦੇ ਵਿੱਚ ਸੱਟ ਵੱਜੀ ਹੈ, ਤੁਹਾਨੂੰ ਵੀ ਇਹ ਲੱਗਦਾ ਵੀ ਪੀ ਸੀ ਪਾਰਟੀ ਜਿਸ ਹਿਸਾਬ ਦੇ ਨਾਲ ਕੰਮ ਕਰ ਰਹੀ ਸੀਗੀ ਇੱਕਦਮ ਹੈ ਜਿਹੜਾ ਤੁਹਾਡਾ ਜਿਹੜਾ ਉਹਨਾਂ ਦੇ ਨਾਲ ਪਿਆਰ ਹੈ ਜਿਹੜਾ ਉਹ ਘਟਿਆ, ਤੁਹਾਡਾ ਭਰੋਸਾ ਜਿਹੜਾ ਉਸਨੂੰ ਆ ਜਿਹੜੀ ਸੱਟ ਵੱਜੀ ਹੈ ਜੋ ਪੀ ਸੀ ਪਾਰਟੀ ਦੇ ਕਾਰਗੁਜ਼ਾਰੀ ਦੌਰਾਨ ਜਾਂ ਇਹਨਾਂ ਦੇ ਸਮੇਂ ਦੇ ਦੌਰਾਨ ਜੋ ਕੁਝ ਸਕੈਂਡਲਸ ਹੈ ਜਿਹੜੇ ਬਾਹਰ ਆਏ ਨੇ, ਕੀ ਤੁਸੀਂ ਇਸ ਬਾਰੇ ਕੋਈ ਆਪਣੀ ਰਾਏ ਹੈ ਜਿਹੜੀ ਦੇਣਾ ਚਾਹੁੰਦੇ ਹੋ? ਉੱਦਾਂ ਮੈਂ ਚਲੋ ਦੱਸ ਦਿੰਦਾ, ਇਹ ਵੀ ਦੱਸਿਆ ਵੀ ਉਹਨਾਂ ਦਾ ਸਮਰਥਨ ਦੇ ਵਿੱਚ ਜਿਹੜੇ ਅੰਕ ਹੈ ਜਿਹੜੇ ਉਹ ਜ਼ਰੂਰ ਘਟੇ ਨੇ, ਪਰ ਇਸ ਦੌਰਾਨ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਵੀ ਸਰਕਾਰ ਦੀ ਜਵਾਬਦੇਹੀ ਅਤੇ ਟੈਕਸ ਪੇਅਰ ਦੇ ਜਿਹੜੇ ਪੈਸਿਆਂ ਦੀ ਦੁਰਵਰਤੋਂ ਹੋਈ ਹੈ ਉਸ ਨੂੰ ਲੈ ਕੇ ਸਰਕਾਰ ਦੇ ਉਸ 'ਤੇ ਲਗਾਤਾਰ ਪ੍ਰੈਸ਼ਰ ਬਣਾਇਆ ਹੋਇਆ ਵੀ ਭਾਈ ਉਸ ਦੀ ਜਿਹੜੀ ਹੈ ਇੱਕ ਇੰਡੀਪੈਂਡੈਂਟ ਜਾਂਚ ਹੈ ਜਿਹੜੀ ਕਰਾਈ ਜਾਵੇ ਤਾਂ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੈ ਜਿਹੜਾ ਕੀਤਾ ਜਾਵੇ। ਸੋ ਇਹਦੇ ਨਾਲ ਸਵਾਲ ਇੱਕ ਇਹ ਵੀ ਆਉਂਦਾ ਵੀ ਸਰਕਾਰੀ ਅਹੁਦਿਆਂ 'ਤੇ ਜਿਹੜੇ ਬੈਠੇ ਲੋਕ ਹੈ ਉਹਨਾਂ ਦੇ ਖਰਚਿਆਂ ਦੀ ਨਿਯਮਤ ਅਤੇ ਸੁਤੰਤਰਤਾ ਜਿਹੜੀ ਇੰਡੀਪੈਂਡੈਂਟ ਹੈ ਜਿਹੜੀ ਜਾਂਚ ਹੈ ਜਿਹੜੀ ਉਹ ਕੀ ਹੋਣੀ ਚਾਹੀਦੀ ਹੈ। ਅਤੇ ਉੱਥੇ ਦੋਸਤੋ ਕੈਨੇਡਾ ਅਮਰੀਕਾ ਦੀ ਵਪਾਰ ਮੰਤਰੀ ਜਿਹੜੇ ਨੇ ਡੋਮਨਿਕ ਲੇਬਾਂਕ ਅਤੇ ਕੈਨੇਡਾ ਦੇ ਮੁੱਖ ਵਪਾਰ ਵਾਰਤਾਕਾਰ ਜਿਹੜੇ ਨੇ ਜੈਨਿਸ, ਇਸ ਹਫ਼ਤੇ ਮੁੜ ਵਾਸ਼ਿੰਗਟਨ ਡੀਸੀ ਦੇ ਵਿੱਚ ਪਹੁੰਚੇ ਹੋਏ ਨੇ ਅਤੇ ਕੈਨੇਡੀਅਨ ਸਰਕਾਰ ਮੁਤਾਬਕ ਉਹ ਅਮਰੀਕੀ ਅਧਿਕਾਰੀਆਂ ਦੇ ਨਾਲ ਵਪਾਰ ਦੇ ਨਾਲ ਜੁੜੀਆਂ ਕਈ ਅਹਿਮ ਮੀਟਿੰਗਾਂ ਕਰ ਰਹੇ ਹਨ। ਦੋਵੇਂ ਅਧਿਕਾਰੀ ਪਿਛਲੇ ਹਫ਼ਤੇ ਹੀ ਵੀ ਵਾਸ਼ਿੰਗਟਨ ਜਿਹੜੇ ਉਹ ਗਏ ਸੀਗੇ, ਜਿੱਥੇ ਉਹਨਾਂ ਨੇ ਅਮਰੀਕੀ ਵਪਾਰ ਪ੍ਰਤੀਨਿਧੀ ਜੈਮਿਸਨ ਗਰੀਅਰ ਨਾਲ ਮੁਲਾਕਾਤ ਕੀਤੀ। ਅਤੇ ਇਹ ਗੱਲਬਾਤ ਉਸ ਸਮੇਂ ਹੋ ਰਹੀ ਹੈ ਜਦੋਂ ਕੁਜ਼ਮਾ, ਜਿਹਦੇ ਵਿੱਚ ਕੈਨੇਡਾ, US ਅਤੇ ਮੈਕਸੀਕੋ ਦਾ ਜਿਹੜਾ ਵਪਾਰ ਸਮਝੌਤਾ ਬਾਰੇ ਰਸਮੀ ਗੱਲਬਾਤ ਹੈ ਜਿਹੜੀ, ਉਹ ਬੜੀ ਨੇੜੇ ਆ ਰਹੀ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਦੇ ਕਈ ਉਤਪਾਦਾਂ 'ਤੇ ਨਵੇਂ ਟੈਰਿਫ ਲਗਾਉਣ ਦੀ, ਤੁਹਾਨੂੰ ਪਤਾ ਹੀ ਹੈ, ਪਿੱਟ ਧਮਕੀ ਦਿੱਤੀ ਹੋਈ ਹੈ। ਇਸ ਕਾਰਨ ਕੈਨੇਡਾ ਉੱਤੇ ਵੀ ਹੈ ਜਿਹੜਾ ਵਪਾਰਕ ਦਬਾਅ ਜਿਹੜਾ ਆ ਵੱਧ ਰਿਹਾ, ਅਤੇ ਕੈਨੇਡੀਅਨ ਕਾਰੋਬਾਰ, ਨੌਕਰੀਆਂ ਅਤੇ ਜਿਹੜਾ ਇੰਪੋਰਟ ਦੇ ਨਾਲ ਜੁੜੀਆਂ ਹੋਈਆਂ ਅਨਸਰਟਨਿਟੀ ਹੈ ਜਿਹੜੀ ਉਹ ਬਣੀ ਹੋਈ ਹੈ। ਗੋਸਲ ਸਾਹਿਬ ਵੈਲਕਮ ਜੀ ਆਇਆਂ ਨੂੰ, ਗੁੱਡ ਮਾਰਨਿੰਗ ਸਰ। ਸਤਿ ਸ਼੍ਰੀ ਅਕਾਲ ਭਾਜੀ।
0: ਭਾਜੀ ਡੱਗ ਫੋਰਡ ਨੇ $2,000 ਦੇ ਕੇ 2 ਸਾਲ ਪਹਿਲੇ ਇਲੈਕਸ਼ਨ ਕਰਾ ਲਈ, ਜੇ ਕਿਤੇ ਹੁਣ ਇਲੈਕਸ਼ਨ ਹੁੰਦੀ ਹੈ ਬੰਦਾ ਜਿੱਤਣਾ ਨਹੀਂ ਸੀ ਕਦੇ। ਤੁਹਾਨੂੰ ਪਤਾ ਇੱਥੋਂ ਸਾਰਾ ਹੀ ਆਟੋ ਪਾਰਟ ਅੰਟਾਰੀਓ ਚੋਂ ਬੰਦ ਹੋ ਰਿਹਾ ਇਸ ਬੰਦੇ ਦੀ ਵਜ੍ਹਾ ਕਰਕੇ, ਇਹਦੀ ਬਿਆਨਬਾਜ਼ੀ, ਜੋ 75 ਮਿਲੀਅਨ ਦੀ ਐਡਾਂ ਚਲਾਤੀਆਂ, ਸ਼ਰਾਬ ਬੰਦ ਕਰਤੀ, ਲੋਕਾਂ ਦੇ ਰੁਜ਼ਗਾਰ ਜਾ ਰਹੇ ਆ ਭਾਜੀ ਇਸ ਬੰਦੇ ਕਰਕੇ, ਜੋਬਾਂ ਜਾ ਰਹੀਆਂ, 30-30 ਸਾਲ ਪੁਰਾਣੀਆਂ ਕੰਪਨੀਆਂ ਇਸ ਬੰਦੇ ਦੀ ਵਜ੍ਹਾ ਨਾਲ ਬੰਦ ਹੋ ਰਹੀਆਂ
1: ਜੀ।
0: ਇਹ ਬੰਦਾ ਪਤਾ ਨੀ ਜੀ, ਇਹਦੇ MPP ਨੇ ਆਪਣੇ ਆਪ ਭਾਪੇ ਨੂੰ ਦੇ ਦਿੱਤੇ ਟੈਕਸ ਪੇਅਰ ਦੀ ਮਨੀ ਚੱਕ ਕੇ, ਇਹਨੇ ਉਹਨਾਂ ਨੂੰ ਕੋਈ ਅਸਤੀਫਾ ਲੈ ਕੇ ਲਾਂਭੇ ਨਹੀਂ ਕੀਤਾ, ਉਹ ਚੀਜ਼ ਦੀ ਇਹਨੂੰ ਬਹੁਤ ਸੱਟ ਲੱਗੀ ਭਾਜੀ ਪਾਰਟੀ।
1: ਸੋ ਸਭ ਤੋਂ ਵੱਡਾ ਤੁਹਾਨੂੰ ਇਹ ਲੱਗਦਾ ਵੀ ਜਿਹੜੀ ਸੱਟ ਇਹ ਵੱਜੀ ਹੈ ਜਦੋਂ MPPs ਨੇ ਜਿਹੜੇ ਟੈਕਸ ਪੇਅਰ ਦੇ ਪੈਸਿਆਂ ਦੀ ਦੁਰਵਰਤੋਂ ਕੀਤੀ ਹੈ, ਜੋ ਰੀਸੈਂਟ ਦੇ ਵਿੱਚ ਹੈ ਨਾ ਜੀ ਜਿਹੜਾ ਬਵਾਲ ਜਿਹਾ ਉੱਠਿਆ।
0: ਸਕੈਂਡਲ ਕੱਲ ਆਪਣੇ ਦੀਪਕ ਆਨੰਦ ਦੀ ਆਈ ਹੈ ਜੀ, ਉਹਨੇ 2,85,000 ਦਾ ਆਪਣੇ ਫਰੈਂਡ ਨੂੰ ਕਲੇਮ ਕਰਤਾ ਰੈਂਟਲ ਕੋਈ ਪ੍ਰੋਪਰਟੀ ਆ
1: ਜੀ।
0: ਇਹ ਸਕੈਂਡਲ ਭਾਜੀ ਇਹਨਾਂ ਦੇ ਨਿਕਲ ਰਹੇ ਆ ਗ੍ਰੀਨ ਬੈਲਟ ਦਾ, ਇੱਥੇ ਲੋਕਾਂ ਨੇ ਜ਼ਮੀਨਾਂ ਦਵਾ ਦਿੱਤੀਆਂ, ਹਾਈਵੇ 413 ਨਿਕਲਣਾ, ਲੋਕੀ ਤਾਂ ਬੈਂਕਰਾਪਟ ਹੋ ਗਏ ਜੀ, ਲੋਕਾਂ ਨੇ ਤਾਂ ਸਾਰੀ ਉਮਰ ਦੀ 30-30 ਸਾਲ ਦੀ ਕਮਾਈ ਖੂਹ ਚ ਪਵਾਤੀ ਇਸ ਬੰਦੇ ਨੇ। ਇਹਨਾਂ ਤੇ ਵਿਸ਼ਵਾਸ ਕਰ ਲੋਗੇ ਤੁਸੀਂ, ਹੋਸਪਿਟਲਾਂ ਦੇਖੋ ਕੀ ਹਾਲ ਹੈ। ਉਹ ਕੱਲ ਭੈਣ ਜੀ ਗੱਲ ਕਰਦੇ ਸੀ, ਹੋਸਪਿਟਲਾਂ ਇਹਨਾਂ ਦੀ ਜ਼ਿੰਮੇਵਾਰੀ ਆ, ਬ੍ਰੈਮਟਨ ਹੋਸਪਿਟਲ ਬਣਨਾ, ਤੇ 3ਵਾਰ ਇਲੈਕਸ਼ਨ ਜਿੱਤ ਗਿਆ, ਉੱਥੋਂ ਮਸ਼ੀਨ ਵੀ ਚੱਕ ਕੇ ਲੱਗਾ, ਉਹ ਦਰਖਤ ਦੀ ਤੰਬੜ ਸਾਹਿਬ ਨੇ ਵੀਡੀਓ ਪਾਈ ਆ, ਉਹ ਦਰਖਤ ਖੜਾ ਵੱਢਣੇ ਵਾਲਾ
1: ਵਾਕਵੇ ਤੇ ਪਿਆ, ਉਹਦੀ ਕਈ ਵਾਰ ਜਿਹੜੀ ਗੱਲਬਾਤ ਹੋਈ ਹੈ, ਪਰ ਉਹ ਪਰਨਾਲਾ ਉੱਥੇ ਦਾ ਉੱਥੇ ਹੀ ਹੈ ਜੀ, ਬਿਲਕੁਲ
0: ਉੱਥੇ ਦਾ ਉੱਥੇ। ਇੰਸ਼ੋਰੈਂਸ ਦਾ ਦੇਖੋ ਕੀ ਹਾਲ ਹੈ, ਇੱਥੇ 2 ਨੰਬਰ ਦਾ ਫਰੋਡ ਇੰਨਾ ਹੋ ਰਿਹਾ ਬਹੁਤ ਜ਼ਿਆਦਾ ਜੀ, ਇਹ ਬੰਦਾ ਪਤਾ ਨੀ ਕਿੱਥੇ ਸੁੱਤਾ ਪਿਆ ਕਿੱਥੇ ਨਹੀਂ, ਕੀ ਕਰਦਾ ਕੀ ਨਹੀਂ, ਕੋਈ ਕੰਮ ਨੀ ਭਾਜੀ ਇਸ ਬੰਦੇ ਨੇ ਕੀਤਾ, 7 ਸਾਲ ਹੋ ਗਏ ਇਹਨੂੰ, ਇਹ 0 ਆ ਜੀ। ਥੈਂਕ ਯੂ ਭਾਜੀ।
1: ਇਹਦੇ ਵਿੱਚ ਧੰਨਵਾਦ ਗੋਸਲ ਸਾਹਿਬ, ਇਹਦੇ ਵਿੱਚ ਮੈਂ ਇਹ ਕਹਾਂਗਾ ਵੀ ਕਮੀ ਆ ਜਿਹੜੀ ਉਹ ਸਾਡੇ ਦੇ ਵਿੱਚ ਹੀ ਹੈ, ਤੋ ਇਹਦੇ ਨਾਲ ਹੀ ਮੈਂ ਜਿਹੜੀ ਆਹ ਖਬਰ ਆ ਜਿਹੜੀ ਰਿਲੇਟ ਕਰ ਰਿਹਾ। ਅਤੇ ਹੁਣ ਜਿਹੜਾ ਤੁਸੀਂ ਸਾਰਿਆਂ ਨੇ ਜਿਹੜਾ ਇਸ ਖਬਰ ਦੇ ਉੱਤੇ ਆਪਣੀ ਟੀਕਾ ਟਿੱਪਣੀ ਕਰਿਓ, ਪੀਲ ਰੀਜਨ ਵਿੱਚ ਮਿਊਂਸੀਪਲ ਜਿਹੜੀਆਂ ਚੋਣਾਂ ਹੁੰਦੀਆਂ ਨੇ ਉਹਨਾਂ ਦੌਰਾਨ ਵੋਟਰਾਂ ਦੀ ਹੈ ਜਿਹੜੀ ਘੱਟ ਦਿਲਚਸਪੀ ਹੈ ਜਿਹੜੀ ਪਾਈ ਗਈ ਹੈ। ਸੋ ਹੁਣ ਉਸ ਦਿਲਚਸਪੀ ਨੂੰ ਵਧਾਉਣ ਵਾਸਤੇ ਯੂਨਾਈਟਿਡ ਵੇ ਗ੍ਰੇਟਰ ਟੋਰਾਂਟੋ ਅਤੇ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੀ ਡੈਮੋਕ੍ਰੇਟਿਕ ਇੰਗੇਜਮੈਂਟ ਐਕਸਚੇਂਜ ਨੇ ਮਿਲ ਕੇ ਵੋਇਸ ਦਾ ਵੋਟ ਇੱਕ ਮੁਹਿੰਮ ਹੈ ਜਿਹੜੀ ਇਹ ਸ਼ੁਰੂ ਕੀਤੀ ਹੈ। ਇਹ ਇੱਕ ਗੈਰ ਪੱਖਪਾਤੀ ਜਿਹੜੀ ਪਹਿਲ ਹੈ, ਇਹਦਾ ਮਕਸਦ ਇਹ ਹੈ ਵੀ ਟੋਰਾਂਟੋ, ਪੀਲ ਅਤੇ ਯੋਰਕ ਰੀਜਨ ਦੇ ਵਿੱਚ ਲੋਕਾਂ ਨੂੰ ਸਥਾਨਕ ਜਿਹੜੀਆਂ ਚੋਣਾਂ ਹੁੰਦੀਆਂ ਉਹਨਾਂ ਬਾਰੇ ਜਾਗਰੂਕ ਕੀਤਾ ਜਾਵੇ ਅਤੇ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾਵੇ। ਵੋਟਾਂ ਦੀ ਅਸੀਂ ਸਾਰੇ ਹੀ ਗੱਲ ਕਰਦੇ ਹਾਂ, ਪਰ ਜਦੋਂ ਵੋਟ ਪਾਉਣ ਦਾ ਸਮਾਂ ਆਉਂਦਾ ਉਦੋਂ ਅਸੀਂ ਆ ਜਿਹੜਾ ਪਿੱਛੇ ਹਟ ਜਾਂਦੇ ਹਾਂ। ਫਿਰ ਅਸੀਂ ਗੱਲ ਕਰਦੇ ਹਾਂ MPP ਦੀ, MP ਦੀ, ਜਾਂ ਫਿਰ ਲੋਕਲ ਸਾਡੇ ਜਿਹੜੇ ਕੌਂਸਲਰ ਹੋ ਗਏ, ਭਾਵੇਂ ਸਿਟੀ ਦੇ, ਰੀਜਨਲ ਦੇ ਹੋਣ, ਜਾਂ ਫਿਰ ਮੇਅਰ ਦੀ ਗੱਲ ਹੋਵੇ। ਹੁਣ ਤੁਸੀਂ ਆਪ ਹੈ ਜਿਹੜੀ ਆਹ ਰਿਪੋਰਟ ਆਈ ਹੈ ਇਹਦੇ 'ਤੇ ਆਪ ਤੁਸੀਂ ਤਬਸਰਾ ਕਰਿਓ, ਆਪ ਤੁਸੀਂ ਆ ਜਿਹੜੇ ਇਹਦੇ 'ਤੇ ਵਿਚਾਰ ਦਿਓ। 2022 ਦੇ ਵਿੱਚ ਜਿਹੜੀਆਂ ਓਨਟਾਰੀਓ ਦੀ ਮਿਊਂਸੀਪਲ ਚੋਣਾਂ ਹੋਈਆਂ ਸੀਗੀਆਂ ਉਹਦੇ ਵਿੱਚ ਸੂਬੇ ਦੀ ਜਿਹੜੀ ਵੋਟਿੰਗ ਦਰ ਹੈ ਓਨਟਾਰੀਓ ਦੇ ਵਿੱਚ ਐਵਰੇਜ ਜਿਹੜੀ ਵੋਟਿੰਗ ਰਹੀ ਹੈ ਉਹ 32.9% ਕਹਿ ਲਓ, ਚਲੋ ਮੋਟਾ ਮੋਟਾ ਆਪਾਂ ਲਾ ਲਈਏ 33% ਰਹੀ ਸੀ। ਪਰ ਪੀਲ ਦੇ ਸ਼ਹਿਰਾਂ ਦੀ ਜੇ ਗੱਲ ਕਰ ਲਈਏ ਤਾਂ ਆਹ ਸੁਣਿਓ, ਜਿਹੜਾ ਕੈਲਡਨ ਦੇ ਵਿੱਚ ਹੈ ਜਿਹੜੀ ਵੋਟਿੰਗ ਹੋਈ ਹੈ 31.5% ਦੇ ਕਰੀਬ, ਬ੍ਰੈਂਪਟਨ ਨੇ ਤਾਂ ਸਿਰਾ ਹੀ ਲਾ ਦਿੱਤਾ ਨਾ, ਬ੍ਰੈਂਪਟਨ ਦੇ ਵਿੱਚ 24.5% ਹੈ ਜਿਹੜੀ ਵੋਟਿੰਗ ਹੋਈ ਹੈ। ਅਤੇ ਮਿਸੀਸਾਗਾ ਦੇ ਵਿੱਚ ਇਹ ਵੀ ਹੈ ਜਿਹੜਾ ਇਹਨਾਂ ਨੇ ਵੀ ਕੰਮ ਚੜਾਇਆ ਵਾ, ਇੱਥੇ ਵੀ ਹੈ ਜਿਹੜੀ ਤਕਰੀਬਨ 22% ਦੇ ਕੋਲ ਹੈ ਜਿਹੜੀ ਲੋਕਾਂ ਨੇ ਵੋਟ ਪਾਈ ਹੈ। ਸੋ ਜਦੋਂ ਵੋਟਿੰਗ ਪਰਸੈਂਟੇਜ ਹੀ ਹੈ ਜਿਹੜੀ ਇੰਨੀ ਘੱਟ ਰਹਿੰਦੀ ਹੈ ਤਾਂ ਫਿਰ ਆਪਾਂ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਤੋਂ ਅਸੀਂ ਹੋਰ ਕੀ ਤਵੱਕੋ ਹੈ ਜਿਹੜੀ, ਜਾਂ ਫਿਰ ਕੀ ਹੋਰ ਉਹਨਾਂ ਤੋਂ ਅਸੀਂ ਮੰਗ ਕਰ ਸਕਦੇ ਹਾਂ? ਕਿਉਂਕਿ ਵੋਟਿੰਗ ਪਰਸੈਂਟੇਜ ਕਿਉਂ ਇੰਨੀ ਜ਼ਿਆਦਾ ਘੱਟ ਹੈ? ਕੀ ਅਸੀਂ ਵੋਟਿੰਗ ਦੇ ਵਿੱਚ ਜਿਹੜੀ ਦਿਲਚਸਪੀ ਹੈ ਜਿਹੜੀ ਘੱਟ ਰੱਖਦੇ ਪਏ ਹਾਂ? ਹੁਣ ਆ ਜਿਹੜੀ ਮੁਹਿੰਮ ਹੈ ਜਿਹੜੀ ਚਲਾਈ ਜਾ ਰਹੀ ਹੈ, ਇਹਦੇ ਤਹਿਤ 15 ਸਥਾਨਕ ਔਰਗਨਾਈਜ਼ਰ ਹੈ ਜਿਹੜੇ ਨਿਯੁਕਤ ਕੀਤੇ ਜਾਣਗੇ। ਔਨਲਾਈਨ ਅਤੇ ਸਿੱਧੀ ਟ੍ਰੇਨਿੰਗ ਹੈ ਜਿਹੜੀ ਦਿੱਤੀ ਜਾਵੇਗੀ, ਅਤੇ ਲਗਭਗ 50 ਦੇ ਕਰੀਬ ਕਮਿਊਨਿਟੀ ਪ੍ਰੋਜੈਕਟਾਂ ਨੂੰ ਛੋਟੀਆਂ ਗ੍ਰਾਂਟਾਂ ਜਿਹੜੀਆਂ ਉਹ ਮਿਲਣਗੀਆਂ। ਅੱਛਾ, ਇਹਦੇ ਵਿੱਚ ਨਾ ਇੱਕ ਹੋਰ ਜਿਹੜੀ ਗੱਲ ਦੱਸੀ ਗਈ ਹੈ, ਇਹਦੇ ਵਿੱਚ ਇਹ ਦੱਸਿਆ ਗਿਆ ਵੀ ਪੀਲ ਨੂੰ ਜਿਹੜੇ ਨੈਟਵਰਕ ਹੈ ਜਿਹੜਾ ਇਹ, ਇਹਨਾਂ ਦਾ ਕਹਿਣਾ ਵੀ ਪੀਲ ਨੂੰ ਹੋਰ ਸਮਾਨ ਖੇਤਰਾਂ ਦੇ ਮੁਕਾਬਲੇ ਸਮਾਜਿਕ ਅਤੇ ਕਮਿਊਨਿਟੀ ਸੇਵਾਵਾਂ ਲਈ ਹਰ ਸਾਲ ਲਗਭਗ $868 million ਘੱਟ ਸੂਬਾਈ ਫੰਡਿੰਗ ਹੈ ਜਿਹੜੀ ਹੁੰਦੀ ਹੈ, ਸੂਬੇ ਵੱਲੋਂ ਹੈ ਜਿਹੜੀ ਫੰਡਿੰਗ ਹੈ ਜਿਹੜੀ, ਜਿਹੜੀਆਂ ਸਰਵਿਸਿਜ਼ ਹੋ ਗਿਆ ਸਮਾਜਿਕ ਜਾਂ ਕਮਿਊਨਿਟੀਜ਼ ਸਰਵਿਸਿਜ਼ ਵਾਸਤੇ, ਉਹ ਫੰਡਿੰਗ ਹੈ ਜਿਹੜੀ ਘੱਟ ਮਿਲਦੀ ਹੈ। ਇਸ ਕਾਰਨ ਚਾਈਲਡ ਕੇਅਰ, ਹਾਊਸਿੰਗ ਅਤੇ ਹੋਰ ਜ਼ਰੂਰੀ ਸਹਾਇਤਾ ਲੈਣਾ ਲੋਕਾਂ ਲਈ ਹੈ ਜਿਹੜਾ ਇਹਨਾਂ ਰੀਜਨ ਦੇ ਵਿੱਚ ਹੈ ਜਿਹੜੀ ਔਖਾ ਹੋ ਰਿਹਾ ਹੈ, ਇਹ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ। ਕਿ ਮਿਊਂਸੀਪਲ ਚੋਣਾਂ ਦੇ ਵਿੱਚ ਲੋਕਾਂ ਦੀ ਜਿਹੜੀ ਦਿਲਚਸਪੀ ਹੈ ਜਿਹੜੀ ਇੰਨੀ ਘੱਟ ਕਿਉਂ ਹੈ, ਜਿਹੜੀਆਂ ਹੁਣ ਜਿਹੜੀਆਂ ਅਕਤੂਬਰ 26 ਅਕਤੂਬਰ ਨੂੰ ਵੀ ਆ ਰਹੀਆਂ ਨੇ, ਪਰ ਇਹਦੇ ਵਿੱਚ ਦਿਲਚਸਪੀ ਜਿਹੜੀ ਕਿਉਂ ਘੱਟ ਹੈ? ਹੁਣ ਆਪਾਂ ਜੇ ਪੰਜਾਬ ਦੀ ਗੱਲ, ਉੱਥੇ ਇਹ ਮੰਨਿਆ ਜਾਂਦਾ ਵੀ ਜਿਹੜਾ ਪੰਜਾਬ ਦੀਆਂ ਜਿਹੜੀਆਂ ਪੰਚਾਇਤ ਦੀਆਂ ਚੋਣਾਂ ਹੁੰਦੀਆਂ ਨੇ ਨਾ, ਉੱਥੇ ਜੇ ਗੱਲ ਕਰੀਏ, ਉੱਥੇ ਇਹ ਮੰਨਿਆ ਜਾਂਦਾ ਪੰਚਾਇਤ ਜਾਂ ਫਿਰ ਉੱਥੇ ਲੋਕਲ ਜਿਹੜੀਆਂ ਇਲੈਕਸ਼ਨ ਹੁੰਦੀ ਆ, ਵੀ ਉਹ ਜਿਹੜੀ ਇੱਕ ਨਰਸਰੀ ਗਿਣੀ ਜਾਂਦੀ ਹੈ। ਜੇ ਤੁਸੀਂ ਉਹਨਾਂ ਚੋਣਾਂ ਦੇ ਵਿੱਚ ਦਿਲਚਸਪੀ ਦਿਖਾਉਂਦੇ ਹੋ ਤਾਂ ਤੁਸੀਂ ਵੱਡੇ ਬਦਲਾਅ ਜਿਹੜੇ ਆ ਕਰ ਸਕਦੇ ਹੋ, ਇਹ ਅਸੀਂ ਆਮ ਸੁਣਦੇ ਰਹੇ ਹਾਂ। ਪਰ ਮੈਨੂੰ ਇਹ ਦੱਸਿਓ ਵੀ ਮਿਊਂਸੀਪਲ ਚੋਣਾਂ ਦੇ ਵਿੱਚ ਲੋਕਾਂ ਦੀ ਜਿਹੜੀ ਦਿਲਚਸਪੀ ਹੈ ਜਿਹੜੀ, ਇਹ ਕਿਉਂ ਘੱਟਦੀ ਹੈ, ਕਿਉਂ ਘੱਟ ਹੈ, ਇਹਦਾ ਕਾਰਨ ਹੈ ਜਿਹੜਾ ਕੀ ਤੁਸੀਂ ਮੰਨਦੇ ਹੋ ਵੀ ਜਿਹੜੀ ਮਿਊਂਸੀਪਲ ਚੋਣਾਂ ਦੇ ਵਿੱਚ ਲੋਕਾਂ ਦੀ ਦਿਲਚਸਪੀ ਜਿਹੜੀ ਘੱਟ ਹੈ, ਇਹਦਾ ਕੀ ਵੱਡਾ ਕਾਰਨ ਹੈ ਜਿਹੜਾ ਹੋ ਸਕਦਾ? ਕੀ ਉਹਨਾਂ ਨੂੰ ਹੈ ਜਿਹੜੇ ਰੀਜਨਲ ਹੋ ਗਏ ਜਾਂ ਸਿਟੀ ਕੌਂਸਲਰ ਹੋ ਗਏ ਉਹ ਪਸੰਦ ਨਹੀਂ ਹੈ, ਜਾਂ ਫਿਰ ਉਹਨਾਂ ਨੂੰ ਇਹ ਲੱਗਦਾ ਵੀ ਮੇਅਰ ਹੈ ਜਿਹੜਾ ਸਾਡੀ ਪਸੰਦ ਦਾ ਕੋਈ ਨਹੀਂ ਖੜਿਆ? ਜੇ ਇਹ ਕਾਰਨ ਹੈ ਤਾਂ ਫਿਰ ਖੜਾ ਵੀ ਤਾਂ ਆਪਾਂ ਹੀ ਕਰਨਾ, ਕਿਹੜਾ ਕਿਸੇ ਹੋਰ ਨੇ ਕਰਨਾ? ਜੀ ਭੁਪਿੰਦਰ ਭਾਅ ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਪਟਲ ਸਾਹਿਬ
1: ਜੀ, ਸਤਿ ਸ਼੍ਰੀ ਅਕਾਲ ਭਾਅ ਜੀ।
2: ਜਿਹੜੀ ਵੋਟ ਨਾ ਪੈਣ ਦਾ ਕਾਰਨ ਇੱਕੋ ਇੱਕ ਹੈ ਕਿ ਲੋਕਾਂ ਨੂੰ ਨਤੀਜਾ ਕੋਈ ਨਹੀਂ ਮਿਲ ਰਿਹਾ। ਜਦੋਂ ਦਾ ਲੋਕਤੰਤਰ ਸ਼ੁਰੂ ਹੋਇਆ ਕੋਈ ਨਤੀਜਾ ਨਹੀਂ ਹੈ ਲੋਕਾਂ ਦੇ ਕੋਲੇ।
1: ਫਿਰ ਚੇਂਜ ਕਿੱਦਾਂ ਆਊਗਾ ਭਾਜੀ, ਚੇਂਜ ਕਿੱਦਾਂ ਆਊਗਾ?
2: ਇਹ ਸਮਝਦੇ ਆ ਵੀ ਵੋਟ ਪਾਓ ਤਾਂ ਵੀ ਟੈਕਸ ਵਧਣੇ ਆ, ਨਾ ਪਾਓ ਤਾਂ ਵੀ ਵਧਣੇ ਆ। ਕੋਈ ਹੈ ਕੋਈ ਘਟਿਆ ਹੋਵੇ ਕੁਛ, ਕੋਈ ਚੀਜ਼ ਬਿਨਾਂ ਲੋੜੋ ਬੇਲੋੜਾ ਵਧ ਰਿਹਾ। ਹੁਣ ਇੱਕ ਤੁਸੀਂ ਘਰ ਲਿਆ, ਇੱਕ ਸਿਰ ਲਪਾਉਣ ਲਈ ਉਹਦਾ 700-800 ਹਰ ਸਾਲ ਹੀ ਵਧਿਆ ਜਾਵੇ ਤੇ ਫਿਰ ਕਿੱਥੇ ਗੱਲ ਰੁਕੇਗੀ? ਇਹ ਮੰਨਿਆ ਕੋਈ 20-50 ਲੱਖਾਂ ਦੀ ਗਿਣਤੀ ਚ ਘਰ ਨੇ, 50-50 ਵੀ ਵੱਧਦੇ ਰਹਿਣ ਤਾਂ ਵੀ ਦੇਖੋ ਕਿੰਨਾ ਕਰੋੜਾਂ ਡਾਲਰ ਇਕੱਠਾ ਹੁੰਦਾ। ਉਹ ਸਾਰੀ ਖਪਤ ਕਿਤੇ ਹੁੰਦੀ ਆ, ਉਹ ਕਰਪਸ਼ਨ ਚ ਹੁੰਦੀ ਆ। ਤੁਸੀਂ ਦੇਖੋ ਕਿੰਨੇ ਘਰ ਬਣੇ ਆ ਬ੍ਰਹਮਟਨ ਚ, ਲੱਖਾਂ ਹੀ ਬਣੇ ਆ ਕੁੱਲੀਆਂ ਵਾਂਗੂ, ਕੱਲੇ ਕੱਲੇ ਦਾ ਇੰਨੇ 5,000 ਤੋਂ 10-10 $25,000-25,000 ਟੈਕਸ ਲੋਕਾਂ ਦਾ ਵੱਡਿਆ ਘਰਾਂ ਦਾ।
1: ਇਹ ਬ੍ਰਹਮਟਨ ਚ ਕਿਉਂ ਹੋ ਰਿਹਾ? ਆਲੇ ਦੁਆਲੇ ਮਿਸੀਸਾਗਾ ਦਾ ਨੀ ਇੰਨਾ ਰੌਲਾ ਪੈਂਦਾ, ਵੌਨ ਸਾਡੇ ਨਾਲ ਲੱਗਦਾ ਉਹਦਾ ਨੀ ਰੌਲਾ ਪੈਂਦਾ, ਬ੍ਰਹਮਟਨ ਦਾ ਹੀ ਕਿਉਂ ਰੌਲਾ ਪੈਂਦਾ ਜ਼ਿਆਦਾ?
2: ਇੱਥੇ ਤਾਂ 6 ਮਹੀਨੇ ਚਿੱਠੀ ਆ ਜਾਂਦੀ, ਉਹ ਚ ਵਧੇ ਹੁੰਦੇ ਆ 500-700। ਹੁਣ ਦੇਖੋ ਆਹ ਦੁੱਗਣੇ ਹੋ ਗਏ, ਤਕਰੀਬਨ ਆਹ ਦੁੱਗਣੇ ਹੋ ਜਾਣੇ ਆ ਹੋਰ 2 ਸਾਲਾਂ ਨੂੰ, 30-35% ਤਾਂ ਵੱਧ ਹੀ ਗਏ ਆ, ਤੇ ਆਮਦਨ ਘੱਟ ਰਹੀ ਆ। ਤੇ ਫਿਰ ਉਹ ਵੋਟਾਂ ਤੋਂ ਲੈਣਾ ਕੀ ਅਸੀਂ? ਇਹਨਾਂ ਨੂੰ ਡਿਕਟੇਟਰਸ਼ਿਪ ਹੋਵੇ ਉਹ ਵਧੀਆ। ਮੇਰੇ ਖਿਆਲ ਵੋਟ ਜਦੋਂ ਉਹ ਵੋਟਾਂ ਮੰਗਦੇ ਨੇ ਉਹ ਆਪਣੀ ਨੌਕਰੀ ਲਈ ਮੰਗਦੇ ਨੇ, ਭ੍ਰਿਸ਼ਟਾਚਾਰ ਕਰਨ ਲਈ, ਤੇ ਆਪਣੀ ਕੋਈ ਲੋਕ ਸੇਵਾ ਨੀ ਹੈਗੀ ਇਹ, ਤਾਂ ਵੋਟ ਦੇ ਪੈਸੇ ਕਿਉਂ ਨੀ ਮਿਲਣੇ ਚਾਹੀਦੇ ਉਹਨਾਂ ਨੂੰ? ਵੋਟ ਦਾ $200-400-500 ਲਾਉਣਾ ਚਾਹੀਦਾ, ਲੋਕ ਆਪੇ ਉਤਸ਼ਾਹ ਹੋ ਕੇ ਵੋਟਾਂ ਪਾਉਣਗੇ। ਵੋਟ ਫ੍ਰੀ ਕਿਉਂ ਪਾਈਏ? ਇਹ ਵੀ ਤਾਂ ਇੱਕ ਗੱਲ ਹੈ ਨਾ
1: ਭੁਪਿੰਦਰ ਭਾਜੀ। ਕੀ ਇਹ ਵੀ ਲੱਗਦਾ ਵੀ ਜੋ ਇਸ ਵਕਤ ਭੱਜ ਦੌੜ ਦੀ ਜ਼ਿੰਦਗੀ ਇੱਥੇ ਕਹਿ ਲਈਏ, ਜਾਂ ਹੋਰ ਪਰਿਵਾਰਿਕ ਜ਼ਿੰਮੇਵਾਰੀਆਂ ਜਾਂ ਫਿਰ ਜਾਣਕਾਰੀ ਦੀ ਘਾਟ, ਇਹ ਵੀ ਲੋਕਾਂ ਨੂੰ ਆ ਜਿਹੜਾ ਵੋਟ ਪਾਉਣ ਤੋਂ ਰੋਕਦੀ ਹੈ? ਇਹ ਵੀ ਚੀਜ਼ਾਂ ਇਹ ਵੀ ਕਾਰਨ ਹੋ ਸਕਦੇ ਨੇ?
2: ਉਹ ਤਾਂ ਕਾਰਨ ਹੈਗੇ ਨੇ, ਜਾਣਕਾਰੀ ਦਾ ਤਿੰਨ ਸਰਕਾਰਾਂ ਨੇ ਲੋਕਾਂ ਦੇ ਸਿਰ ਦੇ ਉੱਤੇ, ਬਹੁਤਿਆਂ ਨੂੰ ਪਤਾ ਹੀ ਹੈ ਨੀ, ਅੱਧੇ ਵੱਧ ਲੋਕਾਂ ਨੂੰ ਕੋਈ ਪਤਾ ਨੀ ਕਿਹੜੀ ਸਰਕਾਰ ਕਿਹੜਾ ਕੰਮ ਕਰਦੇ ਆ। ਜਿਹੜੀ ਆ ਸਭ ਤੋਂ ਥੱਲੜੀ ਸਰਕਾਰ ਆ, ਛੋਟੀ ਸਰਕਾਰ, ਇਹਦੇ ਹੱਥੋਂ ਅਸੀਂ ਵੱਧ ਲੁੱਟੇ ਜਾਂਦੇ ਹਾਂ। ਸਭ ਤੋਂ ਵੱਧ ਟੈਕਸ ਇੱਧਰੋਂ ਲੱਗਦਾ, ਨਾ ਫੈਡਰਲ ਤੋਂ ਇੰਨਾ ਹੈਗਾ, ਨਾ ਦੂਜੇ ਤੋਂ ਪ੍ਰੋਵਿੰਸ ਤੋਂ, ਆ ਜਿਹੜੀ ਹੈ ਮਿਊਨਸੀਪੈਲਿਟੀ, ਇਹ ਤਾਂ ਤੁਸੀਂ ਸਿੱਧਾ ਸਿੱਧਾ ਦੇ ਰਹੇ ਹੋ 10-10-12-12 ਹਜ਼ਾਰ ਘਰ ਦਾ।
1: ਨਹੀਂ ਇਹ ਰੋਕਣਾ ਤਾਂ ਪੈਣਾ ਨਾ ਕਿਸੇ ਤਰ੍ਹਾਂ, ਮੈਂ ਉਹੀ ਕਹਿੰਦਾ ਭਾਈ ਕੱਲਾ ਬਰੈਂਪਟਨ ਦਾ ਹੀ ਕਾਹਤੋਂ ਰੌਲਾ ਪੈਂਦਾ। ਹਾਂਜੀ
2: ਤੁਸੀਂ ਦੇਖੋ ਸਿਟੀ ਹਾਲ ਦੇ ਵਿੱਚ ਕਿੰਨੇ ਕੁ ਬੰਦੇ ਆ, 20-50 ਹੋਣਗੇ, ਅਸੀਂ 10 ਲੱਖ ਬੰਦਾ ਬਰੈਂਪਟਨ ਚ, ਇਕੱਠਾ ਨੀ ਹੁੰਦਾ ਜੇ ਉਹ ਸਾਰੇ ਇੱਕਾ ਕਰਕੇ ਪੀ ਐਸ ਸੀ ਦਾ ਟੈਕਸ ਦੇਣਾ ਹੀ ਨੀ, ਕੀ ਕਰ ਲਓਗੇ ਤੁਸੀਂ, ਉਹ ਕਿਵੇਂ ਲੈ ਲੈਣਗੇ ਸਾਡੇ ਕੋਲੋਂ। ਪਰ ਅਸੀਂ ਤਾਂ 100 ਬੰਦੇ ਤੋਂ ਵੱਧ ਇਕੱਠਾ ਕੋਈ ਨੀ ਹੁੰਦਾ, ਇਕੱਠ ਹੀ ਕੋਈ ਨੀ ਹੈਗਾ। ਲੋਕ ਤਾਂ ਤੁਸੀਂ ਟੈਕਸ ਦੀ ਗੱਲ ਕਰਕੇ ਦੇਖੋ, ਲੋਕ ਕਰੇ ਸਹੂਲਤਾਂ ਤਾਂ ਹੀ ਮਿਲਣਗੀਆਂ, ਉਹਨਾਂ ਨੂੰ ਇਹ ਪਤਾ ਹੀ ਨੀ ਹੈਗਾ ਕਰਪਸ਼ਨ ਹੋ ਰਹੀ ਹੈ, ਉਹ ਤਾਂ ਬਸ ਧੰਦ ਪਿੱਟੀ ਜਾਂਦੇ ਆ।
1: ਜੀ
2: ਮਿਹਰਬਾਨੀ
1: ਜੀ, ਥੈਂਕ ਯੂ ਜੀ, ਥੈਂਕ ਯੂ। ਸੋ ਇਹ ਇੱਕ ਤ੍ਰਾਸਦੀ ਰਹੀ ਹੈ ਵੀ ਜ਼ਿਆਦਾਤਰ ਜਿਹੜਾ ਆਪਾਂ ਗੱਲ ਕਰਦੇ ਹਾਂ ਤੇ ਬਰੈਂਪਟਨ ਨੂੰ ਹੀ ਜ਼ਿਆਦਾ ਜਿਹੜਾ ਉਛਾਲਿਆ ਜਾਂਦਾ, ਜਾਂ ਫਿਰ ਇੱਥੇ ਇਹ ਕਹਿ ਦਿੱਤਾ ਜਾਂਦਾ ਵੀ ਭਾਈ ਤੁਹਾਡੇ ਜ਼ਿਆਦਾ ਟੈਕਸ ਹੈ ਆਮ ਹੈ ਜਿਹੜਾ। ਅੱਛਾ ਬਰੈਂਪਟਨ, ਬਰੈਂਪਟਨ ਦਾ ਟੈਕਸ ਹੀ ਬਹੁਤ, ਇਹ ਆਮ ਸੁਣਿਆ ਜਾਂਦਾ। ਕਿ ਬਾਕੀ ਹੈ ਜਿਹੜੀ ਇਹ ਗੱਲ ਸੱਚੀ ਹੈ ਕਿ ਅਸੀਂ ਆ ਜਿਹੜੇ ਸੁੱਤੇ ਹੋਏ ਹਾਂ, ਜਾਂ ਅਸੀਂ ਆ ਜਿਹੜੇ ਆਪਣੀਆਂ ਜ਼ਿੰਮੇਵਾਰੀਆਂ ਜਾਂ ਆਪਣੀਆਂ ਜੋ ਸਾਡੇ ਹੱਕ ਹੈ ਉਹਨਾਂ ਪ੍ਰਤੀ ਅਸੀਂ ਜਾਗਰੂਕ ਨਹੀਂ ਹੈ, ਕੀ ਇਹ ਸਾਡੇ 'ਚ ਕਮੀਆਂ ਨੇ, ਕੀ ਸਾਡੇ ਤੱਕ ਉਨੀ ਜਾਣਕਾਰੀ ਨਹੀਂ ਪਹੁੰਚ ਰਹੀ, ਕੀ ਤੁਸੀਂ ਇਹਦੇ ਤੇ ਦੋਸਤੋ ਸਮਝ ਰਹੇ ਹੋ। ਤੇ ਉੱਥੇ ਹੀ ਡਰਮ ਰੀਜਨਲ ਪੁਲਿਸ ਵੱਲੋਂ ਡਾਊਨਟਾਊਨ ਔਸ਼ਵਾ ਦੇ ਵਿੱਚ ਚਲਾਏ ਗਏ ਇੱਕ ਪ੍ਰੋਜੈਕਟ ਐਟਲਾਂਟਿਸ ਤਹਿਤ 4 ਮਹੀਨਿਆਂ ਦੇ ਦੌਰਾਨ 267 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਇਹ ਵੀ ਦੱਸ ਦਿੰਦੇ ਵੀ ਕਿੰਨਿਆਂ ਨੂੰ ਇਹ ਜਿਹੜੀ ਬੇਲ ਮਿਲ ਗਈ, ਮੈਨੂੰ ਲੱਗਦਾ ਸਾਰਿਆਂ ਨੂੰ ਮਿਲ ਗਈ ਹੋਵੇਗੀ। ਤੇ ਪੁਲਿਸ ਨੇ ਲਗਭਗ ਕਹਿੰਦੇ 45 ਗ੍ਰਾਮ ਫੈਂਟਾਨਿਲ, 664 ਗ੍ਰਾਮ ਕੋਕੀਨ, 12 ਗ੍ਰਾਮ ਕ੍ਰੈਕ ਕੋਕੀਨ ਅਤੇ ਅਪਰਾਧ ਦੇ ਨਾਲ ਜੁੜੇ ਹੋਏ $10,000 ਤੋਂ ਵੱਧ ਨਕਦੀ ਹੈ ਜਿਹੜੀ ਉਹ ਜ਼ਬਤ ਕੀਤੀ ਹੈ। ਇਹ ਮੁਹਿੰਮ ਹੈ ਜਿਹੜੀ ਅਪ੍ਰੈਲ ਦੇ ਵਿੱਚ ਸ਼ੁਰੂ ਹੋਈ ਤੇ 2026 ਦੇ ਅੰਤ ਤੱਕ ਕਹਿੰਦੇ ਵੀ ਜਾਰੀ ਰਹੇਗੀ। ਇਸ ਦਾ ਜਿਹੜਾ ਮੁੱਖ ਮਕਸਦ ਇਹ ਹੈ, ਡਾਊਨਟਾਊਨ ਔਸ਼ਵਾ ਦੇ ਵਿੱਚ ਗੈਰ ਕਾਨੂੰਨੀ ਨਸ਼ਿਆਂ ਦੀ ਜਿਹੜੀ ਵਿਕਰੀ ਅਤੇ ਵੰਡ ਨੂੰ ਰੋਕਣਾ ਅਤੇ ਲੋਕਾਂ ਦੀ ਸੁਰੱਖਿਆ ਵਧਾਉਣਾ ਹੈ। ਪੁਲਿਸ ਨੇ ਸਾਈਕਲ, ਪੈਦਲ ਅਤੇ ਹੋਰ ਵਾਹਨਾਂ ਰਾਹੀਂ ਹਜ਼ਾਰਾਂ ਘੰਟਿਆਂ ਦੀ ਗਸ਼ਤ ਕੀਤੀ ਅਤੇ ਨੌਜਵਾਨਾਂ ਤੇ ਸਕੂਲਾਂ ਨਾਲ ਜਾਗਰੂਕ ਜਿਹੜੀਆਂ ਕਰਨ ਵਾਲੀਆਂ ਮੁਹਿੰਮਾਂ ਉਹ ਵੀ ਚਲਾਈਆਂ ਨੇ। ਤੇ ਇਹ ਆ ਜਿਹੜੇ ਇੰਨੇ 267 ਬਹੁਤ ਵੱਡਾ ਅੰਕੜਾ ਹੁੰਦਾ ਵੀ ਇੰਨੇ ਜਣੇ ਨਸ਼ੇ ਦੀ ਦਲਦਲ ਦੇ ਵਿੱਚ ਜਿਹੜੇ ਫਸੇ ਹੋਣੇ ਉਹ ਤਾਂ ਤੁਸੀਂ ਛੱਡੋ, ਪਰ ਜੋ ਨਸ਼ੇ ਦੇ ਨੈਟਵਰਕ ਦੇ ਨਾਲ ਜੁੜੇ ਹੋਏ ਆ 267, ਇਹ ਬਹੁਤ ਵੱਡਾ ਅੰਕੜਾ ਮਿੱਤਰੋ। ਕਮਲ ਜੀ ਜੀ ਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ?
0: ਹਾਂਜੀ ਦੇਖੋ ਜੀ, ਜਿੱਦਾਂ ਪਹਿਲੇ ਵੀ ਕੱਲ ਸਾਰਿਆਂ ਨੇ ਵਿਚਾਰ ਸੁਣੇ ਆ ਤੇ ਉਹ ਵੀ ਹੁਣ ਇਹੀ ਗੱਲ ਕਹਿ ਰਹੇ ਆ ਨਾ ਵੀ ਇਹਦਾ ਮਤਲਬ ਸਾਰਾ ਕੁਛ ਰੋਂਗ ਹੀ ਚੱਲ ਰਿਹਾ। ਹੁਣ ਹਾਲੇ ਤਾਂ ਇਹੀ ਆ, ਹੁਣ ਤੁਹਾਡੇ ਸਾਹਮਣੇ ਅੱਜ ਅਸੀਂ ਅਬੀ ਧਾਲੀਵਾਲ ਜਿਹੜੇ ਮੇਅਰ ਲਈ ਖੜੇ ਨੇ ਬਰੈਂਪਟਨ ਦੇ ਵਿੱਚ, ਦੇਖੋ ਉਹਨਾਂ ਦੇ ਵਿਚਾਰ ਸੁਣੋ, ਉਹਦੇ ਗੱਲਾਂ ਬਾਤਾਂ ਸੁਣੋ, ਹਨਾ। ਇਹ ਤਾਂ ਇਹਦਾ ਹੱਲ ਤਾਂ ਆਪਾਂ ਹੱਲ ਵੀ ਕੱਢੀਏ ਨਾ। ਹੁਣ ਸਾਨੂੰ ਪ੍ਰੋਬਲਮ ਤਾਂ ਕੀ ਆ ਬਰੈਂਪਟਨ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਜਾਂ ਸਾਡੀ ਪ੍ਰੋਵਿੰਸ ਦੇ ਵਿੱਚ, ਸਾਨੂੰ ਸਭ ਨੂੰ ਪਤਾ ਹੈ, ਹਰ ਇੱਕ ਬੰਦਾ ਜਾਣਦਾ। ਹੁਣ ਹੱਲ ਦੇਖੋ, ਬਰੈਂਪਟਨ ਦਾ ਹੱਲ ਇਸ ਵੇਲੇ ਇਹ ਹੋ ਸਕਦਾ ਵੀ ਆਪਾਂ ਜਿਹੜੀਆਂ ਸਲੇਟ ਆ ਸਾਰੀ ਚੇਂਜ ਕਰੀਏ। ਅੱਜ ਰਾਘਵ ਧੀਰ ਸਾਹਿਬ ਜਿਹੜੇ ਉਹਨਾਂ ਦੀਆਂ ਇੰਟਰਵਿਊ ਆਪਣੇ ਜਿਹੜੀਆਂ ਉਹਨਾਂ ਦੀਆਂ ਪੋਸਟਾਂ ਪਾਉਂਦੇ ਨੇ ਬੋਲ ਕੇ, ਉਹ ਸੁਣੋ ਉਹਨਾਂ ਦੀ ਗੱਲਬਾਤ, ਬੰਦਾ ਕਿੱਥੇ ਔਰ ਗਰਸ਼ਿਆ ਬੰਦੇ ਦੇ ਪੁੱਛੇ ਪੂਰੇ ਗੱਲ ਕਰਨ ਦੇ।
1: ਉਹ ਬਸ ਭਾਜੀ ਆਪਾਂ ਸੋਸ਼ਲ ਮੀਡੀਆ ਤੇ ਇਹ ਚੀਜ਼ਾਂ ਦੇਖ ਸਕਦੇ, ਉਹਨਾਂ ਤੇ ਅਮਲ ਨਹੀਂ ਕਰ ਸਕਦੇ, ਇਹ ਤੁਸੀਂ ਛੱਡ ਦੋ ਬਸ ਇਹ ਪਰਨਾਲਾ ਉੱਤੇ। ਇੱਕ ਦੂਸਰੀ ਗੱਲ, ਇਹ ਮੈਂ ਜੇ ਗੱਲ ਕਰਦਾ ਨਾ ਇਸ ਤੇ ਜੋ ਆਮ ਮੈਨੂੰ ਆ ਜਿਹੜੀ ਗਰਾਊਂਡ ਰਿਐਲਿਟੀ ਆ ਉਹ ਨਹੀਂ ਜੀ ਆਪਣਾ ਹੀ ਹੈ, ਆਪਣੇ ਵੀ ਨੇ ਜਾ ਕੇ ਵੀ ਉਹੀ ਕੰਮ ਕਰਨਾ, ਇਹ ਆਮ ਹੈ ਜਿਹੜਾ ਸੁਣਿਆ ਜਾਂਦਾ ਗਰਾਊਂਡ ਰਿਐਲਿਟੀ ਦੇ ਵਿੱਚ, ਅਸੀਂ ਵਿਸ਼ਵਾਸ ਹੀ ਨਹੀਂ ਕਰਦੇ ਆਪਣਿਆਂ ਤੇ।
0: ਮੈਨਾਂ ਵੀ ਇਹ ਗੱਲ ਕਰਦੇ, ਆਪਾਂ ਪਿਛਲੇ ਜਾਈਦਾ ਡੋਰ ਲੋਕਿੰਗ ਦੇ ਉੱਤੇ ਜਾਂ ਪਾਸ ਦੇ ਵਿਚਾਰ ਸੜਕ ਦੇ ਕਿਤੇ ਤੁਰੇ ਫਿਰਦੇ ਲੋਕਾਂ ਨਾਲ ਕਰਦੇ ਗੱਲਬਾਤ, ਮੈਂ ਤਾਂ ਉਹਨਾਂ ਨੇ ਇਹ ਗੱਲ ਕਹਿਣਾ, ਮੈਂ ਕਿਹਾ ਯਾਰ ਇਹਨਾਂ ਨੂੰ ਤਾਂ ਦੇਖ ਲਿਆ, ਜ਼ਰੂਰੀ ਥੋੜੀ ਉਹ ਵੀ ਇੱਦਾਂ ਦੇ ਹੋਣ। ਜਿਹੜੀ ਚੀਜ਼ ਆਪਾਂ ਨੇ ਦੇਖੀ ਨੀ ਆਪਾਂ ਉਹਦਾ ਪਹਿਲੇ ਕਿੱਦਾਂ ਡਿਸੀਜਨ ਲੈ ਸਕਦੇ ਨੇ ਜੀ, ਇਹ ਵੀ ਗਲਤੀ ਹੋਣੀ ਆ। ਸੋ ਇਸ ਕਰਕੇ ਨੈਗੇਟਿਵਿਟੀ ਕੱਢੀ ਹੈ, ਮਤਲਬ ਕੰਪਲੇਂਟ ਹੈਗੀ ਹੈ, ਚਲੋ ਮੈਂ ਨੈਗੇਟਿਵਿਟੀ ਨਹੀਂ ਕਹਿ ਸਕਦਾ, ਪਰ ਮਸਲਾ ਇਹ ਹੈ ਵੀ ਆਪਾਂ ਖੁਦ ਵੀ ਆਪਣਾ ਫਰਜ਼ ਸਮਝੀਏ, ਪਰ ਅਸੀਂ ਹੋਰ ਲੋਕਾਂ ਨੂੰ ਬੁਲਾ ਦੇ ਵਿੱਚ ਬੁਲਾ ਕਰਨੀ ਕਿੰਨਾ ਕੁ ਜੋੜਦੇ ਹਾਂ। ਬਾਕੀ ਆ ਸਰ ਇੰਡੀਆ ਵਿੱਚ ਤੁਸੀਂ ਦੇਖ ਲਓ, ਮੋਦੀ ਹੋਣੀ ਕਹਿੰਦੇ ਹੋ ਸਾਡੀ ਐਨਡੀਏ ਕੀ ਸਰਕਾਰ ਮੇ ਨਾ ਕਦੀ ਜੇ ਸੀਸੇ ਵੀਸੇ ਨਹੀਂ ਹੋਤੇ ਹੈ, ਉਹਨਾਂ ਨੇ ਦਾਗ ਦੇ ਕੇ ਤਾਂ ਦੇਖ ਲਓ ਦੂਜਾ ਕਰ ਲਿਆ, ਲੈ ਲਿਆ। ਹੁਣ ਗਡਕਰੀ ਦਾ ਨੰਬਰ ਆ ਸਭ ਤੋਂ ਅੰਜਮ ਕ੍ਰੈਸ਼ੀ, ਉਹਨਾਂ ਦੀ ਅਜੀ ਰਿਪੋਰਟ ਹੈ, ਕੋਈ ਦੂਜੀ ਨਹੀਂ ਹੈਗੀ। ਐਸ ਆਈ ਆਰ ਦੇ ਉੱਤੇ ਪੂਰਾ ਉਹਨਾਂ ਨੂੰ ਜਵਾਬ ਦੇਤੀ ਆ, ਕੋਰਟ ਨੇ ਮੰਗ ਲਈ ਆ। ਔਰ ਜਿਹੜਾ ਚੋਣ ਕਮਿਸ਼ਨ ਹੈ ਉਹ ਹਰ ਬੰਦੇ ਨੂੰ ਦੇਣਾ ਪਊਗਾ, ਜੇ ਤੁਸੀਂ 65 ਲੱਖ ਵੋਟ ਕੱਟੀ ਆ ਬੰਗਾਲ ਦੇ ਵਿੱਚੋਂ ਤਾਂ ਉਹਦਾ ਰੀਜਨ ਕੀ ਸੀ?
1: ਉਹ ਤਾਂ ਭਾਈ ਛੱਡੋ, ਆਪਣੀ ਇੱਥੇ ਵੋਟਾਂ ਕੱਟ ਹੋ ਰਹੀਆਂ,
0: ਕਹਿੰਦਾ ਵੀ ਇੱਥੇ ਵੀ ਮੈਂ ਗੱਲ ਕਰਕੇ ਇਸੇ ਕਰਕੇ ਕਰ ਰਿਹਾ ਵੀ ਇੱਥੇ ਵੀ ਸਾਨੂੰ ਉੱਠਣਾ ਪੈਣਾ, ਅਸੀਂ ਆਪਣੇ ਘਰ ਚ ਨਿਆਣਿਆਂ ਨਾਲ ਗੱਲਬਾਤ ਕਰੋ, ਤੁਹਾਡੀ ਗੱਲ ਸੁਣਦੇ ਆ, ਜੇ ਬੰਦੇ ਕਹਿੰਦੇ ਦੇਖੋ ਨੀ ਨਿਆਣੇ ਵੋਟ ਪਾਉਂਦੇ ਨੀ, ਇੱਦਾਂ ਨੀ ਹੈਗਾ, ਤੁਸੀਂ ਗੱਲ ਤੇ ਕਰੋ ਨਾ ਬਹਿ ਕੇ, ਐ ਸਾਡਾ ਲਿਸਨ ਟੂ ਯੂ ਯੂ ਲਿਸਨ ਟੂ ਦੈਮ ਤੇ ਉਹ ਤੋਂ ਬਾਅਦ ਆਪਣੇ ਆਪ ਹੱਲ ਨਿਕਲਦਾ ਹੈ ਨਾ। ਥੈਂਕ ਯੂ ਸਰ, ਮਿਹਰਬਾਨੀ
1: ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਇਹ ਦੋਸਤੋ ਤੁਹਾਨੂੰ ਦੇਖ ਕੇ ਜੇ ਤੁਸੀਂ ਆਪ ਇਨੀਸ਼ੀਏਟਿਵ ਨਹੀਂ ਲਓਗੇ ਤਾਂ ਸਾਡੇ ਬੱਚਿਆਂ ਨੇ ਕੀ ਵੋਟ ਪਾਉਣੀ ਹੈ? ਜੇ ਆਪਾਂ ਹੀ ਲੈ ਉਹ ਕੋਈ ਨਾ ਵੋਟ ਦਾ ਕੀ ਹੈ, ਕੋਈ ਨਾ ਵੋਟ ਵੋਟ ਕਿਹੜਾ ਇੰਨੀ ਜ਼ਰੂਰੀ ਹੈ, ਪਰ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ। ਤੁਸੀਂ ਇਹ ਦੇਖੋ, ਤੁਸੀਂ ਥੋੜ੍ਹਾ ਆਊਟਸਕਰਟਸ 'ਤੇ ਚੱਲ ਜਾਓ, ਉੱਥੇ ਦੇ ਲੋਕ ਹੈ ਜਿਹੜੇ ਆਪਣੀ ਵੋਟਿੰਗ ਨੂੰ ਲੈ ਕੇ ਕਿੰਨੇ ਜਾਗਰੂਕ ਨੇ। ਉਹਨਾਂ ਨੂੰ ਹਰ ਇੱਕ ਜਿਹੜਾ ਕੈਂਡੀਡੇਟ ਖੜਾ ਹੋਇਆ ਉਹਦੇ ਬਾਰੇ ਬਕਾਇਦਾ ਜਾਣਕਾਰੀ ਹੁੰਦੀ ਹੈ, ਅਤੇ ਉਹਨਾਂ ਦੇ ਨਾਲ ਤੁਸੀਂ ਡਿਬੇਟ ਕਰਕੇ ਦੇਖ ਲਓ। ਉਹ ਇਕੱਲੇ ਇਕੱਲੇ ਕੈਂਡੀਡੇਟ ਦਾ ਦੱਸ ਦੇਣਗੇ ਵੀ ਉਹਦਾ ਰੋਡ ਮੈਪ ਆ ਗਾ, ਉਹ ਰੋਡ ਮੈਪ ਉਹਦੀ ਆਹਗੀ, ਉਹ ਜਾਣਕਾਰੀ ਰੱਖਦੇ ਨੇ। ਇਸੇ ਕਰਕੇ ਬਦਲਾਅ ਜਿਹੜੇ ਹੈ ਉਹ ਜ਼ਿਆਦਾ ਉੱਥੇ ਦੇਖੇ ਜਾਂਦੇ ਆ। ਆਪਾਂ ਇੱਥੇ ਬਦਲਾਅ ਕਹਿੰਦੇ ਕਹਿੰਦੇ ਰਹਿ ਜਾਂਦੇ, ਕਹਿੰਦੇ ਕਹਿੰਦੇ ਸਾਡਾ ਗਲਾ ਬਹਿ ਜਾਂਦਾ, ਪਰ ਬਦਲਾਅ ਨਹੀਂ ਦਿਖਦਾ। ਓਕੇ, ਸੋ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਵੱਲੋਂ, ਸਰਦਾਰ ਗੁਰਪ੍ਰੀਤ ਸਿੰਘ ਉਹਨਾਂ ਦੀ ਮਹਾਰਤ ਟੀਮ। ਤੁਸੀਂ ਟਰੱਕਾਂ ਟਰੇਲਾਂ ਦਾ ਕੋਈ ਵੀ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ, ਐਨੂਅਲ ਸੇਫਟੀ ਅਮਿਸ਼ਨ ਟੈਸਟ, ਇੰਜਨ ਰਿਪੇਅਰ, ਜਾਂ ਫਿਰ ਤੁਸੀਂ ਟਰਾਂਸਮਿਸ਼ਨ ਜਾਂ ਡੈਫ ਰੀਬਿਲਟ ਕਰਾਉਣਾ ਚਾਹੁੰਦੇ ਹੋ, DPF ਸਿਸਟਮ ਹੈ ਜਿਹੜਾ ਉਹ ਰਿਪੇਅਰ ਕਰਾਉਣਾ ਚਾਹੁੰਦੇ ਹੋ, ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰਸ ਦੇ ਵਿੱਚ, ਅਤੇ ਤੁਸੀਂ ਪ੍ਰੋਵਨ ਟਰੱਕ ਰਿਪੇਅਰ ਐਂਡ ਟੈਸਟ ਦੇ ਸਰਦਾਰ ਗੁਰਪ੍ਰੀਤ ਸਿੰਘ ਅਤੇ ਉਹਨਾਂ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। 519-490-9061 ਲਾਈਨਸ ਮੇਰੀਆਂ ਫਲੈਸ਼ ਕਰ ਰਹੀ ਹੈ, ਮੈਨੂੰ ਥੋੜ੍ਹਾ ਜਿਹਾ ਟਾਈਮ ਦਿਓ, ਕਿਉਂਕਿ ਇੱਕ ਹੋਰ ਅਹਿਮ ਜਿਹੜੀ ਆ ਦੋ ਸਟੋਰੀਜ਼ ਹੈ ਜਿਹੜੀਆਂ ਮੈਂ ਉਹ ਕਵਰ ਹੈ ਜਿਹੜੀਆਂ ਕਰਨਾ ਚਾਹੁੰਦਾ, ਫਿਰ ਉਹਨਾਂ 'ਤੇ ਆਪਾਂ ਇਕੱਠੇ ਹੀ ਫਿਰ ਤੁਹਾਡੀਆਂ ਮੇਰੀਆਂ ਜਿਹੜੀਆਂ ਕਾਲਸ ਹੈ ਜਿਹੜੀਆਂ ਲਵਾਂਗਾ, ਕਿਉਂਕਿ ਆਪਣੇ ਕੋਲ ਇੱਕ ਘੰਟਾ ਹੋਰ ਵੀ ਹੈਗਾ। ਸੋ ਇਸੇ ਤਰ੍ਹਾਂ ਤੁਸੀਂ ਆ ਜਿਹੜਾ ਸਾਡੇ ਨਾਲ ਜੁੜੇ ਰਹੀ ਹੋ, ਅਤੇ 519-490-9061 ਪ੍ਰੋਵਨ ਟਰੱਕ ਰਿਪੇਅਰ ਐਂਡ ਟੈਸਟ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਫਿਰ ਤੁਸੀਂ 14 ਮੈਨਸਵੁੱਡ ਕੋਰਟ ਮਿਲਟਨ ਵਿਖੇ ਆ ਜਿਹੜਾ ਵਿਜ਼ਿਟ ਵੀ ਕਰ ਸਕਦੇ ਹੋ। 24 ਆਵਰ ਸਕਿਓਰਡ ਯਾਰਡ ਹੈ, ਸਕਿਓਰਿਟੀ ਰਹਿੰਦੀ ਹੈ, ਅਤੇ ਤੁਸੀਂ ਆ ਜਿਹੜਾ ਇੱਕ ਤਾਂ ਇਹ ਹੁੰਦਾ ਵੀ ਜਦੋਂ ਵੀ ਆਪਾਂ ਮੁਰੰਮਤ ਬਾਰੇ ਸੋਚਦੇ ਹਾਂ ਸਾਨੂੰ ਇਹ ਭਾਲਣਾ ਬੜਾ ਮੁਸ਼ਕਿਲ ਹੁੰਦਾ ਵੀ ਭਰੋਸੇਯੋਗ ਹੈ ਜਿਹੜਾ ਕੋਈ ਮਕੈਨਿਕ ਕਿੱਥੇ ਮਿਲੇ। ਸੋ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਨੂੰ ਦੋਸਤੋ ਹਮੇਸ਼ਾ ਯਾਦ ਰੱਖੋ, ਅਤੇ ਆਪਣੇ ਬੱਚਿਆਂ ਨੂੰ ਭੰਗੜੇ ਗਿੱਧੇ ਦੇ ਵਿੱਚ ਇਨਰੋਲ ਕਰਾਉਣਾ ਚਾਹੁੰਦੇ ਹੋ, ਜਾਂ ਤੁਸੀਂ ਆਪ ਹੈ ਜਿਹੜਾ ਸਿੱਖਣਾ ਚਾਹੁੰਦੇ ਹੋ, ਮੈਂ ਹਮੇਸ਼ਾ ਕਹਿੰਦਾ ਇੱਕ ਵਧੀਆ ਕਸਰਤ ਦਾ ਕੰਮ ਕਰਦੇ ਨੇ, ਨਾਲ ਦੀ ਨਾਲ ਵੱਖ ਵੱਖ ਐਕਟੀਵਿਟੀਜ਼ ਦੇ ਵਿੱਚ ਬੱਚਿਆਂ ਨੂੰ ਜ਼ਰੂਰ ਪਾਓ। ਇੱਥੇ ਬੱਚਿਆਂ ਦੀ ਜਿੱਥੇ ਜਿੱਥੇ ਉਹ ਆਪਣੇ ਵਿਰਸੇ ਦੇ ਨਾਲ ਸੱਭਿਆਚਾਰ ਦੇ ਨਾਲ ਜੁੜਦੇ ਆ, ਅਤੇ ਨਾਲ ਦੀ ਨਾਲ ਉੱਥੇ ਜਿਹੜੀ ਉਹਨਾਂ ਨੂੰ ਸੰਗਤ ਮਿਲਦੀ ਪਈ ਹੈ ਉਹ ਸਭ ਤੋਂ ਜ਼ਿਆਦਾ ਮਾਇਨੇ ਰੱਖਦੀ ਹੈ, ਉਹ ਉਹਨਾਂ ਦਾ ਅੱਗੇ ਮਾਰਗਦਰਸ਼ਕ ਕਰਦੀ ਹੈ। ਸੋ ਤੁਸੀਂ ਹਰਜੋਤ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ, ਦਾ ਭੰਗੜਾ ਅਕੈਡਮੀ ਹਰਜੋਤ ਜੀ। ਸੋ ਨੰਬਰ ਹੈ 647-7672 647-507-7672 'ਤੇ ਹਰਜੋਤ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਦਾ ਭੰਗੜਾ ਅਕੈਡਮੀ ਤੋਂ। ਅਤੇ ਉੱਥੇ ਹੀ ਤੁਸੀਂ ਸਮਾਈਲਸ ਔਨ ਵੀਲਸ ਦੇ ਬਲਬੀਰ ਕੌਰ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਆਪਣੇ ਦੰਦਾਂ ਦੀ ਮਸੂੜਿਆਂ ਦੀ ਸਿਹਤ ਸੰਭਾਲ ਕਰਨੀ ਹੈ, ਜ਼ਿਆਦਾਤਰ ਇਹ ਨਾ ਇੱਕ ਸਰਵੇ ਆਇਆ ਸੀਗਾ ਵੀ ਦੰਦਾਂ ਬਾਬਤ ਜਦੋਂ ਵੀ ਅਜੇ ਪ੍ਰੋਫੈਸ਼ਨਲ ਕੰਮ ਕਰਾਉਣਾ ਹੋਵੇ ਤਾਂ ਮੈਜੋਰਿਟੀ ਹੈ ਜਿਹੜੇ ਲੋਕ ਉਹ ਕਾਲ ਕਰ ਦਿੰਦੇ ਨੇ ਵੀ ਇੱਕ ਤਾਂ ਅਪੁਆਇੰਟਮੈਂਟ ਦੀ ਘਾਟ ਕਰਕੇ, ਅਤੇ ਦੂਸਰਾ ਇਹ ਹੈ ਵੀ ਉਹਨਾਂ ਨੂੰ ਕਮਿਊਟ ਕਰਨ ਦੇ ਦਾ ਜਿਹੜਾ ਥੋੜ੍ਹਾ ਜਿਹਾ ਰਹਿੰਦਾ ਆ। ਪਰ ਹੁਣ ਇਹ ਚੀਜ਼ਾਂ ਸਾਰੀਆਂ ਹੀ ਹੈ ਜਿਹੜਾ ਸਮਾਈਲਸ ਔਨ ਵੀਲਸ ਦੇ ਬਲਬੀਰ ਕੌਰ ਜੀ ਹੋਣਾਂ ਨੇ ਇਹ ਜਿਹੜੇ ਬਹਾਨੇ ਖਤਮ ਕਰ ਦਿੱਤੇ। ਉਹ ਕਹਿੰਦੇ ਤੁਸੀਂ ਸਿਰਫ ਇੱਕ ਸਾਨੂੰ ਕਾਲ ਕਰਨੀ ਹੈ, ਅਸੀਂ ਆਪਣਾ ਟਰੱਕ ਲੈ ਕੇ ਤੁਹਾਡੇ ਡਰਾਈਵੇ 'ਤੇ ਆ ਜਾਣਾ। ਜੇ ਕੋਈ ਘਰ ਦੇ ਵਿੱਚ ਬਜ਼ੁਰਗ ਨੇ ਤੁਰਨ ਫਿਰਨ ਤੋਂ ਅਸਮਰਥ ਨੇ ਤਾਂ ਫਿਰ ਉਹ ਘਰ ਦੇ ਅੰਦਰ ਜਾ ਕੇ ਵੀ ਹੈ ਜਿਹੜਾ ਉਹਨਾਂ ਦੇ ਦੰਦਾਂ ਦੀ ਹੈ ਜਿਹੜੀ ਸੰਭਾਲ ਹੈ ਜਿਹੜੀ ਕਰਦੇ ਨੇ। ਵਾਰ ਵਾਰ ਕਹਿੰਦੇ ਨੇ ਸਰੀਰ ਦੀਆਂ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਸਾਡੇ ਦੰਦਾਂ ਤੋਂ ਸਾਡੇ ਮਸੂੜਿਆਂ ਤੋਂ ਹੀ ਹੈ ਜਿਹੜੀ ਫੜੀ ਜਾ ਸਕਦੀ ਹੈ, ਜੇ ਪਹਿਲੀ ਫੜੀ ਜਾਣ ਤਾਂ ਉਹਨਾਂ ਦਾ ਇਲਾਜ ਹੈ ਜਿਹੜਾ ਸੌਖਾ ਹੀ ਹੋ ਜਾਂਦਾ। ਸੋ ਸਮਾਈਲਸ ਔਨ ਵੀਲ ਅਤੇ ਮੋਬਾਈਲ ਡੈਂਟਲ ਹਾਈਜੀਨ ਕੇਅਰ ਦੇ ਬਲਬੀਰ ਕੌਰ ਜੀ ਹੋਣਾਂ ਦੇ ਨਾਲ ਤੁਸੀਂ ਸੰਪਰਕ ਕਰ ਲਿਓ 647-9690008 'ਤੇ ਸੰਪਰਕ ਕੀਤਾ ਜਾ ਸਕਦਾ। ਸਾਰੀ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਕੰਮ ਕਰਦੇ ਨੇ, ਅਤੇ ਕਹਿੰਦੇ ਨੇ ਆਪਣੇ ਅਤੇ ਆਪਣੇ ਪਿਆਰਿਆਂ ਦੀ ਮੁਸਕਾਨ ਦੀ ਸੰਭਾਲ ਲਈ ਆਪਣੇ ਅਤੇ ਆਪਣੇ ਪਿਆਰਿਆਂ ਦੀ ਮੁਸਕਾਨ ਦੀ ਸੰਭਾਲ ਵਾਸਤੇ ਸਾਡੇ ਨਾਲ ਅੱਜ ਹੀ ਸੰਪਰਕ ਕਰੋ 647-9690008 'ਤੇ ਹੈ ਜਿਹੜਾ ਸੰਪਰਕ ਕੀਤਾ ਜਾ ਸਕਦਾ। ਲਓ ਜੀ, ਇੱਕ ਖੂਬਸੂਰਤ ਗੀਤ ਹੈ ਜਿਹੜਾ ਲੈਂਦੇ ਹੈ, ਉਸ ਤੋਂ ਬਾਅਦ ਇੱਕ ਮਿਊਜ਼ੀਕਲ ਬ੍ਰੇਕ ਤੋਂ ਬਾਅਦ ਵਾਪਸ।

0: ਇਸੇ ਤਰ੍ਹਾਂ ਰਹਿਣਾ ਚਾਹੀਦਾ, ਹੱਸਦੇ ਰਹੋ। ਜ਼ਿੰਦਗੀ ਦੇ ਵਿੱਚ ਬਥੇਰੇ ਹੀ ਝੱਖੜ ਤੂਫਾਨ ਆਉਂਦੇ ਨੇ, ਖਿੜੇ ਮੱਥੇ ਹੈ ਜਿਹੜਾ ਉਹਨਾਂ ਦੇ ਨਾਲ ਟਕਰਾਓ ਅਤੇ ਦੱਸੋ ਵੀ ਤੁਸੀਂ ਕਿੰਨੇ ਮਜ਼ਬੂਤ ਹੋ। ਦੋਸਤੋ, ਜੇ ਤੁਸੀਂ ਆ ਜਿਹੜਾ ਗੈਸ ਭਰਾਉਣ ਵਾਸਤੇ ਅੱਜ ਸੋਚ ਰਹੇ ਹੋ ਅਤੇ ਅੱਜ ਦਾ ਦਿਨ ਆ ਜਿਹੜਾ ਥੋੜ੍ਹਾ ਇੰਤਜ਼ਾਰ ਕਰ ਲਓ, ਕਿਉਂਕਿ ਕੱਲ੍ਹ ਤੱਕ ਕਹਿੰਦੇ 11 ਸੈਂਟ ਤੱਕ ਜਿਹੜੀਆਂ ਗੈਸਾਂ ਪ੍ਰਾਈਸਿਸ ਹੈ ਜਿਹੜੀਆਂ ਉਹ ਥੱਲੇ ਆਉਣ ਦੀ ਹੈ ਜਿਹੜੀ ਉਹ ਭਵਿੱਖਬਾਣੀ ਕੀਤੀ ਗਈ ਹੈ। ਸੋ ਇਸ ਵਕਤ ਹੈ ਜੋ ਗੈਸ ਪ੍ਰਾਈਸਿਸ ਹੈ ਜਿਹੜੀਆਂ ਤਕਰੀਬਨ 170 ਸੈਂਟ ਦੇ ਕਰੀਬ ਚੱਲ ਰਹੀਆਂ ਨੇ। ਸੋ 11 ਸੈਂਟ ਪ੍ਰਤੀ ਲੀਟਰ ਤੱਕ ਹੈ ਜਿਹੜੀ ਕੱਲ੍ਹ ਗਿਰਾਵਟ ਹੈ ਜਿਹੜੀ ਗੈਸ ਪ੍ਰਾਈਸਿਸ ਦੇ ਵਿੱਚ ਆ ਸਕਦੀ ਹੈ। ਸੋ ਜੇ ਤੁਸੀਂ ਅੱਜ ਸੋਚਿਆ ਵੀ ਅੱਜ ਅਸੀਂ ਗੈਸ ਭਰਾਉਣੀ ਹੈ ਅਤੇ ਕੱਲ੍ਹ ਤੱਕ ਦਾ ਜਿਹੜਾ ਇੰਤਜ਼ਾਰ ਹੈ ਜਿਹੜਾ ਉਹ ਕਰ ਲਿਓ। ਅਤੇ ਉੱਥੇ ਹੀ ਇੱਕ ਜਿਹੜੀ ਹੈ ਹੋਰ ਤੁਹਾਡੇ ਨਾਲ, ਚਲੋ ਅੱਗੇ ਜਾ ਕੇ ਜਿਹੜੀ ਉਹ ਮੈਂ ਖਬਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਦਾ, ਕਿਉਂਕਿ ਇਹ ਜਿਹੜਾ ਖਬਰਾਂ ਜਿਹੜੀਆਂ ਕੁਛ ਕੁ ਖਾਸ ਨੇ, ਕੁਛ ਕੁ ਚਲੋ ਲੋਕਲ ਵੀ ਨੇ। ਅਮਰੀਕਾ ਅਤੇ ਇਰਾਨ ਵਿਚਾਲੇ ਜਿਹੜੀ ਜੰਗ ਹੈ ਉਹਨੂੰ ਰੋਕਣ ਵਾਸਤੇ ਜਿਹੜਾ ਸਟ੍ਰੇਟ ਆਫ ਹੋਰਮੁਜ਼ ਹੈ ਉੱਥੇ ਉਹ ਪੂਰੀ ਤਰ੍ਹਾਂ ਖੋਲ੍ਹਣ ਵਾਸਤੇ ਇਸ ਟਾਈਮ ਡਿਪਲੋਮੈਟਿਕ ਜਿਹੜੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਬੜੀਆਂ ਤੇਜ਼ ਨੇ। ਕਤਰ, ਓਮਾਨ ਅਤੇ ਪਾਕਿਸਤਾਨ ਦੋਵੇਂ ਜਿਹੜੀਆਂ ਧਿਰਾਂ ਵਿਚਾਲੇ ਵਿਚੋਲਗੀ ਦਾ ਕੰਮ ਕਰ ਰਹੀਆਂ ਨੇ, ਇਹ ਸਾਨੂੰ ਵੀ ਪਤਾ ਆ। ਇਸ ਟਾਈਮ ਹੈ ਜਿਹੜੀਆਂ ਪੂਰਾ ਜ਼ੋਰ ਉੱਥੇ ਲੱਗਾ ਹੋਇਆ ਵੀ ਇਸ ਟੈਂਸ਼ਨ ਨੂੰ ਘਟਾਇਆ ਜਾ ਰਿਹਾ, ਅਤੇ ਜਿਹੜੀਆਂ ਆਹ ਤੇਲ ਦੀਆਂ ਕੀਮਤਾਂ ਦੇ ਵਿੱਚ ਕੱਲ੍ਹ ਜਿਹੜੀ ਗਿਰਾਵਟ ਦੇਖੋਗੇ ਇਹ ਇਸ ਦਾ ਹੀ ਹੈ ਜਿਹੜਾ ਅਸਰ ਹੈ। ਸੋ ਮੰਨਿਆ ਜਾ ਰਿਹਾ ਵੀ ਇਸ ਦੇ ਨਾਲ ਇੱਕ ਜਿਹੜਾ ਸਭ ਤੋਂ ਵੱਡਾ ਉੱਥੇ ਇੱਕ ਪੁਆਇੰਟ ਹੈ ਜਿਹਨਾਂ 'ਤੇ ਦੋਨੇ ਦੇਸ਼ ਹੈ ਜਿਹੜੇ ਅੜੇ ਹੋਏ ਨੇ ਵੀ ਜਿਹੜੇ ਵਪਾਰਕ ਜਹਾਜ਼ ਸਟ੍ਰੇਟ ਆਫ ਹੋਰਮੁਜ਼ ਤੋਂ ਨਿਕਲਦੇ ਪਏ ਨੇ ਉਹਨਾਂ ਦਾ ਜਿਹੜਾ ਟੈਕਸ ਹੈ ਜਾਂ ਉਹਨਾਂ ਤੋਂ ਜਿਹੜਾ ਟੋਲ ਹੈ ਜਿਹੜਾ ਉਹ ਆ ਜਿਹੜਾ ਲਿਆ ਜਾਵੇ। ਇਰਾਨ ਕਹਿੰਦਾ ਮੈਂ ਲੈਣਾ ਹੀ ਲੈਣਾ ਅਤੇ ਉੱਧਰ US ਕਹਿੰਦਾ ਮੈਂ ਵੀ ਲੈਣਾ। ਸੋ ਇਹ ਸਭ ਤੋਂ ਵੱਡਾ ਜਿਹੜਾ ਇੱਕ ਰੇਟ ਕਾ ਜਿਹੜਾ ਬਣਿਆ ਹੋਇਆ। ਬਾਕੀ ਹੋਮ ਆਟੋ ਇੰਸ਼ੋਰੈਂਸ ਵਾਸਤੇ ਤੁਸੀਂ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ 647-2192-2870 ਤੇ ਜਾਂ ਫਿਰ ਤੁਸੀਂ ਰੁਦਰ IPTV ਬਾਕਸ ਘਰ ਦੇ ਵਿੱਚ ਲਵਾਉਣਾ ਚਾਹੁੰਦੇ ਹੋ ਤਾਂ 437-236-4700 437-236-4700। ਇਸੇ ਤਰ੍ਹਾਂ ਜੁੜੇ ਰਹਿਣਾ, ਆਪਾਂ ਬਾਕੀ ਕੁਛ ਹਿੱਸਾ ਜਿਹੜਾ ਖਬਰਾਂ ਦਾ ਅਗਲੇ 1 ਘੰਟੇ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ। ਮੇਰੇ ਨਾਲ ਸੰਪਰਕ ਕਰਨਾ ਅਤੇ ਨੰਬਰ ਮੇਰਾ 416-917-7773-416-917-7763।
1: The Must Societe clearance sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਕਿਆ ਬਾਤ ਹੈ ਜੀ। ਵੈਰੀ ਗੁੱਡ ਮਾਰਨਿੰਗ ਜੀ। ਰੇਡੀਓ ਵਿਰਾਸਤ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ। ਮੈਂ ਸ਼ਮੀ ਭੱਠਲ ਲੈ ਕੇ ਰੇਡੀਓ ਵਿਰਾਸਤ ਹਾਜ਼ਰ ਹੈ। ਤੰਬੜ ਸਾਹਿਬ ਹੈ ਜਿਹੜੇ 2 ਕੁ ਦਿਨਾਂ ਦੀ ਛੁੱਟੀ 'ਤੇ ਹੈ, ਸੋ ਮੇਰੀ ਜ਼ਿੰਮੇਵਾਰੀ ਹੈ ਲੱਗੀ ਹੈ। ਸੋ ਮੈਨੂੰ ਆਸ ਹੈ ਜਿੱਦਾਂ ਤੁਸੀਂ ਉਹਨਾਂ ਨੂੰ ਵੀ ਪਿਆਰ ਦਿੰਦੇ ਹੋ, ਮੈਨੂੰ ਵੀ ਇਸੇ ਤਰ੍ਹਾਂ ਜਿਹੜਾ ਤੁਸੀਂ ਪਿਆਰ ਦੇਵੋਗੇ। ਪ੍ਰੋਗਰਾਮ ਦੇ ਵਿੱਚ ਆਪਾਂ ਕੁਛ ਕੁ ਵਿਸ਼ੇ ਹੈ ਜਿਹੜੇ ਉਹ ਸਾਂਝੇ ਕਰਾਂਗੇ, ਕੁਛ ਕੁ ਖਬਰਾਂ ਨੇ ਉਹ ਸਾਂਝੀਆਂ ਕਰਾਂਗੇ ਜਿਹੜੀਆਂ 5 ਤੋਂ 6 ਵਾਲੇ ਪ੍ਰੋਗਰਾਮ 'ਚ ਨਹੀਂ ਕਰ ਸਕੇ। ਸੋ ਉਹ ਜਿਹੜੀਆਂ ਖਬਰਾਂ ਬਚੀਆਂ ਨੇ, ਸੋ ਇਹਦੇ ਵਿੱਚ ਕਰਾਂਗੇ। ਇੱਕ ਸਟੋਰੀ ਹੈ ਉਹ ਵੀ ਮੈਂ ਕਵਰ ਕਰਨੀ ਚਾਹਾਂਗਾ, ਅਤੇ ਮੈਨੂੰ ਆਸ ਹੈ ਉਹਦੇ ਵਿੱਚ ਤੁਸੀਂ ਆਪਣੀ ਸ਼ਮੂਲੀਅਤ ਵੀ ਕਰੋਗੇ। ਮੇਰੀਆਂ ਲਾਈਨਸ ਹੈ ਜਿਹੜੀਆਂ ਫਲੈਸ਼ ਕਰ ਰਹੀਆਂ ਨੇ। ਸੋ ਮੈਂ ਬਹੁਤ ਧੰਨਵਾਦੀ ਹਾਂ ਤੁਸੀਂ ਸਾਰਿਆਂ ਨੇ ਹੋਲਡ ਕਰਕੇ ਰੱਖਿਆ ਇਹਨਾਂ ਖੂਬਸੂਰਤ ਵਿਚਾਰਾਂ ਦੇ ਨਾਲ। ਉਸ ਤੋਂ ਬਾਅਦ ਫਿਰ ਮੈਂ ਲਾਈਨਸ ਹੈ ਜਿਹੜੀਆਂ 1x1 ਕਰਕੇ ਜਿਹੜੀਆਂ ਮੈਂ ਤੁਹਾਡੀ ਏਅਰ 'ਤੇ ਲੈਣਾ। ਕਹਿੰਦੇ ਮਿਹਨਤ ਇੰਨੀ ਜ਼ਿਆਦਾ ਕਰੋ ਕਿ ਰੱਬ ਵੀ ਕਹੇ ਇਹਦੀ ਕਿਸਮਤ ਦੇ ਵਿੱਚ ਕੀ ਲਿਖਿਆ ਸੀਗਾ ਅਤੇ ਇਹਨੇ ਕੀ ਲਿਖਵਾ ਲਿਆ। ਸਿਰਫ ਜੇਬ ਭਰ ਲੈਣ ਨੂੰ ਕਮਾਈ ਨਹੀਂ ਕਹਿੰਦੇ, ਅਸਲ ਕਮਾਈ ਤਾਂ ਉਹ ਹੈ ਜਿਸ ਦੇ ਵਿੱਚ ਕਿਸੇ ਦਾ ਦਿਲ ਨਾ ਦੁਖਿਆ ਹੋਵੇ ਅਤੇ ਕਿਸੇ ਦਾ ਹੱਕ ਨਾ ਮਾਰਿਆ ਹੋਵੇ। ਸੱਚਾਈ ਤੇ ਇੱਜ਼ਤ ਕਮਾਉਣ ਲਈ ਸਾਲ ਲੱਗ ਜਾਂਦੇ ਨੇ, ਪਰ ਇਹੀ ਉਹ ਦੌਲਤ ਹੈ ਜੋ ਕਦੇ ਖਤਮ ਨਹੀਂ ਹੁੰਦੀ। ਆਪਣੇ ਖਿਲਾਫ ਹੋਣ ਵਾਲੀਆਂ ਗੱਲਾਂ ਨੂੰ ਚੁੱਪ ਰਹਿ ਕੇ ਸੁਣ ਲਵੋ। ਵਕਤ ਜਿਹੜਾ ਸਮਾਂ ਹੈ ਜਿਹੜਾ ਵਧੀਆ ਜਵਾਬ ਦੇਵੇਗਾ, ਕਿਉਂਕਿ ਸਬਰ ਕੋਈ ਕਮਜ਼ੋਰੀ ਨਹੀਂ ਹੁੰਦਾ, ਸਗੋਂ ਉਹ ਤਾਕਤ ਹੈ ਜੋ ਸਭਨਾ ਦੇ ਵਿੱਚ ਨਹੀਂ ਹੁੰਦੀ। ਲੋਕ ਕਹਿੰਦੇ ਨੇ ਬੁਰੇ ਵਕਤ ਦੇ ਵਿੱਚ ਆਪਣੇ ਹੀ ਆਪਣਿਆਂ ਦੇ ਕੰਮ ਆਉਂਦੇ ਨੇ, ਪਰ ਕਦੇ ਅਜ਼ਮਾ ਕੇ ਵੇਖ ਲਿਓ, ਸਭ ਤੋਂ ਪਹਿਲਾਂ ਆਪਣੇ ਹੀ ਪਿੱਛੇ ਹਟਦੇ ਨੇ। ਬੁਰੇ ਦਿਨ ਤਾਂ ਸਭ ਦੇ ਆਉਂਦੇ ਨੇ, ਇੱਕ ਨਾ ਇੱਕ ਦਿਨ ਬਦਲ ਹੀ ਜਾਂਦੇ ਨੇ, ਪਰ ਉਹ ਬੁਰਾ ਵਿਵਹਾਰ ਅਤੇ ਬੁਰੇ ਸ਼ਬਦ ਕਦੇ ਨਹੀਂ ਭੁੱਲਦੇ ਜੋ ਬੁਰੇ ਸਮੇਂ ਦੇ ਵਿੱਚ ਆਪਣਿਆਂ ਨੇ ਸੁਣਾਏ ਹੁੰਦੇ ਨੇ। ਭੁਲੇਖਾ ਨਾ ਪਾਈ ਕਿਸੇ ਦੀ ਸੂਰਤ ਦੇਖ ਕੇ ਅਕਸਰ ਵਿਸ਼ਵਾਸ ਬਣਾ ਕੇ ਲੋਕ ਬੜੀ ਡੂੰਘੀ ਸੱਟ ਹੈ ਜਿਹੜੇ ਉਹ ਮਾਰਦੇ ਨੇ। ਆਪਣੇ ਹਾਲਾਤਾਂ ਨੂੰ ਪਰਮਾਤਮਾ ਦੇ ਹੱਥ ਦੇ ਵਿੱਚ ਛੱਡ ਦਿਓ, ਕਿਉਂਕਿ ਜਿੰਨਾ ਤੁਸੀਂ ਸਾਰੀ ਉਮਰ ਵਿੱਚ ਕਰ ਸਕਦੇ ਹੋ ਉਨਾ ਹੀ ਉਹ ਇੱਕ ਪਲ ਵਿੱਚ ਕਰ ਸਕਦਾ ਹੈ। ਕਿਆ ਬਾਤ ਹੈ ਜੀ। ਸੋ ਦੋਸਤੋ ਸਵਾਗਤ ਹੈ ਪ੍ਰੋਗਰਾਮ ਰੇਡੀਓ ਵਿਰਾਸਤ ਦੇ ਵਿੱਚ। ਸੋ ਕੁਝ ਕੁ ਜਿਹੜੀਆਂ ਖਬਰਾਂ ਉਹਨਾਂ ਦਾ ਆਪਾਂ ਆਗਾਜ਼ ਕਰਦੇ ਹਾਂ, ਅਤੇ ਤੁਸੀਂ ਆਪੋ ਆਪਣੀ ਜਿਹੜੀ ਟੀਕਾ ਟਿੱਪਣੀ ਕਰਨੀ ਹੈ, ਤਬਸਰਾ ਕਰਨਾ, ਜਾਂ ਫਿਰ ਕੋਈ ਹੋਰ ਤੁਹਾਨੂੰ ਲੱਗਦਾ ਵੀ ਨਿਊਜ਼ ਆ ਚੁੱਕੀ ਹੈ, ਕੋਈ ਅਪਡੇਟ ਆ ਚੁੱਕੀ ਹੈ, ਉਹ ਵੀ ਤੁਸੀਂ ਮੋਰ ਦੈਨ ਵੈਲਕਮ ਸਟੂਡੀਓ ਦੇ ਵਿੱਚ ਸਾਂਝ ਪਾ ਕੇ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸਟੂਡੀਓ ਦਾ ਨੰਬਰ 905-673-3337 9056733337 'ਤੇ ਹੈ ਜਿਹੜਾ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ। ਹਰਦੀਪ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਭਾਈ, ਮੈਂ ਤਾਂ ਨਾ ਫੋਨ ਤੇ ਸੁਣਨ ਵਾਸਤੇ ਨੰਬਰ ਚਾਹੀਦਾ ਜੀ।
0: ਹਾਂਜੀ 416 ਜੀ।
1: ਹਾਂਜੀ
0: 477
1: ਹਾਂਜੀ
0: 2040
1: ਓਕੇ ਥੈਂਕ ਯੂ।
0: ਠੀਕ ਹੈ ਜੀ, ਯੂਅਰ ਵੈਲਕਮ ਜੀ, ਵੈਲਕਮ, ਥੈਂਕ ਯੂ ਜੀ, ਥੈਂਕ ਯੂ। ਅਤੇ ਸਟੈਟ ਕੈਨੇਡਾ ਦੇ ਤਾਜ਼ਾ ਅੰਕੜਿਆਂ ਮੁਤਾਬਕ 2026 ਦੇ ਪਹਿਲੇ ਕੁਆਟਰ ਦੇ ਵਿੱਚ ਕੈਨੇਡਾ ਦੇ ਕਹਿੰਦੇ ਟੂਰਿਜ਼ਮ ਖੇਤਰ ਨੂੰ ਮਜ਼ਬੂਤ ਬਲ ਮਿਲਿਆ ਹੈ। ਸੋ ਇਹਦੇ ਵਿੱਚ ਹੈ ਜਿਹੜਾ ਬਹੁਤ ਵੱਡਾ ਇਜ਼ਾਫਾ ਜਿਹੜਾ ਦਰਜ ਕੀਤਾ ਗਿਆ, ਅਤੇ ਟੂਰਿਜ਼ਮ ਨਾਲ ਜੁੜੀ ਇਹ ਆਰਥਿਕ ਗਤੀਵਿਧੀ ਜਾਂ ਜਿਹਨੂੰ ਟੂਰਿਜ਼ਮ GDP ਵੀ ਕਹਿ ਲਿਆ ਜਾਂਦਾ, ਉਹਦੇ ਵਿੱਚ ਜਿਹੜਾ ਇਹ ਇਜ਼ਾਫਾ ਹੋਇਆ ਅਤੇ ਯਾਤਰੀਆਂ ਵੱਲੋਂ ਕਹਿੰਦੇ ਖਰਚ ਵੀ ਹੈ ਜਿਹੜਾ ਵਧੀਆ ਕੀਤਾ ਗਿਆ। ਇਸ ਦੇ ਪਿੱਛੇ ਕੈਨੇਡਾ ਦੇ ਅੰਦਰ ਘਰੇਲੂ ਜਿਹੜਾ ਸੈਰ ਸਪਾਟਾ ਆ ਉਹਦੇ ਵਿੱਚ ਇਜ਼ਾਫਾ ਹੋਇਆ, ਵਿਦੇਸ਼ੀ ਸੈਲਾਨੀਆਂ ਦੀ ਵਾਪਸੀ ਹੈ ਜਿਹੜੀ ਹੋਈ ਹੈ, ਅਤੇ ਆਉਣ ਵਾਲੇ ਵੱਡੇ ਸਮਾਗਮਾਂ ਕਾਰਨ ਯਾਤਰਾ ਦੀ ਮੰਗ ਵਧਣਾ ਇੱਕ ਮੁੱਖ ਕਾਰਨ ਹੈ ਜਿਹੜੇ ਮੰਨੇ ਜਾ ਰਹੇ ਨੇ। ਮਾਹਿਰਾਂ ਦਾ ਮੰਨਣਾ ਜੇ ਇਹ ਰੁਝਾਨ ਹੈ ਜਿਹੜਾ ਜਾਰੀ ਰਿਹਾ ਤਾਂ 2026 ਕੈਨੇਡਾ ਦੇ ਟੂਰਿਜ਼ਮ ਉਦਯੋਗ ਵਾਸਤੇ, ਟੂਰਿਜ਼ਮ ਹੱਬ ਵਾਸਤੇ, ਟੂਰਿਜ਼ਮ ਇੰਡਸਟਰੀ ਵਾਸਤੇ ਇਹ ਇੱਕ ਰਿਕਾਰਡ ਸਾਲ ਹੈ ਜਿਹੜਾ ਸਾਬਤ ਹੋ ਸਕਦਾ ਹੈ। ਅਗਲੀ ਕਾਲ ਲੈਣਾ ਗੁਰਮੀਤ ਜੀ, ਸਵਾਗਤ ਹੈ ਭਾਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ,
0: ਕਿਹਦਾ ਹਾਲ ਚਾਲ ਭਾਜੀ? ਦੋਸਤੋ ਜੋ ਇਹ ਸਟੈਟ ਕੈਨੇਡਾ ਦੇ ਵੱਲੋਂ ਅੰਕੜੇ ਜਾਰੀ ਕੀਤੇ ਗਏ, ਰਿਪੋਰਟ ਹੈ ਜਿਹੜੀ ਪੇਸ਼ ਕੀਤੀ ਗਈ, ਇਹਦੇ ਵਿੱਚ ਦੱਸਿਆ ਗਿਆ ਜਿਵੇਂ ਵੀ ਟੂਰਿਜ਼ਮ ਹੈ ਜਿਹੜਾ ਉਹ ਕੈਨੇਡਾ ਦੇ ਵਿੱਚ ਵੱਧ ਰਿਹਾ, ਇਸ ਦੇ ਨਾਲ ਜਿਹੜੀ ਟੂਰਿਜ਼ਮ ਇੰਡਸਟਰੀ ਹੈ ਜਿਹੜੀ ਉਸਨੂੰ ਹੈ ਜਿਹੜਾ ਇੱਕ ਚੰਗਾ ਹੁਲਾਰਾ ਮਿਲ ਰਿਹਾ। ਜੇ ਇਹੀ ਰੁਝਾਨ ਚੱਲਦਾ ਰਿਹਾ ਤੇ ਮੰਨਿਆ ਜਾ ਰਿਹਾ ਵੀ ਇਹ ਇੱਕ ਰਿਕਾਰਡ ਸਥਾਪਿਤ ਕਰ ਜਾਵੇਗਾ ਇਸ ਸਾਲ। ਇਹਦਾ ਹੁਣ ਕਾਰਨ ਹੈ ਜਿਹੜਾ ਕਈ ਆ ਜਿਹੜੇ ਮੰਨ ਰਹੇ ਨੇ, ਪਰ ਮੈਂ ਤੁਹਾਡੇ ਤੋਂ ਵੀ ਇਹ ਜਿਹੜਾ ਪੁੱਛਣਾ ਚਾਹੁੰਦਾ ਵੀ ਤੁਹਾਨੂੰ ਕੀ ਲੱਗਦਾ ਕਿ ਇਸ ਸਾਲ ਕੈਨੇਡਾ ਦੇ ਕਿਸੇ ਸੈਰ ਸਪਾਟੇ ਵਾਲੇ ਸਥਾਨ 'ਤੇ ਤੁਸੀਂ ਆਪ ਹੈ ਜਿਹੜੀ ਬਣਾਉਣ ਯੋਜਨਾ ਬਣਾਈ ਹੈ? ਜ਼ਿਆਦਾਤਰ ਜਿਹੜੇ ਕੈਨੇਡੀਅਨਸ ਹੈ, ਈਵਨ ਜਿਹੜੇ ਬਾਹਰ ਜਾਂਦੇ ਸੀਗੇ, ਜਾਂ ਹੋਰਨਾਂ ਦੇਸ਼ਾਂ ਦੇ ਵਿੱਚ ਜਿਹੜਾ ਘੁੰਮਣ ਫਿਰਨ ਵਾਸਤੇ ਜਾਂਦੇ ਸੀਗੇ ਉਹਨਾਂ ਨੇ ਵੀ ਇਸ ਵਾਰ ਆਪਣੇ ਪਲੈਨਸ ਆ ਜਿਹੜੇ ਉਹ ਚੇਂਜ ਕਰ ਲਏ ਵੀ ਭਾਈ ਅਸੀਂ ਆ ਜਿਹੜਾ ਕੈਨੇਡਾ ਦੇ ਵਿੱਚ ਹੀ ਘੁੰਮਾਂਗੇ। ਕੀ ਤੁਹਾਨੂੰ ਤੁਸੀਂ ਇਹੋ ਜਿਹੇ ਕੋਈ ਪਲੈਨ ਬਣਾਏ ਨੇ, ਇਹੋ ਜਿਹੀ ਕੋਈ ਯੋਜਨਾ ਬਣਾਈ ਹੈ ਵੀ ਬਾਹਰ ਜਾਣ ਦੀ ਬਜਾਏ ਅਸੀਂ ਕੈਨੇਡਾ ਦੇ ਵਿੱਚ ਆ ਜਿਹੜਾ ਕਿਤੇ ਘੁੰਮਣ ਜਾਵਾਂਗੇ, ਜਾਂ ਫਿਰ ਤੁਸੀਂ ਆਲੇ ਦੁਆਲੇ ਕਿਸੇ ਤੋਂ ਸੁਣਿਆ ਹੋਵੇ, ਜਾਂ ਕਈ ਵਾਰ ਆਪਾਂ ਨੂੰ ਪਤਾ ਹੁੰਦਾ ਵੀ ਕੁਝ ਕੁ ਲੋਕ ਆ ਜਿਹੜੇ ਉਹਨਾਂ ਨੇ ਜਾਣਾ ਹੀ ਜਾਣਾ ਹੁੰਦਾ ਬਾਹਰ, ਪਰ ਇਸ ਵਾਰ ਜਿਹੜਾ ਉਹਨਾਂ ਨੇ ਆਪਣੇ ਪਲੈਨਸ ਦੇ ਵਿੱਚ ਚੇਂਜਸ ਕੀਤੀਆਂ ਅਤੇ ਉਹਨਾਂ ਨੇ ਕਿਹਾ ਵੀ ਆਪਾਂ ਜਿਹੜਾ ਆ ਕੈਨੇਡਾ ਦੇ ਵਿੱਚ ਹੀ ਆ ਜਿਹੜਾ ਇਸ ਵਾਰ ਘੁੰਮਣਾ ਹੈ। ਕੋਈ ਇਹੋ ਜਿਹੀ ਤੁਹਾਡੇ ਨਾਲ ਜਾਂ ਆਲੇ ਦੁਆਲੇ ਤੁਸੀਂ ਸੁਣੀ ਹੋਵੇ ਗੱਲ ਜ਼ਰੂਰ ਸਾਂਝ ਪਾਈਓ। ਅੱਛਾ, ਇੱਕ ਨਾਲ ਹੀ ਆ ਜਿਹੜਾ ਆਪਾਂ ਇਹ ਕਰ ਲੈਂਦੇ ਹਾਂ, ਜੇ ਟੂਰਿਜ਼ਮ ਦੀ ਗੱਲ ਤੁਰੀ ਹੈ, ਤੁਹਾਡੇ ਮੁਤਾਬਕ ਕੈਨੇਡਾ ਦਾ ਸਭ ਤੋਂ ਖੂਬਸੂਰਤ ਟੂਰਿਸਟ ਸਥਾਨ ਹੈ ਜਿਹੜਾ, ਪਲੇਸ ਹੈ ਜਿਹੜਾ, ਕਿਹੜਾ ਹੈ ਤੁਹਾਡੇ ਹਿਸਾਬ ਦੇ ਨਾਲ? ਕੈਨੇਡਾ ਦੇ ਵਿੱਚ ਬੜੀਆਂ ਬਿਊਟੀਫੁੱਲ ਪਲੇਸਿਸ ਨੇ, ਪਰ ਤੁਹਾਡੇ ਮੁਤਾਬਕ ਕੈਨੇਡਾ ਦੇ ਵਿੱਚ ਸਭ ਤੋਂ ਖੂਬਸੂਰਤ ਟੂਰਿਸਟ ਪਲੇਸ ਹੈ ਜਿਹੜੀ, ਕਿਹੜੀ ਹੈ ਜਾਂ ਕਿਸ ਨੂੰ ਤੁਸੀਂ ਮੰਨਦੇ ਹੋ? ਸੋ ਇਹਦੇ 'ਤੇ ਆ ਜਿਹੜਾ ਤੁਸੀਂ ਆਪਣੇ ਕਾਲ ਕਰਕੇ ਜਿਹੜੇ ਆਪਣੇ ਵਿਚਾਰ ਹੈ ਜਿਹੜੇ ਦੇ ਸਕਦੇ ਹੋ। ਨਾਲੇ ਇਹ ਵੀ ਹੈ ਜੋ ਉਸ ਤੋਂ ਇੱਕ ਗੱਲ ਹੈ, ਜਿਸ ਹਿਸਾਬ ਦੇ ਨਾਲ ਟੂਰਿਜ਼ਮ ਹੈ ਜਿਹੜਾ ਵੱਧ ਰਿਹਾ, ਉਸ ਦੇ ਨਾਲ ਜਿਹੜਾ ਰੁਜ਼ਗਾਰ ਹੈ ਉਸ ਨੂੰ ਵੀ ਹੈ ਜਿਹੜਾ ਫਾਇਦਾ ਹੋਵੇਗਾ, ਜੋਬਸ ਹੈ ਜਿਹੜੀਆਂ ਹੋਰ ਕ੍ਰੀਏਟ ਹੋਣਗੀਆਂ। ਸੋ ਆਹ ਦੋ ਸਵਾਲ ਹੈ ਜੋ ਸਟੈਟ ਕੈਨੇਡਾ ਦੀ ਰਿਪੋਰਟ ਆਈ ਹੈ। ਮੈਂ ਇੱਕ ਚਾਹਾਂਗਾ ਤੁਸੀਂ ਪਲੀਜ਼ ਆਪਣੇ ਸਟੂਡੀਓ ਦੇ ਵਿੱਚ ਕਾਲ ਕਰ ਲਿਓ, ਮੇਰੇ ਸੈੱਲ ਫੋਨ 'ਤੇ ਹਜੇ ਨਾ ਕਾਲ ਕਰਿਓ। ਆਫਟਰ ਦਾ ਪ੍ਰੋਗਰਾਮ ਤੁਸੀਂ ਕੋਈ ਗੱਲ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਮੇਰੇ ਨਾਲ ਜੁੜ ਸਕਦੇ ਹੋ, ਜਾਂ ਮੈਂ ਤੁਹਾਨੂੰ ਕਾਲ ਬੈਕ ਕਰ ਲਵਾਂਗਾ। ਸੋ ਸਟੂਡੀਓ ਦੇ ਵਿੱਚ ਸਾਂਝ ਪਾਉਣ ਵਾਸਤੇ ਨੰਬਰ ਹੈ 905-673-3337 9056733337 'ਤੇ ਆ ਜਿਹੜੀ ਤੁਸੀਂ ਸਾਂਝ ਪਾ ਸਕਦੇ ਹੋ। ਅੱਛਾ, ਦੱਸਿਓ ਕੀ ਤੁਸੀਂ ਇਸ ਸਾਲ ਕੈਨੇਡਾ ਦੇ ਸੈਰ ਸਪਾਟੇ ਵਾਲੇ ਸਥਾਨ 'ਤੇ ਜਾਣ ਦੀ ਕੋਈ ਯੋਜਨਾ ਬਣਾਈ ਹੈ ਜਾਂ ਕੋਈ ਪਲੈਨਿੰਗ ਕੀਤੀ ਹੈ, ਜਾਂ ਫਿਰ ਤੁਹਾਡੇ ਮੁਤਾਬਕ ਕੈਨੇਡਾ ਦਾ ਸਭ ਤੋਂ ਖੂਬਸੂਰਤ ਟੂਰਿਸਟ ਪਲੇਸ, ਮੋਸਟ ਬਿਊਟੀਫੁੱਲ ਟੂਰਿਸਟ ਪਲੇਸ ਹੈ ਜਿਹੜਾ ਕੈਨੇਡਾ ਦਾ, ਉਹ ਕਿਹੜਾ ਆ ਤੁਹਾਡੇ ਹਿਸਾਬ ਦੇ ਨਾਲ? ਇਹ ਤੁਸੀਂ ਆ ਜਿਹੜਾ ਇਹਦੇ 'ਤੇ ਆ ਜਿਹੜਾ ਤੁਸੀਂ ਆਪਣੇ ਵਿਚਾਰ ਦਿਓ। ਉੱਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਦੇ ਜੰਗਲੀ ਧੂੰਏ ਲਈ ਕੈਨੇਡਾ ਦੀ ਜੰਗਲ ਪ੍ਰਬੰਧਨ ਨੀਤੀ ਨੂੰ ਜ਼ਿੰਮੇਵਾਰ ਦੱਸਿਆ। ਉਹਨਾਂ ਨੇ ਕਿਹਾ ਵੀ ਕੈਨੇਡਾ ਆਪਣੇ ਜੰਗਲਾਂ ਦੀ ਢੰਗ ਦੇ ਨਾਲ ਦੇਖਭਾਲ ਹੈ ਜਿਹੜੀ ਉਹ ਨਹੀਂ ਕਰ ਰਿਹਾ, ਇਸ ਕਰਕੇ ਧੂੰਆਂ ਜਿਹੜਾ ਆ ਅਮਰੀਕਾ ਨੂੰ ਆ ਜਿਹੜਾ ਇਹ ਨੁਕਸਾਨ ਕਰ ਰਿਹਾ। ਅਤੇ ਉਹਨਾਂ ਨੇ ਇਹ ਵੀ ਹੈ ਜਿਹੜਾ ਦਿੱਤਾ ਵੀ ਇਹ ਜੇ ਧੂੰਆਂ ਜਿਹੜਾ ਆ ਅਮਰੀਕਾ ਨੂੰ ਨੁਕਸਾਨ ਕਰੇਗਾ ਅਤੇ ਇਸ ਦੀ ਭਰਪਾਈ ਲਈ ਕੈਨੇਡੀਅਨ ਵਸਤੂਆਂ ਉੱਤੇ ਲੱਗੇ ਟੈਰਿਫਾਂ ਦੇ ਵਿੱਚ ਹੋਰ ਜਿਹੜੇ ਟੈਰਿਫ ਹੈ ਜਿਹੜੇ ਜੋੜੇ ਜਾ ਸਕਦੇ ਆ। ਕੈਨੇਡੀਅਨ ਸਰਕਾਰ ਨੇ ਇਸ ਦੋਸ਼ ਨੂੰ ਨਕਾਰਦਿਆਂ ਕਿਹਾ ਕਿ 2020 ਤੋਂ ਲੈ ਕੇ ਜੰਗਲਾਂ ਦੀ ਸੰਭਾਲ ਅਤੇ ਅੱਗ ਦੀ ਰੋਕਥਾਮ ਲਈ ਲਗਭਗ $12 ਅਰਬ ਹੈ ਜਿਹੜੇ ਖਰਚੇ ਗਏ ਹਨ। ਸਰਕਾਰ ਨੇ ਇਹ ਵੀ ਕਿਹਾ ਵੀ ਕੈਨੇਡਾ ਅਤੇ ਅਮਰੀਕਾ ਲੰਬੇ ਸਮੇਂ ਤੋਂ ਸਰਹੱਦ ਦੇ ਦੋਵਾਂ ਪਾਸੇ ਜੰਗਲੀ ਅੱਗਾਂ ਨਾਲ ਮਿਲ ਕੇ ਨਜਿੱਠਦੇ ਰਹੇ ਨੇ। ਦੋਨਾਂ ਦੇ ਜਿਹੜੇ ਸਹਿਯੋਗ ਦੇ ਨਾਲ ਜਿਹੜੇ ਵਾਈਲਡ ਫਾਇਰਸ ਲੱਗੀਆਂ ਹੋਈਆਂ ਨੇ ਉਹਨਾਂ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਟਰੰਪ ਸਾਹਿਬ ਇਸ ਵਕਤ ਹੈ ਜਿਹੜੇ ਬਲੇਮ ਗੇਮ ਹੈ ਜਿਹੜੇ ਖੇਲ ਰਹੇ ਨੇ, ਇਹ ਕੈਨੇਡੀਅਨ ਜਿਹੜੇ ਸਾਡੇ ਪੋਲੀਟੀਸ਼ੀਅਨ ਉਹਨਾਂ ਦਾ ਕਹਿਣਾ ਹੈ। ਅਗਲੀ ਕਾਲ 'ਤੇ ਚੱਲਦਾ ਐਡਵਾਂਸ 'ਚ। ਜੀ ਸਵਾਗਤ ਹੈ ਜੀ, ਜੀ ਆਇਆਂ ਨੂੰ ਜੀ।
2: ਜੀ ਸ਼ਮੀ ਜੀ,
0: ਕਿੱਦਾਂ ਹਾਲ ਚਾਲ ਭਾਜੀ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
2: ਸ਼ਮੀ ਜੀ। ਨਾਗਰਾ ਫਾਰ ਹੀ ਲੈ ਜਾਂਦੇ ਨੇ ਕੋ ਆਏ ਆਪਣੇ ਦੇਸੀਆਂ ਲੋਕਾਂ ਸਾਰਿਆਂ ਦਾ,
0: ਉਹੀ
2: ਲੋਕਾਂ ਦਾ, ਤੇ ਜਾਂ ਫਿਰ ਇੱਥੇ ਸੀਐਨ ਟਾਵਰ ਬਾਦਸ਼ਾਹ ਦੇ ਹੋਰ ਤੇ ਦੂਰ ਬਾਅਦ ਹੀ ਨੀ ਕੋਈ ਜਾਂਦੇ ਜੁੰਦੇ ਏਡਾ।
0: ਅੱਛਾ, ਸੋ ਤੁਹਾਨੂੰ ਇਹ ਲੱਗਦਾ ਵੀ ਸਭ ਤੋਂ ਜ਼ਿਆਦਾ ਜਿਹੜਾ ਨਾਇਗਰਾ ਜਿਹੜਾ ਆ ਫਾਲਸ ਹੈ ਜਿਹੜਾ ਉੱਥੇ ਜਾ ਕੇ ਆਪਾਂ ਜਾਂਦੇ ਹਾਂ ਜ਼ਿਆਦਾਤਰ, ਹਨਾ ਜੀ?
2: ਇਹ ਤੇ ਸੀਐਨ ਟਾਵਰ ਤੇ ਵੀ ਖੜਦੇ ਨੇ ਤੇ ਡਾਊਨ ਟਾਊਨ ਫਰਾਸ਼ੇ ਦਾ, ਤੇ ਫਿਰ ਉਚਰਨ ਪਿੱਛਾ ਜਾਣ ਵਾਲੇ ਹੋ ਜਾਂਦੇ ਨੇ। ਤੇ ਦੂਜਾ ਕੁਐਸਚਨ ਦਾ ਜਵਾਬ ਦੇਵਾਂਗੇ, ਜਦੋਂ ਤੁਸੀਂ ਰੇਡੀਓ ਪ੍ਰੋਗਰਾਮ ਸ਼ੁਰੂ ਕੀਤਾ ਸੀ ਤਾਂ ਕਿਹੜਾ ਟ੍ਰੇਨਿੰਗ ਲਈ ਜਾਂ ਬਗੈਰ ਟ੍ਰੇਨਿੰਗ ਤੇ ਏਡਾ ਵਧੀਆ ਕਰੀ ਜਾਂਦੇ ਟ੍ਰੇਨਿੰਗ ਤੋਂ?
0: ਨਹੀਂ ਜੀ, ਟ੍ਰੇਨਿੰਗ ਦੇ ਨਾਲ ਹੀ ਹੁੰਦਾ, ਇੱਕ ਥੋੜਾ ਜਿਹਾ ਚਲੋ ਤਜਰਬਾ। ਹੁਣ ਮੈਨੂੰ ਪਤਾ ਨੀ ਮੈਂ ਕਿੰਨਾ ਵਧੀਆ ਕਰਦਾ, ਪਰ ਤੁਹਾਡੇ ਸਹਿਯੋਗ ਦੇ ਨਾਲ ਸਾਰਿਆਂ ਦਾ
2: ਕਰ ਦਿਓ। ਮੈਂ ਸੀਰੀਅਸ ਬਾਈ, ਵੇਖੋ ਨਾ ਕਦੀ ਫੋਨ ਨਹੀਂ ਏਡਾ ਕੀਤਾ ਕਿਸੇ ਨੂੰ,
0: ਜੀ ਜੀ
2: ਤੁਹਾਨੂੰ ਕਰ ਲਈਦਾ, ਤੁਹਾਡਾ ਕਿਸੇ ਨਾਲ ਕੋਈ ਬਈ ਹਰ ਇੱਕ ਦੀ ਗੱਲ ਟਾਈਮ ਦੇ ਦਿੱਤੇ, ਬਹੁਤ ਵਧੀਆ, ਬਹੁਤ ਹੀ ਵਧੀਆ ਤੁਹਾਡਾ ਪ੍ਰੋਗਰਾਮ, ਸਾਰੇ ਵਧੀਆ ਨੇ ਪਰ ਤੁਹਾਡਾ ਨੰਬਰ 1 ਕਹਿ ਸਕਦੇ
0: ਜੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ,
2: ਥੈਂਕ ਯੂ ਤੁਹਾਡਾ
0: ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ, ਇਹ ਤੁਹਾਡਾ ਸਾਰਿਆਂ ਦਾ ਪਿਆਰ ਹੈ। ਸੰਧੂ ਸਾਹਿਬ ਵੈਲਕਮ ਜੀ, ਐਨੂ ਜੀ ਗੁੱਡ ਮਾਰਨਿੰਗ ਸਰ।
3: ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਜੀ?
0: ਬਹੁਤ ਵਧੀਆ ਭਾਜੀ, ਬਹੁਤ ਵਧੀਆ, ਤੁਸੀਂ ਸੁਣਾਓ ਜੀ। ਇਹ ਵੀ ਇੱਕ ਕਾਰਨ ਹੈ, ਸਹੀ ਗੱਲ ਹੈ, ਡਰ ਕਰਕੇ। ਬਿਲਕੁਲ,
3: ਕੱਲ ਨਾ ਬੜਾ ਸੋਹਣਾ ਕਿਸੇ ਨੇ ਲਿਖਿਆ ਕਹਿੰਦਾ ਬੀਬੀ ਸੀ ਕੋਈ ਕਹਿੰਦੇ ਅਮਰੀਕਾ ਜਿੱਥੇ ਕਹਿੰਦਾ ਤੇਲ ਉੱਥੇ ਕਹਿੰਦੀ ਆਪਣੇ ਰਾਇਲ ਸ਼ੇਰ ਦਿੰਦਾ ਉੱਥੇ ਬੰਬ ਸੁੱਟਣ ਲੱਗੀ ਮੈਂ ਤਾਂ ਹੁਣ ਡਰਦੀ ਸ਼ੇਰ ਨੂੰ ਵੀ ਤੇਲ ਨੀ ਲਾਉਂਦੀ
0: ਸੰਧੂ ਸਾਹਿਬ ਨਾਲ ਦੀ ਨਾਲ ਜਿਹੜਾ ਤੁਸੀਂ ਪਲੀਜ਼ ਆਪਣਾ ਨੰਬਰ ਵੀ ਦੇ ਦਿਓ ਕਿਉਂਕਿ ਹੀਟਿੰਗ ਕੂਲਿੰਗ ਦੀਆਂ ਸਰਵਿਸਿਸ ਤੁਸੀਂ ਪ੍ਰੋਵਾਈਡ ਕਰਦੇ ਥੋੜਾ ਜਿਹਾ ਉਹਦੇ ਤੇ ਵੀ ਚਾਨਣਾ ਪਾ ਦਿਓ ਹਾਂਜੀ
3: ਮਾਈਲ ਆ ਗਿਆ ਸੀਜ਼ਨ ਹੁਣ ਥੋੜੀ ਜਿਹੀ ਠੰਡ ਸ਼ੁਰੂ ਹੋ ਜਾਣੀ ਹੈ ਮੈਂ ਤੇ ਕਹਿੰਦਾ ਕਿ ਸਮਾਂ ਰਹਿੰਦੇ ਆ ਤੁਸੀਂ ਜਿੰਨੀਆਂ ਤੁਹਾਡੀਆਂ ਹੀਟਿੰਗ ਆ ਕੁਝ ਮੰਨ ਲਓ ਕਈ ਨੂੰ ਪਤਾ ਕਿ ਸਾਡੀ ਹੁਣ ਫਰਨਸ ਨੂੰ ਟਿਊਨ ਅਪ ਕਰਨ ਵਾਲੀ ਆ ਕਿਉਂਕਿ ਥੋੜੇ ਸੈਂਸਰ ਹੁੰਦੇ ਆ ਜਿੱਦਾਂ ਕਹਿ ਲਓ ਕਿ ਫਲੇਮੇਬਲ ਸੈਂਸਰ ਹੁੰਦਾ ਵਾ ਹਾਈ ਲਿਮਿਟ ਸੈਂਸਰ ਹੁੰਦੇ ਆ ਉਹਦੇ ਟੈਚਰ ਸਵਿਚ ਹੁੰਦੇ ਆ ਜਾਂ ਉਹਦੀਆਂ ਕੋਈ ਡਰੇਨ ਹੁੰਦੀਆਂ ਜਿਹੜੀਆਂ ਕਲੀਨ ਕਰਨੀਆਂ ਹੁੰਦੀਆਂ ਉਹ ਚੀਜ਼ਾਂ ਤੁਸੀਂ ਆਪ ਵੀ ਕਰ ਸਕਦੇ ਮੇਰੀ ਹੈਲਪ ਵੀ ਲੈ ਸਕਦੇ ਫੋਨ ਤੇ ਪਰ ਕਈ ਵਾਰੀ ਹੁੰਦਾ ਕਿ ਤੁਹਾਨੂੰ ਥੋੜਾ ਬਹੁਤ ਆਪਾਂ ਪੰਜਾਬੀ ਕਹਿੰਦੇ ਯਾਰ ਕਾਰੀਗਰ ਕੋ ਹੱਥ ਜਿਹਾ ਫਰਾ ਲਈਏ ਤੇ ਥੋੜੀ ਟਿਊਨ ਅਪ ਕਰਾ ਲਈਏ ਉਹਦਾ ਜ਼ਰੂਰ ਲਾਹਾ ਲੈਣ ਬਾਕੀ ਲੱਗਦਾ ਜੀ ਤੁਹਾਡੀ ਫਰਨਸ ਚੇਂਜ ਹੋਣ ਬੈਸਟ ਟਾਈਮ ਹੈ ਹੁਣ ਥੋੜਾ ਸੀਜ਼ਨ ਠੀਕ ਆ ਸਾਲਾਂ ਚ ਬੜੇ ਬਿਜ਼ੀ ਹੁੰਦੇ ਬਾਕੀ ਰਿਬੇਟ ਪ੍ਰੋਮੋਸ਼ਨ ਜੀ ਕਾਫੀ ਚੱਲਦੇ ਪਏ ਨੇ ਸਟੇਲ ਉਹਨਾਂ ਦੇ ਅਸੀਂ ਆਰਡਰ ਡੇਲੀ ਸਾਡੇ ਹੁੰਦੇ ਆ ਕੋਈ ਬੰਦਾ ਵੀ ਆਪਣੇ ਹੋਮ ਰੈਨੋਵੇਸ਼ਨ ਤੇ ਜਿਹੜਾ ਵਾ 5000 ਦੀ ਰਿਬੇਟ ਆ ਤੁਸੀਂ ਆਪਣੀ ਐਟਕ ਵਿੱਚ ਤੁਸੀਂ ਆਪਣੇ ਗਰਾਜ ਚ ਇੰਸੂਲੇਸ਼ਨ ਪਵਾ ਸਕਦੇ ਹੋ ਤੁਸੀਂ ਆਪਣੀ ਜਿੰਨੀਆਂ ਤੁਹਾਡੀ ਵਿੰਡੋ ਆ ਕੋਕਿੰਗ ਮੇਨ ਗੋਰਮੈਂਟ ਦਾ ਇਹ ਹੁੰਦਾ ਕਿ ਸਾਡੀ ਜਿਹੜੀ ਹੈਗੀ ਐਨਰਜੀ ਜਿਹੜੀ ਆ ਨੇਚਰ ਹੁਣ ਆਪਾਂ ਨੈਚੁਰਲ ਗੈਸ ਆ ਉਹ ਨੇਚਰ ਤੋਂ ਬਣ ਗਈ ਉਹ ਚਾਹੁੰਦੇ ਕਿ ਉਹ ਸੋਰਸ ਸਾਡੇ ਬਚੇ ਰਹਿਣ ਜਾਂ ਆਪਾਂ ਉਹਨਾਂ ਨੇ ਡਿਪੈਂਡ ਨਾ ਆਈ ਉਹਦੇ ਤਹਿਤ ਉਹਨਾਂ ਨੇ ਹੁਣ ਇੱਕ ਕਲਾਈਮ ਕੰਟਰੋਲ ਦੇ ਤਹਿਤ ਹੀਟ ਪੰਪ ਨੂੰ ਇੰਟਰੋਡਿਊਸ ਕੀਤਾ ਕਿ ਜਿਹੜੀ ਤੁਹਾਡੀ ਹੀਟ ਆ ਉਹ ਇਲੈਕਟ੍ਰੀਕਲ ਹਾਈਡਰੋ ਤੇ ਹੀ ਚੱਲੇ ਏਦਾਂ ਜਿੱਥੇ ਕਿਤੇ ਪ੍ਰੋਪੇਨ ਆ ਜਿੱਥੇ ਕਿਤੇ ਆਇਲ ਆ ਜਾਂ ਜਿੱਥੇ ਕਿਤੇ ਇਲੈਕਟ੍ਰੀਸਿਟੀ ਆ ਉੱਥੇ 10,000 ਦੀ ਰਿਬੇਟ ਆ ਤੁਹਾਡੇ ਹੋਮ ਰੈਨੋਵੇਸ਼ਨ ਤੇ ਪਲੱਸ ਤੁਹਾਡੇ ਹੀਟ ਪੰਪ ਤੇ 6,250 ਦੀ ਰਿਬੇਟ ਆ ਉਹਦਾ ਜ਼ਰੂਰ ਸੋਤੇ ਲਾ ਹਾਲਣ ਤੁਹਾਡੇ ਘਰ ਦੀ 40% ਹੀਟ ਆ ਉਹ ਐਟਕ ਤੋਂ ਜਿਹੜੀ ਆ ਲੂਜ਼ ਹੁੰਦੀ ਆ ਉਹਦੇ ਕਿਉਂਕਿ ਉੱਥੇ ਆਪਾਂ ਪ੍ਰੋਪਰ ਇੰਸੂਲੇਸ਼ਨ ਨੀ ਹੁੰਦੀ ਜਾਂ ਗਰਾਜ ਉੱਪਰ ਕਮਰੇ ਠੰਡੇ ਰਹਿੰਦੇ ਆ ਤੇ ਏਦਾਂ ਜੇ ਤੁਹਾਡੇ ਵਿੰਡੋ ਜਿੱਥੇ ਉੱਥੇ ਪ੍ਰੋਪਰ ਏਅਰ ਸੀਲ ਨਹੀਂ ਹੈ ਜੇ ਹਵਾ ਮੰਨ ਲਓ ਸਿਰਫ ਕ੍ਰੋਸ ਕਰਦੀ ਆ ਯਕੀਨ ਕਰਿਓ ਜੇ ਤੁਸੀਂ ਉਹਨਾਂ ਚੀਜ਼ਾਂ ਨੂੰ ਬਚਾ ਕੇ ਰੱਖੋ ਤੁਸੀਂ ਸਾਲ ਦਾ ਬਹੁਤਾ ਨਹੀਂ ਤੇ $1,000-$1,500 ਸੇਵ ਕਰ ਸਕਦੇ ਹੋ ਤੇ ਇਹਨਾਂ ਚੀਜ਼ਾਂ ਜ਼ਰੂਰ ਲਾ ਲਓ ਨੰਬਰ ਦੇ ਦਿੰਦਾ ਜੀ 607-760-4046-647-606-86
0: ਥੈਂਕ ਯੂ ਜੀ ਸੰਧੂ ਸਾਹਿਬ ਬਹੁਤ ਬਹੁਤ ਧੰਨਵਾਦ ਅਗਲੀ ਕਾਲ ਲੈ ਲੈਣਾ 9345 ਜੀ ਸਵਾਗਤ ਹੈ ਜੀ ਜੀ 9345 ਜੀ ਸਵਾਗਤ ਹੈ ਜੀ
4: ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ
0: ਜੀ ਵੈਰੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਭਾਜੀ
4: ਇੱਥੇ ਤਾਂ ਜੇ ਕਹਿਣੀ ਹੈ ਵੀ ਜੀ ਆਪਣੇ ਨੈਗਰਾ ਫਾਲ ਲਾ ਲਓ ਪਰ ਬੀ ਸੀ ਦੇ ਵਿੱਚ ਜਿਹੜਾ ਵਿਕਟੋਰੀਆ ਨਾ ਉਹ ਮੈਨੂੰ ਬਹੁਤ ਅੱਛੀ ਲੱਗਦੀ ਸਾਰਿਆਂ ਨੂੰ
0: ਅੱਛਾ ਜੀ
4: ਬ੍ਰੈਂਪਟਨ
0: ਵੀ ਆਪਾਂ ਫਲਾਵਰ ਸਿਟੀ ਕਹਿੰਦੇ ਆ ਜੀ
4: ਜਾਣਦਾ ਮੌਕਾ ਮਿਲਿਆ ਨਾ ਇੱਕ ਉੱਥੇ ਗਾਰਡਨ ਹੈ ਬੁੱਚੜ ਗਾਰਡਨ
0: ਅੱਛਾ ਜੀ
4: ਉਸੇ ਵਿੱਚ ਉਹਦੇ ਵਿੱਚ ਮੈਨੂੰ ਲੱਗਦਾ ਵਾਰਡ ਦੇ ਫੁੱਲ ਹੈ ਉੱਥੇ ਵਾਰਡ ਕੋਈ ਚੀਜ਼ ਹੋਣਾ ਨੀ ਕਿਹੜਾ ਫੁੱਲ ਵੀ ਉੱਥੇ ਨਾ
0: ਹੋਊਗਾ
4: ਉਹ ਫਲਾਵਰ ਹੈ ਜੀ ਇਹ ਫਲਾਵਰ ਨੀ ਹੈ
0: ਮੈਨੂੰ
4: ਬਹੁਤ ਵਧੀਆ ਲੱਗਦਾ ਕਿਉਂਕਿ ਵੇਖਣ ਲਈ ਬਹੁਤ ਸੋਹਣੀ ਚੀਜ਼
0: ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਭਾਜੀ ਥੈਂਕ ਯੂ ਸੋ ਦੋਸਤੋ ਸਾਡੇ ਕੈਨੇਡਾ ਦੇ ਵਿੱਚ ਹੀ ਇੰਨੀਆਂ ਖੂਬਸੂਰਤ ਜਗ੍ਹਾ ਨੇ ਘੁੰਮਣ ਵਾਸਤੇ ਟੂਰਿਜ਼ਮ ਕਰਨ ਵਾਸਤੇ ਤੁਸੀਂ ਦੇਖੋ ਕਿੰਨੇ ਹੀ ਵਿਦੇਸ਼ੀ ਸੈਲਾਨੀ ਆ ਜਿਹੜੇ ਇੱਥੇ ਪਹੁੰਚਦੇ ਨੇ ਹਰ ਸਾਲ ਪਰ ਇਸ ਵਾਰ ਚਲੋ ਆਹ ਰਿਪੋਰਟ ਆਈ ਮੈਂ ਤਾਂ ਤੁਹਾਡੇ ਕੋਲੋਂ ਪੁੱਛ ਲਿਆ ਵੀ ਤੁਹਾਡੇ ਹਿਸਾਬ ਦੇ ਨਾਲ ਕੈਨੇਡਾ ਦਾ ਮੋਸਟ ਬਿਊਟੀਫੁੱਲ ਟੂਰਿਸਟ ਪਲੇਸ ਕਿਹੜਾ ਆ ਕਿਉਂਕਿ ਰਿਪੋਰਟ ਆਈ ਆ ਉਹਦੇ ਵਿੱਚ ਦੱਸਿਆ ਗਿਆ ਵੀ ਕੈਨੇਡਾ ਦੇ ਵੱਲ ਟੂਰਿਸਟ ਆ ਜਿਹੜੇ ਉਹਨਾਂ ਦਾ ਰੁਝਾਨ ਆ ਜਿਹੜਾ ਵੱਧ ਰਿਹਾ ਸੋ ਜਿਸ ਦੇ ਨਾਲ ਇੱਕ ਤਾਂ ਟੂਰਿਜ਼ਮ ਇੰਡਸਟਰੀ ਅਤੇ ਨਾਲ ਦੀ ਨਾਲ ਜਿਹੜੇ ਰੋਜ਼ਗਾਰ ਦੇ ਜਿਹੜੇ ਮੌਕੇ ਆ ਇੰਪਲੋਇਮੈਂਟ ਆ ਜਿਹੜਾ ਹੋਰ ਵਧੇਗਾ ਇੱਕ ਖਬਰ ਆ ਰਹੀ ਹੈ ਨਿਊਫਾਊਂਡਲੈਂਡ ਤੋਂ ਲੈਬਰਾਡੋਰ ਤੋਂ ਉੱਥੋਂ ਦੀ ਅਦਾਲਤ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਇੱਕ ਸ਼ਖਸ ਦੀ ਹੈ ਜਿਹੜੀ ਮੌਤ ਹੋ ਗਈ ਸੀਗੀ ਇਸ ਮਾਮਲੇ ਦੇ ਵਿੱਚ ਜਿਹੜਾ ਦੋਸ਼ੀ ਹੈ ਉਹਨੂੰ 4 ਸਾਲ ਦੀ ਹੈ ਜਿਹੜੀ ਸਜ਼ਾ ਦੀ ਜਿਹੜੀ ਸਿਫਾਰਿਸ਼ ਕੀਤੀ ਗਈ ਸੀਗੀ, ਜੱਜ ਨੇ ਕਿਹਾ ਵੀ ਇਹ ਬਹੁਤ ਘੱਟ ਹੈਗੀ ਹੈ। ਮੈਂ ਕਹਿੰਦਾ ਕਾਬਲੇ ਤਾਰੀਫ ਹੈ ਇਹੋ ਜਿਹੇ ਜੱਜ, ਨਹੀਂ ਤਾਂ ਕਈ ਵਾਰ ਜੋ ਸਿਫਾਰਿਸ਼ ਕਰ ਦਿੰਦੇ ਆ ਤੇ ਜੱਜ ਉਹਨਾਂ ਤੇ ਹੀ ਸਹੀ ਪਾ ਦਿੰਦੇ ਆ ਵੀ ਚਲੋ ਠੀਕ ਹੈ। ਇਹ ਰੋਡਨੀ ਨੇ ਦਸੰਬਰ 2023 ਦੇ ਵਿੱਚ ਸੈਂਟ ਜੌਨਸ ਦੇ ਵਿੱਚ ਨਸ਼ੇ ਦੀ ਹਾਲਤ ਅਤੇ ਖਤਰਨਾਕ ਢੰਗ ਦੇ ਨਾਲ ਗੱਡੀ ਚਲਾਉਣ ਦੇ ਦੋਸ਼ ਕਬੂਲੇ ਨੇ। ਇਸ ਹਾਦਸੇ ਦੇ ਵਿੱਚ ਕਹਿੰਦੇ ਇੱਕ 32 ਸਾਲਾ ਮਾਰਕ ਹੈ ਜਿਹੜਾ ਉਸਦੀ ਮੌਤ ਹੋ ਗਈ ਸੀਗੀ, ਇੱਕ ਹੋਰ ਯਾਤਰੀ ਹੈ ਜਿਹੜਾ ਤੇ ਰੋਡਨੀ ਹੈ ਜਿਹੜਾ ਜੋ ਆਪ ਗੱਡੀ ਚਲਾ ਰਿਹਾ ਸੀ ਇਸ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਗੱਡੀ ਤੇਜ਼ ਰਫ਼ਤਾਰ ਨਾਲ ਸੜਕ ਤੋਂ ਉੱਤਰ ਕੇ ਇੱਕ ਘਰ ਦੇ ਨਾਲ ਟਕਰਾਈ ਤੇ ਉਸ ਨੂੰ ਅੱਗ ਲੱਗ ਗਈ। ਸਰਕਾਰੀ ਵਕੀਲ ਅਤੇ ਬਚਾਅ ਪੱਖ ਨੇ 4 ਸਾਲ ਦੀ ਕੈਦ ਦੀ ਸਾਂਝੀ ਸਿਫਾਰਿਸ਼ ਕੀਤੀ ਸੀਗੀ, ਪਰ ਜਿਹੜੇ ਜੱਜ ਸਾਹਿਬ ਹੈ ਉਹਨਾਂ ਦਾ ਨਾਂ ਬਰੂਸ ਸ਼ਾਰਟ ਹੈ, ਉਹਨਾਂ ਨੇ ਸਵਾਲ ਕੀਤਾ ਕਿ ਇੰਨੇ ਗੰਭੀਰ ਮਾਮਲੇ ਲਈ 4 ਸਾਲ ਦੀ ਸਜ਼ਾ ਜਿਹੜੀ ਆ ਉਹ ਕਿਵੇਂ ਢੁੱਕਵੀਂ ਹੋ ਸਕਦੀ ਹੈ। ਮੈਂ ਕਹਿੰਦਾ ਪਹਿਲੀ ਵਾਰ ਮੈਂ ਖਬਰ ਇੱਦਾਂ ਦੀ ਪੜ੍ਹ ਰਿਹਾ ਜਿੱਥੇ ਜੱਜ ਨੇ ਆ ਜਿਹੜਾ ਵਕੀਲਾਂ ਨੂੰ ਸਵਾਲ ਕੀਤਾ ਹੋਵੇ ਕਿ ਤੁਸੀਂ ਆਪ ਮੰਨਦੇ ਹੋ ਵੀ ਇੰਨਾ ਵੱਡਾ ਜਿਹੜਾ ਅਪਰਾਧ ਹੋ ਗਿਆ, ਇੱਕ ਬੰਦੇ ਦੀ ਜਾਨ ਚਲ ਗਈ ਤੇ ਕਈਆਂ ਦੀ ਜ਼ਿੰਦਗੀ ਹੈ ਜਿਹੜੀ ਉਹ ਬਦਲ ਗਈ ਤੇ ਤੁਸੀਂ 4 ਸਾਲ ਦੀ ਸਜ਼ਾ ਦੀ ਸਿਫਾਰਿਸ਼ ਕਰ ਰਹੇ ਹੋ, ਕੀ ਇਹ ਐਨਫ ਹੈਗਾ ਆ? ਇਹ ਤਾਂ ਕਰਕੇ ਕਿਉਂਕਿ ਅਦਾਲਤ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਹਾਦਸੇ ਤੋਂ ਬਾਅਦ ਡਰਾਈਵਿੰਗ ਤੇ ਪਾਬੰਦੀ ਹੋਣ ਦੇ ਬਾਵਜੂਦ ਵੀ ਜਿਹੜਾ ਰੋਡਨੀ ਨਾਂ ਦਾ ਬੰਦਾ ਸੀਗਾ ਉਹ 2 ਵਾਰ ਮੁੜ ਗੱਡੀ ਚਲਾਉਂਦਾ ਫੜਿਆ ਗਿਆ। ਪੀੜਤ ਦੇ ਪਰਿਵਾਰ ਨੇ ਅਦਾਲਤ ਦੇ ਵਿੱਚ ਦੱਸਿਆ ਕਿ ਮਾਰਕ ਦੀ ਮੌਤ ਨੇ ਉਸ ਦੀ ਪਤਨੀ, 2 ਛੋਟੀਆਂ ਬੱਚੀਆਂ ਅਤੇ ਪੂਰੇ ਪਰਿਵਾਰ ਦੀ ਜਿਹੜੀ ਜ਼ਿੰਦਗੀ ਹੈ ਜਿਹੜੀ ਉਹ ਬਦਲ ਦਿੱਤੀ ਹੈ। ਬਹੁਤ ਮੰਦਭਾਗੀ ਅਤੇ ਮਾੜੀ ਇਹ ਘਟਨਾ ਦੋਸਤੋ। ਹਮੇਸ਼ਾ ਕਹਿੰਦੇ ਹਾਂ ਜਦੋਂ ਆਪਾਂ ਸੜਕ ਦੇ ਉੱਤੇ ਹੋਈਏ ਇੱਕ ਤਾਂ ਅਸੀਂ ਆਪਣਾ ਖਿਆਲ ਰੱਖਦੇ ਹਾਂ ਅਤੇ ਸਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਜੋ ਹੋਰ ਰਾਹਗੀਰ ਤੇ ਜਿਹੜੇ ਚੱਲਦੇ ਆ। ਅੱਜ ਕੱਲ੍ਹ ਤੁਸੀਂ ਆਮ ਦੇਖੋ, ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹਾ ਦਿਨ ਆ ਜਿਹੜਾ ਉਹ ਲੰਘਿਆ ਹੋਵੇ ਜਦੋਂ ਕੋਈ ਰੋਡ ਐਕਸੀਡੈਂਟ ਨਾ ਹੋਇਆ ਹੋਵੇ। ਹੁਣ ਇਸੇ ਖਬਰ ਦੇ ਉੱਤੇ ਮੈਂ ਤੁਹਾਡੇ ਕੋਲੋਂ ਸਵਾਲ ਪੁੱਛਦਾ, ਜੱਜ ਸਾਹਿਬ ਨੇ ਤਾਂ ਆਪਣਾ ਸਵਾਲ ਪੁੱਛ ਲਿਆ ਵਕੀਲਾਂ ਤੋਂ, ਹੁਣ ਤੁਹਾਡੀ ਵਾਰੀ ਆ, ਹੁਣ ਪਬਲਿਕ ਦੀ ਵਾਰੀ ਆ, ਹੁਣ ਤੁਹਾਡੇ ਕੋਲੋਂ ਇਹ ਸਵਾਲ ਪੁੱਛ ਰਿਹਾ ਕਿ ਨਸ਼ੇ ਦੇ ਵਿੱਚ ਗੱਡੀ ਚਲਾ ਕੇ ਕਿਸੇ ਦੀ ਜਾਨ ਲੈਣ ਦੇ ਮਾਮਲੇ ਦੇ ਵਿੱਚ 4 ਸਾਲ ਦੀ ਸਜ਼ਾ ਤੁਹਾਨੂੰ ਲੱਗਦਾ ਵੀ ਘੱਟ ਹੈ? ਕੀ ਤੁਸੀਂ ਮੰਨਦੇ ਹੋ, ਜੱਜ ਸਾਹਿਬ ਦੇ ਨਾਲ ਸਹਿਮਤ ਹੋ ਕਿ ਇਸ ਤਰ੍ਹਾਂ ਦੇ ਮਾਮਲਿਆਂ ਲਈ ਕਾਨੂੰਨ ਦੇ ਵਿੱਚ ਘੱਟੋ ਘੱਟ ਲਾਜ਼ਮੀ ਸਜ਼ਾ ਜਿਹੜੀ ਆ ਉਹ ਨਿਰਧਾਰਿਤ ਹੋਣੀ ਚਾਹੀਦੀ ਹੈ? ਤੇ ਡਰਾਈਵਿੰਗ ਪਾਬੰਦੀ ਦੀ ਉਲੰਘਣਾ ਜਿਹੜੇ ਕਰਦੇ ਨੇ, ਜਿਨ੍ਹਾਂ 'ਚ ਰਿਸਟ੍ਰਿਕਸ਼ਨਸ ਲੱਗੀਆਂ ਹੁੰਦੀਆਂ ਨੇ ਫਿਰ ਵੀ ਉਹ ਡਰਾਈਵਿੰਗ ਕਰਦੇ ਨੇ, ਉਹਨਾਂ ਵਿਅਕਤੀਆਂ ਵਾਸਤੇ ਕੀ ਤੁਹਾਨੂੰ ਲੱਗਦਾ ਵੀ ਹੋਰ ਸਜ਼ਾ ਜਿਹੜੀ ਆ ਸਖ਼ਤ ਮਿਲਣੀ ਚਾਹੀਦੀ ਹੈ? ਕੀ ਸਖ਼ਤ ਜਿਹੜੀਆਂ ਸਜ਼ਾਵਾਂ ਨੇ ਲੋਕਾਂ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਤੋਂ ਰੋਕ ਸਕਦੀਆਂ ਨੇ? ਤੁਸੀਂ ਇਹ ਮੰਨਦੇ ਹੋ ਵੀ ਜੇ ਸਖ਼ਤ ਸਜ਼ਾਵਾਂ ਹੋਣਗੀਆਂ ਤਾਂ ਲੋਕਾਂ ਦੇ ਵਿੱਚ ਡਰ ਸਹਿਮ ਦਾ ਮਾਹੌਲ ਹੋਵੇਗਾ ਅਤੇ ਉਹ ਡਰਿੰਕ ਐਂਡ ਡਰਾਈਵ ਨਹੀਂ ਕਰਨਗੇ? ਸੜਕ ਸੁਰੱਖਿਆ ਲਈ ਸਰਕਾਰ, ਪੁਲਿਸ ਅਤੇ ਸਮਾਜ ਨੂੰ ਹੋਰ ਕਿਹੜੇ ਕਦਮ ਹੈ ਜਿਹੜੇ ਤੁਹਾਡੇ ਹਿਸਾਬ ਦੇ ਨਾਲ ਚੁੱਕਣੇ ਚਾਹੀਦੇ? ਇਹ ਸਾਰੇ ਸਵਾਲ ਹੈ ਜਿਹੜੇ ਇਸ ਖਬਰ ਦੇ ਆਧਾਰ ਦੇ ਉੱਤੇ ਮੈਂ ਤੁਹਾਡੇ ਤੋਂ ਪੁੱਛ ਰਿਹਾ। ਅਤੇ ਤੁਸੀਂ ਆ ਜਿਹੜਾ ਆਪੋ ਆਪਣੇ ਵਿਚਾਰ ਦੇ ਸਕਦੇ ਹੋ। ਸਟੂਡੀਓ ਦਾ ਨੰਬਰ 905-673-3337 9056733337 ਤੇ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਕੀ ਤੁਹਾਨੂੰ ਲੱਗਦਾ ਨਸ਼ੇ ਦੇ ਵਿੱਚ ਗੱਡੀ ਚਲਾ ਕੇ ਕਿਸੇ ਦੀ ਜਾਨ ਲੈਣ ਦੇ ਮਾਮਲੇ ਦੇ ਵਿੱਚ 4 ਸਾਲਾਂ ਦੀ ਸਜ਼ਾ ਜਿਹੜੀ ਹੈ ਉਹ ਜਾਇਜ਼ ਹੈ ਜਾਂ ਘੱਟ ਹੈ, ਜਾਂ ਹੋਰ ਵੱਧ ਸਖ਼ਤ ਸਜ਼ਾਵਾਂ ਇਹਨਾਂ ਮਾਮਲਿਆਂ ਦੇ ਵਿੱਚ ਹੋਣੀ ਚਾਹੀਦੀ ਹੈ? ਮੈਂ ਇੱਕ ਇੱਕ ਕਰਕੇ ਤੁਹਾਡੀਆਂ ਜਿਹੜੀਆਂ ਕਾਲਸ ਏਅਰ 'ਤੇ ਕਰਦਾ। ਪ੍ਰੋਗਰਾਮ ਦੇ ਹਿੱਸੇ ਨੂੰ ਜਿਹੜਾ ਸਪੋਂਸਰ ਕੀਤਾ ਜਾ ਰਿਹਾ ਸ਼ੇਰ ਆਟਾ, ਮੇਡ ਫਰੈਸ਼ ਇਨ ਕੈਨੇਡਾ, ਪ੍ਰਾਊਡ ਸਪੋਂਸਰ ਨੇ ਵਿਰਾਸਤ ਰੇਡੀਓ ਦੇ। ਬਾਕੀ ਤੁਸੀਂ ਐਵੀ ਧਾਲੀਵਾਲ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਫ੍ਰੀਵੇ ਗਰੁੱਪ, ਤੁਸੀਂ ਆ ਜਿਹੜਾ USA ਦੇ ਵਿੱਚ ਆਪਣਾ ਕੋਈ ਕਾਰੋਬਾਰ ਖੋਲ੍ਹਣਾ ਚਾਹੁੰਦੇ ਹੋ ਉਹਦੇ ਬਾਬਤ ਹੈ ਜਿਹੜੀ ਤੁਹਾਨੂੰ ਸਾਰੀਆਂ ਸਰਵਿਸਿਸ ਹੈ ਜਿਹੜੀਆਂ ਪ੍ਰੋਵਾਈਡ ਕਰਦੇ ਨੇ ਐਵੀ ਧਾਲੀਵਾਲ ਜੀ, ਅਤੇ ਇਹ ਆ ਜਿਹੜੇ ਇੱਥੇ ਖੜ੍ਹੇ ਵੀ ਹੋਏ ਨੇ ਸਾਡੀਆਂ ਲੋਕਲ ਇਲੈਕਸ਼ਨਸ ਦੇ ਵਿੱਚ। ਸੋ ਧਾਲੀਵਾਲ ਸਾਹਿਬ ਦਾ ਨੰਬਰ ਹੈ ਜੀ 416-882-1200 4168821200 ਤੇ ਜਿਹੜਾ ਸੰਪਰਕ ਹੈ ਜਿਹੜਾ ਕੀਤਾ ਜਾ ਸਕਦਾ। ਓਕੇ ਜੀ, ਤੁਹਾਡੀਆਂ ਜਿਹੜੀਆਂ ਕਾਲਸ ਹੈ ਜਿਹੜੀਆਂ ਮੈਂ ਲੈਣਾ। ਹਰਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ, ਐਨੂ ਜੀ ਸਤਿ ਸ਼੍ਰੀ ਅਕਾਲ ਭਾਜੀ, ਸਤਿ
5: ਸ਼੍ਰੀ ਅਕਾਲ। 4 ਸਾਲ ਦੀ ਜੇ ਕਿਸ਼ਤੀ ਆ, ਮੇਰਾ ਖਿਆਲ ਛੁੱਟੀਆਂ ਛੱਟੀਆਂ ਸਾਰਾ ਕੁਝ ਕੱਟ ਕੇ 2.5 ਸਾਲ ਦੀ ਰਹਿ ਜਾਣੀ ਆ, ਹੈਨਾ? ਮੈਨੂੰ ਲੱਗਦਾ ਜਿਹੜਾ ਵਿਕਟਨ ਦਾ ਵਕੀਲ ਆ ਉਹ ਵੀ 4 ਸਾਲ ਦੀ ਮੰਗ ਰਿਹਾ, ਦੋਏ ਰਲ ਗਏ,
0: ਦੋਨੋਂ ਰਲ ਗਏ। ਹਾਂਜੀ ਬਿਲਕੁਲ,
5: ਹਾਂਜੀ ਵਿਕਟਨ ਦੇ ਵਕੀਲ ਨੂੰ ਵੀ ਪੈਸੇ ਖਿਲਾਤੇ। ਇਹ ਤਾਂ ਉਮਰ ਕੈਦ ਚਾਹੀਦੀ ਆ ਜਿਵੇਂ ਇੱਕ ਬੰਦੇ ਦੀ ਜਾਨ ਲਈ ਆ, ਇਹਨੂੰ ਤਾਂ ਉਮਰ ਕੈਦ ਚਾਹੀਦੀ ਆ, ਇਦੋਂ ਘੱਟ ਫੇਰ ਵਿੱਚ ਹੁੰਦੀ ਆ। ਜੱਜ ਸਾਹਿਬ ਨੂੰ ਸਲਾਮ ਆ ਜੀ ਜਿਹਨਾਂ ਨੇ ਮੰਨਿਆ ਨੀ।
0: ਬਾਵਜੂਦ ਜਿਹੜਾ ਉਹ ਬੰਦਾ ਦਾਰੂ ਪੀ ਕੇ ਗੱਡੀ ਚਲਾ ਰਿਹਾ ਸੀ। ਗੁਰਸ਼ਰਨ ਜੀ ਸਵਾਗਤ ਹੈ ਜੀ।
6: ਸਤਿ
0: ਸ੍ਰੀ ਅਕਾਲ ਬਾਜੀ।
6: ਕਤਲ ਹੀ ਵੱਡੀ
0: ਜੀ ਕਿੰਨੇ ਚਿਰ ਦਾ ਤੁਹਾਡਾ ਇਹ ਪਲਾਨ ਹੁੰਦਾ ਜੀ ਜਦੋਂ ਵੀ ਤੁਸੀਂ ਉੱਥੇ ਘੁੰਮਣ ਜਾਂਦੇ ਹੋ? ਹਫਤੇ ਦਾ ਹੁੰਦਾ, ਦੋ ਹਫਤੇ ਦਾ ਹੁੰਦਾ?
6: ਵੀਰ ਜੀ ਮੈਂ ਨਾ ਤਿੰਨ ਦਿਨ ਤੋਂ ਬਾਅਦ ਬੋਰ ਹੋ ਜਾਂਦਾ ਜੀ ਘਰ ਤੋਂ ਬਾਅਦ।
0: ਅੱਛਾ, ਠੀਕ
6: ਹੈ। ਤਿੰਨ ਦਿਨ ਮੇਰੇ ਵਾਸਤੇ ਗੁੱਡ ਆ ਜੀ।
0: ਅੱਛਾ ਅੱਛਾ, ਠੀਕ ਹੈ।
6: ਚੌਥਾ ਦਿਨ ਮੈਨੂੰ ਘਰੇ ਚਾਹੀਦਾ
0: ਮੈਂ। ਠੀਕ ਹੈ, ਕਿਆ ਬਾਤ।
6: ਮੈਂ ਘੁੰਮਣ ਜਾਂਦਾ ਲੋਕਲ ਹਨਾ, ਮੈਂ ਤਿੰਨ ਕੁ ਦਿਨ ਦਾ ਬਸ, ਚਾਰ ਦਿਨ, ਤਿੰਨ ਕਰਾਤਾਂ ਲਾ ਕੇ ਆਉਣਾ ਹੁੰਦਾ ਚਾਰ ਦਿਨ ਜੀ।
0: ਅੱਛਾ ਜੀ, ਠੀਕ।
6: ਮੈਂ ਉੱਥੇ ਸੌਂਦਾ ਨੀ ਜੀ ਫਿਰ, ਉੱਥੇ ਸੌਂਦਾ ਬਹੁਤ ਘੱਟ, ਦੋ ਤਿੰਨ ਘੰਟੇ। ਡਾਊਨ ਟਾਊਨ ਚ ਉੱਥੇ ਰਹੀਦਾ ਤੇ ਉੱਥੋਂ

0: ਤੇ ਵੈਸੇ ਬਹੁਤ ਸੋਹਣਾ ਜਾਣਾ ਚਾਹੀਦਾ ਜੀ।
1: ਕਿਆ ਬਾਤ ਹੈ, ਕਿਆ ਬਾਤ ਹੈ ਭਾਜੀ, ਥੈਂਕ ਯੂ ਜੀ, ਥੈਂਕ ਯੂ ਗੁਰਸ਼ਰਨ ਭਾਜੀ, ਬਹੁਤ ਬਹੁਤ ਧੰਨਵਾਦ। ਸੋ ਸਾਡਾ ਜਿਹੜਾ ਕੈਨੇਡਾ ਆ ਆਪਣੇ ਆਪ ਦੇ ਵਿੱਚ ਬਹੁਤ ਸੋਹਣਾ ਆ। ਅੱਛਾ, ਇੱਥੇ ਓਨਟਾਰੀਓ ਦਾ ਵੀ ਕੋਈ ਦੱਸਿਓ ਬਿਊਟੀਫੁਲ, ਚਲੋ ਇੱਕ ਨਾਇਗਰਾ ਫਾਲਸ ਤਾਂ ਤੁਸੀਂ ਦੱਸਤਾ, ਕੋਈ ਇਹੋ ਜਿਹਾ ਬਿਊਟੀਫੁਲ ਟੂਰਿਸਟ ਪਲੇਸ ਹੈਗਾ ਆ ਜਿੱਥੇ ਜਾਇਆ ਜਾ ਸਕੇ? ਕਿਉਂਕਿ ਆਪਾਂ ਲੋਕਲ ਵੱਲ ਥੋੜ੍ਹਾ ਜਿਹਾ ਜ਼ਿਆਦਾ ਤਵੱਕੋ, ਕਿਉਂਕਿ ਚਲੋ ਉੱਥੇ ਆ ਜਿਹੜਾ ਵਿਕਟੋਰੀਆ ਵੱਲ ਜਾਣਾ ਆ ਉਹ ਤਾਂ ਚਲੋ ਆਪਾਂ ਸਮਾਂ ਕੱਢ ਕੇ ਹੈ ਨਾ ਜੀ ਜਾਣਾ, ਪਰ ਜੇ ਆਪਾਂ ਇੱਥੇ ਕਿਤੇ ਲੋਕਲ ਆ ਜਿਹੜਾ ਕਿਤੇ ਟੂਰਿਸਟ ਪਲੇਸ ਕੋਈ ਇਹੋ ਜਿਹਾ ਹੈਗਾ ਜਿਹਦੇ ਬਾਰੇ ਬਹੁਤ ਘੱਟ ਜਾਣਕਾਰੀ ਹੋਵੇ, ਉਹ ਇੱਕ ਹਿਡਨ ਜੈਮ ਹੈ ਓਨਟਾਰੀਓ ਦਾ, ਹਿਡਨ ਜੈਮ ਜਿਹਨੂੰ ਕਹਿ ਦਈਏ ਓਨਟਾਰੀਓ ਦਾ, ਕੋਈ ਇਹੋ ਜਿਹੀ ਚੀਜ਼ ਹੈਗੀ ਹੈ? ਮੈਨੂੰ ਪਤਾ ਬਹੁਤ ਸਾਡੇ ਜਿਹੜੇ ਆ ਸਰੋਤੇ ਜੋ ਟੂਰਿਸਟ ਲਾਈਕ ਕਰਦੇ ਆ ਜਾਂ ਫਿਰ ਘੁੰਮਣਾ ਫਿਰਨਾ ਜਿਹੜਾ ਲਾਈਕ ਕਰਦੇ ਆ, ਸੋ ਸ਼ਾਇਦ ਉਹ ਅੱਜ ਸਾਡੀ ਕੋਈ ਨਾ ਕੋਈ ਜਾਣਕਾਰੀ ਦੇ ਵਿੱਚ ਇਜ਼ਾਫਾ ਕਰ ਸਕੇ। ਕੋਈ ਇਹੋ ਜਿਹਾ ਹਿਡਨ ਜੈਮ ਇੱਥੇ ਦਾ ਓਨਟਾਰੀਓ ਦਾ ਦੱਸਿਓ ਜਿੱਥੇ ਘੁੰਮਿਆ ਜਾ ਸਕਦਾ, ਤੇ ਜੇ ਤੁਸੀਂ ਘੁੰਮ ਕੇ ਗਏ ਤੇ ਤੁਸੀਂ ਆਪ ਕਹੋਗੇ ਵੀ ਵਾਹ ਕਮਾਲ ਦੀ ਜਗ੍ਹਾ ਆ, ਇੱਥੇ ਇੱਕ ਵਾਰ ਤਾਂ ਜ਼ਰੂਰ ਆਪਣੇ ਪਰਿਵਾਰਾਂ ਦੇ ਨਾਲ ਘੁੰਮਣਾ ਜਾਣਾ ਚਾਹੀਦਾ। ਰੇਸ਼ਮ ਭਾਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ ਜੀ ਬਹੁਤ ਵਧੀਆ ਬਾਈ, ਤੁਸੀਂ ਸੁਣਾਓ ਜੀ,
0: ਜੀ ਬਾਕੀ ਨੰਬਰ 1 ਆਪਣਾ ਜੀ,
1: ਬਿਲਕੁਲ ਅੰਟਾਰੀਓ ਦੇ ਵਿੱਚ ਭਾਜੀ ਕੋਈ ਜਗ੍ਹਾ ਹੈਗੀ ਆ ਜਿਸ ਨੂੰ ਤੁਸੀਂ ਮੰਨਦੇ ਹੋ ਵੀ ਸਭ ਤੋਂ ਵਧੀਆ ਪਲੇਸ ਆ ਉੱਥੇ ਘੁੰਮਣਾ, ਘੁੰਮਣ ਵਾਸਤੇ ਸਭ ਤੋਂ
0: ਜਿਹੜਾ ਸਾਰੀਆਂ ਨਾਗਰਾ ਫਾਲ ਵੀ ਹੋਰ ਵੀ ਆਪਣੀ ਜਗ੍ਹਾ ਹੈਗੀਆਂ ਦੇਖਣ ਵਾਲੀਆਂ ਹਨਾ ਜੀ ਆਪਣੇ ਇੰਟਰਨੈਟ ਤੇ, ਪਰ ਆਪਣੇ ਹੋਰ ਜਿਹੜਾ ਕਿਤੇ ਜਿਵੇਂ ਕੈਲਗਰੀ ਜਾਂ ਕਿਤੇ ਹੋਰ ਅੰਟਾਰੀਓ ਉੱਥੇ ਦੇਖਣ ਨੂੰ ਹੈਨੀ ਸੀ।
1: ਉੱਥੇ ਬੈਂਫ ਤਾਂ ਹੈਗਾ ਪਰ ਬੈਂਫ, ਬੈਂਫ ਦਾ ਬੜਾ ਸੁਣਿਆ ਜੀ, ਬੈਂਫ ਦੇ ਪਹਾੜੀਆਂ ਸੋਹਣੀਆਂ।
0: ਹਾਂਜੀ ਅਸੀਂ ਉੱਧਰ ਹੀ ਲਾ ਕੇ ਆਇਆ ਤੁਹਾਨੂੰ ਦਸ ਦਿਨ ਲੱਗ ਗਏ
1: ਜੀ ਜੀ,
0: ਤੇ ਪਰ ਸਰ ਨਾ ਜਿਹੜਾ ਕੈਲਗਰੀ ਬਾਈ ਜੀ ਉੱਥੇ ਨਾ ਹੋਮਲੈਸ ਬਹੁਤ ਬਾਈ ਜੀ।
1: ਅੱਛਾ ਜੀ,
0: ਬਹੁਤ ਜ਼ਿਆਦਾ ਆਪਣੇ ਤਾਂ ਕੁਛ ਵੀ ਨਹੀਂ ਇੱਥੇ।
1: ਅੱਛਾ ਜੀ,
0: ਬਿਲਕੁਲ ਬਿਲਕੁਲ ਨੀ ਜੀ, ਕੁਛ ਕਰਦੇ ਨੀ ਜੀ, ਬਿਲਕੁਲ ਨੀ ਕੁਛ ਕਰਦੇ ਜੀ, ਧੱਕੀ ਤੁਰੇ ਉਹਦੇ ਆਪਾਂ ਨੂੰ।
1: ਅੱਛਾ ਜੀ,
0: ਤੇ ਮੈਂ ਤਾਂ ਇਹੀ ਕਹਿਣਾ ਜੀ, ਸਤਿ ਸ੍ਰੀ ਅਕਾਲ ਬਾਈ
1: ਜੀ, ਸਤਿ ਸ੍ਰੀ ਅਕਾਲ ਜੀ ਜੀ, ਥੈਂਕ ਯੂ ਜੀ, ਥੈਂਕ ਯੂ। ਸੋ ਪਹਿਲਾ ਜਿਹੜਾ ਆ ਮੈਂ ਪਹਿਲੇ ਸਰਜਰੀ ਸਵੇਰ ਦੇ ਵਿੱਚ ਇਹ ਸਵਾਲ ਪੁੱਛਿਆ ਸੀਗਾ ਵੀ ਡੱਗ ਫੋਰਡ ਸਾਹਿਬ ਦੀ ਜਿਹੜੀ ਹਰਮਨ ਪਿਆਰਤਾ ਜਿਹੜੀ ਆ ਉਹ ਘੱਟ ਰਹੀ ਹੈ, ਸੋ ਉਹਦੇ 'ਤੇ ਹੀ ਆ ਜਿਹੜਾ ਇਹਨਾਂ ਨੇ ਆਪਣੇ ਜਵਾਬ ਦਿੱਤੇ ਆ ਵੀ ਜੋ ਪਿੱਛੇ ਜਿਹੇ ਸਕੈਂਡਲਸ ਹੋਏ ਨੇ ਜਾਂ ਫਿਰ ਜਿਹੜੇ ਐਮ ਪੀ ਪੀਜ਼ ਹੈ ਉਹਨਾਂ ਨੇ ਟੈਕਸਪੇਅਰ ਦੇ ਪੈਸਿਆਂ ਦੀ ਦੁਰਵਰਤੋਂ ਕਰੀ ਹੈ ਉਹਦੇ ਨਾਲ ਆ ਜਿਹੜੇ ਉਹਨਾਂ ਦੇ ਗ੍ਰਾਫ ਦੇ ਵਿੱਚ ਆ ਜਿਹੜੀ ਉਹ ਗਿਰਾਵਟ ਆਈ ਹੈ। ਸੋ ਦੋਸਤੋ ਇੱਕ ਜਿਹੜੀ ਖਬਰ ਹੈ ਜਿਹੜੀ ਮੈਂ ਸਾਂਝੀ ਕਰਾਂਗਾ, ਉਸ ਤੋਂ ਬਾਅਦ ਉੱਦਾਂ ਤਾਂ ਅੱਜ ਜਿੱਦਾਂ ਵੈਡਨਸਡੇ ਆ ਸੱਭਿਆਚਾਰ ਦੇ ਨਾਲ ਰਿਲੇਟਡ ਕੋਈ ਨਾ ਕੋਈ ਮੈਂ ਚੀਜ਼ ਲੈ ਕੇ ਆਉਂਦਾ ਤੁਹਾਨੂੰ, ਆ ਜਿਹੜਾ ਪਿੱਛੇ ਨੂੰ ਲੈ ਜਾਂਦਾ ਹੁੰਦਾ 30-40 ਸਾਲ ਪਹਿਲਾਂ ਦੀਆਂ ਜਿਹੜੀਆਂ ਗੱਲਾਂ ਆ ਉਹ ਤੁਹਾਨੂੰ ਯਾਦ ਕਰਾਉਣ ਦੀ ਇੱਕ ਮੇਰੀ ਨਿਮਾਣੀ ਜਿਹੀ ਕੋਸ਼ਿਸ਼ ਹੁੰਦੀ ਹੈ ਬੁੱਧਵਾਰ ਵਾਲੇ ਦਿਨ। ਸੋ ਜੇ ਸਮਾਂ ਲੱਗਿਆ ਤਾਂ ਜ਼ਰੂਰ, ਇਹ ਲਾਸਟ ਹੈ ਜਿਹੜੀ ਇੱਕ ਖਬਰ ਹੈ ਜਿਹੜੀ ਮੈਂ ਤੁਹਾਡੇ ਨਾਲ ਹੁਣ ਸਾਂਝੀ ਕਰਨਾ ਚਾਹੁੰਦਾ, ਉਸ ਤੋਂ ਬਾਅਦ ਤਕਰੀਬਨ ਸਾਰੀਆਂ ਜਿਹੜੀਆਂ ਹੈਡਲਾਈਨਸ ਹੈ ਜਿਹੜੀਆਂ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਚੁੱਕਾ। ਇਹ ਇੰਡੋਨੇਸ਼ੀਆ ਦੇ ਜਕਰਾਤਾ, ਉੱਥੇ ਆ ਜਿਹੜਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਮਲੇਸ਼ੀਆ ਏਅਰਲਾਈਨ ਦੇ ਇੱਕ 39 ਸਾਲਾ 39 ਈਅਰ ਪਾਇਲਟ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਹੇਠ ਆ ਜਿਹੜਾ ਗ੍ਰਿਫਤਾਰ ਆ ਜਿਹੜਾ ਕੀਤਾ ਗਿਆ। ਸੀਸੀਟੀਵੀ ਵੀਡੀਓ ਦੇ ਵਿੱਚ ਪਾਇਲਟ ਨੂੰ ਆਪਣਾ ਸਮਾਨ ਆ ਜਿਹੜਾ ਲੈਣ ਤੋਂ ਬਾਅਦ ਕਸਟਮ ਅਧਿਕਾਰੀਆਂ ਵੱਲੋਂ ਜਾਂਚ ਲਈ ਰੋਕਿਆ ਦੇਖਿਆ ਜਾਂਦਾ। ਵੀਡੀਓ ਆ ਜਿਹੜੀ ਇੱਕ ਦੱਸੀ ਗਈ ਹੈ ਉਹਦੇ ਵਿੱਚ ਪਤਾ ਚੱਲਦਾ ਜਦੋਂ ਪਾਇਲਟ ਆਪਣਾ ਸਮਾਨ ਆ ਜਿਹੜਾ ਕਲੈਕਟ ਕਰ ਲੈਂਦਾ ਅਤੇ ਉਸ ਤੋਂ ਬਾਅਦ ਉਹਨੂੰ ਕਸਟਮ ਵਾਲੇ ਰੋਕ ਲੈਂਦੇ ਨੇ, ਅਤੇ ਅਧਿਕਾਰੀਆਂ ਨੇ ਦੱਸਿਆ ਵੀ ਉਸ ਦੇ ਸੂਟ ਕੇਸ ਦੇ ਵਿੱਚੋਂ 70,000 ਤੋਂ ਵੱਧ ਨਸ਼ੀਲੀਆਂ ਗੋਲੀਆਂ ਜਿਨ੍ਹਾਂ ਦਾ ਵਜ਼ਨ 26 ਕਿਲੋਗ੍ਰਾਮ, ਪੂਰਾ ਟੈਚੀ ਭਰਿਆ ਵਾ ਸੀਗਾ, 26 ਕਿਲੋਗ੍ਰਾਮ ਸੀ, ਅਤੇ ਕੁਝ ਮੈਥ ਵਰਗੇ ਜਿਹੜੇ ਹੈ ਬਹੁਤ ਖਤਰਨਾਕ ਕਹਿ ਲਓ ਵੀ ਨਸ਼ੀਲੇ ਪਦਾਰਥ ਹੈ ਜਿਹੜੇ ਬਰਾਮਦ ਕੀਤੇ। ਪੁਲਿਸ ਦਾ ਦਾਅਵਾ ਕਿ ਪਾਇਲਟ ਨੂੰ ਇਹ ਨਸ਼ਾ ਜਕਾਰਤਾ ਪਹੁੰਚਾਉਣ ਲਈ ਲਗਭਗ 50,000 ਮਲੇਸ਼ੀਆਈ ਰਿੰਗਿਟ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇੰਨੀ ਵਧੀਆ ਜੌਬ ਕੋਈ ਕਰਦਾ ਪਿਆ ਫੇਰ ਵੀ ਆ ਜਿਹੜਾ ਇਸ ਡਰੱਗ ਸਮਗਲਿੰਗ ਦੇ ਕੇਸ ਦੇ ਤਸਕਰੀ ਦੇ ਵਿੱਚ ਜਿਹੜਾ ਉਹ ਬੰਦਾ ਪੈ ਗਿਆ। ਤੁਸੀਂ ਇੱਦਾਂ ਦੇ ਇਨਸਾਨਾਂ ਦੀ ਸੋਚ ਨੂੰ ਕੀ

0: ਚਾਹੋਗੇ। ਉਹਨਾਂ ਨੂੰ ਦੇਖੋ ਜਿਨ੍ਹਾਂ ਕੋਲ ਜੌਬ ਨਹੀਂ, ਉਹਨਾਂ ਨੂੰ ਦੇਖੋ ਜਿਹੜੇ ਕਹਿੰਦੇ ਆ ਕਿ ਹਫ਼ਤੇ 'ਚ ਭਾਵੇਂ 3 ਦਿਨ ਹੀ ਲੱਗ ਗਏ ਤਾਂ ਸਹੀ, ਪਰ ਜਿਹਦੇ ਕੋਲ ਇੰਨੀ ਵਧੀਆ ਜੌਬ, ਪੇ ਰੇਟ ਵੀ ਵਧੀਆ, ਉਹ ਆ ਜਿਹੜਾ ਦੇਖੋ ਘੱਟ ਸਮੇਂ ਦੇ ਵਿੱਚ ਅਮੀਰ ਹੋਣ ਦੀ ਲਾਲਸਾ ਜਿਹੜੀ ਹੈ ਬੰਦੇ ਨੂੰ ਕਿੱਥੇ ਪਹੁੰਚਾ ਦਿੰਦੀ ਹੈ। ਸੋ ਇਹ ਇੱਕ ਪਾਇਲਟ ਹੈ, 39 ਈਅਰ ਓਲਡ ਹੈ ਸਿਰਫ, ਅਤੇ ਇਸ ਨੂੰ ਹੈ ਜਿਹੜਾ ਇਸ ਦੌਰਾਨ ਜਿਹੜਾ ਗ੍ਰਿਫਤਾਰ ਕੀਤਾ ਗਿਆ। ਕਿ ਹੁਣ ਸਵਾਲ ਇਹ ਆਉਂਦੇ ਕਿ ਏਅਰਲਾਈਨ ਪਾਇਲਟਾਂ ਅਤੇ ਹੋਰ ਜਿਹੜੇ ਕਰੂ ਮੈਂਬਰ ਹੈ ਉਹਨਾਂ ਦੀ ਏਅਰਪੋਰਟ 'ਤੇ ਆਮ ਯਾਤਰੀਆਂ ਵਾਂਗ ਸਖ਼ਤ ਜਾਂਚ ਹੋਣੀ ਚਾਹੀਦੀ ਹੈ। ਤੁਹਾਨੂੰ ਪਤਾ ਵੀ ਇਹਨਾਂ ਲਈ ਇੱਕ ਫਾਸਟ ਟਰੈਕ ਜਿਹੜੀ ਇਹਨਾਂ ਨੂੰ ਸਹੂਲਤ ਦਿੱਤੀ ਜਾਂਦੀ ਹੈ, ਵੀ ਇਹਨਾਂ ਨੂੰ ਜਿਹੜਾ ਕਈ ਸਿਕਿਉਰਿਟੀ ਜਿਹੜੇ ਪੈਰਾਮੀਟਰਸ ਹੈ ਜਿਹੜੇ ਬਾਈਪਾਸ ਕਰ ਦਿੱਤੇ ਜਾਂਦੇ ਆ। ਕੀ ਪਾਇਲਟਾਂ ਲਈ ਨਿਯਮਤ ਅਤੇ ਅਚਾਨਕ ਡਰੱਗ ਟੈਸਟ ਲਾਜ਼ਮੀ ਕੀਤੇ ਜਾਣੇ ਚਾਹੀਦੇ ਨੇ? ਜੇ ਕੋਈ ਪਾਇਲਟ ਨਸ਼ੇ ਦੇ ਪ੍ਰਭਾਵ ਹੇਠ ਜਹਾਜ਼ ਉਡਾਉਂਦਾ ਹੈ ਤਾਂ ਏਅਰਲਾਈਨ ਦੀ ਜ਼ਿੰਮੇਵਾਰੀ ਕਿੰਨੀ ਬਣਦੀ ਹੈ? ਇਹਦੇ ਵਿੱਚ ਇਹ ਵੀ ਦੱਸਿਆ ਗਿਆ ਵੀ ਇਹ ਪਾਇਲਟ ਹੈ ਜਿਹੜਾ ਉਹਦੇ ਬਾਅਦ ਦੇ ਵਿੱਚ ਜਦੋਂ ਸੈਂਪਲ ਲਏ ਗਏ ਉਹਦੇ ਵਿੱਚ ਨਸ਼ਾ ਜਿਹੜਾ ਆ ਉਹ ਸਾਹਮਣੇ ਆਇਆ ਹੈ। ਜਤਿੰਦਰ ਜੀ, ਜੀ ਆਇਆਂ ਨੂੰ ਸਵਾਗਤ ਹੈ ਭਾਜੀ।
1: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਭਾਜੀ, ਆਪਣਾ ਪਹਿਲਾਂ ਵੀ ਕੱਲ ਵੀ ਮੈਂ ਕਾਲ ਕੀਤੀ ਸੀਗੀ, ਡਿਸਕਸ਼ਨ ਇਹ ਹੋ ਰਹੀ ਸੀ, ਮਤਲਬ ਕਿ ਸੋਰੀ ਮੈਂ ਥੋੜਾ ਹਟ ਕੇ ਮਤਲਬ ਕਿ ਕਰ ਰਿਹਾ, ਹੋ ਸਕਦਾ ਮੈਂ ਤੁਹਾਡੀ ਮੈਂ ਕੁਐਸਚਨ ਦਾ ਜਵਾਬ ਲੈਣਾ ਚਾਹੁੰਦਾ ਥੋੜਾ ਜਿਹਾ ਕਿ ਵੀ ਜਿਹੜੀ ਆਪਣੀ ਪੰਜਾਬੀ ਕਮਿਊਨਿਟੀ ਵੋਟ ਨਹੀਂ ਪਾਉਂਦੀ, ਗੋਰੇ ਪਾਉਂਦੇ ਆ ਲਿਬਰਲ ਨੂੰ ਇੱਥੇ ਆਪਣਾ ਬ੍ਰਹਮਟਨ ਚ ਸਰੀ ਜਾਣਾ, ਤੇ ਭਾਜੀ ਮੈਂ ਥੋੜਾ ਜਿਹਾ ਮਤਲਬ ਕਿ ਮੈਚੋਰ ਪੀਪਲ ਨਾਲ ਗੱਲ ਕੀਤੀ, ਉਹ ਬੜੇ ਹੱਸੇ, ਕਹਿੰਦੇ ਯਾਰ ਮਤਲਬ ਕਿ ਆਹ ਕਿਹੜੀ ਗੱਲ ਆ ਵੀ ਮਤਲਬ ਕਿ ਇਹ ਤਾਂ ਛੋਟੀ ਜਿਹੀ ਗੱਲ ਹੈਗੀ ਆ ਕਿ ਵੀ ਸਮਝਣ ਦੀ ਕਿ ਵੀ ਜਿਹੜਾ ਜਿਸ ਪਿੰਡ ਦੇ ਵਿੱਚ ਯਾਨੀ ਕਿ ਲਾ ਲਓ ਆਪਣੇ ਪੰਜਾਬ ਚ ਜੱਟਾਂ ਦੀ ਵੋਟ ਬਹੁਤ ਜ਼ਿਆਦਾ ਹੋਵੇ ਹੈ ਨਾ ਜੀ ਆਪਣਾ, ਤੇ ਉੱਥੇ ਭਈਆ ਜੀਤ ਜਾਵੇ, ਇਹ ਹੋ ਸਕਦਾ? ਤੇ ਗੁਜਰਾਤ ਦੇ ਵਿੱਚ ਜਾ ਕੇ ਗੋਰਾ ਜਿੱਤ ਜਾਵੇ, ਤੇ ਯੂਪੀ ਦੇ ਵਿੱਚ ਗੋਰਾ ਜਿੱਤ ਜਾਵੇ, ਯਾਰ ਕਹਿੰਦੇ ਕਾਮਨ ਸੈਂਸ ਵਾਲੀ ਗੱਲ ਆ ਯਾਰ, ਥੋੜੀ ਸਮਝ ਕਰ ਕਿ ਹਾਂ ਵੀ ਮਤਲਬ ਕਿ ਜਿੱਥੇ ਮੈਜੋਰਟੀ ਪੀਪਲ ਜ਼ਿਆਦਾ ਹੋਣਗੇ ਉਹਨਾਂ ਦਾ ਬੰਦਾ ਹੀ ਪਾਰਟੀਆਂ ਕਹਿੰਦੇ ਬੇਵਕੂਫ ਨਹੀਂ ਹੈਗੀਆਂ, ਪਾਰਟੀਆਂ ਉਹਨੂੰ ਹੀ ਬਣਾਉਂਦੀਆਂ ਮੈਂਬਰ ਜਾਂ ਉਹਨਾਂ ਨੂੰ ਹੀ ਅੱਗੇ ਕਰਦੀਆਂ ਜਿਹਨਾਂ ਦੀ ਮੈਜੋਰਟੀ ਉੱਥੇ ਵੋਟ ਜ਼ਿਆਦਾ ਹੋਵੇ। ਭਾਜੀ ਇਹ ਰਾਈਟ ਹੈਗਾ ਕਿ ਰੋਂਗ ਹੈਗਾ? ਤੁਸੀਂ ਲਿਸਨਰ ਵੀ ਹੈਗੇ ਉਹ ਵੀ ਦੱਸਣ ਕਿ ਹਰ ਵਾਰੀ ਆ ਕੇ ਬੰਦੇ ਕਹਿੰਦੇ ਨਹੀਂ ਨਹੀਂ ਜੀ ਵੋਟ ਗੋਰੇ ਪਾਉਂਦੇ ਆ, ਉਹ ਗੋਰੇ ਜੇ ਗੋਰੇ ਮੈਜੋਰਟੀ ਜਿੱਥੇ ਹੁੰਦੇ ਬ੍ਰੰਟ ਚ ਤਾਂ ਉਹ ਪੰਜਾਬੀ ਨਾ ਕਿੱਥੋਂ ਕਿਉਂ ਕਰਨਗੇ ਜੀ?
0: ਨਹੀਂ ਬਿਲਕੁਲ ਬਿਲਕੁਲ
1: ਦੱਸੋ ਭਾਈ
0: ਜੀ, ਬਿਲਕੁਲ
1: ਇਹ ਛੋਟੀ ਜਿਹੀ ਕਾਮਨ ਸੈਂਸ ਆ ਨਾ
0: ਜੀ ਜੀ ਬਿਲਕੁਲ,
1: ਉਹ ਮਤਲਬ ਉਹ ਕਹਿੰਦਾ ਯਾਰ ਤੁਸੀਂ ਇਹ ਵੀ ਥੋੜੀ ਮਤਲਬ ਬਹੁਤ ਥੋੜੀ ਜੀ ਕਾਮਨ ਸੈਂਸ ਵੀ ਯੂਜ਼ ਨਹੀਂ ਕਰਦੇ, ਇਮੋਸ਼ਨਲ ਬਹੁਤ ਆ ਭਾਜੀ, ਆਪਾਂ ਇਮੋਸ਼ਨਲ ਬਹੁਤ ਹੈਗੇ।
0: ਅੱਛਾ ਭਾਜੀ, ਤੁਸੀਂ ਜਿਹੜੀ ਮੈਂ ਆਪਣੇ ਸਰਜਰੀ ਸਵੇਰ ਪ੍ਰੋਗਰਾਮ ਦੇ ਵਿੱਚ ਵੀ ਜਿਹੜਾ ਇੱਕ ਨੰਬਰ ਸੀ ਜਿਹੜੇ ਉਹ ਸਾਂਝੇ ਕੀਤੇ ਸੀਗੇ ਵੀ ਜਿਹੜੀ ਆ ਮਿਊਂਸੀਪਲ ਚੋਣਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਰੁਝਾਨ ਹੈ ਜਿਹੜਾ ਜਾਂ ਵੋਟਿੰਗ ਹੈ ਜਿਹੜੀ ਪਰਸੈਂਟੇਜ ਬਹੁਤ ਘੱਟ ਹੁੰਦੀ ਹੈ, ਉਹਦਾ ਕੀ ਕਾਰਨ ਹੈ?
1: ਉਹਦਾ ਕਾਰਨ ਭਾਜੀ ਇਹ ਹੈਗਾ ਕਿ ਵੀ ਇੱਕ ਤਾਂ ਅਵੇਅਰਨੈਸ ਨੀ ਹੈਗੀ ਹੈ ਨਾ ਜੀ, ਇੱਕ ਇਹਨਾਂ ਨੂੰ ਆਪਾਂ ਲੋਕ ਬੜੇ ਲਾਈਟਲੀ ਲੈਂਦੇ ਹੈਗੇ ਜਿਹੜੇ ਸਿਟੀ ਦੀ ਬਿਲਕੁਲ ਮਤਲਬ ਕਿ ਜਿਹੜੇ ਛੋਟੀ ਚੋਣ ਆ ਨਾ ਆਪਾਂ ਉਹਨੂੰ ਲਾਈਟਲੀ ਲੈਣੀ, ਆਪਣੀ ਜਿਹੜਾ ਫੋਕਸ ਹੁੰਦਾ ਫੈਡਰਲ ਲੈਵਲ ਤੇ ਜਾਂ ਪ੍ਰੋਵਿੰਸ ਦੇ, ਇਹਦੇ ਵਿੱਚ ਇੱਕ ਤਾਂ ਜਿਹੜੇ ਆਪਣਾ ਜਿਹੜੇ ਮੈਂਬਰ ਹੁੰਦੇ ਜਿਹੜੇ ਖੜਦੇ ਹੈਗੇ ਕੈਂਡੀਡੇਟ ਉਹ ਵੀ ਬਹੁਤ ਜ਼ਿਆਦਾ ਇਨਵੋਲਵ ਹੁੰਦੇ ਆ ਨਾ ਜੀ, ਉਹ ਵੀ ਬਹੁਤ ਅਟਰੈਕਟ ਕਰਦੇ ਆ, ਤੇ ਆਪਾਂ ਨੂੰ ਆਪਾਂ ਜਿਹੜੇ ਪੰਜਾਬੀ ਗੁਰਜ ਸਾਨੂੰ ਤਾਂ ਅਟਰੈਕਸ਼ਨ ਚਾਹੀਦੀ ਆ, ਸਾਨੂੰ ਮਤਲਬ ਕਿ ਇੰਟੈਂਸ਼ਨ ਚਾਹੀਦੀ ਆ, ਜੇ ਇੰਟੈਂਸ਼ਨ ਕੋਈ ਜੀ ਹਜ਼ੂਰੀ ਕਰ ਲਈ ਅਸੀਂ ਤਾਂ ਉਹਨਾਂ ਦੀ ਜਾਨ ਹਾਜ਼ਰ ਕਰ ਲੈਂਦੇ ਹਾਂ ਜੀ, ਇਹਦੇ ਸਿਟੀ ਦਾ ਜਿਹੜਾ ਛੋਟਾ ਲੈਵਲ ਆ ਨਾ ਇਹਦੇ ਵਿੱਚ ਸਾਨੂੰ ਇੰਟੈਂਸ਼ਨ ਨਹੀਂ ਮਿਲਦੀ, ਬਸ ਇਹੀ ਆ, ਜਦੋਂ ਇੰਟੈਂਸ਼ਨ ਮਿਲਣੀ ਸ਼ੁਰੂ ਹੋ ਗਈ ਸਲਾਮੀ ਹੋ ਗਈ ਮਹਾਰਾਜ ਮਹਾਰਾਜ ਹੋ ਗਈ ਪਕੌੜੇ ਪਕੌੜੇ ਆ ਜਾਓ ਜੀ ਕਲੇਪੀਆਂ ਆ ਜਾਓ ਅਸੀਂ ਤਾਂ ਮੈਂ ਭੱਜ ਭੱਜ ਜਾਵਾਂਗੇ।
0: ਬਿਲਕੁਲ ਇਹ ਵੀ ਰੀਜ਼ਨ ਆ ਭਾਜੀ, ਬਿਲਕੁਲ ਵੈਲਿਡ
1: ਭਾਜੀ, ਪੰਜਾਬੀ ਜਿਹੜੇ ਆ ਨਾ ਆਪਾਂ ਇਮੋਸ਼ਨਲ ਆ, ਬਸ ਇਹੀ ਸਭ ਤੋਂ ਵੱਡਾ ਕਾਰਨ ਆ, ਆਪਾਂ ਇਮੋਸ਼ਨਲ ਹੈਗੇ, ਆਪਾਂ ਕੋਈ ਅਵੇਕ ਨੀ ਹੈਗੇ, ਅਵੇਅਰਨੈਸ ਨੀ, ਵਿਜ਼ਡਮ ਨੀ ਹੈਗੀ, ਕੁਦਰਤੀ ਦਿੱਤੀ ਹੋਈ ਆ ਬਟ ਆਪਾਂ ਉਹਨੂੰ ਯੂਜ਼ ਨੀ ਕਰਦੇ, ਆਪਾਂ ਇਮੋਸ਼ਨ ਚ ਆ ਕੇ ਸਭ ਕੁਛ ਖਤਮ ਕਰ ਦਿੰਦੇ ਹਾਂ,
0: ਆਪਣਾ ਨੁਕਸਾਨ ਅਸੀਂ ਆਪ ਹੀ ਕਰ ਲੈਂਦੇ ਹਾਂ ਤੁਹਾਡਾ,
1: ਬਟ ਬੱਚੇ ਵੀ ਤਾਂ ਹੀ ਆ ਕਿਉਂਕਿ ਪਰਮਾਤਮਾ ਸਾਥ ਦੇ ਦਿੰਦਾ ਨਾ ਇਮੋਸ਼ਨਲ, ਆਪਾਂ
0: ਠੀਕ
1: ਬੱਚੇ ਵੀ ਤਾਂ ਹੀ ਆ
0: ਜੀ ਜੀ ਜੀ, ਥੈਂਕ ਯੂ ਜੀ, ਥੈਂਕ ਯੂ ਜੀ,
1: ਓਕੇ ਓਕੇ ਭਾਜੀ
0: ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸੋ ਆਪਾਂ ਤਕਰੀਬਨ ਸਾਰੀਆਂ ਜਿਹੜੀਆਂ ਖਬਰਾਂ ਦੋਸਤੋ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਚੁੱਕਾ, ਤਾਂ ਆਓ ਫਿਰ ਹੁਣ ਥੋੜ੍ਹਾ ਜਿਹਾ ਹਲਕਾ ਫੁਲਕੀ ਜਿਹੜੀ ਗੱਲਬਾਤ ਹੈ ਜਿਹੜੀ ਉਹ ਕਰਦੇ ਹਾਂ, ਆਪਣੇ ਕੋਲ ਆ ਜਿਹੜਾ ਤਕਰੀਬਨ 20 ਮਿੰਟ ਦਾ ਸਮਾਂ ਹੋਰ ਹੈਗਾ ਆ, ਅਤੇ ਮੈਂ ਇੱਕ ਨਾ ਗੀਤ ਹੈ ਜਿਹੜਾ ਉਹਦਾ ਕਲਿੱਪ ਲਾਊਂਗਾ, ਉੱਥੋਂ ਅੰਦਾਜ਼ਾ ਲਾਈਓ ਵੀ ਮੈਂ ਅੱਜ ਸੱਭਿਆਚਾਰ ਦੇ ਵਿੱਚੋਂ ਕਿਸ ਵਿਸ਼ੇ ਦੇ ਉੱਤੇ ਆ ਜਿਹੜੀ ਗੱਲ ਕਰਾਂਗਾ, ਮੈਂ ਦੇਖਾਂਗਾ ਵੀ ਤੁਸੀਂ ਬੁੱਝ ਲੈਂਦੇ ਹੋ, ਛੋਟਾ ਜਿਹਾ ਹੋਊਗਾ। ਸੋ ਇਹ 10-15 ਮਿੰਟ ਦਾ ਆਪਾਂ ਅੱਜ ਸੈਗਮੈਂਟ ਚਲਾਵਾਂਗੇ, ਆਓ ਤੁਹਾਨੂੰ ਆ ਜਿਹੜਾ 3 ਦਹਾਕੇ ਪਿੱਛੇ ਜਾਂ 4 ਦਹਾਕੇ ਪਿੱਛੇ ਲੈ ਕੇ ਚੱਲੀਏ, ਕਈ ਤਾਂ ਸ਼ਾਇਦ ਕਈਆਂ ਦੀ ਸ਼ਾਇਦ ਉਮਰ ਘੱਟ ਹੋਵੇ, ਪਰ ਮੇਰਾ ਇਹ ਹੁੰਦਾ ਵੀ ਛੋਟਾ ਮੋਟਾ ਜਿਹੜਾ ਸੈਗਮੈਂਟ ਹੈ ਸਾਡੇ ਚਿਹਰਿਆਂ ਦੇ ਉੱਤੇ ਸਾਡੀਆਂ ਯਾਦਾਂ ਦੇ ਵਿੱਚ ਹੈ ਜਿਹੜਾ ਉਹ ਤਾਜ਼ਗੀ ਹੈ ਜਿਹੜੀ ਘੋਲ ਦਿੰਦਾ ਜੋ ਆਪਾਂ ਕਿਤੇ ਨਾ ਕਿਤੇ ਭੁੱਲ ਗਏ ਹਾਂ। ਹਾਂਜੀ, ਸੋ ਉਹ ਚੀਜ਼ ਲਿਆਉਣ ਦੀ ਮੇਰੀ ਕੋਸ਼ਿਸ਼ ਹੁੰਦੀ ਹੈ ਇਸ ਸੈਗਮੈਂਟ ਰਾਹੀਂ। ਸੋ ਉਹ ਮੈਂ ਤੁਹਾਡੇ ਨਾਲ ਅੱਗੇ ਜਾ ਕੇ ਸ਼ੇਅਰ ਕਰਦਾ। ਪ੍ਰੋਗਰਾਮ ਦੇ ਹਿੱਸੇ ਨੂੰ ਹੈ ਜਿਹੜਾ ਸਪੋਂਸਰ ਕੀਤਾ ਜਾ ਰਿਹਾ ਇੰਡੀਆ ਬਾਜ਼ਾਰ ਵੱਲੋਂ, ਬ੍ਰੈਂਪਟਨ ਅਤੇ ਇਟੋਬੀਕੋ ਤੋਂ ਹੈ ਜਿਹੜਾ, ਦੋ ਲੋਕੇਸ਼ਨਾਂ ਤੋਂ ਸਰਵਿਸ ਕਰਦੇ ਨੇ ਜੀ ਇੰਡੀਆ ਬਾਜ਼ਾਰ। ਤੁਸੀਂ ਹੈ ਜਿਹੜਾ ਗੂਗਲ ਵੀ ਕਰ ਸਕਦੇ ਹੋ। ਤਾਜ਼ੇ ਫਰੂਟ ਸਬਜ਼ੀਆਂ ਲੈਣਾ ਚਾਹੁੰਦੇ ਹੋ, ਟਿਫਨ ਸਰਵਿਸ, ਡਾਈਨਿੰਗ ਜਾਂ ਟੇਕਆਊਟ ਕੇਟਰਿੰਗ ਕਰਾਉਣਾ ਚਾਹੁੰਦੇ ਹੋ, ਸਾਰੀਆਂ ਮਤਲਬ ਗਰੋਸਰੀ ਦੀਆਂ ਨੀਡਸ, ਮਸਾਲੇ ਵਗੈਰਾ, ਵਾਜਬ ਕੀਮਤ 'ਤੇ ਤੁਸੀਂ ਇੰਡੀਆ ਬਾਜ਼ਾਰ 'ਤੇ ਆ ਜਿਹੜਾ ਉਹ ਲੈ ਸਕਦੇ ਹੋ। ਸੋ ਇੰਡੀਆ ਬਾਜ਼ਾਰ ਦੋ ਲੋਕੇਸ਼ਨਾਂ ਤੋਂ ਤੁਹਾਨੂੰ ਸਰਵ ਕਰਦੇ ਨੇ। ਬਾਕੀ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ 1136 ਮੈਥੇਸਨ ਬੋਲੇਵਰਡ ਈਸਟ ਮਿਸੀਸਾਗਾ ਵਿਖੇ ਇਹ ਵਾਕਿਆ ਨੇ। ਕੋਈ ਵੀ ਤੁਸੀਂ ਆਇਲ ਚੇਂਜ ਦਾ ਕੰਮ ਕਰਾਉਣਾ, ਡਰਾਈਵ ਥਰੂ ਹੈ ਜਿਹੜਾ ਆਇਲ ਚੇਂਜ ਕਰ ਸਕਦੇ ਹੋ, ਬ੍ਰੇਕ ਰਿਪੇਅਰ ਸਰਵਿਸ ਕਰਾਉਣੀ ਹੈ, ਏਸੀ ਰਿਪੇਅਰ ਜਾਂ ਫਿਰ ਕੋਈ ਵੀ ਮੇਜਰ ਜਾਂ ਮਾਈਨਰ ਰਿਪੇਅਰ ਕਰਾਉਣੀ ਹੈ, ਇੰਜਨ ਐਗਜ਼ੋਸਟ ਦਾ ਕੋਈ ਮੁਰੰਮਤ ਕਰਾਉਣਾ ਚਾਹੁੰਦੇ ਹੋ, ਤਾਂ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ 'ਤੇ ਜਾ ਸਕਦੇ ਹੋ, 1136 ਮੈਥੇਸਨ ਬੋਲੇਵਰਡ ਈਸਟ। ਅਤੇ ਮੋਰਗੇਜ ਬਾਬਤ ਭੁੱਲਰ ਸਾਹਿਬ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਜਸ ਭੁੱਲਰ MTG। ਸੋ ਨੰਬਰ ਹੈ ਜੀ 416-732-2611, 416-732-2611, 416-732-2611 'ਤੇ ਆ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ। ਬਾਕੀ BK ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਵਾਲਿਆਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਤੁਸੀਂ ਕਾਰਪੋਰੇਟ ਟੈਕਸ ਜਾਂ ਪਰਸਨਲ ਟੈਕਸ ਜਾਂ ਫਿਰ ਤੁਹਾਨੂੰ ਲੱਗਦਾ ਵੀ ਸਰਕਾਰ ਵੱਲੋਂ ਜਿਹੜੇ ਰਿਬੇਟ ਦਿੱਤੇ ਜਾਂਦੇ ਉਹ ਤੁਹਾਡੇ ਤੱਕ ਨਹੀਂ ਪਹੁੰਚ ਰਹੇ, ਕਿੱਥੇ ਉਹ ਫਸੇ ਹੋਏ ਨੇ, ਕੱਲੀ ਕੱਲੀ ਚੀਜ਼ ਹੈ ਜਿਹੜੀ ਖੋਲ੍ਹ ਕੇ ਆ ਜਿਹੜੀ ਰੱਖ ਦਿੰਦੇ ਨੇ। BK ਟੈਕਸ ਐਂਡ ਅਕਾਊਂਟਿੰਗ ਸਰਵਿਸਿਸ ਵਾਲੇ 205 ਐਡਵਾਂਸ ਬੁਲੇਵਰਡ ਬ੍ਰੈਂਪਟਨ ਵਿਖੇ ਵਾਕਿਆ ਨੇ। ਸੋ ਮਾਂਗੜ ਸਾਹਿਬ ਦੇ ਨਾਲ ਸੰਪਰਕ ਕਰ ਸਕਦੇ ਹੋ 905-451-1414, 905-451-1414। ਜਸਵੀਰ ਭਾਅ ਜੀ ਸਤਿ ਸ਼੍ਰੀ ਅਕਾਲ।
2: ਭਾਈ ਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ।
2: ਬਹੁਤ ਵਧੀਆ ਪ੍ਰੋਗਰਾਮ ਤੁਹਾਡਾ, ਤੁਹਾਡੇ ਵਿਸ਼ੇ ਬਹੁਤ ਵਧੀਆ ਹੁੰਦੇ ਆ
0: ਜੀ। ਧੰਨਵਾਦ,
2: ਪਰਮਾਤਮਾ ਚੜ੍ਹਦੀ ਕਲਾ ਚ ਰੱਖੇ। ਬਾਈ ਜੀ ਗੱਲ ਹੈਗੀ ਏਦਾਂ, ਬਾਈ ਸਾਰੇ ਆਪਣੇ ਵਕੇਸ਼ਨ ਦੀ ਗੱਲ ਕਰਦੇ ਆ, ਮੈਂ ਕਿਹਾ ਜੇ ਵਕੇਸ਼ਨ ਤੇ ਤੁਸੀਂ ਜਾਣਾ ਆ ਤਾਂ ਕਿਸੇ MPP ਨੂੰ ਨਾਲ ਲੈ ਜਾਓ, ਕਿਉਂਕਿ ਹੋਟਲ ਵੀ ਫ੍ਰੀ ਹੋਊਗਾ, ਖਾਣਾ ਵੀ ਫ੍ਰੀ ਹੋਊਗਾ। ਕਹਿੰਦਾ ਮਤਲਬ ਟੈਕਸ ਪੇਅਰ ਦੀ ਮਨੀ ਹਨਾ, ਬਾਈ ਜੀ ਨੀ ਏਦਾਂ ਟਕਾਰ ਮਾਰਿਆ, ਕੰਨਾ ਥਾਣੀ ਵੀ ਨੀ ਸਾਹ ਲਿਆ। ਦੇਖ ਲਓ ਹੁਣ ਪਿੱਛੇ ਜਿਹਾ ਟੂਰਨਾਮੈਂਟ ਹੋਇਆ, ਕਿੱਦਾਂ ਹੱਸ ਹੱਸ ਕੇ ਗੱਲਾਂ ਕਰਦੇ ਆ, ਉਹਨਾਂ ਨੂੰ ਮਾੜਾ ਮੋਟਾ ਸ਼ੇਮ ਹੈ ਹੀ ਨੀ ਹੈਗਾ ਤੇ ਅਸੀਂ ਟੈਕਸ ਪੇਅਰ ਦੀ ਮਨੀ ਖਾ ਲਈ ਆ ਤੇ ਅਸੀਂ ਉਹਦਾ ਅਪੋਲੋਜਾਈ ਕਰੀਏ। ਦੇਖੋ $28,000 ਜਿਹੜਾ ਇਹਨਾਂ ਨੇ ਓਵਰ ਹੈਡ ਜਿਹੜਾ ਉੱਥੇ ਖਰਚਿਆ ਹੈਗਾ, ਹਾਲਾਂਕਿ ਉਹ ਮੈਨੂੰ ਲੱਗਦਾ ਅੱਧੇ ਘੰਟੇ ਦੀ ਡਰਾਈਵ ਆ ਹਨਾ, ਉਹਨਾਂ ਕਿਸੇ 5-7 ਪਿੰਡਾਂ ਦੇ ਵਿੱਚ ਮੱਝਾਂ ਲੈਂਦੇ, ਲੋਕੀ ਦੁੱਧ ਦਾ ਪੀਂਦੇ, ਉਹਨਾਂ ਦੀ ਚਾਹ ਬਣਦੀ। ਕਹਿੰਦਾ ਮਤਲਬ ਪੁੰਨ ਦਾਨ ਨਹੀਂ ਕਰਦੇ ਜੀ, ਆਪਣੇ ਢਿੱਡ ਨੂੰ ਹੀ ਆ ਜਿੱਦਾਂ ਕਹਿੰਦੇ ਹੁੰਦੇ ਆ, ਵਿਹੜਾ ਹੀ ਬੈਠਾ ਜੀ, ਬਾਹਰ ਨਹੀਂ ਕਹਿਣਾ ਚਾਹੀਦਾ। ਪਰ ਹੁਣ ਬਾਹ ਜਿਹੜੀਆਂ ਵੋਟਾਂ ਪੈਣੀਆਂ, ਸਾਡਿਆਂ ਭਰਾਵਾਂ ਨੂੰ ਬਹੁਤ ਸੋਚ ਕੇ ਵੋਟ ਪਾਉਣੀ ਚਾਹੀਦੀ ਆ। ਐਵੇਂ ਨਾ ਇਹਨਾਂ ਦੇ ਬੇਹੇ ਪਕੌੜੇ ਤੋਂ ਠੰਡਾ ਚਿਕਨ ਖਾ ਕੇ ਵੋਟ ਪਾ ਲਿਆ ਕਦੋਂ ਸਮਾਂ ਦੇਣ ਦਾ। ਬਹੁਤ ਧੰਨਵਾਦ ਤੁਹਾਡਾ
0: ਜੀ। ਜੀ ਧੰਨਵਾਦ ਜਸਵੀਰ ਭਾਜੀ, ਬਹੁਤ ਪਾਏਦਾਰ ਤੁਸੀਂ ਗੱਲ ਕੀਤੀ ਹੈ। ਤੇ ਜਦੋਂ ਆਏ ਆ ਤੇ ਕਿੰਨੇ ਆਣੇ ਆ ਜਿਹੜੇ ਸਵਾਲ ਪੁੱਛੇ ਆ, ਮੈਨੂੰ ਲੱਗਦਾ ਬਹੁਤਿਆਂ ਨੇ ਨਾਲ ਖੜ ਕੇ ਫੋਟੋਆਂ ਹੀ ਖਿਚਾਈਆਂ ਨੇ। ਹਾਂਜੀ ਬਲਦੇਵ ਭਾਜੀ ਸਤਿ ਸ੍ਰੀ ਅਕਾਲ।
1: ਵੋਟਾਂ ਪਾਉਣ ਜਾਂਦੇ ਨੇ, ਗੱਲਾਂ ਮਾਰੀ ਜਾਂਦੇ, ਦੇਖਿਆ ਮੁੜ ਕੇ ਫਿਰ ਉਹੀ ਕਰਮ ਚੌਧਰੀ ਬਣ ਜਾਣੇ ਮੂਹਰੇ, ਤੁਰੇ ਫਿਰਦੇ ਗੱਲਾਂ ਹੋਰ ਮਾਰਦੇ ਰਹਿੰਦੇ ਆ, ਵੋਟ ਕੋਈ ਪਾਉਂਦਾ ਨੀਗਾ। ਸੰਮੀ ਭਾਈ ਤੂੰ ਹੀ ਗਿੱਲੀ ਦਿੱਤੀ ਹੈ ਕਿਸਾਨੂੰ?
0: ਹਾਂਜੀ।
1: ਸੋਨੇ ਦੀ ਬਿੱਲੀ ਦਾ ਪਤਾ
0: ਤੁਹਾਨੂੰ? ਨਹੀਂ ਮੈਨੂੰ ਨੀ ਪਤਾ, ਤੁਸੀਂ ਦੱਸੋ। 9 lakh ਪਰਮਾਤਮਾ ਦੀ ਕਿਰਪਾ ਦੇ ਨਾਲ ਚੱਲੀ ਜਾਂਦਾ ਆਪਣਾ। ਚਲੋ ਚਲੋ ਸਾਰਿਆਂ ਦਾ ਜੀ, ਥੈਂਕ ਯੂ ਜੀ, ਥੈਂਕ ਯੂ ਬਲਦੀਪ ਭਾਈ, ਬਹੁਤ ਬਹੁਤ ਧੰਨਵਾਦ। ਦੋਸਤੋ ਆਓ ਫਿਰ ਹੁਣ ਥੋੜੇ ਜਿਹੇ ਹਲਕੇ ਫੁਲਕੇ ਬਹੁਤ ਜਿਹੜੇ ਵਿਸ਼ੇ ਆ ਜਿਹੜੇ ਜਾਂ ਲੋਕਲ ਜਿੰਨੀ ਵੀ ਅਪਡੇਟ ਹੈ ਮੈਂ ਤੁਹਾਡੇ ਨਾਲ ਸਵੇਰ ਜਿਹੜੀ ਉਹ ਸਾਂਝੀ ਕਰ ਚੁੱਕਾ ਇਹਨਾਂ 1.5 ਘੰਟੇ ਦੇ ਪ੍ਰੋਗਰਾਮ ਦੇ ਵਿੱਚ। ਸੋ ਆਓ ਹਲਕੀ ਫੁਲਕੀ ਜਿਹੜੀ ਗੱਲਬਾਤ ਕਰਦੇ ਹਾਂ, ਇੱਕ ਮੈਂ ਥੋੜ੍ਹਾ ਜਿਹਾ ਗੀਤ ਦਾ ਕਲਿੱਪ ਚਲਾਵਾਂਗਾ ਅਤੇ ਮੈਨੂੰ ਦੱਸਿਓ ਤੁਹਾਡੇ ਹਿਸਾਬ ਦੇ ਨਾਲ ਆਪਾਂ ਕਿਸ ਵਿਸ਼ੇ ਦੇ ਉੱਤੇ ਗੱਲ ਕਰਨੀ ਚਾਹਾਂਗੇ। ਆਓ ਤੁਹਾਨੂੰ ਆ ਜਿਹੜਾ 2-3 ਦਹਾਕੇ ਆ ਜਿਹੜਾ ਹੁਣ ਪਿੱਛੇ ਲੈ ਕੇ ਚੱਲੀਏ, ਇੱਕ ਖੂਬਸੂਰਤ ਗੀਤ ਹੈ ਜਿਹੜਾ ਤੁਹਾਡੇ ਰੇਡੀਓ ਸੈੱਟ 'ਤੇ ਆ ਰਿਹਾ ਅਤੇ ਮੈਨੂੰ ਇਹ ਦੱਸਣਾ ਵੀ ਕਿਸ ਵਿਸ਼ੇ 'ਤੇ ਆ ਜਿਹੜੀ ਗੱਲਬਾਤ ਹੈ ਜਿਹੜੀ ਉਹ ਹੋਵੇਗੀ।
3: ਮਾਫ ਕਰਨਾ ਜਾਨ ਦੇਣ ਦਾ ਇਰਾਦਾ ਏ ਜਾਂ ਲੈਣ ਦਾ?
4: ਹੇ

0: ਕਿਆ ਬਾਤ ਹੈ ਜੀ, ਕਿਆ ਬਾਤ ਹੈ। ਇਹ ਗੀਤ ਹੈ ਜਿਹੜਾ ਇਹ ਮੈਂ ਪਲੇ ਕੀਤਾ, ਇਹਦੇ ਵਿੱਚ ਦੋ ਚੀਜ਼ਾਂ ਦਾ ਜਿਹੜਾ ਆ ਜ਼ਿਕਰ ਕੀਤਾ ਗਿਆ, ਪਰ ਇੱਕ ਹੈ ਜਿਹੜੀ ਅੱਜ ਸੱਭਿਆਚਾਰ ਦੇ ਨਾਲ ਜੁੜੀ ਹੋਈ ਚੀਜ਼ ਹੈ, ਉਹਦੇ 'ਤੇ ਆ ਜਿਹੜੀ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਰਨਾ ਚਾਹੁੰਦਾ। ਸੋ ਤੁਹਾਨੂੰ ਕੀ ਲੱਗਿਆ ਵੀ ਅੱਜ ਇਸ ਗੀਤ ਦੇ ਵਿੱਚ ਸਭ ਤੋਂ ਵੱਧ ਜ਼ਿਕਰ ਹੈ ਜਿਹੜਾ ਕਿਸ ਚੀਜ਼ ਦਾ ਹੋਇਆ? ਮੈਨੂੰ ਪਤਾ ਤੁਹਾਨੂੰ ਪਤਾ ਚੱਲ ਗਿਆ ਹੋਵੇਗਾ, ਪਰ ਕਹਿ ਲਓ ਘਿਓ ਨੂੰ ਭਾਂਡਾ, ਨਾ ਖੂਹ ਰੇ ਨਾ ਤੂਤ ਰੇ ਨਾ ਅੰਬਾਂ ਦੇ ਦਰਖਤ ਹੁਣ ਕਿਤੇ ਦੇਖਣ ਨੂੰ ਮਿਲਦੇ ਆ, ਹੁਣ ਤਾਂ ਸਿਰਫ ਪੱਧਰੇ ਪੱਧਰੇ ਜ਼ਮੀਨਾਂ ਹੀ ਦਿਖਦੀਆਂ ਨੇ। ਪਰ ਉਹ ਜਿਹੜੇ ਮਾਹੌਲ ਹੁੰਦਾ ਸੀ ਉਹ ਆਪਣੇ ਆਪ ਦੇ ਵਿੱਚ ਖਾਸ ਹੁੰਦਾ ਸੀ। ਦੋਸਤੋ ਮੈਂ ਜਿਹੜਾ ਆ ਸ਼ਾਰਟ ਹੀ ਆਉਣਾ ਕਿਉਂਕਿ ਸਮਾਂ ਘੱਟ ਹੈ। ਖੂਹਾਂ ਦੇ ਉੱਤੇ ਟਿੰਡਾਂ, ਉਹ ਜਿਹੜੀਆਂ ਟਿੰਡਾਂ ਵਾਲੇ ਖੂਹ ਹੁੰਦੇ ਸੀਗੇ ਉਹ ਬੜੇ ਘੱਟ ਹੈ ਜਿਹੜੇ ਅੱਜ ਕੱਲ੍ਹ ਦੇਖਣ ਨੂੰ। ਉੱਦਾਂ ਤਾਂ ਖੂਹ ਹੀ ਬਹੁਤ ਘੱਟ ਦੇਖਣ ਨੂੰ ਮਿਲਦੇ ਆ, ਚਲੋ ਠੀਕ ਹੈ ਖੇਤਾਂ ਦੇ ਵਿੱਚ ਹੈ ਜਿਹੜਾ ਆਪਾਂ ਨੂੰ ਖੂਹ ਦੇਖਣ ਨੂੰ ਮਿਲਦੇ ਆ, ਪਰ ਉਹ ਟਿੰਡਾਂ ਵਾਲੇ ਜਿਹੜੇ ਖੂਹ ਹੈ ਜਿਹੜੇ ਬਹੁਤ ਘੱਟ ਦੇਖਣ ਨੂੰ ਮਿਲਦੇ ਸੀ। ਉਹਨਾਂ ਦਾ ਮੇਨ ਕਾਰਨ ਕੀ ਹੁੰਦਾ ਸੀ? ਖੂਹ ਹੈ ਜਿਹੜਾ ਇੱਕ ਸੱਭਿਆਚਾਰਕ ਦੀ ਵਿਲੱਖਣ ਪਹਿਚਾਣ ਰਿਹਾ, ਕਿਉਂਕਿ ਉੱਥੇ ਜਾ ਕੇ ਸਵਾਣੀਆਂ ਵੀ ਜਾਂਦੀਆਂ ਸੀਗੀਆਂ, ਬਾਕੀ ਹੋਰ ਵੀ ਜਿਹੜੇ ਲੋਕ ਉੱਥੇ ਜਾਂਦੇ ਸੀਗੇ, ਅਤੇ ਨਾਲ ਤਾਂ ਉੱਥੇ ਖੂਹ ਦਾ ਮਿੱਠਾ ਸ਼ਰਬਤ ਵਰਗਾ ਪਾਣੀ ਪੀਂਦੇ ਹੁੰਦੇ ਸੀਗੇ, ਅਤੇ ਨਾਲ ਇੱਕ ਦੂਜੇ ਦੇ ਨਾਲ ਹੈ ਜਿਹੜਾ ਦੁੱਖ ਸੁੱਖ ਹੈ ਜਿਹੜਾ ਫਰੋਲ ਲੈਂਦੇ ਸੀ। ਕਦੇ ਤੁਸੀਂ ਆ ਜਿਹੜਾ ਇਹ ਦੇਖਿਆ ਵੀ ਜਦੋਂ ਖੂਹ ਆ ਜਿਹੜਾ ਉਸ ਵਕਤ ਬਣਾਏ ਜਾਂਦੇ ਸੀਗੇ ਤਾਂ ਕਿਸ ਤਰ੍ਹਾਂ ਬਣਾਏ ਜਾਂਦੇ ਸੀਗੇ? ਸਭ ਤੋਂ ਵੱਡੀ ਜਿਹੜੀ ਕਾਰੀਗਰੀ ਸੀਗੀ ਖੂਹ ਬਣਾਉਣ ਦੇ ਵਿੱਚ, ਕਿਸ ਤਰ੍ਹਾਂ ਜਿਹੜਾ ਆ ਖੂਹ ਨੂੰ ਥੱਲੇ ਲੈ ਕੇ ਜਾਇਆ ਜਾਂਦਾ ਸੀ, ਅਤੇ ਕਿੱਦਾਂ ਖੂਹ ਦਾ ਜਿਹੜਾ ਪਾਣੀ ਆ ਜਿਹੜਾ ਇੱਕਦਮ ਆਉਂਦਾ ਸੀ। ਕੀ ਤੁਸੀਂ ਆ ਜਿਹੜਾ ਦੇਖਿਆ ਵੀ ਖੂਹ ਜਿਹੜਾ ਆ ਕਿਸ ਤਰ੍ਹਾਂ ਹੋਂਦ ਦੇ ਵਿੱਚ ਲਿਆਂਦਾ ਗਿਆ? ਖੂਹ ਦੇ ਨਾਲ ਜੁੜੀਆਂ ਹੋਈਆਂ ਯਾਦਾਂ, ਖੂਹ ਦੇ ਆਲੇ ਦੁਆਲੇ ਸਭ ਤੋਂ ਵੱਧ ਜਿਹੜੇ ਦਰਖਤ ਹੈ ਜਿਹੜੇ ਕਿਹੜੇ ਪਾਏ ਜਾਂਦੇ ਨੇ? ਸੋ ਸਟੂਡੀਓ ਨੰਬਰ 905-673-3337 'ਤੇ ਜਿਹੜਾ ਹੈ ਤੁਸੀਂ ਕਾਲ ਕਰਕੇ ਸਾਨੂੰ ਦੱਸ ਸਕਦੇ ਹੋ ਜਿੰਨੀ ਦੇਰ ਤੁਹਾਡੀਆਂ ਕਾਲਸ ਆਉਂਦੀਆਂ ਨੇ। ਹਾਲਾਂਕਿ ਆ ਜਿਹੜੇ ਖੂਹ ਆ ਜਿਹੜੇ ਹੁਣ ਅਲੋਪ ਹੋ ਗਏ ਨੇ, ਜਿਹੜੀਆਂ ਥਾਵਾਂ 'ਤੇ ਇਹ ਖੂਹ ਹੁੰਦੇ ਸੀਗੇ ਹੁਣ ਉੱਥੇ ਕੋਈ ਨਿਸ਼ਾਨੀ ਹੀ ਨਹੀਂ ਬਚੀ। ਹਾਂਜੀ, ਖੂਹ ਨਾਂ ਦੀ ਕੋਈ ਚੀਜ਼ ਹੀ ਨਹੀਂ ਕਈ ਜਗ੍ਹਾ, ਕਿਉਂਕਿ ਭਰ ਦਿੱਤੇ ਗਏ, ਅਤੇ ਜਿਹੜੇ ਥੋੜ੍ਹੇ ਜਿਹੇ ਖੂਹ ਹੈਗੇ ਸੀਗੇ ਉਹਨਾਂ ਦੇ ਉੱਤੇ ਆ ਜਿਹੜੇ ਜੰਗਲੇ ਲਾ ਦਿੱਤੇ ਗਏ। ਬੰਦ ਖੂਹਾਂ ਨੂੰ ਦੇਖ ਕੇ ਵਿਰਸੇ ਦੀ ਯਾਦ ਹੈ ਜਿਹੜੀ ਉਹ ਆਉਂਦੀ ਹੈ। ਜਾਪਦਾ ਉਦਾਸੇ ਖੂਹ ਹੁਣ ਕੁਝ ਬੋਲਣਗੇ ਆਖਣਗੇ, ਸਾਡੀ ਬੇਕਦਰੀ ਇਹ ਕਿਉਂ, ਅਸੀਂ ਕਿਸੇ ਦਾ ਕੀ ਵਿਗਾੜਿਆ ਸੀ, ਸਾਡੇ ਨਾਲੋਂ ਮੋਹ ਕਿਉਂ ਤੋੜ ਲਿਆ, ਅਸੀਂ ਤਾਂ ਅੰਮ੍ਰਿਤ ਵਰਗਾ ਪਾਣੀ ਦਿੰਦੇ ਸਾਂ, ਸਾਡੇ ਆਲੇ ਦੁਆਲੇ ਕੀੜੀਆਂ ਚਿੜੀਆਂ ਦਾ ਝੁਰਮਟ ਲੱਗਾ ਰਹਿੰਦਾ ਸੀ, ਤੁਸੀਂ ਸਵਾਰਥੀ ਲੋਕ ਹੈ, ਸਾਡੀ ਵਰਤੋਂ ਕਰਕੇ ਹੁਣ ਦੁਰਵਰਤੋਂ ਹੈ ਜਿਹੜੀ ਇਹ ਕਰ ਦਿੱਤੀ ਹੈ। ਸੋ ਦੋਸਤੋ ਖੂਹ ਦੇ ਨਾਲ ਹੈ ਜਿਹੜੀਆਂ ਕੋਈ ਵੀ ਯਾਦਾਂ, ਕੀ ਕਦੇ ਤੁਸੀਂ ਖੂਹ 'ਤੇ ਪਾਣੀ ਭਰਨਗੇ, ਕਦੇ ਤੁਸੀਂ ਖੂਹ ਦਾ ਠੰਡਾ ਪਾਣੀ ਹੈ ਜਿਹੜਾ ਪੀਤਾ? ਅੱਛਾ, ਖੂਹ ਦਾ ਜਿਹੜਾ ਪਾਣੀ ਹੈ ਨਾ ਆਮ ਪਾਣੀ ਦੇ ਨਾਲੋਂ ਤੁਸੀਂ ਦੇਖਿਓ ਉਹ ਮਿੱਠਾ ਹੀ ਹੁੰਦਾ। ਜਦੋਂ ਤੁਸੀਂ ਪਾਣੀ ਪੀ ਲਿਆ ਉਸ ਤੋਂ ਬਾਅਦ ਇੱਕ ਮਿਠਾਸ ਹੈ ਜਿਹੜੀ ਖੂਹ ਦੇ ਪਾਣੀ ਦੀ ਤੁਸੀਂ ਆਪਣੇ ਹਲਕ ਦੇ ਵਿੱਚ ਮਹਿਸੂਸ ਕਰਦੇ ਹੋ। ਸੋ ਖੂਹ ਦੇ ਨਾਲ ਅੱਜ ਗੱਲਾਂ ਕਰਾਂਗੇ, ਖੂਹ ਕਿਸ ਤਰ੍ਹਾਂ ਜਿਹੜਾ ਬਣਾਏ ਜਾਂਦੇ ਸੀ ਉਹਦੇ ਬਾਬਤ ਦੱਸਿਓ, ਜਾਂ ਫਿਰ ਤੁਸੀਂ ਦੇਖਿਆ ਹੋਵੇ ਕਿਸ ਤਰ੍ਹਾਂ ਖੂਹ ਬਣਾਏ ਜਾਂਦੇ ਆ, ਅੱਜ ਵੀ ਕੀ ਖੂਹ ਹੈ ਜਿਹੜੇ ਬਣਾਏ ਜਾਂਦੇ? ਅੱਜ ਕੱਲ੍ਹ ਤਾਂ ਬੋਰ ਮਸ਼ੀਨਾਂ ਆ ਗਈਆਂ, ਬਹੁਤ ਕੁਛ ਹੈ ਜਿਹੜਾ, ਟੈਕਨੋਲੋਜੀ ਬਹੁਤ ਆ ਗਈ, ਐਡਵਾਂਸ ਹੋ ਗਿਆ, ਪਰ ਜਿਹੜੇ ਪੁਰਾਣੇ 2-3 ਦਹਾਕੇ ਪਹਿਲਾਂ ਸਮੇਂ ਹੁੰਦੇ ਸੀਗੇ ਉਹ ਸਮੇਂ ਆ ਜਿਹੜੇ ਵਾਪਸ ਮੁੜ ਕੇ ਨਹੀਂ ਆਉਣੇ। 905-673-3337 9056733337 'ਤੇ ਦੋਸਤੋ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਖੂਹਾਂ ਦੀਆਂ ਟਿੰਡਾਂ ਕਿਹਨੇ ਕਿਹਨੇ ਦੇਖੀਆਂ ਨੇ ਦੱਸਿਓ ਜ਼ਰਾ। ਓਕੇ, ਮੈਂ ਨਾਲ ਦੀ ਨਾਲ ਜਿਹੜੀ ਤੁਹਾਡੀ ਕਾਲ ਸ਼ੇਅਰ ਲੈਣਾ ਉੱਥੇ ਹੀ। ਦੋਸਤੋ ਜੇ ਤੁਸੀਂ ਰੀਅਲ ਸਟੇਟ ਬਾਬਤ ਹੈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਤੁਸੀਂ ਆ ਜਿਹੜਾ ਸੋਚ ਰਹੇ ਹੋ ਜਾਂ ਫਿਰ ਪਲੈਨਿੰਗ ਕਰ ਰਹੇ ਹੋ ਤੁਸੀਂ ਆ ਜਿਹੜਾ ਇਸ ਸਾਲ ਲੈਣਾ ਜਾਂ ਅਗਲੇ ਸਾਲ ਲੈਣਾ ਆ, ਤਾਂ ਤੁਸੀਂ ਮੇਰੇ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ। ਮਹਾਰਤ ਰੱਖਦੇ ਆ, ਮਲਟੀ ਅਵਾਰਡ ਵਿਨਰ ਬ੍ਰੋਕਰ, ਮੈਂ ਤੁਹਾਡਾ ਆਪਣਾ ਸ਼ੰਮੀ ਪੱਠਲ। ਨੰਬਰ ਮੇਰਾ 416-917-7763 4169177763 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਓਕੇ ਕਾਲ ਰੇਡੀਓ 'ਤੇ ਪਲੀਜ਼ ਕਾਲ ਕਰੋ, ਮੇਰੇ ਫੋਨ 'ਤੇ ਨਹੀਂ। ਰੇਡੀਓ ਦਾ ਨੰਬਰ ਹੈ ਜੀ 905-673-3337 9056733337 1593 ਜੀ, ਸਵਾਗਤ ਹੈ ਜੀ।
1: ਹਾਂਜੀ ਭਾਜੀ, ਨਮਸਕਾਰ ਜੀ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਜੀ।
0: ਜੀ ਵੈਰੀ ਗੁੱਡ ਮਾਰਨਿੰਗ, ਨਮਸਕਾਰ ਸਰ।
1: ਮੈਂ ਰਵਿੰਦਰ ਸ਼ਰਮਾ ਬੋਲਦਾ ਜੀ, ਮੈਂ 45 ਸਾਲ ਹੋ ਗਿਆ ਕੈਨੇਡਾ ਆਏ ਨੂੰ। ਸਾਡੇ ਖੂਹ ਤੇ, ਸਾਡੇ ਟਿੰਡਾਂ ਵਾਲਾ ਖੂਹ ਹੁੰਦਾ ਜੀ, ਸਾਡੇ ਖੂਹ ਤੇ ਜਾਣੀ ਆਲੇ ਦੁਆਲੇ ਪੈਣ ਦੇ ਤੂਤ ਹੁੰਦੇ ਸੀ, ਬਹੁਤ
0: ਤੂਤ ਹੁੰਦੇ ਸੀ।
1: ਹਾਂਜੀ, ਤੂਤ ਵੀ ਹੁੰਦੇ, ਨਸੂੜੀ, ਇੱਕ ਖੂੰਜੇ ਦੇ ਨਸੂੜੀ ਹੁੰਦੇ।
0: ਅੱਛਾ, ਇਹ ਤੂਤ ਹੀ ਜ਼ਿਆਦਾਤਰ ਖੂਹ ਹੈ, ਖੂਹਾਂ ਦੇ ਕੋਲ ਕਿਉਂ ਹੁੰਦੇ ਸੀਗੇ? ਹੋਰ ਕੋਈ ਦਰਖਤ ਘੱਟ ਪਾਏ ਜਾਂਦੇ ਸੀ ਪਰ ਤੂਤ ਜ਼ਿਆਦਾ ਪਾਏ ਜਾਂਦੇ ਸੀ, ਉਹਦਾ ਕਾਰਨ ਕੀ ਸੀ?
1: ਕਾਂ ਤਾਂ ਇੱਕ ਤਾਂ ਆਪਣੇ ਆਲੇ ਨਾਲ ਨਾਲ ਪਾਣੀ ਦੀ ਜਾਂਦੀ, ਉਹਨਾਂ ਨੂੰ ਪਾਣੀ ਦੇਣ ਦੀ ਲੋੜ ਨੀ ਪੈਂਦੀ ਸੀਗੀ।
0: ਅੱਛਾ ਜੀ।
1: ਹਾਂਜੀ, ਦੂਸਰਾ ਅਸੀਂ ਫਿਰ ਸਾਡੇ ਪਸ਼ੂ ਹੁੰਦੇ ਸੀ ਤਾਂ ਅਸੀਂ ਉਹਨਾਂ ਦੇ ਟੋਕਰੇ ਬਣਾਉਂਦੇ ਹੁੰਦੇ ਸੀ, ਤਾਂ ਸਿਆਲ ਨੂੰ ਛਾਂਗ ਲੈਣੇ ਤਾਂ ਫਿਰ ਉਹਨਾਂ ਨੂੰ ਦੇਣਾ, ਸਾਡੇ ਬਾਜੀਗਰ ਹੁੰਦੇ ਸੀ ਸਾਡੇ, ਉਹਨਾਂ ਨੇ ਟੋਕਰੇ ਬਣਾ ਦੇਣੇ ਜੀ ਸਰਿਆਲੇ।
0: ਅੱਛਾ ਜੀ। ਹਾਂਜੀ, ਸੋ ਇਹਨਾਂ ਦੀ ਲੱਕੜ ਬੜੀ ਲਚਕੀਲੀ ਹੁੰਦੀ ਹੈ ਨਾ ਜੀ,
1: ਲੱਕੜ ਬਹੁਤ ਜੀ, ਜੁੰਗਲਾ ਪੱਜਾਂ ਦੀ ਪਜਾਲੀ ਬਣਾਉਣੀ ਹੋਵੇ ਤਾਂ ਤੁਸੀਂ ਖੂਹ ਦੇ ਉਹ ਬੜੀ ਸਟਰੋਂਗ ਹੁੰਦੀ ਸੀ ਲੱਕੜੀ ਇਹਨਾਂ ਦੀ।
0: ਜੀ ਜੀ ਬਿਲਕੁਲ ਬਿਲਕੁਲ, ਕਿਆ ਬਾਤ ਹੈ ਜੀ।
1: ਖੂਹ ਤਾਂ ਮੈਂ 60 ਸਾਲ ਦਾ ਹੋਇਆ, ਖੂਹ ਤਾਂ ਮੇਰੀ ਸੁਣ ਤੋਂ ਪਹਿਲਾਂ ਸਾਡੇ ਲਗਾਇਆ ਬਣਿਆ ਸੀਗਾ, ਪਰ ਸਾਡੇ ਛੇ ਕਿਲੋ ਦੀ ਟੈਂਟ ਹੁੰਦੀ ਸਾਡੇ ਖੂਹ ਤੇ, ਜਾਣੀ ਕਿ ਸਾਨੂੰ ਇੰਨਾ ਪਤਾ, ਸਾਡੇ ਮੇਰੇ ਡੈਡੀ ਦੱਸਦੇ ਹੁੰਦੇ ਸਾਡੇ 6 ਕਿਲੋ ਦੀ ਟੈਂਟ ਹੁੰਦੀ ਸੀ, ਤਾਂ ਬੋਲਦਾ ਨਹੀਂ ਖੇਤੀ ਕਰਦੇ ਤਾਂ ਪਾਣੀ ਨੂੰ ਆਪਣੇ ਖੇਤਾਂ ਨੂੰ ਪਾਣੀ ਖੂਹ ਨਾਲ ਹੀ ਦਿੰਦੇ ਹੁੰਦੇ ਸੀ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਭਾਜੀ, ਕਿਆ ਬਾਤ ਹੈ, ਬਹੁਤ ਖੂਬ, ਬਹੁਤ ਥੈਂਕ ਯੂ ਸਰ, ਥੈਂਕ ਯੂ ਜੀ।
1: ਓਕੇ, ਥੈਂਕ ਯੂ
0: ਜੀ, ਤੁਸੀਂ ਆਪਣੀਆਂ ਯਾਦਾਂ ਸਾਡੇ ਨਾਲ ਸਾਂਝੀ ਕਰ ਰਹੇ ਹੋ, ਬੜਾ ਵਧੀਆ ਲੱਗਦਾ। 1807 ਜੀ ਸਵਾਗਤ ਹੈ ਜੀ।
2: ਅੱਛਾ
0: ਜੀ। ਅੱਛਾ, ਤੂਤ ਦੇ ਦਰਖਤ ਨੂੰ ਆ ਜਿਹੜਾ ਫਲ ਵੀ ਲੱਗਦੇ ਹੁੰਦੇ ਸੀ,
2: ਉਹ ਤੂਤੀਆਂ ਮਤਲਬ ਕਿ ਇੱਥੇ ਹੁਣ ਮਿਲਦੀਆਂ ਸਟੋਰਾਂ ਦੇ ਉੱਤੇ,
0: ਹਾਂ ਮਿਲਦੀਆਂ, ਸਹੀ ਗੱਲ ਹੈ।
2: ਉਦੋਂ ਕੋਈ ਖਾਂਦਾ ਨਹੀਂ ਹੁੰਦਾ, ਅਸੀਂ ਖਾਈ ਜਾਣੀਆਂ ਥੁੱਕੀ ਜਾਣੀਆਂ, ਮਿੱਠੀ ਨੀ ਕੱਚੀ ਆ, ਮਤਲਬ ਕਰਕੇ ਤੇ ਉਹ ਹੁਣ ਇੱਥੇ ਸਟੋਰਾਂ ਦੇ ਮੁੱਲ ਮਿਲਦੀਆਂ,
0: ਸਹੀ ਗੱਲ ਹੈ।
2: ਉਹ ਨੱਠ ਕੇ ਪੈਂਦੇ ਵੀ ਸਟੋਬਰੀਆਂ ਲਾਉਣੀ ਹੁੰਦੀ,
0: ਸਹੀ ਗੱਲ ਹੈ ਜੀ, ਸਹੀ ਗੱਲ ਹੈ, ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ, ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ, ਸੋ ਨਾਈਸ ਆਫ ਯੂ। ਰੇਸ਼ਮ ਭਾਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
3: ਹਾਂਜੀ, ਪਹਿਲਾਂ ਤਾਂ ਖੂਹ ਜਿਹੜਾ ਆ ਉਹਦਾ ਟੋਆ ਪੱਟਿਆ ਜਾਂਦਾ ਤੇ ਹਰ ਰਾਜ ਜਿਹੜਾ ਉਹ ਨਾਲੀ ਨਹੀਂ ਸੀ ਬਣਾ ਸਕਦਾ, ਚੌਂਕ ਦਾ ਜਿਹੜਾ ਕਹਿੰਦੇ ਆ, ਤੇ ਹੌਲੀ ਹੌਲੀ ਉਹਨੂੰ ਡਰੋਪ ਕਰਦੇ ਹੁੰਦੇ ਸੀ, ਉਹ ਐਸਾ ਹਜ਼ਾਰ ਸੀ ਠੋਕੂ ਮਾਰ ਮਾਰ ਕੇ ਥੱਲੇ ਪੱਟ ਪੱਟ ਕੇ, ਵਾਧੂ ਘੱਟ ਨੀ ਪੱਟ ਸਕਦੇ, ਥੱਲੇ ਚੱਲ ਜਾਂਦਾ ਸੀ। ਹੁਣ ਆ ਗਈ ਗੱਲ ਚਾਰਸ ਚੱਲਿਆ, ਇੱਥੇ ਚਾਰਸ ਚੱਲਿਆ ਲੈਦਰ ਦਾ ਹੁੰਦਾ ਸੀ ਬਹੁਤ ਵੱਡਾ ਸਾਰਾ,
0: ਤੇ
3: ਉਹ ਵੀ ਦੇਖਿਆ। ਉਹ ਤੋਂ ਇੱਕ ਹੋਂਦ ਵਿੱਚ ਇਹ ਵੀ ਦੇਖਿਆ ਟਿੰਡਾ ਘੁਮਾਰਾਂ ਨੇ ਬਣਾਈਆਂ ਟਿੰਡਾ,
0: ਅੱਛਾ ਜੀ,
3: ਆਵੇ ਦੇ ਵਿੱਚ ਦੇਖਿਆ, ਜਿਹੜਾ ਜਿਹੜਾ ਹਾਲਟ ਸੀ ਉਹ ਲੱਕੜੀਆਂ ਦੇਖਿਆ, ਇਹ ਚੀਜ਼ਾਂ ਵੀ ਦੇਖੀਆਂ। ਤੇ ਜਦੋਂ ਇਹ ਪੂਰਾ ਪਾਣੀ ਖੂਹ ਕਾਫੀ ਦੂਰ ਲੈ ਜਾਂਦੇ ਸੀ ਤਾਂ ਫੇਰ ਉਹਦੇ ਵਿੱਚ ਫੇਰ ਵੀ ਬੋਰ ਸੈਂਟਰ ਚ ਕਰਦੇ ਸੀ, ਤੇ ਆਲੇ ਦੁਆਲੇ ਰੇਤਾ ਪਾਇਆ ਜਾਂਦਾ ਸੀ ਮਿੱਟੀ ਦੀ ਥਾਂ, ਤਾਂ ਪਾਣੀ ਠੰਡਾ ਰਹੇ।
0: ਜੀ ਬਿਲਕੁਲ, ਥੈਂਕ ਯੂ ਜੀ, ਥੈਂਕ ਯੂ। ਸੋ ਬਿਲਕੁਲ ਜੀ, ਅੱਜ ਕੱਲ੍ਹ ਜਿਹੜੇ ਖੂਹ ਉੱਦਾਂ ਦੇਖਣ ਨੂੰ ਨਹੀਂ ਮਿਲਦੇ, ਪਰ ਤੁਸੀਂ ਜਿਹੜੇ ਸੱਭਿਆਚਾਰਕ ਦਾ ਵਿਰਾਸਤੀ ਮੇਲੇ ਹੁੰਦੇ ਨਾ, ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਮਾੜਾ ਜਿਹਾ ਇੱਕ ਸੰਕੇਤਕ ਤੌਰ 'ਤੇ ਜਿਹੜਾ ਖੂਹ ਬਣਾਇਆ ਜਾਂਦਾ, ਅਤੇ ਉੱਥੇ ਜਿਹੜੇ ਨਾਲ ਕਹਿ ਲਓ ਵੀ ਘੜੇ ਰੱਖੇ ਜਾਂਦੇ। ਸੋ ਇਹ ਸਾਡਾ ਅਮੀਰ ਵਿਰਸਾ, ਹਾਂਜੀ, ਸੱਭਿਆਚਾਰ ਦੇ ਨਾਲ ਪਿਆਰੀ ਜਿਹੀ ਸਾਂਝ ਹੈ ਜਿਹੜੀ ਇਹ ਅਤੀਤ ਦੇ ਵਿੱਚ ਰਹੀ ਹੈ। ਖੂਹ ਆ ਜਿਹੜੇ ਜਾਂ ਖੂਹ ਦੀਆਂ ਟਿੰਡਾਂ ਇੱਕ ਸਾਨੂੰ ਜ਼ਿੰਦਗੀ ਦਾ ਬਹੁਤ ਵੱਡਾ ਸਬਕ ਦਿੰਦੀਆਂ ਨੇ। ਖੂਹ ਦੀਆਂ ਟਿੰਡਾਂ ਜਿਹੜੀਆਂ ਨੇ ਉਹ ਜ਼ਿੰਦਗੀ ਦਾ ਸਾਨੂੰ ਇੱਕ ਬਹੁਤ ਵੱਡਾ ਸਬਕ ਦਿੰਦੀਆਂ ਨੇ। ਸੋ ਉਹ ਕੀ ਸਬਕ ਦਿੰਦੀਆਂ ਨੇ, ਫਿਰ ਮੈਂ ਤੁਹਾਡੇ 'ਤੇ ਥੋੜ੍ਹੀ ਦੇਰ ਛੱਡਦਾ, 2-3 ਮਿੰਟ ਆ ਜਿਹੜਾ ਮੈਂ ਤੁਹਾਡੀਆਂ ਕਾਲਸ ਦਾ ਇੰਤਜ਼ਾਰ ਕਰਦਾ ਵੀ ਖੂਹ ਦੀਆਂ ਜਿਹੜੀਆਂ ਟਿੰਡਾਂ ਉਹ ਸਾਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਜਿਹੜਾ ਸਬਕ ਹੈ ਜਿਹੜਾ ਉਹ ਕੀ ਦਿੰਦੇ। ਅੱਜ ਕੱਲ੍ਹ ਖੂਹ ਵੀ ਕਹਿ ਗਏ, ਕਹਿੰਦੇ ਵੀ ਉਦੋਂ ਅਸੀਂ ਜਦੋਂ ਪਾਣੀ ਦਿੰਦੇ ਸੀਗੇ ਉਦੋਂ ਆ ਜਿਹੜੇ ਪਾਣੀ ਦੇ ਪੱਧਰ ਆ ਜਿਹੜੇ ਵਧੀਆ ਹੁੰਦੇ ਸੀਗੇ, ਪਾਣੀ ਆ ਸ਼ਰਬਤ ਵਰਗੇ ਮਿੱਠੇ ਹੁੰਦੇ ਸੀਗੇ, ਪਰ ਅੱਜ ਪਾਣੀ ਦੇ ਨਾਲ ਇਨਸਾਨ ਨੇ ਇੰਨਾ ਖਿਲਵਾੜ ਕਰ ਦਿੱਤਾ, ਜ਼ਮੀਨ ਦੋਜ਼ ਪਾਣੀ ਆ ਜਿਹੜਾ ਉਹ ਗੰਧਲਾ ਹੋ ਗਿਆ। ਅੱਜ ਕੱਲ੍ਹ ਖੂਹ ਜੇ ਪੱਟਦੇ ਵੀ ਆ ਉਹਨਾਂ ਦੇ ਵਿੱਚੋਂ ਸ਼ਰਬਤ ਵਰਗਾ ਪਾਣੀ ਨਹੀਂ, ਉਹਦੇ ਵਿੱਚੋਂ ਤੁਸੀਂ ਇਹ ਕਹਿ ਲਓ ਰਸਾਇਣਿਕ ਜਿਹੜਾ ਪਾਣੀ ਆ ਜਿਹੜਾ ਉਹ ਨਿਕਲਦਾ। ਸੋ ਖੂਹ ਦੀਆਂ ਟਿੰਡਾਂ ਉਹ ਸਾਨੂੰ ਜ਼ਿੰਦਗੀ ਦਾ, ਜੀਵਨ ਦਾ ਇੱਕ ਬਹੁਤ ਵੱਡਾ ਲੈਸਨ ਆ ਜਿਹੜਾ ਉਹ ਸਿਖਾਉਂਦੀਆਂ ਨੇ। ਸੋ ਮੈਨੂੰ ਦੱਸਿਓ ਜੇ ਤੁਹਾਨੂੰ ਲੱਗਦਾ ਵੀ ਕੋਈ ਜਿਹੜਾ ਇਹੋ ਜਿਹੀ ਚੀਜ਼ ਸਾਨੂੰ ਸਿੱਖਿਆ ਮਿਲਦੀ ਹੈ ਖੂਹ ਦੀਆਂ ਟਿੰਡਾਂ ਤੋਂ ਤਾਂ ਕੀ ਮਿਲਦੀ ਹੈ। ਸਟੂਡੀਓ ਨੰਬਰ 905-673-3337 9056733337 ਖੂਹ ਦੇ ਨਾਲ ਕੋਈ ਹੋਰ ਜੁੜੀਆਂ ਯਾਦਾਂ ਅਤੇ ਨਾਲ ਹੀ ਤੂਤ ਤੂਤੀਆਂ ਜਿਹੜੀਆਂ ਖਾਧੀਆਂ ਉਹਦੇ ਨਾਲ ਇੱਕ ਗਾਣਾ ਜਿਹੜਾ ਬੜਾ ਮਸ਼ਹੂਰ ਹੈ ਉਹ ਮੈਂ ਗੀਤ ਹੈ ਜਿਹੜਾ ਪਲੇ ਕਰਦਾ ਫਿਰ ਨਾਲ ਤੁਹਾਡੀਆਂ ਜਿਹੜੀਆਂ ਕਾਲਸ ਜਿਹੜੀਆਂ ਇਹਦੇ 'ਤੇ ਕਰਦਾ ਸੋ ਦੋਸਤੋ ਬਾਕੀ ਤੁਸੀਂ ਇਹ ਜਿਹੜਾ ਇੰਸ਼ੋਰੈਂਸ ਬਾਬਤ ਹੈ ਜਿਹੜਾ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਲਾਈਫ ਇੰਸ਼ੋਰੈਂਸ ਜਾਂ ਫਿਰ ਕ੍ਰਿਟੀਕਲ ਇਲਨੈਸ ਦੇ ਜਿਹੜੇ ਪਲੈਨ ਹੈ ਮੈਂ ਉਹਨਾਂ ਦੀ ਹਮੇਸ਼ਾ ਗੱਲ ਕਰਦਾ ਹੁੰਦਾ ਉਹ ਜ਼ਰੂਰ ਲੈ ਕੇ ਰੱਖੋ ਜੇ ਕੋਈ ਹੋਰ ਤੁਹਾਡੇ ਕੋਲ ਇੰਸ਼ੋਰੈਂਸ ਪਲੈਨ ਨਹੀਂ ਹੈ ਕ੍ਰਿਟੀਕਲ ਇਲਨੈਸ ਇਹੋ ਜਿਹਾ ਪਲੈਨ ਹੈ ਜਿੱਥੇ ਤੁਹਾਨੂੰ ਕਵਰੇਜ ਵੀ ਮਿਲਦੀ ਹੈ ਅਤੇ ਨਾਲ ਦੀ ਨਾਲ ਤੁਸੀਂ ਇਹ ਜਿਹੜਾ ਜਿੰਨਾ ਵੀ ਕੰਪਨੀ ਨੂੰ ਆਪਣਾ ਪ੍ਰੀਮੀਅਮ ਦਿੱਤਾ ਆ ਉਹ 20 ਸਾਲ ਬਾਅਦ ਜਾਂ ਫਿਰ ਤੁਸੀਂ ਇਹ ਜਿਹੜਾ 65 ਸਾਲ ਦੀ ਉਮਰ 'ਤੇ ਆ ਜਿਹੜਾ ਉਹ ਪ੍ਰੀਮੀਅਮ ਵਾਪਸ ਲੈ ਸਕਦੇ ਹੋ ਬਾਕੀ ਤੁਸੀਂ ਟਰਮ ਪੋਲਿਸੀਜ਼ ਲੈ ਸਕਦੇ ਹੋ ਇਹੋ ਜਿਹੀਆਂ ਜਿਹੜੀਆਂ ਪਲੈਨਸ ਚੱਲਦੇ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਇਨਵੈਸਟ ਕਰ ਸਕਦੇ ਹੋ ਰਜਿਸਟਰਡ ਪਲੈਨ ਹੈ ਸੈਗਰੇਟਡ ਫੰਡਸ ਜਿਨ੍ਹਾਂ ਨੂੰ ਆਪਾਂ ਕਹਿੰਦੇ ਜਿਨ੍ਹਾਂ ਦੇ ਵਿੱਚ ਤੁਹਾਡਾ ਪ੍ਰਿੰਸੀਪਲ ਹੈ ਜਿਹੜਾ ਸਿਕਿਓਰ ਹੁੰਦਾ 4 ਪੈਸੇ ਮੈਂ ਹਮੇਸ਼ਾ ਕਹਿੰਦਾ ਇਕੱਲੇ ਰੀਅਲ ਸਟੇਟ ਦੇ ਵਿੱਚ ਨਾ ਲਾਓ ਆਪਣਾ ਡਿਵਰਸੀਫਾਈ ਜਿਹੜਾ ਪੋਰਟਫੋਲੀਓ ਰੱਖੋ ਸੋ ਤੁਸੀਂ ਇਹ ਜਿਹੜਾ ਇੰਸ਼ੋਰੈਂਸ ਬਾਬਤ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਮੇਰਾ 416-916-463-416-917-7763 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਲਾਈਫ ਇੰਸ਼ੋਰੈਂਸ ਜਾਂ ਕ੍ਰਿਟੀਕਲ ਇਲਨੈਸ ਦਾ ਪਲੈਨ ਲੈਣਾ ਜਾਂ ਫਿਰ ਕੋਈ ਰੀਅਲ ਸਟੇਟ ਬਾਬਤ ਹੈ ਜਿਹੜੀ ਤੁਸੀਂ ਸਰਵਿਸ ਤੁਸੀਂ ਘਰ ਲਿਸਟ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰ ਸਾਡੇ ਨਾਲ ਸੰਪਰਕ ਕਰਕੇ ਦੇਖੋ ਫਿਰ ਦੇਖੋ ਸਾਡਾ ਕਮਾਲ ਸੋ ਨੰਬਰ ਮੇਰਾ ਤੁਹਾਡਾ ਆਪਣਾ ਸ਼ੰਮੀ ਪੱਠਲ 416-917-7763-416-917-7763 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਅਜੀਤ ਜੀ ਸਵਾਗਤ ਹੈ ਜੀ
4: ਹਾਂਜੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਭਾਜੀ
4: ਹਾਂ ਇਹ ਖੂਹ ਦਾ ਇੱਦਾਂ ਦਾ ਵੀਰੇ ਹੱਕਿਆ ਹੋਇਆ
0: ਕਿਆ ਬਾਤ ਹੈ
4: ਅੱਜ ਤੱਕ ਪਿੰਡਾਂ ਦਾ ਜਿਹੜਾ ਤੁਸੀਂ ਜ਼ਿੰਦਗੀ ਦਾ ਦੱਸਿਆ ਇਹ ਆਪਣੀ ਜ਼ਿੰਦਗੀ ਦਾ ਦੱਸਿਆ ਪਿੰਡਾਂ ਨੂੰ ਦੱਸਿਆ ਏਦਾਂ ਅਸੀਂ ਆਉਂਦੇ ਹਾਂ ਏਦਾਂ ਜਾਂਦੇ ਹਾਂ
0: ਆਉਂਦੇ ਜਾਂਦੇ ਆ ਠੀਕ ਹੈ
4: ਪਿੰਡਾਂ ਜਾਣ ਪਿੰਡਾਂ ਹਨ
0: ਠੀਕ ਹੈ
4: ਇਸ ਕਰਕੇ ਏਦਾਂ ਦੇ ਬਹੁਤ ਜ਼ਿਆਦਾ ਬਹੁਤ ਜੁੜੀਆਂ ਅੱਜ ਤੇ ਥੋੜਾ ਮੈਂ ਲੇਟ ਫੋਨ ਕੀਤਾ
0: ਜੀ ਜੀ ਕੋਈ ਨਾ ਕੋਈ ਨਾ ਜੀ ਥੈਂਕ ਯੂ ਜੀ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਤਾਂ ਸਿੱਧਾ ਹੀ ਲਾਤਾ ਹਿਸਾਬ ਜ਼ਿੰਦਗੀ ਆਉਂਦੀ ਹੈ ਜ਼ਿੰਦਗੀ ਜਾਂਦੀ ਹੈ ਇੰਦਰਜੀਤ ਜੀ ਸਵਾਗਤ ਹੈ ਜੀ
5: ਹਾਂਜੀ ਬੇਟੇ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੀ ਆਨੂ ਜੀ ਆਂਟੀ ਜੀ
5: ਹਾਂਜੀ ਬੇਟੇ ਯਮਲਾ ਜੱਟੀ ਨੇ ਬੋਲਿਆ ਨਾ ਆਰ ਟਾਂਗਾ ਪਾਰ ਟਾਂਗਾ ਵਿੱਚ ਟਲ ਮਟਲੀਆਂ ਕੌਣ ਕੁੰਜਾਂ ਦੇਣ ਬੱਚੇ ਨਦੀ ਨਾਮ ਚੱਲੀਆਂ ਹਰਭਜਨ ਮਾਨ ਨੇ ਵੀ ਇਹ ਗਾਣਾ ਬੋਲਿਆ ਹੈ ਨਾ ਤੇ ਉਹ ਖੂਹ ਦੀਆਂ ਟਿੰਡਾਂ ਤੇ ਦੱਸਿਆ ਹੋਇਆ ਤੇ ਉਹ ਕਹਿੰਦੇ ਇੱਕ ਆਵੇ ਇੱਕ ਜਿਹੜੀ ਨਾ ਖਾਲੀ ਹੁੰਦੀ ਆ ਟਿੰਡ ਇੱਕ ਭਰ ਜਾਂਦੀ ਆ ਤੇ ਉਹ ਇਹ ਜ਼ਿੰਦਗੀ ਦਾ ਇਹ ਦੱਸਿਆ ਵੀ ਇੱਕ ਆਤਮਾ ਆਉਂਦੀ ਹੈ ਤੇ ਇੱਕ ਜਾਂਦੀ ਹੈ ਆਉਣਾ ਜਾਣਾ ਹੀ ਬਣਿਆ ਹੋਇਆ ਇੱਥੇ ਇੱਥੇ ਪੱਕਾ ਥਾਂ ਕੋਈ ਨੀ ਕਿਸੇ ਦਾ ਰਹਿਣ ਦਾ
0: ਸਹੀ ਗੱਲ
5: ਸਾਨੂੰ ਪਰਮਾਤਮਾ ਨੂੰ ਚੇਤੇ ਰੱਖਣਾ ਚਾਹੀਦਾ ਸਾਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਇੰਨੀ ਲੰਮੀ ਸਾਡੀ ਜ਼ਿੰਦਗੀ ਨਹੀਂ ਆਈ ਅਸੀਂ ਇੱਥੇ ਨੀ ਪੱਕੇ ਰਹਿਣਾ ਆਪਾਂ ਨੂੰ ਜਿੰਨਾ ਜੀਵਨ ਗੁਜ਼ਾਰਨਾ ਵਧੀਆ ਗੁਜ਼ਾਰ ਕੇ ਜਾਈਏ
0: ਜੀ ਬਿਲਕੁਲ ਬਿਲਕੁਲ ਕਿਆ ਬਾਤ ਹੈ ਬਹੁਤ ਖੂਬਸੂਰਤ ਗੱਲ ਕੀਤੀ ਹੈ ਜੀ ਧੰਨਵਾਦ ਤੁਹਾਡਾ ਤੇ ਉੱਥੇ ਹੀ ਦੋਸਤੋ ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇ ਦੇ ਵਿੱਚ ਕੰਮ ਕਰਦੇ ਨੇ ਲੰਬਾ ਤਜਰਬਾ ਮੋਰਗੇ ਬਾਬਤ ਕੋਈ ਵੀ ਸਲਾਹ ਮਸ਼ਵਰਾ ਕਰਨਾ ਤੇ ਤੁਸੀਂ 647-9887-7831 'ਤੇ ਸੰਪਰਕ ਕਰ ਸਕਦੇ ਹੋ 6479888731 'ਤੇ ਸੰਪਰਕ ਕੀਤਾ ਜਾ ਸਕਦਾ ਘਰ ਦੇ ਵਿੱਚ ਹੋਟਲ ਮੋਟਲ ਬਿਜ਼ਨਸ ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਕੋਈ ਕਿਸੇ ਵੀ ਪ੍ਰਕਾਰ ਦੀ ਪੇਂਟ ਜੋਬ ਕਰਵਾਉਣਾ ਚਾਹੁੰਦੇ ਹੋ ਈਵਨ ਐਕਸਟੀਰੀਅਰ ਪੇਂਟ ਕਰਾਉਣਾ ਬ੍ਰਿਕ ਪੇਂਟ ਡੈੱਕ ਪੇਂਟ ਤਾਂ ਫਿਰ ਗੋਰਾ ਜੀ ਹੋਣਾ ਦੇ ਨਾਲ ਸਟਾਰ ਲਾਈਨ ਪੇਂਟਿੰਗ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ 416-230-4000 'ਤੇ ਸੰਪਰਕ ਕੀਤਾ ਜਾ ਸਕਦਾ LP ਰੂਫਿੰਗ ਸ਼ਿੰਗਲਸ ਰਿਪਲੇਸ ਕਰਾਉਣੀਆਂ ਰਿਪੇਅਰ ਕਰਾਉਣਾ ਜਾਂ ਫਿਰ ਕੌਨਕ੍ਰੀਟ ਦਾ ਕੋਈ ਕੰਮ ਕਰਾਉਣਾ ਤਾਂ ਬਲਵਿੰਦਰ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ 416-602-7216 'ਤੇ ਸੰਪਰਕ ਕੀਤਾ ਜਾ ਸਕਦਾ ਹੈ ਸਤਨਾਮ ਭਾਜੀ ਜੀ ਇਹਨੂੰ ਜੀ
6: ਅੱਜ ਕੱਲ ਲੀਡਰ ਵੀ ਹੈ ਇਹ ਖੁਦ ਦੇ ਟਿੰਡਾਂ ਨੂੰ ਪਤਾ ਹੀ ਉਦੋਂ ਲੱਗ ਜਾਂਦਾ ਮੁੱਦੇ ਹੋ ਜਾਂਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ
0: ਜੀ ਸਤਿ ਸ੍ਰੀ ਅਕਾਲ ਬੜਾ ਛੋਟਾ ਤੇ ਕਿਆ ਕਰੀਏ ਪਾਏਦਾਰ ਕੀ ਹੈ ਗੱਲ ਕੀਤੀ 1451 ਹਾਂਜੀ ਭੁਪਿੰਦਰ ਭਾਜੀ
7: ਚੱਲੀ ਜਿੰਦੜੀ ਖਾਲੀ ਹੱਥ ਜਿਹੜੇ ਆ ਨਾ ਆਪਣੇ ਤੁਸੀਂ ਬਹੁਤ ਵਧੀਆ ਟੋਪਿਕ ਚੁਣਿਆ ਮੇਰਾ ਖਿਆਲ MPP ਵੀ ਬੁਰਾ ਧੁਖਦਾ ਇਹ ਤੁਸੀਂ ਲਰਨ ਕਰੋ ਇਹ ਚੀਜ਼ਾਂ ਤਾਂ ਜਦੋਂ ਜਾਣਾ ਇੱਥੋਂ ਨਾ ਖਾਲੀ ਹੱਥ ਜਾਣਾ ਤੁਸੀਂ 28,000 ਚੱਕ ਲਿਆ ਲੋਕਾਂ ਦਾ ਕਦੇ ਕਹਿਣਾ ਜਾਣਾ ਤੁਹਾਡੇ ਨਾਲ ਕੁਛ ਨੀ ਹੈਗਾ
0: सो जिहड़ियां खूह दियां टिंडां इह दसदियां ने जिन्ना बंदा थले नूं झुकदा उन्ना ही आ जिहड़ा भर के आ जिहड़ा उपर नूं आउंदा आ। सो तुहाडा सारिआं दा बहुत बहुत धन्नवाद प्रोग्राम दे विच तुसीं शमूलियत कीती। प्रोग्राम तों बाद तुसीं तंबड़ साहब दे नाल गलबात कर सकदे हो, कोई फीडबैक है जिहड़ी प्रोग्राम बाबत देनी है जां फिर कोई होर गलबात करनी है ते तंबड़ साहब दा जिहड़ा नंबर है जी ओह 416-451-2222 ते संपर्क किया जा सकता। तो मेरे नाल रीअ स्टेट या फिर इंश्योरेंस बाबत संपर्क करना तो नंबर 416-917-7763 है जिहड़ा तुसीं संपर्क कर सकते हो। इत्थे जो इजाजत नानक नाम चढ़दी कला तेरे भाने सरबत दा भला।

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ
2: ਪੰਜਾਬੀ ਲਹਿਰਾ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
0: This is AM 530, CHLO AM, an Evanoff communication station serving Brampton, Mississauga, Toronto, the GTA, and the world at am530.ca.

0: ਨੇ ਸੁਣਿਓ ਕਿੱਥੇ ਅੰਬਰਾਂ ਤੇ ਘਰ ਪਾ ਲਿਆ ਸਾਡੇ ਨਾਲ ਤਾਂ ਗੱਲ ਕਰਨ ਦਾ ਵੀ ਟਾਈਮ ਨਹੀਂ
1: ਟਾਈਮ ਤੇ ਅੱਜ ਕੱਲ ਨਵੀਂ ਸਿੱਧੂ ਦੇ ਸ਼ੋਅ ਦੇ ਨਾਲ ਬੀਤ ਰਿਹਾ ਬੱਲੇ ਬੱਲੇ ਹੋ ਜਾਂਦੀ ਹੈ
0: ਓ ਯੈਸ ਨਵੀਂ ਸਿੱਧੂ ਸ਼ੋਅ ਦਾ ਤਾਂ ਮੈਂ ਵੀ ਫੈਨ ਹਾਂ
1: ਬਸ ਸਵਰ ਸ਼ਾਮ ਇਹ 530 ਰੇਡੀਓ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ ਮੇਲ ਫੀਮੇਲ ਬੱਚੇ ਬੁੱਢੇ ਦੀ ਜ਼ੁਬਾਨ ਤੇ ਇੱਕੋ ਹੀ ਨਾਮ ਟਿਊਨ ਇਨ ਨਵੀਂ ਸਿੱਧੂ ਸ਼ੋਅ
0: ਜੀ ਹਾਂ ਇਨਫਰਮੇਸ਼ਨ ਤੇ ਐਂਟਰਟੇਨਮੈਂਟ ਅਤੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੀ ਡਬਲ ਡੋਜ਼
1: ਪੰਜਾਬੀ ਲਹਿਰਾ ਨਵੀਂ ਸਿੱਧੂ ਸ਼ੋਅ
0: ਇੰਸਟਾਗ੍ਰਾਮ ਪੰਜਾਬੀ ਲਹਿਰਾ ਕਾਲ 6475041557 6475041557 ਔਰ ਵਿਜ਼ਿਟ punjabilehra.com
2: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548
3: ਸੱਚ ਕਿਹੋ ਜਿਹਾ ਹੁੰਦਾ
4: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
5: ਮਿੱਟੀ ਚੁਗਦੀ ਫਸਲ ਸੱਚ ਹੈ
4: ਗੁਰੂ ਦੀ ਬਾਣੀ ਸੱਚ ਹੈ ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ
6: ਕੋਈ ਵੀ ਔਕੜ ਬੱਚੇ
2: ਕੀ ਤੁਹਾਡੇ ਸਿਰ ਚੜੇ ਕਰਜ਼ ਦੇ ਬੋਝ ਨੇ ਤੁਹਾਡੇ ਦਿਲ ਦਾ ਚੈਨ ਅਤੇ ਰਾਤ ਦੀ ਨੀਂਦ ਖੋਹ ਲਈ ਹੈ ਤਾਂ ਆਲ ਡੈਟ ਸੋਲਿਊਸ਼ਨਸ ਦੇ ਮਿਸਟਰ ਐਮ ਸਦੀਕ ਨੂੰ 416-671-0577 ਤੇ ਕਾਲ ਕਰੋ GTA ਵਿੱਚ 4 ਲੋਕੇਸ਼ਨਸ ਨੇ ਅਤੇ ਫੀਸ ਤੁਹਾਡਾ ਕੇਸ ਸੈਟਲ ਹੋਣ ਤੋਂ ਬਾਅਦ ਲਈ ਜਾਵੇਗੀ ਤੁਹਾਡੇ ਕੇਸ ਨੂੰ ਦੇਖ ਕੇ ਗਰੰਟੀ ਨਾਲ ਦੱਸਿਆ ਜਾਵੇਗਾ ਕਿ ਕਿੰਨੇ ਪਰਸੈਂਟ ਤੁਹਾਡਾ ਕਰਜ਼ਾ ਮੁਆਫ ਹੋ ਜਾਵੇਗਾ ਤੇ ਬਾਕੀ ਦਾ ਆਸਾਨ ਕਿਸ਼ਤਾਂ ਵਿੱਚ ਦੇ ਸਕੋਗੇ ਕਲੈਕਸ਼ਨ ਕਾਲ ਆਉਣੀਆਂ ਬੰਦ ਹੋ ਜਾਣਗੀਆਂ ਤੁਹਾਡੀਆਂ ਪਰੇਸ਼ਾਨੀਆਂ ਵੀ ਦੂਰ ਹੋ ਜਾਣਗੀਆਂ 416-671-0577 416-671-0577

0: ਸੱਚ ਕਿਹੋ ਜਿਹਾ ਹੁੰਦਾ?
1: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
2: ਮਿੱਟੀ ਚੁਗਦੀ ਫਸਲ ਸੱਚ ਹੈ,
1: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਂਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਹਮੇਸ਼ਾ ਦੀ ਤਰ੍ਹਾਂ ਰਮੇਸ਼ ਹੁਸ਼ਿਆਰਪੁਰ ਜੀ ਜੁੜ ਚੁੱਕੇ ਨੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 8 ਵਜੇ ਤੱਕ ਬਣੇ ਰਹਿਣਾ। ਸਟੂਡੀਓ ਘੜੀ ਦੇ ਮੁਤਾਬਕ 7:05 ਹੋ ਚੁੱਕੇ ਨੇ।

0: ਸੋ ਇੱਕ ਵਾਰ ਫਿਰ ਇੱਕ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਸਵਾਗਤ ਪੰਜਾਬੀ ਲਹਿਰਾਂ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। 905-673-3337, 905-673-3337 ਸਟੂਡੀਓ ਦਾ ਇੱਕੋ ਇੱਕ ਨੰਬਰ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਜੀ ਮੱਲੀ ਟੈਂਟ ਸਰਵਿਸਿਸ। ਆਊਟਡੋਰ ਟੈਂਟ ਦੀਆਂ ਸੇਵਾਵਾਂ ਦਿੰਦੇ ਨੇ, ਚੇਅਰ ਰੈਂਟਲ, ਟੇਬਲ ਰੈਂਟਲ, ਆਊਟਡੋਰ ਕਿਸੇ ਵੀ ਈਵੈਂਟ ਵਾਸਤੇ ਟੈਂਟ ਦੀ ਜ਼ਰੂਰਤ ਆ ਤਾਂ ਸਿਰਫ ਮੱਲੀ ਟੈਂਟ ਸਰਵਿਸ ਨੂੰ ਤੁਸੀਂ ਯਾਦ ਰੱਖਣਾ। 647-942-5697-6995-6 ਮੱਲੀ ਟੈਂਟ ਸਰਵਿਸ। ਨਾਲ ਦੀ ਨਾਲ ਗਿੱਲ ਫਾਰਮ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਜੀ ਗਿੱਲ ਫਾਰਮ। ਡਿਕਸੀ ਅਤੇ ਕੈਂਗ ਸਟਰੀਟ 'ਤੇ ਲੋਕੇਟਡ ਨੇ, ਹਰ ਤਰ੍ਹਾਂ ਦੀ ਪਨੀਰੀ, ਚੱਕੀ ਆਟਾ ਅਤੇ ਤਾਜ਼ੀਆਂ ਸਬਜ਼ੀਆਂ ਦੇ ਲਈ ਗਿੱਲ ਫਾਰਮ ਕੈਲਡਨ ਤੁਸੀਂ ਯਾਦ ਰੱਖਣਾ। 416-898-8778 ਗਿੱਲ ਫਾਰਮ। ਪੰਜਾਬ ਦੀਆਂ ਤਰਕਾਲਾਂ, ਲੌਡਾ ਵੇਲਾ ਅਤੇ ਸ਼ਾਮਾਂ ਦਾ ਵੇਲਾ ਅਤੇ ਕੈਨੇਡਾ ਦੀ ਧਰਤੀ ਦੀ ਸੱਜਰੀ ਸਵੇਰ ਦੇ ਵਿੱਚ ਜੀਆਂ ਆਖਦੇ ਹਾਂ ਰਮੇਸ਼ ਹੁਸ਼ਿਆਰਪੁਰ ਜੀ ਹੋਣਾ ਦਾ। ਸਤਿ ਸ਼੍ਰੀ ਅਕਾਲ ਰਮੇਸ਼ ਜੀ, ਜੀ ਆਇਆਂ ਨੂੰ ਕੀ ਹਾਲ ਚਾਲ ਜੀ?
1: ਪ੍ਰਭ ਸੰਧੂ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਰਮੇਸ਼ ਜੀ, ਪਹਿਲੀ ਖਬਰ ਵੱਲ ਚੱਲਦੇ ਹਾਂ ਅਤੇ ਇੱਕ ਗਾਣਾ ਸੁਣਿਆ ਸੀ, ਯਾਦਾਂ ਆਉਂਦੀਆਂ ਨੇ ਮੈਨੂੰ, ਤੇਰੀਆਂ ਯਾਦਾਂ ਆਉਂਦੀਆਂ ਨੇ। ਸੋ ਕਦੇ ਕਦੇ ਇਹ ਯਾਦਾਂ ਪੋਲੀਟੀਕਲ ਰੂਪ ਵੀ ਧਾਰ ਲੈਂਦੀਆਂ। ਸੋ ਹੁਣ ਇੱਕ ਪੰਜਾਬ ਦੇ ਲੀਡਰ ਨੂੰ, ਜਿਵੇਂ ਪਿਛਲੇ ਦਿਨੀ ਫਿਲਮ ਆਈ, ਮੈਂ ਤਾਂ ਇਸ ਚੀਜ਼ ਨੂੰ ਜੋੜਦਾ ਕਿ ਜਿੱਦਾਂ ਹੀ ਖਾਲੜਾ ਸਾਹਿਬ 'ਤੇ ਫਿਲਮ ਆਈ ਤਾਂ ਸਾਰਿਆਂ ਨੂੰ ਉਹਨਾਂ ਦੀ ਯਾਦ ਆ ਗਈ, ਪਹਿਲਾਂ ਸਭ ਨੇ ਵਿਸਾਰਿਆ ਹੋਇਆ ਸੀ। ਸੋ ਇੱਦਾਂ ਹੀ ਭਗਤ ਪੂਰਨ ਸਿੰਘ ਦੀ ਯਾਦ ਹੁਣ ਕਿਸੇ ਨੂੰ ਆ ਗਈ ਆ, ਉਹ ਕਿਹੜਾ ਲੀਡਰ ਆ, ਕੌਣ ਆ, ਇਸ ਬਾਰੇ ਤੁਸੀਂ ਥੋੜ੍ਹਾ ਜਿਹਾ ਖੁਲਾਸਾ ਕਰੋ।
1: ਉਵੇਂ ਤਾਂ ਪ੍ਰਭ ਸੰਧੂ ਜੀ, ਜਦੋਂ ਅਸੀਂ ਭਗਤ ਪੂਰਨ ਸਿੰਘ ਦੀ ਗੱਲ ਕਰਦੇ ਹਾਂ, ਜਿਹਨੂੰ ਵੀ ਭਗਤ ਪੂਰਨ ਸਿੰਘ ਦੀ ਯਾਦ ਆਵੇ, ਮੈਂ ਸਮਝਦਾ ਕਿ ਉਹਦਾ ਧੰਨਵਾਦ ਹੀ ਕਰਨਾ ਚਾਹੀਦਾ। ਭਗਤ ਪੂਰਨ ਸਿੰਘ ਇਸ ਪੰਜਾਬ ਦੀ ਧਰਤੀ ਦਾ ਉਹ ਦੇਵਤਾ ਹੋਇਆ ਜਿਸ ਦੇਵਤੇ ਨੇ ਪਤਾ ਨਹੀਂ ਕਿੰਨਿਆਂ ਕੁ ਨੂੰ ਜੀਵਨ ਦਾਨ ਬਖਸ਼ਿਆ, ਪਤਾ ਹੀ ਨਹੀਂ, ਗਿਣਤੀ ਨਹੀਂ ਹੈ। ਔਰ ਉਹਨਾਂ ਲੋਕਾਂ ਨੂੰ ਜੱਫੀਆਂ ਪਾਈਆਂ ਜਿਹਨਾਂ ਲੋਕਾਂ ਦੇ ਲਾਗੇ ਨਹੀਂ ਕੋਈ ਖੜ ਸਕਦਾ, ਉਹਨਾਂ ਲੋਕਾਂ ਨੂੰ ਜੱਫੀਆਂ ਪਾਈਆਂ, ਉਹਨਾਂ ਨੂੰ ਪਾਲਿਆ, ਉਹਨਾਂ ਨੂੰ ਜੀਵਨ ਦਾਨ ਦਿੱਤਾ ਜਿਹੜਾ ਦਿੱਤਾ ਹੀ ਨਹੀਂ ਜਾ ਸਕਦਾ। ਉਹ ਹੈ ਭਗਤ ਪੂਰਨ ਸਿੰਘ, ਉਹ ਹੈ ਭਗਤ ਪੂਰਨ ਸਿੰਘ ਜਿਹਦੀ ਅਸੀਂ ਅੱਜ ਗੱਲਾਂ ਨਾ ਪ੍ਰਭ ਸੰਧੂ ਜੀ ਪੜੀਆਂ। ਤੁਸੀਂ ਵੇਖੋ ਜੀ, ਫਲਾਣੇ ਦੇਸ਼ ਦਾ ਪ੍ਰਧਾਨ ਮੰਤਰੀ ਫਲਾਣੇ ਦੇਸ਼ ਵਿੱਚ ਗਿਆ, ਫਲਾਣੇ ਥਾਂ ਤੇ ਫਲਾਣੇ ਕਲੱਬ ਦੀ ਮੀਟਿੰਗ ਹੋਈ, ਜਿਹਨੂੰ ਇਹੋ ਵਿਸ਼ਵ ਵਿਆਪੀ ਵੱਖ ਵੱਖ ਸੰਗਠਨ ਆਖਦੇ ਆ, ਤੇ ਉੱਥੇ ਮੁੱਦਾ ਕਿਹੜਾ? ਗਲੋਬਲ ਵਾਰਮਿੰਗ, ਉੱਥੇ ਜਿਹੜੀਆਂ ਗਲੋਬਲ ਚੁਣੌਤੀਆਂ ਦੀ ਗੱਲ ਹੈ, ਵਾਤਾਵਰਨ ਦੀ ਗੱਲ ਪਹਿਲੇ ਨੰਬਰ ਤੇ ਹੁੰਦੀ ਹੈ। ਇਹ ਭਗਤ ਪੂਰਨ ਸਿੰਘ ਦੁਨੀਆਂ ਦਾ ਉਹ ਮਹਾਂਵਿਗਿਆਨੀ ਸੀ ਜਿਸਨੇ, ਅਸੀਂ ਕਹਿ ਸਕਦੇ ਕਿ ਬਹੁਤ ਸਾਲ ਪਹਿਲਾਂ, ਦਹਾਕਿਆਂ ਪਹਿਲਾਂ ਇਸ ਚੀਜ਼ ਦਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੀ, ਜਿਹਨੂੰ ਆਪਾਂ ਉਹਨਾਂ ਦੀ ਦੂਰਦਰਸ਼ੀ ਸੋਚ ਆਖ ਸਕਦੇ। ਮੈਂ ਕਹਿ ਸਕਦਾ ਕਿ ਜਿਹੜੀਆਂ ਗੱਲਾਂ ਅੱਜ ਵਿਗਿਆਨੀ ਕਰਦੇ ਆ, ਭਗਤ ਪੂਰਨ ਸਿੰਘ ਨੇ ਬੜਾ ਚਿਰ ਪਹਿਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਕਿ ਜਲਵਾਯੂ ਤੁਸੀਂ ਤਬਾਹ ਕਰ ਲੈਣੀਆਂ, ਜਿਹੜੀਆਂ ਤੁਹਾਡੀਆਂ ਕਰਤੂਤਾਂ ਆ ਲੋਕੋ, ਤੁਸੀਂ ਆਪਣਾ ਵਾਤਾਵਰਨ ਤਹਿਸ ਨਹਿਸ ਕਰ ਲੈਣਾ, ਤੁਸੀਂ ਸਾਰਾ ਕੁਛ ਹੀ ਆਪਣਾ ਗੰਦਾ ਕਰ ਲੈਣਾ, ਤੇ ਅੱਜ ਉਹ ਹੋ ਗਿਆ ਆ, ਅੱਜ ਹੋ ਚੁੱਕਾ ਆ। ਉਹ ਭਗਤ ਪੂਰਨ ਸਿੰਘ ਜਿਨ੍ਹਾਂ ਨੇ ਸੰਨ 1947 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਪਿੰਗਲਵਾੜਾ ਸੁਸਾਇਟੀ ਚਲਾਈ, ਉਹ ਪਿੰਗਲਵਾੜਾ ਸੁਸਾਇਟੀ ਜਿਸਨੇ ਉਦੋਂ ਤੋਂ ਲੈ ਕੇ ਅੱਜ ਤੱਕ ਪਤਾ ਨਹੀਂ ਕਿੰਨੇ ਕੁ ਅਨਾਥਾਂ ਨੂੰ, ਕਿੰਨੇ ਕੁ ਵੇ ਆਸਰਿਆਂ ਨੂੰ ਜਿਹੜਾ ਜੀਵਨ ਬਖਸ਼ਿਆ, ਕਿੰਨਿਆਂ ਕੁ ਨੂੰ ਸਾਹ ਬਖਸ਼ਿਆ, ਕਿੰਨਿਆਂ ਕੁ ਨੂੰ ਸਤਿਕਾਰ ਬਖਸ਼ਿਆ, ਪਤਾ ਹੀ ਨਹੀਂ, ਅਣਗਿਣਤ ਹੈ। ਔਰ ਉਹ ਭਗਤ ਪੂਰਨ ਸਿੰਘ ਜਿਹੜੇ ਸੰਨ 1992 ਵਿੱਚ ਸਾਨੂੰ ਤੁਹਾਨੂੰ ਅੱਜ ਦੇ ਦਿਨ 5 ਅਗਸਤ ਨੂੰ ਅਲਵਿਦਾ ਆਖ ਕੇ ਸਨ, ਅੱਜ 5 ਅਗਸਤ ਹੈ। ਉਹ ਭਗਤ ਪੂਰਨ ਸਿੰਘ ਜਿਹੜੇ 1904 ਵਿੱਚ ਲੁਧਿਆਣੇ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਪੈਦਾ ਹੋਏ ਸੀ, ਔਰ ਉਹ ਭਗਤ ਪੂਰਨ ਸਿੰਘ ਜਿਸਨੇ ਆਪਣਾ ਸਾਰਾ ਜੀਵਨ ਗਰੀਬਾਂ ਦੇ ਲੇਖੇ, ਅਨਾਥਾਂ ਦੇ ਲੇਖੇ ਲਾਇਆ, ਤੇ ਅੱਜ ਉਸ ਭਗਤ ਪੂਰਨ ਸਿੰਘ ਦੀ ਯਾਦ ਆਉਣੀ ਮੈਨੂੰ ਲੱਗਦਾ ਕਿ ਸਾਨੂੰ ਤੁਹਾਨੂੰ ਸਾਰਿਆਂ ਨੂੰ ਚਾਹੀਦੀ ਹੈ। ਪਰੰਤੂ ਦੁੱਖ ਇਸ ਗੱਲ ਦਾ ਜਿਹੜਾ ਤੁਸੀਂ ਹੁਣੇ ਕਹਿ ਕੇ ਕਹਿ ਕੇ ਆਉਂਦੇ ਨੇ ਯਾਦ, ਤੇ ਅੱਜ ਇੱਕ ਪੰਜਾਬ ਦੇ ਸਿਆਸੀ ਲੀਡਰ ਨੂੰ ਵੀ ਯਾਦ ਆਈ ਜਿਨ੍ਹਾਂ ਦਾ ਨਾਮ ਬਾਬਾ ਬਲਵੀਰ ਸਿੰਘ ਸੀਚੇਵਾਲ ਹੈ। ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਭਗਤ ਪੂਰਨ ਸਿੰਘ ਦਾ ਜਿਹੜਾ ਪੂਰਾ ਜੀਵਨ ਮਨੁੱਖਤਾ ਤੇ ਲੇਖੇ ਲੱਗਾ, ਬੇਸਹਾਰਿਆਂ ਦੇ ਆਸਰਾ ਬਣੇ, ਉਹਦੇ ਚੱਲਦੇ ਉਹਨਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਭਾਰਤ ਰਤਨ ਦੇ ਨਾਲ ਉਹਨਾਂ ਨੂੰ ਨਵਾਜੋ, ਭਾਰਤ ਰਤਨ ਮਿਲਣਾ ਚਾਹੀਦਾ। ਉਵੇਂ ਪ੍ਰਭ ਸੰਤੂ ਜੀ ਗੱਲ ਬਿਲਕੁਲ ਦਰੁਸਤ ਹੈ, ਭਗਤ ਪੂਰਨ ਸਿੰਘ ਨੂੰ ਸਮਾਜ ਦਾ ਵਿਗਿਆਨੀ, ਦੁਨੀਆਂ ਦਾ ਮਹਾਨ ਦਾਨੀ, ਦੁਨੀਆਂ ਦਾ ਇੱਕ ਮਹਾਨ ਦੇਵਤਾ ਦੇ ਤੌਰ ਤੇ ਜੇ ਸਨਮਾਨਿਤ ਕਰਨਾ ਹੋਵੇ ਤੇ ਮੈਨੂੰ ਲੱਗਦਾ ਕਿ ਜਿਨ੍ਹਾਂ ਨੇ ਸਨਮਾਨਿਤ ਕਰਨਾ ਉਹਨਾਂ ਲਈ ਮਾਣ ਵਾਲੀ ਗੱਲ ਹੋਏਗੀ। ਭਗਤ ਪੂਰਨ ਸਿੰਘ ਤੇ ਫਰਕ ਹੀ ਕੋਈ ਨਹੀਂ, ਭਗਤ ਪੂਰਨ ਸਿੰਘ ਨੇ ਤੇ ਉਦੋਂ ਸਨਮਾਨ ਨਾ ਲਏ ਜਦੋਂ ਸਨਮਾਨ ਲੈ ਕੇ ਲੋਕ ਮਗਰ ਘੁੰਮਦੇ ਸੀ। ਮੈਂ ਸਮਝਦਾ ਕਿ ਅੱਜ ਜੇ ਇਸ ਸਮਾਜ ਨੇ ਆਪਣਾ ਕਿਸੇ ਸਰਕਾਰ ਨੇ, ਚਾਹੇ ਉਹਦਾ ਨਾਂ ਭਾਜਪਾ ਸਰਕਾਰ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਚਾਹੇ ਕੱਲ ਕੋਈ ਹੋਰ ਹੋ ਸਕਦਾ, ਚਾਹੇ ਕੋਈ ਵੀ ਹੈ, ਜੇ ਕਿਸੇ ਨੇ ਆਪਣਾ ਸਨਮਾਨ ਕਰਨਾ ਹੈ ਤੇ ਮੈਨੂੰ ਲੱਗਦਾ ਕਿ ਭਗਤ ਪੂਰਨ ਸਿੰਘ ਵਾਕਿਆ ਹੀ ਉਹ ਸਾਰੇ ਸਮੁੱਚੇ ਜਿੰਨੇ ਇਸ ਭਾਰਤ ਦੇ ਸਨਮਾਨ ਹੈ ਉਹਨਾਂ ਦੇ ਉਹ ਹੱਕਦਾਰ ਹੈ ਭਗਤ ਪੂਰਨ
0: ਜੀ।
1: ਸੋ ਭਗਤ ਪੂਰਨ ਸਿੰਘ ਦਾ ਅੱਜ ਜਦੋਂ ਨਾਮ ਮੈਂ ਸੰਤ ਬਲਵੀਰ ਸਿੰਘ ਸੀਚੇਵਾਲ ਦੇ ਮੂੰਹੋਂ ਸੁਣਿਆ, ਜਦੋਂ ਉਹਨਾਂ ਨੇ ਗੱਲ ਆਖੀ ਕਿ ਬਾਬਾ ਬਲਵੀਰ ਸਿੰਘ ਸੀਚੇਵਾਲ ਜੀ ਕਹਿੰਦੇ ਜੀ ਭਾਰਤ ਰਤਨ ਸਨਮਾਨ ਦੇਣਾ ਚਾਹੀਦਾ ਸਰਕਾਰ ਨੂੰ, ਤੇ ਮੈਨੂੰ ਬੜਾ ਮਨ ਖੁਸ਼ ਹੋਇਆ ਕਿ ਚਲੋ ਕਿਸੇ ਨੂੰ ਤੇ ਯਾਦ ਆਈ ਚਾਹੇ ਕਿਵੇਂ ਵੀ ਆਈ ਹੈ। ਸੋ ਭਗਤ ਪੂਰਨ ਸਿੰਘ ਜਦੋਂ ਅਸੀਂ ਗੱਲ ਅਸੀਂ ਪਿੰਗਲ ਵਾਲਾ ਸੁਸਾਇਟੀ ਦੀ ਗੱਲ ਕਰਦੇ ਹਾਂ, ਪ੍ਰਭ ਸੰਧੂ ਜੀ ਅਸੀਂ ਸਿਆਸੀ ਤੌਰ ਤੇ ਉਹ ਵੀ ਦੌਰ ਬੀਤੇ ਸਮੇਂ ਚ ਵੇਖਿਆ, ਕੱਲ੍ਹ ਦੀਆਂ ਗੱਲਾਂ ਨੇ, ਕੋਈ ਪੁਰਾਣੀਆਂ ਗੱਲਾਂ ਨੀ। ਜਦੋਂ ਅਕਾਲੀ ਦਲ ਦਾ 10 ਸਾਲ ਲਗਾਤਾਰ ਰਾਜ ਪ੍ਰਬੰਧ ਰਿਹਾ, ਜਦੋਂ ਅਕਾਲੀ ਦਲ ਬਾਦਲ ਦੀ ਸਰਕਾਰ ਨੇ ਇੱਕ ਬੜਾ ਚੰਗਾ ਕਾਰਜ ਕੀਤਾ ਸੀ, ਜਦੋਂ ਦਰਬਾਰ ਸਾਹਿਬ ਨੂੰ ਸਾਰਾ ਜਾਂਦਾ ਰਸਤਾ ਬਹੁਤ ਹੀ ਸੁੰਦਰ ਢੰਗ ਦੇ ਨਾਲ ਬਣਾਇਆ, ਜਿਹਨੂੰ ਆਪਾਂ ਹੈਰੀਟੇਜ ਸਟਰੀਟ ਆਖ ਸਕਦੇ ਹਾਂ, ਅੱਗੇ ਜਦੋਂ ਦਰਬਾਰ ਸਾਹਿਬ ਦੇ ਅੰਦਰ ਐਂਟਰੀ ਹੁੰਦੀ ਹੈ, ਜਿਹੜਾ ਸਾਹਮਣਾ ਉਹਦਾ ਵਿਹੜਾ ਹੈ, ਬਹੁਤ ਸੁੰਦਰ ਢੰਗ ਦੇ ਨਾਲ ਬਣਾਇਆ, ਉਹ ਸਾਰਾ ਸਜਾਇਆ ਬਣਾਇਆ, ਬਹੁਤ ਚੰਗੀ ਗੱਲ ਕੀਤੀ। ਪਰੰਤੂ ਉਸ ਵੇਲੇ ਇੱਕ ਯਾਦ ਹੋਏਗਾ ਕਈ ਸਰੋਤਿਆਂ ਨੂੰ ਕਿ ਉਸ ਵੇਲੇ ਉਸੇ ਅਕਾਲੀ ਸਰਕਾਰ ਦੇ ਰਾਜ ਪ੍ਰਬੰਧ ਦੇ ਵਿੱਚ ਉਸੇ ਪੰਥਕ ਸਰਕਾਰ, ਅਕਾਲੀ ਵੀ ਕਿਉਂ ਕਹੀਏ ਕਿਉਂਕਿ ਉਹ ਕਹਿੰਦੇ ਪੰਥ ਤੇ ਰੱਖ ਹੀ ਅਸੀਂ ਹਾਂ, ਦੂਜਾ ਤੇ ਧਰਤੀ ਤੇ ਜੰਮਿਆ ਹੀ ਕੋਈ ਨੀ, ਉਹ ਪੰਥਕ ਸਰਕਾਰ ਨੇ ਪਿੰਗਲ ਵਾਲਾ ਸੁਸਾਇਟੀ ਦਾ ਇੱਕ ਉੱਥੇ ਕੈਬਨ ਬਣਿਆ ਹੁੰਦਾ ਸੀ ਜਦੋਂ ਅਸੀਂ ਦਰਬਾਰ ਸਾਹਿਬ ਜਾਈਏ, ਹੁਣ ਵੀ ਆ, ਹੁਣ ਤਾਂ ਐਵੇਂ ਕੂੰਜੇ ਤੇ ਮਾੜੀ ਜੀ ਸ਼ਾਇਦ ਥੋੜੀ ਜੀ ਵੀ ਨੀ ਜਗ੍ਹਾ ਤੇ, ਪਰੰਤੂ ਜਦੋਂ ਪਹਿਲਾਂ ਉਹ ਸਾਰੇ ਦ੍ਰਿਸ਼ ਤੋਂ ਇੱਕ ਮੁੱਖ ਮਾਰਗ ਦੇ ਉੱਪਰ ਉਹ ਪਿੰਗਲ ਵਾਲਾ ਸੁਸਾਇਟੀ ਦਾ ਇੱਕ ਕੈਬਨ ਬਣਿਆ ਹੁੰਦਾ, ਸ਼ਾਇਦ ਉਹ ਇੱਕ ਵੱਡਾ ਸੁਨੇਹਾ ਸੀ ਕਿ ਤੁਸੀਂ ਗੁਰੂ ਘਰ ਆਏ ਹੋ, ਗੁਰੂ ਘਰ ਦੇ ਅੰਦਰ ਦਾਨ ਦਿਓ, ਬੜੀ ਚੰਗੀ ਗੱਲ ਹੈ, ਪਰੰਤੂ ਉਹ ਤੋਂ ਵੱਡਾ ਦਾਨ ਇਹ ਦਾਨ ਹੈ ਜੇ ਪਿੰਗਲ ਵਾਲਾ ਸੁਸਾਇਟੀ ਹੁੰਦਾ ਉੱਥੇ ਲੋਕ ਦਾਨ ਕਰਦੇ ਸੀ, ਪਰੰਤੂ ਉਹ ਬਾਦਲਾਂ ਦੀ ਸਰਕਾਰ ਨੇ ਉਹ ਚੁਕਾ ਦਿੱਤਾ ਸੀ। ਮੈਨੂੰ ਉਹ ਚੰਗੀ ਤਰ੍ਹਾਂ ਯਾਦ ਹੈ, ਉਹ ਬਾਦਲਾਂ ਦੀ ਸਰਕਾਰ ਸੀ ਜਦੋਂ ਉਹ ਹੈਰੀਟੇਜ ਸਟਰੀਟ ਬਣਾਈ, ਸਾਰਾ ਕੁਛ ਸੁੰਦਰ ਬਣਾਇਆ ਤੇ ਕਹਿ ਦਿੱਤਾ ਕਿ ਭਾਈ ਜਿਹੜਾ ਤੁਹਾਡਾ ਕੈਬਨਾਂ ਵਿੱਚ ਖੜਕਦਾ ਹੈ ਇਹਨੂੰ ਪਰੇ ਉਰੇ ਕਰ ਦਿਓ, ਤਾਂ ਕਿ ਉੱਥੋਂ ਚੁਕਾ ਦਿੱਤਾ ਸੀ। ਤੇ ਅੱਜ ਇੱਕ ਸਿਆਸੀ ਲੀਡਰ ਨੂੰ ਉਸੇ ਸੁਸਾਇਟੀ ਦੇ, ਭਾਰਤ ਪਿੰਗਲ ਵਾਲਾ ਸੁਸਾਇਟੀ ਦੇ ਮੋਢੀ ਦੀ ਯਾਦ ਆਈ ਹੈ, ਸੋ ਭਾਈ ਧੰਨਵਾਦੀ ਹਾਂ ਉਹਦੇ, ਔਰ ਸਾਡੇ ਵਰਗਿਆਂ ਨੂੰ ਵੀ ਯਾਦ ਕਰਾਈ ਹੈ, ਅਸੀਂ ਧੰਨਵਾਦੀ ਹੈ। ਸੋ ਭਗਤ ਪੂਰਨ ਸਿੰਘ ਨੂੰ ਮੈਨੂੰ ਲੱਗਦਾ ਕਿ ਸਾਨੂੰ ਅੱਜ ਜਦੋਂ ਕਰੀਬ ਕਰੀਬ 34 ਵਰੇ ਹੋ ਗਏ ਹੈ ਜਦੋਂ ਇਸ ਨੂੰ ਸਾਨੂੰ ਤੁਹਾਨੂੰ ਇਸ ਛੱਡ ਕੇ ਉਹ ਸਦਾ ਲਈ ਅਲਵਿਦਾ ਆਖ ਕੇ ਗਏ ਸੀ 5 ਅਗਸਤ 1992। ਸੋ ਭਗਤ ਪੂਰਨ ਸਿੰਘ ਨੂੰ ਅਸੀਂ ਦਿਲ ਤੋਂ ਸਿਜਦਾ ਕਰਦੇ ਹਾਂ, ਕਿਉਂਕਿ ਇਹੋ ਜਿਹੇ ਲੋਕ ਹੀ ਅਸਲ ਸਮਾਜ ਦੇ ਮਾਰਗ ਦਰਸ਼ਕ ਹੁੰਦੇ ਨੇ।
2: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ,
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509
4: ਔਰ ਵਿਜ਼ਿਟ insuranceforyou.ca।
0: 905-673-3337 905-673-3337 ਜੁੜੇ ਹੋ ਪੰਜਾਬੀ ਲਹਿਰਾਂ ਦੇ ਨਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂਰ, ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਰਮੇਸ਼ ਹੁਸ਼ਿਆਰਪੁਰੀ ਜੀ ਜੁੜੇ ਹੋਏ ਨੇ ਖਬਰਾਂ ਦੇ ਨਾਲ, ਸਾਂਝ ਪਾ ਰਹੇ ਹਾਂ ਅਤੇ ਨਾਨਕ ਰੈਨੋਵੇਸ਼ਨ ਦਾ ਸੁਨੇਹਾ ਸੁਣ ਲਈਏ।
5: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ, ਸਮੇ ਸਿਰ ਕੰਮ ਕਰਦੇ ਨੇ ਬਹੁਤ ਹੀ ਰੀਜਨੇਬਲ ਰੇਟ ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ
0: ਸੋ ਬਿਲਕੁਲ ਜੀ ਇੱਕ ਮੈਸੇਜ ਤੁਹਾਨੂੰ ਹਰਵੀਨ ਮਾਵੀ ਜੀ ਹੋਣਾ ਦਾ ਵੀ ਦੇ ਦਈਏ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 12 ਸਾਲਾਂ ਦਾ ਤਜ਼ਰਬਾ ਰੱਖਦੇ ਨੇ ਤੁਸੀਂ ਆਪਣੇ ਘਰ ਦੀ ਕਾਰ ਦੀ ਟਰੱਕ ਦੀ ਇੰਸ਼ੋਰੈਂਸ ਲੱਭ ਰਹੇ ਸੀ ਤਾਂ ਤੁਸੀਂ ਹਰਵੀਨ ਮਾਵੀ ਜੀ ਨੂੰ ਰਾਬਤਾ ਕਰੋ ਬਹੁਤ ਸਾਰੇ ਡਾਲਰ ਤੁਹਾਡੇ ਬਚਾ ਕੇ ਦੇਣਗੇ ਬੰਡਲ ਅਤੇ ਗਰੁੱਪ ਡਿਸਕਾਊਂਟ ਇਹਨਾਂ ਕੋਲ ਆਏ ਹੋਏ ਨੇ ਸੋ ਜ਼ਰੂਰ ਕਾਲ ਕਰੋ ਜੀ 647-287-6470-6470-9976 ਆਪਣੇ ਬਹੁਤ ਸਾਰੇ ਡਾਲਰ ਬਚਾਉਣ ਦੇ ਲਈ ਬਹੁਤ ਸਾਰੀ ਇੰਸ਼ੋਰੈਂਸ ਦੇ ਵਿੱਚ ਸੇਵਿੰਗ ਕਰਨ ਦੇ ਲਈ ਹਰਵੀਨ ਮਾਵੀ ਜੀ ਨਾਲ ਤੁਸੀਂ ਗੱਲਬਾਤ ਕਰ ਲੈਣੀ ਆ 905-673-3337 ਚੱਲਦੇ ਹਾਂ ਜੀ ਅਗਲੀ ਖਬਰ ਦੇ ਵੱਲ ਰਮੇਸ਼ ਜੀ ਪੰਜਾਬ ਦੇ ਇੱਕ ਕਾਂਗਰਸੀ ਲੀਡਰ ਨੇ ਰਾਜਾ ਵੜਿੰਗ ਅਤੇ ਚੰਨੀ ਦੇ ਲਈ ਟਿਕਟਾਂ ਦੀ ਮੰਗ ਕਰ ਲਈ ਆ ਇਹ ਕਿਹੜਾ ਲੀਡਰ ਆ ਜੀ
1: ਸੰਧੂ ਜੀ ਕੇਵਲ ਰਾਜਾ ਵੜਿੰਗ ਅਤੇ ਚਰਨਜੀਤ ਚੰਨੀ ਨੇ ਪ੍ਰਤਾਪ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵੇ ਲਈ ਵੀ ਕੀਤੀ ਚਾਰ ਲੀਡਰਾਂ ਲਈ ਕੀਤੀ ਹੈ ਬੀਤੇ 5-7 ਦਿਨ ਤੋਂ ਪੰਜਾਬ ਦੇ ਵਿੱਚ ਕਾਂਗਰਸੀਆਂ ਦਾ ਇੱਕ ਵਿਸ਼ੇਸ਼ ਪ੍ਰੋਗਰਾਮ ਇੱਕ ਵਿਸ਼ੇਸ਼ ਮੁਹਿੰਮ ਉਹਨਾਂ ਨੇ ਸ਼ੁਰੂ ਕੀਤੀ ਹੈ ਹਾਲਾਂਕਿ ਸ਼ੁਰੂ ਤੇ ਉਹਨਾਂ ਨੇ ਕੀਤੀ ਸੀ ਕਿ ਹਰ ਬੂਥ ਕਾਂਗਰਸ ਮਜ਼ਬੂਤ ਉਪਰੰਤੂ ਜਿਹੜਾ ਕਾਟੋ ਕਲੇਸ਼ ਅਸੀਂ ਰੋਜ਼ ਹੀ ਸਰੋਤਿਆਂ ਨਾਲ ਵੀ ਸਾਂਝਾ ਕਰਦੇ ਹਾਂ ਉਸ ਕਾਟੋ ਕਲੇਸ਼ ਨੇ ਮੈਨੂੰ ਨਹੀਂ ਪਤਾ ਕਿ ਕਿੰਨੀ ਕੁ ਮਜ਼ਬੂਤ ਬੂਥਾਂ ਦੇ ਉੱਪਰ ਕਾਂਗਰਸ ਹੋਣੀ ਹੈ ਆ ਜਿੰਨਾ ਕੁ ਰੌਲਾ ਪਿਆ ਜਿੰਨੀ ਕੁ ਮਜ਼ਬੂਤੀ ਸੀ ਮੈਨੂੰ ਲੱਗਦਾ ਹੈ ਵੀ ਇਹਨਾਂ ਨੇ ਜਿਹੜੀ ਹਿਲਾ ਦੇਣੀ ਹੈਗੀ ਹੈ ਉਹ ਮਜ਼ਬੂਤੀ ਦੇ ਤੌਰ ਦੇ ਵਿੱਚ ਹੁਣ ਜਿੱਥੇ ਲਗਾਤਾਰ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਚੀਜ਼ ਬੜੀ ਸਿੱਧੀ ਜਗਜਾਰ ਹੋ ਚੁੱਕੀ ਹੈ ਕਿ ਇੱਕ ਪਾਸੇ ਚਰਨਜੀਤ ਸਿੰਘ ਚੰਨੀ ਹੈ ਤੇ ਦੂਜੇ ਪਾਸੇ ਰਾਜਾ ਵੜਿੰਗ ਹੈ ਜਿਹੜੇ ਪ੍ਰਧਾਨ ਹੈ ਪਰ ਦੋਹਾਂ ਦੇ ਵਿਚਾਲੇ ਹੁਣ ਸ਼ਬਦੀ ਤੌਰਾਂ ਦੀ ਜਿਹੜੀ ਜੰਗ ਵੀ ਵੱਡੀ ਹੋ ਚੁੱਕੀ ਹੈ ਪੋਸਟਰਬਾਜ਼ੀ ਰਾਹੀਂ ਇੱਕ ਦੂਜੇ ਤੇ ਉੱਪਰ ਸਿਆਸੀ ਸਿੱਠਣੀਆਂ ਸਿਆਸੀ ਤਾਨੇ ਮਿਲਣੇ ਉਹ ਵੀ ਤੇਜ਼ ਹੋ ਚੁੱਕੇ ਆ ਸੋਸ਼ਲ ਮੀਡੀਆ ਦੇ ਉੱਪਰ ਰੱਜ ਕੇ ਖੌਰੂ ਪਿਆ ਆ ਦੋਵੇਂ ਜਿਹੜੀਆਂ ਧਿਰਾਂ ਨੇ ਆਪਣੀ ਆਪਣੀ ਤਾਕਤ ਦੀ ਅਜਮਾਇਸ਼ ਕਿਤੇ ਨਾ ਕਿਤੇ ਕਰ ਰਹੀ ਨੇ ਦੋਵੇਂ ਧਿਰਾਂ ਹੁਣ ਉਹਦੇ ਦੌਰਾਨ ਅੱਜ ਕੀ ਵਾਪਰਦਾ ਹੈ ਕਿ ਕਾਂਗਰਸ ਦਾ ਇੱਕ ਲੀਡਰ ਜਿਹੜਾ ਰਾਜਾ ਵੜਿੰਗ ਦੇ ਇਹਨਾਂ ਦਿਨਾਂ ਚ ਨੇੜੇ ਆਖਿਆ ਜਾਂਦਾ ਕੁਲਵੀਰ ਸਿੰਘ ਜੀਰਾ ਕੁਲਵੀਰ ਸਿੰਘ ਜੀਰੇ ਨੇ ਸਿਆਸੀ ਉਸ ਮੰਚ ਤੇ ਉੱਪਰੋਂ ਇੱਕ ਵੱਡੀ ਗੱਲ ਆਖ ਦਿੱਤੀ ਕਿ ਇੱਥੇ ਕਹਿੰਦੇ ਬੜੇ ਸਾਰੇ ਆ ਜਿਹੜੇ ਸਾਰੇ ਕੋਈ ਮੁੱਖ ਮੰਤਰੀ ਕਹਿੰਦਾ ਤੇ ਕੋਈ ਕਹਿੰਦਾ ਮੈਨੂੰ ਪ੍ਰਧਾਨ ਬਣਾ ਦਿਓ ਕੋਈ ਮੁੱਖ ਮੰਤਰੀ ਬਣ ਲਈ ਦਾਅਵੇਦਾਰ ਹੈ ਕਹਿੰਦੇ ਕਿ ਆ ਜਿੰਨੇ ਵੱਡੇ ਲੀਡਰ ਹੈ ਜਿਹੜੇ ਦਾਅਵੇ ਕਰਦੇ ਪਹਿਲਾਂ ਇਹਨਾਂ ਨੂੰ ਆਪਣੀ ਕਾਬਲੀਅਤ ਦਾ ਸਬੂਤ ਦੇਣਾ ਚਾਹੀਦਾ ਚਰਨਜੀਤ ਸਿੰਘ ਚੰਨੀ ਜਿੱਥੋਂ ਭਗਵੰਤ ਮਾਨ ਨੇ ਚੋਣ ਲੜਨੀ ਮੈਂ ਹਾਈ ਕਮਾਂਡ ਨੂੰ ਕਹਿੰਦਾ ਕਿ ਉੱਥੋਂ ਟਿਕਟ ਦਿਓ ਐਲਾਨ ਕਰੋ ਭਗਵੰਤ ਮਾਨ ਦੇ ਨਾਲ ਚੋਣ ਲੜੇ ਚਰਨਜੀਤ ਸਿੰਘ ਚੰਨੀ ਪਰ ਰਾਜਾ ਵੜਿੰਗ ਕਹਿੰਦੇ ਸੁਖਬੀਰ ਸਿੰਘ ਬਾਦਲ ਦੇ ਨਾਲ ਲੜੇ ਤਾਪ ਸਿੰਘ ਬਾਜਵੇ ਦੀ ਚੋਣ ਜਿਹੜੀ ਟੱਕਰ ਹੈ ਕਹਿੰਦੇ ਵਿਕਰਮ ਸਿੰਘ ਮਜੀਠੀਏ ਦੇ ਨਾਲ ਕਰਾਓ ਸੁਖਜਿੰਦਰ ਸਿੰਘ ਰੰਧਾਵੇ ਨੂੰ ਕਹਿੰਦੇ ਅੰਮ੍ਰਿਤਪਾਲ ਨੇ ਜਿੱਥੋਂ ਚੋਣ ਲੜਨੀ ਹੈ ਉਹਦੇ ਖਿਲਾਫ਼ ਹੁਣ ਗੱਲ ਤੇ ਬੜੀ ਉਹਨਾਂ ਨੇ ਵਾਜਬ ਕੀਤੀ ਆ ਕਿ ਕਹਿਣ ਨੂੰ ਤੇ ਅਸੀਂ ਕਹਿੰਦੇ ਜੀ ਸਾਰਾ ਕੁਛ ਸਾਨੂੰ ਹੀ ਮਿਲਣਾ ਚਾਹੀਦਾ ਤੇ ਸੀਟਾਂ ਅਸੀਂ ਉਹ ਲੈ ਲੈਣੀਆਂ ਜਿਹੜੀਆਂ ਆਪਣੀਆਂ ਅਸੀਂ ਪੱਕੀਆਂ ਸਾਂਭ ਕੇ ਰੱਖੀਆਂ ਬਾਕੀ ਢੱਠੇ ਗੁੱਝ ਜਾਏ ਸਾਰਾ ਪੰਜਾਬ ਹੁਣ ਜਿਹੜੀਆਂ ਗੱਲਾਂ ਕੁਲਵੀਰ ਸਿੰਘ ਜੀਰੇ ਨੇ ਕਹੀਆਂ ਠੀਕ ਹੈ ਸਿਆਸੀ ਤੌਰ ਤੇ ਹੋ ਸਕਦਾ ਕਿਸੇ ਨੂੰ ਮਾਫਕ ਨਾ ਬੈਠਣ ਕੋਈ ਵਿਰੋਧ ਕਰੇ ਪਰੰਤੂ ਗੱਲ ਤੇ ਬੜੀ ਸਿੱਧੀ ਹੈ ਕਿ ਜੇ ਚਰਨਜੀਤ ਸਿੰਘ ਚੰਨੀ ਵੱਡਾ ਆਪਣੇ ਆਪ ਨੂੰ ਲੀਡਰਸ਼ਿਪ ਦਾ ਦਾਅਵੇਦਾਰ ਹੈ ਕਹਿੰਦਾ ਜੀ ਮੇਰੇ ਤੋਂ ਵੱਡਾ ਲੀਡਰ ਹੀ ਕੋਈ ਨਹੀਂ ਤੇ ਕਵੇ ਮੈਂ ਭਗਵੰਤ ਮਾਨ ਦੇ ਖਿਲਾਫ਼ ਚੋਣ ਲੜਨ ਨੂੰ ਤਿਆਰ ਹਾਂ ਰਾਜਾ ਵੜਿੰਗ ਸੁਖਬੀਰ ਸਿੰਘ ਬਾਦਲ ਦੇ ਨਾਲ ਲੜੇ ਪ੍ਰਤਾਪ ਸਿੰਘ ਬਾਜਵਾ ਭੋਰਾ ਪਰੇ ਨੂੰ ਹੋ ਜਾਏ ਵਿਕਰਮ ਸਿੰਘ ਮਜੀਠੀਏ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਜਿਹੜਾ ਆ ਜੇ ਅੰਮ੍ਰਿਤਪਾਲ ਦੇ ਨਾਲ ਕਿੱਡੀ ਕੁ ਗੱਲ ਹੈ ਪਰੰਤੂ ਵੇਖਿਓ ਸਹੀ ਕਿਸੇ ਨੇ ਨਹੀਂ ਆਉਣਾ ਕਾਰਨ ਕੀ ਹੈ ਸਿਵ ਜਿਹੜੇ ਵੱਡੇ ਲੀਡਰ ਹੈ ਇਹਨਾਂ ਨੇ ਤੇ ਉਹ ਸੀਟਾਂ ਤੋਂ ਚੋਣ ਲੜਨੀ ਹੁੰਦੀ ਹੈ ਜਿੱਥੇ ਇਹਨਾਂ ਨੂੰ ਲੱਗੇ ਕਿ ਸਾਡੀ ਜਿੱਤਦਾ ਆ ਜਿੱਥੇ ਇਹਨਾਂ ਨੂੰ ਲੱਗੇ ਸੀ ਮੁਕਾਬਲੇ ਚ ਇਹਨਾਂ ਨੇ ਕਦੇ ਵੀ ਨਹੀਂ ਚੋਣ ਲੜਨੀ ਉਹ ਵੱਖਰੀ ਗੱਲ ਹੈ ਕਿ ਪੰਜਾਬ ਦੇ ਵਿੱਚ ਇਹੋ ਜਿਹਾ ਦੌਰ ਅਸੀਂ ਵੇਖ ਚੁੱਕੇ ਹਾਂ ਜਿਹੜਾ ਇੱਕ ਸਿਆਸੀ ਤੌਰ ਹੈ ਸੁਖਬੀਰ ਸਿੰਘ ਬਾਦਲ ਦੇ ਖਿਲਾਫ਼ ਸੰਨ 2017 ਵਿੱਚ ਭਗਵੰਤ ਮਾਨ ਨੇ ਵੀ ਚੋਣ ਲੜੀ ਸੀ ਆਮ ਆਦਮੀ ਪਾਰਟੀ ਵਾਲੇ ਪਾਸਿਓਂ ਰਵਨੀਤ ਬਿੱਟੂ ਨੇ ਵੀ ਲੜੀ ਸੀ ਆਮ ਆਦਮੀ ਜਿਹੜੀ ਕਾਂਗਰਸ ਵਾਲੇ ਪਾਸਿਓਂ ਹਾਲੇ ਦੋਵੇਂ ਹਾਰ ਗਏ ਸੀ ਸੁਖਬੀਰ ਸਿੰਘ ਬਾਦਲ ਜਿੱਤ ਗਿਆ ਸੀ ਪਰੰਤੂ ਇੱਕ ਉਹ ਸਿਆਸੀ ਦਿਖਾਵਾ ਸੀ ਕਿਉਂਕਿ ਦੋਵਾਂ ਨੇ ਚੋਣ ਜਿੱਤਣ ਨੂੰ ਥੋੜਾ ਲੜੀ ਸੀ ਉੱਥੇ ਆਪਣੇ ਆਪ ਨੂੰ ਚਰਚਾ 'ਚ ਲਿਆਉਣ ਨੂੰ ਲੜੀ ਸੀ ਔਰ ਉਹ ਸੁਖਬੀਰ ਸਿੰਘ ਬਾਦਲ ਜਿਹਨੂੰ ਫਿਰ ਜਗਦੀਪ ਸਿੰਘ ਗੋਲਡੀ ਕੰਬੋਜ਼ 2022 'ਚ ਹਰਾ ਵੀ ਦਿੰਦਾ ਉਸੇ ਸੀਟ ਤੋਂ ਜਲਾਲਾਬਾਦ ਸੀਟ ਤੋਂ ਜੇ ਆਪਾਂ ਚਰਨਜੀਤ ਸਿੰਘ ਚੰਨੀ ਦੀ ਗੱਲ ਕਰੀਏ ਤੇ ਚਰਨਜੀਤ ਸਿੰਘ ਚੰਨੀ ਤਾਂ ਪਿਛਲੀ ਵਾਰ ਆਪਣੀ ਸੀਟ ਤੋਂ ਹਾਰ ਗਿਆ ਸੀ ਸੋ ਬਹੁਤ ਕੁਛ ਸਿਆਸੀ ਤੌਰ ਤੇ ਜਿਹੜਾ ਘਟਦਾ ਵਾਪਰਦਾ ਰਹਿੰਦਾ ਪਰੰਤੂ ਉਸ ਸਿਆਸੀ ਦੌਰ ਚ ਇੱਕ ਗੱਲ ਬੜੀ ਸਾਫ਼ ਹੈ ਕਿ ਜਿੱਡੇ ਇੱਕ ਵੱਡੇ ਕੱਦ ਦੇ ਸਿਆਸੀ ਲੀਡਰ ਹੁੰਦੇ ਨੇ, ਇਹ ਉਹਨਾਂ ਸੀਟਾਂ ਤੋਂ ਆਮ ਤੌਰ ਤੇ ਚੋਣ ਲੜਦੇ ਆ ਜਿਹੜੀਆਂ ਸੀਟਾਂ ਉਹਨਾਂ ਨੂੰ ਬਹੁਤ ਵੱਡੇ ਪੱਧਰ ਤੇ ਸਿਆਸੀ ਤੌਰ ਤੇ ਮਾਫਕ ਬੈਠਦੀਆਂ ਹੋਣ, ਜਿੱਥੇ ਉਹਨਾਂ ਨੂੰ ਲੱਗਦਾ ਹੋਵੇ ਕਿ ਸਾਡੀ ਜਿੱਤਣ ਦੇ ਚਾਂਸਿਸ ਜ਼ਿਆਦਾ ਆ, ਇਹ ਉਹਨਾਂ ਤੋਂ ਚੋਣ ਲੜਦੇ, ਕਦੇ ਮੁਕਾਬਲੇ ਚ ਨਹੀਂ ਪੈਂਦੇ। ਤੇ ਜਿਹੜੀ ਕੁਲਵੀਰ ਸਿੰਘ ਜੀਰਾ ਨੇ ਅੱਜ ਗੱਲ ਆਖੀ ਹੈ, ਉਹਦੇ ਹੁਣ ਵੇਖਦੇ ਆ ਭਾਈ ਹਾਈ ਕਮਾਂਡ ਮੰਨਦੀ ਕਿ ਨਹੀਂ ਮੰਨਦੀ, ਉਵੇਂ ਗੱਲ ਇਵੇਂ ਹੀ ਹੋਣੀ ਚਾਹੀਦੀ ਆ। ਜਿਹੜਾ ਵੱਡਾ ਲੀਡਰ ਆਖੇ ਉਹਦਾ ਮੁਕਾਬਲਾ ਵੀ ਵੱਡੇ ਲੀਡਰ ਦੇ ਨਾਲ ਹੀ ਹੋਣਾ ਚਾਹੀਦਾ।
0: ਸੋ ਬਿਲਕੁਲ ਜੀ, 905-673-3337 905-673-3337 ਸਾਡੇ ਨਾਲ ਕਾਲ 'ਤੇ ਜੁੜ ਚੁੱਕੇ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜ, ਮੌਰਗੇ ਦੀਆਂ ਸੇਵਾਵਾਂ ਦਿੰਦੇ ਨੇ, ਪ੍ਰਿੰਸੀਪਲ ਬ੍ਰੋਕਰ ਨੇ। ਮੌਰਗੇ ਦੇ ਕਿਸੇ ਵੀ ਮਸਲੇ 'ਤੇ ਕੋਈ ਵੀ ਗੱਲਬਾਤ, ਕਿਸੇ ਵੀ ਤਰ੍ਹਾਂ ਦਾ ਕਨਫਿਊਜ਼ਨ, ਤੁਸੀਂ ਗੂਗਲ ਕਰਨਾ ਜੀ, ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜ। ਰਸ਼ਮੀਤ ਜੀ ਸਾਡੇ ਨਾਲ ਜੁੜ ਚੁੱਕੇ। ਰਸ਼ਮੀਤ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਤੁਸੀਂ ਓਨਰ ਹੋ ਜੀ।
6: ਸਮਾਂ ਦੇਣ ਲਈ ਸ਼ੁਕਰੀਆ ਜੀ ਤੁਹਾਨੂੰ ਤੇ ਸਾਡੇ ਰੇਡੀਓ ਨਾਲ ਜੁੜੇ ਸਾਰੇ ਲਿਸਨਰਸ ਨੂੰ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਤੇ ਆਦਾਬ। ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਆਪਣੇ ਲਿਸਨਰ ਦੀ ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499 ਜਾਂ ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਅਸੀਂ ਸਿਕਿਓਰਡ ਲਾਈਨ ਆਫ ਕ੍ਰੈਡਿਟ ਬਾਰੇ। ਸਿਕਿਓਰਡ ਮਤਲਬ ਜਿਹੜੀ ਕਿ ਤੁਹਾਡੇ ਘਰ ਦੇ ਅਗੇਂਸਟ ਲਾਈਨ ਆਫ ਕ੍ਰੈਡਿਟ ਬਣ ਸਕਦੀ ਹੈ। ਵਧੀਆ ਪ੍ਰੋਡਕਟ ਹੈ, ਸਪੈਸ਼ਲੀ ਉਹਨਾਂ ਕਲਾਇੰਟਸ ਵਾਸਤੇ ਜਿਹੜੇ ਕਿ ਆਪਣੀ ਐਗਜ਼ਿਸਟਿੰਗ ਬੈਂਕ ਦੀ ਮੌਰਗੇਜ ਨੂੰ ਤੋੜਨਾ ਨਹੀਂ ਚਾਹੁੰਦੇ ਕਿਸੇ ਵੀ ਰੀਜ਼ਨ ਕਰਕੇ, ਕਿ ਵਧੀਆ ਰੇਟ ਮਿਲਿਆ ਹੋਇਆ ਜਾਂ ਫਿਕਸ ਰੇਟ ਤੇ ਹੈਗੀ ਹੈ ਜਿਹਨੂੰ ਤੋੜਨ ਤੇ ਪੈਨਲਟੀਜ਼ ਪੈ ਰਹੀਆਂ ਨੇ, ਬਟ ਐਟ ਦ ਸੇਮ ਟਾਈਮ ਘਰ ਵਿੱਚ ਇਨਫ ਐਕੁਇਟੀ ਬਣ ਚੁੱਕੀ ਹੈ ਜਿਹਨੂੰ ਅਸੀਂ ਯੂਜ਼ ਕਰਕੇ ਫਰਦਰ ਕੋਈ ਇਨਵੈਸਟਮੈਂਟਸ ਕਰਨਾ ਜਾ ਰਹੇ ਹਾਂ ਜਾਂ ਆਪਣੀ ਡੈਟ ਕੰਸੋਲੀਡੇਸ਼ਨ ਹੈਗੀ ਹੈ ਜਾਂ ਵੈਸੇ ਹੀ ਬਣਾ ਕੇ ਰੱਖਣਾ ਚਾਹੁੰਦੇ ਹੈਗੇ ਹਾਂ ਕਿ ਕਿਸੇ ਵੀ ਸਮੇਂ ਸਾਨੂੰ ਲਾਈਨ ਆਫ ਕ੍ਰੈਡਿਟ ਦੀ ਲੋੜ ਪੈ ਸਕਦੀ ਹੈਗੀ ਹੈ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਹੈ ਉਹ ਵੱਖਰੀ ਹੁੰਦੀ ਹੈ। ਆਲਵੇਜ਼ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਅਵੇਲੇਬਲ ਨੇ। ਤੇ ਜਿੱਦਾਂ ਅਸੀਂ ਅਕਾਲ ਮੌਰਗੇਜਸ ਤੇ ਹਮੇਸ਼ਾ ਕਹਿੰਦੇ ਹਾਂ, ਜੇ ਅਸੀਂ ਇੱਕ ਵਾਰੀ ਤੁਹਾਡੀ ਫਾਈਲ ਰਿਵਿਊ ਕਰਕੇ ਹਾਂ ਕਹਿਤੀ ਤੇ ਅਸੀਂ ਹਮੇਸ਼ਾ ਆਪਣੇ ਵਾਅਦੇ ਤੇ ਪੂਰਾ ਉਤਰਾਂਗੇ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੌਰਗੇਜਸ 6475394499
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਰਸ਼ਮੀਤ ਜੀ। 905-673-3337
5: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
0: ਬਹੁਤ ਸ਼ੁਕਰੀਆ ਇੱਕ ਵਾਰ ਫਿਰ। ਸਵਾਗਤ ਪੰਜਾਬੀ ਲਹਿਰਾਂ ਦੇ ਇਸ ਹਿੱਸੇ ਦੇ ਵਿੱਚ। ਰਮੇਸ਼ ਜੀ, ਅਗਲੀ ਖਬਰ ਵੱਲ ਚੱਲਦੇ ਹਾਂ, ਔਰ ਅਗਲੀ ਖਬਰ ਕੁਛ ਇਸ ਤਰ੍ਹਾਂ ਦੀ ਆ ਅਤੇ ਇੱਕ ਸਾਡੇ ਬਜ਼ੁਰਗ ਕਹਾਵਤ ਕਹਿੰਦੇ ਹੁੰਦੇ ਸੀ ਕਿ ਆਪੇ ਮੈਂ ਰੱਜੀ ਪੁੱਜੀ ਅਤੇ ਆਪੇ ਮੇਰੇ ਬੱਚੇ ਜੀਣ। ਸੋ ਪੰਜਾਬ ਵਿਧਾਨ ਸਭਾ ਦੇ ਵਿੱਚ ਮਾਨ ਸਰਕਾਰ ਨੇ ਆਪਣੇ ਹੱਕ ਵਿੱਚ ਇੱਕ ਮਤਾ ਪਾਸ ਕਰ ਲਿਆ, ਕਿਹੜਾ ਉਹ ਮਤਾ?
1: ਅਸਲ ਵਿੱਚ ਨਾ ਆਮ ਆਦਮੀ ਪਾਰਟੀ ਜਿਸ ਢੰਗ ਦੇ ਨਾਲ ਪ੍ਰਭ ਸੰਧੂ ਜੀ ਜਦੋਂ ਤੋਂ ਸੱਤਾ 'ਚ ਆਈ ਹੈ, ਜਿਸ ਜਿਵੇਂ ਜਿਵੇਂ ਵਿਚਰੀ ਹੈ ਜਿਸ ਢੰਗ ਦੇ ਨਾਲ, ਕਈਆਂ ਨੇ ਤਾਂ ਚਲੋ ਪੈਂਦੇ ਸੱਟੇ ਕਹਿ ਦਿੱਤਾ ਸੀ, ਕਈਆਂ ਨੇ ਕਿਹਾ ਨਹੀਂ, ਕਈਆਂ ਨੂੰ ਕਹਿਣ ਨਹੀਂ ਦਿੱਤਾ ਜੇ ਕਿਸੇ ਨੇ ਕਿਹਾ, ਤੇ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਸੀ ਉਹਨਾਂ ਦੇ ਗੱਲ ਪੈ ਗਏ ਜੀ ਸਾਨੂੰ ਕੰਮ ਤੇ ਕਰ ਲੈਣ ਤੋਂ, ਐਵੇਂ ਰੌਲਾ ਪਾਈ ਜਾਂਦੇ
0: ਜੀ।
1: ਪਰੰਤੂ ਪਹਿਲੇ ਦਿਨ ਤੋਂ ਅਸੀਂ ਇੱਕ ਵਿਸ਼ੇਸ਼ ਢੰਗ ਆਮ ਆਦਮੀ ਪਾਰਟੀ ਦਾ ਵੇਖਿਆ ਹੈ, ਕਿਉਂ ਬਹੁਤ ਸਾਰੇ ਕਾਰਜਾਂ ਨੂੰ ਇੱਕ ਨਾ ਜਿਵੇਂ ਅਸੀਂ ਕਹਿੰਦੇ ਪੂਰੀ ਪਲੈਨਿੰਗ ਦੇ ਨਾਲ ਇੱਕ ਪੂਰਾ ਢੰਗ ਦੇ ਨਾਲ ਲੋਕਾਂ ਦੇ ਵਿੱਚ ਲੈ ਕੇ ਜਾਣਾ, ਇੱਕ ਚੀਜ਼ ਨੂੰ ਅੱਠ ਅੱਠ ਵਾਰੀ ਪਹਿਲਾਂ ਐਲਾਨ ਕਰਨਾ, ਫਿਰ ਮੁੱਖ ਮੰਤਰੀ ਨੇ ਪ੍ਰੈਸ ਵਾਰਤਾ ਉੱਤੇ ਕਰਨੀ ਅਸੀਂ ਕਰਨ ਜਾ ਰਹੇ ਹਾਂ, ਫਿਰ ਮੰਤਰੀਆਂ ਨੇ ਕਰਨੀ, ਫਿਰ ਅਸੀਂ ਫਲਾਨੇ ਦਿਨ ਤੋਂ ਕਰਾਂਗੇ ਫਲਾਨੇ ਮਹੀਨੇ ਤੋਂ ਸਾਲ ਦੀ ਡੇਟ ਪਾ ਦੇਣੀ, ਫਿਰ ਉਹ ਡੇਟ ਨੂੰ ਇੱਕ ਵੱਡਾ ਸਮਾਗਮ ਰੱਖ ਦੇਣਾ, ਫਿਰ ਜਿੱਦਣ ਉਹ ਲਾਗੂ ਕਰਨੀ ਇੱਕ ਸਮਾਗਮ। ਭਾਰਤੀ ਇੱਕ ਪੂਰਾ ਪ੍ਰੋਗਰਾਮ ਫਿੱਟ ਕਰਕੇ ਚੱਲਦੇ ਆ, ਭਾਰਤੀ ਪੂਰਾ ਲਾਹਾ ਲੈਂਦੇ, ਪੂਰਾ ਲਾਹਾ ਇੱਕ ਚੀਜ਼ ਦਾ, ਜਿਹਨੂੰ ਆਮ ਪਤਾ ਹੋਵੇ ਉਹਨੂੰ ਧੱਕੇ ਦੇ ਨਾਲ ਕੰਨਾਂ ਚ ਪਾਇਆ ਜਾਂਦਾ, ਵੱਡੇ ਪੱਧਰ ਤੇ ਉਹਦੇ ਲਈ ਪ੍ਰਚਾਰ ਕੀਤਾ ਜਾਂਦਾ, ਵੱਡੇ ਪੱਧਰ ਤੇ ਪੋਸਟਰਬਾਜ਼ੀ ਕੀਤੀ ਜਾਂਦੀ ਹੈ, ਚਾਹੇ ਕੋਈ ਵੀ ਦਿਨ ਮਨਾਇਆ, ਚਾਹੇ ਕੋਈ ਇਹਨਾਂ ਨੇ ਪੰਜਾਬ ਚ ਭਲਾਈ ਦੀ ਯੋਜਨਾ ਲਾਗੂ ਕੀਤੀ ਹੈ। ਯੋਜਨਾ ਭਾਵਾਂ ਉਹਦਾ ਲਾਹਾ ਭਾਵਾਂ ਸਾਰੇ ਨੂੰ ਨਾ ਮਿਲੇ, ਭਾਵਾਂ ਲਾਭ ਘੱਟ ਮਿਲੇ, ਪਰੰਤੂ ਮਸ਼ਹੂਰੀ ਇਹਨੇ ਪੁੱਛੋ ਨਾ, ਜਿਹਨੂੰ ਆਪਾਂ ਕਹਿ ਸਕਦੇ ਕਿ ਇੱਕ ਈਵੈਂਟ ਦੀ ਤਰ੍ਹਾਂ ਪੇਸ਼ ਕੀਤਾ। ਇਹ ਆਮ ਆਦਮੀ ਪਾਰਟੀ ਦਾ ਚਲੋ ਸਿਆਸੀ ਤੌਰ ਤੇ ਗੁਣ ਵੀ ਕਹਿ ਸਕਦੇ ਹਾਂ, ਪਰੰਤੂ ਸਿਧਾਂਤਿਕ ਤੌਰ ਤੇ ਮਾੜੀ ਚੀਜ਼ ਹੈ, ਗਲਤ ਪਿਰਤ ਹੈ ਜਿਹੜੀ ਆਮ ਆਦਮੀ ਪਾਰਟੀ ਨੇ ਬੜੇ ਸੁਥਰੇ ਢੰਗ ਦੇ ਨਾਲ ਲੋਕਾਂ ਚ ਪਾਈ ਹੈ, ਜਿਹੜੀ ਕਈਆਂ ਨੂੰ ਸਮਝ ਹੀ ਨਹੀਂ ਆ ਰਹੀ। ਹੁਣ ਜਿਹੜਾ ਤੁਸੀਂ ਅੱਜ ਜਿਹੜਾ ਜ਼ਿਕਰ ਕੀਤਾ, ਆਪੇ ਮੈਂ ਰੱਜੀ ਪੁੱਜੀ ਤੇ ਆਪੇ ਮੇਰੇ ਬੱਚੇ ਜੀਣ, ਆਪਣੀ ਸਿਫਤ ਆਪ ਹੀ ਕਰਨੀ। ਅੱਜ ਤੀਸਰਾ ਦਿਨ ਸੀ ਵਿਧਾਨ ਸਭਾ ਦਾ, ਪਹਿਲੇ ਦਿਨ ਇਹਨਾਂ ਨੇ ਦੇਖੋ ਦਿਨ ਤੋਂ ਭਾਵ ਤੇ ਅਸੀਂ ਅੱਜ ਤੱਕ ਤੇ ਸ਼ੁਰੂ ਤੋਂ ਇਹੀ ਸੁਣਦੇ ਹਾਂ ਕਿ 8 ਘੰਟੇ ਦਾ ਦਿਨ, ਕੰਮ ਦੇ 8 ਘੰਟੇ, ਤੇ ਆਮ ਆਦਮੀ ਪਾਰਟੀ ਦੱਸੋ ਅੱਜ ਤੱਕ ਕਿਹੜਾ ਵਿਧਾਨ ਸਭਾ ਦਾ ਸੈਸ਼ਨ ਹੈ ਜਿੱਥੇ 8 ਘੰਟੇ ਬੈਠੇ ਹੋਣ ਅੰਦਰ ਕੰਮ ਕਾਰਵਾਈ ਚਲਾਈ ਹੋਵੇ। ਲੋਕਾਂ ਨੂੰ ਦੱਸਣਾ ਜੀ ਅਸੀਂ 5 ਦਿਨ ਦਾ ਬੁਲਾ ਲਿਆ ਜੀ, 7 ਦਿਨ ਦਾ ਬੁਲਾ ਲਿਆ ਸੈਸ਼ਨ, ਕੰਮ ਇਹਨਾਂ ਨੇ 2 ਦਿਨ ਦਾ ਨਹੀਂ ਕਰਨਾ ਉਹਦੇ ਵਿੱਚ। ਪਰੰਤੂ ਉਹ ਘੰਟੇ 2 ਘੰਟੇ ਚ ਨਿਬੇੜ ਕੇ ਅਗਲੀ ਗੱਲ ਕੀਤੀ ਜਾ ਸਕਦੀ ਸੀ, ਨਹੀਂ, ਕਿਉਂਕਿ ਮੈਂ ਹੁਣੇ ਕਹਿ ਕੇ ਹਟਿਆ, ਪਹਿਲਾਂ ਇੱਕ ਗੱਲ ਨੂੰ ਵੱਡੇ ਪੱਧਰ ਤੇ ਲੈ ਕੇ ਜਾਣਾ, ਫਿਰ ਦੂਜੇ ਦਿਨ ਕਹਿੰਦੇ ਜੀ ਜਿਹੜਾ E20 ਇਥੋਨੋਲ ਮਿਸ਼ਰਤ ਪੈਟਰੋਲ ਹੈ ਉਹ ਮਾੜਾ, ਉੱਤੇ ਮਤਾ ਪੇਸ਼ ਕੀਤਾ, ਪਾਸ ਕੀਤਾ, ਗੱਲ ਤੇ ਚੰਗੀ ਹੈ, ਪਰੰਤੂ ਉਹ ਵੀ ਇੱਕ ਈਵੈਂਟ ਹੈ। ਅੱਜ ਤੀਸਰਾ ਦਿਨ ਸੰਧੂ ਜੀ, ਅੱਜ ਉੱਥੇ ਅਸੀਂ ਗੱਲ ਕਰਨੀ ਹੈ ਬਹੁਤ ਵੱਡੇ ਪੱਧਰ ਤੇ, ਅਸੀਂ ਧਨਵਾਦੀ ਮਤਾ ਜਿਹੜਾ ਹੈਗਾ ਪਹਿਲਾਂ ਪੇਸ਼ ਕਰ ਦਿੱਤਾ ਫਿਰ ਪਾਸ ਕਰਤਾ, ਹੁਣ ਧਨਵਾਦੀ ਮਤਾ ਉਹ ਕਿਹੜਾ ਕਿ ਆਖੇ ਪੰਜਾਬ ਦੀ ਸਰਕਾਰ ਨੇ ਰੁਜ਼ਗਾਰ ਤੇ ਉਦਯੋਗਿਕ ਨਿਵੇਸ਼ ਲਈ ਬਹੁਤ ਵੱਡੇ ਪੱਧਰ ਤੇ ਕੰਮ ਕੀਤਾ ਹੈ, ਰੁਜ਼ਗਾਰ ਵਿੱਚ ਤੇ ਉਦਯੋਗਿਕ ਨਿਵੇਸ਼ ਲਈ, ਤੇ ਇਹਨਾਂ ਨੂੰ

0: ਲੋਕਾਂ ਨੂੰ ਪਤਾ। ਉਹ ਡਾਕੀਏ ਦੇ ਸ਼ਬਦ, ਉਹ ਜਿਹੜਾ ਡਾਕੀਆ ਸ਼ਬਦ ਆ ਬੜਾ ਵੱਡਾ ਸ਼ਬਦ ਸੀ, ਉਹਦੇ ਹੱਥ ਅਪਾਇੰਟਮੈਂਟ ਲੈਟਰ ਤੁਹਾਡੇ ਘਰ ਆ ਜਾਂਦਾ ਸੀ, ਪਤਾ ਹੀ ਨਹੀਂ ਸੀ ਨੌਕਰੀ ਦੇਣ ਵਾਲਾ ਕੌਣ ਹੈ, ਤੇ ਜਾ ਕੇ ਬੰਦਾ ਜੁਆਇਨ ਹੀ ਕਰ ਲੈਂਦਾ ਸੀ। ਤੇ ਅੱਜ ਤੁਸੀਂ ਵੇਖ ਲਓ 6 ਅਪਾਇੰਟਮੈਂਟ ਲੈਟਰ ਦੇਣੇ ਹੁੰਦੇ ਆ, ਤੇ ਵੱਡਾ ਕੈਬਨਿਟ ਮੰਤਰੀ ਨੇ ਵੱਡਾ ਸਾਰਾ ਉੱਥੇ ਇਕੱਠ ਕੀਤਾ ਹੁੰਦਾ ਚੰਡੀਗੜ੍ਹ, ਫਿਰ ਉੱਥੇ ਈਵੈਂਟ ਰਚਿਆ ਜਾਂਦਾ। ਹਾਲਾਂਕਿ ਮੈਂ ਕੱਲਾ ਇਹ ਨਹੀਂ ਕਹਿੰਦਾ ਕਿ ਭਗਵੰਤ ਮਾਨ ਸਰਕਾਰ ਪਿਛਲੇ ਵੀ ਆਹ ਕੁਛ ਹੀ ਕਰਕੇ ਗਏ ਹੈ, ਪਰੰਤੂ ਪਿਛਲਿਆਂ ਨੂੰ ਅਸੀਂ ਮਾੜਾ ਕਹਿਣ ਨੂੰ ਹਟ ਹੀ ਗਏ ਸੀ, ਕਿਉਂਕਿ ਪਿਛਲੇ ਤੇ ਮਾੜੇ ਸੀ, ਇਹਨਾਂ ਨੂੰ ਅਸੀਂ ਚੰਗਾ ਮੰਨਦੇ ਸੀ। ਹੁਣ ਅੱਜ ਵਿਧਾਨ ਸਭਾ ਦੇ ਵਿੱਚ ਕਹਿੰਦੇ ਜੀ 68,228 ਨੌਕਰੀਆਂ ਦਿੱਤੀਆਂ, ਫਿਰ ਦੂਜੀ ਗੱਲ ਸੁਣਿਓ, ਇਹ ਤੇ ਚਲੋ ਨੌਕਰੀਆਂ ਸਾਨੂੰ ਨੀ ਪਤਾ ਘੱਟ ਦਿੱਤੀਆਂ ਵੱਧ ਦਿੱਤੀਆਂ, ਚਲੋ ਅਸੀਂ ਮੰਨ ਲਏ ਨੇ ਜੀ 70,000 ਦਿੱਤੀਆਂ, ਇਹ ਕਹਿੰਦੇ 68 ਦਿੱਤੀਆਂ। ਦੂਜੀ ਕਹਿੰਦੇ ਜੀ ਕਿ 1,83,837 ਕਰੋੜ ਦਾ ਨਿਵੇਸ਼ ਪ੍ਰਸਤਾਵ, ਨਾਲ ਸੁਣ ਲਿਓ ਮੇਰਾ ਸ਼ਬਦ ਨਹੀਂ ਹੈ, ਵਿਧਾਨ ਸਭਾ ਦੇ ਅੰਦਰ ਹੈ, 1,83,837 ਕਰੋੜ ਨਿਵੇਸ਼ ਦਾ ਪ੍ਰਸਤਾਵ ਪ੍ਰਾਪਤ ਹੋਇਆ। ਕਿ ਇਹ ਤਾਂ ਕੰਪਨੀਆਂ ਨੇ ਸਾਨੂੰ ਸੁਨੇਹੇ ਭੇਜਿਆ, ਪ੍ਰਸਤਾਵ ਭੇਜੇ ਕਿ ਅਸੀਂ ਇੰਨਾ ਪੈਸਾ ਇਨਵੈਸਟ ਕਰਨਾ ਆ, ਕਰਨਾ ਹੈ, ਪ੍ਰਸਤਾਵ ਹੈ, ਅਜੇ ਪਾਸ ਨਹੀਂ ਕੀਤਾ, ਉਹਦਾ ਹੀ ਮਤਾ ਪਾ ਦਿੱਤਾ। ਕਹਿੰਦੇ ਜੀ ਇਹਦੇ ਨਾਲ 6,00,000 ਨੌਕਰੀਆਂ ਦੀ ਸੰਭਾਵਨਾ ਆ ਪੈਦਾ ਹੋਣ ਦੀ, ਜੇ ਇਹ ਪੈਸਾ ਲੱਗਦਾ, ਜੇ ਇਹ ਪੈਸਾ ਲੱਗਦਾ ਤੇ 6,00,000 ਨੌਕਰੀਆਂ ਪੈਦਾ ਹੋਣਗੀਆਂ। ਪੌਣੇ 5 ਸਾਲ ਹੋ ਗਏ, 3 ਮਹੀਨੇ ਰਹਿ ਗਏ, ਪੌਣੇ 3 ਸਾਲ ਚ ਕਿੰਨਾ ਨਿਵੇਸ਼ ਹੋਇਆ? ਮੈਂ ਬੀਤੇ ਦਿਨਾਂ ਚ ਖਬਰ ਸਾਂਝੀ ਕੀਤੀ ਸੀ ਕਿ ਭਾਰਤ ਦੇ ਵਿੱਚ ਜਿਹੜੇ ਕੁੱਲ ਸੂਬੇ ਹੈ, ਜੇ ਕਿਸੇ ਸੂਬਿਆਂ ਚ ਸਭ ਤੋਂ ਘੱਟ ਨਿਵੇਸ਼ ਹੋਇਆ ਤੇ ਉਹ ਪੰਜਾਬ ਆ। ਪੰਜਾਬ ਉਹਨਾਂ ਸੂਬਿਆਂ ਚ ਜਿੱਥੇ ਸਭ ਤੋਂ, ਮੇਰੀ ਨੀ ਇਹ ਕੋਈ, ਮੈਂ ਕਹਿੰਦਾ ਜੀ, ਮੈਂ ਬਤੌਰ ਪੱਤਰਕਾਰ ਕਹਿੰਦਾ, ਨੀਤੀ ਆਯੋਗ ਦੀ ਜਿਹੜੀ ਇਹ ਪੂਰੀ ਉਹਨਾਂ ਦੀ ਰਿਪੋਰਟ ਸੀ, ਉਹਨੂੰ ਖੁਲਾਸਾ ਕੀਤਾ ਸੀ, ਤੇ ਅੱਜ ਇਹ ਵਿਧਾਨ ਸਭਾ ਚ ਪਾਸ ਕੀ ਕਰ ਰਹੇ ਜੀ, ਪ੍ਰਸਤਾਵ ਭੇਜਿਆ ਕੰਪਨੀਆਂ ਨੇ ਭਾਰਤ ਕੇ 1,00,000 ਕਰੋੜ ਦਾ, ਜੇ ਉਹ ਲੱਗਦਾ ਆ ਤੇ ਭਾਈ ਇੱਥੇ 6,00,000 ਨੌਕਰੀਆਂ ਦੇ ਮੌਕੇ ਪੈਦਾ ਹੋਣਗੇ, ਭਾਵੇਂ ਪੈਦਾ ਹੋਣਗੇ ਮੌਕੇ, ਅਜੇ ਦਿੱਤੀ ਨੀ ਹੈਗੀ ਕੋਈ, ਨਾ ਅਜੇ ਪੈਸਾ ਲੱਗਿਆ, ਤਾਂ ਵੀ ਆਪ ਹੀ ਧਨਵਾਦੀ ਮਤਾ ਉੱਥੇ ਪਾਸ ਕਰੀ ਜਾਂਦੇ। ਸੋ ਇੱਕ ਨਵੀਂ ਪਿੱਤ ਮੈਨੂੰ ਲੱਗਦਾ ਕਿ ਪੈ ਗਈ ਹੈ, 5-7 ਦਿਨ ਦਾ ਸੈਸ਼ਨ ਸੱਦ ਲਿਆ, 10 ਮਿੰਟ ਕੰਮ ਦੀ ਗੱਲ ਕਰ ਲਈ, 1.5 ਘੰਟਾ ਵਿਰੋਧੀਆਂ ਦੇ ਨਾਲ ਰੌਲਾ ਰੱਪਾ ਪਾ ਲਿਆ, ਉਹਨਾਂ ਦੇ ਨਾਲ ਸਿਆਸੀ ਸਿੱਠਣੀਆਂ, ਜਿਵੇਂ ਉਹ ਵਿਆਹਾਂ ਚ ਜਦੋਂ ਨਾਨਕੀ ਸ਼ੱਕ ਆਉਂਦਾ ਤੇ 1.5 ਘੰਟਾ ਮਜਮਾ ਲੱਗਦਾ ਹੁੰਦਾ ਨਾ ਜੀ, ਘੰਟਾ ਕ 4 ਕੁ ਸਿੱਠਣੀਆਂ ਉਹਨਾਂ ਨੇ ਦੇਣੀਆਂ, 4 ਕਿਹਨਾਂ ਨੇ, ਉਹ 1.5 ਘੰਟਾ ਉਹ ਸਿੱਠਣੀਆਂ ਦਾ ਹੋ ਗਿਆ, ਤੇ ਬਾਅਦ ਵਿੱਚ ਭਾਈ ਰੋਟੀ ਪਾਣੀ ਖਾ ਕੇ ਆਪਣੇ ਘਰੋਂ ਕਰੀ। ਤਾਂ ਆਹ ਕੁਛ ਵਿਧਾਨ ਸਭਾ ਦੇ ਸੈਸ਼ਨ ਚੱਲ ਰਿਹਾ, ਅੱਜ 3 ਦਿਨ ਹੋ ਗਏ ਆ, 3 ਦਿਨਾਂ ਦੇ ਵਿੱਚ ਭਾਈ ਮਤੇ ਹੀ ਪਾਸ ਹੋਏ ਆ ਤੇ ਪੇਸ਼ ਹੋਏ ਆ, ਇਸ ਤੋਂ ਵੱਧ ਸਾਨੂੰ ਕੁਛ ਨਜ਼ਰ ਨਹੀਂ ਆਇਆ।
1: ਸੋ ਬਿਲਕੁਲ ਜੀ, 905-673-3337 ਲਵਾਨਾ ਵੈਲਨਸ ਸਪਾ ਨੂੰ ਤੁਸੀਂ ਯਾਦ ਰੱਖਣਾ ਆ, ਤੁਹਾਨੂੰ ਰਿਲੈਕਸਿੰਗ ਮਸਾਜ ਥੈਰੇਪੀ ਬਿਊਟੀ ਸਰਵਿਸਿਸ ਲੱਭ ਰਹੀ ਸੀ, ਤਾਂ ਬ੍ਰੈਂਪਟਨ ਦੇ ਵਿੱਚ ਓਪਨ ਹੋ ਚੁੱਕਿਆ ਜੀ ਲਵਾਨਾ ਵੈਲਨਸ ਸਪਾ, ਪ੍ਰੋਫੈਸ਼ਨਲ ਅਤੇ ਰਜਿਸਟਰਡ ਥੈਰੇਪਿਸਟ, ਹਾਈਜੀਨਿਕ ਇਨਵਾਇਰਮੈਂਟ ਅਤੇ ਐਡਵਾਂਸ ਇਕਿਊਪਮੈਂਟ, ਅਤੇ ਸਾਰੀ ਜਿਹੜੀ ਬਿਲਿੰਗ ਆ ਉਹ ਇੰਸ਼ੋਰੈਂਸ ਨੂੰ ਸਿੱਧੀ ਕਰਨਗੇ, ਜੇ ਤੁਹਾਨੂੰ ਕੰਮ ਵੱਲੋਂ ਇੰਸ਼ੋਰੈਂਸ ਮਿਲੀ ਹੋਈ ਆ ਜਿਹਦੇ ਵਿੱਚ ਤੁਸੀਂ, ਤੁਹਾਡੀ ਬੈਕ ਪੇਨ ਹੋ ਰਹੀ ਆ ਲੰਬੀ, ਪੁਰਾਣੀ ਬੈਕ ਪੇਨ, ਨਵੀਂ ਬੈਕ ਪੇਨ, ਲੋਅਰ ਬੈਕ ਪੇਨ, ਅਪਰ ਬੈਕ ਪੇਨ, ਸਿਆਟਕਾ ਬੈਕ ਪੇਨ, ਵਰਕ ਫਰੋਮ ਹੋਮ ਕਰਕੇ ਜਾਂ ਲੰਬੇ ਸਮੇਂ ਤੋਂ ਡਰਾਈਵਿੰਗ ਕਰਕੇ ਲੱਕ ਦੇ ਮਸਲ ਪੁੱਲ ਹੋ ਗਏ ਆ ਜਾਂ ਪੇਨ ਹੋ ਰਹੀ ਆ, ਉਹਦੇ ਵਾਸਤੇ ਤੁਸੀਂ ਲਵਾਨਾ ਵੈਲਨਸ ਸਪਾ ਨੂੰ ਕੋਂਟੈਕਟ ਕਰ ਲਓ, ਇਹਨਾਂ ਕੋਲ ਰਜਿਸਟਰਡ ਥੈਰਾਪਿਸਟ ਨੇ ਪੇਨ ਦੀ ਅਸਲੀ ਵਜ੍ਹਾ ਕੌਜ਼ ਲੱਭ ਕੇ ਤੁਹਾਡੀ ਪੇਨ ਨੂੰ ਦੂਰ ਕਰਨਗੇ। 416-881-5385 ਔਰ ਬਹੁਤ ਸਾਰੀਆਂ ਬਿਊਟੀ ਸਰਵਿਸ ਲਵਾਨਾ ਵੈਲਨਸ ਸਪਾ ਦੇ ਰਿਹਾ।
2: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ, ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
1: ਸੋ 905-673-3337 ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਤੁਸੀਂ ਯਾਦ ਰੱਖਣਾ ਆ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਜਿੱਥੇ ਪਲੰਬਿੰਗ ਸਪਲਾਈ, ਫਿਕਸਚਰ, ਐਚਵੀਏਸੀ, ਇਲੈਕਟ੍ਰੀਕਲ, ਫਲੋਰਿੰਗ, ਟਾਇਲ, ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈਵਾਲ, ਇੰਸੂਲੇਸ਼ਨ, ਟੂਲਸ, ਹਾਰਡਵੇਅਰ, ਵੈਂਟੀ ਫੋਸਰ ਅਤੇ ਸ਼ਾਵਰ ਸਿਸਟਮ ਦਾ ਸਾਰਾ ਸਮਾਨ ਤੁਸੀਂ ਇੱਕੋ ਛੱਤ ਥੱਲੋ ਲੈ ਸਕਦੇ ਹੋ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਤੁਸੀਂ ਉਹਨਾਂ ਦੀ ਵੈਬਸਾਈਟ 'ਤੇ ਜ਼ਰੂਰ ਚੱਕਰ ਮਾਰ ਕੇ ਆਉਣਾ, www.bestvaluebuildingsupplies.ca, ਡਿਕਸੀ ਅਤੇ ਸਟੀਲ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਨੇ। 600

0: 9850585 ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨਾਲ ਤੁਸੀਂ ਰਾਬਤਾ ਕਰਨਾ ਆ। ਇੱਕ ਖਬਰ ਹੋਰ ਰਾਬਤਾ ਪਾ ਕੇ ਅਤੇ ਉਸ ਤੋਂ ਬਾਅਦ ਫਿਰ ਚੱਲਦੇ ਹਾਂ ਕਾਲਜ ਦੇ ਵੱਲ। ਬਹੁਤ ਸਾਰੀਆਂ ਕਾਲਜ ਨੇ 905-673-3337। ਹੁਸ਼ਿਆਰਪੁਰ ਦਾ ਨਾਮ ਬਦਲਣ ਦੀ ਮੰਗ ਉੱਠੀ ਹੈ ਜੀ। ਇਹ ਮੰਗ ਕਿਹਨਾਂ ਵੱਲੋਂ ਉਠਾਈ ਗਈ ਆ, ਤੁਹਾਡਾ ਇਲਾਕਾ ਆ, ਤੁਸੀਂ ਬਿਹਤਰ ਜਾਣਦੇ ਹੋ, ਇਹ ਸਾਰੀ ਕੀ ਖਬਰ ਹੈ ਜੀ?
1: ਸੰਧੂ ਜੀ, ਇਹ ਵੀ ਇੱਕ ਰਵਾਇਤ ਹੈਗੀ ਹੈ। ਵੈਸੇ ਅੱਜ ਤੋਂ ਨਹੀਂ, ਬੜੇ ਸਦੀਆਂ ਤੋਂ ਵੀ ਕਹਿ ਸਕਦੇ ਹਾਂ ਕਿ ਨਾਮ ਤਬਦੀਲੀਆਂ ਹੁੰਦੀਆਂ ਰਹਿੰਦੀਆਂ। ਕੁਛ ਸਮੇਂ ਦੀ ਲੋੜ ਹੁੰਦੀਆਂ ਨੇ, ਕੁਝ ਵਾਜਿਬ ਹੁੰਦੀਆਂ ਨੇ ਤੇ ਕੁਝ ਸਿਆਸੀ ਰੌਲੇ ਰੱਪੇ ਦੀ ਭੇਟ ਵੀ ਚੜ੍ਹਦੀਆਂ ਨੇ। ਕਈਆਂ ਦੇ ਕਾਰਨ ਧਾਰਮਿਕ ਹੁੰਦੇ ਆ, ਕਈਆਂ ਦੇ ਭੂਗੋਲਿਕ ਹੁੰਦੇ ਆ। ਹੁਣ ਤੁਸੀਂ ਹੁਸ਼ਿਆਰਪੁਰ ਦਾ ਜ਼ਿਕਰ ਕੀਤਾ, ਹੁਸ਼ਿਆਰਪੁਰ ਸ਼ਹਿਰ ਦਾ ਵੀ ਨਾਮ ਹੈ ਤੇ ਇੱਕ ਜ਼ਿਲ੍ਹਾ ਆ। ਪੰਜਾਬ ਦਾ ਬੜਾ ਖੂਬਸੂਰਤ ਜ਼ਿਲ੍ਹਾ ਆ, ਜਿਹਨੂੰ ਆਪਾਂ ਨੀਮ ਪਹਾੜੀ ਖੇਤਰ ਵੀ ਆਖ ਦਿੰਦੇ ਹਾਂ। ਕੰਢੀ ਖੇਤਰ ਹੈ ਜਿੱਥੇ ਚੋਆਂ ਦੀ ਧਰਤੀ ਵੀ ਆਖ ਦਿੰਦੇ ਹਾਂ। ਬੜੀਆਂ ਇਸ ਜ਼ਿਲ੍ਹੇ 'ਚ ਖੂਬੀਆਂ ਹੈ, ਬੜੀ ਵਿਰਾਸਤ ਛੁਪੀ ਹੈ ਇਸ ਜ਼ਿਲ੍ਹੇ ਦੇ ਵਿੱਚ। ਹੁਣ ਹੁਸ਼ਿਆਰਪੁਰ ਦੇ ਨਾਮ ਦੀ ਜਿਹੜੀ ਤੁਸੀਂ ਬਦਲੀ ਦੀ ਗੱਲ ਕੀਤੀ ਹੈ, ਇਹ ਵੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਹੀ ਇੱਕ ਵਿਧਾਇਕ ਹੈ, ਆਮ ਆਦਮੀ ਪਾਰਟੀ ਤੇ ਆਤਮ ਨਗਰ ਲੁਧਿਆਣੇ 'ਚ ਪੈਂਦਾ, ਕੁਲਵੰਤ ਸਿੰਘ ਸਿੱਧੂ ਸਾਹਿਬ। ਉਹਨਾਂ ਨੇ ਇਹ ਮਸਲਾ ਚੁੱਕਿਆ ਕਿ ਹੁਸ਼ਿਆਰਪੁਰ ਦਾ ਨਾਮ ਕਹਿੰਦੇ ਬਦਲਿਆ ਜਾਵੇ, ਔਰ ਹੁਸ਼ਿਆਰਪੁਰ ਦਾ ਨਾਮ ਬਦਲ ਕੇ ਸ੍ਰੀ ਗੁਰੂ ਰਵਿਦਾਸ ਨਗਰ ਰੱਖ ਦਿੱਤਾ। ਹਾਲਾਂਕਿ ਕੋਈ ਇਤਰਾਜ਼ ਨਹੀਂ ਹੈ ਕਿਸੇ ਨੂੰ, ਪਰੰਤੂ ਗੱਲ ਇਹ ਕਿ ਜਦੋਂ ਤੁਸੀਂ ਇਹੋ ਜਿਹੀ ਮੰਗ ਕਰਦੇ ਹੋ ਕਿਸੇ ਸ਼ਹਿਰ ਦਾ ਨਾਮ ਬਦਲ ਕੇ ਕਿਸੇ ਧਾਰਮਿਕ ਗੁਰੂ ਪੀਰ ਮਹਾਤਮਾ ਦੇ ਨਾਲ ਜੋੜੋ, ਤੇ ਜੇ ਕੋਈ ਉਹਦਾ ਬੰਦਾ ਵਿਰੋਧ ਕਰਦਾ ਹੈ ਤੇ ਉਹ ਬੜਾ ਕਸੂਤਾ ਫਸ ਜਾਂਦਾ, ਕਿਉਂਕਿ ਉਹਦੇ ਧਰਮ ਵਾਲੇ ਉਹਦੇ ਮਜ਼ਹਬ ਵਾਲੇ ਲੋਕ ਕਹਿਣਗੇ ਆ ਵੇਖੋ ਜੀ ਸਾਡੇ ਗੁਰੂ ਪੀਰ ਦਾ ਵਿਰੋਧ ਕਰਦਾ। ਹੁਣ ਵਿਰੋਧ ਤਾਂ ਨਹੀਂ ਕਿਸੇ ਨੇ ਕੀਤਾ, ਪਰੰਤੂ ਵਿਧਾਨ ਸਭਾ 'ਚ ਜਾ ਕੇ ਇਹ ਗੱਲ ਕਹਿ ਦੇਣੀ, ਮੈਂ ਸਮਝਦਾ ਕਿ ਇਹ ਵੀ ਤੇ ਆਪਣੇ ਆਪ 'ਚ ਇੱਕ ਸਿਆਸਤ ਹੀ ਹੈ। ਆਪ ਤੂੰ ਵਿਧਾਇਕ ਆ ਕਿੱਥੇ, ਆਤਮ ਨਗਰ ਲੁਧਿਆਣੇ ਤੋਂ, ਗੱਲ ਤੈਨੂੰ ਹੁਸ਼ਿਆਰਪੁਰ ਦੀ ਚਿੰਤਾ ਲੱਗੀ, ਸ੍ਰੀ ਗੁਰੂ ਰਵਿਦਾਸ ਦੀ ਬੜੀ ਅੱਜ ਕੱਲ੍ਹ ਕਈਆਂ ਨੂੰ ਚਿੰਤਾ ਪਈ ਹੈ। ਮਾਫ਼ ਕਰਨਾ, ਉਹ ਦਿੱਲੀ ਤੋਂ ਭਾਜਪਾ ਵਾਲੇ, ਉਹਨਾਂ ਨੂੰ ਬੜਾ ਸ੍ਰੀ ਗੁਰੂ ਰਵਿਦਾਸ ਪ੍ਰਤੀ ਜਿਹੜਾ ਸਤਿਕਾਰ ਪਿਛਲੇ ਆ ਥੋੜੇ ਸਮੇਂ ਤੋਂ ਹੋ ਰਿਹਾ ਹੈ। ਆ ਪ੍ਰਧਾਨ ਮੰਤਰੀ ਜਦੋਂ ਬੱਲਾਂ ਆਏ ਸੀ, ਮੈਂ ਉਦੋਂ ਵੀ ਗੱਲ ਕੀਤੀ ਸੀ ਕਿ ਜਦੋਂ ਉਹ ਬੱਲਾਂ ਵਾਲੇ ਡੇਰੇ 'ਚ ਆਏ ਤੇ ਉਹ ਬੜਾ ਸਿੱਧਾ ਪੱਧਰਾ ਸੀ, ਉਹਨਾਂ ਨੂੰ ਐਂ ਥੋੜੋ ਹੈ ਕਿ ਕੋਈ ਉਹ ਸ੍ਰੀ ਗੁਰੂ ਰਵਿਦਾਸ ਜੀ ਦਾ ਉਹਨਾਂ ਨੂੰ ਬੜਾ ਕਿਤੇ ਇੱਕ ਰਾਤੋ ਰਾਤ ਸਤਿਕਾਰ ਆ ਗਿਆ। ਉਹ ਤੇ ਫਿਰ ਪਰੇ ਨੂੰ ਵੀ ਜਾ ਸਕਦੇ ਸੀ ਜਿੱਥੇ ਗੁਰੂ ਰਵਿਦਾਸ ਜੀ ਦੀ ਜਿਹੜੀ ਜਨਮ ਧਰਤੀ ਹੈ, ਜਿੱਥੇ ਪੂਰੀ ਦੁਨੀਆਂ 'ਚ ਲੋਕ ਆਉਂਦੇ ਜਿਹੜੇ ਉਸ ਸਮੁਦਾਇ ਨਾਲ ਸੰਬੰਧਿਤ ਹੈ, ਪਰੰਤੂ ਉਹ ਪਰੇ ਨੂੰ ਜਾਣ ਦੀ ਬਜਾਏ ਆਪਣੇ ਜਿਹੜਾ ਉਹਨਾਂ ਦਾ ਆਪਣਾ ਖੇਤਰ ਹੈ ਜਿੱਧਰੋਂ ਉਹ ਚੋਣ ਲੜਦੇ ਆ, ਉਹ ਆ ਗਏ ਜਲੰਧਰ ਔਰ ਆ ਕੇ ਆਦਮਪੁਰ ਹਵਾਈ ਅੱਡੇ ਦਾ ਨਾਮਕਰਨ ਕੀਤਾ ਗੁਰੂ ਰਵਿਦਾਸ ਜੀ ਦੇ ਨਾਂ ਤੇ। ਆ ਇੱਕ ਰੇਲ ਗੱਡੀ ਆ, ਥੋੜੇ ਦਿਨ ਪਹਿਲਾਂ ਜਲੰਧਰ ਆਏ ਸੀ, ਉਦਘਾਟਨ ਕੀਤਾ ਗੁਰੂ ਰਵਿਦਾਸ ਜੀ ਦੇ ਨਾਂ ਤੇ। ਅਸਲ ਵਿੱਚ ਇਹ ਸਾਰੀਆਂ ਚੀਜ਼ਾਂ ਪ੍ਰਭ ਸੰਧੂ ਜੀ ਸਿਆਸੀ ਤੌਰ ਤੇ ਕਿਸੇ ਸਮੁਦਾਇ ਨੂੰ ਵੋਟਾਂ ਜਿਹੜੀਆਂ, ਜਦੋਂ ਕਿਸੇ ਦੀਆਂ ਠੱਗੜੀਆਂ ਹੋਣ, ਜਦੋਂ ਕਿਸੇ ਦੀਆਂ ਵੋਟਾਂ ਉਹਨਾਂ ਨੂੰ ਮਾਨਸਿਕ ਤੌਰ ਤੇ ਪ੍ਰਭਾਵਿਤ ਕਰਕੇ ਠੱਗੜੀਆਂ ਹੋਣ ਤੇ ਸਾਰਾ ਕੁਛ ਐਲਾਨ ਕੀਤੇ ਜਾਂਦੇ ਆ। ਸੋ ਇਸ ਕਰਕੇ 650 ਸਾਲਾ ਜਿਹੜਾ ਸ੍ਰੀ ਗੁਰੂ ਰਵਿਦਾਸ ਜੀ ਦਾ ਮਨਾਉਣ ਦੀਆਂ ਪੰਜਾਬ ਸਰਕਾਰ ਵੱਲੋਂ ਤਿਆਰੀਆਂ, ਮਾਫ਼ ਕਰਨਾ, ਜਿੱਥੇ ਸਰਕਾਰਾਂ ਦੇ ਫਰਜ਼ ਬਣਦੇ ਆ ਕਿ ਉਹ ਗੁਰੂਆਂ ਪੀਰਾਂ ਨੂੰ ਮਹਾਤਮਾ ਨੂੰ ਯਾਦ ਕਰਨ, ਉਹਨਾਂ ਦੇ ਜਿਹੜੇ ਕੀਤੇ ਕਾਰਜਾਂ ਦੇ ਉੱਪਰ ਪਹਿਰਾ ਦੇਣ, ਜਿੱਥੇ ਫਰਜ਼ ਬਣਦੇ ਆ ਉੱਥੇ ਠੀਕ ਹੈ ਕਿ ਇਹ ਦਿਨ ਮਨਾਉਂਦੇ ਆ, ਮਨਾਉਣੇ ਚਾਹੀਦੇ ਆ, ਪਰੰਤੂ ਜਿਸ ਢੰਗ ਦੇ ਨਾਲ ਅੱਜ ਕੱਲ੍ਹ ਦਿਨ ਮਨਾਏ ਜਾਂਦੇ ਆ ਕਿ ਦਿਨ ਘੱਟ ਮਨਾਉਣੇ ਆ, ਗੁਰੂ ਰਵਿਦਾਸ ਜੀ ਦੀ ਫੋਟੋ ਤੇ ਚਲੋ ਲੱਗਣੀ ਲੱਗਣੀ ਜਿੱਥੇ ਲੱਗਣੀ ਆ, ਭਗਵੰਤ ਮਾਨ ਦੇ ਪੋਸਟਰ ਵੀ ਲੱਗੀ ਜਾਂਦੇ ਜੀ, 650 ਸਾਲਾ ਪੰਜਾਬ ਦੀ ਸਰਕਾਰ ਮਨਾ ਰਹੀ ਹੈ, ਜਿਵੇਂ ਬਹੁਤ ਵੱਡਾ ਕੋਈ ਪਤਾ ਨੀ ਕਿੱਡਾ ਰਨ ਜਿੱਤ ਲਿਆ ਹੋਵੇ, ਕਿ ਜੇ ਮਨਾ ਰਹੇ ਹੋ ਤਾਂ ਭਾਈ ਕਿੱਡੀ ਕੁ ਗੱਲ ਆ, ਤੁਹਾਡੀ ਡਿਊਟੀ ਦਾ ਹਿੱਸਾ ਆ, ਤੁਸੀਂ ਸਰਕਾਰ ਹੋ ਤੇ ਸਰਕਾਰ ਨੇ ਮਨਾਉਣਾ। ਹੁਣ ਇੱਥੇ ਐਂ ਥੋੜੋ ਹੈ ਕਿ ਚੀਨ ਵਾਲਿਆਂ ਨੇ ਜਾਂ ਪਾਕਿਸਤਾਨ ਵਾਲਿਆਂ ਨੇ ਆ ਕੇ ਮਨਾਉਣਾ ਤੇ ਤੁਸੀਂ ਮਨਾਉਣਾ। ਸੋ ਇਸ ਕਰਕੇ ਆ ਜਿਹੜਾ ਅੱਜ ਐਲਾਨ ਦੀ ਗੱਲ ਤੁਸੀਂ ਮੈਨੂੰ ਪੁੱਛੀ ਹੈ ਨਾ ਕਿ ਹੁਸ਼ਿਆਰਪੁਰ ਦਾ ਨਾਮ ਬਦਲਣ ਦੀ ਮੰਗ, ਇਹ ਅੰਮ੍ਰਿਤਸਰ ਆਤਮ ਨਗਰ ਲੁਧਿਆਣੇ ਤੋਂ ਆ ਇੱਕ ਵਿਧਾਇਕ ਆਮ ਆਦਮੀ ਪਾਰਟੀ ਦੇ, ਉਹਨਾਂ ਨੇ ਮੰਗ ਕੀਤੀ। ਹਾਲਾਂਕਿ ਉਸ ਮੰਗ ਨੂੰ ਮਾਫ਼ ਕਰਨਾ, ਕਹਿਣਾ ਪਏਗਾ ਕਿ ਕਿਸੇ ਨੇ ਬਹੁਤਾ ਉਧਰ ਗੌਰ ਨਹੀਂ ਫਰਮਾਇਆ, ਉਹ ਮੰਗ ਅਣਗੌਲੀ ਜਹੀ ਗਈ ਉਸੇ ਵਿਧਾਨ ਸਭਾ ਚ
0: ਜੀ। ਬਿਲਕੁਲ ਜੀ, ਜੇ ਤੁਹਾਡੀ ਇਜਾਜ਼ਤ ਹੋਵੇ ਆਪਾਂ ਕਾਲ ਦੇ ਵੱਲ ਚੱਲੀਏ, ਬਹੁਤ ਸਾਰੀਆਂ ਕਾਲਸ ਨੇ ਜੀ।
1: ਜੀ ਸੰਤੂ ਸਾਹਿਬ
0: ਜੀ, ਪਹਿਲੀ ਕਾਲ ਜੀ ਸੰਤੂ ਸਾਹਿਬ, ਨਾਵੇਰ ਕੰਫਰਟ ਤੋਂ ਤੁਸੀਂ ਓਨਰ ਹੋ ਜੀ।
2: ਆਪਣੇ ਕਾਫੀ ਲੀਡਰ ਦੇ ਦੋ ਦੋ ਸਾਲ ਦੇ ਕੋਰਸ ਕਰਦੇ ਆ, ਡਰਾਮਾ ਸਿੱਖਦੇ ਆ, ਥੀਏਟਰ ਸਿੱਖਦੇ ਆ, ਕਾਫੀ ਮਿਹਨਤ ਕਰਦੇ ਆ, ਫਿਰ ਜਾ ਕੇ ਉਹ ਕਲਾਕਾਰ ਬਣਦੇ। ਤੁਹਾਨੂੰ ਨੀ ਲੱਗਦਾ ਕਿ ਇਹਨਾਂ ਕਲਾਕਾਰ ਨੂੰ ਇੱਕ ਹਫਤਾ ਪੰਜਾਬ ਜਿਹੜੀ ਪੰਜਾਬ ਦੀ ਵਿਧਾਨ ਸਭਾ ਚ ਇੱਕ ਹਫਤਾ ਕੋਰਸ ਲੱਗ ਜਾਵੇ ਤੇ ਥੋੜੀਆਂ ਬਰੀਕੀਆਂ ਹੋਰ ਸਿੱਖ, ਜਿੰਨੇ ਇਹ ਡਰਾਮੇਬਾਜ਼ ਆ ਉਹਨੇ ਤੇ ਉਹ ਨੀ ਹੈਗੇ, ਤੁਹਾਡੇ ਦੱਸੋ, ਮੈਂ ਟਿੱਪਣੀ ਸੁਣਦਾ ਤੁਹਾਡੀ।
0: ਜੀ ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
1: ਫਿਰ ਇਹ ਤਾਂ ਤੇ ਤੁਹਾਡਾ ਅਰਥ ਹੈ ਕਿ ਅਸੀਂ ਕਾਹਨੂੰ ਕਿਸੇ ਨੂੰ ਫਿਨਲੈਂਡ ਭੇਜਦੇ ਟ੍ਰੇਨਿੰਗ ਲਈ, ਕਿਸੇ ਨੂੰ ਸਿੰਗਾਪੁਰ ਭੇਜਦੇ ਹਾਂ? ਉਹ ਤਾਂ ਚਲੋ ਗੱਲ ਇਹ ਕਿ ਕਸਬੇ ਤੇ ਸਿਆਸੀ ਤਾਂਜੀ ਘੱਟ ਕੋਈ ਵੀ ਨਹੀਂ ਹੈ। ਇੱਕ ਦਿਨ ਪਹਿਲੀ ਗੱਲ ਹੈ, ਪੰਜਾਬ ਦੇ ਮੁੱਖ ਮੰਤਰੀ ਨੇ, 2 ਦਿਨ ਪਹਿਲੀ ਗੱਲ, ਜਿੱਦਣ ਪਹਿਲਾ ਦਿਨ ਸੀ ਵਿਧਾਨ ਸਭਾ ਦੇ ਸੈਸ਼ਨ ਦਾ, ਮੁੱਖ ਮੰਤਰੀ ਪੰਜਾਬ ਨੇ ਬੜੀ ਇਸ ਤਰ੍ਹਾਂ ਦੀ ਇੱਕ ਤਾਂਜ ਕੱਸਿਆ ਟਿੱਪਣੀ ਕੀਤੀ ਕਿ ਪ੍ਰਧਾਨ ਮੰਤਰੀ ਜਿਹੜਾ ਹੈਗਾ ਆ ਉਹ ਬੱਚਿਆਂ ਨੂੰ ਕਹਿੰਦਾ ਕਿ ਮੈਂ ਬਤਾਤਾ ਹੂੰ, ਆਪਨੇ ਕੈਸੇ ਦੇਣਾ ਹੈ ਐਗਜ਼ਾਮ, ਕੈਸੇ ਆਪਣੇ ਪੇਪਰ ਮੇਂ ਬੈਠਣਾ ਹੈ, ਕੈਸੇ ਤਿਆਰੀ ਕਰਨੀ। ਕਹਿੰਦਾ ਆਪ ਕਦੇ ਸਕੂਲ ਨਹੀਂ ਗਿਆ? ਤੇ ਉਹਨਾਂ ਨੂੰ ਅੱਜ ਦੱਸਣ ਲੱਗਾ ਤੇ ਗੱਲ ਕਰਦਾ ਕਿ ਨਾਸਾ ਸੀ ਮੇਰਾ ਬਹੁਤ ਪੁਰਾਣਾ ਰਿਸ਼ਤਾ ਹੈ। ਉਹ ਗੱਲ ਤੇ ਸਿਆਸੀ ਤੰਜ ਤੇ ਸਹੀ ਹੈ ਇਹਨਾਂ ਲੀਡਰਾਂ ਦੇ ਕਿ ਆਪ ਭਾਵਾਂ ਸਕੂਲ ਨਾ ਗਏ, ਹੁਣ ਤੇ ਲੋਕਾਂ ਨੂੰ ਸਿਖਾਉਣ ਲੱਗੇ ਆ ਕਿ ਆਓ ਤੁਹਾਨੂੰ ਦੱਸਦੇ ਅਸੀਂ ਪੇਪਰ ਕਿਵੇਂ ਦੇਈਦਾ। ਤੇ ਕੋਈ ਕੁਛ ਤੇ ਕੋਈ ਕੁਛ ਹੈ, ਇਹੀ ਹਾਲ ਪੰਜਾਬ 'ਚ ਹੈ, ਇਹੀ ਹਾਲ ਦਿੱਲੀ 'ਚ ਹੈ, ਹਾਲ ਸਾਰੇ ਇਹੋ ਹੈ। ਸਰੋਤਿਓ ਤੁਸੀਂ ਟਿੱਪਣੀ ਕੀਤੀ ਹੈ, ਟਿੱਪਣੀ ਤੁਹਾਡੀ ਵਾਕਿਆ ਵਾਜਬ ਹੈ ਕਿ ਜਿੰਨੇ ਕਿ ਇਹ ਨਟੰਕੀਆਂ ਇਹ ਕਰਦੇ ਆ ਸਿਆਸੀ ਲੀਡਰ, ਉਹ ਫਿਲਮਾਂ ਵਾਲੇ ਲੀਡਰ ਵੀ ਸ਼ਾਇਦ ਇਹਨਾਂ ਤੋਂ, ਜਿਹੜੇ ਫਿਲਮਾਂ ਵਾਲੇ ਐਕਟਰ ਹੈ ਉਹ ਵੀ ਇਹਨਾਂ ਤੋਂ ਕਈ ਵਾਰ ਕਮਜ਼ੋਰ ਪੈ ਜਾਂਦੇ ਆ। ਪਰੰਤੂ ਮੈਨੂੰ ਇਹ ਲੱਗਦਾ ਕਿ ਇੱਕ ਸਮਾਂ ਆਵੇਗਾ ਜਿੱਦਣ ਇਹਨਾਂ ਦੀਆਂ ਇਹ ਨਟੰਕੀਆਂ ਲੋਕ ਫੇਲ ਕਰਨਗੇ।
0: ਜੀ ਬਿਲਕੁਲ ਜੀ, ਅਗਲੀ ਕਾਲ ਵੱਲ ਚੱਲਦੇ ਜੀ। ਸਰ ਸਤਿ ਸ੍ਰੀ ਅਕਾਲ, ਕੁਲਦੀਪ ਜੀ ਤੁਸੀਂ ਆਨਰ ਹੋ ਜੀ।
3: ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ।
0: ਜੀ ਸਤਿ ਸ੍ਰੀ ਅਕਾਲ ਜੀ।
3: ਰਮੇਸ਼ ਜੀ, ਬੜਾ ਪਹਿਲਾਂ ਇੱਕ ਬਹਿਬਲ ਕਲਾਂ ਵਾਸਤੇ ਧਰਨਾ ਲੱਗਾ ਸੀ ਤੇ ਸੰਧਵਾ ਸਾਹਿਬ ਗਏ ਸੀ ਉੱਥੇ ਤੇ ਕਹਿੰਦੇ ਸੀ ਵੀ ਜੇ ਅਸੀਂ ਇਨਸਾਫ ਇੰਨੇ ਚਿਰ ਚ ਨਹੀਂ ਦਵਾ ਸਕੇ ਤੇ ਮੈਂ ਤੁਹਾਡੇ ਨਾਲ ਆ ਕੇ ਬੈਠਾਂਗਾ। ਚਲੋ ਬੈਠੇ ਤੇ ਨਹੀਂ, ਦੁਬਾਰਾ ਉੱਥੇ ਗਏ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਜੈਕਾਰੇ ਬੁਲਾ ਕੇ ਆਏ ਨੇ। ਆਹ ਤੁਸੀਂ ਹੁਣ ਵੀ ਦੇਖਿਆ ਹੋਏਗਾ ਭਈ ਬੈਂਸ ਵੱਲੋਂ ਗੁਰੂ ਸਾਹਿਬ ਦੀ ਅਰਦਾਸ ਬਾਰੇ ਕੀ ਕੁਛ ਬੋਲਣਾ, ਕਿਹੜੇ ਗੁਰੂ ਦਾ ਕਿੱਥੇ ਨਾਮ ਲੈਣਾ। ਇਹ ਰਮੇਸ਼ ਜੀ, ਇਹ ਸੋਚੀ ਸਮਝੀ ਚਾਲ ਏ। ਪਹਿਲਾਂ ਭਗਵੰਤ ਮਾਨ ਵੱਲੋਂ ਇਹ ਸਾਰਾ ਕੁਛ ਕਰਨਾ ਤੇ ਦੁਬਾਰਾ ਇਹਨਾਂ ਵੱਲੋਂ ਇਹ ਕਿਹਾ ਜਾਣਾ ਤੇ ਸਪੀਕਰ ਦਾ ਕਹਿਣਾ ਕਿ ਗੁਰੂ ਤੋਂ ਵੱਡੀ ਵੀ ਸੰਗਤ ਏ ਤੇ ਸਾਰਾ ਕੁਛ ਜੋ ਕੁਛ ਕੀਤਾ। ਅੱਜ ਮੈਡਮ ਮਜੀਠੀਆ ਨੂੰ ਵੀ ਉਹਨਾਂ ਨੇ ਸੰਬੋਧਨ ਹੋ ਕਿਹਾ ਵੀ ਤੁਸੀਂ ਆਪਣੀ ਸੋਚ ਬਦਲੋ। ਹਾਂਜੀ, ਇਹ ਬਿਲਕੁਲ ਸੋਚੀ ਸਮਝੀ ਸਾਜਿਸ਼ ਹੈ ਤੇ ਮੈਂ ਤੇ ਇਹ ਗੱਲ ਕਹਿੰਦਾ ਏਡੀ ਵੱਡੀ ਸੀਟ ਦੇ ਉੱਤੇ ਇਹੋ ਜਿਹਾ ਮੂਰਖ ਬੰਦਾ ਬਿਠਾਉਣਾ ਬੜੀ ਵੱਡੀ ਗੱਲ ਹੈ। ਨਾਲ ਮੈਂ ਇੱਕ ਸਵਾਲ ਮੈਂ ਹੋਰ ਵੀ ਕਰਾਂ। ਇੱਕ ਹੁੰਦਾ ਇਮਾਨਦਾਰ, ਜਿੱਦਾਂ ਮੈਂ ਤੁਹਾਨੂੰ ਕਹਿ ਸਕਣਾ, ਪ੍ਰਭ ਜੀ ਨੂੰ ਕਹਿ ਸਕਣਾ ਇਮਾਨਦਾਰ, ਮੈਨੂੰ ਦੱਸਿਓ ਵੀ ਇਮਾਨਦਾਰ ਦੀ ਪਰਿਭਾਸ਼ਾ ਕੀ ਹੈ। ਤੇ ਉਸ ਤੋਂ ਬਾਅਦ ਆ ਗਿਆ ਕੱਟੜ ਇਮਾਨਦਾਰ, ਉਹਦੀ ਪਰਿਭਾਸ਼ਾ ਕੀ ਹੈ? ਤੇ ਮੈਂ ਕਹਿੰਦਾ ਵੀ ਜਿਹਨਾਂ ਨੇ 95 ਨੂੰ ਵੋਟਾਂ ਪਾਈਆਂ ਨੇ, ਇਹਦਾ ਮਤਲਬ ਵੀ ਉਹ ਸਾਰੇ ਉਹ ਇਮਾਨਦਾਰ ਨਹੀਂ, ਉਹ ਚੋਰ ਸੀ, ਉਹ ਕਰਪਟ ਸੀ ਤੇ ਉਹ ਬੇਈਮਾਨ ਸੀ ਜਿਹਨਾਂ ਨੇ ਵੋਟਾਂ ਪਾਈਆਂ ਨੇ। ਪਰਿਭਾਸ਼ਾ ਇਹ ਹੋ ਗਈ ਨਾ। ਦੇਖੋ ਆਪਾਂ ਨੂੰ ਇਹ ਗੱਲ ਕਹੀਏ ਨਾ ਅਸੀਂ ਇਹ ਸਾਰਾ ਕੁਛ ਤਰੀਕੇ ਨਾਲ ਕਰਦੇ ਨੇ, ਇਹ ਬੜਾ ਕੁਛ ਬੜੀ ਲੰਮੀ ਚਾਲ ਹੈ ਇਹਨਾਂ ਦੀ। ਬੈਂਸ ਨੂੰ ਜਿਹਨੂੰ ਇਹ ਨੀ ਪਤਾ, ਉਹ ਸਿੱਖਿਆ ਮੰਤਰੀ ਹੋਵੇ ਕਿ 5ਵਾਂ ਗੁਰੂ ਕਿਹੜਾ ਹੈ ਤੇ ਦੂਜਾ ਗੁਰੂ ਕਿਹੜਾ ਹੈ। ਹਾਂਜੀ, ਤੇ ਅਸੀਂ ਤਾੜੀਆਂ ਵਜਾਉਣ ਲਿਆ, ਬੜਾ ਵਧੀਆ। ਸਰਕਾਰ ਅੱਗੇ ਵੀ ਆਉਣੀ ਚਾਹੀਦੀ ਹੈ, ਗੁਰੂ ਘਰਾਂ ਨੂੰ ਤਾਲੇ ਲੱਗਣੇ ਚਾਹੀਦੇ ਨੇ, ਅਰਦਾਸਾਂ ਬਦਲ ਦੇਣੀਆਂ ਚਾਹੀਦੀਆਂ ਨੇ ਤੇ ਸਾਰਾ ਕੁਛ ਠੀਕ ਹੈ। ਆਹ ਕੁਰਸੀ ਵੱਡੀ ਕੁਰਸੀ ਤੇ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਾਂਗਾ, ਸਪੀਕਰ ਦਾ ਉਹਦਾ ਬੜਾ ਵੱਡਾ ਹੁੰਦਾ, ਲੇਕਿਨ ਚਵਲ ਬੰਦਾ ਬਿਠਾ ਕੇ ਰੱਖਿਆ ਉੱਥੇ। ਮਿਹਰਬਾਨੀ, ਧੰਨਵਾਦ, ਚੜ੍ਹਦੀ ਕਲਾ ਚੜ੍ਹੋ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਪਰ ਆਪਾਂ ਚਲੋ ਇਸ ਪ੍ਰੋਗਰਾਮ ਦੀ ਮਰਿਆਦਾ ਨੂੰ ਕਾਇਮ ਰੱਖੀਏ, ਆਪਾਂ ਕਿਸੇ ਨੂੰ ਇਹਦਾ ਪਰਸਨਲ ਆਪਾਂ ਨਹੀਂ ਅਟੈਕ ਕਰਨਾ ਗਾ, ਪਰਸਨਲ ਆਪਾਂ ਕਿਸੇ ਦੇ ਕੋਈ ਗੱਲਬਾਤ ਕਿੰਤੂ ਪਰੰਤੂ ਨਹੀਂ ਕਰਨੀ। ਜੀ ਰਮੇਸ਼ ਜੀ,
1: ਅੱਜ ਪੰਜਾਬ ਦੀ ਵਿਧਾਨ ਸਭਾ 'ਚ ਇਹ ਮੁੱਦਾ ਚੁੱਕਿਆ ਗਿਆ, ਪੁਰਖ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਸੋਧ ਐਕਟ, ਉਹਦੇ ਵਿੱਚ ਜਿਹੜੀ ਬੀਬੀ ਮਜੀਠੀਆ ਹੈ, ਬੀਬੀ ਗਨੀਪ ਕੌਰ ਮਜੀਠੀਆ, ਉਹਨੂੰ ਇਹ ਗੱਲ ਕੀਤੀ ਕਿ ਤੁਸੀਂ ਸਾਰੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅੱਗੇ ਪੇਸ਼ ਹੋਏ, ਮੰਨ ਕੇ ਆਏ ਹੋ ਕਿ ਇਸ ਕਾਨੂੰਨ ਦੇ ਵਿੱਚ ਗਲਤੀਆਂ ਤੇ ਹੁਣ ਤੁਸੀਂ ਸਾਰੇ ਮੁੱਕਰ ਰਹੇ ਹੋ, ਕਿਉਂ ਨਹੀਂ ਇਸ ਕਾਨੂੰਨ ਦੇ ਵਿੱਚ ਫਿਰ ਤੁਸੀਂ ਬਦਲਾਅ ਦੇ ਲਈ ਖੜਦੇ? ਤੇ ਇਹ ਗੱਲ ਬਿਲਕੁਲ ਪੰਜਾਬ ਦੀ ਵਿਧਾਨ ਸਭਾ 'ਚ ਅੱਜ ਹੋਈ ਹੈ ਕਿ ਉਹ ਕਾਨੂੰਨ ਵੀ ਤੇ ਸਿੱਖ ਸੰਗਤ ਨੇ ਪਾਸ ਕੀਤਾ, ਸੰਗਤ ਨੇ, ਸਿੱਖ ਨੇ, ਸੰਗਤ ਨੇ ਪਾਸ ਕੀਤਾ। ਸਰੋਤਿਓ ਤੁਸੀਂ ਗੱਲ ਤੋਰ ਦਿੱਤੀ ਹੈ, ਮੈਂ ਇਹ ਗੱਲ ਕਰਨੀ ਚਾਹੁੰਦਾ ਸੀ। ਮੈਂ ਇਹ ਸਮਝਦਾ ਹਾਂ ਕਿ ਜਿਹਦੇ ਬੋਝੇ ਦਾਣੇ ਉਹਦੇ ਕਮਲੇ ਵੀ ਸਿਆਣੇ, ਜਿਹਦੇ ਕੋਲ ਤਾਕਤ ਹੈ, ਜਿਹਦੇ ਕੋਲ ਸੱਤਾ ਦੀ ਤਾਕਤ ਹੈ, ਖਾਸ ਕਰਕੇ ਉਹ ਜੋ ਮਰਜ਼ੀ ਕਿ ਸੱਚ ਹੈ। ਰੌਲਾ ਅੱਜ ਦੀ ਆਮ ਆਦਮੀ ਪਾਰਟੀ ਦੀ, ਪਿਛਲੀਆਂ ਨੇ ਵੀ ਆਹ ਕੁਛ ਹੀ ਕੀਤਾ, ਪਰੰਤੂ ਇਹਨਾਂ ਤੋਂ ਆਸ ਨਹੀਂ ਸੀ, ਇਸ ਕਰਕੇ ਜ਼ਿਆਦਾ ਦੁੱਖ ਲੱਗਦਾ। ਇਹ ਗਲਤ ਹੈ ਕਿ ਹਰੇਕ ਚੀਜ਼ ਨੂੰ ਆਪਣੇ ਢੰਗ ਦੇ ਨਾਲ ਮੋਲਡ ਕਰ ਲੈਣਾ। ਮੈਂ ਇਸ ਵਿੱਚ ਕੋਈ ਇਤਰਾਜ਼ ਨਹੀਂ ਕਿ ਸੰਗਤ ਹੀ ਆ ਸਾਰੇ ਅਸੀਂ ਜਦੋਂ ਇਕੱਠੇ ਬੈਠਦੇ ਹਾਂ, ਪਰੰਤੂ ਜਦੋਂ ਆਪਾਂ ਇੱਕ ਵਿਧਾਨ ਸਭਾ ਦੀ ਗੱਲ ਆ ਰਹੀ ਹੈ ਜਿੱਥੇ ਅਸੀਂ ਸਰਕਾਰ ਦੇ ਨੁਮਾਇੰਦੇ ਦੇ ਤੌਰ ਤੇ ਬੈਠੇ ਹਾਂ, ਸੰਵਿਧਾਨ ਦੇ ਚੁਣੇ ਨੁਮਾਇੰਦੇ ਆ, ਬਕਾਇਦਾ ਇੱਕ ਪ੍ਰੋਸੈਸ ਵਿੱਚੋਂ ਚੋਣ ਹੋਈ ਹੈ, ਸਾਲਾਂ ਬੱਧੀ ਸਾਨੂੰ ਉੱਥੇ ਬੈਠਿਆਂ ਨੂੰ ਹੋ ਗਿਆ ਸੀ। ਕੱਲ੍ਹ ਦਾ ਕੋਈ ਸ਼ੁਕਰ ਵਾਧਾ ਨਹੀਂ, ਇੱਕ ਉਮਰ ਚੋਂ ਤਜਰਬੇ ਚੋਂ ਸਾਰੇ ਜਣੇ ਗੁਜ਼ਾਰ ਕੇ ਉੱਥੇ ਬੈਠੇ ਹਾਂ, ਵੱਡੇ ਵੱਡੇ ਤਜਰਬੇਕਾਰ ਹੈ, ਤੇ ਤੁਸੀਂ ਆਪਣੇ ਆਪ ਨੂੰ ਸਿੱਖ ਸੰਗਤ ਦੱਸੋ। ਮੈਂ ਸਮਝਦਾ ਕਿ ਇੱਥੇ ਸੰਗਤ ਸ਼ਬਦ ਦੀ ਡੈਫੀਨੇਸ਼ਨ ਬਦਲੀ ਜਾ ਰਹੀ ਹੈ ਇੱਦਾਂ, ਤੇ ਕੱਲ੍ਹ ਨੂੰ 50 ਚੋਰ ਖੜ ਕੇ ਕਹਿ ਦੇਣਗੇ ਜੀ ਅਸੀਂ ਸੰਗਤ ਹੈ, ਅਸੀਂ ਇਹ ਫੈਸਲਾ ਕਰਨਾ, 100 ਠੱਗ ਖੜੇ ਹੋ ਕੇ ਕਹਿ ਦੇਣਗੇ ਅਸੀਂ ਸੰਗਤ ਹੈ। ਸੰਗਤ ਜੇ ਗੁਰੂ ਸਾਹਿਬ ਨੇ ਸਾਨੂੰ ਆਜ਼ਾਦ ਕਰ ਦਿੱਤਾ ਕਿ ਸੰਗਤ ਹੈ ਜਿੱਥੇ ਅਸੀਂ ਸਾਰੇ ਸਮੂਹ ਦੇ ਰੂਪ ਚ ਬੈਠੇ ਹਾਂ, ਤੇ ਇਹਦਾ ਅਰਥ ਇਹ ਨਹੀਂ ਹੋ ਜਾਂਦਾ ਕਿ ਅਸੀਂ 50 ਅਫਸਰ ਰਲ ਕੇ ਕਹੀਏ ਜੀ ਅਸੀਂ ਫੈਸਲਾ ਕਰ ਦਿੱਤਾ। ਅਸੀਂ ਪੰਜਾਬ ਪੁਲਿਸ ਦੇ 100 ਬੰਦੇ ਸੀ, ਸਾਡੇ 4 SSP ਸੀ, 2 SPC, 20 DSP ਸੀ, 10 ਇੰਸਪੈਕਟਰ ਸੀ, ਪਰ 200 ਸਾਡਾ ਗਾਰਡ ਸੀਗਾ। ਅਸੀਂ ਫੈਸਲਾ ਲੈ ਲਿਆ, ਅਸੀਂ ਲਾਠੀ ਚਾਰਜ ਕਰ ਦਿੱਤਾ, ਇਹ ਵੀ ਤਾਂ ਸਿੱਖ ਸੰਗਤ ਨੇ ਫੈਸਲਾ ਲਿਆ, ਇਹ ਗਲਤ ਹੈ, ਪਰਿਭਾਸ਼ਾ ਬਦਲੀਆਂ ਜਾ ਰਹੀਆਂ। ਮੈਨੂੰ ਲੱਗਦਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਹੋ ਸ਼ਬਦਾਂ ਤੇ ਰੋਕ ਲਾਉਣੀ ਚਾਹੀਦੀ ਹੈ ਕਿ ਸਿੱਖ ਸੰਗਤ ਦੀ ਡੈਫੀਨੇਸ਼ਨ, ਹਾਲਾਂਕਿ ਇਹ ਡੈਫੀਨੇਸ਼ਨ ਤੈਅ ਨਹੀਂ ਕੀਤੀ ਜਾ ਸਕਦੀ, ਇਹ ਸਾਡੀ ਬੁੱਧੀ ਵਿਵੇਕ ਦਾ ਮਸਲਾ ਆ, ਪਰੰਤੂ ਜਿਹੜੇ ਪਾਪੀ ਲੋਕ ਦਾ ਸਹਾਰਾ ਲੈਂਦੇ, ਮੈਂ ਨਿੰਦਦਾ ਇਸ ਗੱਲ ਨੂੰ, ਮੈਂ ਸਮਝਦਾ ਇਹ ਗਲਤ ਹੈ, ਇਹ ਸੰਗਤ ਨਹੀਂ ਹੋ ਸਕਦੀ। ਇਹ ਵਿਧਾਨ ਸਭਾ ਚ ਅਸੀਂ ਬਹਿ ਕੇ ਫੈਸਲੇ ਲੈ ਕੇ ਆਪਣੇ ਆਪ ਨੂੰ ਸੰਗਤ ਦੱਸੀਏ, ਮੈਂ ਸਮਝਦਾ ਕਿ ਬਿਲਕੁਲ ਸੰਗਤ ਨਹੀਂ ਹੈ।
0: 905-673-3337 ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਜੀ ਸਰ ਜਤਿੰਦਰ ਪਾਲ ਜੀ, ਤੁਸੀਂ ਓਨਰ ਹੋ ਜੀ।
4: ਭਾਜੀ ਦੋਨੋਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਹੁਸ਼ਿਆਰਪੁਰੀ ਸਾਹਿਬ ਜੀ, ਮੇਰਾ ਬੜਾ ਹੀ ਇੱਕ ਐਪਰੀਸੀਏਸ਼ਨ ਹੈ ਕਿ ਤੁਹਾਡੇ ਅੰਦਰ ਬਹੁਤ ਜ਼ਿਆਦਾ ਪੇਸ਼ੈਂਸ ਹੈ। ਕਈ ਵਾਰੀ ਨਾ ਸਰੋਤੇ ਆਪਣੀ ਫਰਸਟ੍ਰੇਸ਼ਨ ਤੁਹਾਡੇ ਥਰੂ ਕੱਢਣਾ ਚਾਹ ਰਹੇ ਹੁੰਦੇ ਆ, ਪਰ ਸਾਡਾ ਵੱਸ ਨਹੀਂ ਚੱਲਦਾ, ਇਸ ਕਰਕੇ ਮੈਂ ਥੈਂਕ ਯੂ ਵੀ ਕਹਾਂਗਾ, ਐਪਰੀਸ਼ੀਏਟ ਵੀ ਕਰਾਂਗਾ ਤੁਹਾਡੀ ਪੇਸ਼ੈਂਸ ਲਈ। ਮੇਰਾ ਸਵਾਲ ਇਹ ਹੈ ਸਰ ਕਿ ਜਿਹੜੀ SGBC ਦੀਆਂ ਚੋਣਾਂ ਨੇ, ਇਹਦੇ ਲਈ ਕੌਣ ਜ਼ਿੰਮੇਵਾਰ ਹੈ, ਕੌਣ ਇਹਦਾ ਫੈਸਲਾ ਲਊਗਾ? ਸਾਰੀ ਦੁਨੀਆਂ ਨੂੰ ਪਤਾ ਹੈ ਵੀ ਇਹ ਕੌਣ ਇਹਨੂੰ ਮਿਸਯੂਜ਼ ਕਰ ਰਿਹਾ, ਇਹਨੂੰ ਠੀਕ ਕਿੱਦਾਂ ਕੀਤਾ ਜਾ ਸਕਦਾ ਹੈ। ਦੂਜੀ ਗੱਲ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਚੋਣ ਦੀ ਕੀ ਕ੍ਰਾਈਟੇਰੀਆ ਹੈ ਤੇ ਕੀ ਹੋਣੀ ਚਾਹੀਦੀ ਹੈ? ਇਹ ਮੇਰੇ ਦੋ ਸਵਾਲ ਨੇ ਜੀ, ਬਹੁਤ ਧੰਨਵਾਦ, ਮੈਂ ਆਫ ਏਅਰ ਸੁਣਦਾ ਜੀ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ
1: ਦੇਖੋ ਜੀ, ਜਿਹੜੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਾਉਣੀ ਹੁੰਦੀ ਹੈ, ਇਹ ਕੇਂਦਰ ਸਰਕਾਰ ਦਾ ਦਾਇਰਾ ਆ, ਕੇਂਦਰ ਸਰਕਾਰ ਦਾ ਅਧਿਕਾਰ ਖੇਤਰ ਹੈ, ਉਹੀ ਕਰਾਉਂਦੀ ਹੈ, ਉਹੀ ਤੈਅ ਕਰਦੀ ਹੈ। ਉਹਦਾ ਕਾਰਨ ਮੈਂ ਕਈ ਵਾਰ ਦੱਸਿਆ ਕਿ ਵੱਖ ਵੱਖ ਸੂਬਿਆਂ ਚੋਂ, ਹਾਲਾਂਕਿ ਪੰਜਾਬ ਚੋਂ ਜ਼ਿਆਦਾ ਗਿਣਤੀ ਚ, ਹਰਿਆਣਾ ਤੇ ਹੁਣ ਨਿਕਲ ਗਿਆ ਸਾਡੇ SCPC ਚੋਂ, ਤੇ ਬਾਕੀ ਜਿਹੜੇ ਸੂਬੇ ਜਿਹਦੇ ਵਿੱਚ ਇੱਕ ਅੱਧਾ ਜੰਮੂ ਕਸ਼ਮੀਰ ਚੋਂ ਹੈ, ਇੱਕ ਦੋ ਹਿਮਾਚਲ ਚੋਂ ਹੋਣਗੇ, ਇੱਕ ਚੰਡੀਗੜ੍ਹ ਹੋ ਗਿਆ, ਇੱਕ ਰਾਜਸਥਾਨ ਹੋ ਗਿਆ, ਉਹ ਸੂਬਿਆਂ ਚੋਂ ਵੀ ਨੁਮਾਇੰਦੇ ਚੁਣੇ ਜਾਂਦੇ ਆ ਉਸੇ ਦਿਨ, ਉਸੇ ਨਾਲ ਵੋਟਾਂ ਪੈਂਦੀਆਂ ਜਦੋਂ, ਤੇ ਇਹ ਵੱਧ ਸੂਬਿਆਂ ਕਰਕੇ ਇਹਦਾ ਦਾਇਰਾ ਕੇਂਦਰ ਹੈ, ਕੇਂਦਰ ਹੀ ਕਰਾਉਂਦੀ ਹੈ। ਅੱਜ ਦੇ ਸਮੇਂ ਕੇਂਦਰ ਦਾ ਚੋਣਾਂ ਨਾ ਕਰਾਉਣਾ, ਉਹਨਾਂ ਨੇ ਆਪਣੇ ਹੱਥ ਵਿੱਚ ਇੱਕ ਸਿਆਸੀ ਸੰਦ ਹੈ ਅਕਾਲੀ ਦਲ ਦਾ, ਪੰਥਕ ਜਮਾਤ ਦਾ ਰੱਖਿਆ ਹੋਇਆ ਕਿ ਜਦੋਂ ਸਾਡਾ ਚਿੱਤ ਕਰੂ ਕਰਾਵਾਂਗੇ। ਉਹ ਪਤਾ ਨੀ ਅੰਦਰ ਖਾਤੇ ਇਹਨਾਂ ਦੀ ਕੀ, ਅਕਾਲੀ ਦਲ ਦੇ ਨਾਲ ਯਾਰੀ ਆ ਜਾਂ ਵਿਰੋਧਤਾ ਆ, ਪਰੰਤੂ ਹੈ ਉਹ ਸਾਰਾ ਕੁਛ ਸ਼ੱਕੀ ਦਾਇਰੇ ਚ ਕਿ ਕੇਂਦਰ ਦੀ ਸਰਕਾਰ ਕਿਉਂ ਚੀਟਿੰਗ ਕਰ ਰਹੀ, ਕਿਉਂ ਨੀ ਕਰਾ ਰਹੀ। ਔਰ ਉਸ ਤੋਂ ਵੱਡਾ ਸ਼ੰਕਾ ਸ਼ੁਭਾ ਪੰਜਾਬ ਦੀ ਸਰਕਾਰ ਤੇ ਹੈ ਕਿ ਤੁਸੀਂ ਆਪਣੇ ਹੱਥ ਵਿੱਚ ਤੇ ਮਤੇ, ਚਲੋ ਕਰ ਲਏ ਪਾਸ, ਕੋਈ ਗੱਲ ਨੀ, ਤੁਸੀਂ ਸਾਰਾ ਕੁਛ ਟੀਟ ਉਹ ਵੀ ਕਰ ਦਿੱਤਾ ਇਥੋਨੋਲ ਮਿਸ਼ਰਤ ਤੇਲ ਦਾ, ਤੇ ਇਹਦਾ ਵੀ ਕਰ ਦਿਓ ਮਤਾ ਕਿ ਕੇਂਦਰ ਸਰਕਾਰ ਨੂੰ ਪਾ ਕੇ ਭੇਜ ਦਿਓ ਕਿ ਭਾਈ 211 ਦੀਆਂ ਵੋਟਾਂ ਪਈਆਂ ਇੰਨੇ ਸਾਲ ਹੋ ਗਏ। ਇਸ ਕਰਕੇ ਮੈਂ ਤੇ ਪੰਜਾਬ ਦੀ ਸਰਕਾਰ ਨੂੰ ਵੀ ਦੇ ਇਹਦਾ ਸ਼ੱਕੀ ਪਾਸੇ ਖੜੀ ਕਰਦਾ ਕਿ ਕਿਉਂ ਨੀ ਮੰਗ ਕਰ ਰਹੀ। ਅਕਾਲੀ ਦਲ ਤੋਂ ਪੰਥਕ ਤੋਂ ਅਸੀਂ ਮੰਗ ਨਹੀਂ ਕਰ ਸਕਦੇ, ਉਹ ਤਾਂ ਕਹਿਣਗੇ ਸਾਰੀ ਉਮਰ ਨਾਲ ਚੋਣਾਂ, ਹੁਣ ਸਾਨੂੰ ਰੱਖੋ, ਇਸ ਕਰਕੇ ਉਹਨਾਂ ਤੋਂ ਤਾਂ ਮੰਗ ਨਹੀਂ ਕਰ ਸਕਦੇ। ਰਹੀ ਗੱਲ ਜਥੇਦਾਰ ਦੀ ਨਿਯੁਕਤੀ ਦੀ, ਦੇਖੋ ਜਥੇਦਾਰ ਦੀ ਨਿਯੁਕਤੀ ਕਿਵੇਂ ਹੋਵੇ ਤੇ ਉਹਨਾਂ ਦੀ ਸੇਵਾ ਮੁਕਤੀ ਕਿਵੇਂ ਹੋਵੇ, ਪਹਿਲਾਂ ਮੈਂ ਇੱਥੇ ਦੱਸ ਦਿੰਦਾ ਕੌਣ ਕਰਦਾ, ਮੈਂ ਬਾਅਦ ਚ ਦੱਸੂਗਾ। ਉਹ ਨਿਯੁਕਤੀ ਲਈ ਅਸੀਂ ਤੁਸੀਂ ਬੀਤੇ ਸਮੇਂ ਤੋਂ ਬਹੁਤ ਸਾਰੇ ਲੋਕ ਰੌਲਾ ਪਾ ਰਹੇ ਕਿ ਉਹਦਾ ਇੱਕ ਤੈਅ ਹੋਣਾ ਚਾਹੀਦਾ ਨਿਯਮ, ਇਹ ਨੀ ਕਿ ਜਦੋਂ ਚਿੱਤ ਕੀਤਾ ਰੱਖ ਲਿਆ, ਜਦੋਂ ਚਿੱਤ ਕੀਤਾ ਕੱਢ ਦਿੱਤਾ। ਪਰੰਤੂ SGPC ਉਹਦੇ ਵਿੱਚ 100% ਬੇਈਮਾਨੀ ਕਰ ਰਹੀ ਹੈ, ਉਹ ਕਮੇਟੀਆਂ ਤੇ ਕਮੇਟੀਆਂ ਸੁਝਾਅ ਲੈ ਲਏ, ਵਿਚਾਰ ਲੈ ਲਏ, ਪੰਜਾਬ ਸਰਕਾਰ ਤੇ ਤਾਂ ਨੁਕਸ ਕੱਢਦੇ ਆ, ਆਪ SGPC ਇਹ ਕੀ ਕਰ ਰਹੀ ਹੈ? ਅੱਜ ਤੱਕ ਉਸ ਮਸਲੇ ਨੂੰ ਲਟਕਾਇਆ ਆ, ਕਿਉਂਕਿ ਜਿਹੜਾ ਤੁਸੀਂ ਸਵਾਲ ਪੁੱਛਿਆ ਉਹਦਾ ਜਵਾਬ ਦੇ ਦਾਂ ਕਿ ਜਥੇਦਾਰ ਉਹ ਹੁੰਦਾ ਹੈ ਜਿਹੜਾ ਬਾਦਲ ਪਰਿਵਾਰ ਨੂੰ ਸੂਟ ਕਰਦਾ ਹੋਵੇ, ਜਿਹੜਾ ਬਾਦਲ ਪਰਿਵਾਰ ਦੇ ਵੋਟਾਂ ਨੂੰ 4 ਵੋਟਾਂ ਨੂੰ ਵਧਾ ਸਕੇ, ਜਥੇਦਾਰ ਉਹੀ ਲਾਇਆ ਜਾਂਦਾ ਹੈ। ਜਿਹੜਾ ਵੋਟਾਂ 'ਚ ਅੜਚਣ ਬਣ ਜਾਏ ਉਹ ਰਾਤੋ ਰਾਤ ਲਾਇਆ ਜਾਂਦਾ ਹੈ। ਇਹ ਹੈ ਪੰਜਾਬ ਦੀ SGPC ਜਿਹੜੀ ਇੱਥੇ ਨੁਮਾਇੰਦਗੀ ਕਰ ਰਹੀ, ਧਿਰ ਹੈ ਸਿੱਖਾਂ ਦਾ, ਮਿੰਨੀ ਪਾਰਲੀਮੈਂਟ ਹੈ, ਉੱਥੇ ਜਿਹੜੀ ਜਥੇਦਾਰ ਦੀ ਜਿਹੜੀ ਹਸਤੀ ਹੈ, ਜਿਹੜੀ ਜਥੇਦਾਰ ਦੀ ਪਦਵੀ ਹੈ, ਉਹ ਬਾਦਲਾਂ ਦੇ ਬੋਝੇ 'ਚ ਹੈ। ਬਾਦਲ ਬੀਬੀ ਤੇ ਕਾਫੀ ਸਮੇਂ ਤੋਂ ਤੈਅ ਕਰ ਰਹੇ ਕਿ ਕੌਣ ਲੱਗੇਗਾ ਤੇ ਕੌਣ ਕਿਹਨੂੰ ਬੇਇੱਜ਼ਤ ਕਰਕੇ ਲਾਉਣਾ ਹੈ, ਇਹ ਬਾਦਲ ਪ੍ਰਭਾਤ ਬੀਤੇ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਹੈ
0: ਜੀ। ਬਿਲਕੁਲ 905-673-3337 ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। 1870-1870 ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
5: ਸਤਿ ਸ਼੍ਰੀ ਅਕਾਲ ਜੀ, ਮੈਂ ਬੇਨਤੀ ਕਰਨੀ ਸੀ ਕਿ ਆਪ ਜੀ ਦੇ ਇਸ ਪਲੇਟਫਾਰਮ ਦੇ ਉੱਤੇ ਅਨਪਾਰਲੀਮੈਂਟਰੀ ਲੈਂਗੁਏਜ ਸਪੀਕਰ ਬਾਰੇ ਬੋਲ ਰਹੇ
0: ਜੀ,
5: ਤੁਸੀਂ ਉਹਨਾਂ ਨੂੰ ਮਾੜਾ ਜਿਹਾ ਟੋਕਿਆ ਤਾਂ ਜ਼ਰੂਰ ਹੈ, ਪਰ ਹੁਸ਼ਿਆਰਪੁਰ ਜੀ ਨੇ ਇੱਕ ਲਫ਼ਜ਼ ਵੀ ਨਹੀਂ ਕਿਹਾ ਇਸ ਬੰਦੇ ਨੂੰ ਬੋਲਣ ਵਾਲੇ ਨੂੰ। ਮੈਂ ਕਿਹਾ ਆਪ ਹੀ ਚਬਲ ਹੋਣਾ, ਜਿਹੜਾ ਉਹਨੂੰ ਚਬਲ ਕਹਿ ਕੇ ਗਿਆ। ਤੁਹਾਨੂੰ ਕੁਛ
0: ਜੀ, ਚਲੋ ਆਪਾਂ ਦੇਖੋ ਤੁਸੀਂ ਉਸੇ ਲਫ਼ਜ਼ਾਂ ਨੂੰ ਫਿਰ ਦੁਹਰਾ ਰਹੇ ਹੋ। ਆਪਾਂ ਇਸ ਪਲੇਟਫਾਰਮ 'ਤੇ ਤੁਸੀਂ ਆਪਣੇ ਸੁਝਾਵ ਰੱਖੋ, ਪਰ ਆਪਾਂ ਕਿਸੇ ਨੂੰ ਮੰਦੀ ਸ਼ਬਦਾਵਲੀ ਬੋਲਣਾ ਮੈਨੂੰ ਲੱਗਦਾ ਕਿ ਨਾ ਇੱਕ ਚੰਗੇ ਇਨਸਾਨ ਦਾ ਕੰਮ ਆ, ਨਾ ਇੱਕ ਚੰਗੇ ਸਿੱਖ ਦਾ ਕੰਮ ਆ। ਆਪਾਂ ਬੜੀ
5: ਜੀ ਚੰਗੀ ਤਰ੍ਹਾਂ ਟੋਕਣਾ ਚਾਹੀਦਾ
0: ਜੀ। ਬਿਲਕੁਲ ਜੀ, ਮੈਂ ਟੋਕਿਆ ਉਹਨਾਂ ਨੂੰ, ਤੁਸੀਂ ਸੁਣਿਆ ਨਹੀਂ ਸ਼ਾਇਦ, ਮੈਂ ਟੋਕਿਆ ਉਹਨਾਂ ਦੀ ਕਾਲ ਵੀ ਕੱਟੀ ਆ।
5: ਕੁਛ ਵੀ ਕਿਹਾ
0: ਜੀ, ਚਲੋ ਕੋਈ ਨਹੀਂ ਜੀ, ਤੁਸੀਂ ਅਸੀਂ ਜਦੋਂ ਇੱਕੋ ਇੱਕੋ ਇਨਸਾਨ ਨੇ ਟੋਕਣਾ ਆ, ਉਹਨਾਂ ਨੇ ਟੋਕਤਾ ਮੈਂ ਟੋਕਤਾ, ਇੱਕੋ ਹੀ ਗੱਲ ਆ। ਪਰ ਆਪਾਂ ਸਾਰਿਆਂ ਨੇ ਇੱਕ ਇਸ ਪ੍ਰੋਗਰਾਮ ਦੀ ਮਰਿਆਦਾ ਨੂੰ ਕਾਇਮ ਰੱਖਣਾ ਆ। ਸੋ ਬਹੁਤ ਸ਼ੁਕਰੀਆ ਸਰ ਤੁਹਾਡੀ ਕਾਲ ਵਾਸਤੇ ਵੀ। 905-673-3337 ਅਤੇ ਅਸੀਂ ਸਾਡੀ ਸਾਰਿਆਂ ਦੀ ਇੱਕੋ ਹੀ ਬੇਨਤੀ ਅਤੇ ਇੱਕ ਰਿਕੁਐਸਟ ਹੁੰਦੀ ਹੈ, ਤੁਹਾਡਾ ਪ੍ਰੋਗਰਾਮ ਆ ਅਤੇ ਤੁਸੀਂ ਇਸ ਦੀ ਮਰਿਆਦਾ ਨੂੰ ਕਾਇਮ ਰੱਖਣਾ ਆ, ਕਿਉਂਕਿ ਸਾਰੇ ਪਰਿਵਾਰ ਬੜੇ ਰਲ ਕੇ, ਸਾਡੀਆਂ ਬਹੁਤ ਬਜ਼ੁਰਗ ਮਾਤਾਵਾਂ, ਭੈਣਾਂ, ਭਰਾ ਸਾਰੇ ਇਸ ਟਾਈਮ ਪ੍ਰੋਗਰਾਮ ਦੇ ਨਾਲ ਜੁੜੇ ਹੁੰਦੇ ਆ। ਸੋ ਆਪਾਂ ਇਸ ਪ੍ਰੋਗਰਾਮ ਦੀ ਮਰਿਆਦਾ ਨੂੰ ਕਾਇਮ ਰੱਖੀਏ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਅਗਲੀ ਕਾਲ ਵੱਲ ਚੱਲਦੇ ਹਾਂ ਜੀ। 1052 ਤੁਸੀਂ ਓਨਰ ਹੋ ਜੀ ਜੀ। 1052 ਸਤਿ ਸ਼੍ਰੀ ਅਕਾਲ ਜੀ। ਜੀ ਸਰ,
5: ਜਿਹੜਾ ਜੀ ਮਿਸਿਜ਼ ਮਜੀਠੀਆ ਬੋਲਿਆ ਅਕਾਲ ਤਖ਼ਤ ਦੇ ਬਾਰੇ ਸਾਰਾ ਕੁਛ ਬੋਲਿਆ, ਉਹ ਦੱਸ ਦਿੱਤਾ। ਲੇਕਿਨ ਜਦੋਂ ਸਪੀਕਰ ਸਾਹਿਬ ਜਿਹੜੇ ਅੰਮ੍ਰਿਤ ਛਕਿਆ ਜਿਹਨਾਂ ਨੇ, ਉਹਨਾਂ ਨੇ ਕਿਹਾ ਜੀ ਇਹ ਸੰਗਤ ਆ, ਲੇਕਿਨ ਉਹਨੇ ਰਿਜਾਇਨ ਕਰ ਦਿੱਤਾ ਮਜੀਠੀਆ ਨੇ। ਉਹ ਕਹਿੰਦੀ ਜੀ ਇੱਥੇ ਤਾਂ ਝੂਠ ਸੱਚ ਬੋਲਦੇ, ਇਹਨੂੰ ਸੰਗਤ ਨਹੀਂ ਕਹਿ ਸਕਦੇ। ਜਦੋਂ ਵਿਧਾਇਕ ਗਏ ਸੀਗੇ ਉੱਥੇ ਅਕਾਲ ਤਖ਼ਤ ਤੇ, ਉੱਥੇ ਵਿਆਪ ਹੁੰਦਾ ਸੀ, ਉਹਨੂੰ ਤੁਸੀਂ ਉਹ ਸੰਗ ਦਾ ਰੂਪ ਕਹਿ ਸਕਦੇ ਆ। ਲੇਕਿਨ ਤੁਸੀਂ ਕਹੋ ਜਿੱਥੇ ਤੁਸੀਂ ਚਰਚ ਵਿੱਚ ਬੋਲਦੇ ਆ, ਉਹਨੇ ਮਤਲਬ ਬਹੁਤ ਸਟਰੋਂਗਲੀ ਬੋਲਿਆ
0: ਜੀ।
5: ਤੇ ਬਾਕੀ ਦੂਜੀ ਗੱਲ ਇਹ ਆ ਕਿ ਪੱਤਰਕਾਰ ਸਾਹਿਬ ਨੂੰ ਮੈਂ ਵਧਾਈ ਦਿੰਦਾ, ਨੰਬਰ 11/10 ਦਿੰਦਾ, ਕਿਉਂਕਿ 4.5 ਸਾਲ ਬਾਅਦ ਜੋ ਇਹਨਾਂ ਨੂੰ ਬੋਲਣਾ ਚਾਹੀਦਾ ਸੀ, ਜਿਹੜੀ ਕਿ ਪ੍ਰੈਜ਼ੈਂਟ ਸਰਕਾਰ ਆ ਉਹਨੂੰ ਕ੍ਰਿਟੀਸਾਈਜ਼ ਕਰਨਾ ਇੱਕ ਚੰਗੇ ਪੱਤਰਕਾਰ ਦਾ ਕੰਮ ਆ। ਜੇ ਪੱਤਰਕਾਰ ਜਿਹੜਾ ਕੋਈ ਵੀ ਆ, ਚਾਹੇ ਕਨੇਡਾ 'ਚ ਜਾਂ ਅਮਰੀਕਾ 'ਚ ਜਾਂ ਇੰਡੀਆ 'ਚ ਜਾਂ ਪੰਜਾਬ 'ਚ, ਜੇ ਉਹ ਬੰਦਾ ਕ੍ਰਿਟੀਸਾਈਜ਼ ਕਰੇ ਜਿਹੜੀ ਕਿ ਪ੍ਰੈਜ਼ੈਂਟ ਹੈਗੀ ਆ, ਜੇ ਤੁਸੀਂ ਪੁਰਾਣੀਆਂ ਸਰਕਾਰਾਂ ਨੂੰ ਕੋਸ਼ਿਸ਼ ਜਾਓਗੇ ਉਹਦੀ ਬਸ ਸੈਂਸ ਨਹੀਂ ਬਣਦੀ
0: ਜੀ। ਬਹੁਤ ਸ਼ੁਕਰੀਆ ਸਰ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ
1: ਚਲੋ ਮੈਨੂੰ ਨੰਬਰ ਦਿੱਤੇ ਜੀ, ਬਸ ਜਦੋਂ ਨੰਬਰ ਦਿੱਤੇ ਤੇ ਫਿਰ ਸਾਰੀਆਂ ਸ਼ਾਮਾਂ ਹੀ ਮੁੱਕ ਜਾਂਦੀਆਂ। ਸਰੋਤਿਓ ਯਤਨ ਤੇ ਹਮੇਸ਼ਾ ਹੀ ਹੁੰਦਾ ਕਿ ਸੱਚ ਬੋਲ ਪਾਈਏ, ਤੇ ਕਈ ਵਾਰ ਕਈ ਚੀਜ਼ਾਂ ਜਾਣੇ ਅਣਜਾਣੇ ਚ, ਤੇ ਕਈ ਵਾਰ ਕਹਿ ਸਕਦੇ ਹਾਂ ਕਿ ਸਾਹਮਣੇ ਹਾਲਾਤ ਵਿੱਚ ਹੁੰਦੀ ਕਿ ਅੱਜ ਡਿਊਟੀ ਆ, ਪੰਜ ਮਸਲੇ ਆ, ਪੰਜਾਂ ਚੋਂ ਤਿੰਨ ਆ ਪੇਸ਼ ਕਰ ਦਈਏ, ਦੋ ਆ ਰਹਿ ਵੀ ਜਾਣ, ਕੋਈ ਗੱਲ ਨਹੀਂ। ਯਤਨ ਹਮੇਸ਼ਾ ਹੀ ਹੁੰਦਾ ਕਿ ਸੱਚ ਬੋਲਿਆ ਜਾਵੇ। ਔਰ ਮੈਂ ਬੜੀ ਵਾਰੀ ਆਪਣੀ ਸਫਾਈ ਦਿੰਦਾ ਹੁੰਦਾ, ਮੈਂ ਫਿਰ ਇਹ ਕਹਿ ਦਿੰਦਾ, ਹਾਲਾਂਕਿ ਫੈਸਲਾ ਤੁਸੀਂ ਕਰਨਾ ਹੈ, ਮੈਂ ਕਦੇ ਵੀ ਕਿਸੇ ਸਿਆਸੀ ਪਾਰਟੀ ਜਾਂ ਕਿਸੇ ਸਰਕਾਰ ਦੇ ਹੱਕ ਜਾਂ ਵਿਰੋਧ ਵਿੱਚ ਕਦੇ ਵੀ ਨਹੀਂ ਬੋਲਦਾ। ਜੇ ਕਿਸੇ ਨੂੰ ਇਹ ਭੁਲੇਖਾ ਹੋਵੇ ਕਿ ਮੈਂ ਆਮ ਆਦਮੀ ਪਾਰਟੀ ਦੇ ਹੱਕ 'ਚ ਬੋਲਦਾ ਤਾਂ ਇਹ ਵੀ ਗਲਤ ਹੈ, ਜੇ ਕਿਸੇ ਨੂੰ ਇਹ ਲੱਗਦਾ ਹੋਵੇ ਕਿ ਮੈਂ ਭਾਜਪਾ ਦੇ ਵਿਰੋਧ 'ਚ ਬੋਲਦਾ ਤਾਂ ਇਹ ਵੀ ਗਲਤ ਹੈ, ਕਿਉਂਕਿ ਮੇਰੀ ਡਿਊਟੀ ਕਿਸੇ ਦੇ ਹੱਕ ਜਾਂ ਵਿਰੋਧ ਵਿੱਚ ਬੋਲਣਾ ਹੈ ਹੀ ਨਹੀਂ। ਜੋ ਸਮੇਂ ਦਾ ਸੱਚ ਹੈ ਮੈਂ ਯਤਨ ਕਰਦਾ ਉਹ ਬਿਆਨ ਕਰ ਸਕਾਂ।
0: ਬਿਲਕੁਲ ਜੀ। ਸੋ 905-673-3337 ਗੁਰਿੰਦਰ ਜੀਤ ਸਿੰਘ ਜੀ, ਤੁਸੀਂ ਓਨਰ ਹੋ ਜੀ।
6: ਸਤਿ ਸ਼੍ਰੀ ਅਕਾਲ ਜੀ।
0: ਜੀ ਸਰ, ਸਤਿ ਸ਼੍ਰੀ ਅਕਾਲ।
6: ਹਾਂਜੀ, ਮੇਰਾ ਰਮੇਸ਼ ਜੀ ਇੱਦਾਂ, ਜਦੋਂ ਜਿਹੜਾ ਗੁਰੂ ਗ੍ਰੰਥ ਸਾਹਿਬ ਸਤਿਕਾਰ ਬਿੱਲ ਆ, ਜਦੋਂ ਇਹ ਬਣਾਇਆ, ਪਹਿਲਾਂ ਮੰਗ ਉੱਠੀ ਹੈ ਇਹਦੀ, ਤੇ ਉਦੋਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਹੁੰਦੇ ਸੀ ਪਰਮਜੀਤ ਸਿੰਘ ਕਾਜੀ, ਹੁਣ ਸਿੱਖ ਸਿਆਸਤ ਚਲਾਉਂਦੇ ਆ। ਉਹਨਾਂ ਨੇ ਇੱਕ ਚਿੱਠੀ ਲਿਖ ਕੇ ਕਿਹਾ ਸੀ ਵੀ ਇਹ ਨਾ ਬਣਾਓ, ਵੀ ਇਹ 'ਚ ਮੰਗ ਬਿਲਕੁਲ ਗਲਤ ਆ, ਵੀ ਆਪਾਂ ਜਿਹੜਾ ਇੱਕ ਸਰਕਾਰ ਦੇ ਅਧੀਨ ਆਪਣੇ ਗੁਰੂ ਦਾ ਸਤਿਕਾਰ ਲੈ ਕੇ ਆਉਣਾ, ਤੇ ਅੱਜ ਤੁਹਾਡੀ ਸਰਕਾਰ ਆ, ਕੱਲ ਨੂੰ ਕਿਸੇ ਹੋਰ ਦੀ ਆਊਗੀ, ਉਹ ਆਪਣੀ ਮਰਜ਼ੀ ਨਾਲ ਬਿੱਲ 'ਚ ਸੋਧਾਂ ਕਰਨਗੀਆਂ, ਉਹਨੂੰ ਬਣਾਉਣਗੇ, ਵੀ ਤੁਸੀਂ ਅੱਜ ਦੀ ਤਰੀਕ ਹੋਰ ਅਕਾਲੀਆਂ ਨੇ ਬਿੱਲ ਬਣਾਇਆ, ਉਹ 'ਚ ਹੁਣ ਇਹਨਾਂ ਨੇ ਸੋਧ ਕੀਤੀ। ਪਹਿਲਾਂ ਬਿੱਲ ਵੀ ਗਲਤ ਸੀ, ਤੇ ਗਲਤ ਹੈ ਵੀ ਆ ਬਿੱਲ ਬਿਲਕੁਲ ਵੀ, ਤੇ ਇਹਨੂੰ ਇੱਥੋਂ ਬਾਹਰ ਹੀ ਕਰਨਾ ਚਾਹੀਦਾ, ਇਹਦੀ ਮੰਗ ਕਰਨੀ ਵੀ ਗਲਤ ਆ, ਤੇ ਇਹ ਬਿੱਲ ਬਣਾਉਣਾ ਨਹੀਂ ਚਾਹੀਦਾ। ਕਾਨੂੰਨ ਤਾਂ ਪਹਿਲਾਂ ਵੀ ਹੈਗੇ ਆ, ਤੇ ਜਾਂ ਜਦੋਂ ਬਣਿਆ ਵੀ ਸੀਗਾ 2008 ਦੇ ਵਿੱਚ, ਉਹ ਤੋਂ ਬਾਅਦ ਵੀ ਕਿੰਨੇ ਕੁ ਬੰਦੇ ਨੂੰ ਇਹਦੇ ਅਧੀਨ ਸਜ਼ਾ ਹੋਈ ਆ, ਕਿੰਨੇ ਕੁ ਬੰਦੇ ਇੱਥੇ ਸਜ਼ਾ ਕੱਟ ਕੇ ਆਏ ਨੇ, ਉਹਦੇ ਬਾਰੇ ਵੀ ਦੱਸਿਓ, ਤੇ ਮੈਂ ਆਫ ਦਾ ਏਅਰ ਸੁਣਦਾ ਜੀ। ਧੰਨਵਾਦ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ,
1: ਮੈਂ ਨਾ ਇੱਕ ਦਿਨ, ਕਾਫੀ ਸਮਾਂ ਪਹਿਲਾਂ ਦੀ ਗੱਲ ਹੈ, 5-7 ਮਹੀਨੇ ਪਹਿਲਾਂ ਦੀ, ਜਦੋਂ ਕਿ ਕਾਨੂੰਨ ਬਣਨਾ ਸ਼ੁਰੂ ਹੀ ਹੋਇਆ, ਇੱਕ ਰਿਪੋਰਟ ਸਾਂਝੀ ਕੀਤੀ ਸੀ, ਮੈਂ ਫਿਰ ਕਿਤੇ ਕਰਾਂਗਾ। ਉਹ ਅੰਕੜੇ ਮੇਰੇ ਕੋਲ ਇਸ ਵੇਲੇ ਸਾਹਮਣੇ, ਮੈਨੂੰ ਦੇਖ ਨਹੀਂ ਰਹੇ ਕਿਤੇ। ਇਹ ਵਾਕਈ ਸਰੋਤੇ ਤੁਸੀਂ ਸਹੀ ਟਿੱਪਣੀ ਕੀਤੀ ਹੈ ਕਿ ਬਹੁਤ ਸਾਰੇ ਕੇਸ ਜਿਹੜੇ ਬੇਅਦਬੀ ਨਾਲ ਸੰਬੰਧਿਤ ਹੈ, ਉਹ ਤੇ ਅਦਾਲਤਾਂ ਤੱਕ ਵੀ ਨਹੀਂ ਪਹੁੰਚ ਸਕੇ। ਬਹੁਤ ਸਾਰੇ ਕੇਸ, ਮੰਨ ਲਓ 100 ਕੇਸ ਦਰਜ ਹੋਇਆ, 100 ਕੇਸ ਚੋਂ 30-40 ਕੇਸ ਤੇ ਅਜਿਹੇ ਆ ਜਿਹੜੇ ਅਦਾਲਤ ਤੱਕ ਹੀ ਨਹੀਂ ਪਹੁੰਚ ਸਕੇ, ਭਾਵ ਕਿ ਉਹ ਚ ਚਲਾਨ ਹੀ ਨਹੀਂ ਪੇਸ਼ ਹੋ ਸਕਿਆ, ਬੰਦੇ ਪਹਿਲਾਂ ਹੀ ਜਿਹੜੇ ਨਿਰਦੋਸ਼ ਡਿਕਲੇਅਰ ਹੋ ਗਏ, ਤੇ ਜਿਹੜੇ ਕੁਛ ਅਦਾਲਤਾਂ ਚ ਪਹੁੰਚੇ ਉੱਥੇ ਟਿਕ ਨਹੀਂ ਸਕੇ। ਜੇ ਸਜ਼ਾ ਦੀ ਗੱਲ ਕਹੀਏ ਤੇ 100 ਵਿੱਚੋਂ ਸ਼ਾਇਦ ਕੋਈ ਇੱਕ ਕੇਸ ਲੱਭੇਗਾ ਜੇ ਕਿਸੇ ਨੂੰ ਸਜ਼ਾ ਹੋਈ। ਮੈਂ ਇਹ ਜਦੋਂ ਇੱਕ ਗੱਲ ਕਾਨੂੰਨ ਦੀ ਉੱਠੀ, ਜਦੋਂ ਕਾਨੂੰਨ ਦੀ ਗੱਲ ਚਲੀ, ਮੈਂ ਉਦੋਂ ਹੀ ਆਖਿਆ ਸੀ ਕਿ ਅਸਲ ਵਿੱਚ ਰੌਲਾ ਤੇ ਇਸ ਗੱਲ ਦਾ ਨਾ ਕਿ ਜੇ ਅਸੀਂ ਕਹੀਏ ਜੀ ਪਹਿਲਾਂ 3 ਸਾਲ ਦੀ ਸਜ਼ਾ ਹੁੰਦੀ ਸੀ, ਅਸੀਂ ਹੁਣ 10 ਦੀ ਕਰਤੀ, ਜੇ ਤੇ ਪਹਿਲਾਂ 3 ਸਾਲ ਦੀ ਸਜ਼ਾ ਧੜਾ ਧੜ ਲੋਕਾਂ ਨੂੰ ਹੋ ਗਈ, ਲੋਕ 3 ਸਾਲ ਤੋਂ ਨਹੀਂ ਡਰਦੇ, ਤੇ ਅਸੀਂ ਕਹੀਏ ਜੀ ਅਸੀਂ ਵਧਾ ਦਿੱਤੀ। ਜੇ 3 ਸਾਲ ਦੀ ਨਹੀਂ ਹੋਈ ਤੇ ਭਾਵੇਂ ਹੁਣ 10 ਦੀ ਜਗ੍ਹਾ 40 ਸਾਲ ਦੀ ਸਜ਼ਾ ਕਰ ਦਿਓ, ਭਾਵੇਂ ਉਹਨੂੰ ਤਾਂ ਉਮਰ ਜੇਲ੍ਹ ਚ ਰੱਖ ਲਓ, ਤਾਂ ਕਿਹੜਾ ਇਹਨਾਂ ਬੇਅਦਬੀਆਂ ਹਟ ਜਾਣੀਆਂ। ਦੇਖੋ ਕਾਰਨ ਹੋਰ ਹੈ, ਲੱਭਣੇ ਪੈਣਗੇ ਕਿ ਬੇਅਦਬੀਆਂ ਦੇ ਕਾਰਨ ਕੀ ਹੈ। ਦੂਜੀ ਗੱਲ ਹੈ ਕਿ ਆਪਾਂ ਨੂੰ ਵੀ ਇੱਕ ਹੱਦ ਤੱਕ, ਦੇਖੋ ਜਦੋਂ ਅਸੀਂ ਇਹੋ ਜਿਹੇ ਮੁੱਦੇ ਤੇ ਗੱਲ ਕਰਦੇ ਹਾਂ ਤੇ ਬੜੇ ਮੈਨੂੰ ਵੀ ਸ਼ਬਦ ਸੰਕੋਚ ਨਾਲ ਵਰਤਣੇ ਪੈਂਦੇ ਆ, ਸਾਨੂੰ ਵੀ ਕਿਤੇ ਨਾ ਕਿਤੇ ਬੇਅਦਬੀਆਂ ਦਾ ਇੱਕ ਦਾਇਰਾ ਤੈਅ ਕਰਨਾ ਪਏਗਾ। ਹਰ ਯਾਰ ਨਿੱਕੀ ਗੱਲ ਨੂੰ ਅਸੀਂ ਬੇਅਦਬੀ ਬਣਾ ਕੇ ਵੱਡੇ ਪੱਧਰ ਤੇ ਆਪਣੇ ਨਾਲ ਬਣਾ ਕੇ ਪੇਸ਼ ਕਰਾਂਗੇ। ਇੱਥੇ ਤੇ ਧਰਮ ਦੀ ਸਿਆਸਤ ਪਹਿਲਾਂ ਨਹੀਂ ਮੁੱਕਦੀ, ਇੱਥੇ ਤੇ ਧਰਮ ਦੇ ਨਾਂ ਤੇ ਪਹਿਲਾਂ ਨਹੀਂ। ਤੁਸੀਂ ਦੇਖੋ ਇੱਕ ਅੱਧੇ ਦਿਨ ਚ ਤੁਸੀਂ ਸਵਾਲ ਪੁੱਛ ਲੈਣਾ, ਮੈਂ ਜਵਾਬ ਦੇਣਾ। ਕਾਬੜੀ ਯਾਤਰਾ ਚੱਲਦੀ ਕਾਬੜੀਆਂ ਦੀ, ਉਹ ਕਾਬੜੀਆਂ ਦੇ ਜਿੱਥੋਂ ਦੀ ਲੰਘਦੇ ਨੇ ਉਹ ਕਾਬੜੀ ਆਪਣਾ ਜਲ ਲੈ ਕੇ, ਉੱਥੇ ਆਲੇ ਦੁਆਲੇ ਢਾਬੇ ਬੰਦ ਕਰਾ ਦਿੱਤੇ ਜਾਂਦੇ ਜਿਹੜੇ ਮੁਸਲਿਮ ਭਾਈਚਾਰੇ ਦੇ ਆ। ਜੇ ਆਪਾਂ ਹਿੰਦੂ ਭਾਈਚਾਰੇ ਨੇ ਜਲੂਸ ਕੱਢਣਾ ਤੇ ਜਿਹੜੀਆਂ ਰਸਤੇ ਚ ਮਸਜਿਦਾਂ ਨੇ ਉਹ ਢੱਕ ਦਿੱਤੀਆਂ ਜਾਂਦੀਆਂ ਕਿ ਢੱਕ ਦਿਓ ਆ ਜਿੱਥੇ, ਅਸੀਂ ਨੀ ਤੁਹਾਨੂੰ ਕਰਨ ਦੇਣਾ। ਧਰਮ ਤਾਂ ਪਹਿਲਾਂ ਨੀ ਭਾਰਤ ਵਿੱਚ ਸਾਹ ਲੈਣ ਦਿੰਦਾ ਇੱਥੇ ਤੇ, ਆਪਾਂ ਹੋਰ ਨਵੀਆਂ ਚੀਜ਼ਾਂ। ਮੈਂ ਬਹੁਤ ਵਾਰ ਇੱਥੇ ਟਿੱਪਣੀ ਆਪਣੀ ਕੀਤੀ, ਫਿਰ ਕਰ ਦਿੰਦਾ, ਭਗਵੰਤ ਮਾਨ ਸਰਕਾਰ ਕੋਈ ਐ ਨਹੀਂ ਸੀ ਕਿ ਉਹਨਾਂ ਨੂੰ ਬੇਅਦਬੀਆਂ ਦਾ ਬੜਾ ਦਰਦ ਹੈ। ਜੇ ਦਰਦ ਹੁੰਦਾ ਤੇ ਬੇਅਦਬੀਆਂ ਵਾਲਾ ਮਸਲਾ ਜਿਹੜਾ ਇਹਨਾਂ ਜੁੜਦਾ ਸਾਧ ਦੇ ਨਾਲ, ਉਹ ਤੇ ਕੁਛ ਨਾ ਕੁਛ ਭਗਵੰਤ ਮਾਨ ਸਰਕਾਰ ਨੇ ਕੀਤਾ ਹੁੰਦਾ। ਮੈਂ ਨੀ ਕਹਿੰਦਾ ਕਿ 100% ਹੱਲ ਕਰਦਾ, ਪਰੰਤੂ ਕੁਛ ਨਾ ਕੁਛ ਤਾਂ ਕੀਤਾ ਹੁੰਦਾ। ਬੇਅਦਬੀਆਂ ਦਾ ਦਰਦ ਨਹੀਂ ਸੀ, ਉਹਨੇ ਚੋਂ ਸਿਆਸੀ ਲਾਹਾ ਕੱਟਿਆ, ਅਸੀਂ ਬੇਅਦਬੀਆਂ ਕਰਕੇ ਪੰਥਕ ਲੋਕਾਂ ਨੇ ਸਿੱਖ ਲੋਕਾਂ ਨੇ ਇਸ਼ੂ ਬਣਾਇਆ। ਉਸ ਇਸ਼ੂ ਦੇ ਉੱਪਰ ਆਮ ਆਦਮੀ ਪਾਰਟੀ ਨੇ ਕਾਨੂੰਨ ਵਿੱਚ ਸੋਧ ਕਰਕੇ ਜਿੱਦਾਂ ਦੀ ਅਗਲੇ ਨੂੰ ਫਿੱਟ ਬੈਠੀ ਮਾਸਕ ਬੈਠੀ, ਉਹਨਾਂ ਨੇ ਬਣਾ ਕੇ ਆਪਣੇ ਲਾਹਾ ਲੈਣ ਦਾ ਯਤਨ ਕੀਤਾ। ਅਸੀਂ ਜਿਹੜੇ ਜਦੋਂ ਵਿਰੋਧ ਕਰਨ ਦਾ ਵੇਲਾ ਸੀ SGPC ਤੇ ਗੱਲ ਕਹਿ ਰਹੇ ਹਾਂ, ਉਦੋਂ ਕੀਤਾ ਨੀ। ਉਦੋਂ ਅਸੀਂ ਕਹਿੰਦੇ ਰਹੇ ਹਾਂ ਇਹ ਤੇ ਮਾਫ ਕਰਨਾ ਸੱਚ ਹੈ। ਉਦੋਂ ਅਕਾਲੀ ਦਲ ਨੂੰ ਲੱਗਦਾ ਸੀ SGPC ਨੂੰ ਇਹ ਬਣਨਾ ਹੀ ਨਹੀਂ ਕਾਨੂੰਨ, ਇਹ ਤੇ ਰਾਜਪਾਲ ਨੇ ਨੀ ਦਸਤਖਤ ਕਰਨੇ, ਇਹ ਤੇ ਰਾਸ਼ਟਰਪਤੀ ਨੇ ਨੀ ਕਰਨੇ। ਉਹ ਭਾਜਪਾ ਇਹਨਾਂ ਤੋਂ ਤੇਜ਼, ਉਹਨਾਂ ਨੇ ਜਾਣ ਕੇ ਕਰ ਦਿੱਤੇ ਕਿ ਲੜੀ ਜਾਓ। ਪਹਿਲਾਂ ਇਹਨਾਂ ਨੇ ਜਦੋਂ ਬੋਲਣਾ ਸੀ SGPC ਬੋਲੀ ਨੀ, ਜਦੋਂ ਕਾਨੂੰਨ ਪਾਸ ਹੋ ਗਿਆ ਇਹਨਾਂ ਨੂੰ ਲੱਗਿਆ ਕਿ ਇਹ ਤੇ ਭਾਈ ਆਮ ਆਦਮੀ ਪਾਰਟੀ ਨੇ ਸਿਆਸੀ ਲਾਹਾ ਲੈ ਜਾਣਾ, ਫਿਰ ਬਾਦਲਾਂ ਨੇ ਚੂੰਡੀ ਵੱਢ ਦਿੱਤੀ SGPC ਦੇ ਕੇ ਵਿਰੋਧ ਸ਼ੁਰੂ ਕਰ ਦਿਓ। ਕੁਛ ਤੇ ਚੱਲਣ ਲੱਗਾ ਹੈ ਨਾ, ਇੱਥੇ ਕਿਸੇ ਨੂੰ ਬੇਅਦਬੀਆਂ ਦਾ ਦਰਦ ਹੈ, ਨਾ ਕਾਨੂੰਨ ਦਾ ਵਿਰੋਧ ਹੈ, ਨਾ ਕੋਈ ਕਾਨੂੰਨ ਦੇ ਹੱਕ ਵਿੱਚ ਹੈ। ਜਿੱਦਾਂ ਜਿੱਦਾਂ ਦਾ ਮਾਫਕ ਜਦੋਂ ਜਦੋਂ ਬੈਠਿਆ ਉਦੋਂ ਉਦੋਂ ਢੰਗ ਦੇ ਨਾਲ ਉਸ ਹਿਸਾਬ ਦੇ ਨਾਰੇ ਲੱਗ ਰਹੇ ਆ, ਬਸ ਇੰਨੀ ਗੱਲ ਹੈ
0: ਜੀ। ਬਿਲਕੁਲ। ਸੋ ਹਰਪ੍ਰੀਤ ਸਿਆਣੀ ਹੁਣ ਤੁਸੀਂ ਯਾਦ ਰੱਖਣਾ ਹੈ, ਟੌਪ ਚੋਇਸ ਇੰਸ਼ੋਰੈਂਸ ਨਾਲ ਕੰਮ ਕਰਦੇ ਨੇ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਐਬਿਲਿਟੀ, ਸੁਪਰਵਾਈਜ਼ਰ ਇੰਸ਼ੋਰੈਂਸ, ਹੈਲਥ ਐਂਡ ਡੈਂਟਲ ਇਨਵੈਸਟਮੈਂਟ ਪਲਾਨ ਦੀ ਜਾਣਕਾਰੀ ਤੁਸੀਂ ਲੈਣੀ ਆ। ਹਰਪ੍ਰੀਤ ਸੈਣੀ ਹੁਣ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ 416-817-6500। ਹਰਮਨ ਬੱਤਾ, ਮੌਰਗੇਜ ਬ੍ਰੋਕਰ, ਮੌਰਗੇਜ ਦੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦੇ ਵਿੱਚੋਂ ਲੰਘ ਰਹੇ ਹੋ, ਮੌਰਗੇਜ ਹੋ ਨਹੀਂ ਰਹੀ, ਮੌਰਗੇਜ ਲੈਣ ਜਾ ਰਹੇ ਹੋ, ਫਸਟ ਟਾਈਮ ਹੋਮ ਬਾਇਰ ਹੋ, ਘਰ ਖਰੀਦਣਾ, ਰੀਨਿਊਲ, ਰੀਫਾਈਨੈਂਸਿੰਗ, ਪ੍ਰੀ ਅਪਰੂਵਲ ਇਨਵੈਸਟਮੈਂਟ ਪ੍ਰੋਪਰਟੀ ਦੇ ਲਈ ਮੌਰਗੇਜ ਲੈਣੀ ਆ ਤਾਂ 647-685-9000। ਹਰਮਨ ਬੱਤਾ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਮੌਰਗੇਜ ਹੋ ਗਈ, ਕਲੋਜ਼ਿੰਗ ਹੋ ਗਈ, ਘਰ ਦੇ ਅੰਦਰ ਐਂਟਰ ਹੋਣਾ ਅਤੇ ਅਪਲਾਈਂਸਿਸ ਤੁਹਾਨੂੰ ਦੇਖ ਨਹੀਂ ਰਹੇ, ਅਪਲਾਈਂਸਿਸ ਲੈਣ ਦੇ ਲਈ ਤੁਸੀਂ ਅਪਲਾਈਂਸ ਜੰਕਸ਼ਨ ਨੂੰ ਯਾਦ ਰੱਖਣਾ ਆ। ਅਪਲਾਈਂਸ ਜੰਕਸ਼ਨ 2 ਲੋਕੇਸ਼ਨ ਤੋਂ ਸਰਵ ਕਰਦੇ ਨੇ, ਅਪਲਾਈਂਸ ਜੰਕਸ਼ਨ 905-450-0054, 905-450-0054, ਬ੍ਰੈਂਪਟਨ ਕ੍ਰੈਮਟੋਰੀਅਮ। ਅੱਜ ਦੇ ਪ੍ਰਾਈਜ਼ ਲੌਕ ਕਰਨ ਵਾਸਤੇ ਫਿਊਨਲ ਅਤੇ ਕ੍ਰਿਮੀਨੇਸ਼ਨ ਦੀਆਂ ਸੇਵਾਵਾਂ ਦਿੰਦੇ ਨੇ, ਬ੍ਰੈਂਪਟਨ ਕ੍ਰੈਮਟੋਰੀਅਮ ਨੂੰ ਤੁਸੀਂ ਯਾਦ ਰੱਖੋ, 905-450-0054-22। ਮੈਨੂੰ ਕੱਲ੍ਹ 2 ਮੈਸੇਜ ਆਏ ਸਨ, ਅੱਜ ਮੈਨੂੰ 1 ਮੈਸੇਜ ਆਇਆ ਅਤੇ 1 ਮੈਂ ਆਫ ਦਾ ਕਾਲ ਲਈ ਹੈ ਜੀ। ਮਸਲਾ ਇੱਕੋ ਹੀ ਆ ਰਮੇਸ਼ ਜੀ, ਤੁਹਾਡੇ ਤੱਕ ਸਵਾਲ ਮਨਜਿੰਦਰ ਜੀ ਹੋਣਾ ਦਾ ਆ, ਕਹਿੰਦੇ ਅਸੀਂ ਆਫ ਦੀ ਏਅਰ ਸੁਣ ਰਹੇ ਹਾਂ। ਤੁਸੀਂ ਹੁਣੇ ਜ਼ਿਕਰ ਕੀਤਾ ਰਮੇਸ਼ ਜੀ, ਆਮ ਆਦਮੀ ਪਾਰਟੀ ਦਾ ਅੱਜ ਤੱਕ ਸਿੱਖ ਕੈਦੀਆਂ ਬੰਦੀ ਸਿੰਘਾਂ ਅਤੇ ਅੰਮ੍ਰਿਤਪਾਲ ਨੂੰ ਲੈ ਕੇ ਚੁੱਪੀ, ਇਹ ਪੰਜਾਬ ਵਿਰੋਧੀ ਚਿਹਰਾ ਅਤੇ ਸਿੱਖ ਵਿਰੋਧੀ ਚਿਹਰਾ, ਇਹ ਕਹਿੰਦੇ ਕਿ ਇਹ ਹੁਣ ਉਜਾਗਰ ਹੋ ਗਿਆ ਆ, ਇਸ ਬਾਰੇ ਕੀ ਕਹਿਣਾ ਚਾਹੋਗੇ?
1: ਨਹੀਂ ਸਰੋਤੇ, ਦੇਖੋ ਮੈਂ ਤੇ ਪ੍ਰੈਕਟੀਕਲ ਜਿਹਾ ਬੰਦਾ ਹੈ, ਇੱਕ ਪੱਤਰਕਾਰ ਦੇ ਤੌਰ ਤੇ ਤੁਸੀਂ ਸਵਾਲ ਪੁੱਛਦੇ ਹੋ, ਮੇਰਾ ਯਤਨ ਹੁੰਦਾ ਕਿ ਮੈਂ ਇੱਕ ਤਰਕ ਜਿਹੇ ਪਾਪਕਿਕ ਲੌਜੀਕਲੀ ਮੈਂ ਜਵਾਬ ਦੇ ਸਕਾਂ। ਪੰਜਾਬ ਵਿਰੋਧੀ ਨਹੀਂ ਕਹਿ ਸਕਦੇ, ਨਾ ਸਿੱਖ ਵਿਰੋਧੀ ਕਹਿ ਸਕਦੇ ਹਾਂ, ਅੰਮ੍ਰਿਤਪਾਲ ਵਿਰੋਧੀ ਕਹਿ ਸਕਦੇ ਹਾਂ, ਜਾਂ ਅੰਮ੍ਰਿਤਪਾਲ ਦੀ ਵਿਚਾਰਧਾਰਾ ਦੇ ਨਾਲ ਜਿਹੜੇ ਪਹਿਰਾ ਦਿੰਦੇ ਉਹਨਾਂ ਵਿਰੋਧੀ ਕਹਿ ਸਕਦੇ ਹਾਂ। ਇੱਥੇ ਮੈਂ ਸਹਿਮਤ ਹਾਂ ਕਿ ਪੰਜਾਬ ਦੀ ਸਰਕਾਰ ਅੰਮ੍ਰਿਤਪਾਲ ਤੇ ਅੰਮ੍ਰਿਤਪਾਲ ਦੀ ਵਿਚਾਰਧਾਰਾ ਦੇ 100% ਵਿਰੋਧ ਵਿੱਚ ਹੈ। ਜਿਹੜੀ NSA ਲੱਗੀ ਉਹਦੇ ਵਿੱਚ ਪੰਜਾਬ ਦੀ ਸਰਕਾਰ ਦਾ ਬਰਾਬਰ ਦਾ ਯੋਗਦਾਨ ਸੀ, ਕੇਂਦਰ ਸਰਕਾਰ ਤੇ ਦੋਹਾਂ ਨੇ ਰਲ ਕੇ ਲਾਈ ਸੀ, ਪਰੰਤੂ ਪੰਜਾਬ ਵਿਰੋਧੀ ਜਾਂ ਸਿੱਖ ਵਿਰੋਧੀ ਨਹੀਂ ਕਹਿ ਸਕਦੇ, ਮੈਨੂੰ ਇੰਜ ਲੱਗਦਾ। ਕਿਉਂਕਿ ਇੰਜ ਨਹੀਂ ਹੈਗਾ ਕਿ ਅਸੀਂ ਕਹੀਏ ਜੀ ਅੰਮ੍ਰਿਤਪਾਲ ਦੇ ਵਿਰੋਧ ਚ ਹੋ ਗਏ ਤੇ ਪੰਜਾਬ ਵਿਰੋਧੀ ਹੋ ਗਏ, ਮੈਨੂੰ ਲੱਗਦਾ ਕਿ ਇਹ ਕਹਿਣਾ ਵਾਜਬ ਨਹੀਂ ਹੋਵੇਗਾ।
0: ਤਾਂ ਬੰਦੀ ਸਿੰਘਾਂ ਦੀ ਵੀ ਗੱਲ ਕੀਤੀ ਉਹਨਾਂ ਨਾਲ ਜੀ?
1: ਦੇਖੋ ਬੰਦੀ ਸਿੰਘਾਂ ਵਿੱਚ ਤੇ ਜੀ ਸਾਰੀਆਂ ਰਾਜਨੀਤਿਕ ਧਿਰਾਂ ਬਿਲਕੁਲ ਉਹ ਸਿੱਧੀਆਂ ਪੱਤਰੀਆਂ ਨੇ। ਬੰਦੀ ਸਿੰਘਾਂ ਨੂੰ ਛੱਡੋ, ਤੁਸੀਂ ਜਸਵੰਤ ਸੂ ਖਾਲੜਾ ਦਾ ਮਸਲਾ ਲਓ, ਉਹ ਤੇ ਚਲੋ ਅਸੀਂ ਬੰਦੀ ਸਿੰਘਾਂ ਤੋਂ ਵੀ ਗੱਲ ਬੜੀ ਸਿੱਧੀ ਹੈ, ਜਿੱਥੇ ਅਸੀਂ ਸਾਰੇ ਇੱਕ ਮੱਤ ਆ, ਚਾਹੇ ਏ ਪਾਰਟੀ ਚਾਹੇ ਬੀ ਚਾਹੇ ਸੀ। ਉਹਦੇ ਤਿੰਨ ਜਿਹੜੇ ਕਾਤਲ ਹੈ ਉਹ ਪਤਾ ਨੀ ਕਿੱਥੇ ਆ, ਔਰ ਸਰਕਾਰ ਕਹਿੰਦੀ ਆ ਭਗਵੰਤ ਮਾਨ ਦੀ ਆ, ਉੱਥੇ ਤੇ ਬੜਾ ਜੀ ਸਿੱਧਾ ਪਤਰਾ ਹੈਗਾ ਆ ਸੰਧੂ ਸਾਹਿਬ। ਉੱਥੇ ਸਾਰੀਆਂ ਸਰਕਾਰਾਂ ਬੰਦੀ ਸਿੰਘਾਂ ਵਾਲੇ ਮਸਲੇ ਚ ਇਹੋ ਜਿਹੇ ਮਸਲਿਆਂ ਚ ਜਿਹੜਾ ਉਹ ਡਟ ਕੇ ਲੋਕ ਵਿਰੋਧੀ ਹੈ
0: ਜੀ। ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ, ਫਿਰ ਕੱਲ ਨੂੰ ਮਿਲਦੀਆਂ ਨਵੀਆਂ ਖਬਰਾਂ ਨਵੇਂ ਦਿਨ ਤੇ ਨਵੀਂ ਸਵੇਰ ਦੇ ਵਿੱਚ। ਰਮੇਸ਼ ਜੀ ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਹਿੱਸਾ ਲੈਣ ਦੇ ਲਈ। ਕੱਲ ਨੂੰ ਮਿਲਦੇ ਹਾਂ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ
1: ਜੀ, ਮਿਹਰਬਾਨੀ ਜੀ।
0: ਸੋ ਬਿਲਕੁਲ ਜੀ, ਇਹ ਸੀ ਅੱਜ ਦਾ ਪ੍ਰੋਗਰਾਮ ਤੇ ਹੁਣ ਚੱਲਦੇ ਹਾਂ ਪੰਜਾਬੀ ਲਹਿਰਾਂ ਦੇ ਅਗਲੇ ਹਿੱਸੇ ਦੇ ਵਿੱਚ, ਜਿਹਨੂੰ ਨਵੀਂ ਸਿੱਧੂ ਜੀ ਪੇਸ਼ ਕਰਨਗੇ, ਮੇਰਾ ਖੁਦ ਦਾ ਪਸੰਦੀਦਾ ਤੁਹਾਡਾ ਸਭ ਦਾ ਪਸੰਦੀਦਾ ਡਰਾਈਵ ਟਾਈਮ ਪ੍ਰਾਈਮ ਟਾਈਮ ਸ਼ੋਅ ਪੰਜਾਬੀ ਲਹਿਰਾਂ। ਮੈਨੂੰ ਇੱਥੋਂ ਤੋਂ ਇਜਾਜ਼ਤ, ਤੁਹਾਡਾ ਦਿਨ ਸ਼ੁਭ ਹੋਵੇ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਤੇ ਮਿਲਦੇ ਹਾਂ ਜੀ ਆਪਾਂ ਸ਼ਾਮ ਨੂੰ 9-10 ਰੇਡੀਓ ਪ੍ਰੋਗਰਾਮ।
7: The Must Societe clearance sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
8: ਪੰਜਾਬੀ ਲਹਿਰਾਂ,
9: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
8: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
9: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
8: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
9: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
8: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
9: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
8: ਪ੍ਰੋਗਰਾਮ ਪੰਜਾਬੀ ਲਹਿਰਾਂ
9: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
10: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
11: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
1: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਟਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾ ਦੀ ਐਪ ਅੱਜ ਹੀ ਡਾਊਨਲੋਡ ਕਰੋ
4: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905789

0: ਪੰਜਾਬੀ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਦਾਵ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਪਿਆਰ, ਸਤਿਕਾਰ, ਸਵਾਗਤ, ਵੈਲਕਮ, ਹੈਪੀ ਮਿਡ ਵੀਕ। ਮਿਡ ਵੀਕ ਆ ਗਿਆ ਅਤੇ ਹੋਵੇ ਬੁੱਧਵਾਰ ਦਾ ਦਿਨ, ਯਾਰ ਕਿਵੇਂ ਨਾ ਚਾਹ ਚੜ੍ਹੇ। ਕੱਲ੍ਹ ਨੂੰ ਫਰਾਈਡੇ ਜੂਨੀਅਰ, ਪਰਸੋਂ ਨੂੰ ਫਰਾਈਡੇ, ਅਤੇ ਬਸ ਇਸ ਵੀਕ ਦਾ ਵੀ ਕਹਿੰਦੇ ਹੁੰਦੇ ਕਿ ਲੈ ਲਿਆ ਕੰਮ ਆਪਾਂ ਨਾ। ਇੱਕ ਤਾਂ ਕਾਹਲੀ ਬਹੁਤ ਕਰਦੇ ਹਾਂ ਕਿ ਵੀਕ ਖਤਮ ਹੋਵੇ, ਛੇਤੀ ਛੇਤੀ ਵੀਕਐਂਡ ਆਵੇ, ਬਟ ਮੈਨੂੰ ਲੱਗਦਾ ਥੋੜ੍ਹਾ ਜਿਹਾ ਸਲੋ ਡਾਊਨ ਕਰਨ ਦੀ ਲੋੜ ਹੈ। ਜੇ ਆਪਾਂ ਬਸ ਉਡੀਕ ਕਰੀ ਜਾਵਾਂਗੇ ਵੀਕਐਂਡ ਆ ਗਏ, ਵੀਕਐਂਡ ਆਵੇ, ਵੀਕਐਂਡ ਆਵੇ, ਫਿਰ ਤਾਂ ਸਮਾਂ ਕਿੰਨੀ ਛੇਤੀ ਲੰਘ ਜਾਣਾ। ਵੀਕਡੇਜ਼ ਨੂੰ ਵੀ ਇੰਜੋਏ ਕਰਨਾ ਇੰਨਾ ਜ਼ਰੂਰੀ ਹੈ। ਫਿਰ ਆਪਾਂ ਕਹਾਂਗੇ ਕਿ ਸਲੋ ਡਾਊਨ ਹੋਵੇ ਸਮਾਂ, ਜ਼ਰਾ ਠਹਿਰ ਜਿੰਦੜੀਏ, ਠਹਿਰ ਠਹਿਰ, ਮੈਂ ਹੋਰ ਬੜਾ ਕੁਝ ਕਰਨਾ। ਸੋ ਥੋੜ੍ਹਾ ਜਿਹਾ ਠਹਿਰ ਜਿਹਾ ਕਰੋ, ਥੋੜ੍ਹਾ ਜਿਹਾ ਸਬਰ ਰੱਖ ਲਿਆ ਕਰੋ, ਥੋੜ੍ਹਾ ਜਿਹਾ ਰਿਲੈਕਸ ਕਰ ਲਿਆ ਕਰੋ, ਹੈਂ ਐਵੇਂ ਕਾਹਲੀ ਕਾਹਲੀ ਕਾਹਲੀ। ਸੋ ਖੈਰ, ਪ੍ਰੋਗਰਾਮ ਪੰਜਾਬੀ ਦਾ ਸਵਾਗਤ ਹੈ ਤੁਹਾਡਾ ਸਭ ਦਾ, ਅਤੇ ਵੈਸੇ ਰਹਿੰਦਾ ਰਾਸ਼ੀ ਹੈ ਆਪਾਂ ਨੂੰ, ਚਾਹੇ ਕੰਮ 'ਤੇ ਪਹੁੰਚਣਾ, ਬੰਦਾ ਕਹਿੰਦਾ ਯਾਰ ਕਿ ਬਸ ਮਿੰਟਾਂ 'ਚ ਪਹੁੰਚ ਜਾਈਏ, ਟ੍ਰੈਫਿਕ ਸਾਡੇ ਲਈ ਹਟ ਜਾਵੇ, ਫਲਾਈਟ 'ਤੇ ਬੈਠੇ ਹਾਂ, ਇਹ ਹੁੰਦਾ ਕਿ ਫਲਾਈਟ ਛੇਤੀ ਛੇਤੀ ਲੰਘ ਜਾਵੇ ਅਤੇ ਡੈਸਟੀਨੇਸ਼ਨ 'ਤੇ ਪਹੁੰਚ ਜਾਈਏ। ਬਟ ਕੁਝ ਕੁ ਲੋਕ ਨੇ ਦੁਨੀਆ 'ਤੇ ਜਿਹੜੇ ਥੋੜ੍ਹਾ ਜਿਹਾ ਸਲੋ ਡਾਊਨ ਕਰਨਾ ਸਿੱਖ ਗਏ ਨੇ। ਉਹਨਾਂ ਨੂੰ ਕੋਈ ਕਾਹਲੀ ਨਹੀਂ ਹੁੰਦੀ ਕਿ ਅਸੀਂ ਬਸ ਛੇਤੀ ਛੇਤੀ ਜਾਣਾ। ਉਹਨਾਂ ਨੂੰ ਇਹ ਹੈ ਕਿ ਯਾਰ ਜੇ ਟਾਈਮ ਵੀ ਲੱਗ ਜਾਵੇ ਤਾਂ ਉਹ ਵੀ ਬੜੀ ਪਿਆਰੀ ਗੱਲ ਹੈ। ਸਮਾਂ ਲੱਗ ਰਿਹਾ, ਤੁਸੀਂ ਹਰ ਇੱਕ ਮੂਮੈਂਟ, ਹਰ ਇੱਕ ਪਲ ਨੂੰ ਰਸ਼ ਨਹੀਂ ਕਰ ਰਹੇ, ਉਹ ਵੀ ਆਪਣੇ ਵਿੱਚ ਹੀ ਮਿਲਾਦਾ ਕਿ ਇੱਕ ਕੁਆਲਿਟੀ ਹੈ। ਸੋ ਸਟੂਡੀਓ 'ਚ ਵੈਲਕਮ ਹੈ, ਅਤੇ ਨੰਬਰ ਹੈ ਆਪਣਾ 9056733337, ਆਪਣਾ ਇੱਕੋ ਇੱਕ ਨੰਬਰ ਰਹਿੰਦਾ ਆਲਵੇਸ, 905-673-3337, 905-673-3337 'ਤੇ ਆਲਵੇਸ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਹੈ। ਕਦੇ ਵੀ ਕੋਈ ਨੰਬਰ ਲੈਣਾ, ਵੈਸੇ ਸਾਨੂੰ ਗੁੱਡ ਮਾਰਨਿੰਗ ਕਰਨੀ ਹੈ ਜਾਂ ਕੋਈ ਵੀ ਹੋਰ ਗੱਲਬਾਤ ਹੋਵੇ ਤਾਂ ਸਟੂਡੀਓ ਦਾ ਇੱਕੋ ਇੱਕ ਫੋਨ ਨੰਬਰ ਰਹਿੰਦਾ, 905-673-3337, ਅਤੇ ਆਪਾਂ ਐਨੀ ਟਾਈਮ ਹੈਲੋ ਹਾਈ ਕਰ ਸਕਦੇ ਹਾਂ। ਸੋ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਵੀ ਕੁਆਲਿਟੀ ਕਾਰ ਰਿਪੇਅਰ ਦੇ ਸਹਿਯੋਗ ਦੇ ਨਾਲ। ਸੋ ਕੁਆਲਿਟੀ ਕਾਰ ਰਿਪੇਅਰ, ਵਾਹ, ਤੁਸੀਂ ਯਾਦ ਰੱਖੋ ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਭਾਜੀ ਨੂੰ। ਕਿਸੇ ਨੇ ਵੀ ਆਪਣੀ ਗੱਡੀ ਦਾ ਕੋਈ ਵੀ ਕੰਮ ਕਰਵਾਉਣਾ, ਸਰ ਤੁਸੀਂ 171 ਰਦਰਫਰਡ ਰੋਡ ਸਾਊਥ 'ਤੇ ਆਪਣੀ ਗੱਡੀ ਲੈ ਜਾਓ। ਉਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਹੈ, ਗੱਡੀ ਦੇ ਇੰਜਨ ਟ੍ਰਾਂਸਮਿਸ਼ਨ ਦਾ ਕੋਈ ਵੀ ਇਸ਼ੂ ਹੈ, ਗੱਲ ਕੀ ਕੋਈ ਵੀ ਕਾਰ ਐਂਡ ਟਰੱਕ ਦਾ ਇਸ਼ੂ, ਕੁਆਲਿਟੀ ਕਾਰ ਰਿਪੇਅਰ 905-460-1111 ਨੰਬਰ ਹੈ, 905-460-1111 ਦੇ ਉੱਤੇ ਤੁਸੀਂ ਜ਼ਰੂਰ ਇਹਨਾਂ ਨਾਲ ਗੱਲਬਾਤ ਕਰੋ ਅਤੇ ਅਪੋਇੰਟਮੈਂਟ ਬਣਾਓ। ਭਾਜੀ ਹੁਣ ਜਾ ਕੇ ਮਿਲੋ, ਤੁਹਾਡੀ ਗੱਡੀ ਦੇਖਿਓ ਸਹੀ ਕਿਵੇਂ ਭੱਜਣ ਲਾ ਦੇਣਗੇ ਫਿਰ ਤੋਂ। ਸੋ ਜਸਟ ਗਿਵ ਅ ਕਾਲ, ਤੁਹਾਡੇ ਲਈ ਆਲਵੇਜ਼ ਅਵੇਲੇਬਲ ਨੇ। ਇੱਕ ਉਸ ਦੇ ਨਾਲ ਨਾਲ ਹਮੇਸ਼ਾ ਦੀ ਤਰ੍ਹਾਂ ਅਸੀਂ ਤੁਹਾਨੂੰ ਫਰੈਸ਼ ਫੂਡ ਸੈਂਟਰ ਦੀ ਜਾਣਕਾਰੀ ਦਿੰਦੇ ਹੁੰਦੇ ਹਾਂ। ਗਰੋਸਰੀ ਕਰਨੀ ਹੈ ਟੋਪ ਆਫ ਦਾ ਲਾਈਨ ਤਾਂ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ 'ਤੇ, ਕੈਨੇਡੀ ਅਤੇ ਮੇਫੀਅਰ ਦੇ ਬਿਲਕੁਲ ਨਜ਼ਦੀਕ ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ। 12570 ਕੈਨੇਡੀ ਰੋਡ, ਫਰੈਸ਼ ਫੂਡ ਸੈਂਟਰ ਦੀ ਟੀਮ ਦੇ ਨਾਲ ਤੁਸੀਂ ਜਲਦੀ ਤੋਂ ਜਲਦੀ ਗੱਲਬਾਤ ਜ਼ਰੂਰ ਕਰ ਸਕਦੇ ਹੋ। ਇੱਕ ਬਹੁਤ ਹੀ ਪ੍ਰਸਿੱਧ ਲੈਜੈਂਡਰੀ ਨਿਊਜ਼ ਚੀਫ ਐਂਕਰ ਲੋਇਡ ਰੋਬਰਟਸਨ, ਲੋਇਡ ਰੋਬਰਟਸਨ ਦੀ ਡੈਥ ਹੋਈ ਐਟ ਏਜ 92, ਐਂਡ ਲੋਇਡ ਰੋਬਰਟਸਨ ਪਿਛਲੇ ਤਕਰੀਬਨ ਉਹਨਾਂ ਦਾ ਜਿਹੜਾ ਕਰੀਅਰ ਹੈ 35 ਸਾਲ ਦਾ ਰਿਹਾ। ਸੋ 35 ਈਅਰਸ ਦੇ ਵਿੱਚ 9/11 ਵਰਗੇ ਟੈਰਰਿਸਟ ਅਟੈਕ ਨੂੰ ਉਹਨਾਂ ਨੇ ਕਵਰ ਕੀਤਾ, ਸੀ ਟੀ ਵੀ ਨੈਸ਼ਨਲ ਨਿਊਜ਼ ਦੇ ਨਾਲ ਕੰਮ ਕਰਦੇ ਸੀ, ਅਤੇ 6 ਡੈਕੇਡ ਲੰਬਾ ਬ੍ਰੌਡਕਾਸਟਿੰਗ ਕਰੀਅਰ। 1952 ਦੇ ਵਿੱਚ ਇੱਕ ਲੋਕਲ ਰੇਡੀਓ ਸਟੇਸ਼ਨ 'ਤੇ ਕਰੀਅਰ ਦੀ ਸ਼ੁਰੂਆਤ ਹੋਈ ਸਟ੍ਰੈਟਫੋਰਡ ਅੰਟੇਰੀਆ ਦੇ ਵਿੱਚ, ਅਤੇ ਫਿਰ ਸੀ ਬੀ ਸੀ ਨਾਲ 1956 ਦੇ ਵਿੱਚ ਡੇਬਿਊ ਕੀਤਾ, ਐਂਡ ਸੀ ਟੀ ਵੀ ਨੈਸ਼ਨਲ ਨਿਊਜ਼ ਦੇ ਨਾਲ ਫਿਰ ਬਹੁਤ ਫੇਮ ਕਮਾਈ 1976 ਦੇ ਵਿੱਚ। ਐਂਡ 84 ਦੇ ਵਿੱਚ ਰਿਟਾਇਰ ਹੋਏ। ਸੋ ਕਿਆ ਬਾਤ ਹੈ ਯਾਰ। ਇੱਕ ਦੇਖੋ ਆਪਾਂ ਨਾ ਹੁਣ ਯਾਦ ਕਰਦੇ ਰਹਿੰਦੇ ਹਾਂ ਵੀ ਤੁਸੀਂ, ਮੈਨੂੰ ਬੜੀਆਂ ਕਾਲਾਂ ਆਉਣਗੀਆਂ ਕਿ ਨਾ ਵੀ ਸਾਡੇ ਬਚਪਨ ਦੇ ਵਿੱਚ ਐਕਸ ਵਾਈ ਜ਼ੈਡ ਰੇਡੀਓ ਉੱਤੇ, ਟੀਵੀ ਸ਼ੋਅ ਦੇ ਉੱਤੇ ਇਹ ਇਹ ਐਂਕਰਸ ਰਹੇ ਨੇ। ਸੋ ਇਹ ਵੀ ਉਹਨਾਂ ਵਾਂਗ ਇੱਕ ਬਹੁਤ ਹੀ ਪ੍ਰਸਿੱਧ ਐਂਕਰ ਰਹੇ ਨੇ। ਅਤੇ 1969 ਦੇ ਵਿੱਚ ਮੂਨ ਲੈਂਡਿੰਗ ਦੀ ਐਂਕਰਿੰਗ ਵੀ ਇਹਨਾਂ ਨੇ ਕੀਤੀ ਐਂਡ ਉਸ ਨਾਲ ਹੋਰ ਬਹੁਤ ਹੀ ਵੱਖਰੇ ਵੱਖਰੇ ਦੁਨੀਆਂ ਭਰ ਦੇ ਵੱਡੇ ਇਵੈਂਟਸ ਨੂੰ ਕਵਰ ਕੀਤਾ ਗਿਆ। ਸੋ ਦੁਨੀਆ ਯਾਦ ਰੱਖੇਗੀ ਬਈ, ਬਹੁਤ ਹੀ ਲੈਜੈਂਡਰੀ ਚੀਫ ਐਂਕਰ, ਨਿਊਜ਼ ਚੀਫ ਐਂਕਰ ਲੋਇਡ ਰੋਬਰਟਸਨ। ਸਾਡੇ ਨਾਲ ਵਕਾਰ ਖਾਨ ਜੀ ਜੁੜਿਆ ਕੁਝ ਖਾਸ ਰੋਜਰਸ ਦੀਆਂ ਡੀਲਸ ਲੈ ਕੇ। ਖਾਨ ਸਾਹਿਬ ਵੈਲਕਮ।
1: ਥੈਂਕ ਯੂ ਸੋ ਮਚ ਨਵੀ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ। ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ। ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478000, 6478000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ। ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000, 6478000, 6447, 8000।
0: 6478648000 ਨੰਬਰ ਹੈ, 6478648000 ਦੇ ਉੱਤੇ ਗੱਲਬਾਤ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰੋ। ਅਤੇ ਤੁਹਾਡੇ ਲਈ ਮਿਸਟਰ ਵਕਾਰ ਖਾਨ ਜੀ ਬਹੁਤ ਹੀ ਖਾਸ, ਬੜੀਆਂ ਪਿਆਰੀਆਂ, ਬੜੀਆਂ ਦੇਖੋ ਡੀਲਾਂ ਪਿਆਰੀਆਂ ਉਦੋਂ ਹੀ ਹੁੰਦੀਆਂ ਜਦੋਂ ਆਪਾਂ ਨੂੰ ਪਤਾ ਹੁੰਦਾ ਕਿ ਯਾਰ ਸਾਨੂੰ ਤਾਂ ਬੜਾ ਬੈਨੀਫਿਟ ਹੋ ਰਿਹਾ। ਸੋ ਉਵੇਂ ਹੀ ਇਹਨਾਂ ਦੀਆਂ ਡੀਲਾਂ ਬੜੀਆਂ ਪਿਆਰੀਆਂ ਨੇ ਕਿਉਂਕਿ ਤੁਹਾਨੂੰ ਬੈਨੀਫਿਟ ਹੀ ਬੈਨੀਫਿਟ ਹੋ ਰਿਹਾ। ਸੋ ਇੱਕ ਅਸੀਂ ਗੱਲਬਾਤ ਅੱਜ ਕਰਨ ਜਾ ਰਹੇ ਹਾਂ ਬੜੀ ਜਲਦ। HKL ਇੱਕ ਕਾਨਫਰੰਸ ਇਸ ਵੀਕਐਂਡ ਕਰਵਾਈ ਜਾ ਰਹੀ ਹੈ ਬੜੇ ਵੱਡੇ ਲੈਵਲ ਦੇ ਉੱਤੇ ਇਸ ਸੈਟਰਡੇ ਨੂੰ। ਸੋ ਉਹਦੀ ਡਿਸਕਸ਼ਨ ਵੀ ਬਹੁਤ ਹੀ ਜਲਦ ਕਰਨ ਜਾ ਰਹੇ ਹਾਂ। ਸੋ ਮੈਨੂੰ ਤੁਸੀਂ ਇੱਕ ਮਿੰਟ ਦਾ ਸਮਾਂ ਦਿਓ ਅਤੇ ਫਿਰ ਉਸ ਤੋਂ ਬਾਅਦ ਸੌਰਵ ਰਥਨ ਜੀ ਨਾਲ ਗੱਲਬਾਤ ਕਰਾਂਗੇ। ਸੋ ਸਟੇ ਟਿਊਨਡ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 9058825800, 9058825800 ਤੇ ਕਾਲ ਕਰੋ। ਵੈਰੀ ਗੁੱਡ, ਜ਼ਰੂਰ। ਸੋ ਤੁਸੀਂ ਅਗਰ ਚਾਹੁੰਦੇ ਹੋ ਨਾ ਕਿ ਸਾਨੂੰ ਵਧੀਆ ਡੀਲ ਮਿਲੇ ਬੜੀ ਟੌਪ ਦੀ, ਤਾਂ ਤੁਸੀਂ ਯਾਦ ਰੱਖੋ ਇੱਕੋ ਇੱਕ ਟੀਮ, ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਜੀ ਨੂੰ ਕਾਲ ਕਰੋ। ਸੋ ਵੰਸ ਅਗੇਨ, ਅਸੀਂ ਨਾ ਕੱਲ੍ਹ ਸ਼ਾਮੀ ਵੀ ਗੱਲਬਾਤ ਕਰ ਰਹੇ ਸੀਗੇ, ਇਸ ਵੀਕਐਂਡ ਇੱਕ ਕਾਨਫਰੰਸ ਕਰਵਾਈ ਜਾ ਰਹੀ ਹੈ ਪੰਜਾਬੀ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਹਲੀਮੀਆਂ, ਹਮਦਰਦੀਆਂ ਅਤੇ ਮੁਹੱਬਤਾਂ। ਸੋ ਹਲੀਮੀਆਂ, ਹਮਦਰਦੀਆਂ ਅਤੇ ਮੁਹੱਬਤਾਂ ਦੀ ਲਹਿਰ ਕੈਨੇਡਾ ਦੇ ਵਿੱਚ ਆ ਰਹੀ ਹੈ। ਸੋ ਹਿਊਮਿਲਿਟੀ, ਕਾਈਂਡਨੈਸ ਐਂਡ ਲਵ, 7th ਇੰਟਰਨੈਸ਼ਨਲ ਕਾਨਫਰੰਸ, ਫਰੀ ਐਂਟਰੀ, ਫਰੀ ਫੂਡ, ਇੰਟਰਟੇਨਮੈਂਟ, ਅਤੇ 9 ਸੁਬਹਾ ਰਜਿਸਟ੍ਰੇਸ਼ਨ ਓਪਨ ਹੋ ਜਾਵੇਗੀ। 10 ਤੋਂ ਲੈ ਕੇ 5 ਤੱਕ ਕਾਨਫਰੰਸ ਹੋਵੇਗੀ, ਪੈਰਾਮਾਉਂਟ ਫਾਈਨ ਫੂਡ ਸੈਂਟਰ, ਮਿਸਿਸਾਗਾ, 5500 ਰੋਜ਼ ਚੇਰੀ ਪਲੇਸ ਇਨ ਮਿਸਿਸਾਗਾ। ਹਿਊਮਿਲਿਟੀ, ਕਾਈਂਡਨੈਸ ਐਂਡ ਲਵ ਕਾਨਫਰੰਸ ਦਿਸ ਵੀਕਐਂਡ। ਸੋ ਸਾਡੇ ਨਾਲ ਪ੍ਰੋਗਰਾਮ 'ਚ ਜਰਮਨੀ ਤੋਂ ਸਚਿਆਰ ਸਿੰਘ ਜੀ ਜੁੜ ਰਹੇ ਨੇ ਅਤੇ ਕੈਲੀਫੋਰਨੀਆ ਤੋਂ ਹਰਮੀਤ ਸਿੰਘ ਜੀ ਜੁੜ ਰਹੇ ਨੇ ਜੋ ਇਸ ਕਾਨਫਰੰਸ ਦੀ ਆਪਾਂ ਨੂੰ ਜਾਣਕਾਰੀ ਦੇਣਗੇ। ਸੋ HKL, ਹਿਊਮਿਲਿਟੀ, ਕਾਈਂਡਨੈਸ ਐਂਡ ਲਵ ਇੱਕ ਗਲੋਬਲ ਮੂਵਮੈਂਟ ਹੈ, 3 ਕੋਰ ਵੈਲਿਊਸ, ਹਿਊਮਿਲਿਟੀ, ਕਾਈਂਡਨੈਸ ਐਂਡ ਲਵ, ਜੋ ਦੁਨੀਆ ਭਰ ਦੇ ਵਿੱਚ ਇਹ ਵੈਲਿਊਜ਼ ਦੀ ਅੱਜ ਕੱਲ੍ਹ ਖਾਸ ਤੌਰ 'ਤੇ ਬੜੀ ਲੋੜ ਹੈ। ਆਪਾਂ ਆਪਣੀ ਈਗੋ ਘਟਾਈਏ, ਸੈਲਫ ਸੈਂਟਰਡਨੈਸ ਘਟਾਈਏ, ਡੇਲੀ ਸੈਲਫ ਰਿਫਲੈਕਸ਼ਨ ਕਰੀਏ, ਮੈਡੀਟੇਸ਼ਨ ਕਰੀਏ, ਗ੍ਰੈਟੀਟਿਊਡ ਯਾਨੀ ਕਿ ਸ਼ੁਕਰਾਨਾ ਪ੍ਰੈਕਟਿਸ ਕਰੀਏ। ਸੋ ਵੀ ਲਾਈਕ ਟੂ ਵੈਲਕਮ ਸਚਿਆਰ ਸਿੰਘ ਜੀ and Harmeet Singh ji, who are with us from Germany and California. So, first of all, Satyar ji and Harmeet ji, we'd like to welcome you to Punjabi Lehra.
2: Bahut bahut dhanwad ji. Sat Sri Akal sare srotiyan nu.
3: Sat Sri Akal ji. Hello, thank you so much.
0: So, for those who have never heard of HKL, what exactly is the Humility, Kindness and Love Movement, and what can our listeners expect at this conference?
2: ਹਾਂ ਜੀ ਜੀ ਹਿਊਮਿਲਿਟੀ ਕਾਇੰਡਨੈਸ ਐਂਡ ਲਵ ਹੈ ਜਿਹੜੀ ਮੂਵਮੈਂਟ ਹੈ ਯੂ ਨੋ ਇਟ ਕਾਇੰਡ ਆਫ ਜਿੱਦਾਂ ਗੁਰਬਾਣੀ 'ਚ ਮਹਾਰਾਜ ਜੀ ਦੱਸਦੇ ਆਪਾਂ ਨੂੰ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ ਦੈਟ ਇਜ਼ ਦਾ ਸੋਰਸ ਆਫ ਦਿਸ ਮੂਵਮੈਂਟ ਵੇਅਰ ਯੂ ਨੋ ਮਹਾਰਾਜ ਜੀ ਨੇ ਆਪਾਂ ਨੂੰ ਇੱਕ ਜੀਵਨ ਜਾਚ ਸਿਖਾਈ ਹੈ ਵੇ ਟੂ ਲਿਵ ਐਂਡ ਉਹ ਕਹਿੰਦੇ ਆ ਨੀਵਾਂ ਹੋ ਕੇ ਚੱਲੋ ਤੇ ਮਿੱਠਾ ਬੋਲੋ ਇਹ ਸਾਰੀਆਂ ਗੁਣ ਸਾਰੀਆਂ ਚੰਗਿਆਈਆਂ ਸਾਰੀ ਵਰਚੂਜ ਦਾ ਤੱਤ ਆ ਤੇ ਹਿਊਮਿਲਿਟੀ ਕਾਇੰਡਨੈਸ ਐਂਡ ਲਵ ਜਿਹੜੀ ਗਲੋਬਲ ਮੂਵਮੈਂਟ ਹੈ ਉਹਨੂੰ ਸਾਰੀ ਦੁਨੀਆ ਤੱਕ ਇਟਸ ਐਟ ਦ ਲੈਵਲ ਆਫ ਹਿਊਮੈਨਿਟੀ ਦਾ ਰਿਲੀਜਨ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਜਿਹੜਾ ਟਰੂਥ ਆ ਮਿੱਠਤ ਨੀਵੀਂ ਨਾਨਕਾ ਦਾ ਟਰੂਥ ਆ ਕਿ ਐਂਡ ਦਿਸ ਇਜ਼ ਦ ਡਿਫਰੈਂਸ ਇਟ ਇਜ਼ ਨਾਟ ਅਬਾਊਟ ਜਸਟ ਡੂਇੰਗ ਐਨ ਐਕਟ ਆਫ ਕਾਇੰਡਨੈਸ ਔਰ ਟਰਾਇੰਗ ਟੂ ਐਕਟ ਹੰਬਲ ਸੋ ਦੇਰ ਇਜ਼ ਅ ਸਟਲ ਡਿਫਰੈਂਸ ਐਂਡ ਇਟਸ ਵੈਰੀ ਪਾਵਰਫੁਲ ਐਂਡ ਦ ਕੀ ਇਜ਼ ਦੈਟ We already are that. We are humility. We are kindness. We are love. That is our true nature. ਸਾਡਾ ਜਿਹੜਾ ਅਸਲੀ ਆਪਾ ਆ ਆਪਣੇ ਅੰਦਰ ਹਰ ਇੱਕ ਦਾ ਹਰ ਇਨਸਾਨ ਦਾ ਇਹੀ ਆ ਉਹ ਅਲੱਗ ਗੱਲ ਹੈ ਕਿ ਦੁਨੀਆਂ ਦੇ ਵਿੱਚ ਅਸੀਂ ਇਹ ਜਿਹੜਾ ਆ ਇਹ ਕਲਾਊਡ ਹੋ ਚੁੱਕਾ ਅਸੀਂ ਉਸ ਚੀਜ਼ ਦੇ ਨਾਲ ਟੱਚ ਵਿੱਚ ਨਹੀਂ ਹੈਗੇ ਸੋ ਜੋ ਇਹ ਮੂਵਮੈਂਟ ਦਾ ਬੜਾ ਸਿੰਪਲ ਮੈਸੇਜ ਹੈ ਥਰੂ ਸਿੰਪਲ ਵੀਕਲੀ ਪ੍ਰੈਕਟਿਸਿਸ ਉਹ ਪ੍ਰੈਕਟਿਸ ਕਰਕੇ ਅਸੀਂ ਆਪਣੇ ਆਪ ਦੇ ਜਿਹੜਾ ਅਸਲੀਅਤ ਹੈ ਜਿਹੜੀ ਹੈ ਹੀ ਹਲੇਮੀ ਆ ਹੈ ਹੀ ਹਮਦਰਦੀ ਆ ਹੈ ਹੀ ਪਿਆਰ ਉਹਨੂੰ ਮਹਿਸੂਸ ਕਰਦੇ ਹਾਂ ਉਹਨੂੰ ਅਨੁਭਵ ਕਰਦੇ ਹਾਂ ਤੇ ਅਸੀਂ ਰੀਅਲਾਈਜ਼ ਕਰਦੇ ਹਾਂ ਮੇਰਾ ਅਸਲੀ ਆਹ ਹੈ ਐਂਡ ਦੈਨ ਐਵਰੀਥਿੰਗ ਆਵਰ ਐਕਸ਼ਨਸ ਆਵਰ ਇੰਟਰੈਕਸ਼ਨਸ ਆਵਰ ਰਿਲੇਸ਼ਨਸ਼ਿਪ ਐਵਰੀਥਿੰਗ ਸਟਾਰਟਸ ਟੂ ਚੇਂਜ ਐਂਡ ਦੈਟ ਰਿਜ਼ਲਟਸ ਇਨ ਇੰਡੀਵਿਜੁਅਲ ਟਰਾਂਸਫੋਰਮੇਸ਼ਨ And that individual transformation then results in peaceful families and peaceful communities and a peaceful world. So it's individual transformation leading to global transformation.
0: So, ਤੁਹਾਡੀ ਜਿਹੜੀ ਕਾਨਫਰੰਸ ਹੈ ਇਸ ਤੋਂ ਬਹੁਤ ਸਾਰੇ ਲੋਕ ਡਿਫਰੈਂਟ ਫੇਥਸ ਡਿਫਰੈਂਟ ਬੈਕਗਰਾਉਂਡਸ ਡਿਫਰੈਂਟ ਰਿਲੀਜੀਅਨਸ ਸੋ ਦੇ ਕਮ ਟੂ ਦਿਸ ਕਾਨਫਰੰਸ ਐਂਡ ਦੇ ਜੁਆਇਨ ਦ ਮੂਵਮੈਂਟ ਸੋ ਹਾਊ ਡੂ ਯੂ ਕ੍ਰੀਏਟ ਐਨ ਇਵੈਂਟ ਵੇਅਰ ਐਵਰੀਵਨ ਫੀਲਸ ਵੈਲਕਮ ਤੇ ਹਰ ਇੱਕ ਬੰਦਾ ਚਾਹੇ ਉਹਦੀ ਜੋ ਮਰਜ਼ੀ ਬਿਲੀਫ ਹੈ ਜੋ ਮਰਜ਼ੀ ਰਿਲੀਜਨ ਹੈ ਹਾਊ ਡੂ ਯੂ ਮੇਕ ਸ਼ੋਰ ਦੈਟ ਦੇ ਆਲ ਫੀਲ ਵੈਲਕਮ
3: ਸੋ ਇਫ ਆਈ ਕੈਨ ਸੇ ਸਮਥਿੰਗ ਥੈਂਕ ਯੂ ਸੋ ਮਚ So, HKL is really beyond any religion. So you really feel that in the event. So I'm from Germany and I've attended conferences in India and UK and Italy and Australia because they're so beautiful. They really take a lot of time to select speakers and singers who are just uplifting and positive. And they're from all different backgrounds. So really it speaks to anyone who comes and, they carefully select those speakers, so it's very beautiful, and they give simple tools of meditation, and just the whole community is so uplifting. You really feel that it's beyond religion. It's just beyond. It just doesn't even talk about religion. It just talks about humanity, and about our shared common humanity and values. So there's so much positivity going on there, and I've talked to some of the volunteers and. I'm just so excited. They have so many initiatives that are yet to come in the near future. And it makes me want to come to every conference. So I'm really happy.
0: And if somebody walks into this conference on August 8th feeling overwhelmed, anxious, or simply looking for more purpose, what do you hope that they will leave with at the end of the day?
2: I think what... I can guarantee that whoever walks into this beautiful space will leave with an experience, like Satyar Singh said, that is very uplifting, touches their heart, and they will experience that in the people around, from the time they walk into somebody who welcomes them at the door, to whoever might show them the way where they sit, to the speakers or the other performances that they see, and any interactions they have through the day. It is going to be something, just tarah kehnde na bhi kahi nahi ja sakdi gal, aap hi jis tarah mehsoos te anubhav karni payegi. Par ਉੱਥੇ ਜ਼ਰੂਰ ਇੱਕ ਛੋਹ ਮਿਲੇਗੀ. ਇਹ ਐਕਚੁਅਲੀ ਮੌਕਾ ਇੰਨਾ ਪਾਵਰਫੁਲ ਆ, ਕਿਉਂਕਿ ਇੰਨੀ ਇਹਦੇ ਵਿੱਚ ਜਿਹੜੀ ਐਨਰਜੀ ਪੋਜ਼ਿਟਿਵਿਟੀ ਲਾਈ ਗਈ ਹੈ ਇਹਨੂੰ ਬਣਾਉਣ ਵਾਸਤੇ ਇਸ ਇਵੈਂਟ ਨੂੰ, ਕਿ ਅਸੀਂ ਜਿਹੜਾ ਉੱਥੇ ਜਾਏਗਾ ਉਹ ਇੱਕ ਅਸੀਂ ਜ਼ਿੰਦਗੀਆਂ ਬਦਲਦੀਆਂ ਦੇਖੀਆਂ ਪਲਾਂ ਦੇ ਵਿੱਚ, ਜਿਹੜੇ ਉੱਥੇ ਜਾ ਕੇ ਲੋਕ ਇਕਦਮ ਜਿਨ੍ਹਾਂ ਨੇ, ਮਤਲਬ ਮੈਂ ਉਹਨਾਂ ਚੋਂ ਇੱਕ ਹਾਂ, ਜਿਸ ਤਰ੍ਹਾਂ ਹੈ ਨਾ, ਜਾ ਕੇ ਤੁਸੀਂ ਇੰਨਾ ਇੰਸਪਾਇਰਡ ਫੀਲ ਕਰਦੇ ਆ ਕਿ ਜ਼ਿੰਦਗੀ ਦੀ ਦਿਸ਼ਾ ਬਦਲ ਜਾਂਦੀ ਆ. ਇਕਦਮ ਜਿਹੜੇ ਆਪਾਂ ਰੈਟ ਰੇਸ ਵਿੱਚ ਫਸੇ ਹੋਏ ਆ ਨਾ, ਮਤਲਬ ਬੜਾ ਔਖਾ ਕਈ ਵਾਰੀ ਇਹਦੇ ਚੋਂ ਨਿਕਲਣਾ. ਬੰਦੇ ਨੂੰ ਲੱਗਦਾ ਮੈਂ ਸਭ ਕੁਛ ਠੀਕ ਕਰ ਰਿਹਾ, ਆਪਣੇ ਪਰਿਵਾਰ ਦਾ ਟੇਕ ਕੇਅਰ ਕਰ ਰਿਹਾ, ਪੈਸਾ ਬਣਾ ਰਿਹਾ ਕਰ ਰਿਹਾ, ਪਰ ਉਹ ਤੋਂ ਇਲਾਵਾ ਆਪਣੀ ਸੋਚ ਕਿਤੇ ਜਾਂਦੀ ਨੀ. ਸੋ ਇਕਦਮ ਇੱਕ ਮਾਹੌਲ ਵਿੱਚ ਜਾਣਾ ਜਿਹੜਾ ਚੁੱਕ ਕੇ ਤੁਹਾਡੀ ਸੁਰਤੀ ਆਕਾਸ਼ਾਂ ਵੱਲ ਲੈ ਜਾਂਦੀ ਹੈ ਇਕਦਮ. ਉੱਥੇ ਆਪਾਂ ਨੂੰ ਕੋਈ ਇੱਕ ਨਵੀਂ ਚੀਜ਼ ਦਿਸਦੀ ਹੈ ਜਿਹੜੀ ਆਪਾਂ ਕਦੀ ਸੋਚੀ ਨਹੀਂ ਹੁੰਦੀ. ਇਹ ਕਈ ਵਾਰੀ ਜੀ ਖਿਆਲ ਹੀ ਹੁੰਦਾ, ਤੁਸੀਂ ਸਮਝਦੇ ਨਵੀਂ ਜੀ, ਕਿ ਇੱਕ ਛੋਟਾ ਜਿਹਾ ਖਿਆਲ ਹੀ ਹੁੰਦਾ ਕਈ ਵਾਰੀ ਆ ਕੇ ਤੇ ਤੁਹਾਡੀ ਦਿਸ਼ਾ ਬਦਲ ਦਿੰਦਾ. ਸੋ ਉਹ ਓਪਰਚੁਨਿਟੀ ਆਈ ਥਿੰਕ ਇਸ ਕਾਨਫਰੰਸ ਜਾਣ ਦੀ, ਟੂ ਐਕਸਪੀਰੀਅੰਸ ਸਮਥਿੰਗ ਜਿਹੜਾ ਆਪਾਂ ਨੂੰ ਕਿਤੇ

0: Jay Buzurga Smith Pontra, Das Topanca at Paramount Fine Food Center, HKL Global Movement Conference, Satmi. ਇਸ ਵੀਕਐਂਡ ਸੋ ਬਹੁਤ ਸ਼ੁਕਰੀਆ ਜੀ ਤੇ ਬਹੁਤ ਸਾਰਾ ਪਿਆਰ ਤੇ ਬੈਸਟ ਵਿਸ਼ਸ ਇਸ ਕਾਨਫਰੰਸ ਦੇ ਲਈ
1: ਥੈਂਕ ਯੂ ਸੋ ਮਚ ਤੁਸੀਂ ਸਾਰੇ ਆਏ ਹੋ ਅਸੀਂ ਤੁਹਾਡੀ ਬਹੁਤ ਬੇਸਬਰੀ ਨਾਲ ਉਡੀਕ ਕਰਾਂਗੇ ਧੰਨਵਾਦ
0: ਥੈਂਕ ਯੂ
2: ਥੈਂਕ ਯੂ
0: ਜੀ ਬਹੁਤ ਸ਼ੁਕਰੀਆ ਸੋ ਪ੍ਰੋਗਰਾਮ ਪੰਜਾਬੀ ਦਾ ਤੇ ਚਲੋ ਚੱਲਦੇ ਹਾਂ ਸੌਰਵ ਰਤਨ ਜੀ ਕੋਲ ਤੇ ਸੌਰਵ ਜੀ ਮੈਂ ਕਹਿੰਦਾ ਕਿ ਮਾਰਕੀਟ ਪਲਾਂ ਦੇ ਵਿੱਚ ਹੀ ਹੁਣ ਬੂਸਟ ਹੋ ਰਹੀ ਹੈ ਤੇ ਲੋਕ ਜਿਹੜੇ ਕਹਿ ਰਹੇ ਸੀ ਯਾਰ ਕਿ ਪੈਸੇ ਲਾਏ ਤਾਂ ਹੈ ਬਟ ਕੁਛ ਬਣ ਨਹੀਂ ਰਿਹਾ ਹੁਣ ਉਹ ਵੀ ਛਾਲਾ ਮਾਰ ਰਿਹਾ ਸੁੱਖੀ ਬਣ ਰਿਹਾ
3: ਚਿਹਰੇ ਤੇ ਮੁਸਕਾਨ ਆ ਗਈ ਹੈ ਤੇ ਜਿਵੇਂ ਕਿਹਾ ਹੈ ਕਿ ਜਿਵੇਂ ਕਹਿ ਲੋ ਕਿ ਅਸਮਾਨ ਦੇ ਵਿੱਚ ਬੱਦਲ ਕਦੇ ਕਦੇ ਆਉਂਦੇ ਨੇ ਚੰਦਰਮਾ ਤੇ ਸੂਰਜ ਹਮੇਸ਼ਾ ਰਹਿੰਦੇ ਨੇ ਸੋ ਚੰਦਰਮਾ ਦੀ ਰੋਸ਼ਨੀ ਤੇ ਸੂਰਜ ਦੀ ਰੋਸ਼ਨੀ ਦੇ ਵਿੱਚ ਅੰਤਰ ਹੈ ਕਿਉਂ ਕਿਉਂਕਿ ਸੂਰਜ ਜਿਹੜਾ ਹੈਗਾ ਸਾਡੇ ਜੀਵਨ ਦਾ ਸਰੋਤ ਹੈ ਸਿਮਿਲਰਲੀ ਨਵੀਂ ਮਾਰਕੀਟ ਦੇ ਵਿੱਚ ਜਿਵੇਂ ਆਪਾਂ ਪਿੱਛੇ ਗੱਲਾਂ ਕਰਦੇ ਰਹਿੰਦੇ ਹਾਂ ਆਫ ਦਾ ਈਅਰ ਸਟਾਕਸ ਦੇ ਬਾਰੇ ਹੋਰ ਚੀਜ਼ਾਂ ਦੇ ਬਾਰੇ ਮਾਰਕੀਟ 'ਚ ਜਿਹੜੀ ਚੀਜ਼ ਟੈਂਪਰੇਰੀ ਹੈ ਉਹਦੇ ਬਾਰੇ ਚਿੰਤਾ ਕਿਉਂ ਕਰਨੀ ਹੈ ਮੈਂ ਫਿਰ ਇਹ ਗੱਲ ਦੁਹਰਾਵਾਂਗਾ ਆਪਣੇ ਲਿਸਨਰਸ ਦੇ ਲਈ ਤੁਹਾਡਾ ਪਲੇ ਗਲਤ ਹੋ ਸਕਦਾ ਮਾਰਕੀਟ ਗਲਤ ਨਹੀਂ ਹੁੰਦੀ ਸੋ ਵਟ ਇਜ਼ ਟੈਂਪਰੇਰੀ ਸ਼ੁੱਡ ਨੈਵਰ ਬੀ ਟੇਕਨ ਔਨ ਦਾ ਹੈਡ ਐਂਡ ਹਾਰਟ ਵਟ ਇਜ਼ ਪਰਮਾਨੈਂਟ ਸ਼ੁੱਡ ਆਲਵੇਜ਼ ਬੀ ਕੈਰੀਡ ਇਨ ਯੋਰ ਅਪਰੋਚ ਭਾਵ ਕਿ ਇਨਵੈਸਟਮੈਂਟ ਇੱਕ ਡਿਸੀਜ਼ਨ ਹੈ ਡਿਸੀਜ਼ਨ ਮੇਕਿੰਗ ਦਾ ਪ੍ਰੋਸੈਸ ਹੈ ਇੱਕ ਐਸਾ ਮਾਈਂਡਫੁਲ ਡਿਸੀਜ਼ਨ ਹੈ ਜਿਹਦੇ ਅਧੀਨ ਤੁਸੀਂ ਆਪਣੇ ਪੈਸੇ ਨੂੰ ਇਨਵੈਸਟ ਕਰਦੇ ਹੋ ਇਨ ਸਰਟਨ ਵਹੀਕਲ ਇਟ ਕੁਡ ਬੀ ਸਟਾਕਸ ਆਪਸ਼ਨ ਫੰਡਸ ਐਟਸੈਟਰਾ ਐਟਸੈਟਰਾ ਉਹ ਪੈਸੇ ਦੀ ਜਿਹੜੀ ਗਰੋਥ ਹੈ ਉਹ ਤੁਹਾਡੇ ਲਿੱਤੇ ਹੋਏ ਡਿਸੀਜ਼ਨ ਨਾਲ ਸਿੱਧੇ ਤੌਰ ਤੇ ਸੰਬੰਧਿਤ ਹੈ ਹੁਣ ਇਸ ਵੇਲੇ ਸੁਭਾਵਕ ਜੀ ਗੱਲ ਹੈ ਕਿ ਇਰਾਨ ਦੀ ਵਾਰ ਨੇ ਆਇਲ ਦੀਆਂ ਪ੍ਰਾਈਸਿਸ ਨੂੰ ਇਨਕਰੀਜ਼ ਕੀਤਾ ਕਾਫੀ ਦੇਰ ਤੋਂ ਜਿਹੜੀ ਹੈਗੀ ਕਸ਼ਮ ਕਸ਼ ਚੱਲ ਰਹੀ ਹੈ ਇਹਦਾ ਇੰਪੈਕਟ ਇਨਫਲੇਸ਼ਨ ਤੇ ਆਉਣਾ ਫੈਡਰਲ ਰਿਜ਼ਰਵ ਦੇ ਲਈ ਇੱਕ ਕੈਚ 22 ਸਿਚੁਏਸ਼ਨ ਦਾ ਬਣਨਾ ਇਕਾਨਮੀ ਦਾ ਅਮਰੀਕਨ ਇਕਾਨਮੀ ਦਾ ਸਟਰੋਂਗ ਰਹਿਣਾ ਈਵਨ ਕੈਨੇਡੀਅਨ ਰੀਟੇਲ ਮਾਰਕੀਟ ਦਾ ਸਟਰੋਂਗ ਰਹਿਣਾ ਹਾਂ ਜਿਹੜੇ ਬਲੈਕ ਡੋਟਸ ਕਿਤੇ ਨਾ ਕਿਤੇ ਹੈਗੇ ਨੇ ਲੇਕਿਨ ਓਵਰਆਲ ਇਕਨੋਮਿਕ ਸਟਰੈਂਥ ਇਜ਼ ਨਾਟ ਡਿਟੀਰੀਓਰੇਟਿੰਗ ਇਟ ਹੈਜ਼ ਵੀਕਨਡ ਬਟ ਇਟ ਹੈਜ਼ ਨਾਟ ਡਿਟੀਰੀਓਰੇਟਿਡ ਟੂ ਅ ਪੁਆਇੰਟ ਜਿਹਨੂੰ ਅਸੀਂ ਗਲੋਬਲ ਰਿਸੈਸ਼ਨ ਦਾ ਜਿਹੜਾ ਹੈਗਾ ਇੱਕ ਟੈਗ ਦੇ ਸਕਦੇ ਆ ਜਿਹਦੇ ਅਧੀਨ ਮੋਸਟ ਆਫ ਦਾ ਮਾਰਕੀਟਸ ਆਲ ਅਰਾਊਂਡ ਦਾ ਵਰਲਡ ਕ੍ਰੈਸ਼ ਐਂਡ ਆਲ ਐਸੈਟ ਕਲਾਸਿਸ ਬੇਸਿਕਲੀ ਗੋ ਇਨ ਟੂ ਨਾਰਥ ਐਸਾ ਕੁਛ ਨਹੀਂ ਹੋ ਰਿਹਾ ਹੈਗਾ ਸੋ ਇਸ ਕਰਕੇ ਇਹ ਬਿਲਕੁਲ ਆਈ ਵੁੱਡ ਸੇ ਗਲਤ ਹੈਗਾ ਕਿ ਜੇ ਤੁਸੀਂ ਸਪੈਕੂਲੇਟਿਵ ਹੋ ਕੇ ਮਾਰਕੀਟ ਦੇ ਵਿੱਚ ਇਨਵੈਸਟ ਕਰਦੇ ਹੋ ਉਹਦੀ ਕੋਈ ਜ਼ਰੂਰਤ ਨਹੀਂ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹਜੇ ਨਵੀਂ ਆਪਾਂ ਸੋਫਟਨੈਸ ਦੇਖਾਂਗੇ ਕਿਉਂਕਿ ਹੁਣ ਫਰਾਈਡੇ ਨੂੰ ਜੋਬ ਰਿਪੋਰਟ ਆਉਣੀ ਹੈਗੀ ਆ ਉਸ ਤੋਂ ਬਾਅਦ ਸਪਟੰਬਰ ਦਾ ਜਿਹੜਾ ਹੈਗਾ ਇੰਟਰਸਟ ਰੇਟ ਦੀ ਜਿਹੜੀ ਟਾਰਗੇਟ ਹੈ ਉਹੀ ਹੈ ਕਿ ਇੱਕ ਵਾਰੀ ਇੰਟਰਸਟ ਰੇਟ ਵਧਾਇਆ ਜਾਏਗਾ ਕਿਉਂਕਿ ਕੈਵਿਨ ਵਾਲਸ਼ ਔਰ ਉਹਨਾਂ ਦੀ ਟੀਮ ਦੇ ਵਿੱਚ ਚੱਲ ਰਿਹਾ ਹੈਗਾ ਸੈਕਿੰਡ ਚੀਜ਼ ਮੋਸਟ ਆਫ ਦੀਜ਼ ਥਿੰਗਸ ਵਿਲ ਸੈਟਲ ਡਾਊਨ ਓਵਰ ਅ ਪੀਰੀਅਡ ਆਫ ਟਾਈਮ ਕਿਉਂਕਿ ਮਾਰਕੀਟ ਨੇ ਪ੍ਰਾਈਸਿੰਗ ਕੀਤਾ ਹੋਇਆ ਹੈਗਾ ਕਿ US ਦੀ ਸੈਨੇਟ ਔਰ ਕਾਂਗਰਸ ਦੇ ਵਿੱਚ ਬੈਲੈਂਸ ਕ੍ਰੀਏਟ ਹੋ ਜਾਏਗਾ ਮਾਰਕੀਟ ਨੇ ਬਹੁਤ ਜ਼ਿਆਦਾ ਇਕਨੋਮਿਕ ਕੰਡੀਸ਼ਨ ਦੀ ਡਿਟੀਰੀਓਰੇਸ਼ਨ ਨੂੰ ਹਜੇ ਪ੍ਰਾਈਸਿੰਗ ਨਹੀਂ ਕੀਤਾ ਮਾਰਕੀਟ ਹਜੇ ਜਿਹੜਾ ਹੈਗਾ ਜਿਹੜਾ ਇੰਟਰਸਟ ਰੇਟ ਦੇ ਜਿਹੜਾ ਪ੍ਰਾਈਸਿੰਗ ਇਨ ਫਾਰਮੂਲਾ ਹੈਗਾ ਮੈਕਨਿਜ਼ਮ ਉਹਨੂੰ ਨਹੀਂ ਲੈ ਕੇ ਚੱਲ ਰਹੀ ਸੋ ਵੀ ਡੂ ਨਾਟ ਨੀਡ ਟੂ ਫੀਅਰ ਅਬਾਊਟ ਦਿਸ ਵੀ ਨੀਡ ਟੂ ਪਲਾਨ ਆਰ ਮਨੀ ਤੁਸੀਂ ਸਿੱਧਾ ਸਿਕਿਉਰਿਟੀ ਚ ਨਹੀਂ ਜਾਣਾ ਚਾਹੁੰਦੇ ਗਿਵ ਮੀ ਅ ਕਾਲ ਬਿਕੋਜ਼ ਵੀ ਡੂ ਨਾਟ ਇਨਵੈਸਟ ਇਨ ਸਟਾਕ ਵੀ ਇਨਵੈਸਟ ਇਨ ਫੰਡਸ ਸੋ ਇਸ ਕਰਕੇ ਵੀ ਡੂ ਨਾਟ ਅਜ਼ਿਊਮ ਐਬਸੋਲੂਟ ਰਿਸਕ ਔਰ ਸਿਸਟੈਮਿਕ ਰਿਸਕ ਜਿਹਦੇ ਵਿੱਚ ਪੈਸੇ ਦਾ ਲਾਸ ਔਰ ਗੇਨ ਕਾਫੀ ਮੈਗਨੀਫਾਈਡ ਹੋ ਸਕਦਾ ਅਸੀਂ ਬੜੇ ਸੁਚੱਜੇ ਤਰੀਕੇ ਦੇ ਨਾਲ ਬਹੁਤ ਹੀ ਕੇਅਰਫੁਲ ਇਨਵੈਸਟਮੈਂਟ ਕਰਦੇ ਹਾਂ ਆਪਣੇ ਕਲਾਇੰਟਸ ਦੀ ਔਰ ਕੋਸ਼ਿਸ਼ ਕਰਦੇ ਹਾਂ ਕਿ ਮੋਡਰੇਟ ਰਿਸਕ ਦੇ ਨਾਲ ਐਕਸਟਰਾ ਆਰਡੀਨਰੀ ਰਿਜ਼ਲਟਸ ਲੈ ਕੇ ਆਈਏ ਔਰ ਉਹ ਲੈ ਕੇ ਵੀ ਆਏ ਆ ਕਿਉਂਕਿ ਜਿਹੜੇ ਲਿਸਨਰਸ ਪਿਛਲੇ ਸਾਲ ਦੋ ਸਾਲ 'ਚ ਆਪਣੇ ਨਾਲ ਜੁੜੇ ਨੇ ਉਹ ਹੁਣ ਇਸ ਗੱਲ ਨੂੰ ਭਲੀ ਭਾਂਤੀ ਸਮਝਦੇ ਨੇ ਕਿ ਵਟ ਵੀ ਪ੍ਰੀਚ ਇਜ਼ ਵਟ ਵੀ ਪਲੇ ਐਂਡ ਵਟ ਵੀ ਪਲੇ ਸਰਟਨਲੀ ਮੇਕ ਸੈਂਸ ਔਰ ਇਸੇ ਕਰਕੇ ਉਹਦੇ ਰਿਜ਼ਲਟਸ ਅੱਛੇ ਨੇ ਸੋ ਨੰਬਰ ਬੜਾ ਸਿੰਪਲ ਹੈ 416-833-8533 416-833-8533 ਨਵੀਂ ਆਲਵੇਜ਼ ਵੈਰੀ ਵੈਰੀ ਥੈਂਕ ਯੂ ਫਾਰ ਗਿਵਿੰਗ ਟਾਈਮ
0: ਥੈਂਕ ਯੂ ਸਰ ਸਰ ਇੱਕ ਕੁਇਕਲੀ ਬਸ ਅੱਧੇ ਮਿੰਟ ਦੇ ਵਿੱਚ ਜਿਹੜੇ ਲੋਕ ਹੁਣ ਬਹੁਤ ਸਾਰੇ ਲੋਕਾਂ 'ਚ ਨਾ ਇੱਕ ਸੋਚ ਆਉਂਦੀ ਹੈ ਕਿ ਯਾਰ ਹੁਣ ਤਾਂ ਮਾਰਕੀਟ ਬੜਾ ਅਪ ਚੱਲੇ ਗਿਆ ਹੁਣ ਨਹੀਂ ਫਾਇਦਾ ਹੈਗਾ ਪੈਸੇ ਲਾਉਣ ਦਾ ਹੁਣ ਤਾਂ ਵੇਟ ਕਰਦੇ ਜਦੋਂ ਫਿਰ ਇੱਕ ਡਾਊਨਫਾਲ ਆਵੇਗੀ ਫਿਰ ਹੀ ਲਾਵਾਂਗੇ ਪੈਸੇ ਉਹਨਾਂ ਲੋਕਾਂ ਨੂੰ ਕੁਇਕਲੀ ਕੀ ਕਹਿਣਾ ਚਾਹੁੰਦੇ ਹੋ
3: ਨਵੀਂ ਪਿਛਲੇ 5 ਸਾਲਾਂ ਦੇ ਵਿੱਚ ਜਿਹੜੀ ਐਵਰੇਜ ਰਿਟਰਨ ਹੈ।

0: ਹੈਗੀ ਹੈ ਉਹ ਆਪਣੇ ਜੇ ਆਪਾਂ ਐਸ ਐਨ ਪੀ ਟੀ ਐਸ ਐਕਸ ਤੇ ਨੈਸਡੈਕ ਦੀ ਗੱਲ ਕਰੀਏ ਤੇ ਉਹ ਐਨੀਵੇਅਰ ਬਿਟਵੀਨ 55% ਟੂ 110% ਹੈ। ਸੋ 5 ਸਾਲ ਪਹਿਲਾਂ ਵੀ ਆਪਾਂ ਇਹ ਸੋਚਦੇ ਸੀਗੇ ਕਿ ਮਾਰਕੀਟ ਹੁਣ ਪੀਕ ਕਰ ਗਈ ਹੈ, ਕੋਵਿਡ ਆ ਗਿਆ ਤੇ ਆਪਾਂ ਹੁਣ ਮਾਰਕੀਟ ਦੇ ਵਿੱਚ ਐਂਟਰ ਨਾ ਕਰੀਏ। ਇਹ ਸਾਡੀ ਇੰਟਰਪ੍ਰੀਟੇਸ਼ਨ ਹੈ, ਇਹ ਸਾਡੀ ਇਗਨੋਰੈਂਸ ਹੈ, ਲੈਕ ਆਫ ਨੌਲੇਜ ਹੈ। ਮਾਰਕੀਟ ਦੇ ਵਿੱਚ ਨਵੇਂ ਰਿਜ਼ਲਟਸ ਨਵੇਂ ਆਯਾਮ ਸੈੱਟ ਕਰਦੇ ਹੈ ਔਰ ਨਵੇਂ ਆਯਾਮ ਇੰਡੈਕਸ ਦੇ ਨਵੇਂ ਲੈਵਲ ਸੈੱਟ ਕਰਦੇ ਹੈ। ਸੋ ਐਵਰੇਜ ਗਰੋਥ ਜਿਹੜੀ ਹੈਗੀ ਹੈ, ਜੇ ਆਪਾਂ US ਦੇ ਸਮਾਲ ਕੈਪ ਇੰਡੈਕਸ ਦੀ ਗੱਲ ਕਰੀਏ, ਸਿੰਸ 1950 ਟਿਲ ਨਾਓ ਇਟ ਇਜ਼ ਅਰਾਊਂਡ 14.5%। ਇਹ ਪਿਛਲੇ ਤਕਰੀਬਨ ਮੰਨ ਕੇ ਚੱਲੀਏ ਓਵਰ 70 ਇਅਰਸ ਦੀ ਰਿਟਰਨ ਦੀ ਮੈਂ ਗੱਲ ਕਰ ਰਿਹਾ ਹੈਗਾ। ਸੋ ਇਸ ਕਰਕੇ ਐਵੇਂ ਨਾ ਸੋਚੋ ਕਿ ਮਾਰਕੀਟ ਪੀਕ ਹੋ ਗਈ ਹੈ, ਐਵੇਂ ਨਾ ਸੋਚੋ ਮਾਰਕੀਟ ਹੁਣ ਬਹੁਤ ਜ਼ਿਆਦਾ ਵੋਲੇਟਾਈਲ ਹੋ ਗਈ ਹੈ। ਆਪਾਂ ਇਹ ਦੇਖਣਾ ਹੈਗਾ ਹੈ
1: ਰਿਟਰਨ ਕੀਤੀ ਸ਼ਾਮ ਨੂੰ ਜਦੋਂ ਮੈਂ ਫ੍ਰੀ ਹੋਇਆ ਤੇ ਮੇਰੀ ਗੱਲ ਹੋ ਰਹੀ ਸੀ ਇੱਕ ਲੇਡੀ ਦਾ, ਮੈਨੂੰ ਫੋਨ ਆਇਆ। ਉਹ ਲੇਡੀ ਕਹਿੰਦੀ ਕਿ ਨਵੀਂ ਮੈਂ ਅਪਸੈਟ ਬਹੁਤ ਆ, ਮੈਨੂੰ 2 ਪਾਰਕਿੰਗ ਟਿਕਟਾਂ ਮਿਲੀਆਂ। ਕਹਿੰਦੇ ਕਿ 250 ਦੀ ਟਿਕਟ ਮਿਲੀ ਕਿਉਂਕਿ ਮੇਰਾ ਜਿਹੜਾ ਇੱਕ ਟਾਇਰ ਹੈ ਗੱਡੀ ਦਾ ਉਹ ਘਾਹ ਦੇ ਉੱਤੇ ਸੀ ਤੇ ਇੱਕ ਹੋਰ ਕਹਿੰਦੇ ਕਿ 250 ਦੀ ਹੋਰ ਮਿਲੀ। ਕਹਿੰਦੀ ਮੈਂ ਬਹੁਤ ਪਰੇਸ਼ਾਨ ਹਾਂ, ਮੇਰੀ ਹੈਲਪ ਕਰੋ। ਮੈਂ ਕਿਹਾ ਅਸੀਂ ਜੀ ਕਿਵੇਂ ਹੈਲਪ ਕਰੀਏ? ਕਹਿੰਦੇ ਨਹੀਂ ਤੁਸੀਂ ਕੋਈ ਗੱਲ ਕਰੋ ਕਿਸੇ ਨਾਲ, ਸਭ ਮੇਰੀ ਹੈਲਪ ਕਰੋ ਵੀ ਇਹ ਮੈਨੂੰ ਟਿਕਟ ਕਿਉਂ ਮਿਲੀ ਹੈ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਗਲਤੀ ਕੀਤੀ ਹੈ? ਕਹਿੰਦੇ ਹਾਂ ਕੀਤੀ ਹੈ। ਮੈਂ ਕਿਹਾ ਤੁਸੀਂ ਮੰਨਦੇ ਹੋ ਇਸ ਚੀਜ਼ ਨੂੰ? ਕਹਿੰਦੇ ਯੈਸ ਮੈਂ ਗਲਤੀ ਕੀਤੀ ਹੈ। ਬਟ ਉਹ ਕਹਿੰਦੇ ਕਿ 250 ਦੀ ਟਿਕਟ ਕਿਉਂ ਮੈਨੂੰ ਮਿਲ ਰਹੀ ਹੈ, ਵੀ ਮੈਂ ਕਿਵੇਂ ਪੇ ਕਰਾਂ ਇੰਨਾ, ਵੀ ਅੱਜ ਕੱਲ੍ਹ ਯੂ ਨੋ ਸਮਾਂ ਵੀ ਉਦਾਂ ਦਾ ਚੱਲ ਰਿਹਾ ਤੇ 250 ਇਜ਼ ਟੂ ਮੱਚ। ਤੇ ਮੈਂ ਉਹਨਾਂ ਨੂੰ ਫਿਰ ਪੁੱਛਿਆ, ਮੈਂ ਕਿਹਾ ਤੁਸੀਂ ਗਲਤੀ ਕੀਤੀ ਹੈ ਨਾ? ਕਹਿੰਦੇ ਕੀਤੀ ਹੈ, ਪਰ ਇੰਨੀ ਟਿਕਟ ਕਿਉਂ ਮਿਲ ਰਹੀ ਹੈ 250 ਦੀ? ਕਹਿੰਦੇ ਮਿਸਟੇਕ ਹੈ, ਐਕਸੀਡੈਂਟ ਹੈ, ਐਕਸੀਡੈਂਟ ਤਾਂ ਹਰੇਕ ਤੋਂ ਹੋ ਜਾਂਦਾ। ਮੈਂ ਕਿਹਾ ਮੈਂ ਠੀਕ ਹੈ, ਮੈਂ ਸਹਿਮਤ ਹਾਂ ਤੁਹਾਡੇ ਨਾਲ ਵੀ ਐਕਸੀਡੈਂਟ ਹੈਪਨ, ਬਟ ਜੋ ਲਾਅ ਹੈ ਉਹ ਲਾਅ ਹੈ। ਜੇ ਤੁਹਾਨੂੰ ਟਿਕਟ ਮਿਲੀ ਹੈ ਤਾਂ ਟਿਕਟ ਮਿਲੀ ਹੈ ਤੁਹਾਡੀ ਗਲਤੀ ਕਰਕੇ। ਸੋ ਚਲੋ, ਉਹ ਮੈਨੂੰ ਕਹਿੰਦੇ ਕਿ ਤੁਸੀਂ ਗੱਲ ਕਰੋ। ਚਲੋ ਸਾਡੀ ਨਾ ਇੱਕ ਫਨੀ ਜੀ ਗੱਲ ਹੋਈ ਸੀਗੀ 6-7 ਮਿੰਟ ਦੀ ਤੇ, ਬਟ ਹੁਣ ਦੇਖੋ ਗੱਲ ਕੀ ਹੈ। ਚਲੋ ਠੀਕ ਹੈ, ਆਪਾਂ ਸੋਚ ਸਕਦੇ ਹਾਂ ਕਿ ਫਾਈਨ ਜ਼ਿਆਦੇ ਨੇ, ਵੀ 250 ਦੀ ਟਿਕਟ ਇੱਕ ਐਸੇ ਐਕਸੀਡੈਂਟ ਕਰਕੇ, ਇਟ ਸੀਮਸ ਲਾਈਕ ਇਟਸ ਟੂ ਮੱਚ, ਯੈਸ। ਬਟ ਇੱਕ ਵਾਰ ਫਿਰ ਜੇ ਆਪਾਂ ਗਲਤੀ ਕਰਾਂਗੇ ਤਾਂ ਉਸਦੀ ਸਜ਼ਾ ਵੀ ਆਪਾਂ ਨੂੰ ਹੀ ਭੁਗਤਣੀ ਪਵੇਗੀ। ਤੁਸੀਂ ਗੱਡੀ 'ਚੋਂ ਨਿਕਲੋ, ਦੇਖੋ ਕਿ ਹਾਂ ਵੀ ਮੇਰੀ ਗੱਡੀ ਪ੍ਰੋਪਰਲੀ ਡਰਾਈਵੇ ਦੇ ਉੱਤੇ ਹੈ। ਆਪਾਂ ਬੀਤੇ ਦਿਨ ਵੀ ਗੱਲ ਕਰ ਰਹੇ ਸੀ ਕਿ ਗੱਡੀ ਦਾ ਬੰਪਰ ਕਿਤੇ ਹੈਂਗ ਤਾਂ ਨਹੀਂ ਕਰ ਰਿਹਾ ਸਾਈਡ ਵਾਕ 'ਤੇ, ਮੇਰਾ ਟਾਇਰ ਤਾਂ ਨਹੀਂ ਸਾਈਡ ਵਾਕ 'ਤੇ, ਮੇਰਾ ਟਾਇਰ ਤਾਂ ਨਹੀਂ ਗ੍ਰੈਸ ਦੇ ਉੱਤੇ। ਸੋ ਤੁਹਾਨੂੰ ਮੇਰੇ 2-3 ਸਵਾਲ ਨੇ। ਪਹਿਲੀ ਗੱਲ, ਕੀ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਟਿਕਟ ਮਿਲਣੀ ਚਾਹੀਦੀ ਸੀ 250 ਦੀ, ਜਾਂ ਐਕਸੈਸਿਵ ਹੈ, ਜ਼ਿਆਦੇ ਆ? ਕੀ ਤੁਹਾਨੂੰ ਲੱਗਦਾ ਕਿ ਮਿਊਨਿਸਪੈਲਿਟੀ ਨੂੰ ਪਹਿਲਾਂ ਵਾਰਨਿੰਗ ਇਸ਼ੂ ਕਰਨੀ ਚਾਹੀਦੀ ਹੈ, ਫਿਰ ਚਲੋ ਜੇ ਕੋਈ ਬੰਦਾ ਗਲਤੀ ਕਰਦਾ ਫਿਰ ਉਹਨਾਂ ਨੂੰ ਫਾਈਨ ਦਿਓ, ਜਾਂ ਜੇ ਯਾਰ ਇੱਕ ਬੰਦੇ ਨੇ ਗਲਤੀ ਕੀਤੀ ਹੈ ਤਾਂ ਉਹਨੂੰ ਟਿਕਟ ਬਣਦੀ ਹੈ? ਸੋ ਬੜੇ ਲੋਕਾਂ ਦੀ ਸੋਚ ਇਹ ਹੈ, ਜੇ ਮਹਿੰਗੀਆਂ ਟਿਕਟਾਂ ਮਿਲਣਗੀਆਂ ਤਾਂ ਹੀ ਬੰਦਾ ਸੋਚੂਗਾ। ਜੇ $20-25 ਦੀ ਟਿਕਟ ਅਗਲੇ ਨੇ ਕਹਿਣਾ ਕੋਈ ਗੱਲ ਨਹੀਂ, 20-25 ਦੀ ਹੋਈ ਹੈ, ਲਾ ਦਿੰਦੇ ਹਾਂ ਗੱਡੀ ਗਲਤ, ਫਿਰ ਕੀ ਹੈ? ਸੋ ਡੂ ਯੂ ਥਿੰਕ ਵੀ ਕਿਸੇ ਨੂੰ ਮਾਫ਼ ਕਰ ਦੇਣਾ ਚਾਹੀਦਾ ਬਿਕੋਜ਼ ਉਹਨਾਂ ਤੋਂ ਇੱਕ ਗਲਤੀ ਹੋ ਗਈ ਅਤੇ ਚਲੋ ਗੱਡੀ ਸਹੀ ਤਰੀਕੇ ਨਾਲ ਨਹੀਂ ਲੱਗੀ? ਮੈਂ ਚਲੋ ਇਹ ਸੋਚ ਰਿਹਾ ਸੀ, ਮੇਰੀ ਉਹਨਾਂ ਨੂੰ ਇਹ ਇੱਕ ਗੱਲ ਸੀ ਜੋ ਮੈਂ ਕਹਿ ਰਿਹਾ ਸੀ, ਵੀ ਗਲਤੀ ਜੇ ਤੁਸੀਂ ਕੀਤੀ ਆ ਤਾਂ ਤੁਹਾਨੂੰ ਟਿਕਟ ਮਿਲਣੀ ਮਿਲਣੀ ਆ। ਹੁਣ ਚਾਹੇ ਮੈਂ ਕੁਛ ਕਹਾਂ ਨਾ ਕਹਾਂ, ਆਪਾਂ ਕਿਸੇ ਨਾਲ ਕੋਈ ਗੱਲ ਕਰੀਏ ਨਾ ਕਰੀਏ, ਆਈ ਅੰਡਰਸਟੈਂਡ ਵੀ ਇਟ ਮੇ ਸੀਮ ਟੂ ਮੱਚ, ਬਟ ਜੇ ਗਲਤੀ ਕਰ ਰਹੇ ਹਾਂ ਤਾਂ ਯਾਰ ਗਲਤੀ ਆਪਣੇ ਤੋਂ ਹੀ ਹੋਈ ਹੈ, ਰਾਈਟ? ਆਪਾਂ ਥੋੜ੍ਹੇ ਜਿਹਾ ਹੋਰ ਅਵੇਅਰ ਹੋ ਜਾਈਏ। ਹੁਣ ਜੇ ਤੁਸੀਂ ਇੰਨਾ ਹੀ ਕੰਸਰਨ ਸ਼ੋਅ ਕਰ ਰਹੇ ਹੋ ਟਿਕਟ ਕਰਕੇ, ਤਾਂ ਆਈ ਐਮ ਸ਼ੋਰ ਕਿ ਹੁਣ ਤੁਸੀਂ ਵੀ ਸੋਚੋਗੇ ਕਿ ਨਹੀਂ ਯਾਰ ਹੁਣ ਨਹੀਂ ਮੈਂ ਗਲਤੀ ਕਰਨੀ, ਹੁਣ ਤਾਂ 250 ਦੀ ਟਿਕਟ ਤੋਂ ਬਾਅਦ ਤੁਸੀਂ 5-5, 7-7 ਵਾਰ ਦੇਖਦੇ ਹੋਵੋਗੇ ਕਿ ਗੱਡੀ ਪ੍ਰੋਪਰ ਪਾਰਕ ਕੀਤੀ ਹੈ, ਕਿਤੇ ਕੋਈ ਮੇਰੇ ਤੋਂ ਮਿਸਟੇਕ ਤਾਂ ਨਹੀਂ ਹੈ। ਸੋ ਤੁਹਾਡਾ ਸਭ ਦਾ ਕੀ ਖਿਆਲ ਹੈ? ਨੰਬਰ ਹੈ ਆਪਣਾ 9056733337, 9056733337, 905-673-3337 ਆਪਣਾ ਫੋਨ ਨੰਬਰ ਹੈ ਤੇ ਤੁਹਾਡਾ ਗੱਲਬਾਤ ਕਰਦੇ ਆ। 6266 ਹੈਲੋ।
2: ਹਾਂਜੀ ਭਾਜੀ, ਇਹ ਵਾਰਨਿੰਗ ਦੇ ਦੇਣੀ ਚਾਹੀਦੀ ਸੀਗੀ।
1: ਓਕੇ,
2: ਇੱਕ ਵਾਰੀ ਵਾਰਨਿੰਗ ਦੇ ਦੋ ਹਨਾ, ਤੇ ਜੇ ਬੰਦਾ ਫੇਰ ਕਰਦਾ ਤਾਂ ਫੇਰ ਫਾਈਨ ਬਣਦਾ, ਫੇਰ ਤਾਂ ਚਾਹੇ 250 ਵੀ ਬਣਦਾ ਉਹ ਵੀ ਠੀਕ ਹੈ, ਇੱਕ ਵਾਰੀ ਵਾਰਨਿੰਗ ਦੇ ਦਿੰਦੇ। ਤੇ ਬ੍ਰਦਰ ਮੇਰਾ ਇੱਕ ਆਪਣਾ ਪਰਸਨਲ ਟੌਪਿਕ ਹੈ, ਮੈਂ ਵੀ
1: ਤੁਸੀਂ ਨਾ ਪਰਸਨਲ ਕੋਈ ਹੋਰ ਟੌਪਿਕ ਹੈ ਉਹ ਸਾਨੂੰ ਮੈਸੇਜ ਕਰ ਦਿਓ, ਇੰਸਟਾਗ੍ਰਾਮ ਪੇਜ ਹੈ ਸਾਡਾ ਜਾਂ ਈਮੇਲ ਕਰ ਦਿਓ info@punjabilara.com ਤੇ।
2: ਉਹੀ ਪੁੱਛਣਾ ਸੀ ਮੈਂ।
1: ਹਾਂਜੀ ਹਾਂਜੀ, ਇੰਸਟਾਗ੍ਰਾਮ ਪੰਜਾਬੀ ਲਹਿਰਾਂ ਜਾਂ ਈਮੇਲ ਹੈ info@punjabilara.com
2: info@punjabilehra.com।
1: ਠੀਕ
2: ਹੈ ਜੀ, ਠੀਕ
1: ਹੈ ਸਰ, ਬਹੁਤ ਸ਼ੁਕਰੀਆ। 9258 ਹੈਲੋ।
3: ਹੈਲੋ, ਗੁੱਡ ਮਾਰਨਿੰਗ।
1: ਗੁੱਡ ਮਾਰਨਿੰਗ ਜੀ।
3: ਭਾਜੀ ਮੈਨੂੰ ਲੱਗਦਾ ਬਹੁਤ ਅਨਫੇਅਰ ਹੈ, ਮਤਲਬ ਇੰਨਾ ਕਿ ਟਾਇਰ ਨਿਕਲਣ ਦੇ ਤੁਸੀਂ $250 ਉਹ ਕਰਵਾ ਰਹੇ ਹੋ, ਮਤਲਬ ਬੰਦੇ ਦੀ ਕਮਰ ਹੀ ਤੋੜ ਦੋ ਤੁਸੀਂ। ਤੇ ਦੂਜੇ ਪਾਸੇ ਕੀ ਕਹਿੰਦੇ ਗਵਰਨਮੈਂਟ ਦੀ ਪਾਲਿਸੀ ਜੋ ਕ੍ਰਿਮੀਨਲਸ ਉਹਨਾਂ ਲਈ, ਹਾਂ ਵੀ ਕੈਚ ਐਂਡ ਰਿਲੀਜ਼, ਜੇ ਕੋਈ ਚੋਰੀ ਕਰਕੇ ਭੱਜ ਰਿਹਾ ਤੇ ਉਹਨੂੰ ਕੁਛ ਨਾ ਕਹੋ ਜੀ, ਉਹਨਾਂ ਨੂੰ ਫੁੱਲਾਂ ਵਾਂਗ ਰੱਖੋ, ਕੋਈ ਕਰੇ ਤੁਹਾਡੇ ਆ ਰਿਹਾ ਤੁਸੀਂ ਇਕੁਅਲ ਫੋਰਸ ਨਾਲ ਯੂਜ਼ ਕਰਨਾ। ਤੇ ਕਿਤੇ ਨਾ ਕਿਤੇ ਇਹ ਲਾਅ ਸੈਂਸ ਨਹੀਂ ਬਣਾਉਂਦੇ ਹੈ। ਆਈ ਨੋ ਆਪਾਂ ਲਾਅ ਸਟੇਟ ਚ ਰਹਿ ਰਹੇ ਤੇ ਸਾਨੂੰ ਲਾਅ ਫੋਲੋ ਕਰਨੇ ਚਾਹੀਦੇ, ਬਟ ਮੈਨੂੰ ਲੱਗਦਾ ਇਹ ਲਾਅ ਠੀਕ ਨਹੀਂ ਨੇ ਕੁਛ ਕੁਛ ਹੱਦ ਤੱਕ, ਇਹ ਨਹੀਂ ਸੈਂਸ ਬਣਾਉਂਦੇ। ਛੋਟੀ ਛੋਟੀ ਚੀਜ਼ਾਂ ਨੂੰ ਬਹੁਤ ਜ਼ਿਆਦਾ ਤੁਸੀਂ ਫਾਈਨ ਕੀਤਾ ਜਾ ਰਿਹਾ ਤੁਹਾਨੂੰ, ਤੇ ਜਿਹੜੇ ਵੱਡੇ ਵੱਡੇ ਕ੍ਰਿਮੀਨਲਸ ਹੈ ਉਹ ਨਾਲ ਹੀ ਛੁੱਟ ਜਾ ਰਹੇ ਬੇਲ ਤੇ।
1: ਪਰ ਭਾਈ ਤੁਹਾਨੂੰ ਲੱਗਦਾ ਨੀ ਕਿ ਇੱਕ ਬੰਦਾ ਜੇ ਗਲਤੀ ਕਰੇਗਾ ਪਾਰਕਿੰਗ ਨੂੰ ਲੈ ਕੇ ਵੀ, ਤੇ ਹੁਣ ਉਹਨੂੰ ਇੰਨੀ ਮਹਿੰਗੀ ਟਿਕਟ ਮਿਲੀ ਹੈ ਵੀ ਉਹ ਹੁਣ ਕਹੂਗਾ ਕਿ ਯਾਰ ਨਹੀਂ ਮੈਂ ਅਗਲੀ ਵਾਰ ਤੋਂ ਨਹੀਂ ਗਲਤੀ ਕਰਦਾ।
3: ਨਹੀਂ ਆਈ ਅੰਡਰਸਟੈਂਡ ਹੈ, ਫਿਰ ਵੀ ਪਰ ਮੈਨੂੰ ਲੱਗਦਾ ਜਿੰਨੀ ਗਲਤੀ ਉਹਦੇ ਹਿਸਾਬ ਨਾਲ $30-40 ਤੋਂ ਤੇਰੀ ਟਿਕਟ ਬਣਦੀ ਹੈ। ਆਈ ਥਿੰਕ ਉਹਨੂੰ ਲੇਡੀ ਨੂੰ ਫਾਈਟ ਕਰਨਾ ਚਾਹੀਦਾ ਤੇ ਪੁੱਛਣਾ ਚਾਹੀਦਾ ਬਈ $250 ਕਿਸ ਗੱਲ ਤੇ ਲਾਏ ਤੁਸੀਂ ਇੱਕ ਟਾਇਰ ਬਾਹਰ ਨਿਕਲਣ ਦੇ।
1: ਤੇ ਤੁਸੀਂ ਪਰ ਭਾਜੀ ਹੁਣ ਗੱਲ ਕੀਤੀ ਹੈ ਕ੍ਰਿਮੀਨਲਸ ਦੀ, ਉਹ ਤਾਂ ਪਰ ਦੋ ਬਿਲਕੁਲ ਅਲੱਗ ਅਲੱਗ ਲੀਗਲ ਸਿਸਟਮ ਹੈ। ਹੁਣ ਸਿਟੀਜ਼ ਆਪਣੀ ਮਿਊਨਿਸਪੈਲਿਟੀਜ਼ ਪਾਰਕਿੰਗ ਬਾਇਲਾਜ਼ ਕ੍ਰੀਏਟ ਕਰਦੀਆਂ ਨੇ, ਫਾਈਨ ਅਮਾਊਂਟਸ ਯੂ ਨੋ ਉਹ ਡਿਸਾਈਡ ਕਰਦੇ ਨੇ। ਹੁਣ ਦੂਜੇ ਪਾਸੇ ਹੁਣ ਫੈਡਰਲ ਗਵਰਨਮੈਂਟ ਦਾ ਕੋਈ ਰੋਲ ਹੀ ਨਹੀਂ ਆਪਣੇ ਲੋਕਲ ਪਾਰਕਿੰਗ ਟਿਕਟਸ ਨਾਲ, ਸੋ ਤੁਸੀਂ ਉਹਨਾਂ ਦੋ ਚੀਜ਼ਾਂ ਨੂੰ ਆਈ ਡੋਂਟ ਥਿੰਕ ਕਿ ਰਿਲੇਟ ਕਰ ਸਕਦੇ ਹੋ।
3: ਓਕੇ, ਪਤਾ ਨਹੀਂ, ਆਈ ਡੋਂਟ ਅੰਡਰਸਟੈਂਡ ਕਿ $250 ਮੈਨੂੰ ਲੱਗਦਾ ਫਿਰ ਵੀ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈ।
1: ਠੀਕ ਹੈ, ਠੀਕ ਹੈ, ਲੈਟਸ ਸੀ। ਹੁਣ ਮੈਨੂੰ ਲੱਗਦਾ ਕਿ ਯਾਰ ਜੇ ਚਲੋ ਮੈਂ ਸਮਝਦਾ $250 ਜ਼ਿਆਦਾ ਆਏ ਗਈ, ਜੇ ਹੁਣ ਕਿਹੜਾ ਮਿਲ ਗਈ ਬੰਦੇ ਨੂੰ 250 ਦੀ ਤਾਂ ਅਗਲੀ ਵਾਰ ਨੂੰ ਬੰਦਾ ਕਹਿੰਦਾ ਨਹੀਂ ਯਾਰ ਹੁਣ ਨਹੀਂ ਪੰਗਾ ਲੈਂਦੇ। ਮੇਰੇ ਨਾਲ ਕਮਲ ਜੀ ਜੁੜਿਆ ਪਹਿਲਾਂ, ਕਮਲ ਜੀ ਢਿੱਲੋਂ ਸਾਡੇ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਐਕਸਪਰਟ ਨੇ। ਤੁਹਾਡੇ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਨਹੀਂ ਘੱਟ ਰਹੀ, ਟੈਨਸ਼ਨ ਬਿਲਕੁਲ ਨਾ ਲਓ, ਕਮਲ ਜੀ ਨੂੰ ਕਾਲ ਕਰੋ, $500 ਤੋਂ ਲੈ ਕੇ $1,000 ਤੱਕ ਦਾ ਡਿਸਕਾਊਂਟ ਤੁਹਾਡੇ ਆਟੋ ਹੋਮ ਇੰਸ਼ੋਰੈਂਸ ਦੀ ਗਾਰੰਟੀ। ਸੋ ਕਮਲ ਜੀ ਵੈਲਕਮ।
4: ਥੈਂਕ ਯੂ ਨਵੀ, ਐਂਡ ਸਤਿ ਸ਼੍ਰੀ ਅਕਾਲ ਸਾਰੇ ਲਿਸਨਰਸ ਨੂੰ। ਅਗਰ ਕਿਸੇ ਦੀ ਵੀ ਰਿਨਿਊਅਲ ਆ ਗਈ, ਪ੍ਰਾਈਸ ਵੱਧ ਕੇ ਆ ਗਿਆ ਜਾਂ ਕਿਸੇ ਨੂੰ ਕੋਈ ਆਟੋ ਹੋਮ ਜਾਂ ਕਮਰਸ਼ੀਅਲ ਇੰਸ਼ੋਰੈਂਸ ਚਾਹੀਦੀ ਹੈ ਤੇ ਸਾਨੂੰ ਇੱਕ ਵਾਰ ਜ਼ਰੂਰ ਕਾਲ ਕਰਨਾ। ਸਾਡੇ ਕੋਲ 15-20 ਕੰਪਨੀਜ਼ ਦੇ ਨਾਲ ਅਪ ਟੂ 40% ਡਿਸਕਾਊਂਟ ਚੱਲ ਰਿਹਾ। ਅਗਰ ਕੋਈ ਸਾਲ ਦਾ $500 ਤੋਂ ਲੈ ਕੇ $1,000 ਮਿਨੀਮਮ ਸੇਵ ਕਰੇਗਾ ਤੇ ਆਪਾਂ ਤਾਂ ਹੀ ਕਹਿੰਦੇ ਹਾਂ ਕਿ ਤੁਸੀਂ ਆਪਣੀ ਪੋਲਿਸੀ ਸਾਡੇ ਨਾਲ ਚੇਂਜ ਕਰੋ। ਮੇਰਾ ਫੋਨ ਨੰਬਰ ਹੈਗਾ 6473944369, 6473943439। ਅਗਰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਡਿਸਕਾਊਂਟ ਲੈਣ ਲਈ ਕੁਆਲੀਫਾਈ ਕਰਨਾ ਚਾਹੁੰਦੇ ਹੋ ਤੇ ਮੈਂ ਰਿਕਮੈਂਡ ਕਰਾਂਗੀ ਕਿ ਸੇਮ ਐਡਰੈਸ ਤੇ ਤੁਸੀਂ ਆਪਣੀਆਂ ਮਲਟੀਪਲ ਕਾਰਸ ਤੇ ਘਰ ਆਲ ਟੂਗੈਦਰ ਇੱਕ ਕੰਪਨੀ ਤੋਂ ਇੰਸ਼ੋਰ ਕਰਵਾਓ ਤਾਂ ਜੋ ਤੁਸੀਂ ਮਲਟੀ ਵਹੀਕਲ ਡਿਸਕਾਊਂਟ ਲੈ ਸਕੋ ਜੋ ਕਿ 25% ਹੁੰਦਾ ਤੇ ਮਲਟੀ ਲਾਈਨ ਡਿਸਕਾਊਂਟ 15-20% ਹੋ ਸਕਦਾ। ਅਗਰ ਤੁਸੀਂ ਵਧੀਆ ਡਰਾਈਵਰ ਹੈਗੇ ਹੋ ਤੇ ਤੁਸੀਂ ਇੰਸ਼ੋਰੈਂਸ ਕੰਪਨੀ ਦੀ ਐਪ ਯੂਜ਼ ਕਰਕੇ 10% ਡਿਸਕਾਊਂਟ ਰਾਈਟ ਅਵੇ ਲੈ ਸਕਦੇ ਹੋ ਤੇ ਰਿਨਿਊਲ ਤੇ ਤੁਹਾਨੂੰ 25% ਡਿਸਕਾਊਂਟ ਵੀ ਮਿਲ ਸਕਦਾ। ਇਸ ਤੋਂ ਬਿਨਾਂ ਅਗਰ ਤੁਹਾਨੂੰ ਟਰੈਵਲ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੈ ਤੇ ਸਾਡੇ ਕੋਲ ਉਹਦੇ ਤੇ ਵੀ ਕਾਫੀ ਵਧੀਆ ਡਿਸਕਾਊਂਟ ਚੱਲ ਰਹੇ ਨੇ, ਇੱਕ ਵਾਰ ਜ਼ਰੂਰ ਕਾਲ ਕਰ ਲੈਣਾ। ਸੋ ਕਿਸੇ ਨੇ ਵੀ ਆਪਣੀ ਆਟੋ ਕਮਰਸ਼ੀਅਲ ਤੇ ਜਾਂ ਘਰ ਦੀ ਇੰਸ਼ੋਰੈਂਸ ਤੇ $500 ਤੋਂ ਲੈ ਕੇ $1,000 ਦੀ ਸੇਵਿੰਗ ਕਰਨੀ ਹੈ ਤੇ ਸਾਨੂੰ ਕਾਲ ਕਰ ਲੈਣਾ। ਫੋਨ ਨੰਬਰ ਹੈਗਾ 6473944369, 6473943469। ਥੈਂਕ ਯੂ ਨਵੀ ਫਾਰ ਯੋਰ ਟਾਈਮ।
1: ਬਹੁਤ ਸ਼ੁਕਰੀਆ ਕਮਲਜੀਤ। ਕਮਲਜੀਤ ਦਾ ਨੰਬਰ ਨੋਟ ਕਰ ਲਓ ਵੀ, ਕਾਰ ਵੈਨ ਟਰੱਕ ਦੀ ਇੰਸ਼ੋਰੈਂਸ ਦਾ ਕੋਟ ਇੱਕ ਇਹਨਾਂ ਤੋਂ ਲੈ ਲਓ, ਆਪ ਕਹੋਗੇ ਵਾਹ ਵੀ ਵਾਹ ਬਚ ਕੇ ਪੈਸੇ। 6473944439 69 ਇਹਨਾਂ ਦਾ ਫੋਨ ਨੰਬਰ ਹੈ ਐਂਡ ਐਨਕਾਂ ਚਾਹੀਦੀਆਂ ਹੰਬਰ ਵੈਸਟ ਤੇ ਗੋਰਵੇ ਦੇ ਕੋਰਨਰ ਤੇ ਬਿਯੋਂਡ ਬਿਯੋਂਡ ਬਿਯੋਂਡ ਆਈਵੇਅਰ ਲੋਕੇਟਡ ਹੈ ਰੋਮੀ ਭਾਅ ਜੀ ਨੂੰ ਕਾਲ ਕਰੋ ਪ੍ਰਿਸਕ੍ਰਿਪਸ਼ਨ ਦੀਆਂ ਐਨਕਾਂ ਨਿਗਾ ਦੀਆਂ ਜਾਂ ਤੁਹਾਨੂੰ ਸਨਗਲਾਸਿਸ ਚਾਹੀਦੀਆਂ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ 9057933937 ਹੰਬਰ ਵੈਸਟ ਐਂਡ ਗੋਰਵੇ ਤੇ ਨੇ 9057933937 ਜੀ 9233 ਹੈਲੋ
5: ਗੁੱਡ ਮਾਰਨਿੰਗ ਨਵੀ
1: ਗੁੱਡ ਮਾਰਨਿੰਗ
5: ਮੇਰਾ ਇਹ ਮੰਨਣਾ ਆਈ ਥਿੰਕ ਸਿਟੀ ਦੀ ਪਾਰਕਿੰਗ ਦੇ ਪੈਨਲਟੀਜ਼ ਤਾਂ ਲੱਗਣੀਆਂ ਹੀ ਆ ਬਿਕਾਜ਼ ਡਿਟਰੈਂਸ ਜ਼ਰੂਰੀ ਆ ਸੋ ਪੈਨਲਟੀਜ਼ ਤੋਂ ਬਿਨਾ ਉਹਦੀ ਡਿਟਰੈਂਸ ਨਹੀਂ ਹੁੰਦੀ ਆ ਪਰ ਆਈ ਥਿੰਕ ਸਿਟੀ ਵੀ ਬਹੁਤ ਜਗ੍ਹਾ ਤੇ ਨਾ ਲੈਕ ਕਰਦੀ ਆ ਕਈ ਵਾਰੀ ਸਿਟੀਜ਼ ਨੂੰ ਇਹ ਪਰਮਿਸ਼ਨਸ ਮਿਲ ਜਾਂਦੀਆਂ ਫਾਈਨ ਇੰਪੋਜ਼ ਕਰਨ ਦੀਆਂ ਤੇ ਉਹ ਬਹੁਤ ਜ਼ਿਆਦਾ ਅਬਿਊਜ਼ ਕਰ ਲੈਂਦੀਆਂ ਇਸ ਚੀਜ਼ ਨੂੰ ਜਿਵੇਂ ਇਨ ਦ ਲਾਸਟ ਟਾਈਮ ਉਹਨਾਂ ਨੇ ਸਪੀਡਿੰਗ ਕੈਮਰਾਜ਼ ਨੂੰ ਬਹੁਤ ਜ਼ਿਆਦਾ ਅਬਿਊਜ਼ ਕੀਤਾ ਸੀਗਾ ਇੱਕ ਟਾਈਮ ਤੇ ਆ ਕੇ ਮਤਲਬ ਹਰ ਜਗ੍ਹਾ ਤੇ ਲਗਾਉਣ ਲੱਗ ਗਏ ਸੀ ਰਾਦਰ ਦੈਨ ਹੈਵਿੰਗ ਟੂ ਸੀ ਕਿ ਕਿੱਥੇ ਜ਼ਿਆਦਾ ਕੋਲੀਜਨ ਹੁੰਦੇ ਤੇ ਉੱਥੇ ਲਗਾਇਆ ਜਾਵੇ ਦੂਸਰਾ ਆਈ ਥਿੰਕ ਸਿਟੀ ਨੂੰ ਐਜੂਕੇਟ ਜ਼ਿਆਦਾ ਕਰਨਾ ਚਾਹੀਦਾ ਰਾਦਰ ਦੈਨ ਓਨਲੀ ਫੋਕਸਿੰਗ ਔਨ ਪੈਨਲਟੀਜ਼ ਉਹ ਘੱਟ ਹੈ ਸੋ ਅਗਰ ਉਹ ਜ਼ਿਆਦਾ ਹੋਊਗਾ ਲੋਕੀ ਇਹ ਚੀਜ਼ਾਂ ਦਾ ਥੋੜਾ ਜਿਹਾ ਕਿਉਂਕਿ ਕਈ ਵਾਰੀ ਲੋਕਾਂ ਦਾ ਫਸਟ ਟਾਈਮ ਹੀ ਹੁੰਦਾ ਔਰ ਇੰਨੀ ਵੱਡੀ ਟਿਕਟ ਮਿਲ ਜਾਂਦੀ ਹੈਗੀ ਜਿਹੜੀ ਅਨਫੋਰਚੁਨੇਟ ਆ ਬਟ ਅਗੇਨ ਇਟਸ ਰਿਐਲਿਟੀ ਸੋ ਸਿਟੀ ਦੇ ਵੱਲੋਂ ਐਜੂਕੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ
1: ਹੈ ਐਜੂਕੇਸ਼ਨ ਤੁਸੀਂ ਕਹਿੰਦੇ ਹੋ ਐਜੂਕੇਸ਼ਨ ਕਿਵੇਂ ਉਹ ਕ੍ਰੀਏਟ ਕਰ ਸਕਦੇ ਹੈ
5: ਦੇਰਸ ਐਡ ਕੈਂਪੇਨਸ ਹੁੰਦੇ ਹੈਗੇ ਆ ਸਿਟੀ ਹੋਰ ਬਹੁਤ ਜਗ੍ਹਾ ਤੇ ਪੈਸਾ ਇਨਵੈਸਟ ਕਰਦੀ ਹੈਗੀ ਆ ਔਰ ਟੈਕਸ ਪੇਅਰਸ ਦਾ ਮਨੀ ਹੈ ਸੋ ਕਈ ਨਾ ਕਈ ਕੁਛ ਐਡਵਰਟੀਜ਼ਮੈਂਟ ਜਿਵੇਂ ਰੇਡੀਓਜ਼ ਆ ਏਦਾਂ ਦੀ ਚੀਜ਼ਾਂ ਤੇ ਕੁਛ ਨਾ ਕੁਛ ਮਤਲਬ ਬੇਸਿਕ ਗਾਈਡਲਾਈਨਸ ਅਗਰ ਦਿੱਤੀਆਂ ਜਾਣ ਪ੍ਰੋਐਕਟਿਵਲੀ ਤਾਂ ਕਿ ਲੋਕਾਂ ਨੂੰ ਥੋੜਾ ਪਤਾ ਲੱਗੇ ਕਿ ਨਿਊ ਇਮੀਗ੍ਰੈਂਟਸ ਬਹੁਤ ਆਉਂਦੇ ਹੈਗੇ ਉਹਨਾਂ ਚ ਵੀ ਇਹ
1: ਔਰ
5: ਦੂਸਰਾ ਇਹ ਵੀ ਹੈ ਨਾ ਕਿ ਮਤਲਬ ਕਈ ਵਾਰੀ ਲੋਕੀ ਲਗਾਉਂਦੇ ਬਹੁਤ ਜ਼ਿਆਦਾ ਹੈ ਪਰ ਫੜੇ ਕਿੰਨੇ ਜਾਂਦੇ ਹੈਗੇ ਮੇਨਲੀ ਸਿਟੀ ਨੂੰ ਕਿੰਨੇ ਕੁ ਲੋਕ ਹੈਗੇ ਜਿਹੜੇ ਟਾਊਨ ਹਾਲ ਜਾਂਦੇ ਹੈਗੇ ਕਨਫਰਮ ਕਰਨ ਕਿ ਮਤਲਬ ਇਹ ਅਗਰ ਟਿਕਟਸ ਮਿਲ ਰਹੀਆਂ ਹੈਗੀਆਂ ਤੇ ਇਹ ਪੈਸਾ ਯੂਜ਼ ਕਿੱਥੇ ਹੋ ਰਿਹਾ ਹੈਗਾ ਜਾਂ ਫਿਰ ਇਹ ਇਹ ਪੁਆਇੰਟ ਲਗਾਉਣ ਨਾਲ ਇੰਨੀ ਇਹਦੀ ਟਿਕਟਾਂ ਘਟੀਆਂ ਕਿ ਵਧੀਆਂ ਸੋ ਉਹ ਉਹ ਟਾਰਗੇਟ ਵੀ ਦੇਖਣੇ ਜ਼ਰੂਰੀ ਹੁੰਦੇ ਆ ਬਟ ਆਪਾਂ ਆਈ ਥਿੰਕ ਸਿਟੀ ਇੰਨਾ ਅੱਛਾ ਕੰਮ ਨਹੀਂ ਕਰਦੀ ਕਿ ਦਿਖਾਵੇ ਕਿ ਹਾਂ ਇੰਨੇ ਫਾਈਨ ਅਸੀਂ ਇਸ਼ੂ ਕੀਤੇ ਇੰਨੀ ਘਟਾਈ ਉਹ ਟਿਕਟਾਂ ਮਤਲਬ ਇੰਨੀ ਵਾਇਲੇਸ਼ਨ ਘਟੀਆਂ ਇਹ ਚੀਜ਼ਾਂ ਥੋੜੀ ਟ੍ਰਾਂਸਪੇਰੈਂਸੀ ਘੱਟ ਆ ਉਹ ਚੀਜ਼ ਐਟ ਦੀ ਐਂਡ ਆਫ ਦ ਡੇ ਸਿਟੀ ਰੈਜ਼ੀਡੈਂਟਸ ਵਾਸਤੇ ਹੀ ਫਾਇਦਾ ਕਰ ਰਹੇ ਨਾ ਇਹ ਚੀਜ਼
1: ਤੇ ਭਾਜੀ ਹੁਣ ਤੁਸੀਂ ਗੱਲ ਕੀਤੀ ਵੀ ਅਵੇਅਰਨੈਸ ਕ੍ਰੀਏਟ ਕਰਨੀ ਚਾਹੀਦੀ ਹੈ ਪਹਿਲਾਂ ਆਈ ਥਿੰਕ ਇਹ ਸਭ ਤੋਂ ਵੱਡੀ ਅਵੇਅਰਨੈਸ ਹੈ ਕਿ ਮਹਿੰਗੀ ਟਿਕਟ ਮਿਲ ਗਈ ਤਾਂ ਬੰਦਾ ਆਪਣੇ ਆਪ ਅਵੇਅਰ ਹੋ ਗਿਆ ਨਹੀਂ
5: ਭਾਜੀ ਇਹ ਤਾਂ ਇੱਕ ਬੰਦੇ ਨੂੰ ਹੋਈ ਨਾ ਬਟ ਏਦਾਂ ਹੀ ਸੇਮ ਜਿਵੇਂ ਮੈਂ ਅੱਜ ਲਗਾਤੀ ਮੈਨੂੰ ਤਾਂ ਫਾਈਨ ਮਿਲ ਗਿਆ ਪਰ ਮੈਂ ਹੁਣ ਕਿੰਨੇ ਕੁ ਲੋਕਾਂ ਨਾਲ ਜਾ ਕੇ ਗਾਈਡ ਕਰੂੰ ਮੇਰੀ ਰਿਸਪੋਂਸੀਬਿਲਿਟੀ ਹੈ ਨਾ ਐਟ ਦੀ ਐਂਡ ਆਫ ਦ ਡੇ ਸਿਟੀ ਦੀ ਰਿਸਪੋਂਸੀਬਿਲਿਟੀ ਹੈ ਕਿ ਲੋਕਾਂ ਨੂੰ ਮਿਲੇ ਹੀ ਨਾ ਟਿਕਟ ਪ੍ਰੋਐਕਟਿਵਲੀ ਕੰਮ ਕਰਨ
1: ਠੀਕ ਹੈ ਠੀਕ ਹੈ ਨਹੀਂ ਚਲੋ ਥੈਂਕ ਯੂ ਸਰ ਨਾਈਸ ਟਾਕਿੰਗ ਟੂ ਯੂ ਬਹੁਤ ਸ਼ੁਕਰੀਆ ਤੁਹਾਡਾ ਨਹੀਂ ਚਲੋ ਮੈਂ ਕਿਤੇ ਨਾ ਕਿਤੇ ਸਹਿਮਤ ਹਾਂ ਕਿ ਪਹਿਲਾਂ ਅਵੇਅਰਨੈਸ ਕ੍ਰੀਏਟ ਕਰੋ ਬਟ ਅਵੇਅਰਨੈਸ ਹੁਣ ਆਈ ਡੋਂਟ ਨੋ ਹੋਰ ਕਿਵੇਂ ਜਾਂ ਕਿੰਨੀ ਕੁ ਕ੍ਰੀਏਟ ਕਰਨੀ ਚਾਹੀਦੀ ਲੋਕਾਂ ਨੂੰ ਹੁਣ ਸਮਝ ਨਹੀਂ ਆ ਰਹੀ ਅਵੇਅਰਨੈਸ ਵੈਸੇ ਬਹੁਤ ਹੈ ਵੀ ਗੱਡੀ ਤੁਸੀਂ ਆਏ ਨਾ ਲਓ ਜਾਂ ਯੂਨੋ ਆਪਾਂ ਨੂੰ ਪਤਾ ਹੀ ਹੈ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਕਰਕੇ ਟਿਕਟ ਮਿਲਦੀ ਇੱਕ ਨੂੰ ਮਿਲ ਗਈ ਉਹ 100 ਨੂੰ ਦੱਸਦਾ ਹੁਣ ਇਹਨਾਂ ਨੇ ਕੱਲ ਮੈਨੂੰ ਦੱਸਿਆ ਮੈਂ ਹੁਣ ਤੁਹਾਨੂੰ ਹਜ਼ਾਰਾਂ ਲੋਕਾਂ ਤੱਕ ਇਹ ਮੈਸੇਜ ਪਹੁੰਚਦਾ ਕਰ ਰਿਹਾ ਰਾਈਟ ਖੈਰ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਟਰੱਕ ਦੇ ਨਵੇਂ ਟਾਇਰ ਟਰੱਕ ਦੀ ਅਲਾਈਨਮੈਂਟ ਟਰੱਕ ਦਾ ਓਇਲ ਚੇਂਜ ਟਰੱਕ ਦੀ ਰਿਪੇਅਰ ਬਹੁਤ ਹੀ ਵੱਡੇ ਗ੍ਰੈਂਡ ਓਪਨਿੰਗ ਡਿਸਕਾਊਂਟ ਕਿਉਂਕਿ ਇਹਨਾਂ ਨੇ ਨਵੀਂ ਲੋਕੇਸ਼ਨ ਆਪਣੀ ਇਹ ਖੋਲੀ ਹੈ ਮਿਲਟਨ ਦੇ ਵਿੱਚ 10874 ਸਟੀਲਸ ਐਵਨਿਊ ਈਸਟ ਸਟੀਲਸ ਐਵਨਿਊ ਈਸਟ ਅਤੇ ਜੇਮਸ ਨੋ ਪਾਰਕ ਵਿਦ ਅ ਕੋਰਨਰ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ 401 ਤੋਂ ਉੱਤਰ ਅਨੁਸਾਰ ਤੁਹਾਡੇ ਲਈ ਅਵੇਲੇਬਲ ਨੇ ਤੁਸੀਂ ਜ਼ਰੂਰ ਜਾਓ ਨੰਬਰ ਇਹਨਾਂ ਦਾ 6472346293 ਟਰੱਕ ਦੇ ਓਇਲ ਚੇਂਜ ਕੋਈ ਵੀ ਰਿਪੇਅਰ ਨਵੇਂ ਟਾਇਰ ਅਲਾਈਨਮੈਂਟ ਤੇ ਵੱਡੇ ਵੱਡੇ ਡਿਸਕਾਊਂਟ 6472346293 ਜੀ 4791 ਹੈਲੋ ਸਤਿ ਸ਼੍ਰੀ
6: ਅਕਾਲ
1: ਵਧੀਆ ਜੀ ਕਿਵੇਂ
6: ਬੱਚੇ ਵੀ ਹੁੰਦੇ ਆ ਹਨਾ ਕਿਸੇ ਰੀਜ਼ਨ ਕਰਕੇ ਬਣੇ ਹੁੰਦੇ ਚੱਲਣ ਵਾਲੀਆਂ ਚੀਜ਼ਾਂ ਚਲਦੇ ਆ ਤੇ ਪਲੱਸ ਗਰਾਜ ਹੁੰਦੇ, ਗਰਾਜ ਚ ਯਾਰ ਅਸੀਂ ਆਪਣਾ ਸਮਾਨ ਸਮੂਨ ਰੱਖੀ ਜਾਂਦੇ ਆ, ਮੇਨਲੀ ਤਾਂ ਗੱਡੀਆਂ ਵਾਸਤੇ ਹੁੰਦੇ ਆ ਗਰਾਜ। ਤੇ ਮਤਲਬ ਆਈ ਥਿੰਕ ਕਿ ਯਾਰ ਥੋੜਾ ਜ਼ਿਆਦਾ ਆ ਪੈਨਲਟੀ, ਬਟ ਯੈਸ ਯਾਰ ਵੀ ਮਤਲਬ ਕਿ ਜ਼ਰੂਰੀ ਹੈ ਚੀਜ਼ ਯਾਰ, ਕਿਉਂਕਿ ਹੁਣ ਸਾਡੇ ਵੀ ਬੱਚੇ ਹੈਗੇ ਆ ਯਾਰ, ਕਈ ਵਾਰੀ ਕੀ ਹੁੰਦਾ ਬੱਚੇ ਛੋਟੇ ਹੁੰਦੇ ਧਿਆਨ ਨੀ ਹੁੰਦਾ, ਭੱਜਦੇ ਹੁੰਦੇ ਆ ਯਾਰ, ਕਈ ਵਾਰੀ ਨਾ ਗੱਡੀਆਂ ਦਾ ਜਿਹੜਾ ਪਿਛਲਾ ਹਿੱਸਾ ਹੈਗਾ ਉਹ ਬਾਹਰ ਹੁੰਦਾ ਹਨਾ, ਤੇ ਉਹ ਕਈ ਵਾਰੀ ਲੱਗ ਵੀ ਜਾਂਦਾ ਬੱਚਿਆਂ ਦੇ ਹਨਾ, ਕਈ ਵਾਰੀ ਬੱਚੇ ਸਾਈਕਲ ਸੂਕਲ ਤੇ ਹੁੰਦੇ ਆ ਛੋਟੇ।
1: ਸੋ ਕਾਫੀ ਲੋਕ ਪਾਰਕਿੰਗ ਵੇਲੇ ਗਲਤੀਆਂ ਕਰ ਰਹੇ ਆ, ਤੁਸੀਂ ਨੋਟਿਸ ਕਰਦੇ ਹੋ ਡੇਲੀ ਬੇਸਿਸ ਤੇ?
6: ਯਾਰ ਮੈਂ ਮਤਲਬ ਕਿ ਮੇਰੇ ਨੇਬਰਹੁੱਡ ਚ ਤਾਂ ਬਹੁਤ ਦੇਖਿਆ ਯਾਰ, ਮਤਲਬ ਕਿ ਜਿੱਦਾਂ ਟਰੱਕ ਹੁੰਦੇ ਆ ਲੋਕ ਪਿੱਕੇ ਹੈਗੇ ਆ, ਉਹਨਾਂ ਦੇ ਪਿੱਛੇ ਸਾਲੇ ਬਾਹਰ ਹੀ ਹੁੰਦੇ ਆ ਯਾਰ। ਤੇ ਅਸੀਂ ਬੱਚਿਆਂ ਨੂੰ ਜਿੱਦਾਂ ਯਾਰ ਸ਼ਾਮੀ ਵਾਕ ਤੇ ਲੈ ਕੇ ਜਾਈਦਾ ਆ ਹਨਾ ਸਟ੍ਰੋਲਰ ਤੇ, ਤੇ ਮੇਨ ਸੜਕ ਤੇ ਆਣਾ ਪੈਂਦਾ, ਤੇ ਕਿਤੇ ਨਾ ਕਿਤੇ ਉਹ ਚੀਜ਼ ਗਲਤ ਵੀ ਆ ਨਾ ਯਾਰ।
1: ਪਰ ਫਾਈਨ ਜ਼ਿਆਦੇ ਆ ਤੁਸੀਂ ਕਹਿੰਦੇ ਹੋ?
6: ਫਾਈਨ ਥੋੜਾ ਜ਼ਿਆਦੇ ਆ ਯਾਰ, ਮਤਲਬ ਕਿ ਅਗਰ 100-150 ਵੀ ਹੋਏਗਾ ਤਾਂ ਵੀ ਨਹੀਂ, ਮੈਨੂੰ ਲੱਗਦਾ ਅਗਰ $150 ਵੀ ਕਰ ਦੇਣਗੇ ਤਾਂ ਵੀ ਲੋਕਾਂ ਨੇ ਕਹਿਣਾ ਵੀ ਸਹੀ ਆ, ਮਤਲਬ
1: ਕਿ ਪਰ ਆਈ ਥਿੰਕ 150 ਹੋਊਗਾ ਲੋਕ ਫਿਰ ਵੀ ਕਹਿਣਗੇ ਕਿ ਮਹਿੰਗਾ, ਇਹ ਫਾਈਨ ਜ਼ਿਆਦੇ ਆ।
6: ਮਹਿੰਗਾ ਹੈਗਾ ਬਟ ਭਾਜੀ 250 ਬਹੁਤ ਜ਼ਿਆਦਾ ਹੋ ਗਿਆ ਅੱਜ ਦੀ ਤਰੀਕ, ਤੁਸੀਂ ਦੇਖੋ ਤਾਂ ਸਹੀ ਮਤਲਬ ਕਿੰਨਾ ਕੁ ਬਚ ਕਿੰਨਾ ਕਰਿਆ ਹਨਾ, ਆਪਾਂ ਹੈਂਡ ਟੂ ਮਾਊਥ ਹੀ ਚੱਲ ਰਿਹਾ ਹਰ ਬੰਦਾ।
1: ਚਲੋ ਠੀਕ ਹੈ ਸਰ, ਥੈਂਕ ਯੂ। ਸੋ ਭਾਜੀ ਕਹਿੰਦੇ ਕਿ ਲੋਕ ਗਲਤੀਆਂ ਬਹੁਤ ਕਰਦੇ ਆ, ਗੱਡੀ ਬੜੇ ਗਲਤ ਤਰੀਕੇ ਦੇ ਨਾਲ, ਇੱਕ ਨਹੀਂ ਬਟ ਬਹੁਤ ਸਾਰੀਆਂ ਗੱਡੀਆਂ ਪਾਰਕ ਕੀਤੀਆਂ ਹੁੰਦੀਆਂ, ਬਟ ਅਗੇਨ ਇਹ ਵੀ ਕਹਿ ਰਹੇ ਆ ਕਿ ਫਾਈਨ ਜ਼ਿਆਦੇ ਆ ਤੇ ਫਾਈਨ ਘਟਾਇਆ ਜਾਵੇ ਤਾਂ ਫਾਇਦਾ, ਐਂਡ ਸਿਟੀ ਕਮਾਈ ਕਰ ਕਰ ਕਰ ਕਰ ਤੇ ਇਸ ਪੈਸੇ ਨਾਲ ਕੀ ਕਰ ਰਹੀ ਹੈ ਗੋਡ ਨੋਸ ਕਿ ਨਹੀਂ। ਸੋ ਇੱਕ ਮੈਂ ਤੁਹਾਨੂੰ ਸਬਜ਼ੀ ਮਾਰਕੀਟ ਦੀ ਵੀ ਜਾਣਕਾਰੀ ਦੇਵਾਂ, ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ ਨਾਲੇ ਗਰੋਸਰੀ ਸਟੋਰ ਹੈ, ਅਤੇ ਸਬਜ਼ੀ ਮਾਰਕੀਟ 24 ਘੰਟੇ ਅਤੇ 7 ਦਿਨ ਤੁਹਾਡੇ ਲਈ ਖੁੱਲ੍ਹਾ, ਠੀਕ ਹੈ। ਸਬਜ਼ੀ ਮਾਰਕੀਟ 'ਤੇ ਤੁਸੀਂ ਇੱਕ ਵਾਰ ਪਹੁੰਚੋ ਕਿਰਾ, ਤੁਸੀਂ ਆਪ ਕਹੋਗੇ ਵਾਹ ਵੀ ਵਾਹ, ਉਹ ਵੀ 24 ਘੰਟੇ ਔਫਰ, 24 ਘੰਟੇ ਡੀਲਾਂ ਤੁਹਾਨੂੰ ਮਿਲ ਰਹੀਆਂ ਨੇ। ਇਹਨਾਂ ਕੋਲ ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਆਦਿ ਮਿਲ ਰਿਹਾ। ਇੱਕ ਵਾਰੀ ਗੇੜਾ ਮਾਰੋ ਤੁਸੀਂ, ਪੱਕੀ ਗੱਲ ਹੈ ਕਿ ਸਬਜ਼ੀਆਂ ਦੇਖ ਕੇ ਖੁਸ਼ ਬਹੁਤ ਹੋਵੋਗੇ। ਹਰ ਤਰ੍ਹਾਂ ਦਾ ਰੋ ਮੀਟ, ਮਸਾਲੇ ਵਾਲਾ, ਪਲੇਨ, ਇਹਨਾਂ ਦੇ ਰੈਸਟੋਰੈਂਟ ਸਾਈਡ ਤੋਂ ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ, 1 ਕਿਲੋ 1 ਫ੍ਰੀ, ਹਰ ਤਰ੍ਹਾਂ ਦੀ ਕੇਟਰਿੰਗ ਵੀ ਕਰਦੇ ਨੇ। ਸੋ ਸਬਜ਼ੀ ਮਾਰਕੀਟ 10 ਲੋਰਡ ਮੈਲ ਗੇਟ, ਸੈਂਡਲਵੁੱਡ, ਮਕਲੋਗਲਿਨ, ਜਾਂ 10,970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ, ਸਬਜ਼ੀ ਮਾਰਕੀਟ। ਸਾਡੇ ਨਾਲ ਹਰਮਨ ਜੁੜੇ ਆ, ਟੀਮ ਹਰਮਨ ਬੱਤਾ, ਸਾਡੀ ਨੰਬਰ 1 ਮੋਰਗੇਜ ਫਾਈਨੈਂਸਿੰਗ ਦੀ ਟੀਮ। ਤੁਸੀਂ ਅਗਰ ਮੋਰਗੇਜ ਕੋਈ ਕਰਾਉਣੀ ਹੈ, ਕੋਈ ਹੋਮ ਐਕਵਿਟੀ, ਲਾਈਨ ਆਫ ਕ੍ਰੈਡਿਟ ਆਦਿ ਕਰਵਾਉਣਾ, ਤਾਂ ਹਰਮਨ ਸਾਡੇ ਨਾਲ ਨੇ। ਹਰਮਨ ਵੈਲਕਮ।
7: ਥੈਂਕ ਯੂ ਨਵੀ, ਗੁੱਡ ਮਾਰਨਿੰਗ ਐਵਰੀਵਨ। ਨਵੀ, ਜਿਹੜੇ ਆਪਣੇ ਲਿਸਨਰਸ ਨੇ ਉਹ ਜਿਹੜੇ ਨਵੇਂ ਕੈਨੇਡਾ ਚ ਆਏ ਨੇ, ਲਾਸਟ ਈਅਰ ਜਾਂ ਈਅਰ ਐਂਡ ਹਾਫ ਜਾਂ 6 ਮਹੀਨੇ ਹੋਏ ਨੇ ਆਇਆਂ ਨੂੰ, ਕਾਫੀ ਮੈਂ ਦੇਖਿਆ ਕਲਾਇੰਟਸ ਦੀ ਇਨਕੁਆਇਰੀ ਆਉਂਦੀ ਆ, ਜਿਹੜੇ ਪਿਛਲੇ 5-6 ਮੰਥਸ ਆਏ ਹੁੰਦੇ ਨੇ ਐਂਡ ਪੀ ਆਰ ਹੀ ਆਉਂਦੇ ਨੇ, ਤੇ ਉਹ ਘਰ ਲੈਣਾ ਦਾ ਹੁੰਦਾ ਉਹਨਾਂ ਨੂੰ ਕਿ ਪਹਿਲਾਂ ਘਰ ਲੈ ਲਈਏ ਜਾਂ ਪਿੱਛੋਂ ਸੇਵਿੰਗਸ ਵਗੈਰਾ ਹੁੰਦੀਆਂ ਨੇ, ਤੇ ਉਹਨਾਂ ਦੇ ਮਨ ਚ ਇੱਕ ਡਾਊਟ ਹੁੰਦਾ ਕਿ ਜੇ ਸਾਡਾ ਕ੍ਰੈਡਿਟ ਨਹੀਂ ਹਲੇ ਬਿਲਡ ਹੋਇਆ ਤਾਂ ਸਾਨੂੰ ਮੋਰਗੇਜ ਨਹੀਂ ਮਿਲਣੀ ਹੈਗੀ। ਕੈਨੇਡੀਅਨ ਬੈਂਕਿੰਗ ਇੰਡਸਟਰੀ ਦੇ ਵਿੱਚ ਸਪੈਸ਼ਲ ਪ੍ਰੋਗਰਾਮਸ ਨੇ ਜਿਹੜੇ ਕਲਾਇੰਟਸ ਪੀ ਆਰ ਨੇ, ਡਾਇਰੈਕਟ ਪੀ ਆਰ ਆਏ ਨੇ ਇੱਥੇ, ਜੇ ਤੁਹਾਡਾ ਕ੍ਰੈਡਿਟ ਨਹੀਂ ਵੀ ਹੈਗਾ ਤੁਹਾਨੂੰ ਨਿਊ ਟੂ ਕੈਨੇਡਾ ਪ੍ਰੋਗਰਾਮ ਦੇ ਅੰਡਰ ਮੋਰਗੇਜ ਮਿਲ ਸਕਦੀ ਆ, ਐਂਡ ਉਹ ਮਿਨੀਮਮ ਡਾਊਨ ਵੀ ਹੋ ਸਕਦੀ ਆ, 20% ਜਿੰਨਾ ਤੁਹਾਡੇ ਡਾਊਨ ਆ ਉਨੀ ਤੁਹਾਨੂੰ ਐਲੀਜੀਬਿਲਟੀ ਦੇ ਹਿਸਾਬ ਨਾਲ ਤੁਹਾਨੂੰ ਮੋਰਗੇਜ ਮਿਲ ਸਕਦੀ ਆ। ਤੁਹਾਡੇ ਕੋਲ ਜੋਬ ਹੋਣੀ ਚਾਹੀਦੀ ਆ, ਸੋ ਇਨਕਮ ਸਟੇਬਲ ਹੋਣੀ ਚਾਹੀਦੀ ਆ ਪਿਛਲੇ 3-4 ਮਹੀਨੇ ਤੋਂ, ਤੇ ਕ੍ਰੈਡਿਟ ਪ੍ਰੋਫਾਈਲ ਜੇ ਨਹੀਂ ਹੈਗੀ ਇਟਸ ਓਕੇ, ਤੁਹਾਨੂੰ ਤਾਂ ਵੀ ਮੋਰਗੇਜ ਏ ਬੈਂਕ ਤੋਂ ਵਧੀਆ ਰੇਟ ਤੇ, ਜੇ ਕੋਈ ਬੰਦਾ ਉਰੇ 10 ਸਾਲ ਤੋਂ ਰਹਿ ਰਿਹਾ ਉਹਨੂੰ ਉਹ ਰੇਟ ਮਿਲ ਰਿਹਾ ਤਾਂ ਤੁਹਾਨੂੰ ਵੀ ਉਹ ਰੇਟ ਮਿਲ ਸਕਦਾ। ਸੋ ਇਹ ਨਹੀਂ ਸੋਚਣਾ ਹੈ ਕਿ ਅਸੀਂ ਕੈਨੇਡਾ ਚ ਨਵੇਂ ਆ, ਸਾਡੀ ਕ੍ਰੈਡਿਟ ਹਿਸਟਰੀ ਨਹੀਂ ਹੈਗੀ, ਪਰ ਸਾਡੇ ਕੋਲ ਜੋਬ ਹੈਗੀ ਹੈ ਐਂਡ ਡਾਊਨ ਪੇਮੈਂਟ ਹੈਗੀ ਆ, ਤਾਂ ਅਸੀਂ ਘਰ ਨਹੀਂ, ਬਿਲਕੁਲ ਤੁਸੀਂ ਘਰ ਲੈ ਸਕਦੇ ਹੋ। ਜੇ ਤੁਸੀਂ ਹੋਰ ਇਨਫੋਰਮੇਸ਼ਨ ਲੈਣੀ ਹੈ ਸਾਡੀ ਟੀਮ ਨਾਲ ਕੰਟੈਕਟ ਕਰ ਸਕਦੇ ਹੋ। ਇਸ ਤੋਂ ਇਲਾਵਾ ਸੈਲਫ ਇੰਪਲੋਇਡ ਕਲਾਇੰਟਸ, ਜੇ ਮੋਰਗੇਜ ਘੱਟ ਲਈ ਅਪਰੂਵ ਹੋ ਰਹੇ ਹੋ ਜਾਂ ਬੀ ਲੈਂਡਰ ਤੋਂ ਅਪਰੂਵਲ ਆ ਰਹੀ ਹੈ, ਇੱਕ ਵਾਰ ਸਾਡੀ ਟੀਮ ਨਾਲ ਜ਼ਰੂਰ ਗੱਲ ਕਰੋ। ਸਾਡੇ ਕੋਲ ਬਹੁਤ ਵਧੀਆ ਪ੍ਰੋਗਰਾਮਸ ਨੇ ਸੈਲਫ ਇੰਪਲੋਇਡ ਕਲਾਇੰਟਸ ਲਈ, ਜਿੱਥੇ ਅਸੀਂ ਏ ਬੈਂਕ ਤੋਂ ਵਧੀਆ ਰੇਟ ਤੇ ਤੁਹਾਡੀ ਮੋਰਗੇਜ ਅਪਰੂਵ ਕਰਵਾ ਕੇ ਦੇ ਸਕਦੇ ਹਾਂ। ਟੀਮ ਹਰਬਨ ਬੱਤਾ, 6476859000, 6476859000। ਥੈਂਕ ਯੂ ਨਵੀ।
1: ਥੈਂਕ ਯੂ ਹਰਮਨ। 6476859000 ਟੀਮ ਹਰਮਨ ਬੱਤਾ, ਇੱਕ ਵਾਰ ਜ਼ਰੂਰ ਕਾਲ ਕਰੋ। ਸਟੂਡੀਓ ਦਾ ਆਪਣਾ ਨੰਬਰ ਹੈ 905 9 6 7 3 3 3 3 7 9 0 5 6 0 3 3 7 2 4 9 4. Hello.
8: Hello, Navi, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।
8: ਮੇਰੇ ਖਿਆਲ ਨਾਲ ਤਾਂ ਡੈਂਟ ਪੈਣੀ ਚਾਹੀਦੀ ਹੈ ਮੇਰੇ ਘਰ ਦੀ। ਆਪਦੀ ਪ੍ਰੋਬਲਮ ਆ, ਮੇਰੇ ਹਸਬੈਂਡ ਜਦੋਂ ਪਾਰਕਿੰਗ ਲਾਉਂਦੇ ਆ ਨਾ, ਉਹਨਾਂ ਨੇ ਜਦੋਂ ਰੋਡ ਤੇ ਆਉਂਦੇ ਆ ਡੋਰ ਮੂਹਰੇ ਪਾਰਕਿੰਗ ਲਾਉਣੀ ਹੁੰਦੀ ਆ, ਉਹਨਾਂ ਨੇ ਫਰੰਟ ਕਾਰ ਦਾ ਘਰ ਵੱਲ ਨੂੰ ਵੱਢ ਦੇਣਾ, ਪਿੱਛੋਂ ਵੇਖਣੀ ਨੀ ਗੱਡੀ ਕਿੱਧਰ ਜਾਂਦੀ ਆ। ਕਈ ਵਾਰ ਇਸ ਤਰ੍ਹਾਂ ਲੱਗੂ ਗੱਡੀ ਖੜੀ ਹੋਈ ਵੀ ਜਿਵੇਂ ਅਮਰੀਕਾ ਚ ਜ਼ਿਆਦਾ ਪਾਰਕਿੰਗ ਇਸ ਤਰ੍ਹਾਂ ਹੁੰਦੀਆਂ, ਥੋੜੀਆਂ ਜਿਹੀਆਂ ਲਾਈਆਂ ਹੋਈਆਂ, ਰਾਈਟ। ਮੈਂ ਮੇਰੀ ਹਮੇਸ਼ਾ ਇਹ ਲੜਾਈ ਰਹਿੰਦੀ ਵੀ ਗੱਡੀ ਸਹੀ ਨੀ, ਗੱਡੀ ਸਹੀ ਨੀ, ਮੈਨੂੰ ਖੁਦ ਨੂੰ ਕਰਨੀ ਪੈਂਦੀ ਹੈ ਜਾ ਕੇ। ਮੈਂ ਕਈ ਵਾਰ ਕਹਿੰਦੀ ਹਾਂ ਚੰਗੀ ਟਾਇਟ ਲੱਗਣੀ ਚਾਹੀਦੀ
1: ਹੈ। ਅੱਛਾ, ਨਹੀਂ ਤੁਹਾਡੇ ਤੁਹਾਡੇ ਹਸਬੈਂਡ ਨੀ ਚੰਗੀ ਤਰ੍ਹਾਂ ਲਾਉਂਦੇ ਗੱਡੀ? ਦੇਖੋ, ਹਸਬੈਂਡ ਦੀ ਵੀ ਟਿਕਟ ਦੇ ਪੈਸੇ ਥੋੜੀ ਜੇਬੋ ਹੀ ਜਾਣੇ ਆ।
8: ਨਹੀਂ ਫਿਰ ਥੋੜੇ ਪੈਸੇ ਲੱਗ ਜੂਗੇ, ਪਾਰਕਿੰਗ ਕਰਨੀ ਕਿਵੇਂ ਆ, ਰਾਈਟ।
1: ਚਲੋ ਠੀਕ ਹੈ, ਚਲੋ ਠੀਕ ਹੈ। ਦੇਖੋ, ਥੈਂਕ ਯੂ। ਜਿਹੜਾ ਬੰਦਾ ਖੁਦ ਕਹਿ ਰਿਹਾ ਕਿ ਮੇਰੇ ਹਸਬੈਂਡ ਹੀ ਨੀ ਗੱਡੀ ਚੰਗੀ ਤਰ੍ਹਾਂ ਲਾਉਂਦੇ ਤੇ ਉਹਨਾਂ ਨੂੰ ਟਿਕਟ ਮਿਲਣੀ ਚਾਹੀਦੀ ਹੈ, ਸੋ ਇਸ ਤੋਂ ਵੱਧ ਹੁਣ ਇਸ ਆਰਗੂਮੈਂਟ ਨੂੰ ਕੀ ਪਾਵਰ ਦੀ ਲੋੜ ਹੈ? ਹੈ ਸੋ ਇੱਕ ਗੱਲ ਅਸੀਂ ਅੱਜ ਕਰ ਰਹੇ ਹਾਂ, ਮੈਨੂੰ ਇੱਕ ਲਿਸਨਰ ਦੀ ਕਾਲ ਆਈ ਕੱਲ੍ਹ, ਉਹ ਕਹਿੰਦੇ ਕਿ ਨਵੀਂ ਤੁਸੀਂ ਗੱਲ ਕਰੋ, ਮੈਨੂੰ $250 ਦੀ ਟਿਕਟ ਮਿਲੀ ਹੈ, ਮੇਰੇ ਗੱਡੀ ਦਾ ਇੱਕ ਟਾਇਰ ਘਾਹ ਦੇ ਉੱਤੇ ਸੀ ਤੇ ਉਹ ਕਹਿ ਰਹੀ ਸੀ ਕਿ ਮੈਨੂੰ ਮਿਲਣੀ ਨਹੀਂ ਚਾਹੀਦੀ ਸੀਗੀ, ਵੀ ਇੰਨਾ ਜ਼ਿਆਦਾ ਕਿਹੜਾ ਬੰਦਾ ਪੇ ਕਰੂਗਾ, ਤੇ ਦੂਜੇ ਪਾਸੇ ਕੁਝ ਲੋਕ ਕਹਿ ਰਹੇ ਨਹੀਂ ਯਾਰ, ਜੇ ਮਿਲੂਗੀ ਤਾਂ ਹੀ ਤੁਸੀਂ ਸਮਝੋਗੇ। ਸੋ ਨੰਬਰ ਹੈ 9056673337। ਸਮਾਂ ਆਪਣੇ ਕੋਲ ਥੋੜ੍ਹਾ ਥੋੜ੍ਹਾ, ਸਾਡੇ ਨਾਲ ਡੇਲ ਮੁੰਡੀ ਸਾਹਿਬ ਜੁੜਿਆ ਬੜੀ ਕੁਇਕਲੀ, ਇੱਕ ਬਹੁਤ ਹੀ ਸ਼ਾਨਦਾਰ ਰੀਅਲ ਇਸਟੇਟ ਦੀ ਓਪਰਚੁਨਿਟੀ ਬੜੀ ਵੱਖਰੀ ਕਿਸਮ ਦੀ ਡੇਲ ਜੀ ਕੋਲ ਆਈ ਹੈ। ਸੋ ਡੇਲ ਜੀ, ਪਲੀਜ਼ ਦਿਓ ਜਾਣਕਾਰੀ।
9: ਨਵੀ ਜੀ, ਬੜਾ ਸ਼ੁਕਰੀਆ। ਅੱਜ ਜਿਹੜੀ ਮੈਂ ਤੁਹਾਡੇ ਰੇਡੀਓ ਤੇ ਗੱਲ ਕਰਨੀ ਚਾਹੁੰਦਾ, ਇਹ ਫਸਟ ਟਾਈਮ ਬਾਹਰ ਲਿਆ ਸਿਰਫ, ਜੇਕਰ ਤੁਸੀਂ ਫਸਟ ਟਾਈਮ ਬਾਹਰ ਹੋ, ਤੁਹਾਡੇ ਕੋਲ ਥੋੜੇ ਜਿਹੇ ਪੈਸੇ ਆ, ਤੁਸੀਂ ਘਰ ਲੈਣਾ ਚਾਹੁੰਦੇ ਹੋ ਤੇ ਇੱਕ ਬਿਲਡਰ ਦਾ ਪ੍ਰੋਗਰਾਮ ਹੈਗਾ ਆਪਣੀ ਇਨਵੈਂਟੋਰੀ ਕਲੀਅਰ ਕਰਨ ਲਈ, ਤੁਹਾਨੂੰ ਉਹ $1,00,000 ਨਾਲ ਜਿਹੜਾ ਡਾਊਨ ਪੇਮੈਂਟ ਦਾ ਦੇ ਸਕਦਾ ਆ। ਸੋ ਉਹੀ ਭੈਣ ਭਰਾ ਕਾਲ ਕਰਨ, ਅਸੀਂ ਵੀ ਕੁਆਲੀਫਾਈ ਕਰਾਂਗੇ ਜਿਹੜੇ ਫਸਟ ਟਾਈਮ ਬਾਹਰ ਆ, ਸਿਰਫ ਫਸਟ ਟਾਈਮ ਬਾਹਰ, ਉਹਨਾਂ ਦੇ ਲਈ ਇਹ ਓਪਰਚੁਨਿਟੀ ਆ। ਨੰਬਰ ਹੈ ਸਾਡਾ 416-316-1313। ਇਹ ਘਰ ਨਾਗਰਾ ਫਾਲਸ ਦੇ ਵਿੱਚ ਆ, ਕਿਤੇ ਲੋਕਲ ਹੈ ਨੀ, ਔਰ ਬਹੁਤ ਵਧੀਆ ਪ੍ਰਾਈਸ ਆ, ਤੁਹਾਨੂੰ ਬੇਸਮੈਂਟ ਵੀ ਫਿਨਿਸ਼ ਮਿਲ ਸਕਦੀ ਆ। 416-316-1313। ਨਵੀ ਜੀ ਬਹੁਤ ਸ਼ੁਕਰੀਆ, ਧੰਨਵਾਦ।
1: ਥੈਂਕ ਯੂ ਸਰ। $1,00,000 ਤੁਹਾਨੂੰ ਬਿਲਡਰ ਦੇ ਰਿਹਾ ਬਈ, $1,00,000 ਡਾਊਨ ਪੇਮੈਂਟ ਲਈ।
10: 416-316-1313
1: ਕੀਤੀ ਹੈ, ਉਹਨਾਂ ਤੋਂ ਗਲਤੀ ਹੋਈ, ਉਹਨਾਂ ਨੇ ਸਹੀ ਨਹੀਂ ਲਾਈ, ਘਾਹ ਜਿੱਥੇ ਮਰਜ਼ੀ ਹੋਵੇ, ਪਰ ਗਲਤੀ ਉਹਨਾਂ ਦੀ ਸੀਗੀ
10: ਭਾਜੀ। ਵੀ ਕਿਸੇ ਗਵਾਂਢੀ ਨੇ ਕੰਪਲੇਂਟ ਕੀਤੀ ਹੈ?
1: ਨਹੀਂ, ਸਿਟੀ ਨੇ ਆ ਕੇ ਭਾਜੀ ਟਿਕਟ ਦਿੱਤੀ ਉਹਨਾਂ ਨੂੰ।
10: ਹਾਂ, ਸਿਟੀ ਨੇ ਆ ਕੇ ਟਿਕਟ ਦੇ ਦਿੱਤੀ, ਮਤਲਬ ਐਂ ਸਮਝ ਆਉਂਦਾ ਨਾ ਵੀ ਕਿਸੇ ਜੇ ਗਵਾਂਢੀ ਨੇ ਕਿਹਾ ਤਾਂ ਸਿਟੀ ਵਾਲੇ ਆ ਕੇ ਟਿਕਟ ਦੇ ਗਏ।
1: ਹੁਣ ਸਿਟੀ ਤਾਂ ਭਾਜੀ ਰਾਤੋ ਰਾਤ ਬਥੇਰੀ ਬਾਇਲਾ ਤੁਰੀ ਫਿਰਦੀ ਹੈ ਟਿਕਟ ਦੇਣ ਨੂੰ।
10: ਭਾਜੀ ਸਹੀ ਗੱਲ ਹੈ। ਵੈਸੇ ਤਾਂ ਦੇਖੋ ਵੀ ਜੇ ਕਿਸੇ ਨੂੰ, ਜੇ ਆਪਣਾ ਹੀ ਘਰ ਦਾ ਘਾਹ ਆ, ਮਤਲਬ ਹਨਾ, ਆਪਾਂ ਕਿਸੇ ਨੂੰ ਬੋਦਰ ਨਹੀਂ ਕਰ ਰਹੇ, ਸਾਡੇ ਤੋਂ ਆਪਦੀ ਗਲਤੀ ਹੋ ਗਈ, ਆਪਾਂ ਵੀ ਸੋਚਾਂਗੇ ਵੀ ਯਾਰ ਮੇਰੇ ਘਰ ਦਾ ਘਾਹ ਆ, ਮੇਰੇ ਤੋਂ ਗਲਤੀ ਹੋ ਗਈ, ਹਨਾ। ਵੀ ਇਹ ਚਲੋ ਆਪਾਂ ਕਿਸੇ ਨੂੰ ਹਾਰਮ, ਜਿਹੜਾ ਗਲਤੀ ਹੋਈ ਹੈ ਇਹ ਕਿਸੇ ਨੂੰ ਹਾਰਮ ਨਹੀਂ ਕਰ ਰਹੇ।
1: ਨਹੀਂ ਪਰ ਭਾਜੀ ਹੁਣ ਤੁਹਾਡੇ ਤੁਹਾਡੇ ਵੀ ਲੱਗੀ ਹੈ, ਹੁਣ ਕਈ ਮੁੰਡੇ ਨੇ ਉਹ ਆਪਣੇ ਆਪਣੇ ਹੀ ਘਰ ਦੇ ਘਾਹ ਦੇ ਉੱਤੇ ਗੱਡੀ ਲਾ ਦਿੰਦੇ ਆ, ਬਟ ਫਿਰ ਜੇ ਕੋਈ ਫਾਇਰ ਟੀਮ ਆ ਰਹੀ ਆ, ਉਹਨਾਂ ਨੂੰ ਫਿਰ ਕਿੰਨੀ ਤਕਲੀਫ ਹੁੰਦੀ ਆ, ਚਾਹੇ ਤੁਹਾਡਾ ਘਾਹ ਹੈ ਚਾਹੇ ਕਿਸੇ ਹੋਰ ਦਾ ਘਾਹ ਹੈ।
10: ਜਿੱਦਾਂ ਤੁਸੀਂ ਕਹਿੰਦੇ ਹੋ ਨਾ ਵੀ ਥੋੜੀ ਜਿਹੀ ਲੱਗ ਗਈ, ਜੇ ਮੈਨੂੰ ਲੱਗਦਾ ਕਿਸੇ ਦੇ ਗਵਾਂਢੀ ਦੇ ਆਪਾਂ ਥੋੜੀ ਜਿਹੀ ਵੀ ਲਾ ਦਈਏ ਨਾ, ਤਾਂ ਉਹਨੂੰ ਜ਼ਰੂਰ ਹੋਊਗਾ ਵੀ ਯਾਰ ਮੇਰਾ ਘਾਹ ਖਰਾਬ ਕਰਤਾ।
1: ਨਹੀਂ ਪਰ ਭਾਜੀ ਤੁਸੀਂ ਅਗੇਨ ਸਮਝ ਨਹੀਂ ਰਹੇ, ਜੇ ਚਾਹੇ ਤੁਹਾਡੇ ਘਾਹ ਦੇ ਉੱਤੇ ਵੀ ਹੈ, ਐਂਡ ਆਫ ਦ ਡੇ ਉਹ ਬਾਇਲਾ ਹੈ ਨਾ, ਤੁਸੀਂ ਨਹੀਂ ਲਾ ਸਕਦੇ।
10: ਨਹੀਂ ਲਾ ਸਕਦੇ, ਆਪਣੇ ਘਰ ਦੇ ਉੱਤੇ ਵੀ ਲਾ ਸਕਦੇ, ਟਿਕਟ ਦੇ ਕੇ ਜਾਂਦੇ ਨੇ। ਠੀਕ ਹੈ ਠੀਕ ਹੈ ਠੀਕ ਹੈ। ਤੇ ਭਾਜੀ ਮੈਂ ਗੱਲ ਕਰਦਾ ਸੀ ਵੀ ਕਿਸੇ ਨੂੰ ਆਪਾਂ ਹਾਰਮ ਨਹੀਂ ਕਰਦੇ, ਹਨਾ, ਜੇ ਆਪਣੇ ਘਰ ਦਾ ਆ ਤੇ ਗਲਤੀ ਨਾਲ ਲੱਗ ਗਿਆ। ਮੈਂ ਕਹਿੰਦਾ ਵੀ ਨਾ, 2-4 ਦਿਨ ਪਹਿਲਾਂ ਮੈਂ ਨਾ ਸਿਟੀ ਚ ਸੀਗਾ ਤੇ ਮੈਂ ਯੂ ਟਰਨ ਮਾਰਿਆ, ਹਨਾ, ਮੈਂ ਉਬਰ ਕਰਦਾ ਤੇ ਮੈਂ ਕਿਸੇ ਨੂੰ ਪਿੱਕ ਕਰਦਾ, ਮੈਂ ਯੂ ਟਰਨ ਮਾਰਿਆ, ਮੈਂ ਬੜਾ ਸੇਫਲੀ ਮਾਰਿਆ ਆ, ਪਰ ਮਾਮੇ ਨੇ ਦੇਖ ਲਿਆ ਨਾਲ ਦੀ ਨਾਲ ਟਿਕਟ 250 ਦੀ, ਮਤਲਬ ਹਾਰਮ ਕਿਸੇ ਨੂੰ ਨਹੀਂ ਕਰਦਾ ਪਿਆ ਸੀ ਮੈਂ, ਸਗੋਂ ਮੈਂ ਜਿਹਨੂੰ ਪਿੱਕ ਕਰਨਾ ਸੀ ਉਹਨੂੰ ਕਲੋਜ਼ਲੀ ਪਿੱਕ ਕਰ ਰਿਹਾ ਸੀ ਤੇ ਨਾਲ ਦੀ ਨਾਲ ਟਿਕਟ ਮਿਲ ਜਾਂਦੀ ਹੈ, ਇਹ ਜ਼ਿਆਦਾ ਧੱਕਾ ਹੋ ਜਾਂਦਾ।
1: ਤੁਸੀਂ ਕਰ ਨਹੀਂ ਨਾ ਸਕਦੇ, ਆਏ ਥੈਂਕ ਯੂ ਫੋਰ ਯੂਰ ਕਾਲ। ਜਦੋਂ ਯੂ ਟਰਨ ਮਨਾ, ਹਾਰਮ ਕਿਸੇ ਨੂੰ ਕਰ ਰਹੇ ਹੋ ਨਹੀਂ ਕਰ ਰਹੇ, ਜੇ ਹੁਣ ਕੋਈ ਬੰਦਾ ਉੱਥੋਂ ਯੂ ਟਰਨ ਮਾਰ ਰਿਹਾ ਤੇ ਕਿਸੇ ਨੂੰ ਹਾਰਮ ਕਰ ਦੇਵੇ ਫਿਰ ਠੀਕ ਹੈ ਨਾ। ਉਹਨਾਂ ਨੇ ਜਿਹੜੇ ਉਹ ਏਰੀਆਜ਼ ਨੇ ਉੱਥੇ ਤਾਂ ਹੀ ਰੱਖੇ ਵੀ ਯੂ ਟਰਨ ਨਹੀਂ ਮਾਰ ਸਕਦੇ, ਖਤਰਨਾਕ ਸੈਕਸ਼ਨ ਹੈ, ਖਤਰਨਾਕ ਏਰੀਆ ਹੈ। ਹੁਣ ਮੈਂ ਜੇ ਕਹਾਂ ਕਿ ਮੈਂ ਵੀ ਲਾਲ ਬੱਤੀ ਹੈ ਉੱਥੇ ਕੋਈ ਨਹੀਂ ਖੜਾ, ਅੱਗੇ ਪਿੱਛੇ ਖੱਬੇ ਸੱਜੇ, ਮੈਂ ਤਾਂ ਕਿਸੇ ਨੂੰ ਹਾਰਮ ਨਹੀਂ ਕਰ ਰਿਹਾ, ਮੈਂ ਤਾਂ ਰੈੱਡ ਲਾਈਟ ਦੇ ਥਰੂ ਦੀ ਗੱਡੀ ਲੈ ਗਿਆ, ਪਰ ਮੈਂ ਤਾਂ ਕਿਸੇ ਨੂੰ ਹਾਰਮ ਨਹੀਂ ਕੀਤਾ, ਮੈਨੂੰ ਤਾਂ ਟਿਕਟ ਇਹਨਾਂ ਨੇ ਐਵੇਂ ਵੀ ਦੇਤੀ, ਉਹ ਐਵੇਂ ਥੋੜ੍ਹਾ ਗਲਤੀ ਕਰਕੇ ਦਿੱਤੀ ਆ। ਸੋ ਫੈਸ਼ਨ ਆਈ ਕਿਊ ਨੂੰ ਯਾਦ ਰੱਖੋ, ਕੁੜਤੇ ਪਜਾਮੇ ਕੋਟ ਪੈਂਟ ਚਾਹੀਦੇ ਨੇ ਫੈਸ਼ਨ ਆਈ ਕਿਊ, ਇੱਕ ਲਓ ਦੂਜਾ 30% ਡਿਸਕਾਊਂਟ ਤੇ 9054532225। ਆਪਣੇ ਸ਼ਹਿਰ ਦੀ ਨੰਬਰ 1 ਮੂਵਿੰਗ ਕੰਪਨੀ HK ਮੂਵਰਸ, 416-524-6704 HK ਮੂਵਰਸ ਨੂੰ ਕਾਲ ਕਰੋ। ਵਧੀਆ ਟੋਪ ਟੋਪ ਟੋਪ ਦੀ ਕੰਪਨੀ ਹੈ, 30 ਸਾਲ ਦਾ ਐਕਸਪੀਰੀਅੰਸ ਹੈ। ਸੋ ਜੁੜੇ ਰਹੋ, ਤੁਸੀਂ ਸੁਣ ਰਹੇ ਹੋ।
11: ਕੀ ਤੁਹਾਨੂੰ ਇਲੈਕਟ੍ਰੀਸ਼ਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ, ਜਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ, ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ, ਸ਼ਾਇਦ।
12: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
13: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
14: All advertisements are paid. AWAS The Voice does not take any responsibility for any paid advertisements during this program.

ਮੈਗਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵਡੀਆਂ ਤਿਣਕੇ ਜਿੰਨੀ ਕਦਰ ਨੇ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਫਲ ਤਾਂ ਬੱਲੇ ਹੀ ਬੱਲੇ ਬੱਲੇ ਤਾਂ ਬੱਲੇ ਹੀ ਬੱਲੇ ਬੱਲੇ ਉਸ 'ਤੇ ਰਹਿਮਤਾਂ ਬਖਸ਼ਿਆ ਸਤਿਕਾਰ ਇੱਕ ਵਾਰ ਫਿਰ ਤੋਂ ਬਰੂ ਹੱਥ ਦੱਸ ਸਕਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

ਲੋਕ ਅੱਜ ਇੱਕ ਖੂਬਸੂਰਤ ਸਵੇਦਾ ਜਿਸ ਵਿੱਚ ਅਸੀਂ ਔਰ AM 530 ਨਾਲ ਔਰ ਤੁਸੀਂ ਸਾਰੇ ਸਾਡੇ ਨਾਲ ਚੱਲ ਰਹੇ ਹੋ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਟਿਕਟਾਂ ਦੋ ਲੈ ਲਈ ਤੁਹਾਡੀ ਟਿਕਟ ਹੈ ਸਟੂਡੀਓ ਦਾ ਨੰਬਰ 905-600-7373 ਨੰਬਰ ਦੇ ਉੱਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ ਇਸ ਸਮੇਂ ਆਪ ਸਭ ਜੋ 10 ਵਜੇ ਤੱਕ ਅਤੇ 7 ਦੇ ਦੌਰਾਨ ਕਾਲ ਕਰ ਰਹੇ ਹੋ ਔਰ ਟੈਕਸਟ ਕਰ ਰਹੇ ਹੋ 416-518-3200 416-518-3200 ਨੰਬਰ ਹੈ ਔਰ ਮੇਰੇ ਤੋਂ ਪਹਿਲਾਂ ਤੁਸੀਂ ਨਵੀਨ ਸੁਣ ਕੇ ਹਟੇ ਹੋ ਪੰਜਾਬੀ ਲਹਿਰਾਂ ਗੁੱਡ ਮਾਰਨਿੰਗ ਦੇ ਵਿੱਚ ਔਰ ਮੇਰੇ ਤੋਂ ਬਾਅਦ ਇਸੇ ਤਰ੍ਹਾਂ ਪ੍ਰੋਗਰਾਮ ਦਾ ਸਿਲਸਿਲਾ ਬਣਾ ਰਹੇਗਾ ਸਟੂਡੀਓਜ਼ ਦੇ ਨੰਬਰ 905-600-7373-3300 'ਤੇ ਤੁਸੀਂ ਇਸ ਗੱਲਬਾਤ ਨੂੰ ਜੋ ਚੱਲ ਰਹੀ ਹੈ ਸੁਣਦੇ ਰਹੋਗੇ।

ਸੋ ਕੁਝ ਖਬਰਾਂ ਨੇ ਜਿਹਨਾਂ ਦੇ ਵਿੱਚ ਡਗ ਫੋਰਡ ਜਿਹੜਾ ਹੈਗਾ ਬਾਈ ਇਲੈਕਸ਼ਨਸ ਅਨਾਊਂਸ ਕਰਨ ਜਾ ਰਿਹਾ ਹੈਗਾ। ਸੋ ਲੋਕ ਜਾਣਦੇ ਨੇ ਕਿ ਇਹ ਸਮਰ ਡਗ ਫੋਰਡ ਦੀ ਬਹੁਤ ਵਧੀਆ ਨਹੀਂ ਸੀ। ਸ਼ਾਸਨ ਦੇ ਵਿੱਚ ਰਹਿੰਦੇ ਹੋਏ ਪ੍ਰਸ਼ਾਸਨ ਅਤੇ ਨਾਲ ਚੱਲਦੇ ਬੰਦਿਆਂ ਨੂੰ ਮੋਨੀਟਰ ਨਾ ਕਰ ਪਾਉਣਾ ਜਾਂ ਮੋਨੀਟਰਿੰਗ ਸਿਸਟਮ ਹੈ ਪਰ ਫੜੇ ਜਾਣਾ, ਯਾਨੀ ਕਿ ਪਿਛਲੇ ਦਿਨੀਂ ਜਿਹੜੇ ਸਾਡੇ ਸਾਊਥ ਏਸ਼ੀਅਨ ਭਾਈਚਾਰੇ ਦੇ ਐਮ ਪੀ ਪੀਸ ਅਤੇ ਇੱਕ ਮਿਨਿਸਟਰ ਜਿਹੜਾ ਕਿ 6 ਕਿਲੋਮੀਟਰ ਘਰ ਤੋਂ ਦੂਰ ਰਹਿੰਦਾ ਸੀ, ਪਰ ਤੁਹਾਡੇ ਮੇਰੇ ਪੈਸਿਆਂ ਨਾਲ ਜਿੱਥੇ ਤੁਸੀਂ ਅਤੇ ਮੈਂ ਦੇਖਦੇ ਹਾਂ ਕਿ ਅੱਜ ਚਾਹ ਨਾ ਵੀ ਇੱਕ ਵਾਰ ਟਾਈਮ ਪੀਏ ਬਾਹਰ ਕਿਤੇ ਅਤੇ ਆਪਾਂ ਚੱਲ ਜੂਗਾ ਘਰੋਂ ਚਾਹ ਬਣਾ ਲਿਆਉਂਦੇ ਹਾਂ। ਐਗਜ਼ਾਮਪਲ ਦਿੰਦਾ, ਮੈਂ ਲੋਕਾਂ ਨੂੰ ਦੇਖਿਆ ਬਹੁਤ ਵਾਰ ਮੱਗ ਹੱਥ 'ਚ ਫੜੇ ਹੁੰਦੇ ਕਿ ਬਾਹਰੋਂ ਖਾਤੇ ਪੈਸੇ ਖਰਚਣੇ ਆ। ਉਹ ਲੋਕ ਜਿਹੜੇ ਐਂਡ ਆਫ ਦਾ ਈਅਰ ਡੰਡੇ ਦੀ ਨੋਕ ਦੇ ਉੱਤੇ ਟੈਕਸ ਪੇ ਕਰਦੇ ਨੇ, ਸੀ ਆਰ ਏ ਏਜੰਟ ਤੁਹਾਡੇ ਅਕਾਊਂਟ ਸੀਜ਼ ਕਰਕੇ ਤੁਹਾਡੇ ਅਕਾਊਂਟਸ ਦੇ ਵਿੱਚੋਂ ਪੈਸਾ ਕੱਢ ਕੇ ਲੈ ਜਾਂਦੇ ਨੇ ਵਿਦਾਊਟ ਯੂਅਰ ਅਪਰੂਵਲ, ਵਿਦਾਊਟ ਯੂ ਨੋਟੀਫਾਈਡ ਬਾਏ ਡਿਪਾਰਟਮੈਂਟ। ਤੁਹਾਡਾ ਪੈਸਾ ਚੱਕਣ ਦਾ ਅਧਿਕਾਰ ਆ ਸੀ ਆਰ ਏ ਕੋਲ, ਯਾਨੀ ਤੁਹਾਡੇ ਅਕਾਊਂਟ 'ਚੋਂ ਪੈਸੇ ਚੱਕ ਕੇ ਲੈ ਕੇ ਜਾ ਸਕਦੇ ਨੇ, ਤੁਹਾਨੂੰ ਕੋਈ ਨੋਟਿਸ ਭੇਜਣ ਦੀ ਲੋੜ ਨਹੀਂ ਹੈਗੀ, ਬਸ ਹਾਂ ਦੇ ਦੇ ਨਹੀਂ ਤਾਂ ਚੱਕ ਕੇ ਲੈ ਜਾਵਾਂਗੇ। ਉਹ ਲੋਕ ਜਿਨ੍ਹਾਂ ਦਾ ਟੈਕਸ ਦਾ ਪੈਸਾ ਡੰਡੇ ਦੀ ਨੋਕ 'ਤੇ ਲਿਆ ਜਾਂਦਾ, ਡੰਡੇ ਦਾ ਨੋਕ ਹੋ ਗਿਆ, ਉਹਨੂੰ ਖਰਚਣ ਵਾਲੇ ਲੋਕ ਜਿਹੜੇ ਨੇ ਅਯਾਸ਼ੀ 'ਚ ਖਰਚਣ, ਜੇ ਅਯਾਸ਼ੀ ਹੁੰਦੀ ਆ 6 ਕਿਲੋਮੀਟਰ ਤੁਸੀਂ ਦੂਰ ਰਹਿੰਦੇ ਹੋ ਮੈਂ ਆਪਣੇ ਘਰ ਤੋਂ, ਅਤੇ ਤੁਸੀਂ ਹੋਟਲ 'ਚ ਰਹੋ ਘਰ 'ਚ ਨਾ ਰਹੋ, ਅਤੇ ਤੁਸੀਂ ਉਸ ਦਿਨ ਦਾ $300-$400 ਇੱਕ ਰੂਮ ਦਾ ਪੇ ਕਰੋ, ਅਤੇ ਤੁਸੀਂ ਵਕੇਸ਼ਨ 'ਤੇ ਜਾਣ ਲੱਗਿਆ $50 ਸਸਤੀਆਂ ਏਅਰਲਾਈਨ ਦੀਆਂ ਟਿਕਟਾਂ ਲੱਭਦੇ ਹੋ। ਦਿਸ ਇਜ਼ ਆਲ ਆਫ ਡਿਫਰੈਂਸ ਬਿਟਵੀਨ ਯੂ ਐਂਡ ਪੋਲੀਟੀਸ਼ੀਅਨ ਨਾਓ ਡੇਜ਼। ਅੱਜ ਦੇ ਅਜੋਕੇ ਯੁੱਗ ਦੇ ਵਿੱਚ ਪੋਲੀਟੀਸ਼ੀਅਨ ਆਪਣੀ ਸਾਖ ਲੂਜ਼ ਕਰ ਚੁੱਕੇ ਨੇ। ਹਰ ਬੰਦਾ ਸਿਆਸਤ 'ਚ ਨੰਗਾ ਹੋ ਕੇ ਆ ਰਿਹਾ ਹੈਗਾ ਕਿ ਸਿਆਸਤ 'ਚ ਜਾਣਾ ਆਪਣੇ ਪਰਸਨਲ ਬੈਨੀਫਿਟਸ ਦੇ ਲਈ ਜਾਣਾ, ਲੋਕ ਗਏ ਤੇਲ ਲੈਣ, ਅਤੇ ਇਸੇ ਦੇ ਵਿੱਚ ਡਗ ਫੋਰਡ ਜਿਹੜਾ ਹੈਗਾ ਰਗੜਿਆ ਗਿਆ, ਅਤੇ ਰਗੜਿਆ ਗਿਆ ਵਰਡ ਸ਼ਬਦ ਸਹੀ ਨੇ, ਬਿਕੋਜ਼ ਇਹਨਾਂ ਨੂੰ ਨਹੀਂ ਪਤਾ ਸੀ ਕਿ ਮੀਡੀਆ ਇਹਨਾਂ ਨੂੰ ਮੋਨੀਟਰ ਕਰ ਰਿਹਾ ਸੀ। ਮੇਨ ਸਟ੍ਰੀਮ ਮੀਡੀਆ ਨੇ ਖਰਚਿਆਂ ਦੀ ਲਿਸਟਾਂ ਕਢਾ ਕੇ ਸਾਹਮਣੇ ਰੱਖ ਦਿੱਤੀਆਂ ਕਿ ਕਿਹੜੇ ਐਮ ਪੀ ਪੀ ਨੇ ਬਰੈਂਪਟਨ ਤੋਂ ਇੰਨਾ ਖਰਚਿਆ, ਕਿਹੜੀ ਐਮ ਪੀ ਪੀ ਹੈ ਜਿਹੜੀ ਜੋ ਆਪਣੇ ਮਿਸਾ ਗੋਕਵਲ ਤੋਂ ਆ ਉਹਨੇ ਇੰਨਾ ਖਰਚਿਆ, ਅਤੇ ਕਿਹੜੇ ਦੂਸਰੇ ਹੋਰ ਐਮ ਪੀ ਪੀ ਨੇ ਉਹਨਾਂ ਨੇ ਖਰਚਿਆ ਅਤੇ ਮਿਨਿਸਟਰਸ ਨੇ ਖਰਚਿਆ। ਹੁਣ ਡਗ ਫੋਰਡ ਬਾਈ ਇਲੈਕਸ਼ਨ ਜਿਹੜੇ ਅਨਾਊਂਸ ਕਰਨ ਜਾ ਰਿਹਾ, ਮੈਨੂੰ ਤੁਹਾਡਾ ਤਾਂ ਨਹੀਂ ਪਤਾ ਕਿਸੇ ਦਾ, ਕਿਉਂਕਿ ਮੈਂ ਦੇਖ ਰਿਹਾ ਸੀਗਾ ਕਿ ਪੈਟ੍ਰਿਕ ਬਰਾਊਨ 15 ਅਗਸਤ 'ਤੇ ਝੰਡੇ ਲਹਿਰਾਉਣ ਦੀ ਰਸਮ ਦੇ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਰ ਰਿਹਾ, ਅਤੇ ਹਜ਼ਾਰਾਂ ਦੀ ਗਿਣਤੀ 'ਚ, ਸੈਂਕੜਿਆਂ ਦੀ ਗਿਣਤੀ 'ਚ ਲੋਕ ਜਿਹੜੇ ਇਸ ਚੀਜ਼ ਨੂੰ ਅਪੋਜ਼ ਕਰ ਰਹੇ ਆ ਕਿ ਕਿਸੇ ਵਿਸ਼ੇਸ਼ ਮੁਲਕ ਦੇ ਝੰਡੇ ਤੁਸੀਂ ਲਾ ਰਹੇ ਹੋ। ਇੱਥੇ ਤਾਂ ਬਹੁਤ ਸਾਰੇ ਮੁਲਕਾਂ ਤੋਂ ਲੋਕ ਆਏ ਹੋਏ ਨੇ, ਇਹ ਉਹਨਾਂ ਦੇ ਨਾਲ ਵਖਰੇਵਾਂ ਨਹੀਂ ਦਿਖਾ ਰਹੇ ਤੁਸੀਂ? ਸਵਾਲ ਮੇਰੇ ਅੰਦਰ ਵੀ ਉੱਠ ਖੜਿਆ, ਭਾਵੇਂ ਮੈਂ ਭਾਰਤ ਤੋਂ ਹਾਂ, ਆਜ਼ਾਦੀ ਕੀ ਹੈ ਉਹ ਦੇਖ ਰਹੇ ਹੋ ਤੁਸੀਂ? ਦਿੱਲੀਆਂ 'ਚ ਦੇਖ ਰਹੇ ਹੋ, ਪੰਜਾਬ 'ਚ ਦੇਖ ਰਹੇ ਹੋ, ਕਿਵੇਂ ਡੰਡਿਆਂ ਨਾਲ ਕੁੱਟਾਂ ਪੈ ਰਹੀਆਂ ਨੇ, ਉਹਨੂੰ ਤੁਸੀਂ ਆਜ਼ਾਦੀ ਦੇਖ ਸਕਦੇ? ਇੱਥੇ ਪੁਲਿਸ ਵਾਲਾ ਕਿਤੇ ਇੱਕ ਡੰਡਾ ਮਾਰ ਦੇਵੇ, ਪੁਲਿਸ ਆਫਿਸਰ ਅਤੇ ਉਹਦੇ ਸੁਪਰਡੈਂਟ ਹੈ ਜਿਹੜਾ, ਦੋਨਾਂ ਦੀ ਨੌਕਰੀ ਖਤਰੇ ਦੇ ਵਿੱਚ ਪੈ ਜੂਗੀ। ਕਿੱਦਾਂ ਕੁੱਟਿਆ ਜਾ ਰਿਹਾ ਮੱਝਾਂ ਗਾਵਾਂ ਵਾਂਗੂ? ਜਿੱਥੇ ਉਹ ਝੰਡਿਆਂ ਦੀ ਗੱਲ ਕਰਦੇ ਹਾਂ, ਮੈਂ ਝੰਡੇ ਦੇ ਹੱਕ 'ਚ ਹਾਂ, ਇੱਜ਼ਤ ਕਰਦਾ, ਕਿਉਂਕਿ ਭਗਤ ਸਿੰਘ ਵਰਗਿਆਂ ਦੇ ਖੂਨ ਡੱਲੇ ਹੋਏ ਨੇ, ਊਧਮ ਗੋਬਿੰਦ ਗਦਰੀ ਬਾਬੇ ਖਤਮ ਨਹੀਂ ਹੋਣੇ ਭਗਤ ਸਰਾਭੇ। ਸੋ ਭਗਤ ਸਿੰਘ ਵਰਗਿਆਂ ਦੇ ਕਈਆਂ ਨੇ ਆਪਣੇ ਪਰਿਵਾਰ ਬਾਲ 'ਤੇ, ਚਾਚਾ ਗਿਆ, ਪਿਓ ਗਿਆ, ਆਪ ਗਿਆ, ਅਤੇ ਅੱਜ ਉਹ ਲੋਕ ਕਿੱਥੇ ਨੇ ਕਿਸੇ ਨੂੰ ਪਤਾ ਵੀ ਨਹੀਂ ਹੈਗਾ ਉਹ ਕਿੱਥੇ ਹੈਗੇ ਨੇ। ਅਤੇ ਅੱਜ ਜਿਹੜੇ ਲੋਕ ਬੈਠੇ ਨੇ ਗੱਦੀਆਂ 'ਤੇ ਉਹ ਤੁਸੀਂ ਦੇਖ ਸਕਦੇ ਹੋ ਕੀ ਕਰ ਰਹੇ ਨੇ। ਦੈਟਸ ਆਲ ਅਬਾਊਟ ਤੁਹਾਡੇ ਸੋਚਣ ਦੇ ਤਰੀਕੇ ਦੇ ਉੱਪਰ ਆ। ਪੀਅਰਸਨ ਏਅਰਪੋਰਟ ਦਾ ਟਰੈਕ 6 ਜਿੱਥੇ ਜਹਾਜ਼ ਏਅਰ ਕੈਨੇਡਾ ਦਾ ਉਡਾਨ ਭਰ ਚੁੱਕਿਆ, ਉੱਥੇ ਕੁਛ ਹੋਰ ਖਬਰਾਂ 'ਚੋਂ ਰਾਹਤ ਤੁਹਾਨੂੰ ਇਹ ਆ, ਕੱਲ੍ਹ ਨੂੰ ਗੈਸ ਫਿਊਲਡ ਅਪ ਕਰਾਇਓ, ਅੱਜ ਕੋਈ ਵੀ ਗੈਸ ਨਾ ਪਵਾਇਓ, ਕੱਲ੍ਹ ਨੂੰ 12 ਸੈਂਟ ਤੁਹਾਡੀ ਗੈਸ ਜਿਹੜੀ ਆ ਡਰੋਪ ਹੋ ਜਾਣੀ ਆ। ਬਹੁਤ ਲੁਟਿੰਗ ਹੋ ਗਿਆ, ਬੜੇ ਜਹਾਜ਼ਾਂ ਦੇ ਵਿੱਚ ਟੈਂਕ ਗੋਲੇ ਚੱਲੇ। ਸੋ ਕੱਲ੍ਹ 12 ਸੈਂਟ ਤੁਹਾਡੀ ਗੈਸ ਘਟਣੀ ਆ, ਜਿਹਨੇ ਵੀ ਫਿਊਲਡ ਅਪ ਕਰਾਉਣੀ ਆ ਗੱਡੀਆਂ ਕੱਲ੍ਹ ਨੂੰ ਫਿਊਲਡ ਅਪ ਕਰਾ ਲਿਓ। ਅਤੇ ਚਲੀਏ ਫਿਰ ਆਪਾਂ ਸਫ਼ਰ ਦੇ ਵੱਲ, ਜੋ ਬਹੁਤ ਖੂਬਸੂਰਤ ਪੜ ਤੁਹਾਡੇ ਸਾਥ ਦੇ ਨਾਲ। ਸਟੂਡੀਓ ਨੰਬਰ 9056733337 3333 7 ਅਤੇ ਆਪ ਸਭ ਮੇਰੇ ਨਾਲ ਗੱਲਬਾਤ ਕਰ ਰਹੇ ਹੋ 9056733337।

ਨਜ਼ਾਰਾ ਗਰੁੱਪ ਆਫ ਰੈਸਟੋਰੈਂਟ ਜਿਹੜਾ ਹੈਗੇ ਨੇ ਉਹ ਲੈ ਕੇ ਆ ਰਹੇ ਤਵਾ ਕਿਚਨ ਅਤੇ ਨਜ਼ਾਰਾ, ਅਤੇ ਇਹਦੇ ਨਾਲ ਨਾਲ ਸ਼ੋਨਤੁਰ ਤੱਕ ਲੈ ਕੇ ਆਉਂਦੇ ਨੇ ਜੋ ਸਾਡੇ ਪ੍ਰਾਊਡ ਸਪੋਂਸਰਸ ਦੇ ਵਿੱਚੋਂ ਕੋਮਲ ਆਲ ਲਿੰਕ ਟਰੈਵਲ ਤੋਂ। ਕਿਸੇ ਨੇ ਵੀ ਟਰੈਵਲ ਕਰਨਾ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ 905-239-7711 9052397711 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਇੰਡੀਆ ਦੇ ਟਿਕਟ ਜਿਹੜੇ ਹੈਗੇ ਨੇ ਅਕਤੂਬਰ ਸੈਪਟੰਬਰ ਅਤੇ ਨਵੰਬਰ ਅਕਤੂਬਰ ਸੈਪਟੰਬਰ ਤਿੰਨ ਮਹੀਨੇ ਦੇ ਜਿਹੜੇ ਟਿਕਟ ਨੇ ਬਹੁਤ ਅੱਛੀ ਪ੍ਰਾਈਜ਼ ਦੇ ਉੱਤੇ ਜਾ ਰਹੇ ਨੇ, ਅਤੇ ਤੁਸੀਂ ਆਲ ਲਿੰਕ ਟਰੈਵਲ ਦੇ ਕੋਮਲ ਨੂੰ 905-239-7711 ਦੇ ਉੱਤੇ ਤੁਸੀਂ ਕਾਲ ਕਰਨੀ ਹੈਗੀ ਹੈ। ਇਸੇ ਤਰ੍ਹਾਂ ਪਰਮਸ ਕੁਇਕ ਲਿਊਬ ਐਂਡ ਰਿਪੇਅਰ ਨਾਇਗਰਾ ਫਾਲ ਦੇ ਏਰੀਏ 'ਚੋਂ ਤੁਸੀਂ ਇਸ ਸਮੇਂ ਅਗਰ ਰਿਪੇਅਰ ਕਰਾਉਣੀ ਹੈ, ਤੁਸੀਂ ਨਾਇਗਰਾ ਫਾਲ ਸੇਂਟ ਕੈਥਰੀਨ ਦਾ ਏਰੀਆ ਜੇ ਹੈਗਾ, ਤੁਹਾਡੇ ਘਰਾਂ ਤੋਂ 12-15 ਮਿੰਟ ਦੀ ਡਰਾਈਵ ਆ, ਚਾਹੇ ਫੋਰਟ ਏਰੀਆ, ਤੁਸੀਂ ਆਇਲ ਚੇਂਜ, ਟਾਇਰ, ਬ੍ਰੇਕ ਜਾਂ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਕੋਈ ਵੀ ਕੰਮ ਹੈ, ਪਰਮਸ ਕੁਇਕ ਲਿਊਬ ਐਂਡ ਰਿਪੇਅਰ ਮਿਸਿਸਾਗਾ ਤੋਂ ਬਾਅਦ ਸੈਕਿੰਡ ਲੋਕੇਸ਼ਨ ਨਾਇਗਰਾ ਫਾਲਸ 13 ਰਿਚਮੰਡ ਸਟਰੀਟ ਦੇ ਉੱਪਰ ਖੁੱਲ ਚੁੱਕੇ ਨੇ। ਨੰਬਰ ਟੂ ਕਾਲ 289-498-1300 2984981300 'ਤੇ ਕਾਲ ਕਰਨੀ ਹੈ। ਡੈਂਟਿਸਟਰੀ ਐਟ ਰੈਂਬਲਰ ਡਾਕਟਰ ਜਤਿੰਦਰ ਕੌਰ ਗਰੇਵਾਲ 905-451-8211 9054518211 ਦੇ ਉੱਤੇ ਡੈਂਟਿਸਟਰੀ ਐਟ ਰੈਂਬਲਰ ਦੇ ਡਾਕਟਰ ਜਤਿੰਦਰ ਕੌਰ ਗਰੇਵਾਲ ਨੂੰ ਕਾਲ ਕਰਨੀ ਹੈ। ਅਤੇ ਨਾਲ ਨਾਲ ਨਾਨਕ ਡਕਟ ਕਲੀਨਿੰਗ, ਡਕਟ ਕਲੀਨਿੰਗ 'ਚ ਟੋਪ ਦਾ ਨਾਮ ਆ, ਤੁਸੀਂ ਡਕਟ ਕਲੀਨ ਕਰਾਉਣੇ ਨੇ ਤਾਂ ਤੁਸੀਂ 416-729-1529 ਨੰਬਰ ਦੇ ਉੱਤੇ ਕਾਲ ਕਰਨਾ। ਡਕਟ ਕਲੀਨ ਦੇ ਵਾਸਤੇ ਨਾਨਕ ਡਕਟ ਕਲੀਨਿੰਗ 416-729-1521 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਅਤੇ ਮਿਲਟਨ ਫੋਰਡ ਪ੍ਰਾਊਡ ਸਪੋਂਸਰਸ ਦੇ ਵਿੱਚੋਂ, ਮਿਲਟਨ ਦੇ ਵਿੱਚ ਫੋਰਡ ਦੀ ਡੀਲਰਸ਼ਿਪ ਹੈ। ਕਿਸੇ ਨੇ ਵੀ ਪੁਰਾਣੀ ਗੱਡੀ ਜਿਹੜੀ ਤੁਸੀਂ ਕੋਈ ਚਲਾ ਰਹੇ ਹੋ, ਖੜੀ ਕਰਨੀ ਹੈ, ਨਵੀਂ ਲਿਆਉਣੀ ਹੈ, ਪੁਰਾਣੀ ਦੀਆਂ ਕਿਸ਼ਤਾਂ ਜੇ ਡਿਊ ਨੇ, ਪੇ ਕਰਨ ਦੀ ਜ਼ਰੂਰਤ ਨਹੀਂ, ਤੁਸੀਂ ਪੁਰਾਣੀ ਕਾਰ ਲਿਆ ਕੇ ਖੜੀ ਕਰ ਦਿਓ, ਬ੍ਰੈਂਡ ਨਿਊ ਚੱਕ ਲਿਆਓ, ਤੁਹਾਡੀਆਂ ਪੁਰਾਣੀਆਂ ਕਿਸ਼ਤਾਂ ਨੂੰ ਆਪਣੇ ਆਪ ਟੇਕ ਓਵਰ ਕਰਕੇ ਐਡਜਸਟ ਕਰ ਦੇਣਗੇ। ਸੋ ਤੁਸੀਂ ਮਿਲਟਨ ਫੋਰਡ 'ਤੇ ਪਹੁੰਚਣਾ। RSJ ਕਸਟਮ ਸੋਫਾ ਐਂਡ ਅਪਹੋਸਟਰੀ ਵਾਲੇ ਕਹਿੰਦੇ ਨੇ ਕਸਟਮ ਸੋਫੇ ਅਤੇ ਅਪਹੋਸਟਰੀ, ਯਾਨੀ ਕਿ ਤੁਸੀਂ ਕਿਸੇ ਰੈਸਟੋਰੈਂਟ ਦੇ ਮਾਲਕ ਹੋ, ਤੁਸੀਂ ਬੂਥ ਬਣਾਉਣੇ ਨੇ, ਬੂਥ ਹੁੰਦੇ ਨੇ ਜਿਹੜੇ ਅੰਦਰ ਬਹਿਣ ਵਾਲੇ, ਰੈਸਟੋਰੈਂਟਸ ਤੁਸੀਂ ਚਲਾ ਰਹੇ ਹੋ, ਜਾਂ ਤੁਹਾਡਾ ਕੋਈ ਕਮਰਸ਼ੀਅਲ ਆਫਿਸ ਹੈ, ਤੁਸੀਂ ਵੇਟਿੰਗ ਏਰੀਏ ਬਣਾਉਣੇ ਹੈਗੇ ਨੇ, ਵੁੱਡ ਦਾ ਕੋਈ ਵੀ ਕੰਮ ਕਰਾਉਣਾ ਕੰਪਲੀਟ, ਜਾਂ ਤੁਸੀਂ ਫਰੇਮ ਜਿਹੜਾ ਹੈਗਾ ਬਣਾਉਣਾ ਹੈਗਾ ਗੁਰਦੁਆਰਾ ਸਾਹਿਬ ਮੰਗੋ ਦਾ ਘਰ ਦੇ ਵਿੱਚ, ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਉੱਥੇ, ਜਾਂ ਮੰਦਰ ਬਣਾਇਆ ਹੋਇਆ, ਜਾਂ ਤੁਸੀਂ ਆਪਣੇ ਪੁਰਾਣੇ ਸੋਫੇ ਅਤੇ ਕੁਰਸੀਆਂ ਨੂੰ ਬ੍ਰੈਂਡ ਨਿਊ ਬਣਾ ਸਕਦੇ ਹੋ, ਅਤੇ ਬੜੀ ਯਾਨੀ 3 ਗੁਣਾ ਘੱਟ ਪ੍ਰਾਈਸ 'ਤੇ ਬ੍ਰੈਂਡ ਨਿਊ ਨਾਲੋਂ ਜਿਹੜੇ ਤੁਸੀਂ ਨਵੇਂ ਚੱਕੋਗੇ, ਪਰ ਇਹ ਬਣ ਜਾਣਗੇ ਬ੍ਰੈਂਡ ਨਿਊ। ਤੁਸੀਂ RSJ ਕਸਟਮ ਸੋਫਾ 6477051317 647-705-1317 ਨੰਬਰ ਦੇ ਉੱਤੇ 647-705-1317 'ਤੇ ਕਾਲ ਕਰਨੀ ਹੈ।

ਜੋ HSP ਕੰਸਟਰਕਸ਼ਨ ਦਾ ਕਿਸੇ ਨੇ ਵੀ ਵਾਸ਼ਰੂਮ ਐਡ ਕਰਾਉਣੇ ਆ ਆਪਣੇ ਘਰ ਦੇ ਵਿੱਚ, ਹੋਰ ਜ਼ਿਆਦਾ ਐਡ ਕਰਾਉਣਾ ਹੈਗਾ, ਜਾਂ ਤੁਸੀਂ ਲੋਡ ਬੇਰਿੰਗ ਵਾਲਸ ਕੱਢ ਕੇ ਤੁਸੀਂ ਬੈਲੈਂਸ ਕਰਨੀ ਆ ਘਰ ਨੂੰ, ਖੁੱਲ੍ਹਾ ਬਣਾਉਣਾ ਓਪਨ ਕੋਨਸੈਪਟ ਦੇ ਵਿੱਚ, ਕਿਸੇ ਨੇ ਵੀ ਐਡ ਔਨ ਕਰਾਉਣਾ ਹੈਗਾ। ਤੁਹਾਡਾ ਘਰ ਹੈਗਾ 2200 ਸਕੁਅਰ ਫਿੱਟ, ਤੁਸੀਂ ਚਾਹੁੰਦੇ 800 ਸਕੁਅਰ ਫਿੱਟ ਹੋਰ ਐਡ ਹੋ ਕੇ ਬੱਚਿਆਂ ਲਈ ਪੋਰਸ਼ਨ ਅਲੱਗ ਬਣ ਜਾਵੇ ਇੱਕ ਉਸੇ ਘਰ ਦੇ ਵਿੱਚ, ਤੁਸੀਂ 3000 ਸਕੁਅਰ ਫਿੱਟ 'ਤੇ ਜਾਣਾ ਚਾਹੁੰਦੇ ਹੋ, ਕੰਡੀਸ਼ਨਸ ਲਾਗੂ ਹੁੰਦੀਆਂ ਨੇ। ਤੁਸੀਂ ਜਗਜੀਤ ਸਿੰਘ ਪਨੇਸਰ ਨੂੰ ਕਾਲ ਕਰਨੀ ਹੈ 416-671-0709, 416-671-0709 ਦੇ ਉੱਤੇ HSP ਕੰਸਟਰਕਸ਼ਨ ਵਾਲਿਆਂ ਨੂੰ ਕਾਲ ਕਰ ਸਕਦੇ ਹੋ। ਔਰ ਟਰੂ ਨੌਰਥ ਦਾ ਨੰਬਰ ਦੇਣਾ ਹੁੰਦਾ, ਕਿਸੇ ਨੇ ਵੀ ਯਾਰਡ ਪੱਧਰ ਕਰਾਉਣਾ, ਕੋਈ ਉਹਦੇ ਵਿੱਚ ਖੰਭਲ ਖਾਬਲ ਜੇ ਬਣੇ ਹੋਏ ਨੇ ਸਾਰੇ ਪੱਟ ਕੇ ਸਿੱਧਾ ਸਾਫ਼ ਸੁਥਰਾ ਫਲੈਟ ਕਰਾਉਣਾ, ਜਾਂ ਕਿਸੇ ਨੇ ਡੈਮੋਲੇਸ਼ਨ ਕਰਾਉਣੀ ਆ, ਕੋਈ ਚੀਜ਼ ਢੋਣੀ ਆ, ਜਾਂ ਤੁਸੀਂ ਕਿਸੇ ਨੇ ਫਾਊਂਡੇਸ਼ਨ ਦਾ ਕੰਮ ਕਰਾਉਣਾ, ਜਿਹੜੇ ਵੀ ਕੰਟਰੈਕਟਰਸ ਨੇ ਸੁਣਦੇ ਪਏ ਨੇ ਰਾਈਟ ਨਾਓ, ਜੇ ਉਹ ਕੰਮ ਕਰਦੇ ਨੇ ਤੁਹਾਡਾ ਜਿਹੜਾ ਤੁਸੀਂ ਸਿੱਟਦੇ ਹੈਗੇ ਹੋ ਵੇਸਟ, ਤੁਹਾਡੇ ਜਿਹੜੀ ਵੇਸਟ ਹੁੰਦੀ ਹੈ ਡਰਾਈਵੇ ਪੱਟਣਾ ਹੁੰਦਾ, ਉਹ ਤੋਂ ਬਾਅਦ ਐਸ਼ਫਾਲਟ ਹੁੰਦੀ ਹੈ ਪੁਰਾਣੀ ਉਹ ਸਿੱਟਣੀ ਆ, ਜਾਂ ਕੰਕਰੀਟ ਪੁਰਾਣੀ ਪੱਟ ਕੇ ਸਿੱਟਣੀ ਆ, ਤਾਂ ਇਹਨਾਂ ਦੇ ਯਾਰਡ 'ਚ ਜਿਹੜਾ ਕਿ ਕੈਨੇਡੀ ਐਂਡ ਡੇਰੀ ਦੇ ਉੱਪਰ ਆ, ਤੁਸੀਂ ਜਾਓਗੇ ਟਰੂ ਨੌਰਥ 416-803-0623, 416-803-0623।

0: ਸੋ ਸੰਤੋਸ਼ ਮੈਨਾਂ ਸੰਤੋਸ਼ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ
1: ਸਤਿ ਸ਼੍ਰੀ ਅਕਾਲ ਅਮਨ ਜੀ ਬਹੁਤ ਵਧੀਆ ਚੜ੍ਹਦੀ ਕਲਾ ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ ਤੁਸੀਂ ਇੰਜੋਏ ਕਰ ਰਹੇ ਹੋ ਸਾਡਾ ਸ਼ੋਅ 10 ਵਜੇ ਤੱਕ ਔਰ ਮੈਂ ਤੁਹਾਡੇ ਨਾਲ ਹੁਣ ਅਮਨ ਜੀ ਦੇ ਨਾਲ ਇੰਜੀ ਜੁੜੀ ਰਵਾਂਗੀ ਔਰ ਤੁਹਾਨੂੰ ਵਧੀਆ ਵਧੀਆ ਕੁਐਸਚਨਸ ਪੁੱਛਾਂਗੇ ਅੱਜ ਜਨਰਲ ਨੌਲੇਜ ਦਾ ਕੁਐਸਚਨ ਪੁੱਛਾਂਗੇ
0: ਓਕੇ ਅੱਜ ਸਭ ਤੋਂ ਪਹਿਲਾਂ ਦੱਸੀਏ ਥੈਂਕ ਯੂ ਪਹਿਲਾਂ ਜਿਨ੍ਹਾਂ ਲੋਕਾਂ ਨੇ ਕੰਟੈਕਟ ਕੀਤਾ ਹੈਗਾ ਤਿੰਨ ਫੈਮਿਲੀਜ਼ ਨੇ ਜਿਨ੍ਹਾਂ ਨੇ ਅਲੱਗ ਅਲੱਗ ਫੈਮਿਲੀਜ਼ ਨੇ ਕੰਟੈਕਟ ਕੀਤਾ ਜਿਹੜੇ ਲੋਕ ਥੋੜ੍ਹੀ ਡਾਊਨ ਪੇਮੈਂਟ ਹੈ ਕ੍ਰੈਡਿਟ ਖਰਾਬ ਹੈਗਾ ਜਿਨ੍ਹਾਂ ਦਾ ਕ੍ਰੈਡਿਟ ਖਰਾਬ ਆ ਪ੍ਰੋਪਰਟੀਜ਼ 'ਚ ਐਂਟਰ ਹੋਣਾ ਚਾਹੁੰਦੇ ਆ ਬਹੁਤ ਸਾਰੇ ਲੋਕ ਨੇ ਇਕੋਨਮੀ ਦੇ ਵਿੱਚ ਆਪਣੇ ਸੈਕੰਡਰੀ ਜਾਂ ਫਸਟ ਯੂਨਿਟ ਨੂੰ ਹੋਲਡ ਨਹੀਂ ਕਰ ਪਾ ਰਹੇ ਅਗਰ ਕੋਈ ਪਰਿਵਾਰ ਬੈਰੀ ਏਰੀਏ ਦੇ ਵਿੱਚ ਹੈ ਬਹੁਤ ਸੋਹਣਾ ਡਿਟੈਚ ਘਰ ਡਬਲ ਕਾਰ ਗਰਾਜ ਦੇ ਨਾਲ ਬੇਸਮੈਂਟ ਬਣੀ ਹੋਈ ਹੈ ਅਗਰ ਕੋਈ ਫੈਮਿਲੀ ਬ੍ਰੈਂਪਟਨ ਦੇ ਵਿੱਚ ਚਾਹੁੰਦੇ ਨੇ 5 ਲੈਵਲ ਬੈਕ ਸਪਲਿਟ ਪ੍ਰੋਪਰਟੀ ਹੈ ਜਿਹਦੇ ਵਿੱਚੋਂ 2 ਡਿਫਰੈਂਟ ਰੈਂਟਲ ਇਨਕਮ ਆਉਣਗੀਆਂ 2 ਡਿਫਰੈਂਟ ਰੈਂਟਲ ਇਨਕਮ ਤੀਸਰੇ ਤੁਸੀਂ ਰਹੋਗੇ ਯਾਨੀ ਕਿ ਤੁਹਾਡੀ ਮੋਰਗੇਜ ਦਾ 35% ਤੁਸੀਂ ਪੇ ਕਰ ਰਹੇ ਹੋ ਬਾਕੀ ਰੈਂਟਲ ਇਨਕਮ 'ਚੋਂ ਆ ਰਿਹਾ 35% ਪੇ ਕਰਨਾ ਹੁਣ ਤੁਸੀਂ 100% ਰੈਂਟ ਪੇ ਕਰਦੇ ਹੋ ਫਸਟ ਟਾਈਮ ਬਾਹਰ ਸਪੈਸ਼ਲੀ ਜਾਂ ਕੋਈ ਪਰਿਵਾਰ ਆ ਜਿਹੜਾ ਆਪਣੇ ਬੱਚਿਆਂ ਲਈ ਸੋਚ ਰਿਹਾ ਵੀ ਬੱਚੇ ਵੱਡੇ ਹੋ ਗਏ ਨੇ ਉਹਨਾਂ ਲਈ ਲੈ ਦਈਏ ਇਹ ਗੁੱਡ ਰੈਂਟਲ ਇਨਕਮ ਪ੍ਰੋਪਰਟੀ ਆ ਕਾਰ ਗਰਾਜ ਦੇ ਨਾਲ ਅਤੇ 5 ਲੈਵਲ ਬੈਕ ਸਪਲਿਟ ਤੁਹਾਨੂੰ ਸੈਲਰ ਦੀ ਪਰਚੇਸ ਤੋਂ $1.5 ਲੱਖ ਸਸਤੀ ਮਿਲਣੀ ਹੈ ਅਤੇ ਸੈਲਰ ਦੀ ਪਰਚੇਸ ਮਲਟੀਪਲ ਆਫਰ 'ਚ ਨਹੀਂ ਕੀਤੀ ਹੋਈ ਇੱਕ ਸਟੇਬਲ ਮਾਰਕੀਟ 'ਚ ਕੀਤੀ ਹੋਈ ਹੈ ਬਟ ਰਾਈਟ ਨਾਓ ਸ਼ਾਰਟਫਾਲ ਆਫ ਦਾ ਫੰਡਸ ਪ੍ਰੋਪਰਟੀ 3 ਤੋਂ 4 ਇੰਸਟਾਲਮੈਂਟਸ ਬਿਹਾਈਂਡ ਹੈ ਤੁਸੀਂ ਉਹਨੂੰ ਕਵਰ ਅਪ ਕਰ ਲੈਣਾ ਅਤੇ ਤੁਸੀਂ ਕੋਈ ਵੀ ਪਰਿਵਾਰ ਜਿਹੜਾ ਇਸ ਸਮੇਂ ਸੁਣ ਰਿਹਾ ਇਹ ਬਹੁਤ ਸੀਰੀਅਸ ਲਿਓ ਗੱਲ ਨੂੰ ਇਹਨੂੰ ਇਹ ਕੋਈ ਕੌਂਡੋ ਨਹੀਂ ਹੈ ਰੈਂਟਲ ਇਨਕਮ ਪ੍ਰੋਪਰਟੀ ਆ ਜਿਹਦੇ 'ਚੋਂ 3 ਰੈਂਟ ਵੀ ਆ ਸਕਦੇ ਨੇ 2 ਰੈਂਟ ਵੈਸੇ ਲੀਗਲ ਹੁੰਦੇ ਨੇ ਪਰ ਇਹ ਲੈਵਲ 5 ਸਪਲਿਟ ਹੈਗਾ ਲੈਵਲ 5 ਸਪਲਿਟ ਕੀ ਆ 3 ਪੋਰਸ਼ਨ ਬਣੇ ਹੁੰਦੇ ਘਰ ਦੇ 3 ਬੈਡਰੂਮ 'ਚ ਤੁਸੀਂ ਉੱਪਰ ਰਹਿ ਲਏ 1 ਬੈਡਰੂਮ ਗਰਾਊਂਡ ਫਲੋਰ 'ਤੇ ਰੈਂਟ 'ਤੇ ਹੋ ਗਿਆ ਅਤੇ ਥੱਲੇ ਬੇਸਮੈਂਟ 1 ਜਾਂ 2 ਬੈਡਰੂਮ ਦੀ ਆ ਗਈ ਅਤੇ ਕਾਰ ਗਰਾਜ ਹੈਗਾ ਤੁਸੀਂ ਖੁੱਲ੍ਹਾ ਡੁੱਲਾ ਲੋਟ ਹੈ ਕੰਟੈਕਟ ਕਰਨਾ ਸੰਤੋਸ਼ ਨੰਬਰ ਬੋਲ ਦਿਓ
1: ਜੀ ਬਿਲਕੁਲ 416 473 42 42
0: ਦੇ ਉੱਤੇ ਕਾਲ ਕਰਨੀ ਹੈ ਅਤੇ ਤੁਸੀਂ ਜਿਹੜਾ ਹੈਗਾ 2 ਤਰ੍ਹਾਂ ਦੇ ਲੋਕ ਕਾਲ ਕਰ ਸਕਦੇ ਆ ਨੈਗਰਾ ਫਾਲ ਦੇ ਵਿੱਚ ਪ੍ਰੋਪਰਟੀ ਹੈ ਜਿਹਦੇ 30 ਤੋਂ 40 ਹਜ਼ਾਰ ਡਾਊਨ ਦੇ ਕੇ ਤੁਸੀਂ ਐਂਟਰ ਹੋ ਜਾਣਾ ਬੇਸਮੈਂਟ ਬਣੀ ਹੋਈ ਹੈ ਅਤੇ ਤੁਸੀਂ ਕਲੋਜ਼ਿੰਗ ਚਾਹੇ 1 ਸਾਲ ਦੀ ਲੈ ਲਓ ਚਾਹੇ 1.5 ਸਾਲ ਦੀ ਲੈ ਲਓ ਇਸੇ ਤਰ੍ਹਾਂ ਬ੍ਰੈਂਪਟਨ 'ਚ ਇੱਕ ਪ੍ਰੋਪਰਟੀ ਹੈ ਓਨਰ ਤੁਸੀਂ ਅੱਜ ਤੋਂ ਆ ਯਾਨੀ ਕਿ ਤੁਸੀਂ ਐਂਟਰ ਹੋ ਗਏ ਉਹਦੇ ਵਿੱਚ ਪੇਪਰ ਵਰਕ ਸਾਈਨ ਹੋ ਗਿਆ ਕਲੋਜ਼ਿੰਗ 1 ਸਾਲ ਦੀ ਚਾਹੇ ਤੁਸੀਂ ਲੈ ਲਓ ਅਤੇ ਰੈਂਟ ਵੀ ਤੁਹਾਡਾ ਜਿਹੜਾ ਪ੍ਰੋਪਰਟੀ 'ਚ ਆਉਂਦਾ ਪਿਆ ਅਤੇ ਲਿਵਿੰਗ ਵੀ ਤੁਹਾਡੀ ਯਾਨੀ ਕਿ ਇੰਡੀਪੈਂਡੈਂਟ ਲੈਵਲ 'ਤੇ ਤੁਸੀਂ ਰਨ ਕਰਨਾ ਇਹ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਫਸਟ ਟਾਈਮ ਬਾਇਰਸ ਜਿਹੜੇ ਨੇ ਜ਼ਰੂਰ ਕਾਲ ਕਰੋ ਥਿੰਗਸ ਆਰ ਗੋਨਾ ਬੀ ਹੈਪਨ ਵੈਰੀ ਸੂਨ ਜਿਹੜੀਆਂ ਚੰਗੀਆਂ ਸ਼ੁਰੂ ਹੋ ਜਾਣਗੀਆਂ ਲੰਘ ਗਿਆ ਟਾਈਮ ਜਿੰਨਾ ਹੈਗਾ ਕਾਫੀ ਲੰਘ ਜੂਗਾ ਅਤੇ 416 473 42 42 416 473 42 42 ਖਬਰਾਂ 'ਚ ਇਰਾਨ ਨੂੰ ਜਦੋਂ ਵੱਡਾ ਬਣਾਉਣ ਸੀ ਇਰਾਨ ਵੱਡਾ ਬਣ ਗਿਆ ਖਬਰਾਂ 'ਚ ਇਰਾਨ ਨੂੰ ਜਦੋਂ ਖਤਮ ਕਰਤਾ ਇਰਾਨ ਖਤਮ ਹੋ ਗਿਆ ਅੱਜ ਕੱਲ੍ਹ ਸਰਕਾਰਾਂ ਮੀਡੀਆ ਨੂੰ ਬਾਏ ਕਰਦੀਆਂ ਨੇ ਅਤੇ ਉਹ ਮੀਡੀਆ ਤੁਹਾਡੇ ਕੰਨ ਤੁੰਨ ਕੇ ਤੁਹਾਨੂੰ ਉਹੋ ਜਿਹੇ ਬਣਾਉਂਦਾ ਜਿਹੋ ਜਿਹੀ ਜ਼ਰੂਰਤ ਹੈ ਰਹਿੰਦੀ ਖੁੰਦੀ ਕਸਰ ਸੋਸ਼ਲ ਮੀਡੀਆ ਦੇ ਉੱਤੇ ਜੋ ਪਾਗਲਪਣ ਚੱਲਦੇ ਨੇ ਤੁਸੀਂ ਉਹ ਦੇਖ ਕੇ ਹੋ ਜਾਂਦੇ ਹੋ ਕਿ ਦੁਨੀਆ ਕਰ ਕੀ ਰਹੀ ਹੈ ਕਿਉਂ ਕਰ ਰਹੀ ਹੈ ਆਈ ਡੋਂਟ ਨੋ ਅਤੇ ਤੁਸੀਂ ਪ੍ਰੋਪਰਟੀਜ਼ ਦੇ ਵਿੱਚ ਵੜੋ ਜਿਹੜੀਆਂ ਆਹ ਨੇ ਜਿਹੜੇ ਲੋਕ ਛੱਤਾਂ ਲੱਭ ਰਹੇ ਆਪਣੇ ਲਈ ਜਿਹੜੇ ਸੋਚਦੇ ਆ ਕਿ ਰਹਿਣਾ ਤਾਂ ਇੱਥੇ ਹੀ ਹੈ ਸਾਰੀ ਜ਼ਿੰਦਗੀ 416 473 42 42 ਬੜੀ ਗੁੱਡ ਓਪਰਚੁਨਿਟੀਜ਼ ਨੇ ਇਹ ਟੋਟਲ 3 ਪ੍ਰੋਪਰਟੀਜ਼ ਇਹ ਨੇ ਜ਼ਿਆਦਾ ਨਹੀਂ ਹੈਗੀਆਂ ਬੈਰੀ 2 ਬ੍ਰੈਂਪਟਨ ਅਤੇ 1 ਚੌਥੀ ਮਾਫੀ ਚਾਹੂੰਗਾ ਚੌਥੀ ਪ੍ਰੋਪਰਟੀ ਨੈਗਰਾ ਫਾਲ ਦੇ ਵਿੱਚ ਜਿਹਨਾਂ ਕੋਲ ਲੋਅ ਡਾਊਨ ਪੇਮੈਂਟ ਹੈ ਜਿਹੜੇ ਸੈਲਰ ਦੀ ਵੈਂਡਰ ਟੇਕ ਬੈਕ ਦੇ ਨਾਲ ਕਲੋਜ਼ ਕਰ ਸਕਦੇ ਨੇ ਜਿਹੜੇ ਲੰਬੀ ਕਲੋਜ਼ਿੰਗ ਲੈ ਸਕਦੇ ਨੇ ਕ੍ਰੈਡਿਟ ਰਿਪੇਅਰ ਕਰਕੇ ਆਪਣੀ ਅਤੇ ਜਿਹੜੇ ਕੁਇਕ ਬਾਏ ਕਰਕੇ 1.5 ਲੱਖ 1.25 ਲੱਖ ਦਾ ਬੈਨੀਫਿਟ ਜਿਹੜਾ ਲੈ ਸਕਦੇ ਨੇ 416 473 42 42 ਨੰਬਰ ਦੇ ਉੱਤੇ ਕਾਲ ਕਰਨੀ ਹੈ ਸੰਤੋਸ਼ ਅੱਜ ਇੱਕ ਸਵਾਲ ਪੁੱਛਦੇ ਹੈਗੇ ਇਹ ਕੱਲ੍ਹ ਖੋ ਗਈ ਸੀਗੀ ਸਵਾਲ ਦੱਸੋ
1: ਜੀ ਮੈਂ ਨਾ ਕੱਲ੍ਹ ਡਰਾਈਵ ਕਰ ਰਹੀ ਸੀ ਔਰ ਮੈਂ ਖੋ ਗਈ ਸੀ ਔਰ ਮੇਰੇ ਦਿਮਾਗ 'ਚ ਇਹ ਕੁਐਸਚਨ ਆਇਆ ਕਿ ਇਹਦੇ ਪਿੱਛੇ ਵੀ ਕੋਈ ਰੀਜ਼ਨ ਹੋਊਗਾ ਮਤਲਬ ਤੁਹਾਨੂੰ ਸਾਰਿਆਂ ਨੂੰ ਕਿਵੇਂ ਪਤਾ ਚੱਲਦਾ ਹੈ ਕਿ ਬੁੱਲੇਵਾਰ ਜੇ ਤੁਸੀਂ ਮੈਪ ਨਾ ਲਗਾਓ ਤੁਹਾਨੂੰ ਕਿਵੇਂ ਪਤਾ ਚੱਲਦਾ ਹੈ ਬੁੱਲੇਵਾਰ ਕਿਹੜੀ ਸਾਈਡ 'ਚ ਹੋਊਗਾ ਜਾਂ ਐਵੀਨਿਊ ਜਾਂ ਕ੍ਰੈਸੈਂਟ ਜਾਂ ਰੋਡ ਜਾਂ ਕੋਰਟ ਕੋਈ ਨਾ ਕੋਈ ਤੇ ਅਮਨ ਜੀ ਇਹਦੇ ਪਿੱਛੇ ਗੱਲ ਹੋਏਗੀ ਨਾ ਕਿਵੇਂ ਸਾਰਿਆਂ ਨੂੰ ਪਤਾ ਚੱਲਦਾ ਹੈ
0: ਸੋ ਤੁਹਾਨੂੰ ਕਿਵੇਂ ਪਤਾ ਲੱਗੂਗਾ ਕਿ ਤੁਸੀਂ ਸੜਕ ਤੇ ਡਰਾਈਵ ਕਰ ਰਹੇ ਹੋ, ਉਹਦਾ ਨਾਮ ਹੈਗਾ ਤੁਸੀਂ ਐਗਜ਼ਾਮਪਲ ਲਓ ਮੋਟਨ ਵੇ ਬੁਲੇਵਰਡ
1: ਜੀ,
0: ਤੇ ਇੱਕ ਅਗਲੀ ਗਲੀ ਆ ਉਹਦੇ ਤੇ ਲਿਖਿਆ ਹੋਇਆ ਜੋ ਗੋਲ ਟ੍ਰੀ ਕ੍ਰੈਸੈਂਟ ਹੈ ਜੀ। ਸੋ ਤੁਸੀਂ ਤੀਸਰੀ ਗਲੀ ਆ ਉਹਦਾ ਨਾਮ ਹੈਗਾ ਟੌਲ ਓਕ ਸਟਰੀਟ, ਹੈ ਨਾ। ਇਹਨਾਂ ਦੇ ਮਤਲਬ ਹੁੰਦੇ ਨੇ ਜਿਹੜੇ ਲਾਸਟ ਦੇ ਵਿੱਚ ਸਟਰੀਟ ਬੁਲੇਵਰਡ ਕੋਰਟ ਜਾਂ ਕ੍ਰੈਸੈਂਟ ਹੁੰਦਾ ਹਾਂਜੀ, ਜਿਹੜੇ ਲੋਕ ਦੱਸ ਸਕਦੇ ਨੇ ਜੇ ਕੋਈ ਜਾਣਦਾ ਸੰਤੋਸ਼ ਦੀ ਹੈਲਪ ਕਰ ਸਕਦਾ ਕਿ ਗਾਹ ਤੂੰ ਗੱਡੀ ਚਲਾਵੇਂ ਆਹ ਚੀਜ਼ ਐਵੇਂ ਪੜ੍ਹੇ। ਇੰਟਰਸਟਿੰਗ ਚੀਜ਼ ਹੈ, ਆਪਾਂ ਹਮੇਸ਼ਾ ਗੱਡੀਆਂ ਚਲਾਉਂਦੇ ਹਾਂ ਪਰ ਆਪਾਂ ਨੂੰ ਪਤਾ ਨਹੀਂ ਹੁੰਦਾ, ਯਾਦ ਨਹੀਂ ਹੁੰਦਾ, ਆਪਾਂ ਮੂਵਮੈਂਟ ਦੱਬੀ ਜਾਂਦੇ ਗੱਡੀਆਂ। ਅਤੇ ਸਟੂਡੀਓ ਦੇ ਨੰਬਰ ਨੇ 905-600-7373-37, ਲਾਈਨ 3 ਖਾਲੀ ਨੇ, ਜਲਦੀ ਤੋਂ ਪਹਿਲਾਂ ਕੱਲ੍ਹ ਕੇ ਦੱਸ ਸਕਦੇ ਹੋ ਜੇ ਤੁਸੀਂ ਬਹੁਤ ਇੰਟੈਲੀਜੈਂਟ ਹੋ। ਇਹ ਅਸੀਂ ਗੱਲ ਤਾਂ ਕੀਤੀ ਸਾਰਿਆਂ ਸ਼ੇਅਰ ਹੋਵੇ ਕਿਉਂਕਿ ਆਪਾਂ ਡਰਾਈਵ ਕਰੀ ਜਾਂਦੇ ਹਾਂ, ਪਰ ਆਪਾਂ ਦੇਖ ਕ੍ਰੈਸੈਂਟ ਦਾ ਮਤਲਬ ਕਹਿੰਦੇ, ਕ੍ਰੈਸੈਂਟ ਜਿਹੜੀ ਲਿਖੀ ਹੁੰਦੀ ਹੈ
1: ਐਵੀਨਿਊ,
0: ਮਤਲਬ ਜ਼ਿਆਦਾ ਕਨਫਿਊਜ਼ ਨਹੀਂ ਹੋਣਾ। ਸਭ ਤੋਂ ਪਹਿਲਾਂ ਕ੍ਰੈਸੈਂਟ ਦੱਸ ਦਿਓ, ਕ੍ਰੈਸੈਂਟ ਦਾ ਮਤਲਬ ਕੀ ਹੁੰਦਾ, ਜਾਂ ਸਟਰੀਟ ਲਿਖਿਆ ਤਾਂ ਉਹਦਾ ਮਤਲਬ ਕੀ ਆ ਉਹ ਗਲੀ ਦਾ, ਜੇ ਸਟਰੀਟ ਲਿਖਿਆ, ਜੇ ਕ੍ਰੈਸੈਂਟ ਲਿਖਿਆ, ਹੈ ਨਾ। ਅਤੇ ਕ੍ਰੈਸੈਂਟ ਅਤੇ ਸਟਰੀਟ ਦੇ ਵਿੱਚ ਇੱਕ ਫਰਕ ਹੁੰਦਾ, ਉਹ ਕੀ ਹੁੰਦਾ ਹੈਗਾ, ਸਟਰੀਟ ਕ੍ਰੈਸੈਂਟ ਦੇ ਨਾਲ ਜੁੜ ਜਾਂਦੀ ਹੁੰਦੀ ਹੈ ਹਮੇਸ਼ਾ ਅੱਗੇ ਜਾ ਕੇ, ਹੈ ਨਾ। ਅਤੇ 905-600-7373-37 ਸਾਡੇ ਸਟੂਡੀਓਜ਼ ਦੇ ਨੰਬਰ ਨੇ, 905-600-7373-37। ਅਤੇ ਤੁਸੀਂ ਸ਼ੇਅਰ ਕਰਨੇ ਨੌਲੇਜ, ਜਿਵੇਂ ਹੁਣ ਤੁਸੀਂ ਰਹਿ ਰਹੇ ਹੋ, ਆਪੇ ਰਹਿ ਰਹੇ ਹੋ ਆਪਣੀ ਗਲੀ 'ਚ ਵਿੱਚ, ਤੁਹਾਡੀ ਗਲੀ ਕਿਹੜੀ ਹੈਗੀ ਆ ਉਹਦਾ ਨਾਂ ਬੋਲਦੇ, ਜਾਂ ਸੰਤੋਸ਼ ਤੁਹਾਨੂੰ ਦੱਸ ਦੂਗੀ ਕਿ ਤੁਹਾਡੀ ਗਲੀ ਇੱਦਾਂ ਦੀ ਸ਼ੇਪ 'ਚ ਆ, ਜਿਹੜੀ ਸਟਰੀਟ ਆ ਤੁਹਾਡੀ ਜਿੱਥੇ ਰਹਿੰਦੇ ਹੋ, ਜੇ ਤੁਸੀਂ ਉਹਦਾ ਐਡਰੈਸ ਦੱਸੋਗੇ ਹਾਂਜੀ। ਸੋ ਤੁਸੀਂ ਇਹਨੂੰ ਦੱਸ ਦੋਗੇ ਕਿ ਮੇਰੀ ਸਟਰੀਟ ਦਾ ਐਡਰੈਸ ਹੈਗਾ ਚਿਲਟਰਨ ਕੋਰਟ। ਸੋ ਕੋਰਟ ਦਾ ਮਤਲਬ ਆ ਕਿ ਅੱਗੇ ਚੌਂਕ ਬਣਿਆ ਹੋਇਆ ਵਿੱਚ, ਅਤੇ ਚੌਂਕ ਦੇ ਉੱਤੋਂ ਕੋਰਟ ਦੇ ਉੱਤੋਂ ਘੁੰਮਣਾ, ਜਿਵੇਂ ਚੌਂਕ ਹੁੰਦਾ ਚਿਲਟਰਨ ਕੋਰਟ। ਜਾਣੀ ਤੁਸੀਂ ਪੜ੍ਹਿਆ, ਤੁਹਾਨੂੰ ਇਹ ਪਤਾ ਲੱਗ ਗਿਆ ਕਿ ਇਹ ਸਟਰੀਟ ਇੱਥੇ ਹੀ ਖਤਮ ਹੋਣੀ ਆ ਅੰਦਰੇ, ਬਟ ਕੋਰਟ ਆ ਅੰਦਰ ਚੌਂਕ ਬਣਿਆ ਹੋਇਆ ਹੈਗਾ। ਇਸੇ ਤਰ੍ਹਾਂ ਸ਼ਿਵਾਨੂ ਜੀ, ਕੈਸੇ ਆਪ?
2: ਬਿਲਕੁਲ ਬੜੀਆ ਸਰ।
0: ਇੱਕ ਇੰਟਰਸਟਿੰਗ ਸਾ ਕੁਐਸਚਨ ਥਾ, ਹੋਲਡ ਆਪ ਵੀ ਰੱਖੇਂਗੇ ਸਾਥ ਮੇਂ, ਠੀਕ ਹੈ
2: ਜੀ ਜੀ।
0: ਤੇ ਮੇਰਾ ਇੱਕ ਕਾਲਰ ਸੀ 5991, ਹੈਲੋ।
3: ਹੈਲੋ, ਸਤਿ ਸ਼੍ਰੀ ਅਕਾਲ ਅਮਨ ਜੀ।
0: ਉਹ ਯਾਰ ਤੁਹਾਡਾ ਨੰਬਰ ਖੋ ਗਿਆ, ਮੈਨੂੰ ਟੈਕਸਟ ਕਰਿਓ, ਮੈਂ ਤੁਹਾਡਾ ਨੰਬਰ ਹੀ ਲੱਭੀ ਗਿਆ, ਮੈਨੂੰ ਟੈਕਸਟ ਕਰਿਓ। ਕੋਈ ਨਹੀਂ ਗੱਲ,
3: ਜਿਹੜਾ ਜਿਹੜਾ ਅਮਨ ਜੀ ਕ੍ਰੈਸੈਂਟ ਹੁੰਦਾ ਹੈ ਉਹਦਾ ਇਹ ਹੁੰਦਾ ਕਿ ਜਿਹੜੀ ਜਿਹੜੀ ਮੇਨ ਸਟਰੀਟ ਤੋਂ ਤੁਹਾਡੀ ਜਿਹੜੀ ਸਟਰੀਟ ਜਿੱਥੇ ਰਹਿੰਦੀ ਉਹ ਸ਼ੁਰੂ ਹੁੰਦੀ ਹੈ ਤੇ ਐਂਡ ਵੀ ਜਾ ਕੇ ਉਸੇ ਸਟਰੀਟ ਤੋਂ ਹੁੰਦੀ ਹੈ, ਉਹ ਕ੍ਰੈਸੈਂਟ ਹੁੰਦਾ ਹੈ।
0: ਜਿਵੇਂ ਚੱਲ ਕੇ ਸਟਰੀਟ,
3: ਹਾਂਜੀ, ਮੇਨ ਕੋਈ ਸਟਰੀਟ ਜਾ ਰਹੀ ਹੈ ਉਹਦੇ ਵਿੱਚੋਂ ਤੁਹਾਡੀ ਇੱਕ ਜਿਹੜਾ ਕ੍ਰੈਸੈਂਟ ਨਿਕਲਦਾ ਹੈ ਉਹਦਾ ਜਿਹੜਾ ਐਂਡ ਹੋਏਗਾ ਉਹ ਦੂਸਰਾ ਜਾ ਕੇ
0: ਬੁਲੇਵਰਡ ਕਾ ਕਿਆ ਮਤਲਬ ਹੋਤਾ, ਬੁਲੇਵਰਡ ਅਗਰ ਕੋਈ ਜਾਣਤਾ, ਬੁਲੇਵਰਡ ਲਿਖਾ ਨਹੀਂ ਹੋਤਾ,
4: ਬੁਲੇਵਰਡ, ਹਾਂ ਬੁਲੇਵਰਡ ਕਿਆ ਹੋਤਾ ਹੈ, ਬੁਲੇਵਰਡ ਸਰ ਯੂਰੋਪ ਮੇਂ ਅਲਗ ਹੋਤਾ ਹੈ, ਅਮੇਰੀਕਾ ਮੇਂ ਅਲਗ ਹੋਤਾ ਹੈ।
0: ਤੋ ਯਹਾਂ ਬਤਾ ਯੂਰੋਪ ਮੇਂ ਹੋਤਾ ਹੈ, ਕਿਆ ਹੋਤਾ ਹੈ ਜੀ,
4: ਅਮੇਰੀਕਾ ਮੇਂ ਹੋਤਾ ਹੈ ਬੁਲੇਵਰਡ, ਜਹਾਂ ਪੇ ਬਹੁਤ ਸਾਰੀ ਬਿਲਡਿੰਗਸ ਹੈ ਔਰ ਨੀਚੇ ਪਾਰਕਿੰਗ ਕੀ ਸਪੇਸ ਹੈ,
0: ਉਸ ਸਟਰੀਟ ਕੋ ਬੁਲੇਵਰਡ ਕਹਿ ਦਿੰਦੇ ਹੈ।
4: ਹਾਂਜੀ, ਜਹਾਂ ਪਾਰਕਿੰਗ ਅਲਾਊਡ ਹੋਤੀ ਹੈ ਔਰ ਕਮਰਸ਼ੀਅਲ ਏਰੀਆ ਹੋਤਾ ਹੈ ਮੋਸਟਲੀ।
0: 100%
4: ਨਹੀਂ, ਮੇਰਾ ਤਜਰਬੇ ਸੇ ਬਤਾ ਰਹਾ ਹੂੰ, ਐਕਸਪੀਰੀਅੰਸ
0: ਤਜਰਬੇ ਸੇ ਬਤਾ ਰਹੇ ਹੋ ਬਈ। ਹੋਰ ਕੋਈ ਜਾਣਦਾ ਬੁਲੇਵਰਡ ਕੀ ਹੁੰਦਾ ਹੈਗਾ, ਜੇ ਤੁਹਾਡੀ ਕੋਈ ਸਟਰੀਟ ਆ ਬੁਲੇਵਰਡ, ਸ਼ਬਾਨੂ ਨੇ ਜਿਵੇਂ ਕਿਹਾ ਹੈਗਾ, ਹੈ ਨਾ। ਅਤੇ 905-600-7373-37, ਸਤਿੰਦਰਪਾਲ ਸਿੰਘ ਸਿਧਵਾ ਸਾਡੇ AM530 ਦੇ, ਮੈਂ ਬਾਬਾ ਬੋਰਡ ਕਹਿੰਦਾ ਹੁਣ ਉਹਨਾਂ ਨੂੰ, ਇੱਕ ਛੋਟਾ ਜਿਹਾ ਉਹਨਾਂ ਨੇ ਇੱਕ ਬੂਟਾ ਲਾਇਆ ਸੀ ਅਤੇ ਜਿਹੜਾ ਬਣ ਕੇ ਵੱਡਾ ਦਰਖਤ, ਇਹ ਚੈਨਲ ਜਿਹੜਾ ਹੈ ਲੋਕਾਂ 'ਚ ਗਿਆ। ਕਿਤੇ ਅਸੀਂ ਸਾਈਨ ਬੋਰਡ ਨਹੀਂ ਲਾਉਂਦੇ, ਕਿਸੇ ਬੱਸ 'ਤੇ ਨਹੀਂ ਲਿਖਦੇ, ਕਿਸੇ ਟਰੱਕ 'ਤੇ, ਅਸੀਂ ਫਿਰ ਚੈਨਲ ਏ ਕਾਹਦੇ ਹੋਏ ਜੇ ਅਸੀਂ ਲਿਖ ਲਿਖ ਕੇ ਦੱਸਣਾ ਲੋਕਾਂ ਨੂੰ ਕਿ ਅਸੀਂ ਹੈਗੇ ਹਾਂ, ਰਾਈਟ। ਲੋਕ ਦੱਸਣ ਲੋਕਾਂ ਨੂੰ ਕਿ AM530 ਹੈ, ਬੱਸਾਂ 'ਤੇ ਨਹੀਂ ਪੜ੍ਹ ਕੇ ਕਰ ਰਹੇ, ਬੱਸ 'ਤੇ ਲਿਖਿਆ ਸੀ ਪੜ੍ਹ ਲਿਆ ਅਤੇ ਲਾ ਲਿਆ ਆਪਾਂ। ਸੋ AM530 ਨੂੰ ਲੋਕ ਦੱਸਦੇ ਨੇ, ਜਦੋਂ ਵੀ ਕੋਈ ਰੈਂਟਲ ਗੱਡੀ ਲਈ ਮੈਂ ਸ਼ਿਵਾਨ ਨੂੰ ਵਿੱਚ, ਮੈਜੋਰਟੀ AM530 ਚੱਲਦਾ ਦੇਖਿਆ ਵੀ, ਇਹਦਾ ਮਤਲਬ ਮੇਰੇ ਤੋਂ ਪਹਿਲਾ ਬੰਦਾ ਸਾਊਥ ਏਸ਼ੀਅਨ ਸੀਗਾ ਉਹਦੇ ਵਿੱਚ। ਸੋ ਸ਼ਿਵਾਨ ਨੂੰ ਵਿੰਡੋਜ਼ ਦੇ ਬਾਰੇ ਦੱਸ ਰਹੇ ਹਾਂ ਆਪਾਂ ਅੱਜ। ਸੰਤੋਸ਼ ਜੀ, ਥੋੜ੍ਹਾ ਜਿਹਾ ਆਪਣੇ ਤਜਰਬੇ ਨਾਲ ਤੁਸੀਂ ਵੀ ਦੱਸ ਦਿਓ ਸਾਨੂੰ, ਜਿਹੜਾ ਹੈਗਾ ਸਤਿੰਦਰਪਾਲ ਭਾਅ ਜੀ, ਉਹਨਾਂ ਤੁਸੀਂ ਕਿਸੇ ਨੇ ਵੀ ਕੰਟੈਕਟ ਕਰਨਾ ਹੁੰਦਾ 416-670-0106। ਸਤਿਕਾਰਯੋਗ ਸਤਿੰਦਰਪਾਲ ਸਿੰਘ ਸਿਧਵਾਂ, ਜਿਹੜੇ ਗਦਰੀ ਬਾਬਿਆਂ ਦਾ ਮੇਲਾ ਹਰ ਸਾਲ ਅਟੈਂਡ ਕਰਦੇ ਨੇ, ਹਰ ਸਾਲ ਮੇਜ਼ਬਾਨੀ ਜਿਹੜੀ ਆ ਭਾਅ ਜੀ ਦੇ ਜਿਹੜੀ ਹੈਗੀ ਆ ਹੱਥਾਂ 'ਚ ਲਿਖੀ ਹੋਈ ਹੈ ਔਰ ਮੇਜ਼ਬਾਨੀ ਕਰਕੇ ਆਏ ਨੇ ਗਦਰੀ ਬਾਬਿਆਂ ਦਾ ਮੇਲਾ। ਤਕਰੀਬਨ 40-50 ਸਾਲ ਤੋਂ ਇਹ ਮੇਲਾ ਜਿਹੜਾ ਊਧਮ ਗੋਬਿੰਦ ਗਦਰੀ ਬਾਬੇ, ਖਤਮ ਨਹੀਂ ਹੋਣੇ ਭਗਤ ਸਰਾਭੇ, ਤੇ ਇਸ ਮੇਲੇ ਦੇ ਵਿੱਚ ਹੋ ਕੇ ਆਏ ਨੇ। ਵੈਲਕਮ ਬੈਕ ਭਾਅ ਜੀ, ਤੁਹਾਨੂੰ ਵਾਪਸ ਆ ਗਏ ਹੋ ਪੰਜਾਬੀ ਲਹਿਰਾਂ ਦੇ ਵਿੱਚ, ਤੁਸੀਂ ਸੁਰਿੰਦਰਪਾਲ ਭਾਅ ਜੀ ਨੂੰ ਵੀ ਸੁਣੋਗੇ। ਤੇ ਸ਼ਿਵਾਨੂ ਜੀ, ਸੰਤੋਸ਼ ਬਤਾਏਗੀ ਆਪਕੇ ਬਾਅਦ ਔਰ ਕੁਛ ਵੀ ਐਵੇਂ, ਤੋ ਪਹਿਲੇ ਆਪ ਬਤਾ ਦੀਜੀਏ। ਅਸੀਂ ਦੱਸੀ ਵਿੰਡੋਜ਼ ਦੇ ਬਾਰੇ, ਜਿਵੇਂ ਬੁਲੇਵਾਰਡ ਕ੍ਰੈਸੈਂਟ ਦੇ ਬਾਰੇ ਨਹੀਂ ਨਾ ਪਤਾ ਹੈਗਾ, ਇੱਦਾਂ ਹੀ ਟਾਕੀਆਂ ਬਾਰੇ ਨਹੀਂ ਕਿਸੇ ਨੂੰ ਪਤਾ ਹੁੰਦਾ। ਸੋ ਸ਼ਿਵਾਨੂ, ਪਲੀਜ਼ ਆਪ ਬਤਾਏ ਆਪਣੀ ਕੰਪਨੀ, ਆਪਣੀ ਮੈਨੂਫੈਕਚਰਿੰਗ, ਆਪਕੀ ਟੈਕਨੋਲੋਜੀ, ਆਪ ਦੂਸਰੋਂ ਸੇ ਅਲੱਗ ਕਿਉਂ ਹੈ, ਇਹ ਥੋੜ੍ਹੀ ਚੀਜ਼ ਹੈ।
4: तो अमन भाई, हमारी जो विंडोज़ है वो एनर्जी स्टार विंडोज़ है, और जैसे हम मैन्युफैक्चर करते हैं वो कस्टमर के मुताबिक करते हैं। सो बेसिकली बहुत सारी कंपनीज, 95% कंपनीज ऐसी हैं जो अपना प्रोडक्ट ले जाती हैं और कहती जी ये देखो, ये लॉक है, ये ग्लास है, ये फ्रेम है, आपको ये खरीदना है। बट हम लोग आपकी रिक्वायरमेंट के मुताबिक हम लोग विंडो बनाते हैं। फॉर एग्जाम्पल, कोई घर है जो कॉर्नर लॉट है, वहाँ पे साउंड की बहुत प्रॉब्लम होती है क्योंकि माईवे या जूम की बसेज हैं, वो सब आसपास से निकलती हैं, स्कूल बसेस निकलती हैं, तो उनको शोर नहीं पसंद होता, या बहुत मेन स्ट्रीट है कहीं पे, तो वहाँ पे हम रिकमेंड करते हैं अकोस्टिक ग्लास आता है, जिसके बारे में बहुत सारे जो आते हैं लोग विंडो बेचने, उनको पता भी नहीं होता। तो अकोस्टिक ग्लास क्या होता है, वो कम्प्लीटली साउंड प्रूफ होता है, आप वर्क फ्रॉम होम कर रहे हो, बहुत शोर आता है, आप अकोस्टिक ग्लास लगा लो, नील बटा सन्नाटा, लाइक इट्स कम्प्लीटली साइलेंट। सो ये एक एग्जाम्पल मैंने आपको दिया, बट ऐसे बहुत तरीके की चीज़ें होती हैं जिसमें काफ़ी डेप्थ है इस सब्जेक्ट के ऊपर। तो ज्यादा जानकारी के लिए 416-206-3200। और अमन जी, मैं एक और बात ये कहना चाहूंगा कि विंडोज और डोर्स जब आप खरीद रहे हैं ना, तो उसकी अच्छे से जांच पड़ताल करिए, क्योंकि ये 20 से 25 साल की इन्वेस्टमेंट है। एटलीस्ट हम तो 25 साल की वारंटी देते हैं विंडो के ऊपर, कि कोई भी उसके अंदर आपको इंसुलेशन की प्रॉब्लम आ जाए, कोई लीकेज हो जाए, डेफिनेटली एवरीथिंग इज कवर्ड फॉर 25 ईयर्स। इसमें कोई ऐसा कैवियट नहीं है कि नहीं जी ओ ये तो 10 साल का था, ऐसा कुछ नहीं है।
0: एनर्जी सेव हो रही है, जे 35% बारो अंदर आ रही है, तो 25% फर्नस ते एसी नू काम एक्स्ट्रा करना पै रहा है।

0: ਇਸ ਵਿੰਡੋ ਔਰ ਉਹਨਾਂ ਦੇ ਗਲਾਸ ਨੂੰ, ਅਤੇ ਵੈਲਕਮ ਕਰੋ ਲੋਕਲ ਜਿਹੜੀ ਮੈਨੂਫੈਕਚਰਿੰਗ ਨੂੰ। 416-206-3200। ਕਿਸੇ ਨੇ ਅਮੈਰੀਕਾ 'ਚ ਵੀ ਲਗਾਉਣੀਆਂ ਨੇ ਬਫਲੋ ਦੇ ਏਰੀਆ 'ਚ ਵਿੰਡੋਜ਼, ਬਹੁਤ ਸਾਰੇ ਲੋਕ ਸੁਣਦੇ ਨੇ, ਤੁਸੀਂ ਇਹਨਾਂ ਦਾ ਰੇਟ ਲੈ ਲਿਓ, ਤੁਹਾਨੂੰ ਰੇਟ ਮੈਚ ਨਹੀਂ ਹੋਊਗਾ ਕਿਸੇ ਦਾ। 416-206-3200 ਦੇ ਉੱਤੇ ਕਾਲ ਕਰਨੀ ਆ। ਅਤੇ ਮੇਰੇ ਨਾਲ ਬ੍ਰਿਜੀ ਥਾ, ਬ੍ਰਿਜੀ ਇੱਕ ਵਾਰ ਦੱਸ ਦਿਓ ਸਾਰਿਆਂ ਨੂੰ, ਕਿਸੇ ਦੇ ਵੀ ਕੋਈ ਵੀ ਦਰਦ ਆ ਜਿਹੜਾ ਜਾ ਨਹੀਂ ਰਿਹਾ, ਫਿਜ਼ੀਓਥੈਰੇਪੀ ਵੀ ਟਰਾਈ ਕਰ ਲਈ, ਸਾਰਾ ਕਰ ਲਿਆ ਟਰਾਈ, ਕੁਛ ਮੀਟਿੰਗਸ ਤੁਸੀਂ ਬ੍ਰਿਜੀ ਨਾਲ ਕਰੋਗੇ, ਐ ਨਹੀਂਗਾ ਵੀ ਇੱਕ ਵਾਰ ਗਏ ਅਤੇ ਸਵੇਰੇ ਤੁਸੀਂ ਦੇਖਣ ਲੱਗ ਜਾਓ ਵੀ ਜਾਦੂ ਹੋ ਗਿਆ। ਤੁਹਾਨੂੰ ਕੁਛ ਸਿਟਿੰਗਸ ਕਰਨੀਆਂ ਪੈਣਗੀਆਂ, 2, 4, 5, 6 ਵੀ ਹੋ ਸਕਦੀਆਂ, ਥੋੜ੍ਹੀ ਤਕਲੀਫ ਦੂਰ ਹੋ ਸਕਦੀ ਹੈ, ਕਿਉਂਕਿ ਇਹ ਲੋਕ ਤਕਰੀਬਨ 700-800 ਸਾਲ ਪੁਰਾਣੇ ਢੰਗ ਦੇ ਨਾਲ ਕੁਛ ਜੜੀ ਬੂਟੀਆਂ ਨੇ ਉਹਨਾਂ ਨੂੰ ਕੇਰਲਾ ਤੋਂ ਇੱਥੇ ਮੰਗਾਉਂਦੇ ਨੇ, ਉਹਨਾਂ ਨੂੰ ਫਿਰ ਤੁਹਾਡੇ ਤੇਲ ਦੇ ਰੂਪ ਦੇ ਵਿੱਚ, ਆਇਲ ਦੇ ਰੂਪ ਦੇ ਵਿੱਚ ਜਿਹੜੀਆਂ ਬੂਟੀਆਂ ਦਾ ਤੇਲ ਤੁਹਾਡੀ ਬਾਡੀ ਦੇ ਉੱਤੇ ਮਾਲਿਸ਼ ਕਰਦੇ ਨੇ, ਉਹ ਸੋਖਦੀ ਆ ਬਾਡੀ। ਬ੍ਰਿਜੀ ਦਾ ਨੰਬਰ ਆ 647-619-1369। ਬ੍ਰਿਜੀ ਆਪਣਾ ਨੰਬਰ ਬੋਲ ਦੀਜੀ ਬ੍ਰਿਜੀ। ਹਾਂ, ਦੁਬਾਰਾ ਬੋਲੋ।
1: 647-619-1369।
0: ਤੋ ਕੌਣ ਕੌਣ ਸੀ ਮਾਲਿਸ਼ ਆਪ ਕਰਤੇ ਹੈ
1: ਜੀ? ਹਮ ਪੂਰਾ ਆਯੁਰਵੇਦਿਕ ਥੈਰੇਪੀ ਜੀ, ਕੇਰਲਾ ਆਯੁਰਵੇਦਿਕ ਪੰਚਕਰਮਾ ਥੈਰੇਪੀਸ ਕਰੇਗਾ।
0: ਠੀਕ ਹੈ।
1: ਅਭਿਅੰਗਮ ਪੋਟਲੀ ਥੈਰੇਪੀ, ਸ਼ਿਰੋਧਾਰਾ, ਸਟ੍ਰੈਸ ਕੇ ਲੀਏ, ਪੇਨ ਕੇ ਲੀਏ ਹਮਾਰੇ ਸਾਥ ਸਬਸੇ ਬੜਿਆ
0: ਸਟ੍ਰੈਸ ਸੋਲੂਸ਼ਨ ਹੈ। ਨੀਂਦ ਨਹੀਂ ਆਉਂਦੀ, ਘੱਟ ਸੌਂਦਾ ਬੰਦਾ। 647-619-1369-6476-1369-1369। ਸੰਤੋਸ਼ ਜੀ
2: ਜੀ,
0: ਗੱਲਬਾਤ ਕੋ ਸ਼ੁਰੂ ਕਰਤੇ ਹੈ। ਅਗਰ ਆਪ ਬਤਾਏ ਬੁਲੇਵਰਡ ਕਿਸ ਕੋ ਆਪਕੇ ਪਾਸ ਹੈ, ਕੁਛ ਲਿਖਾਓ, ਕੌਣ ਕੌਣ ਸੀ ਸਟ੍ਰੀਟ, ਕਿਆ ਕਿਆ ਹੈ, ਆਪ ਬਤਾ ਸਕਤੇ ਹੈ ਹਮੇ?
2: ਮੈਂ ਹਾਂ ਜੀ, ਬੁਲੇਵਾਰ ਅਮਨ ਜੀ, ਇੱਕ ਚੌੜੀ ਰੋਡ ਹੁੰਦੇ ਆ ਜਿਹਦੇ ਵਿਚਕਾਰ ਹਮੇਸ਼ਾ ਟ੍ਰੀਜ਼ ਹੁੰਦੇ ਆ ਜਾਂ ਘਾਹ ਵਾਲੇ ਜਿਹੜੇ ਮੀਡੀਅਨ ਬਣੇ ਹੁੰਦੇ ਆ,
0: ਜਿੰਨਾ ਅੱਛਾ ਬੁਲੇਵਾਰ ਹੁੰਦਾ ਹੈ
2: ਜੀ,
0: ਯਾਨੀ ਚੌੜੀ ਹੋਊਗੀ ਵਿਚਕਾਰ ਉਹਦੇ ਜਿਹੜਾ ਡਿਵਾਈਡਰ ਆ ਉਹਦੇ ਵਿੱਚ ਟ੍ਰੀਜ਼ ਜਾਂ ਕੋਈ ਚੀਜ਼ ਲੱਗੀ ਹੁੰਦੀ ਹੈ, ਸੋ ਉਹਨੂੰ ਅਕਸਰ ਬੁਲੇਵਾਰ ਜਿਹੜਾ ਲਾਸਟ ਨੇਮ ਦੇ ਦਿੱਤਾ ਜਾਂਦਾ। ਸੰਤੋਸ਼ ਜੀ, ਕੋਈ ਹੋਰ ਲਾਸਟ ਨੇਮ ਜਿਹੜਾ ਤੁਸੀਂ ਪੁੱਛਣਾ ਚਾਹੋ?
2: ਰੋਡ
0: ਤੇ ਐਵਨਿਊ ਦਾ ਕੀ ਮਤਲਬ ਹੁੰਦਾ? ਰੋਡ ਤੇ ਐਵਨਿਊ, ਰੋਡ ਤੇ ਐਵਨਿਊ, ਰੋਡ ਮੇਰੇ ਖਿਆਲ ਨਾਲ, ਮੇਰਾ ਗੈਸ ਆ, ਵੈਸੇ ਤੁਸੀਂ ਬਾਅਦ ਚ ਦੱਸਿਓ ਵੀ, ਜਿਹੜੀ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਨੂੰ ਜੋੜਦੀ ਹੋਵੇ, ਮੇਰਾ ਗੈਸ ਆ।
2: ਲੈਟਸ ਸੀ ਹੁਣ ਬਾਕੀ ਕੀ ਕਹਿੰਦੇ ਆ।
0: ਤੇ ਐਵਨਿਊ ਮੇਰੇ ਹਿਸਾਬ ਨਾਲ, ਐਵਨਿਊ ਜਿਹੜੀ ਬਹੁਤ ਲੰਬੀ ਹੋਵੇ ਤੇ ਨਾਂ ਚੇਂਜ ਹੋਈ ਜਾਂਦਾ ਹੋਵੇ ਉਹਦਾ, ਪੁੱਛੋ ਕਿਵੇਂ,
2: ਕਿਉਂਕਿ ਇਹਦਾ ਨਾਮ ਰੱਖਤਾ
0: ਐਵੇਂ ਐਵੇਂ ਨਿਊ ਆ, ਹਰ ਜਗ੍ਹਾ ਤੇ ਨਿਊ ਹੋ ਜਾਂਦੀ ਹੈ, ਸੋ ਜਿਹੜੀ ਬੜੀ ਲੰਬੀ ਹੋਵੇ ਤੇ ਜਗ੍ਹਾ ਜਗ੍ਹਾ ਤੇ ਉਹਦਾ ਨਾਂ ਚੇਂਜ ਹੋਈ ਜਾਂਦਾ ਹੋਵੇ, ਜਿਵੇਂ ਸਟੀਲਸ ਐਵਨਿਊ ਆ, ਸਟੀਲਸ ਐਵਨਿਊ ਵੈਸਟ, ਸਟੀਲ ਐਵਨਿਊ ਈਸਟ, ਫਿਰ ਇਹ ਡਰਮ 'ਚ ਜਾ ਕੇ ਟੌਂਟਨ ਬਣ ਜਾਂਦੀ ਹੈ, ਡਰਮ ਕ੍ਰੋਸ ਕਰਕੇ ਇਹਦਾ ਨਾਂ ਚੇਂਜ ਹੁੰਦਾ ਹੋਰ, ਅਤੇ ਬੜੀ ਲੰਬੀ ਸਟਰੀਟ ਹੈ ਯੰਗ, ਹੈ ਨਾ। ਸੋ ਸਟੂਡੈਂਟਸ ਨੰਬਰ 905-673-33 ਸੈਂਦੀ ਐਵਨਿਊ, ਔਰ ਕਿਹੜਾ ਪੁੱਛਿਆ ਸੀ ਸਟਰੀਟ?
2: ਮੈਂ ਪੁੱਛਿਆ ਸੀਗਾ ਐਵਨਿਊ ਅਤੇ ਰੋਡ,
0: ਐਵਨਿਊ ਅਤੇ ਰੋਡ ਇਹਨਾਂ 'ਚ ਕੀ ਹੁੰਦਾ, ਐਵਨਿਊ ਅਤੇ ਰੋਡ। 905-673-33-37 ਰਿਅਲਟੀ ਪੇਂਟਿੰਗ ਵਾਲਿਆਂ ਦਾ, ਪੇਂਟ ਕੀਤਾ ਹੋਇਆ ਮਕਾਨ ਨਾ ਮਾਰਕੀਟ 'ਚ ਖੜ ਗਿਆ, ਅਗਰ ਰਿਅਲਟਰ ਕੋਈ ਸੁਣਦਾ ਰਿਅਲਟੀ ਪੇਂਟਿੰਗ ਨੂੰ ਕਾਲ ਕਰੇ, ਐਂਡ ਯੂਜ਼ਰ ਸੁਣਦਾ ਮਕਾਨ ਲਿਆ ਪੇਂਟ ਇਹਨਾਂ ਤੋਂ ਕਰਾਓ, ਸਾਰਾ ਤੁਹਾਡਾ ਕੰਮ ਡਰਾਈ ਵਾਲਸ ਦਾ, ਪੇਂਟ ਦਾ, ਫਲੋਰ ਦਾ, ਤੁਹਾਡੀ ਵਾਰਨਿਸ਼ ਕਰਨ ਵਾਲੀਆਂ ਕਿਚਨ ਵਗੈਰਾ, ਇਹ ਸਾਰਾ ਕੁਛ ਰਿਐਲਟੀ ਪੇਂਟਿੰਗ ਕਰਦੀ ਹੈ, ਵੱਡੀ ਕੰਪਨੀ ਹੈ। ਉਹ ਜੀ ਕੰਟਰੈਕਟਰ ਆਇਆ, ਮੈਂ ਲਾਲਚੀ ਹੋਇਆ, ਕੰਟਰੈਕਟਰ ਨੇ ਕਿਹਾ ਤੇਰਾ ਕੰਮ ਮੈਂ 5,000 'ਚ ਕਰ ਦੂੰ, ਬਾਹਰੋਂ ਕਿਸੇ ਨੇ 8,000 'ਚ ਕਿਹਾ, ਮੈਂ ਆਪਣੇ ਦਿਮਾਗ ਤੋਂ ਕੰਮੇ ਨਹੀਂ ਲਿਆ ਵੀ ਸਮਾਨ ਤਾਂ 7,000 ਦਾ ਲੱਗਣਾ, ਇਹ 5 'ਚ ਕਿਵੇਂ ਕਰ ਦੂ। ਉਹ ਕੰਟਰੈਕਟਰ ਪੈਸੇ ਲੈ ਕੇ ਭੱਜ ਗਿਆ ਜੀ, ਫੋਨ ਬੰਦ ਕਰ ਲਿਆ, ਅਤੇ ਦੇਖਣ ਨੂੰ ਵੀ ਲੱਗਦਾ ਹੀ ਸੀ ਇੱਦਾਂ ਦਾ ਵੀ ਸੂਈਆਂ ਸਾਈਆਂ ਲਾਉਂਦਾ ਹੋਊਗਾ, ਅਤੇ ਹੁਣ ਮੈਂ ਰੋ ਪਿੱਟ ਰਿਹਾ। ਤੁਸੀਂ ਇੱਕ ਕੁਆਲਿਟੀ ਦੀ ਕੰਪਨੀ ਆ, ਰਿਐਲਿਟੀ ਪੇਂਟਿੰਗ, ਰਿਲਾਇਬਲ ਅਤੇ ਭਰੋਸੇਯੋਗ ਇਸ ਕੰਪਨੀ ਤੋਂ ਪੇਂਟ ਕਰਾ ਸਕਦੇ ਹੋ। ਸੰਤੋਸ਼ ਦਾ ਸਵਾਲ ਉੱਥੇ ਹੀ ਆ, ਰਿਐਲਿਟੀ ਪੇਂਟਿੰਗ ਵੱਲ ਚੱਲਦੇ ਹਾਂ ਅਸੀਂ, ਕਿ ਬੁਲੇਵਾਰਡ ਅਤੇ
2: ਰੋਡ
0: ਰੋਡ ਦੇ ਰੋਡ ਕਿਉਂ ਹੁੰਦੇ, ਦੱਸਿਓ ਮੜ ਜਾ।
3: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ ਕਨਫਿਊਜ਼ ਹੋ ਜਾਂਦੇ ਹੋ ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ ਫਾਇਰ ਸਟੇਸ਼ਨ 5 ਸਟਾਰ ਹੋਟਲਸ ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ ਇਹਨਾਂ ਦਾ ਰੇਟ ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-8

0: और नेक्स्ट कॉल जी मेरे को। हाँ जी नविंदर कौर।
1: हाँ जी सत श्री अकाल जी।
0: सत श्री अकाल
1: जी। रोड का नाम चेंज हो जाता है
0: किदा
1: जी जानती है? रोड
0: का नाम चेंज हो जाता
1: है? हाँ मिसिसागा रोड है, सेंटर चो वैसे क्वींसवे बन जाती है, मिसिसागा चो फिर अगे जाके फिर मिसिसागा रोड बन जाती है फॉर एग्जांपल।
0: हाँ जी
1: ये तो रोड होगी जी।
0: अच्छा जी
1: बाकी जड़ी कोर्ट है, कोर्ट एक पासो उससे रोड चो निकल के उससे चली जाती है,
0: बुलेवर्ड
1: तो एक रोड तो निकल के फिर दूजी रोड च चले जांदी है बुलेवर्ड, ते ओदे विचों फिर सज्जे खब्बे भी जड़िया
0: दूजी बन जाती है ना। ते एवन्यू दा की मतलब है 905-673-33-37 ते दस सकदे हैगे।
2: ड्राइव कर रहे हो, शो नो एंजॉय कर रहे हो, कुछ भूल रहे हो?
3: ड्राइविंग लाइसेंस
2: नो,
3: पुलिस ऑफिसर
2: नो,
3: ट्रैफिक लाइसेंस
2: नो।
3: देन
0: डायमंड इंश्योरेंस ते पवन कौर गिल दा ए मैसेज। मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नो चेक कर लई। आज ही कॉल करो 30 तो वध कंपनीज नाल काम कर रहे पवन कौर गिल। 3 मिनट दे विच 300 तो लेके 1500 तक साल दी इंश्योरेंस कट सकदी है ऑटो होम और इन्वेस्टमेंट प्रॉपर्टीज दी। 647-325-9900 647-325-9100 पवन कौर गिल फ्रॉम डायमंड इंश्योरेंस।
4: जिंदगी एक सफर है सुहाना।
0: F-150 Ford पंजाबियों विच बहुत ही प्रचलित ते कामयाब ट्रक मनिया जाता है। F-150 या मस्टैंग या लिंकन या फोर्ड की कोई भी गड्डी खरीदने लई अनिल चोपड़ा, रोहन चोपड़ा, चोपड़ा ब्रदर्स, चोपड़ा फैमिली तुहाडे लई हाजिर है। 42 साल तो टॉप सेल इन ओंटारियो कार डीलरशिप दे विच टॉप दा नाम मिल्टन फोर्ड तो चोपड़ा। कितों भी गड्डी खरीदने तो पहला मिल्टन फोर्ड ते कॉल कर सकते हो 416-302-9941। F-150 Ford पंजाबियों विच बहुत ही प्रचलित ते कामयाब ट्रक मनिया जाता है। F-150 या मस्टैंग या लिंकन या फोर्ड की कोई भी गड्डी खरीदने लई अनिल चोपड़ा, रोहन चोपड़ा, चोपड़ा ब्रदर्स, चोपड़ा फैमिली तुहाडे लई हाजिर है। 42 साल तो टॉप सेल इन ओंटारियो कार डीलरशिप दे विच टॉप दा नाम मिल्टन फोर्ड तो
5: मिल्टन फोर्ड ते पुरानी गड्डी लियाओ नवी खड़ी करे आओ चोपड़ा से मिलो। सौरभ तुसीं की कहना चाहुंदे सी? सौरभ
6: हेलो।
5: हां जी
6: हां जी सत श्री अकाल जी।
5: सत श्री अकाल जी।
6: हाँ जी मैं बस यही अपना दसना सी एवेन्यू बुलेवर्ड द डिफरेंस।
5: हाँ
6: जी जेडी एवेन्यू होंदी है वो मतलब एक सिटी दे नॉर्थ और साउथ या ईस्ट और वेस्ट नूं एवें कनेक्ट करदे ने। जेडा बुलेवर्ड हुंदा है ओदे मतलब साइड ते सेंटर ते सारी ग्रीनरी हुंदी है।
5: साइड ते सेंटर दे विच ग्रीनरी हुंदी है।
6: हाँ
5: जी। संतोष जी कुछ होर हैगा बाकी तुहाडे कोल?
7: जी बिलकुल स्ट्रीट हैगा मेरे कोल।
5: स्ट्रीट दा की मतलब होया संतोष जी तुसीं दस्सो सानूं?
7: स्ट्रीट का मतलब अमन जी?
5: हाँ
7: स्ट्रीट का मतलब मैं भी सोच रही हूँ एक रोड होंगी है शहर दे विच या टाउन दे विच जिदे विच कार या ता बिल्डिंग्स होंगी है या कोई दुकाना होंगी है दोनों साइड से।
5: अच्छा
7: जो मेनू समझ लगी
5: ठीक है। थैंक यू सर कॉल करने लिए। थैंक यू संतोष जी तुहाडा भी थैंक यू। ते होल्ड रख लोंगे 905-673-33-37 स्टूडियो के नंबर ने। बहुत सारे लोग ने इस समय इकॉनमी च मैं एक चीज़ समझा दवा बहुते लोग क्रैडिट कल्चर चो वापस आए नहीं हुए। क्रैडिट कल्चर की है इंडिया या पाकिस्तान च इकोफैक्स ट्रांस यूनियन वर्गे इंस्टीट्यूट्स नहीं है। उत्थे पैसा बंदे नूं देख के उहदे आधार कार्ड के बेसिस दे उत्ते दे दिता जांदा। पर कैनेडा दे विच सोशल इंश्योरेंस नंबर है एक अलग तो जिवें हैल्थ लई हैल्थ कार्ड हुंदा सोशल इंश्योरेंस नंबर जिहड़ा हैगा फाइनैंस वास्ते हुंदा यानी कि थोड़े बैंक अकाउंट्स हो गए थोड़ी नौकरी नाल जुड़िया होया चीज़ा थोड़े से टैक्सिस दे नाल जुड़िया होया नंबर हुंदा सिन नंबर कहिंदे आ उहनूं। जिहड़ा सिन नंबर हुंदा ए जिवें ट्रांस यूनियन ते इकोफैक्स जिहड़ियां दो कंपनीज़ ने वड्डियां ए सर्विस प्रोवाइड करदियां ने बैंक्स नूं ते जिवें फोन दियां कंपनियां हो गईयां कोई वड्डियां कारपोरेट्स हो गईयां वो इन्हां नूं मैंबरशिप पे करदे ने। आपां उन्हां नूं ਤਾਂ ਪੇ ਕਰਾਂਗੇ ਜੇ ਆਪਾਂ ਐਕਸੈਸ ਲੈਣਾ ਦੇਖਣ ਲਈ, ਅਦਰਵਾਈਜ਼ ਵੀ ਡੋਂਟ ਨੀਡ ਟੂ ਪੇ ਦੈਮ ਐਨੀਥਿੰਗ। ਹੁਣ ਮੈਂਬਰਸ਼ਿਪ ਸਭ ਤੋਂ ਵੱਡਾ ਪੈਸਾ ਹੁੰਦਾ ਦੁਨੀਆ ਦਾ। ਹੁਣ ਹੁੰਦਾ ਕੀ ਹੈ ਕਿ ਤੁਸੀਂ TD ਬੈਂਕ ਤੋਂ ਪੈਸਾ ਲਿਆ, ਤੁਸੀਂ ਬੈਂਕ ਨੂੰ ਪੈਸਾ ਵਾਪਸ ਨਹੀਂ ਦਿੱਤਾ, ਠੀਕ ਹੈ, ਬੈਂਕ ਨੂੰ ਪੈਸਾ ਵਾਪਸ ਨਹੀਂ ਦਿੱਤਾ, ਤੁਸੀਂ 90 ਦਿਨ ਤੱਕ ਕੋਈ ਵੀ ਇੰਸਟਾਲਮੈਂਟ ਨਾ ਦੇ ਪਾਏ, ਤਾਂ ਉਹ ਆਰ ਜਿਹੜਾ ਹੈਗਾ 9 ਤੱਕ ਪਹੁੰਚ ਜਾਂਦਾ, R3, R2, R1 ਹੁੰਦਾ ਵੈਸੇ ਰੇਟਿੰਗ ਦੇ ਵਿੱਚ। ਵਰਸਟ ਕਮ ਸਿਨੈਰੀਓ ਹੁੰਦਾ R9 ਪੈਂਦਾ ਜਦੋਂ ਕਲੈਕਸ਼ਨ ਨੂੰ ਫਾਈਲ ਅਸਾਈਨ ਹੋ ਜਾਂਦੀ ਹੈ। ਕਲੈਕਸ਼ਨ ਅਸਾਈਨ ਕਿਵੇਂ ਹੁੰਦੀ ਹੈ? ਬੈਂਕ ਆਪਣੀ ਫਾਈਲ ਨੂੰ ਕਲੈਕਸ਼ਨ 'ਚ ਪਹਿਲਾਂ ਆਪਣੇ ਡਿਪਾਰਟਮੈਂਟ 'ਚ ਪਾਉਂਦਾ, ਨਹੀਂ ਬਣਦੀ ਗੱਲ ਤਾਂ ਬੈਂਕ ਦਾ ਇੱਕ ਲੀਗਲ ਡਿਪਾਰਟਮੈਂਟ ਹੁੰਦਾ, 2 ਡਿਪਾਰਟਮੈਂਟ ਹੁੰਦੇ, ਇੱਕੋ ਬੰਦਾ 3 ਕੰਮ ਨਹੀਂ ਕਰ ਸਕਦਾ। ਇੱਕ ਬੰਦਾ ਤੁਹਾਡਾ ਫਾਈਨੈਂਸ਼ੀਅਲ ਐਡਵਾਈਜ਼ਰ ਮੰਗਾਉਂਦਾ, ਉਹਨੇ ਕਾਲ ਕਰਨੀ ਤਾਂ ਤੁਹਾਡੀ ਕਿਸ਼ਤ ਨਹੀਂ ਆ ਰਹੀ, ਦੂਜੇ ਨੇ ਕਹਿਣਾ ਹੁੰਦਾ ਵੀ ਅਸੀਂ ਹੁਣ ਕਲੈਕਸ਼ਨ 'ਚ ਚਲੇ ਗਏ ਹਾਂ, ਤੀਸਰਾ ਹੁੰਦਾ ਜਿਹੜਾ ਕਿ ਤੁਹਾਡੇ 'ਤੇ ਚਾਰਜਸ ਪਾਉਂਦੇ ਨੇ, ਉਹਦੇ ਵਿੱਚ ਤੁਹਾਡੇ 'ਤੇ ਲੀਨ ਐਂਡ ਗਾਰਨਿਸ਼ਮੈਂਟ ਪਾ ਸਕਦੇ ਨੇ। ਲੀਨ ਹੁੰਦੀ ਆ ਤੁਹਾਡੀ ਕੋਈ ਵੀ ਐਸਟ ਹੈ ਤੁਹਾਡਾ, ਉਹਨੂੰ ਤੁਸੀਂ ਛੇੜ ਨਹੀਂ ਸਕਦੇ, ਜਿਵੇਂ ਤੁਹਾਡੇ ਘਰ 'ਤੇ ਪੈ ਗਈ, ਜੇ ਤੁਸੀਂ ਉਹ ਵੇਚੋਗੇ ਉਹਨੇ ਪੈਸੇ ਪਹਿਲਾਂ ਉਹਨੂੰ ਪੇ ਕਰੂਗਾ ਲੋਇਰ ਤੁਹਾਡਾ, ਤਦ ਹੀ ਤੁਹਾਡਾ ਡੈਟ ਪੇ ਆਊਟ ਹੋਊਗਾ, ਨਹੀਂ ਤਾਂ ਡੈਟ ਦੇ ਉੱਤੇ ਉਹ ਜਿਹੜਾ ਲੀਨ ਪਿਆ ਰਹੂਗਾ ਐਸਟ ਦੇ ਉੱਤੇ, ਮਾਫੀ ਚਾਹੂੰਗਾ। ਦੂਸਰਾ ਪਾਸਾ ਹੈਗਾ ਗਾਰਨਿਸ਼ਮੈਂਟ। ਗਾਰਨਿਸ਼ਮੈਂਟ ਹੁੰਦੀ ਹੈ ਇੱਕ ਜੱਜਮੈਂਟ ਲੈ ਲਈ ਜਾਂਦੀ ਹੈ, ਜੱਜ ਜਿਹੜੇ ਆਰਡਰ ਕਰ ਦਿੰਦੇ ਨੇ ਤੁਹਾਨੂੰ ਕਿ ਤੁਸੀਂ ਜਿਹੜਾ ਹੈਗਾ ਤੁਹਾਡੇ ਅਕਾਊਂਟ ਦੇ ਵਿੱਚੋਂ ਬੈਂਕ ਇੰਨੇ ਪਰਸੈਂਟ ਪੈਸਾ ਅਤੇ ਇੰਨਾ ਵਿਆਜ ਹਰ ਮਹੀਨੇ ਦਾ ਆਹ ਕੰਪਨੀ ਨੂੰ ਗਾਰਨਿਸ਼ ਕਰਕੇ ਪੇ ਕਰੂਗੀ। ਬੈਂਕ ਕੋਲ ਉਹ ਆਰਡਰ ਚਲੇ ਜਾਂਦੇ ਨੇ ਜਾਂ ਤੁਹਾਡੇ ਇੰਪਲੋਇਰ ਕੋਲ ਚਲੇ ਜਾਂਦੇ ਨੇ, ਠੀਕ ਹੈ, ਉਹ ਦੋਨੋਂ ਚੀਜ਼ਾਂ ਨੇ। ਹੁਣ ਇੱਥੇ ਬੈਂਕ ਜਾਂ ਲੋਕ ਤੁਹਾਡੇ ਘਰੇ ਨਹੀਂ ਆ ਸਕਦੇ। ਮੈਂ ਪਿਛਲੇ ਦਿਨਾਂ 'ਚ ਦੇਖਿਆ ਲੋਕ ਦੁਕਾਨਾਂ ਜਾਂ ਘਰਾਂ ਦੇ ਮੂਹਰੇ ਖੜ੍ਹ ਕੇ ਝਾੜੂ ਪੋਚੇ ਜਿਹੇ ਲੈ ਕੇ ਸਹੀ ਤਰੀਕੇ ਨਾਲ ਡੈਪੋਟੇਸ਼ਨ ਕਰ ਰਹੇ ਨੇ, ਥੋੜ੍ਹੀ ਸਫਾਈ ਕਰ ਰਹੇ ਨੇ ਕਿ ਥੋੜ੍ਹੀ ਜਿਹੀ ਸਫਾਈ ਹੋਵੇ, ਥੋੜ੍ਹੀ ਜਿਹੀ ਰੋਜ਼ ਦੇ ਰੌਲੇ ਰੱਪੇ ਲੜਾਈਆਂ ਝਗੜੇ, ਆਪਣੇ ਹੀ ਲੋਕਾਂ ਨਾਲ ਲੜੀ ਜਾਣਾ, ਆਪਣੇ ਹੀ ਲੋਕਾਂ ਨੂੰ ਦੱਸੀ ਜਾਣਾ $2 ਦਿੰਦਾ, 5 ਦਿੰਦਾ, ਭਾਈ ਤੁਹਾਨੂੰ ਕਿਹੜਾ ਕੋਈ ਕੁੱਟ ਕੇ ਲੈ ਕੇ ਜਾਂਦਾ, ਨਾ ਜਾਓ ਤੁਸੀਂ ਉੱਥੇ, ਠੀਕ ਹੈ। ਅਤੇ ਇਹ ਵੀ ਨਹੀਂ ਹੈਗਾ ਕਿ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ, ਮੈਂ ਇੱਕ ਪੋਲੀਟੀਸ਼ੀਅਨ ਨੂੰ ਮਿਲਿਆ ਕਈ ਸਾਲ ਪਹਿਲਾਂ, ਮੈਂ ਵੇਜਿਸ ਦੇ ਖਿਲਾਫ ਨਹੀਂ ਗਾ, ਮੇਰੀ ਗੱਲ ਨੂੰ ਨੋਟ ਕਰਿਓ ਪਲੀਜ਼, ਮੈਂ ਤੁਹਾਨੂੰ ਲੋਜੀਕਲ ਗੱਲ ਦੱਸਣ ਲੱਗਿਆ। ਉਹ ਮੈਂ ਕਿਹਾ ਤੁਸੀਂ ਇਲੈਕਸ਼ਨ 'ਚ ਕਿਉਂ ਆਏ ਹੋ? ਉਹਨਾਂ ਨੇ, ਮੈਂ ਇਲੈਕਸ਼ਨ ਕੈਂਪੇਨ ਰਨ ਕੀਤੀ, ਮੈਨੂੰ ਉਹਨਾਂ ਨੇ ਕਿਹਾ ਕਿ ਮਿਨੀਮਮ ਵੇਜਿਸ ਜਿਹੜੀਆਂ ਨੇ ਇਹ ਕੰਟਰੋਲਡ ਹੋਣੀਆਂ ਚਾਹੀਦੀਆਂ ਨੇ, ਇੰਨੀਆਂ ਜ਼ਿਆਦਾ ਓਪਨ ਨਹੀਂ ਹੋਣੀਆਂ ਚਾਹੀਦੀਆਂ ਕਿ ਹਰੇਕ ਸਾਲ ਚੱਕ ਚੱਕ ਵਧਾਈ ਚੱਲੋ। ਮੈਂ ਕਿਹਾ ਕਿਉਂ? ਕਹਿੰਦੇ ਇੱਕ ਟਾਈਮ ਆ ਜਾਓ ਓਨਟਾਰੀਓ 'ਚੋਂ ਬਿਜ਼ਨਸ ਖਤਮ ਹੋ ਜਾਊਗਾ। ਮੈਂ ਕਿਹਾ ਕਿਉਂ? ਕਹਿੰਦੇ ਜਿਹੜੇ ਬਿਜ਼ਨਸ ਨੂੰ ਇੰਪਲੋਈ $18 'ਤੇ ਮਿਲਦਾ, ਬਾਰਡਰ ਕ੍ਰੋਸ ਕਰਕੇ ਪਰਲੇ ਪਾਸੇ ਅਮੈਰੀਕਾ 'ਚ $12 'ਤੇ ਇੰਪਲੋਈ ਮਿਲ ਰਿਹਾ, ਮਿਨੀਮਮ ਵੇਜਿਸ $12 ਨੇ ਬਫਲੋ 'ਚ, ਅਤੇ ਉਹ ਕਹਿੰਦੇ ਵੀ ਇਹ $6-$8 ਬਿਜ਼ਨਸ ਨੇ ਪੇ ਕਰਨਾ, ਉਹ ਬਿਜ਼ਨਸ ਕਿਉਂ ਐਕਸਟਰਾ ਵੇਜਿਸ ਪੇ ਕਰੂਗਾ ਜਦੋਂ ਉਹਨੂੰ ਸਸਤੀ ਲੇਬਰ ਮਿਲ ਰਹੀ ਹੈ? ਕੈਨੇਡਾ 'ਚ ਬਿਜ਼ਨਸ ਆਉਣ ਦਾ ਕਾਰਨ ਸੀ ਕਿ ਸਾਡੀ ਲੇਬਰ ਬਹੁਤ ਸਸਤੀ ਸੀ ਅਮੈਰੀਕਾ ਦੇ ਕੰਪੈਟੀਟਿਵ, ਅਤੇ ਸਾਡੀਆਂ ਕੋਈ ਟੈਕਸਿਸ ਦੀਆਂ ਨੀਤੀਆਂ ਸੀ ਜਿਹੜੀਆਂ ਉਹਨਾਂ 'ਚ ਅਸੀਂ ਐਗਜ਼ੈਂਪਟ ਰੱਖਿਆ ਸੀ ਵੱਡੀਆਂ ਕੰਪਨੀਆਂ ਨੂੰ, ਇਸ ਲਈ ਉਹਨਾਂ ਟਾਈਮਾਂ ਦੇ ਵਿੱਚ ਨੈਫਟਾ ਦੇ ਅੰਡਰ ਕੰਪਨੀਜ਼ ਨੇ ਕੈਨੇਡਾ 'ਚ ਇਨਵੈਸਟ ਕਰਤਾ। ਅਤੇ ਹੁਣ ਜੇ ਅੱਜ ਸਵੇਰੇ ਉੱਠ ਕੇ ਰੋਜ਼ ਸਵੇਰੇ ਅੱਖਾਂ 'ਚੋਂ ਗਿੱਡ ਕੱਢ ਕੇ ਮੇਰੇ ਵਰਗਾ ਪੋਲੀਟੀਸ਼ੀਅਨ ਪ੍ਰੀਮੀਅਰ ਹੋਵੇ ਅਤੇ ਕਹੇ ਕੱਲ੍ਹ ਸਵੇਰ ਤੋਂ ਮਿਨੀਮਮ ਵੇਜਿਸ $18, ਆਪਾਂ ਕਿਹੜਾ ਨੌਕਰੀ ਦੇਣੀ ਹੈ ਕਿਸੇ ਨੂੰ? ਆਪਾਂ ਵੇਜਿਸ ਦੇ ਅਨਾਊਂਸ ਕਰਨੀਆਂ ਨੇ, ਜਾਂ ਤਾਂ ਅਸੀਂ ਲੋਕਾਂ ਨੂੰ ਗਰੰਟੀ ਕਰਨੀ ਹੋਵੇ 18 'ਤੇ ਜੋਬ ਦੀ ਗਰੰਟੀ ਮੇਰੀ ਆ, ਉਹ ਤਾਂ ਠੇਕਾ ਨਹੀਂ ਲਿਆ ਸਾਡਾ, 18 ਕਰ ਦਿਓ, ਆਪੇ ਲੋਕ ਲੜਦੇ ਫਿਰੀ ਜਾਣਗੇ ਇੱਕ ਦੂਜੇ ਨਾਲ। ਹੁਣ ਤੁਸੀਂ ਇਹ ਦੇਖਣਾ ਹੁੰਦਾ ਕਿ ਜਿਹੜਾ ਬਿਜ਼ਨਸ, ਸਪੋਜ਼ ਤੁਸੀਂ 2 ਪੀਜ਼ੇ ਕਿਸੇ ਤੋਂ ਲੈ ਰਹੇ ਹੋ $20 ਦੇ, $22 ਦੇ, ਹੁਣ ਤੁਸੀਂ ਉੱਥੇ ਕੰਮ ਕਰ ਰਹੇ ਹੋ, ਐਗਜ਼ਾਮਪਲ ਦੇਣ ਲੱਗਿਆ, ਬਸ ਸਮਝ ਲਓ, ਜਾਂ ਮੈਂ ਟਰਾਂਸਪੋਰਟ 'ਤੇ ਸਮਝਾਇਆ ਸੀ ਉਦਣ ਕਿ ਜੇ ਟਰੱਕ ਡਰਾਈਵਰ $8 ਘੰਟੇ ਦੇ ਉੱਤੇ ਆਪਣਾ ਘਰ ਛੱਡ ਕੇ ਬਾਰ ਛੱਡ ਕੇ ਉਹ ਟੈਕਸਸ ਨੂੰ ਜਾਊਗਾ, ਉਹ ਕਿਉਂ ਟਰੈਕਿੰਗ ਦਾ ਕੰਮ ਕਰੂਗਾ? ਉਹਦਾ ਠੇਕਾ ਲਿਆ ਟਰੈਕਿੰਗ ਕਰਨ ਦਾ, ਉਹ ਕੁਛ ਹੋਰ ਕਰ ਲੂਗਾ। ਤੁਸੀਂ ਕਿਹਾ ਕਿ ਅਸੀਂ ਤੁਹਾਡੇ ਤੋਂ ਪੇਰੋਲ 'ਤੇ ਪੈਸੇ ਲੈਣੇ ਆ, ਹੁਣ ਉਹ ਸੌਂਦਾ ਤਾਂ ਟਰੱਕ ਦੇ ਵਿੱਚ ਪਿਆ, ਸੌਣ ਦੇ ਪੈਸੇ ਪਾ ਕੇ ਚੱਲੀਏ ਤਾਂ ਉਹ ਤਾਂ $8 ਘੰਟੇ 'ਤੇ ਪਏ, ਇਹ ਇਨਜਸਟੀਫਾਈ ਕਰਦੀਆਂ ਕੁਛ ਚੀਜ਼ਾਂ ਨੇ। Number 2, ਤੁਸੀਂ ਵੇਜਸ ਤਾਂ ਅਨਾਊਂਸ ਕਰੀ ਜਾਂਦੇ ਹੋ, ਪਹਿਲਾਂ ਕੀ ਹੁੰਦਾ ਸੀ, ਪਹਿਲਾਂ ਨਾ ਇੱਕ ਸਿਸਟਮ ਬਣਿਆ ਹੁੰਦਾ ਸੀ, ਉਹ ਇੰਪਲੋਈ ਨੂੰ ਤਿਆਰ ਕਰਦੇ ਸੀ ਕੰਮ ਵਾਸਤੇ। ਅੱਜ ਹਰੇਕ ਬੰਦਾ ਕਹਿੰਦਾ ਹਾਂ ਹਾਂ ਮੈਂ ਪਟਿਆਲੇ ਖੜ੍ਹਾ ਹੁੰਦਾ ਸੀ ਫਲਾਣੀ ਦੁਕਾਨ ਦੇ ਉੱਤੇ, ਮੇਰੇ ਕੋਲ ਐਕਸਪੀਰੀਅੰਸ ਹੈਗਾ। ਪਹਿਲਾਂ ਇਹ ਨਹੀਂ ਚੱਲਦਾ ਸੀ, ਪਹਿਲਾਂ ਤੁਸੀਂ ਆ ਕੇ ESL ਕਲਾਸਿਸ ਲਾਉਂਦੇ ਸੀ, ਅੰਗਰੇਜ਼ੀ ਨੂੰ ਪ੍ਰੋਪਰਲੀ ਭਾਸ਼ਾ ਦੇ ਤੌਰ 'ਤੇ ਸਿੱਖਦੇ ਸੀ, ਕੰਪਿਊਟਰ ਸਿੱਖਦੇ ਸੀ, ਫਿਰ ਉਹ ਇੱਕ ਛੋਟਾ ਜਿਹਾ ਸਰਟੀਫਿਕੇਟ ਇਸ਼ੂ ਕਰਦੇ ਸੀ, ਤੁਸੀਂ ਆਪਣੇ ਸਰਟੀਫਿਕੇਟ ਦੇ ਨਾਲ ਉਹ ਸਰਟੀਫਿਕੇਟ ਨੂੰ ਅਟੈਚ ਕਰ ਦਿੰਦੇ ਸੀ, ਨਾਲ ਤੁਹਾਨੂੰ ਦੱਸਿਆ ਜਾਂਦਾ ਸੀ ਕਸਟਮਰ ਕੇਅਰ ਕਿਵੇਂ ਕਰਨੀ ਹੈ, ਜਾਂਚ ਕਿਵੇਂ, ਸਿਖਲਾਈ ਕੋਈ ਨਹੀਂ ਹੈ ਕਿਸੇ ਦੀ, ਨਾ ਜੀ ਨਾ, ਬਸ ਜੇ ਮੈਂ ਉੱਠ ਕੇ, ਐਂ ਤਾਂ ਤੁਸੀਂ ਬੈੱਡ 'ਤੇ ਵੀ ਪਏ ਰਹਿੰਦੇ ਹੋ, ਫਿਰ ਤਾਂ ਤੁਹਾਨੂੰ ਬੈੱਡ 'ਤੇ ਪਿਆਂ ਨੂੰ ਵੀ $18 ਮਿਲਣੇ ਚਾਹੀਦੇ ਸੁੱਤੇ ਪਿਆਂ ਨੂੰ ਘਰੇ। ਇਸ ਲਈ ਸਾਡੀ ਸਟੇਟ ਦੇ ਵਿੱਚ ਇਸ ਵੇਲੇ ਬਹੁਤ ਸਾਰੀਆਂ ਪ੍ਰੋਬਲਮਸ ਚੱਲ ਰਹੀਆਂ ਨੇ। ਵੇਜਿਸ ਦੇ ਮੈਂ ਖਿਲਾਫ ਨਹੀਂ, ਮੈਂ ਖਿਲਾਫ ਹਾਂ ਜਿਹੜੇ ਖਰਚੇ ਵਧਾਉਣ ਲਈ ਕਾਰਪੋਰੇਟ ਆਡਿਟ ਨਹੀਂ ਕੀਤੀਆਂ ਇਹਨਾਂ ਨੇ। ਵਾਲਮਾਰਟ ਨੇ ਪਿਛਲੇ 3 ਸਾਲ 'ਚ ਬਿਲੀਅਨਸ ਆਫ ਡਾਲਰ ਕੋਸਕੋ ਨੇ ਬਿਲੀਅਨਸ ਆਫ ਡਾਲਰ ਵਾਲਮਾਰਟ ਤੇ ਕੋਸਕੋ ਕੀ ਵੇਚਦੇ ਨੇ ਜਿਹੜੀਆਂ ਚੀਜ਼ਾਂ ਲੋਕ ਰੋਜ਼ ਖਰੀਦਦੇ ਨੇ ਇਹਨਾਂ ਲੋਕਾਂ ਨੇ ਮਾਰਕੀਟ ਨੂੰ ਕੰਟਰੋਲ ਕਰ ਲਿਆ ਵੱਡੇ ਸ਼ਾਰਪ ਜਿਹੜੇ ਸ਼ਾਰਕਸ ਨੇ ਸਪੋਜ਼ ਕਿਸੇ ਫਾਰਮ 'ਚੋਂ 80 ਟਰੱਕ ਆਲੂਆਂ ਦੇ ਨਿਕਲਣੇ ਆ ਜਾਂ 100 ਟਰੱਕ ਨਿਕਲਣਾ 100 ਦੇ ਵਿੱਚੋਂ 90 ਵਾਲਮਾਰਟ ਖਰੀਦ ਲੈਂਦਾ ਆਪਣੀ ਪ੍ਰਾਈਸ ਦੇ ਉੱਤੇ ਉਹ ਮਾਰਕੀਟ ਨੂੰ ਸਟੇਬਲ ਰਹਿਣ ਦਊਗਾ ਕਦੇ ਵੀ ਨਹੀਂ ਰਹਿਣ ਦਊਗਾ ਛੋਟੇ ਵੈਂਡਰ ਉਸ ਰੇਟ 'ਤੇ ਵੇਚੇ ਨਹੀਂ ਪਾਉਣਗੇ ਜਿਸ ਰੇਟ 'ਤੇ ਵਾਲਮਾਰਟ ਵੇਚਦਾ ਪਿਆ ਛੋਟੇ ਵੈਂਡਰ ਦਾ ਕੀ ਢਿੱਡ ਦੁਖਦਾ ਹੁਣ ਤਾਂ ਮੌਜ ਆ ਉਹ ਕਹਿੰਦਾ ਵਾਲਮਾਰਟ ਦੇ ਜੇ ਆਲੂ 10 ਰੁਪਏ ਦਾ ਬੋਰਾ ਲੈਣਾ ਚਾਹੀਦਾ ਸੀ ਤਾਂ ਵਾਲਮਾਰਟ ਇਸ ਵੇਲੇ ਉਹਨੂੰ 15 ਦਾ ਵੇਚ ਰਿਹਾ ਮੈਂ 8 ਦਾ ਲਿਆ ਵੈਸੇ ਮੈਨੂੰ 7 ਦਾ ਮਿਲਣਾ ਸੀਗਾ ਮੈਨੂੰ ਅਵੇਲੇਬਿਲਟੀ ਘੱਟ ਆ ਤਾਂ ਮੈਨੂੰ ਕੀ ਆ ਮੇਰਾ ਢਿੱਡ ਦੁਖਦਾ ਮੈਂ 14 ਲਾ ਕੇ ਭੇਜੂੰਗਾ ਇਹ ਜਿਹੜਾ ਕੰਟਰੋਲ ਨਹੀਂ ਨਾ ਕੀਤਾ ਮੋਨੀਟਰਿੰਗ ਨਹੀਂ ਕੀਤੀ ਇਸ ਚੀਜ਼ ਨੇ ਸਾਰਾ ਸਿਸਟਮ ਕਲੈਪਸ ਕਰ ਦਿੱਤਾ ਮਹਿੰਗਾਈ ਵਧਾ ਦਿੱਤੀ ਹੁਣ ਮਹਿੰਗਾਈ ਵਧਾਉਣ ਦੇ ਵਿੱਚ ਜੇ ਤੁਸੀਂ ਟੋਟਲ ਤੰਤਰ ਮੰਤਰ ਨੂੰ ਦੇਖੋ ਕੋਵਿਡ ਤੋਂ ਬਾਅਦ ਓਪਨਲੀ ਕੋਈ ਅਪਰੇਜ਼ਲ ਨਹੀਂ ਕਰਦਾ ਸੀ ਕੁਛ ਨਹੀਂ ਕਰਦਾ ਅਪਰੇਜ਼ਲ ਬੰਦ ਕਰਤੀ ਇਹਨਾਂ ਨੇ ਜਾਣ ਕੇ ਉਹ ਅਪਰੇਜ਼ਲ ਬੰਦ ਕਰਨਾ ਜੋ ਲੋਕ ਖਰੀਦੀ ਗਏ ਨੇ ਵਾ ਖਰੀਦੀ ਗਏ ਤੁਸੀਂ ਅੱਜ ਬਿਲਡਰ ਤੋਂ ਪ੍ਰੋਪਰਟੀ ਖਰੀਦ ਕੇ ਦਿਖਾਓ ਹੁਣ ਤੁਹਾਨੂੰ ਪ੍ਰੋਪਰਲੀ ਡਾਕੂਮੈਂਟ ਦੇਣੇ ਪੈਣਗੇ ਇੱਕ ਬੈਂਕਰ ਤੋਂ ਲੈ ਕੇ ਕਿ ਤੁਸੀਂ ਕੁਆਲੀਫਾਈ ਹੋ ਜੇ ਤੁਸੀਂ ਕੁਆਲੀਫਾਈ ਨਹੀਂ ਬੈਂਕਰ ਨੇ ਚਿੱਠੀ ਦਿੱਤੀ ਆਪਣੀ ਨੌਕਰੀ ਲੂਜ਼ ਕਰ ਸਕਦਾ ਪਹਿਲਾਂ ਅੰਨੀ ਪੀਂਦੀ ਸੀ ਕੁੱਤੇ ਚੱਟਦੇ ਸੀ ਇੱਕ ਕਹਾਵਤ ਹੈ ਮੇਰੀ ਮੇਰੀ ਮੇਰੀ ਦਾਦੀ ਕਹਿੰਦੀ ਹੁੰਦੀ ਸੀ ਅੰਨੀ ਪੀਂਦੀ ਕੁੱਤੇ ਚੱਟਦੇ ਮੈਂ ਕਹਿੰਦਾ ਦਾਦੀ ਜੀ ਦਾ ਕੀ ਮਤਲਬ ਹੁੰਦਾ ਦਾਦੀ ਮਾਂ ਕਹਿੰਦਾ ਸੀ ਉਹ ਕਹਿੰਦੀ ਸੀ ਪੁੱਤ ਅੰਨੀ ਨੂੰ ਲੱਗਦਾ ਮੈਂ ਬਹੁਤ ਜਿਹੜਾ ਹੈਗਾ ਦਾਣੇ ਪੀਤੇ ਆਟਾ ਬਣ ਗਿਆ ਪਰ ਕੁੱਤੇ ਖਾਈ ਜਾ ਰਹੇ ਨੇ ਉਹਦੇ ਖਾਣ ਦੇ ਅਤੇ ਉਹਦੇ ਟੱਬਰ ਦੇ ਖਾਣ ਦੇ ਕੰਮ ਨਹੀਂ ਆ ਰਹੇ ਉਹਨੂੰ ਦੀਂਦਾ ਨਹੀਂ ਪਿਆ ਮੂਹਰੇ ਸੋ ਇਹ ਸਾਰੇ ਖੱਚ ਦੇ ਵਿੱਚ ਰੌਲੇ ਰੱਪੇ 'ਚ ਇੱਕ ਚੀਜ਼ ਆ ਕ੍ਰੈਡਿਟ ਬੀਰੋ ਆ ਹੁਣ ਬਹੁਤ ਲੋਕਾਂ ਨੂੰ ਭੁਲੇਖਾ ਕਿ ਕ੍ਰੈਡਿਟ ਬੀਰੋ ਖਰਾਬ ਹੋ ਗਿਆ ਤਾਂ ਖਤਮ ਹੈ ਨਹੀਂ ਕ੍ਰੈਡਿਟ ਬੀਰੋ ਨੂੰ ਠੀਕ ਕਰਨਾ ਹੁੰਦਾ ਬਾਅਦ 'ਚੋਂ ਆਪਾਂ ਨੇ ਠੀਕ ਕਰਨ ਦੇ ਵੀ ਢੰਗ ਨੇ ਈਵਨ ਤੁਸੀਂ ਪ੍ਰਪੋਜ਼ਲ ਫਾਈਲ ਕੀਤੀ ਹੈ ਬੈਂਕਰਪਸੀ ਫਾਈਲ ਕੀਤੀ ਹੈ ਤੁਹਾਡੀ ਲਾਈਫ 'ਚ ਸਟੇਬਿਲਿਟੀ ਰਹਿੰਦੀ ਤੁਹਾਨੂੰ ਕ੍ਰੈਡਿਟ ਕਾਰਡ ਫਿਰ ਵੀ ਮਿਲਦੇ ਨੇ ਪਰ ਉਹ ਤੁਹਾਨੂੰ ਸਿਕਿਉਰਡ ਮਿਲਦੇ ਨੇ ਸਿਕਿਉਰਡ ਕਿਉਂ ਦਿੱਤੇ ਹੁੰਦੇ ਆ ਮੋਨੀਟਰਿੰਗ ਲਈ ਹੁੰਦਾ ਕਿ 4 ਸਾਲ ਇਹਨੂੰ ਮੋਨੀਟਰ ਕੀਤਾ ਜਾਵੇ ਜਿਹੜੀ ਵੀ ਕੋਈ ਪੁਰਾਣੀ ਆਦਤ ਕਰਕੇ ਇਹਨੇ ਪੈਸੇ ਖਤਮ ਕੀਤੇ ਫਟਾਫਟ ਉਹ ਦੁਬਾਰਾ ਨਾ ਆਵੇ ਜਿਵੇਂ ਕਈਆਂ ਨੂੰ ਐਡਿਕਸ਼ਨ ਦੀ ਆਦਤ ਹੁੰਦੀ ਹੈ ਹੈ ਨਾ ਕਈਆਂ ਨੂੰ ਕਿਸੇ ਚੀਜ਼ ਦੀ ਕਈਆਂ ਨੂੰ ਓਵਰ ਸਪੈਂਡਿੰਗ ਦੀ ਕਈਆਂ ਨੂੰ ਕੈਲਕੂਲੇਸ਼ਨਸ ਨਹੀਂ ਪ੍ਰੋਪਰਲੀ ਆਉਂਦੀਆਂ ਹੁੰਦੀਆਂ ਕਈ ਇਮੋਸ਼ਨਲ ਪਰਚੇਸ ਕਰਦੇ ਨੇ ਕ੍ਰੈਡਿਟ ਕਾਰਡ ਚੱਕ ਲਏ ਲਾਈਨ ਆਫ ਕ੍ਰੈਡਿਟ ਚੱਕ ਲਿਆ ਮਕਾਨ ਲੈ ਲਿਆ ਮੱਝ ਵੇਚ ਕੇ ਘੋੜਾ ਲਿਆਉਂਦਾ ਦੁੱਧ ਪੀਣੋ ਗਏ ਲਿੱਧ ਚੱਕਣੀ ਪਈ ਇਹ ਕਹਾਵਤਾਂ ਐਵੇਂ ਨਹੀਂ ਸਿਆਣਿਆਂ ਨੇ ਬਣਾਈਆਂ ਤੁਸੀਂ ਕਿਸੇ ਦੇ ਕੋਲ ਵੀ ਕੋਈ ਕਰਜ਼ਾ ਹੈਗਾ ਆਪਣੀ ਲਾਈਫ 'ਤੇ ਵਜਨ ਨਾ ਪਾਓ ਬਾਲੇ ਚੰਟ ਨਾ ਬਣੋ ਮੈਂ ਬਹੁਤ ਲੋਕਾਂ ਨੂੰ ਮਿਲਦਾ ਮੈਂ ਮਤਲਬ ਮਾਫੀ ਚਾਹੂੰਗਾ ਆਪ ਸਭ ਤੋਂ ਮੇਰੇ ਸ਼ਬਦਾਂ ਲਈ ਮੈਂ ਬਹੁਤ ਹੁਸ਼ਿਆਰ ਬੇਵਕੂਫ ਲੋਕਾਂ ਨੂੰ ਮਿਲਦਾ ਜਿਹੜੇ ਉਹ ਕਹਿੰਦੇ ਅਸੀਂ ਹੁਸ਼ਿਆਰ ਬਹੁਤ ਹਾਂ ਪਰ ਐਕਚੁਅਲ 'ਚੋਂ ਬੇਵਕੂਫ ਹੁੰਦੇ ਨੇ ਬੇਵਕੂਫ ਕਿਉਂ ਹੁੰਦੇ ਨੇ ਜੇ ਉਹ ਬੇਵਕੂਫ ਨਾ ਹੁੰਦੇ ਤਾਂ ਐਡੀ ਵੱਡੀਆਂ ਪ੍ਰੋਬਲਮਸ ਖੜੀਆਂ ਨਾ ਕੀਤੀਆਂ ਹੁੰਦੀਆਂ ਉਹਨਾਂ ਨੇ ਲਾਈਫ 'ਚ ਹਾਂਜੀ ਸੋ ਇਹ ਸਾਰਿਆਂ 'ਚੋਂ ਨਿਕਲਣਾ ਚਾਹੁੰਦਾ ਕੋਈ ਬਾਹਰ ਕਿਸੇ 'ਤੇ ਕ੍ਰੈਡਿਟ ਕਾਰਡਾਂ ਦਾ ਵਜਨ ਹੈ ਕਿਸੇ 'ਤੇ ਕੋਈ ਲਾਈਨਸ ਨੇ ਕਿਸੇ ਦਾ ਪੈਸਾ ਦੇਣਾ CRA ਦਾ ਪੈਸਾ ਦੇਣਾ ਕਾਰਪੋਰੇਸ਼ਨ ਡੈਟ ਖੜਾ ਮਕਾਨ ਬੁੱਕ ਕਰਾਏ ਨੇ ਉਹਨਾਂ ਕਰਕੇ ਤੁਸੀਂ ਜਿਉਣਾ ਹਰਾਮ ਕੀਤਾ ਹੋਇਆ ਆਪਣਾ ਅਤੇ ਆਪਣੇ ਪਰਿਵਾਰ ਦਾ ਘਰੇ ਲੜਾਈ ਹੈ ਸਟ੍ਰੈਸ ਹੈ ਬਾਈ ਜੀ ਮੈਂ ਤੁਹਾਨੂੰ ਕਹਿੰਦਾ ਦੁੱਖ ਰੋਗ ਸੰਤਾਪ ਉਤਰੇ ਸੁਣ ਸੱਚੀ ਬਾਣੀ ਸੰਤ ਸਾਜਨ ਭਾਈ ਸਰਸੇ ਪੂਰੇ ਗੁਰ 'ਤੇ ਜਾਣੀ ਜਿਸ ਤਰ੍ਹਾਂ ਗੁਰੂ ਪਰਮੇਸ਼ਵਰ ਤੁਹਾਡੇ ਮਾਨਸਿਕਤਾ ਦੇ ਉੱਤੇ ਅਸਰ ਕਰ ਦਿੰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸੇ ਤਰ੍ਹਾਂ ਇੱਥੋਂ ਦਾ ਇੱਕ ਲੋਅ ਆ ਜਿਹਨੂੰ ਕਹਿੰਦੇ ਆ ਇਨਸੋਲਵੈਂਸੀ ਐਕਟ ਇਹ ਐਕਟ ਤੁਹਾਨੂੰ ਠੀਕ ਕਰ ਦਿੰਦਾ ਫਾਈਨੈਂਸ਼ੀਅਲ ਤੌਰ 'ਤੇ ਨਹੀਂ ਤਾਂ ਜਿੰਨੇ ਮਰਜ਼ੀ ਤੁਸੀਂ ਛਾਣੇ ਬਣੀ ਚੱਲੋ ਜੇ ਕਿਸੇ ਕੋਲ $30,000 ਚੜ ਜਾਵੇ ਨਾ ਤਾਂ ਉਹਦੀ 5,000 ਇਨਕਮ ਆ ਮੈਂ ਔਨ ਏਅਰ ਕਹਿੰਦਾ ਮੈਨੂੰ ਏਅਰ 'ਤੇ ਕਾਲ ਕਰੇ ਕੋਈ ਬੰਦਾ ਜਿਹਨੇ ਲਾਤਾ 30,000 5,000 ਦੀ ਇਨਕਮ ਨਾ ਉੱਤਰਦਾ ਹੀ ਨਹੀਂ ਹੁੰਦਾ 30,000 5,000 ਦੀ ਇਨਕਮ ਨਾ ਤੁਸੀਂ ਕਾਲ ਕਰ ਸਕਦੇ ਹੋ 416-518-3200 ਮੈਂ ਬਹੁਤ ਸੋਹਣੀ ਗੱਲ ਕੀਤੀ ਹੈ ਤੁਹਾਡੇ ਨਾਲ ਥੋੜ੍ਹੇ ਤਿੱਖੇ ਸ਼ਬਦਾਂ 'ਚ ਕੀਤੀ ਹੈ ਇੱਕ ਬੇਵਕੂਫ ਵਰਡ ਯੂਜ਼ ਕੀਤਾ ਉਹਦਾ ਕਾਰਨ ਕੀ ਆ ਇਹ ਸੱਚ ਹੈ ਕਿ ਜਦੋਂ ਤੁਸੀਂ ਆਪਣੇ ਆਪ ਨੂੰ ਪ੍ਰੋਪਰਲੀ ਪਹਿਚਾਣ ਨਹੀਂ ਪਾ ਰਹੇ ਕਿ ਮੇਰੇ ਕਿੰਨੇ ਪੈਸੇ ਕਮਾ ਰਿਹਾ ਕਿੱਥੇ ਜਾ ਰਿਹਾ ਇਮੋਸ਼ਨਸ ਨੂੰ ਹਾਵੀ ਕੀਤਾ ਹੋਇਆ ਤੁਹਾਨੂੰ ਇਮੋਸ਼ਨਸ 'ਚੋਂ ਨਿਕਲ ਕੇ ਦੁਬਾਰਾ ਰਿਵਾਈਵ ਹੋਣਾ ਪੈਣਾ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਾਂ ਮੈਂ ਇੱਕ ਪ੍ਰਪੋਜ਼ਲ ਖੁਦ ਫਾਈਲ ਕੀਤਾ ਆਪ ਲਾਈਫ ਦੇ ਵਿੱਚ ਕਦੋਂ ਜਦੋਂ ਮੈਨੂੰ ਲੱਗਿਆ ਕਿ ਇਹ ਡੈਟ ਮੇਰੀ ਇਨਕਮ ਨੂੰ ਖਾ ਜੂਗਾ ਮੇਰੇ ਤੋਂ ਪੇ ਆਊਟ ਨਹੀਂ ਹੋਣਾ ਫਿਰ ਕੀ ਹੋਇਆ ਯਾਰ ਇਹ ਤਾਂ ਕੁਛ ਵੀ ਨਹੀਂ ਹੈਗਾ ਯਾਰ ਉਹ ਤੋਂ ਬਹੁਤ ਕ੍ਰੈਡਿਟ ਸਟੈਬਲਿਸ਼ ਹੋਏ ਬੜਾ ਕੁਛ ਕਮਾਇਆ ਫਿਰ ਟਾਈਮ ਆ ਗਿਆ ਟਾਈਟ ਫਿਰ ਕੀ ਹੋ ਗਿਆ ਯਾਰ ਲੰਘ ਜਾਣਾ ਇਹ ਵੀ ਟਾਈਮ ਅਤੇ ਉਹ ਵੀ ਲੰਘ ਗਿਆ ਸੀਗਾ ਇਹ ਵੀ ਲੰਘ ਜਾਣਾ ਜ਼ਿੰਦਗੀ ਜ਼ਿੰਦਾਬਾਦ ਹੈ ਤੁਸੀਂ ਜਿਉਂਦੇ ਹੋ ਤੁਸੀਂ ਖੁਸ਼ ਹੋ ਅੱਜ ਦੇ ਦਿਨ ਨੂੰ ਮਾਣ ਰਹੇ ਹੋ ਜ਼ਿੰਦਗੀ ਆ ਤੁਸੀਂ ਰੋਂਦੇ ਪਿੱਟਦੇ ਫਿਰਦੇ ਹੋ ਜ਼ਿੰਦਗੀ ਮੁਰਦਾਬਾਦ ਆ 905-673-3333 ਸਟੂਡੀਓਜ਼ ਦੇ ਨੰਬਰ ਨੇ ਸੰਤੋਸ਼ ਜੀ ਇੱਕ ਵਾਰ ਆਪਣਾ ਨੰਬਰ ਦੇ ਦਿਓ ਜਾਣ ਤੋਂ ਪਹਿਲਾਂ
8: ਜੀ ਬਿਲਕੁਲ ਸਾਡੀ ਟੀਮ ਹਰਦੀਪ ਪੰਦੇਰ ਸਾਡਾ ਨੰਬਰ ਹੈਗਾ 416-473-4242
5: ਸੰਤੋਸ਼ ਮੈਡਮ ਤੁਸੀਂ ਕੰਟੈਕਟ ਕਰਨਾ ਮੈਂ ਇੱਕ ਵਾਰ ਫਿਰ ਰਿਪੀਟ ਕਰਨ ਲੱਗਿਆ ਦੋ ਮਕਾਨ ਬ੍ਰੈਂਪਟਨ 'ਚ ਨੇ ਜਿਨ੍ਹਾਂ ਦੇ ਵਿੱਚੋਂ ਕਿਸੇ ਦਾ ਕ੍ਰੈਡਿਟ ਖਰਾਬ ਆ ਥੋੜ੍ਹੀ ਬਹੁਤ ਸੇਵਿੰਗਸ ਹੈਗੀਆਂ ਨੇ ਉਹਨੂੰ ਲੈ ਸਕਦੇ ਨੇ ਲੰਬੀ ਕਲੋਜ਼ਿੰਗ ਲੈ ਸਕਦੇ ਆ ਸਾਲ ਦੀ ਡੇਢ ਸਾਲ ਦੀ ਨੰਬਰ 2 ਸੈਲਰ ਤੁਹਾਨੂੰ ਕਿੱਕ ਬੈਕ ਦੇਖ ਸਕਦੇ ਨੇ ਐਜ਼ ਏ ਡਾਊਨ ਪੇਮੈਂਟ ਦੇ ਵਿੱਚ ਹੈਲਪ ਕਰਨ ਲਈ ਲੀਗਲ ਲੈਵਲ 'ਤੇ, ਨੋਟ ਇਲੀਗਲ ਲੈਵਲ 'ਤੇ। ਉਹ ਤੁਹਾਨੂੰ ਦੇ ਸਕਦੇ, ਉਹਨਾਂ ਦੀ ਮਰਜ਼ੀ ਆ, ਜਿਹਨੂੰ ਮਰਜ਼ੀ ਪੈਸਾ ਦੇਣਾ, ਕੋਈ ਲਾਅ ਨਹੀਂ ਹੈਗਾ ਕਿ ਤੁਸੀਂ ਦੱਸ ਕੇ ਦੇਣਾ। ਨੰਬਰ 3 ਦੇ ਉੱਤੇ ਅਤੇ ਉਹ ਪ੍ਰੋਪਰਟੀਆਂ ਜਿਹੜੀਆਂ ਦੋ ਨੇ, ਦੋਨਾਂ ਦੇ ਵਿੱਚ ਲੀਗਲ ਰੈਂਟਲ ਇਨਕਮ ਹੈ, ਬਰੈਂਪਟਨ ਦੀਆਂ ਪ੍ਰੋਪਰਟੀਆਂ ਨੇ, ਅਤੇ ਤੁਸੀਂ ਕਾਰ ਗਰਾਜ ਬਣੇ ਹੋਏ ਨੇ, ਪ੍ਰੋਪਰ ਘਰ ਨੇ ਜਿਹ 'ਚ 5-4 ਸਾਲ ਬੈਠੋ ਟਿੱਕ ਕੇ, ਫਿਰ ਦੂਜੀ ਪ੍ਰੋਪਰਟੀ ਵੱਲ ਜਾਓ, ਇਹ 'ਚ 4 ਪੈਸੇ ਕੱਢ ਕੇ। ਬੜੀ ਅੱਛੀ ਪ੍ਰਾਈਸ ਦੇ ਉੱਤੇ ਦੋਨੋਂ ਸੈਲਰਸ ਆਪਣੇ ਖਰਚੇ ਨਾਲੋਂ 1-1.5 ਲੱਖ ਸਸਤੇ ਵੇਚ ਰਹੇ ਨੇ, ਤੁਹਾਨੂੰ ਦੇ ਰਹੇ ਨੇ। ਅਤੇ ਤੁਸੀਂ ਇਹਦੇ ਲਈ ਜਾਂ ਤੁਸੀਂ ਜਿਹੜਾ ਹੈਗਾ, ਇੱਕ ਤਾਂ 790 ਦਾ ਇਹਨਾਂ 'ਚੋਂ ਘਰ ਮੈਂ ਦੱਸ ਦੇਵਾਂ, $790,000 ਦਾ ਘਰ ਆ ਇਹ ਇਸ ਵੇਲੇ। ਬਿਲਡਰ 790 ਦੇ ਟਾਊਨ ਹਾਊਸ ਬੁੱਕ ਕਰ ਰਿਹਾ ਬਰੈਂਟਨ 'ਚ, ਜੇ ਦੇਖਣਾ ਜਾ ਕੇ ਦੇਖ ਲਿਓ। ਅਤੇ ਦੂਸਰਾ ਹੈਗਾ ਕਿ ਬੈਰੀ ਦੇ ਵਿੱਚ ਘਰ ਆ, ਨਾਇਗਰਾ ਫਾਲ 'ਚ ਘਰ ਆ, ਜਿਨ੍ਹਾਂ 'ਚ ਤੁਸੀਂ ਬਹੁਤ ਥੋੜ੍ਹੇ ਜਿਹੇ ਪੈਸੇ, ਈਵਨ $30,000-$40,000 ਦੇ ਕੇ ਓਨਰਸ਼ਿਪ ਲੈ ਸਕਦੇ ਹੋ। ਦੋਨੋਂ ਡਿਟੈਚ ਘਰ ਨੇ, ਬੈਰੀ ਵਾਲੇ 'ਚ ਵੀ ਬੇਸਮੈਂਟ ਆ, ਵੱਡਾ ਘਰ ਹੈਗਾ ਬੈਰੀ ਵਾਲਾ, ਅਤੇ ਨਾਇਗਰਾ ਫਾਲ ਵਾਲਾ ਵੀ ਖੁੱਲ੍ਹੇ ਡੁੱਲੇ ਲੋਟ ਵਾਲਾ ਘਰ ਆ, ਉਹਦੇ 'ਚ ਵੀ ਆ। ਤੁਸੀਂ ਕੋਈ ਵੀ ਜਾਣਕਾਰੀ ਲਈ 416-5182300 'ਤੇ ਮੈਨੂੰ ਕਾਲ ਕਰ ਲਿਓ, ਜਿਹੜੇ ਪ੍ਰਾਈਵੇਟ ਨੇ ਇਹ ਸੇਲ 'ਤੇ, ਜਿਹੜੇ ਸੰਤੋਸ਼ ਉਹਨਾਂ ਦਾ ਰੀਅਲ ਸਟੇਟ ਏਜੰਟ ਦੇ ਤੌਰ 'ਤੇ ਕੰਮ ਕਰਨਾ। ਸੰਤੋਸ਼ ਨੰਬਰ ਦਿਓ,
8: 416-473-4242-42
5: 416-473-4242 'ਤੇ ਸੰਤੋਸ਼ ਨਾਲ ਕਾਲ ਕਰਨੀ ਹੈ। ਜੇ ਕਿਸੇ ਨੇ ਬਿਜ਼ਨਸ 'ਚ ਜਾਣਾ ਹੈਗਾ, ਇਹਨਾਂ ਕੋਲ ਇੱਕ ਡੇਰੀ ਕੁਈਨ ਆ ਜਿਹਦੇ ਵਿੱਚ ਤੁਸੀਂ, ਵੈਸੇ ਤਾਂ ਇਹਨਾਂ ਕੋਲ ਕੰਡੀਸ਼ਨਲ ਆਫਰ ਹੈ, ਉਹਦੇ ਵਿੱਚ ਤੁਸੀਂ $80,000-$85,000 ਸਾਲ ਦਾ ਬਚਾਓਗੇ ਜੇ ਆਪ ਕੰਮ ਕਰਦੇ ਹੋ। ਜੇ ਪਾਰਟ ਟਾਈਮ ਕੰਮ ਕਰਨਾ, $40,000 ਕਿਤੇ ਨਹੀਂ ਗਿਆ ਹੈਗਾ, ਤੁਸੀਂ ਨਾਲ ਆਪਣਾ ਦੂਜਾ ਕੰਮ ਵੀ ਕਰੀ ਚੱਲੋ ਜੋ ਕਰਦੇ ਪਏ ਹੋ, $40,000 ਕਿਤੇ ਨਹੀਂ ਗਿਆ। ਡੇਰੀ ਕੁਈਨ ਬਾਰੇ ਮੈਂ ਦੱਸਦਾ, ਤੁਸੀਂ ਰਹੋ ਮਲੇਸ਼ੀਆ 'ਚ, ਤੁਸੀਂ ਰਹੋ ਸਿੰਗਾਪੁਰ 'ਚ, ਤੁਹਾਡੀ ਕੈਲਕੂਲੇਸ਼ਨ ਤੁਹਾਡੇ ਕੋਲ, ਤੁਹਾਡੇ ਸੋਫਟਵੇਅਰ ਦੇ ਉੱਤੇ ਆਉਂਦੀ ਹੱਬ ਕਹਿੰਦੇ ਆ ਉਹਨੂੰ। ਇਹ ਸਾਫ਼ ਸੁਥਰਾ ਬਿਜ਼ਨਸ ਹੈ, 'ਚ ਕੋਈ ਸ਼ੈਫ ਕੁੱਕ ਨਹੀਂ ਚਾਹੀਦੇ ਤੁਹਾਨੂੰ। ਇਹਦੀ ਜਾਣਕਾਰੀ ਲਈ ਤੁਸੀਂ ਕਾਲ ਕਰਨੀ ਹੈ 416-473-4242-42 ਵਾਪਸ ਆ ਰਹੇ
9: ਹਾਂ। ਅੱਜ ਕੱਲ੍ਹ ਇਕੋਨੋਮੀ ਬਹੁਤ ਟਫ ਚੱਲ ਰਹੀ ਹੈ, ਟਰੱਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ, ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200 416-518-3200
10: ਹਾਂ ਵੀਰ ਰਣਵੀਰ, ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ?
11: ਉਹ ਭਾਜੀ, ਮੋਰਗੇਜ ਲਈ ਮਹੀਨਾ ਹੋ ਗਿਆ, ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ।
10: ਯਾਰ, ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ।
12: ਦੇਖ ਬਾਈ, ਜੇ ਤੂੰ ਲੈਣਾ ਮੋਰਗੇਜ ਜਾਂ ਲੋਨ,
13: ਤੇ ਤੇਰਾ ਕੰਮ 24 ਘੰਟਿਆਂ 'ਚ ਕਰਨਗੇ ਮਿਸਟਰ ਸੰਧੂ।
10: ਅੱਛਾ ਜੀ,
14: ਆਹੋ ਜੀ, ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ? ਦੈਨ ਕਾਲ ਮਿਸਟਰ ਸੰਧੂ ਐਟ 905-671-2000। ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ। ਨੰਬਰ ਰੱਖੋ ਯਾਦ, 905-671-2000, 905-671-2000, Mr. Sandhu।

0: Drive, Brampton. Major intersection, Steels and Kennedy, 9054512600.
1: Aur Champion Binala, quickly, kisi ne bhi catering karwani hai. Har roz is radio channel de rahi, log call karde ne. Champion, quickly dasyo apna platform mein adhi hai gaya, company Tawa Kitchen. Live catering, tandoor rakh ke utthe cold live corona hai gaya. Tusi indoor facility hai na kolo. 169 ਲੋਕਾਂ ਤੱਕ ਦਾ ਤੁਹਾਡਾ ਜਿਹੜਾ ਕੋਈ ਵੀ ਫੰਕਸ਼ਨ ਹੈ ਇਨਡੋਰ, ਜਿਵੇਂ ਤੁਸੀਂ ਲਗਜ਼ਰੀ ਚਲਾ ਤਾਂ ਤੁਸੀਂ ਕਾਰ ਟੋਇਟਾ ਕਰੋਲਾ ਵੀ ਰਹੇ ਹੋ ਅਤੇ ਚਲਾ ਤੁਸੀਂ ਰੇਂਜ ਰੋਵਰ ਵੀ ਰਹੇ ਹੋ. ਰੇਂਜ ਰੋਵਰ ਵਰਗਾ ਇਹਨਾਂ ਦਾ ਨਜ਼ਾਰਾ ਰੈਸਟੋਰੈਂਟ ਹੈ, ਜਿਹੜਾ ਕਿ ਰੈਸਟੋਰੈਂਟ ਵੀ ਹੈਗਾ ਅਤੇ ਨਾਲ ਨਾਲ ਪ੍ਰਾਈਵੇਟ ਮੀਟਿੰਗਸ ਕਰਨੀਆਂ, ਜਿਹੜਾ ਸਪੈਸ਼ਲੀ ਤੁਹਾਡੇ ਲਈ ਬੂਥ ਵੀ ਬਣੇ ਹੋਏ ਨੇ, ਪ੍ਰਾਈਵੇਟ ਤੁਸੀਂ ਕਿਸੇ ਨਾਲ ਕੋਈ ਬਿਜ਼ਨਸ ਡੀਲ ਕਰਨੀ ਹੈ, ਮੀਟਿੰਗ ਕਰਨੀ ਹੈ. ਨੰਬਰ 3, ਨਜ਼ਾਰਾ 'ਤੇ ਤੁਸੀਂ ਆਪਣਾ ਫੰਕਸ਼ਨ ਵੀ ਕਰ ਸਕਦੇ ਹੋ, ਜਿੱਥੇ ਲਗਜ਼ਰੀ ਐਂਬੀਅੰਸ ਹੈਗਾ. ਲਾਈਟਸ ਇਕੱਲੀਆਂ $10,000 ਦੇ ਇਕੱਲੇ ਲਾਈਟਸ ਲੱਗੇ ਨੇ, ਲੇਜ਼ਰ ਲਾਈਟਸ, ਅਤੇ ਇਹਦੇ ਨਾਲ ਨਾਲ ਤੁਸੀਂ ਸਟੇਜ ਬਣੀ ਹੈ, ਮਾਈਕ ਲੱਗਿਆ ਤੁਹਾਡੇ ਕੋਲ, ਆਪਣੇ ਕੋਲ ਆ ਸਕਦਾ. ਤੁਸੀਂ ਡੀ ਜੇ ਦਾ ਕੰਟਰੋਲ ਆਪਣੇ ਕੋਲ ਲੈ ਲੈਂਦੇ ਹੋ, ਡੀ ਜੇ ਦੇ ਵੱਡੇ ਵੱਡੇ ਸਪੀਕਰਸ ਲੱਗਿਆ, ਪ੍ਰੋਫੈਸ਼ਨਲ ਬਾਰ ਬੜੀ ਪ੍ਰੋਫੈਸ਼ਨਲ ਬਣੀ ਹੋਈ ਹੈ, ਵੱਡੀ ਬਾਰ ਆ, 20 ਬੰਦੇ ਬਹਿ ਜਾਣ ਚਾਹੇ ਉੱਥੇ ਜਾ ਕੇ, ਬਾਰ ਹੀ ਨਹੀਂ ਬਣੀ ਹੋਈ ਨਿੱਕੀ ਜੀ. ਸੋ ਐਂਬੀਅੰਸ ਦੇ ਨਾਲ ਨਾਲ ਫੂਡ ਟੌਪ ਦਾ, ਇਹਨਾਂ ਦੀ ਜਿਹੜੇ ਮੇਨ ਸ਼ੈਫ ਹੈ ਉਹਦਾ ਖਾਣਾ ਮੈਂ ਕਹਿੰਦਾ ਤੁਸੀਂ ਜੇ ਖਾ ਲਿਆ ਕਿਤੇ ਹੋਰ ਨਹੀਂ ਜਾਣਾ. ਇਹੀ ਕਾਰਨ ਹੈ ਕਿ ਬਹੁਤ ਬਿਜ਼ੀ ਨੇ. ਚੰਪੀ, ਦਸ ਵੀਕਐਂਡ 'ਤੇ ਪਾਰਟੀਜ਼ ਹੈ ਤੁਹਾਡੇ ਕੋਲ?
2: ਹਾਂਜੀ ਹਾਂਜੀ ਬਿਲਕੁਲ ਹੈਗੀ ਹੈ ਜੀ, ਵੀਕਐਂਡ ਬਿਜ਼ੀ ਹੈਗਾ ਵਾ.
1: ਹਾਂਜੀ,
2: ਨੈਕਸਟ ਵੀਕਐਂਡ ਵੀ ਬਿਜ਼ੀ ਹੈਗਾ. ਸੋ ਕੇਟਰਿੰਗ 'ਚ ਟੌਪ ਦਾ ਨਾਂ ਹੈਗਾ ਹੈ, ਕਿਉਂਕਿ ਪ੍ਰਿਪਰੇਸ਼ਨ ਘਰ ਵਰਗੀ, ਟੇਸਟ ਢਾਬੇ ਵਰਗਾ, ਸਾਰਾ ਕੁਛ ਕਵੀ ਕਵੀ ਚੀਜ਼ ਉਹ ਬਣਾਈ ਦੀ ਹੈ ਜਿਵੇਂ ਅਸੀਂ ਆਪ ਖਾ ਸਕੀਏ, ਉਹੀ ਲੋਕਾਂ ਨੂੰ ਖਵਾਈ ਦਾ. ਕਿ ਐ ਨਾ ਹੋਵੇ ਕਿ ਤੁਸੀਂ ਪਾਰਟੀ 'ਚ ਆ ਕੇ ਰੋਟੀ ਖਾ ਗਏ ਤੇ ਰਾਤ ਨੂੰ ਤੁਹਾਡੇ ਢਿੱਡ ਜਲਨ ਹੋਈ ਹੈ, ਦਵਾਈਆਂ ਖਾ ਰਹੇ ਹੋ, ਐਸੀਡਿਟੀ ਹੁੰਦੀ ਪਈ ਹੈ, ਏਦਾਂ ਦਾ ਕੁਛ ਵੀ ਨਹੀਂ ਹੋ ਸਕਦਾ ਸਾਡੇ ਫੂਡ 'ਚ. ਸਾਰਾ ਕੁਛ ਪ੍ਰੋਪਰ ਟੇਕ ਕੇਅਰ ਕਰਕੇ
1: ਏਦਾਂ. ਮੈਂ ਦੱਸਾਂ ਕਿ ਇਹਨਾਂ ਦੇ ਕਿਸੇ ਵੀ ਰੈਸਟੋਰੈਂਟ ਦੇ ਵਿੱਚ ਵਾਕ ਇਨ ਫ੍ਰੀਜ਼ਰ ਨਹੀਂ ਹੈਗਾ. ਵਾਕ ਇਨ ਫ੍ਰੀਜ਼ਰ ਦਾ ਨਾ ਹੋਣ ਦਾ ਮਤਲਬ ਹੁੰਦਾ ਕਿ ਤੁਹਾਡੇ ਪੇਟ ਦੀ ਪ੍ਰੋਟੈਕਸ਼ਨ, ਯਾਨੀ ਕਿ ਤੁਹਾਨੂੰ ਕੋਈ ਵੀ ਕਿਸੇ ਨੂੰ ਵੀ ਬਿਮਾਰੀ ਨਹੀਂ ਹੋਊ ਖਾਣੇ ਦੇ ਵਿੱਚੋਂ. ਸੋ ਇਸ ਲਈ ਤੁਸੀਂ ਜ਼ਰੂਰ ਇਹਨਾਂ ਨੂੰ ਯਾਦ ਰੱਖੋ. ਹਾਂਜੀ
2: ਹਾਂਜੀ. ਸੋ ਫਿਰ ਕਿਸੇ ਨੇ ਵੀ ਕੇਟਰਿੰਗ ਕਰਾਉਣੀ, ਜ਼ਰੂਰ ਸਾਨੂੰ ਸੇਵਾ ਦਾ ਮੌਕਾ ਦਿਓ. ਕੋਈ ਵੀ ਛੋਟਾ ਇਵੈਂਟ ਹੈਗਾ, 10-15-20 ਜਣੇ ਤੋਂ ਲੈ ਕੇ ਕੋਈ 4-500 ਬੰਦੇ ਦੀ ਗੈਦਰਿੰਗ ਹੈਗੀ ਹੈ, ਕੇਟਰਿੰਗ ਵੀ ਜ਼ਰੂਰ ਸਾਨੂੰ ਕਾਲ ਕਰਿਓ 647-633-8878 'ਤੇ, 647-633-8878 'ਤੇ. ਜ਼ਰੂਰੀ ਨਹੀਂ ਹੈ ਤੁਸੀਂ ਜੀ ਟੀ ਏ 'ਚ ਹੀ ਕਰਵਾਉਣੀ ਹੈ, ਕਿੱਥੇ ਬੈਰੀ, ਓਸ਼ਵਾ, ਕਿਚਨਰ, ਲੰਡਨ, ਫੂਡ ਟਰੱਕ ਆ ਜਾਂਦਾ ਹੈ, ਟਰੱਕ ਉੱਥੇ ਹੀ ਤੁਹਾਡੇ ਘਰ ਦੇ ਬਾਹਰ ਆ ਕੇ ਲੱਗ ਜੂਗਾ, ਅਤੇ ਉੱਥੇ ਗਰਮ ਗਰਮ ਸਾਰਾ ਕੁਛ ਹੀ ਤੁਹਾਨੂੰ ਸਰਵ ਹੋਊਗਾ, ਪ੍ਰੋਪਰ ਸ਼ੈਫਿੰਗ ਡਿਸ਼ਿਜ਼ ਦੇ ਸੈਟਅਪ ਦੇ ਨਾਲ, ਫੂਡ ਵਾਲਮਰਸ ਲੱਗੇ ਹੋਊਗੇ.
1: ਸੋ ਹਾਈ ਐਂਡ ਸ਼ੈਫਿੰਗ ਡਿਸ਼ਿਜ਼ ਅਤੇ ਸੈਟਅਪ ਇਹਨਾਂ ਦਾ, ਤੁਸੀਂ ਇਹਨਾਂ ਦਾ ਵੀਡੀਓ ਦੇਖਣਾ ਨਜ਼ਾਰਾ ਦੇ ਉੱਤੇ ਜਾ ਕੇ ਦੇਖਿਓ. ਰੀਸੈਂਟਲੀ ਇਹਨਾਂ ਨੇ ਇੱਕ ਡੈਕੋਰੇਟਿਵ ਮੈਰਿਜ ਕੀਤੀ ਹੈ, ਘਰ ਦੇ ਵਿੱਚ ਹੋਈ ਆ, ਅਤੇ 150 ਬੰਦਾ ਸੀ ਘਰ ਦੇ ਵਿੱਚ, ਅਤੇ ਤੁਸੀਂ ਬੈਕਯਾਰਡ ਦੇ ਵਿੱਚ ਇਹਨਾਂ ਨੇ ਕੀਤੀ ਹੈ, ਫਰੰਟ ਅਤੇ ਬੈਕਯਾਰਡ 'ਚ. ਤੁਸੀਂ ਨਜ਼ਾਰਾ ਦੇ ਪੇਜ ਦੇ ਉੱਤੇ ਜਾ ਕੇ ਦੇਖ ਲੈਣਾ, ਨਜ਼ਾਰਾ ਇੰਡੀਅਨ ਰੈਸਟੋ ਐਂਡ ਲਾਂਚ. ਅਤੇ ਬਹੁਤ ਸ਼ੁਕਰੀਆ. ਪੈਟੀਓ ਕਿਸੇ ਨੇ ਇੰਜੋਏ ਕਰਨਾ, ਇਹਨਾਂ ਦਾ ਆਊਟਡੋਰ ਪੈਟੀਓ, ਆਊਟਡੋਰ ਹੀ ਬੈਠ ਕੇ ਤੁਸੀਂ ਫੰਕਸ਼ਨ ਕਰਨਾ ਆਪਣਾ, ਬਾਹਰ ਬੈਠ ਕੇ, ਬਾਹਰ ਵੀ ਟੈਂਟ ਲੱਗ ਜਾਂਦੇ ਨੇ. 905-790-1699 ਜਾਂ ਇਹਨਾਂ ਨੂੰ 647-633-8878. ਮੈਨੇਜਮੈਂਟ ਦੇ ਤੌਰ 'ਤੇ ਮੈਨੇਜਰ ਦੀ ਲੋੜ ਹੈ ਇਹਨਾਂ ਨੂੰ, ਅਗਰ ਕੋਈ ਮੈਨੇਜਮੈਂਟ 'ਚ ਕੰਮ ਕਰਨਾ ਚਾਹੁੰਦਾ, ਬੰਦਾ ਕੋਈ ਚੱਜ ਦਾ ਹੋਵੇ, ਚੱਜ ਦਾ ਬੰਦਾ ਹੀ ਕਾਲ ਕਰੇ ਇਹਨਾਂ ਨੂੰ, 647-633-8878. ਜੋਬ ਸੀਕਰ ਨੇ ਜਿਹੜੇ ਕੰਪਨੀ ਨੂੰ ਉੱਪਰ ਲੈ ਕੇ ਜਾ ਸਕਣ, ਉਹੋ ਜਿਹੇ ਲੋਕ 647-633-8878 ਦੇ ਉੱਤੇ ਕਾਲ ਕਰਨੀ ਹੈ. ਜਾਂ ਹੁਣੇ ਥੋੜ੍ਹੀ ਦੇਰ ਤੱਕ ਤੁਸੀਂ ਜਾਓ, ਇਹਨਾਂ ਦੇ ਪਰੌਂਠੇ ਖਾਓ, ਦਾਰਾ ਸਿੰਘ ਪਰੌਂਠਾ ਇਹਨਾਂ ਦਾ, ਵਨ ਆਫ ਦਾ ਟੋਪ ਆਰਡਰ ਕਰੋ ਅੱਜ. ਅੱਜ ਲੰਚ 'ਚ ਆਰਡਰ ਕਰਨਾ ਮੇਥੀ ਮਲਾਈ ਮੁਰਗ ਟਰਾਈ ਕਰੋ ਇਹਨਾਂ ਦਾ, ਮੈਂ ਕਹਿੰਦਾ ਬੱਲੇ ਬੱਲੇ ਹਜੂ ਨਾਲ ਨਾਨ ਤੁਹਾਨੂੰ ਫ੍ਰੀ ਹੋਣਗੇ. ਤੁਸੀਂ ਤਵਾ ਚਿਕਨ ਰਾੜੇ ਵਾਲਾ, ਬੋਨ ਵਾਲਾ ਚਿਕਨ, ਟੋਰਾਂਟੋ ਚ ਇੱਕੋ ਕੰਪਨੀ ਜਿਹੜੀ ਐਨ ਟੋਪ ਦਾ ਕੱਢ ਕੇ ਦਿੰਦੀ ਆ, ਬੋਨ ਵਾਲਾ ਤਵੇ 'ਤੇ ਰਾੜਾ ਲੱਗ ਕੇ 3 ਪ੍ਰੋਸੈਸ ਨਾਲ ਬਣਦਾ, ਮੋਟਰ ਵਾਲੀ ਗੋਟ ਕਰੀ ਤਵਾ, TAWA ਕਿਚਨ, 905-790-1699 ਨੰਬਰ ਦੇ ਉੱਤੇ ਤੁਸੀਂ ਕਾਲ ਕਰਨੀ ਹੈ. ਹਾਈਲੈਂਡ ਆਟੋ ਰਿਪੇਅਰ ਸੈਂਟਰ, ਹਾਈਲੀ ਰਿਕਮੈਂਡਡ, ਗੈਰੀ ਗਰੇਵਾਲ ਯਾਰਾਂ ਦੇ ਯਾਰ, ਅਤੇ ਤੁਸੀਂ ਗੱਡੀ ਗਈ ਤੁਹਾਡੀ ਉੱਥੇ, ਤੁਹਾਡੀ ਗੱਡੀ ਦੀ ਵੀ ਦੋਸਤੀ ਇਹਨਾਂ ਦੀ ਵਰਕਸ਼ਾਪ ਨਾਲ ਪੈਂਦੇ ਆ, ਐਨ ਟੋਪ ਦਾ ਕੰਮ ਰਿਪੇਅਰ ਦੇ ਵਿੱਚ, ਟੋਪ ਦਾ ਨਾਮ 38 ਆਟੋਮੈਟਿਕ ਡਰਾਈਵ, ਗੈਰੀ ਗਰੇਵਾਲ, ਹਾਈਲੈਂਡ ਆਟੋ ਰਿਪੇਅਰ ਸੈਂਟਰ, 905-463-6363. ਟ੍ਰਿਪਲ ਏ ਲੈਂਡਸਕੇਪਿੰਗ, ਹਮੇਸ਼ਾ ਕਹਿੰਦੇ ਨੇ ਚੋਟੀ ਦਾ ਨਾਮ, ਵੱਡੇ ਵੱਡੇ ਪਲਾਜ਼ਿਆਂ ਦੀ ਲੈਂਡਸਕੇਪਿੰਗ ਜਿੱਥੇ ਕਰ ਰਿਹਾ, ਤੁਸੀਂ ਕਿਸੇ ਨੇ ਵੀ ਸਨੋਅ ਰਿਮੂਵਲ ਅਤੇ ਲੈਂਡਸਕੇਪਿੰਗ ਦਾ ਕੋਈ ਪ੍ਰੋਜੈਕਟ ਦੇਣਾ ਹੈਗਾ, ਟ੍ਰਿਪਲ ਏ ਲੈਂਡਸਕੇਪਿੰਗ 647-784-1213 ਰੀਅਲ ਸਟੇਟ ਦਾ ਐਗਜ਼ਾਮ ਕਰਨਾ ਕਲੀਅਰ, ਮੋਰਗੇਜ ਦਾ ਜਾਂ ਕਿਸੇ ਵੀ ਤਰ੍ਹਾਂ ਦਾ ਹੋਰ ਕੋਈ ਐਗਜ਼ਾਮ ਕਲੀਅਰ ਕਰਨਾ, ਮਾਸਟਰ ਯੂਰ ਐਗਜ਼ਾਮ ਰੀਅਲ ਸਟੇਟ ਮੋਰਗੇਜ ਇੰਸ਼ੋਰੈਂਸ ਅਤੇ ਕਾਰਾਂ ਦੇ ਡੀਲਰਸ਼ਿਪ ਦਾ ਲਾਇਸੈਂਸ ਚਾਹੀਦਾ, ਬੈਂਕਿੰਗ 'ਚ ਜੋਬ ਕਰਨ ਲਈ ਲਾਇਸੈਂਸ ਤੁਸੀਂ ਲੈਣੇ ਆ, 95% ਸਕਸੈਸ ਰੇਟ ਦੇ ਨਾਲ। ਮਾਸਟਰ ਯੂਰ ਐਗਜ਼ਾਮ 437-376-5656 453-376-5656 ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਨਾ ਹੈਗਾ। ਮੈਨੂੰ ਸ਼ੋਅ ਤੋਂ ਬਾਅਦ ਅਗਰ ਕੋਈ ਵੀ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦਾ ਆਪਣੇ ਨੂੰ 416-518-3200 416-518-3200 ਅਤੇ ਤੁਸੀਂ ਕੰਟੈਕਟ ਕਰਨਾ। ਸੇਲਸ ਮਾਰਕੀਟਿੰਗ ਕੈਮਰਾ ਸੈਂਸ ਤੁਹਾਨੂੰ ਹੈਗੀ, ਅਗਰ ਕੈਮਰਾ ਚਲਾਉਣਾ ਹੁੰਦਾ, ਸੇਲਸ ਮਾਰਕੀਟਿੰਗ ਦਾ ਕੰਮ ਆਉਂਦਾ, ਕੰਟੈਕਟ ਕਰ ਲਿਓ 416-518-3200 416-518-3200। ਬੋਲਟਨ ਸਪਰਿੰਗ ਸ਼ਾਪ ਪਟੇ ਕਮਾਣੀ ਸਟੋਪ ਦਾ ਨਾਮ ਹੈ, ਬੋਲਟਨ ਸਪਰਿੰਗ ਸ਼ਾਪ 905-850-8272। 4-5 ਨਵੇਂ ਜਿਹੜੇ ਬਿਜ਼ਨਸ ਨੇ ਐਡ ਹੋ ਰਹੇ ਨੇ, ਤੁਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ। ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਕਿਸੇ ਨੇ ਵੀ ਬਿਜ਼ਨਸ ਪ੍ਰਮੋਟ ਕਰਨਾ ਆਪਣਾ, 416-518-3200। ਔਰ ਨਾਲ ਤੁਸੀਂ ਜਿਹੜਾ ਕਿਸੇ ਕੋਲ ਕਰਜ਼ਾ ਤਾਂ ਵੀ ਕਾਲ ਕਰ ਲਿਓ 416-518-3200 ਅਤੇ ਲਈਏ ਤੁਹਾਡੇ ਤੋਂ ਇਜਾਜ਼ਤ। ਇੰਨਾ ਹੀ ਕਹਿੰਦੇ ਕਿ ਕੰਧਾਂ 'ਤੇ ਦਿਲ ਦੀਆਂ ਤੂੰ ਦੀਪ ਜਗਾ ਰੱਖੀ, ਨੈਣਾ 'ਚ ਸੰਦਲੀ ਜੇ ਖੁਆਬ ਸੁਜਾ ਰੱਖੀ, ਤੂੰ ਹੀ ਬਦਲੇਗਾ ਫਿਜ਼ਾ ਜੋ ਕਜ਼ਾ ਬਣੀ, ਰੌਸ਼ਨ ਮਿਨਾਰਾ ਨੂੰ ਦਿਲ ਵਿੱਚ ਵਸਾ ਰੱਖੀ। ਆਪਣੇ ਦੁਆਵਾਂ ਸਾਨੂੰ ਜ਼ਰੂਰ ਸ਼ਾਮਿਲ ਰੱਖਣਾ। ਧੰਨਵਾਦ, ਸਤਿ ਸ਼੍ਰੀ ਅਕਾਲ।
0: ਹਰ ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ। ਹੋਨੈਸਟਲੀ ਬੈਸਟ ਡਿਸੀਜਨ ਸੀ।
3: The Must Societe clearance sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ, ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।

0: ਪਚਾਸੀ ਪੰਜਾਹ ਗੌਰ ਬ੍ਰਹਮ ਰੋਡ ਯੂਨਿਟ ਨੰਬਰ 1 905-799-8877 ਸੋਫਾ ਸਟੂਡੀਓ .ca ਥੈਂਕ ਯੂ ਜੀ
1: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ ਕੰਟੈਕਟ ਲਈ ਨੰਬਰ ਹੈ 647-5557 ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-9955
2: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
3: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
4: ਜੀ ਹਾਂ ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਟਨ ਐਵਨਿਊ ਬ੍ਰੈਂਪਟਨ ਕਾਲ ਬਿੱਲ ਸੇਖੋ 416-819-6000
1: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-6465-2340
5: You're listening to Guntas Radio on AM 530 from 10 to 11 a.m. Monday to Friday with Jazz Tagar, your favorite show.
1: ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ ਅੱਜ ਹੋ ਗਈ ਜੀ ਅਗਸਤ ਮਹੀਨੇ ਦੀ 5 ਤਰੀਕ ਸਾਲ 2026 ਦਾ ਦਿਨ ਅੱਜ ਹੋ ਗਿਆ ਜੀ ਬੁੱਧਵਾਰ ਦਾ ਅਤੇ ਬੁੱਧ ਕੰਮ ਸੁੱਧ ਹੈ ਅਤੇ ਦੇਖ ਲਓ ਕਿੰਨੀਆਂ ਵਧੀਆ ਵਧੀਆ ਜਿਹੜੀਆਂ ਕਹਾਵਤਾਂ ਕਹਿ ਸਕਦੇ ਹਾਂ ਗੱਲਾਂ ਕਹਿ ਸਕਦੇ ਹਾਂ ਬਣੀਆਂ ਹੋਈਆਂ ਹਰ ਇੱਕ ਦਿਨ ਦੇ ਨਾਲ ਹੈ ਬੁੱਧ ਕੰਮ ਸੁੱਧ ਅਤੇ ਲਓ ਜੀ ਅੱਜ ਬੁੱਧਵਾਰ ਦਾ ਦਿਨ ਹੋ ਗਿਆ ਹੈਪੀ ਵੈਨਸਡੇ ਹੋ ਗਿਆ ਅਤੇ ਜੇ ਗੱਲ ਕਰੀਏ ਸਾਵਣ ਮਹੀਨੇ ਦੀ ਤਾਂ ਅੱਜ ਹੋ ਗਈ ਜੀ 20 ਤਰੀਕ 20 ਸਾਵਣ ਅਤੇ ਨਾਲ ਦੀ ਨਾਲ ਸੰਮਤ ਜਿਹੜਾ ਚੱਲ ਰਿਹਾ ਨਾਨਕਸ਼ਾਹੀ 558 ਸਮਾਂ ਹੋ ਗਿਆ ਜੀ 10:06 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲਣੀ ਹੈ ਅਤੇ ਤੁਸੀਂ ਵੀ ਜਦੋਂ ਗੱਲਾਂ ਬਾਤਾਂ ਕਰੋਗੇ ਸਾਡੇ ਨਾਲ ਸਟੂਡੀਓ ਦੇ ਵਿੱਚ ਕਾਲ ਕਰਨੀ ਹੈ ਤਾਂ ਨੰਬਰ ਤੁਸੀਂ ਨੋਟ ਕਰੋਗੇ ਜੀ ਨੰਬਰ ਹੈਗਾ ਆਪਣੇ ਸਟੂਡੀਓ ਦਾ 647-8074-1313 6478741313 ਲਓ ਜੀ ਦੇਖੀਏ ਮੌਸਮ ਕੀ ਕਹਿੰਦਾ ਮੌਸਮ ਤਾਂ ਬੜਾ ਔਸਮ ਬਣਿਆ ਹੋਇਆ 22 ਡਿਗਰੀ ਸੈਲਸੀਅਸ ਟੈਂਪਰੇਚਰ ਹੈ ਫੀਲ ਤੁਸੀਂ ਕਰ ਰਹੇ ਹੋ 25 ਡਿਗਰੀ ਸੈਲਸੀਅਸ ਹਾਈ ਜਾਣਾ 30 ਡਿਗਰੀ ਲੋ ਜਾਣਾ 14 ਡਿਗਰੀ ਸੈਲਸੀਅਸ ਅਤੇ ਅੱਜ ਸਨੀ ਡੇ ਸਾਰਾ ਦਿਨ ਪੂਰਾ ਧੁੱਪ ਚਮਕਾਰੇ ਮਾਰਨੀ ਹੈ ਅੱਜ ਸਨੀ ਡੇ ਹੈ ਜੀ ਅਤੇ ਹਾਈਐਸਟ ਅੱਜ ਤੁਸੀਂ ਪਤਾ ਕਿੰਨਾ ਫੀਲ ਕਰੋਗੇ 31 ਡਿਗਰੀ ਸੈਲਸੀਅਸ 5 ਵਜੇ ਦੇ ਕਰੀਬ ਸੋ ਮੌਸਮ ਤਾਂ ਓਵਰਆਲ ਵਧੀਆ ਕਿਉਂਕਿ ਸਮਰ ਚੱਲ ਰਹੀ ਹੈ ਸਮਰ ਦੇ ਮੌਸਮ ਦੇ ਵਿੱਚ ਤਾਂ ਫਿਰ ਧੁੱਪ ਚਮਕਾਰੇ ਮਾਰਨੀ ਹੀ ਚਾਹੀਦੀ ਹੈ ਤੋ ਅੱਜ ਪੂਰੇ ਚਮਕਾਰੇ ਵੱਜਣਗੇ ਧੁੱਪ ਦੇ ਫਿਰ ਗਰਮੀ ਵੀ ਬੜੀ ਛੇਤੀ ਆਪਾਂ ਨੂੰ ਲੱਗਣ ਲੱਗ ਜਾਂਦੀ ਹੈ ਅਤੇ ਜਦੋਂ 31 ਡਿਗਰੀ ਸੈਲਸੀਅਸ ਟੈਂਪਰੇਚਰ ਹੋਣਾ ਫਿਰ ਓਬਵੀਅਸ ਹੈ ਕਿ ਕਹਿਣਗੇ ਲੈ ਬਈ ਅੱਜ ਤਾਂ ਬੜੀ ਗਰਮੀ ਲੱਗੀ ਹੈ ਸੋ 8:37 'ਤੇ ਅੱਜ ਸਨਸੈੱਟ ਹੋਣਾ ਦਿਨਾਂ ਦੀ ਲੰਬਾਈ ਜਿਹੜੀ ਛੋਟੀ ਹੋ ਰਹੀ ਹੈ ਜੀ ਹੁਣ ਹੌਲੀ ਹੌਲੀ ਦਿਨ ਜਿਹੜੇ ਛੋਟੇ ਹੋ ਰਹੇ ਆ ਅਤੇ ਬਾਕੀ ਰਾਤ ਨੂੰ ਟੈਂਪਰੇਚਰ ਵੀ ਵਧੀਆ 24, 23, 22, 21 ਅਤੇ ਜਦੋਂ ਸਵੇਰ ਹੋਣੀ ਹੈ 6 ਵਜਣੇ ਆ 18 ਡਿਗਰੀ ਸੈਲਸੀਅਸ ਟੈਂਪਰੇਚਰ ਹੋਊਗਾ ਸੋ 18 ਡਿਗਰੀ ਵੀ ਕਾਫੀ ਹੈ ਟੈਂਪਰੇਚਰ ਅਤੇ 6:13 'ਤੇ ਸਵੇਰੇ ਸਨਰਾਈਜ਼ ਹੋਣਾ ਕੱਲ੍ਹ ਨੂੰ ਮਿਕਸ ਜਿਹਾ ਦਿਖ ਰਿਹਾ ਕੱਲ ਨੂੰ ਬੱਦਲ ਵੀ ਹੈ ਤੇ ਧੁੱਪ ਵੀ ਹੈ, ਸੋ ਅੱਜ ਧੁੱਪ ਹੈ ਪੂਰੀ, ਸੋ ਕਰੋ ਇੰਜੋਏ ਅੱਜ ਦੇ ਦਿਨ ਨੂੰ ਸਾਡੇ ਨਾਲ। ਹੋਰ ਸੁਣਾਓ ਜੀ, ਕੀ ਹਾਲ ਚਾਲ, ਕਿਵੇਂ ਹੋ ਤੇ ਕੀ ਹੋ ਰਿਹਾ? 10:08 ਹੋ ਚੁੱਕੇ ਆ ਤੇ ਕਿਵੇਂ ਤੁਹਾਡੀ ਜਿਹੜੀ ਮੋਰਨਿੰਗ ਹੈ ਜੀ ਉਹ ਲੰਘ ਰਹੀ ਹੈ? ਆਈ ਹੋਪ ਕਿ ਵਧੀਆ ਹੀ ਲੰਘ ਰਹੀ ਹੋਊਗੀ, ਕਿਉਂਕਿ ਜਦੋਂ ਸਵੇਰ ਹੁੰਦੀ ਹੈ ਚਾਹ ਪਾਣੀ ਪੀਂਦੇ ਹਾਂ ਅਤੇ ਜਿਹੜੇ ਕੰਮਾਂ ਕਾਜਾਂ ਨੂੰ ਜਾਂਦੇ, ਕਈ ਕੰਮਾਂ ਕਾਜਾਂ 'ਤੇ ਜਾ ਰਹੇ ਹੋਣੇ ਆ, ਕਿਉਂਕਿ ਬੜੇ ਸਾਰੇ ਬਿਜ਼ਨਸ ਜਿਹੜੇ 11 ਵਜੇ ਓਪਨ ਹੁੰਦੇ ਆ, ਹੈ ਨਾ, ਸੋ ਫਿਰ 10 to 11 ਕਿਉਂਕਿ ਮੈਨੂੰ ਜਦੋਂ ਕਾਲਸ ਆਉਂਦੀਆਂ ਨਾ ਤੁਹਾਡੀਆਂ ਅਤੇ ਕਹਿੰਦੇ ਆ ਵੀ ਅਸੀਂ ਜਾਂਦੇ ਜਾਂਦੇ ਤੁਹਾਡਾ ਪ੍ਰੋਗਰਾਮ ਸੁਣ ਰਹੇ ਹੁੰਦੇ ਹਾਂ, ਫਿਰ 11 ਵਜੇ ਦੇ ਕਰੀਬ ਕਹਿੰਦੇ ਅਸੀਂ ਪਹੁੰਚ ਜਾਂਦੇ ਹਾਂ ਆਪਣੇ ਆਫਿਸ ਦੇ ਵਿੱਚ ਆਪਣੇ ਕੰਮਾਂ ਕਾਜਾਂ 'ਤੇ। ਸੋ ਕਿਸੇ ਦੀ ਇਸ ਸਮੇਂ ਕਈਆਂ ਦੀ ਸ਼ਿਫਟ ਖਤਮ ਹੁੰਦੀ ਹੈ, ਜਿਹੜੇ ਰਾਤ ਨੂੰ ਕਰਦੇ ਆ ਕੰਮ, ਹੈ ਨਾ, ਜਿਨ੍ਹਾਂ ਦੀ ਰਾਤ ਦੀ ਸ਼ਿਫਟ ਹੁੰਦੀ ਹੈ ਅਤੇ ਦਿਨ ਦੇ ਵਿੱਚ ਉਹਨਾਂ ਕੋਲ ਸਮਾਂ ਹੁੰਦਾ ਖਾਣ ਪੀਣ ਸੌਣ ਦਾ, ਅਤੇ ਦੇਖੋ ਇਹ ਵੀ ਨਾ ਚੇਂਜ ਹੋ ਜਾਂਦਾ, ਰਾਤ ਨੂੰ ਸੌਣਾ ਅਲੱਗ ਹੈ, ਜਿਹੜੇ ਰਾਤ ਨੂੰ ਕੰਮ ਕਰਦੇ ਆ ਜਿਨ੍ਹਾਂ ਦੀਆਂ ਸ਼ਿਫਟਾਂ ਜਾਂ ਕੰਮ ਇੱਦਾਂ ਦੇ ਆ ਕਿ ਉਹਨਾਂ ਨੇ ਰਾਤ ਨੂੰ ਆਪਣੀ ਸ਼ਿਫਟ ਲਾਉਣੀ ਹੈ ਅਤੇ ਫਿਰ ਦਿਨ ਦੇ ਵਿੱਚ ਉਹਨਾਂ ਨੇ ਰੈਸਟ ਕਰਨੀ ਸੌਣਾ, ਅਤੇ ਉਹ ਵੀ ਉਹਨਾਂ ਦਾ ਚੇਂਜ ਹੋ ਜਾਂਦਾ ਹੋਣਾ ਸਕੈਜੂਅਲ, ਹੈ ਨਾ। ਅਦਰਵਾਈਜ਼ ਤਾਂ ਹੁੰਦਾ ਨਾ ਰਾਤ ਨੂੰ ਪੂਰਾ ਹਨੇਰਾ ਚੁੱਪ ਚਾਨ, ਪਰ ਦਿਨ ਦੇ ਵਿੱਚ ਤਾਂ ਜੇ ਘਰ ਦੇ ਵਿੱਚ ਕੋਈ ਹੋਰ ਹੈ ਤਾਂ ਵੀ ਆਵਾਜ਼ਾਂ ਆਉਣੀਆਂ, ਵੈਸੇ ਵੀ ਧੁੱਪ ਕਰਕੇ ਰੌਸ਼ਨੀ ਜ਼ਿਆਦਾ ਹੁੰਦੀ ਹੈ, ਹੈ ਨਾ, ਉਹਦਾ ਵੀ ਫਰਕ ਪੈਂਦਾ। ਕਈਆਂ ਦਾ ਹੁੰਦਾ ਇੱਦਾਂ ਕਿ ਉਹ ਚਲੋ ਆਦਤ ਤਾਂ ਪੈ ਜਾਂਦੀ ਹੈ ਉੱਦਾਂ ਹੀ, ਕਿਉਂਕਿ ਥਕਾਵਟ ਹੋਈ ਹੁੰਦੀ ਹੈ ਬੰਦਾ ਸੌਂ ਜਾਂਦਾ, ਪਰ ਫਿਰ ਵੀ ਜਿਹੜੀ ਰਾਤ ਦੀ ਨੀਂਦ ਹੈ ਉਹ ਡਿਫਰੈਂਟ ਹੈ, ਦਿਨ ਦੀ ਨੀਂਦ ਉਹ ਡਿਫਰੈਂਟ ਹੈ। ਪਰ ਕਈਆਂ ਨਾਲ, ਕਿਉਂਕਿ ਮੈਨੂੰ ਇੱਕ ਮਿਲੇ ਸੀਗੇ ਮੈਡਮ, ਉਹ ਕਹਿੰਦੇ ਵੀ ਚੱਲ ਮੈਂ ਸੌਂ ਜਾਂਦੀ ਹਾਂ ਦਿਨ ਦੇ ਵਿੱਚ, ਪਰ ਜਦੋਂ ਫਿਰ ਛੁੱਟੀ ਹੁੰਦੀ ਹੈ, ਹੈ ਨਾ, ਜਦੋਂ ਵੀਕ ਦੇ ਵਿੱਚ 1 ਜਾਂ 2 ਦਿਨ ਦੀ ਜਦੋਂ ਔਫ ਹੁੰਦਾ ਅਤੇ ਉਦੋਂ ਫਿਰ ਰਾਤ ਨੂੰ ਜਦੋਂ ਸੌਂਦੇ ਆ, ਕਹਿੰਦੇ ਉਹ ਫਿਰ ਨੀਂਦ ਜਿਹੜੀ ਵੱਖਰੀ ਹੁੰਦੀ ਹੈ, ਉਹ ਲੱਗਦਾ ਵੀ ਸਾਡੀ ਨੀਂਦ ਪੂਰੀ ਕੰਪਲੀਟ ਪੂਰੀ ਹੋ ਗਈ। ਦਿਨ ਦੇ ਵਿੱਚ ਅਸੀਂ ਸੌਂਦੇ ਹਾਂ ਕਿਤੇ ਖੜਕਾ ਹੋ ਗਿਆ, ਕਿਤੇ ਕੋਈ ਘਰ ਆ ਗਿਆ, ਕੋਈ ਫੋਨ ਵੱਜ ਗਿਆ, ਹੈ ਨਾ, ਬੜਾ ਕੁਛ ਹੁੰਦਾ, ਪਰ ਚਲੋ ਕੰਮ ਕਾਜ ਤਾਂ ਕਰਨੇ ਹੀ ਆ ਜਿਵੇਂ ਵੀ ਕਿਸੇ ਨੂੰ ਜਿਹੜੇ ਮਿਲਦੇ ਆ ਉਸ ਹਿਸਾਬ ਦੇ ਨਾਲ, ਹੈ। ਸੋ ਸਾਰਿਆਂ ਦੇ ਲਈ ਬੈਸਟ ਵਿਸ਼ਿਜ਼ ਹੈ ਅਤੇ ਲਓ ਜੀ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ ਅਤੇ ਕੁਝ ਨਿਊਜ਼ ਵੀ ਸਾਂਝੀਆਂ ਕਰਾਂਗੇ। ਅੱਜ ਇੱਕ ਸਪੈਸ਼ਲ ਦਿਨ ਵੀ ਹੈਗਾ, ਕੀ ਹੈ ਅੱਜ ਸਪੈਸ਼ਲ ਦਿਨ ਅਤੇ ਹੈ ਕੁਛ ਯਾਦ, ਕਿਉਂਕਿ ਬੜੇ ਸਾਡੇ ਲਿਸਨਰ ਆ ਜਿਹੜੇ ਕਿ ਹਰ ਇੱਕ ਚੀਜ਼ ਦਾ ਧਿਆਨ ਰੱਖਦੇ ਆ ਵੀ ਕੀ ਚੱਲ ਰਿਹਾ ਅੱਜ ਕਿਹੜਾ ਦਿਨ ਹੈ, ਫਿਰ ਤੁਸੀਂ ਸਾਂਝ ਪਾ ਸਕਦੇ ਹੋ ਕਿ ਅੱਜ ਕਿਹੜਾ ਸਪੈਸ਼ਲ ਦਿਨ ਹੈਗਾ। ਅੱਜ ਬੁੱਧਵਾਰ ਦਾ ਦਿਨ ਹੈ ਅਤੇ ਮੈਂ ਤਰੀਕਾਂ ਵੀ ਤੁਹਾਨੂੰ ਦੱਸਦੀ ਹਾਂ, 5 ਅਗਸਤ ਹੈ ਅੱਜ ਅਤੇ ਸਾਵਣ ਦੀ 20 ਤਰੀਕ ਹੈ, ਅਤੇ ਕੀ ਹੈ ਅੱਜ ਕੁਛ ਹੈਗਾ ਖਾਸ, ਜੇ ਤਾਂ ਪਤਾ ਹੈ ਜ਼ਰੂਰ ਦੱਸੋ, ਫਿਰ ਆਪਾਂ ਸਾਂਝ ਤਾਂ ਚਲੋ ਪਾਉਣੀ ਹੈ ਤੁਹਾਡੇ ਨਾਲ। 6474713 ਆਪਣੇ ਸਟੂਡੀਓ ਦਾ ਨੰਬਰ ਹੈ, 6478741313 'ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਅਤੇ ਲਓ ਜੀ ਕੁਝ ਖਬਰਾਂ ਵੱਲ ਪਾਈਏ ਸਾਂਝ। ਇੱਕ ਤਾਂ ਜਿਵੇਂ ਆਪਾਂ ਬ੍ਰੌਡਕਾਸਟਿੰਗ ਦੀ ਦੁਨੀਆ ਦੀ ਗੱਲਬਾਤ ਕਰਦੇ ਹੁੰਦੇ ਹਾਂ ਅਤੇ ਅੱਜ ਇੱਕ ਬੜੇ ਹੀ ਜਿਹੜੇ ਸੀ ਆਪਣੇ ਸੀ ਟੀ ਵੀ ਹੈਗਾ ਜੀ, ਉਹਨਾਂ ਦੇ ਐਂਕਰ ਹੈ ਜਿਹੜੇ, ਉਹਨਾਂ ਦੀ ਡੈਥ ਹੋਈ ਹੈ। ਸੋ ਕਹਿੰਦੇ ਕਿ ਬੜੇ ਵਧੀਆ ਉਹ ਐਂਕਰ ਸੀਗੇ ਅਤੇ ਇੱਕ ਕਾਲ ਆਈ ਹੈ, ਪਹਿਲਾਂ ਉਹਨਾਂ ਦੀ ਗੱਲਬਾਤ ਸੁਣ ਲੈਂਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ, ਹਾਂਜੀ ਕੀ ਹਾਲ ਚਾਲ ਭਾਜੀ?
6: ਚੜ੍ਹਦੀ ਕਲਾ ਜੀ। ਜੀ ਜੀ, ਜਿਹੜੇ ਰਾਤਾਂ ਨੂੰ ਕੰਮ ਕਰਦੇ ਆ ਹਾਂ ਜੀ, ਉਹਨਾਂ ਨੂੰ 5 ਘੰਟੇ ਕੰਮ ਕਰਨ ਅੱਖਾਂ ਨੂੰ ਪੈਸੇ ਮਿਲਣੇ ਚਾਹੀਦੇ ਮੇਰੇ ਹਿਸਾਬ ਨਾਲ।
1: ਅੱਛਾ,
6: ਰਾਤ ਦਾ ਕੰਮ ਥੋੜਾ ਹਾਰਡ ਆ ਜੀ।
1: ਹੈ ਤਾਂ ਇੱਦਾਂ ਹੀ ਆ ਜੀ।
6: ਹਾਂਜੀ, 5 ਘੰਟੇ ਕੰਮ ਕਰਨ ਅੱਖਾਂ ਨੂੰ ਪੈਸੇ ਮਿਲਣੇ ਚਾਹੀਦੇ ਆ।
1: ਠੀਕ ਆ,
6: ਤੇ ਆਪਣੀ ਹੋਰ ਸਰਕਾਰ ਨੂੰ ਮੇਰੀ ਆਵਾਜ਼ ਸੁਣ ਪਹੁੰਚਣੀ ਚਾਹੀਦੀ ਆ। ਹੋਰ ਤਾਂ ਕੁਛ ਨੀ ਕਰਦੇ ਜੀ ਉਹ, ਨਾ ਹਾਈਵੇ ਬਣਾਉਣ ਜੀ, ਇੱਥੇ ਬ੍ਰਿਜ ਬਣਦਾ ਜੀ ਮੈਲਸਨ ਦੇ ਵਿੱਚ, ਘੱਟੋ ਘੱਟ ਕਿੰਨੇ ਸਾਲ ਹੋ ਗਏ ਉਹ ਬਣੇ ਹੀ ਨੀ ਜੀ, ਉਹ ਉੱਥੇ ਲੌਂਕੀ ਜਾਂਦਾ ਉਹ ਜੀ। ਜੇ ਹੁਣ ਤਾਂ ਅਮੈਰੀਕਾ ਦਾ ਉਹ ਬਸ 2-4 ਮਹੀਨੇ ਇੱਦਾਂ ਪਰੇ ਮਾਰਦੇ ਜੀ। ਤੇ ਬਾਕੀ ਆਪਣਾ ਬਾਈ ਕਮਲਜੀਤ ਜੀ, ਉਹ ਸਿਹਤ ਸੁਣਾਉਂਦਾ ਬਹੁਤ ਵਧੀਆ ਜੀ, ਕਮਲਜੀਤ ਬਾਈ ਜੀ।
1: ਅੱਛਾ ਠੀਕ ਹੈ,
6: ਹਾਂਜੀ ਉਹ ਸਾਡਾ ਆ ਰਿਹਾ ਜੀ, ਭਗਵੰਤ ਮਾਨ ਵੀ ਬਹੁਤ ਲਾਈਕ ਕਰਦੇ ਆ।
1: ਠੀਕ ਹੈ,
6: ਹਾਂਜੀ ਕੱਲ ਨੂੰ, ਹਾਂਜੀ ਕੱਲ ਨੂੰ ਚੱਲਾਂਗੇ ਪੰਜਾਬ ਜੀ ਭਗਵੰਤ ਮਾਨ ਕੋਲ। ਠੀਕ ਹੈ ਜੀ,
1: ਹਾਂਜੀ ਹਾਂਜੀ ਠੀਕ ਹੈ, ਕਈਆਂ ਨੂੰ ਕੋਈ ਪਾਰਟੀ ਵਧੀਆ ਲੱਗਦੀ, ਕਈਆਂ ਨੂੰ ਕੋਈ ਲੱਗਦੀ ਹੈ, ਤੇ ਫਿਰ ਉਹ ਚਾਹੇ ਵਧੀਆ ਕੰਮ ਕਰ ਰਹੇ ਚਾਹੇ ਨਹੀਂ ਕਰ ਰਹੇ, ਹੈ ਨਾ, ਤੇ ਫਿਰ ਉਹ ਕਹਿੰਦੇ ਆ ਵੀ ਸਾਡੀ ਪਾਰਟੀ ਵਧੀਆ, ਤੇ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਆ ਤੇ ਉਹਨਾਂ ਨੂੰ ਉਹ ਵਧੀਆ ਲੱਗਦੇ ਆ। ਕਈਆਂ ਨੂੰ ਕਾਂਗਰਸ ਵਧੀਆ ਲੱਗਦੀ ਹੈ, ਕਈਆਂ ਨੂੰ ਬੀਜੇਪੀ ਵਧੀਆ ਲੱਗਦੀ ਹੈ, ਸੋ ਸਾਰਿਆਂ ਦੀ ਆਪਣੀ ਆਪਣੀ। ਪਰ ਉਹੀ ਹੈ ਵੀ ਜਿਹੜਾ ਵੀ ਕੰਮ ਉਹ ਕਰ ਰਹੇ ਆ, ਚਾਹੇ ਵਧੀਆ ਕਰ ਰਹੇ ਚਾਹੇ ਘਟੀਆ ਕਰ ਰਹੇ, ਜਿਵੇਂ ਵੀ ਹੈ ਉਵੇਂ ਸਾਹਮਣੇ ਆਉਣਾ ਚਾਹੀਦਾ ਅਤੇ ਉਵੇਂ ਕਬੂਲਣਾ ਚਾਹੀਦਾ ਵੀ ਹਾਂ ਇਹ ਕੰਮ ਠੀਕ ਹੈ ਤਾਂ ਠੀਕ ਹੈ, ਜੇ ਕੋਈ ਗਲਤ ਕੀਤਾ ਤਾਂ ਉਹਨੂੰ ਗਲਤ ਵੀ ਕਹਿਣਾ ਚਾਹੀਦਾ। ਪਰ ਕਈ ਵਾਰ ਅਸੀਂ ਇੰਨੇ ਕਿਸੇ ਵੀ ਪਾਰਟੀ ਦੇ ਨਾਲ ਜੁੜ ਜਾਂਦੇ ਹਾਂ ਕਿ ਅਸੀਂ ਕੋਈ ਗਲਤ ਗੱਲ ਹੁੰਦੇ ਹੋਏ ਵੀ ਨਹੀਂ ਕਹਿਣਾ ਚਾਹੁੰਦੇ ਵੀ ਨਹੀਂ ਨਹੀਂ ਉਹ ਤਾਂ ਠੀਕ ਹੀ ਹੈ। ਸੋ ਲਓ ਜੀ ਆਪਾਂ ਗੱਲਬਾਤ ਕਰ ਰਹੇ ਸੀ ਕੈਨੇਡੀਅਨ ਬ੍ਰੌਡਕਾਸਟਿੰਗ ਦੀ। ਸੋ ਆਈਕਨ ਹੈਗੇ ਜੀ ਲੋਇਡ ਰੋਬਰਟਸਨ, ਉਹਨਾਂ ਦਾ ਦੇਹਾਂਤ ਹੋਇਆ 92 ਈਅਰਸ ਦੀ ਏਜ ਦੇ ਵਿੱਚ, ਔਰ ਫਾਰਮਰ ਸੀ ਟੀ ਵੀ ਨਿਊਜ਼ ਚੀਫ ਐਂਕਰ ਸੀਗੇ ਉਹ, ਕਹਿੰਦੇ ਬੜੇ ਕਮਾਲ ਦੀ ਐਂਕਰਿੰਗ ਕਰਦੇ ਸੀ ਅਤੇ ਬਹੁਤ ਵਧੀਆ ਬੋਲਦੇ ਸੀ, ਔਰ ਕਾਫੀ ਜਿਵੇਂ ਲੰਬੇ ਸਮੇਂ ਤੱਕ ਹੈ ਨਾ ਉਹਨਾਂ ਨੇ ਇਸ ਬ੍ਰੌਡਕਾਸਟਿੰਗ ਦੀ ਦੁਨੀਆ ਦੇ ਵਿੱਚ ਕੰਮ ਕੀਤਾ ਅਤੇ ਉਹਨਾਂ ਦੀ ਹੋਈ ਹੈ ਮੌਤ। ਅਤੇ ਬਿਲਕੁਲ ਜੀ ਸੈਡ ਨਿਊਜ਼ ਹੈ ਇਹ, ਪਰ ਕੋਈ ਵਧੀਆ ਤਰੀਕੇ ਦੇ ਨਾਲ ਕਿਤੇ ਵੀ ਜਿਸ ਫੀਲਡ ਦੇ ਵਿੱਚ ਕੋਈ ਹੁੰਦਾ ਵਧੀਆ ਤਰੀਕੇ ਦੇ ਨਾਲ ਕੰਮ ਕਰਕੇ ਜਾਂਦਾ ਫਿਰ ਉਹਨੂੰ ਯਾਦ ਤਾਂ ਕਰਦੇ ਹੀ ਹੈ ਹੈ ਨਾ। ਅਤੇ ਕਹਿੰਦੇ ਆ ਵੀ ਤਕਰੀਬਨ 6 ਡੈਕਡ ਉਹਨਾਂ ਨੇ ਬ੍ਰੌਡਕਾਸਟਿੰਗ ਕੈਰੀਅਰ ਸੀਗਾ ਉਹਨਾਂ ਦਾ। 1952 ਤੋਂ ਉਹ ਲੋਕਲ ਰੇਡੀਓ ਸਟੇਸ਼ਨ 'ਤੇ ਕੰਮ ਕਰਦੇ ਸੀਗੇ ਅਤੇ ਬਹੁਤ ਵਧੀਆ ਤਰੀਕੇ ਦੇ ਨਾਲ ਕਹਿੰਦੇ ਪੇਸ਼ ਕਰਦੇ ਹੁੰਦੇ ਸੀਗੇ। ਅਤੇ ਇਹਦੇ ਵਿੱਚ ਕਹਿੰਦੇ ਆ ਕਿਉਂਕਿ ਹੁਣ ਤੁਸੀਂ ਲਗਾ ਲਓ 1952 ਤੋਂ ਉਹ ਇਸ ਫੀਲਡ ਦੇ ਵਿੱਚ ਸੀਗੇ ਹੈ ਨਾ, ਅਤੇ ਉਹਨਾਂ ਨੇ ਜਿਹੜੀਆਂ ਮੇਨ ਖਾਸ ਨਿਊਜ਼ ਹੈ ਉਹ ਪ੍ਰਸਾਰਿਤ ਕੀਤੀਆਂ ਸੀ ਉਸ ਸਮੇਂ ਦੇ ਵਿੱਚ, ਜਿਵੇਂ ਨੀਲ ਆਮ ਸਟਰੋਂਗ ਹੈ ਉਹ ਮੂਨ 'ਤੇ ਜਦੋਂ ਗਏ ਸੀ ਹੈ ਨਾ, ਚੰਦ ਦੀ ਯਾਤਰਾ ਕੀਤੀ ਸੀ ਉਹਨਾਂ ਨੇ, ਉਹ ਨਿਊਜ਼ ਇਹਨਾਂ ਨੇ ਸ਼ੇਅਰ ਕੀਤੀ ਸੀਗੀ। ਉਸ ਤੋਂ ਇਲਾਵਾ ਕਹਿੰਦੇ ਜਦੋਂ ਬਰਲਿਨ ਵਾਲ ਹੈ ਜਿਹੜੀ ਉਹ ਗਿਰੀ ਸੀਗੀ ਉਹ ਨਿਊਜ਼ ਇਹਨਾਂ ਨੇ ਸ਼ੇਅਰ ਕੀਤੀ ਸੀ। 9/11 ਦਾ ਜਦੋਂ ਟੈਰਰਿਸਟ ਅਟੈਕ ਹੋਇਆ ਸੀ ਉਹਦਾ ਪ੍ਰਸਾਰਣ ਇਹਨਾਂ ਨੇ ਕੀਤਾ ਸੀਗਾ। ਸੋ 35 ਸਾਲ ਇਹਨਾਂ ਨੇ ਜਿਹੜੀ ਹੈ ਐਂਕਰਿੰਗ ਕੀਤੀ ਹੈ, 35 ਈਅਰਸ, ਦੇਖੋ ਕਿੰਨਾ ਲੰਬਾ ਸਮਾਂ ਹੁੰਦਾ। ਅਤੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ। ਸੋ ਉਹ ਇਸ ਫਾਨੀ ਦੁਨੀਆ ਤੋਂ ਅਲਵਿਦਾ ਹੋ ਗਏ ਜੀ, ਚਲੇ ਗਏ ਆ। ਸੋ ਸੈਡ ਨਿਊਜ਼ ਹੈ, ਪਰ ਜਦੋਂ ਜਿਹੜਾ ਬੰਦਾ ਇਸ ਦੁਨੀਆ ਦੇ ਵਿੱਚ ਆਇਆ ਉਹਨੇ ਜਾਣਾ ਵੀ ਹੈ ਨਾ। ਸੋ 92 ਈਅਰਸ ਓਲਡ 92 ਸਾਲ ਦੀ ਉਮਰ ਦੇ ਵਿੱਚ ਉਹ ਇਸ ਦੁਨੀਆ ਤੋਂ ਗਏ ਆ। ਅਤੇ ਬਿਲਕੁਲ ਜਿਵੇਂ ਹੁਣ ਆਪਾਂ ਕਹਿੰਦੇ ਰੇਡੀਓ ਟੀ ਵੀ ਬ੍ਰੌਡਕਾਸਟਿੰਗ ਦੀ ਦੁਨੀਆ ਦੇ ਨਾਲ ਜਿਹੜੇ ਜੁੜੇ ਹੁੰਦੇ ਆ, ਸੋ ਵਧੀਆ ਤਰੀਕੇ ਦੇ ਨਾਲ ਜਿਹੜੇ ਪੇਸ਼ ਹੁੰਦੇ ਆ ਫਿਰ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਹੀ ਯਾਦ ਕੀਤਾ ਜਾਂਦਾ। ਸੋ ਬਿਲਕੁਲ ਜੀ ਫਾਰਮਰ ਸੀ ਟੀ ਵੀ ਨਿਊਜ਼ ਚੀਫ ਐਂਕਰ ਲੋਇਡ ਰੋਬਰਟਸਨ ਡਾਈਜ਼ ਐਟ 92। ਅਤੇ ਇਹ ਸੀ ਇੱਕ ਖਾਸ ਖਬਰ। ਅਤੇ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ, ਤੁਸੀਂ ਵੀ ਗੱਲਬਾਤ ਜ਼ਰੂਰ ਕਰ ਸਕਦੇ ਹੋ ਕਿ ਤੁਹਾਨੂੰ ਅੱਛਾ ਜਿਵੇਂ ਨਾ ਹੁਣ ਰੇਡੀਓ ਟੀ ਵੀ ਹੈ, ਦੇਖੋ ਕਿੰਨੀ ਇਨਫੋਰਮੇਸ਼ਨ, ਹਰ ਇੱਕ ਤਰ੍ਹਾਂ ਦੀ ਗੱਲਬਾਤ, ਚਾਹੇ ਕੋਈ ਲੇਟੈਸਟ ਨਿਊਜ਼ ਹੈ, ਚਾਹੇ ਕੋਈ ਜਿਹੜੀ ਆਪਣੀ ਹਿਸਟਰੀ ਦੇ ਪਿੱਛੇ ਵਾਪਰੀਆਂ ਹੋਈਆਂ ਘਟਨਾਵਾਂ ਹੈ, ਜਾਂ ਐਂਟਰਟੇਨਮੈਂਟ ਹੈ, ਵੈਦਰ ਹੋ ਗਿਆ ਹੈ ਨਾ, ਕਿੰਨਾ ਕੁਛ ਹੈ, ਸਾਰਾ ਕੁਛ ਸਾਨੂੰ ਰੇਡੀਓ ਅਤੇ ਟੀ ਵੀ ਤੋਂ ਪਤਾ ਲੱਗਦਾ। ਜੇ ਰੇਡੀਓ ਅਤੇ ਟੀ ਵੀ ਨਾ ਹੋਵੇ, ਕੋਈ ਦੱਸਣ ਵਾਲਾ ਨਾ ਹੋਵੇ, ਹੈ ਨਾ, ਫਿਰ ਜਾਂ ਤਾਂ ਤੁਸੀਂ ਪੜ੍ਹੋਂਗੇ ਕਿਤੇ, ਉਹ ਵੀ ਫਾਇੰਡ ਕਰਕੇ ਫਿਰ ਤੁਹਾਨੂੰ ਪਤਾ ਲੱਗੂਗਾ। ਹੁਣ ਜਿਵੇਂ ਤੁਸੀਂ ਕੰਮ ਕਾਜ ਕਰ ਰਹੇ ਹੋ, ਚਾਹੇ ਤੁਸੀਂ ਡਰਾਈਵ ਕਰ ਰਹੇ ਹੋ, ਚਾਹੇ ਤੁਸੀਂ ਘਰ ਦੇ ਵਿੱਚੋਂ ਘਰ ਦੇ ਕੰਮ ਕਰ ਰਹੇ ਹੋ, ਅਤੇ ਤੁਹਾਨੂੰ ਜਿਹੜਾ ਹੈਗਾ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਇੱਥੋਂ ਮਿਲੀ ਜਾਂਦੀ ਹੈ, ਚਾਹੇ ਟੀ ਵੀ ਹੈ ਚਾਹੇ ਰੇਡੀਓ ਹੈ, ਹੈ ਨਾ। ਸੋ ਜਿਹੜੀ ਲੇਟੈਸਟ ਅਪਡੇਟ ਹੈ ਕਿਸੇ ਵੀ ਫੀਲਡ ਦੇ ਵਿੱਚ, ਕੁਛ ਵੀ ਹੋ ਰਿਹਾ ਉਹ ਤੁਹਾਨੂੰ ਪਤਾ ਲੱਗੀ ਜਾਂਦਾ। ਜੇ ਰੇਡੀਓ ਟੀ ਵੀ ਨਾ ਹੋਵੇ ਫਿਰ ਦੇਖੋ ਕਿੱਦਾਂ ਦੀ ਦੁਨੀਆ ਹੋਊਗੀ, ਹੈ ਨਾ। ਅੱਛਾ ਜੇ ਨਾ ਹੋਵੇ ਰੇਡੀਓ ਅਤੇ ਟੀ ਵੀ, ਅਤੇ ਤੁਸੀਂ ਕੀ ਸਮਝਦੇ ਹੋ ਫਿਰ ਵਧੀਆ ਹੋਊਗਾ ਕਿ ਨਹੀਂ ਹੋਊਗਾ? ਹੁਣ ਰੇਡੀਓ ਹੈ, ਹੈ ਨਾ, ਤੁਹਾਡੇ ਐਂਟਰਟੇਨਮੈਂਟ ਵੀ ਕਰਦਾ, ਤੁਹਾਨੂੰ ਅਪਡੇਟ ਹਰੇਕ ਤਰ੍ਹਾਂ ਦੀ ਲੇਟੈਸਟ ਅਪਡੇਟ ਤੁਹਾਨੂੰ ਮਿਲਦੀ ਰਹਿੰਦੀ ਹੈ, ਅਤੇ ਜੇ ਰੇਡੀਓ ਜਾਂ ਟੀ ਵੀ ਨਾ ਹੋਵੇ ਫਿਰ ਕਿੱਦਾਂ ਦੀ ਦੁਨੀਆ ਹੋਵੇ? ਲੋਕ ਵਿਹਲੇ ਹੋ ਜਾਣ ਕਿ ਜ਼ਿਆਦਾ ਕੰਮ ਕਰਨਗੇ? ਇਹ ਤਾਂ ਥੋੜ੍ਹੇ ਜਿਹੇ ਵਿਚਾਰ ਜੇ ਤੁਸੀਂ ਆਪਣੇ ਦੇਣੇ ਚਾਹੋ ਤਾਂ ਬਿਲਕੁਲ ਦੇ ਸਕਦੇ ਹੋ, 647-8-74-13-13 'ਤੇ। ਦੇਖੋ ਵੀ ਜਿਹਨੇ ਕਾਢ ਕੱਢੀ ਰੇਡੀਓ ਦੀ, ਪਹਿਲਾਂ ਕਹਿੰਦੇ ਜਦੋਂ ਰੇਡੀਓ ਚੱਲਦੇ ਹੁੰਦੇ ਸੀਗੇ ਨਾ, ਸਾਰੇ ਬੜੇ ਹੈਰਾਨ ਹੋ ਜਾਂਦੇ ਸੀ ਵੀ ਆਵਾਜ਼ ਕਿੱਥੋਂ ਆ ਰਹੀ ਹੈ। ਅਤੇ ਦੇਖੋ ਹਵਾ ਦੇ ਵਿੱਚ ਆਵਾਜ਼ ਜਿਹੜੀ ਪਾਸ ਔਨ ਹੁੰਦੀ ਹੈ, ਜਾਂਦੀ ਹੈ, ਅਤੇ ਫਿਰ ਜਿਹੜੇ ਰੇਡੀਓ ਸੈੱਟ ਹੈ, ਟੀ ਵੀ ਹੋ ਗਏ, ਹੈ ਨਾ, ਅਤੇ ਉਹਨਾਂ ਦੀਆਂ ਉਹ ਤਰੰਗਾਂ ਜਿਹੜੇ ਵਿੱਚ ਸਿਸਟਮ ਹੈ ਉਹ ਫੜਦਾ, ਅਤੇ ਫਿਰ ਉਹ ਰਿਲੇ ਹੁੰਦਾ। ਤੇ ਕੋਈ ਦੂਰੋਂ ਤਾਂ ਨਹੀਂ ਤਾਰ ਕੋਈ ਆਪਾਂ ਨੂੰ ਲੱਗੀ ਹੋਈ ਹੈ ਨਾ, ਜਿਹੜੀ ਹਵਾ ਹੈ ਇਹਦੀ ਦੇਣ ਹੈ ਸਾਰੀ, ਹਵਾ ਕਰਕੇ ਆਵਾਜ਼ ਹੈ, ਜੇ ਹਵਾ ਹੀ ਨਾ ਹੋਵੇ ਫਿਰ ਕੁਛ ਵੀ ਨਹੀਂ ਹੈ ਹੈ ਨਾ। ਸੋ ਬਿਲਕੁਲ ਜੀ, ਤੁਸੀਂ ਆਪਣੇ ਕੋਈ ਵੀ ਵਿਚਾਰ ਦੇਣੇ ਇਸ ਸੰਬੰਧ ਦੇ ਵਿੱਚ ਦੇ ਸਕਦੇ ਹੋ, 647-8713-13 6478741313 ਸਟੂਡੀਓ ਦਾ ਨੰਬਰ ਹੈ। ਅਤੇ ਲਓ ਜੀ ਹੁਣ ਸਾਡੇ ਨਾਲ ਪਰਮਜੀਤ ਦਿਓਲ ਜੀ ਜੁੜੇ ਆ, ਇਹਨਾਂ ਤੋਂ ਰੀਅਲ ਅਸਟੇਟ ਦੀ ਜਾਣਕਾਰੀ ਲੈ ਲਈਏ ਪਹਿਲਾਂ। ਪਰਮਜੀਤ ਜੀ ਸਵਾਗਤ ਤੁਹਾਡਾ।
7: ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਇੱਕ ਬੜੇ ਪਲਾਜ਼ੇ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਬ੍ਰਾਂਪਟਨ ਦੇ ਵਿੱਚ ਟੋਰਬ੍ਰਾਮ ਐਂਡ ਬੁਵੇਡ ਦੇ ਨਜ਼ਦੀਕ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ, ਜਿਹੜਾ ਕਿ 1400 square feet ਦਾ ਯੂਨਿਟ ਆ, ਜਿਸ ਦੇ ਵਿੱਚ ਰੈਸਟੋਰੈਂਟ ਦਾ ਬਿਜ਼ਨਸ ਚੱਲ ਰਿਹਾ ਵਾ ਅਤੇ ਬਹੁਤ ਹੀ ਟੋਕਮੀ ਲੋਕੇਸ਼ਨ ਤੇ ਤੁਹਾਨੂੰ ਇਹ ਮਿਲ ਰਿਹਾ, ਬੇਹੱਦ ਲੋ ਪ੍ਰਾਈਸ ਦੇ ਵਿੱਚ ਆ। ਅਗਰ ਤੁਸੀਂ ਯੂਨਿਟ ਇਕੱਲਾ ਖਰੀਦਣਾ ਚਾਹੁੰਦੇ ਹੋ ਜਾਂ ਤੁਸੀਂ ਵਿਦ ਬਿਜ਼ਨਸ ਖਰੀਦਣਾ ਚਾਹੁੰਦੇ ਹੋ ਰੈਸਟੋਰੈਂਟ ਦਾ, ਤਾਂ ਵੀ ਤੁਹਾਡੇ ਕੋਲ ਦੋਵੇਂ ਆਪਸ਼ਨ ਹਨ। ਅਗਰ ਤੁਸੀਂ ਇਸ ਨੂੰ ਦੇਖਣਾ ਚਾਹੁੰਦੇ ਹੋ ਜਾਂ ਮਿਸ਼ੀਸਾਗਾ ਦੇ ਵਿੱਚ ਇੱਕ ਲਿਸਟ ਕੀਤਾ ਹੋਇਆ ਯੂਨਿਟ ਵਿਦ ਬਿਜ਼ਨਸ ਤੁਸੀਂ ਦੇਖਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਦੂਸਰਾ ਇੰਡੀਅਨ ਪੰਜਾਬੀ ਰੈਸਟੋਰੈਂਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਮੋਰ ਦੈਨ 700,000 ਤੋਂ ਉੱਪਰ ਪਰ ਈਅਰ ਤੁਹਾਨੂੰ ਮਿਲੇਗੀ, ਰੈਂਟ ਸਿਰਫ $5,100 ਪਰ ਮੰਥ ਹੋਵੇਗਾ, ਲੀਜ 5+5 ਹੋਵੇਗੀ ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਈਅਰ ਮਿਲ ਸਕਦੀ ਆ। ਅਗਰ ਤੁਸੀਂ ਇਹ ਇੰਡੀਅਨ ਪੰਜਾਬੀ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ, ਇਸ ਨੂੰ ਤੁਸੀਂ ਇੰਡੀਅਨ ਪੰਜਾਬੀ ਰੈਸਟੋਰੈਂਟ ਵੀ ਰਨ ਕਰ ਸਕਦੇ ਹੋ ਜਾਂ ਇਸ ਨੂੰ ਕਿਸੇ ਵੀ ਹੋਰ ਫੂਡ ਦੇ ਵਿੱਚ ਕਨਵਰਟ ਕਰ ਸਕਦੇ ਹੋ। ਇਹਦੀ ਹੋਰ ਇਨਫੋਰਮੇਸ਼ਨ ਲੈਣ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਬਿਊਟੀ ਸਲੋਨ ਜਿਹੜਾ ਕਿ ਕੈਲਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਬਿਊਟੀ ਸਲੋਨ ਜਿਸਦੀ ਸੇਲ ਤੁਹਾਨੂੰ ਬਹੁਤ ਹੀ ਗੁੱਡ ਮਿਲੇਗੀ, ਰੈਂਟ ਸਿਰਫ $4,100 ਪਰ ਮੰਥ ਹੋਵੇਗਾ, ਲੀਜ ਲੌਂਗ ਟਰਮ 5+5 ਤੇ ਆਸਕਿੰਗ ਪ੍ਰਾਈਸ $49,000 ਰੱਖੀ ਗਈ ਆ। ਇਹ ਬਿਊਟੀ ਸਲੋਨ ਦੀ ਤੁਹਾਨੂੰ ਬੈਸਟ ਡੀਲ ਮਿਲ ਸਕਦੀ ਆ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਕੈਲਟਨ ਦੇ ਵਿੱਚ ਜਾਂ ਬ੍ਰਾਂਪਟਨ ਦੇ ਵਿੱਚ ਲਿਸਟ ਕੀਤੇ ਹੋਏ ਦੋ ਬਿਊਟੀ ਸਲੋਨ ਜਾਂ ਮਿਸਾਗਾ ਦੇ ਵਿੱਚ ਲਿਸਟ ਕੀਤੇ ਹੋਏ ਦੋ ਬਿਊਟੀ ਸਲੋਨ ਤੁਸੀਂ ਦੇਖਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ, ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ ਜਾਂ ਪ੍ਰਾਪਰਟੀ ਸੈੱਲ ਕਰਨਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378। ਥੈਂਕ
1: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਬਿਲਕੁਲ ਜੀ ਪਰਮਜੀਤ ਦਿਓਲ ਜੀ ਨਾਲ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੈ ਨਾ ਜ਼ਰੂਰ ਕਰ ਸਕਦੇ ਹੋ, ਕਿਉਂਕਿ ਜੇਕਰ ਤੁਸੀਂ ਚਾਹੁੰਦੇ ਹੋ ਨਾ ਵਧੀਆ ਰੀਅਲ ਅਸਟੇਟ ਦੀ ਜਾਣਕਾਰੀ ਲੈਣਾ ਫਿਰ ਤੁਸੀਂ ਗੱਲਬਾਤ ਜ਼ਰੂਰ ਕਰੋਗੇ 416-993-7378 ਨੰਬਰ ਪਰਮਜੀਤ ਦਿਓਲ ਜੀ ਦਾ। ਤੇ ਲਓ ਜੀ ਸਾਡੇ ਨਾਲ ਨੈਕਸਟ ਕਾਲਰ ਹੈ। ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ
8: ਹੈਲੋ ਸਤਿ ਸ਼੍ਰੀ ਅਕਾਲ।
1: ਹਾਂਜੀ ਆਪਣਾ ਰੋਲ ਹੈ ਅਦਾ ਕਰਦੇ ਆ, ਪਰ ਮੈਂ ਆਪਣੇ ਲਿਸਨਰਸ ਕੋਲੋਂ ਪੁੱਛ ਰਹੀ ਸੀ ਵੀ ਜੇ ਬਾਈ ਚਾਂਸ ਰੇਡੀਓ ਤੇ ਟੀਵੀ ਨਾ ਹੋਵੇ ਹੈ ਨਾ, ਦੇਖੋ ਸਾਨੂੰ ਸਾਰੀ ਤਰ੍ਹਾਂ ਦੀ ਇਨਫੋਰਮੇਸ਼ਨ ਮਿਲਦੀ ਆ, ਐਂਟਰਟੇਨਮੈਂਟ ਹੋ ਗਿਆ ਚਾਹੇ ਵਰਲਡ ਵਾਈਡ ਕੋਈ ਵੀ ਨਿਊਜ਼ ਹੋ ਗਈਆਂ ਵਧੀਆ ਘਟੀਆਂ ਕੋਈ ਵੀ, ਤੇ ਜੇ ਨਾ ਹੋਵੇ ਫਿਰ ਕੀ ਹੋਵੇ?
8: ਪਹਿਲਾਂ ਤਾਂ ਮੈਂ ਭੈਣ ਜੀ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਰੇਡੀਓ ਤੇ ਟੀਵੀ ਆ ਨਾ ਉਹਦੇ ਤੇ ਫੇਕ ਨਿਊਜ਼ ਹੋ ਹੀ ਨਹੀਂ ਸਕਦੀਆਂ। ਉਹਦਾ ਕਾਰਨ ਇਹ ਆ ਕਿ ਉਹ ਲਾਈਵ ਹੁੰਦਾ ਆ, ਦੂਸਰਾ ਉਹ ਜਵਾਬ ਦੇ ਹੀ ਹੁੰਦਾ ਆ। ਲੈਟ ਸੇ ਕਿ ਤੁਸੀਂ ਇੱਥੇ ਕੋਈ ਗਲਤ ਇਨਫੋਰਮੇਸ਼ਨ ਦੇਤੀ ਕਿ ਉਹਨਾਂ ਨੇ CRTC ਨੇ ਜਿਹੜਾ ਤੁਹਾਨੂੰ ਪੁੱਛਣਾ ਹੈ ਨਾ,
1: ਬਿਲਕੁਲ,
8: ਕਿ ਤੁਸੀਂ ਜਿਹੜੀ ਰੋਂਗ ਇਨਫੋਰਮੇਸ਼ਨ ਕਿਉਂ ਦਿੱਤੀ ਆ। ਰਾਈਟ, ਸੋਸ਼ਲ ਮੀਡੀਆ ਜਿਹੜਾ ਆ ਉਹਦੇ ਤੇ ਜੋ ਮਰਜ਼ੀ ਪਾਈ ਜਾਂਦੇ ਲੋਕ ਹਨਾ
1: ਜੀ,
8: ਮਤਲਬ ਐਨੀਥਿੰਗ ਯੂ ਨੋ, ਚੰਗੀਆਂ ਮਾੜੀਆਂ, ਜ਼ਿਆਦਾਤਰ ਤਾਂ ਮੈਨੂੰ ਮਾੜੀਆਂ ਹੀ ਮਿਲਦੀਆਂ, ਫੇਕ ਵੀ ਹੁੰਦੀਆਂ ਬਹੁਤ। ਅੱਛਾ, ਫਿਰ AI ਦੇ ਨਾਲ ਵੀ ਰਿਲੇਟਡ ਹੁੰਦੀਆਂ ਨਾ, ਆਰਟੀਫਿਸ਼ਲ ਇੰਟੈਲੀਜੈਂਸ।
1: ਹਾਂਜੀ,
8: ਇਸ ਕਰਕੇ ਲਾਈਕ ਮੇਰੇ ਹਿਸਾਬ ਦੇ ਨਾਲ ਰੇਡੀਓ ਜਾਂ TV ਜਿਹੜਾ ਆ ਉਹ ਜਿਆਦਾ ਵਧੀਆ ਮਾਧਿਅਮ ਆ, ਔਰ ਲੋਕੀ ਸੁਖੀ ਵੀ ਸੀਗੇ ਜਦੋਂ ਕੱਲਾ ਹੀ ਆਉਂਦਾ ਸੀ। ਇਹ ਵੀ ਤੁਸੀਂ ਦੇਖੋ,
1: ਠੀਕ ਹੈ,
8: ਲੋਕਾਂ ਦੇ ਵਿੱਚ ਮਤਲਬ ਇੱਕ ਮਿਲ ਕੇ ਬੈਠਣ ਦੀ ਵੀ ਭਾਵਨਾ ਸੀਗੀ ਕਿ ਇਕੱਠੇ ਬਹਿ ਕੇ ਆਪਾਂ ਟੀਵੀ ਦੇਖਣਾ ਹਨਾ, ਕੋਈ ਵੀ ਕੋਈ ਲਾ ਲਓ ਮੂਵੀ ਲਗਾ ਲਓ ਜਾਂ ਕੋਈ ਖ਼ਬਰਾਂ ਸੁਣਨੀਆਂ ਹਨਾ,
1: ਹਾਂਜੀ
8: ਸਾਰਾ ਪਰਿਵਾਰ ਇਕੱਠਾ ਬਹਿ ਕੇ ਦੇਖਦਾ ਹੁੰਦਾ ਸੀਗਾ
1: ਬਿਲਕੁਲ,
8: ਤੇ ਹੁਣ ਤਾਂ ਟੀਵੀ ਰੇਡੀਓ ਘੱਟ ਹੋਣ ਲਾਈਕ ਘੱਟ ਉਹਨੂੰ ਕਹਿ ਲੋ ਕੇ ਤਵੱਜੋ ਦੇਣ ਕਰਕੇ ਜਿਹੜੇ ਲੋਕੀ ਆਪੋ ਆਪਣੇ ਫੋਨਾਂ ਦੇ ਉੱਤੇ ਲੱਗੇ ਹੋ ਜ਼ਿਆਦਾ ਨਾ, ਤੇ ਵਿੱਚ ਉਹ ਥੋੜਾ ਕਹਿ ਲੋ ਕੇ ਸੋਸ਼ਲ ਲਾਈਫ ਜਿਹੜੀ ਆ ਉਹ ਘੱਟ ਰਹੀ ਆ,
1: ਤੇ
8: ਮੇਰੇ ਹਿਸਾਬ ਨਾਲ ਜ਼ਿਆਦਾ ਉਹਦੇ ਵਿੱਚ ਨੌਲੇਜ ਵੀ ਬੜੀ ਮਿਲਦੀ ਹੈ, ਜਿੱਦਾਂ ਹੁਣ ਤੁਹਾਡਾ ਪ੍ਰੋਗਰਾਮ ਆ ਕਾਫੀ ਨੌਲੇਜੇਬਲ ਹੁੰਦਾ ਹੈ ਭੈਣ ਜੀ, ਕਾਫੀ ਤੁਸੀਂ ਮਿਹਨਤ ਕਰਦੇ ਹੋ
1: ਜੀ,
8: ਤਾਂ ਤੁਸੀਂ ਇਹਦੇ ਤਾਰੀਫ ਦੇ ਹੱਕਦਾਰ ਹੈ ਜੀ,
1: ਔਥੈਂਟਿਕ ਨਿਊਜ਼ ਉਹਨਾਂ ਨੇ ਕੋਈ ਵੀ ਉਹੀ ਜਿਵੇਂ ਤੁਸੀਂ ਕਿਹਾ ਵੀ ਕਿਉਂਕਿ CRTC ਹੁੰਦਾ ਉੱਪਰ ਜਿਹੜਾ ਕਿ ਦੇਖਦਾ ਕੋਈ ਗਲਤ ਕਿਸੇ ਤਰੀਕੇ ਦੇ ਨਾਲ ਇਨਫੋਰਮੇਸ਼ਨ ਲੋਕਾਂ ਤੱਕ ਨਹੀਂ ਪਹੁੰਚਣੀ ਚਾਹੀਦੀ ਜਾਂ ਵਧੀਆ ਤਰੀਕੇ ਦੇ ਨਾਲ ਹਨਾ, ਤੇ ਕੋਈ ਏਦਾਂ ਦੀ ਜਿਵੇਂ ਕਹਿੰਦੇ ਆ ਲੈਂਗੁਏਜ ਜਿਹੜੀ ਆ ਅਬਿਊਸਿਵ ਲੈਂਗੁਏਜ ਉਹ ਨਾ ਯੂਜ਼ ਹੋਵੇ ਜਾਂ ਕਿਸੇ ਬਾਰੇ ਵੀ ਕੁਛ ਵੀ ਨਾ ਕਿਹਾ ਜਾਵੇ ਗਲਤ, ਪਰ ਜਿਹੜੀ ਗੱਲ ਹੈਗੀ ਆ ਇਟ ਇਜ਼ ਜਿਹੜੀ ਨਿਊਜ਼ 'ਚ ਹੈ ਉਹ ਆਪਾਂ ਸ਼ੇਅਰ ਕਰ ਸਕਦੇ ਹਾਂ ਹਨਾ, ਜਿਹੜੇ ਹੋਸਟ ਹੁੰਦੇ ਆ ਜਿਹੜੇ ਐਂਕਰਿੰਗ ਕਰਦੇ ਆ, ਸੋ ਉਹਨਾਂ ਦੀ ਵੀ ਬੜੀ ਵੱਡੀ ਰਿਸਪੋਂਸੀਬਿਲਟੀ ਹੁੰਦੀ ਹੈ, ਕਈ ਵਾਰ ਕਈ ਨਹੀਂ ਸਮਝਦੇ ਇਸ ਚੀਜ਼ ਨੂੰ ਹਨਾ, ਜਾਂ ਇੱਕ ਦੂਜੇ ਦੇ ਪ੍ਰੋਗਰਾਮਾਂ ਬਾਰੇ ਕੁਛ ਕਹਿ ਦਿੱਤਾ ਜ਼ਿਆਦਾ ਹਨਾ, ਜਾਂ ਕੁਛ ਵੀ ਕਿਸੇ ਹੋਸਟ ਬਾਰੇ ਕਹਿ ਦਿੱਤਾ ਜਿਹੜਾ ਕਿ ਉਹ ਰੋਂਗ ਹੈ ਹਨਾ, ਤੇ ਲਓ ਜੀ ਹੁਣ ਆਪਾਂ ਥੋੜੀ ਜਿਹੀ ਗੱਲਬਾਤ ਆਪਾਂ ਕਰੀਏ ਕਿ ਪ੍ਰੇਮਪਾਲ ਗਿੱਲ ਸਾਡੇ ਨਾਲ ਜੁੜੇ ਹੋਏ ਆ, ਸੋ ਇਲੈਕਸ਼ਨਾਂ ਦੇ ਵਿੱਚ ਕਰ ਰਹੇ ਆ ਪਾਰਟੀਸਪੇਟ ਕਿਉਂਕਿ ਮਿਊਂਸੀਪਲ ਇਲੈਕਸ਼ਨ ਜਿਹੜੇ ਆ ਰਹੇ ਆ ਅਕਤੂਬਰ ਦੇ ਵਿੱਚ, ਸਰ ਦਓ ਥੋੜੀ ਜਿਹੀ ਇਨਫੋਰਮੇਸ਼ਨ ਕਿਹੜਾ ਵਾਰਡ ਹੈ ਤੁਹਾਡਾ ਤੇ ਕਿਹੜੀ ਪੋਸਟ ਦੇ ਲਈ ਤੁਸੀਂ ਜਿਹੜੀ ਇਲੈਕਸ਼ਨ ਹੈ ਉਹ ਲੜ ਰਹੇ ਹੋ ਜੀ?
8: ਜੀ ਭੈਣ ਜੀ ਮੇਰਾ ਵਾਰਡ ਹੈਗਾ 2 & 6,
1: ਠੀਕ ਹੈ,
8: ਮੈਂ ਰੀਜਨਲ ਕੌਂਸਲਰ ਲਈ ਆ ਰਿਹਾ ਜੀ ਇਸ ਵਾਰ,
1: ਠੀਕ ਹੈ,
8: ਤੇ ਬੇਨਤੀ ਹੈ ਜੀ ਕਿ ਜਿਹੜੀਆਂ ਵੋਟਾਂ ਨਾ ਉਹ ਪਾਉਣੀਆਂ ਬਹੁਤ ਜ਼ਰੂਰੀ ਆ, ਸਾਨੂੰ ਵੋਟ ਦਾ ਅਧਿਕਾਰ ਜਿਹੜਾ ਮਿਲਿਆ ਨਾ ਬਹੁਤ ਕਹਿ ਲਓ ਕਿ ਬਹੁਤ ਮਿਹਨਤ ਨਾਲ ਬਹੁਤ ਤਸ਼ੱਦਦ ਦੇ ਨਾਲ ਇਹ ਵੋਟ ਦਾ ਅਧਿਕਾਰ ਮਿਲਿਆ ਹਨਾ, ਤੇ ਹੁੰਦਾ ਭੈਣ ਜੀ ਕੀ ਹੈ ਕਿ ਅਸੀਂ ਜਿਹੜੇ ਜਿਹੜੇ ਜਿੰਨੇ ਵੀ ਆਪਾਂ ਸਿਟੀ ਦੇ ਕੰਮ ਆ ਨਾ ਉਹਨਾਂ ਨੂੰ ਉਹ ਤਾਂ ਅਸੀਂ ਕਹਿੰਦੇ ਕਿ ਸਾਨੂੰ ਸਾਡੇ ਸਾਰੇ ਹੋਣ ਪਰ ਅਸੀਂ ਵੋਟ ਪਾਉਣ ਨੀ ਨਿਕਲਦੇ, ਉਹਦੇ ਕਰਕੇ ਫਿਰ ਜਿਹੜੀ ਸਰਕਾਰ ਆ ਦੁਬਾਰਾ ਰਿਪੀਟ ਹੁੰਦੀ ਰਹਿੰਦੀ ਕਿਉਂਕਿ 15% ਵੋਟਾਂ ਉਹਨਾਂ ਦੀਆਂ ਹੁੰਦੀਆਂ ਤੇ 5-7% ਵੋਟਾਂ ਦੇ ਨਾਲ ਹੋ ਜਾਂਦੀਆਂ ਹੁੰਦੀਆਂ ਜੀ, ਜਿੱਦਾਂ ਹੁਣ ਮੇਰੇ ਵਾਰਡ ਦੇ ਵਿੱਚ 1,20,000 ਵੋਟਰ ਆ, 1,20,000 ਦੇ ਵਿੱਚੋਂ ਪਿਛਲੀ ਵਾਰੀ 10,000 ਵੋਟਾਂ ਨਾਲ ਮੇਰੀ ਪੋਸਟ ਵਾਲਾ ਬੰਦਾ ਜਿਹੜਾ ਹੋ ਚੁੱਕੀ ਹੈ, ਹੁਣ ਤੁਸੀਂ ਦੱਸੋ ਕਿ 5% ਵੋਟਾਂ ਜਿਹੜੀਆਂ ਵਿੱਚ ਇਜ਼ ਵੈਰੀ ਲੋ ਕਾਸਟਿੰਗ ਜਿਹੜੀਆਂ ਨਹੀਂ ਹੋਣਾ ਚਾਹੀਦਾ, ਬੇਨਤੀ ਹੈ ਸਾਰਿਆਂ ਨੂੰ ਕਿ ਵੋਟਾਂ ਜ਼ਰੂਰ ਪਾਓ ਜੀ, ਔਰ ਜੇ ਚੇਂਜ ਭਾਲਦੇ ਹਨ ਜੇ ਭੈਣ ਜੀ ਉਹੀ ਅਸੀਂ ਕਹਿੰਦੇ ਹਾਂ ਜੀ ਸਾਡੇ ਘਰ ਚੋਂ ਚੋਰ ਆ ਲੈ ਪੁਲਿਸ ਨਹੀਂ ਆਈ ਤਾਂ ਸਾਰਾ ਕੁਛ ਨਿਤਾਰਾ ਹੋ ਸਕਦਾ, ਅਗਰ ਆਪਾਂ ਕੋਈ ਵਧੀਆ ਕੈਂਡੀਡੇਟ ਨੂੰ ਅਸੀਂ ਲਿਆਈਏ ਜਿਹੜਾ ਕੰਮ ਕਰਨ ਵਾਲਾ ਆ,
1: ਠੀਕ ਹੈ,
8: ਜਿਹੜਾ ਵਾਕਿਆ ਦਰਦ ਸਮਝਦਾ ਨਾ, ਜਿਹੜਾ ਕਹਿ ਲੋ ਕਿ ਥੱਲੇ ਉੱਠਿਆ ਨਾ ਗਰਾਊਂਡ ਲੈਵਲ ਤੋਂ ਉੱਠਿਆ ਬੰਦਾ, ਉਹਨੂੰ ਇਸ ਵਾਰੀ ਮੌਕਾ ਦੇ ਕੇ ਦੇਖੀਏ ਜੀ ਤਾਂ ਕਿ ਸਾਨੂੰ ਲੱਗੇ ਕਿ ਵਾਕਿਆ ਅਸੀਂ ਫੇਰ ਹੀ ਅਸੀਂ ਸਵਰਾਜ ਪਾਵਾਂਗੇ ਜੀ,
1: ਬਿਲਕੁਲ,
8: ਮੈਂ ਬੇਨਤੀ ਕਰਦਾ ਜੀ ਤੁਹਾਡੇ ਮਾਧਿਅਮ ਰਾਹੀਂ ਪਲੀਜ਼ ਪਲੀਜ਼ ਵੋਟਾਂ ਜ਼ਰੂਰ ਪਾਓ, ਵੋਟ ਦਾ ਅਧਿਕਾਰ ਜਿਹੜਾ ਬੜੀ ਮੁਸ਼ਕਲ ਨਾਲ ਮਿਲਿਆ ਆ ਔਰ ਇਹੀ ਜਿਹੜਾ ਅਧਿਕਾਰ ਆ ਤੁਹਾਡਾ ਤੁਹਾਡੀ ਪਾਵਰ ਆ ਸਭ ਤੋਂ ਵੱਡੀ ਪਾਵਰ ਆ, ਉਸ ਤੋਂ ਬਾਅਦ ਹੁੰਦਾ ਕੀ ਹੈ ਜੀ ਕਿ ਵੋਟਾਂ ਆਪਾਂ ਪਾਉਂਦੇ ਨੀ ਹੈਗੇ ਉਹ ਪਾਵਰ ਫਿਰ ਉਹਨਾਂ ਦੇ ਹੱਥ ਚੱਲ ਜਾਂਦੀ ਆ, ਫਿਰ ਉਹ ਮਤਲਬ ਆਪਣੀਆਂ ਮਨ ਮਰਜ਼ੀਆਂ ਕਰਦੇ ਆ, ਫਿਰ ਆਪਾਂ ਸਾਰੇ ਸਾਲ 4 ਆਪਾਂ ਰੋਂਦੇ ਰਹਿੰਦੇ ਹਾਂ ਜੀ, ਹੁਣ 4 ਦੇ ਵਿੱਚ ਭੈਣ ਜੀ 30% ਟੈਕਸ ਵੱਧ ਗਿਆ,
1: ਅੱਛਾ ਜਿਵੇਂ ਹੁਣ ਟੈਕਸ ਵਧਿਆ ਇਹਦੇ ਲਈ ਫਿਰ ਕੁਛ ਕੀਤਾ ਜਾ ਸਕਦਾ, ਜਿਵੇਂ ਹੁਣ ਤੁਸੀਂ ਜਿਵੇਂ ਇਲੈਕਸ਼ਨ ਚ ਪਾਰਟਿਸਪੇਟ ਕਰ ਰਹੇ ਹੋ ਜਿਵੇਂ ਤੁਸੀਂ ਹੁਣ ਜਾਓਗੇ ਹਨਾ, ਮੰਨ ਲਓ ਤੁਸੀਂ ਜਿੱਤ ਜਾਂਦੇ ਹੋ ਅਸੀਂ ਤਾਂ ਇਹੀ ਦੁਆ ਕਰਾਂਗੇ ਜਿੱਤ ਜਾਓ ਤੁਸੀਂ, ਤੇ ਇਹਦੇ ਤੇ ਵਰਕ ਹੋਣਾ ਚਾਹੀਦਾ ਤੇ ਤੁਸੀਂ ਕਰੋਗੇ ਇਹਦੇ ਤੇ ਵਰਕ? ਹਾਂਜੀ
8: ਬਿਲਕੁਲ ਭੈਣ ਜੀ ਵਰਕ ਕਰਾਂਗੇ, ਪਹਿਲੀ ਗੱਲ ਤਾਂ ਟ੍ਰਾਂਸਪੇਰੈਂਸੀ ਬਹੁਤ ਜ਼ਰੂਰੀ ਹੈ ਜੀ, ਅਕਾਊਂਟੇਬਿਲਿਟੀ ਜਿਹੜੀ ਕਿ ਹੈ ਨੀ ਜੀ ਇਸ ਵੇਲੇ ਨਾ
1: ਜੀ,
8: ਪੈਸੇ ਦਾ ਮਿਸਯੂਜ਼ ਤੇ ਅਬਿਊਜ਼ ਬਹੁਤ ਹੋਇਆ ਨਾ, ਸਾਡੀ ਟੈਕਸ ਪੇਅਰ ਦੀ ਮਨੀ ਜਿਹੜੀ ਆ ਉਹਦਾ ਅਬਿਊਜ਼ ਬਹੁਤ ਹੋਇਆ, ਸਾਰਿਆਂ ਨੂੰ ਪਤਾ ਆ ਈਵਨ ਜਿਹੜੇ ਕਹਿ ਲਓ ਕਿ ਸਟ੍ਰੀਮ ਲੈਵਲ ਦੇ ਜਿਹੜੇ ਮੀਡੀਆ ਹੈਗਾ ਆ ਉਹਨੇ ਵੀ ਇਹ ਰਿਪੋਰਟਾਂ ਤਿਆਰ ਕੀਤੀਆਂ, ਟਾਂਟੋ ਸਟਾਰ ਨੇ ਵੀ ਇਹ ਰਿਪੋਰਟ ਤਿਆਰ ਕੀਤੀ ਹੈ ਨਾ ਕਿ ਕਿੱਦਾਂ ਮਿਸ ਯੂਜ ਹੋ ਰਿਹਾ ਨਾ ਸਾਡੇ ਪੈਸੇ ਦਾ। ਮੈਂ ਦੂਰ ਕੀ ਲੈਣਾ ਜੀ, ਆਹ ਜਿਹੜੀ 32.5 million ਦੀ ਬਿਲਡਿੰਗ ਸੀਗੀ ਜੀ, ਇਲੈਕਟ੍ਰਾ ਬਿਲਡਿੰਗ ਜਿਹੜੀ ਆ ਉਹਨੂੰ 2020 ਦੇ ਵਿੱਚ ਵੇਚਿਆ ਗਿਆ ਕਿਸੇ ਪ੍ਰਾਈਵੇਟ ਬਿਲਡਰ ਨੂੰ। ਦੁਬਾਰਾ ਉਹੀ ਬਿਲਡਿੰਗ ਜਿਹੜੀ ਆ ਉਹਨੂੰ 2023 ਦੇ ਵਿੱਚ ਭੈਣ ਜੀ 78.9 million ਦੀ ਉਹ ਵਾਪਸ ਲੈ ਲਈ, ਬਾਏ ਕਰ ਲਈ
1: ਜੀ।
8: ਉਹ ਪੈਸਾ ਜਿਹੜਾ ਉਹ ਸਾਡਾ ਸਾਡੀ ਜਿਹੜੀ ਟੈਕਸਪੇਅਰ ਦੀ ਮਨੀ ਹੋਈ ਉਹੀ ਮਿਸਯੂਜ ਹੋਈ ਹੈ ਨਾ, ਉਹਨੂੰ ਹੀ ਅਬਿਊਜ਼ ਕੀਤਾ ਗਿਆ ਨਾ
1: ਜੀ ਜੀ।
8: ਫਿਰ ਸਾਡੇ ਜਿਹੜੇ ਮੇਅਰ ਸਾਹਿਬ ਆ ਉਹਨਾਂ ਨੇ ਸਾਨੂੰ ਸਾਡੇ ਤੋਂ ਟੈਕਸ ਕਰਾਉਂਦੇ ਆ, ਸਾਨੂੰ ਸਲਾਮ ਲੈਂਡ ਲੋਰਡ ਕਹਿੰਦੇ ਆ, ਸਾਡੇ ਕੋਲ ਰੈਕਟ ਪਈਆਂ ਗੱਲਾਂ ਜੀ ਸਲਾਮ ਲੈਂਡ ਲੋਰਡ ਕਿਹਾ। ਮਤਲਬ ਤੁਸੀਂ ਸੋਚੋਗੇ ਫਿਰ ਅਸੀਂ ਉਹਨੂੰ ਵੋਟ ਪਾਉਣੀ ਜਿਹੜਾ ਸਾਨੂੰ ਅਬਿਊਜ਼ ਕਰ ਰਿਹਾ, ਜਿਹੜਾ ਸਾਨੂੰ ਬੰਦੇ ਨੀ ਸਮਝਦਾ। ਇਹੀ ਹੋਇਆ ਨਾ
1: ਫਿਰ
8: ਸਲਾਮ ਲੈਂਡ ਲੋਰਡ, ਇਹ ਕੋਈ ਛੋਟੇ ਵੋਟ ਨੀ ਹੈਗੇ ਕਿ ਮਤਲਬ ਜਦੋਂ ਤੁਸੀਂ ਜਿੱਤ ਜਾਂਦੇ ਆ ਹੁਣ ਭੈਣ ਜੀ ਦੇਖੋ ਸਾਰੇ ਖੰਭਾਂ ਵਾਂਗੂ ਬਾਹਰ ਆ ਗਏ ਕਿ ਵੋਟਾਂ ਦਿਓ। ਅੱਛਾ ਮੈਂ ਇੱਕ ਚੀਜ਼ ਹੋਰ ਨੋਟ ਕਰਦਾ, ਇਹ ਡੋਰ ਟੂ ਡੋਰ ਤਾਂ ਜਾਂਦੇ ਹੀ ਨੀ, ਇਹਨਾਂ ਨੂੰ ਪਤਾ ਕਿ ਲੋਕਾਂ ਨੇ ਸਵਾਲ ਪੁੱਛਣੇ ਆ, ਮੇਲਿਆਂ ਦੇ ਵਿੱਚ ਹੀ ਆਉਂਦੇ ਆ ਭੈਣ ਜੀ
1: ਜੀ ਜੀ ਬਿਲਕੁਲ।
8: ਮੇਲੇ ਕਰਵਾ ਲਏ ਬਸ ਉੱਥੇ ਬਸ 10-15 ਮਿੰਟ ਭਾਸ਼ਣ ਦਿੱਤਾ, ਚਾਹ ਪਾਣੀ ਪੀਤਾ, ਚਲੋ ਜੀ ਵਾਪਸ ਚਲੇ ਗਏ ਆਪਣਾ
1: ਜਿਹੜੇ ਉਹਨਾਂ ਨੇ ਕੰਮ ਕਰਨੇ ਉਹ ਤਾਂ ਕਰਨੇ ਨੀ, ਹੋਰ ਦਾ ਹੋਰ ਹੀ ਉਹਨਾਂ ਨੂੰ ਵੀ ਇਹ ਨੀ ਹੈ ਵੀ ਉਹਨਾਂ ਨੂੰ

0: ਵਧੀਆ ਸਮਝਦੇ ਆ ਕਹਿੰਦੇ ਜੀ ਅਸੀਂ, ਉਹਨੂੰ ਵੋਟ ਤਾਂ ਜ਼ਰੂਰ ਪਾਓ ਜੀ। ਮੇਰਾ ਵਾਰਡ ਹੈਗਾ ਜੀ 2 and 6 ਐਜ ਰੀਜਨਲ ਕੌਂਸਲਰ ਮੈਂ ਆ ਰਿਹਾ, ਤਾਂ ਪਲੀਜ਼ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਮੈਨੂੰ ਵੋਟਾਂ ਪਾਓ, ਮੈਂ ਤੁਹਾਨੂੰ ਬ੍ਰੈਂਪਟਨ ਵਾਪਸ ਕਰੂੰਗਾ ਜੀ। ਬ੍ਰੈਂਪਟਨ ਉਹ ਨੀ ਰਿਹਾ ਜਿਹੜਾ ਪੁਰਾਣਾ ਸੀਗਾ,
1: ਠੀਕ ਹੈ,
0: ਆਪਾਂ ਕਰਾਂਗੇ ਜੀ ਰਲ ਮਿਲ ਕੇ, ਬਹੁਤ ਕੁਛ ਕਰਨ ਵਾਲੇ ਆ ਜੀ, ਤੱਥਾਂ ਚ ਬੈਠ ਕੇ ਗੱਲਾਂ ਹੋਣ ਵਾਲੀਆਂ। ਹੁੰਦਾ ਕੀ ਹੈ ਜੀ, ਮੈਂ ਲੋਕਾਂ ਦੀ ਇਹ ਵੀ ਕੰਪਲੇਂਟ ਹੈਗੀ ਆ ਕਿ ਇਲੈਕਸ਼ਨ ਦੇ ਦਿਨਾਂ ਚ ਕਿਤੇ ਕਿਤੇ ਦੱਸਦੇ ਆ ਕੈਂਡੀਡੇਟ, ਹਨਾ, ਤੇ ਉਸ ਤੋਂ ਬਾਅਦ ਤਾਂ ਇਹ ਡਿਸਅਪੀਅਰ ਹੋ ਜਾਂਦੇ, ਫਿਰ ਉਸ ਤੋਂ ਅਸਮਾਨ ਤੋਂ ਹੀ ਦੇਖਦੇ ਆ ਕੋਈ ਕੀ ਚੱਲਦਾ, ਨਾ ਇਹ ਰੋਡ ਤੇ ਵੀ ਨੀ ਚੱਲਦੇ,
1: ਫਿਰ ਉਹ ਕਿੰਨੇ ਕੁ ਰੋਡ ਦੇ ਉੱਤੇ ਖੱਡੇ ਆ। ਫਿਰ ਉਹ ਕਹਿੰਦੇ ਕੋਈ ਗੱਲ ਨੀ, 4 ਸਾਲ ਬਾਅਦ ਫਿਰ ਦੇਖ ਲਾਂਗੇ, ਹੈ ਤੇ ਲੋਕਾਂ ਨੂੰ ਆਪਣੇ ਆਪ
0: ਸਿਲਵਰ ਸਪੂਨ ਦੇ ਨਾਲ, ਸਿਲਵਰ ਸਪੂਨ ਨਾਲ ਬੋਰਨ ਹੋਏ ਆ ਇਹ ਲੋਕ, ਔਰ ਇਹਨਾਂ ਨੂੰ ਕੋਈ ਪਰਵਾਹ ਨੀ ਹੈਗੀ, ਉਹਨਾਂ ਨੂੰ ਪਤਾ ਕਿ 15% ਵੋਟਾਂ ਤਾਂ ਸਾਡੀਆਂ ਹੈਗੀਆਂ
1: ਜੀ ਜੀ,
0: ਲੋਕਾਂ ਨੇ ਕਿੰਨਾ ਕੁ ਨਿਕਲਣਾ, 6-7% ਹੋਰ, ਹਨਾ, ਉਹਦੇ ਨਾਲ ਹੀ ਉਹ ਫਿਰ ਜਿੱਤ ਜਾਂਦੇ
1: ਜੀ,
0: ਫਿਰ ਸਲਾਮ ਲੈ ਲਾਉਣ ਅਸੀਂ ਘਾਉਂਦੇ ਆ ਫਿਰ, ਹਨਾ। ਪਲੀਜ਼ ਇਸ ਵਾਰ ਜਰੂਰ ਨਿਕਲੋ, ਪਹਿਲਾਂ ਤਾਂ ਬਾਹਰ ਨਿਕਲੋ ਜੀ ਵੋਟਾਂ ਪਾਉਣ ਲਈ, ਔਰ ਸਿਟੀ ਤੱਕ ਸਾਨੂੰ ਪੈਣ ਜੀ ਬਹੁਤ ਕੰਮ ਆਉਂਦੇ ਆ, ਇੱਕ ਨਹੀਂ ਜੀ
1: ਜੀ,
0: ਔਰ ਸਾਡੀਆਂ ਫੈਸਿਲਿਟੀਆਂ ਇੰਨੀਆਂ ਕੁ ਡਾਊਨ ਹੋ ਰਹੀਆਂ ਨਾ, ਉਹਦੇ ਲਈ ਵੀ ਸਾਨੂੰ ਸੋਚਣਾ ਪੈਣਾ। ਧੰਨਵਾਦ ਭੈਣ ਜੀ, ਬਹੁਤ ਬਹੁਤ ਸਮਾਂ ਦੇਣ ਦਾ ਜੀ, ਤੇ ਮੈਨੂੰ ਲੱਗਦਾ ਮੈਂ ਸਮਾਂ ਥੋੜਾ ਜ਼ਿਆਦਾ ਲੈ ਲਿਆ ਇਹਦਾ,
1: ਥੈਂਕ ਯੂ ਸੋ ਮਚ ਜੀ, ਥੈਂਕ ਯੂ, ਥੈਂਕ ਯੂ ਵੈਰੀ ਮੱਚ। ਬਿਲਕੁਲ ਜੀ, ਇਹ ਸਨ ਪ੍ਰੇਮਪਾਲ ਗਿੱਲ ਭਾਜੀ, ਤੇ ਇਹ ਐਜ਼ ਏ ਕੈਂਡੀਡੇਟ ਜਿਹੜੇ ਖੜੇ ਹੋਏ ਆ ਰੀਜਨਲ ਕੌਂਸਲਰ ਬ੍ਰੈਂਪਟਨ ਦੇ ਵਿੱਚ, ਤੇ ਵਾਰਡ ਇਹਨਾਂ ਦਾ ਹੈਗਾ 2 ਤੇ 6, 2 and 6, ਤੇ ਕੋਈ ਨਹੀਂ ਆਉਣ ਵਾਲੇ ਸਮੇਂ 'ਚ ਆਪਾਂ ਹੋਰ ਗੱਲਬਾਤ ਕਰਦੇ ਰਹਾਂਗੇ, ਕਿਉਂਕਿ ਕਾਫੀ ਇਹਨਾਂ ਨੇ ਆਪਣੇ ਜਿਹੜਾ ਏਜੰਡਾ ਰੱਖਿਆ ਹੋਇਆ ਉਹ ਬੜਾ ਵਧੀਆ, ਜਿਵੇਂ ਲੋਅਰ ਪ੍ਰੋਪਰਟੀ ਟੈਕਸਿਸ ਹੈ, ਤੇ ਬਾਕੀ ਇਹਨਾਂ ਨੇ ਪਬਲਿਕ ਸੇਫਟੀ ਨੂੰ ਜਿਹੜਾ ਹੈ ਪ੍ਰਾਇਓਰਟੀ ਦੇਣੀ ਹੈ, ਹਨਾ, ਕਾਫੀ ਕੁਛ ਇਹ ਕਰਨਗੇ, ਤੇ ਆਉਣ ਵਾਲੇ ਸਮੇਂ 'ਚ ਆਪਾਂ ਗੱਲਾਂ ਬਾਤਾਂ ਕਰਦੇ ਰਹਾਂਗੇ। ਤੇ ਲਓ ਜੀ, ਜੁੜੇ ਤੁਸੀਂ ਗੁਰਤਾਸ ਰੇਡੀਓ ਦੇ ਨਾਲ, ਤੇ ਮੈਂ ਤੁਹਾਨੂੰ ਹੁਣ ਜੇ ਜਾਣਾ ਆਪਾਂ ਨੇ ਇੰਡੀਆ ਨੂੰ, ਬਹੁਤ ਵਧੀਆ ਰੇਟ ਹੈ ਨਾ ਜਿਹੜੇ ਦੀਪਾਂਸ਼ ਨੇ ਭੇਜੇ ਆ ਮੈਨੂੰ, ਤੇ ਤੁਸੀਂ ਦੀਵਾਲੀ ਮੌਕੇ ਜੇ ਜਾਣਾ ਚਾਹੁੰਦੇ ਹੋ ਅਕਤੂਬਰ ਦੇ ਮਹੀਨੇ ਦੇ ਵਿੱਚ ਇੰਡੀਆ ਨੂੰ, ਇਹ ਹੈਗੀ ਜੀ 1-way ਟਿਕਟ, ਨੋਟ ਡਾਊਨ ਕਰ ਲਓ, ਟੋਰੋਂਟੋ ਟੂ ਡੈਲੀ, ਇੱਕ ਸਟੋਪ ਦੇ ਨਾਲ 2 bags ਹੈ, 1095 ਦੀ, 1095 ਦੇ ਵਿੱਚ ਤੁਹਾਨੂੰ ਟਿਕਟ ਜਿਹੜੀ ਹੈ 1095 ਦੀ ਟਿਕਟ ਮਿਲਣੀ ਹੈ, ਟੋਰੋਂਟੋ ਟੂ ਡੈਲੀ 1-way ਹੈ, ਔਰ ਮੈਂ ਪਹਿਲਾਂ 10,000 ਲਿਮਿਟਡ ਸੀਟਸ ਹੈ, ਹੁਣੇ ਮੈਂ ਨੰਬਰ ਦੇ ਰਹੀ ਹਾਂ ਤੁਹਾਨੂੰ, ਬੁੱਕ ਕਰਾ ਸਕਦੇ ਹੋ ਤੁਸੀਂ ਦੀਪਾਂਸ਼ ਨੂੰ ਕਾਲ ਕਰਕੇ, ਦੁਆਬਾ ਟੂਰਸ ਐਂਡ ਟਰੈਵਲਸ, ਦੀਪਾਂਸ਼ ਦਾ ਨੰਬਰ ਹੈ 905-673-1400, 9056731400, ਤੇ ਅਕਤੂਬਰ ਦੇ ਵਿੱਚ ਤੁਸੀਂ ਜਾ ਕੇ, ਇਹ ਹੈਗੀ ਟੋਰੋਂਟੋ ਟੂ ਅੰਮ੍ਰਿਤਸਰ, ਜਿਵੇਂ ਪਹਿਲਾਂ ਸੀਗੀ ਟੋਰੋਂਟੋ ਟੂ ਡੈਲੀ, ਇਹ ਹੈਗੀ ਹੈ ਟੋਰੋਂਟੋ ਟੂ ਅੰਮ੍ਰਿਤਸਰ, ਇਹ ਵੀ 1-way ਹੈ, ਕਤਰ ਏਅਰਵੇਜ਼ ਹੈਗੀ ਹੈ 1 stop 2 bags ਦੇ ਨਾਲ, 1295 ਦੀ ਟਿਕਟ ਇਹ ਤੁਹਾਨੂੰ ਮਿਲ ਸਕਦੀ ਹੈ, ਠੀਕ ਹੈ, ਕਤਰ ਏਅਰਵੇਜ਼ ਹੈ, ਸੋ ਇਹ ਤਾਂ ਵੈਸੇ ਹੀ ਬੜੀ ਵਧੀਆ ਸਰਵਿਸ ਹੈ ਜੀ ਇਹਨਾਂ ਦੀ, 1 stop 2 bags ਦੇ ਨਾਲ 1295 ਤੇ ਤੁਸੀਂ ਅੰਮ੍ਰਿਤਸਰ ਪਹੁੰਚਣਾ ਜੀ। ਅਕਤੂਬਰ ਮਿਡ ਤੋਂ ਬਾਅਦ ਜਾਣਾ ਜੇ ਤੁਸੀਂ ਨਵੰਬਰ ਦਸੰਬਰ ਵਿੱਚ ਵਾਪਸ ਆਉਣਾ, ਠੀਕ ਹੈ, ਅਕਤੂਬਰ ਮਿਡ ਤੋਂ ਬਾਅਦ ਜਾ ਕੇ ਨਵੰਬਰ ਦਸੰਬਰ 'ਚ ਵਾਪਸ ਆਉਣਾ ਟੋਰੋਂਟੋ ਟੂ ਡੈਲੀ 1740 ਦੇ ਵਿੱਚ, ਇਹ ਆਉਣ ਜਾਣ ਦੋਨੋਂ ਹੀ ਇਹਦੇ 'ਚ, ਠੀਕ ਹੈ, ਇਹ 1740 1 stop 2 bags ਦੇ ਨਾਲ, ਸੋ ਦੇਖ ਲਓ ਕਿੰਨੇ ਵਧੀਆ ਰੇਟ ਹੈ, ਤੁਸੀਂ ਇੰਨੇ ਘੱਟ ਰੇਟ ਦੇ ਉੱਪਰ ਜਿਹੜੀਆਂ ਏਅਰ ਫੇਅਰ ਆ, ਜਿਹੜੀਆਂ ਜਹਾਜ਼ ਦੀਆਂ ਟਿਕਟਾਂ ਤੁਹਾਨੂੰ ਨਹੀਂ ਮਿਲ ਸਕਦੀਆਂ। ਨੰਬਰ ਫਟਾਫਟ ਨੋਟ ਕਰੋ, ਲਿਮਿਟਡ ਸੀਟਸ ਹੈਗੀਆਂ ਦੁਆਬਾ ਟੂਰਸ ਐਂਡ ਟਰੈਵਲਸ ਨੂੰ, ਤੁਸੀਂ ਕਾਲ ਕਰਕੇ ਆਪਣੀਆਂ ਟਿਕਟਾਂ ਕਰਾਓ ਬੁੱਕ, ਤੇ ਫਿਰ ਦੀਵਾਲੀਆਂ ਦੁਸ਼ਹਿਰੇ ਆਪਣੇ ਦੇਖ ਕੇ ਆਓ ਆਪਣੇ ਬੈਕ ਹੋਮ। 905-673-1400, 9056731400, ਤੇ ਨੈਕਸਟ ਕਾਲਰ ਸਾਡੇ ਨਾਲ, ਹਾਂਜੀ ਸਤਿ ਸ੍ਰੀ ਅਕਾਲ।
2: ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ।
1: ਹਾਂਜੀ ਭਾਜੀ, ਕੀ ਹਾਲ ਚਾਲ?
2: ਠੀਕ ਠਾਕ ਆ ਭੈਣ ਜੀ। ਕੱਲ ਨੂੰ ਤੁਸੀਂ ਸਾਨੂੰ ਦੱਸ ਸਕਦੇ ਆ ਜੀ ਬ੍ਰੈਂਪਟਨ ਚ ਕਿੰਨੇ ਨਵੇਂ ਲੋਕੀ, ਕਿੰਨੀਆਂ ਵੋਟਾਂ ਨਵੀਆਂ ਐਡ ਹੋਈਆਂ ਜੀ, ਕਿੰਨੀ ਟੋਟਲ ਵੋਟ ਆ ਬ੍ਰੈਂਪਟਨ ਦੀ, ਕਿੰਨੀ ਆਬਾਦੀ ਆ?
1: ਹਾਂਜੀ ਜਰੂਰ ਦੱਸ,
2: ਸਾਰੀ ਡਿਟੇਲ ਲਿਆ ਕੇ ਦੱਸ ਸਕਦੇ? ਕੱਲ ਨੂੰ ਸਾਰੀ ਡਿਟੇਲ ਲਿਆ ਕੇ ਪਲੀਜ਼ ਦੱਸਿਓ, ਹਨਾ, ਕਿਉਂਕਿ ਇੱਥੇ ਮਿਲੀਅਨ ਦੀ ਆਬਾਦੀ ਆ ਜੀ। ਵੋਟ ਪਿਛਲੀ ਵਾਰ 3.5 lakh ਸੀ ਇੱਥੇ, ਹਨਾ, ਸਾਰੀ, ਪਰ ਨਵੇਂ ਬੰਦੇ ਬਹੁਤ ਆਏ ਨਾ, ਨਵੇਂ ਨਿਆਣੇ, ਕਿਉਂਕਿ ਇਹ ਸਿਟੀਜ਼ਨ ਲੈ ਰਹੇ ਆ ਜਿਹੜੇ ਨਵੇਂ ਬੱਚੇ ਆਏ ਆ, ਜਿਹੜੇ ਪੁਰਾਣੇ ਆ ਉਹਨਾਂ ਕੋਲ ਤਾਂ ਵੋਟ ਹੀ ਨੀ ਬਹੁਤ ਲੋਕਾਂ ਕੋਲ ਤਾਂ ਜੀ।
1: ਸਹੀ ਹੈ, ਹਾਂਜੀ
2: ਹਾਂਜੀ। ਜੇ ਭੈਣ ਜੀ ਹੁਣ ਇੱਥੇ ਦੇ ਜਿਹੜੇ ਜੰਪਲ ਬੱਚੇ ਆ ਉਹ ਵੋਟ ਹੀ ਨੀ ਪਾ ਰਹੇ,
1: ਠੀਕ ਹੈ
2: ਸਿਟੀ ਨੂੰ ਚਾਹੀਦਾ ਇੱਦਾਂ।

0: ਦਾ ਕੋਈ ਪ੍ਰੋਗਰਾਮ ਲਿਆਉਣ ਕਿ ਹਰ ਹਰ ਬੰਦਾ ਵੋਟ ਪਾਵੇ, ਜਿਹੜਾ ਬੰਦਾ ਵੋਟ ਪਾਊਗਾ ਉਹਦਾ 200 ਪ੍ਰੋਪਰਟੀ ਟੈਕਸ ਡਾਲਰ ਮਾਫ ਕੀਤਾ ਜਾਵੇ।
1: ਅੱਛਾ ਠੀਕ ਹੈ।
0: ਇੱਥੇ ਦੇ ਬੱਚਿਆਂ ਨੂੰ ਬਾਹਰ ਕੱਢਣਾ ਚਾਹੀਦਾ ਘਰਾਂ ਚੋਂ, ਜਿੰਨਾ ਚਿਰ ਇੱਥੇ ਦੇ ਬੱਚੇ ਨੀ ਹੈ ਨਾ ਭੈਣ ਜੀ ਵੋਟ ਪਾਉਂਦੇ, ਓਨਾ ਚਿਰ ਇੱਥੇ ਕੋਈ ਕੁਛ ਚੇਂਜ ਨੀ ਹੋਣਾ ਜੀ।
1: ਇਹ ਤਾਂ ਹੈ, ਵੋਟ ਤਾਂ ਚਲੋ
0: ਉਹ ਨਿਕਲੇ ਦੇ ਨੀ
1: ਪਾਉਣੀ ਚਾਹੀਦੀ ਉਹਨੂੰ ਵੋਟ ਨਾ, ਜਿਹਦੇ
0: ਪਾਉਂਦੇ ਨੀ ਮੈਂ ਪਾਉਂਦੇ ਨੀ ਬੱਚੇ, ਇੱਥੇ ਦੇ ਬੱਚੇ ਜਿਹੜੇ ਸਿਟੀਜ਼ਨ ਆ ਉਹ ਤਾਂ ਕੈਨੇਡੀਅਨ ਆ ਜੀ, ਉਹ ਪਾਉਂਦੇ ਹੀ ਨੀ ਪਏ। ਉਹ ਕਹਿੰਦੇ ਅਸੀਂ ਤਾਂ ਕਦੇ 5-5 ਸਾਲ ਹੋ ਗਏ, 6-6 ਸਿਟੀਜ਼ਨ ਉਮਰ ਹੋਈ ਨੇ ਸਾਡੀ 18 ਸਾਲ ਤੋਂ ਬਾਅਦ, ਇਹ ਤਾਂ ਵੋਟ ਹੀ ਨੀ ਪਾਈ ਕਦੇ।
1: ਦੱਸੋ ਹੈ ਤਾਂ ਗਲਤ ਗੱਲ ਹੈ ਫਿਰ।
0: ਇਹਦੇ ਲਈ ਕੁਛ ਕਰਨਾ ਪੈਣਾ, ਕੋਈ ਸੰਘਰਸ਼ ਜਿੱਦਾਂ ਕਰਨਾ ਪੈਣਾ ਪੰਜਾਬੀ ਚ ਨਾ। ਇਹਦੇ ਲਈ ਕੀ ਪ੍ਰੋਗਰਾਮ ਕਰ ਸਕਦੇ ਆ, ਕੋਈ ਸੁਝਾਅ ਦੇ ਸਕਦਾ ਜੀ ਕਿ ਬੱਚਿਆਂ ਨੂੰ ਕਿੱਦਾਂ ਘਰਾਂ ਚੋਂ ਬਾਹਰ ਕੱਢ ਕੇ ਵੋਟ ਪਵਾਈ ਜਾਵੇ? ਕਿੰਨੀ ਪਈ ਆ? 32% ਵੋਟ ਆ ਸਾਰੀ
1: ਜੀ। ਹਾਂ ਬਿਲਕੁਲ ਹਾਂਜੀ, ਕੁਛ ਦੇ ਦੇ
0: ਉਹ ਬੰਦੇ ਜਿੱਤੇ ਹਾਂਜੀ।
1: ਇਹ ਮੈਂ ਕਿਹਾ ਲੋਕਾਂ ਤੋਂ ਆਪਣੇ ਲਿਸਨਰਸ ਤੋਂ ਆਪਾਂ ਲਵਾਂਗੇ ਸੁਝਾਅ ਵੀ ਕੀ ਕੀਤਾ ਜਾ ਸਕਦਾ ਕਿ ਸਾਰੇ ਲੋਕ ਵੋਟਾਂ ਪਾਉਣ, ਇਹ ਕਰਾਂਗੇ ਆਪਾਂ।
0: ਥੈਂਕ ਯੂ
1: ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲੋ ਜੀ ਸਾਡੇ ਨਾਲ ਪ੍ਰੋਫੈਸਰ ਸਾਹਿਬ ਵੀ ਜੁੜ ਗਏ, ਇਹਨਾਂ ਦੀ ਗੱਲਬਾਤ ਸੁਣਦੇ ਆ। ਹਾਂਜੀ ਭਾਜੀ, ਕੀ ਹਾਲ ਚਾਲ ਜੀ, ਸਤਿ ਸ੍ਰੀ ਅਕਾਲ। ਔਥੈਂਟਿਕ ਹੁੰਦਾ ਬਜਾਏ ਕਿ ਸੋਸ਼ਲ ਮੀਡੀਆ ਤੇ ਤਾਂ ਕੋਈ ਵੀ ਚਾਹੇ ਗਲਤ ਦੱਸੀ ਜਾਵੇ ਚਾਹੇ ਠੀਕ ਨਾ, ਉਹਨੂੰ ਕਿਸੇ ਨੇ ਕਹਿਣਾ ਤੇ ਕਈ ਵਾਰ ਉਹਦਾ ਗਲਤ ਪ੍ਰਭਾਵ ਵੀ ਪੈ ਜਾਂਦਾ, ਪਰ ਰੇਡੀਓ ਟੀਵੀ ਤੇ ਤਾਂ ਜਿਹੜੀ ਸਹੀ ਜੋ ਵੀ ਹੈ ਉਹ ਗੱਲ ਹੀ ਦੱਸੀ ਜਾਂਦੀ ਹੈ ਨਾ, ਕੋਈ ਵੀ ਇਨਫੋਰਮੇਸ਼ਨ ਹੋਵੇ। ਤੇ ਬਾਕੀ ਆਪਾਂ ਹੁਣ ਇੱਥੇ ਇਲੈਕਸ਼ਨਾਂ ਦੀ ਗੱਲ ਕਰ ਰਹੇ ਹਾਂ, ਤੇ ਇਲੈਕਸ਼ਨਾਂ ਦੇ ਵਿੱਚ ਜਿਹੜੀ ਮਿਊਂਸੀਪਲ ਇਲੈਕਸ਼ਨ ਹੋਣੇ ਹੈਗੇ ਆ, ਕਿ ਮਿਊਂਸੀਪਲ ਇਲੈਕਸ਼ਨ ਦੇ ਵਿੱਚ ਵੋਟਾਂ ਜਿਹੜੀਆਂ ਪਾਉਣਾ ਬੜਾ ਜ਼ਰੂਰੀ ਹੈ, ਪਰ ਬਹੁਤ ਸਾਰੇ ਲੋਕ ਨੇ ਵੋਟਾਂ ਪਾਉਣ ਜਾਂਦੇ ਨਹੀਂ ਹੈਗੇ।
2: ਇਹਦੇ ਚ ਇੱਦਾਂ ਹੈ ਜੀ, ਜਿਹੜੀ ਤਾਂ ਜਸਵਿੰਦਰ ਜੀ ਤੁਹਾਡੀ ਪਹਿਲੀ ਮੀਡੀਆ ਦੀ ਗੱਲ ਹੈਗੀ ਹੈ ਨਾ, ਰੇਡੀਓ ਔਰ ਟੈਲੀਵਿਜ਼ਨ ਦੀ,
1: ਹਾਂਜੀ,
2: ਤੇ ਜਿਹੜਾ ਮੀਡੀਆ ਆ ਇਹਨੂੰ ਸਟੇਟ ਦਾ ਚੌਥਾ ਥੰਮ ਸਮਝਿਆ ਜਾਂਦਾ ਆ, ਪਰ ਪਿਛਲੇ ਟਾਈਮ ਦੇ ਵਿੱਚ ਜਿਹੜੇ ਰੇਡੀਓ ਟੀਵੀ ਆ ਨਾ, ਤੁਹਾਡੀ ਗੱਲ ਨੀ ਨਾ ਕਰਦਾ, ਬਹੁਤ ਸਾਰੇ ਜਿਹੜੇ ਆ ਉਹ ਇਸ ਫੀਲਡ ਦੇ ਵਿੱਚ ਆ ਗਏ ਵਪਾਰਕ ਪੱਖ ਵਾਸਤੇ। ਮਤਲਬ ਇਹ ਜਿਹੜਾ ਮੀਡੀਆ ਚਲਾਉਣਾ ਆ ਇਹਦੇ ਦਾ ਇਹਦਾ ਵਪਾਰਕ ਪੱਖ ਵੀ ਹੈਗਾ ਆ, ਕਿਉਂਕਿ ਜਿਹਨੇ ਮੀਡੀਆ ਚਲਾਉਣਾ ਹੈ ਨਾ ਉਹਦੀ ਰੋਟੀ ਵੀ ਤਾਂ ਚੱਲਣੀ ਚਾਹੀਦੀ ਆ ਨਾ, ਤੇ ਉਹਦੇ ਲਈ ਐਡਵਰਟਾਈਜ਼ਮੈਂਟ ਵੀ ਜ਼ਰੂਰੀ ਹੈਗੀ ਆ, ਸਪੋਰਟ ਵੀ ਜ਼ਰੂਰੀ ਆ। ਪਰੰਤੂ ਜਿਹੜਾ ਮੀਡੀਆਕਾਰ ਦਾ ਫਰਜ਼ ਆ ਨਾ ਉਹ ਹੈ ਸਮਾਜ ਦੇ ਵਿੱਚ ਜਾਗਰੂਕਤਾ ਪੈਦਾ ਕਰਨੀ, ਉਹ ਭਾਵੇਂ ਕੋਈ ਰੇਡੀਓ ਕਰਦਾ ਹੈਗਾ ਭਾਵੇਂ ਕੋਈ ਟੀਵੀ ਕਰਦਾ ਹੈਗਾ। ਤੇ ਇਹ ਵਰਤਾਰਾ ਜਿਹੜਾ ਹੈਗਾ ਨਾ ਪਿਛਲੇ ਸਮੇਂ ਤੋਂ ਬਹੁਤ ਨੈਗੇਟਿਵ ਇਸ ਸੈਂਸ ਦੇ ਵਿੱਚ ਹੋ ਗਿਆ ਕਿ ਬਹੁਤ ਸਾਰਾ ਸਰਕਾਰੀ ਮੀਡੀਆ ਹੋ ਗਿਆ। ਅੱਛਾ, ਬਹੁਤ ਸਾਰੇ ਜਿਹੜੇ ਮੀਡੀਆ ਵਾਲੇ ਸੀਗੇ, ਬਹੁਤ ਸਾਰੇ ਜਿਹੜੇ ਚੈਨਲ ਸੀਗੇ ਉਹ ਵੀ ਪ੍ਰੋ ਗਵਰਨਮੈਂਟ ਹੋ ਗਏ। ਤਾਂ ਇਹਦੇ ਵਿੱਚ ਫਿਰ ਵੀ ਜਿਹੜੇ ਸਾਫ਼ ਸੁਥਰੇ ਮੀਡੀਏ ਆ, ਆਪਣਾ ਫਰਜ਼ ਸਮਝਣ ਵਾਲੇ ਮੀਡੀਏ ਆ, ਉਹ ਵੀ ਹੈਗੇ ਆ। ਔਰ ਇਹਦੇ ਗਾਂਹ ਇੱਕ ਸੋਸ਼ਲ ਮੀਡੀਆ ਜਿਹੜਾ ਹੈਗਾ ਉਹ ਵੀ ਇੱਕ ਲੋਕਾਂ ਨੂੰ ਪਲੇਟਫਾਰਮ ਮਿਲਿਆ ਹੈਗਾ, ਭਾਵੇਂ ਕਿ ਇਹ ਗੱਲ ਠੀਕ ਆ ਕਿ ਉਹਦੀ ਦੁਰਵਰਤੋਂ ਵੀ ਕੀਤੀ ਜਾਂਦੀ ਆ, ਪਰ ਉਹਦੀ ਠੀਕ ਵਰਤੋਂ ਵੀ ਕੀਤੀ ਜਾ ਸਕਦੀ ਆ। ਇਹਦੇ ਬਾਰੇ ਤਾਂ ਮੇਰਾ ਇਹ ਵਿਚਾਰ ਹੈਗਾ।
1: ਠੀਕ ਹੈ, ਹਾਂਜੀ,
2: ਜਿਹੜੀ ਇੱਥੋਂ ਦੀ ਮਿਊਨਸਪੈਲਿਟੀ ਦੀ ਚੋਣ ਹੈਗੀ ਆ ਨਾ ਜੀ, ਸਾਡੀ ਜਸਵਿੰਦਰ ਜੀ ਬੜੀ ਬਦਕਿਸਮਤੀ ਆ, ਦੂਜੀਆਂ ਕਮਿਊਨਿਟੀ ਦੇ ਵਿੱਚ ਵੀ ਸ਼ਾਇਦ ਹੋਵੇ, ਪਰ ਆਪਣੀ ਪੰਜਾਬੀ ਕਮਿਊਨਿਟੀ ਦੇ ਵਿੱਚ, ਸਿੱਖ ਕਮਿਊਨਿਟੀ ਦੇ ਵਿੱਚ ਇਹ ਇੱਕ ਬਹੁਤ ਘਾਟ ਆ ਕਿ ਅਸੀਂ ਬਹੁਤੀ ਵਾਰੀ ਜਿਹੜੀ ਵੋਟ ਹੈਗੀ ਆ ਨਾ ਉਹ ਭਾਵੇਂ ਮਿਊਨਸਪੈਲਿਟੀ ਦੀ ਹੋਵੇ, ਭਾਵੇਂ ਆਪਣੇ ਫੈਡਰਲ ਚੋਣ ਦੀ ਹੋਵੇ, ਭਾਵੇਂ ਪ੍ਰੋਵਿੰਸ਼ੀਅਲ ਚੋਣ ਦੀ ਹੋਵੇ, ਅਸੀਂ ਆਮ ਤੌਰ ਤੇ ਇਹ ਨੀ ਦੇਖਦੇ ਕਿ ਕੈਂਡੀਡੇਟ ਜਿਹੜਾ ਉਹ ਲੋਕਾਂ ਲਈ ਕੀ ਕਰ ਰਿਹਾ ਹੈਗਾ, ਜਿਹੜੀ ਉਹ ਪਾਰਟੀ ਵੱਲੋਂ ਖੜਾ ਹੈਗਾ ਉਹ ਕੀ ਕਰ ਰਹੇ ਹੈਗੇ ਆ। ਅਸੀਂ ਆਮ ਤੌਰ ਤੇ ਪਹਿਲਾਂ ਇਹ ਦੇਖਦੇ ਹਾਂ ਕਿ ਇਹ ਜਿਹੜਾ ਬੰਦਾ ਆ ਕੀ ਇਹ ਸਾਡੀ ਕਮਿਊਨਿਟੀ ਦਾ ਆ। ਸਾਡੀ ਕਮਿਊਨਿਟੀ ਦਾ ਜਿਹੜਾ ਜੀ ਇਮੋਸ਼ਨਲ ਅਟੈਚਮੈਂਟ ਹੋਣੀ ਬੜੀ ਕੁਦਰਤੀ ਗੱਲ ਹੈਗੀ ਆ, ਪਰੰਤੂ ਇਸ ਤੋਂ ਅਗਲੀ ਗੱਲ ਦੇਖਣ ਵਾਲੀ ਇਹ ਆ ਕਿ ਕੀ ਉਹ ਜਿਹੜੀਆਂ ਮੰਨ ਲਓ ਹੁਣ ਮਿਊਨਿਸਪੈਲਿਟੀ ਦੀ ਚੋਣ ਹੈਗੀ ਆ,
1: ਹਾਂਜੀ,
2: ਕੀ ਉਹ ਸਾਡੇ ਟੈਕਸ ਜਿਹੜੇ ਹਾਊਸ ਟੈਕਸ ਇੰਨੇ ਲੱਗ ਰਹੇ ਹੈਗੇ ਉਹਨਾਂ ਨੂੰ ਘਟਾਉਣ ਚ ਕੋਈ ਮਦਦ ਕਰੇਗਾ। ਕੀ ਜਿਹੜੇ ਸਾਡੇ ਘਰਾਂ ਦੇ ਮਸਲੇ ਹੈਗੇ ਆ, ਮਸਲਿਆਂ ਨੇ ਜਿੱਦਾਂ ਜਿਹੜੀਆਂ ਕੰਸਟਰਕਸ਼ਨ ਕੰਪਨੀਆਂ ਹੈਗੀਆਂ ਉਹਨਾਂ ਨੇ ਜਿਹੜੇ ਡਰਾਈਵੇ ਆ ਉਹ ਛੋਟੇ ਕਰ ਦਿੱਤੇ। ਅੱਛਾ, ਜਿਹੜੇ ਸਾਈਡ ਹੁੰਦੀਆਂ ਇੱਕ ਇੱਕ ਘਰ ਨੂੰ ਦੂਜੇ ਘਰ ਨਾਲ ਸਾਈਡ ਵਾਕ ਜੋੜਦੀ ਆ ਉਹ ਘੱਟ ਕਰਕੇ ਤੇ ਘਰ ਜ਼ਿਆਦਾ ਬਣਾ ਕੇ ਉਹ ਚੋਂ ਮੁਨਾਫਾ ਕੱਢਣਾ ਤਾਂ ਸ਼ੁਰੂ ਕਰ ਦਿੱਤਾ। ਪਰੰਤੂ ਤੁਸੀਂ ਜਸਵਿੰਦਰ ਜੀ ਆਪ ਜਿਹੜੇ ਕੋਈ 30-35 ਸਾਲ ਪਹਿਲਾਂ ਦੇ ਘਰ ਬਣੇ ਆ ਉਹਨਾਂ ਦੇ ਡਰਾਈਵੇ ਦੇਖੋ,
1: ਬਿਲਕੁਲ,
2: ਔਰ ਜਿਹੜੇ ਹੁਣ ਬਣ ਰਹੇ ਹੈਗੇ ਉਹਨਾਂ ਦੇ ਡਰਾਈਵੇ ਦੇਖੋ
1: ਜੀ,
2: ਕਿੰਨਾ ਫਰਕ ਪੈ ਗਿਆ ਹੈਗਾ। ਮਤਲਬ ਕਿ ਉਹ ਜਿਹੜਾ ਮੁਨਾਫਾ ਕਮਾਉਂਦੀਆਂ ਹੈਗੀਆਂ ਏਦਾਂ ਦੀਆਂ, ਮਤਲਬ ਸਾਡਾ ਏਰੀਆ ਕੱਟ ਕੱਟ ਕੇ ਉਹਦੇ ਚ ਸਾਡਾ ਜਿਹੜਾ ਕੌਂਸਲਰ ਹੈਗਾ ਜਾਂ ਸਿਟੀ ਕੌਂਸਲਰ ਆ ਉਹ ਸਾਡੀ ਆਵਾਜ਼ ਉੱਥੇ ਬਣੇਗਾ।
1: ਜੀ,
2: ਹੋਰ ਸਾਡੀਆਂ ਜਿਹੜੀਆਂ ਡੇ ਟੂ ਡੇ ਪ੍ਰੋਬਲਮ ਹੈਗੀਆਂ ਆ ਉਹ ਭਾਵੇਂ ਸਨੋ ਹਟਾਉਣ ਦੀ ਗੱਲ ਹੋਵੇ ਜਾਂ ਹੋਰ ਕਲੀਨਲੀਨੈਸ ਦੀ ਗੱਲ ਹੋਵੇ, ਕਿ ਉਹ ਸਾਡੀ ਆਵਾਜ਼ ਬਣੇਗਾ। ਮੰਨ ਲਓ ਕੌਂਸਲਰ ਨੂੰ ਅਸੀਂ ਵੋਟ ਕਰਨੀ ਹੈਗੀ ਆ,
1: ਹਾਂਜੀ,
2: ਤੇ ਸਾਨੂੰ ਇਹ ਦੇਖਣਾ ਚਾਹੀਦਾ ਕਿ ਕਿਹੜਾ ਕੌਂਸਲਰ ਪਿਛਲੇ ਸਮਿਆਂ ਦੇ ਵਿੱਚ ਸਾਡੀ ਆਵਾਜ਼ ਸੁਣਦਾ ਰਿਹਾ, ਕਿਹੜਾ ਕੌਂਸਲਰ ਅਗਲੇ ਆਉਣ ਵਾਲੇ ਟਰਮ ਦੇ ਵਿੱਚ ਸਾਡੀ ਗੱਲ ਸੁਣੇਗਾ, ਸਾਡੇ ਨਾਲ ਦੁੱਖ ਤਕਲੀਫ਼ ਸਾਡੀ ਜਿਹੜੀ ਆ ਉਹ ਸਮਝੇਗਾ। ਸਾਨੂੰ ਇਹ ਚੀਜ਼ਾਂ ਦੇਖ ਕੇ ਵੋਟ ਪਾਉਣੀ ਚਾਹੀਦੀ ਆ। ਦੂਸਰੀ ਗੱਲ ਕਿ ਜਦੋਂ ਕੋਈ ਵੋਟ ਮੰਗਣ ਆਉਂਦਾ ਆ, ਮਸਲਾਂ ਹੁਣ ਜਿਹੜੇ ਕੈਂਡੀਡੇਟ ਖੜੇ ਆ ਉਹਨਾਂ ਚ ਕਈ ਜਿਹੜੇ ਪਹਿਲੇ ਕਾਰਪੋਰੇਸ਼ਨ ਚ ਹੈਗੇ ਆ ਸਿਟੀ ਗੌਰਮੈਂਟ ਚ ਉਹ ਵੀ ਤੇ ਆਉਣੇ ਆ, ਕੁਝ ਨਵੇਂ ਵੀ ਆਉਣੇ ਆ। ਜਿਹੜਾ ਵੋਟ ਮੰਗਣ ਆਉਂਦਾ ਜੀ ਉਹਨੂੰ ਸਾਡਾ ਇਹ ਸਵਾਲ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਸਾਡੀ ਕਮਿਊਨਿਟੀ ਦੇ ਹੋ, ਤੁਸੀਂ ਪੰਜਾਬੀ ਹੋ, ਤੁਸੀਂ ਹਿੰਦੀ ਹੋ। ਇਹ ਗੱਲਾਂ ਜਿਹੜੀਆਂ ਨਾ ਜੀ ਇਹ ਕਿਤੇ ਨਾ ਕਿਤੇ ਆ ਜਾਂਦੀਆਂ, ਨੋ ਡਾਊਟ। ਸਾਨੂੰ ਪੰਜਾਬੀ ਬੈਕਗਰਾਉਂਡ ਵਾਲੇ ਨਾਲ ਵੀ ਪਿਆਰ ਆ, ਇੰਡੀਅਨ ਬੈਕਗਰਾਉਂਡ ਵਾਲੇ ਨਾਲ ਵੀ ਪਿਆਰ ਆ, ਸਿੱਖ ਬੈਕਗਰਾਉਂਡ ਵਾਲੇ ਨਾਲ ਵੀ ਪਿਆਰ ਆ, ਇਹ ਪਿਆਰ ਚੰਗਾ ਚੰਗਾ ਆ। ਪਰ ਐਜ਼ ਕੈਂਡੀਡੇਟ ਜਦੋਂ ਉਹਨੇ ਆਉਣਾ ਤਾਂ ਫਿਰ ਸਾਡਾ ਜ਼ਰੂਰ ਫਰਜ਼ ਬਣਦਾ ਕਿ ਆਹ ਜਿਹੜੀਆਂ ਸਮੱਸਿਆਵਾਂ ਮੈਂ ਗਿਣੀਆਂ ਆ,
1: ਬਿਲਕੁਲ,
2: ਜੋ ਬਿਲਡਰ ਨਵੇਂ ਘਰਾਂ ਦੇ ਸੰਬੰਧ ਚ ਕਰ ਰਹੇ ਹੈਗੇ ਆ, ਫਿਰ ਜਿਹੜੀਆਂ ਕੀਮਤਾਂ ਹੈਗੀਆਂ ਉਹ ਵੱਧ ਗਈਆਂ ਆ, ਸਾਡੇ ਟੈਕਸ ਵੱਧਦੇ ਹੈਗੇ ਆ, ਗੈਸ ਦੀ ਕੀਮਤ ਵੱਧਦੀ ਆ, ਜੋ ਵੀ ਸਾਡੀਆਂ ਪ੍ਰੋਬਲਮਸ ਸਿਟੀ ਗੌਰਮੈਂਟ ਨਾਲ ਸੰਬੰਧਿਤ ਆ, ਕੀ ਉਹ ਇਹਨਾਂ ਬਾਰੇ ਕੁਛ ਕਰੇਗਾ? ਉਹਨੂੰ ਸਵਾਲ ਕਰਨੇ ਚਾਹੀਦੇ ਆ, ਉਹਨੂੰ ਸਤਿ ਸ੍ਰੀ ਅਕਾਲ ਨਹੀਂ ਕਰਨੀ ਚਾਹੀਦੀ, ਉਹਨੂੰ ਸਵਾਲ ਕਰਨੇ ਚਾਹੀਦੇ ਆ ਕਿ ਤੁਸੀਂ ਹੁਣ ਸਿਟੀ ਕੌਂਸਲਰ ਬਣਨਾ ਜਾਂ ਰੀਜਨਲ ਕੌਂਸਲਰ ਬਣਨਾ ਜਾਂ ਤੁਸੀਂ ਸਕੂਲ ਟਰੱਸਟੀ ਬਣਨਾ ਹੈਗਾ, ਤੇ ਸਾਡੇ ਆ ਜਿਹੜੇ ਮਸਲੇ ਹੈਗੇ ਆ, ਸਾਡੇ ਘਰਾਂ ਦੇ ਮਸਲੇ ਆ, ਸਾਡੀ ਜ਼ਿੰਦਗੀ ਦੇ ਮਸਲੇ ਆ, ਮਹਿੰਗਾਈ ਦੇ ਮਸਲੇ ਆ, ਜਿਹੜੇ ਵੀ ਸਿਟੀ ਗੌਰਮੈਂਟ ਨਾਲ ਰਿਲੇਟਡ ਆ, ਜਾਂ ਜਿਹੜਾ ਕੋਈ ਆਉਂਦਾ ਹੈਗਾ ਸਕੂਲ ਟਰੱਸਟੀ, ਤੇ ਤੁਸੀਂ ਸਕੂਲਾਂ ਦੀ ਬਿਹਤਰੀ ਲਈ ਕੀ ਕਰੋਗੇ, ਬੱਚਿਆਂ ਦੀ ਜਿਹੜੀ ਐਜੂਕੇਸ਼ਨ ਹੈ ਉਹਦੇ ਲਈ ਕੀ ਕਰੋਗੇ? ਮਤਲਬ ਇਹ ਸਵਾਲ ਹੋਣੇ ਚਾਹੀਦੇ ਆ।
1: ਹਾਂਜੀ,
2: ਇਹ ਨੀ ਕਿ ਕੌਂਸਲਰ ਨੇ ਕੋਈ ਬਾਰਬੀਕਿਊ ਕਰ ਲਿਆ ਉੱਥੇ ਸਾਨੂੰ ਖਾਣ ਪੀਣ ਲਈ ਦੇਤਾ, ਸਾਡੀ ਵੋਟ ਉਹਨੂੰ ਚਲੀ ਗਈ। ਇਟ ਸ਼ੁਡ ਨਾਟ ਬੀ ਲਾਈਕ ਦੈਟ। ਮੇਰੀ ਜਿਹੜੀ ਰਾਏ ਆ ਜੀ, ਉਹ ਤੁਸੀਂ ਚੰਗਾ ਕੀਤਾ ਕਿ ਤੁਸੀਂ ਇਹ ਟੋਪਿਕ ਲਿਆ ਹੈਗਾ, ਪਹਿਲਾਂ ਵੀ ਚੰਗੇ ਟੋਪਿਕ ਤੁਸੀਂ ਆਪਣੇ ਰੇਡੀਓ ਤੇ ਲੈਣੇ ਆ, ਤੇ ਜਿਹੜੇ ਸਰੋਤੇ ਆ ਜੀ ਉਹਨਾਂ ਨੂੰ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਜਿਹਨਾਂ ਨੇ ਵੋਟ ਕਰਨੀ ਆ, ਤੇ ਜਿਹੜੇ ਵੋਟਰ ਆ, ਜਿਹੜੇ ਨਹੀਂ ਵੀ ਵੋਟਰ, ਜਿੱਦਾਂ ਕੋਈ 17-15-16 ਸਾਲ ਦੇ ਬੱਚੇ ਆ, ਉਹਨਾਂ ਦੀਆਂ ਸਮੱਸਿਆਵਾਂ ਹੈਗੀਆਂ, ਤੇ ਬਈ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਆ ਉਹ ਪਬਲਿਕ ਮਨੀ ਦੇ ਉੱਤੇ ਆਪਣੇ ਫਾਇਦੇ ਨਾ ਕਰਨ, ਉਹ ਲੋਕਾਂ ਦੇ ਫਾਇਦੇ ਕਰਨ ਜਿਹਨਾਂ ਨੇ ਉਹਨਾਂ ਨੂੰ ਵੋਟ ਪਾਈ ਹੈਗੀ ਆ।
1: ਬਿਲਕੁਲ,
2: ਸੋ ਮੇਰੀ ਇਹ ਫੀਲਿੰਗ ਆ ਜਸਵਿੰਦਰ ਜੀ, ਬਹੁਤ ਮਿਹਰਬਾਨੀ ਤੁਸੀਂ ਮੈਨੂੰ ਟਾਈਮ ਦਿੱਤਾ।
1: ਜੀ ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਨਹੀਂ, ਸਹੀ ਗੱਲ ਹੈ, ਜਿਹਨਾਂ ਨੂੰ ਚੁਣਿਆ ਜਾਣਾ ਹੈ ਹਨਾ, ਤੇ ਪਹਿਲਾਂ ਤਾਂ ਉਹਨਾਂ ਦੇ ਪੁੱਛੋ ਕਿ ਹਾਂਜੀ ਤੁਹਾਡਾ ਇਲੈਕਸ਼ਨ ਮੈਨੀਫੈਸਟੋ ਹੈ ਕੀ, ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਤੁਸੀਂ ਰਿਸਪੋਂਸੀਬਲ ਵੀ ਬਣਾਉਣਾ ਹੈ ਨਾ, ਬਾਅਦ ਦੇ ਵਿੱਚੋਂ ਵੀ ਉਹਨਾਂ ਦੇ ਨਾਲ ਆਪਣਾ ਕਨੈਕਸ਼ਨ ਰੱਖਣਾ, ਉਹ ਵੀ ਸੁਣਨ ਤੁਹਾਡੀ ਗੱਲ, ਤੁਸੀਂ ਉਹਨਾਂ ਨੂੰ ਦੱਸੋ ਸਮੇਂ ਸਮੇਂ ਤੇ। ਇਹ ਨਹੀਂ ਵੀ ਹੁਣ ਚੱਲ ਵੋਟ ਪਾਈ ਜਿੱਤਾ, ਉਹ ਜਿੱਤ ਗਿਆ ਬੰਦਾ ਤੇ ਉਹ ਕਿੱਧਰ ਗਿਆ ਪਤਾ ਹੀ ਨਹੀਂ 4 ਸਾਲ ਹੈ। ਸੋ ਕੋਈ ਨਹੀਂ, ਆਪਾਂ ਗੱਲਾਂ ਬਾਤਾਂ ਇੱਦਾਂ ਹੀ ਕਰਦੇ ਰਵਾਂਗੇ, ਕਿਉਂਕਿ ਪਹਿਲਾਂ ਹੁਣ ਚਲੋ ਥੋੜ੍ਹਾ ਜਿਹਾ ਹੈਗਾ ਕਿ ਜਿਹੜੇ ਮਿਊਂਸੀਪਲ ਇਲੈਕਸ਼ਨ ਆ ਇਹਦੇ ਵਿੱਚ ਲੋਕ ਵੀ ਇੰਟਰਸਟ ਲੈਣ ਲੱਗ ਗਏ, ਹੁਣ ਪਤਾ ਹੈ ਵੀ ਕੌਣ ਹੈ ਰੀਜਨਲ ਕੌਂਸਲਰ ਕੌਣ ਹੈ। ਤੇ ਪਹਿਲਾਂ ਹੁੰਦਾ ਸੀਗਾ ਨਹੀਂ ਇੰਨਾ ਪਤਾ ਹੁੰਦਾ ਸੀ, ਔਰ ਇਹ ਵੀ ਨਹੀਂ ਪਤਾ ਹੁੰਦਾ ਕਿ ਇਹਨਾਂ ਦੇ ਦਾਇਰੇ ਦੇ ਵਿੱਚ, ਇਹਨਾਂ ਦੇ ਸਕੋਪ ਦੇ ਵਿੱਚ ਕੀ ਕੀ ਕੰਮ ਆਉਂਦੇ ਆ, ਇਹ ਕੀ ਕਰ ਸਕਦੇ ਜਿਹੜੇ ਮਿਊਂਸਪੈਲਿਟੀਜ਼ ਹੁੰਦੀਆਂ, ਹੈ ਨਾ। ਕਈਆਂ ਨੂੰ ਤਾਂ ਹੈ ਹੀ ਨਹੀਂ ਇੰਨਾ, ਪਰ ਕੋਈ ਨਹੀਂ, ਆਪਾਂ ਇਹ ਸਾਰੀ ਗੱਲਾਂ ਬਾਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਰਦੇ ਰਵਾਂਗੇ। ਸੋ ਬਾਕੀ ਅੱਜ ਪ੍ਰੇਮ ਪਾਲ ਗਿੱਲ ਭਾਜੀ ਨਾਲ ਆਪਾਂ ਨੇ ਗੱਲਬਾਤ ਕੀਤੀ ਆ, ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਾਂਗੇ ਤੇ ਹੋਰਾਂ ਨਾਲ ਵੀ ਆਪਾਂ ਕਰਾਂਗੇ ਗੱਲਾਂ ਬਾਤਾਂ, ਤੇ ਉਹਨਾਂ ਨੂੰ ਫਿਰ ਰਿਸਪੋਂਸੀਬਲ ਬਣਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ, ਹੈ। ਤੇ ਲਓ ਜੀ, ਜੁੜੇ ਤੁਸੀਂ ਗੁਰਤਾਸ ਰੇਡੀਓ ਦੇ ਨਾਲ, ਸਮਾਂ ਭੱਜਿਆ ਜਾਂਦਾ, 46 ਹੋ ਗਏ। ਮੈਂ ਨੰਬਰ ਦਵਾਂ ਤੁਹਾਨੂੰ ਇੱਕ, ਇਹ ਨੰਬਰ ਹੈਗਾ ਜੀ ਮੇਰੇ ਕੋਲ, ਤੁਸੀਂ ਨੋਟ ਕਰੋਗੇ, ਸਕਾਈਡੋਮ ਗਰੁੱਪ ਆਫ ਕੰਪਨੀਜ਼ ਦਾ। ਸਕਾਈਡੋਮ ਗਰੁੱਪ ਆਫ ਕੰਪਨੀਜ਼ ਆ ਜਿਹੜੀ, ਇਹ ਬਹੁਤ ਵਧੀਆ 4 ਲੋਕੇਸ਼ਨ ਤੋਂ ਸਰਵ ਕਰਦੇ ਆ ਤੁਹਾਨੂੰ। ਤੁਸੀਂ ਜੇਕਰ ਆਪਣੀਆਂ ਗੱਡੀਆਂ ਨੂੰ ਸਹੀ ਕਰਾਉਣਾ, ਕੋਈ ਸਰਵਿਸ ਕਰਾਉਣੀ ਹੈ, ਡੈਂਟਿੰਗ ਪੇਂਟਿੰਗ ਠੀਕ ਕਰਾਉਣੀ ਹੈ, ਤੇ ਸਕਾਈਡੋਮ ਗਰੁੱਪ ਆਫ ਕੰਪਨੀਜ਼ ਤੇ ਤੁਸੀਂ ਜਾਣਾ। ਤੁਸੀਂ ਨੰਬਰ ਨੋਟ ਕਰੋ ਇਹਨਾਂ ਦਾ, ਮੈਂ ਨੰਬਰ ਵੀ ਬੋਲਦੀ ਹਾਂ, ਤੇ ਤੁਸੀਂ ਆਪਾਂ ਐਡ ਹੀ ਲਾਉਂਦੇ ਹਾਂ। ਆ ਲਓ,
3: ਰਾਤ ਆ ਮੈਂ ਛੱਡ ਦਿੰਨੀ ਆ, ਪਰ ਜਨਾਬ ਚੱਲੇ ਕਿੱਥੇ ਹੋ?
4: ਮੈਂ ਚੱਲਿਆ ਸਕਾਈਡਮ ਆਟੋ ਐਂਡ ਬੋਡੀ ਸੈਂਟਰ, ਜਿਹੜੇ ਕਰਦੇ ਨੇ ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ।
3: ਇਹ ਹੋਈ ਹਨ ਸਕਾਈਡਮ ਗਰੁੱਪ ਆਫ ਕੰਪਨੀਜ਼, ਜਿਨ੍ਹਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
4: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9878।
1: ਬਿਲਕੁਲ ਜੀ, ਸਕਾਈਡੋਮ ਗਰੁੱਪ ਆਫ ਕੰਪਨੀਜ਼ ਤੇ ਤੁਸੀਂ ਪਹੁੰਚਣਾ, ਤੇ ਬਹੁਤ ਵਧੀਆ ਤੁਹਾਡੇ ਲਈ ਸਰਵਿਸ ਇਹ ਪ੍ਰੋਵਾਈਡ ਕਰਦੇ ਆ। ਬਾਕੀ ਬਿਊਟੀ ਸਲੋਨ ਜਿਹੜਾ PL ਪ੍ਰਾਈਮ ਲੁੱਕ ਸਟੂਡੀਓ ਖੁੱਲਿਆ ਤੁਹਾਡੇ ਵਾਸਤੇ, ਗ੍ਰੈਂਡ ਓਪਨਿੰਗ ਹੋਈ ਹੈ ਇਹਦੀ ਸੰਡੇ ਨੂੰ 26 ਜੁਲਾਈ ਨੂੰ, ਤੇ ਆਪਣੇ ਮੇਲ ਫੀਮੇਲ ਦੋਨਾਂ ਵਾਸਤੇ ਹੀ ਹੈ ਇਹ। ਤੁਸੀਂ ਵਧੀਆ ਵਧੀਆ ਸਰਵਿਸ, ਫੇਸ਼ੀਅਲ ਕਰਾਉਣਾ ਇੱਕ ਤੋਂ ਇੱਕ, ਔਰ ਰੇਟ ਵੀ ਬੜੇ ਵਧੀਆ, ਕਿਉਂਕਿ ਇਹਨਾਂ ਨੇ ਨਵਾਂ ਓਪਨ ਕੀਤਾ, ਗ੍ਰੈਂਡ ਓਪਨਿੰਗ ਹੋਈ ਆ, ਉਸ ਸਿਲਸਿਲੇ ਦੇ ਵਿੱਚ ਇਹਨਾਂ ਨੇ ਰੇਟ ਆਪਣੇ ਬੜੇ ਵਾਜਿਬ ਰੱਖੇ ਆ, ਔਰ ਨਾਲ ਦੀ ਨਾਲ ਇਹ ਤੁਹਾਨੂੰ ਆਫ ਵੀ ਦੇ ਰਿਹਾ, 20% ਆਫ ਦੇ ਰਿਹਾ। ਤੁਸੀਂ ਆਪਣੇ ਵਾਲਾਂ ਦਾ ਕੋਈ ਵੀ ਟ੍ਰੀਟਮੈਂਟ ਤੁਸੀਂ ਕਰਾਉਣਾ, ਕਿਉਂਕਿ ਹੁਣ ਤਾਂ ਬੜਾ ਕੁਛ ਐਡਵਾਂਸਮੈਂਟ, ਬਹੁਤ ਕੁਛ ਹੋ ਗਈ ਹੈ, ਤੇ ਹੇਅਰ ਟ੍ਰੀਟਮੈਂਟ ਤੁਸੀਂ ਕਰਵਾਓ, ਜਿਵੇਂ ਇਹਦੇ 'ਚ ਕੈਰੇਟੀਨ ਹੋ ਗਿਆ, ਜਾਂ ਤੁਸੀਂ ਬੋਟੋਕਸ ਕਰਾਉਣਾ, ਜਾਂ ਤੁਸੀਂ ਆਪਣੇ ਵਾਲਾਂ ਨੂੰ ਹਾਈਲਾਈਟ ਕਰਾਉਣਾ, ਕਲਰ ਕਰਾਉਣਾ, ਰੂਟ ਟੱਚਅਪ, ਕੁਛ ਵੀ। ਸੋ ਬਾਕੀ ਫੇਸ਼ੀਅਲ ਇੱਕ ਤੋਂ ਇੱਕ ਹੈ ਇਹਨਾਂ ਦੇ, ਡਿਟੋਕਸ ਫੇਸ਼ੀਅਲ ਹੈ, ਐਂਟੀ ਏਜਿੰਗ ਫੇਸ਼ੀਅਲ ਹੈ, ਬ੍ਰਾਈਟਨਿੰਗ ਫੇਸ਼ੀਅਲ ਹੈ, ਮਾਈਕਰੋ ਨੀਡਲਿੰਗ ਤੁਸੀਂ ਕਰਵਾ ਸਕਦੇ ਹੋ, ਤੇ ਤੁਸੀਂ ਆਪਣੀ ਅਪੁਆਇੰਟਮੈਂਟ ਬੁੱਕ ਕਰਾਓ ਤੇ ਜਾ ਕੇ ਦੇਖੋ ਇਹ ਬਿਊਟੀ ਸਲੂਨ। ਇੰਨਾ ਵਧੀਆ, ਇੰਨਾ ਸੋਹਣਾ ਬਣਿਆ ਹੋਇਆ, ਤੇ ਸਭ ਨਾਲੋਂ ਸੋਹਣੀ ਜਿਹੜੀ ਹੈ ਸਰਵਿਸ, ਜਿਹੜੇ ਮੈਡਮ ਆਪਣੇ ਚੰਨੀ ਆ ਉਹ ਤੁਹਾਨੂੰ ਸਰਵਿਸ ਪ੍ਰੋਵਾਈਡ ਕਰਦੇ ਆ, ਇੰਨੇ ਵਧੀਆ। ਤੁਸੀਂ ਨੰਬਰ ਨੋਟ ਕਰੋ, ਈਟੋ ਬੀਕੋ ਦੇ ਵਿੱਚ ਇਹ ਹੈਗਾ ਜੀ ਸਲੂਨ, ਤੇ ਨੰਬਰ ਤੁਸੀਂ ਨੋਟ ਕਰੋ ਆਪਣੀ ਅਪੁਆਇੰਟਮੈਂਟ ਬੁੱਕ ਕਰਾਉਣ ਦੇ ਲਈ, 416-722-4215, 416-722-4215 ਤੇ ਗੱਲਬਾਤ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ। ਤੇ ਆਲ ਟਰੱਕ ਲਿਊਬ ਐਂਡ ਵਾਸ਼, ਜਿਨ੍ਹਾਂ ਨੇ ਬੜਾ ਸਪੈਸ਼ਲ ਤੁਹਾਡੇ ਲਈ ਲਾਇਆ ਹੋਇਆ, ਚਾਹੇ ਤੁਸੀਂ ਆਪਣੇ ਟਰੱਕਾਂ ਨੂੰ ਸਰਵਿਸ ਕਰਾਉਣਾ, ਚਾਹੇ ਵਾਸ਼ ਕਰਾਉਣਾ, ਚਾਹੇ ਕੋਈ ਉਹਨਾਂ ਦੀ ਕੋਈ ਆਇਲ ਚੇਂਜ ਕਰਾਉਣਾ, ਕੋਈ ਤੁਸੀਂ AC ਦਾ ਕੰਮ ਕਰਾਉਣਾ, ਬੈਟਰੀਜ਼ ਚੇਂਜ ਕਰਵਾਉਣੀ ਹੈ, ਤੇ ਤੁਸੀਂ ਨੰਬਰ ਨੋਟ ਕਰੋ ਆਲ ਟਰੱਕ ਲਿਊਬ ਐਂਡ ਵਾਸ਼ ਦਾ, 905-452-5555, 24/7 ਇਹਨਾਂ ਦੀ ਸਰਵਿਸ ਹੈ, 905-452-5555। ਤੇ ਦੀਪਾਂਸ਼ ਨੇ ਇੱਕ ਮੈਨੂੰ ਹੋਰ ਭੇਜਿਆ ਏਅਰ ਫੇਅਰ, ਤੇ ਉਸ ਤੋਂ ਬਾਅਦ ਆਪਾਂ ਰਾਣਾ ਭਾਜੀ ਨਾਲ ਗੱਲਬਾਤ ਕਰਦੇ ਹਾਂ। ਇਹ ਕਹਿੰਦੇ ਇੱਕ ਰੇਟ ਤਾਂ ਕਹਿੰਦੇ ਰਹਿ ਹੀ ਗਿਆ, ਇਹ ਕਿਹੜਾ ਰੇਟ ਰਹਿ ਗਿਆ ਬਈ? ਇਹ ਅਕਤੂਬਰ 'ਚ ਜਾ ਕੇ ਤੁਸੀਂ ਅਕਤੂਬਰ ਵਿੱਚ ਹੀ ਰਿਟਰਨ ਹੈ, ਆ ਲਓ ਅਕਤੂਬਰ 'ਚ ਜਾਣਾ, ਅਕਤੂਬਰ 'ਚ ਹੀ ਵਾਪਸੀ ਹੈ। ਜੇ ਥੋੜ੍ਹੇ ਦਿਨ ਵਾਸਤੇ ਤੁਸੀਂ ਜਾਣਾ ਚਾਹੁੰਦੇ ਹੋ, ਦੀਵਾਲੀ ਤੋਂ ਪਹਿਲਾਂ ਰਿਟਰਨ ਜੇ ਕਰਨਾ, 3 ਹਫ਼ਤੇ ਲਈ ਜਾਣਾ ਤੁਸੀਂ, ਤਾਂ ਤੁਹਾਨੂੰ ਬਹੁਤ ਵਧੀਆ ਜਿਹੜਾ ਟਿਕਟ ਹੈ, ਇਹ ਰਿਟਰਨ ਟਿਕਟ ਹੈ 1140, ਵਾਓ। ਤੇ ਤੁਸੀਂ ਟੋਰੋਂਟੋ ਟੂ ਡੈਲੀ ਜੇ ਰਿਟਰਨ ਵੀ ਇਹਦੇ 'ਚ 1140, ਲੌਂਗ ਲੇ ਓਵਰ ਹੈ ਇਹ, ਅਕਤੂਬਰ ਜਾ ਕੇ ਅਕਤੂਬਰ 'ਚ ਹੀ ਵਾਪਸੀ। ਆਹ ਲਓ ਕਿੰਨੀ ਵਧੀਆ ਟਿਕਟ, ਇਹ ਕਿੰਨੇ ਦੀ? 1140 ਦੀ, ਚਲੋ ਬਈ ਕਰੋ ਕਾਲ ਫਟਾਫਟ ਦੀਪਾਂਸ਼ ਨੂੰ, ਕਿਉਂਕਿ ਤੁਸੀਂ ਅਕਤੂਬਰ 'ਚ ਜਾਣਾ, ਅਕਤੂਬਰ 'ਚ ਹੀ ਵਾਪਸ ਆ ਜਾਣਾ, 2-3 ਹਫ਼ਤੇ ਵਾਸਤੇ ਜਾਣਾ, ਅਤੇ ਲੌਂਗ ਲੇ ਓਵਰ ਦੇ ਨਾਲ ਰਸਤੇ ਵਿੱਚ 1140 ਰਿਟਰਨ ਟਿਕਟ ਤੁਹਾਨੂੰ ਮਿਲ ਰਹੀ ਟੋਰੋਂਟੋ ਟੂ ਡੈਲੀ। ਨੰਬਰ ਹੈਗਾ ਜੀ ਦੀਪਾਂਸ਼ ਦਾ, ਅਤੇ ਬਸ ਇਹ ਟਿਕਟ ਜੇ ਲੈਣੀ ਹੈ ਨਾ ਅਕਤੂਬਰ 'ਚ ਜਾਣਾ 2-3 ਹਫ਼ਤੇ ਵਾਸਤੇ, ਅਤੇ 1140 ਤਾਂ ਬਈ ਕੁਛ ਵੀ ਨਹੀਂ ਰਿਟਰਨ ਟਿਕਟ ਮਿਲ ਰਹੀ ਤੁਹਾਨੂੰ 1140 ਦੀ। 905-673-1473-1400 905-673-1400।

0: ਲਓ ਜੀ, ਅੱਜ ਇੱਕ ਬੜਾ ਸਪੈਸ਼ਲ ਦਿਨ ਹੈ ਤੇ ਅੱਜ ਸਪੈਸ਼ਲ ਦਿਨ ਕੀ ਹੈ, ਜਿਹੜੇ ਭਗਤ ਪੂਰਨ ਸਿੰਘ ਜੀ ਹੈ, ਭਗਤ ਪੂਰਨ ਸਿੰਘ ਜੀ ਉਹਨਾਂ ਦੀ ਅੱਜ ਡੈਥ ਐਨਵਰਸਰੀ ਹੈ। ਸੋ 4 ਜੂਨ 1904 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਤੇ 5 ਅਗਸਤ, ਅੱਜ 5 ਅਗਸਤ ਹੈ, 5 ਅਗਸਤ 1992 ਦੇ ਵਿੱਚ ਇਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਔਰ ਇਹਨਾਂ ਵਰਗਾ ਤਾਂ ਕੋਈ ਵਿਰਲਾ ਹੀ ਹੋ ਸਕਦਾ। ਦੇਖੋ, ਇਹ ਇੱਕ ਲੇਖਕ ਵੀ ਸੀ, ਬੁੱਕਸ ਵੀ ਇਹਨਾਂ ਨੇ ਲਿਖੀਆਂ, ਵਾਤਾਵਰਨ ਪ੍ਰੇਮੀ। ਇਹ ਜਿਹੜੀਆਂ ਗੱਲਾਂ ਹੁਣ ਕਹਿ ਰਹੇ ਹਾਂ ਨਾ ਆਪਾਂ ਸਾਰੇ, ਵੀ ਦਰਖਤ ਜ਼ਿਆਦਾ ਲਾਓ, ਫਲੱਡ ਆ ਸਕਦੇ ਆ, ਜਾਂ ਜਿਹੜੇ ਵਾਤਾਵਰਨ ਆਪਣੇ ਪੂਰੀ ਧਰਤੀ ਦਾ ਗਰਮ ਹੋ ਸਕਦਾ, ਜ਼ਿਆਦਾ ਗਰਮ ਹੋ ਰਹੀ ਧਰਤੀ, ਇਹ ਇਹਨਾਂ ਨੇ ਬੜੇ ਪਹਿਲਾਂ ਕਹਿਤਾ ਸੀਗਾ। ਸੋ ਵਾਤਾਵਰਨ ਦੇ ਨਾਲ ਬੜਾ ਪ੍ਰੇਮ ਸੀ ਇਹਨਾਂ ਨੂੰ ਜੀ, ਅਤੇ ਲੋਕਾਂ ਨੂੰ ਹਮੇਸ਼ਾ ਦਰਖਤ ਲਾਉਣ ਦੇ ਸੁਝਾਅ ਦਿੰਦੇ ਰਹਿੰਦੇ ਸੀ ਵੀ ਕਿਵੇਂ ਤੁਸੀਂ ਸਾਫ਼ ਸਫਾਈ ਰੱਖਣੀ ਹੈ, ਹੈ ਨਾ। ਔਰ ਸਮਾਜ ਸੇਵਕ ਸੀਗੇ ਸਭ ਨਾਲੋਂ। ਜਿਹੜੀ ਵਧੀਆ ਗੱਲ ਇਹਨਾਂ ਦੀ ਸੀਗੀ ਕਿ ਇਹਨਾਂ ਨੇ 1947 ਦੇ ਵਿੱਚ ਜਿਹੜੇ ਬਿਮਾਰ ਹੈ, ਜਿਹੜੇ ਅਪਾਹਜ ਹੈ, ਉਹਨਾਂ ਦੇ ਲਈ ਪਿੰਗਲਵਾੜੇ ਦੀ ਸਥਾਪਨਾ ਕੀਤੀ ਹੈ। ਸੋ ਅੱਜ ਇਹਨਾਂ ਦੀ ਡੈਥ ਐਨਵਰਸਰੀ ਹੈ ਜੀ, ਭਗਤ ਪੂਰਨ ਸਿੰਘ ਜੀ ਦੀ। ਇਹਨਾਂ ਵਰਗਾ ਵੈਸੇ ਕੋਈ ਨਹੀਂ ਹੋ ਸਕਦਾ, ਹੈ ਨਾ, ਜਿਹੜੇ ਅਜਿਹੇ ਲੋਕ, ਡਿਸੇਬਲ ਪੀਪਲ, ਜਿਨ੍ਹਾਂ ਨੂੰ ਕੋਈ ਦੇਖਣਾ ਵੀ ਨਹੀਂ ਚਾਹੁੰਦਾ। ਸੋ ਇਹ ਉਹਨਾਂ ਨੂੰ ਸਹਾਰਾ ਦਿੱਤਾ, ਉਹਨਾਂ ਦੀ ਦੇਖਭਾਲ ਕੀਤੀ, ਮੋਢਿਆਂ 'ਤੇ ਚੁੱਕਿਆ। ਸੋ ਇੱਦਾਂ ਦੇ ਸੀ ਭਗਤ ਪੂਰਨ ਸਿੰਘ ਜੀ। ਲਓ ਜੀ, ਹੁਣ ਥੋੜ੍ਹੀ ਜਿਹੀ ਗੱਲਬਾਤ ਆਪਾਂ ਕਰੀਏ। ਸਾਡੇ ਨਾਲ ਰਾਣਾ ਭਾਅ ਜੀ ਜੁੜੇ ਹੈ ਅਤੇ ਇਹਨਾਂ ਤੋਂ ਆਪਾਂ ਡੀ ਐੱਸ ਪੀ ਦੀ ਲਈਏ ਜਾਣਕਾਰੀ। ਭਾਅ ਜੀ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ ਭੈਣ ਜੀ, ਮੇਰੇ ਵੱਲੋਂ ਵੀ ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ RDSP ਦੀ ਆਪਾਂ ਹਮੇਸ਼ਾ ਜਾਣਕਾਰੀ ਦਿੰਦੇ ਹਾਂ ਕਿਉਂਕਿ ਕਾਫੀ ਪਰਿਵਾਰ ਹੈ ਜਿਨ੍ਹਾਂ ਨੂੰ ਇਸ ਫੈਡਰਲ ਗਵਰਨਮੈਂਟ ਦੀ ਗ੍ਰਾਂਟ ਦਾ ਨਹੀਂ ਪਤਾ। ਅਗਰ ਸਾਡੇ ਪਰਿਵਾਰ ਦੇ ਵਿੱਚ ਕੋਈ ਏਦਾਂ ਦੇ ਫੈਮਿਲੀ ਮੈਂਬਰ ਹੈ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ, ਉਮਰ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ, ਤੇ ਫੈਡਰਲ ਗਵਰਨਮੈਂਟ ਵੱਲੋਂ $90,000 ਤੱਕ ਦੀ ਗ੍ਰਾਂਟ ਦਾ ਜਿਹੜੀ ਸਪੋਰਟ ਕੀਤੀ ਜਾ ਰਹੀ ਹੈਗੀ ਹੈ। ਐਂਡ ਬਹੁਤ ਇੰਪੋਰਟੈਂਟ ਹੈ, ਜਿਹੜੀ ਏਜ 49 ਤੋਂ ਪਹਿਲਾਂ ਅਗਰ ਅਸੀਂ RDSP ਅਕਾਊਂਟ ਓਪਨ ਕਰਾਂਗੇ ਤਾਂ ਹੀ ਸਾਰੀਆਂ ਗ੍ਰਾਂਟਸ ਮਿਲਣਗੀਆਂ। ਸੋ ਅਦਰਵਾਈਜ਼ ਜਦੋਂ 50 ਦੇ ਆਪਾਂ ਹੋ ਗਏ ਤੇ ਗ੍ਰਾਂਟ ਜਿਹੜੀਆਂ ਬੰਦ ਹੋ ਜਾਂਦੀਆਂ ਨੇ। ਐਂਡ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ। ਐਂਡ ਜਿਹੜੇ ਬੱਚੇ ਸਪੈਸ਼ਲ ਨੀਡ ਵਾਲੇ ਨੇ, ਉਮਰ 18 ਸਾਲ ਤੋਂ ਘੱਟ ਹੈ, ਤੇ ਪੇਰੈਂਟਸ ਨੂੰ ਜਿਹੜਾ ਹੈਗਾ $3,480 ਜਿਹੜੇ ਹਰ ਸਾਲ ਐਕਸਟਰਾ ਇਸ $90,000 ਤੋਂ ਮਿਲ ਰਹੇ ਨੇ। ਜਿਹਨਾਂ ਦੀ ਉਮਰ 18 ਤੋਂ ਬਹੁਤ ਹੈ ਉਹਨਾਂ ਨੂੰ $2,450 ਹਰ ਸਾਲ ਜਿਹੜਾ ਗਵਰਨਮੈਂਟ ਵੱਲੋਂ ਪਿਛਲੇ ਸਾਲ ਨਵਾਂ ਬੈਨੀਫਿਟ ਸਟਾਰਟ ਹੋਇਆ ਉਹ ਦਿੱਤੇ ਜਾ ਰਹੇ ਨੇ। ਤੁਸੀਂ ਕਾਲ ਕਰਨਾ ਇਹਨਾਂ ਸਾਰੀਆਂ ਗ੍ਰਾਂਟਸ ਬਾਰੇ। ਐਂਡ ਈਵਨ ਜਦੋਂ ਆਪਾਂ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਜਿਹੜਾ ਫਸਟ ਟਾਈਮ ਅਪਲਾਈ ਕਰਦੇ ਹਾਂ ਤੇ ਗਵਰਨਮੈਂਟ ਪਿਛਲੇ 10 ਸਾਲ ਦੀ ਅਗਰ ਤੁਹਾਡੀ ਐਲੀਜੀਬਿਲਟੀ ਬਣਦੀ ਹੈ $40,000 ਤੱਕ ਜਿਹੜਾ ਟੈਕਸ ਰਿਟਰਨ ਵੀ ਕਰ ਦਿੰਦੇ ਹੈਗੇ ਨੇ, ਜਿੰਨਾ ਵੀ ਆਪਾਂ ਟੈਕਸ ਭਰਿਆ ਆਪਣੀ ਇਨਕਮ ਦੇ ਅਕੋਰਡਿੰਗਲੀ। ਸੋ ਤੁਸੀਂ ਕਾਲ ਕਰਨਾ ਇਹ ਸਾਰੇ ਬੈਨੀਫਿਟਸ ਲੈਣ ਲਈ 416-910-9000-416-910-9000। ਵੈਬਸਾਈਟ ਹੈ punjabnational.ca। ਤੇ ਲਾਸਟ ਵਿੱਚ ਭੈਣ ਜੀ ਮੈਂ ਦੱਸਣਾ ਚਾਹੁੰਦਾ ਵੀ ਜਿਹੜੇ ਲੋਕ ਇਨਸੂਲਿਨ ਡਿਪੈਂਡੈਂਟ ਹੈਗੇ ਨੇ ਉਹਨਾਂ ਨੂੰ ਵੀ ਇਹ ਗ੍ਰਾਂਟ ਮਿਲ ਸਕਦੀ ਹੈ, ਪਰ ਉਮਰ ਜਿੱਦਾਂ ਸੇਮ ਕਿਹਾ ਸੀ ਆਪਾਂ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਆਟਿਜ਼ਮ, ਡਾਊਨ ਸਿੰਡਰੋਮ, ADHD, ਡੈਮੈਂਸ਼ੀਆ, ਅਲਜ਼ਾਈਮਰ, CP, ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਡਿਵੈਲਪਮੈਂਟਲ ਡਿਸੇਬਿਲਿਟੀਜ਼ ਜਾਂ ਕੋਈ ਕ੍ਰੋਨਿਕ ਕੰਡੀਸ਼ਨ ਹੈ, MS,
0: ਅੱਜ ਭਾਈ ਆਪਾਂ ਨੂੰ ਥੋੜਾ ਸ਼ਾਰਟ ਰੱਖਣਾ ਪੈਣਾ ਆਪਾਂ ਨਰਦੇਵ ਸਿੱਧੂ ਭਾਈ ਨੂੰ ਵੀ ਲੈਣਾ ਜੀ।
1: Definitely, ਜ਼ਰੂਰ ਜੀ। ਸੋ ਐਂਡ ਦੇ ਵਿੱਚ ਸਿਰਫ ਪੰਜ ਮੈਂ ਇਹੀ ਕਹਾਂਗਾ ਕਿ ਸਿਰਫ ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਅਗਰ ਇੱਦਾਂ ਦਾ ਕੋਈ ਇਸ਼ੂ ਹੈਗਾ ਤੇ ਸਾਨੂੰ ਕਾਲ ਕਰਨਾ, ਆਪਾਂ ਤੁਹਾਡੀ ਹੈਲਪ ਕਰਾਂਗੇ ਟੂ ਗੈਟ ਦਿਸ $90,000 ਗ੍ਰਾਂਟ ਫਰੋਮ ਫੈਡਰਲ ਗਵਰਨਮੈਂਟ। 416-910-9000, 416-910-9000, ਥੈਂਕ ਯੂ ਸੋ ਮਚ ਭੈਣ ਜੀ, ਸ਼ੁਕਰੀਆ,
0: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ, ਬਿਲਕੁਲ ਜੀ। ਤੇ ਨਰਦੇਵ ਭਾਜੀ ਆਏ ਸੀਗੇ, ਭਾਜੀ ਤੁਸੀਂ ਮਿਲਾਓ ਦੁਬਾਰਾ ਕਾਲ ਤੇ ਤੁਹਾਡੀ ਵੀ ਗੱਲਬਾਤ ਆਪਾਂ ਜ਼ਰੂਰ ਸੁਣਾਂਗੇ ਜੀ। ਮੌਰਗੇਜ ਸੰਬੰਧੀ ਜਾਣਕਾਰੀ ਲੈ ਕੇ ਨਰਦੇਵ ਸਿੱਧੂ ਭਾਜੀ ਆਉਂਦੇ ਆ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਤੁਹਾਡਾ ਕੋਈ ਕੁਐਸਚਨ ਕੰਸਰਨ ਹੈ ਬਿਲਕੁਲ, ਤੁਸੀਂ 647-294-5503 ਤੇ ਤੁਸੀਂ ਜਿਹੜੀ ਗੱਲਬਾਤ ਹੈ ਉਹ ਨਰਦੇਵ ਸਿੱਧੂ ਜੀ ਦੇ ਨਾਲ ਕਰ ਸਕਦੇ ਹੋ। ਤੇ ਗੱਲਾਂ ਬਾਤਾਂ ਤੁਹਾਡੇ ਨਾਲ ਕੀਤੀਆਂ ਜੀ ਬੜੀਆਂ ਵਧੀਆ, ਕਿਉਂਕਿ ਅੱਜ ਨਾ ਜਿਵੇਂ ਭਗਤ ਪੂਰਨ ਜੀ ਹੈ ਨਾ, ਉਹਨਾਂ ਦੀ ਗੱਲਬਾਤ ਆਪਾਂ ਕਰਦੇ ਹਾਂ। ਦੇਖੋ ਉਹਨਾਂ ਨੇ ਕਿੰਨਾ ਕੁਛ ਕੀਤਾ ਇਸ ਧਰਤੀ ਵਾਸਤੇ, ਹੈ ਨਾ, ਜਾਗਰੂਕਤਾ ਪੈਦਾ ਕੀਤੀ ਹੈ, ਪਰ ਕਈ ਵਾਰ ਆਪਾਂ ਸੁਣ ਕੇ ਵੀ ਅਵੇਅਰ ਨਹੀਂ ਹੁੰਦੇ ਹੈਗੇ, ਹੈ ਨਾ। ਤਾਂ ਹੀ ਕਹਿੰਦੇ ਆ ਵੀ ਇੱਕ ਬੰਦਾ ਜ਼ਰੂਰ ਆਪਣੇ ਲਈ ਲਗਾਵੇ ਇੱਕ ਦਰਖਤ, ਭਾਵੇਂ ਆਪਣੇ ਲਈ ਹੀ ਹੋਵੇ ਉਹਦੇ ਲਈ, ਪਰ ਦਰਖਤ ਇੱਕ ਜ਼ਰੂਰ ਲਾਉਣਾ ਚਾਹੀਦਾ। ਅਤੇ ਸਾਡੇ ਨਾਲ ਇੱਕ ਕਾਲਰ ਜੁੜ ਗਿਆ, ਨਰਦੇਵ ਭਾਅ ਜੀ ਦੀ ਲਾਈਨ ਡਿਸਕਨੈਕਟ ਹੋ ਗਈ। ਹਾਂਜੀ, ਸਤਿ ਸ਼੍ਰੀ ਅਕਾਲ
2: जी सत श्री अकाल बहन जी, कैसी हैं आप?
0: जी जी बहुत अच्छे हैं सर।
2: वो जो बात आपने कही सही है, मैनिफेस्टो में उनसे पूछा करना सबसे पहला सवाल कि जॉब के लिए क्या कर रहे हैं, हाउ मेनी जॉब्स यू आर क्रिएटिंग, ये बात करिए।
0: ठीक है।
2: जिसको देखो आ जाता सिर्फ ये सोचने के लिए कि भाई मैं इस लाइन में चले जाऊंगा। जो जितने भी सियासतदान थे पहले, वो सिर्फ अवाम की खिदमत करने यानी पब्लिक के लिए आते थे। अब जो भी आते उनके जहन में एक ही एजेंडा रहता, मैं माल कितने कमाना, कितने थे यहाँ से जाना, ये सब छोड़ दो। बोलिए माल कमाने का नहीं हो सकता, जो अवार्ड रिवार्ड मिल रहा नाम ही सब कुछ है आपका, वरना अगर काम नहीं करेंगे तो फायदा क्या? जॉब देते नहीं, बोलते घर ले लो, घर कहाँ से लेंगे? पहले घर लेने के लिए मॉर्गेज चाहिए, मॉर्गेज के लिए जॉब चाहिए, मेन चीज नहीं देते। खाली ये जंगलों में आग लग गई तो 7,000 कुत्ते और बिल्लियों को फॉस्टर केयर में छोड़ दिए। जरा सोचिए, खुद का पलना मुश्किल है, अब कुत्ते बिल्लियों को पालेंगे आप? जरा गौर करिए किधर जा रही है हमारी बात। बहरहाल समय बिल्कुल कट है, आखिरी में यही कहूंगा कि तुम्हारी सोच के सांचे में ढल नहीं सकता, जबान काट लो मगर लहजा बदल नहीं सकता।
0: जी जी थैंक यू,
2: खिदमत करो, काम करो, काम ही नहीं कर रहे हैं लोग यार, बड़ा परेशान हूं मैं इन लोगों से। फिर गैस की प्राइस बोलते, सारे वो सबको मालूम है ये सब कौन करा रहा है। भाई उसको हटाओ जो करा रहा, मेरी एक बात समझ में नहीं आती, आग जो लगा रहा आग बुझाने वाले को बुलाते, भाई आग कौन लगा रहा उसको पकड़ो पहले, ये है मेन बात।
0: जी जी आज आज रात को कहते रेट कम हो रहे हैं गैस के, गैस प्राइसेस नीचे जा,
2: फिर वही रात को कम होते हैं फिर सुबह में बढ़ा देते हैं। ना बीबी मैं हाथ जोड़ता हूँ, ना रात करो ना कल दिन करो, ये क्या बात है? वही गैस स्टेशन है, रात में कम होता दिन में बढ़ता, ये कोई ये तो एक इंसान का, एक बीमार आदमी का बुखार हो गया जी, रात में चढ़ रहा बुखार दिन में उतर जा रहा, डॉक्टर भी बोलता यार तुम पागल हो गए, किस किस्म की दवा ले रहे? एक दफा दवा देने के बाद बुखार खत्म होना चाहिए, ये क्या बात है? दिन में आ रहा रात में नहीं आ रहा, रात में आ रहा दिन में नहीं आ रहा, अजीब गरीब बात है यार। कुछ बात करे तो लोग, मैं देखा पता नहीं कहाँ जा रहे हैं लोग, हमारे साथ खेलते, हम नहीं खेलना चाहते किसी के साथ, स्ट्रेट फॉरवर्ड रहो, बोल रहा हूँ गवर्नमेंट का काम है आपको तमाम देना, वरना बंद कर दो इमिग्रेशन, बंद कर दो सारी चीजें, यहाँ जो है उनको पहले जॉब आ दियो।
0: चलो ठीक है सर, थैंक यू वेरी मच, ते बड़ा थोड़ा धन्यवाद। ते लो जी हुण समा भी अपना हो चलिया, हो ही गया, बस मेरा नंबर तुसी नोट करो किसी भी तरह की इंश्योरेंस लई, 647-7523-40 6477652340। थोड़ा दिन होवे वधिया जी, मिलदे आ कल नूं, सत श्री अकाल।
3: फिकर तुसी रहो बेफिकर, तुसी जियो बेफिकर। की गल भाई जी, एने बेफिकर तो तुसी मेनू कदे नजर नहीं आए, राज की है? बेफिकर होण दा ए राज मेनू दिता है जसविंदर कौर तग्गर दी इंश्योरेंस पॉलिसीज ने। साडी लाइफ इंश्योरेंस, ट्रक ड्राइवर्स लई डिसेबिलिटी ते क्रिटिकल इलनेस दे चंगे प्लान्स, साडे पेरेंट्स लई सुपर वीजा इंश्योरेंस ते बच्चा लई RESP। तुसी भी रहो बेफिकर ते कॉल करो जसविंदर कौर तग्गर नूं 6477652340 647-7523-4।
4: टॉयलेट जरूर वरतांगे, इसलिए हुणे कॉल करो, असीं वादा करदे हां कि तुहाडे घर नूं आग नहीं लगेगी। शायद
5: अपने परिवार दी रक्षा करो, सिर्फ लाइसेंस्ड इलेक्ट्रिकल कॉन्ट्रैक्टर ही वरतो अते यकीनी बनाओ कि ओ ESA परमिट हासिल करन। होर जानने लई hirelicense.ca ते जाओ। इलेक्ट्रिकल सेफ्टी अथॉरिटी वल्लों एक सुनेहा।
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ।

0: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
1: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
2: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ, ਕਾਲ ਬਿੱਲ ਸੇਖੋ 416-819-6000।
3: ਅੱਜ ਦੇ ਸਮੇਂ ਵਿੱਚ ਹਰ ਮਾਪੇ ਦੀ ਇਹੋ ਇੱਛਾ ਹੈ ਕਿ ਮੇਰਾ ਬੱਚਾ ਪੜ੍ਹਾਈ ਵਿੱਚ ਵੀ ਅੱਗੇ ਹੋਵੇ ਤੇ ਆਪਣੀਆਂ ਜੜ੍ਹਾਂ, ਆਪਣੇ ਸੰਸਕਾਰਾਂ ਤੇ ਆਪਣੀ ਪਛਾਣ ਨਾਲ ਵੀ ਜੁੜਿਆ ਰਹੇ। ਇਸ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ ਗੋਬਿੰਦ ਸਰਵਰ ਸਕੂਲ। ਸਾਡਾ ਮੰਨਣਾ ਹੈ ਕਿ ਅਸਲ ਸਿੱਖਿਆ ਉਹ ਹੈ ਜੋ ਬੱਚੇ ਦੇ ਦਿਮਾਗ ਨੂੰ ਗਿਆਨ, ਦਿਲ ਨੂੰ ਸੰਸਕਾਰ ਅਤੇ ਜੀਵਨ ਨੂੰ ਮਕਸਦ ਦੇਵੇ। ਬੇਹੱਦ ਖੂਬਸੂਰਤ ਜ਼ਿੰਦਗੀਆਂ ਬਣਾਉਣ ਲਈ ਵਚਨਬੱਧ ਹੈ ਗੋਬਿੰਦ ਸਰਵਰ ਸਕੂਲ। ਗੋਬਿੰਦ ਸਰਵਰ ਬ੍ਰੈਂਪਟਨ ਦੀ ਨਵੀਂ ਲੋਕੇਸ਼ਨ ਆ ਰਹੀ ਹੈ, ਕਾਰਨਰ ਆਫ ਏਅਰਪੋਰਟ ਰੋਡ ਐਟ ਕੁਈਨ ਸਟ੍ਰੀਟ। ਜੇਕੇ ਤੋਂ ਗ੍ਰੇਡ 10 ਤੱਕ ਰਜਿਸਟ੍ਰੇਸ਼ਨ ਕਰਨ ਲਈ ਸੰਪਰਕ ਕਰੋ 905-458-6222।
4: Hi, this is Harpreet Singh from Talk

0: team for entertainment. 647-400-6862-416-303-4444.
1: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ, ਇਹਦੇ ਲਈ ਨੰਬਰ ਹੈ 416-526-3535, 416-524-3535, ਵਿਦੇਸ਼ ਆਬਰਾ ਫਰੋਮ ਪਲੈਨਟ ਇੰਸ਼ੋਰੈਂਸ।
2: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
3: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
4: ਜੀ ਹਾਂ, ਜੇ ਤੁਹਾਨੂੰ ਯੂਜ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000.
5: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station, AM 530.
6: Punjabi Versa!

0: ਸ਼੍ਰੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਲਾਹ ਤਾਲਾ ਦੇ ਸਦਾ ਜੈ ਹੋਵੇ। ਈਸ਼ਵਰ ਪਰਮਾਤਮਾ ਜੀਸਸ ਮਹਾਰਾਜ, ਜਿੰਨੇ ਵੀ ਤੁਸੀਂ ਜਿਹੜੇ ਜਿਹੜੇ ਧਰਮ ਨੂੰ ਮੰਨਦੇ ਹੋ, ਧਰਮ ਬਣਾਉਣ ਵਾਲਿਆਂ ਦਾ ਸਤਿਕਾਰ ਕਰਨਾ ਚਾਹੀਦਾ, ਕਿਉਂਕਿ ਜਿਨ੍ਹਾਂ ਨੇ ਵੀ ਧਰਮ ਬਣਾਏ ਆ ਨਾ, ਉਹ ਬੜੇ ਪਹੁੰਚੇ ਹੋਏ ਮਹਾਂਪੁਰਖ ਹੋਣਗੇ, ਪਹੁੰਚੇ ਹੋਏ ਸੰਤ ਹੋਣਗੇ ਜਿਨ੍ਹਾਂ ਨੇ ਧਰਮ ਬਣਾਏ ਆ। ਬਣਾਏ ਕਿਹਨਾਂ ਨੇ ਧਰਮ, ਤੁਹਾਨੂੰ ਪਤਾ ਇਹ ਬਣਾਏ ਹਨ ਧਰਮ ਸਾਡੇ ਆਪਣਿਆਂ ਨੇ, ਸਾਡੇ ਆਪਣੇ ਪਿਆਰਿਆਂ ਨੇ, ਔਰ ਉਹਨਾਂ ਦਾ ਸਤਿਕਾਰ ਆਲਵੇਜ਼ ਕਰਨਾ ਚਾਹੀਦਾ। ਜਿਹੜੇ ਵੀ ਧਰਮ ਦੇ ਵਿੱਚ ਹੋ, ਜਿਹੜੇ ਵੀ ਰਿਲੀਜੀਅਸ ਦੇ ਵਿੱਚ ਹੋ, ਤੁਸੀਂ ਉਸ ਰਿਲੀਜੀਅਸ ਦਾ ਸਤਿਕਾਰ ਕਰੋ, ਉਸ ਰਿਲੀਜੀਅਸ ਦੀ ਤੁਸੀਂ ਹਮੇਸ਼ਾ ਗੱਲ ਮੰਨੋ ਜੋ ਸਾਡਾ ਉਹ ਰਿਲੀਜੀਅਸ ਕਹਿੰਦਾ ਹੈ। ਪੰਜਾਬੀ ਵਿਰਸਾ ਰੇਡੀਓ ਨਾਲ ਤੁਸੀਂ ਜੁੜ ਗਏ ਹਾਂ, ਔਰ ਗੱਲਾਂ ਬਾਤਾਂ ਸਿਲਸਿਲਾ ਪੂਰੇ 12 ਵਜੇ ਤੱਕ ਇਸੇ ਤਰ੍ਹਾਂ ਜਾਰੀ ਹੋਏਗਾ ਤੁਹਾਡੇ ਨਾਲ। ਬੜਾ ਪਿਆਰਾ ਖੂਬਸੂਰਤ ਜਿਹਾ ਮੌਸਮ ਆ ਬਾਹਰ ਅੱਜ, ਨਾ ਬਹੁਤੀ ਠੰਡ ਅਤੇ ਨਾ ਬਹੁਤੀ ਗਰਮੀ ਹੈ, ਨਾ ਧੁੱਪ ਰਹਿਣੀ, ਨਾ ਛਾਂ ਰਹਿਣੀ, ਅਤੇ ਰਹਿਣਾ ਰੱਬ ਦਾ ਨਾਂ ਬੰਦਿਆ ਹੈ। ਅਤੇ ਇਹ ਵੀ ਹੰਸਰਾਜ ਹੰਸ ਸਾਹਿਬ ਦਾ ਗੀਤ ਆ। ਅੱਜ ਮੌਸਮ ਤਾਂ ਵਧੀਆ ਹਰਜੀਤ ਜੀ, ਤੁਸੀਂ ਕਿਉਂ ਢਿੱਲੇ ਆਏ ਥੋੜ੍ਹੇ ਜਿਹੇ, ਕਹਿਮ ਹੋਵੋ ਥੋੜ੍ਹਾ ਜਿਹਾ, ਹੈੱਡਫੋਨ ਕੱਸੋ ਮਾੜਾ ਜਿਹਾ, ਕੰਨਾਂ 'ਚ ਗੂੰਜਦੀ ਹੋਵੇ ਆਵਾਜ਼ ਤੁਹਾਡੀ ਦੇ ਨਾਲ ਬਾਹਰ ਜਿਹੜੇ ਸਾਡੇ ਸੁਣ ਰਹੇ ਆ। ਪੰਜਾਬੀ ਵਿਰਸਾ ਦੇ ਵਿੱਚ ਤੁਹਾਨੂੰ ਗੀਤ ਸੰਗੀਤ ਨਾਲ ਰੋਜ਼ ਜੋੜਦੇ ਹਾਂ, ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਤੁਹਾਡਾ ਪੂਰਾ ਇੱਕ ਘੰਟਾ ਪੂਰਾ ਮਨੋਰੰਜਨ ਕਰ ਸਕੀਏ, ਪੂਰੀਆਂ ਤੁਹਾਡੀਆਂ ਸਟ੍ਰੈਸ ਲੈਵਲ ਜਿਹੜੇ ਉਹ ਦੂਰ ਕੀਤੇ ਜਾਣ, ਤੁਹਾਡਾ ਬਲੱਡ ਪ੍ਰੈਸ਼ਰ ਨੋਰਮਲ ਕੀਤਾ ਜਾਵੇ, 120 ਤੋਂ 125 ਤੋਂ ਉੱਪਰਲਾ ਹੋਵੇ, ਥੱਲੇ ਵਾਲਾ 79 ਤੋਂ ਲੈ ਕੇ 85 ਦੇ ਵਿੱਚ ਹੋਵੇ, ਇੰਨਾ ਹੀ ਹੁੰਦਾ ਨਾ ਬੇਟਾ
1: ਸਰ।
0: ਅਤੇ ਜੇ ਤੁਹਾਡਾ ਬਲੱਡ ਪ੍ਰੈਸ਼ਰ 160-170 ਜਾ ਰਿਹਾ, ਅਤੇ ਪੰਜਾਬੀ ਵਿਰਸਾ ਰੇਡੀਓ ਔਨ ਕਰ ਲਓ, ਅਤੇ ਥੋੜ੍ਹੀ ਦੇਰ ਬਾਅਦ ਚੈੱਕ ਕਰ ਲਿਓ, ਅਤੇ 125-27 130 ਤੋਂ ਥੱਲੇ ਥੱਲੇ ਰਹੂਗਾ, ਇੰਨੀ ਗਰੰਟੀ ਹੈ ਪੰਜਾਬੀ ਵਿਰਸਾ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਸਿਹਤ ਮੇਰੀ ਆਵਾਜ਼ ਠੀਕ ਆ ਰਹੀ ਬਾਹਰ?
2: ਆਵਾਜ਼ ਬਿਲਕੁਲ ਢਿੱਲੀ ਜਿਹੀ ਲੱਗ ਰਹੀ ਆਵਾਜ਼, ਲਗਾਓ ਹਿੰਦੀ ਸੌਂਗ ਲਗਾਓ, ਪਰਬਤ ਕੇ ਪੀਛੇ ਚੰਬੇ ਕਾ ਗਾਓ।
0: ਢਿੱਲੀ ਆਵਾਜ਼ ਢਿੱਲੀ ਕਿਉਂ ਆ ਮੇਰੀ, ਕਾਰਨ ਕੀ ਹੈ ਢਿੱਲੀ ਆਵਾਜ਼ ਦਾ?
2: ਕਾਰਨ ਤੁਸੀਂ ਆਪਣਾ ਦੀਵਾਨਾ ਫੋਲਡਰ ਤੇ ਉਂਗਲੀ ਨਹੀਂ ਰੱਖੀ, ਉੱਥੇ ਲਗਾਓ ਤੁਹਾਨੂੰ ਕੋਈ
0: ਉਂਗਲੀ ਦੱਸੋ, ਤੁਸੀਂ ਉਂਗਲੀ ਸਵੇਰੇ ਸਵੇਰੇ ਉਂਗਲ ਲਵਾ ਦਿਓ ਮੇਰੇ ਤੋਂ, ਹੈਂ ਬੰਦਾ ਹੋਰ ਕੰਮ ਕਰੇ ਬੰਦਾ ਸਵੇਰੇ ਸਵੇਰੇ ਸਵੇਰੇ ਸਵੇਰੇ ਤੇ
2: ਲਗਾ ਦਿਓ ਦੀਵਾਨਾ ਫੋਲਡਰ ਤੇ ਲਗਾ ਦਿਓ ਭਾਜੀ।
0: ਅੱਛਾ ਉਹਦੇ ਨਾਲ ਫਿਰ ਸੈੱਟ ਹੋ ਜਾਊ ਕੰਮ?
2: ਬਿਲਕੁਲ ਸੈੱਟ, ਬੀਪੀ ਐਨ 100/100 ਹੋ ਜਾਊ।
0: ਨਹੀਂ ਫਿਰ ਤਾਂ ਘੱਟ ਜਾਣਾ ਪੰਗਾ ਪਾਣਾ ਤੁਸੀਂ, 100/100 ਇੰਨਾ ਥੋੜਾ ਘਟਾਉਣਾ, 120-125 ਦੇ ਵਿੱਚ ਰੱਖਣਾ ਬਸ, 125-27
2: ਹੋ ਜਾਣਾ। ਤੁਸੀਂ ਲਗਾਓ, ਤੁਸੀਂ ਸੌਂਗ ਲਗਾਓ, ਜਾ ਲਗਾਓ, ਹਮਨੇ ਤੁਮਕੋ ਦਿਲ ਦੇ ਦਿਆ, ਜੇ ਮੇਰਾ ਪੁੱਛਾ ਕੌਣ ਹੋ ਤੁਮ।
0: ਹਾਏ ਓ ਰੱਬਾ ਮੇਰਿਆ, ਤੁਸੀਂ ਮੇਰੀ ਜਾਨ ਲੈ ਲੈਣੀ, ਤੁਸੀਂ ਮੇਰੀ ਨਾ ਏਦਾਂ ਹੀ ਜਾਨ ਲੈ ਲੈਣੀ, ਏਦਾਂ ਦੇ ਗਾਣੇ ਕਹਿ ਕੇ ਸਵੇਰੇ ਸਵੇਰੇ, ਪਤਾ ਨੀ ਤੁਹਾਨੂੰ ਕੀ ਮਿਲਦਾ ਇਹੋ ਜਿਹੇ ਗਾਣੇ ਸਵੇਰੇ ਸਵੇਰੇ ਲਵਾ ਕੇ। ਪਰ ਫਿਰ ਵੀ ਇੱਕ ਦੋ ਕਾਲਸ ਆ, ਮੇਰਾ ਪਤਾ ਨਹੀਂ ਹੈੱਡਫੋਨ ਨਹੀਂ ਸੈੱਟ ਯਾਰ, ਸਮਥਿੰਗ ਰੋਂਗ ਆ, ਜੇ ਮੈਂ ਮੈਨੂੰ ਨਾ ਜਦੋਂ ਮੇਰੀ ਵੋਇਸ ਸੈੱਟ ਨਾ ਹੋਵੇ, ਸਮਝਿਆ ਕਰੋ ਕੋਈ ਗੜਬੜ ਆ, ਇਹ ਹੁਣ ਇੱਕ ਸਾਈਡ ਚੱਲ ਪੈਂਦੀ, ਕਦੀ ਇੱਕ ਸਾਈਡ ਚੱਲਦੀ ਨਹੀਂ, ਉਹ ਫਿਰ ਮੈਨੂੰ ਜਿਹੜੇ ਸਿੰਗਰ ਬੰਦੇ ਹੁੰਦੇ ਨਾ, ਬੜਾ ਸਾਹਿਬ ਕੀ ਹਾਲ ਚਾਲ,
1: ਪਹਿਲਾਂ ਤਾਂ ਮੇਰੇ ਤੁਹਾਨੂੰ ਤਾਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਜਿਹੜੇ ਗਾਉਣ ਵਾਲੇ ਬੰਦੇ ਹੁੰਦੇ ਉਹਨਾਂ ਨੂੰ ਸਾਊਂਡ ਪ੍ਰੋਪਰ ਨਾ ਮਿਲੇ ਨਾ, ਤਾਂ ਫਿਰ ਗੱਲ ਨਹੀਂ ਬਣਦੀ, ਤਾਂ ਅਸੀਂ ਕਿਤੇ ਘੱਟ ਆ ਕਿਤੇ, ਹੈਂ ਅਸੀਂ ਵੀ ਸਾਡੇ ਕੰਨਾਂ 'ਚ ਵੀ ਪੂਰੇ ਵਿੱਚ ਜਿੰਨੀ ਦੇਰ ਗੂੰਜਿਆ ਨਾ ਆਵਾਜ਼ ਸਾਡੀ ਆਪਣੀ ਆਵਾਜ਼ ਜਾਂ ਤੁਹਾਡੀ ਆਵਾਜ਼, ਤਾਂ ਫਿਰ ਸਾਨੂੰ ਨਜ਼ਾਰਾ ਨਹੀਂ ਆਉਂਦਾ। ਹੈਲੋ ਉਹ ਬਲਵਿੰਦਰ ਸਿੰਘ ਜੀ ਗਰੇਵਾਲ, ਕੀ ਹਾਲ ਚਾਲ ਆ? ਨਹੀਂ ਤੁਸੀਂ ਗਰੇਵਾਲ ਆ ਓਦਾਂ?
3: ਨਹੀਂ ਬਾਈ ਆਪਾਂ ਦੱਸਦਾ ਨਾ ਜੀ, RATN ਜੀ,
0: RATN ਰਤਨ, ਬੜਾ ਹੀ ਵਧੀਆ ਵੀ ਰਤਨ ਦਾ ਨਾਂ ਹੀ ਬੜਾ ਵਧੀਆ,
3: ਜਿੱਥੇ ਥੋੜਾ ਪਿਆਰ ਆ ਬਸ,
0: ਜਿਹੜੀ ਨਾਮ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾਂ ਆ, ਲਾਸਟ ਨੇਮ ਰੱਖਿਆ ਉਹ ਯੂਜ਼ ਕਰਨਾ ਚਾਹੀਦਾ ਸਿੰਘ,
3: ਬਿਲਕੁਲ ਸਹੀ ਗੱਲ।
0: ਕੱਲ ਮੈਨੂੰ ਪਰਸੋਂ ਬੰਦਾ ਮਿਲਿਆ ਗੁਰਦੁਆਰੇ, ਤੇ ਮੈਨੂੰ ਕਹਿੰਦਾ ਹਰਜੀਤ ਸਿੰਘ ਜੀ, ਬਹੁਤ ਘੱਟ ਹੀ ਬੰਦੇ ਦੇਖੇ ਜਿਹੜੇ ਆਪਣਾ ਨਾਂ ਸਿੰਘ ਪਹਿਲਾਂ ਯੂਜ਼ ਕਰਦੇ ਹੋਣ, ਬਈ ਇਹਦਾ ਮੈਨੂੰ ਕਾਰਨ ਦੱਸੋ ਕੀ ਹੈ। ਮੈਂ ਕਿਹਾ ਕਾਰਨ ਪ੍ਰਭਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਪੁੱਛ ਲਾ ਬਸ, ਹੁਣ ਮੈਂ ਤਾਂ ਹੋਰ ਕੁਛ ਨਹੀਂ ਕਰ ਸਕਦਾ। ਠੀਕ ਹੈ ਨਾ, ਤੇ ਮੈਂ ਕਿਹਾ ਜੀ ਆਪਾਂ ਸਿੰਘ ਲਾਇਆ ਅੱਗੇ, ਤੇਰਾ ਮਤਲਬ ਇਹ ਆ ਕਿ ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਬੱਚੇ ਹਾਂ।
3: ਬਿਲਕੁਲ ਬਿਲਕੁਲ
0: ਠੀਕ ਹੈ ਨਾ, ਤੇ ਇਸ ਕਰਕੇ ਬੜੇ ਸਾਡੇ ਵੀਰ ਹੋਰ ਵੀ ਆ ਜਿਹੜੇ ਅੱਜ ਕੱਲ੍ਹ ਸਿੰਘ ਲਾਉਂਦੇ ਆ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਜਿਸ ਵੇਲੇ ਰੇਡੀਓ ਤੇ ਕਾਲ ਕਰਦੇ ਆ ਜੀ ਅਸੀਂ ਸਿੰਘ ਇੱਦਾਂ ਬੋਲ ਰਹੇ ਹੋ, ਕੌਰ ਨਾਂ ਕਿਉਂ ਲੱਗਾ, ਸਿੰਘ ਨਾਂ ਕਿਉਂ ਲੱਗੇ ਆ, ਇਹਦੇ ਪਿੱਛੇ ਵੀ ਇੱਕ ਬੜੀਆਂ ਹਿਸਟਰੀ ਹੈ ਔਰ ਆਪਾਂ ਸਾਰਿਆਂ ਨੂੰ ਤਕਰੀਬਨ ਪਤਾ ਹੀ ਹੈ। ਹੈਲੋ
4: ਹੈਲੋ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ ਜਸਵਿੰਦਰ ਸਿੰਘ ਜੀ, ਕੀ ਹਾਲ ਚਾਲ? ਮੇਰੀ ਆਵਾਜ਼ ਠੀਕ ਹੈ ਬਾਹਰ ਆ ਰਹੀ? ਵੈਸੇ ਅੱਜ ਤਾਂ ਥੋੜੀ ਹੈ ਗੜਬੜ।
4: ਪੂਰੀ ਵਧੀਆ ਆ ਰਹੀ, ਪੂਰੀ ਵਧੀਆ ਆ ਰਹੀ, ਗੜਕਦੀ ਆ ਪੂਰੀ।
0: ਅੱਜ ਲੱਸੀ ਲੁੱਸੀ ਨਹੀਂ ਪੀਤੀ ਮੈਂ, ਮਾੜਾ ਤਦ ਹੀ ਢਿੱਲਾ ਜਿਹਾ ਕੰਮ ਆ ਥੋੜਾ ਜਿਹਾ। ਲੱਸੀ ਨਾ ਮੈਂ ਮਿੱਠੀ ਪੀ ਲੈਣਾ ਕਈ ਵਾਰੀ ਨਾ, ਉਹ ਫਿਰ ਮੇਰੀ ਹੋਰ ਮਿਠਾਸ ਵੱਧ ਜਾਂਦੀ ਹੈ।
4: ਠੀਕ ਹੈ
0: ਜੀ,
4: ਪਹਿਲਾਂ ਤਾਂ ਜੀ ਜੀ ਤੁਹਾਨੂੰ ਤੇ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਅੱਛਾ, ਤੁਸੀਂ ਉਹ ਜਾਣਕਾਰੀ ਦੇਣੀ ਉਹਨਾਂ ਵਾਸਤੇ?
4: ਮੈਂ ਪੰਜਾਬ ਦੇ ਮੇਲੇ ਦੀ ਗੱਲ ਕਰ
0: ਰਿਹਾ। ਉਹ ਜਸਵਿੰਦਰ ਭਾਈ ਦਾ ਦੱਸ, ਖੋਸਾ ਸਾਹਿਬ, ਮੈਂ ਉਹ ਜਸਵਿੰਦਰ ਭਾਈ ਇੱਕ ਹੋਰ ਵੀ ਆਉਣਾ ਸੀ। ਇਹ ਤੁਹਾਡਾ ਨੰਬਰ ਚੇਂਜ ਹੋਇਆ ਲੱਗਦਾ ਮੈਨੂੰ, ਅੱਗੇ ਤੋਂ ਉੱਤੇ ਖੋਸਾ ਲਿਖਿਆ ਆਉਂਦਾ ਹੁੰਦਾ ਸੀ, ਹੁਣ ਲਿਖਿਆ ਨਹੀਂ ਆਇਆ।
4: ਨਹੀਂ ਜੀ, ਨੰਬਰ ਤਾਂ ਉਹੀ ਹੈ ਜੀ।
0: ਨਹੀਂ ਨਹੀਂ, ਕੋਈ ਕੰਪਨੀ ਚੇਂਜ ਕੀਤੀ ਹੋਣੀ ਹੈ,
4: ਤੁਸੀਂ ਨੰਬਰ ਭੁੱਲਣ ਲੱਗ ਗਏ ਜੀ।
0: ਉਹ ਭਾਜੀ ਨੰਬਰ ਦਾ ਮੂੰਹ ਜਮਾਨੇ ਜ਼ਿਆਦਾ, 416-894-9400 ਤੇ ਫਿਰ ਉਹ ਪਿੱਛੇ ਅੱਗੇ ਲਿਖਿਆ ਆਉਂਦਾ ਸੀ ਖੋਸਾ, ਹੁਣ ਤੁਹਾਡੇ ਲਿਖਿਆ ਨਹੀਂ ਆਉਂਦਾ, ਹੁਣ ਜਸਵਿੰਦਰ ਸਿੰਘ ਆ ਰਿਹਾ।
4: ਠੀਕ ਹੈ
0: ਜੀ। ਭਾਜੀ ਕੀ ਹਾਲ ਚਾਲ, ਠੀਕ ਹੋ ਵੱਡੇ ਵੀਰਾ ਜੀ?
4: ਬਹੁਤ ਵਧੀਆ, ਚੜ੍ਹਦੀ ਕਲਾ ਚੜ੍ਹਦੀ
0: ਕਲਾ। 22 ਅਗਸਤ ਨੂੰ ਇਹ ਪ੍ਰੋਗਰਾਮ ਹੋ ਰਿਹਾ, ਇਹਦੇ ਵਿੱਚ ਕਿਹੜੇ ਕਿਹੜੇ ਆਰਟ? ਸਭ ਤੋਂ ਪਹਿਲਾਂ ਲੋਕੇਸ਼ਨ ਮੈਨੂੰ ਜ਼ਰੂਰ ਦੱਸੋ ਵੱਡੇ ਵੀਰਾ ਜੀ, ਕਿਉਂਕਿ ਲੋਕੇਸ਼ਨ ਬਹੁਤ ਜ਼ਰੂਰੀ ਆ, ਕਿਉਂਕਿ ਪਹਿਲੀ ਵਾਰੀ ਹੋ ਰਿਹਾ ਇਸ ਲੋਕੇਸ਼ਨ ਦੇ ਪ੍ਰੋਗਰਾਮ ਪੰਜਾਬ ਡੇ ਮੇਲਾ, ਔਰ ਲੋਕੇਸ਼ਨ ਪਲੀਜ਼ ਚੰਗੀ ਤਰ੍ਹਾਂ ਦੱਸੋ ਮੈਨੂੰ ਜ਼ਰਾ।
4: ਇਹ ਲੋਕੇਸ਼ਨ ਹੈਗੀ ਆ ਜੀ, ਹਾਈਵੇ 10 ਅਤੇ ਮੈਥਸਨ ਦਾ ਇਲਾਕਾ, 50 ਮੈਥਸਨ। ਪਹਿਲਾਂ ਆਪਣੇ ਪੁਰਾਣੇ ਜਿੰਨੇ ਵੀ ਲੋਕ ਆ ਉਹਨਾਂ ਸਾਰਿਆਂ ਨੂੰ ਪਤਾ ਹਾਈਲੈਂਡ ਫਾਰਮ ਹੁੰਦਾ ਸੀ।
0: ਹਾਂਜੀ ਹਾਂਜੀ।
4: ਔਰ ਹੁਣ ਉੱਥੇ ਫੂਡ ਵਰਲਡ ਖੁੱਲ ਗਿਆ ਜੀ, ਆਪਣਾ ਇੰਡੀਅਨ ਜਿਹੜੀ ਆ ਓਨਰਸ ਹੈਗੇ ਉਹਨਾਂ ਵੱਲੋਂ ਖੋਲਿਆ।
0: ਅੱਛਾ, ਜਿੱਥੇ ਹਾਈਲੈਂਡ ਹੁੰਦਾ ਸੀ ਉਹ ਉਸ ਜਗ੍ਹਾ ਤੇ ਆ?
4: ਹਾਂਜੀ, ਉਸ ਜਗ੍ਹਾ ਤੇ।
0: ਲੈ ਫਿਰ ਤਾਂ ਸੌਖਾ ਹੀ ਕੰਮ ਆ, ਫਿਰ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ, ਫਿਰ ਤਾਂ ਬਾਹਲਾ ਹੀ ਵਧੀਆ ਕੰਮ ਜੀ।
4: ਫੂਡ ਵਰਲਡ ਖੁੱਲ ਗਿਆ ਜੀ, ਬਿਲਕੁਲ ਜੋ ਤੁਸੀਂ ਹਾਈਵੇ 10 ਦੇ ਉੱਤੇ ਆਉਣਾ, ਤੁਹਾਨੂੰ ਦੂਰੋਂ ਹੀ ਰੌਣਕ ਦਸ ਪੈਣੀ ਆ, ਚਾਹੇ ਤੁਸੀਂ 403 ਤੋਂ ਆਓ, ਚਾਹੇ 401 ਤੋਂ ਆਓ ਜੀ,
0: ਜਾਂ
4: ਫਿਰ ਤੁਸੀਂ ਮੈਥਨ ਤੇ ਆਓ, ਵਾਟਲੈਨ ਤੇ ਆਓ, ਬਟਾਨੀਆ ਤੇ ਆਓ, ਤੁਹਾਨੂੰ ਦੂਰੋਂ ਜਿੱਧਰੋਂ ਮਰਜ਼ੀ ਆ ਜਾਓ ਜੀ। ਹਰੇਕ ਪਿੱਛੋਂ ਤੁਹਾਨੂੰ ਇਹ ਜਿਹੜੀਆਂ ਆਪਣੀਆਂ ਕਰਾਊਡ ਦੀਆਂ ਵਜ਼ੀਰਾਂ ਦਸ ਪੈਂਦੀਆਂ ਉੱਧਰ ਪੰਜਾਬ ਦੇ ਮੇਲੇ ਦੇ ਉੱਤੇ।
0: ਠੀਕ ਆ।
4: 25 ਤਰੀਕ ਦਿਨ ਸ਼ਨੀਵਾਰ ਆ ਜੀ, 11 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਇਹ ਮੇਲਾ ਰਹਿਣਾ, ਜਿਸਦੇ ਵਿੱਚ ਗਿੱਲ, ਹਰਦੀਪ, ਵੀਰ ਸੁਖਵੰਤ, ਬਹੁਤ ਸਾਰੇ ਕਲਾਕਾਰ ਆ ਜੀ, ਗੁਰਵਿੰਦਰ ਬਰਾੜ ਨਾਲ ਦੀ ਨਾਲ, ਮਿਸ ਨੀਲਮ ਸ਼ੈਂਸਨ ਵਾਲੀ ਜੋੜੀ ਬਹੁਤ ਮਸ਼ਹੂਰ ਆ, ਤੁਹਾਨੂੰ ਪਤਾ ਜੀ, ਕੋਈ ਆਰਡੀ ਸਪੋਰਟ ਨਹੀਂ ਹੁੰਦੀ ਜਿਹਨਾਂ ਦੇ ਗਾਣੇ ਨੀ ਚੱਲਦੇ
0: ਜੀ ਜੀ ਜੀ ਜੀ
4: ਨਾਲ ਦੀ ਨਾਲ ਹਰਿੰਦਰ ਸੰਧੂ, ਇਹ ਵੀ ਗਾਣੇ ਦੀ ਜੋੜੀ ਆ, ਨਾਲ ਅਮਨ ਧਾਲੀਵਾਲ ਜੀ, ਸਤਕਾਰ ਸੰਧੂ, ਤਕਰੀਬਨ 22-23 ਕਲਾਕਾਰ ਹੋਣੇ ਆ ਜਿਹਨਾਂ ਨੇ ਸਾਰਾ ਦਿਨ ਤੁਹਾਡਾ ਐਂਟਰਟੇਨਮੈਂਟ ਕਰਨਾ। ਫ੍ਰੀ ਮੇਲਾ ਜੀ, ਕੋਈ ਵੀ ਇਹਦੀ ਟਿਕਟ ਨਹੀਂ ਹੈ, ਕੋਈ ਵੀ ਪਾਰਕਿੰਗ ਨਹੀਂ ਹੈ, ਸਿਰਫ ਤੁਸੀਂ ਇੱਕੋ ਕੰਮ ਕਰਨਾ ਜੀ, 22 ਅਗਸਤ ਜਿਹੜਾ ਦਿਨ ਅਵੇਲੇਬਲ ਰੱਖ ਲੈਣਾ। ਪਹਿਲੀ ਵਾਰ ਹੋਣ ਜਾ ਰਿਹਾ ਜੀ ਸਪੈਸ਼ਲ ਤੌਰ ਤੇ ਮਿਸਾਗਾ ਵਾਲਿਆਂ ਵਾਸਤੇ, ਤਕਰੀਬਨ ਇਹ 32-35 ਸਾਲ ਤੋਂ ਜਿਹੜੇ ਆ ਜੀ ਡੋਬੀ ਕੋਕ ਚ ਜਾਂ ਬ੍ਰੈਂਪਟਨ ਦੇ ਵਿੱਚ ਹੀ ਹੁੰਦੇ ਰਹੇ ਆ
0: ਜੀ ਜੀ,
4: ਐਤਕੀ ਪਹਿਲੀ ਵਾਰ ਮੈਂ ਕਹਿੰਦਾ ਜੀ ਮਿਸਾਗਾ ਦਾ ਵੀ ਵੈਲਕਮ ਕਰ ਲੈਣਾ ਚਾਹੀਦਾ, ਉੱਥੇ ਵੀ ਜਾਣਾ ਚਾਹੀਦਾ। ਮਿਸਾਗਾ ਦੇ ਵਿੱਚ ਹੋਣ ਜਾ ਰਿਹਾ ਬਿਲਕੁਲ ਔਨ ਹਾਈਵੇ 10 ਆ ਜੀ, 403 ਤੋਂ ਆਓਗੇ ਤਾਂ ਵੀ 2-3 ਮਿੰਟ ਲੱਗਣੇ ਆ, 401 ਤੋਂ ਜਾਓਗੇ ਤਾਂ ਵੀ 2-3 ਮਿੰਟ ਲੱਗਦੇ ਆ, ਜਿੱਧਰੋਂ ਮਰਜ਼ੀ ਆ ਜੀ।
0: ਅਗਲੇ
4: ਵੀਕ ਸੇਲ ਲੱਗਣੀ, ਉਸ ਤੋਂ ਅਗਲੇ ਵੀਕ ਸਟੋਰ ਦੀ ਓਪਨਿੰਗ ਹੋਣੀ ਆ, ਫਿਰ ਲੋਕਾਂ ਨੂੰ ਪਤਾ ਲੱਗ ਜੂਗਾ ਉਸ ਤੋਂ ਅਗਲੇ ਵੀਕ ਸਸਤੀਆਂ ਜਿਹੜੀਆਂ ਸੇਲ ਵਾਲੀਆਂ ਚੀਜ਼ਾਂ ਲੈਣ ਕਿੱਥੋਂ ਜਾਣਾ ਜੀ, ਫੂਡ ਵਰਲਡ ਤੋਂ
0: ਜੀ ਜੀ,
4: ਜਿਹੜਾ 50 ਮੈਥਸਨ ਆ ਜੀ, ਕੋਈ
0: ਸਟਾਲ ਸਟੂਲ ਵੀਰਾ ਜੀ ਲੱਗ ਸਕਦੇ ਹੁਣ ਕੋਈ ਸਟਾਲ ਵਗੈਰਾ?
4: ਹਾਂਜੀ ਹਾਂਜੀ, ਕਿਸੇ ਨੇ ਫੂਡ ਦਾ ਜਾਂ ਫਿਰ ਕਿਸੇ ਨੇ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਵਾਸਤੇ, ਟਰੱਕਿੰਗ ਕੰਪਨੀਆਂ ਨੇ, ਕਿਸੇ ਵੀ ਤਰ੍ਹਾਂ ਦਾ ਕਿਸੇ ਨੇ ਸਟਾਲ ਲਾਉਣਾ ਚਾਹੁੰਦੇ ਜੀ, ਸਟਿਲ ਅਵੇਲੇਬਿਲਟੀ ਹੈਗੀ ਆ, ਤੁਹਾਨੂੰ ਕਾਲ ਕਰ ਸਕਦੇ ਆ 416-894-9400 ਤੇ, ਜਾਂ ਫਿਰ 416-366-1600 ਤੇ ਗੱਲਬਾਤ ਕਰਕੇ
0: ਬਹੁਤ ਵਧੀਆ ਗੱਲ ਆ ਖੋਸਾ ਭਾਜੀ, ਥੈਂਕ ਯੂ ਵੈਰੀ ਮੱਚ। ਆਉਣ ਵਾਲੇ ਸਮੇਂ ਵਿੱਚ ਫੁੱਲ ਪ੍ਰਮੋਸ਼ਨ ਹੋਰ ਕੀਤੀ ਜਾਏਗੀ, ਘਰ ਘਰ ਦੇ ਵਿੱਚ ਸੱਦਾ ਪੰਜਾਬੀ ਵਿਰਸਾ ਰੇਡੀਓ ਵੱਲੋਂ ਦਿੱਤਾ ਜਾਏਗਾ। 416-894-9494 ਦੇ ਕੌਕ ਦੀ ਜਾ ਸਕਦੀ ਹੈ, ਜਸਵਿੰਦਰ ਵੀਰ ਨੂੰ ਕਾਲ ਕਰ ਲਓ। ਬੜੀ ਮਿਹਰਬਾਨੀ ਵੀਰੇ, ਥੈਂਕ ਯੂ, ਬੜੀ ਮਿਹਰਬਾਨੀ। ਪ੍ਰੋਗਰਾਮ ਪੰਜਾਬੀ ਵਿਰਸਾ ਸੁਣ ਰਹੇ ਹਾਂ, ਔਰ ਮੈਂ ਚਾਹੁੰਦਾ ਕਿ ਬਈ ਜਿਨ੍ਹਾਂ ਨੇ ਵੀ ਸਟਾਲ ਲਾਉਣੇ ਆ, ਕਿਉਂਕਿ ਬਹੁਤ ਜ਼ਿਆਦਾ ਉੱਥੇ ਆਪਣੇ ਜੀ ਆਉਣੇ ਆ, ਪਰਿਵਾਰ ਆਉਣੇ ਆਪਣੇ, ਅਤੇ ਪਕੌੜਿਆਂ ਦੇ ਰਸ ਦੇ, ਕਿਸੇ ਨੇ ਹੋਰ ਉੱਥੇ ਕੋਈ ਸਮਾਨ ਵੇਚਣਾ ਹੈ, ਸੂਟ ਸਾਟ, ਕੋਈ ਲੇਡੀਜ਼ ਨੇ ਕਿਸੇ ਨੇ ਉੱਥੇ ਜਿਊਲਰੀ ਲਾਉਣੀ ਆ, ਬੜਾ ਸਮਾਨ ਉੱਥੇ, ਬੜੀ ਸੰਗਤ ਆਉਂਦੀ ਆ ਉੱਥੇ, ਹੈ ਨਾ। ਅਤੇ ਜੇ ਤੁਸੀਂ ਵੀ ਉੱਥੇ ਲਾਉਣਾ ਚਾਹੁੰਦੇ ਹਾਂ ਸਟਾਲ, ਕਈ ਵਾਰੀ ਕਿਸੇ ਨੇ ਆਪਣਾ ਹੋਰ ਬਿਜ਼ਨਸ ਨੂੰ ਪ੍ਰਮੋਟ ਕਰਨਾ ਹੁੰਦਾ, ਉਹ ਵੀ ਉੱਥੇ ਸਟਾਲ ਲਾ ਸਕਦੇ ਆ। ਨੰਬਰ ਇੱਕ ਲੈ ਲਓ, 416-894-9494, 416-894-9494 ਦੇ ਕੌਕ ਦੀ ਜਾ ਸਕਦੀ ਹੈ। 416-894-9400 ਲੱਗਦੇ ਭਾਜੀ ਦੁਆਰਾ ਆ ਗਏ ਜੀ। ਸਰ
5: ਹਾਂਜੀ ਭਾਈ, ਸਤਿ ਸ੍ਰੀ ਅਕਾਲ ਜੀ।
0: ਉਹ ਜਸਵਿੰਦਰ ਜੀ ਤੁਸੀਂ ਆ ਗਏ, ਮੈਂ ਤਾਂ ਅੱਗੇ ਜਸਵਿੰਦਰ ਨੂੰ ਤੁਹਾਨੂੰ ਸਮਝ ਜਾਂਦਾ ਸੀ, ਮੈਂ ਕਿਹਾ
5: ਭਾਈ ਤੁਹਾਨੂੰ ਇਸੇ ਕਰਕੇ ਫੋਨ ਕੀਤਾ ਹੈਗਾ ਕਿਉਂਕਿ ਤੁਸੀਂ ਕਨਫਿਊਜ਼ ਹੋ ਜਾਂਦੇ ਆ, ਮੈਂ ਤੁਹਾਡਾ ਗੁਆਂਢੀ ਹੈਗਾ, ਤੁਸੀਂ ਕਪੂਰਥਲੇ ਵਾਲੇ ਕਹਿ ਦਿਆ ਕਰੋ।
0: ਮੇਰੇ ਗੁਆਂਢੀ ਕਿੱਥੋਂ ਹੋ ਗਏ, ਮੈਂ ਤਾਂ ਨਕੋਦਰ ਤੋਂ ਆ, ਦੱਸੋ
5: ਨਕੋਦਰ ਤੇ ਕਪੂਰਥਲੇ ਚ ਕਿੰਨਾ ਫਰਕ ਆ?
0: 40-45 ਮਿੰਟ ਲੱਗਦੇ ਹੀ ਆ ਜਾਣ ਲੱਗਿਆ। ਗੁਆਂਢੀ ਦਾ ਉਹ ਹੁੰਦੇ ਜੋ ਜਲੰਧਰ ਵਾਲੇ ਹੋਣ, ਉਹ ਗੁਆਂਢੀ ਆ, 20 ਮਿੰਟ ਪਹੁੰਚਦੇ ਬੰਦੇ ਲਾਗੇ ਜ਼ਿਆਦਾ ਹੈ ਨਾ। ਨਹੀਂ ਚਲੋ ਕੋਈ ਗੱਲ, ਕਪੂਰਥਲੇ ਵੀ ਸਾਡੇ ਵੀਰ ਆ ਯਾਰ। ਅੱਛਾ ਤੁਸੀਂ ਖਾਸ ਕਪੂਰਥਲੇ ਤੋਂ ਭਾਜੀ?
5: ਹਾਂਜੀ ਬਿਲਕੁਲ ਖਾਸ ਕਪੂਰਥਲੇ ਤੋਂ।
0: ਅੱਛਾ ਬਿਲਕੁਲ ਖਾਸ, ਨਾਲ ਪਿੰਡ ਨਹੀਂ ਆਪਣਾ ਨਾ? ਪਿਆਰ ਬਹੁਤ ਹੁੰਦਾ, ਇਹ ਤਾਂ ਵੱਡੀ ਗੱਲ ਆ। ਔਰ ਕਾਲੇ ਸੰਘਿਆ ਇੱਕ ਹੈਗਾ ਨਾ ਗੁਰਦੁਆਰਾ ਵੀ ਹੈਗਾ ਇੱਕ, ਬਾਬਾ ਜੀ ਦਾ ਹੈਗਾ ਉੱਥੇ। ਚਲੋ ਬੜੀ ਚੰਗੀ ਗੱਲ ਆ। ਅੱਜ ਉਹ ਭਾਜੀ ਦੋ ਗਾਣੇ ਦੱਸ ਕੇ ਗਏ ਆ, ਦੋਨੇ ਗਾਣੇ ਮੇਰੀ ਜਾਨ ਵਾਸਤੇ ਆ, ਹਮਨੇ ਤੁਮਕੋ ਦਿਲ ਹੀ ਦੇ ਦਿਆ।
5: ਇੱਕ ਮਿੰਟ ਹਰਜੀਤ ਜੀ।
0: ਜੀ ਸਰ।
5: ਹਾਂਜੀ ਗੱਲ ਸੁਣੋ ਮੇਰੀ, ਮੈਂ ਕਿਹਾ ਇਸ ਤੋਂ ਪਹਿਲਾਂ ਮੈਂ ਇਮੋਸ਼ਨਲ ਹੋਵਾਂ ਜੀ, ਮੇਰੇ ਮਾਤਾ ਜੀ ਦਾ ਬਰਥਡੇ ਆ, ਤੁਸੀਂ ਥੋੜੀ ਜਿਹੀ ਵਿਸ਼ ਕਰ ਸਕਦੇ?
0: ਡੈਫੀਨੇਟਲੀ ਸਰ, ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ ਹੈ। ਮਾਵਾਂ ਦਾ ਤੁਹਾਡੇ ਮਾਤਾ ਜੀ ਇੱਥੇ ਹੀ ਹੈ ਜਾਂ ਇੰਡੀਆ?
5: ਨਹੀਂ ਜੀ ਹੈਗੇ ਇਸ ਵੇਲੇ ਕਪੂਰਥਲੇ ਵਿੱਚ, ਪਰ ਰੇਡੀਓ ਚੱਲਦਾ ਪਿਆ ਘਰ।
0: ਅੱਛਾ ਲਓ ਜੀ, ਫਿਰ ਤੁਸੀਂ ਕਰੋ ਬੰਦ ਤੇ ਮਾਂ ਜੀ ਨੂੰ, ਮੈਂ ਫਿਰ ਆਪਣੇ ਤਰੀਕੇ ਨਾਲ ਉਹਨਾਂ ਦੀਆਂ ਕਹਿੰਦੇ ਹੁੰਦੇ ਨਾ ਵੀ ਤੰਦਰੁਸਤੀ ਅਰਦਾਸਾਂ ਕਰਦਾ ਸਰ ਮੈਂ। ਠੀਕ ਆ ਸਰ,
5: ਠੀਕ ਹੈ ਜੀ।
0: ਕੀ ਨਾਂ ਕੀ ਜੀ ਮਾਂ ਜੀ ਦਾ ਤੁਹਾਡੇ ਦਾ?
5: ਮਾਤਾ ਜੀ ਦਾ ਮੇਰਾ ਨਾਂ ਹੈਗਾ ਜੀ ਜੋਗਿੰਦਰ ਕੌਰ।
0: ਜੋਗਿੰਦਰ ਕੌਰ ਜੀ, ਲਓ ਜੀ ਬੜੀ ਮਿਹਰਬਾਨੀ। ਔਰ ਤੁਹਾਡੇ ਪੁੱਤਰ ਵੱਲੋਂ ਬਈ ਜਸਵਿੰਦਰ ਸਿੰਘ ਜਿਹੜੇ ਕੈਨੇਡਾ ਵਿੱਚ ਇਸ ਵੇਲੇ ਰਹਿ ਰਹੇ ਆ, ਔਰ ਆਪਣੇ ਬੀਜੀ ਵਾਸਤੇ, ਆਪਣੇ ਮੰਮੀ ਵਾਸਤੇ, ਆਪਣੇ ਮਾਤਾ ਜੀ ਵਾਸਤੇ ਅਰਦਾਸ ਬੇਨਤੀ ਹੈ ਜਸਵਿੰਦਰ ਜੀ, ਤੁਹਾਡੇ ਵੱਲੋਂ ਵੀ, ਸਾਡੇ ਵੱਲੋਂ ਵੀ। ਸਾਡੀ ਤਾਂ ਮਾਂ ਹੈ ਨਹੀਂ, ਚਲੋ ਮਾਂ ਜੀ ਤੁਹਾਨੂੰ ਮੱਥਾ ਟੇਕਦੇ ਆ ਜਿੱਥੇ ਤੁਸੀਂ ਬੈਠੇ ਆ, ਕਿਉਂ ਜੀ ਪੱਡਾ ਸਾਹਿਬ?
1: ਬਿਲਕੁਲ ਸਰ,
0: ਕਿਉਂਕਿ ਮਾਵਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ, ਅਤੇ ਜਦੋਂ ਵੱਡਿਆਂ ਦਾ ਆਸ਼ੀਰਵਾਦ ਹੁੰਦਾ ਨਾ, ਜਦੋਂ ਰਲ ਕੇ ਮਿਲਦੀਆਂ ਸਾਰੀਆਂ ਜਿਹੜੀਆਂ ਮਾਵਾਂ, ਅਤੇ ਜਦ ਫਿਰ ਮੱਥਾ ਚੁੰਮਦੀਆਂ, ਉਹ ਗੱਲ ਹੋਰ ਹੀ ਹੁੰਦੀ ਸੀ। ਰਹਿਣ ਦੀ ਇਹ ਗੱਲ, ਫਿਰ ਆਪਣਾ ਕੰਮ ਖਰਾਬ ਹੋ ਜਾਣਾ, ਆਪਾਂ ਨੂੰ ਪਤਾ ਨਾ, ਆਪਣਾ ਕੰਮ ਤੁਹਾਡਾ ਵੀ ਹੋ ਜਾਂਦਾ ਖਰਾਬ, ਮੈਨੂੰ ਪਤਾ, ਤੁਸੀਂ ਮੇਰੇ ਵਰਗੇ ਹੀ ਆ।
1: ਬਿਲਕੁਲ ਸਰ।
0: ਅਤੇ ਚਲੋ ਆਪਾਂ ਜਿਨ੍ਹਾਂ ਦੀ ਹੈਗੀਆਂ ਸਾਂਭ ਕੇ ਰੱਖ ਲਓ ਬਈ, ਆਪਾਂ ਤਾਂ ਇਹ ਕਹਿ ਸਕਦੇ ਹਾਂ, ਕਿਉਂ ਪੱਡਾ ਸਾਹਿਬ?
1: ਬਿਲਕੁਲ,
0: ਜਿਨ੍ਹਾਂ ਦੀ ਹੈਗੀਆਂ ਨਾ ਮਾਵਾਂ, ਅਤੇ ਉਹਨਾਂ ਨੂੰ ਸਾਂਭ ਕੇ ਰੱਖੋ, ਉਹਨਾਂ ਦਾ ਸਤਿਕਾਰ ਕਰੋ। ਜਸਵਿੰਦਰ ਜੀ ਇੱਥੇ ਰਹਿੰਦੇ ਆ ਭਾਵੇਂ, ਪਰ ਅੱਜ ਆਪਣੀ ਮਾਂ ਜੀ ਦਾ ਜਨਮ ਦਿਨ ਆ ਉਹਨਾਂ ਦਾ, ਔਰ ਬੀਜੀ ਜੋਗਿੰਦਰ ਕੌਰ ਜੀ, ਆਪ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਅਸੀਂ ਗੁਰੂ ਸਾਹਿਬਾਂ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਆਪ ਜੀ ਨੂੰ ਗੁਰੂ ਸਾਹਿਬ ਤੰਦਰੁਸਤੀਆਂ ਦਾਤਾਂ ਬਖਸ਼ਣ, ਜਿੰਨੇ ਵੀ ਆਪਦੇ ਸਵਾਸ ਲਿਖੇ ਆ, ਵਾਹਿਗੁਰੂ ਆਪ ਜੀ ਦੀ ਉਮਰਾਂ ਲੰਬੀਆਂ ਕਰਨ, ਔਰ ਆਪ ਜੀ ਨੂੰ ਤੰਦਰੁਸਤੀਆਂ ਦਾਤਾਂ ਬਖਸ਼ਣ। ਇੱਕ ਅਰਦਾਸ ਸਿਰਫ ਮੈਂ ਤੁਹਾਡੇ ਵਾਸਤੇ ਹੀ ਕਰ ਸਕਦਾ, ਇਸ ਤੋਂ ਉੱਪਰ ਮੇਰੇ ਕੋਲ ਹੋਰ ਕੋਈ ਅਰਦਾਸ ਨਹੀਂ ਹੈ ਆਪ ਜੀ ਵਾਸਤੇ। ਔਰ ਸਵਾਬ ਬਣਿਆ, ਅਸੀਂ ਵੀ ਕਪੂਰਥਲੇ ਆਵਾਂਗੇ, ਤੁਹਾਡੇ ਚਰਨ ਸਪਸ਼ ਕਰਾਂਗੇ ਉੱਥੇ ਆ ਕੇ, ਤੁਹਾਨੂੰ ਵੀ ਨਮਸਕਾਰ ਕਰਾਂਗੇ, ਪਰ ਜਿੱਥੇ ਵੀ ਅਸੀਂ ਬੈਠੇ ਹਾਂ, ਸਾਡੇ ਸਿਰ 'ਤੇ ਵੀ ਤੁਸੀਂ ਆਪਣਾ ਮਿਹਰ ਭਰ ਹੱਥ ਰੱਖਿਓ, ਇਸ ਆਪਣੇ ਬੱਚੇ ਦੇ ਉੱਤੇ, ਅਜ਼ੀਜ਼ ਉੱਤੇ, ਹਰਜੀਤ ਸਿੰਘ ਉੱਤੇ, ਸਿੰਘ ਹਰੀ ਦੇ ਉੱਤੇ। ਮੈਨੂੰ ਪਤਾ ਭਾਵਾਂ ਮਾਵਾਂ ਦੂਰੋਂ ਬੈਠੀਆਂ ਹੋਣ ਨਾ, ਅਤੇ ਉਹਨਾਂ ਦਾ ਸ਼ਹੀਦਵਾਰ ਇੱਥੇ ਮੇਰੇ ਸਿਰ 'ਤੇ ਪਹੁੰਚ ਜਾਣਾ, ਅਤੇ ਤੁਸੀਂ ਬੈਠੇ ਭਾਵੇਂ ਕਪੂਰਥਲੇ ਆ, ਪਰ ਮੇਰੇ ਸੀਸ 'ਤੇ, ਅਤੇ ਜਸਵਿੰਦਰ ਵੀਰ ਮੇਰੇ ਦੇ ਸੀਸ 'ਤੇ ਹੱਥ ਰੱਖਿਓ, ਆਪਣਾ ਮਿਹਰ ਭਰਿਆ, ਅਤੇ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ। ਬਸ ਅਖੀਰ 'ਤੇ ਇੱਕੋ ਹੀ ਗੱਲ, ਗੁਰੂ ਸਾਹਿਬ ਆਪ ਜੀ ਨੂੰ ਤੰਦਰੁਸਤੀਆਂ ਦਾਤਾਂ ਬਖਸ਼ਣ। ਪੱਡਾ ਸਾਹਿਬ ਬਿਲਕੁਲ ਮੂਡ ਨਹੀਂ ਖਰਾਬ ਕਰਨਾ ਆਪਾਂ, ਠੀਕ ਹੈ ਨਾ? ਜਿੰਨੀ ਉਮਰ ਭੋਗ ਕੇ ਗਏ ਆ ਸਾਰੇ, ਉਹਨਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਪੰਜਾਬੀ ਵਿਰਸਾ। ਤੁਸੀਂ 2 ਮਿੰਟ ਸੈੱਟ ਹੋਣੇ, ਮੈਂ ਹਰਜਿੰਦਰ ਗੇਲਾ ਨਾਲ ਲਾਈਨ 'ਤੇ ਲੈਣਾ। ਹਰਜਿੰਦਰ ਜੀ
6: ਜੀ, ਹਰਜੀਤ ਭਾਜੀ
0: ਕੀ ਹਾਲ ਚਾਲ ਸਰ? ਠੀਕ ਹੋ?
6: ਚੜ੍ਹਦੀ ਕਲਾ ਭਾਜੀ, ਥੈਂਕ ਯੂ।
0: ਵੀਕਐਂਡ ਆ ਗਿਆ ਸਰ, ਵਾਰਸ ਸਾਹਿਬ ਪਹੁੰਚ ਗਏ ਟੋਰਾਂਟੋ, ਦੁਬਾਰਾ ਤਾਂ ਨਹੀਂ ਪਹੁੰਚੇ ਹਾਲੇ?
6: ਉਹਨਾਂ ਨੇ 8 ਤਰੀਕ ਨੂੰ ਸੈਸਕਾ ਤੋਂ ਸ਼ੋ ਕਰਕੇ ਆਪਣੇ ਕੋਲ ਪਹੁੰਚਣਾ ਜੀ 9 ਤਰੀਕ ਨੂੰ
0: 9 ਨੂੰ ਆ ਜਾਣਾ ਠੀਕ ਹੈ ਕੀ ਪੋਜੀਸ਼ਨ ਆ ਪਾਰਕਿੰਗ ਪੂਰੀਆਂ ਦਾ ਹੋ ਗਿਆ ਸਾਰਾ ਮਸਲਾ ਹੱਲ ਉੱਥੇ ਸਾਰਾ
6: ਪਾਰਕਿੰਗ ਦਾ ਹਜੀਤ ਭਾਈ ਪਹਿਲਾਂ ਤਾਂ ਧੰਨਵਾਦ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਆਪਣਾ ਕਿਉਂਕਿ ਆਪਾਂ ਨੂੰ ਇਹ ਜ਼ਰੂਰੀ ਹੈ ਕਿ ਦੱਸਣਾ ਪਹਿਲਾਂ ਇਹ ਸ਼ੋਅ 25 ਤਰੀਕ ਨੂੰ ਲਿਖਿਆ ਗਿਆ ਸੀਗਾ
0: ਜੀ ਜੀ
6: ਉਸ ਵੇਲੇ ਸਟ੍ਰਾਈਕ 2 ਦਿਨ ਪਹਿਲਾਂ ਸ਼ੁਰੂ ਹੋ ਗਈ ਤੇ ਫਿਰ ਆਪਾਂ ਸਾਰੀ ਟੀਮ ਨੇ ਫੈਸਲਾ ਕੀਤਾ ਸੀ ਕਿ ਬਹੁਤ ਹੈਸਲ ਹੋਣੀ ਹੈ ਪਾਰਕਿੰਗ ਲਈ ਲੋਕਾਂ ਨੂੰ ਮੁਸ਼ਕਿਲ ਹੋ ਜਾਣੀ ਹੈ ਕਿਉਂਕਿ ਲਾਈਨਅਪ ਬਹੁਤ ਲੱਗ ਰਹੀ ਸੀ
0: ਜੀ
6: ਤੇ ਚੰਗੀ ਗੱਲ ਇਹ ਹੈ ਕਿ ਇੱਕ ਸ਼ੁੱਕਰਵਾਰ ਨੂੰ ਆਲਰੇਡੀ ਸ਼ੋਅ ਉੱਥੇ ਉਸੇ ਹਾਲ ਦੇ ਵਿੱਚ ਹੋ ਚੁੱਕਿਆ ਇੱਕ ਕੱਲ ਰਾਤ ਸੋਲਡ ਆਊਟ ਕੋਰੀਅਨ ਕਮਿਊਨਿਟੀ ਦਾ ਇੱਕ ਸ਼ੋਅ ਉੱਥੇ ਉਸੇ ਹਾਲ ਦੇ ਵਿੱਚ ਆਲਰੇਡੀ ਹੋ ਚੁੱਕਿਆ ਬੇਸ਼ੱਕ ਸਟ੍ਰਾਈਕ ਚੱਲ ਰਹੀ ਸੀ ਕੱਲ ਤੱਕ
0: ਸੋ
6: ਅੱਜ ਦੀ ਸਟੇਟਸ ਕੀ ਹੈ ਮੈਨੂੰ ਆਈਡੀਆ ਨਹੀਂ ਹੈ ਪਰ ਜੇ ਸਟ੍ਰਾਈਕ ਓਵਰ ਹੋ ਜਾਂਦੀ ਹੈ ਫਿਰ ਤਾਂ ਬਹੁਤ ਵਧੀਆ ਜੇ ਨਹੀਂ ਵੀ ਹੋਈ ਤਾਂ ਹੁਣ ਸਾਡੇ ਕੋਲ ਇੱਕ ਰੈਫਰੈਂਸ ਬਣ ਗਿਆ ਕਿ ਪਬਲਿਕ ਨੂੰ ਟਿਕਟ ਹੋਲਡਰਸ ਨੂੰ ਆਲਰੇਡੀ ਪਤਾ ਆਪਣੀ ਕਮਿਊਨਿਟੀ ਨੂੰ ਆਪਾਂ ਵੱਖਰੇ ਵੱਖਰੇ ਤਰੀਕਿਆਂ ਨਾਲ ਦੱਸ ਚੁੱਕੇ ਹਾਂ ਕਿ ਜੇ ਉੱਥੇ ਟ੍ਰੈਫਿਕ ਜੈਮ ਲੱਗਦਾ ਦੇਖਿਆ ਕਿਉਂਕਿ ਜਿੰਨੇ ਵੀ ਐਂਟਰੈਂਸਿਸ ਨੇ ਵੈਨਿਊ ਵਾਲੇ ਉੱਥੇ ਜੇ ਲਾਈਨਅਪ ਲੱਗੀ ਹੋਈ ਹੈ ਤਾਂ ਫਿਰ ਸਾਡੇ ਲਈ ਇੱਕ ਇੰਡੀਕੇਸ਼ਨ ਹੈ ਕਿ ਭਾਈ ਲਾਈਨਾਂ 'ਚ ਵੇਟ ਕਰਨ ਨਾਲੋਂ ਬਿਹਤਰ ਹੈ ਕਿ ਵੁੱਡਬਾਈਨ ਮਾਲ ਦੇ ਬਿਲਕੁਲ ਸਾਹਮਣੇ ਹੈ ਇਹ ਆਪਣਾ ਜਿਹੜਾ
0: ਪਾਰਕਿੰਗ ਉੱਥੇ ਲਾ ਸਕਦੇ ਵੁੱਡਬਾਈਨ ਮਾਲ 'ਚ ਲਾ ਦਿਓ
6: ਤੁਸੀਂ ਆਪਣੀ ਕਨਵੀਨੀਅੰਸ ਮੁਤਾਬਕ ਜਿੱਥੇ ਕਿਤੇ ਵੀ ਤੁਹਾਨੂੰ ਲੱਗਦਾ ਕਿ ਉੱਥੇ ਲਾਈਨਾਂ 'ਚ ਲੱਗਣ ਨਾਲੋਂ ਵੈਸੇ ਉਹ ਜਿਹੜਾ 4-5 ਮਿੰਟ ਦੀ ਵੇਟ ਕਰਕੇ ਅੱਗੇ ਗੱਡੀਆਂ ਲੰਘਣ ਦਿੰਦੇ ਆ ਸੋ ਜੇ ਤਾਂ ਸੌਖਾ ਤੁਹਾਡਾ ਟਾਈਮ ਲੱਗ ਗਿਆ ਪਹੁੰਚ ਗਿਆ ਤਾਂ ਬਹੁਤ ਵਧੀਆ ਜੇ ਲਾਈਨ 'ਚ ਲੱਗੇ ਹੋਏ ਤਾਂ ਬਹੁਤਾ ਪਰੇਸ਼ਾਨ ਨਹੀਂ ਹੋਣ ਦੀ ਲੋੜ ਸੋ ਆਲੇ ਦੁਆਲੇ ਆਪਣੇ ਕੋਲ ਬਹੁਤ ਖੁੱਲੀ ਪਾਰਕਿੰਗ ਹੈ ਲੋਕਾਂ ਨੂੰ ਪਤਾ ਲੱਗ ਚੁੱਕਿਆ ਸੋ ਇਸ ਕਰਕੇ ਸਟ੍ਰਾਈਕ ਦਾ ਬਹੁਤਾ ਹੁਣ ਅਸਰ ਨਹੀਂ ਰਹਿਣਾ ਉਦੋਂ ਜ਼ਰੂਰ ਸਾਨੂੰ ਇਹ ਫੈਸਲਾ ਲੈਣਾ ਪਿਆ ਸੀ ਸੋ ਹੁਣ 25 ਵਾਲੀਆਂ ਜਿਨ੍ਹਾਂ ਨੇ ਟਿਕਟਸ ਲਈਆਂ ਹੋਈਆਂ ਉਹੀ ਟਿਕਟਸ ਆਪਣੇ 9 ਅਗਸਤ ਵਾਲੇ ਸ਼ੋਅ ਦੇ ਲਈ ਯੂਜ਼ ਹੋ ਜਾਣੀਆਂ ਇੱਦਾਂ ਹੀ ਵੈਲਿਡ ਹੋਣਗੀਆਂ ਸੋ ਉਹ ਫਿਕਰ ਕਰਨ ਦੀ ਲੋੜ ਨਹੀਂ ਹੈ ਸਮਾਂ ਆਪਣਾ 6 ਵਜੇ ਡੋਰਸ ਓਪਨ ਕਰਨ ਦਾ ਤੇ 7 ਵਜੇ ਅਸੀਂ ਤੁਹਾਡੇ ਸਾਰਿਆਂ ਦੇ ਸਾਥ ਨਾਲ ਸ਼ੋਅ ਨੂੰ ਸ਼ੁਰੂ ਕਰਨਾ ਚਾਹੁੰਦੇ ਹਾਂ
0: ਠੀਕ ਹੈ
6: ਤੇ ਰਿਕਾਰਡ ਕੀਤਾ ਜਾਣਾ ਜੀ ਇਹ ਸ਼ੋਅ ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਸਮੇਂ ਸਿਰ ਪਹੁੰਚਿਓ ਤੇ ਸੋਹਣੇ ਕੱਪੜੇ ਤਿਆਰ ਵਿਆਰ ਹੋ ਕੇ ਕਿਉਂਕਿ ਰਿਕਾਰਡਿੰਗ ਦੇ ਵਿੱਚ ਕਿਤੇ ਨਾ ਕਿਤੇ ਫੋਟੋ ਵੀਡੀਓ ਕਿਸੇ ਨਾ ਕਿਸੇ ਰੂਪ 'ਚ ਮੁੜ ਕੇ ਫਿਰ ਸਾਰੀ ਉਮਰ ਲਈ ਤੁਹਾਡੇ ਲਈ ਉਹ ਗਹਿਣਾ ਬਣ ਜਾਣੀ ਹੈ ਜੇ ਕਿਤੇ ਆ ਗਿਆ ਵੀਡੀਓ ਦੇ ਵਿੱਚ ਕਿਉਂਕਿ 2004 ਵਾਲੇ ਪੰਜਾਬੀ ਵਿਰਸੇ ਤੋਂ ਲੈ ਕੇ ਹੁਣ ਤੱਕ ਹਰ ਵਾਰੀ ਜਦੋਂ ਵਿਰਸਾ ਰਿਕਾਰਡ ਕੀਤਾ ਜਾਂਦਾ ਤਾਂ ਉਹ ਗੀਤ ਫਿਰ ਇੱਕ ਯਾਦਗਾਰ ਬਣ ਜਾਂਦੇ ਆ
0: ਠੀਕ ਹੈ
6: ਬਾਕੀ ticketmaster.ca ਦੇ ਉੱਤੇ ਜਾ ਕੇ ਹੁਣ ਵੀ ਕੁਛ ਇੱਕ ਟਿਕਟਸ ਜਿਹੜੀਆਂ ਨੇ ਦਿਖ ਰਹੀਆਂ ਨੇ ਤੁਹਾਨੂੰ ਸਿਰਫ ਔਰ ਸਿਰਫ ਇੱਕੋ ਇਹੀ ਵੈਬਸਾਈਟ ਹੈ ticketmaster.ca ਸੋ ਇਹ ਦਿਸ ਇਜ਼ ਦਾ ਓਨਲੀ ਅਫੀਸ਼ੀਅਲ ਵੈਬਸਾਈਟ ਸੋ ਅਸੀਂ ਬੇਨਤੀ ਕਰਦੇ ਹਾਂ ਕਿ ticketmaster.ca ਤੇ ਜਾ ਕੇ ਤੇ ਇੱਕ ਆਪਣੇ ਕੋਲ ਸਵੀਟ ਦੀ ਆਪਸ਼ਨ ਹੈ ਜਿਹਦੇ ਵਿੱਚ 20 ਮੈਂਬਰਸ ਦੇ ਲਈ ਅਸੀਂ ਚਾਹੁੰਦੇ ਹਾਂ ਕਿ ਫੈਮਿਲੀ ਲਈ ਉਹ ਸਵੀਟ ਦੇਣਾ ਚਾਹੁੰਦੇ ਹਾਂ ਲੇਡੀਜ਼ ਬੱਚੇ ਬਜ਼ੁਰਗ ਫੈਮਿਲੀ ਅਗਰ ਸਵੀਟ ਲੈਣਾ ਚਾਹੁੰਦੇ ਹੋ ਥੋੜਾ ਜਿਹਾ ਪ੍ਰਾਈਵੇਟਲੀ ਆਪਣੀ ਫੈਮਿਲੀ ਦੇ ਨਾਲ ਆਪਣੇ ਫਰੈਂਡ ਸਰਕਲ ਦੇ ਨਾਲ ਜਿਹੜੇ ਕਈ ਵਾਰ ਹੁੰਦਾ ਕਿ ਅਸੀਂ ਆਪਣੇ ਲਈ ਸਵੀਟ ਦੇ ਵਿੱਚ ਬੈਠ ਕੇ ਦੇਖਣਾ ਚਾਹੁੰਦੇ ਸ਼ੋਅ ਨੂੰ ਤਾਂ ਉਹਦੇ ਲਈ ਸਾਡੇ ਕੋਲ ਇੱਕ ਆਪਸ਼ਨ ਹੈ ਉਹਦੇ ਲਈ ਸਾਨੂੰ ਕਾਲ ਕੀਤੀ ਜਾ ਸਕਦੀ ਹੈ 647-400-6862 647-400-6862 ਜਾਂ 416-303-4444 ਸਾਡੇ ਇਹਨਾਂ ਨੰਬਰ ਦੇ ਉੱਤੇ ਕਾਲ ਕਰ
0: ਬਹੁਤ ਵਧੀਆ ਗੱਲ ਔਰ ਇਸ ਵੀਕਰ ਦੇ ਪ੍ਰੋਗਰਾਮ ਹੋ ਰਿਹਾ ਹੈ ਪੰਜਾਬੀ ਵਿਰਸਾ ਲਾਈਵ ਹੋਏਗਾ ਉੱਥੇ ਤੁਹਾਡੇ ਵਾਸਤੇ ਪੂਰੇ ਬੈਂਡ ਦੇ ਨਾਲ ਹੋਏਗਾ ਮਨਮੋਹਨ ਵਾਰਸ ਸਾਹਿਬ ਕਮਲ ਸਾਹਿਬ ਤੇ ਇਸ ਤਰ੍ਹਾਂ ਸੰਗਤਾਰ ਸਾਹਿਬ ਪੂਰਾ ਬੈਂਡ ਦੇ ਨਾਲ ਤੁਹਾਡੇ ਨਾਲ ਪਰਫਾਰਮ ਕਰਨਗੇ ਹੋਰ ਜਾਣਕਾਰੀ ਵਾਸਤੇ ਹਰਜਿੰਦਰ ਜੀ ਨੰਬਰ ਇੱਕ ਵਾਰੀ ਦੁਬਾਰਾ ਦੇ ਦਿਓ ਆਪਣਾ ਪਲੀਜ਼
6: 647-400-6862 ਬੈਸਟ ਤਰੀਕਾ ਜੀ ticketmaster.ca
0: ਬੜੀ ਮਿਹਰਬਾਨੀ ਸਰ ਥੈਂਕ ਯੂ ਵੈਰੀ ਮਚ
6: ਟਿਕਟਸ ਆਪਣੀਆਂ ਰੱਖਣੀਆਂ ਰੱਖ ਸਕਦੇ
0: ਬੜੀ ਮਿਹਰਬਾਨੀ ਜਿੰਦਰ ਜੀ ਥੈਂਕ ਯੂ ਵੈਰੀ ਮਚ ਸਰ ਥੈਂਕ ਯੂ ਵੈਰੀ ਮਚ ਵੀਰੇ ਪ੍ਰੋਗਰਾਮ ਪੰਜਾਬੀ ਵਿਰਸਾ ਪੱਡਾ ਸਾਹਿਬ ਥੋੜਾ ਜਿਹਾ ਆਪਾਂ ਕਰੀਏ ਕੰਮ ਸ਼ੁਰੂ ਕਿਉਂਕਿ ਬੰਦੇ ਹੋਰ ਵੀ ਆ ਰਹੇ ਰਸਤੇ 'ਚ ਤੇ ਅੱਜ ਕਿਹਦੇ ਬਾਰੇ ਗੱਲਬਾਤ ਕਰਨੀ ਆਪਾਂ
1: ਮੈਂ ਹਰਜੀ ਜੀ ਅੱਜ ਥੋੜਾ ਜਿਹਾ ਆਪਾਂ ਕਰਾਂਗੇ ਗੱਲ ਸਟੂਡੈਂਟ ਐਕਸਚੇਂਜ ਪਲਾਨ ਬਾਰੇ ਮਤਲਬ ਮੈਂ ਅੱਜ ਇਹ ਜਿਹੜਾ ਪਲਾਨ ਹੈਗਾ ਹਰਜੀਤ ਜੀ ਤਕਰੀਬਨ ਜੇ ਬੱਚਾ 6 ਮਹੀਨੇ ਤੋਂ ਜ਼ਿਆਦਾ ਹੋਣਾ ਚਾਹੀਦਾ ਅਤੇ 27 ਸਾਲ ਤੋਂ ਘੱਟ ਹੋਣਾ ਚਾਹੀਦਾ
0: ਅੱਛਾ ਜੀ
1: ਮਤਲਬ ਇਹ ਮੈਂ ਜਿਹੜਾ ਪਲਾਨ ਹੈਗਾ ਉਹਨਾਂ ਬੱਚਿਆਂ ਵਾਸਤੇ ਮਤਲਬ ਜੇ ਸਾਡੇ ਜਦੋਂ ਬੱਚੇ ਹਰਜੀਤ ਜੀ ਮਤਲਬ ਜਿੱਦਾਂ ਗਰੋ ਅਪ ਹੁੰਦੇ ਹੈਗੇ ਆ ਖੇਡਦੇ ਆ ਕਈ ਵਾਰ ਸੱਟ ਲੱਗ ਜਾਂਦੀ ਆ ਜਿੱਦਾਂ ਸਕੂਲਾਂ 'ਚ ਵੀ ਜਾਂਦੇ ਜਿੱਦਾਂ ਕਿ ਉਹ ਖੇਡਦੇ ਆ ਸੱਟ ਲੱਗ ਜਾਵੇ ਅਤੇ ਇਹ ਜਿੱਦਾਂ ਪਲਾਨ ਉਹਨਾਂ ਬੱਚਿਆਂ ਵਾਸਤੇ ਹੈਗਾ ਜਿੱਦਾਂ ਪਹਿਲਾਂ ਹੀ ਪਲਾਨ ਮੇਰੇ 25 ਸਾਲ ਤੱਕ ਹੁੰਦਾ ਸੀ ਹੁਣ ਇਹਨਾਂ ਨੇ 27 ਸਾਲ ਤੱਕ ਕਰ ਦਿੱਤਾ ਕਿਉਂਕਿ ਬਹੁਤ ਸਾਰੇ ਬੱਚੇ ਕਈ ਵਾਰੀ 26 ਜਿਹੜੇ ਕਿ ਹਾਇਰ ਐਜੂਕੇਸ਼ਨ ਵਾਸਤੇ ਜਾਂਦੇ ਆ ਉਹ ਲੇਟਰ ਔਨ ਵੀ ਜਿੱਦਾਂ ਆਪਣੇ ਆਪ ਨੂੰ ਅਪਗ੍ਰੇਡ ਪੜ੍ਹਦੇ ਰਹਿੰਦੇ ਹੈਗੇ ਆ
0: ਠੀਕ ਹੈ
1: ਅਤੇ ਮੈਂ ਅੱਜ ਜੇ ਇਹਦੇ ਵਿੱਚ ਕੀ ਹੈਗਾ ਕਿ ਵੀ ਉਹਨਾਂ ਨੇ ਲਿਖਿਆ ਹੈਗਾ ਵੀ ਜੇ ਬੱਚੇ ਮਤਲਬ ਤੁਹਾਡੇ ਤੇ ਬੱਚਿਆਂ ਦੇ ਮਤਲਬ 19 ਸਾਲ ਤੱਕ ਜੇ ਤੁਹਾਡੇ ਬੱਚੇ ਦੇ ਮਤਲਬ ਕਿਤੇ ਦੰਦਾਂ ਐਕਸੀਡੈਂਟ ਹੋ ਕੇ ਦੰਦਾਂ ਨੂੰ ਪ੍ਰੋਬਲਮ ਆ ਜਾਂਦੀ ਆ ਸੱਟ ਲੱਗ ਜਾਂਦੀ ਆ ਤਾਂ ਉਹਦੇ ਵਿੱਚ ਹਰਜੀ ਜੀ ਅਨਲਿਮਿਟਿਡ ਕਵਰੇਜ ਹੈਗੀ ਆ ਮਤਲਬ ਅਤੇ ਮੈਂ ਬਾਕੀ ਜੇ 19 ਸਾਲ ਤੋਂ ਬਾਅਦ ਇਹਨਾਂ ਦੇ ਕਿਤੇ ਸੱਟ ਵਗੈਰਾ ਸੱਟ ਲੱਗੇ ਐਕਸੀਡੈਂਟ ਆਪਣੇ ਦੰਦਾਂ ਪ੍ਰੋਬਲਮ ਆਉਂਦੀ ਹੈ ਤਾਂ ਫਿਰ ਉਹਨਾਂ ਦੀ 1 ਸਾਲ ਲਈ ਕਵਰੇਜ ਹੈਗੀ ਆ ਅਤੇ ਇਹਨਾਂ ਦੇ ਵਿੱਚ ਜਿੱਦਾਂ ਹੁਣ ਜੀ ਕਈ ਵਾਰੀ ਅਸੀਂ ਆਪਣੇ ਫੈਮਿਲੀ ਨਾਲ ਵੀ ਜਾਂਦੇ ਹਾਂ, ਕਈ ਵਾਰੀ ਵੈਰੀ ਬੈਡਲੀ ਐਕਸੀਡੈਂਟ ਹੋ ਜਾਂਦਾ ਬੱਚੇ ਦੇ ਨਾਲ, ਕਿਤੇ ਪਰਮਾਤਮਾ ਕਿਤੇ ਹੋ ਜਾਵੇ,
0: ਠੀਕ
1: ਹੈ, ਇਹਨਾਂ ਦੀ ਜੇ ਟੋਟਲ ਜੇ ਡਿਸਬਿਲਟੀ ਹੋ ਜਾਂਦੀ ਤਾਂ ਇਹਦੇ ਵਿੱਚ ਉਹਨਾਂ ਨੇ 3.5 ਲੱਖ ਦਾ ਜਿਹੜਾ ਬੈਨੀਫਿਟ ਰੱਖਿਆ ਹੈਗਾ ਬੱਚੇ ਵਾਸਤੇ,
0: ਠੀਕ ਆ।
1: ਅਤੇ ਮਤਲਬ ਹੋਰ ਆਪਾਂ ਜੇ ਤੁਸੀਂ ਮਤਲਬ ਆਪਣੇ ਇੱਥੇ ਟਰੈਵਲ ਕਰਦੇ, ਕਈ ਵਾਰ ਕਿਸੇ ਵੀ ਹੱਥ ਪੈਰ ਲੱਤ ਜਾਂ ਕਿਸੇ ਵੀ ਉਂਗਲ ਜਾਂ ਕਿਸੇ ਵੀ ਸੱਟ ਲੱਗ ਜਾਂਦੀ ਆ, ਹਰ ਚੀਜ਼ ਵਾਸਤੇ ਉਹਨਾਂ ਨੇ ਇਹਦੇ ਵਿੱਚ ਬੈਨੀਫਿਟ ਰੱਖਿਆ ਹੈਗਾ। ਅਤੇ ਮੈਂ ਹਜੇ ਜੀ ਮਤਲਬ ਇਹਦੇ ਵਿੱਚ ਜਿਹੜੀ ਹੈਗੀ ਹੈ ਕਿ ਮਤਲਬ ਐਕਸੀਡੈਂਟ ਹੋਣ ਤੋਂ ਬਾਅਦ ਜੇ ਕਿਤੇ ਬੱਚੇ ਦੇ ਕੋਈ ਪ੍ਰੋਬਲਮ ਜਿੱਦਾਂ ਥਰਪੀਆਂ ਕੈਰੋਥਰੈਪੀ ਆਵੇ, ਉਹ ਵੀ ਇਹਦੇ ਵਿੱਚ ਜਿਹੜਾ $2,000 ਦਾ ਬੈਨੀਫਿਟ ਹੈਗਾ,
0: ਠੀਕ ਹੈ।
1: ਅਤੇ ਮੈਂ ਇਹ ਆਪਣੇ ਸੁਰਤਿਆਂ ਨੂੰ ਕਹਿਣਾ ਚਾਹੁੰਦਾ ਵੀ ਜਿਸ ਵੇਲੇ ਤੁਸੀਂ ਇਹ ਜਿੱਦਾਂ ਆਪਣੇ ਪਲਾਨ ਲੈਂਦੇ ਹੈਗੇ ਤਾਂ ਇਹਨਾਂ ਪਲਾਨ ਨੂੰ ਤਕਰੀਬਨ ਇਸ ਹਿਸਾਬ ਨਾਲ ਇਹਦੀ ਕੋਈ ਕੋਸਟ ਇੰਨੀ ਜ਼ਿਆਦਾ ਨਹੀਂ ਹੈਗੀ ਹਰਜੀਤ ਜੀ।
0: ਅੱਛਾ ਜੀ।
1: ਇਹਦੇ ਜਿਹੜੀ ਇੱਕ ਸਾਲ ਦੀ ਕੋਸਟ ਹੈਗੀ $50 ਹੈਗੀ ਆ
0: ਬਸ।
1: ਮੈਂ ਆਪਣੇ ਸੁਣ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਜੇ ਆਪਣੇ ਬੱਚਿਆਂ ਦੇ ਜਿਹੜੇ ਛੋਟੇ ਬੱਚੇ 6 ਮਹੀਨੇ ਤੋਂ ਜ਼ਿਆਦਾ ਹੈਗੇ, 27 ਤੋਂ ਘੱਟ ਹੈਗੇ, ਜੇ ਤੁਸੀਂ $50 ਸਾਲ ਦੇ ਦਿੰਦੇ ਵੀ ਆ, ਪਰ ਜੇ ਤੁਸੀਂ ਮੇਰੇ ਕੋਲ ਆ ਕੇ ਬੈਨੀਫਿਟ ਦੀ ਲਿਸਟ ਲਿਖੋ ਤਾਂ ਕਹਿੰਦੇ 12 ਬੈਨੀਫਿਟ ਫਰੀ ਵਿੱਚ ਹੈਗੇ ਉਹਨਾਂ ਨੇ, ਜਿੱਦਾਂ ਵਿੱਚ ਬਿਲਟ ਇਨ ਕੀਤੇ ਹੋਏ ਹੈਗੇ ਆ ਜਿਹੜੇ ਕਿ ਆਮ ਟੋਟਲ ਡਿਸੇਬਿਲਟੀ ਦੇ ਵਿੱਚ ਹੁੰਦੇ ਹੈਗੇ ਆ,
0: ਠੀਕ ਹੈ।
1: ਅਤੇ ਮੈਂ ਸੁਰਤਿਆਂ ਨੂੰ ਜ਼ਰੂਰ ਕਹਿਣਾ ਚਾਹੁੰਦਾ ਵੀ ਜੇ ਤੁਸੀਂ ਇਸ ਪਲਾਨ ਨੂੰ ਜ਼ਰੂਰ ਲਵੋ। ਇਹ ਵਰਜੀ ਜੀ ਕਿਉਂਕਿ ਅਸੀਂ ਕਈ ਵਾਰੀ ਇਹ ਸੋਚਦੇ ਰਹਿੰਦੇ ਨਹੀਂ ਕੋਈ ਸਾਡੇ ਬੱਚੇ ਹੈਲਥ ਕਾਰਡ ਵੱਲੋਂ ਕਵਰ ਹੈ। ਬਹੁਤੀਆਂ ਚੀਜ਼ਾਂ ਜੇ ਹੁਣ ਤੁਸੀਂ ਤਾਂ ਸੋਚੋ ਜੇ ਬੱਚਿਆਂ ਨੂੰ ਕੋਈ ਕੈਰੋਥਰੈਪੀ ਜਾਂ ਆਪਣੇ ਦੀ ਲੋੜ ਪਵੇ ਜਾਂ ਇਹਨਾਂ ਚੀਜ਼ਾਂ, ਇਹ ਸਾਡੀ ਕਵਰ ਨਹੀਂ ਹੁੰਦੀਆਂ, ਇਹ ਤੁਹਾਨੂੰ ਆਪ ਹੀ ਇਹਦੇ ਵਾਸਤੇ ਪੇ ਕਰਨੇ ਪੈਂਦੇ। ਸਾਡੇ ਬਹੁਤ ਸਾਰੇ ਸੋਚਦੇ ਜਿੱਦਾਂ ਹੁਣ ਆਪ ਵੀ ਜਦੋਂ ਬਿਜ਼ਨਸ ਕਰਦੇ ਜਾਂ ਕੋਈ ਟਰੈਕਿੰਗ ਟਾਊਕਿੰਗ ਜਾਂ ਤੁਸੀਂ ਕੋਈ ਵੀ ਜੋਬ ਕਰਦੇ, ਤੁਹਾਡੇ ਸੱਟ ਲੱਗ ਜਾਂਦੇ ਆ, ਤੁਹਾਨੂੰ ਸਰਪੀਆਂ 'ਤੇ ਜਾਣਾ ਪੈਂਦਾ ਤਾਂ ਤੁਹਾਨੂੰ ਆਪ ਪੇ ਕਰਨੇ ਪੈਂਦੇ ਆ,
0: ਠੀਕ ਆ।
1: ਅਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਮੈਂ ਮਤਲਬ ਜੇ ਫਿਰ ਇਹਦੇ ਵਿੱਚ ਹਰਜੀ ਜੀ ਉਹਨਾਂ ਨੇ ਇੱਕ ਜਿਹੜੀ ਦੱਸੀ ਆ, ਜੇ ਤੁਸੀਂ ਆਪਣੇ ਸੱਟ ਲਗਾਉਣ ਤਾਂ ਤੁਸੀਂ ਹਸਪਤਾਲ ਜਾਂਦੇ ਆ ਤਾਂ ਫੁੱਲੀ ਕਵਰ ਆ, ਮਤਲਬ ਤੁਸੀਂ ਮੈਂ ਕਹਿੰਦੇ ਮੈਂ ਮਹਿੰਗਾ ਕਮਰਾ ਲੈ ਉੱਥੇ ਜਿਹੜਾ ਲੈ ਲਿਆ ਆ ਉਹ ਵੀ ਇਹਦੇ 'ਚ ਕਵਰ ਹੋਊਗਾ,
0: ਠੀਕ ਹੈ।
1: ਅਤੇ ਮਤਲਬ ਐਂਬੂਲੈਂਸ ਜਿਹੜੀ ਹੈਗੀ ਆ ਇਹਦਾ ਤਾਂ ਸਾਨੂੰ ਵੀ ਪਤਾ ਵੀ ਜਿਹੜੀ ਇੱਥੇ ਆਪਣੇ ਸਾਰਾ ਹੈਲਥ ਇੰਟਾਜੂ ਕਾਰਡ 50% ਪੇ ਕਰਦਾ, 45 ਸਾਨੂੰ ਜਿੱਦਾਂ ਕੋਲੋਂ ਦੇਣੇ ਪੈਂਦੇ ਆ,
0: ਠੀਕ ਹੈ।
1: ਇਹਦੇ ਵਿੱਚ ਫੁੱਲੀ ਉਹ ਜਿਹੜੀ ਜਿਹੜੀ ਕਵਰ ਹੈਗੀ ਆ। ਫਿਰ ਜੇ ਤੁਸੀਂ ਬੱਚੇ ਨਾਲ ਕਿਤੇ ਬਾਹਰ ਟਰੈਵਲ ਕਰਦੇ ਆ, ਤੁਹਾਨੂੰ ਬਾਹਰ ਕਿਤੇ ਅੰਟਾਰੀਓ ਤੋਂ ਬਾਹਰ ਸੱਟ ਲੱਗ ਜਾਂਦੀ ਆ ਤਾਂ ਤੁਹਾਡਾ ਬੱਚਾ $2,000,000 ਦਾ ਕਵਰ ਹੈਗਾ। ਮਤਲਬ ਉਹਦੇ 'ਚ ਕੀ ਆ ਕਿ ਕਿਤੇ ਵੀ ਸੱਟ ਲੱਗ ਗਏ, ਤੁਹਾਨੂੰ ਟਰੈਵਲ ਦੀ ਲੋੜ ਪਈ ਆ, ਐਂਬੂਲੈਂਸ ਦੀ ਲੋੜ ਪਈ ਆ, ਏਅਰ ਐਂਬੂਲੈਂਸ ਦੀ ਲੋੜ ਪਈ ਆ, ਉਹ ਤੁਹਾਡਾ ਜਿਹੜਾ ਹਰ ਚੀਜ਼ ਜਿਹੜੀ ਆ ਉਹਦੇ ਵਿੱਚ ਜਿਹੜੀ ਕਵਰ ਹੋ ਗਈ। ਮਤਲਬ ਇੰਨੀਆਂ ਚੀਜ਼ਾਂ ਕਵਰ ਹੋਣ ਦੇ ਬਾਅਦ ਵੀ ਜੇ ਤੁਸੀਂ ਕੋਸਟ ਦੇਖੋ ਤਾਂ ਸਿਰਫ $50, ਤਾਂ ਮੈਂ ਆਪਣੇ ਬੱਚਿਆਂ ਨੂੰ ਆਪਣੇ ਜ਼ਰੂਰ ਕਹਿਣਾ ਚਾਹੁੰਦਾ ਤੁਸੀਂ ਆਪਣੇ ਬੱਚਿਆਂ ਵਾਸਤੇ ਇਹ ਪਲਾਨ ਜ਼ਰੂਰ ਲਓ, ਕਿਉਂਕਿ ਇਹਦੀ ਕੋਈ ਕੋਸਟ ਇੰਨੀ ਜ਼ਿਆਦਾ ਨਹੀਂ, $50 ਜੇ ਸਾਲ ਦੇ ਚੱਲ ਜਾਵੇਗੀ ਹਰ ਚੀਜ਼, ਕਿੰਨੀਆਂ 12 ਚੀਜ਼ਾਂ ਜਿਹੜੀ ਕੰਪਨੀ ਕਵਰ ਕਰ ਰਹੀ ਆ।
0: ਹਾਂਜੀ ਹਾਂਜੀ।
1: ਅਤੇ ਬਾਕੀ ਜਿਹੜੀ ਦੂਸਰੀ ਚੀਜ਼ ਮੈਂ ਇਹ ਕਹਿਣਾ ਚਾਹੁੰਦਾ ਵੀ ਆਪਣੇ ਬੱਚਿਆਂ ਦਾ ਇੱਕ ਐਜੂਕੇਸ਼ਨ ਪਲਾਨ ਥੋੜ੍ਹਾ ਛੋਟਾ ਜਿਹਾ ਜ਼ਰੂਰ ਲੈ ਰੱਖੋ।
0: ਉਹ ਆਉਣ ਵਾਲੇ ਸਮੇਂ 'ਚ ਫਾਇਦਾ ਹੋ ਜਾਂਦਾ, ਬੱਚਿਆਂ ਨੇ ਪੜ੍ਹਨਾ ਤਾਂ ਹੈਗਾ ਹੀ ਆ, ਕਿਉਂਕਿ ਬੜੇ ਅੱਗੇ ਸਟੱਡੀ ਮਹਿੰਗੀ ਹੋਣੀ ਸਾਰਾ ਕੁਛ, ਇਹ ਕਿਹੜਾ ਸੇਮ ਰੇਟ ਹੀ ਰਹਿਣਾ ਕੰਮ।
1: ਹਾਂਜੀ।
0: ਤੇ ਘਰਾਂ ਦੇ ਰੇਟ ਤਾਂ ਚਲੋ ਡਾਊਨ ਹੋਏ ਆ, ਬਾਕੀ ਚੀਜ਼ਾਂ ਤਾਂ ਸਾਰੀਆਂ ਮਹਿੰਗੀਆਂ।
1: ਹਾਂਜੀ। ਫਿਰ ਜਿਹੜੀ ਮੈਂ ਅੱਜ RES ਵੀ ਗੱਲ ਕਿਉਂ ਸਟਾਰਟ ਕੀਤੀ ਆ, RES ਦੀ ਕੇਸ, ਕਿਉਂਕਿ ਕਈ ਵਾਰੀ ਸਾਡੇ ਬੱਚੇ ਜਿਹੜੇ ਪੇਰੈਂਟਸ ਡਾਇਰੈਕਟ ਅਪਲਾਈ ਕਰ ਦਿੰਦੇ, ਜਿਹੜੇ ਬੰਦਿਆਂ ਨੇ RES ਕਰਾਈ ਆ, ਉਹ ਕੀ ਆ ਉਹਨਾਂ ਨੇ ਕੀ ਆ ਜੇ ਉਹਨਾਂ ਦੀ 6,000 ਫੀਸ ਜਾਣੀ ਤਾਂ ਉਹ 6,000 ਦੀ ਅਪਲਾਈ ਕਰ ਦਿੰਦੇ।

0: ਪੰਜਾਬੀ ਵਿਰਸੇ ਦੇ ਨਾਲ ਵੀ ਜੁੜੇ ਹੋਏ ਆ ਔਰ ਤੁਹਾਡੀਆਂ ਲਾਈਨਸ ਤਕਰੀਬਨ ਸਾਰੀਆਂ ਬਿਜ਼ੀ ਆ ਔਰ ਤੁਹਾਨੂੰ ਪਤਾ ਕਿ ਕਈਆਂ ਦੇ ਏਸੀ ਖਰਾਬ ਹੋ ਗਏ ਅੱਜ ਕੱਲ੍ਹ ਦੇ ਹਲੇ ਗਰਮੀ ਚੱਲ ਰਹੀ ਹੈ ਔਰ ਏਸੀ ਖਰਾਬ ਹੋ ਜਾਣ ਤੇ ਘਰ 'ਚ ਪੰਗਾ ਉਦਾਂ ਹੀ ਪੈ ਜਾਂਦਾ ਨਿਆਣੇ ਵੱਖਰੇ ਗੱਲ ਪੈਂਦੇ ਆ ਤੇ ਘਰ ਵਾਲੀ ਉੱਥੋਂ ਡਬਲ ਗੱਲ ਪੈਂਦੀ ਹੈ ਵੀ ਭਾਈ ਠੰਡਾ ਕਰਾ ਦੇ ਘਰ ਜਲਦੀ ਜਲਦੀ ਤੇ ਇਸ ਤੋਂ ਬਚਣ ਵਾਸਤੇ ਤੇ ਅਸੀਂ ਇੱਕ ਨੰਬਰ ਦਿੰਦੇ ਹਾਂ ਤੁਹਾਨੂੰ ਇਹ ਪਰਮਜੀਤ ਭਾਜੀ ਆ 40 ਸਾਲ ਦਾ ਤਜਰਬਾ ਹੈ ਟੋਰਾਂਟੋ 'ਚ ਸਭ ਤੋਂ ਪਹਿਲਾਂ ਏਸੀ ਦਾ ਕੰਮ ਇਹਨਾਂ ਨੇ ਸ਼ੁਰੂ ਕੀਤਾ ਸੀ ਫਰਨਸ ਦਾ ਕੰਮ ਇਹਨਾਂ ਨੇ ਸ਼ੁਰੂ ਕੀਤਾ ਹੀਟਿੰਗ ਦਾ ਕੰਮ ਇਹਨਾਂ ਨੇ ਸ਼ੁਰੂ ਕੀਤਾ ਲਾਇਸੈਂਸ ਬੰਦੇ ਆ ਪਰਮਜੀਤ ਸਿੰਘ ਵਾਲਾ ਨੂੰ ਬੜੇ ਬੰਦੇ ਜਾਣਦੇ ਆ ਟੋਰਾਂਟੋ ਸ਼ਹਿਰ ਦੇ ਜਿਹੜੇ ਪੁਰਾਣੇ ਮੁੰਡੇ ਬੈਠੇ ਆ ਔਰ ਐਸਾ ਬੰਦਾ ਏਸੀ ਦੇਖ ਕੇ ਦੱਸ ਦਿੰਦਾ ਚ ਨੁਕਸ ਕੀ ਹੈ ਕਿਉਂਕਿ ਜਿਹੜੇ ਮਕੈਨਿਕ ਹੁੰਦੇ ਨਾ ਚੋਟੀ ਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਨੁਕਸ ਕੀ ਆ ਜਦੋਂ ਚੱਲਦਾ ਪੱਖਾ ਘੁਮਾ ਕੇ ਦੇਖਦੇ ਆ ਤੇ ਜੇ ਗੈਸ ਭਰਾਉਣੀ ਆ ਤੇ ਫਿਰ ਕਾਲ ਕਰ ਲਿਓ ਜੇ ਨਵਾਂ ਏਸੀ ਲਵਾਉਣਾ ਹੁਣ ਤੁਹਾਨੂੰ ਡਿਸਕਾਊਂਟ ਹੋਏ ਨਾ ਕਿਉਂਕਿ ਮੌਸਮ ਅੱਗੇ ਠੰਡ ਦਾ ਆ ਜਾਣਾ ਤੇ ਹੁਣ ਜਿਹੜਾ ਗਰਮੀ ਵਾਲਾ ਥੋੜ੍ਹਾ ਜਿਹਾ ਮੌਸਮ ਗਿਆ ਲੰਘ ਤੇ ਤੁਹਾਨੂੰ ਡਿਸਕਾਊਂਟ ਜਾਣਾ ਮਿਲ ਤੁਸੀਂ ਨੰਬਰ ਨੋਟ ਕਰ ਲਓ ਏਅਰ ਪ੍ਰੋ ਮਕੈਨੀਕਲ ਦਾ ਔਰ 416-720-2081 ਦੇ ਕੋਕ ਦੀ ਇਜਾਜ਼ਤ ਹੈ ਜੇ ਨੰਬਰ ਜ਼ਰੂਰ ਤੁਸੀਂ ਨੋਟ ਕਰ ਲਓ ਫਰਨਸ ਖਰਾਬ ਹੋ ਗਈ ਹੈ ਘਰਾਂ ਦੀ 2 ਘੰਟੇ ਦੇ ਵਿੱਚ ਫਰਨਸ ਤੁਹਾਡੀ ਚੇਂਜ ਹੋ ਜੂਗੀ ਜਿਨ੍ਹਾਂ ਨੇ ਏਸੀ ਨਵਾਂ ਲਵਾਉਣਾ 3 ਘੰਟੇ 'ਚ ਏਸੀ ਨਵਾਂ ਲਾ ਕੇ ਠਾ ਠਾ ਠਾ ਠਾ ਠੰਡੀ ਹਵਾ ਆ ਜੂਗੀ ਤੁਹਾਡੇ ਘਰਾਂ ਦੇ ਵਿੱਚ 416-720-2081 ਦੇ ਕੋਕ ਦੀ ਜਾ ਸਕਦੀ ਹੈ 416-720-2081 ਤੇ ਕਾਲ ਵੀ ਕੀਤੀ ਜਾ ਸਕਦੀ ਹੈ ਵੀਰ ਜੀ ਆ ਵੀ ਚੇਅਰ ਲੈ ਲਓ ਤੁਸੀਂ ਆ ਜਾਓ ਇਧਰ ਨਾਲ ਨੰਬਰ ਹੈ ਪਰਮਜੀਤ ਅਰਾਂ ਦਾ ਇੱਕ ਵਾਰ ਤੁਸੀਂ ਫਿਰ ਨੋਟ ਕਰ ਲਓ 416-720-2081 ਦੇ ਕਾਲ ਵੀ ਕੀਤੀ ਜਾ ਸਕਦੀ ਹੈ ਵਕਾਰ ਖਾਨ ਸਾਹਿਬ ਕੀ ਹਾਲ ਹੈ
1: ਜੀ ਥੈਂਕ ਯੂ ਸੋ ਮਚ ਹਰਜੀਤ ਜੀ ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਰਜੀਤ ਜੀ ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵੱਡੀ ਪ੍ਰੋਮੋਸ਼ਨ ਹੈ ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ 500, 1500 or 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ ਰੋਜਰਸ ਸੈੱਲ ਫੋਨ ਦੀ ਵੀ ਬਹੁਤ ਅਮੇਜ਼ਿੰਗ ਆਫਰ ਹੈ ਮੇਰੇ ਕੋਲ ਕੈਨੇਡਾ US ਅਨਲਿਮਿਟਡ ਕਾਲਿੰਗ ਮਿਲੇਗੀ iPhone ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ
0: ਜੀ
1: ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ ਨੰਬਰ ਹੈ 6478648000 ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵੱਡੀਆਂ ਪ੍ਰੋਮੋਸ਼ਨ ਦਿਲਾ ਦੇਂਗੇ
0: ਜੀ
1: ਨੰਬਰ ਅਗੇਨ 6478648000
0: ਸ਼ੁਕਰੀਆ ਵਕਾਰ ਖਾਨ ਸਾਹਿਬ ਥੈਂਕ ਯੂ ਵੈਰੀ ਮਚ ਪ੍ਰੋਗਰਾਮ ਪੰਜਾਬੀ ਵਿਰਸਾ ਔਰ ਲਓ ਜੀ ਇੱਕ ਲਾਈਨ ਡੇਲ ਮੁੰਡੀ ਸਾਹਿਬ ਆ ਗਏ ਉਹਨਾਂ ਨਾਲ ਗੱਲਬਾਤ ਕਰਾਂਗੇ ਰੀਅਲ ਸਟੇਟ ਦੀ ਦੁਨੀਆ ਵਿੱਚ ਤੁਹਾਨੂੰ ਪਤਾ ਕਿ ਜਦੋਂ ਵੀ ਨਵੇਂ ਪ੍ਰੋਜੈਕਟ ਆਉਂਦੇ ਆ ਉਦੋਂ ਡੇਲ ਮੁੰਡੀ ਸਾਹਿਬ ਸਾਡੇ ਨਾਲ ਹਾਜ਼ਰੀ ਲਵਾਉਂਦੇ ਆ ਡੇਲ ਜੀ ਕੀ ਹਾਲ ਆ ਸਰ
2: ਜੀ ਬਹੁਤ ਵਧੀਆ ਸ਼ੁਕਰੀਆ ਸਾਰੇ ਭੈਣਾਂ ਭਰਾਵਾਂ ਨੂੰ ਬੜੇ ਪਿਆਰ ਨਾਲ ਸਤਿ ਸ੍ਰੀ ਅਕਾਲ ਸਲਾਮ ਨਮਸਤੇ ਪ੍ਰਵਾਨ ਹੋਵੇ ਜੀ
0: ਜੀ ਜੀ ਜੀ ਜੀ ਨਮਸਤੇ ਜੀ ਸਤਿ ਸ੍ਰੀ ਅਕਾਲ ਜੀ ਜੀ
2: ਹਰਜੀਤ ਜੀ ਮੈਨੂੰ ਲੱਗਦਾ ਆਪਣੇ ਕੋਲ ਸਮਾਂ ਵੀ ਥੋੜਾ ਹੀ ਆ ਸੋ ਮੈਂ ਇੱਕ ਚੋਟੀ ਦੀ ਕਲਰ ਇੱਕ ਡੀਲ ਇਹ ਸਿਰਫ ਉਹ ਹੀ ਭੈਣ ਭਰਾ ਕਾਲ ਕਰਨ ਜਿਹੜੇ ਫਸਟ ਟਾਈਮ ਬਾਹਰ ਨੇ ਜਾਂ ਲੋੜਵੰਦ ਨੇ ਕੋਈ ਦੂਸਰਾ ਬੰਦਾ ਇਸ ਲਈ ਕਾਲ ਨਾ ਕਰੇ ਇਹ ਇੱਕ ਬਿਲਡਰ ਦੇ ਕੋਲ 5 ਇਨਵੈਂਟੋਰੀ ਦੇ ਘਰ ਪਏ ਆ ਸਾਡੀ ਡੀਲ ਚੱਲਣ ਡਈ ਆ ਮੋਰ ਨੈਕਸਟ ਵੀਕ ਅਸੀਂ ਇਹ ਡੀਲਾਂ ਲਿਖਾਂਗੇ $1,00,000 ਬਿਲਡਰ ਡਾਊਨ ਪੇਮੈਂਟ ਤੁਹਾਨੂੰ ਜੇਬ ਚੋਂ ਦਊਗਾ ਘਰ ਕਲੋਜ਼ ਕਰਨੇ
0: ਪੰਜ ਘਰ ਆ ਇੱਕ

0: ਲੱਖ ਡਾਲਰ ਪੱਲਿਆ ਦੋ ਬਿਲਡਰ
1: ਤੇ ਇੱਕ ਲੱਖ ਡਾਲਰ ਦੇ ਲਾਗੇ ਤੁਹਾਨੂੰ ਐਚ ਐਸ ਟੀ ਮਿਲ ਜਾਣੀ ਆ ਤੇ ਤੁਹਾਡੀ ਡਾਊਨ ਪੇਮੈਂਟ ਤੇ ਤੁਹਾਡਾ ਘਰ ਏਦਾਂ ਹੀ ਆ ਸਕਦਾ ਜੇ ਤੁਸੀਂ ਵਾਹਵਾ ਰੈਂਟ ਦੇ ਰਹੇ ਹੋ 3504,000 ਡਾਲਰ ਤੁਸੀਂ ਆਪਣੇ ਘਰ ਦੇ ਵਿੱਚ ਮੂਵ ਹੋਣਾ ਚਾਹੁੰਦੇ ਹੋ ਪਾਣੀ ਦੇ ਕੰਢੇ ਤੇ ਮੂਵ ਹੋਣਾ ਚਾਹੁੰਦੇ ਹੋ ਇਹ ਨਾਗਰਾ ਫਾਲ ਦੇ ਵਿੱਚ ਘਰ ਆ ਜਿਹੜੇ ਵੀ ਭੈਣ ਭਰਾ ਸੁਣਦੇ ਨੇ ਜੇ ਤੁਸੀਂ ਨਾਗਰਾ ਫਾਲ ਦੇ ਵਿੱਚ ਮੂਵ ਹੋਣਾ ਚਾਹੁੰਦੇ ਹੋ ਤਾਂ ਹੀ ਇਸ ਲਈ ਫੋਨ ਕਰਿਓ ਅਦਰਵਾਈਜ਼ ਇਹ ਘਰ ਇੱਥੇ ਲੋਕਲ ਹੈ ਨੀ ਗੇ ਔਰ ਪਾਣੀ ਦੇ ਕੰਢੇ ਤੇ ਆ ਚੋਟੀ ਦੇ ਘਰ ਆ ਸਿਰਫ 5 ਘਰ ਆ ਔਰ ਇਹਨਾਂ ਨੂੰ ਕੁਆਲੀਫਾਈ ਅਸੀਂ ਆਪ ਕਰਾਂਗੇ ਜਿਹੜੇ ਲੋੜਵੰਦ ਆ ਸਿਰਫ ਉਹਨਾਂ ਨੂੰ ਹੀ ਇਹ ਘਰ ਦਿੱਤੇ ਜਾਣਗੇ ਤੁਸੀਂ ਇੱਥੇ ਲੰਬੇ ਸਮੇਂ ਤੇ ਲਾਇਆ ਰਹਿ ਰਹੇ ਹੋ ਤੁਹਾਡੇ ਤੋਂ ਘਰ ਨਹੀਂ ਲਿਆ ਗਿਆ ਜਾਂ ਡਾਊਨ ਪੇਮੈਂਟ ਨਹੀਂ ਇਕੱਠੀ ਹੋਈ ਜਾਂ ਤੁਸੀਂ ਨਵੇਂ ਇਮੀਗ੍ਰੈਂਟ ਹੋ ਜਾਂ ਤੁਹਾਡੇ ਬੱਚੇ ਆ ਤੁਸੀਂ ਘਰ ਆਪਣੇ ਲਈ ਲੈਣਾ ਚਾਹੁੰਦੇ ਹੋ ਉੱਥੇ ਰਹਿਣਾ ਚਾਹੁੰਦੇ ਹੋ ਮੂਵ ਹੋਣਾ ਚਾਹੁੰਦੇ ਹੋ ਸੋਚਦੇ ਸੀ ਕਿ ਨਹੀਂ ਲਿਆ ਜਾਣਾ ਤਾਂ ਉਹਨਾਂ ਭੈਣਾਂ ਭਰਾਵਾਂ ਲਈ ਵਨ ਆਫ ਦੀ ਬੈਸਟ ਓਪਰਚੁਨਿਟੀ ਹੋ ਸਕਦੀ ਆ ਸਾਨੂੰ ਫੋਨ ਕਰ ਲੈਣ 416-1300-1300
2: ਬਾਹਰੋਂ
1: ਬਾਹਰ ਨੀ ਅੰਦਰੋਂ ਅੰਦਰ ਹੀ ਨਿਕਲ ਰਹੀ ਆ ਜੀ ਸਾਰਾ ਕੁਛ ਪੇਪਰਾਂ ਤੇ ਹੋਣਾ
0: ਮਤਲਬ ਗੱਲ ਇਹ ਆ ਡਾਊਨ ਪੇਮੈਂਟ ਤਾਂ ਹੋ ਗਈ ਹੈ ਨਾ ਘਰ ਲੈਣ ਲੱਗਿਆ
1: ਲੀਗਲ ਤਰੀਕੇ ਦੇ ਨਾਲ ਕੋਈ ਲੀਗਲ ਨੀ ਕੋਈ ਹਿਡਨ ਨੀ ਆ ਲੱਖ ਡਾਲਰ ਤੁਹਾਨੂੰ ਐਚ ਐਸ ਟੀ ਕੈਡਰ ਮਿਲ ਜਾਣਾ ਲੱਖ ਡਾਲਰ ਤੁਹਾਨੂੰ ਬਿਲਡਰ ਇੱਥੇ ਦੇ ਰਿਹਾ 2 lakh ਡਾਲਰ ਤੁਹਾਡੀ ਡਾਊਨ ਪੇਮੈਂਟ ਫ੍ਰੀ ਦੇ ਵਿੱਚ ਜਮ੍ਹਾਂ ਹੁੰਦੀ ਆ ਸਿਰਫ 5 ਘਰ ਆ ਉਹਨਾਂ ਦੇ ਕੋਲ 5 ਉਹ ਹੀ ਬੰਦੇ ਆ ਪਰ ਮੈਂ ਇਹ ਕਹਿੰਦਾ ਕਿ ਜਿਹਦੇ ਕੋਲ ਪਹਿਲੋ ਘਰ ਹੈਗੇ ਕੋਈ ਦੂਸਰਾ ਹੈਗਾ ਕੋਈ ਵੀ ਭੈਣ ਭਰਾ ਕਾਲ ਨਾ ਕਰੇ ਅਸੀਂ ਉਹਨਾਂ ਨੂੰ ਐਂਟਰਟੇਨ ਨਹੀਂ ਕਰਾਂਗੇ ਤੇ ਉਹਨਾਂ ਲਈ ਪ੍ਰੋਗਰਾਮ ਆ ਜਿਹੜੇ ਭੈਣ ਭਰਾ ਫਸਟ ਟਾਈਮ ਬਾਹਰ ਨੇ ਜਾਂ ਫਸੇ ਨੇ ਜਾਂ ਵਿਚਾਰਾ ਤੋਂ ਘਰ ਨਹੀਂ ਲਿਆ ਗਿਆ ਜਾਂ ਟੱਬਰ ਵੱਡਾ ਹੋ ਗਿਆ ਇਹ ਸਿਰਫ ਉਹਨਾਂ ਨੂੰ ਹੀ ਘਰ ਮਿਲਣੇ ਆ ਨੰਬਰ ਸਾਡਾ ਨੋਟ ਕਰ ਲਓ ਸਿਰਫ 5 ਘਰ ਆ ਤੁਸੀਂ ਸਾਨੂੰ ਟੈਕਸਟ ਮੈਸੇਜ ਭਾਵੇਂ ਕਰ ਦੋ 416-1300-1313 ਸਰਜੀਤ ਮੈਂ ਐਕਚੁਲੀ ਦੇਖੀ ਬਹੁਤ ਸਾਰੀਆਂ ਫੋਨ ਕਾਲ ਸਾਡੇ ਕੋਲ ਪਹੁੰਚਦੀਆਂ ਹੀ ਨੀ ਪਰ ਭੈਣ ਭਰਾ ਆਪਣੇ ਤੌਰ ਤੇ ਕਾਲ ਕਰਕੇ ਹਟ ਜਾਂਦੇ ਨੇ ਉਹ ਸੋਚਦੇ ਖਰੇ ਅਸੀਂ ਚੱਕਿਆ ਹੀ ਨੀ ਮੈਂ ਇਹ ਕਹਿੰਦਾ ਕਿ ਤੁਸੀਂ ਇੱਕ ਟੈਕਸਟ ਮੈਸੇਜ ਕਰ ਦਿਆ ਕਰੋ ਸਿੰਪਲ ਜਿਹਾ ਉਹ ਸਭ ਤੋਂ ਵਧੀਆ ਉਹਦਾ ਐਵੀਡੈਂਸ ਵੀ ਆ ਜਾਂਦਾ ਸਾਰਾ ਕੁਛ ਹੋ ਜਾਂਦਾ ਅਸੀਂ ਤੁਹਾਨੂੰ ਉਹ ਟੈਕਸਟ ਮੈਸੇਜ ਤੇ ਵਾਪਸ ਦੇਖ ਕੇ ਕਾਲ ਵਾਪਸ ਕਰ ਸਕਦੇ ਹਾਂ ਪਰ ਫਿਰ ਮੇਰੀ ਬੇਨਤੀ ਆ ਜਿਹੜੇ ਲੋੜਵੰਦ ਨੇ ਭੈਣ ਭਰਾ ਜਿਹਨਾਂ ਦੇ ਕੋਲੇ ਫਸੇ ਨੇ ਵਿਚਾਰੇ ਮੈਂ ਚਾਹੁੰਦਾ ਉਹਨਾਂ ਦੇ ਘਰ ਤੇ ਛੱਤ ਆ ਜਾਏ ਉਹਨਾਂ ਦੇ ਕੋਲ ਵਧੀਆ ਘਰ ਮਿਲ
0: ਜਾਏ
1: ਉਹਨਾਂ ਨੂੰ ਇਹ ਘਰ ਮਿਲਣਾ ਔਰ ਮੈਂ ਇੱਥੇ ਕਲੀਅਰ ਕਰਦਾ ਸਾਡਾ ਇਹਦੇ ਵਿੱਚ ਕੋਈ ਕਮਿਸ਼ਨ ਨਹੀਂ ਆ ਸਿਰਫ ਅਸੀਂ ਹੈਲਪ ਹੀ ਕਰਨੀ ਆ ਆਪਣੇ ਭਾਈਚਾਰੇ ਦੇ ਨਾਲ ਔਰ ਮੈਨੂੰ 1.5 week ਲੱਗ ਗਈ ਇਹ ਡੀਲ ਨੈਗੋਸ਼ੀਏਟ ਕਰਦੇ ਨੂੰ ਵੀ ਉਹਨਾਂ ਦੇ ਨਾਲ ਵੀ ਤੁਸੀਂ ਆਹ ਚੀਜ਼ ਕਰ ਲਓ ਨੰਬਰ ਆ ਜੀ ਮੇਰਾ 416-1300-1313
0: 416-1300-1313
1: ਦੇ ਉੱਤੇ ਕਾਲ ਕੀਤੀ ਜਾ ਸਕਦੀ ਔਰ ਜਿਹੜਾ ਦੂਸਰਾ ਪ੍ਰੋਜੈਕਟ ਆ ਉਹ ਵੀ ਚੋਟੀ ਦਾ ਹੀ ਪ੍ਰੋਡਕਟ ਆ ਜੀ ਜਿਹਦੀ ਆਪਾਂ ਗੱਲ ਕਰਦੇ ਸੀ ਤੁਹਾਨੂੰ ਇੱਕ ਘਰ ਦੇ ਵਿੱਚ 3 ਘਰ ਮਿਲਦੇ ਆ ਤੇ 3 ਦਾ ਰੈਂਟ ਤੁਹਾਨੂੰ ਮਿਨੀਮਮ $4500 ਮਿਨੀਮਮ $4500 ਰੈਂਟ ਆ ਤੁਸੀਂ ਕਿਤੇ ਹੋਰ ਸਟੱਡੀ ਕਰਾ ਲਓ ਜਾਂ ਫਿਰ ਬਹੁਤ ਸਾਰੀਆਂ ਕੰਪਨੀਆਂ ਜਿਹੜੀ ਰਿਸਰਚ ਕਰਦੀਆਂ ਨੇ ਰੈਂਟ ਦੀਆਂ ਤੁਸੀਂ ਪ੍ਰਾਈਸ ਆਲੇ ਦੁਆਲੇ ਪਤਾ ਕਰ ਲਓ ਤੁਸੀਂ ਹਰੇਕ ਚੀਜ਼ ਪਤਾ ਕਰ ਲਓ ਤੁਹਾਨੂੰ ਇਹ ਚੀਜ਼ ਕਿਤੋਂ ਨਹੀਂ ਮਿਲਣੀ ਔਰ ਹਰਜੀਤ ਜੀ ਮੇਰੀ ਬੇਨਤੀ ਭੈਣਾਂ ਭਰਾਵਾਂ ਨੂੰ ਆਪਾਂ ਰੇਡੀਓ ਤੇ ਗੱਲ ਕਰ ਰਹੇ ਹਾਂ ਲਾਈਵ ਆ ਅਜੇ ਮੈਨੂੰ ਕਾਲ ਨਾ ਕਰਨ ਮੈਨੂੰ ਟੈਕਸਟ ਮੈਸੇਜ ਕਰ ਦੇਣ ਮੈਂ ਬਾਅਦ ਚ ਆਈ ਪ੍ਰੋਮਿਸ ਤੁਹਾਨੂੰ ਕਿ ਮੈਂ ਉਹਨਾਂ ਦੀ ਕਾਲ ਜ਼ਰੂਰ ਰਿਟਰਨ ਕਰੂੰਗਾ
0: ਜੀ ਜੀ
1: ਔਰ ਇਹ ਵੀ ਪ੍ਰੋਡਕਟ ਆ ਜੀ ਜਿਹੜਾ ਇਹਦੇ ਤੇ ਵੀ ਤੁਹਾਨੂੰ ਐਚ ਐਸ ਟੀ ਦਾ ਕ੍ਰੈਡਿਟ ਹੈਗਾ ਔਰ ਇਹਦੇ ਤੇ CMSC ਦੀ ਤੁਹਾਡੇ ਕੋਲ ਮੌਰਗੇ ਮਿਲ ਜਾਣੀ ਆ 40-45 ਐਮੋਟਾਈਜੇਸ਼ਨ ਦੇ ਨਾਲ ਸੋ ਅਸੀਂ ਹਿਸਾਬ ਲਾਉਂਦੇ ਸੀ ਸਾਰੇ ਖਰਚੇ ਕੱਢ ਕੇ ਤੁਹਾਡਾ 3000 ਦੇ ਕਰੀਬ ਜੇ ਖਰਚਾ ਵਿੱਚੇ ਪ੍ਰੋਪਰਟੀ ਟੈਕਸ ਵਿੱਚੇ ਇੰਸ਼ੋਰੈਂਸ ਆ $4500 ਤੁਹਾਨੂੰ ਰੈਂਟ ਆਉਂਦਾ ਤੁਹਾਡੀ ਇੱਥੇ ਆਲਮੋਸਟ $1500 ਤੁਹਾਨੂੰ ਕੈਸ਼ ਫਲੋ ਇਹਨਾਂ ਘਰਾਂ ਚੋਂ ਟੜਕ ਹਰੇਕ ਮਹੀਨੇ ਡਿੱਗਣਾ
0: ਜੀ ਜੀ ਜੀ
1: ਡਿੱਗਣਾ ਆ ਪੇਪਰਾਂ ਦੇ ਉੱਤੇ ਤੁਹਾਨੂੰ ਸਾਰੀ ਚੀਜ਼ ਸਮਝਾਵਾਂਗੇ ਔਰ ਦੂਸਰੀ ਗੱਲ ਮੈਂ ਇੱਥੇ ਐਡ ਆਨ ਕਰਦਾ ਜੀ ਇਹਦੇ ਵਿੱਚ ਜੇ ਤੁਸੀਂ ਸੋਚਦੇ ਹੋ ਆਪ ਰਹਿਣਾ ਤਾਂ ਤੁਸੀਂ ਦੂਸਰੇ 2 ਹਿੱਸੇ ਰੈਂਟ ਵੀ ਕਰ ਸਕਦੇ ਹੋ ਤੁਸੀਂ ਆਪ ਫ੍ਰੀ ਦੇ ਵਿੱਚ ਰਹਿ ਸਕਦੇ ਹੋ ਇਹ ਵੀ ਇੱਕ ਬਹੁਤ ਤਕੜੀ ਡੀਲ ਆ ਇਹ ਵੀ ਪਾਣੀ ਦੇ ਕੰਢੇ ਦੇ ਉੱਤੇ ਡੀਲ ਆ ਨੰਬਰ ਤੁਸੀਂ ਨੋਟ ਕਰ ਲਓ ਇਹਨਾਂ ਘਰਾਂ ਦੇ ਉੱਤੇ ਕੋਈ ਬਿਲਡਰ ਨਹੀਂ ਦੇ ਰਿਹਾ ਉਹ ਸਿਰਫ 5 ਡਿਟੈਚ ਘਰ ਆ ਜਿਹਨਾਂ ਤੇ ਬਿਲਡਰ ਤੁਹਾਨੂੰ $1,00,000 ਦਊਗਾ 416-1300-1313 416-1300-1313 416-313-1313
0: ਬੜੀ ਮਿਹਰਬਾਨੀ ਜੀ ਥੈਂਕ ਯੂ ਵੈਰੀ ਮਚ ਡੇਰ ਮੁੰਡੀ ਸਾਹਿਬ ਥੈਂਕ ਯੂ ਵੈਰੀ ਮਚ ਨੰਬਰ ਤੁਸੀਂ ਇੱਕ ਵਾਰੀ ਫਿਰ ਨੋਟ ਕਰੋ 416-1300-1313 ਤੇ ਕਾਲ ਕੀਤੀ ਜਾ ਸਕਦੀ ਹੈ ਕਾਨਫਰੰਸ ਆਪਣੇ ਸ਼ਹਿਰ ਦੇ ਵਿੱਚ ਹੋ ਰਹੀ ਹੈ ਔਰ ਇਹ ਪਿਆਰ ਦੀ ਕਾਨਫਰੰਸ ਆ ਔਰ ਬਹੁਤ ਹੀ ਜ਼ਿਆਦਾ ਜਿਵੇਂ ਕਹਿੰਦੇ ਹੁੰਦੇ ਆ ਕਿ ਪੂਰੇ ਪਾਸੇ ਵਰਲਡ ਦੇ ਵਿੱਚ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਇਹ ਕਾਨਫਰੰਸ ਕੀਤੀ ਜਾਂਦੀ ਹੈ। ਇਸ ਵਾਰੀ ਟੋਰਾਂਟੋ ਸ਼ਹਿਰ ਵਿੱਚ ਇਹ ਕਾਨਫਰੰਸ ਕੀਤੀ ਜਾ ਰਹੀ ਹੈ। ਸਾਡੇ ਸਟੂਡੀਓ ਵਿੱਚ ਸਤਿਕਾਰਯੋਗ ਵੀਰ ਜੀ ਨੇ ਬੈਠੇ ਆ, ਭਾਅ ਜੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ, ਥੋੜ੍ਹਾ ਜਿਹਾ ਜਾਣਕਾਰੀ ਦੇਣਗੇ ਭਾਅ ਜੀ ਨੇ ਕਿ ਇਹ ਕਾਨਫਰੰਸ ਬਾਰੇ ਕਦੋਂ ਹੋ ਰਹੀ ਹੈ, ਕਿੱਥੇ ਹੋ ਰਹੀ ਹੈ ਔਰ ਕਾਹਦੇ ਕਰਕੇ ਕਾਨਫਰੰਸ ਕੀਤੀ ਜਾਂਦੀ ਹੈ। ਵੀਰ ਜੀ ਸਤਿ ਸ਼੍ਰੀ ਅਕਾਲ, ਸਭ ਤੋਂ ਪਹਿਲਾਂ ਵੈਲਕਮ ਜੀ।
2: ਸਤਿ ਸ਼੍ਰੀ ਅਕਾਲ ਜੀ, ਆਪ ਜੀ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ, ਜਿਹੜੀ ਕਾਨਫਰੰਸ ਇਹ ਹੋ ਰਹੀ ਹੈ ਇਹਦੇ ਬਾਰੇ ਥੋੜ੍ਹਾ ਡਿਟੇਲ ਦੇ ਵਿੱਚ ਦੱਸੋ ਜੀ।
2: ਹਾਂਜੀ ਜੀ, ਇਹ ਜਿਹੜੀ ਕਾਨਫਰੰਸ ਆ ਇਹ ਜੋ ਇਹਦਾ ਨਾਂ ਐਚ ਕੇ ਐਲ ਆ,
0: ਹਾਂਜੀ,
2: ਜਿਹਦਾ ਮਤਲਬ ਆ ਹਿਊਮਿਲਿਟੀ ਕਾਇੰਡਨੈਸ ਐਂਡ ਲਵ। ਅਤੇ ਜਿਹੜਾ ਇਹ ਆਪਾਂ ਚੀਜ਼ ਲਈ ਆ ਜੀ, ਜੋ ਮਹਾਰਾਜ ਜੀ ਦਾ ਉਪਦੇਸ਼ ਸੀ, ਮਿੱਠਤ ਨੇ ਵੀ ਨਾਨਕਾ ਗੁਣ ਚੰਗਿਆਈਆਂ ਤੱਤ
0: ਜੀ।
2: ਮਹਾਰਾਜ ਜੀ ਨੇ ਕਿਹਾ ਵੀ ਸਾਰੇ ਗੁਣਾਂ ਦਾ ਜਿਹੜਾ ਤੱਤ ਆ ਉਹ ਆਪਾਂ ਮਿੱਠਤ ਵਿੱਚ ਰਹੀਏ, ਨੀਵੇਂ ਹੋ ਕੇ ਰਹੀਏ, ਅਹੰਕਾਰ ਨੂੰ ਤਿਆਗੀਏ, ਤਾਂ ਕਿ ਸਾਰੇ ਆਪਾਂ ਮਹਾਰਾਜ ਕਹਿੰਦੇ ਮਾਨਸ ਕੀ ਜਾਤ ਸੱਭਿਆ ਇੱਕੇ ਪਹਿਚਾਨ। ਜਦੋਂ ਆਪਾਂ ਇਹਨਾਂ ਚੀਜ਼ਾਂ ਦੇ ਆਪਾਂ ਅਪਣਾਵਾਂਗੇ ਤਾਂ ਫਿਰ ਹੀ ਆਪਾਂ ਸਾਰਿਆਂ ਨੂੰ ਇੱਕ ਵੇਖ ਸਕਾਂਗੇ। ਅਤੇ ਇਸੇ ਆਸ਼ੇ ਨੂੰ ਲੈ ਕੇ ਇਸੇ ਉਪਦੇਸ਼ ਨੂੰ ਵੀ ਆਪਾਂ ਸੰਸਾਰ ਵਿੱਚ ਪਹਿਲਾਂ ਅਵਧਾਰਨ ਕਰੀਏ, ਇੰਡੀਵਿਜੁਅਲ ਪਹਿਲਾਂ ਆਪਾਂ ਇਹਨੂੰ ਅਪਣਾਈਏ, ਅਤੇ ਫਿਰ ਆਪਾਂ ਸਾਰੇ ਆਪਣੇ ਸੰਸਾਰ ਵਿੱਚ ਦੂਜਿਆਂ ਨਾਲ ਵੀ ਇਹ ਚੀਜ਼ ਨੂੰ ਸਾਂਝੀ ਕਰੀਏ, ਸਾਰਿਆਂ ਦਾ ਫਾਇਦਾ ਹੋਵੇ
0: ਜੀ ਜੀ,
2: ਤਾਂ ਕਿ ਸੰਸਾਰ ਵਿੱਚ ਇਸ ਵੇਲੇ ਜੋ ਲੋੜ ਵਾ, ਕਿਉਂਕਿ ਖੇਡ ਹੀ ਸਾਰੀ ਹੰਕਾਰ ਦੀ ਚੱਲ ਰਹੀ ਆ, ਆਪੋ ਤਾਪੇ ਚੱਲ ਰਹੀ ਆ, ਤਾਂ ਕਿ ਆਪਾਂ ਇੰਡੀਵਿਜੁਅਲ ਵੀ ਸੁਖੀ ਵਸੀਏ ਅਤੇ ਸਾਰਾ ਆਪਣਾ ਸਮਾਜ ਵੀ ਸੁਖੀ ਵਸੇ, ਸਾਰਾ ਜਗਤ ਸੁਖੀ ਵਸੇ। ਉਸੇ ਨੂੰ ਮੁੱਖ ਰੱਖਦੇ ਹਾਂ ਜੀ ਇੱਥੇ ਇਹ ਕਾਨਫਰੰਸ ਔਰਗਨਾਈਜ਼ ਕੀਤੀ ਗਈ ਆ ਟੋਰਾਂਟੋ ਸ਼ਹਿਰ ਦੇ ਵਿੱਚ। ਅਤੇ ਐਚ ਕੇ ਐਲ ਇਹਦਾ ਨਾਮ ਆ ਜੀ, ਹਿਊਮਿਲਿਟੀ ਕਾਇੰਡਨੈਸ ਐਂਡ ਲਵ।
0: ਔਰ ਤੁਹਾਡੇ ਨਾਲ ਹੋਰ ਵੀ ਸਤਿਕਾਰਯੋਗ ਸੱਜਣ ਆਏ, ਇਹਨਾਂ ਦਾ ਵੀ ਦੱਸੋ ਥੋੜ੍ਹਾ ਬਾਰੇ।
2: ਹਾਂਜੀ, ਇਹ ਸਾਡੇ ਭਾਅ ਜੀ ਸੰਗਰਾਮ ਸਿੰਘ ਜੀ ਐਡਮਿੰਟਨ ਤੋਂ ਪਹੁੰਚੇ ਨੇ, ਨਾਲ ਹੀ ਸਾਡੇ ਸਰਦਾਰ ਸੰਦੀਪ ਸਿੰਘ ਜੀ ਇੰਗਲੈਂਡ ਤੋਂ ਆ, ਇਹ ਵੀ ਆਪਣੇ ਵਿਚਾਰ ਆਪ ਜੀ ਨਾਲ ਸਾਂਝੇ
0: ਜੀ। ਸਿੰਘ ਸਾਹਿਬ ਜੀ ਕਰੋ ਵਿਚਾਰ ਸਾਂਝੇ ਸਾਰੀਆਂ ਸੰਗਤਾਂ ਤੱਕ।
3: ਸਾਰੀ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ।
3: ਇਹ ਜਿਹੜੀ ਸੱਤਵੀਂ ਕਾਨਫਰੰਸ ਆ ਇਹ ਬਹੁਤ ਵੱਡੇ ਭਾਗ ਆਪਣੇ ਕਿ ਇਸ ਸ਼ਹਿਰ ਵਿੱਚ ਹੋ ਰਹੀ ਹੈ, ਅਤੇ ਸਾਰਿਆਂ ਨੂੰ ਬਹੁਤ ਪਿਆਰ ਭਰੀ ਬੇਨਤੀ ਕਿ ਆਪਾਂ ਜ਼ਰੂਰ ਪਹੁੰਚਣਾ।
0: ਠੀਕ ਹੈ।
3: ਇਹ ਜਿਹੜੇ ਹਲੇਮੀਆਂ, ਹਮਦਰਦੀਆਂ, ਮੁਹੱਬਤ ਆ, ਇਹ ਰੱਬੀ ਗੁਣ ਆ, ਆਪਣੇ ਸਾਰਿਆਂ ਦੇ ਹਿਰਦਿਆਂ ਵਿੱਚ ਇਹ ਹੈਗੇ, ਪਰ ਆਪਾਂ ਇੰਨਾ ਮਨ ਆਪਣੇ 'ਤੇ ਹਾਵੀ ਹੋਇਆ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ, ਤਾਂ ਆਪਾਂ ਇੰਨਾ ਨਫ਼ਰਤ ਨਾਲ ਭਰ ਗਏ ਕਿ ਆਪਾਂ ਨੂੰ ਚਾਹੀਦਾ ਹੁਣ ਕਿ ਆਪਾਂ ਇਹ ਰੱਬੀ ਗੁਣ ਆਪਣੇ ਲਈ ਆਪਣੇ ਵਿੱਚ ਪਹਿਲਾਂ ਪਛਾਣੀਏ। ਆਪਣੇ ਵਿੱਚ ਪਛਾਣਾਂਗੇ ਤਾਂ ਫਿਰ ਚੇਤਾ ਕਰਾਈਏ ਆਪਣੇ ਆਪ ਨੂੰ ਕਿ ਇਹ ਸਾਡੇ ਗੁਣ ਆ, ਇਹ ਅਸਲੀਅਤ ਵਿੱਚ ਅਸੀਂ ਇਹ ਹਾਂ। ਆਪਾਂ ਹਲੇਮੀਆਂ ਨਾਲ ਭਰੇ ਹਾਂ, ਹਮਦਰਦੀਆਂ ਨਾਲ ਭਰੇ ਹਾਂ, ਪਿਆਰਾਂ ਨਾਲ ਭਰੇ ਹਾਂ। ਜਦੋਂ ਇਹ ਆਪਣੇ ਆਪ ਨੂੰ ਆਪਾਂ ਦ੍ਰਿੜ ਕਰਾਵਾਂਗੇ
0: ਤਾਂ
3: ਆਪਣੇ ਪਰਿਵਾਰ ਵਿੱਚ ਵੀ ਉਸ ਚੀਜ਼ ਦਾ ਅਸਰ ਹੋਊਗਾ, ਆਪਣੀ ਕਮਿਊਨਿਟੀ ਵਿੱਚ ਵੀ, ਤਾਂ ਸਾਰੀ ਦੁਨੀਆਂ ਵਿੱਚ।
0: ਠੀਕ ਆ।
3: ਇਸ ਵੇਲੇ ਇਹ ਮੂਵਮੈਂਟ ਹੁਣ 90 ਮੁਲਕਾਂ ਵਿੱਚ ਪਹੁੰਚ ਚੁੱਕੀ 2 ਸਾਲਾਂ ਦੇ ਵਿੱਚ ਵਿੱਚ।
0: ਅੱਛਾ।
3: ਵੱਧ ਤੋਂ ਵੱਧ ਇਹ ਹੁਣ ਫੈਲ ਰਹੀ ਆ, ਤਾਂ ਆਪਾਂ ਇਸ ਕਾਨਫਰੰਸ ਦਾ ਹਿੱਸਾ ਬਣਨਾ ਕਿ ਆਪਾਂ ਇਸ ਇਹਨਾਂ ਗੁਣਾਂ ਨੂੰ, ਇਹ ਜਿਹੜਾ ਲਹਿਰ ਆ ਪਿਆਰਾ ਭਰੀ, ਇਹ ਅੱਗੇ ਲੈ ਕੇ ਜਾਈਏ ਕਿ ਦੁਨੀਆਂ 'ਚ ਜਿਹੜੀਆਂ ਨਫ਼ਰਤਾਂ ਹੋਈਆਂ, ਜਿਹੜੀਆਂ ਇੰਨੀਆਂ ਲੜਾਈਆਂ ਲੱਗੀਆਂ, ਉਹਨਾਂ ਤੋਂ ਆਪਾਂ ਦੂਰ ਹੋਈਏ।
0: ਠੀਕ ਹੈ।
3: ਪੀਸ ਦੀ ਬਹੁਤ ਗੱਲ ਹੁੰਦੀ ਆ, ਮਾਰਚਿਸ ਹੁੰਦੇ, ਪੀਸ ਪ੍ਰੋਟੈਸਟ ਹੁੰਦੇ, ਪਰ ਪੀਸ ਲਿਆਵਾਂਗੇ ਆਪਣੇ ਅੰਦਰ ਪਹਿਲਾਂ ਤਾਂ ਹੀ ਹੋਊਗਾ। ਗੱਲ ਕਰਨੀ ਸੌਖੀ ਆ, ਮਾਰਚ ਕਰਨਾ ਪ੍ਰੋਟੈਸਟ ਕਰਨਾ ਸੌਖਾ ਆ, ਪਰ ਆਪਣੇ ਵਿੱਚ ਤਬਦੀਲੀ ਲਿਆਉਣੀ, ਆਪ ਹਲੇਮੀਆਂ ਨਾਲ ਭਰਨਾ, ਆਪ ਹਮਦਰਦੀਆਂ ਨਾਲ ਭਰਨਾ, ਆਪ ਪਿਆਰਾਂ ਨਾਲ ਭਰਨਾ, ਉਹ ਕੰਮ ਪਹਿਲਾਂ ਜ਼ਰੂਰੀ ਆ। ਉਹ ਕਰਾਂਗੇ ਫਿਰ ਆਪਾਂ ਅੱਗੇ ਤੁਰ ਸਕਦੇ। ਤਾਂ ਇਸ ਕਾਨਫਰੰਸ ਵਿੱਚ ਇਸੇ ਚੀਜ਼ ਨੂੰ ਵਾਰ ਵਾਰ ਵੱਖ ਵੱਖ ਖੇਤਰਾਂ 'ਚੋਂ ਪ੍ਰਾਣੀ ਆ ਰਹੇ ਆ, ਐਕਡੈਮਿਕ ਸਕਾਲਰਸ, ਐਂਟਰਟੇਨਰਸ ਵੀ, ਕਿ ਆਪਾਂ ਉਹਨਾਂ ਤੋਂ ਸਿੱਖੀਏ ਕਿ ਤੁਸੀਂ ਇਹ ਚੀਜ਼ ਨੂੰ ਕਿੱਦਾਂ ਅਪਣਾਇਆ, ਕਿੱਦਾਂ ਤੁਸੀਂ ਇਹਨੂੰ ਅੱਗੇ ਲੈ ਸਕਦੇ। ਇਹ ਧਰਮਾਂ ਤੋਂ ਉੱਤੇ ਹੀ ਗੱਲ ਆ, ਧਰਮਾਂ ਦੇ ਵੀ ਲੀਡਰਸ ਆਉਣਗੇ, ਉਹ ਵੀ ਸਾਂਝ ਪਾਉਣਗੇ, ਪਰ ਇਹ ਚੀਜ਼ ਹੈ ਕਿ ਸਾਰੀ
0: ਮਨੁੱਖਤਾ।
4: ਇਹ ਮਿਸੀਸਾਗਾ ਸਪੋਰਟਸ ਐਂਡ ਐਂਟਰਟੇਨਮੈਂਟ ਸੈਂਟਰ ਹੋ ਰਹੀ ਹੈ ਜੀ, ਜਿਹੜਾ ਕਿ ਪਹਿਲਾਂ ਪੈਰਾਮਾਊਂਟ ਸੈਂਟਰ ਕਰਕੇ ਜਾਣਿਆ ਜਾਂਦਾ ਸੀ।
0: ਠੀਕ ਹੈ।
4: ਅਤੇ ਇਹ ਇੱਕ ਇਤਿਹਾਸਕ ਦਿਹਾੜਾ ਆ, ਇਸ ਦੀ ਸ਼ੁਰੂਆਤ 5 ਤਖਤਾਂ ਦੇ ਸਾਹਿਬਾਨ ਦੀ ਅਸੀਸ ਨਾਲ ਪੰਜਾਬ ਤੋਂ ਹੋਈ। ਅਤੇ ਇਹ ਜਿਹੜੀ ਕਾਨਫਰੰਸ ਹੋ ਰਹੀ ਹੈ, ਇਸ ਤਰ੍ਹਾਂ ਨਹੀਂ ਹੈ ਕਿ ਹਰ ਸਾਲ ਹੋਣੀ ਆ, ਇਹ ਇਟਲੀ ਸੀ, ਸਿਡਨੀ ਸੀ, ਵੈਨਕੂਵਰ ਸੀ, ਹੁਣ ਟੋਰਾਂਟੋ ਆ, ਅਤੇ ਉੱਥੇ ਜਿਨ੍ਹਾਂ ਨੇ ਅਟੈਂਡ ਕੀਤੀ ਉੱਥੇ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਕਿ ਜਿਹੜਾ ਬਦਲਾਵ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਚਾਹੁੰਦੇ ਹਾਂ, ਪਰਿਵਾਰਾਂ ਦੇ ਵਿੱਚ ਵਖਰੇਵੇਂ, ਬੱਚਿਆਂ ਤੋਂ ਦੂਰੀਆਂ ਬਣੀਆਂ ਹੋਈਆਂ ਨੇ, ਇਹ ਛੋਟੀਆਂ ਛੋਟੀਆਂ ਚੀਜ਼ਾਂ ਦੇ ਨਾਲ ਆਪਾਂ ਆਪਣੀ ਜ਼ਿੰਦਗੀ ਵਿੱਚ ਬਦਲਾਵ ਪ੍ਰੈਕਟੀਕਲ ਕਰਕੇ ਦੇਖਣਾ ਚਾਹੁੰਦੇ ਹਾਂ। ਉੱਥੇ ਪ੍ਰੈਕਟੀਕਲ ਕਰਵਾਇਆ ਜਾਂਦਾ, ਨਾਲ ਪੈਨਲ ਡਿਸਕਸ਼ਨ ਹੁੰਦੀਆਂ, ਤੁਸੀਂ ਸਵਾਲ ਪੁੱਛ ਸਕਦੇ ਹੋ, ਗੱਲਬਾਤ ਕਰ ਸਕਦੇ ਹੋ। ਸੋ ਉਹਨਾਂ ਚੀਜ਼ਾਂ ਤੋਂ ਆਪਾਂ ਬਦਲਾਵ ਜੇ ਲਿਆਉਣਾ ਚਾਹੁੰਦੇ ਜ਼ਿੰਦਗੀ ਵਿੱਚ, ਜਿਹੜਾ ਆਪਾਂ ਗੁਆਚ ਚੁੱਕੇ ਹਾਂ ਇੱਥੋਂ ਦੀ ਤੇਜ਼ ਤਰਾਰ ਜ਼ਿੰਦਗੀ ਦੇ ਵਿੱਚ,
0: ਅਤੇ
4: ਮੁੜ ਤੋਂ ਗੁਰੂ ਸਾਹਿਬ ਦੇ ਸਨੇਹ ਦੇ ਨਾਲ ਆਪਾਂ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦਾ ਇਹ ਇੱਕ ਬਹੁਤ ਹੀ ਸੁਨਹਿਰਾ ਮੌਕਾ, ਅਤੇ ਆਪਾਂ ਨੂੰ ਜ਼ਰੂਰ ਇਸ ਦਿਨ ਉੱਥੇ ਪਹੁੰਚਣਾ
0: ਚਾਹੀਦਾ।
4: ਇਹ ਫ੍ਰੀ ਆਫ ਕੋਸਟ ਹੈ ਜੀ, ਸਿਰਫ ਇੱਕ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਹੈ ਟਿਕਟ ਮਾਸਟਰ 'ਤੇ ਜਾ ਕੇ, ਤਾਂ ਕਿ ਤੁਹਾਡੀ ਜਿਹੜੀ ਸੀਟ ਆ ਉਹ ਰਾਖਵੀਂ ਹੋਵੇ, ਅਤੇ ਜੇ ਤੁਹਾਡੇ ਕੋਲ ਪਹਿਲਾਂ ਨਹੀਂ ਹੁੰਦੀ ਕਿਸੇ ਕਾਰਨ ਕਰਕੇ, HKL.org 'ਤੇ ਜਾ ਕੇ ਜਾਂ ਟਿਕਟ ਮਾਸਟਰ 'ਤੇ ਜਾ ਕੇ ਤੁਸੀਂ ਉਹਦੀ ਟਿਕਟ ਬੁੱਕ ਕਰਾ ਸਕਦੇ ਹੋ, ਅਤੇ ਉੱਥੇ ਵੀ ਰਜਿਸਟ੍ਰੇਸ਼ਨ ਓਪਨ ਹੋਏਗੀ, ਕਾਊਂਟਰ ਲੱਗਾ ਹੋਏਗਾ, ਜੇ ਜਦੋਂ ਵੀ ਤੁਸੀਂ ਉੱਥੇ ਪਹੁੰਚਦੇ ਹੋ 9 ਵਜੇ ਦਰਵਾਜੇ ਖੁੱਲਣਗੇ, ਅਤੇ ਆਪ ਜੀ ਉੱਥੇ ਜਾ ਕੇ ਰਜਿਸਟਰ।
0: ਸਵੇਰੇ ਹੋਏਗਾ ਜੀ 9 ਵਜੇ,
4: ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ
0: ਚੱਲਣਗੇ, ਅਤੇ ਇਹਦੇ ਵਿੱਚ ਹੋਰ ਵੀ ਸੱਜਣ ਆ ਰਹੇ ਜੀ ਦੂਰੋਂ ਨੇੜਿਓਂ ਕਿਤੇ ਹੋਰ ਵੀ ਆਪਣੇ?
2: ਹਾਂਜੀ, ਇਹਦੇ ਵਿੱਚ ਜੀ ਜਿਹੜੇ ਵੀ ਜੇ ਬਹੁਤ ਹੀ ਸੁਲਝੇ ਹੋਏ ਇਨਸਾਨ ਆ, ਦੂਜੇ ਧਰਮਾਂ ਦੇ ਆ ਜਾਂ ਦੂਜੀਆਂ ਕਮਿਊਨਿਟੀਆਂ ਦੇ ਆ, ਉਹ ਸਾਰੇ ਉੱਥੇ ਪਹੁੰਚ ਰਹੇ ਆ, ਕਿਉਂਕਿ ਇਹੋ ਹੀ ਆਪਾਂ ਜਿਹੜਾ ਵਖਰੇਵਾਂ ਦੂਰ ਕਰਨਾ, ਉਹ ਵੀ ਆਪਣੇ ਸਾਂਝੇ ਕਰਨਗੇ ਜਿਹੜੇ ਐਕਸਪੀਰੀਅੰਸ ਆ ਵੀ ਕਿੱਦਾਂ ਉਹ ਹਲੇਮੀ ਹਮਦਰਦੀ ਮੁਹੱਬਤ ਕਿੱਦਾਂ ਉਹਨਾਂ ਨੂੰ ਵੀ ਨਾਲ ਲੈਣ ਦਾ ਇਹੋ ਹੀ ਮਤਲਬ ਆ ਕਿ ਤਾਂ ਕਿ ਸੰਸਾਰ ਦੇ ਵਿੱਚ ਇਹਦਾ ਦਾਇਰਾ ਵੱਧ ਸਕੇ।
0: ਠੀਕ ਹੈ,
2: ਅਤੇ ਉਹਦੇ ਵਿੱਚ ਜਿਵੇਂ ਸਪੈਨਿਸ਼ ਦੇ ਵਿੱਚ ਵੀ, ਹੋਰ ਲੈਂਗੁਏਜ ਵਿੱਚ ਵੀ ਉੱਥੇ ਸੱਜਣ ਪਹੁੰਚ ਰਹੇ। ਹਾਂਜੀ,
0: ਇਹ ਕਿਹੜੀ ਤਰੀਕ ਨੂੰ ਆਪਣਾ ਜੀ?
2: ਇਹ ਜੀ ਅਗਸਤ 8 ਨੂੰ ਹੋ ਰਹੀ ਹੈ।
0: ਅਗਸਤ 8 ਨੂੰ ਹੋ ਰਹੀ ਹੈ ਜੀ, ਯਾਨੀ ਕਿ ਇਸ ਹਫਤੇ ਹੀ ਹੋ ਰਹੀ ਹੈ ਨਾ?
2: ਹਾਂਜੀ,
0: ਇਸ ਹਫਤੇ ਹੀ ਹੋ ਰਹੀ ਹੈ, ਅਤੇ ਟਾਈਮਿੰਗ ਤੁਸੀਂ ਦੱਸਤਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਹੋਏਗਾ। ਹੋਰ ਵੀਰ ਜੀ ਕੁਛ ਕਹਿਣਾ ਚਾਹੋਗੇ ਇਹਦੇ ਬਾਰੇ ਜੀ ਅਖੀਰ ਤੇ?
4: ਹਾਂਜੀ, ਫੋਨ ਨੰਬਰ ਸੰਪਰਕ ਕਰਨ ਵਾਸਤੇ ਸਾਰੇ ਸਰੋਤੇ ਨੋਟ ਕਰ ਲਉਣ, 437-434-2959 4374-2959-647-860-7717
0: ਇੱਕ ਵਾਰੀ ਦੁਬਾਰਾ ਦੱਸ ਦਿਓ ਕਿ ਆਪਾਂ ਜਿੱਦਾਂ ਰਜਿਸਟਰ ਕਰਨਾ ticketmaster.ca ਤੇ ਜਾ ਕੇ ਕਿਵੇਂ ਨੂੰ ਰਜਿਸਟਰ ਕਰਨਾ ਉਹ ਦੱਸ ਦਿਓ ਥੋੜਾ
4: ਜਿਹਾ। ਜਦੋਂ ਆਪਾਂ ਟਿਕਟ ਮਾਸਟਰ ਜਾਵਾਂਗੇ ਤੇ 8 ਅਗਸਤ ਦਾ ਇਵੈਂਟ ਉੱਥੇ ਹੋਏਗਾ ਆਨਲਾਈਨ, ਜਾਂ ਆਪਾਂ HKL.org ਤੇ ਜਾਵਾਂਗੇ ਤੇ ਪਹਿਲੇ ਪੇਜ ਤੇ ਲਿਖਿਆ ਹੈ ਕਿ ਬੁੱਕ ਯੋਰ ਟਿਕਟ ਟੂਡੇ,
0: ਠੀਕ ਹੈ,
4: ਤੇ ਉਹ ਬੁੱਕ ਹੋ ਜਾਏਗੀ। ਜੇ ਕਿਸੇ ਕਾਰਨ ਕਰਕੇ ਨਹੀਂ ਹੁੰਦੀ, ਟੈਕਨੋਲੋਜੀ ਵਿੱਚ ਕਈ ਤਰ੍ਹਾਂ ਦੀ ਮੁਸ਼ਕਲਾਂ ਆ ਜਾਂਦੀਆਂ, ਤੇ ਆਪ ਜੀ ਉੱਥੇ ਡੋਰ ਤੇ ਆਓਗੇ ਤੇ ਤੁਸੀਂ ਉੱਥੇ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਏਗੀ
0: ਉੱਥੇ। ਅੱਛਾ, ਡੋਰ ਤੇ ਆ ਕੇ ਵੀ ਹੋ ਜਾਏਗੀ, ਜੇ ਟਿਕਟ ਮਾਸਟਰ ਨਹੀਂ ਹੋਈ ਤਾਂ ਉੱਥੇ ਵੀ ਆ ਸਕਦੇ।
4: ਜੀ ਜੀ,
0: ਬੜੀ ਮਿਹਰਬਾਨੀ ਜੀ, ਔਰ ਤੁਸੀਂ ਸਾਰੇ ਵੀਰ ਸਟੂਡੀਓ 'ਚ ਆਏ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੇਰੇ ਭਾਜੀ ਪਿੱਛੇ ਬੈਠੇ ਆ, ਤੁਹਾਡਾ ਵੀ ਜੀ ਆਇਆਂ ਨੂੰ ਸਾਰਿਆਂ ਦਾ, ਔਰ ਆਉਣ ਵਾਲੇ ਸਮੇਂ 'ਚ ਫਿਰ ਇਸ ਬਾਰੇ ਗੱਲਬਾਤ ਕੀਤੀ ਜਾਏਗੀ। ਔਰ ਇਸ 8 ਤਰੀਕ ਨੂੰ ਇਹ ਜਿਹੜੇ ਕਿ ਪ੍ਰੋਗਰਾਮ ਹੋ ਰਿਹਾ, ਸਾਰੀਆਂ ਸੰਗਤਾਂ ਜਿੰਨੀਆਂ ਵੀ ਸੁਣ ਰਹੀਆਂ, ਬਿਲਕੁਲ ਫਰੀ ਹੈ, ਜਾਓ ਤੁਸੀਂ ਉੱਥੇ ਔਰ ਜਾ ਕੇ ਤੁਸੀਂ ਇਸ ਦਾ ਲਾਹਾ ਜਿਹੜਾ ਹੈ ਪ੍ਰਾਪਤ ਜ਼ਰੂਰ ਕਰੋ। ਔਰ ਆਪ ਸਾਰੇ ਵੀਰਾਂ ਦਾ ਜੀ ਸਟੂਡੀਓ ਜਾਣ ਦਾ ਬਹੁਤ ਬਹੁਤ ਧੰਨਵਾਦ ਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਪੰਜਾਬੀ ਵਿਰਸਾ ਨਾਲ ਤੁਸੀਂ ਜੁੜੇ ਹੋਏ ਆ, ਔਰ ਪੱਡਾ ਸਾਹਿਬ ਹੋਰ ਕੀ ਕਹਿਣਾ ਚਾਹੋਗੇ ਸਰ? ਸਮਾਂ ਤਕਰੀਬਨ ਜਾ ਰਿਹਾ
5: ਬਹੁਤ। ਆਮ ਸਾਡੇ ਸੋਤੇ ਜਸਵੰਤ ਵੀ ਡਿਸਪਲਿਨ ਲੈਂਦੇ ਆ, ਤਕਰੀਬਨ 7 ਲੱਗਣ ਵੀ ਲੈ ਲੈਂਦੇ ਆ। ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਜਦੋਂ ਵੀ ਤੁਸੀਂ ਡਿਸਪਲਿਨ ਲੈਣੀ ਤਾਂ ਕੰਪਲੀਟ ਡਿਸਪਲਿਨ ਲਿਆ ਕਰੋ, ਜਿਹਦੇ ਵਿੱਚ ਇੰਜਰੀ ਵੀ ਹੋਵੇ ਅਤੇ ਇਲਨੈਸ ਵੀ ਹੋਵੇ, ਕਿਉਂਕਿ ਕਈ ਵਾਰੀ ਅਸੀਂ ਸੱਟ ਤਾਂ ਚਲੋ ਬੰਦਾ ਇਹ ਪਰ ਜੇ ਤੁਸੀਂ ਜਾਣਗੇ ਇਸ ਵਿੱਚ ਹਰਜੀਤ ਇੱਕ ਵਾਰੀ ਇਸ ਚੀਜ਼ ਨੂੰ ਲੈ ਲੈਣ ਤਾਂ ਉਹ ਫਿਰ ਉਹ ਤੁਹਾਡੇ ਨਾਲ ਤੁਰੀ ਰਹਿੰਦੀ ਹੈਗੀ ਆ।
0: ਅੱਛਾ ਜੀ,
5: ਤੇ ਮੈਂ ਉਹਦੇ ਵਿੱਚ ਕੀ ਆ, ਕਿਉਂਕਿ ਹੁਣੇ ਜਿੱਦਾਂ ਰੀਸੈਂਟਲੀ ਮੈਂ ਇਲਨੈਸ ਦੀ ਕਿਉਂ ਗੱਲ ਕੀਤੀ, ਲਾਸਟ ਵੀਕ ਇੱਕ ਸਾਡੇ ਵੀਰ ਜੀ ਆਏ ਤੇ ਉਹ ਵੈਸੇ ਤਾਂ ਡਰਾਈਵ ਕਰਦੇ ਆ, ਪਰ ਉਹ ਕਹਿੰਦੇ ਵੀ ਮੈਂ ਫੁੱਟਬਾਲ ਵੀ ਖੇਡ ਰਿਹਾ ਸੀ ਗਰਾਊਂਡ 'ਚ, ਮੇਰੇ ਮਤਲਬ ਸੱਟ ਲੱਗੀ, ਉਹਦਾ ਫ੍ਰੈਕਚਰ ਹੋ ਗਿਆ।
0: ਅੱਛਾ,
5: ਤੇ ਮਤਲਬ ਹੁਣ ਮੇਰਾ ਕਹਿੰਦੇ ਓਪਰੇਸ਼ਨ ਹੋਣਾ ਪਿਆ, ਉਹ ਜਿਹੜੀ ਓਪਰੇਸ਼ਨ ਵਾਲੀ ਗੱਲ ਆ ਜਾਂਦੀ ਆ ਉਹ ਫਿਰ ਇਲਨੈਸ ਵਿੱਚ ਆ ਜਾਂਦੀ ਆ। ਤੇ ਮੈਂ ਸਰੋਤਿਆਂ ਨੂੰ ਇਹ ਜ਼ਰੂਰ ਗੱਲ ਕਹਿਣੀ ਚਾਹੁੰਦਾ, ਦੇਖੋ ਤੁਸੀਂ ਇਹਦੇ ਡਜ਼ਨਟ ਮੈਟਰ, ਤੁਸੀਂ ਤੁਹਾਡੇ ਕਿਤੇ ਤੁਸੀਂ ਮਤਲਬ ਜੋਬ ਤੋਂ ਬਗੈਰ ਵੀ ਜਿੱਦਾਂ ਖੇਲਦੇ ਵੀ ਆ, ਸੱਟ ਲੱਗ ਗਈ ਆ, ਤੁਸੀਂ ਕਵਰ ਹੈਗੇ ਆ,
6: ਪਰ ਤੁਸੀਂ ਇਸ ਚੀਜ਼ ਨੂੰ ਇਸ ਤਰ੍ਹਾਂ ਨਾ ਲਵੋ ਵੀ ਤੁਸੀਂ ਮਤਲਬ ਜਿਹੜਾ ਤੁਹਾਨੂੰ ਕੋਈ ਕੰਪਨੀ 'ਚ ਇਹਦਾ ਕਲੇਮ ਲੈਣਾ ਤੁਹਾਨੂੰ ਜਵਾਬ ਨਾ ਦੇ ਸਕੇ। ਮੈਂ ਫਿਰ ਹਰ ਚੀਜ਼ ਮੈਂ ਕੀ ਹੁੰਦਾ ਕਿ ਜਦੋਂ ਸਾਡੇ ਸੋਚ ਕੇ ਡਿਸਬਿਲਿਟੀ ਲੈਂਦੇ ਹੈਗੇ ਆ ਉਹ ਤਕਰੀਬਨ ਇੱਕ ਗੱਲ ਕਹਿੰਦੇ ਸਾਡੀ ਸਾਸੀ ਜੀ ਦੇ ਦਿਓ ਕੰਪਨੀ ਨੂੰ ਪੇਪਰ ਦੇਣਾ, ਉਹਦੇ ਕੀ ਆ ਕਿ ਉਹਨਾਂ ਨੇ $1,000 ਮਹੀਨੇ ਦਾ ਬੈਨੀਫਿਟ ਲੈ ਲੈਣਾ ਹੁੰਦਾ। ਉਹਦੇ ਵਿੱਚ ਹੁਣ $1,000 ਨਾ ਕੱਲ੍ਹ ਤੁਹਾਡੇ ਸਰ ਲੱਗੇ $1,000 ਨਾਲ ਤੁਹਾਡਾ ਘਰ ਨਹੀਂ ਚੱਲਣਾ,
0: ਹਾਂ ਨਹੀਂ ਚੱਲਣਾ।
6: ਮਤਲਬ ਉਹਦੇ ਵਿੱਚ ਕਿਉਂਕਿ ਮਿਨੀਮਮ ਜਿਹੜੇ ਆਮ ਜਿਹੜਾ ਬੈਂਚ ਮਾਰਕ ਹੈਗਾ ਘੱਟੋ ਘੱਟ $3,000 ਦੀ ਮਿਨੀਮਮ ਤੁਸੀਂ ਆਪਣਾ ਬੈਂਚ ਮਾਰਕ ਰੱਖ ਕੇ ਤੁਰਿਆ ਕਰੋ ਕਿ ਸਾਨੂੰ ਇੰਨੀ ਜਿਹੜੀ ਡਿਸਬਿਲਿਟੀ ਚਾਹੀਦੀ, ਕਿਉਂਕਿ ਮੈਂ ਤੁਰ ਚਲੋ ਨਾਲ ਤਾਂ ਤੁਹਾਡਾ ਸਾਥੀ ਵੀ ਕੰਮ ਕਰਦਾ ਇੰਨੀ ਕਿੰਨਾ ਤੁਹਾਡਾ ਸਰ ਜਾਂਦਾ,
0: ਠੀਕ ਹੈ।
6: ਅਤੇ ਮਤਲਬ ਬਾਕੀ ਜੇ ਤੁਸੀਂ ਮੈਕਸੀਮਮ ਲੈ ਸਕਦੇ $5,000 ਤੱਕ, ਪਰ ਹਜੇ ਜੀ ਫਿਰ ਵੀ ਮਤਲਬ ਜੇ ਤੁਸੀਂ ਮਤਲਬ ਇਹ ਜਿਹੜੀ ਡਿਸਬਿਲਿਟੀ ਲੈਣੇ, ਮੈਂ ਇੱਕੋ ਗੱਲ ਕਹਿੰਦਾ ਹੁੰਦਾ ਵੀ ਇਹ ਜਿਹੜਾ ਲੈਣੇ ਇਹਦੇ ਮੈਂ ਬਹੁਤ ਸਾਰੀਆਂ ਚੀਜ਼ਾਂ ਕਵਰ ਆ, ਤੁਹਾਡਾ $10,000 ਤਾਂ ਮੈਡੀਕਲੀ ਕਵਰ ਆ, ਥੈਰਪੀਆਂ ਵਿੱਚ ਕਵਰ ਹੈਗੀਆਂ, ਮਤਲਬ ਹਰ ਚੀਜ਼ ਕਵਰ ਹੈਗੀ ਆ,
0: ਠੀਕ ਹੈ।
6: ਅਤੇ ਮਤਲਬ ਹੋਰ ਤੁਹਾਡੇ ਇਹਨਾਂ ਦਾ ਆਪਣੇ ਦਿਨ ਆਲਵੇਜ਼ ਕਿੰਨਾ ਉਹਨਾਂ ਕੰਪਨੀਆਂ ਦਾ ਕੋਈ ਆਪਣਾ ਡਾਕਟਰ ਨਹੀਂ, ਤੁਹਾਡੇ ਡਾਕਟਰ ਹੁੰਦੇ ਆ, ਤੁਹਾਡੇ ਡਾਕਟਰ ਨੇ ਜੋ ਵੀ ਲੈ ਕੇ ਦਿੱਤਾ ਬੰਦਾ ਮਹੀਨਾ ਨਹੀਂ ਕੰਮ ਕਰ ਸਕਦਾ, 2 ਮਹੀਨੇ ਨਹੀਂ ਕੰਮ ਕਰ ਸਕਦਾ, ਉਹ ਸਮਾਂ 6 ਮਹੀਨੇ ਨਹੀਂ ਕਰ ਸਕਦਾ, ਉਸ ਨਾਲ ਡਾਕਟਰ ਉਹਨਾਂ ਨੇ ਕੰਪਨੀ ਦੇ ਪੈਸੇ ਤੁਹਾਡੇ ਲਾ ਦੇਣੇ ਆ। ਹਜੇ ਮਤਲਬ ਜਿਹੜੀ ਜਿਹੜੀ ਇਹ ਆ ਕਿ ਆਮ ਅਸੀਂ ਕਈ ਵਾਰੀ ਇਹਨਾਂ ਚੀਜ਼ਾਂ ਬਚਾਉਣ ਲਈ ਕਈ ਵਾਰ 2 ਸਾਲ ਦੇ ਬੈਨੀਫਿਟ ਲੈਂਦੇ ਇੱਕ, ਕਿਉਂਕਿ ਕੁਛ ਬੰਦੇ ਵਾਸਤੇ ਤਾਂ ਠੀਕ ਹੈ, ਵਰਕ ਪਰਮਿਟ ਜਿਹੜੇ ਬੰਦੇ ਹੈਗੇ ਉਹਨਾਂ 2 ਸਾਲ ਤੋਂ ਜ਼ਿਆਦਾ ਨਹੀਂ ਮਿਲ ਸਕਦੇ,
0: ਜੀ ਜੀ,
6: ਜਿਹੜੇ ਤੁਸੀਂ ਪੱਕੇ ਹੈਗੇ ਇੱਥੇ ਉਹ ਤਾਂ 70 ਸਾਲ ਤੋਂ ਲੈ ਸਕਦੇ, ਕਿਉਂਕਿ ਕੱਲ੍ਹ ਨੂੰ ਜੇ ਜ਼ਿਆਦਾ ਸੱਟ ਲੱਗ ਜਾਂਦੀ ਤੁਸੀਂ ਬਿਲਕੁਲ ਡਾਕਟਰ ਲਿਖਦੇ ਕੰਮ ਨਹੀਂ ਕਰ ਸਕਦੇ, ਇੱਕ 70 ਸਾਲ
0: ਦਾ ਬੰਦਾ ਬਜ਼ੁਰਗ ਹੋ ਜਾਂਦਾ।
6: ਪਰ ਜੀ ਨਹੀਂ 70 ਸਾਲ ਤਾਂ ਸਾਡੇ
0: ਕਈ ਇੱਥੇ ਆਪਣੇ ਇੱਦਾਂ ਦੇ 70-70 ਸਾਲਾਂ ਦੇ ਬੰਦੇ ਵੀ ਕੰਮ ਕਰਦੇ ਕਹਿੰਦੇ ਅਸੀਂ ਪੈਨਸ਼ਨ ਲੈਣੀ ਨਹੀਂ,
6: ਸਰ ਜੀ ਬਹੁਤ ਸਾਰੇ ਡਰਾਈਵਰ ਵੀ ਹੈਗੇ ਜਿਹੜੇ ਕਿ ਕੰਮ ਕਰੀ ਜਾ ਰਹੇ ਆ, ਮਤਲਬ ਉਹ ਜਿਹੜੇ ਹੈਗੇ ਮੈਂ ਤੁਹਾਨੂੰ ਦੱਸਾਂ ਵੀ ਜਿਹੜੇ ਇੱਕ ਵੱਲੋਂ ਤਾਂ ਮੈਂ ਬਿਲਕੁਲ ਠੀਕ ਸਮਝਦਾ, ਜਿਹੜਾ ਤੁਸੀਂ ਘਰ ਬਹਿ ਕੇ ਤੁਹਾਡੀ ਸਿਹਤ ਖਰਾਬ ਹੋ ਜਾਂਦੀ,
0: ਸਿਹਤ ਖਰਾਬ ਹੁੰਦੀ, ਬੰਦਾ ਐਕਟਿਵ
6: ਰਹਿੰਦਾ, ਤੁਸੀਂ ਐਕਟਿਵ ਰਹਿੰਦੇ ਆ,
0: 17 ਸਾਲਾਂ ਦਾ ਬੰਦਾ ਲੱਗਦਾ ਬਜ਼ੁਰਗ ਹੋ ਜਾਂਦਾ।
6: ਨਹੀਂ ਸਰ ਜੀ ਨਹੀਂ, ਬੰਦੇ ਤੁਸੀਂ ਦੂਜੇ ਜੰਗ ਬੰਦੇ ਨੂੰ ਜ਼ਿਆਦਾ ਕੰਮ ਕਰਦੇ ਬੰਦੇ,
0: 17 ਸਾਲਾਂ ਵਾਲੇ, ਹਾਂਜੀ ਬੋਲੇ ਸ਼ੇਰਾਂ ਦੇ। ਲਓ ਜੀ ਇਹ ਤਾਂ ਫਿਰ ਜ਼ਿਆਦਾ ਹੀ ਵਧੀਆ ਕੰਮ ਹੋ ਗਿਆ, ਸੱਗੂ ਸਾਹਿਬ ਨੂੰ ਪੁੱਛਾਂਗੇ, ਗੁਰਮੇਲ ਸਿੰਘ ਸੱਗੂ ਸਾਹਿਬ ਨੂੰ।
6: ਅਤੇ ਮੈਂ ਆਪਣੇ ਸਰੋਤਿਆਂ ਨੂੰ ਇਹ ਗੱਲ ਜ਼ਰੂਰ ਕਹਿੰਦੀ ਹਾਂ, ਤੁਹਾਡਾ ਡਿਸਬਿਲਿਟੀ ਬਾਰੇ ਕੋਈ ਵੀ ਕੁਐਸਚਨ ਆਏ ਤੁਸੀਂ ਮੈਨੂੰ ਕਾਲ ਕਰ ਸਕਦੇ, ਮੇਰਾ ਇੱਕੋ ਇੱਕ ਨੰਬਰ ਹੈਗਾ 6007300-3100
0: ਮਾਸਟਰ ਜੂਲਰ ਵੱਲੋਂ ਵੀ ਪ੍ਰੋਗਰਾਮ ਨੂੰ ਅਸੀਂ ਸਪੋਂਸਰ ਕਰ ਰਹੇ ਹਾਂ, ਹੰਸ ਰਾਜ ਦੇ ਹੰਸ ਨੂੰ ਵੀ ਸਪੋਂਸਰ ਕਰ ਰਹੇ ਹਾਂ ਮਾਸਟਰ ਜੂਲਰ ਵਾਲੇ। ਔਰ ਮਾਸਟਰ ਜੂਲਰ ਵਾਲੇ ਕਹਿੰਦੇ ਹਰਜੀਤ ਜੀ ਵਧੀਆ ਸੋਨੇ ਲੈਣੇ ਆ, ਆਪਣੀ ਘਰ ਵਾਲੀ ਨੂੰ ਸੋਹਣਾ ਸੋਹਣਾ ਸੋਹਣਾ ਹੋਰ ਬਣਾਉਣਾ ਤੇ ਫਿਰ ਸੋਨਾ ਲੈਣਾ ਤੇ ਮਾਸਟਰ ਜੂਲਰ ਦੇ ਪਹੁੰਚੋ, ਨਵੇਂ ਨਵੇਂ ਡਿਜ਼ਾਈਨ ਤੁਹਾਡੇ ਵਾਸਤੇ ਪਹੁੰਚੇ ਆ ਮਾਸਟਰ ਜੂਲਰ ਦੇ। 905-906-2424 ਦੇ ਕੋਕ ਦੀ ਜਾ ਸਕਦੀ ਹੈ, 2 ਲੋਕੇਸ਼ਨ ਤੁਹਾਡੀ ਸੇਵਾ 'ਚ ਹਾਜ਼ਰ ਆ, ਏਅਰਪੋਰਟ ਐਂਡ ਮੇਫੀਲਡ, ਤੇ ਬਈ ਇੱਕ ਬਵੇੜ ਐਂਡ ਮਾਊਂਟ ਐਸ਼ ਦੇ ਕੋਰਨਰ ਦੇ ਆ ਜਿੱਥੇ ਕਿ ਫੋਰਟੀਨੋਜ਼ ਹੈ, ਉਸ ਪਲਾਜ਼ੇ ਵਿੱਚ ਤੁਹਾਡੇ ਵਾਸਤੇ ਮਾਸਟਰ ਜੂਲਰ ਨੂੰ ਫੋਨ ਕੀਤਾ।

ਹੰਸ ਰਾਜ ਹੰਸ ਤੁਹਾਡੇ ਸ਼ਹਿਰ ਦੇ ਵਿੱਚ ਆ ਰਿਹਾ ਸਤੰਬਰ 18 ਨੂੰ ਤੇ 7 ਕੁ ਵਜੇ ਪਹੁੰਚ ਜਿਓ। ਅਸੀਂ 7:30 ਪੌਣੇ 8 ਸ਼ੋਅ ਸਟਾਰਟ ਕਰ ਦੇਣਾ। ਥੀਏਟਰ ਹੈ ਲਿਵਿੰਗ ਆਰਟ ਸੈਂਟਰ, ਟਿਕਟਾਂ ticketmaster.ca। ਤੇ ਜੇ ਤੁਸੀਂ ਚੰਗਾ ਮਿਊਜ਼ਿਕ ਸੁਣਨਾ ਵੀਰ ਮੇਰਿਓ, ਜੇ ਤੁਸੀਂ ਵਧੀਆ ਮਿਊਜ਼ਿਕ ਸੁਣਨਾ, ਜੇ ਫਰਾਈਡੇ ਨਾਈਟ ਤੁਸੀਂ ਬਹੁਤ ਹਾਲੇ ਦੀ ਮਨਾਉਣੀ ਆ, ਵਧੀਆ ਮਿਊਜ਼ਿਕ ਨਾਈਟ ਮਨਾਉਣੀ ਆ, ਤੇ ਤੁਹਾਡੇ ਵਾਸਤੇ ਹਾਜ਼ਰ ਹੈ ਹੰਸ ਰਾਜ ਹੰਸ।

0: ਗੁਰਮੇਲ ਸਿੰਘ ਜੀ ਸੱਗੂ ਸਾਹਿਬ ਕਹਿੰਦੇ ਮੈਂ ਤਾਂ ਹੰਸਲਾ ਹੰਸਣਾ ਫੋਟੋ ਖਿਚਾਉਣੀ ਹੈ। ਉਹ ਦੱਸੋ ਮਹਾਰਾਜ ਤੁਹਾਡੀ ਫੋਟੋ ਖਿਚਾ ਦਾਂਗੇ, ਤੁਸੀਂ ਸਟੂਡੀਓ ਆ ਜਾਇਓ, ਨਾਲੇ ਤੁਹਾਡੀ ਫੋਟੋ ਖਿਚਾ ਦਾਂਗੇ, ਨਾਲੇ ਤੁਹਾਡੇ ਕੋਲ ਗਾਣਾ ਵੀ ਗਵਾ ਦਾਂਗੇ। ਸੱਗੂ ਸਾਹਿਬ ਜਿੰਦਾਬਾਦ। ਦੂਰ ਦੂਰ ਰਹਿ ਕੇ ਕਿੱਥੇ ਗੁਜ਼ਾਰਾ ਹੁੰਦਾ, ਇਹ ਤਾਂ ਐਵੇਂ ਗੱਲਾਂ ਹੀ ਹੰਸ ਭਾਜੀ, ਇਹ ਨਹੀਂ ਗੁਜ਼ਾਰਾ ਹੁੰਦਾ। ਬਸ ਜੋ ਜਾਣੇ ਮਨ ਹੋਤੇ ਹੈ ਨਾ, ਜੋ ਮਹਿਬੂਬ ਹੋਤੇ ਹੈ, ਵੋ ਤੋ ਬਸ ਪਾਸ ਹੀ ਅੱਛੇ ਲਗਤੇ ਹੈ ਪੱਡਾ ਸਾਹਿਬ। ਅਤੇ ਮਾੜਾ ਜਿਹਾ ਅਖੀਰ ਤਾਂ ਤੁਸੀਂ ਵੀ ਹੁਣ ਜਾਣ ਲੱਗੇ ਹਾਂ, ਸੁਨੇਹਾ ਦੇ ਦਿਓ ਆਪਣਾ, ਕਿਉਂਕਿ ਜਿਹੜਾ ਤੁਸੀਂ ਅੱਜ ਪ੍ਰੋਗਰਾਮ ਲੈ ਕੇ ਆਏ ਨਾ, ਜਿਹੜੀਆਂ ਪੋਲਿਸੀਆਂ ਦੱਸੀਆਂ, ਬਹੁਤ ਨਵੀਆਂ ਚੀਜ਼ਾਂ ਲੈ ਕੇ ਆਏ ਹਾਂ। ਮੈਂ ਪੱਡਾ ਸਾਹਿਬ ਨੰਬਰ ਇੱਕ ਵਾਰੀ ਮੈਂ ਵੀ ਦੇ ਦਿੰਦਾ, 6473030100 'ਤੇ ਕਾਲ ਵੀ ਕੀਤੀ ਜਾ ਸਕਦੀ ਹੈ। ਜੀ ਪੱਡਾ ਸਾਹਿਬ।
1: ਹਾਂਜੀ ਹਰਜੀਤ ਜੀ, ਮੈਂ ਥੋੜ੍ਹੀ ਜਿਹੀ ਤਾਂ ਵੈਸਟਰਨ ਮੈਡੀਕਲ ਇੰਸ਼ੋਰੈਂਸ ਬਾਰੇ ਜ਼ਰੂਰ ਗੱਲ ਕਰਨ ਜਾਣਾ। ਹਰਜੀਤ ਜੀ, ਮੈਂ ਕਿਹਾ ਸਾਡੇ ਜ਼ਿਲ੍ਹਾ ਸਰੋਤੇ ਕਈ ਵਾਰੀ ਆਪਣੇ ਪੇਰਾਂ ਸਾਦੇ ਆ, ਜਦੋਂ ਹੁਣ ਇੱਕ ਵਿਆਹ ਬਹੁਤ ਹੋ ਰਹੇ ਹੈਗੇ ਆ, ਤਾਂ ਤਕਰੀਬਨ ਉਹ ਟਰਾਈ ਕਰਦੇ ਪਏ 25,000 ਦੀ ਇੰਸ਼ੋਰੈਂਸ ਨਾ ਸਰ ਜਾਵੇ। ਪਰ ਮੈਂ ਉਹਨਾਂ ਨੂੰ ਸਾਰਿਆਂ ਨੂੰ ਆਲਵੇਜ਼ ਇੱਕੋ ਗੱਲ ਕਹਿੰਦਾ ਹੁੰਦਾ ਵੀ ਤੁਸੀਂ ਜਿਲ੍ਹਾ ਜੇ ਇੰਸ਼ੋਰੈਂਸ ਲੈਣੀ ਘੱਟੋ ਘੱਟ ਲੱਖ ਦੀ ਤਾਂ ਲੈ ਕੇ ਤੁਰੋ, ਜਿਸ ਬੰਦੇ ਨੇ ਇੱਥੇ ਮਹੀਨਾ ਰਹਿਣਾ ਹਰਜੀਤ ਜੀ, ਕਿਉਂਕਿ ਜੇ ਦੁਨੀਆਂ ਦਾ ਸਭ ਤੋਂ ਮਹਿੰਗਾ ਬੈੱਡ ਮੈਂ ਸਮਝਦਾ ਤੂੰ ਮੇਰਾ ਹਸਪਤਾਲ ਦਾ ਆ, ਕਿਉਂਕਿ ਜਿੱਥੇ ਇੱਕ ਰਾਤ ਦਾ ਖਰਚਾ 2700 ਤੋਂ ਲੈ ਕੇ $3200 ਤੱਕ ਆ। ਮਤਲਬ ਤੁਸੀਂ ਜੇ ਹੁਣ ਤੁਹਾਡੇ ਕਿਸੇ ਵੀ ਸੱਟ ਲੱਗ ਜਾਂਦੀ ਹੈ, ਮਤਲਬ ਜਿੱਦਾਂ ਆਮ ਤੁਸੀਂ ਜਿੱਥੇ ਜਿੱਥੇ ਬੰਦੇ ਆਏ ਉਹਨਾਂ ਨੂੰ ਹਜੇ ਨੈਗਰਾ ਫਾਲ ਵੀ ਲੈ ਕੇ ਜਾਣਾ, ਫਿਰ ਸੀਐਨਈ ਟਾਪ ਵੀ ਦਿਖਾਉਣਾ, ਬਹੁਤ ਸਾਰੀਆਂ ਚੀਜ਼ਾਂ ਤੁਸੀਂ ਬਾਹਰ ਟਰੈਵਲ ਕਰਦੇ ਹੈਗੇ ਆ।
0: ਠੀਕ ਆ,
1: ਜੇ ਤੁਸੀਂ 25,000 ਦੀ ਇੰਸ਼ੋਰ ਲੈਂਦੇ ਫਿਰ ਉਹ ਕਈ ਵਾਰੀ ਸੱਟ ਲੱਗਣ ਤੋਂ ਬਾਅਦ ਉਹ ਕਵਰ ਨਹੀਂ ਕਰਦੀ, ਬਾਕੀ ਤਾਂ ਵੈਸਾ ਤੁਹਾਨੂੰ ਦੇਣਾ ਪੈਣਾ।
0: ਠੀਕ ਆ,
1: ਪਰ ਜੇ ਤੁਸੀਂ ਪਹਿਲਾਂ ਇਸ ਚੀਜ਼ ਨੂੰ ਪ੍ਰੋਪਰਲੀ ਚੀਜ਼ ਨਾਲ ਲੈ ਲੈਂਦੇ ਹੈਗੇ ਆ, ਜੀ ਬਹੁਤਾ ਫਰਕ ਨਹੀਂ ਪੈਂਦਾ, 100-200 ਦਾ ਫਰਕ ਪੈਣਾ ਹੋਰ।
0: ਹਾਂਜੀ,
1: ਮਤਲਬ ਉਹਨੇ ਨਾ ਕਿ ਉਹ ਤੁਹਾਡਾ ਜੇ 25 ਦਾ ਫਿਰ 50,000 ਹੋ ਜਾਣਾ, 50 ਦਾ ਫਿਰ 1,00,000 ਹੋ ਜਾਣਾ। ਮਤਲਬ ਉਹ ਜੇ ਤੁਸੀਂ ਇਹ ਚੀਜ਼ਾਂ ਨੂੰ ਲੈ ਕੇ ਤੁਰਦੇ, ਪਰ ਨੰਬਰ 2 ਦੇ ਉੱਤੇ ਜਿਸ ਵੇਲੇ ਬਹੁਤ ਵਾਰੇ ਸਾਰੇ ਇਹ ਵੀ ਇਹ ਸੋਚਦੇ ਆ ਵੀ ਜਿਲ੍ਹਾ ਇੱਥੇ ਬੰਦਾ ਆ ਗਿਆ ਉਹ ਉਸ ਵੇਲੇ ਤੁਸੀਂ ਲੈਣੀ ਆ, ਤੁਸੀਂ ਜਿਲ੍ਹਾ ਇੰਡੀਆ ਤੋਂ ਤੁਰਦਾ ਉਸ ਵੇਲੇ ਲਓ, ਕਿਉਂਕਿ ਜਿਲ੍ਹਾ ਤੁਸੀਂ ਇੱਥੇ ਆ ਕੇ ਲੈਣੇ 47 ਘੰਟੇ ਬਾਅਦ ਚਾਲੂ ਹੋਣੀ ਆ। ਮਤਲਬ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਛੋਟੀਆਂ, ਬਾਕੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਇੰਸ਼ੋਰੈਂਸ ਚਾਹੀਦੀ ਆ, ਭਾਵੇਂ ਲਾਈਫ ਇੰਸ਼ੋਰੈਂਸ ਆ, ਕ੍ਰਿਟੀਕਲ ਇੰਸ਼ੋਰੈਂਸ ਆ, ਸੋਲ ਵੀਜ਼ਾ ਇੰਸ਼ੋਰੈਂਸ ਆ, ਵਿਜ਼ਟਰ ਮੈਡੀਕਲ ਇੰਸ਼ੋਰੈਂਸ ਆ, ਟਰੈਵਲ ਇੰਸ਼ੋਰੈਂਸ ਆ, ਜਾਂ ਮੋਰਗੇਜ ਇੰਸ਼ੋਰੈਂਸ ਆ, ਜਾਂ ਕੋਈ ਵੀ ਇਨਵੈਸਟਮੈਂਟ ਹੈਗੀ RRSP, RESP ਜਾਂ RDSP, ਤਾਂ ਤੁਸੀਂ ਜਾਂ ਫਸਟ ਟਾਈਮ ਹੋਮ ਬਾਰੇ ਤੁਸੀਂ ਆਪਣੇ ਲੈਣਾ ਪਲਾਨ ਲੈਣਾ ਹੈਗਾ, ਅਤੇ FS ਅਕਾਊਂਟ ਲੈਣਾ, ਇਹ ਸਭ ਵਾਸਤੇ ਹਰਜੀਤ ਜੀ ਮੈਨੂੰ ਤੋਂ ਮੇਰਾ ਇੱਕੋ ਇੱਕ ਨੰਬਰ ਹੈਗਾ 6473030100, ਜਾਂ ਤੁਸੀਂ ਸਾਡੇ ਆਫਿਸ ਨੂੰ ਐਜ਼ ਏ ਇੰਸ਼ੋਰੈਂਸ ਬ੍ਰੋਕਰ ਜੁਆਇਨ ਕਰਨਾ ਚਾਹੁੰਦੇ ਹੈਗੇ ਹਾਂ, ਤਾਂ ਉਸ ਸਭ ਵਾਸਤੇ ਹਰਜੀਤ ਜੀ ਇੱਕੋ ਇੱਕ ਨੰਬਰ 6473030100, 6473030100।
0: ਲਓ ਜੀ, ਅਸੀਂ ਜਾਣ ਲੱਗੇ ਹਾਂ, ਪੱਡਾ ਸਾਹਿਬ ਨੰਬਰ ਇੱਕ ਵਾਰ ਤੁਹਾਨੂੰ ਦੁਬਾਰਾ ਦਿਆਂਗੇ, 6473030100, ਕੋਈ ਪਰਿਵਾਰ ਇੰਡੀਆ ਤੋਂ ਆ ਰਹੇ ਆ ਪੱਡਾ ਸਾਹਿਬ, ਉਹਨਾਂ ਨੇ ਵਿਜ਼ਟਰ ਇੰਸ਼ੋਰੈਂਸ ਕਰਾਉਣੀ ਆ, ਜੇ ਤੁਸੀਂ ਸੁਪਰ ਵੀਜ਼ੇ ਤੇ ਅਪਲਾਈ ਕਰਨਾ ਆਪਣੇ ਪੇਰੈਂਟਸ ਨੂੰ, ਫਿਰ ਵੀ ਇੰਸ਼ੋਰੈਂਸ ਮਿਲ ਜੂਗਾ ਤੁਹਾਡੇ ਕੋਲ।
1: ਬਿਲਕੁਲ ਸਰ ਜੀ, ਬਿਲਕੁਲ।
0: ਉਹ ਜੇ ਸੁਪਰ ਵੀਜ਼ੇ ਵਾਸਤੇ ਤਾਂ ਇੰਸ਼ੋਰੈਂਸ ਬਹੁਤ ਜ਼ਿਆਦਾ ਜ਼ਰੂਰੀ ਹੈ ਨਾ, ਉਸ ਤੋਂ ਬਿਨਾਂ ਉਹਦਾ ਵੀਜ਼ਾ ਨਹੀਂ ਲੱਗਣਾ,
1: ਰਿਕੁਆਇਰਮੈਂਟ ਉਹਦੀ।
0: ਹਾਂ, ਉਹਦਾ ਵੀਜ਼ਾ ਨਹੀਂ ਲੱਗਣਾ, ਜਿਵੇਂ ਗੱਡੀਆਂ ਦੇ ਇੰਸ਼ੋਰੈਂਸ ਹੈ, ਇੱਦਾਂ ਸੁਪਰ ਵੀਜ਼ਾ, ਅਤੇ ਇਹਦੇ ਵਾਸਤੇ ਪੁਰਾਣੇ ਬੰਦੇ ਆ, ਸ਼ਹਿਰ ਦੇ 25-26 ਸਾਲ ਦਾ ਤਜਰਬਾ ਹੈ ਇਹਨਾਂ ਨੂੰ, ਇੱਕੋ ਕੰਮ ਦੇ 'ਚ ਮਾਹਿਰ ਬੰਦੇ ਆ, ਭਾਪੇ ਦੀ ਇੰਸ਼ੋਰੈਂਸ ਕੀਤੀ ਹੈ, ਕੋਈ ਮੁੰਡਿਆਂ ਦੀ ਵੀ ਇੰਸ਼ੋਰੈਂਸ ਕੀਤੀ ਹੈ, ਮੁੰਡੇ ਦੀ ਘਰ ਵਾਲੀ ਆ ਗਈ ਉਹਦੀ ਵੀ ਇੰਸ਼ੋਰੈਂਸ ਕਰਤੀ ਹੈ, ਇੰਨੇ ਪੁਰਾਣੇ ਬੰਦੇ ਆ, ਨਾਲੇ ਜ਼ਿੰਮੇਵਾਰ ਬੰਦੇ ਆ ਸ਼ਹਿਰ ਦੇ, ਬਈ ਸਭ ਤੋਂ ਵੱਡੀ ਗੱਲ ਇਹ ਆ, ਪੁਰਾਣੇ ਬੰਦੇ ਜ਼ਿੰਮੇਵਾਰ ਬੰਦੇ ਆ। 6473030100। ਲਓ ਜੀ ਫਿਰ, ਹੰਸ ਰਾਜ ਹੰਸ ਸਾਹਿਬ ਦੀਆਂ ਟਿਕਟਾਂ ਤੁਸੀਂ ticketmaster.ca ਤੋਂ ਲੈ ਲਿਓ। 18 ਸਤੰਬਰ ਨੂੰ ਇਹ ਸ਼ੋਅ ਹੋ ਰਿਹਾ ਮਿਸੀ ਸਾਹਿਬ ਵਿੱਚ, ਪਾਰਕਿੰਗ ਬਿਲਕੁਲ ਫਰੀ ਹੈ ਲਿਵਿੰਗ ਆਰਟਸ ਸੈਂਟਰ ਦੇ ਵਿੱਚ।

0: AM 530.
1: Wakey, wakey, wakey, wakey.
2: Here's wake up time. Here's wake up time.
1: Now is the time to wake up.
0: Crank up the radio. You're listening to the Dave Todless Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
5: 647-7310-647-739-8710।
7: ਸ਼ੀਸ਼ਾ ਹੋ ਯਾ ਦਿਲ ਹੋ, ਟੁੱਟ ਜਾਣਾ।
8: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟੌਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ।
10: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
11: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
3: ਮੈਂ ਕਿਹਾ ਕਿੱਥੇ ਜਾ ਰਹੀ ਹੈ?
12: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
3: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
13: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
14: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲੋ।
13: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800।
15: ਨਾਓ ਓਪਨ ਟਿਲ 2 AM।
16: ਆਈ ਐਮ ਦੇਵ ਟਾਟਲਾ ਐਂਡ ਯੂ ਆਰ ਨਾਟ।
17: ਇੰਡੀਅਨ ਫਰੂਟ ਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
18: ਲੈ, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
17: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।

0: ਹਵਲਦਾਰ ਤੂੰ ਚੋਰ ਨੂੰ ਫੜਿਆ ਕਿਉਂ ਨਹੀਂ?
1: ਓ ਜਨਾਬ ਮੈਡਮ ਓ ਸਰ ਓ ਗੱਲ ਇਸ ਤਰ੍ਹਾਂ ਹੈਗੀ ਆ ਕਿ ਜਿਹੜੇ ਘਰ ਦੇ ਵਿੱਚ ਚੋਰ ਵੜ ਗਿਆ ਨਾ ਉਹਦੇ ਦਰਵਾਜ਼ੇ ਤੇ ਲਿਖਿਆ ਸੀ ਅੰਦਰ ਆਉਣਾ ਮਨਾ ਆ।
2: ਫਿੱਟੇ ਮੂੰਹ ਤੇਰੇ।
3: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼ ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 9056711800 905-671-1800।
4: ਕੰਡੀਸ਼ਨਸ ਅਪਲਾਈ। Ladies and gentlemen, introducing from CHLO AM 530, the number one radio host in the world.

0: गुड मिड आफ्टरनून, वेलकम टू डेव टॉडलर शो। आज के प्रोग्राम में बहनों और भाइयों आप सबका स्वागत है। आशावादियां उम्मीद करते हैं कि तुहाडा अज दा दिन अच्छा गुजरिया होगा। साडी कोशिश रहेगी 2 बजे तक नेशनल इंटरनेशनल खबरां नाल जोड़ के रखिए। अगे चल के वतनो दूर तुहाडे लई पेश करनगे सुखी निजर साहब और मनप्रीत जी इंडिया तो खबरां पेश करनगे। अज दे प्रोग्राम च सब तो पहला छतरी छाता रिपोर्ट हाजिर है। अज सूरज सिंह 6:10 आया, 8:36 शाम नूं चले जाना, दिन अगे नालों छोटे हो चले आ। मामा चंसियों अज 11:33 आएगा शाम नूं अद्धी रात दे करीब, कल नूं दुपहरे 2 बजे जाएगा। अज तापमान जिहड़ा है ओह रहेगा जी तकरीबन 29 डिग्री मिक्स ऑफ सन एंड कलाउड। कल नूं 28 डिग्री तापमान रहेगा, झखड़ झोले थंडरस्टॉर्म बिजली कड़केगी सब कुछ होगा। फ्राइडे नूं भी थंडरस्टॉर्म झखड़ झोले बिजली कड़केगी बदलवाई रहेगी, तापमान 29 डिग्री। सैटरडे संडे दोनों दिन 30 डिग्री तापमान, दोनों दिन तकरीबन जिहड़ा सूरज चमकता रहेगा। मंडे नूं 30 डिग्री तापमान है, सूरज चमकता रहेगा। रिपोर्ट आई है, रिपोर्ट च दस्या गया ई बाइक जिहड़े स्कूटर ने इहदे नाल बहुत ज्यादा सट्टां लगदियां, जिहड़े बच्चियां नूं आपां लैके दिंदे आ और बच्चे भजाउंदे, इहदी स्पीड भी काफी तेज है। ओहदे नाल जिहड़ा ईआर दे विच जानी एमरजेंसी डिपार्टमेंट च बहुत ज्यादा बैकअप हो रहा है, बच्चियां दे सट्टां लग रहियां ने। जे ई स्कूटर लैके देना ही है, गोड्यां ते पाउण वाले नी कैप, कूहणियां ते पाउण वाले नी कैप, सिर ते पाउण वाली टोपी ओह भी लै दो, ओह भी लै दो ना। खैर एक होर प्रॉब्लम है, अपने अपार्टमेंट बिल्डिंग च कल अग लगी सी, परसों सॉरी, ओह ई बाइक दी जिहड़ी बैटरीज है ओहदे नाल अग लगी सीगी, ओह पार्ट पूट गया, पटाका जिहा पै गया, नाल ही अग लग गई। सो बी वेरी केयरफुल माई फ्रेंड, बी वेरी केयरफुल। ट्रकां दा तेल चेंज कराउणा, आ सुणो
1: वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब, लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 जा quicktrucklube.com। QTL, because we care.
2: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street or call 905-791-4900.
0: Apni community layi khushkhabri, Helix Wellness Physio and Rehab Center khul chukya hai, jithon tusi physiotherapy, massage therapy, chiropractor vargiyan sevaavan professionals vallon dittiyan jandiyan han. Eh taqreeban sariyan insurance companyan naal khud deal karde ne. Counseling service vi available han. Helix Wellness Physio Rehab, 10930 Gorway Drive, Unit C X1, Gorway and Countryside de corner se. Jyada jankari layi please call 905-913-5256, 905-913-5256, 913-5256. ਇਹ ਅੱਛੀ ਗੱਲ ਹੈ ਜੇ ਆਪਣੇ ਗੁਆਂਢ 'ਚ ਇਹ ਹੈ ਗੋਰਵੇ ਅਤੇ ਕੰਟਰੀ ਸਾਈਡ 'ਤੇ, ਤੁਹਾਨੂੰ ਕੋਈ ਵੀ ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕਾਇਰੋਪਰੇਟਰ ਵਰਗੀਆਂ ਕੋਈ ਤੁਹਾਨੂੰ ਸਰਵਿਸ ਚਾਹੀਦੀਆਂ, ਇਹ ਪ੍ਰੋਵਾਈਡ ਕਰਦੇ ਨੇ। ਨੰਬਰ ਨੋਟ ਕਰ ਲਓ, 905-913-5256। ਬੜੇ ਰੀਜ਼ਨੇਬਲ ਪ੍ਰਾਈਜ਼ ਆ, ਅਗਰ ਤੁਹਾਡੇ ਕੋਲ ਇੰਸ਼ੋਰੈਂਸ ਹੈ ਤਾਂ ਇਹ ਕੰਪਨੀਆਂ ਨਾਲ ਡਾਇਰੈਕਟ ਡੀਲ ਕਰਨਗੇ। ਟਿੱਕਾ ਜੰਕਸ਼ਨ,
3: Are you ready?
0: टिक्का जंक्शन लई 647-429-4040 केटरिंग करानी है छोटी वड्डे फंक्शन लई, नो प्रॉब्लम, 647-429-4040। लाइव कुकिंग करानी है करे, नो प्रॉब्लम, 647-429-4040। तुसी इन्हां दे बैंकुएट हॉल या लॉन्ज में छोटी वड्डी पार्टी करनी है, नो प्रॉब्लम, 647-429-4040, 647-429-4040। ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 B ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32। 905-460-9099
4: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
5: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
4: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
5: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
4: 40 ਸਾਲਾਂ ਤੋਂ ਬੇਦਾਗ ਸਰਵਿਸ ਗਿੱਲ ਇੰਟਰਨੈਸ਼ਨਲ ਟ੍ਰੈਵਲ।
5: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਵੇ ਟ੍ਰੈਵਲ।
6: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
5: 905-671-8400 or 905-796-8800 or visit giltravels.ca.
7: ਰੱਬ ਦੇ ਨਾਂ ਤੇ ਮੈਂ ਕਿਹਾ ਮੈਡਮ ਜੀ 50 ਪੈਸੇ ਦੇ ਦਿਓ।
8: ਪੈਸੇ ਮੰਗਦੇ ਤੈਨੂੰ ਸ਼ਰਮ ਨੀ ਆਉਂਦੀ?
7: ਤਾਂ ਠੀਕ ਹੈ, ਤੁਸੀਂ 50 ਹਜ਼ਾਰ ਦੇ ਦਿਓ।
9: ਫਿੱਟੇ ਮੂੰਹ ਤੇਰੇ।
0: ਕੱਲ ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸਿਆ ਸੀ ਕਿ ਟੋਰਾਂਟੋ ਦੀਆਂ 3 ਅਪਾਰਟਮੈਂਟ ਬਿਲਡਿੰਗਾਂ ਜਿਨ੍ਹਾਂ ਵਿੱਚ ਵੱਖੋ ਵੱਖਰੇ ਯੂਨਿਟਾਂ 'ਚ ਅੱਗ ਲੱਗੀ, ਉਸ ਸਿਲਸਿਲੇ 'ਚ 4 ਲੋਕ ਜ਼ਖਮੀ ਹੋਏ, 2 ਲੋਕਾਂ ਦੀ ਮੌਤ ਹੋ ਗਈ ਦੱਸੀ ਜਾਂਦੀ ਹੈ। ਮਰੀਨਲੈਂਡ ਅੱਗੇ ਕਿੰਨੇ ਚਾਵਾਂ ਨਾਲ ਬੱਚਿਆਂ ਨੂੰ ਲੈ ਕੇ ਜਾਈਦਾ ਸੀ, ਉੱਥੇ ਬੈਠਣ ਉੱਠਣ ਦਾ, ਖਾਣ ਪੀਣ ਦਾ, ਅਤੇ ਇੱਕ ਟ੍ਰੇਨ ਜੀ ਵੀ ਜਾਂਦੀ ਹੁੰਦੀ ਸੀਗੀ, ਹੋਰ ਵੀ ਬਹੁਤ ਕੁਛ ਉੱਥੇ ਐਂਟਰਟੇਨਮੈਂਟ ਦਾ ਸਾਧਨ ਸੀ। ਫਿਰ ਮੱਛੀਆਂ ਹੁੰਦੀਆਂ ਸੀ ਜਿਹੜੀਆਂ ਕਿ ਮਰੀਨਲੈਂਡ ਦੇ ਮੇਨ ਹੁੰਦੇ ਸੀਗੇ, ਬਲੂਗਾ ਮੱਛੀਆਂ ਅਤੇ ਹੋਰ, ਅਤੇ 24 'ਚ ਇਹ ਬੰਦ ਕਰ ਦਿੱਤਾ ਗਿਆ ਸੀ ਮਰੀਨਲੈਂਡ। ਜਿਹੜੀਆਂ ਮੱਛੀਆਂ ਜੇ ਉੱਥੇ ਰਹਿੰਦੀਆਂ ਸੀ, ਇੱਕ ਕਰਕੇ ਸਾਰੀਆਂ ਹੁਣ ਅਮੈਰੀਕਾ ਤੋਂ ਉੱਤੀਆਂ, ਕੁਝ ਹੋਰ ਮੁਲਕਾਂ 'ਚ ਗਈਆਂ, ਹੁਣ ਫਿਰ ਦੁਬਾਰਾ ਕੱਲ੍ਹ ਲੈ ਕੇ ਗਏ ਆ ਇਹਨਾਂ ਨੂੰ ਸ਼ਿਕਾਗੋ ਦੇ ਅਕੁਏਰੀਅਮ 'ਚ ਲੈ ਕੇ ਜਾਇਆ ਜਾ ਰਿਹਾ ਹੈ। ਇੱਕ ਮੇਨ ਸਟ੍ਰੀਮ 'ਚ ਸਰਵੇ ਹੋਇਆ, ਆਰ ਯੂ ਪਲੀਜ਼ਡ ਵਿਦ ਬਲੂ ਜੇਸ ਟ੍ਰੇਡ ਡੈਡਲਾਈਨ ਮੂਵਸ? 42% ਕਹਿੰਦੇ ਯੈਸ ਅਤੇ 58% ਕਹਿੰਦੇ ਨੋ।

0: ਪਤਾ ਨਹੀਂ ਲੱਗਿਆ, ਨਾ ਮੈਂ ਸੁਣਿਆ ਨਾ ਖਬਰ ਪੜ੍ਹੀ ਆ ਕਿ ਨੀਨਾ ਟਾਂਗੜੀ ਤੇ ਹਰਦੀਪ ਗਰੇਵਾਲ ਨੇ ਜਿਹੜੇ ਪੈਸੇ ਆ ਉਹ ਵਾਪਸ ਦੇ ਦਿੱਤੇ ਆ ਕਿ ਨਹੀਂ। ਨੀਨਾ ਟਾਂਗੜੀ ਦਾ ਮੈਨੂੰ ਪਤਾ ਲੱਗਿਆ, ਹਰਦੀਪ ਗਰੇਵਾਲ ਦਾ ਮੈਨੂੰ ਪਤਾ ਲੱਗਿਆ, ਸਟੈਨ ਚੋ ਚੰਗਾ ਨਿਕਲਿਆ ਉਹਨੇ ਸਭ ਤੋਂ ਪਹਿਲਾਂ ਇਹਦੇ 'ਚ ਨਿਕਲਿਆ ਸੀ ਜਿਹਨੇ ਪੈਸੇ ਲਏ ਆ ਹੋਟਲਾਂ 'ਚ ਰਹਿਣ ਲਈ ਅਤੇ ਰੈਸਟੋਰੈਂਟ 'ਚ ਖਾਣੇ ਖਾਣ ਲਈ। ਉਹ ਕਹਿੰਦਾ ਜੀ ਦੇਖੋ ਆਪਾਂ ਤਾਂ ਹੋ ਗਈ ਗਲਤੀ ਤਾਂ ਆਹ ਚੁਕਵਾ ਉਹਦੇ ਪੈਸੇ, ਪਰ ਨੀਨਾ ਟਾਂਗੜੀ, ਹਰਦੀਪ ਗਰੇਵਾਲ ਅਤੇ ਹੋਰ ਜਿਹੜੇ 10-12 ਨੇ ਕੋਈ ਨਹੀਂ ਸੁਣਿਆ ਵੀ ਇਹਨਾਂ ਨੇ ਪੈਸੇ ਮੋੜਨ ਦੀ ਗੱਲ ਕੀਤੀ ਆ ਜਾਂ ਸੌਰੀ ਕਹਿਣ ਦੀ ਗੱਲ ਕੀਤੀ ਆ ਅਤੇ ਅਗਲੀ ਇਲੈਕਸ਼ਨ ਫੇਰ ਕਹਿਣਾ ਇਹਨਾਂ ਨੇ ਵੋਟ ਪਾਓ। ਸਾਡੇ ਨਾਲ ਸਾਡਾ ਛੋਟਾ ਵੀਰ ਹਰਜਿੰਦਰ ਗਿੱਲ ਜੀ ਹਾਜ਼ਰ ਨੇ। ਹਰਜਿੰਦਰ ਸਾਹਿਬ ਕੀ ਹਾਲ ਹੈ?
1: ਦੇ ਭਾਈ ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ, ਬਹੁਤ ਪਿਆਰ ਸਤਿਕਾਰ ਦੇ ਨਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਆਪਣੇ ਵਾਰਿਸ ਭਰਾਵਾਂ ਦਾ ਜਿਹੜਾ ਸ਼ੋਅ ਸੀ ਉਹਦੇ ਉੱਤੇ ਮਾੜਾ ਜਿਹਾ ਦੱਸੋਗੇ ਕੀ ਹੋ ਰਿਹਾ ਅੱਜ ਕੱਲ?
1: ਬਸ ਜੀ ਹੁਣ 9 ਤਰੀਕ ਨੂੰ ਸ਼ੋਅ ਹੋ ਰਿਹਾ ਤੇ ਕਾਫੀ ਸਾਰੇ ਸਾਡੇ ਸਰੋਤੇ ਆਲਰੇਡੀ ਇਸ ਗੱਲ ਤੋਂ ਜਾਣੂ ਹੋਣੇ ਆ ਕਿ ਪਹਿਲਾਂ ਓਰੀਜਨਲੀ 25 ਤਰੀਕ ਨੂੰ ਹੋਣਾ ਸੀਗਾ, ਪਰ ਉੱਥੇ ਯੂਨੀਅਨ ਦੀ ਸਟ੍ਰਾਈਕ ਦੇ ਕਰਕੇ ਆਪਾਂ ਨੂੰ ਡੇਟ ਚੇਂਜ ਕਰਨੀ ਪਈ ਸੀ। ਹੁਣ 9 ਤਰੀਕ ਨੂੰ ਹੋ ਰਿਹਾ ਜੀ,
0: ਪਰ 25 ਤਰੀਕ ਚੱਕਰ ਨਹੀਂਗਾ?
1: ਚੱਕਰ ਅਜੇ ਤੱਕ ਤਾਂ ਥੋੜਾ ਜਿਹਾ ਚੱਲ ਰਿਹਾ ਦੇ ਭਾਈ, ਪਰ ਉਹਦੇ ਚ ਇਹ ਹੋ ਗਿਆ ਕਿ ਹੁਣ ਆਲਰੇਡੀ ਇੱਕ ਤਾਂ ਫਰਾਈਡੇ ਨੂੰ ਸ਼ੋਅ ਉੱਥੇ ਹੋ ਚੁੱਕਿਆ ਜੀ, ਇੱਕ ਬੀਤੇ ਕੱਲ ਕੋਰੀਅਨ ਕਮਿਊਨਿਟੀ ਦਾ ਸੋਲਡ ਆਊਟ ਸ਼ੋਅ ਹੋਇਆ। ਸੋ ਹੁਣ ਇਹ ਆ ਵੀ ਪਬਲਿਕ ਨੂੰ, ਲੋਕਾਂ ਨੂੰ ਜਾਂ ਟਿਕਟ ਹੋਲਡਰਸ ਨੂੰ ਥੋੜਾ ਜਿਹਾ ਆਈਡੀਆ ਹੈ। ਅਦਰਵਾਈਜ਼ ਕੀ ਹੋਣਾ ਸੀ, ਆਪਣੇ ਵਾਲੇ ਸ਼ੋਅ ਤੋਂ ਸਿਰਫ ਇੱਕ ਦਿਨ ਪਹਿਲਾਂ ਉਹਨਾਂ ਨੇ ਸਟ੍ਰਾਈਕ ਸ਼ੁਰੂ ਕੀਤੀ ਸੀਗੀ, ਸੋ ਉਸ ਦਿਨ ਫਿਰ ਕਿਓਸ ਬਹੁਤ ਬਣ ਜਾਣਾ ਸੀ ਤੇ ਲੋਕਾਂ ਨੇ ਭਾਂਡਾ ਫਿਰ ਆਪਣੇ ਸਿਰ ਭੰਨ ਦੇਣਾ ਸੀ। ਤਾਂ ਸਾਨੂੰ ਲੱਗਿਆ
0: ਕਿ ਅਸੀਂ
1: ਸਾਨੂੰ ਇਉਂ ਲੱਗਿਆ ਕਿ ਹੁਣ ਲੋਕੀ ਆਲਰੇਡੀ ਇਨਫੋਰਮਡ ਨੇ ਤੇ ਉਹਨਾਂ ਨੂੰ ਪਤਾ, ਤੇ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿਉਂਕਿ ਵੁੱਡਬਾਈਨ ਮਾਲ ਦੇ ਬਿਲਕੁਲ ਆਪੋਜ਼ਿਟ ਹੈ ਜੀ, ਵਾਕਿੰਗ ਡਿਸਟੈਂਸ 4-5 ਮਿੰਟ ਹੈ ਜੀ ਕਿਤੇ, ਇਨ ਕੇਸ ਉਸ ਦਿਨ ਟ੍ਰੈਫਿਕ ਸਟਕ ਹੁੰਦੀ ਹੋਈ ਜਾਂ ਤੁਹਾਨੂੰ ਲੱਗਿਆ ਕਿ ਸਟ੍ਰਾਈਕ ਚੱਲ ਰਹੀ ਹੈ ਤਾਂ ਲਾਈਨਾਂ 'ਚ ਬਹੁਤਾ ਵੇਟ ਨਾ ਕਰਿਓ, ਤਾਂ ਉਹਦੀ ਥਾਂ 'ਤੇ ਹੋਰ ਆਲਟਰਨੇਟਸ ਆਪਣੇ ਕੋਲ ਕਾਫੀ ਹੋਣਗੇ। ਸੋ ਹੁਣ ਤੁਸੀਂ ਸਾਰੇ ਜਾਣੂ ਹੋ ਤੇ ਇਸ ਕਰਕੇ ਅਸੀਂ ਚਾਹੁੰਦੇ ਕਿ 9 ਤਰੀਕ ਨੂੰ ਹੁਣ ਆਪਾਂ ਸ਼ਾਮ ਨੂੰ 6 ਵਜੇ ਡੋਰਸ ਓਪਨ ਕਰ ਦਿੱਤੀਆਂ ਜਾਣੀਆਂ।
0: 5-9 ਤਾਂ ਆ ਗਈ ਮਿੱਤਰੋ,
1: 4 ਦਿਨ ਰਹਿ ਗਏ ਜੀ।
0: ਹਾਂਜੀ ਹਾਂਜੀ,
1: ਤੇ ਉਹਦੇ ਲਈ ਅਸੀਂ ਇੱਕ ਤਾਂ ਇਹ ਸੰਦੇਸ਼ ਦੇ ਰਹੇ ਕਿ 25 ਵਾਲੀਆਂ ਟਿਕਟਸ ਐਜ਼ ਇਟ ਇਜ਼ ਉਹੀ ਵੈਲਿਡ ਹੋਣਗੀਆਂ, ਬੇਸ਼ੱਕ ਤੁਸੀਂ ਉਹ ਟਿਕਟ ਮਾਸਟਰ ਤੋਂ ਲਈਆਂ ਜਾਂ ਕੁਛ ਇੱਕ ਜਿਹੜੀਆਂ ਪ੍ਰਿੰਟ ਕੀਤੀਆਂ ਹੋਈਆਂ ਟਿਕਟਸ ਮਿਲੀਆਂ ਸੀ, ਸੋ ਉਹੀ ਵੈਲਿਡ ਹੋਣਗੀਆਂ, ਸੰਭਾਲ ਕੇ ਰੱਖਿਓ ਜਿਹੜੀਆਂ ਪ੍ਰਿੰਟ ਕੀਤੀਆਂ ਹੋਈਆਂ ਵੀ। ਤੇ ਦੂਸਰੀ ਆਪਸ਼ਨ ਇਹ ਹੈ ਕਿ ਆਪਾਂ ਚਾਹੁੰਦੇ ਹਾਂ ਕਿ ਜੇ ਹਜੇ ਵੀ ਕਿਸੇ ਨੇ ਟਿਕਟਸ ਨਹੀਂ ਲਈਆਂ ਤਾਂ ਹੁਣ ਵੀ ਕੁਛ ਇੱਕ ਟਿਕਟਸ ਜਿਹੜੀਆਂ ਨੇ ticketmaster.ca, ਇਹ ਇੱਕੋ ਇੱਕ ਅਫੀਸ਼ੀਅਲ ਵੈਬਸਾਈਟ ਹੈ ਦੇ ਭਾਜੀ, ਜਿੱਥੇ ਜਾ ਕੇ ਤੁਸੀਂ ਟਿਕਟਸ ਬਾਏ ਕਰ ਸਕਦੇ ਹੋ। ਮੈਂ ਇਹ ਬੇਨਤੀ ਤਾਂ ਦੁਬਾਰਾ ਕਰਨ ਲੱਗਿਆ, ਥੋੜਾ ਐਮਫਸਿਸ ਦੇਣ ਲੱਗਿਆ, ਕਈ ਵਾਰ ਅਸੀਂ ਕੋਈ ਥਰਡ ਪਾਰਟੀ ਵੈਬਸਾਈਟਸ ਤੋਂ ਟਿਕਟਸ ਬਾਏ ਕਰ ਲੈਂਦੇ ਹਾਂ ਤੇ ਉਹ ਜਿਹੜੀ ਐਕਚੁਅਲ ਜਿਹੜੀ ਸਾਡੀ ਪੋਸਟਡ ਪ੍ਰਾਈਸ ਹੁੰਦੀ ਉਹ ਨਹੀਂ ਹੁੰਦੀ, ਉਹ ਕੁਛ ਨਾ ਕੁਛ ਵਿੱਚੋਂ ਮਾਰਜਨ ਰੱਖ ਕੇ ਉਹਨਾਂ ਨੇ ਸੈਲ ਕੀਤੀਆਂ ਹੁੰਦੀਆਂ ਨੇ। ਸੋ ਉਹਦੇ ਵਿੱਚ ਇਹ ਗੱਲ ਦਾ ਖਿਆਲ ਰੱਖਿਆ ਕਰੋ ਕਿ US ਡਾਲਰ 'ਚ ਕੈਨੇਡਾ 'ਚ ਆਪਾਂ ਕਿਉਂ ਪੇ ਕਰ ਰਹੇ ਹਾਂ ਜੀ ਕਿਸੇ ਟਿਕਟ ਨੂੰ। ਸੋ ਇਹ ਮੈਂ ਤਾਂ ਕਿਹਾ ਕਿ ਕੱਲ੍ਹ ਪਰਸੋਂ ਮੈਨੂੰ ਇੱਕ ਸੱਜਣ ਦੀ ਕਾਲ ਆਈ ਤੇ ਉਹ ਕਹਿੰਦੇ ਬਾਈ ਜੀ ਅਸੀਂ ਅੱਜ 4 ਟਿਕਟਾਂ ਬਾਏ ਕੀਤੀਆਂ ਸੀਗੀਆਂ, ਤੇ ਉਹ ਟਿਕਟ ਮਾਸਟਰ ਵਾਲੇ ਕਹਿੰਦੇ ਵੀ ਇਹ ਤੁਸੀਂ ਜਿੱਥੋਂ ਬਾਏ ਕੀਤੀਆਂ ਉਹਨਾਂ ਦੇ ਨਾਲ ਹੀ ਗੱਲ ਕਰੋ। ਸੋ ਫਿਰ ਜਦੋਂ ਮੈਂ ਉਹਨਾਂ ਤੋਂ ਸਕਰੀਨਸ਼ਾਟ ਮੰਗਵਾਏ ਤਾਂ ਉਹ US ਡਾਲਰ ਦੇ ਵਿੱਚ ਪੇ ਕੀਤਾ ਹੋਇਆ। ਸੋ ਇਸ ਕਰਕੇ ਜਸਟ ਅਸੀਂ ਇੱਕ ਇਨਫੋਰਮੇਸ਼ਨ ਲਈ ਕਹਿ ਰਹੇ ਹਾਂ ਕਿ ਕੈਨੇਡਾ ਦੇ ਵਿੱਚ ਕੈਨੇਡੀਅਨ ਡਾਲਰ ਦੇ ਵਿੱਚ ਹੀ ਪੇ ਕਰਕੇ ਸ਼ੋਅ ਦੇਖੇ ਜਾਂਦੇ ਜੀ, US ਡਾਲਰ 'ਚ ਨਹੀਂ।
0: ਦੇਖੋ ਜੀ, ਕੈਨੇਡੀਅਨ ਡਾਲਰ ਲਈ ਦੇ, ਪੈਟਰੋਲ ਪਾਈ ਦਾ ਕੈਨੇਡੀਅਨ ਡਾਲਰ ਲਈ ਦਾ, ਜਿਹੜੇ ਸ਼ੋਅ ਹੁੰਦੇ ਆ ਉਹ ਵੀ ਕੈਨੇਡੀਅਨ ਡਾਲਰ 'ਚ ਹੀ ਹੋਣਗੇ।
1: ਹਾਂਜੀ ਹਾਂਜੀ, ਸੋ ਬਸ ਉਹ ਰੈਡ ਫਲੈਗ ਹੁੰਦਾ ਜੀ ਜਦੋਂ ਕਿਤੇ ਇੱਦਾਂ ਹੋਵੇ, ਸਮਝੋ ਵੀ ਉਹ ਕੋਈ ਨਾ ਕੋਈ ਥਰਡ ਪਾਰਟੀ ਹੈ ਜਾਂ ਕੋਈ, ਅਸੀਂ ਜਸਟ ਇੱਕ ਇਨਫੋਰਮੇਸ਼ਨ ਹੀ ਸਪਰੈਡ ਕਰ ਸਕਦੇ ਹਾਂ ਜੀ, ਬਾਕੀ ਤੁਹਾਡੀ ਮਰਜ਼ੀ ਹੈ। ਸੋ ticketmaster.ca ਇਹੀ ਇੱਕੋ ਇੱਕ ਅਫੀਸ਼ੀਅਲ ਵੈਬਸਾਈਟ ਆ, ਔਰ ਅੱਜ ਦੀ ਡੇਟ 'ਚ ਦੇ ਬਾਈ ਹਰ ਬੰਦੇ ਦੇ ਫੋਨ ਦੇ ਵਿੱਚ ਟਿਕਟ ਮਾਸਟਰ ਦੀ ਐਪ ਹੈ ਕਿਉਂਕਿ ਬੜਾ ਕਨਵੀਨੀਅੰਟ ਤਰੀਕਾ ਹੈ ਉਹ। ਸੋ ਹੁਣ ਹਾਰਡ ਕਾਪੀ ਦੀ ਜਾਂ ਕੋਈ ਹੋਰ ਜਾ ਕੇ ਪ੍ਰਿੰਟ ਕੀਤੀਆਂ ਹੋਈਆਂ ਟਿਕਟਸ ਪਿੱਕ ਕਰਨ ਦੀ ਕੋਈ ਲੋੜ ਨਹੀਂ ਹੈ, ਬਸ ਇੰਨਾ ਕਿ ਇਨਫੋਰਮਡ ਰਹੋ। ਸੋ ਜਿਹੜੇ ਵੀ ਕੋਈ ਅਫੀਸ਼ੀਅਲ ਵੈਬਸਾਈਟਸ ਨੇ ਜਾਂ ਜਿਹੜੇ ਆਰਟਿਸਟ ਦਾ ਸ਼ੋਅ ਦੇਖਣ ਲੱਗੇ ਹੋ, ਉਸ ਆਰਟਿਸਟ ਦੇ ਪੇਜਿਸ ਤੇ ਜਾ ਕੇ, ਉਹਨਾਂ ਦੇ ਅਕਾਊਂਟਸ ਤੇ ਜਾ ਕੇ, ਜਾਂ ਜਿਹੜੀ ਕੋਈ ਆਰਗਨਾਈਜੇਸ਼ਨ ਸ਼ੋਅ ਕਰ ਰਹੀ ਹੈ, ਉਹਨਾਂ ਲਿੰਕਸ ਨੂੰ ਫਾਲੋ ਕਰਿਆ ਕਰੋ, ਰਾਦਰ ਕਿ ਅਸੀਂ ਇਧਰੋਂ ਉਧਰੋਂ ਆਪਣੇ ਤੌਰ ਤੇ ਨਾ ਕਰਿਆ ਕਰੀਏ।
0: ticketmaster.ca
1: ਜੀ, ਦੈਟਸ ਦਾ ਓਨਲੀ ਅਫੀਸ਼ੀਅਲ ਵੈਬਸਾਈਟ, ticketmaster.ca
0: ਤੋਂ 200 ਟਿਕਟਾਂ ਤੁਸੀਂ ਲੈਣੀਆਂ ਨੇ। ਜੇ ਕੋਈ ਜਾਣਕਾਰੀ ਫੇਰ ਵੀ ਲੈਣੀ ਹੋਵੇ ਤਾਂ ਕਿਹੜਾ ਫੋਨ ਨੰਬਰ ਯੂਜ਼ ਕੀਤਾ ਜਾ ਸਕਦਾ?
1: ਸਾਨੂੰ ਕਾਲ ਕੀਤੀ ਜਾ ਸਕਦੀ ਹੈ ਜੀ, ਉਹਦੇ ਵਿੱਚ 6474068626, 6474068662 ਜਾਂ 416-303-4444 ਸਾਡੇ ਇਹਨਾਂ ਨੰਬਰ ਤੇ ਕਾਲ ਕਰ ਲਿਓ।
0: 303-4444 ਯਾਦ ਰਹਿਣ ਵਾਲਾ ਨੰਬਰ ਹੈ। ਸੋ ਤੁਸੀਂ
1: ਹਰਜਿੰਦਰ ਵਾਰਡ ਵੀ ਚੇਤਾ ਰਹਿ ਜਾਣਾ ਆਪਣਾ ਦੇ ਬਾਈ, 6668 ਚੇਤਾ ਰੱਖ ਲਿਓ ਜੀ, 6474000 ਫਿਰ 6668
0: ਨੰਬਰ ਚਾਹੀਦਾ, 000 ਅੱਛਾ ਫਿਰ 888 88 ਤੇ 8।
1: ਹਾਂਜੀ ਹਾਂਜੀ,
0: ਬੜੀ ਮਿਹਰਬਾਨੀ ਹਰਜਿੰਦਰ ਜੀ, ਗੁੱਡ ਲੱਕ।
1: ਬਹੁਤ ਮਿਹਰਬਾਨੀ, ਧੰਨਵਾਦ ਜੀ। ਤੇ ਅਸੀਂ ਇੱਕ ਬੇਨਤੀ ਮੈਂ ਰਿਪੀਟ ਕਰਨ ਲੱਗਿਆ ਜੀ ਕਿ 6 ਵਜੇ ਡੋਰਸ ਓਪਨ ਹੋਣੀਆਂ, ਸੋ ਇਸ ਕਰਕੇ ਟਾਈਮ ਸਿਰ ਪਹੁੰਚਿਓ, ਕਿਉਂਕਿ ਇਹ ਸ਼ੋਅ ਨੂੰ ਰਿਕਾਰਡ ਕਰਨਾ ਆਪਾਂ 7 ਵਜੇ, ਫਿਰ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਤਾਂ ਹੀ ਅਸੀਂ ਸ਼ੋਅ ਨੂੰ ਸਮੇਂ ਸਿਰ ਸ਼ੁਰੂ ਕਰ ਪਾਵਾਂਗੇ ਜੇ ਤੁਸੀਂ ਸਮੇਂ ਸਿਰ ਪਹੁੰਚੇ ਹੋਵੋਗੇ। ਸੋ ਮਿਲਦੇ ਹਾਂ ਜੀ 9 ਤਰੀਕ ਨੂੰ, ਐਤਵਾਰ ਨੂੰ, ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ, ਜਿਹੜਾ ਕਿ ਵੁੱਡਬਾਈਨ ਰੇਸ ਟਰੈਕ ਦੇ ਬਿਲਕੁਲ ਨਾਲ ਹੈ ਤੇ ਵੁੱਡਬਾਈਨ ਮਾਲ ਦੇ ਆਪੋਜ਼ਿਟ ਹੈ। ਸੋ ਰੈਕਸਡੇਲ ਅਤੇ 27 ਜਾਂ 427 ਦੇ ਏਰੀਏ ਦੇ ਵਿੱਚ ਬੜੀ ਕਨਵੀਨੀਅੰਟ ਲੋਕੇਸ਼ਨ ਹੈ, ਉੱਥੇ ਆਪਾਂ ਮਿਲਾਂਗੇ ਸਾਰੇ ਜਾਣੇ 9 ਤਰੀਕ ਨੂੰ ਸ਼ਾਮ ਨੂੰ ਪੰਜਾਬੀ ਵਿਰਸਾ ਮਨਮੋਹਨ ਵਾਰਿਸ ਕਮਲ ਹੀਰ ਤੇ ਸੰਕਾਰ ਹੋਣਾ ਦੇ ਸ਼ੋਅ ਦੇ ਉੱਤੇ। ਧੰਨਵਾਦ ਵੱਡੇ ਭਾਜੀ।
0: ਥੈਂਕ ਯੂ।
2: ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 6447184-1213, 6478481213।
0: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕਾਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 ਤੋਂ 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਾਨ ਇਵੈਂਟ ਸਪੇਸ, 68 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631।
3: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਅਪਰੂਵ ਨਹੀਂ ਹੋਈ
4: ਹੈ। ਓ ਤੂੰ ਰੇਫੜਾ, ਓ ਮੋੜਗੇ ਚ ਅਪਰੂਵ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
3: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਰਸਟ ਜਾਂ ਸੈਕੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870, 416-356-1870। ਪੈਗੀ ਪੱਲੇ
5: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ, ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ?
6: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
5: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕਵੇਟ ਜਾਂ ਆਫਿਸ ਕਾਰਪੇਟ ਕਲੀਨਿੰਗ। ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, 416-277-4616।
7: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
8: ਜਸ਼ਨ ਟੈਂਟਸ ਦੇ ਨਾਲ।
7: ਵਿਆਹ ਹੋਵੇ, ਬਰਥਡੇ ਪਾਰਟੀ,
8: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
7: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਕਲੀਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
8: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
7: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ, 416-294-2857,
8: 416-294-2857।
7: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।

0: ਦੀਪ ਟਾਂਡਲਾ ਸ਼ੋਅ ਕੋਸ਼ਿਸ਼ ਕਰ ਰਹੇ ਹਾਂ ਸੁਲਤਾਨ ਜੀ ਹੋਰਾਂ ਨਾਲ ਲਾਈਨ ਮਿਲਾ ਕੇ ਉਹਨਾਂ ਤੋਂ ਵੀ ਕੋਈ ਸਪੈਸ਼ਲ ਪ੍ਰਾਈਜ਼ ਲੈਂਦੇ ਹਾਂ। ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਦੱਸੀਏ, ਦੋ ਲੋਟਸ ਅਵੇਲੇਬਲ ਨੇ, ਇਹ 8-10 ਲੋਟ ਸੀਗੇ ਮੇਰੇ ਖਿਆਲ ਉੱਥੇ, ਅਤੇ ਪਿੱਛੇ ਦਰਖਤ ਮਚਿਓ ਦਰਖਤ ਨੇ। ਸੋ ਲੋਟ ਲੈ ਕੇ ਤੁਸੀਂ ਆਪਣਾ ਮਕਾਨ ਆਪ ਬਣਾਉਣਾ ਹੈ ਆਪਣੇ ਸਟਾਈਲ ਨਾਲ, ਇਹ ਨਹੀਂ ਆ ਵੀ ਬਿਲਡਰ ਦੇ ਕਹਿੰਦਾ ਜੀ ਪੌੜੀਆਂ ਇੱਧਰ ਦੀ ਜਾਣਗੀਆਂ ਅਤੇ ਮੂੰਹ ਇੱਧਰ ਨੂੰ ਹੋਏਗਾ ਉੱਧਰ ਨੂੰ ਹੋਏ, ਤੁਸੀਂ ਆਪਦੇ ਮਨਪਸੰਦ ਨਾਲ ਬਣਾ ਸਕਦੇ ਹੋ। 8-10 ਹਜ਼ਾਰ ਸਕੁਅਰ ਫੁੱਟ ਦਾ ਮਕਾਨ ਬਣਾਉਣਾ ਉਹ ਬਣਾ ਲਓ, ਦੋ ਲੋਟ ਅਵੇਲੇਬਲ ਨੇ। ਇਹ ਔਰੰਜਮਿਲ ਤੋਂ ਥੋੜ੍ਹਾ ਜਿਹਾ ਅੱਗੇ ਜਾ ਗਿਆ, ਬ੍ਰੈਂਪਟਨ ਤੋਂ 35-40 ਮਿੰਟ ਤੋਂ ਅੰਦਰ ਅੰਦਰ ਹੀ ਹੈ। ਅਤੇ ਵਾਕਆਊਟ ਬੇਸਮੈਂਟ ਬਣਾਉਣੀ ਆ ਜਾਂ ਨਹੀਂ ਬਣਾਉਣੀ ਤੁਹਾਡੀ ਇੱਛਾ ਹੈ। ਫੁੱਲੀ ਸਰਵਿਸ ਲੋਟ ਲਾਈਨ ਤੁਹਾਨੂੰ ਮਿਲੇਗੀ। ਜਾਣਕਾਰੀ ਲਈ ਜਤਿੰਦਰ ਦਾ ਨੰਬਰ ਹੈ 416-265-2222। AM 536 ਡੇਵਿਡ ਵਾਲਾ ਸ਼ੋਅ ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸ 905-450-2828। ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ ਵੈਲਕਮ ਟੂ ਦ ਸ਼ੋਅ ਸਰ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਫ੍ਰਿਜ ਦੇ ਆਰ ਪ੍ਰੋਫੈਸ਼ਨਲ ਐਂਡ ਗੈਲਰੀ, ਬੋਸ਼ ਜਰਮਨ ਬ੍ਰਾਂਡ ਹੈ, ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟਿਸਪੇਟ ਕਰ ਰਹੀਆਂ। ਟੀਵੀ ਦੀ ਜੇ ਗੱਲ ਕਰੀਏ ਜੀ, ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ $399 ਦਾ ਮਿਲੇਗਾ। ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ $1000 ਵਾਲਾ $699 ਦਾ ਮਿਲੇਗਾ। ਜੇ 75 ਇੰਚ ਟੀਵੀ ਲੈਣਾ ਜੀ ਤੇ $1300 ਵਾਲਾ $899 ਚ ਮਿਲੇਗਾ। ਜੇ 85 ਇੰਚ ਟੀਵੀ ਦੀ ਗੱਲ ਕਰੀਏ $2300 ਵਾਲਾ $1599 ਦਾ ਦਿੱਤਾ ਜਾ ਰਿਹਾ, ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ ਸਾਡੇ ਹੋਮ ਅਪਲਾਈਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫ੍ਰਿਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਦਾ, ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫ੍ਰਿਜ, ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫ੍ਰਿਜ ਗਰਾਜ ਚ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1200 ਵਾਲਾ $699 ਦਾ। ਇਹ 30 ਇੰਚ ਅਪਰਾਈਟ ਫ੍ਰੀਜ਼ਰ ਦੇ ਨਾਲ ਫ੍ਰਿਜ ਹੈ, 68 ਇੰਚ ਦੀ ਹਾਈਟ ਹੈ ਜੀ, ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਜੀ ਸਿਰਫ $1899 ਦਾ, ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਸਿਰਫ ਔਰ ਸਿਰਫ $1799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਕੱਲਾ ਵਾਸ਼ਰ $599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ, ਕੱਲੀ ਡਿਸ਼ਵਾਸ਼ਰ ਚਾਹੀਦੀ ਹੈ ਜੀ $1000 ਵਾਲੀ $499 ਦੀ ਮਿਲੇਗੀ, ਤੇ ਫ੍ਰੀ ਡਿਲੀਵਰ ਹੋ ਜਾਣੀ ਹੈ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ BramptonAppliances.com। ਇਹ ਵਨ ਵਰਡ ਹੈ ਜੀ, 9054502828, 905-450-2828 ਜੀ।
0: ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਾ ਕੇ ਇਸ ਦਾ ਫਾਇਦਾ ਚੱਕ ਸਕਦੇ ਹੋ। 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਐਵਰੇਜ ਟਰਾਂਸਪੋਰਟ ਵਾਲਿਆਂ ਨੂੰ ਕ੍ਰੋਸ ਬਾਰਡਰ ਏਜ ਦੇ ਡਰਾਈਵਰ ਚਾਹੀਦੇ ਨੇ। ਆਟੋ ਪਾਰਟਸ ਦੇ ਡੈਡੀਕੇਟਡ ਰੂਟ ਨੇ, ਸਵੇਰੇ ਜਾਣਾ ਸ਼ਾਮ ਨੂੰ ਤੁਸੀਂ ਘਰੇ ਆ ਜਾਣਾ, 3000 ਮੀਲ ਵੀਕ ਦੇ ਮਿਲਣਗੇ। ਨਾਲ ਦੀ ਨਾਲ ਇਹਨਾਂ ਨੂੰ ਮਿਡ ਵੈਸਟ ਅਤੇ US ਈਸਟ ਲਈ ਵੀ ਡਰਾਈਵਰ ਚਾਹੀਦੇ ਨੇ। ਸੁਨਹਿਰੀ ਮੌਕਾ ਹੈ ਇਹਨਾਂ ਨਾਲ ਕੰਮ ਕਰਨ ਦਾ। 905-846-2229, 846-2229, 846-2229 extension 4। ਟ੍ਰਿਪਲ ਏ ਲੈਂਡਸਕੇਪਿੰਗ ਵਾਲੇ ਵੀਰ ਸਾਡੇ, ਇਹਨਾਂ ਤੋਂ ਤੁਸੀਂ ਲੈਂਡਸਕੇਪਿੰਗ ਕਰਾ ਸਕਦੇ ਹੋ, ਕਿਆਰੀਆਂ ਪਵਾ ਸਕਦੇ ਹੋ, ਇੰਟਰਲੋਕਿੰਗ ਵੀ ਕਰਾ ਸਕਦੇ ਹੋ। ਜਾਣਕਾਰੀ ਤਾਂ ਲਓ ਨਾ ਇੱਕ ਵਾਰ, 6477841213, 647-84-1213 ਇਹਨਾਂ ਦਾ ਨੰਬਰ ਹੈ। ਇੱਕ ਕੋਈ ਹੋਸਟ ਹੈ ਰੇਡੀਓ ਵਾਲਾ, ਮੇਰੇ ਖਿਆਲ ਸ਼ਾਇਦ ਪੱਗ ਬੰਨੀ ਹੈ, ਇਹ ਨਹੀਂ ਪਤਾ ਹੈ ਕੈਨੇਡਾ 'ਚ ਪਤਾ ਨਹੀਂ ਕਿੱਥੇ ਦਾ, ਉਹ ਕਹਿੰਦਾ ਜੀ ਸਾਡੇ ਰੁਝਾਨ ਵੱਧ ਰਿਹਾ ਹੈ, ਸਾਡੀਆਂ ਬੱਚੀਆਂ ਪਾਰਟੀਆਂ 'ਚ ਦਾਰੂ ਪੀ ਰਹੀਆਂ ਨੇ, ਮੈਂ ਜਦੋਂ ਬੱਚੇ ਪੀਂਦੇ ਆ ਉਹ ਚੰਗੀ ਗੱਲ ਹੈ, ਊ ਸਾਡੇ ਹੱਕ ਬਰਾਬਰ ਹੋਣੇ ਚਾਹੀਦੇ ਆ, ਬੱਚੀਆਂ ਪੀ ਰਹੀਆਂ ਉਹ ਪ੍ਰੋਬਲਮ ਹੈ ਇਹਨੂੰ, ਬੱਚੇ ਪੀ ਰਿਹਾ ਮੁੰਡੇ ਪੀ ਰਿਹਾ ਉਹ ਠੀਕ ਹੈ, ਤੇ ਹੁਣ ਇਹਦੀ ਵੀ ਰੇਲ ਬਣਾਈ ਜਾ ਰਹੀ ਹੈ। ਜਿਵੇਂ ਕੱਲ ਕੀਤਾ ਸੀ ਵੀਕਐਂਡ ਆਉਂਦੇ ਨੇ, ਵੀਕਐਂਡ ਤੇ ਆਪਾਂ ਪਾਰਕਾਂ ਚ ਪਿਕਨਿਕ ਮਨਾਉਣ ਜਾਂਦੇ ਹਾਂ, ਇੰਜੋਏ ਕਰੋ, ਪਰ ਗਰਬ ਚੱਕ ਲਿਆ ਕਰੋ ਯਾਰ। ਫਿਰ ਤੁਸੀਂ ਲੇਕ ਚ ਕਿਤੇ ਚੁੱਭੀਆਂ ਲਾਉਣ ਜਾਂਦੇ ਹੋ, ਸਵਿਮਿੰਗ ਕਰਨ ਜਾਣੇ ਆ, ਉੱਥੇ ਸਾਬਣ ਲੈ ਕੇ ਨਹਾਉਣ ਦੀ ਲੋੜ ਨਹੀਂ ਹੈਗੀ। ਗੰਗਾ ਮਈਆ ਉੱਥੇ ਇੰਡੀਆ ਸੀ, ਉਹ ਚ ਬਥੇਰਾ ਗੰਦ ਪਾਇਆ ਹੋਇਆ, ਇੱਥੇ ਨਾ ਪਾਓ। ਬਾਕੀ ਜਿਹੜਾ ਡੰਪ ਬਣੇ ਹੋਏ ਨੇ ਥਾਂ ਥਾਂ, ਇੱਕ ਕ੍ਰੈਸਲ ਡਰਾਈਵ ਤੇ ਆ, ਇੱਕ ਫਿਸ਼ਰਮੈਨ ਤੇ ਡੰਪ ਬਣੇ ਹੋਏ ਆ, ਜਿੱਥੇ ਜਾ ਕੇ ਆਪਦਾ ਰੀਸਾਈਕਲ ਗਰਬਜ ਕੌਂਕਰੀਟ ਜਿਹੜਾ ਕੋਲ ਸੁੱਟਣਾ ਸੁੱਟਿਆ, ਰੀਸਾਈਕਲ ਦੇ ਉਹ ਪੈਸੇ ਵੀ ਨਹੀਂ ਲੈਂਦੇ, ਬਾਕੀ ਦੇ ਵੀ ਮਿਨੀਮਮ ਜੇ ਥੋੜੇ ਥੋੜੇ ਪੈਸੇ 5-10 ਡਾਲਰ ਉੱਥੇ ਸੁੱਟਦਿਆ ਕਰੋ, ਸੜਕਾਂ ਦੇ ਨਾ ਸੁੱਟੋ। ਫਿਰ ਚਲੋ ਗੋਰੇ ਗਾਲਾਂ ਕੱਢਦੇ, ਨਾਲੇ ਦੰਦੀਆਂ ਜਿਹੀਆਂ ਕੱਢਦੇ, ਨਾਲੇ ਸਮਾਨ ਚੱਕ ਕੇ ਮੁੜ ਕੇ ਗੱਡੀ 'ਚ ਫਿਰ ਰੱਖ ਲੈਂਦੇ ਆ। ਲਓ ਜੀ, ਟਰੰਪ ਸਰਕਾਰ ਵੱਲੋਂ ਕੈਨੇਡਾ ਸਣੇ ਦੁਨੀਆਂ ਦੇ 5 ਮੁਲਕਾਂ ਵਿੱਚ ਆਪਣੇ ਕੌਂਸਲੇਟ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਆਪਣੇ ਇੱਥੇ ਵਿਨੀਪੈਗ ਵਿੱਚ ਬੰਦ ਕੀਤਾ ਜਾ ਰਿਹਾ ਹੈ। ਸੈਕਰਾਮੈਂਟੋ, ਕੈਲੀਫੋਰਨੀਆ, ਵਾਸ਼ਿੰਗਟਨ ਜੰਗਲ ਨੂੰ ਲੱਗੀ ਭਿਆਨਕ ਅੱਗ 'ਚ 700 ਇਮਾਰਤਾਂ ਤੇ ਹਜ਼ਾਰਾਂ ਏਕੜ ਰਕਬਾ ਸੜ ਚੁੱਕਿਆ ਹੈ।
2: ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
0: ਅਨੀਸ਼ਾ ਜੀ, ਵੈਲਕਮ ਟੂ ਦਾ ਸ਼ੋ।
3: ਸਤਿ ਸ਼੍ਰੀ ਅਕਾਲ ਦੇਵ ਭਾਜੀ, ਇਸ ਵੇਲੇ ਅਸੀਂ ਲੈ ਕੇ ਆਏ ਹਾਂ ਬਹੁਤ ਹੀ ਵਧੀਆ ਮੋਬਾਈਲ ਪਲਾਨ ਦੀ ਡੀਲਸ, ਅਨਲਿਮਿਟਡ ਡੇਟਾ ਪਲਾਨਸ ਵਿਦ 5 ਈਅਰ ਪ੍ਰਾਈਸ ਗਾਰੰਟੀ। ਹਾਂਜੀ, ਤੁਸੀਂ ਠੀਕ ਸੁਣਿਆ, 5 ਈਅਰ ਦੀ ਪ੍ਰਾਈਸ ਗਾਰੰਟੀ ਹੈਗੀ। $40 ਦੇ ਵਿੱਚ US ਮੈਕਸੀਕੋ ਰੋਮਿੰਗ, $50 ਦੇ ਵਿੱਚ ਇੰਟਰਨੈਸ਼ਨਲ ਰੋਮਿੰਗ, 64 ਕੰਟਰੀਜ ਇੰਕਲੂਡਿਡ, ਨੋ ਕੰਟਰੈਕਟ, ਨੋ ਐਕਟੀਵੇਸ਼ਨ ਫੀ। ਇਹ ਆਫਰ ਬੁੱਕ ਕਰਨ ਲਈ ਤੁਸੀਂ ਹੁਣੇ ਕਾਲ ਕਰਿਓ 647-946-2525, 647-946-2525, 2525 ਤੇ ਇਸ ਤੋਂ ਇਲਾਵਾ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਇੰਟਰਨੈਟ, ਅਨਲਿਮਿਟਿਡ ਯੂਸੇਜ, ਸਪੈਸ਼ਲ ਕ੍ਰੈਡਿਟਸ, ਤੇ ਨੰਬਰ ਸੇਮ ਹੈਗਾ ਕਾਲ ਕਰਨ ਲਈ 647-946-2525, 647-946-2525।
0: ਇੱਕਾ ਜੰਕਸ਼ਨ ਲਈ 647-429-4040, ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 647-429

0: 9915939. ਔਰ ਇੱਕ ਗੱਲ ਹੋਰ ਯਾਦ ਰੱਖੋ, ਜਦੋਂ ਕਦੇ ਐਕਸੀਡੈਂਟ ਵਗੈਰਾ ਹੋ ਜਾਂਦਾ ਜਾਂ ਡਿੱਗ ਜਾਂਦੇ ਹੋ, ਸੱਟ ਫੇਟ ਲੱਗਦੀ ਹੈ ਜਾਂ ਤਿਲਕ ਜਾਂਦੇ ਹੋ ਕਿਸੇ ਦੀ ਪ੍ਰੋਪਰਟੀ ਦੇ, ਕਿਸੇ ਦੇ ਪ੍ਰੋਪਰਟੀ ਦੇ ਕੋਈ ਘਰ ਵੀ ਸੁੱਟਿਆ ਹੋਇਆ, ਤੁਸੀਂ ਉਹਤੇ ਅੜ ਕੇ ਡਿੱਗ ਪੈਂਦੇ ਹੋ, ਤੁਹਾਡੇ ਹੱਕ ਬਣਦੇ ਨੇ ਕਿਉਂਕਿ ਅਗਲੇ ਨੂੰ ਇਹ ਆਪਦੇ ਜਿਹੜੇ ਫੁੱਟਪਾਥ ਆ ਸਾਫ਼ ਰੱਖਣੇ ਪੈਂਦੇ ਆ। ਲੇਕਿਨ ਇਹ ਨਹੀਂ ਹੈ ਵੀ ਅੱਜ ਡਿੱਗੇ ਸਾਲ ਬਾਅਦ ਜਾ ਕੇ ਰੂਪਾ ਬਰਾੜ ਨੂੰ ਕਹੋ ਲੈ ਬਈ ਮੇਰਾ ਕੇਸ ਕਰ ਲਾ। ਨਾ ਨਾ ਨਾ ਨਾ ਨਾ ਨਾ, ਹਰ ਚੀਜ਼ ਦੀ ਲਿਮਿਟ ਆ, ਟਾਈਮ ਹੁੰਦਾ, ਇੰਨੇ ਕਿਤੇ ਟਾਈਮ ਦੇ ਅੰਦਰ ਅੰਦਰ ਤੁਸੀਂ ਸਾਰਾ ਕੁਛ ਕਰਨਾ ਹੁੰਦਾ। ਸੋ ਜਦੋਂ ਕਿਤੇ ਸੱਟ ਫੇਟ ਲੱਗੇ ਜਾਂ ਕਾਰ ਐਕਸੀਡੈਂਟ ਹੋ ਜਾਏ, ਫਟਾਫਟ ਤੁਸੀਂ ਰੂਪਾ ਬਰਾੜ ਦਾ ਫੋਨ ਘੁਮਾਓ। ਪਹਿਲਾਂ ਨਾ ਤੁਸੀਂ 911 ਕਰੋ, ਉਹ ਆ ਕੇ ਤੁਹਾਡੇ ਦਵਾ ਦਾਰੂ ਇਲਾਜ ਜੋ ਵੀ ਕਰਨਾ ਉਹਨਾਂ ਨੇ ਕਰਨਾ, ਫਿਰ ਪੁਲਿਸ ਵਾਲੇ ਆਉਣਗੇ, ਫਿਰ ਫਾਇਰ ਡਿਪਾਰਟਮੈਂਟ, ਮਾਮੇ ਵਾਂਗੂ ਤਾਂ ਆਉਂਦੇ ਆ ਇਹ। ਖੈਰ ਉਸ ਤੋਂ ਬਾਅਦ ਤੁਸੀਂ ਰੂਪਾ ਬਰਾੜ ਨੂੰ ਕਰੋ ਵੀ ਆਹ ਹੋ ਗਿਆ। 416-991-5939, 991-5939-5939-39 ਇਹਨਾਂ ਦਾ ਨੰਬਰ ਹੈ। ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ। ਆਪਣੀ ਕਮਿਊਨਿਟੀ ਲਈ ਖੁਸ਼ਖਬਰੀ, ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਸੈਂਟਰ ਖੁੱਲ ਚੁੱਕਿਆ ਹੈ, ਜਿੱਥੋਂ ਤੁਸੀਂ ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ। ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ। ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ। ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ, 10930 ਗੋਰਵੇ ਡਰਾਈਵ, ਯੂਨਿਟ C X1, ਗੋਰਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ। ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 9059135256, 905-913-5556, 913-5556. ਬਹੁਤ ਵਾਰ ਇਹ ਹੁੰਦਾ ਜਿੱਥੇ ਤੁਸੀਂ ਕੰਮ ਕਰਦੇ ਹੋ ਉੱਥੇ ਤੁਹਾਡੀ ਇੰਸ਼ੋਰੈਂਸ ਕਵਰੇਜ ਹੁੰਦੀ ਆ, ਅਤੇ ਆਪਣੇ ਹੀਲੈਕਸ ਵਾਲੇ ਇਸ ਇੰਸ਼ੋਰੈਂਸ ਨਾਲ ਤੁਸੀਂ ਆਪਣਾ ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਲੈ ਸਕਦੇ ਹੋ, ਅਤੇ ਬਿਲਿੰਗ ਇਹ ਡਾਇਰੈਕਟ ਕਰ ਦੇਣਗੇ। 905-913-5256, 913-5256। ਲੋਕੇਸ਼ਨ ਗੋਰਵੇ ਅਤੇ ਕੰਟਰੀ ਸਾਈਡ ਦੇ ਕਾਰਨਰ ਤੇ। ਤੁਸੀਂ ਵੀਡੀਓ ਦੇਖੀ ਹੋਣੀ ਆ, ਚੇਨਈ ਦੇ ਹੱਕ ਚ ਨਾਰੇ ਲਾਉਣ ਵਾਲਾ ਨੌਜਵਾਨ, ਉਹਦਾ ਪਤਾ ਲੱਗਿਆ ਉਹ ਨਸ਼ਾ ਸਮਗਲਰ ਹੈ, ਉਹਦੇ ਚਾਰਜਸ ਲੱਗੇ ਹੋਏ ਨੇ। ਅਮਰੀਕਾ ਚ ਅੰਗਰੇਜ਼ੀ ਨਾ ਬੋਲਣ ਵਾਲੇ 28,000 ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਨੇ। ਯਾਰ ਜਦੋਂ ਜਿਹੜੇ ਦੇਸ਼ 'ਚ ਜਾਣਾ ਉਹ ਦੇਸ਼ ਦੀ ਭਾਸ਼ਾ ਤਾਂ ਆਉਣੀ ਚਾਹੀਦੀ ਹੈ ਨਾ, ਅਤੇ ਭਾਸ਼ਾ ਇੰਗਲਿਸ਼ ਸਿੱਖਣ ਲਈ ਤੁਹਾਨੂੰ ਮਹੀਨਾ ਇੱਕ ਚਾਹੀਦਾ, ਰੋਜ਼ ਦੇ ਦੋ ਵਰਡ ਸਿੱਖ ਲਓ ਬਸ। ਅੱਜ ਕੱਲ੍ਹ ਤਾਂ ਗੂਗਲ 'ਤੇ ਤੁਸੀਂ ਪਾ ਲਓ ਵੀ ਪ੍ਰੋਨਾਊਂਸ ਕਿਵੇਂ ਕਰਨੇ ਵਰਡ, ਆਪਣੇ ਇੱਥੇ ਕੰਜ਼ਰਵੇਟਿਵ ਵੀ ਦੱਸੀ ਜਾਣਗੇ ਕੰਜ਼ਰਵੇਟਿਵ ਨੂੰ, ਉਹ 'ਚ ਪਾ ਲਓ, ਉਹਨੂੰ ਸੁਣ ਲਓ ਦੋ ਤਿੰਨ ਵਾਰ, ਇੰਨਾ ਕੀ ਕੰਮ ਆ। ਪਰ 28,000 ਜਿਹੜੇ ਡਰਾਈਵਰ ਹੁਣ ਇਹ ਕੀ ਕਰਨਗੇ। ਪੰਜਾਬ ਵਿੱਚ ਰੁੱਖ ਕੱਟਣ 'ਤੇ ਸਖ਼ਤੀ ਕੀਤੀ ਜਾ ਰਹੀ ਹੈ ਜੀ, 50,000 ਦਾ ਜੁਰਮਾਨਾ ਹੋ ਸਕਦਾ ਹੈ, ਇੱਕ ਰੁੱਖ ਬਦਲੇ ਲਗਾਉਣੇ ਪੈਣਗੇ 10 ਹੋਰ ਜਿਹੜੇ ਬੂਟੇ ਆ।
1: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਵੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
2: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਵੇਟ ਤੇ ਗੋ ਰੂਟ 9057944667।
3: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
4: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
3: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
5: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
3: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
5: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
0: ਤੁਸੀਂ ਪੈਸੇ ਬਚਾਉਣੇ ਨੇ ਗਰੋਸਰੀ ਤੇ, ਆ ਸੁਣੋ।
6: ਇੰਡੀਅਨ ਫਰੂਟ ਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
7: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ, ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
6: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
0: ਜਿਹਨੇ ਜੁਲਾ ਦੇ ਸਹਿਯੋਗ ਨਾਲ ਮੰਡੀਆਂ ਦੇ ਭਾਅ ਤੁਹਾਨੂੰ ਦੱਸ ਦਈਏ, ਟੋਰਾਂਟੋ ਸਟਾਕ ਚੇਂਜ ਡਾਓ

0: ਡਾਲਰ ਤੇ ਸੋਨਾ ਉੱਪਰ ਹੈ, ਨੈਸਡੈਕ ਤੇ ਕਰੂਡ ਆਇਲ ਜਿਹੜਾ ਥੱਲੇ ਚੱਲ ਰਿਹਾ ਹੈ। ਕਰੂਡ ਆਇਲ ਦੇ ਨਾਲ ਆਪਣੇ ਪੈਟਰੋਲ ਦੀ ਗੱਲ ਬਣਦੀ ਹੈ। ਅਗਸਤ 1 ਨੂੰ 5 ਸੈਂਟ ਪ੍ਰਾਈਸ ਥੱਲੇ ਆਈ ਸੀ, ਅਗਸਤ 2 ਨੂੰ 2 ਸੈਂਟ ਪ੍ਰਾਈਸ ਥੱਲੇ ਆਈ ਸੀ, ਅਗਸਤ 3 4 5 ਪ੍ਰਾਈਸ ਚੇਂਜ ਨਹੀਂ ਹੋਈ, ਲੇਕਿਨ ਅੱਜ ਅੱਧੀ ਰਾਤੋਂ 9 ਸੈਂਟ 9 ਸੈਂਟ ਜਿਹੜੀ ਪੈਟਰੋਲ ਦੀ ਪ੍ਰਾਈਸ ਥੱਲੇ ਆ ਰਹੀ ਹੈ। ਅਭਿਸ਼ੇਕ ਜੀ, ਵੈਲਕਮ ਟੂ ਦ ਸ਼ੋਅ ਸਰ।
1: ਸਤਿ ਸ਼੍ਰੀ ਅਕਾਲ ਦੇਵਾ ਜੀ, ਮੈਂ ਅਭਿਸ਼ੇਕ ਰਿਐਲਟਰ, ਬਹੁਤ ਹੀ ਸੋਹਣੀ ਲਿਸਟਿੰਗਸ ਲੈ ਕੇ ਆਇਆ। ਲੰਡਨ ਦੇ ਅੰਦਰ ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਕਾਰ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 2 ਕਾਰ ਗਰਾਜ, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ ਦਾ ਕੌਂਡੋ, ਬ੍ਰਾਂਡ ਨਿਊ, $5,90,000 ਦੀ ਪਰਚੇਸ, ਪਰਚੇਸ ਪ੍ਰਾਈਸ ਤੋਂ 1 ਲੱਖ ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਪਲਾਟ, 120 ਫੀਟ ਡੀਪ, 115 ਫੀਟ ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 ਬੈਡਰੂਮਸ ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਮਿਸਿਸਾਗਾ ਦੇ ਅੰਦਰ 2 ਬੈਡ 2 ਬਾਥ ਦਾ ਕੌਂਡੋ ਟਾਊਨ ਹਾਊਸ ਕਲਾਕਸਨ ਦੇ ਅੰਦਰ ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ ਓਨਲੀ 500 ਸਟਾਰਟਿੰਗ। ਵੀਕੈਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ, 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰਾਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰਾਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ 647-792-7000, 647-792-7000।
0: ਬੜੀ ਮਿਹਰਬਾਨੀ ਜਨਾਬ, ਥੈਂਕ ਯੂ। ਤੁਸੀਂ ਗ੍ਰੈਂਡ ਫਰਨੀਚਰ ਤੋਂ ਆਪਣਾ ਫਰਨੀਚਰ ਲੈ ਸਕਦੇ ਹੋ। ਆਹ ਸੁਣੋ,
2: ਜੁੱਤੀ ਚੂ ਚੂ ਕਰਦੀ ਆ,
3: ਪਪਾ ਜੀ ਜੁੱਤੀ ਛੱਡ, ਸਾਰੇ ਘਰ ਦਾ ਫਰਨੀਚਰ ਚੂ ਚੂ ਕਰੀ ਜਾਂਦਾ ਹੈ, ਸੋਫੇ ਤੇ ਬਹਿ ਜਾਓ ਤਾਂ ਚੂ, ਕੁਰਸੀ ਤੇ ਬਹਿ ਜਾਓ ਤਾਂ ਚੂ,

0: ਕਿਤੇ ਨਹੀਂ ਮਿਲਣੀ। ਸਭ ਤੋਂ ਯੂਨੀਕ ਤੇ ਮਜ਼ਬੂਤ ਫਰਨੀਚਰ ਹੁਣ ਬਸ ਜੁੱਤੀ ਹੀ ਚੂ ਚੂ ਕਰੇਗੀ। ਗ੍ਰੈਂਡ ਫਰਨੀਚਰ ਗੈਰੀ ਐਂਡ ਟੌਮਕਿਨ ਦੇ ਨਜ਼ਦੀਕ 6685 ਟੌਮਕਿਨ ਰੋਡ 6472620000।
1: ਆਪਣੇ ਵੀਰ ਜੇ ਜੇ ਨਿਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 6472016002 6472016002। ਆਪਣੇ ਗੋਲਫ ਇੱਥੇ ਨੇੜੇ ਸ਼ਹਿਰ ਹੈ, ਉਹਦੇ ਇੱਕ ਲੇਕ ਵਿੱਚ ਗੱਡੀ ਦੇ ਪਲਟਣ ਤੋਂ ਬਾਅਦ ਰਾਹਗੀਰਾਂ ਨੇ ਫਸੇ ਡਰਾਈਵਰ ਨੂੰ ਬਚਾਇਆ। ਮਿਸਾਗਾ ਦਾ ਇੱਕ ਬੱਸ ਸ਼ੈਲਟਰ ਸੀ, ਦੋ ਗੱਡੀਆਂ ਦਾ ਆਪਸ 'ਚ ਐਕਸੀਡੈਂਟ ਹੋਇਆ ਅਤੇ ਬੱਸ ਸ਼ੈਲਟਰ 'ਚ ਜਾ ਵੱਜੀਆਂ। ਲੱਕੀ ਉੱਥੇ ਕੋਈ ਬੱਸ ਸ਼ੈਲਟਰ 'ਚ ਨਹੀਂ ਖੜ੍ਹਾ ਸੀ। ਇੱਕ ਡਰਾਈਵਰ ਕਰੈਸ਼ ਹੋਈ, ਉਹਦੀ ਗੱਡੀ ਰੋਲ ਹੋਈ ਸੜਕ 'ਤੇ, ਹੋਰ ਗੱਡੀਆਂ 'ਚ ਵੱਜੀ। ਟੋਰਾਂਟੋ ਵੈਸਟ ਦੀ ਖਬਰ ਹੈ, ਪੁਲਿਸ ਜਾਂਚ ਪੜਤਾਲ ਕਰ ਰਹੀ ਹੈ। ਰਸ਼ੀਅਨ ਡਰੋਨ ਫੈਕਟਰੀ ਦਾ ਜਿਹੜਾ ਡਾਇਰੈਕਟਰ ਹੈ ਉਹ ਕਾਫੀ ਸੀਰੀਅਸ ਸੱਟਾਂ ਲੱਗੀਆਂ ਜਦੋਂ ਉਹਦੀ ਕਾਰ ਦੇ ਵਿੱਚ ਬੰਬ ਚੱਲਿਆ। ਇਰਾਨ ਦੇ ਰਾਸ਼ਟਰੀ ਸੁਰੱਖਿਆ ਮੁਖੀ ਨੇ ਸਹੁੰ ਚੁੱਕੀ ਕਿ ਅਮਰੀਕਾ ਨੂੰ ਜਲਦੀ ਹੀ ਖੇਤਰ ਤੋਂ ਬਾਹਰ ਕੱਢ ਦਿੱਤਾ ਜਾਏਗਾ।
2: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ, ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡਰਾਅ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ। ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 6474461616।
3: ਲੈ ਬਈ, ਅੱਜ ਤਾਂ ਖੁਸ਼ੀਆਂ ਵਾਲਾ ਦਿਨ ਆ, ਅੱਜ ਤੇਰਾ ਜਨਮ ਦਿਨ ਆ, ਕਿੱਥੇ ਲੈ ਜਾਵਾਂ ਫਿਰ ਤੈਨੂੰ?
4: ਜਿੱਥੇ ਮੈਂ ਪਹਿਲਾਂ ਕਦੇ ਨਹੀਂ ਗਈ।
3: ਸਿਵਿਆਂ 'ਚ ਛੱਡਿਆ ਵਾ?
5: ਫਿੱਟੇ ਮੋਤੇਰੇ।
1: ਇੱਕ ਫਰਮ ਹੈ ਜਿਨ੍ਹਾਂ ਨੂੰ ਇਸ ਡਰਾਈਵਰ ਚਾਹੀਦੇ ਨੇ। ਟੋਰਾਂਟੋ ਤੋਂ ਮੋਂਟਰੀਅਲ ਦੇ ਰਨ ਨੇ, ਟੋਰਾਂਟੋ ਤੋਂ US ਦੇ ਰਨ ਨੇ। ਪੇ ਚੰਗੀ ਮਿਲੇਗੀ, ਵੈਰੀ ਗੁੱਡ ਪੇ, ਬਾਈ ਵੀਕਲੀ ਪੇ ਮਿਲੇਗੀ। ਤੁਸੀਂ ਕੁਲਦੀਪ ਮਾਂਗੜ ਸਾਹਿਬ ਨਾਲ ਗੱਲ ਕਰੋ 6479726455। ਯਮਨ ਦੇ ਤੱਟ ਤੇ ਹਮਲੇ ਦੌਰਾਨ ਭਾਰਤੀ ਝੰਡੇ ਵਾਲਾ ਜਹਾਜ਼ ਡੁੱਬਿਆ। ਯਮਨ ਨੇ ਹੂਤੀ ਬਾਗੀਆਂ ਦੇ ਦੋਸ਼ ਲਗਾਇਆ। 1990 ਦੇ ਦਹਾਕੇ ਦੇ ਮੈਨਚੈਸਟਰ ਵਿੱਚ ਬਾਲ ਬਲਾਤਕਾਰ ਦੇ ਦੋਸ਼ ਵਿੱਚ ਸਾਬਕਾ ਪਾਕਿਸਤਾਨੀ ਮੰਤਰੀ ਰੁਖਸਾਰ ਅਹਿਮਦ ਗ੍ਰਿਫਤਾਰ। ਇਹ ਗਾਰਡੀਅਨ ਨਿਊਜ਼ਪੇਪਰ ਦੀ ਖਬਰ ਹੈ।

ਕੋਲ ਕੁਝ ਵੀ ਅਜਿਹਾ ਨਹੀਂ ਜਿਹੜਾ ਜਾਨਵਰਾਂ ਲਈ ਲਾਹੇਵੰਦ ਹੋਵੇ, ਪਰ ਜਾਨਵਰਾਂ ਕੋਲ ਬਹੁਤ ਕੁਝ ਹੈ ਜੋ ਮਨੁੱਖ ਲਈ ਸਿੱਖਣ ਯੋਗ ਹੈ। ਜਾਨਵਰ ਕਿਸੇ ਦੇ ਮਰਨ ਉੱਤੇ ਜਾਇਦਾਦ ਹੜਪਣ ਲਈ ਮੁਕੱਦਮੇ ਨਹੀਂ ਕਰਦੇ, ਜਾਨਵਰ ਚੁਗਲੀ ਨਹੀਂ ਕਰਦੇ, ਜਾਨਵਰ ਝੂਠੇ ਗਿਆਨ ਦਾ ਵਿਖਾਵਾ ਨਹੀਂ ਕਰਦੇ, ਜਾਨਵਰ ਚੋਣਾਂ ਨਹੀਂ ਲੜਦੇ, ਜਾਨਵਰ ਰਿਸ਼ਵਤ ਦਾ ਨਹੀਂ ਲੈਂਦੇ, ਜਾਨਵਰ ਆਪਣੀ ਨਸਲ ਦਾ ਘਾਤ ਨਹੀਂ ਕਰਦੇ, ਜਾਨਵਰ ਝੂਠ ਨਹੀਂ ਬੋਲਦੇ, ਜਾਨਵਰ ਖੁਸ਼ਾਮਦ ਨਹੀਂ ਕਰਦੇ। ਕਿਸੇ ਨੇ ਸੱਪ ਨੂੰ ਪੁੱਛਿਆ, ਹੇ ਸੱਪ ਤੂੰ ਕੱਟਣਾ ਕਿਵੇਂ ਸਿੱਖ ਲਿਆ, ਤੂੰ ਤਾਂ ਕਦੇ ਮਨੁੱਖ ਵਿੱਚ ਰਿਹਾ ਹੀ ਨਹੀਂ। ਮਨੁੱਖ ਨੇ ਆਪਣੇ ਆਪ ਨੂੰ ਉਚਾਉਣ ਲਈ ਪਹਿਲਾਂ ਮਨੁੱਖ ਵਰਗਾ ਰੱਬ ਸਿਰਜਿਆ ਅਤੇ ਫਿਰ ਇਹ ਪ੍ਰਚਾਰ ਕੀਤਾ ਕਿ ਮਨੁੱਖ ਵਿੱਚ ਰੱਬ ਵੱਸਦਾ ਹੈ। ਮਨੁੱਖ ਨੇ ਆਪਣੇ ਆਪ ਨੂੰ ਜਾਨਵਰਾਂ ਤੋਂ ਵੱਖਰਾ ਅਤੇ ਆਪਣੇ ਆਪ ਨੂੰ ਉੱਚਾ ਦੱਸਣ ਲਈ ਹਰ ਹੀਲਾ ਵਰਤਿਆ ਹੈ, ਪਰ ਨਤੀਜਾ ਇਹ ਹੋ ਗਿਆ ਹੈ ਕਿ ਮਨੁੱਖ ਜਾਨਵਰ ਬਣ ਗਿਆ ਹੈ ਤੇ ਜਾਨਵਰ ਮਨੁੱਖੀ ਗੁਣਾਂ ਦੇ ਧਾਰਨੀ ਹੋ ਗਏ ਹਨ। ਮਨੁੱਖੀ ਇਤਿਹਾਸ ਵਿੱਚ ਉਹ ਪਲ ਬੜੇ ਦੁਖਦਾਈ ਸਨ ਜਦੋਂ ਵਿਗਿਆਨ ਨੇ ਇਹ ਸਾਬਤ ਕੀਤਾ ਕਿ ਧਰਤੀ ਬ੍ਰਹਿਮੰਡ ਦਾ ਧੁਰਾ ਨਹੀਂ, ਸਗੋਂ ਇਹ ਤਾਂ ਵਿਸ਼ਾਲ ਬ੍ਰਹਿਮੰਡ ਵਿੱਚ ਇੱਕ ਕਿਣਕਾ ਮਾਤਰ ਹੀ ਹੈ, ਅਤੇ ਜਦੋਂ ਇਹ ਸਾਬਤ ਕੀਤਾ ਕਿ ਮਨੁੱਖ ਦੇਵਤਾ ਨਹੀਂ ਸਗੋਂ ਇਹ ਤਾਂ ਜਾਨਵਰਾਂ ਵਿੱਚੋਂ ਹੀ ਪੈਦਾ ਹੋਇਆ ਹੈ। ਮਨੁੱਖ ਦੀ ਸਮੱਸਿਆ ਇਹ ਹੈ ਕਿ ਜਾਨਵਰ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਜਾਨਵਰ ਨਹੀਂ ਸਮਝਦੇ। ਇਤਿਹਾਸ ਵਿੱਚ ਵੀ ਦੋਸਤਾਂ ਦੀ ਦੋਸਤੀ ਦੇ ਮੁਕਾਬਲੇ ਕੁੱਤਿਆਂ ਦੀ ਵਫ਼ਾਦਾਰੀ ਦੀਆਂ ਮਿਸਾਲਾਂ ਵਧੇਰੇ ਹਨ। ਮਨੁੱਖ ਨੂੰ ਭੁਲੇਖਾ ਹੈ ਕਿ ਉਸਦਾ ਪਸ਼ੂ ਜਗਤ ਨਾਲੋਂ ਨਾਤਾ ਟੁੱਟ ਗਿਆ ਹੈ। ਅਜੇ ਵੀ ਮਨੁੱਖ ਦੀ ਬਹਾਦਰੀ ਲਈ ਸ਼ੇਰ ਦਾ ਨਾਂ ਇੱਕ ਆਧਾਰ ਵਜੋਂ ਵਰਤਿਆ ਜਾਂਦਾ ਹੈ। ਕਿਸੇ ਦੀਆਂ ਹਰਨੋਟੀਆਂ ਅੱਖਾਂ, ਮੋਰਨੀ ਵਰਗੀ ਚਾਲ, ਕੋਇਲ ਵਰਗੀ ਆਵਾਜ਼, ਗਊ ਵਰਗਾ ਸੁਭਾਅ, ਸੀਣੀ ਵਰਗੀ ਤਾਕਤ ਆਦਿ ਦੀ ਗੱਲ ਅਸੀਂ ਅਕਸਰ ਕਰਦੇ ਹਾਂ। ਮਨੁੱਖ ਦੇ ਹਰ ਚੰਗੇ ਮਾੜੇ ਕਰਮ ਦਾ ਲੇਖਾ ਜੋਖਾ ਅਸੀਂ ਜਾਨਵਰਾਂ ਦੇ ਸੰਦਰਭ ਵਿੱਚ ਕਰਦੇ ਹਾਂ। ਕੋਈ ਘੋੜੇ ਵਾਂਗ ਕੰਮ ਕਰਦਾ ਹੈ, ਕਿਸੇ ਦਾ ਦਿਮਾਗ ਖੋਤੇ ਵਰਗਾ ਹੈ, ਕਿਸੇ ਦੀ ਨਜ਼ਰ ਕਾਂ ਵਰਗੀ ਹੈ, ਕੋਈ ਲੂੰਬੜ ਵਾਂਗ ਸੋਚਦਾ ਹੈ, ਕੋਈ ਹਾਥੀ ਵਾਂਗ ਚੱਲਦਾ ਹੈ, ਸ਼ੇਰ ਵਾਂਗ ਗਰਜਦਾ ਹੈ। ਇਵੇਂ ਹੀ ਸ਼ੇਰ ਦੀ ਮੁੱਛ ਨੂੰ ਹੱਥ ਲਾਉਣਾ ਸੌਖਾ ਨਹੀਂ, ਅਥਰੇ ਘੋੜੇ ਦੀ ਸਵਾਰੀ ਕਰਨੀ ਕਠਿਨ ਹੈ। ਕਈ ਖੱਚਰਾਂ ਵਾਂਗ ਅੜਦੇ ਹਨ, ਕਈ ਊਠਾਂ ਵਾਂਗ ਤੁਰਦੇ ਹਨ, ਬੱਚੇ ਚਿੜੀਆਂ ਵਾਂਗ ਚੀ ਚੀ ਕਰਦੇ ਹਨ, ਕਈ ਤੋਤੇ ਵਾਂਗ ਰੜਦੇ ਹਨ, ਮੱਝ ਵਾਂਗ ੜਿੰਗਦੇ ਹਨ, ਅਤੇ ਕਈ ਮੇਲੇ ਵਿੱਚ ਗੁਆਚੀ ਗਾਂ ਵਾਂਗ ਬੇਮਹਾਰ ਘੁੰਮਦੇ ਹਨ, ਤੇ ਕਈ ਸਰਕਾਰੀ ਸਾਨ ਵਾਂਗ ਵਿਚਰਦੇ ਹਨ। ਸ਼ੇਰ ਝੋਟਿਆਂ ਦੇ ਮਗਰ ਪੈਂਦੇ ਹਨ, ਤਿਤਲੀਆਂ ਮਗਰ ਨਹੀਂ, ਕਈ ਸ਼ੇਰਾਂ ਵਿੱਚ ਭੇਡਾਂ ਹਨ, ਕਈ ਭੇਡਾਂ ਵਿੱਚ ਸ਼ੇਰ ਹਨ। ਨਿਰਸੰਦੇਹ ਬਹੁਤ ਲੋਕ ਕੁੱਤਿਆਂ ਦਾ ਜੀਵਨ ਜੀ ਰਹੇ ਹਨ, ਭੇਡਾਂ ਦੀ ਚਾਲ ਚੱਲ ਰਹੇ ਹਨ, ਕੀੜੀਆਂ ਵਾਂਗ ਮਰ ਰਹੇ ਹਨ, ਸ਼ੇਰ ਵਾਂਗ ਬੜਕ ਰਹੇ ਹਨ, ਗਧਿਆਂ ਵਾਂਗ ਲਿਟ ਰਹੇ ਹਨ। ਬਿਮਾਰੀਆਂ ਸੱਭਿਅਤਾ ਦੀ ਦੇਣ ਹਨ, ਉਹੀ ਜਾਨਵਰ ਬਿਮਾਰ ਹੁੰਦੇ ਹਨ ਜਿਨ੍ਹਾਂ ਨੂੰ ਮਨੁੱਖ ਪਾਲਦਾ ਹੈ। ਜੇਲ੍ਹਾਂ ਮਨੁੱਖ ਨੇ ਸਿਰਜੀਆਂ ਹਨ, ਖੁੱਲ੍ਹਾਂ ਪੰਛੀਆਂ ਤੇ ਜਾਨਵਰ ਦਾ ਜਗਤ ਹੈ। ਮਨੁੱਖ ਨੇ ਆਪਣੇ ਵਿਨਾਸ਼ ਦੇ ਸਾਰੇ ਸਾਜਨ ਸਿਰ ਲਏ ਹਨ, ਉਸਨੇ ਪਸ਼ੂ ਜਗਤ ਲਈ ਵੀ ਅਨੇਕਾਂ ਖਤਰੇ ਉਸਾਰ ਦਿੱਤੇ ਹਨ। ਮਨੁੱਖ ਨੂੰ ਪਸ਼ੂਆਂ ਤੋਂ ਕੋਈ ਖਤਰਾ ਨਹੀਂ, ਪਰ ਪਸ਼ੂਆਂ ਨੂੰ ਮਨੁੱਖ ਤੋਂ ਖਤਰੇ ਹੀ ਖਤਰੇ ਹਨ। ਜਿਹੜੇ ਲੋਕ ਘਰਾਂ ਵਿੱਚ ਜਾਨਵਰ ਪਾਲਦੇ ਹਨ, ਉਹ ਭਲੀ ਭਾਂਤ ਜਾਣਦੇ ਹਨ ਕਿ ਪਸ਼ੂ ਕਿੰਨੇ ਸੁਹਿਰਦ ਹਿਰਦੇ ਵਾਲੇ ਹੁੰਦੇ ਹਨ। ਇਸ ਸਵਾਰਥਾਂ ਭਰੇ ਸੰਸਾਰ ਵਿੱਚ ਜੇ ਕੋਈ ਨਿਰਸਵਾਰਥ ਹੈ ਤਾਂ ਉਹ ਪਸ਼ੂ ਹੀ ਹਨ। ਜੇ ਕੋਈ ਸੰਸਾਰ ਵਿੱਚ ਕੋਈ ਦੋਸਤ ਹੈ ਤਾਂ ਉਹ ਕੁੱਤਾ ਹੀ ਹੈ। ਜੇ ਕੋਈ ਵਫ਼ਾਦਾਰ ਹੈ ਤਾਂ ਉਹ ਘੋੜਾ ਹੀ ਹੈ, ਜਿਸ ਕਿਸੇ ਉੱਤੇ ਭਰੋਸਾ ਕੀਤਾ ਜਾ ਸਕਦਾ ਹੋਰ ਕੋਈ ਨਹੀਂ, ਉਹ ਪਸ਼ੂ ਹੀ ਹੈ। ਕਈ ਮਨੁੱਖ ਖੂਨੀ ਤੋਂ ਖੂਨੀ ਜਾਨਵਰ ਨਾਲੋਂ ਵਧੇਰੇ ਖੂੰਖਾਰ ਹੁੰਦੇ ਹਨ। ਦੇਖੋ, ਹਿਟਲਰ ਵੈਸ਼ਨੂ ਸੀ, ਪਰ ਯਹੂਦੀਆਂ ਨਾਲ ਕੀ ਕੀਤਾ? ਹਰ ਮਨੁੱਖ ਦੇ ਕਿਸੇ ਵੀ ਵੇਲੇ ਦੇ ਸੁਭਾਅ ਜਾਂ ਵਰਤਾਰੇ ਨੂੰ ਕਿਸੇ ਨਾ ਕਿਸੇ ਜਾਨਵਰ ਦੇ ਵਰਤਾਰੇ ਨਾਲ ਪ੍ਰਗਟਾਇਆ ਜਾਂਦਾ ਹੈ। ਬਹੁਤੇ ਮਨੁੱਖ ਘੋੜਿਆਂ ਵਾਂਗ ਕੰਮ ਕਰਦੇ ਹਨ, ਕੁੱਤਿਆਂ ਵਾਂਗ ਲੜਦੇ ਹਨ, ਕਈ ਮਨੁੱਖ ਜਾਮੇ ਵਿੱਚ ਸੱਪ ਹੁੰਦੇ ਹਨ। ਇਵੇਂ ਜਾਨਵਰ ਮਨੁੱਖੀ ਤਬੀਅਤ ਦੀਆਂ ਅਨੇਕਾਂ ਪਰਤਾਂ ਹਨ। ਜ਼ਿੰਦਗੀ ਵਿੱਚ ਬਹੁਤ ਥੋੜੇ ਪਲਾਂ ਵਿੱਚ ਹੀ ਮਨੁੱਖ ਮਨੁੱਖ ਹੁੰਦਾ ਹੈ, ਬਾਕੀ ਸਾਰੀ ਜ਼ਿੰਦਗੀ ਉਹ ਪਸ਼ੂ ਹੀ ਹੁੰਦਾ ਹੈ। ਬੱਚਿਆਂ ਨੂੰ ਜਾਨਵਰਾਂ ਦੀਆਂ ਕਹਾਣੀਆਂ ਇਸ ਕਰਕੇ ਚੰਗੀਆਂ ਲੱਗਦੀਆਂ ਹਨ ਕਿਉਂਕਿ ਜਾਨਵਰਾਂ ਦੇ ਵਰਤਾਰੇ ਵਿੱਚ ਗੁੰਝਲਾਂ ਨਹੀਂ ਹੁੰਦੀਆਂ। ਬੱਚਿਆਂ ਦਾ ਵਰਤਾਰਾ ਨਿਪਟ ਪਸ਼ੂਆਂ ਵਾਲਾ ਸਿੱਧਾ ਸਾਦਾ ਹੁੰਦਾ ਹੈ। ਇੱਕ ਅਨੁਭਵੀ ਵਿਅਕਤੀ ਨੇ ਕਿਹਾ ਸੀ, ਜਿਉਂ ਜਿਉਂ ਮੈਂ ਮਨੁੱਖ ਨੂੰ ਵੇਖਦਾ ਹਾਂ ਤਿਉਂ ਤਿਉਂ ਮੇਰੇ ਮਨ ਵਿੱਚ ਆਪਣੇ ਕੁੱਤੇ ਲਈ ਸਤਿਕਾਰ ਹੋਰ ਵੱਧਦਾ ਜਾਂਦਾ ਹੈ। ਰੱਬ ਦੇ ਨਾਮ ਤੇ ਪੈਸੇ ਨੀ ਕਮਾਉਣੇ, ਧਰਮ ਦੇ ਨੂੰ ਵੇਚ ਕੇ ਪੈਸੇ ਨੀ ਕਮਾਉਣੇ। ਕੋਸਟ ਪ੍ਰਾਈਜ਼ $20, ਤੁਸੀਂ ਚੱਕੋ $20, $400, $1640, $8100। ਇਹ ਤਾਂ ਹੋ ਨੀ ਸਕਦਾ ਜੀ, ਮੇਰੀ ਗੁਰਬਾਣੀ ਕ੍ਰਿਸਟਲ ਕਲੀਅਰ ਹੈ। ਗੁਰਬਾਣੀ ਤਾਂ ਸਾਰਿਆਂ ਦੀ ਕ੍ਰਿਸਟਲ ਕਲੀਅਰ ਹੈ, ਗੁਰਬਾਣੀ ਇਹ ਥੋੜੀ ਆ। ਜੇ ਏਕਮ ਕਰ ਲਿਖਿਆ ਤੁਹਾਡੇ ਰੇਡੀਓ ਤੇ ਹੋਰ ਮਤਲਬ ਹੋਏਗਾ, ਮੇਰੇ ਰੇਡੀਓ ਤੇ ਹੋਰ ਮਤਲਬ ਹੋਏਗਾ। 416-740-8100।
ਔਰ ਯੂਐਸ ਵਾਲਿਆਂ ਨੇ ਡੋਨਲਡ ਟਰੰਪ ਨੇ ਜਿਹੜਾ ਲਿਬਰੇਸ਼ਨ ਡੇ ਟੈਰਿਫ ਲਾਇਆ ਸੀਗਾ ਅਤੇ ਬਾਅਦ 'ਚ ਸੁਪਰੀਮ ਕੋਰਟ ਨੇ ਕਿਹਾ ਕਿ ਬਈ ਇਹ ਗਲਤ ਤਾਂ ਟੈਰਿਫ ਲਾਇਆ, ਹੁਣ $100 ਬਿਲੀਅਨ ਜਿਹੜਾ ਹੈ ਉਹ ਵਾਪਸ ਕਰ ਰਿਹਾ ਹੈ। ਇੱਕ ਬੰਦਾ ਡੋਨਲਡ ਟਰੰਪ ਦੇ ਕੈਲੀਫੋਰਨੀਆ ਗੋਲਫ ਕੋਰਸ ਦੇ ਨੇੜੇ ਜਿਹਦੇ ਕੋਲ ਹਥਿਆਰ ਸੀ ਉਸਨੂੰ ਗ੍ਰਿਫਤਾਰ ਕੀਤਾ ਹੈ। ਇੱਕ ਬੀਬੀ ਨੂੰ ਗ੍ਰਿਫਤਾਰ ਕੀਤਾ ਹੈ ਜਿਹਨੇ ਲੰਡਨ ਸੈਂਟਰਲ ਲੰਡਨ 'ਚ ਛੁਰੇ ਮਾਰੇ ਲੋਕਾਂ ਦੇ। 2 ਸਾਲਾਂ ਬਾਅਦ ਸ਼ੇਖ ਹਸੀਨਾ ਦਾ ਪਹਿਲਾ ਭਾਸ਼ਣ, ਉਹ ਮੈਨੂੰ ਮਾਰ ਸਕਦੇ ਨੇ ਫਿਰ ਵੀ ਮੈਂ ਬੰਗਲਾਦੇਸ਼ੀ ਹਾਂ, ਬੰਗਲਾਦੇਸ਼ ਵਾਪਸ ਜਾਵਾਂਗੀ। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। ਅਸੀਂ ਤਕਦੀਰ ਤੇ ਨਹੀਂ ਸੱਜਣਾ, ਅਸੀਂ ਤਕਦੀਰ ਤੇ ਨਹੀਂ ਵਾਹਿਗੁਰੂ ਤੇ ਭਰੋਸਾ ਕਰਦੇ ਹਾਂ।

0: ਅੰਨੇ ਵੇਖਣ ਫਿਲਮਾਂ ਤੇ ਗੰਜੇ ਕੱਢਣ ਚੀਰ, ਲੰਗੜੇ ਖੇਡਣ ਕੌਡੀਆਂ ਤੇ ਠੱਗ ਬਣਨ ਵਜ਼ੀਰ।
1: ਫਿੱਟੇ ਮੂੰਹ ਤੇਰੇ।
2: ਬਾਤ ਹੋਈ, ਜ਼ੋਰ ਸੇ ਝਗੜਾ ਵੀ ਹੋ ਗਿਆ ਤੇ ਬੋਲਤੀ ਅਗਰ ਮਾਰਪੀਟ ਵੀ ਹੋ ਗਈ, ਨੈਕਸਟ ਮਿੰਟ ਬੈਕ ਟੂ ਨੋਰਮਲ।
3: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਆ, ਹੁਣ ਕਾਰਪੈਟ ਤੁਸੀਂ ਕਲੀਨ ਕਰੋਗੇ?
4: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
5: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੈਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕੁਏਟ ਜਾਂ ਆਫਿਸ ਕਾਰਪੈਟ ਕਲੀਨਿੰਗ। ਕਾਲ ਬੈਸਟ ਡਕਟ ਐਂਡ ਕਾਰਪੈਟ ਕਲੀਨਿੰਗ 416-277-4616।
6: एक लड़की गली से गुजरती थी, एक मनचला लड़का उसको देखता था, वो लड़की नकाब में होती थी।
7: हाँ।
6: तो उस नकाब को देखकर लड़का कहता था कि ऐ पर्दा नशी, पर्दा उठा, मेरी मोहब्बत कबूल कर जलवा दिखा। लड़की नकार कर चली जाती थी, कोई जवाब नहीं देती थी, लड़का बड़ा अफसोस रहता था, हर रोज लड़की को देखता था, यही जुमला कैसा था, कहता था कि ऐ पर्दा नशी, पर्दा उठा, मेरी मोहब्बत कबूल कर जलवा दिखा। लड़की नकार कर चली जाती थी, तीसरे रोज फिर लड़की को देखा, लड़के ने फिर कहा कि ऐ पर्दा नशी, पर्दा उठा, मेरी मोहब्बत कबूल कर जलवा दिखा, अगर तूने जलवा नहीं दिखाया तो मैं खुदकुशी कर लूंगा। चौथे रोज जब लड़की गली से गुजरी, वो मन चला लड़का उसको नहीं दिखा, लड़की को बड़ा अफसोस हुआ, लोगों से पूछा कहाँ है, तो लोगों ने बताया बेटी उसने तो तुम्हारे गम में खुदकुशी कर ली। तो लड़की उसकी कब्र पर गई, जाकर कहने लगी, ऐ मेरे गुमनाम आशिक, आई हो तेरी मजार पर, ऐ मेरे गुमनाम आशिक, आई हो तेरी मजार पर, ले रुख से नकाब हटा दिया, जी भर के मेरा दीदार कर। लड़की ने कहा, ऐ मेरे गुमनाम आशिक, आई हो तेरी मजार पर, ले रुख से नकाब हटा दिया, जी भर के मेरा दीदार कर। तो उस कब्र में से आवाज आई, या खुदा ये कैसा तेरा इंसाफ है, आज मैं पर्दे में हूँ और वो बेनकाब है।
8: ਲਓ ਜੀ, ਹੋਰ ਖਬਰਾਂ ਸੁਣਾ ਦਿੰਦੇ ਹਾਂ। 6 ਤੇਲ ਦੀਆਂ ਐਸੀਆਂ ਕੰਪਨੀਆਂ ਨੇ ਇਰਾਨ ਯੁੱਧ ਤੋਂ $81 ਬਿਲੀਅਨ ਕਮਾਏ, ਜੋ ਕਿ ਭਾਰਤ ਦੇ ਰੱਖਿਆ ਬਜਟ ਤੋਂ ਵੱਧ ਹੈ। ਇਸ ਸਮੇਂ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ 23% ਦਾ ਵਾਧਾ ਹੋਇਆ। ਇੰਡੀਆ ਦੀ ਖਬਰ ਸੁਣੋ, ਅਪ੍ਰੈਲ ਮਈ ਮਹੀਨੇ 2027 ਵਿੱਚ ਪੇਸ਼ ਕੀਤੇ ਜਾਣਗੇ ਪਲਾਸਟਿਕ ਦੇ ਨੋਟ। RBI ਗਵਰਨਰ ਦਾ ਕਹਿਣਾ ਹੈ ਕਿ ਜਿਹੜੇ ਛੋਟੇ ਨੋਟ ਆ, ਸ਼ੁਰੂਆਤ ਉੱਥੋਂ ਕੀਤੀ ਜਾਏਗੀ। UP ਦੇ ਬਿਜਨੌਰ ਵਿੱਚ ਹਾਈਵੇ 'ਤੇ ਗੰਗਾ ਨਦੀ ਚੱਲ ਰਹੀ ਹੈ, ਉਹਦੇ ਉੱਪਰ ਦੀ ਜਾ ਰਹੀ ਹੈ। ਹਿਮਾਚਲ ਉੱਤਰਾਖੰਡ ਵਿੱਚ ਜ਼ਮੀਨ ਖਿਸਕਣ ਕਾਰਨ 300 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਨੇ। ਬਾਂਕੀਪੁਰ ਵਿੱਚ ਭਾਜਪਾ 482 ਬੂਥਾਂ ਵਿੱਚੋਂ ਸਿਰਫ 400 'ਤੇ ਹਾਰ ਗਈ, ਸਿਰਫ 400 'ਤੇ ਹਾਰੀ ਹੈ। ਰੂਪਾ ਬਰਾੜ, 5 ਵਕੀਲਾਂ ਦੀ ਵੱਡੀ ਐਕਸੀਡੈਂਟ ਸਪੈਸ਼ਲਿਸਟ ਟੀਮ ਹੈ, ਐਕਸੀਡੈਂਟ ਤੋਂ ਬਾਅਦ ਤੁਹਾਡੇ ਹੱਕਾਂ ਲਈ ਖੜਦੇ ਨੇ। 5 ਵਕੀਲਾਂ ਦੀ ਮਹਾਰਤ ਐਕਸਪੀਰੀਅੰਸ ਟੀਮ ਨੂੰ ਪਤਾ ਹੈ ਕਿ ਇੰਸ਼ੋਰੈਂਸ ਕੰਪਨੀ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਇਹਨਾਂ ਨੇ ਆਪਣੇ ਕਲਾਇੰਟਸ ਨੂੰ ਇੰਸ਼ੋਰੈਂਸ ਕੰਪਨੀ ਤੋਂ ਦਵਾਏ ਨੇ, ਆਪਣੀ ਫੀਸ ਕੇਸ ਸੈਟਲ ਹੋਣ ਤੋਂ ਬਾਅਦ ਲੈਂਦੇ ਨੇ। ਰੂਪਾ ਬਰਾੜ 416-991-5939 416-991-5939
9: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਜਾਵਾਂ।
10: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ, ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ DJ ਨਾਈਟ ਦੇ ਨਾਲ।
9: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040 ਟਿੱਕਾ ਜੰਕਸ਼ਨ 2958 Queen Street East, Unit 26, Brampton.
11: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕਾਜ਼ ਵੀ ਕੇਅਰ।
7: ਆ ਭੈਣੇ ਖਰੀਦ ਲਿਆ ਗਹਿਣੇ
12: ਕਿੱਥੇ ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ ਕਿਤੇ ਨੀ ਮਿਲਿਆ ਚੰਗਾ ਸੋਨਾ
7: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ ਸੋਨਾ ਤਾਂ ਸੋਨਾ ਹੀ ਹੁੰਦਾ ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ
12: ਗੱਲ ਤਾਂ ਤੇਰੀ ਸਹੀ ਹੈ ਭੈਣ ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ
13: ਜਨਕ ਜਵੈਲਰਸ ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈਟਸ ਰਿੰਗਸ ਬੈਂਗਲਸ ਦੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ ਜਨਕ ਜਵੈਲਰਸ ਕਾਲ 905-230-8800
8: ਆਪਣੇ ਕੋਲ ਦੋ ਸਪੋਟ ਖਾਲੀ ਹੋਏ ਨੇ ਇੱਕ ਕੰਸਟਰਕਸ਼ਨ ਵਾਲਾ ਇੱਕ ਚਸ਼ਮੇ ਵਾਲਾ ਐਨਕਾਂ ਵਾਲੇ ਗਲਾਸਿਸ ਵਾਲੇ ਅਗਰ ਤੁਸੀਂ ਐਡਵਰਟਾਈਜ਼ ਕਰਨੇ ਚਾਹੁੰਦੇ ਹੋ ਯੂ ਆਰ ਮੋਸਟ ਵੈਲਕਮ ਗਿਵ ਅਸ ਅ ਕਾਲ 416-677-0609
14: ਜੁੱਤੀ ਛੱਡ ਸਾਰੇ ਘਰ ਦਾ ਫਰਨੀਚਰ ਚੂ ਚੂ ਕਰੀ ਜਾਂਦਾ ਹੈ ਸੋਫੇ ਤੇ ਬਹਿ ਜਾਓ ਤਾਂ ਚੂ ਕੁਰਸੀ ਤੇ ਬਹਿ ਜਾਓ ਤਾਂ ਚੂ
15: ਬਤਾਇਆ ਘਰ ਦਾ ਸਾਰਾ ਹਲਕਾ ਫਰਨੀਚਰ ਬਾਹਰ ਸਿੱਟ ਗ੍ਰੈਂਡ ਫਰਨੀਚਰ ਤੇ ਗੇੜਾ ਲਾਉਣ ਦੀ ਵਾਰੀ ਆ ਗਈ ਹੈ ਉੱਥੇ ਜਾ ਕੇ ਸੋਲਿਡ ਫਰਨੀਚਰ ਲੈ ਕੇ ਆਉਂਦੇ ਹਾਂ ਇਹਨਾਂ ਵਰਗੀ ਕੁਆਲਿਟੀ ਪ੍ਰਾਈਸ ਤੇ ਸਰਵਿਸ ਹੋਰ ਕਿਤੇ ਨਹੀਂ ਮਿਲਣੀ ਸਭ ਤੋਂ ਯੂਨੀਕ ਤੇ ਮਜ਼ਬੂਤ ਫਰਨੀਚਰ ਹੁਣ ਬਸ ਜੁੱਤੀ ਹੀ ਚੂ ਚੂ ਕਰੇਗੀ ਗ੍ਰੈਂਡ ਫਰਨੀਚਰ ਕੈਰੀ ਐਂਡ ਟੌਮਕਿਨ ਦੇ ਨਜ਼ਦੀਕ 6685 ਟੌਮਕਿਨ ਰੋਡ 6472620000
16: ਆਪਣੇ ਵੀਰ ਜੇ ਜੇ ਨਿਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ ਜਿਵੇਂ ਮੋਟਲ ਹੋਟਲ ਗੈਸ ਸਟੇਸ਼ਨ ਪਲਾਜ਼ਾ ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 647-201-6002 647-201-6002
17: ਕੀ ਤੁਸੀਂ ਵੀ ਡਾਕਟਰ ਡੈਂਟਿਸਟ ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡਰਾ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ ਬੋਥ ਆਰ ਟੈਕਸੇਬਲ ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀ ਚ ਇਨਵੈਸਟ ਕੀਤਾ ਜਾ ਸਕਦਾ ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ ਨੀਡ ਟੂ ਨੋ ਮੋਰ ਦਿਸ ਇਜ਼ ਉਮਰਪ੍ਰੀਤ ਚਾਵਲਾ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਐਂਡ ਨੰਬਰ ਟੂ ਕਾਲ ਇਜ਼ 647-446-1616 647-446-1616
18: ਗੱਲ ਸੁਣੋ ਇਹ ਹੁੱਕ ਲਾਇਓ ਜ਼ਰਾ
19: ਲਾ ਤੇ ਮੈਂ ਦਿਆਂ ਪਰ ਚਾਰ ਚੁੰਮੀਆਂ ਲੱਗਣੀਆਂ ਨੇ
18: ਉਹ ਰਹਿਣ ਦੋ ਗੁਆਂਢੀ ਰੋਜ਼ ਫ੍ਰੀ ਚ ਕਰਦਾ ਮੈਂ ਉਹਦੇ ਕੋਲ ਕਰਾ ਲਾਂਗੀ
8: ਲੋ ਜੀ ਕਿਰਨ ਜੀ ਤਿਆਰ ਨੇ ਵਤਨੋ ਦੂਰ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਇਹਨਾਂ ਦਾ ਸੀਡੀ ਪਲੇਅਰ ਵੀ ਚੱਲਦਾ ਇਹਨਾਂ ਨੂੰ ਜਿਹੜੇ ਗਾਣੇ ਸੁਣਨੇ ਉਹ ਵੀ ਤੁਸੀਂ ਦੱਸ ਸਕਦੇ ਹੋ ਵੀ ਆਹ ਗਾਣਾ ਸੁਣਾ ਦਿਓ ਸਾਨੂੰ ਅੱਜ ਆਹ ਸੁਣਾ ਦਿਓ ਸਟੂਡੀਓ ਦੇ ਨੰਬਰ ਰਹਿੰਦੇ ਨੇ 12 ਤੋਂ 2 ਵਜੇ ਤੱਕ 905-799-0999 ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90,000 ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155 ਬੀ ਸਟੀਲਜ਼ ਐਵਨਿਊ ਨੀਅਰ ਟੋਪਰਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ
7: ਆ ਭੈਣੇ ਖਰੀਦ ਲਿਆ ਗਹਿਣੇ
12: ਕਿੱਥੇ ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ ਕਿਤੇ ਨੀ ਮਿਲਿਆ ਚੰਗਾ ਸੋਨਾ
7: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ ਸੋਨਾ ਤਾਂ ਸੋਨਾ ਹੀ ਹੁੰਦਾ ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ
12: ਗੱਲ ਤਾਂ ਤੇਰੀ ਸਹੀ ਹੈ ਭੈਣ ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ
13: ਜਨਕ ਜਵੈਲਰਸ ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈਟਸ ਰਿੰਗਸ ਬੈਂਗਲਸ ਦੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ ਜਨਕ ਜਵੈਲਰਸ ਕਾਲ 905-230-8800
20: ਅਸੀਂ ਤਕਦੀਰ ਤੇ ਨਹੀਂ ਸੱਜਣਾ ਅਸੀਂ ਤਕਦੀਰ ਤੇ ਨਹੀਂ ਵਾਹਿਗੁਰੂ ਤੇ ਭਰੋਸਾ ਕਰਦੇ ਹਾਂ
8: ਆਪਣੇ ਨੰਬਰ ਨੇ 416-677-0609 ਉੱਪਰ ਵਾਲੇ ਦਾ ਦੁਆ ਕਰ ਮੇਰਿਆ ਫਿਰ ਮਿਲਾਂਗੇ ਡੇਵ ਟਾਲਾ ਨੂੰ ਇਜਾਜ਼ਤ ਦਿਓ ਹੈਵ ਅ ਵੰਡਰਫੁਲ ਡੇ ਹੈਵ ਅ ਬਿਊਟੀਫੁਲ ਡੇ
21: 32-55-80
0: The global phenomenon returns only on Crave. HBO's House of the Dragon is back for its most fiery season yet. Don't miss new episodes of breathtaking spectacle, shocking betrayal, and explosive drama.
21: You are the Queen of Dragons. You have an absolute power within your grasp.
0: House of the Dragon. Stream now, only on Crave. Subscribe at crave.ca.
22: This is AM 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
23: संसार के कोने कोने विच वसदे पंजाबियों तक विरसे दी खुशबू पहुंचाउंदा ए है वतनों दूर रेडियो. This is Watno Dur Radio.
24: Watno Dur Radio ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜ਼ਬਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋ ਦੂਰ ਰੇਡੀਓ.
23: This is Watno Dur Radio.

0: जी दोस्तों गुड आफ्टरनून जी आया नो हुने हुने देवता आतला जी दे नाल तुसी प्रोग्राम च 5:30 दे उते जुड़े हुए सी ते हुण साडी बारी आई आ ते साडा तुहाडा साथ जिहड़ा ओ 2 बजे तक रहेगा और स्टूडियो च मेरा साथ किरण होरी देणगे ते नाल इंडिया दे स्टूडियो तो पंजाब तो मनप्रीत होरी किरण जी जी आन
1: सत श्री अकाल सुखी जी तुहानू वी और साडे सारे लिसनर्स नू साडे वल्लों प्यार ते नेगी सत श्री अकाल जी और बिलकुल जी उम्मीद करदे हां कि सारे बहुत वधिया होणगे जिथों वी तुसी सानू सुन रहे हो भावें गड्डियां चों कारां चों या कम्मां कारां तों और बिलकुल जी जिदा कि सुखी जी दस के हटे ने कि एक घंटे दा जिहड़ा है जी अपना साथ होगा उहदे विच कुछ जिहड़ियां जलंधर स्टूडियो दे विचों पंजाब तों ते अहम जिहड़े जी वख वख ਭਾਰਤ ਦੇ ਹਿੱਸਿਆਂ ਤੋਂ ਖਬਰਾਂ ਤੇ ਕੁਛ ਇੱਥੇ ਦੀਆਂ ਖਬਰਾਂ ਨਾਲ ਨਾਲ ਸਪਾਂਸਰਸ ਦੇ ਮੈਸੇਜਸ ਤੇ ਗੀਤ ਸੰਗੀਤ ਦੇ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਸੇ ਅਗਾਹ ਕਰਾਂਗੇ ਸਾਡੇ ਨਾਲ ਕੋਈ ਵੀ ਕਰਨੀ ਹੋਵੇ ਗੱਲਬਾਤ ਨੰਬਰ ਹੈਗਾ 9057990999 ਤੇ ਜਿਹੜੀ ਜੀ ਗੱਲਬਾਤ ਕੀਤੀ ਜਾ ਸਕਦੀ ਹੈ ਔਰ ਬਿਲਕੁਲ ਜੀ ਅਗਸਤ ਦੇ ਵਿੱਚ ਜਿਹੜਾ ਜੀ ਆਪਾਂ ਪੈਰ ਰੱਖ ਚੁੱਕੇ ਸੀਗੇ ਤੇ ਅੱਜ ਜਿਹੜਾ ਜੀ ਅਗਸਤ 5 ਹੋ ਚੁੱਕੀ ਹੈਗੀ ਆ ਔਰ ਨਾਲ ਦੀ ਨਾਲ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਦੱਸ ਦਈਏ ਕਿ ਅੱਜ ਦਾ ਵੈਦਰ ਹੈਗਾ 29 ਡਿਗਰੀ ਸ਼ਾਮ ਨੂੰ 24 ਡਿਗਰੀ ਓਵਰਨਾਈਟ 20 ਡਿਗਰੀ ਹੈਗਾ ਹਵਾ ਦੀ ਸਪੀਡ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇ ਏਅਰ ਕੁਆਲਿਟੀ ਇੰਡੈਕਸ ਹੈਗਾ ਜੀ 2 ਤੇ ਨਾਲ ਦੀ ਨਾਲ ਜਿੱਥੇ ਕਿ ਅੱਜ ਦਿਨ ਚੜਿਆ ਸੀਗਾ 6:12 ਤੇ ਦਿਨ ਜਿਹੜਾ ਜੀ ਢਲ ਜਾਣਾ 8:36 ਤੇ ਸੋ ਇਹ ਸੀਗੀ ਅੱਜ ਦੀ ਖੁਸ਼ਕ ਜਿਹੜੀ ਹੈ ਜੀ ਦਿਨ ਚੜਿਆ ਤੇ ਵੈਦਰ ਰਿਪੋਰਟ
0: ਜੀ ਕਿਰਨ ਜੀ ਔਰ ਪ੍ਰੋਗਰਾਮ ਦੇ ਵਿੱਚ ਅੱਜ ਵਧੀਆ ਗੀਤ ਸੰਗੀਤ ਵੀ ਸੁਣਾਵਾਂਗੇ ਕੁਝ ਖਬਰਾਂ ਵੀ ਆ ਔਰ ਪਹਿਲੀ ਖਬਰ ਤੋਂ ਹੀ ਆਪਾਂ ਸ਼ੁਰੂ ਕਰਦੇ ਹਾਂ ਕਿ ਅਮਰੀਕਾ ਦੇ ਵਿੱਚ ਜਿਹੜੇ ਕਿ ਅੰਗਰੇਜ਼ੀ ਨਾ ਬੋਲਣ ਵਾਲੇ ਜਾਂ ਜਿਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਉਹ ਟਰੱਕ ਡਰਾਈਵਰਾਂ ਦੇ ਆਲਮੋਸਟ 28,000 ਲਾਇਸੈਂਸ ਰੱਦ ਜਿਨ੍ਹਾਂ ਨੂੰ ਇੰਗਲਿਸ਼ ਦੀ ਕਹਿੰਦੇ ਜੀ ਰੋਡ ਤੇ ਕਿੱਦਾਂ ਪੜਨਗੇ ਜਾਂ ਰੋਡ ਦੇ ਉੱਤੇ ਕਿਵੇਂ ਇਹ ਗੱਲ ਕਰਨਗੇ ਸੋ ਉਹਨਾਂ ਚ ਵਿੱਚ ਬਹੁਤ ਸਾਰੇ ਭਾਰਤੀ ਵੀ ਨੇ ਬਹੁਤ ਸਾਰੇ ਹੋਰ ਕਮਿਊਨਿਟੀ ਵੀ ਹੈ ਜਿਨ੍ਹਾਂ ਨੂੰ ਇੰਗਲਿਸ਼ ਦੀ ਪ੍ਰੋਬਲਮ ਹੈ 28,000 ਤੋਂ ਵੱਧ ਜਿਹੜੇ ਟਰੱਕ ਡਰਾਈਵਰਾਂ ਦੇ ਜਿਹੜੇ ਲਾਇਸੈਂਸ ਨੇ ਉਹ ਰੱਦ ਹੋਣ ਦੀ ਜਿਹੜੀ ਸੰਭਾਵਨਾ ਪਤਾ ਲੱਗੀ ਹੈ ਤੇ ਦੂਜੇ ਪਾਸੇ ਜੀ ਅੱਜ ਵੈਨਸਡੇ ਆ ਕੱਲ ਨੂੰ ਵੀਰਵਾਰ ਹੈ ਤੇ ਕੱਲ ਨੂੰ ਅੰਟਾਰੀਓ ਦੇ ਵਿੱਚ 12 ਸੈਂਟ ਤੇਲ ਸਸਤਾ ਹੋਊ
1: ਬਿਲਕੁ�ਲ ਜੀ
0: ਇਹਨੇ ਹੁਣ ਪਤਾ ਕੱਲ ਦਾ ਦਿਨ ਹੀ ਰਹੂਗਾ ਕਿ
1: ਬਾਅਦ ਚ ਵੀ ਰਹੂਗਾ ਸੋ ਕੋਈ ਨਾ ਕੁਛ ਕ ਜਿਹੜੀ ਹੈ ਜੇ ਕੁਛ ਖਬਰੀ ਤਾਂ ਆਈ ਬਾਕੀ ਦੇਖੋ ਇੱਕ ਦਿਨ ਲਈ ਹੋਊਗੀ ਤਾਂ ਵੀ ਵਧੀਆ ਹੈ ਜੇ ਲਗਾਤਾਰ ਰਹੂਗੀ ਤਾਂ ਵੀ ਵਧੀਆ ਹੈ ਔਰ ਨਾਲ ਦੀ ਨਾਲ ਸੁਖੀ ਜੀ ਜਿੱਥੇ ਤੁਸੀਂ ਜਿਹੜੀ ਹੈ ਜੀ US ਦੀ ਖਬਰ ਸਾਂਝੀ ਕਰੀ ਆਪਾਂ ਜਿਹੜੀ ਜੀ ਕੈਨੇਡਾ ਦੀ ਦੱਸਦੀ ਹੈ ਕਿ ਪਿਛਲੇ 2 ਸਾਲ ਦੇ ਵਿੱਚ ਜਿਹੜੀ ਜੀ ਪੁਲਿਸ ਨੇ ਆਲਮੋਸਟ 500 ਜਿਹੜੇ ਜੀ ਲੋਕੀ ਫੜੇ ਜਿਨ੍ਹਾਂ ਨੇ LCBO ਤੋਂ ਜਿਹੜੇ ਜੀ ਰਿਟੇਲ ਸਟੋਰਸ ਤੋਂ ਲਿਕਰ ਦੀ ਜਿਹੜੀ ਹੈ ਜੀ ਬੇਅੰਤਿਆਂ ਨਾਲ ਜਿਹੜੀ ਆਪਾਂ ਕਹਿ ਸਕਦੇ ਚੋਰੀ ਕੀਤੀ ਸੀਗੀ ਔਰ ਹਲੇ ਵੀ ਕਹਿੰਦੇ ਕਿ ਨੰਬਰ ਇਜ਼ ਨਾਟ ਸਟੋਪਿੰਗ ਕਿਉਂਕਿ ਆਪਾਂ ਦੇਖਦੇ ਹਾਂ ਕਦੇ ਕਿਸੇ ਸਟੋਰਾਂ ਦੇ ਵਿੱਚ ਚੋਰੀਆਂ ਹੁੰਦੀਆਂ ਕਦੇ ਕਿਸੇ ਸੋ ਹੁਣ ਤੱਕ ਦੀ ਜਿਹੜੀ ਜੀ ਆਲਮੋਸਟ 500 ਜਿਹੜੇ ਹੈ ਜੀ ਲੋਕੀ ਫੜੇ ਗਏ ਇਸ ਚੀਜ਼
0: ਜੀ ਤੇ ਲਓ ਜੀ ਵੀ ਇੱਕ ਹੋਰ ਖਬਰ ਵੀ ਹੈ ਕਿਰਨ ਜੀ ਕਿ ਵਾਟਰਲੂ ਤੋਂ ਖਬਰ ਹੈ ਇਹ ਪੁਲਿਸ 2 ਲੇਡੀਜ਼ ਦੀ ਭਾਲ ਕਰ ਰਹੀ ਹੈ ਉਹਨਾਂ ਨੇ ਫੋਟੋਆਂ ਵੀ ਰਿਲੀਜ਼ ਕਰ ਦਿੱਤੀਆਂ ਜਿਨ੍ਹਾਂ ਨੇ $13,000 ਦਾ ਮੇਕਅਪ ਚੋਰੀ ਕੀਤਾ
1: ਓ ਮਾਈ ਗਾਡ
0: ਹਾਂ ਜੇ ਬੰਦੇ ਸ਼ਰਾਬ ਚੋਰੀ ਕਰਦੇ ਤੇ ਲੇਡੀਜ਼ ਮੇਕਅਪ ਚੋਰੀ ਕਰਦੀਆਂ ਇਹ ਵਾਟਰਲੂ ਦੀ ਖਬਰ ਹੈ ਉਹਨਾਂ ਨੇ ਫੋਟੋ ਵੀ ਜਾਰੀ ਕਰ ਦਿੱਤੀ ਉਹਨਾਂ ਦੀ ਭਾਲ ਦੇ ਵਿੱਚ 13,000 ਦਾ ਕੋਸਮੈਟਿਕਸ ਦਾ ਜਿਹੜਾ ਸਮਾਨ ਮੇਕਅਪ ਉਹਨਾਂ ਨੇ ਚੋਰੀ ਕੀਤਾ ਤੇ ਤੀਸਰੀ ਇੱਕ ਹੋਰ ਵੱਡੀ ਖਬਰ ਹੈ ਉਹ ਹੈ ਜੀ ਕਿ $140 million ਬਿਟਕੋਇਨ ਜਿਹੜਾ ਹੈਗਾ ਉਹਦੀ ਕੰਪਨੀ ਨੂੰ ਹੈਕ ਕਰਕੇ ਚੋਰੀ ਹੋਇਆ ਉਹਦੇ ਚ
1: ਓ ਬਿਟਕੋਇਨ ਦੀ ਕੰਪਨੀ
0: ਉਹ ਕਿਸੇ ਨੇ ਹੈਕ ਕਰਕੇ ਔਰ ਕੁਛ ਮਿੰਟਾਂ ਦੇ ਵਿੱਚ ਹੀ ਜਿਹੜਾ ਹੈਗਾ ਇਹ ਡਾਲਰ ਜਿਹੜੇ ਉਹਨਾਂ ਦੇ ਚੋਰੀ ਹੋ ਗਏ ਸੋ ਹੋਰ ਜੇ ਕੋਈ ਖਬਰ ਸਾਡੇ ਸੁਣਨ ਵਾਲਿਆਂ ਕੋਲ ਵੀ ਹੋਵੇ ਉਹ ਵੀ ਸਾਡੇ ਨਾਲ ਸਾਂਝ ਪਾ ਸਕਦੇ ਆ 9057990999 ਸਾਡਾ ਨੰਬਰ
1: ਬਿਲਕੁਲ ਜੀ ਔਰ ਨਾਲ ਦੀ ਨਾਲ ਇੱਕ ਖਬਰ ਅਸੀਂ ਹੋਰ ਸਾਂਝੀ ਕਰਦੇ ਹਾਂ ਮਿਸਿਸ ਸਾਗਰ ਦੇ ਵਿੱਚ ਜਿਹੜਾ ਹੈ ਜੀ ਬੇਅਰ ਬੋਲੀਵਰਡ ਤੇ ਮੇਵਿਸ ਰੋਡ ਤੇ ਜਿਹੜਾ ਜੀ ਰਾਤੀ ਆਪਾਂ ਸਵੇਰੇ ਕਹਿ ਸਕਦੇ ਹਾਂ ਤੜਕੇ 3 ਵਜੇ ਜਿਹੜਾ ਹੈ ਜੀ ਇੱਕ ਬਹੁਤ ਭਿਆਨਕ ਜਿਹੜਾ ਜੀ ਐਕਸੀਡੈਂਟ ਹੋਇਆ ਜਿਹਦੇ ਵਿੱਚ ਕਿ 2 ਜਿਹੜੇ ਜੀ ਆਪਸੀ ਗੱਡੀਆਂ ਦਾ ਕਰੈਸ਼ ਹੋਇਆ ਉਹਦੇ ਨਾਲ ਨਾਲ ਜਿਹੜਾ ਬੱਸ ਸਟਾਪ ਸੀ ਪੂਰੀ ਤਰੀਕੇ ਨਾਲ ਜਿਹੜਾ ਜੀ ਢਹਿ ਗਿਆ ਹੈਗਾ ਆ ਔਰ ਜ਼ਿਆਦਾ ਜਾਣਕਾਰੀ ਪੁਲਿਸ ਜਿਹੜੀ ਹੈ ਜੀ ਬਹੁਤ ਜਲਦੀ ਹੋਰ ਸਾਂਝੀ ਕਰੂਗੀ ਨਾਲ ਦੀ ਨਾਲ ਜਿਹੜਾ ਜੀ ਕੱਲ੍ਹ ਟਿਊਜ਼ਡੇ ਜਿਹੜਾ ਜੀ ਆਫਟਰਨੂਨ ਦੇ ਵਿੱਚ ਇੱਕ ਜਿਹੜਾ ਜੀ ਮੋਟਰਸਾਈਕਲਿਸਟ ਸੀਰੀਅਸਲੀ ਇੰਜਰਡ ਹੋ ਗਏ ਵਾਹਨ ਦੇ ਵਿੱਚ ਜਿਨ੍ਹਾਂ ਦਾ ਜਿਹੜਾ ਜੀ ਬਹੁਤ ਜਿਹੜਾ ਜੀ ਭਿਆਨਕ ਇੱਕ ਐਕਸੀਡੈਂਟ ਹੋਇਆ ਸੀਗਾ ਸੋ ਇਹ ਸੀਗੀ ਕੁਛ ਕੁ ਜਿਹੜੇ ਆ ਜੀ ਬਰੈਂਪਟਨ ਦੀ ਅਪਡੇਟ ਤੇ ਕੁਛ ਕੁ ਜਿਹੜੀ ਜੀ ਹੋਰ ਆਸੇ ਪਾਸੇ ਦੀ ਤੇ ਬਿਲਕੁਲ ਜੀ ਸਾਡੇ ਲਿਸਨਰ ਵੀ ਕੋਈ ਹੋਰ ਨਿਊਜ਼ ਜਿੱਦਾਂ ਸੁਖੀ ਜੀ ਨੇ ਦੱਸਿਆ ਕਿ ਸਾਂਝੀ ਕਰਨਾ ਚਾਹੁਣ ਉਹ ਬਿਲਕੁਲ ਜਿਹੜਾ ਹੈ ਜੀ ਦੇ ਆਰ ਮੋਸਟ ਵੈਲਕਮ 905-799-0999 ਤੇ ਜਿਹੜੀ ਜੀ ਕਰ ਸਕਦੇ
0: ਜੀ। ਬਿਲਕੁਲ, ਤੇ ਪ੍ਰੋਗਰਾਮ ਦਾ ਅੱਜ ਦਾ ਹਿੱਸਾ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਆ। ਆਈਪੀ ਬਾਕਸ ਲੈਣਾ ਹੈ, ਆਈਪੀ ਉਹਨਾਂ ਦੇ ਕੋਲ ਜਿਹੜਾ ਐਪ ਨੇ ਉਹਦੀ ਜਾਣਕਾਰੀ ਲੈਣੀ ਆ, ਜਾਂ ਫਿਰ ਤੁਸੀਂ ਰੇਡੀਓ ਜਿਹੜੇ ਹੈਗੇ ਉਹ ਲੈਣਾ ਚਾਹੁੰਦੇ ਹੋ ਤੇ ਢਿੱਲੋਂ ਵੀਡੀਓ ਦਾ ਨੰਬਰ ਹੈ 905-204-1313 ਤੇ ਗੱਲਬਾਤ ਹੋ ਸਕਦੀ ਹੈ। ਤੇ ਇਸ ਹਿੱਸਾ ਅੱਜ ਦਾ ਪ੍ਰੋਗਰਾਮ ਦਾ ਸਮੋਸਾ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਆ। ਸਮੋਸਾ ਸਵੀਟ ਫੈਕਟਰੀ ਦਾ ਹੈੱਡ ਆਫਿਸ ਜਿਹੜਾ ਹੈ ਉਹ ਤੁਹਾਨੂੰ ਪਤਾ ਹੈ ਕਿ ਐਲਬੀਅਨ ਰੋਡ ਦੇ ਉੱਤੇ ਹੈ, ਰੈਕਸਡੇਲ ਦੇ ਵਿੱਚ, ਪਰ ਦੋ ਹੋਰ ਲੋਕੇਸ਼ਨਾਂ ਵੀ ਨੇ ਚਲੋ ਫਰੈਸ਼ਕੋ ਦੇ ਵਿੱਚ। ਔਰ ਹੈੱਡ ਆਫਿਸ 416-213-1165 ਤੇ ਗੱਲਬਾਤ ਕਰਕੇ ਤੁਸੀਂ ਆਪਣਾ ਕੋਈ ਵੀ ਹੋਲਸੇਲ 'ਚ ਮਿਠਾਈਆਂ ਲੈਣੀਆਂ ਜਾਂ ਵੈਸੇ ਵਿਆਹ ਸ਼ਾਦੀ ਲਈ ਕੁਛ ਨਾ ਕੁਛ ਬਣਵਾਉਣਾ ਤੇ ਇਹਨਾਂ ਕੋਲੋਂ ਜਿਹੜਾ ਤੁਸੀਂ ਆਰਡਰ ਦੇ ਸਕਦੇ ਹੋ। ਤੇ ਵਿਆਹ ਸ਼ਾਦੀ ਦੇ ਮੌਕੇ ਦੇ ਉੱਤੇ ਕਿਸੇ ਵਧੀਆ ਬੈਂਕਟ ਹਾਲ ਦੀ ਭਾਲ ਦੇ ਵਿੱਚੋਂ ਤੇ ਵੁੱਡਵਾਈਨ ਬੈਂਕਟ ਹਾਲ ਦੀ ਤੁਸੀਂ ਇਨਫੋਰਮੇਸ਼ਨ ਲੈਣੀ ਹੈ ਤੇ ਨੰਬਰ 416-743-0003 ਹੈ। ਤੇ ਸਿੰਗਾਪੁਰ ਜੁਵਲਰ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ। ਜੁਵਲਰੀ ਦੀ ਸ਼ਾਪਿੰਗ ਕਰਨੀ ਚਾਹੁੰਦੇ ਹੋ ਤੇ ਤੁਸੀਂ ਸਿੰਗਾਪੁਰ ਜੁਵਲਰ ਤੇ ਜਾ ਸਕਦੇ ਹੋ, ਮਾਲਟਨ ਦੇ ਏਅਰਪੋਰਟ ਰੋਡ ਦੇ ਉੱਪਰ ਹੈ, 905-612-1500 ਇਹਨਾਂ ਦਾ ਨੰਬਰ ਹੈ ਜੀ।
1: ਬਿਲਕੁਲ ਜੀ, ਔਰ ਨਾਲ ਦੀ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਸਪੈਕਸ ਐਕਸਪ੍ਰੈਸ ਦੀ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਤੁਸੀਂ ਭਾਵੇਂ ਅੱਖਾਂ ਦਾ ਜਿਹੜਾ ਜੀ ਕੰਪਰਹੈਂਸਿਵ ਆਈ ਜਿਹੜਾ ਜੀ ਗਲਾਸਿਸ ਬਣਾਉਣੇ ਜਾਂ ਰੂਟੀਨ ਆਈ ਚੈੱਕਅਪ ਕਰਾਉਣਾ ਹੈ, ਆਪਾਂ ਦੱਸ ਦਈਏ ਕਿ ਇਹਨਾਂ ਕੋਲ ਜਿਹੜੀ ਜੀ ਦੋਨੋਂ ਲੋਕੇਸ਼ਨਸ 'ਤੇ ਡਾਕਟਰਸ ਦੀ ਟੀਮਸ ਅਵੇਲੇਬਲ ਹੁੰਦੀਆਂ ਹੈ। ਸਨ ਗਲਾਸਿਸ ਲੈਣੀਆਂ, ਕੋਈ ਕੰਟੈਕਟ ਲੈਂਸਿਸ ਜਾਂ ਕੋਈ ਕਲਰਡ ਲੈਂਸਿਸ, ਤੇ ਬਿਲਕੁਲ ਜੀ ਗੱਲਬਾਤ ਹੋ ਸਕਦੀ ਹੈ ਸਪੈਕਸ ਐਕਸਪ੍ਰੈਸ ਦੇ ਨਾਲ 905-660-8888 ਤੇ ਇਹਨਾਂ ਦੇ ਨਾਲ ਵੀ ਗੱਲਬਾਤ ਹੋ ਸਕਦੀ ਆ। ਔਰ ਨਾਲ ਨਾਲ ਦੱਸ ਦਈਏ ਕਿ ਅੱਜ ਦਾ ਜਿਹੜਾ ਜੀ ਪ੍ਰੋਗਰਾਮ ਅਸੀਂ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਸਹਿਯੋਗ ਨਾਲ ਵੀ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ ਜੀ। ਤੁਸੀਂ ਆਪਣਾ ਭਵਿੱਖ ਜਿਹੜਾ ਜੀ ਮੈਡੀਕਲ ਫੀਲਡ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਹੋ, PSW ਦਾ ਕੋਰਸ ਕਰਨਾ, ਤੁਸੀਂ ਕੋਈ ਅਰਲੀ ਚਾਈਲਡਹੁੱਡ ਅਸਿਸਟੈਂਟ ਦਾ ਜਿਹੜਾ ਜੀ ਚਾਈਲਡ ਕੇਅਰ ਦਾ ਆਪਾਂ ਕਹਿ ਸਕਦੇ ਹਾਂ ਡੇ ਕੇਅਰ ਦਾ ਕੋਰਸ ਕਰਨਾ ਹੈਗਾ, ਜਾਂ ਤੁਸੀਂ ਕੋਈ ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਕਰਨਾ, ਜਾਂ ਤੁਸੀਂ ਫਾਰਮੇਸੀ ਅਸਿਸਟੈਂਟ ਜਾਂ ਕੰਪਿਊਟਰਾਈਜ਼ ਅਕਾਊਂਟਿੰਗ ਟੈਕਸ ਐਂਡ ਪੇਰੋਲ, ਇਹ ਬਹੁਤ ਜਿਹੜੇ ਜੀ ਸ਼ਾਰਟ ਟਰਮ ਦੇ ਵਿੱਚ 24-25 ਵੀਕ ਦੇ ਇਹ ਜਿਹੜੇ ਜੀ ਸਾਰੇ ਕੋਰਸਿਸ ਆ। ਔਰ ਨਵੀਆਂ ਕੀ ਇਹਨਾਂ ਕੋਲ ਡੀਲਸ ਹੈ, ਇਹ ਬਹੁਤ ਜਲਦੀ ਤੁਹਾਡੇ ਤੱਕ ਜਿਹੜਾ ਜੀ ਇਸ ਵੀਕ ਲੈ ਕੇ ਆਊਗੇ। ਤਦ ਤੱਕ ਤੁਸੀਂ ਇਹਨਾਂ ਦਾ ਨੰਬਰ ਲੈ ਲਓ 6479-9-1009 ਤੇ ਤੁਸੀਂ ਇਹਨਾਂ ਦੇ ਨਾਲ ਵੀ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਹਾਂ।
0: ਸੋ ਅੱਜ ਦਾ ਪ੍ਰੋਗਰਾਮ ਹਰਪ੍ਰੀਤ ਸੈਣੀ ਹੋਰਾਂ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹਾਂ। ਇੰਸ਼ੋਰੈਂਸ ਸੰਬੰਧੀ ਕੋਈ ਇਨਫੋਰਮੇਸ਼ਨ ਚਾਹੀਦੀ ਆ ਆਪਣੇ ਲਈ, ਬੱਚਿਆਂ ਲਈ, ਜਾਂ ਫਿਰ ਤੁਸੀਂ ਬੱਚਿਆਂ ਵਾਸਤੇ REESP ਜਾਂ ਫਿਰ ਸੇਵਿੰਗ ਪਲਾਨ ਕੁਛ ਵੀ ਗੱਲਬਾਤ ਕਰਨੀ ਹੈ ਤਾਂ ਹਰਪ੍ਰੀਤ ਸੈਣੀ ਹੋਰਾਂ ਨਾਲ ਗੱਲ ਕਰ ਲਓ। ਨੰਬਰ 416-817-6500 ਦੇ ਉੱਤੇ। ਤੇ ਤੁਸੀਂ ਟੈਲੀ ਟਾਈਮ ਦਾ ਨਾਮ ਤਾਂ ਸੁਣਿਆ ਹੀ ਹੈ। ਟੈਲੀ ਟਾਈਮ ਤੁਹਾਨੂੰ ਪਤਾ ਕਿ ਅੱਜ ਕੱਲ੍ਹ ਲੇਟੈਸਟ ਜਿਹੜੇ ਹੈਗੇ ਆ ਉਹ ਟੈਲੀਵਿਜ਼ਨ ਉਹਨਾਂ ਕੋਲ ਪਹੁੰਚੇ ਨੇ। ਫਰਿੱਜ, ਸਟੋਵ, ਵਾਸ਼ਰ, ਡਰਾਇਰ ਕੁਛ ਵੀ ਲੈਣਾ ਚਾਹੁੰਦੇ ਹੋ ਤੇ ਟੈਲੀ ਟਾਈਮ ਦੇ ਤੁਸੀਂ TeleTime.ca ਤੇ ਚਲ ਜਾਓ, ਜਾਂ ਫਿਰ 905-273-5550 ਦੇ ਉੱਤੇ ਗੱਲ ਹੋ ਸਕਦੀ ਹੈ। ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹੈਗੇ ਹਾਂ। ਟਿੱਕਾ ਜੰਕਸ਼ਨ ਰਦਰਫੋਰਡ ਅਤੇ ਕੁਵੀਨ ਦੇ ਕਾਰਨਰ ਦੇ ਉੱਤੇ ਆ। ਆਲਵੇਜ਼ ਜਦੋਂ ਵੀ ਟਿੱਕਾ ਜੰਕਸ਼ਨ ਤੇ ਆਉਂਦੇ ਆ ਰੌਣਕਾਂ ਲੱਗੀਆਂ ਹੁੰਦੀਆਂ, ਲਾਈਵ ਮਿਊਜ਼ਿਕ ਹੁੰਦਾ ਆ, ਵਧੀਆ ਖਾਣਾ ਹੁੰਦਾ, ਤੇ ਤੁਸੀਂ ਵੀ ਪਹੁੰਚ ਸਕਦੇ ਹੋ ਟਿੱਕਾ ਜੰਕਸ਼ਨ ਤੇ। ਲੰਚ ਕਰਨਾ, ਡਿਨਰ ਕਰਨਾ, ਜਾਂ ਫਿਰ ਕੋਈ ਪਾਰਟੀ ਕਰਨੀ ਆ ਤਾਂ ਵੀ ਉਦੋਂ ਦੀਆਂ ਸੇਵਾਵਾਂ ਬੈਂਕਟ ਹਾਲ ਦੀਆਂ ਲੈ ਸਕਦੇ ਹੋ। ਲਓ ਫਿਰ ਕਿਰਨ ਜੀ, ਆਪਾਂ ਜਿੱਥੇ ਭਾਰਤ ਦੇ ਨਾਲ ਸਾਡੀ ਲਾਈਨ ਜੁੜ ਰਹੀ ਬਹੁਤ ਜਲਦੀ, ਕੁਛ ਖਬਰਾਂ ਉੱਥੋਂ ਵੀ ਪਹੁੰਚੀਆਂ ਨੇ, ਮਨਪ੍ਰੀਤ ਹੋਰਾਂ ਨਾਲ ਗੱਲਾਂ ਬਾਤਾਂ ਕਰਾਂਗੇ, ਪਰ ਇੱਕ ਬਹੁਤ ਹੀ ਪਿਆਰਾ ਗੀਤ ਮਿਰਜ਼ੇ ਨੂੰ ਬੜੇ ਆਰਟਿਸਟਾਂ ਨੇ ਗਾਇਆ, ਆਪਾਂ ਆਪਣੇ ਤਰੀਕੇ ਦੇ ਨਾਲ ਗਾਇਆ ਮਿਰਜ਼ੇ ਦੀ ਲੋਕ ਗਾਥਾ, ਪਰ ਇੱਕ ਰਣਜੀਤ ਬਾਵਾ ਹੋਰਾਂ ਨੇ ਇਹਨਾਂ ਦਾ ਗੀਤ ਮੇਰੇ ਖਿਆਲ ਹਾਲੇ ਕੱਲ ਹੀ ਰਿਲੀਜ਼ ਹੋਇਆ ਮਿਰਜ਼ਾ, ਤੇ ਇਹਨਾਂ ਨੇ ਆਪਣੇ ਅੰਦਾਜ਼ ਦੇ ਵਿੱਚ ਗਾਇਆ, ਤੇ ਲਓ ਫਿਰ ਆਪਾਂ ਉਹਨੂੰ ਸਾਰਿਆਂ ਸਰੋਤਿਆਂ ਦੇ ਸਭ ਰੂਬਰੂ ਕਰਦੇ ਹਾਂ ਤੇ ਦੇਖਦੇ ਹਾਂ ਵੀ ਸਾਡੇ ਕਾਲਰ ਕਿਹੜੇ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਚਾਹੁੰਦੇ। 905-799-0999

0: ਸੋ ਦੋਸਤੋ ਇੱਕ ਵਾਰੀ ਫਿਰ ਵਤਨੋਂ ਦੂਰ ਚ ਸਵਾਗਤ ਹੈ ਔਰ ਤੁਸੀਂ ਰਣਜੀਤ ਬਾਵਾ ਹੋਰਾਂ ਦੀ ਆਵਾਜ਼ ਚ ਮਿਰਜੇ ਨੂੰ ਸੁਣ ਰਹੇ ਸੀਗੇ। ਕਾਫੀ ਵਧੀਆ ਗੀਤ ਉਹਨਾਂ ਨੇ ਅੰਦਾਜ਼ ਦੇ ਵਿੱਚ ਗਾਇਆ ਤੇ ਲਓ ਹੁਣ ਤੁਹਾਡੇ ਲਈ ਤੁਹਾਡੇ ਡਾਲਰਾਂ ਦੀ ਬਚਤ ਕਰੀਏ ਕਿਉਂਕਿ ਸਮਰ ਹੈ, ਤੁਸੀਂ ਕਿਤੇ ਵੀ ਜਾਣਾ, ਵਕੇਸ਼ਨ ਤੇ ਜਾਣਾ ਜਾਂ ਫਿਰ ਤੁਸੀਂ ਇੰਡੀਆ ਘੁੰਮਣ ਜਾਣਾ ਤੇ ਕਟਾਰੀਆ ਟੂਰ ਐਂਡ ਟਰੈਵਲ ਤੁਹਾਨੂੰ ਪਤਾ ਕਿ ਕਿਹੋ ਜਿਹਾ ਨਾਮ ਹੈ ਜਿਹੜਾ ਕਿ ਸਾਰਿਆਂ ਤੋਂ ਸਸਤੀਆਂ ਟਿਕਟਾਂ ਤੁਹਾਨੂੰ ਪ੍ਰੋਵਾਈਡ ਕਰਦਾ ਤੇ ਤੁਹਾਡੀ ਮਨਪਸੰਦ ਦੀ ਤਰੀਕ ਜਦੋਂ ਵੀ ਜਾਣਾ ਉਸ ਦਿਨ ਦੀ ਸੀਟ ਵੀ ਲੱਭ ਕੇ ਦਿੰਦਾ ਤੇ ਮੇਰੇ ਨਾਲ ਇਸ ਟਾਈਮ ਅਵਤਾਰ ਕਟਾਰੀਆ ਜੀ ਨੇ ਪੁੱਛਦੇ ਇਹਨਾਂ ਨੂੰ ਕੀ ਹਾਲ ਚਾਲ ਨੇ ਜੀ ਆਇਆਂ ਨੂੰ ਸਰ।
1: ਥੈਂਕ ਯੂ ਵੈਰੀ ਮਚ ਸੁਖੀ ਭਾਜੀ ਐਂਡ ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ। ਔਰ ਕਿਵੇਂ ਚੱਲ ਰਿਹਾ ਜੀ ਟਰੈਵਲ ਦਾ ਸਿਲਸਿਲਾ?
1: ਬਹੁਤ ਵਧੀਆ ਜੀ, ਬੜੇ ਭੈਣ ਭਰਾ ਸਾਥ ਦੇ ਰਹੇ ਤੇ ਬੜੇ ਲੋਕ ਜਾਣਾ ਚਾਹੁੰਦੇ ਆ ਦਿਨਾਂ ਦੇ ਵਿੱਚ, ਤੁਹਾਨੂੰ ਪਤਾ ਹੀ ਆ ਹੁਣ ਤਾਂ ਟ੍ਰੈਫਿਕ ਸ਼ੁਰੂ ਹੋ ਚੁੱਕਾ ਸਾਰੇ, ਦੀਵਾਲੀ ਵਾਲੇ ਵੀ ਸਪਤੰਬਰ ਵਾਲੇ ਸਾਡੇ ਜਿੰਨੇ ਬਜ਼ੁਰਗ ਹੈਗੇ ਆ ਸਾਰੇ ਜਾਣਾ ਸ਼ੁਰੂ ਕਰ ਦਿੰਦੇ ਆ ਦਿਨਾਂ ਦੇ ਵਿੱਚ, ਇਸ ਕਰਕੇ ਸਾਡਾ ਕਾਫੀ ਰਸ਼ ਹੈਗਾ, ਠੀਕ ਆ, ਲੋਕ ਕਾਫੀ ਟਿਕਟਾਂ ਬਾਏ ਕਰ ਰਹੇ ਹੈਗੇ ਆ ਜੀ।
0: ਤੇ ਫਿਰ ਦੱਸੋ ਕੋਈ ਚੰਗੀ ਜਿਹੀ ਡੀਲ ਜਿਹੜੀ ਅੱਜ ਜਿਹੜਾ ਆਪਾਂ ਤੁਹਾਨੂੰ ਵੀ ਬਿਜ਼ੀ ਕਰੀਏ ਤੇ ਸਾਨੂੰ ਵੀ ਲੋਕ ਕਹਿਣ ਕਿ ਵਾਕਈ ਰੇਡੀਓ ਦੇ ਉੱਤੇ ਅੱਜ ਕੋਈ ਚੰਗੀ ਅਨਾਊਂਸਮੈਂਟ ਕੀਤੀ।
1: ਬਿਲਕੁਲ ਜੀ ਬਿਲਕੁਲ, ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਪਹਿਲਾਂ ਥੋੜਾ ਜਿਹਾ ਅਪਗ੍ਰੇਡ ਕਰ ਦਈਏ ਵੀ ਏਅਰ ਇੰਡੀਆ ਦੀ ਡੀਲਸ ਬਹੁਤ ਵਧੀਆ ਤੇ ਬਹੁਤ ਵਧੀਆ ਤਰੀਕੇ ਨਾਲ ਨਵੀਆਂ ਫਲਾਈਟਾਂ ਇਹਨਾਂ ਨੇ ਸ਼ੁਰੂ ਕਰ ਦਿੱਤੀਆਂ ਹੈਗੀਆਂ, ਜਿਹੜੀਆਂ ਕਿ ਟੋਰਾਂਟੋ ਤੋਂ ਦਿੱਲੀ, ਦਿੱਲੀ ਤੋਂ ਹਲਵਾਰਾ, 3 ਘੰਟੇ 40 ਮਿੰਟ ਦੇ ਸਟੋਪ ਓਵਰ ਦੇ ਨਾਲ ਸਿਰਫ ਪੰਜਾਬ ਦੇ ਵਿਚਾਲੇ ਲਿਜਾ ਕੇ ਭਾ ਦਿੰਦੇ ਤੁਹਾਨੂੰ ਜੀ, ਤੇ ਤੁਹਾਨੂੰ 2 ਘੰਟਿਆਂ ਦੇ ਵਿੱਚ ਆਪਦੇ ਘਰੇ ਤੁਸੀਂ ਆਰਾਮ ਨਾਲ ਪਹੁੰਚ ਸਕਦੇ ਹੋ ਜੀ। ਇਹ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਜੀ ਏਅਰ ਇੰਡੀਆ ਵਾਲਿਆਂ ਨੇ। ਔਰ ਦੂਜੀ ਗੱਲ, ਨਵੇਂ ਪਲੇਨ ਆ ਜੀ, ਬਿਲਕੁਲ ਬ੍ਰੈਂਡ ਨਿਊ ਪਲੇਨਾਂ ਦੇ ਨਾਲ ਇਹਨਾਂ ਨੇ ਉਡਾਣਾ ਸ਼ੁਰੂ ਕੀਤੀਆਂ, ਜਿਹੜਾ ਕਿ ਬਹੁਤ ਸੋਹਣਾ ਰਿਸਪੋਂਸ ਮਿਲਿਆ ਸੁਖੀ ਭਾਅ ਜੀ। ਔਰ ਇੰਨੇ ਲੋਕ ਖੁਸ਼ ਆ ਕਿਉਂਕਿ ਦੇਖੋ ਸਭ ਤੋਂ ਵੱਧ ਖੁਸ਼ੀ ਦੀ ਗੱਲ ਇਹ ਆ ਕਿ ਆਪਦਾ ਫੂਡ ਆ ਆਪਦੀ ਭਾਸ਼ਾ,
0: ਹਾਂਜੀ,
1: ਬਾਕੀ ਨਵੇਂ ਪਲੇਨ ਆ ਗਏ ਕਰਕੇ ਉਹ ਹੋਰ ਸੋਨੇ ਤੇ ਸੁਹਾਗਾ ਗੱਲ ਆ ਜੀ। ਸੋ ਇਸ ਕਰਕੇ ਬਹੁਤ ਵਧੀਆ ਰਿਸਪੋਂਸ ਆਇਆ ਜੀ। ਸੋ ਇਹ ਮੈਂ ਤਾਂ ਸੋ ਹੈਪੀ ਕਿਉਂਕਿ ਇਹਨਾਂ ਦਾ ਜਿਹੜਾ ਫੂਡ ਆ ਸਭ ਤੋਂ ਵਧੀਆ ਗੱਲ ਆ, ਸਾਡੇ ਬਜ਼ੁਰਗ ਲਾਈਕ ਕਰਦੇ ਆ, ਪੰਜਾਬੀ ਫੂਡ ਆ ਸਾਰਾ ਤਾਜ ਹੋਟਲ ਚੋਂ ਬਣ ਕੇ ਆਉਂਦਾ। ਸੋ ਇਹ ਚੀਜ਼ਾਂ ਬਹੁਤ ਵਧੀਆ ਇਹਨਾਂ ਨੇ ਮੇਨਟੇਨ ਕਰਕੇ ਹੁਣ ਸ਼ੁਰੂਆਤ ਕੀਤੀ ਹੈ ਦੁਬਾਰਾ ਜੀ। ਸੋ ਨਵੇਂ ਪਲੇਨਾਂ ਦੇ ਨਾਲ ਨਵੀਂ ਲੁਤਫ ਲੈ ਸਕਦੇ ਹੋ, ਨਾਲੇ ਹਲਵਾਰਾ ਤਾਂ ਇੱਕ ਇਹੋ ਜਿਹੀ ਚੀਜ਼ ਬਣ ਗਈ ਹੈ ਜੀ ਜਿਹੜਾ ਕਿ ਪੰਜਾਬ ਨੂੰ 2 ਤੋਂ 2.5 ਘੰਟਿਆਂ ਦੇ ਵਿੱਚ ਸਾਰੇ ਪੰਜਾਬ ਨੂੰ ਕਵਰ ਕਰ ਸਕਦਾ ਜੀ। ਸੋ ਇਹਨਾਂ ਚੀਜ਼ਾਂ ਲਈ ਤੁਹਾਨੂੰ ਕਾਲ ਕਰਨੀ ਪੈਣੀ ਕਟਾਰੀਆ ਟੂਰ ਐਂਡ ਟਰੈਵਲ, ਜਿਹੜਾ ਕਿ 1-way ਪ੍ਰਾਈਜ਼ ਇਹਨਾਂ ਨੇ ਕੱਢਿਆ ਜੀ, $1125 ਤੋਂ ਇੱਕ ਬੈਗ ਦੇ ਨਾਲ ਤੇ $1599 ਇੱਕ ਬੈਗ ਦੇ ਨਾਲ ਰਿਟਰਨ ਪ੍ਰਾਈਜ਼, ਸਟਾਰਟਿੰਗ ਪ੍ਰਾਈਜ਼ ਹੈ ਜੀ ਇਹ, ਹਨਾ। ਇਹ ਹਰ ਰੋਜ਼ ਨਹੀਂ ਜਾਂਦੀ, 3-4 ਦਿਨ ਜਾਂਦੀ ਹੈ, ਇੱਥੋਂ ਟੋਰਾਂਟੋ ਤੋਂ ਦਿੱਲੀ, ਦਿੱਲੀ ਤੋਂ ਹਲਵਾਰਾ, ਉਸ ਤੋਂ ਬਾਅਦ ਬੰਬੇ ਲਈ ਵੀ ਇਹਨਾਂ ਨੇ ਫਲਾਈਟਾਂ ਸ਼ੁਰੂ ਕੀਤੀਆਂ ਬੜੇ ਸੋਹਣੇ ਫਲਾਈਟ ਪ੍ਰਾਈਜ਼ ਦੇ ਨਾਲ। ਤੇ ਬਾਕੀ ਜਿਹੜਾ ਦਿੱਲੀ ਦਾ ਪ੍ਰਾਈਜ਼ ਹੈ ਜੀ, $945 ਤੋਂ ਸ਼ੁਰੂ ਹੋ ਜਾਂਦਾ 1-way ਤੇ $1599 ਦਾ ਰਿਟਰਨ ਸ਼ੁਰੂ ਹੋ ਜਾਂਦਾ। ਤੇ ਜੇ ਇਹ ਅੰਮ੍ਰਿਤਸਰ ਜਾਣਾ ਹੋਵੇ ਜੀ, ਆਪਾਂ ਨੂੰ $1230 ਦਾ 1-way ਹੈ ਤੇ $2150 ਦਾ ਰਿਟਰਨ ਪ੍ਰਾਈਜ਼ ਮਿਲ ਜਾਂਦਾ ਜੀ। ਉਸ ਤੋਂ ਬਾਅਦ ਜੇ ਕਿਸੇ ਨੇ ਹੋਰ ਅੰਮ੍ਰਿਤਸਰ ਦੇ ਨੇੜੇ ਜਿਵੇਂ ਕਹਿ ਲਓ ਵੀ ਸਾਡੇ ਲਹਿੰਦੇ ਪੰਜਾਬ ਵੱਲ ਜਾਣਾ ਹੋਵੇ, ਇਸਲਾਮਾਬਾਦ, ਕਰਾਚੀ, ਲਾਹੌਰ, ਤੇ ਉਹ $950 ਤੋਂ ਸ਼ੁਰੂ ਹੋ ਕੇ $1199 ਤੱਕ 1-way ਹੈਗਾ ਜੀ। $2050 ਤੋਂ ਸ਼ੁਰੂ ਹੋ ਕੇ $2199 ਤੱਕ ਰਿਟਰਨ ਪ੍ਰਾਈਜ਼ ਹੈਗਾ। ਤੇ ਉਸ ਤੋਂ ਬਾਅਦ ਸੁਖੀ ਭਾਜੀ ਬਾਲਾ ਜਿਹੜੇ ਨਵੀਂ ਟਾਈਮ ਸਪੈਂਡ ਕਰਨਾ ਚਾਹੁੰਦੇ, ਦੂਰ ਜਾ ਕੇ ਨੇੜੇ ਨੇੜੇ ਜਾਣਾ ਚਾਹੁੰਦੇ ਆ, ਕੋਈ ਵੀ ਯਾਨੀ ਕਿ ਕਰੇਬੀਅਨ ਦੇ ਵਿੱਚ ਕੋਈ ਮੈਕਸੀਕੋ ਜਾਂ ਕੋਈ ਡੋਮੈਨਿਕਨ ਰਿਪਬਲਿਕ, ਆਸਟ੍ਰੀਕਾ ਜਾਂ ਬਹਾਮਸ, ਕਿਤੇ ਵੀ ਜਾਣਾ, $1050 ਤੋਂ ਸਾਡੇ ਕੋਲੇ ਮੈਕਸੀਕੋ ਦਾ ਪੈਕੇਜ ਸ਼ੁਰੂ ਹੁੰਦਾ, $1150 ਦਾ ਡੋਮੈਨਿਕਨ ਦਾ। ਇਹ ਹੁਣ ਦਿਨਾਂ ਦੇ ਵਿੱਚ ਪ੍ਰਾਈਜ਼ ਹੈ ਜੀ, ਇਦੋਂ ਗਾਹ ਚਲੇ ਜਾਂਦੇ ਸਤੰਬਰ ਅਕਤੂਬਰ ਚ ਫਿਰ $899 ਤੋਂ ਸਾਡੇ ਕੋਲ ਪੈਕੇਜ ਸ਼ੁਰੂ ਹੋ ਜਾਂਦੇ ਆ ਜੀ। ਤੇ ਬਾਕੀ ਤੁਹਾਨੂੰ ਪਤਾ ਵਨ ਸਟੋਪ ਸ਼ੋਪ ਆ ਜੀ ਕਟਾਰੀਆ ਟੂਰ ਐਂਡ ਟਰੈਵਲ, ਸੱਤੋ ਦਿਨ ਜਿਹੜੇ ਮੇਰੇ ਦੋਨੇ ਆਫਿਸ, ਡੈਰੀ ਐਂਡ ਏਅਰਪੋਰਟ ਦਾ ਕਾਰਨਰ ਜੀ, ਬਿਲਕੁਲ ਕਾਰਨਰ ਦੇ ਉੱਤੇ 2883 ਡੈਨ ਰੋਡ ਈਸਟ ਦੇ ਉੱਤੇ ਓਪਨ ਹੁੰਦੇ ਆ। ਤੇ ਉਸ ਤੋਂ ਬਾਅਦ ਬ੍ਰਾਮਟਨ ਦੇ ਵਿੱਚ 4550 ਅਬਨੇਜਰ ਰੋਡ ਬ੍ਰਾਮਟਨ ਦੇ ਵਿੱਚ ਯੂਨਿਟ ਨੰਬਰ 12 ICIC ਬੈਂਕ ਵਾਲੇ ਪਲਾਜ਼ੇ ਦੇ ਵਿੱਚ। ਤੇ ਸਭ ਤੋਂ ਵਧੀਆ ਗੱਲ, 7 ਤੋਂ 7 ਦਿਨ ਹੁੰਦੇ ਆ ਜੀ, ਜਦੋਂ ਮਰਜ਼ੀ ਤੁਸੀਂ ਸਵੇਰੇ 9:30 ਤੋਂ ਲੈ ਕੇ 7 ਵਜੇ ਤੱਕ ਮੇਰੇ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਜੀ। ਇਹ ਬਹੁਤ ਵਧੀਆ ਗੱਲ ਆ ਜੀ ਕਿ ਤੁਹਾਨੂੰ ਛੁੱਟੀ ਕਰਨ ਦੀ ਲੋੜ ਨਹੀਂ, ਜਿਸ ਦਿਨ ਤੁਹਾਨੂੰ ਛੁੱਟੀ ਹੈ ਉਸ ਦਿਨ ਤੁਸੀਂ ਸਾਡੇ ਆਫਿਸ ਆਓ ਤੇ ਆਪਣਾ ਸਾਰਾ ਕੰਮ ਕਰਾ ਕੇ ਲੈ ਕੇ ਜਾਓ। ਤੇ ਉਸ ਤੋਂ ਬਾਅਦ ਫਿਰ ਉਹੀ ਗੱਲ ਹੈ ਜੀ, ਵਨ ਸਟੋਪ ਸ਼ੋਪ ਆ ਕਟਾਰੀਆ ਟੂਰ ਐਂਡ ਟਰੈਵਲ। ਕੋਈ ਵੀ ਪੇਪਰ ਵਰਕ ਕਰਾਉਣਾ ਹੈਗਾ, ਤੁਸੀਂ ਇੰਡੀਆ ਦਾ ਵੀਜ਼ਾ ਲੈਣਾ, ਇੰਡੀਅਨ ਪਾਸਪੋਰਟ ਬਣਵਾਉਣਾ, ਚਾਹੇ OCI ਲੈਣੀ ਹੈ, ਚਾਹੇ USA ਵੀਜ਼ਾ, UK ਵੀਜ਼ਾ, ਨੇਪਾਲ ਵੀਜ਼ਾ, ਜਪਾਨ ਵੀਜ਼ਾ, ਜਿੱਥੋਂ ਦਾ ਮਰਜ਼ੀ ਕੋਈ ਵੀ ਪੇਪਰ, PR ਕਾਰਡ ਐਕਸਪਾਇਰ ਹੋ ਗਿਆ ਜਾਂ ਸਿਟੀਜ਼ਨ ਦੇ ਪੇਪਰ ਬਣਾਉਣੇ ਆ, ਬਿਲਕੁਲ ਇੱਕੋ ਹੀ ਨਾਮ, ਕਟਾਰੀਆ ਟੂਰ ਐਂਡ ਟਰੈਵਲ, ਇੱਥੇ ਆਓ, ਲੰਮੀਆਂ ਲੰਮੀਆਂ ਲਾਈਨਾਂ ਤੋਂ ਬਚੋ ਤੇ ਸਿਰਫ ਇੱਥੇ ਆ ਕੇ ਬੈਠੋ, ਆਪਣਾ ਕੰਮ ਕਰਾਓ, ਆਰਾਮ ਨਾਲ ਕਰੇ ਜਾਓ। ਕਾਲ ਕਰ ਲਓ, ਨੰਬਰ ਹੈਗਾ 905-578-1200 ਸਰ।
0: ਥੈਂਕ ਯੂ ਸਰ, ਥੈਂਕ ਯੂ ਜੀ,
1: ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ।
2: ਲਿਸਨ ਲਾਈਵ ਵਤਨੋ ਦੋ ਰੇਡੀਓ ਵਿਦ ਸੁਖ।
0: ਟੀਨੇਜਰ ਜੀ। ਕਟਾਰੀਆ ਟੂਰ ਐਂਡ ਟਰੈਵਲ ਦਾ ਨੰਬਰ ਇੱਕ ਵਾਰੀ ਫਿਰ ਦੇ ਦਿੰਦੇ, 9056781200 ਦੇ ਉੱਤੇ ਤੁਸੀਂ ਕਾਲ ਕਰ ਲੈਣੀ ਹੈ ਆਪਣੀ ਅਗਲੀ ਬੁਕਿੰਗ ਦੇ ਲਈ। ਇਸ ਦੇ ਨਾਲ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਢਾਬਾ ਔਨ ਦਾ ਫਾਲ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਆ। ਨਾਗਰਾ ਫਾਲ ਚੱਕਰ ਲੱਗ ਰਿਹਾ ਹੈਗਾ ਤੇ ਤੁਹਾਨੂੰ ਉੱਥੇ ਜਾਓ, ਪਾਰਕਿੰਗ ਬਿਲਕੁਲ ਤੁਹਾਡੇ ਲਈ ਫ੍ਰੀ ਹੈ, ਫਾਲ ਤੋਂ ਸਿਰਫ 2-3 ਮਿੰਟ ਦੀ ਦੂਰੀ ਦੇ ਉੱਤੇ। ਬਹੁਤ ਵਧੀਆ ਖਾਣਾ ਖਾਣ ਲਈ ਢਾਬਾ ਔਨ ਦਾ ਫਾਲ ਜਿਹੜਾ ਉਹ ਯਾਦ ਰੱਖਣਾ। ਤੇ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਹੈ ਪੀਜ਼ਾ ਡਿਪੂ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹਾਂ। ਪੀਜ਼ਾ ਡਿਪੂ ਦੀਆਂ ਬਹੁਤ ਸਾਰੀਆਂ ਲੋਕੇਸ਼ਨਾਂ ਤੁਹਾਡੇ ਆਸ ਪਾਸ ਹੈ, ਤੁਸੀਂ ਪੀਜ਼ਾ ਡਿਪੂ ਦੇ ਕਿਸੇ ਵੀ ਲੋਕੇਸ਼ਨ ਤੇ ਆਰਡਰ ਕਰੋ। ਪੀਜ਼ਾ ਖਾਓ, ਵੈਜ ਖਾਓ, ਨਾਨ ਵੈਜ ਖਾਓ, ਵਿੰਗਸ ਖਾਓ, ਔਰ ਬਹੁਤ ਹੀ ਵਧੀਆ ਇਹਨਾਂ ਦਾ ਫੂਡ ਹੁੰਦਾ। ਤੇ ਇੱਕ ਵਾਰੀ ਨੰਬਰ ਕਿਰਨ ਜੀ ਆਪਣਾ ਫਿਰ ਦੇ ਦਈਏ, ਕਿਉਂਕਿ ਇੱਕ ਦੋ ਕਾਲਸ ਆਈਆਂ ਕਹਿੰਦੇ ਜੀ ਤੁਹਾਡਾ ਨੰਬਰ ਅੱਜ ਮਿਲਿਆ ਉਹਨਾਂ ਨੂੰ, ਆਪਾਂ ਤਾਂ ਇੰਨਾ ਬੋਲੀ ਦਾ ਜੀ।
2: ਬਿਲਕੁਲ ਜੀ, ਇੱਕ ਵਾਰੀ ਫਿਰ ਆਪਾਂ ਸਲੋਲੀ ਨੰਬਰ ਬੋਲ ਦਿੰਦੇ ਹਾਂ, 9059909999 ਤੇ ਤੁਸੀਂ ਜਿਹੜੀ ਜੀ ਗੱਲਬਾਤ ਕਰ ਸਕਦੇ। ਕਈ ਵਾਰੀ ਉਹਨੂੰ ਕਹਿੰਦੇ ਕਿ 0999 ਤੁਸੀਂ ਨਾ ਬੋਲੋ, ਸਾਨੂੰ ਸਮਝ ਨਹੀਂ ਲੱਗਦੀ। 09997900999 ਤੇ ਜਿਹੜੀ ਜੀ ਤੁਸੀਂ ਸਾਡੇ ਨਾਲ ਗੱਲਬਾਤ ਜਿਹੜੀ ਜੀ ਸਾਡੇ ਲਿਸਨਰਸ ਕਰ ਸਕਦੇ ਨੇ। ਔਰ ਨਾਲ ਨਾਲ ਜਿਹੜਾ ਜੀ ਦੱਸਦੇ ਕਿ ਅੱਜ ਦਾ ਪ੍ਰੋਗਰਾਮ ਅਸੀਂ ਪੀਜ਼ਾ ਡਿਪੂ ਦੇ ਸਹਿਯੋਗ ਨਾਲ ਵੀ ਪੇਸ਼ ਕੀਤਾ। ਪੀਜ਼ਾ ਡਿਪੂ ਜਿੱਥੇ ਤੁਸੀਂ ਵਧੀਆ ਸਵਾਦ ਜਿਹੜਾ ਹੈ ਜੀ ਪੀਜ਼ਾ ਖਾ ਸਕਦੇ ਵਿਦ ਬੈਸਟ ਟੋਪਿੰਗਸ। ਔਰ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਜੀ ਅਸੀਂ ਜੇਡੀ ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਤੁਸੀਂ ਕਮਰਸ਼ੀਅਲ ਇੰਸ਼ੋਰੈਂਸ ਦੇ ਬਾਰੇ ਕੋਈ ਗੱਲਬਾਤ ਕਰਨੀ ਹੈਗੀ ਆ, ਭਾਵੇਂ ਤੁਸੀਂ ਜਿਹੜਾ ਹੈ ਜੀ ਹੋਮ ਇੰਸ਼ੋਰੈਂਸ ਲੈਣੀ ਆ, ਕੋਈ ਈਵੈਂਟ ਇੰਸ਼ੋਰੈਂਸ ਦੇ ਬਾਰੇ ਗੱਲਬਾਤ ਕਰਨੀ ਹੈ, ਤੇ ਤੁਸੀਂ ਜੇਡੀ ਜੀ ਹੁਣਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਆ। ਨਾਲ ਦੀ ਨਾਲ ਦ ਮਾਸਟਰ ਬਿਲਡ ਫੈਬ ਜਿਹੜੇ ਕਿ ਫੈਬਰੀਕੇਟਰ ਸਪਲਾਇਰ ਹੈ, ਮੇਡ ਇਨ ਕੈਨੇਡਾ ਇਹਨਾਂ ਦਾ ਪ੍ਰੋਡਕਟ ਹੈਗਾ। ਤੁਸੀਂ ਕੰਸਟਰਕਸ਼ਨ ਸੰਬੰਧੀ ਕੋਈ ਵੀ ਗੱਲਬਾਤ ਕਰਨੀ ਹੋਵੇ, ਘਰਾਂ ਦੇ ਬਾਹਰ ਜਾਂ ਗਰਾਜ ਦੇ ਵਿੱਚ ਕਿਚਨ ਬਣਾਉਣਾ ਹੋਵੇ, ਸਨਰੂਮ ਬਣਵਾਉਣਾ ਜਾਂ ਹੋਰ ਵੀ ਤੁਸੀਂ ਕੋਈ ਵੀ ਕੰਮ ਕਰਾਉਣਾ ਹੋਵੇ ਫੈਂਸ ਜਾਂ ਰੇਲਿੰਗਸ ਦਾ, ਗੱਲਬਾਤ ਹੋ ਸਕਦੀ ਹੈ ਅਵਨੀਤ ਜੀ ਦੇ ਨਾਲ 4379552200 ਤੇ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲ ਕਰ ਸਕਦੇ ਆ
0: ਜੀ। ਔਰ ਨਾਲ ਹੀ ਸਾਡੀ ਲਾਈਨ ਜਿਹੜੀ ਉਹ ਇਸ ਟਾਈਮ ਪੰਜਾਬ ਦੇ ਨਾਲ ਜੁੜ ਗਈ ਆ, ਤੇ ਮਨਪ੍ਰੀਤ ਹੁਰੀ ਆ ਗਏ ਨੇ, ਕੁਛ ਇਹਨਾਂ ਤੋਂ ਉੱਥੇ ਦਾ ਹਾਲ ਚਾਲ ਪੁੱਛਦੇ ਆ। ਮਨਪ੍ਰੀਤ ਜੀ ਵੈਲਕਮ ਜੀ ਆਇਆਂ ਨੂੰ।
3: ਸਤਿ ਸ਼੍ਰੀ ਅਕਾਲ ਸੁਖੀ ਜੀ, ਤੁਹਾਨੂੰ ਵੀ ਜੀ ਆਇਆਂ ਨੂੰ ਔਰ ਜਿੰਨੇ ਵੀ ਲਿਸਨਰ ਸੁਣ ਰਹੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਵਾਗਤ।
0: ਸਤਿ ਸ਼੍ਰੀ ਅਕਾਲ ਜੀ, ਔਰ ਕਿੱਥੋਂ ਖਬਰ ਸ਼ੁਰੂ ਕਰੀਏ ਫਿਰ, ਕਾਫੀ ਖਬਰਾਂ ਨੇ ਤੇ ਤੁਸੀਂ ਦੱਸੋ ਖੁਦ ਹੀ।
3: ਸੁਖੀ ਜੀ, ਅੱਜ ਦੀਆਂ ਜਿਹੜੀਆਂ ਖਬਰਾਂ ਨੇ ਮਤਲਬ ਉਹ ਥੋੜੀਆਂ ਜਿਹੀਆਂ ਪੋਲੀਟੀਕਲ ਅਦਾਰਿਆਂ ਤੋਂ ਹਟ ਕੇ ਨੇ, ਆਮ ਘਰਾਂ ਦੀਆਂ ਗੱਲਾਂ ਕਹਿ ਸਕਦੇ ਆ, ਆਮ ਸਮਾਜਿਕ ਮੁੱਦੇ ਕਹਿ ਸਕਦੇ ਆ, ਹਨਾ। ਚਲੋ ਇੱਕ ਪਹਿਲੀ ਖਬਰ ਤੇ ਗੱਲ ਕਰਦੇ ਆ ਜਿਹੜੀ ਬਹੁਤ ਤੇਜ਼ੀ ਦੇ ਨਾਲ ਇੰਟਰਨੈਟ ਤੇ ਵਾਇਰਲ ਹੋ ਰਹੀ ਆ। ਤੁਸੀਂ ਕੋਈ ਵੀ ਕਿਸੇ ਵੀ ਐਪ ਦੀ ਸਾਈਟ ਖੋਲ ਲਓ ਤਾਂ ਤੁਹਾਨੂੰ ਉਹਦੇ ਤੇ ਉਹਦੀ ਸਟੋਰੀ ਜਾਂ ਜੋ ਵੀ ਫੀਡਬੈਕ ਹੈ ਉਹਦੀ ਮਿਲ ਜਾਣੀ ਆ। ਸਮਾਜ ਸੁਖੀ ਜੀ ਕਿਸ ਦਿਸ਼ਾ ਨੂੰ ਜਾ ਰਿਹਾ ਸੀ, ਅਕਸਰ ਹੀ ਕਈ ਵਿਸ਼ਿਆਂ ਤੇ ਗੱਲ ਕਰਦੇ ਤੇ ਉਹਨਾਂ ਵਿਸ਼ਿਆਂ ਦੇ ਵਿੱਚੋਂ ਅੱਜ ਇਹ ਇੱਕ ਵਿਸ਼ਾ ਕਹਿ ਲਓ ਤੁਸੀਂ, ਇਹ ਖਬਰ ਵੀ ਆ ਤੇ ਵਿਸ਼ਾ ਵੀ ਆ। ਸੋ ਅੱਜ ਦੇ ਸਮੇਂ ਦੇ ਵਿੱਚ ਸਵਾਲ ਸਭ ਤੋਂ ਅਹਿਮ ਆ, ਕਿਉਂਕਿ ਜਦੋਂ ਬੱਚਿਆਂ ਦੇ ਕੋਲ ਆਪਣੇ ਮਾਤਾ ਪਿਤਾ ਦੇ ਅੰਤਿਮ ਦਰਸ਼ਨਾਂ ਦੇ ਲਈ ਵੀ ਸਮਾਂ ਨਹੀਂ ਹੁੰਦਾ ਤਾਂ ਬਹੁਤ ਸਵਾਲ ਉੱਠਦੇ ਨੇ। ਮਾਮਲਾ ਹਰਿਆਣਾ ਦੇ ਸੋਨੀਪਤ ਦਾ ਹੈ ਸੁਖੀ ਜੀ, ਜਿਸ ਬਾਰੇ ਪੜ੍ਹ ਕੇ ਅੱਖਾਂ ਦੇ ਵਿੱਚ ਜਿੱਥੇ ਹੰਝੂ ਆਉਂਦੇ ਨੇ, ਨਾਲ ਦੀ ਨਾਲ ਕਈ ਸਵਾਲ ਸਾਡੇ ਮਨ ਦੇ ਵਿੱਚ ਉੱਕਰਦੇ ਨੇ। ਸੋਨੀਪਤ ਦੇ ਵਿੱਚ ਰਿਸ਼ਤਿਆਂ ਦੀ ਸੱਚਾਈ ਨੂੰ ਉਜਾਗਰ ਕਰਨ ਵਾਲਾ ਇਹੋ ਜਿਹਾ ਮਾਮਲਾ ਜਿਹੜਾ ਦਿਲ ਦਹਿਲਾਉਂਦਾ ਹੈ ਕਿ ਇੱਕ ਪਿਤਾ ਦੀ ਬਿਰਧ ਆਸ਼ਰਮ ਦੇ ਵਿੱਚ ਆਪਣੀਆਂ ਬੱਚੀਆਂ ਨੂੰ ਉਡੀਕਦਿਆਂ ਹੋਇਆ ਮੌਤ ਹੋ ਜਾਂਦੀ ਹੈ ਤੇ ਕੋਈ ਸੰਸਕਾਰ ਤੇ ਅੰਤਿਮ ਦਰਸ਼ਨਾਂ ਦੇ ਲਈ ਵੀ ਨਹੀਂ ਪਹੁੰਚਦਾ, ਉਹਨਾਂ ਦੇ ਕੋਲ ਇੰਨਾ ਸਮਾਂ ਨਹੀਂ ਕਿ ਅਸੀਂ ਅੰਤਿਮ ਦਰਸ਼ਨਾਂ ਦੇ ਲਈ ਜਾਈਏ। ਇਹ ਜਿਹੜਾ ਬਜ਼ੁਰਗ ਸੀਗਾ ਬਿਰਧ ਆਸ਼ਰਮ ਦੇ ਵਿੱਚ ਰਹਿ ਰਿਹਾ ਸੁਖੀ ਜੀ, ਇੱਕ ਬੜਾ ਵੱਡਾ ਕੱਪੜੇ ਦਾ ਵਪਾਰੀ ਦੱਸਿਆ ਜਾ ਰਿਹਾ ਜਿਹਦੀ ਮੌਤ ਹੋਈ ਆ, ਔਰ ਅੰਤਿਮ ਸੰਸਕਾਰ ਤੋਂ 20 ਦਿਨ ਪਹਿਲਾਂ ਜਿਹੜਾ ਉਹ ਬਿਮਾਰ ਵੀ ਰਹਿੰਦਾ ਆ। ਗੁਜ਼ਾਰਿਸ਼ ਕਰਦਾ ਹੈ ਕਿ ਮੇਰੀਆਂ ਧੀਆਂ ਨੂੰ ਮੇਰੇ ਨਾਲ ਮਿਲਾਇਆ ਜਾਵੇ, ਫੋਨ ਤੇ ਵੀਡੀਓ ਕਾਲ ਤੇ ਪਹਿਲਾਂ ਗੱਲ ਕਰ ਲੈਂਦੀਆਂ ਸੀ, ਜਦੋਂ ਪਤਾ ਲੱਗਾ ਵੀ ਪਿਤਾ ਬਿਮਾਰ ਆ ਫੋਨ ਚੱਕਣੋਂ ਵੀ ਗਈਆਂ, ਤੇ ਜਦੋਂ ਡੈਥ ਹੋ ਜਾਂਦੀ ਹੈ ਤਿੰਨਾਂ ਬੇਟੀਆਂ ਚੋਂ ਇੱਕ ਬੇਟੀ ਜਿਹੜੀ ਵੀਡੀਓ ਕਾਲ ਤੇ ਆਉਂਦੀ ਆ, 5,000 ਰੁਪਇਆ 5,500 ਰੁਪਇਆ ਪਾਉਂਦੀ ਹੈ ਤੇ ਕਹਿੰਦੀ ਹੈ ਕਿ ਅੰਤਿਮ ਸੰਸਕਾਰ ਦੀਆਂ ਰਸਮਾਂ ਜਿਹੜੀਆਂ ਵਧੀਆ ਕਰ ਦਿਓ। ਫਿਰ ਜਦੋਂ ਫੁੱਲ ਲੈ ਕੇ ਜਾਣ ਦੇ ਲਈ ਆਸ਼ਰਮ ਵਾਲੇ ਕਹਿੰਦੇ ਨੇ ਤੇ ਕਹਿੰਦੇ ਦੇਖਾਂਗੇ ਜਦੋਂ ਸਮਾਂ ਲੱਗੂਗਾ। ਸੋ ਇਹ ਵੀਡੀਓ ਜਿਹੜੀ ਕਿਤੇ ਨਾ ਕਿਤੇ ਸੁਖੀ ਜੀ ਸੱਚੀ ਇੰਨੇ ਸਵਾਲ ਰਿਸ਼ਤਿਆਂ ਦੇ ਪ੍ਰਤੀ ਖੜੇ ਕਰਦੀ ਹੈ ਕਿ ਉਸ ਪਿਤਾ ਨੇ ਜਿਹਦੀਆਂ 3 ਬੇਟੀਆਂ ਸੀ ਉਹਨੇ ਪੜ੍ਹਾਈਆਂ ਲਿਖਾਈਆਂ ਕਾਮਯਾਬ ਬਣਾਈਆਂ, ਕੋਈ ਟੀਚਰ ਆ, ਕੋਈ ਕੁਝ, ਕੋਈ ਮੁੰਬਈ ਰਹਿ ਰਹੀ ਆ, ਕੋਈ ਗਵਰਨਮੈਂਟ ਜੋਬ ਨੇਪਾਲ ਚ ਜਾ ਕੇ ਕਰ ਰਹੀ ਆ, ਹਨਾ। ਤੇ ਪਰ ਅੰਤਿਮ ਸਮੇਂ ਦੇ ਲਈ ਦੇਖੋ ਵੀ ਕਿਸੇ ਕੋਲ ਵੀ ਸਮਾਂ ਨਹੀਂ ਸੀਗਾ। ਉਹ ਦੋਨੋਂ ਬਜ਼ੁਰਗ ਜਿਹੜੇ ਹਸਬੈਂਡ ਵਾਈਫ ਸੀ 1.5 ਸਾਲ ਪਹਿਲਾਂ ਆਸ਼ਰਮ ਚ ਚਲੇ ਜਾਂਦੇ ਨੇ ਤੇ ਉਹਨਾਂ ਦੀ ਪਤਨੀ ਦਾ ਵੀ ਥੋੜਾ ਚਿਰ ਪਹਿਲਾਂ ਦੇਹਾਂਤ ਹੋ ਜਾਂਦਾ ਤੇ ਐਂਡ ਤੇ ਉਹ ਬੱਚੀਆਂ ਨੂੰ ਉਡੀਕਦੇ ਉਡੀਕਦੇ ਦੇਖ ਲਓ ਇਸ ਸੰਸਾਰ ਤੋਂ ਤੁਰ ਗਏ। ਪਰ ਧੀਆਂ ਦੇ ਕੋਲ ਹੁਣ ਫੁੱਲ ਲੈ ਕੇ ਜਾਣ ਦਾ ਵੀ ਸਮਾਂ ਨਹੀਂ ਤੇ ਅੰਤ ਤੇ ਉਹਨਾਂ ਇਹ ਕਹਿ ਦਿੱਤਾ ਕਿ ਤੁਸੀਂ ਆਪ ਹੀ ਗੰਗਾ ਦੇ ਵਿੱਚ ਉਤਾਰ ਆਓ।
0: ਸੋ ਕਿੱਦਾਂ ਦੇ ਫਿਰ ਇੰਨੇ ਰਿਸ਼ਤਿਆਂ ਨੂੰ ਕੀ ਕਹਿ ਸਕਦੇ ਆ, ਰਿਸ਼ਤੇ ਕਈ ਵਾਰੀ ਹੁਣ ਜ਼ਿਆਦਾ ਇੰਨੇ ਜ਼ਿਆਦਾ ਬੀਜ਼ੀ ਆ ਤੇ ਜਾਂ ਫਿਰ ਜਾਂ ਉਹਨਾਂ ਨੂੰ ਹਿੱਸਾ ਨਹੀਂ ਮਿਲਿਆ ਹੋਣਾ।
3: ਸੁਖੀ ਜੀ ਕਿਤੇ ਨਾ ਕਿਤੇ ਕਦਰਾਂ ਕੀਮਤਾਂ ਨਹੀਂ ਆ ਹੁਣ ਇਥੋਂ, ਪਤਾ ਨੀ ਬਹੁਤ ਸਾਰੇ ਮਤਲਬ ਜਿਹੜੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨਾ ਉਹਨਾਂ ਦੇ ਵਿੱਚੋਂ, ਇਹ ਵੀ ਦੇ ਮਤਲਬ ਪੜ੍ਹਨ ਨੂੰ ਲੋਕਾਂ ਦੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਹਿੰਦੇ ਕਿ ਉਹਨਾਂ ਨੇ ਆਪ ਤਾਂ ਬਹੁਤ ਕਮਾ ਲਿਆ ਪਰ ਬੱਚਿਆਂ ਨੂੰ ਕਦਰਾਂ ਕੀਮਤਾਂ ਨਹੀਂ ਦਿੱਤੀਆਂ, ਜੇ ਦਿੱਤੀਆਂ ਹੁੰਦੀਆਂ ਤੇ ਸ਼ਾਇਦ ਅੰਤਮ ਵੇਲੇ ਕੱਲਿਆਂ ਨਾ ਜਾਣਾ ਪੈਂਦਾ। ਪਰ ਮੈਨੂੰ ਲੱਗਦਾ ਵੀ ਬੰਦਾ ਕਮਾਉਂਦਾ ਕਮਾਉਂਦਾ ਕਦਰਾਂ ਕੀਮਤਾਂ ਉਹ ਕਿਹੜੀਆਂ ਨੇ ਜਿਹੜੀਆਂ ਬੱਚਿਆਂ ਨੂੰ ਦੇਣੀਆਂ, ਬੱਚਿਆਂ ਲਈ ਕਮਾਉਂਦਾ ਕਮਾਉਂਦਾ ਇਨਸਾਨ ਮਰ ਗਿਆ, ਬੱਚਿਆਂ ਲਈ ਕਮਾਉਂਦਾ ਕਮਾਉਂਦਾ ਘਰ ਛੱਡ ਗਿਆ, ਬੱਚਿਆਂ ਨੂੰ ਉਹ ਕਾਮਯਾਬ ਕਰ ਗਿਆ, ਤੇ ਇਸ ਤੋਂ ਵੱਡੀਆਂ ਕਦਰਾਂ ਕੀਮਤਾਂ ਸੁਖੀ ਜੀ ਕੀ ਹੋ ਸਕਦੀਆਂ।
0: ਬਿਲਕੁਲ ਜੀ, ਉਸ ਦਿਨ ਵੀ ਆਪਾਂ ਟਾਕ ਸ਼ੋਅ ਕੀਤਾ ਸੀ, ਇਹ ਗੱਲਬਾਤ ਕੀਤੀ ਸੀ ਵੀ ਜੇਕਰ ਤੁਸੀਂ ਕਿਸੇ ਤੋਂ ਰਿਸ਼ਤਾ ਦੂਰ ਕਰਨਾ ਹੋਵੇ ਜਾਂ ਉਹਨੂੰ ਪੈਸੇ ਉਧਾਰੇ ਦੇ ਦਿਓ ਜਾਂ ਕੋਈ ਚੀਜ਼ ਉਧਾਰੀ ਦੇ ਦਿਓ, ਵਾਪਸ ਮੰਗਣ 'ਤੇ ਉਹ ਆਪਣੇ ਆਪ ਹੀ ਕੰਮ ਖਰਾਬ ਹੋ ਜਾਂਦਾ। ਸੋ ਅੱਜ ਵੀ ਆਪਾਂ ਕਹਿੰਦੇ ਹਾਂ ਸਾਡਾ ਨੰਬਰ ਹੈ 9057990999 ਦੇ ਉੱਤੇ ਗੱਲ ਹੋ ਸਕਦੀ ਹੈ ਕਿ ਜੇਕਰ ਕੋਈ ਵੀ ਸਾਡੇ ਨਾਲ ਸਾਂਝ ਪਾਉਣੀ ਚਾਹਵੇ ਇਸ ਤਰੀਕੇ ਨਾਲ, ਕਿਉਂਕਿ ਬਿਰਧ ਆਸ਼ਰਮਾਂ ਦੇ ਵਿੱਚ ਤਾਂ ਇੱਕ ਹੋਰ ਬੜੀ ਵੱਡੀ ਗੱਲ ਹੈ ਕਿ ਬਿਰਧ ਆਸ਼ਰਮ 'ਚ ਆਪਣੇ ਬੱਚੇ ਜਿਹੜੇ ਆ ਮਾਪਿਆਂ ਨੂੰ ਛੱਡ ਦਿੰਦੇ ਆ, ਪਰ ਦੂਜੇ ਪਾਸੇ ਉਹ ਧਾਰਮਿਕ ਸਥਾਨਾਂ ਤੇ ਜਾ ਜਾ ਕੇ ਫਰਸ਼ਾਂ ਧੋਈ ਜਾਂਦੇ ਆ ਜਾਂ ਉਧਰ ਜਾ ਕੇ ਗੋਡਿਆਂ ਨੂੰ ਹੱਥ ਲਾਈ ਜਾਂਦੇ ਲੋਕਾਂ ਦੇ ਬਾਬਿਆਂ ਨੂੰ।
3: ਬਿਲਕੁਲ ਸੁਖੀ ਜੀ, ਇਹੀ ਤਾਂ ਮਤਲਬ ਇੱਕ ਐਸੀ ਤਬਦੀਲੀ ਆ, ਇਸੇ ਨੂੰ ਦੇਖ ਕੇ ਤਬਦੀਲੀ ਨੀ ਇਹ ਤ੍ਰਾਸਦੀ ਆ ਸੁਖੀ ਜੀ ਸਾਡੇ ਰਿਸ਼ਤੇ ਨਾਤਿਆਂ ਦੀ। ਮੈਨੂੰ ਲੱਗਦਾ ਕਿ ਕਹਿੰਦੇ ਨੇ ਕਿ ਅੱਜ ਕੱਲ ਰਿਸ਼ਤੇ ਨਾਤੇ ਪਹਿਲੇ ਵਰਗੇ ਨਹੀਂ ਰਹੇ, ਮੋਦੀਆਂ ਤੰਦਰਾਂ ਵਰਗੀਆਂ ਦੀਆਂ, ਮਾਸੀ ਮਾਮੇ ਭੈਣ ਭਰਾ ਜਦੋਂ ਵਿਆਹੇ ਜਾਂਦੇ ਨੇ, ਜਦੋਂ ਕੁਆਰੇ ਹੁੰਦੇ ਨੇ ਤਾਂ ਉਹ ਭੈਣ ਭਰਾ ਹੁੰਦੇ ਨੇ, ਔਰ ਜਦੋਂ ਵਿਆਹੇ ਜਾਂਦੇ ਉਹ ਰਿਸ਼ਤੇਦਾਰੀਆਂ ਚ ਤਬਦੀਲ ਹੋ ਜਾਂਦੇ। ਪਰ ਮੈਨੂੰ ਲੱਗਦਾ ਵੀ ਮਾਂ ਪਿਓ ਦਾ ਜਿਹੜਾ ਬੱਚਿਆਂ ਦੇ ਨਾਲ ਰਿਸ਼ਤਾ ਹੁੰਦਾ ਨਾ ਸੁਖੀ ਜੀ, ਉਹ ਸਭ ਤੋਂ ਨੇੜੇ ਦਾ ਹੁੰਦਾ ਤੇ ਬੇਹੱਦ ਖਾਸ ਹੁੰਦਾ, ਉਹ ਰਿਸ਼ਤੇਦਾਰੀ ਚ ਨੀ ਆਉਂਦਾ, ਉਹ ਤਾਂ 9 ਮਾਸ ਦਾ ਰਿਸ਼ਤਾ ਹੁੰਦਾ, ਉਹ ਤਾਂ ਇੱਕ ਬਲੱਡ ਦਾ ਖੂਨ ਦਾ ਸਭ ਤੋਂ ਮਤਲਬ ਕਹਿ ਸਕਦੇ ਨੇੜਲਾ ਰਿਸ਼ਤਾ ਉਹ ਹੁੰਦਾ ਜਿਹਨੂੰ ਅਸੀਂ ਰਿਸ਼ਤੇਦਾਰੀ ਨੀ ਕਹਿੰਦੇ, ਉਹ ਸਾਡਾ ਇੱਕ ਅੰਗ ਸਾਡਾ ਹਿੱਸਾ ਸਾਡੇ ਸਰੀਰ ਦਾ, ਤੇ ਮਤਲਬ ਉੱਥੇ ਆ ਕੇ ਜੇ ਗਦਾਰੀ ਆ ਜਾਵੇ ਤਾਂ ਤੁਸੀਂ ਦੇਖੋ ਵੀ ਦੁਨੀਆ ਰੱਬ ਭੁੱਲ ਗਈ ਆ, ਖਤਮ ਆ ਦੁਨੀਆ।
0: ਜੀ ਬਿਲਕੁਲ, ਤੇ ਮਨਪ੍ਰੀਤ ਜੀ ਇੱਕ ਹੋਰ ਸਵਾਲ ਹੈ ਕਿ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਜੋ ਦੇਖਣ ਨੂੰ ਮਿਲਦਾ ਕਿ ਬਹੁਤ ਸਾਰੇ, ਕਿਉਂਕਿ ਸਾਡੇ ਤਾਂ ਜਿਹੜੇ ਨੌਜਵਾਨ ਪੀੜ੍ਹੀ ਉਹ ਬਾਹਰਲੇ ਮੁਲਕਾਂ 'ਚ ਆ ਗਈ ਤੇ ਮਗਰ ਕੰਮ ਕਰਨ ਨੂੰ ਜਿਹੜੇ ਉੱਥੇ ਪ੍ਰਵਾਸੀ ਮਜ਼ਦੂਰ ਜਿਹੜੇ ਦੂਜੀਆਂ ਸਟੇਟਾਂ ਤੋਂ ਆਣ ਕੇ ਪੰਜਾਬ 'ਚ ਕੰਮ ਕਰਦੇ ਨੇ, ਤੇ ਅੱਜ ਕੱਲ੍ਹ ਉਹਨਾਂ ਵੱਲੋਂ ਵੀ ਬਹੁਤ ਜਿੱਦਾਂ ਕਿ ਕਹਿ ਲਈਏ ਕਿ ਥਾਂ ਥਾਂ ਦੇ ਉੱਤੇ ਇੱਦਾਂ ਖਬਰਾਂ ਮਿਲਦੀਆਂ ਕਿ ਕਿਸੇ ਦੇ ਨਿਆਣੇ ਨੂੰ ਮਾਰਤਾ, ਕਿਸੇ ਨੂੰ ਵੱਢਤਾ, ਕਿਸੇ ਨੂੰ ਕੁਛ ਹੋ ਗਿਆ, ਤੇ ਉਹ ਵੀ ਇੱਕ ਖਬਰ ਪਹੁੰਚੀ ਸਾਡੇ ਕੋਲ ਫਗਵਾੜੇ ਤੋਂ ਕਿ ਪ੍ਰਵਾਸੀਆਂ ਨੇ ਇੱਕ ਮੁੰਡੇ ਦਾ ਸਿਰ ਪਾੜਿਆ। ਇਹ ਕੀ ਕਾਰਨ ਹੁੰਦਾ ਹੈ, ਇਹਨਾਂ ਦੇ ਛੋਟੇ ਮੋਟੇ ਲੜਾਈ ਝਗੜੇ ਹੋ ਜਾਂਦੇ ਆ ਜਾਂ ਸਾਡੇ ਲੋਕ ਉਹਨਾਂ ਨੂੰ ਗੁੱਸਾ ਚੜਾ ਦਿੰਦੇ ਆ ਜਾਂ ਕੀ ਹੁੰਦਾ ਹੈ ਬਾਲਕ?
3: ਸੁਖੀ ਜੀ ਸਾਡੇ ਲੋਕ ਗੁੱਸਾ ਨਹੀਂ ਚੜਾ ਦਿੰਦੇ, ਇਹਨਾਂ ਲੋਕਾਂ ਦੇ ਕੋਲ ਫੈਸਿਲਿਟੀਜ਼ ਸਾਡੇ ਲੋਕਾਂ ਨਾਲੋਂ ਜ਼ਿਆਦਾ ਨੇ, ਸਰਕਾਰ ਦੀਆਂ ਸਹੂਲਤਾਂ ਇਹਨਾਂ ਲੋਕਾਂ ਦੇ ਕੋਲ ਸਾਡੇ ਲੋਕਾਂ ਦੇ ਨਾਲੋਂ ਜ਼ਿਆਦਾ ਨੇ। ਲੋਕ ਆਏ ਤਾਂ ਅਸੀਂ ਕੰਮ ਕਰਨ, ਕਾਮੇ ਬਣ ਕੇ, ਕਿਸਾਨ ਮਜ਼ਦੂਰ ਲਾ ਲਓ ਜਾਂ ਕਿਸੇ ਵੀ ਤਰ੍ਹਾਂ ਦੀ ਮਜ਼ਦੂਰੀ, ਵੈਸੇ ਤਾਂ ਬੰਦਾ ਹਰੇਕ ਮਜ਼ਦੂਰ ਹੀ ਆ ਜਿਹੜਾ ਕੰਮ ਕਰਦਾ ਆ, ਪਰ ਉਹ ਉਹਨਾਂ ਚੀਜ਼ਾਂ ਤੋਂ ਹਟ ਕੇ ਇਹਨਾਂ ਲੋਕਾਂ ਨੇ ਆਪਣੇ ਬਿਜ਼ਨਸ ਉਸਾਰ ਲਏ, ਕਿਸਾਨ ਹੀ ਕਿਸਾਨ ਰਹਿ ਗਿਆ, ਕਿਸਾਨ ਹੀ ਮਜ਼ਦੂਰ ਬਣ ਗਿਆ, ਇਹ ਬਣ ਕੇ ਬਿਜ਼ਨਸਮੈਨ, ਇਹਨਾਂ ਨੇ ਰੇਹੜੀਆਂ ਚਲਾ ਲਈਆਂ, ਰੇਹੜੀਆਂ ਤੋਂ ਰੈਸਟੋਰੈਂਟ ਚਲਾ ਲਏ। ਤਾਂ ਹੁਣ ਹੋਇਆ ਕਿ ਐਸੀ ਘਟਨਾ ਇੱਕ ਪਹਿਲੇ ਵੀ ਆਈ ਸੀ ਜਿਹਨੇ ਬਾਅਦ ਚੋਂ ਪੰਜਾਬ ਦੇ ਵਿੱਚ ਥਾਂ ਥਾਂ ਧਰਨੇ ਲਵਾ ਦਿੱਤੇ ਸੀਗੇ, ਔਰ ਇਹ ਕਹਿਣ ਤੇ ਲੋਕਾਂ ਨੂੰ ਮਜਬੂਰ ਕਰ ਦਿੱਤਾ ਸੀਗਾ ਕਿ ਭਈਆ ਕੋਈ ਪਿੰਡ 'ਚ ਰਹਿਣਾ ਨੀ ਚਾਹੀਦਾ, ਇਹਦੀ ਕੋਈ ਪੱਕੀ ਵੋਟ ਨੀ ਹੋਣੀ ਚਾਹੀਦੀ। ਸੋ ਇਹ ਵੀ ਤਾਜ਼ਾ ਮਾਮਲਾ ਜਿਹੜਾ ਫਗਵਾੜਾ ਦੇ ਲਾਗਲੇ ਪਿੰਡ ਸਪਰੋੜ ਤੋਂ ਆਇਆ, ਜਿੱਥੇ 3 ਪ੍ਰਵਾਸੀਆਂ ਦੇ ਵੱਲੋਂ ਜਿਹੜਾ ਵਾਲਮੀਕ ਸਮਾਜ ਦੇ ਇੱਕ ਨੌਜਵਾਨ ਦਾ ਕਈ ਮਾਰ ਕੇ ਸਿਰ ਪਾੜ ਦਿੱਤਾ ਜਾਂਦਾ, ਕਿਸੇ ਗੱਲੋਂ ਖਹਿਬਾਜ਼ੀ ਕਰਦੇ ਨੇ ਉਸ ਮੁੰਡੇ ਦੇ ਨਾਲ, ਘਰ ਦੇ ਲਾਗੋਂ ਦੀ ਲੰਘਦੇ ਨੇ, ਤੇ ਉਹ ਮੁੰਡਾ ਵੀ ਅੱਗੋਂ ਕਹਿੰਦਾ ਹੋਊਗਾ ਵੀ ਕੀ ਤਕਲੀਫ ਆ, ਕੁਛ ਵੀ, ਚਲੋ ਅੱਜ ਕੱਲ੍ਹ ਹਾਜ਼ਮਾ ਕਿਸੇ 'ਚ ਵੀ ਨਹੀਂ ਹੈ, ਤੇ ਉਹਦੇ ਘਰ 'ਚ ਵੜ ਕੇ ਉਹਦੇ ਹੀ ਘਰੋਂ ਕਈ ਚੱਕ ਕੇ ਤੇ ਉਹਦੇ ਤੇ ਹੀ ਜਾਨਲੇਵਾ ਹਮਲਾ ਕਰਦੇ ਨੇ, ਫਿਰ ਉੱਥੋਂ ਫਰਾਰ ਹੋ ਜਾਂਦੇ ਨੇ। ਚਲੋ ਪੁਲਿਸ ਜਿਹੜੀ ਇਹਨਾਂ ਨੂੰ ਇਹਨਾਂ ਦੀ ਭਾਲ ਦੇ ਵਿੱਚ ਆ। ਪਰ ਸੁਖੀ ਜੀ ਇੱਥੇ ਸਵਾਲ, ਪ੍ਰਵਾਸੀ ਕਿਸ ਕਦਰ ਸਾਡੇ ਇੱਥੇ ਪੰਜਾਬ ਦੇ ਵਿੱਚ ਖਾਸ ਕਰਕੇ ਕਿਸ ਕਦਰ ਵੱਧ ਗਏ ਨੇ, ਹੁਣ ਵੋਟਰ ਆਈਡੀਜ਼ ਬਣ ਰਹੀਆਂ ਨੇ ਸਾਰੀਆਂ ਦੀਆਂ, ਰੀਨਿਊ ਹੋ ਰਹੀਆਂ ਨੇ, ਜਿਹਨਾਂ ਦੀਆਂ ਨਹੀਂ ਬਣੀਆਂ ਉਹਨਾਂ ਦੀਆਂ ਬਣ ਰਹੀਆਂ ਨੇ ਪੂਰੇ ਪੰਜਾਬ ਦੇ ਵਿੱਚ, ਤੇ ਜਗ੍ਹਾ ਜਗ੍ਹਾ ਤੇ ਸਾਰੇ ਜਾ ਕੇ ਮਤਲਬ ਕੋਈ ਸਕੂਲਾਂ 'ਚ ਬੈਠੇ ਹੋਏ ਨੇ ਆਫਿਸਰ, ਕੋਈ ਕਿਤੇ। ਤਾਂ ਆਮ ਜਿਹੜੇ ਲੋਕ ਨੇ ਤੁਹਾਡੇ ਮੇਰੇ ਵਰਗੇ, ਉਹਨਾਂ ਤੋਂ ਰਿਕਾਰਡ ਪੁੱਛੇ ਜਾ ਰਹੇ ਨੇ 2003 ਤੋਂ ਲੈ ਕੇ, ਜੇ ਕੋਈ ਵਿਆਹ ਆ ਗਿਆ ਜਾਂ ਕੁਛ ਵੀ ਕੋਈ ਜਗ੍ਹਾ ਤੇ, 2003 ਤੋਂ ਲੈ ਕੇ ਰਿਕਾਰਡ ਦੋ ਜੀ, ਤੁਸੀਂ ਵੋਟ ਕਿੱਥੇ ਪਾਈ, ਪਹਿਲੀ ਕਦੋਂ ਬਣੀ ਸੀ, ਜਾਂ ਤੁਹਾਡੇ ਪੇਰੈਂਟਸ ਕਿੱਥੇ ਨੇ ਅਗਲਿਆਂ ਦੇ, ਭਾਵੇਂ ਮਾਪੇ ਜਿਉਂਦੇ ਵੀ ਨਾ ਹੋਣ। ਸੋ ਇੰਨਾ ਇਹਨਾਂ ਨੇ ਤੰਗ ਤੇ ਰੋਣ ਹੱਕਿਆ ਕੀਤਾ ਪੰਜਾਬੀ ਭਾਈਚਾਰੇ ਨੂੰ, ਪਰ ਇੱਕ ਪਾਸੇ ਉਹ ਭਾਈਚਾਰਾ ਜਿਹੜਾ ਸਰਕਾਰਾਂ ਦੇ ਨਜਾਇਜ਼ ਜਗ੍ਹਾ ਦੇ ਉੱਪਰ ਕਬਜ਼ੇ ਕਰਕੇ ਬੈਠਾ, ਉਹ ਸਾਰੇ ਭਈਏ ਨੇ ਬਾਹਰੋਂ ਆਏ ਹੋਏ, ਉਹਨਾਂ ਦੀਆਂ ਵੋਟਾਂ ਬਣੀਆਂ ਨੇ, ਉਹਨਾਂ ਨੂੰ ਸਹੂਲਤਾਂ ਮਿਲ ਰਹੀਆਂ ਨੇ ਆਮ ਜਨਤਾ ਦੀ ਤਰ੍ਹਾਂ, ਉਹਨਾਂ ਨੂੰ ਕੋਈ ਪੁੱਛ ਗਿੱਛ ਨਹੀਂ ਆ, ਉਹਨਾਂ ਦੇ ਰਾਸ਼ਨ ਕਾਰਡ ਬਣ ਰਹੇ ਨੇ, ਤੇ ਜਿਹੜੀ ਆਪਣੀ ਜਨਤਾ ਜਿਹੜੇ ਆਪਣੇ ਪੰਜਾਬ ਦੇ ਵਸਨੀਕ ਨੇ ਤੇ ਉਹ ਰੋ ਰਹੇ ਨੇ, ਤਰਲੇ ਕੱਢ ਰਹੇ ਨੇ, ਉਹਨਾਂ ਦੀਆਂ ਵੋਟਾਂ ਕੱਟ ਦਿੱਤੀਆਂ ਗਈਆਂ ਨੇ। ਲੋਕ ਇਸ ਗੱਲੋਂ ਵੀ ਬੜੇ ਖਫਾ ਨੇ ਕਿ ਸਾਡੀ ਵੋਟ ਹੀ ਹੈ ਨਹੀਂ, ਸਾਡੀ ਵੋਟ ਹੀ ਕੱਟ ਦਿੱਤੀ ਵੋਟਰ ਸੂਚੀ ਦੇ ਵਿੱਚ, ਤਾਂ ਇੱਕ ਵੋਟਰ ਕਾਰਡ ਨੂੰ ਲੈ ਕੇ ਤਰਲੇ ਕੱਢ ਰਹੇ ਨੇ। ਹੁਣ ਤੁਸੀਂ ਇੱਥੇ ਸਿਸਟਮ ਦਾ ਅੰਦਾਜ਼ਾ ਲਾ ਲਓ ਵੀ ਬੇੜਾ ਕਿਸ ਕਦਰ ਗਲਤ ਮਤਲਬ ਹੋਇਆ ਪਿਆ ਜਾਂ ਗਰਕਿਆ ਪਿਆ ਇਹਨਾਂ ਲੋਕਾਂ ਦਾ, ਇੱਕ ਸਿਰਫ ਆਪਣੀ ਵੋਟ ਬੈਂਕਿੰਗ ਦੇ ਲਈ, ਵੀ ਕਿਹੜੀ ਪਾਰਟੀ ਆ ਜਿਹਨੂੰ ਇਸ ਤਬਕੇ ਦੀ ਵੋਟ ਪੈਣੀ ਆ, ਬਿਹਾਰੀਆਂ ਦੀ ਵੋਟ ਪੈਣੀ ਹੈ ਜਾਂ ਬਾਹਰਲਿਆਂ ਦੀ ਵੋਟ ਪੈਣੀ, ਔਰ ਕਿਹੜਾ ਕਿਹੜੀ ਪਾਰਟੀ ਹੈ ਜਿਹਨਾਂ ਨੂੰ ਪੰਜਾਬੀਆਂ ਦੀ ਵੋਟ ਪੈਣੀ ਹੈ, ਤੇ ਪੰਜਾਬੀਆਂ ਦੀ ਜਿਹੜੀਆਂ ਵੋਟਾਂ ਨੇ ਉਹ ਛਿੱਤਰ ਦੇ ਜ਼ੋਰ ਤੇ ਕੱਟੀਆਂ ਜਾ ਰਹੀਆਂ, ਤੇ ਇੱਕ ਜਗ੍ਹਾ ਤੇ ਨਜਾਇਜ਼ ਕਬਜ਼ੇ ਹਟਾਏ ਜਾ ਰਹੇ, ਪੀਲੇ ਪੰਜੇ ਜਿਹੜੇ ਨੇ ਚਲਾਏ ਜਾ ਰਹੇ, ਦੂਜੇ ਪਾਸੇ ਇਹੋ ਹੀ ਲੋਕ ਜਿਹੜੇ ਨੇ ਮੀਡੀਆ ਦੇ ਸਾਹਮਣੇ ਆ ਕੇ ਬੋਲ ਰਹੇ ਆ ਕਿ ਸਾਨੂੰ ਇੱਥੇ ਨਜਾਇਜ਼ ਜਗ੍ਹਾ ਤੇ ਜਿੱਥੇ ਅਸੀਂ ਬੈਠੇ ਆ, ਭਾਵੇਂ ਉਹ ਕੋਈ ਪੋਲੇ ਆ, ਭਾਵੇਂ ਜਿੱਥੇ ਵੀ ਮਰਜ਼ੀ ਹੈ ਜਾ ਕੇ ਬੈਠੇ ਨੇ, ਤਾਂ ਲੋਕ ਕਹਿੰਦੇ ਸਰਕਾਰ ਦੀਆਂ ਜ਼ਮੀਨਾਂ ਅਸੀਂ ਬੈਠੇ ਇੰਨੇ ਇੰਨੇ ਸਾਲਾਂ ਤੋਂ ਬੈਠੇ, ਸਾਰੀਆਂ ਪਾਰਟੀਆਂ ਉਹਦੀਆਂ ਵੋਟ ਪ੍ਰਚਾਰ ਕਰਦੀਆਂ, ਰੋਡ ਸ਼ੋਅ ਹੁੰਦੇ ਨੇ, ਸਾਨੂੰ ਇੱਥੇ ਫੈਸਿਲਿਟੀ ਦੇ ਕੇ ਜਾਂਦੇ ਨੇ, ਤੇ ਸਾਨੂੰ ਇੱਥੇ ਮੀਟਰ ਲੱਗਣੇ ਚਾਹੀਦੇ ਨੇ, ਸਾਡੇ ਇੱਥੇ ਪੱਕੇ ਘਰ ਹੋਣੇ ਚਾਹੀਦੇ ਨੇ, ਜਿਹੜੀਆਂ ਕਿ ਆਮ ਜਨਤਾ ਦੇ ਲਈ ਜਗ੍ਹਾ ਛੱਡੀਆਂ ਹੋਈਆਂ ਨੇ ਸਰਕਾਰ ਨੇ ਯੂਜ਼ਰਸ ਦੇ ਲਈ, ਤੇ ਉਹਨਾਂ ਤੇ ਇਹਨਾਂ ਦੇ ਆਪਣੇ ਕਬਜ਼ੇ ਹੋਏ ਨੇ।
0: ਜੀ, ਸਾਡੀ ਗੱਲਬਾਤ ਚੱਲ ਰਹੀ ਹੈ ਮਨਪ੍ਰੀਤ ਹੋਰਾਂ ਨਾਲ ਜਲੰਧਰ ਤੋਂ। ਤੁਹਾਡਾ ਕੋਈ ਸਵਾਲ ਹੋਵੇ ਮਨਪ੍ਰੀਤ ਹੋਰਾਂ ਤੱਕ ਜਾਂ ਸਾਡੇ ਤੱਕ ਜਾਂ ਵੈਸੇ ਇੱਕ ਖਬਰਾਂ ਦੇ ਉੱਤੇ ਕੁਝ ਤੁਸੀਂ ਕਿੰਤੂ ਪਰੰਤੂ ਕਹਿਣਾ ਚਾਹੋ, ਨੰਬਰ ਹੈ 9057990999, ਤੇ ਆਪਾਂ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ, ਉਸ ਤੋਂ ਬਾਅਦ ਲਗਾਤਾਰ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ ਜੀ।

0: ਮੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040 ਟਿੱਕਾ ਜੰਕਸ਼ਨ ਬ੍ਰੈਂਪਟਨ।
1: ਜੀ ਦੋਸਤੋ, ਟਿੱਕਾ ਜੰਕਸ਼ਨ ਦੇ ਸੰਯੁਗਨਾ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ। 1:33 ਤੇ ਕੁਝ ਸੈਕਿੰਡ ਸਾਡੇ ਸਟੂਡੀਓ ਦੀ ਘੜੀ ਮੁਤਾਬਕ ਹੋ ਚੁੱਕੇ ਨੇ ਔਰ ਸਾਡਾ ਨੰਬਰ 9057990999 ਹੈ। ਅਗਰ ਕਿਸੇ ਬਿਜ਼ਨਸ ਨੂੰ ਤੁਸੀਂ ਪ੍ਰਮੋਟ ਕਰਨਾ ਚਾਹੁੰਦੇ ਹੋ ਸਾਡੇ ਰਾਹੀਂ, ਤਾਂ ਵੀ ਸਾਡੇ ਕੋਲ ਬੜੇ ਅੱਛੇ ਪੈਕੇਜ ਨੇ, ਅਸੀਂ ਤੁਹਾਡੀ ਹੈਲਪ ਕਰਾਂਗੇ ਪੂਰੀ, ਕਿਉਂਕਿ ਸਮਰ ਦੇ ਵਿੱਚ ਕਾਫੀ ਜਿਹੜੀ ਸੇਲਸ ਵਗੈਰਾ ਚੱਲ ਰਹੀਆਂ ਹੁੰਦੀਆਂ ਨੇ ਔਰ ਤੁਸੀਂ ਸਾਡੀ ਹੈਲਪ ਲੈਣੀ ਚਾਹੁੰਦੇ ਹੋ ਤੇ 905-799-0999 ਤੇ ਗੱਲ ਹੋ ਸਕਦੀ ਹੈ। ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਜੀ ਕਾਫੀ ਜਿੱਥੇ ਭਾਰਤ ਤੋਂ ਖਬਰਾਂ ਦੇ ਨਾਲ, ਤੇ ਉਸ ਦੇ ਨਾਲ ਨਾਲ ਸਾਡੇ ਸਟੂਡੀਓ ਚ ਹੋਮੋਪੈਥੀ ਡਾਕਟਰ ਵੀ ਪਹੁੰਚੇ ਹੋਏ ਨੇ। ਅੱਜ ਇੱਕ ਵੱਖਰੇ ਜਿਹੇ ਸਬਜੈਕਟ ਤੇ ਇਹਨਾਂ ਨਾਲ ਵੀ ਗੱਲਬਾਤ ਹੋਵੇਗੀ ਔਰ ਫਿਲਹਾਲ ਪਹਿਲਾਂ ਮਨਪ੍ਰੀਤ ਹੋਰਾਂ ਨੂੰ ਦੇਖੀਏ। ਮਨਪ੍ਰੀਤ ਜੀ ਇੱਕ ਵਾਰੀ ਫਿਰ ਵੈਲਕਮ ਜੀ। ਮਨਪ੍ਰੀਤ ਜੀ
2: ਜੀ ਸ਼ੁਕਰੀਆ ਸੁਖੀ ਜੀ।
1: ਸੋ ਕੋਈ ਹੋਰ ਕਿਹੜੀ ਖਾਸ ਖਬਰ ਹੋਵੇ ਜੀ ਜਿਹਦੇ ਤੇ ਝਾਤ ਪਾਉਣੀ ਚਾਹੋ?
2: ਸੁਖੀ ਜੀ, ਇੱਕ ਖਬਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਦੋ ਪੱਟੀ ਤੋਂ ਆਈ ਹੈ, ਜਿੱਥੇ ਵਿਦੇਸ਼ ਭੇਜਣ ਦੇ ਨਾਂ ਤੇ ਜਿਹੜਾ 18 ਲੱਖ ਰੁਪਏ ਦੀ ਠੱਗੀ ਦਾ ਇੱਕ ਨੌਜਵਾਨ ਸ਼ਿਕਾਰ ਹੁੰਦਾ ਆ ਤੇ ਉਹਦੇ ਤੋਂ ਇਹ ਚੀਜ਼ ਸਹਿ ਨਹੀਂ ਹੁੰਦੀ ਤੇ 26 ਸਾਲਾ ਨੌਜਵਾਨ ਜਿਹੜਾ ਹੈ ਜ਼ਹਿਰੀਲੀ ਦਵਾਈ ਨਿਕਲਣ ਤੋਂ ਬਾਅਦ ਆਪਣੀ ਜੀਵਨ ਲੀਲਾ ਨੂੰ ਖਤਮ ਕਰ ਲੈਂਦਾ ਆ। ਔਰ ਜੋ ਮਤਲਬ ਜਿਹੜਾ ਬੇਟਾ ਜਿਹਨੇ ਦਵਾਈ ਪੀਤੀ ਉਹਨਾਂ ਦੇ ਪਿਤਾ ਦੇ ਬਿਆਨਾਂ ਦੇ ਮੁਤਾਬਕ ਜਿਹੜਾ ਆ ਪੁਲਿਸ ਨੇ ਮਾਮਲਾ ਦਰਜ ਕਰ ਲਿਆ, ਪਰ ਜਿਹੜਾ ਦੋਸ਼ੀ ਆ ਏਜੰਟ ਉਹ ਘਰੋਂ ਫਰਾਰ ਦੱਸਿਆ ਜਾ ਰਿਹਾ। ਛਾਪੇਮਾਰੀ ਤੇ ਛਾਪੇਮਾਰੀ ਕੀਤੀ ਜਾ ਰਹੀ ਔਰ ਪੁਲਿਸ ਨੇ ਯਕੀਨ ਦਵਾਇਆ ਕਿ ਜਲਦੀ ਉਹਨਾਂ ਨੂੰ ਕਾਬੂ ਕਰ ਲਿਆ ਜਾਊਗਾ। ਸੋ ਇਹ ਵੀ ਸੁਖੀ ਜੀ, ਅੱਜ ਕੱਲ ਸੋਸ਼ਲ ਮੀਡੀਆ ਬਹੁਤ ਵਾਈਡ ਔਰ ਜਿਸ ਤਰੀਕੇ ਦੇ ਨਾਲ ਬਾਹਰੋਂ ਖਬਰਾਂ ਆਉਂਦੀਆਂ ਕਿ ਵਰਕ ਪਰਮਿਟ ਬਹੁਤ ਔਖੇ ਹੋਏ ਨੇ, ਕੰਮ ਨਹੀਂ ਹੈਗਾ, ਮਤਲਬ ਸਾਰਾ ਕੁਝ ਸੋਸ਼ਲ ਮੀਡੀਆ ਤੇ ਆ ਰਿਹਾ ਤੇ ਕਾਫੀ ਜ਼ਿਆਦਾ ਲੋਕ ਅਵੇਅਰ ਨੇ ਇਸ ਵਕਤ, ਪਰ ਤਾਂ ਵੀ ਨੌਜਵਾਨ ਜਿਹੜੇ ਨੇ ਕਿਸ ਤਰੀਕੇ ਦੇ ਨਾਲ ਟਰੈਵਲ ਏਜੰਟਾਂ ਦੇ ਹੱਥੇ ਚੜ ਜਾਂਦੇ ਨੇ ਔਰ ਫਸ ਜਾਂਦੇ ਨੇ ਤੇ ਫਿਰ ਜਦੋਂ ਪੈਸਾ ਇਕੱਠਾ ਕਰਨਾ ਜਾਂ ਵਾਪਸ ਮੋੜਨਾ ਨਾਮੁਮਕਿਨ ਹੁੰਦਾ ਤੇ ਉਦੋਂ ਫਿਰ ਮੌਤ ਨੂੰ ਗਲੇ ਲਗਾਉਂਦੇ ਨੇ। ਸੋ ਇਹ ਵੀ ਇੱਕ ਜਿਹੜੀ ਨੌਜਵਾਨਾਂ ਦੇ ਲਈ ਕਹਿ ਸਕਦੇ ਹਾਂ ਮੈਸੇਜ ਵਾਲੀ, ਕਿ ਐਵੇਂ ਹੀ ਕਿਸੇ ਫੇਕ ਦੇ ਝਾਂਸੇ ਦੇ ਵਿੱਚ ਨਹੀਂ ਫਸਣਾ ਚਾਹੀਦਾ, ਸੰਦੇਸ਼ ਵਾਲੀ ਇੱਕ ਖਬਰ ਹੈ
1: ਜੀ। ਔਰ ਮਨਪ੍ਰੀਤ ਜੀ ਕਾਲਾਂ ਵੀ ਕਾਫੀ ਆ ਰਹੀਆਂ, ਮੇਰੇ ਖਿਆਲ ਚ ਇੱਕ ਦੋ ਕਾਲ ਆਪਾਂ ਲੈਣੇ ਆ ਤੇ ਉਸ ਤੋਂ ਬਾਅਦ ਥੋੜਾ ਜਿਹਾ ਹੋਰ ਕਾਫੀ ਬਿਜ਼ੀ ਪ੍ਰੋਗਰਾਮ ਆ। ਸੋ ਜੀ ਆਇਆਂ ਨੂੰ ਜੀ
3: ਬਾਹਰ ਆਈ ਫੇਰ ਮੈਂ ਕਾਲ ਕਰਦੀ ਹੁੰਦੀ, ਨਹੀਂ ਟਾਈਮ ਹੀ ਲੱਗਦਾ ਤੇ ਚਲੋ ਵਧੀਆ ਹੁੰਦਾ ਤੁਹਾਡਾ ਪ੍ਰੋਗਰਾਮ। ਤੁਹਾਨੂੰ ਸਤਿ ਸ੍ਰੀ ਅਕਾਲ। ਆ ਜਿਹੜੀ ਨਿਊਜ਼ ਦੇ ਰਹੇ ਸੀ ਭੈਣ ਪਹਿਲਾਂ, ਹੈਨਾ
1: ਹਾਂਜੀ,
3: ਇੰਡੀਆ ਦੀ ਦੇਖੋ ਮੈਂ ਨੀ ਇਹਨਾਂ ਨਾਲ ਐਗਰੀ ਬਿਲਕੁਲ ਇਹ ਚੀਜ਼, ਪਤਾ ਕਿਉਂ? ਜੇ ਆਪਣੇ ਆਪਣੇ ਬੰਦਿਆਂ ਨੇ ਉੱਥੇ ਕੰਮ ਨੀ ਕਰਨਾ, ਉਹ ਬਾਹਰਲੇ ਦੇਸ਼ਾਂ ਨੂੰ ਆ ਗਏ, ਉਹਨੂੰ ਪਿਓ ਕਹਿੰਦਾ ਪੁੱਤਰ ਸਾਡੇ ਕੋਲ ਜ਼ਮੀਨ ਆਪਦਾ ਕੰਮ ਕਾਰ ਕਰੋ, ਉਹ ਕਹਿੰਦੇ ਅਸੀਂ ਨੀ ਡੱਕਾ ਕਰਨਾ, ਉਹਨਾਂ ਨੂੰ ਚਮਲਾ ਚਮਲਾ ਕੇ ਇਹਨਾਂ ਨੇ ਬਾਹਰ ਭੇਜਿਆ, ਉਹਨਾਂ ਨੂੰ ਜੋ ਕਹਿੰਦੇ ਆ ਤੇ ਜੇ ਉਹ ਆ ਕੇ ਆਪਣੇ ਪੰਜਾਬ ਚ ਇੰਨਾ ਕੰਮ ਕਰਦੇ ਆ ਤੇ ਫਿਰ ਵੀ ਆਪਣੀਆਂ ਉਹੀ ਗੱਲਾਂ, ਜੇ ਉਹ ਤਾਂ ਨੀਵੇਂ ਆ ਉਹਨਾਂ ਨੂੰ ਕੱਢੋ, ਫਿਰ ਜੇ ਤੁਸੀਂ ਆਪ ਕੰਮ ਕਰੋਗੇ ਉਹਨਾਂ ਨੂੰ ਕਿਉਂ ਬੁਲਾਉਣ ਦੀ? ਉਹ ਜੇ ਤੁਹਾਡੇ ਕੰਮ ਕਰਨ ਆਉਂਦੇ ਉਹਨਾਂ ਨੂੰ ਨਾ, ਕਿਸੇ ਨੇ ਬਜ਼ੁਰਗ ਇਕੱਲੇ ਰਹਿ ਗਏ ਘਰ ਇਕੱਲੇ ਆ,
1: ਹੈਨਾ,
3: ਕੌਣ ਸਾਂਭੂਗਾ ਉਹਨਾਂ ਨੂੰ, ਮੈਨੂੰ ਦੱਸੋ ਕੌਣ ਕਰੂ? ਫਿਰ ਅਸੀਂ ਦੋਨੇ ਪਾਸੇ ਨੀ ਪਾ ਸਕਦੇ ਵੀ ਉਹਨਾਂ ਦੀਆਂ ਹੁਣ ਲੋਕੀ ਰੋਂਦੇ ਆ ਉਹਨਾਂ ਨੂੰ ਆਹ ਦਿੰਦੇ। ਜੇ ਤੁਸੀਂ ਆਪਣਾ ਆਪ ਘਰ ਸੰਭਾਲੋਗੇ, ਖੇਤੀ ਸੰਭਾਲੋਗੇ, ਆਪਦੇ ਬਾਪ ਦਾ ਇੰਨਾ ਹਾਰਡ ਲਾਈਫ ਕਰੀ ਸੰਭਾਲੋਗੇ, ਉਹ ਕਦੋਂ ਆਉਣਗੇ? ਜੇ ਆਏ ਆ ਕੰਮ ਕਰਨ ਲਈ ਤੁਹਾਨੂੰ ਉਹ ਚ ਮੁਸ਼ਕਿਲ ਨੀ? ਜੇ ਕੋਈ ਰੇੜੀ ਲਾਉਂਦਾ ਤੁਹਾਨੂੰ ਤਾਂ ਸ਼ਰਮ ਫੀਲ ਹੁੰਦੀ ਜੇ? ਸੋਰੀ ਮੈਂ ਕੋਈ ਗਲਤ ਗੱਲ, ਸਤਿ ਸ੍ਰੀ ਅਕਾਲ।
1: ਨਹੀਂ ਨਹੀਂ, ਵਧੀਆ ਵਧੀਆ ਬੋਲ ਰਿਹਾ ਜੀ, ਥੈਂਕ ਯੂ ਜੀ। ਔਰ ਇਸ ਦੇ ਨਾਲ ਨਾਲ ਜੀ ਮੁਕੇਸ਼ ਚੌਹਾਨ ਜੀ ਸਾਡੇ ਨਾਲ ਇਸ ਟਾਈਮ ਆ ਗਏ ਨੇ, ਕਿਉਂਕਿ ਮੌਰਗੇਜ ਦੀ ਹਰ ਵਿਅਕਤੀ ਨੂੰ ਜ਼ਰੂਰਤ ਹੁੰਦੀ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਜੋ ਮੌਰਗੇਜ ਕਾਫੀ ਟਫ ਹੋਈ ਆ ਔਰ ਕਿਸ ਤਰੀਕੇ ਨਾਲ ਬਾਹਰ ਮਾਰਕੀਟ ਦੇ ਵਿੱਚ ਸਿਸਟਮ ਹੋ ਰਿਹਾ, ਮੁਕੇਸ਼ ਜੀ ਨੂੰ ਪੁੱਛਦੇ ਹਾਂ ਜੀ। ਆਇਆਂ ਨੂੰ ਸਰ
4: ਜੀ, ਸੁਖੀ ਭਾਜੀ ਕੀ ਹਾਲ ਚਾਲ ਹੈ?
1: ਠੀਕ ਹੈ ਜੀ, ਠੀਕ। ਆਪ ਬਤਾਓ ਕੈਸੇ ਮਾਰਕੀਟ ਬਾਹਰ?
4: ਮਾਰਕੀਟ ਤਾਂ ਬਹੁਤ ਚੰਗੀ ਹੈ ਜੀ, ਡਿਪੈਂਡ ਕਰਤਾ ਹੈ ਕਿ ਐਗਜੈਕਟਲੀ ਆਪਕੇ ਇੰਟੈਂਸ਼ਨ ਕਿਆ ਹੈ, ਵਾਟ ਯੂ ਹੈਵ ਅ ਫਿਊਚਰ ਪਲਾਨਸ, ਵਾਟ ਯੂ ਹੈਵ ਐਗਜ਼ਿਸਟਿੰਗ ਪਲਾਨ। ਤੋ ਮਾਰਕੀਟ ਤੋਂ ਅਬ ਦੇਖੇ ਰੇਟਸ ਕੀ ਬਾਤ ਕਰੇ ਤੋ ਐਸ ਪਰ ਮਾਈ ਐਕਸਪੀਰੀਅੰਸ ਦਿਸ ਇਜ਼ ਅ ਰੀਅਲਿਸਟਿਕ ਰੇਟਸ, ਹੈਨਾ। ਤੋ ਜਿਤਨੇ ਵੀ ਆਪਕੇ ਜੋ ਕਲਾਇੰਟ ਜੋ ਹੋਮ ਓਨਰ ਵੇਟ ਕਰ ਰਹੇ ਹੈ ਕਿ ਭਾਈ ਇੱਕ ਦਿਨ ਉਹ ਆਏਗਾ ਜਬ ਰੇਟ 2% ਹੋ ਜਾਏਗੇ, 3% ਹੋ ਜਾਏਗੇ। ਦੇਖੇ ਆਜ ਕੇ ਉੱਪਰ ਆਪ ਜ਼ਿੰਦਾ ਰਹੇ, ਠੀਕ ਹੈ, ਆਜ ਕੇ ਉੱਪਰ ਜੋ ਰੇਟਸ ਹੈ ਆਪਣੀ ਫਾਈਨੈਂਸ਼ੀਅਲ ਕੰਡੀਸ਼ਨ ਕੇ ਹਿਸਾਬ ਸੇ ਆਪਕੋ 2-3 ਹਜ਼ਾਰ ਡਾਲਰ ਕੀ

0: ਬਿਲਕੁਲ ਜੀ, ਹੌਲੀ ਹੌਲੀ ਚੱਲੋ ਔਰ ਧਿਆਨ ਦੇ ਨਾਲ ਚੱਲੋ, ਕਿਉਂਕਿ ਕਾਫੀ ਤੁਹਾਨੂੰ ਜਿਵੇਂ ਅੱਜ ਪਹਿਲਾਂ ਵੀ ਕਰਨ ਹੋਰੀ ਦੱਸ ਕੇ ਗਿਆ ਕਿ ਕੋਈ ਐਕਸੀਡੈਂਟ ਕਾਫੀ ਵਾਪਰੇ ਨੇ। ਕੱਲ ਵੀ ਇੱਕ ਮੋਟਰਸਾਈਕਲ ਦੇ ਉੱਤੇ ਇੱਕ ਵਿਅਕਤੀ ਦੀ ਬ੍ਰੈਂਪਟਨ ਦੇ ਵਿੱਚ ਐਕਸੀਡੈਂਟ ਨਾਲ ਜਿਹੜੀ ਹੈਗੀ ਆ ਮੌਤ ਹੋਈ। ਸੋ ਧਿਆਨ ਦੇ ਨਾਲ ਡਰਾਈਵ ਕਰਨੀ ਚਾਹੀਦੀ ਤੇ ਨਾਲ ਨਾਲ ਰੇਡੀਓ ਜ਼ਰੂਰ ਸੁਣਿਆ ਕਰੋ ਜਦੋਂ ਡਰਾਈਵ ਕਰਦੇ ਆ। ਕੋਈ ਨਾ ਕੋਈ ਜੇਕਰ ਤੁਹਾਡੇ ਕੋਲ ਵੀ ਕੋਈ ਖਬਰ ਹੁੰਦੀ ਆ ਕੋਈ ਆਸ ਪਾਸ ਦੀ ਟ੍ਰੈਫਿਕ ਦੀ ਜਾਂ ਕੋਈ ਤੁਸੀਂ ਦੇਖਦੇ ਹੋ ਕੋਈ ਵੀ ਆਹ ਚੀਜ਼ ਲੋਕਾਂ ਤੱਕ ਪਹੁੰਚਾਉਣੀ ਆ ਤੇ ਜ਼ਰੂਰ ਸਾਨੂੰ ਵੀ ਦੱਸਿਆ ਕਰੋ। ਤੇ ਸਾਡਾ ਨੰਬਰ ਹੁੰਦਾ ਹੈ 9057999 905-799-9999। ਤੇ ਨਾਲ ਦੀ ਨਾਲ ਤੁਹਾਨੂੰ ਪਤਾ ਕਿ ਸਾਡੀ ਟੀਮ ਜਿਹੜੀ ਉਹ ਰੀਅਲ ਸਟੇਟ ਦਾ ਕੰਮ ਵੀ ਕਰਦੀ ਹੈ, ਰੀਮੈਕਸ ਗੋਲਡ ਨਾਲ ਅਸੀਂ ਕੰਮ ਕਰਦੇ ਹਾਂ ਔਰ ਸਾਡੇ ਕੋਲ ਕਾਫੀ ਜਿਹੜੀਆਂ ਇਸ ਟਾਈਮ ਐਕਸਕਲੂਸਿਵ ਪ੍ਰੋਪਰਟੀਆਂ ਨੇ। ਅਗਰ ਤੁਸੀਂ ਇਨਵੈਸਟ ਕਰਨਾ ਚਾਹੁੰਦੇ ਹੋ ਕਿਸੇ ਦੇ ਵਿੱਚ ਕਿਸੇ ਪ੍ਰੋਪਰਟੀ ਦੇ ਵਿੱਚ ਤਾਂ ਵੀ ਗੈਸ ਸਟੇਸ਼ਨ ਵੀ ਨੇ ਸਾਡੇ ਕੋਲ ਤਕਰੀਬਨ 3-4 ਜਿਹੜੇ ਸੇਲ ਦੇ ਉੱਪਰ ਨੇ ਔਰ ਚੰਗੀ ਇਨਕਮ ਕਰ ਰਹੇ ਨੇ। ਔਰ ਇੱਕ ਪਲਾਜ਼ਾ ਨਵਾਂ ਬ੍ਰੈਂਪਟਨ ਚ ਬਣਨ ਜਾ ਰਿਹਾ, 2 ਸਾਲ ਚ ਬਣ ਕੇ ਤਿਆਰ ਹੋਵੇਗਾ। ਉਹਦੇ ਚ ਵੀ ਤੁਸੀਂ ਯੂਨਿਟ ਬੁੱਕ ਕਰਾਉਣਾ ਉਹ ਵੀ ਕਰਵਾ ਸਕਦੇ ਹੋ। ਮਿਸਾਗਾ ਇਲਾਕੇ ਦੇ ਵਿੱਚ ਵੀ ਇੱਕ ਪਲਾਜ਼ਾ ਜਿਹੜਾ ਉਹ ਰੈਡੀ ਆ ਔਰ ਉੱਥੇ ਵੀ ਕਿਸੇ ਤਰ੍ਹਾਂ ਦਾ ਵੀ ਤੁਸੀਂ ਬਿਜ਼ਨਸ ਖੋਲਣਾ ਚਾਹੁੰਦੇ ਹੋ, ਬਾਏ ਕਰਨਾ ਚਾਹੁੰਦੇ ਹੋ ਯੂਨਿਟ ਜਾਂ ਫਿਰ ਰਿਲੀਜ਼ ਕਰਨਾ ਚਾਹੁੰਦੇ ਹੋ, ਤਾਂ ਵੀ ਸਾਡੀ ਟੀਮ ਦੀ ਹੈਲਪ ਲੈ ਸਕਦੇ ਹੋ। ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਵੀ ਅਗਰ ਤੁਸੀਂ ਕੋਈ ਆਫਿਸ ਖੋਲਣਾ ਚਾਹੁੰਦੇ ਹੋ ਜਾਂ ਕੋਈ ਸਟੋਰ ਖੋਲਣਾ ਚਾਹੁੰਦੇ ਹੋ ਤੇ ਸਾਡੇ ਕੋਲ ਕੁਝ ਇੱਕ ਯੂਨਿਟ ਜਿਹੜੇ ਉਹ ਕਿਰਾਏ ਦੇ ਲਈ ਖਾਲੀ ਨੇ। ਨੰਬਰ ਹੈ 416-881-7070 416-881-7070।
1: ਜੀ, ਔਰ ਨਾਲ ਦੀ ਨਾਲ ਜਿੱਥੇ ਕਿ ਅਸੀਂ ਦੱਸ ਕੇ ਹਟੇ ਕਿ ਅੱਜ ਦਾ ਪ੍ਰੋਗਰਾਮ ਜਿਹੜੀ ਇੰਸ਼ੋਰੈਂਸ ਦੇ ਸਹਿਯੋਗ ਨਾਲ ਪੇਸ਼ ਕਰ ਰਹੇ, ਤੁਸੀਂ ਗੱਡੀਆਂ ਦੀ ਇੰਸ਼ੋਰੈਂਸ ਕਰਾਉਣੀ, ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਜਾਂ ਕੋਈ ਕਮਰਸ਼ੀਅਲ ਇੰਸ਼ੋਰੈਂਸ ਜਾਂ ਕੋਈ ਇਵੈਂਟ ਇੰਸ਼ੋਰੈਂਸ ਕਰਾਉਣੀ ਹੈਗੀ ਆ, ਤੇ ਬਿਲਕੁਲ ਜੀ ਤੁਸੀਂ ਗੱਲਬਾਤ ਕਰ ਸਕਦੇ ਆ ਜੇ ਡੀ ਇੰਸ਼ੋਰੈਂਸ ਦੇ ਨਾਲ। ਉਹਨਾਂ ਦਾ ਨੰਬਰ 416-902-0706 ਤੇ ਗੱਲਬਾਤ ਹੋ ਸਕਦੀ ਹੈ, 416-902-0706 ਤੇ। ਔਰ ਬਿਲਕੁਲ ਜੀ, ਜੇ ਤੁਸੀਂ ਉਹਨਾਂ ਦੀ ਟੀਮ ਜੁਆਇਨ ਕਰਨਾ ਚਾਹੁੰਦੇ, ਤੁਹਾਡੇ ਕੋਲ ਹੈਗਾ ਰੀਬੋ ਲਾਇਸੈਂਸ, ਤੇ ਬਿਲਕੁਲ ਜੀ ਰੀਬੋ ਲਾਇਸੈਂਸ ਕੈਂਡੀਡੇਟਸ ਇਸ ਟਾਈਮ ਹਾਇਰ ਕਰ ਰਹੇ ਨੇ। ਔਰ ਜੇ ਲਾਇਸੈਂਸ ਨਹੀਂ ਵੀ ਹੈਗਾ ਤਾਂ ਵੀ ਉਹ ਕਹਿ ਰਿਹਾ ਕਿ ਆਪਾਂ ਤੁਹਾਡਾ ਪੂਰਾ ਪੂਰਾ ਜਿਹੜਾ ਜੀ ਸਾਥ ਦਿੰਦੇ ਹਾਂ ਲਾਇਸੈਂਸ ਦਵਾਉਣ ਦੇ ਲਈ। ਸੋ ਇਹਨਾਂ ਦਾ ਨਾਲ ਵੀ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਆ। ਔਰ ਇੱਕ ਵਾਰੀ ਫਿਰ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ। ਸਪੈਕਸ ਐਕਸਪ੍ਰੈਸ ਇਸ ਟਾਈਮ 2 ਲੋਕੇਸ਼ਨ ਤੋਂ ਤੁਹਾਨੂੰ ਜਿਹੜਾ ਜੀ ਕਰ ਰਹੇ ਨੇ ਸਰਵ। ਪਹਿਲੀ ਹੈਗੀ 35 ਰੈਜੋਲੂਸ਼ਨ ਡਰਾਈਵ ਬਰੈਂਪਟਨ, ਤੇ ਦੂਜੀ ਹੈਗੀ ਆ 10635 ਕ੍ਰੈਡਿਟ ਵਿਊ ਰੋਡ ਸੈਂਟਰਵੁੱਡ ਐਂਡ ਕ੍ਰੈਡਿਟ ਵਿਊ ਦਾ ਜਿਹੜਾ ਜੀ ਇੰਟਰਸੈਕਸ਼ਨ ਹੈ। ਅੱਖਾਂ ਦਾ ਇਲਾਜ ਕਰਾਉਣਾ ਜਾਂ ਕੋਈ ਰੂਟੀਨ ਆਈ ਚੈੱਕਅਪ, ਆਈ ਗਲਾਸਿਸ ਬਣਾਉਣੇ ਆ ਜਾਂ ਤੁਸੀਂ ਕੋਈ ਸਨ ਗਲਾਸਿਸ ਫਰੇਮਸ ਬਣਵਾਉਣੇ ਆ, ਤੇ ਇਹਨਾਂ ਨਾਲ ਗੱਲਬਾਤ 905-460-88 ਤੇ ਹੋ ਸਕਦੀ ਹੈ, 905-460-8888 ਤੇ। ਔਰ ਬਿਲਕੁਲ ਜੀ ਪ੍ਰਾਈਮ ਇੰਟਰਨੈਸ਼ਨਲ ਕਾਲਜ ਨਾਲ ਜੇ ਤੁਸੀਂ ਕੋਈ ਛੋਟਾ ਮੋਟਾ ਜਿਹੜਾ ਜੀ ਕੋਰਸ ਕਰਨਾ ਚਾਹੁੰਦੇ ਆ 24-25 ਹਫ਼ਤਿਆਂ ਵਾਲਾ ਕਰਨਾ ਚਾਹੁੰਦੇ ਆ, ਤੇ ਗੱਲਬਾਤ ਹੋ ਸਕਦੀ ਹੈ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ ਦੇ ਨਾਲ। ਇਹਨਾਂ ਦਾ ਨੰਬਰ ਹੈਗਾ ਜੀ 6474991009 ਤੇ ਇਹਨਾਂ ਦੇ ਨਾਲ ਵੀ ਗੱਲਬਾਤ ਹੋ ਸਕਦੀ ਹੈ। ਔਰ ਨਾਲ ਨਾਲ ਜਿਹੜਾ ਜੀ ਦੱਸ ਦੀ ਕਿ ਸਾਡੇ ਕੋਲ ਵੀ ਜਿਹੜੇ ਜੀ ਇਸ ਟਾਈਮ 2 ਸਪੋਟਸ ਅਵੇਲੇਬਲ ਹੈਗੇ, ਜੇ ਤੁਸੀਂ ਸਾਡੇ ਕੋਈ ਵੀ ਭੈਣ ਭਰਾ ਕੰਸਟਰਕਸ਼ਨ ਦੇ ਬਿਜ਼ਨਸ ਦੇ ਵਿੱਚ ਹੈਗੇ ਜਾਂ ਕੋਈ ਇਮੀਗ੍ਰੇਸ਼ਨ ਦਾ ਤੁਹਾਡਾ ਵਪਾਰ ਹੈਗਾ, ਕਿਸੇ ਵੀ ਤਰੀਕੇ ਦਾ ਤੁਹਾਡਾ ਬਿਜ਼ਨਸ ਹੈ, ਤੁਸੀਂ ਪ੍ਰਮੋਟ ਕਰਨਾ ਚਾਹੁੰਦੇ ਹੋ ਵਤਨੋ ਦੂਰ ਦੇ ਨਾਲ, ਸੋ ਬਿਲਕੁਲ ਜੀ ਤੁਸੀਂ ਕਰ ਸਕਦੇ ਹਾਂ। ਔਰ ਸਾਡਾ 24 ਘੰਟੇ IPTV ਵੀ ਚੱਲਦਾ, ਉੱਥੇ ਵੀ ਅਸੀਂ ਤੁਹਾਨੂੰ ਵਧੀਆ ਜਿਹੜਾ ਜੀ ਬਿਜ਼ਨਸ ਪ੍ਰਮੋਟ ਕਰਕੇ ਦੇਵਾਂਗੇ। ਸੋ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਨੰਬਰ 905-799-0999 ਤੇ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ।
0: ਜੀ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਸੀ ਉਹ ਹਰਪ੍ਰੀਤ ਸੈਣੀ ਹੋਰਾਂ ਦੇ ਸਹਿਯੋਗਾਂ ਵੀ ਅਸੀਂ ਪੇਸ਼ ਕੀਤਾ, ਉਹਨਾਂ ਨੇ ਸਟੂਡੀਓ ਚ ਆਉਣਾ ਸੀ ਕਿਸੇ ਕਾਰਨ ਕਰਕੇ ਨਹੀਂ ਪਹੁੰਚ ਸਕੇ। ਤੁਸੀਂ ਵੀ ਇੰਸ਼ੋਰੈਂਸ ਸੰਬੰਧੀ ਕੋਈ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ, ਨੰਬਰ ਉਹਨਾਂ ਦਾ ਨੋਟ ਕਰ ਲਓ 416-817-6065-00 ਤੇ ਗੱਲ ਹੋ ਸਕਦੀ ਹੈ ਜੀ। ਸੋਨੇ ਦੀ ਸ਼ਾਪਿੰਗ ਕਰਨੀ ਹੈ, ਚਾਂਦੀ ਦੀ ਜਾਂ ਡਾਇਮੰਡ ਦੀ ਸ਼ਾਪਿੰਗ ਕਰਨੀ ਚਾਹੁੰਦੇ ਹੋ ਤੇ ਸਿੰਘਾਪੁਰ ਜੁਲਰ ਤੇ ਪਹੁੰਚ ਸਕਦੇ ਹੋ। ਮਾਲਟਨ ਦੇ ਇਲਾਕੇ ਦੇ ਵਿੱਚ ਹੈ, ਏਅਰਪੋਰਟ ਰੋਡ ਦੇ ਉੱਤੇ ਆ, 905-612-1500 ਇਹਨਾਂ ਦਾ ਨੰਬਰ ਹੈ। ਤੇ ਅੱਜ ਦਾ ਪ੍ਰੋਗਰਾਮ ਅਸੀਂ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਵੀ ਪੇਸ਼ ਕੀਤਾ। ਢਿੱਲੋਂ ਵੀਡੀਓ ਦਾ ਨੰਬਰ ਹੈ ਜੀ 905-204-1313। IP ਬਾਕਸ, IP ਐਪ ਜਾਂ ਫਿਰ ਤੁਸੀਂ ਕੋਈ ਰੇਡੀਓ ਲੈਣਾ, ਗੁਰਬਾਣੀ ਰੇਡੀਓ ਜਾਂ ਸੰਗੀਤ ਦਾ ਰੇਡੀਓ, ਤੇ ਤਾਂ ਵੀ ਇਹਨਾਂ ਨਾਲ ਗੱਲਬਾਤ ਹੋ ਸਕਦੀ ਹੈ। 9052041313 ਦੇ ਉੱਤੇ ਜੀ। ਸੋ ਆਲਮੋਸਟ ਸਮਾਂ ਜਿਹੜਾ ਹੈਗਾ ਉਹ ਸਮਾਪਤੀ ਵੱਲ ਨੂੰ ਹੈਗਾ ਔਰ ਮੇਰੇ ਖਿਆਲ 2 ਕੁ ਮਿੰਟ ਬਾਕੀ ਨੇ ਆਪਣੇ ਕੋਲ। ਉਸ ਤੋਂ ਬਾਅਦ ਫਿਰ ਰਾਜਵੀਰ ਹੋਰਾਂ ਨੇ ਜਿਹੜਾ ਹੈਗਾ ਪ੍ਰੋਗਰਾਮ ਦੇ ਵਿੱਚ ਆ ਕੇ ਉਹ ਇਸੇ ਚੈਨਲ ਦੇ ਉੱਤੇ ਆਉਣਗੇ, ਆਪਣੇ ਵਧੀਆ ਤਰੀਕੇ ਨਾਲ ਪ੍ਰੋਗਰਾਮ ਜਿਹੜਾ ਹੈਗਾ ਉਹ ਕਰਨਗੇ। ਸੋ ਇਸ ਟਾਈਮ ਸਾਡੇ ਨਾਲ ਦੇਖਦੇ ਜੀ, ਜੀ ਆਇਆਂ ਨੂੰ ਜੀ। ਜੀ ਜੀ ਜਸਵਿੰਦਰ ਖੋਸਾ ਸਾਹਿਬ, ਹਾਂਜੀ ਹਾਂਜੀ, ਠੀਕ ਹੈ ਜੀ, ਠੀਕ ਹੈ।
2: ਮੈਂ ਵੀ ਹੁਣ ਟਾਈਮ ਦੇਖਿਆ, ਸੋਰੀ 1 ਮਿੰਟ ਹੀ ਰਹਿ ਗਿਆ ਸਿਰਫ, ਆਪਾਂ ਇਨਫੋਰਮੇਸ਼ਨ ਦੇਣੀ ਹੈ ਮੇਲੇ ਦੀ। 22 ਅਗਸਤ ਦਿਨ ਸ਼ਨੀਵਾਰ ਨੂੰ ਪੰਜਾਬ ਡੇ ਮੇਲਾ ਹੋਣ ਜਾ ਰਿਹਾ ਜੀ। 50 ਮੈਥਨ ਬੁਲੇਵਰਡ ਹੈ ਜੀ, ਜਿੱਥੇ ਬਹੁਤ ਵੱਡਾ ਗਰੋਸਰੀ ਦਾ ਸਟੋਰ ਫੂਡ ਵਰਲਡ ਖੁੱਲਣ ਜਾ ਰਿਹਾ ਜੀ, ਉਸ ਜਗ੍ਹਾ ਹੈਗੀ ਆ 50 ਮੈਥਨ ਆ। ਦੈਨ ਸ਼ਨੀਵਾਰ 22 ਅਗਸਤ ਆ ਜੀ, ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਇਹ ਪੰਜਾਬ ਡੇ ਮੇਲਾ ਹੋਣਾ, ਜਿਸ ਵਿੱਚ ਬਹੁਤ ਸਾਰੇ ਕਲਾਕਾਰ, ਹੋਰ ਬਹੁਤ ਸਾਰੀਆਂ ਜਿੱਦਾਂ ਸੀਪ ਦੇ ਟੂਰਨਾਮੈਂਟ, ਕਬੂਤਰਾਂ ਦੀ ਬਾਜੀ, ਹੋਰ ਬਹੁਤ ਸਾਰੀਆਂ ਐਕਟੀਵਿਟੀ ਹੁੰਦੀਆਂ ਰਹਿੰਦੀਆਂ ਜੀ। ਸਿਰਫ ਅਸੀਂ ਅੱਜ ਇਹ ਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਪਲੀਜ਼ ਦਿਨ ਸ਼ਨੀਵਾਰ 22 ਅਗਸਤ ਆਪਣੇ ਕੈਲੰਡਰਾਂ ਤੇ ਨੋਟ ਕਰ ਲਓ, ਜਿਸ ਦੇ ਵਿੱਚ ਬਹੁਤ ਸਾਰੇ ਕਲਾਕਾਰ ਗਿੱਲ, ਹਰਦੀਪ, ਵੀਰ ਸੁਖਵੰਤ, ਨਾਲ ਦੀ ਨਾਲ ਗੁਰਿੰਦਰ ਬਰਾੜ, ਮਿਸ ਨੀਲਮ, ਤਕਰੀਬਨ 24 ਤੋਂ 25 ਜਿਹੜੇ ਕਲਾਕਾਰ ਆ ਜੀ, ਇਹਨਾਂ ਨੇ ਉਸ ਦੇ ਸਾਰਿਆਂ ਨੇ ਹਾਜ਼ਰੀ ਲਵਾਉਣੀ ਆ।
0: ਪ੍ਰੋਗਰਾਮ ਤੇ ਮੁਲਾਕਾਤ ਰੱਬ ਨੇ ਚਾਹਿਆ ਕੱਲ ਨੂੰ ਫਿਰ ਹੋਵੇਗੀ ਇਸੇ ਸਟੇਸ਼ਨ ਦੇ ਉੱਤੇ। ਤਦ ਤੱਕ ਸਾਡੇ ਨਾਲ ਕਿਸੇ ਨੇ ਵੀ ਗੱਲਬਾਤ ਕਰਨੀ ਆ 9057990999 ਤੇ ਕਰ ਸਕਦੇ, 905-799-0999।

0: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਸੁਗੰਧ ਵਰਗਾ ਕਿਸੇ ਚਰਖੇ ਦੀ ਤੰਦ ਵਰਗਾ ਘਾਹ ਉੱਤੇ ਸੱਜਰੀ ਤਰੇਲ ਵਰਗਾ ਦੋ ਦਿਲਾਂ ਦੇ ਹੁੰਦੇ ਮੇਲ ਵਰਗਾ ਬੁੱਢੇ ਬਾਬਲ ਦੇ ਹੱਥ 'ਚ ਡੰਗੋਰੀ ਵਰਗਾ ਅੰਬੜੀ ਦੀ ਮਿੱਠੀ ਜਿਹੀ ਲੋਰੀ ਵਰਗਾ ਗੱਭਰੂ ਤੇ ਚੜ੍ਹਦੀ ਜਵਾਨੀ ਵਰਗਾ ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ

0: चांदी की बैंगल्स और चांदी की पायल।
1: इतनी बस नहीं, जेंट्स ने चांदी के कड़े, चांदी की चेन, चांदी के ब्रेसलेट,
0: बर्तन और चांदी के किसी भी तरह का सामान लेने के लिए वन एंड ओनली सिल्वर हट।
1: और अवनीजर के इंटरसेक्शन पे गुरुद्वारे बाय प्लाजा के बीच सिल्वर हट।
0: 6473393521
1: 6473935 4525 अवनीजर रोड ब्रैम्पटन
0: सिल्वर हट।
2: मैं जिथे चलेंगा चलूंगी नाल तेरे वे टिकटा दो ले लई।
3: लेनिया हो या चार बिजनेस ले जाना होवे या फिर घूमन ले इंडिविजुअल और कॉर्पोरेट हर तरह दे ट्रैवलिंग पर्पस ले कांटेक्ट करो। एयर टिकट्स, इंश्योरेंस, पासपोर्ट एंड वीजा सर्विस ओ वी रीजनेबल प्राइसेस ते स्पेशल ट्रैवल पैकेजेस भी अवेलेबल ने। कटारिया टूर एंड ट्रैवल 2883 डेरी रोड ईस्ट मिसिसागा। कॉल 9056781200।
4: लाओ जी चक्को फिर खुशखबरी। ब्रैम्पटन निवासियों ले खुशखबरी, हुण जदों भी तुसी कैनेडियन, इंडियन या पाकिस्तानी ग्रोसरी खरीदना चाहो ता ब्रैम्पटन विच इंडियन फ्रूट लैंड दीयां चारों लोकेशनां विचों जिथे मर्जी आ जाओ, चाहे 15 फेंडोवे ब्रैम्पटन होवे जां दूजी लोकेशन 45 डस्ट ड्राइव ब्रैम्पटन या फिर तीजी लोकेशन 9985 मैकविन ड्राइव यूनिट 9 ब्रैम्पटन इंडियन फ्रूट लैंड। ते हुण चौथी नवी लोकेशन 1465 मेफील्ड रोड ब्रैम्पटन। वधिया ग्रोसरी सब तो नेड़े इंडियन फ्रूट लैंड 9054569900।
5: नी मर्जा कादिया गल्ला ने बई, ओही रेस्टोरेंट ने दो चार ओही दो चार चीजां खान नु फिर भी लोकां ने 50 लाख चुक्या कनेडा आउण नु।
6: अप्पू आजी एदा मतलब शायद तुसी स्वीट महल नहीं गए।
5: नी मैं मर्जा ओथे की होणा,
6: जीटीए दा सब तो स्वादला खाना ओथे ही ता मिलदा है। सही सुनया बई, जिन्ना सोहणा रेस्टोरेंट है उस तो भी ज्यादा स्वाद स्वीट महल दी हर एक डिश है। जलेबियां, पकौड़े, समोसे, टिक्कियां, व्याह होवे पार्टी या होण किट्टियां, स्वीट महल दी वेज या नॉन वेज आइटम्स ले डाइनिंग करो या केटरिंग करवाओ। इको नंबर कुमाओ 416-679-9999 और विजिट यूनिट 9680 रेक्सडेल बुलेवार्ड टॉपिको। स्वीट महल, ट्रेडिशन ऑफ टेस्ट।
7: रात में छड़ दिनी आ, पर जनाब चले किथे हो?
8: मैं चलिया स्काईडोम ऑटो ते बॉडी सेंटर, जो सर्टिफाइड कोलिजन शॉप है, जो करनगे मेरी कार दी केयर, बेस्ट सर्विस ते फुल रिपेयर। एक्सीडेंट होने ते इंश्योरेंस कंपनी नाल डील भी कर देने। स्काईडोम ग्रुप ऑफ कंपनीज पिछले 25 सालां तो तुहाडी सेवा विच।
7: भाई इत्थे कारां दे नाल नाल बसां ते वड्डे ट्रकां दी रिपेयर ते बॉडी वर्क दा भी काम कीता जांदा है। फ्लीट वास्ते स्पेशल पैकेज ने।
8: कॉल करो 905-874-9878।
9: बंबा गया मैं जिथे जावा मुंडे कहंदे बंबा गया।
10: ਜਾਂ ਦੋਸਤੋ ਤੁਸੀਂ ਜੁੜ ਚੁੱਕੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਮੈਂ ਤੁਹਾਡਾ ਹੋਸਟ ਐਂਡ ਦੋਸਤ ਰਾਜਵੀਰ ਬੋਪਰ ਹੈ। ਪ੍ਰੋਗਰਾਮ ਦੇ ਵਿੱਚ ਸਾਥ ਆਪਣਾ ਬਣਿਆ ਰਹਿਣਾ 1 ਘੰਟੇ ਤੋਂ 2 ਵਜੇ ਤੋਂ 3 ਵਜੇ ਤੱਕ ਤੁਹਾਡੀ ਤੇ ਸਾਡੀ ਗੱਲਬਾਤ ਹੋਏਗੀ। ਸਵਰਨ ਸਿੰਘ ਟਹਿਣਾ ਸਾਹਿਬ ਦੇ ਨਾਲ ਆਪਾਂ ਪੰਜਾਬ ਦੀ ਧਰਤੀ ਤੋਂ ਝਾਤ ਪਾਵਾਂਗੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੋਣਗੇ ਸਵਰਨ ਸਿੰਘ ਟਹਿਣਾ ਸਾਹਿਬ। ਉਹਨਾਂ ਦੇ ਨਾਲ ਕਾਫੀ ਖਬਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਨ ਵਾਲੀਆਂ ਨੇ, ਉਹਨਾਂ ਤੋਂ ਆਪਾਂ ਪੁੱਛਾਂਗੇ ਟਹਿਣਾ ਸਾਹਿਬ ਤੋਂ ਕਿ ਕਾਫੀ ਚੀਜ਼ਾਂ ਨੇ ਜਿਹੜੀਆਂ ਉਹ ਅਪਡੇਟ ਆ। ਜਿਵੇਂ ਆਪਾਂ ਚੰਨੀ ਨੂੰ ਜਿਹੜਾ ਹੈਗਾ ਚੰਨੀ ਸਾਹਿਬ, ਉਹਨਾਂ ਬਾਬਤ ਗੱਲਬਾਤ ਆ, ਉਹ ਉਹਨਾਂ ਤੋਂ ਪੁੱਛਣੀ ਹੈ ਕਿ ਦਿੱਲੀ ਤਲਬ ਕੀਤਾ ਚੰਨੀ ਸਾਹਿਬ ਨੂੰ, ਕਦ ਲਈ ਕੀਤਾ, ਕਿਉਂ ਕੀਤਾ, ਕਿ ਚੰਨੀ ਹੁਣੀ ਅਤੇ ਰਾਜਾ ਬੜਿੰਗ ਹੁਣੀ ਆਪਸ ਦੇ ਵਿੱਚ ਟੱਕਰਦੇ ਨਜ਼ਰ ਆਉਂਦੇ ਆ, ਇਹਦੀ ਗੱਲਬਾਤ ਟਹਿਣਾ ਸਾਹਿਬ ਦੇ ਨਾਲ ਆਪਾਂ ਕਰਦੇ ਹਾਂ। ਸੋ ਮਾਲਵਿੰਦਰ ਕੰਗ ਨੇ ਜਿਹੜੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਹੈ, ਉਹਦੇ 'ਚ ਕੀ ਗੱਲਬਾਤ ਸਾਹਮਣੇ ਆਈ ਹੈ ਨਿਕਲ ਕੇ? ਰਾਜਾ ਬੜਿੰਗ ਕਿਵੇਂ ਕਹਿੰਦੇ ਆ ਬਈ ਚਿਹਰੇ ਨਵੇਂ ਆਉਣਗੇ ਜਾਂ ਨਹੀਂ ਮੈਦਾਨ ਦੇ ਵਿੱਚ, ਜਾਂ ਫਿਰ ਪੁਰਾਣੇ ਚਿਹਰਿਆਂ ਨੂੰ ਜ਼ਿਆਦਾ ਟਿਕਟਾਂ ਮਿਲਣਗੀਆਂ? ਇਹਦੀ ਗੱਲਬਾਤ ਆਪਾਂ ਟਹਿਣਾ ਸਾਹਿਬ ਦੇ ਨਾਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ। ਅਤੇ ਉਸ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਇਹ ਸਪੌਂਸਰ ਕੀਤਾ ਜਾ ਰਿਹਾ ਖਾਸ ਤੌਰ 'ਤੇ ਮੋਨਾ ਮਹਿੰਗੀ ਜੀ ਵੱਲੋਂ। ਮੋਨਾ ਜੀ ਦਾ ਨੰਬਰ ਹੈ ਜਿਹੜਾ ਤੁਸੀਂ ਇਹ ਨੋਟ ਕਰਕੇ ਰੱਖ ਲਓ, 416-509-1509 ਮੋਨਾ ਜੀ ਦਾ ਨੰਬਰ ਹੈ, 416-509-1509। ਅੱਜ ਦੀਆਂ ਇਹ ਜਿਹੜੀਆਂ ਖਬਰਾਂ ਨੇ ਟਹਿਣਾ ਸਾਹਿਬ ਦੀਆਂ, ਉਹਨਾਂ ਨੂੰ ਵੀ ਸਪੌਂਸਰ ਕੀਤਾ ਜਾ ਰਿਹਾ ਮੋਨਾ ਮਹਿੰਗੀ ਜੀ। 416-509-1509 'ਤੇ ਤੁਸੀਂ ਕਾਲ ਕਰ ਸਕਦੇ ਹੋ, 416-509-1509। ਸੋ ਲਓ ਸਵਰਨ ਸਿੰਘ ਟਹਿਣਾ ਸਾਹਿਬ ਨੂੰ ਲਿਆਉਣ ਤੋਂ ਪਹਿਲਾਂ ਆਪਾਂ ਮੋਨਾ ਜੀ ਤੋਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਆਪਾਂ ਸਿੱਧੀ ਪੰਜਾਬ ਦੀ ਧਰਤੀ 'ਤੇ ਸਵਰਨ ਸਿੰਘ ਟਹਿਣਾ ਸਾਹਿਬ ਨਾਲ ਗੱਲਬਾਤ ਕਰਾਂਗੇ। ਜੀ ਮੋਨਾ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ।
11: ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਅਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਅਤੇ ਆਦਾਬ ਜੀ।
10: ਜੀ ਨਮਸਕਾਰ, ਸਤਿ ਸ਼੍ਰੀ ਅਕਾਲ ਅਤੇ ਅਦਾਬ ਅਤੇ ਗੱਲਬਾਤ। ਜਿੱਥੇ ਅਸੀਂ ਇੰਸ਼ੋਰੈਂਸ ਬਾਬਤ ਕਰਦੇ ਹਾਂ ਹਮੇਸ਼ਾ ਹੀ, ਅਤੇ ਅੱਜ ਤੁਹਾਡੀ ਟੀਮ ਨੂੰ ਵੀ ਮੁਬਾਰਕਬਾਦ ਦਿੰਦੇ ਹਾਂ ਕਿ ਤੁਹਾਡੀ ਟੀਮ ਆ ਜਿਹੜੀ ਬੜੀ ਕਮਾਲ ਦੀ ਆ, ਅਲੱਗ ਅਲੱਗ ਥਾਵਾਂ 'ਤੇ ਜਿੱਥੇ ਉਹ ਝੰਡੇ ਗੱਡ ਰਹੀ ਹੈ ਉੱਥੇ ਨਾਲ ਦੀ ਨਾਲ ਹੀ ਤੁਹਾਡੀ ਟੀਮ ਨੂੰ ਵੱਡੇ ਕਰਨ ਦੇ ਵਿੱਚ ਇੱਕ ਯੋਗਦਾਨ ਤੁਹਾਡਾ ਬਹੁਤ ਵਧੀਆ, ਕਿਉਂਕਿ ਇੱਕ ਲੀਡਰਸ਼ਿਪ ਚਾਹੀਦੀ ਹੁੰਦੀ ਆ, ਉਹ ਤੁਸੀਂ ਬਾ ਕਮਾਲ ਰੋਲ ਵੀ ਅਦਾ ਕਰ ਰਹੇ ਹੋ। ਮੁਬਾਰਕਬਾਦ ਦੇ ਹੱਕਦਾਰ ਹੋ, ਥੋੜ੍ਹੇ ਟਾਈਮ ਦੇ ਵਿੱਚ ਬਹੁਤ ਵਧੀਆ ਆਪਣਾ ਨਾਮ ਬਣਾਇਆ। ਸੋ ਵੱਡੀ ਗੱਲ ਇਹ ਆ ਕਿ ਜੇਕਰ ਕੋਈ ਬੰਦਾ ਘਰ ਬੈਠਾ, ਉਹਨੂੰ ਮੈਂ ਮੋਟੀਵੇਟ ਕਰਕੇ ਕਹਾਂਗਾ ਤੁਸੀਂ ਇੱਕ ਵਾਰ ਮੋਨਜ ਨੂੰ ਕਾਲ ਕਰ ਲਓ, ਇਹਨਾਂ ਨੂੰ ਇਹ ਡੇ ਵਨ ਤੋਂ ਤੁਹਾਨੂੰ ਉਂਗਲ ਫੜ ਕੇ ਤੁਰਨਾ ਸਿਖਾ ਦੇਣਗੇ ਇਸ ਫੀਲਡ ਦੇ ਵਿੱਚ, ਕਿਉਂ ਮੋਨਜ ਜੀ?
11: ਬਿਲਕੁਲ, ਥੈਂਕ ਯੂ ਸੋ ਮਚ ਸਭ ਨਾਲੋਂ ਪਹਿਲਾਂ ਤਾਂ ਰਾਜਵੀਰ ਜੀ ਫੋਰ ਕਾਈਂਡ ਵਰਡਸ। ਡੈਫੀਨੇਟਲੀ ਪੂਰੀ ਕੋਸ਼ਿਸ਼ ਹੁੰਦੀ ਹੈਗੀ ਆ ਸਾਡੀ ਕਿ ਜਿੰਨੇ ਵੀ ਸਾਡੇ ਟੀਮ ਮੈਂਬਰ ਸਾਨੂੰ ਜੁਆਇਨ ਕਰਦੇ ਨੇ, ਡੈਫੀਨੇਟਲੀ ਉਹਨਾਂ ਨੂੰ ਅੱਗੇ ਪ੍ਰੋਗਰੈਸਿਵ ਕਿੱਦਾਂ ਉਹਨਾਂ ਨੂੰ ਪ੍ਰੋਡਕਸ਼ਨ ਕਰਨੀ, ਕਿਸ ਤਰੀਕੇ ਦੇ ਨਾਲ ਫੈਮਿਲੀਜ਼ ਨਾਲ ਜੁੜਨਾ, ਕਿਸ ਤਰੀਕੇ ਦੇ ਨਾਲ ਉਹਨਾਂ ਨੇ ਅੱਗੇ ਨੌਲੇਜ ਪਾਸ ਆਨ ਕਰਨੀ ਹੈ, ਕਿਉਂਕਿ ਬੇਸਿਕਲੀ ਰਾਜਵੀਰ ਜੀ ਦੇਖਿਆ ਜਾਵੇ ਤਾਂ ਇਸ ਕੇਸ ਦੇ ਵਿੱਚ ਅਵੇਅਰਨੈਸ ਹੈਗੀ ਹੈ। ਜਿੰਨਾ ਜ਼ਿਆਦਾ ਤੋਂ ਜ਼ਿਆਦਾ ਅਸੀਂ ਆਪਣੀ ਫੈਮਿਲੀਜ਼ ਨੂੰ ਅਵੇਅਰਨੈਸ ਕਰ ਦਿੰਦੇ ਹੈਗੇ ਹਾਂ ਤਾਂ ਡੈਫੀਨੇਟਲੀ ਤਾਂ ਕਿ ਸਾਡੀਆਂ ਫੈਮਿਲੀਜ਼ ਜਿਹੜੀਆਂ ਹੈਗੀਆਂ ਪ੍ਰੋਪਰਲੀ ਸਿਕਿਓਰ ਹੋਣ, ਉਹਨਾਂ ਦੇ ਕੋਲ ਪ੍ਰੋਪਰ ਇੰਸ਼ੋਰੈਂਸ ਵੀ ਹੋਵੇ, ਫਾਈਨੈਂਸ਼ੀਅਲ ਪਲੈਨਿੰਗ ਹੋਵੇ, ਇਨਵੈਸਟਮੈਂਟਸ ਹੋਣ, ਸੇਵਿੰਗਸ ਹੋਣ, ਉਹ ਤਾਂ ਹੀ ਹੋ ਸਕਦਾ ਜੇ ਅਸੀਂ ਪ੍ਰੋਪਰਲੀ ਖੁਦ ਗਾਈਡਿਡ ਹੋਵਾਂਗੇ, ਸਾਡੇ ਕੋਲ ਪ੍ਰੋਡਕਟ ਨੌਲੇਜ ਹੋਏਗੀ, ਅਲੱਗ ਅਲੱਗ ਇੰਸ਼ੋਰੈਂਸ ਕੰਪਨੀਆਂ ਦੀ ਨੌਲੇਜ ਹੋਊਗੀ। ਸੋ ਇਸੇ ਤਰੀਕੇ ਦੇ ਨਾਲ ਰਾਜਵੀਰ ਜੀ, ਕਾਫੀ ਵਾਰ ਮੈਨੂੰ ਇਸ ਤਰੀਕੇ ਦੇ ਕਪਲਸ ਨੂੰ ਵੀ ਮਿਲਣ ਦਾ ਮੌਕਾ ਮਿਲਦਾ ਹੈਗਾ, ਜਿਹੜਾ ਉਹ ਫੀਮੇਲਸ ਕਈ ਵਾਰ ਮੈਨੂੰ ਆ ਕੇ ਕਹਿੰਦੇ ਹੈਗੇ ਕਿ ਬਹੁਤ ਹੀ ਪੜ੍ਹੇ ਲਿਖੇ ਹੈਗੇ ਆ, ਪੂਰਾ ਹਿਸਟਰੀ ਦੇ ਵਿੱਚ ਉਹਨਾਂ ਦਾ ਐਕਸਪੀਰੀਅੰਸ ਵੀ ਰਿਹਾ, ਕਸਟਮਰ ਸਰਵਿਸ ਦਾ ਪੂਰੀ ਨੌਲੇਜੇਬਲ ਹੈਗੇ ਆ, ਪਰ ਜਦੋਂ ਕਈ ਵਾਰ ਕੀ ਹੁੰਦਾ ਸਿਚੁਏਸ਼ਨ ਚੇਂਜ ਹੋ ਜਾਂਦੀ ਹੈ, ਜਦੋਂ ਪਰਸਨ ਇੱਥੇ ਕੈਨੇਡਾ ਦੇ ਵਿੱਚ ਆਉਂਦੇ ਆ ਅਕਸਰ ਮੈਰਿਜ ਤੋਂ ਬਾਅਦ ਬੱਚਿਆਂ ਦੇ ਵਿੱਚ ਫੈਮਿਲੀ ਦੇ ਵਿੱਚ ਬਿਜ਼ੀ ਹੋ ਜਾਂਦੇ, ਤਾਂ ਕਈ ਵਾਰ ਮੈਨੂੰ ਇਹ ਵੀ ਸੁਣਨ ਨੂੰ ਮਿਲਦਾ ਕਿ ਉਹ ਕਹਿੰਦੇ ਕਿ ਵੀ ਮੈਨੂੰ ਤਾਂ ਲੱਗਦਾ ਹੀ ਨਹੀਂ ਕਿ ਸ਼ਾਇਦ ਮੈਂ ਕੋਈ ਇਸ ਤਰੀਕੇ ਦੇ ਨਾਲ ਕੰਮ ਕਰ ਪਾਊਂਗੀ, ਪਬਲਿਕ ਦੇ ਵਿੱਚ ਵਿਚਰ ਪਾਊਂਗੀ। ਸੋ ਉਸ ਟਾਈਮ ਤੇ ਮੈਂ ਹਮੇਸ਼ਾ ਇਹਨਾਂ ਨੂੰ ਇਹੀ ਕਹਿੰਦੀ ਹਾਂ ਕਿ ਵਾਂਸ ਤੁਹਾਡੇ ਕੋਲ ਨੌਲੇਜ ਦਾ ਟੂਲ ਹੋਏਗਾ, ਤੁਹਾਡੇ ਕੋਲ ਪੂਰੀ ਇਨਫੋਰਮੇਸ਼ਨ ਦੇ ਟੂਲ ਹੋਣਗੇ, ਤਾਂ ਡੈਫੀਨੇਟਲੀ ਤੁਸੀਂ ਡੈਫੀਨੇਟਲੀ ਐਕਸਪਰਟ ਬਣ ਸਕਦੇ ਹੁੰਦੇ ਹੋ। ਦ ਓਨਲੀ ਥਿੰਗ ਇਜ਼ ਦੈਟ, ਕਿਉਂਕਿ ਜਦੋਂ ਵੀ ਆਪਾਂ ਫਾਈਨੈਂਸ਼ੀਅਲ ਪਲੈਨਿੰਗ ਦੀ ਕਰਦੇ ਹਾਂ, ਗੱਲ ਐਜ਼ ਅ ਐਡਵਾਈਜ਼ਰ ਇੱਕ ਫੈਮਿਲੀ ਨੂੰ ਇਸ ਤਰੀਕੇ ਦੇ ਨਾਲ ਐਡਵਾਈਸ ਕਰ ਰਹੇ ਹਾਂ ਕਿ ਉਹਨਾਂ ਦੀ ਪੂਰੀ ਫਾਈਨੈਂਸ਼ੀਅਲ ਪਲੈਨਿੰਗ ਲਾਈਫ ਟਾਈਮ ਦੇ ਉਸ ਉੱਤੇ ਡਿਪੈਂਡੈਂਟ ਹੁੰਦੀ ਹੈ। ਕਾਫੀ ਵਾਰ ਫੈਮਿਲੀਜ਼ ਨੂੰ ਸਾਨੂੰ ਮਿਲਣ ਦਾ ਮੌਕਾ ਮਿਲਦਾ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ, ਪਰ ਕਾਫੀ ਵਾਰ ਇਹ ਵੀ ਮਿਲਣ ਦਾ ਮੌਕਾ ਮਿਲਦਾ ਕਿ ਅਸੀਂ ਆਪਣੀ ਵੈਲਥ ਜੋੜ ਲਿਆ ਹੈਗਾ, ਜੋੜ ਲਿਆ, ਕੰਮ ਕਾਰ ਕਰ ਲਿਆ ਸਾਰੀ ਉਮਰ, ਪਰ ਹੁਣ ਜਿਹੜੀ ਵੈਲਥ ਜੋੜੀ ਹੈਗੀ ਆ ਅੱਗੇ ਪਾਸ ਆਨ ਕਰਨ ਲਈ ਕਿਸ ਤਰੀਕੇ ਦੇ ਨਾਲ ਟੈਕਸ ਫ੍ਰੀ ਜਿਹੜੀ ਵੈਲਥ ਸਟ੍ਰੈਟਜੀਜ ਹੈਗੀਆਂ ਅਸੀਂ ਕਿਸ ਤਰੀਕੇ ਦੇ ਨਾਲ ਯੂਜ਼ ਕਰੀਏ, ਉਹਨਾਂ ਦੇ ਲਈ ਵੀ ਪੂਰਾ ਗਾਈਡ ਕੀਤਾ ਜਾਂਦਾ ਆਪਣੀ ਟੀਮ ਨੂੰ ਵੀ, ਤੇ ਡੈਫੀਨੇਟਲੀ ਆਪਣੀ ਫੈਮਿਲੀਜ਼ ਨੂੰ ਵੀ। ਕੋਈ ਵੀ ਸਾਡੇ ਲਿਸਨਰ ਜੁਆਇਨ ਕਰਨਾ ਚਾਹੁੰਦੇ, ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਨੇ, ਆਪਣਾ ਕੈਰੀਅਰ ਬਿਲਡਅਪ ਕਰਨਾ ਚਾਹੁੰਦੇ ਹੋ, ਇੰਸ਼ੋਰੈਂਸ ਫੋਰ ਯੂ ਦੀ ਟੀਮ ਦੇ ਵਿੱਚ ਆਉਣਾ ਚਾਹੁੰਦੇ ਹੈਗੇ ਹੋ, ਡੈਫੀਨੇਟਲੀ ਤੁਸੀਂ ਸਾਨੂੰ ਕਾਲ ਕਰ ਸਕਦੇ ਜੀ ਐਟ 416-509-1509। ਇਹ ਨਾ ਸੋਚੋ ਕਿ ਜੇ ਤੁਸੀਂ LLPP ਲਾਇਸੈਂਸਡ ਹੈਗੇ ਹੋ, ਕਈ ਵਾਰ ਮੈਂ ਕਾਫੀ ਪਰਸਨਸ ਨੂੰ ਮਿਲਦੀ ਹਾਂ ਜਿਨ੍ਹਾਂ ਨੂੰ 2-5 ਸਾਲ ਤੋਂ ਲਾਇਸੈਂਸ ਸੀਗਾ ਪਰ ਪ੍ਰੋਪਰਲੀ ਕੰਮ ਹੀ ਨਹੀਂ ਕਰ ਪਾਏ ਉਹ ਬੈਕ ਹਿਸਟਰੀ ਦੇ ਵਿੱਚ। ਕਈ ਵਾਰ ਹੁੰਦਾ ਹੈਗਾ ਕਿ ਜਿੱਥੇ ਉਹਨਾਂ ਨੇ ਜੁਆਇਨ ਕੀਤਾ ਹੋਵੇ, ਹੋ ਸਕਦਾ ਉਹਨਾਂ ਦੀਆਂ ਕਈ ਵਾਰ ਹੁੰਦਾ ਕਿ ਵਾਈਫ ਨਹੀਂ ਮਿਲੀ, ਸਪੋਰਟ ਨਹੀਂ ਮਿਲੀ, ਪ੍ਰੋਪਰਲੀ ਕੰਫਰਟ ਜ਼ੋਨ ਨਹੀਂ ਮਿਲ ਪਾਇਆ। ਸੋ ਡੈਫੀਨੇਟਲੀ ਤੁਸੀਂ ਸਾਨੂੰ ਮਿਲੋ, ਸਾਨੂੰ ਜੁਆਇਨ ਕਰਕੇ ਡੈਫੀਨੇਟਲੀ 100% ਵੀ ਗਿਵ ਯੂ ਦਾ ਗਰੰਟੀ ਕਿ ਤੁਸੀਂ ਆਪਣਾ ਕੈਰੀਅਰ ਬਿਲਡਅਪ ਕਰ ਪਾਓਗੇ ਐਂਡ ਈਜ਼ੀਲੀ ਜਿਹੜੀ ਹੈਗੀ ਹੈ ਇਸ ਪ੍ਰੋਡਕਟ ਨੌਲੇਜ ਨੂੰ ਲੈ ਕੇ ਪੂਰਾ ਅੱਗੇ ਅਵੇਅਰਨੈਸ ਜ਼ਰੂਰ ਪਹੁੰਚਾਓਗੇ ਆਪਣੀ ਕਮਿਊਨਿਟੀ ਦੇ ਵਿੱਚ। ਕੋਈ ਵੀ ਡਿਟੇਲ ਚਾਹੀਦੀ LLQP ਲਾਇਸੈਂਸ ਵੀ ਲੈਣਾ ਚਾਹੁੰਦੇ ਹੈਗੇ ਤਾਂ ਵੀ 416-509-1509

0: ਲਓ ਜੀ, ਸਵਰਨ ਸਿੰਘ ਟਾਣਾ ਸਾਹਿਬ ਪੰਜਾਬ ਦੀ ਧਰਤੀ ਤੋਂ ਸਾਡੇ ਨਾਲ ਹਾਜ਼ਰ ਹੋ ਚੁੱਕੇ। ਟਾਣਾ ਸਾਹਿਬ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਸਰ।
1: ਬੜੀ ਮਿਹਰਬਾਨੀ ਬਾਈ ਜੀ, ਬਹੁਤ ਬਹੁਤ ਧੰਨਵਾਦ ਜੀ, ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ
0: ਜੀ, ਸਤਿ ਸ਼੍ਰੀ ਅਕਾਲ। ਟਾਣਾ ਸਾਹਿਬ, ਘਰ ਘਰ ਚੱਲੀ ਇੱਕੋ ਗੱਲ ਵੀ, ਹੁਣ ਤਾਂ ਉਹ ਚੰਨੀ ਹੋਣਾ ਵੱਲ ਚੱਲ, ਚੰਨੀ ਸਾਹਿਬ ਦੀ ਗੱਲਬਾਤ ਸਾਰੇ ਪਾਸੇ ਚੱਲ ਰਹੀ ਆ, ਉਹਨਾਂ ਨੂੰ ਕਹਿੰਦੇ ਹੁਣ ਹਾਈਕਮਾਂਡ ਨੇ ਤਲਬ ਕਰ ਲਿਆ, ਕੀ ਗੱਲਬਾਤ ਕਰਨਗੇ ਜਾਂ ਕੀ ਕੀਤੀ ਆ, ਕੀ ਗੱਲਬਾਤ ਹੋਈ, ਕੁਝ ਹੈ ਅਪਡੇਟ?
1: ਦੇਖੋ ਬਾਈ ਜੀ, ਘਰ ਘਰ ਦੇ ਵਿੱਚ ਹੁਣ ਤਾਂ ਚੱਲੀ ਗੱਲ ਵੀ ਕਾਂਗਰਸ ਦਾ ਨਹੀਂ ਹੋ ਸਕਦਾ ਮਸਲਾ ਹੱਲ, ਹੁਣ ਇਹ ਨਾਰੇ ਇਸ ਰੂਪ ਦੇ ਵਿੱਚ ਬਣ ਗਏ ਆ। ਰਾਜਾ ਵੜਿੰਗ ਆਪਣਾ ਸ਼ਕਤੀ ਪ੍ਰਦਰਸ਼ਨ ਕਰੀ ਜਾਂਦੇ, ਚੰਨੀ ਹੋਰੀ ਆਪਣਾ ਕਰੀ ਜਾਂਦੇ ਆ। ਅੱਗੇ ਤਾਂ ਆਪਾਂ ਕਹਿ ਰਹੇ ਹੁੰਦੇ ਸੀ ਨਾ ਕਿ ਤੂੰ ਕਿਹੜੀ ਪਾਰਟੀ ਦਾ ਵਰਕਰ ਆ, ਕਹਿੰਦਾ ਸੀ ਮੈਂ ਅਕਾਲੀ ਆ, ਮੈਂ ਕਾਂਗਰਸੀ ਆ, ਮੈਂ ਫਲਾਣਿਆਂ ਦਾ, ਮੈਂ ਫਲਾਣਿਆਂ ਦਾ। ਹੁਣ ਜੇ ਕੋਈ ਇਹ ਗੱਲ ਕਹਿੰਦਾ ਵੀ ਮੈਂ ਕਾਂਗਰਸ ਦਾ ਵਰਕਰ ਆ, ਤੇ ਉਹਨੂੰ ਪੁੱਛਣਾ ਪੈਂਦਾ ਵੀ ਵੜਿੰਗ ਕਾਂਗਰਸ ਦਾ ਕਿ ਚੰਨੀ ਕਾਂਗਰਸ ਦਾ, ਤੂੰ ਕਿਹੜੀ ਕਾਂਗਰਸ ਦਾ ਵਰਕਰ ਆ, ਭਾਵੇਂ ਕਾਂਗਰਸ ਦੇ ਵਿੱਚ ਹੀ ਪਰ ਤੇਰਾ ਕਾਂਗਰਸ ਦੇ ਵਿੱਚ ਤੁਹਾਡਾ ਕਿਹੜਾ, ਹੁਣ ਇਹ ਪੁੱਛਣਾ ਪੈਂਦਾ। ਪਰ ਅੱਜ ਕਹਿੰਦੇ ਵੀ ਅਚਾਨਕ ਕੇ ਸੀ ਵੇਣੁਗੋਪਾਲ ਜਿਹੜੇ ਕਿ ਕਾਂਗਰਸ ਦੇ ਸੀਨੀਅਰ ਆਗੂ ਆ ਹਾਈਕਮਾਂਡ ਚ, ਉਹਨਾਂ ਦੇ ਵੱਲੋਂ ਫੋਨ ਦੇ ਟੱਲੀ ਖੜਕਾਈ ਗਏ ਚਰਨੀ ਚੰਨੀ ਨੂੰ, ਤੇ ਇਹ ਗੱਲ ਕਹੀ ਗਈ ਹੈ ਵੀ ਭਾਈ ਜੋ ਇਸ ਵੇਲੇ ਤੁਹਾਡੇ ਸਮਰਥਕ ਹੱਲਾ ਗੁੱਲਾ ਕਰਦੇ ਆ, ਤੇ ਇਹਨਾਂ ਨੂੰ ਬੰਦ ਕਰਾਇਆ ਜਾਵੇ, ਤੇ ਇਸ ਵੇਲੇ ਤੁਸੀਂ ਆਓ ਦਿੱਲੀ ਦੇ ਵਿੱਚ ਆਓ ਤੇ ਆਪਾਂ ਬੈਠ ਕੇ ਗੱਲ ਕਰਨੀ ਆ। 15 ਦਿਨ ਦੇ ਵਿੱਚ ਵਿੱਚ ਹਾਈਕਮਾਨ ਕੋਈ ਮਹੱਤਵਪੂਰਨ ਫੈਸਲਾ ਕਰ ਲੂਗੀ, ਉਸ ਤੋਂ ਬਾਅਦ ਜਿਹੜੇ ਵੀ ਨੇਤਾ ਨੇ ਜਿੱਥੇ ਵੀ ਜਾਣਾ ਉਹ ਇਹਦੀ ਨਿੱਜੀ ਮਰਜ਼ੀ ਆ। ਸੋ ਕਹਿਣ ਦਾ ਭਾਵ ਜੀ ਕਿ ਚੰਨੀ ਸਾਹਿਬ ਨੂੰ ਉੱਥੇ ਬੁਲਾ ਲਿਆ ਗਿਆ ਜੀ ਦਿੱਲੀ ਦੇ ਵਿੱਚ। ਰਾਜਾ ਵੜਿੰਗ ਹੋਰੀ ਅੱਜ ਫਰੀਦਕੋਟ ਦੇ ਵਿੱਚ, ਇੱਧਰ ਮੋਗਾ ਦੇ ਵਿੱਚ ਤੇ ਕਈ ਹੋਰ ਥਾਵਾਂ ਦੇ ਉੱਤੇ ਇਕੱਠਾਂ ਨੂੰ ਸੰਬੋਧਨ ਕਰਨ ਗਏ ਆ, ਤੇ ਰਾਜੇ ਨੇ ਵੀ ਦੋ ਟੋਕੇ ਗੱਲ ਕਹੀ ਹੈ ਕਿ ਭਾਈ ਪਾਰਟੀ ਦੇ ਵਿੱਚ ਪਾਟਕ ਪਾਉਣ ਵਾਲੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਊਗਾ, ਸਾਡੀ ਪਾਰਟੀ ਦੇ ਵੱਲੋਂ ਚੰਗਿਆਂ ਨੂੰ ਜਿੱਤਣ ਦੇ ਲਾਇਕ ਲੋਕਾਂ ਨੂੰ, ਊਰਜਾਵਾਨ ਲੋਕਾਂ ਨੂੰ, ਪਾਰਟੀ ਦਾ ਭਲਾ ਸੋਚਣ ਵਾਲਿਆਂ ਨੂੰ ਹੀ ਟਿਕਟਾਂ ਦਿੱਤੀਆਂ ਜਾਣਗੀਆਂ। ਤੇ ਜੇਕਰ ਕੋਈ ਇਹ ਗੱਲ ਕਵੇ ਜੀ ਕਿ ਮੈਨੂੰ ਵੀ ਟਿਕਟ ਮਿਲ ਜੇ ਤੇ ਮੇਰੇ ਮੁੰਡੇ ਨੂੰ ਵੀ ਮਿਲ ਜੇ, ਤੇ ਫਿਰ ਭੁੱਲ ਜਾਓ ਜੀ।
0: ਇਹ ਚੀਜ਼ਾਂ ਜਿਹੜੀਆਂ ਪਹਿਲਾਂ ਚੱਲਦੀਆਂ ਸੀਗੀਆਂ, ਭਾਈ ਭਤੀਜਾਵਾਦ, ਇਹ ਔਖਾ ਹੁੰਦਾ ਜਾ ਰਿਹਾ ਕੰਮ, ਅਤੇ ਐਨੀਵੇਜ਼ ਪੋਲੀਟਿਕਸ ਤਾਂ ਪੋਲੀਟਿਕਸ ਹੀ ਹੈ ਜੀ। ਅਤੇ ਅੱਛਾ ਟਾਣਾ ਸਾਹਿਬ, ਇੱਕ ਹੋਰ ਖਬਰ ਪਹੁੰਚਦੀ ਆ ਕਿ ਇੱਕ ਪੰਜਾਬੀ ਦੀ ਮੌਤ ਹੋਈ ਆ ਹਿਮਾਚਲ ਦੇ ਵਿੱਚ, ਕਾਰ ਦੇ ਉੱਤੇ ਪੱਥਰ ਡਿੱਗਿਆ ਜੀ, ਇਹ ਦੱਸੋ ਤਾਂ ਕਿ ਕਿਹੜੇ ਪਿੰਡ ਜਾਂ ਕਿੱਥੋਂ ਦਾ ਸੀ ਇਹ ਪੰਜਾਬੀ, ਅਤੇ ਕਿੱਥੇ ਕਿਵੇਂ ਭਾਣਾ ਵਾਪਰਿਆ?
1: ਦੇਖੋ ਜੀ, ਗੱਲ ਇਹ ਆ ਵੀ ਇਹ ਨਾ ਸ਼ਰਧਾਲੂ ਆ, ਇਹ ਗੱਡੀ 'ਤੇ ਗਏ ਸੀਗੇ, ਤੇ ਇਹਨਾਂ ਦੇ ਵੱਲੋਂ ਜਦੋਂ ਉੱਥੇ ਜਾਇਆ ਗਿਆ, ਤੇ ਜਿਹੜਾ ਭਰਮੌਰ ਖੇਤਰ ਆ ਹਿਮਾਚਲ ਪ੍ਰਦੇਸ਼ ਦਾ, ਸਵੇਰ ਦੇ ਵੇਲੇ ਉੱਥੋਂ ਗੱਡੀ ਜਾਂਦੀ ਸੀਗੀ, ਤੇ ਉੱਤੋਂ ਨਾ ਪੱਥਰ ਡਿੱਗਿਆ ਇੱਕ ਪਹਾੜ ਤੋਂ। ਹੁਣ ਉੱਥੇ ਮੀਂਹ ਪੈਂਦਾ, ਮੌਸਮ ਖਰਾਬ ਆ, ਤੇ ਪੱਥਰ ਡਿੱਗ ਪਿਆ। ਜਦੋਂ ਪੱਥਰ ਡਿੱਗਿਆ ਤਾਂ ਫਿਰ ਇਹ ਜਿਹੜੀ ਸਨਰੂਫ ਆ ਉਹਨੂੰ ਤੋੜ ਕੇ ਤੇ ਗੱਡੀ ਦੇ ਵਿੱਚ ਜਾ ਡਿੱਗਿਆ, ਬਹੁਤ ਵੱਡਾ ਪੱਥਰ ਦਾ ਜੀ। ਜਿਹੜਾ ਇਹਦੇ ਵਿੱਚ ਮੁਲਾਜ਼ਮ ਸੀਗਾ, ਇਹਦੇ ਵਿੱਚ ਇੱਕ ਸੀਗਾ ਪੰਜਾਬੀ ਸੀਗਾ, ਸ਼ਰਧਾਲੂ ਸੀਗਾ, ਉਹ ਮਣੀ ਮਹੇਸ਼ ਯਾਤਰਾ ਦੇ ਉੱਤੇ ਚੱਲੇ ਸੀਗੇ, ਤੇ ਉਹ ਹੋ ਗਿਆ ਜੀ ਜ਼ਖਮੀ, ਤੇ ਉਹਨੇ ਹਸਪਤਾਲ ਦੇ ਵਿੱਚ ਦਮ ਤੋੜਤਾ। 40 ਸਾਲ ਉਹਦੀ ਉਮਰ ਹੈ, ਤੇ ਉਹ ਵਿਚਾਰਾ ਦੁਨੀਆਂ ਦੇ ਉੱਤੇ ਨਹੀਂ ਰਿਹਾ। ਇਹ ਪਾਲਦੀ ਪਿੰਡ ਆ ਹੁਸ਼ਿਆਰਪੁਰ ਦੇ ਵਿੱਚ, ਤੇ ਉੱਥੋਂ ਦਾ ਵਸਨੀਕ ਸੀਗਾ ਜੀ। ਸੋ ਕਹਿਣ ਦਾ ਭਾਵ ਜੀ ਕਿ ਜ਼ਿੰਦਗੀ ਦੇ ਵਿੱਚ ਪਤਾ ਹੀ ਕੋਈ ਨਹੀਂ ਹੁੰਦਾ ਵੀ ਕਿਹੜੇ ਵੇਲੇ ਕਿਹੜਾ ਮੋੜ ਆ ਜੇ, ਕਿਹੜਾ ਬੰਦਾ ਵਿਹਦੇ ਵਿਹਦੇ ਤੁਹਾਨੂੰ ਤੁਰ ਜੇ, ਕਿਹੜੇ ਵੇਲੇ ਬੰਦਾ ਹੈ ਤੋਂ ਸੀ ਹੋ ਜੇ, ਇਸ ਗੱਲ ਦਾ ਪਤਾ ਹੀ ਨਹੀਂ ਹੁੰਦਾ ਜੀ।
0: ਮਾਲਵਿੰਦਰ ਕੰਗੂਣਾ ਨੇ ਗਡਕਰੀ ਸਾਹਿਬ ਨਾਲ ਮੁਲਾਕਾਤ ਕੀਤੀ ਹੈ ਜੀ।
1: ਹਾਂ ਬਾਈ ਜੀ, ਇਹ ਤਾਂ ਆਪਾਂ ਇਸ ਗੱਲ ਨੂੰ ਦੇਖੀਏ ਵੀ ਭਾਈ ਮਾਲਵਿੰਦਰ ਕੰਗ ਹੋਰੀ ਆ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਆ, ਤੇ ਮੁਲਾਕਾਤ ਕੀਤੀ ਜੀ ਬੀਜੇਪੀ ਦੇ ਸੀਨੀਅਰ ਆਗੂ ਨਾਲ ਨਿਤਿਨ ਗਡਕਰੀ ਦੇ ਨਾਲ, ਕਿ ਇਹਦੇ ਪਿੱਛੇ ਕੀ ਘੁੰਡੀ ਹੋਈ। ਫਿਰ ਤਾਂ ਇਹਦੇ ਅਰਥ ਬਹੁਤ ਨਿਕਲਦੇ, ਪਰ ਜੇ ਆਪਾਂ ਇੱਥੋਂ ਤੱਕ ਹੀ ਅਰਥ ਰੱਖੀਏ ਕਿ ਭਾਈ ਇਹ ਮਾਲਵਿੰਦਰ ਕੰਗ ਹੋਰੀ ਮੈਂਬਰ ਪਾਰਲੀਮੈਂਟ ਆ, ਤੇ ਮੈਂਬਰ ਪਾਰਲੀਮੈਂਟ ਨੇ ਆਪਣੇ ਹਲਕੇ ਦੀਆਂ ਸੜਕਾਂ ਚੌੜੀਆਂ ਕਰਵਾਉਣੀਆਂ, ਪੁਲ ਬਣਵਾਉਣਾ, ਬ੍ਰਿਜ ਬਣਵਾਉਣਾ, ਇਹਦੇ ਲਈ ਤਾਂ ਫਿਰ ਸੰਬੰਧਿਤ ਮੰਤਰੀ ਨਾਲ ਮੁਲਾਕਾਤ ਕਰਨੀ ਪਊਗੀ ਨਾ। ਅੱਜ ਇਹਨਾਂ ਨੇ ਬੰਗਾ ਰੋਡ, ਗੜਸ਼ੰਕਰ ਰੋਡ ਅਨੰਦਪੁਰ ਸਾਹਿਬ ਦੇ ਵੱਲ ਜਿਹੜੀ ਰੋਡ ਆ ਮੇਰੇ ਖਿਆਲ 56 ਕਿਲੋਮੀਟਰ ਦੀ ਦੂਰੀ ਵਾਲੀ, ਇਹ ਇਹਨਾਂ ਨੇ ਕਿਹਾ ਜੀ ਕਿ ਇਹਦਾ ਉਦਘਾਟਨ ਹੋਏ ਤਾਂ ਇੰਨੀ ਪੱਥਰ ਰੱਖੇ ਨੂੰ ਤਾਂ 2019 ਚ ਰੱਖਿਆ ਸੀਗਾ, ਬਹੁਤ ਲੰਮਾ ਸਮਾਂ ਹੋ ਗਿਆ, ਤੇ ਕਿਰਪਾ ਕਰਕੇ ਹੁਣ ਇਸ ਸੜਕ ਨੂੰ ਹਾਈਵੇ ਦੇ ਨਾਲ ਸੰਬੰਧਿਤ ਕਰ ਲਿਆ ਜਾਵੇ। ਇਹਦੇ ਨਾਲ ਧਾਰਮਿਕ ਤੌਰ ਦੇ ਉੱਤੇ, ਆਰਥਿਕ ਤੌਰ ਦੇ ਉੱਤੇ ਦੋਵਾਂ ਤਰੀਕੇ ਨਾਲ ਬਹੁਤ ਫਾਇਦਾ ਹੋਊਗਾ। ਸੋ ਚਰਚਾ ਇਸ ਗੱਲ ਦੀ ਚੱਲ ਪਈ ਵੀ ਕੰਗ ਅੱਜ ਗਡਕਰੀ ਨੂੰ ਮਿਲੇ ਆ, ਪਰ ਉਹ ਇਵੇਂ ਹੀ ਖਬਰ ਇੱਕ ਵਾਰੀ ਆਈ ਸੀ ਵੀ ਸੁਖਜਿੰਦਰ ਸਿੰਘ ਰੰਧਾਵਾ ਮੋਦੀ ਸਾਹਿਬ ਨੂੰ ਮਿਲਣ ਪਹੁੰਚ ਗਏ ਜਾਂ ਅਮਿਤ ਸ਼ਾਹ ਨੂੰ ਮਿਲਣ ਪਹੁੰਚ ਗਏ ਆ। ਉਹਨਾਂ ਨੇ ਗੱਲ ਕਹੀ ਸੀ ਕਿ ਜੇਕਰ ਦੇਸ਼ ਦੇ ਗ੍ਰਹਿ ਮੰਤਰੀ ਹੋ ਤਾਂ ਮੈਂ ਮਿਲਾਂ ਕਿਹਨੂੰ, ਜੇ ਮੰਨ ਲਓ ਹੁਣ ਕੋਈ ਦੇਸ਼ ਦਾ ਕੇਂਦਰੀ ਮੰਤਰੀ ਹੈ ਤੇ ਮਿਲਾਂਗੇ ਤਾਂ ਸੰਬੰਧਿਤ ਕੰਮ ਦੇ ਲਈ ਉਹਨੂੰ ਹੀ ਨਾ। ਸੋ ਇਸ ਤਰੀਕੇ ਦੇ ਨਾਲ ਹੀ ਮਲਵਿੰਦਰ ਕੰਗ ਹੋਰਾਂ ਨੇ ਕਿਹਾ ਵੀ ਭਾਈ ਮੈਂ ਤਾਂ ਆਪਣੇ ਇਲਾਕੇ ਆਪਣੇ ਹਲਕੇ ਦੇ ਵਿੱਚ ਸੜਕੀ ਪ੍ਰੋਜੈਕਟ ਦੇ ਵਾਸਤੇ ਇਹਨਾਂ ਨੂੰ ਮਿਲਿਆ ਜੀ।
0: ਅੱਛਾ ਟਾਣਾ ਸਾਹਿਬ, ਅਗਲੀ ਖਬਰ ਆ ਜਿਹੜੀ E20 ਪੈਟਰੋਲ ਨਾਲ, ਕਹਿੰਦੇ ਪੰਜਾਬ ਦਾ ਕਾਰ ਬਾਜ਼ਾਰ ਆ ਜਿਹੜਾ ਉਹਨੂੰ 1,000 ਕਰੋੜ ਦਾ ਝਟਕਾ ਜੀ।
1: ਬਾਜੀ ਦੇਖੋ, ਬਹੁਤ ਸਾਰੇ ਲੋਕ ਐਸੇ ਆ ਜਿਹੜੇ ਕਿ ਨਵੀਂ ਗੱਡੀ ਨਹੀਂ ਲੈਂਦੇ, ਜਿਹੜੇ ਕਿ ਸੈਕਿੰਡ ਹੈਂਡ ਗੱਡੀ ਲੈਂਦੇ ਆ, ਕਿਸੇ ਦੇ ਬਜਟ ਦੇ ਵਿੱਚ ਨਹੀਂ ਹੁੰਦੀ, ਸਭ ਦੇ ਬਜਟ ਦੇ ਵਿੱਚ ਮਹਿੰਗੀ ਗੱਡੀ ਨਹੀਂ ਹੋ ਸਕਦੀ। ਕੋਈ 10 ਲੱਖ ਦੀ ਗੱਡੀ ਲੈ ਥਾਂ ਦੇ ਉੱਤੇ ਇਹ ਗੱਲ ਕਹਿੰਦਾ ਯਾਰ ਕਿ ਮੈਂ ਸੈਕਿੰਡ ਹੈਂਡ ਲੈ ਲੈਣਾ 3-4 ਲੱਖ ਰੁਪਈਏ ਵਾਲੀ, ਜਿਹਦੇ ਕੋਲ ਵਾਧੂ ਪੈਸੇ ਆ ਤੇ ਉਹ ਭਾਵੇਂ ਦੋ ਰਹਿ ਲੈ, ਉਹਦੀ ਮਰਜ਼ੀ ਹੁੰਦੀ ਆ। ਪਰ ਗੱਲ ਜੀ ਕਿ ਇਸ ਵੇਲੇ ਪੰਜਾਬ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਉਹ ਹੈਗੇ ਜੀ ਇੱਧਰ ਸੈਕਿੰਡ ਹੈਂਡ ਗੱਡੀਆਂ ਦੇ ਗਾਹਕ। ਉਹ ਜਿਹੜੇ ਸੈਕਿੰਡ ਹੈਂਡ ਗੱਡੀਆਂ ਦੇ ਗਾਹਕ ਆ ਤੇ ਉਹਨਾਂ ਦੀ ਸੋਚ ਦੇ ਉੱਤੇ ਹੁਣ ਸੱਟ ਵੱਜੀ ਪਈ ਆ। ਉਹਦਾ ਕਾਰਨ ਇਹ ਆ ਕਿ ਹੁਣ ਭਾਈ ਜਿਹੜੀਆਂ ਗੱਡੀਆਂ ਨੇ ਉਹ E20 ਫਿਊਲ ਦੇ ਨਾਲ ਚੱਲਦੀਆਂ ਤੇ ਇਹ E20 ਦੇ ਉੱਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਹੌਲਾ ਹੌਲਾ ਪੈ ਰਿਹਾ ਤੇ ਲਗਾਤਾਰ ਗੱਲ ਵਧੀ ਜਾਂਦੀ ਆ। ਸੋ ਹੁਣ ਤਾਜ਼ਾ ਜਾਣਕਾਰੀ ਮਿਲੀ ਜੀ ਕਿ ਜਿਹੜਾ ਇਸ ਵੇਲੇ ਪੰਜਾਬ ਦਾ ਹੈਗਾ ਨਾ ਸੈਕਿੰਡ ਹੈਂਡ ਗੱਡੀਆਂ ਦਾ ਬਾਜ਼ਾਰ ਉਹ 10,000 ਕਰੋੜ ਰੁਪਏ ਦਾ ਉਹਦੇ ਵਿੱਚ ਘਾਟਾ ਪੈ ਰਿਹਾ। ਲੋਕ ਜਿਹੜੀਆਂ ਪੈਟਰੋਲ ਗੱਡੀਆਂ ਨੂੰ ਖਰੀਦਣ ਦੀ ਥਾਂ ਤੇ ਇਸ ਵੇਲੇ ਡੀਜ਼ਲ ਵਾਲੀਆਂ ਗੱਡੀਆਂ ਜਾਂ ਫਿਰ ਜਿਹੜੀਆਂ ਇਲੈਕਟ੍ਰੋਨਿਕ ਗੱਡੀਆਂ ਉਹਨਾਂ ਨੂੰ ਖਰੀਦਣ ਦੇ ਵੱਲ ਧਿਆਨ ਕੇਂਦਰਿਤ ਕਰਨ ਲੱਗ ਪਏ। ਲੋਕਾਂ ਨੂੰ ਇਸ ਗੱਲ ਦਾ ਡਰ ਆ ਵੀ ਜਿਹੜੀਆਂ ਹੁਣ ਨਵੀਆਂ ਗੱਡੀਆਂ ਚਲੋ ਉਹਨਾਂ ਦੇ ਵਿੱਚ ਤਾਂ ਸਾਰੇ ਸਹੂਲਤਾਂ ਹੈਗੀਆਂ, ਪਰ ਜੇ ਮੰਨ ਲਓ ਵੀ ਤੇਲ ਨਵਾਂ ਵੀ ਪੈ ਜਾਂਦਾ ਜਿਹੜਾ ਉਹਨਾਂ ਨੇ ਨਵਾਂ ਬਣਾਇਆ ਹੈਗਾ, ਪਰ ਜਿਹੜੀਆਂ ਪੁਰਾਣੀਆਂ ਗੱਡੀਆਂ ਉਹ ਇਥਨੋਲ ਵਾਲੇ ਪੈਟਰੋਲ ਦੇ ਸਾਣਦੀਆਂ ਨਹੀਂ ਹੈਗੀਆਂ। ਸੋ ਉਹਦੇ ਵਿੱਚ ਦਿੱਕਤ ਆਊਗੀ, ਇਸ ਕਰਕੇ ਲੋਕ ਆ ਜਿਹੜੇ ਉਹ ਹੁਣ ਪੈਟਰੋਲ ਵਾਲੀਆਂ ਗੱਡੀਆਂ ਦੀ ਥਾਂ ਦੇ ਉੱਤੇ ਤੇ ਡੀਜ਼ਲ ਵਾਲੀਆਂ ਗੱਡੀਆਂ ਵੱਲ ਕੇਂਦਰਿਤ ਹੋ ਗਏ
0: ਜੀ। ਸੋ ਟਾਣਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਰ, ਮਿਹਰਬਾਨੀ ਸ਼ੁਕਰੀਆ,
1: ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ, ਧੰਨਵਾਦ,
0: ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਸਵਰਨ ਸਿੰਘ ਟਾਣਾ ਸਾਹਿਬ ਅਤੇ ਇਹਨਾਂ ਖਬਰਾਂ ਨੂੰ ਸਪੋਂਸਰ ਕੀਤਾ ਗਿਆ ਸੀ ਖਾਸ ਤੌਰ 'ਤੇ ਨਾਗਪਾਲ ਸਾਹਿਬ ਵੱਲੋਂ। ਨਾਗਪਾਲ ਸਾਹਿਬ ਸਾਡੇ ਨਾਲ ਨੇ, ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਨਾਗਪਾਲ ਸਾਹਿਬ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ।
2: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ,
0: ਸਤਿ ਸ਼੍ਰੀ ਅਕਾਲ। ਤੁਸੀਂ ਕੱਲ੍ਹ ਦੱਸ ਰਹੇ ਸੀ ਕਿ ਭਾਈ ਜੇਕਰ ਕੋਈ ਤੁਸੀਂ ਔਨਲਾਈਨ ਕਲਾਸਿਸ ਜਿਹੜੀਆਂ ਪਹਿਲਾਂ ਦੱਸਦੇ ਸੀ ਕਿ ਗਰਾਂਟ ਪਹਿਲਾਂ ਆਪਾਂ ਹੋਕਾ ਦਿੰਦੇ ਸੀ ਕਿ ਭਾਈ ਗਰਾਂਟ ਜਿਹੜੀ ਬੰਦ ਹੋ ਜਾਣੀ ਅਤੇ ਗਰਾਂਟ ਬੰਦ ਹੋ ਗਈ ਆ, ਹੁਣ ਗਰਾਂਟ ਵਾਲਾ ਸਿਸਟਮ ਨਹੀਂ ਹੈ। ਜੇ ਕਿਸੇ ਨੂੰ 20,000 ਮਿਲਦੀ ਸੀ, ਕਿਸੇ ਨੂੰ 50,000 ਮਿਲੀ ਹੋਣੀ ਆ, ਉਹ ਹੁਣ ਨਹੀਂ ਮਿਲਣੀ, ਹੁਣ ਸਿਰਫ ਲੋਨ। ਪਰ ਲੋਨ ਦੇ ਵਿੱਚ ਇਹ ਫਾਇਦਾ ਮੈਨੂੰ ਲੱਗ ਗਿਆ ਕਿ ਲੋਨ ਵਧਾ ਤਾ ਉਹਨਾਂ ਨੇ, ਹੁਣ ਲੋਨ ਤੁਸੀਂ ਦੱਸ ਰਹੇ ਸੀ 1,70,000 ਤੱਕ 1.5 ਲੱਖ ਤੱਕ ਵੀ ਜਾ ਸਕਦਾ ਵਾ, ਡਿਪੈਂਡ ਕਰਦਾ। ਸੋ ਜਿਹਨੂੰ ਪੈਸੇ ਚਾਹੀਦੇ ਸੀ ਅਤੇ ਪਲੱਸ 2-2.5 ਸਾਲ ਤੁਸੀਂ 0% ਵਿਆਜ ਆ, ਉਹਦਾ ਕੋਈ ਪੈਸਾ ਤੁਸੀਂ ਵਾਪਸ ਨਹੀਂ ਕਰਨਾ, ਸਾਰਾ ਤੁਹਾਡਾ ਹੀ ਆ। 2 ਸਾਲਾਂ ਬਾਅਦ ਤੁਹਾਡੇ ਹਾਲਾਤ ਠੀਕ ਹੋ ਗਏ ਤਾਂ ਤੁਸੀਂ ਮੰਗਿਆ ਤਾਂ ਬੰਦਾ $10 ਨਹੀਂ ਦਿੰਦਾ, ਜੇ ਤੁਹਾਨੂੰ $1.5 ਲੱਖ ਮਿਲਦਾ ਅਤੇ ਬਿਨਾਂ ਕੋਈ ਗਰੰਟੀ ਪਾਈ ਤੋਂ, ਬਿਨਾਂ ਕਿਸੇ ਦੀ ਮਿਹਨਤ ਕੀਤੀ ਤੋਂ, ਅਤੇ ਤੁਸੀਂ ਉਹਨੂੰ 1.5 ਸਾਲ ਬਾਅਦ 2.5 ਸਾਲ ਬਾਅਦ ਮੋੜਨਾ ਸ਼ੁਰੂ ਕਰਨਾ, ਉਹ ਵੀ 2.5% ਵਿਆਜ 'ਤੇ 14 ਸਾਲਾਂ ਦੇ ਵਿੱਚ ਕਹਿੰਦੇ ਤੁਸੀਂ ਮੋੜ ਸਕਦੇ ਹੋ। ਇਹ ਮੈਨੂੰ ਲੱਗਦਾ ਵਧੀਆ ਚੀਜ਼ ਹੈ, ਪਲੱਸ ਨਾਲ ਤੁਸੀਂ ਉਹਦੀਆਂ ਔਨਲਾਈਨ ਕਲਾਸਿਸ ਨੇ ਜਿਹੜੀਆਂ ਉਹ ਘਰੋਂ ਬੈਠੇ ਬੈਠੇ ਜਿੱਥੇ ਬੈਠੇ ਹੋ ਤੁਸੀਂ ਉੱਥੋਂ ਬੈਠੇ ਬੈਠੇ ਲਾਈ ਚੱਲੋ। 2-3 ਘੰਟੇ ਦੀ ਕਲਾਸ, 3 ਘੰਟੇ ਦੀ ਹੁੰਦੀ, ਕਿੰਨੇ ਟਾਈਮ ਦੀ ਹੈ ਜੀ?
2: ਹਾਂਜੀ, 2-3 ਘੰਟੇ ਮੰਡੇ ਟੂ ਫਰਾਈਡੇ ਜੀ।
0: ਹਾਂ ਲਓ, ਮੰਡੇ ਟੂ ਫਰਾਈਡੇ ਤੁਸੀਂ ਕਲਾਸ ਲਾਉਣੀ ਆ, ਸ਼ਾਮ ਦਾ ਸੈਸ਼ਨ ਲੈਣਾ, ਦੁਪਹਿਰ ਦਾ ਲੈਣਾ, ਉਹ ਤੁਸੀਂ ਦੇਖ ਲਿਓ, ਸਵੇਰ ਦਾ ਲੈਣਾ, ਬਾਕੀ ਇਹਨਾਂ ਨਾਲ ਕਾਲ ਕਰ ਲਿਓ। ਅਤੇ ਇਨਕਮ ਦਾ ਵੀ ਸਿਸਟਮ ਹੈ ਨੀਗਾ, ਉਹ ਇਨਕਮ ਉਹਦੇ 'ਚ ਹੁੰਦੀ ਸੀ 70,000, ਇਹ 'ਚ ਕਹਿੰਦੇ 80-85,000, 90,000 ਤੱਕ ਤੁਹਾਡੀ ਇਨਕਮ ਆ, ਤਾਂ ਤੁਸੀਂ ਤਾਂ ਵੀ ਐਲੀਜੀਬਲ ਹੈਗੇ ਹੋ ਇਸ ਲੋਨ ਦੇ। ਉਹਦੇ ਨਾਲ ਇਹ ਫਾਇਦਾ ਹੋ ਗਿਆ, ਉੱਥੇ 70,000 ਤੋਂ ਵੱਧ ਜੇ 71,000 ਇਹ ਕਹਿੰਦੇ ਭਾਈ ਸਾਡੇ ਕੋਲ ਨਾ ਆਇਓ, ਤੁਹਾਨੂੰ ਗਰਾਂਟ ਨਹੀਂ ਮਿਲਣੀ, ਇਹ ਲੋਨ ਤੁਹਾਨੂੰ ਤਾਂ ਵੀ ਮਿਲ ਜਾਣਾ ਵਾ। ਸੋ ਲੋਨ ਮਿਲਣਾ ਵੀ ਆਮ ਤੌਰ 'ਤੇ ਕੋਈ 11% 'ਤੇ, ਤੁਸੀਂ ਬੀ ਲੈਂਡਰ ਤੋਂ ਲਾਈਨ ਆਫ ਕ੍ਰੈਡਿਟ ਬਣਾ ਕੇ ਦੇਖ ਲਓ ਬਾਈ ਜੀ, 12-12% 'ਤੇ ਬਣਾਉਂਦੇ ਆ, ਅਗਲੇ 13-13% 'ਤੇ ਬਣਾਉਂਦੇ ਆ। ਅਤੇ ਜੇ ਤੁਸੀਂ ਪ੍ਰਾਈਵੇਟ ਲੈਣੇ ਹੋ ਤਾਂ ਗੱਲ ਹੀ ਵੱਖਰੀ ਹੈ, ਕਿਸੇ ਨੂੰ ਕਹਿ ਗਏ ਉਹ $1,00,000 ਚਾਹੀਦਾ ਪ੍ਰਾਈਵੇਟ, ਦੇਖਿਓ ਫਿਰ ਕਿੰਨੇ ਪਰਸੈਂਟ, ਸਾਰਾ ਕੁਝ ਲੈਂਡਰ ਲੋਨਰ ਫੀਸ ਪਾ ਕੇ ਖਾਸਾ ਵੱਡਾ ਟੀਕਾ ਲੱਗਦਾ। ਇਹਦੇ ਲਈ ਸਿਰਫ ਤੁਸੀਂ ਕੀ ਆ, ਇਹਨਾਂ ਨੂੰ ਕਾਲ ਕਰੋ, ਨਾਲੇ ਤਾਂ ਕਲਾਸਿਸ ਲਓ, ਤੁਸੀਂ ਔਨਲਾਈਨ ਕਲਾਸਿਸ ਘਰੇ ਬੈਠੇ ਬਿਠਾਏ ਤੁਹਾਡੇ ਬਜ਼ੁਰਗ ਨੇ ਜਿਹੜੇ ਉਹ ਵੀ ਲਾ ਸਕਦੇ ਆ। ਸੋ 60-65 ਸਾਲ ਦੀ ਉਮਰ ਦੇ ਤੁਸੀਂ ਹੈਗੇ ਹੋ ਤਾਂ ਵੀ ਤੁਸੀਂ ਐਲੀਜੀਬਲ ਹੋ। ਨੰਬਰ ਇਹਨਾਂ ਦਾ ਨੋਟ ਕਰ ਲਓ, 437-264-3175, 437-264-3175। ਜੀ ਬਾਈ ਜੀ, ਕੁਛ ਹੋਰ ਕਹਿਣਾ ਚਾਹੁੰਦੇ ਹੋ?
2: ਨਹੀਂ ਜੀ, ਆਪਣੇ ਅੱਛੀ ਤਰ੍ਹਾਂ ਸਭ ਮੈਂਸ਼ਨ ਕਰੀ ਦੀ ਆ, ਐਂਡ ਬਟ ਇਹ ਲਾਈਕ ਹਾਂ ਅਭੀ ਆਪ ਐਨਰੋਲ ਕਰ ਸਕਤੇ ਹੈ, ਬੈਚ ਸਟਾਰਟ ਹੋ ਰਹਾ ਹੈ, ਐਂਡ ਅਬ ਲੋਨ ਹੈ $50,000 ਸੇ ਲੈ ਕੇ $170,000 ਤੱਕ, ਡਿਪੈਂਡਿੰਗ ਔਨ ਕੋਰਸ ਐਂਡ ਫੈਮਿਲੀ ਸਾਈਜ਼। ਬੱਚੇ ਜ਼ਿਆਦਾ ਹੈ ਤੋ ਅੱਛਾ ਬੈਨੀਫਿਟ ਹੈ, ਔਰ ਬੱਚੇ ਕਿ ਅਗਰ ਉਮਰ ਬੱਚੋਂ ਕੀ 11 ਸਾਲ ਸੇ ਕਮ ਹੈ ਤੋ ਥੋੜ੍ਹਾ ਬਹੁਤ ਹਿੱਸਾ ਗ੍ਰਾਂਟ ਕਾ ਵੀ ਆਤਾ ਹੈ ਆਜ ਵੀ, ਤੋ ਆਪ ਹਮੇ ਕਾਲ ਕਰੇਂਗੇ, ਹਮੇ ਆਫਿਸ ਆਏ, ਅਸੈਸਮੈਂਟ ਕਰਾਏ, ਹਮਾਰੀ ਫੀਸ ਕਿਤਨੀ ਹੈ ਕਾਮ ਹੋਣੇ ਕੇ ਬਾਅਦ, $199 ਕਾਮ ਹੋਣੇ ਕੇ ਬਾਅਦ, ਫੰਡਿੰਗ ਕਿਸੇ ਖਾਤੇ ਮੈਂ ਆ ਰਹੀ ਹੈ, ਆਪਕੇ ਖਾਤੇ ਮੈਂ, ਕੋਈ ਚਲਾਕੀ ਕਮਿਸ਼ਨ ਮੀਠੀ ਬਾਤੇ ਨਹੀਂ ਹੈ, ਔਨ ਦਾ ਏਅਰ ਹਮ ਆਪਣੀ ਫੀਸ ਬਤਾਤੇ ਹੈ, 8 ਸਾਲ ਸੇ ਸਾਫ਼ ਤਰੀਕੇ ਸੇ ਸਾਫ਼ ਕਾਮ ਕਰ ਰਹੇ ਹੈ। ਨੰਬਰ 437-264-3175, 437-264-3175, ਕਾਲ ਕਰੋ, ਐਸਟੀਮੇਟ ਲਓ, 437-264-3175, 437
0: 437-264-6175 ਤੇ ਤੁਸੀਂ ਹੁਣੇ ਕਾਲ ਕਰਕੇ ਇਸ ਦੇ ਹੱਕਦਾਰ ਹੋ ਸਕਦੇ ਹੋ। 30 ਤੋਂ 90 ਦਿਨਾਂ ਦੇ ਵਿੱਚ ਵਿੱਚ ਇਹ ਆ ਜਾਏਗਾ ਜੀ ਲੋਨ, 30 ਤੋਂ 90 ਦੇ।
2: ਬਿਲਕੁਲ ਜੀ, ਲੋਨ ਉਲਟਾ ਜਲਦੀ ਆ ਰਿਹਾ
0: ਹੈ। ਵਾਹ, ਲੋਨ ਤੁਹਾਨੂੰ ਜਲਦੀ ਮਿਲ ਜਾਣਾ। ਸੋ ਬਾਕੀ ਅਗਲੀ ਵਾਰ ਆਪਾਂ ਹੋਰ ਥੋੜ੍ਹੀ ਜਿਹੀ ਹੋਰ ਤੁਹਾਨੂੰ ਦੱਸਦੇ ਹਾਂ ਡਿਟੇਲ ਦੇ ਵਿੱਚ ਇਹਦੇ ਵਿੱਚ, ਅਤੇ ਤੁਸੀਂ ਬਾਕੀ ਕਾਲ ਕਰ ਲਿਓ, ਹੁਣੇ ਅਪੋਇੰਟਮੈਂਟ ਬਣਾ ਸਕਦੇ ਹੋ 437-264-6175। ਬਹੁਤ ਧੰਨਵਾਦ ਸਰ, ਥੈਂਕ ਯੂ।

0: ਤੁਸੀਂ ਨਾ ਜੇ ਕਿਸੇ ਕੰਮ ਦੇ ਵਿੱਚ ਗਲਤ ਨਹੀਂ ਹੈ ਤਾਂ ਤੁਸੀਂ ਜੇ ਤੁਹਾਡੇ ਖਿਲਾਫ ਕੋਈ ਆਵਾਜ਼ ਉੱਠਦੀ ਵੀ ਹੋਵੇ ਉਹਨੂੰ ਬਾਹਲਾ ਮਹੱਤਵ ਦੇਣ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਮੈਂ ਆਪਣੇ ਹੱਕ ਦੇ ਵਿੱਚ ਅਤੇ ਵਿਰੋਧ 'ਚ ਭੁਗਤਣ ਵਾਲਿਆਂ ਨੂੰ ਮਿੱਤਰ ਬਣ ਕੇ ਮਿਲਾਂਗਾ, ਮਦਾਰੀ ਬਣ ਕੇ ਨਹੀਂ ਟੱਕਰਾਂਗਾ। ਮੈਂ ਨੇੜੇ ਹੋ ਕੇ ਅਤੇ ਨੇੜੇ ਲਿਆ ਕੇ ਦਗੇ ਨਾਲ ਦੂਰੀ ਨਹੀਂ ਬਣਾ ਸਕਦਾ। ਮੈਂ ਕਿਸੇ ਨੂੰ ਜ਼ਮੂਰਾ ਸਮਝ ਕੇ ਕਰਤੱਵ ਨਹੀਂ ਕਰ ਸਕਦਾ। ਬਾਈ ਰਾਣਾ ਰਣਵੀਰ ਹੁਣੇ ਕਹਿੰਦੇ ਆ, ਜਿਹੜੀ ਚੀਜ਼, ਜਿਹੜੇ ਖਿਆਲ ਅਤੇ ਜਿਹੜੇ ਬੰਦੇ ਉਹਨੂੰ ਜਿੰਨੀ ਅਹਿਮੀਅਤ ਦਊਂਗੇ ਉਹ ਓਨਾ ਹੀ ਨੇੜੇ ਆਊਗਾ। ਨੇੜੇ ਆਉਣ ਵਾਲਾ ਤੁਹਾਨੂੰ ਸੰਭਾਰ ਵੀ ਸਕਦਾ ਅਤੇ ਨੇੜੇ ਆਉਣ ਵਾਲਾ ਤੁਹਾਨੂੰ ਵਿਗਾੜ ਵੀ ਸਕਦਾ। ਨੇੜੇ ਦੇ ਹੀ ਹੱਕ ਅਤੇ ਵਿਰੋਧ ਦੇ ਵਿੱਚ ਭੁਗਤਦੇ ਹੁੰਦੇ ਆ। ਉਹ ਨੇੜੇ ਜਿਹੜੇ ਬਾਹਲੇ ਹੁੰਦੇ ਆ ਉਹੀ ਤੁਹਾਡਾ ਵਿਰੋਧ 'ਚ ਹੁੰਦੇ ਆ, ਜਿਹੜੇ ਬਾਹਲੇ ਨੇੜੇ ਹੁੰਦੇ ਆ ਉਹੀ ਤੁਹਾਡੇ ਹੱਕ 'ਚ ਭੁਗਤਦੇ ਹੁੰਦੇ ਆ। ਸਾਡੀ ਅਕਲ ਦੀ ਨਜ਼ਰ ਅਤੇ ਸਾਡੇ ਨਜ਼ਰੀਏ ਦੇ ਸਾਥੀ ਅਤੇ ਵਿਰੋਧੀ ਇਹਦੀ ਪਹਿਚਾਣ ਕਰਨੀ ਸਾਡੀ ਬਣਦੀ ਹੈ। ਸਾਨੂੰ ਪਤਾ ਹੋਵੇ ਕਿ ਯਾਰ ਇਹ ਬੰਦਾ ਕਿਵੇਂ ਹੈ, ਸਾਡੇ ਲਈ ਠੀਕ ਹੈ। ਨਜ਼ਰੀਏ ਦੇ ਹੀ ਨਤੀਜੇ ਨਿਕਲਦੇ ਅਸਲ ਦੇ ਵਿੱਚ। ਨਜ਼ਰੀਏ ਨੂੰ ਕਦੀ ਨਜ਼ਰ ਵੀ ਨਹੀਂ ਲੱਗਦੀ ਹੁੰਦੀ। ਜਿਹੜਾ ਨਜ਼ਰੀਆ ਚੰਗਾ ਹੋਊਗਾ ਉਹਦਾ ਰੋਸਾ ਅਤੇ ਸਹਿਮਤੀ ਹਮੇਸ਼ਾ ਵਾਜਬ ਹੋਣਗੇ। ਜਿਹਦਾ ਨਜ਼ਰੀਆ ਚੰਗਾ ਉਹਦਾ ਰੋਸਾ ਵੀ ਵਾਜਬ ਹੋਊਗਾ ਤੁਹਾਡੇ ਨਾਲ। ਜੇ ਗੁੱਸਾ ਗੱਲਾਂ ਕਰੂਗਾ ਉਹ ਵਾਜਬ ਹੋਊਗਾ, ਉਹਦੀ ਸਹਿਮਤੀ ਵੀ ਵਾਜਬ ਹੋਊਗੀ। ਹਾਂ, ਮੁਖੀ ਚੰਗੇ ਨਜ਼ਰੀਏ ਨੂੰ ਬਹੁਤੀ ਮਾਨਸਿਕ ਤਕਲੀਫ ਨਹੀਂ ਹੁੰਦੀ ਹੈਗੀ। ਇੱਕ ਕਵਿਤਾ ਥੋੜ੍ਹੀ ਜਿਹੀ ਦੋ ਕਲੈਨਾਂ ਤੁਹਾਨੂੰ ਸੁਣਾਉਣਾ। ਤੂੰ ਮੈਨੂੰ ਉਤਸ਼ਾਹ ਨਾਲ ਭਰ ਦਿੱਤਾ, ਤੂੰ ਮੈਨੂੰ ਇਕੱਲੇ ਨੂੰ ਮੁਸਕਰਾਉਣ ਲਾ ਦਿੱਤਾ, ਤੂੰ ਮੈਨੂੰ ਜਗਦਿਆਂ ਸੁਪਨੇ ਦੇਖਣ ਦੀ ਆਦਤ ਪਾ ਦਿੱਤੀ ਹੈ, ਤੂੰ ਮੈਨੂੰ ਹਰ ਰੋਜ਼ ਲਿਖਣ ਲਾ ਦਿੱਤਾ, ਤੂੰ ਮੈਨੂੰ ਜ਼ਿੰਦਗੀ ਦੇ ਨੇੜੇ ਕਰਤਾ, ਤੂੰ ਮੈਨੂੰ ਖੁਦ ਨਾਲ ਮਿਲਾਤਾ, ਤੂੰ ਉਹ ਕਰਤਾ ਜੋ ਮੈਂ ਚਾਹੁੰਦਾ ਸੀ। ਕੀ ਮੈਂ ਉਹ ਕਰ ਸਕਾਂਗਾ ਜੋ ਤੂੰ ਚਾਹੁੰਦਾ ਹੈ? ਗੱਲ ਆ ਕੇ ਇੱਥੇ ਨਿਬੜਦੀ ਹੈ। ਸਹੀ ਲੱਗੀ, ਕਿਵੇਂ ਲੱਗੀ?
1: ਬਿਲਕੁਲ ਠੀਕ ਹੈ, ਡੈਫੀਨੇਟਲੀ,
0: ਕਿਉਂਕਿ ਨਜ਼ਰੀਆ ਹੀ ਤੁਹਾਡਾ ਜਿਹੜੀ ਹੈਗੀ ਆ, ਦਿਸ਼ਾ ਬਦਲ ਦੋਗੇ ਤੇ ਦਸ਼ਾ ਬਦਲ ਜੂਗੀ, ਹਨਾ? ਡਾਇਰੈਕਸ਼ਨ ਚੇਂਜ ਕਰਨ ਦੀ ਜ਼ਰੂਰਤ ਆ। ਜੇ ਹੁਣ ਕੋਈ ਟੇਬਲ ਮੂਵ ਕਰਨਾ ਮੂਹਰੇ ਕੰਧ ਆ, ਤਾਂ ਤੁਸੀਂ ਉਹਨੂੰ ਉੱਧਰ ਨੂੰ ਧੱਕਾ ਲਾ, ਜਦੋਂ ਮੂਹਰੇ ਧੱਕਾ ਉਹਨੂੰ ਮੂਵ ਹੋਣਾ ਹੀ ਨਹੀਂ ਹੈਗਾ। ਦਿਸ਼ਾ ਬਦਲਣੀ ਪੈਣੀ ਹੈ। ਜੇ ਨਤੀਜੇ ਬਦਲਣੇ ਆ ਤਾਂ ਉਹਦੇ ਲਈ ਐਫਰਟਸ ਬਦਲਣੇ ਪੈਣੇ। ਜੇ ਐਫਰਟਸ ਬਦਲਾਂਗੇ ਤਾਂ ਨਤੀਜੇ ਬਦਲ ਜਾਣਗੇ, ਹਨਾ?
1: ਬਿਲਕੁਲ ਬਿਲਕੁਲ।
0: ਪ੍ਰੋਗਰਾਮ ਸਾਰੰਗ ਦੇ ਨਾਲ ਚੱਲਦੇ ਆ ਮੋਨਾ ਜੀ ਵੱਲ। ਮੋਨਾ ਜੀ, ਥੋੜੀ ਜਿਹੀ ਹੋਰ ਅਪਡੇਟ ਦਿਓ ਜੀ ਇੰਸ਼ੋਰੈਂਸ ਦੀ।
1: ਡੈਫੀਨੇਟਲੀ, ਜਿੱਦਾਂ ਤੁਸੀਂ ਹੁਣੇ ਰਾਜਵੀਰ ਜੀ ਗੱਲ ਕਰ ਰਹੇ ਸੀਗੇ ਕਿ ਡੈਫੀਨੇਟਲੀ ਸਾਨੂੰ ਗੋਲਸ ਦੇਖਣ, ਜਦੋਂ ਅਸੀਂ ਗੋਲਸ ਆਪਣੇ ਦੇਖਦੇ ਹਾਂ ਤਾਂ ਡੈਫੀਨੇਟਲੀ ਉਸ ਹਿਸਾਬ ਦੇ ਨਾਲ ਸਾਨੂੰ ਟਾਰਗੇਟ ਬਣਾਉਣਾ ਪੈਣਾ ਕਿ ਅਸੀਂ ਕਿੱਧਰ ਨੂੰ ਮੂਵ ਔਨ ਹੋਣਾ ਹੈ। ਕਾਫੀ ਵਾਰ ਹੁੰਦਾ ਹੈਗਾ, ਮੈਂ ਦੇਖਦੀ ਹਾਂ ਕਿ ਫੈਮਿਲੀਜ਼ ਦੇ ਵਿੱਚ ਪੇਰੈਂਟਸ ਹੈਗੇ ਹੈ, ਉਹ ਬੱਚਿਆਂ ਦੇ ਲਈ ਕਹਿੰਦੇ ਕਿ ਅਸੀਂ ਤਾਂ ਦਿਨ ਰਾਤ ਮਿਹਨਤ ਕਰ ਰਹੇ ਹਾਂ ਤਾਂ ਕਿ ਮਨੀ ਅਸੀਂ ਜੋੜੀਏ, ਤਾਂ ਕਿ ਫਿਊਚਰ ਦੇ ਵਿੱਚ ਬੱਚਿਆਂ ਦਾ ਵੀ ਅਤੇ ਸਾਡਾ ਵੀ ਆਪਣਾ ਫਿਊਚਰ ਸਿਕਿਓਰ ਹੋ ਸਕੇ, ਬ੍ਰਾਈਟ ਹੋ ਸਕੇ, ਸਾਡੇ ਕੋਲ ਸੇਵਿੰਗਸ ਹੋਣ, ਅਸੀਂ ਐਕਸਟਰਾ ਫੈਸਿਲਿਟੀਜ਼ ਦੇ ਸਕੀਏ। ਪਰ ਕਾਫੀ ਉਹਨਾਂ ਚੀਜ਼ਾਂ ਦੇ ਵਿੱਚ ਇੱਕ ਚੀਜ਼ ਅਸੀਂ ਭੁੱਲ ਜਾਂਦੇ ਹੈਗੇ ਹਾਂ ਕਿ ਅਸੀਂ ਜਦੋਂ ਕੰਮ ਕਰਦੇ ਚਲੇ ਜਾ ਰਹੇ ਹਾਂ, ਇਨਕਮ ਅਰਨ ਕਰੀ ਜਾ ਰਹੇ ਹੈਗੇ ਹਾਂ, ਤਾਂ ਉਸ ਟਾਈਮ 'ਤੇ ਇੱਕ ਹੋਰ ਚੀਜ਼ ਦੀ ਸਾਨੂੰ ਜ਼ਰੂਰਤ ਹੈਗੀ ਆ, ਕੁਛ ਇੱਦਾਂ ਦੀਆਂ ਵੈਲਥ ਸਟਰੈਟਜੀਜ਼ ਦੀ ਜ਼ਰੂਰਤ ਹੈ। ਜਦੋਂ ਸਾਡੇ ਕੋਲ ਇੱਕ ਪ੍ਰੋਪਰ ਵੈਲਥ ਇਕੱਠੀ ਹੋ ਗਈ ਹੈ, ਐਸੈਟਸ ਬਿਲਡਅਪ ਹੋ ਗਏ ਹੈ, ਉਸ ਟਾਈਮ 'ਤੇ ਸਾਨੂੰ ਥੋੜ੍ਹਾ ਜਿਹਾ ਧਿਆਨ ਉੱਧਰ ਵੀ ਦੇਣਾ ਚਾਹੀਦਾ ਹੈਗਾ ਕਿ ਵੈਲਥ ਅੱਗੇ ਪਾਸ ਔਨ ਕਿੱਦਾਂ ਹੋਏਗੀ। ਕਾਫੀ ਵਾਰ ਕਈ ਪਰਸਨਸ ਨੂੰ ਪਤਾ ਹੈਗਾ, ਜਿਹੜੇ ਕਿ ਕੁਛ 4-6 ਮਹੀਨੇ ਪਹਿਲਾਂ ਇੱਕ ਕਪਲ ਜਿਨ੍ਹਾਂ ਦੀ CP24 ਤੇ ਵੀ ਨਿਊਜ਼ ਆਈ ਸੀਗੀ, ਅਨਫੋਰਚੁਨੇਟਲੀ ਦੋਨਾਂ ਦੀ ਡੈਥ ਇੱਕੋ ਸਾਲ ਦੇ ਵਿੱਚ ਹੋ ਗਈ ਸੀਗੀ, ਐਂਡ ਉਹਨਾਂ ਦੇ ਬੱਚਿਆਂ ਨੂੰ RRSP ਜਦੋਂ ਰੋਲ ਓਵਰ ਹੋਈ ਤਾਂ ਉਹਨਾਂ ਨੂੰ ਆਲਮੋਸਟ RRSP ਐਂਡ ਕਾਟੇਜ ਦਾ ਕੈਪੀਟਲ ਗੇਨਸ ਜਿਹੜਾ ਹੈਗਾ ਆਲਮੋਸਟ $600 ਟੈਕਸੇਸ਼ਨ ਪੇ ਕਰਨਾ ਪੈ ਗਿਆ ਸੀ ਉਹਨਾਂ ਦੇ ਬੱਚਿਆਂ ਨੂੰ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ, ਕਾਫੀ ਵਾਰ ਸਾਨੂੰ ਲੱਗਦਾ ਕਿ ਹਜੇ ਸਾਨੂੰ ਕੀ ਹੋਇਆ, ਕੁਛ ਵੀ ਨਹੀਂ ਹੋਇਆ, ਅਸੀਂ ਤਾਂ ਬਹੁਤ ਲੰਬੀ ਉਮਰ ਹੈਗੀ ਹੈ। ਡੈਫੀਨੇਟਲੀ ਲੰਬੀ ਉਮਰ ਹੋਵੇ, ਪਰਮਾਤਮਾ ਸਾਰਿਆਂ ਨੂੰ ਵਧੀਆ ਤੰਦਰੁਸਤੀ ਦੇਵੇ, ਪਰ ਨਾਲ ਦੇ ਨਾਲ ਇੱਕ ਚੀਜ਼ ਸਾਨੂੰ ਜ਼ਰੂਰ ਧਿਆਨ ਰੱਖਣੀ ਚਾਹੀਦੀ ਹੈ ਕਿ ਜਿਹੜੀਆਂ ਵੈਲਥ ਸਟਰੈਟਜੀਜ਼ ਹੈਗੀਆਂ ਇੱਕ ਦਿਨ ਦੇ ਵਿੱਚ ਬਿਲਡਅਪ ਨਹੀਂ ਹੋ ਜਾਂਦੀਆਂ। ਸੋ ਉਹਦੇ ਲਈ ਸਾਨੂੰ ਇੱਕ ਪ੍ਰੋਪਰ ਪਲੈਨਿੰਗ ਦੀ ਜ਼ਰੂਰਤ ਹੁੰਦੀ ਹੈ। ਇਸ ਟਾਈਮ 'ਤੇ ਸਾਡੇ ਕੋਲ ਕੋਈ ਵੀ, ਚਾਹੇ ਸਾਡੇ ਐਸੈਟਸ ਹੈਗੇ ਆ, ਚਾਹੇ ਸਾਡੇ ਕੋਲ ਕੋਈ ਵੀ ਇਸ ਟਾਈਮ 'ਤੇ ਸੇਵਿੰਗਸ ਕੀਤੀਆਂ ਹੋਈਆਂ ਨੇ, ਉਹ ਜਦੋਂ ਨੈਕਸਟ ਜਨਰੇਸ਼ਨ ਨੂੰ ਪਾਸ ਔਨ ਹੋਣੀ ਹੈ ਉਹ ਟੈਕਸੇਸ਼ਨ ਲੱਗੂਗਾ ਹੀ ਲੱਗੂਗਾ। ਇੰਸਟੈਂਟ ਆਫ ਦੈਟ ਕਿ ਜੇ ਅੱਜ ਹੀ ਅਸੀਂ ਜੋ ਵੀ ਸਾਡੀਆਂ ਸੇਵਿੰਗਸ ਹੈਗੀਆਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਯੂਜ਼ ਕਰੀਏ, ਚਾਹੇ ਅਸੀਂ ਪੋਲਿਸੀਜ਼ ਦੀ ਗੱਲ ਕਰੀਏ, ਇਨਵੈਸਟਮੈਂਟਸ ਦੀ ਗੱਲ ਕਰੀਏ, ਕਿ ਉਹ ਟੈਕਸ ਫ੍ਰੀ ਪਾਸ ਔਨ ਹੋਣ ਸਾਡੀ ਨੈਕਸਟ ਜਨਰੇਸ਼ਨ ਨੂੰ, ਉਹ ਦੇਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕਾਫੀ ਵਾਰ ਸਾਨੂੰ ਇਹ ਵੀ ਚੀਜ਼ਾਂ ਦੇ ਕੰਸਰਨ ਆਉਂਦੇ ਨੇ ਕਿ ਸਾਡੇ ਕੋਲ ਐਕਸਟਰਾ ਮਨੀ ਹੈਗੀ ਹੈ, ਆਪਾਂ ਬੱਚਿਆਂ ਦੀ ਆਪਾਂ ਪੋਲਿਸੀਜ਼ ਕਰਵਾ ਲੈਂਦੇ ਹਾਂ, ਉਹ ਇਨਕਰੀਜ਼ ਕਰ ਲੈਂਦੇ ਹਾਂ। ਇੰਸਟੈਂਟ ਅਸੀਂ ਇੱਕ ਪਾਸੇ ਹੀ ਹੀ ਚੱਲਦੇ ਇੱਕ ਰਸਤੇ ਦੇ ਵਿੱਚ ਹੀ ਚੱਲਦੇ ਚਲੇ ਜਾਈਏ, ਸਾਨੂੰ ਦੂਜੇ ਰਸਤੇ ਵੀ ਦੇਖਣੇ ਪੈਣੇ, ਦੂਜੀ ਦਿਸ਼ਾ ਦੇ ਵੱਲ ਵੀ ਦੇਖਣਾ ਪੈਣਾ ਕਿ ਕਿਹੜੀਆਂ ਹੋਰ ਆਪਸ਼ਨਸ ਹੋ ਸਕਦੀਆਂ ਨੇ ਜਿਹਦੇ ਵਿੱਚ ਕਿ ਅਸੀਂ ਟੈਕਸ ਫ੍ਰੀ ਇਹ ਬੈਲਟ ਨੂੰ ਅੱਗੇ ਪਾਸ ਔਨ ਕਰ ਸਕਦੇ ਹਾਂ। ਤਾਂ ਉਹਦੇ ਲਈ ਜ਼ਰੂਰ ਮੈਂ ਕਹੂੰਗੀ ਕਿ ਇੱਕ ਐਡਵਾਈਜ਼ਰ ਦੇ ਨਾਲ ਜਦੋਂ ਬੈਠੋਗੇ ਤਾਂ ਹੀ ਤੁਹਾਨੂੰ ਉਹ ਸਟ੍ਰੈਟਜੀਜ਼ ਦੇ ਬਾਰੇ ਪਤਾ ਲੱਗੂਗਾ, ਕਿਉਂਕਿ ਡਿਪੈਂਡਿੰਗ ਅਪੋਨ ਤੁਹਾਡਾ ਸਿਨੇਰੀਓ ਕਿੱਦਾਂ ਦਾ, ਤੁਸੀਂ ਇਸ ਟਾਈਮ ਤੇ ਪਰਸਨਲ ਵੈਲਥ ਹੈਗੀ ਆ, ਕਾਰਪੋਰੇਸ਼ਨ ਦੇ ਵਿੱਚ ਰਿਟੇਨ ਅਰਨਿੰਗ ਪਈ ਹੈਗੀ ਹੈ, ਸੋ ਕਿਸ ਤਰੀਕੇ ਦੀਆਂ ਤੁਹਾਡੀਆਂ ਸੇਵਿੰਗਸ ਹੈਗੀਆਂ ਨੇ ਉਹਨਾਂ ਨੂੰ ਅਸੀਂ ਕਿਸ ਤਰੀਕੇ ਦੀਆਂ ਸਟ੍ਰੈਟਜੀਜ਼ ਯੂਜ਼ ਕਰ ਸਕਦੇ ਹਾਂ। ਡੈਫੀਨੇਟਲੀ ਡਿਪੈਂਡਿੰਗ ਅਪੋਨ ਫੈਮਲੀ ਟੂ ਫੈਮਲੀ ਡਿਪੈਂਡ ਕਰੂਗਾ, ਤਾਂ ਉਸ ਹਿਸਾਬ ਦੇ ਨਾਲ ਸੁਜੈਸਟ ਕੀਤਾ ਜਾਊਗਾ। ਸੋ ਮੈਂ ਜ਼ਰੂਰ ਕਹੂੰਗੀ ਆਪਣੇ ਲਿਸਨਰਸ ਨੂੰ ਇਸ ਟਾਈਮ ਤੇ ਤੁਸੀਂ ਚਾਹੇ ਤੁਹਾਡੀ ਕਾਰਪੋਰੇਸ਼ਨ ਹੈਗੀਆਂ ਜਿਹਨਾਂ ਦੇ ਵਿੱਚ ਕਿ ਰਿਟੇਨ ਅਰਨਿੰਗ ਪਈਆਂ ਨੇ, ਜਾਂ ਫਿਰ ਕਾਰਪੋਰੇਸ਼ਨ ਦੇ ਵਿੱਚ ਇਸ ਟਾਈਮ ਇਨਕਮ ਆ ਰਹੀ ਆ, ਉਸਨੂੰ ਤੁਸੀਂ ਅੱਗੇ ਕਿੱਦਾਂ ਪਾਸ ਔਨ ਕਰਨਾ, ਇਸ ਦੀ ਸਟ੍ਰੈਟਜੀ ਚਾਹੁੰਦੇ ਹੈਗੇ ਹੋ, ਜਾਂ ਫਿਰ ਪਰਸਨਲ ਵੈਲਥ ਪਈ ਹੈਗੀ ਆ ਉਸਨੂੰ ਅੱਗੇ ਪਾਸ ਔਨ ਕਰਨਾ ਚਾਹੁੰਦੇ ਹੋ ਟੈਕਸ ਫ੍ਰੀ, ਸੋ ਉਹਦੀ ਜ਼ਿਆਦਾ ਡਿਟੇਲ ਦੇ ਵਿੱਚ ਗੱਲ ਕਰਨ ਲਈ ਜ਼ਰੂਰ ਮੈਨੂੰ ਕਾਲ ਕਰ ਸਕਦੇ ਹੋ ਜੀ। ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ ਐਟ 416-509-1509-509-1509-15-09।
0: 416-509-1509 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਕਹਾਣੀ ਅੱਜ ਲੈ ਕੇ ਬਾਜੀ ਕੁਝ ਪਲਾਂ ਤੱਕ ਤੁਹਾਡੇ ਰੂਬਰੂ ਹੋਣੇ ਆ।
2: ਗੱਲ ਹੋਵੇ ਰੀਅਲ ਇਸਟੇਟ ਸੇਲ ਪਰਚੇਸ ਆਫ ਬਿਜ਼ਨੈਸਿਸ, ਕਮਰਸ਼ੀਅਲ ਟ੍ਰਾਂਜੈਕਸ਼ਨ, ਵਿਲ, ਪਾਵਰ ਆਫ ਅਟਾਰਨੀ ਜਾਂ ਫਿਰ ਐਫੀਡੈਵਿਟ ਦੀ, ਤਾਂ ਸੋਚਣ ਦੀ ਲੋੜ ਨਹੀਂ, ਇੱਕੋ ਨਾਮ ਯਾਦ ਰੱਖੋ, ਲਾਅ ਆਫ ਅਮਨ ਸ਼ਰਮਾ, ਜੋ ਆਪਣੇ ਕਲਾਇੰਟਸ ਨੂੰ ਦਿੰਦੇ ਨੇ ਐਕਸਲੈਂਟ ਲੀਗਲ ਸਰਵਿਸਿਸ। ਅਮਨ ਸ਼ਰਮਾ LLB, ਬੈਰਿਸਟਰ, ਸੋਲਿਸਿਟਰ ਐਂਡ ਨੋਟਰੀ ਪਬਲਿਕ, 25 ਚੈਰੀਕ੍ਰੈਸਟ ਡਰਾਈਵ, ਯੂਨਿਟ 6, ਬ੍ਰੈਂਪਟਨ। ਕਾਲ 905-913-2355, 905-913-2355।
0: ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ, ਗੁਰਬਾਣੀ ਵਾਲਾ ਰੇਡੀਓ। ਨਿਤਨੇਮ ਵੀ ਆ, ਸੰਪੂਰਨ ਪਾਠ ਵੀ ਇਹਦੇ ਚ, ਢਾਡੀ ਵਾਰਾਂ ਵੀ ਨੇ, ਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ। ਏਅਰਪਲੱਗ ਤੁਹਾਨੂੰ ਨਾਲ ਮਿਲਣਗੇ। ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਤੇ ਨੰਬਰ ਨੋਟ ਕਰ ਲਓ, 905-204-1313, 905-204-1313, 905-204-1313। ਜੀ ਦੋਸਤੋ, ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਕਹਾਣੀ ਬਿਲਕੁਲ ਤਿਆਰ ਆ। ਕਹਾਣੀ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ, ਪਰ ਇਸ ਕਹਾਣੀ ਤੋਂ ਪਹਿਲਾਂ ਸੁਲਤਾਨ ਜੀ ਬ੍ਰੈਂਪਟਨ ਟੀਵੀ ਐਨ ਪਲੈਂਸ ਤੋਂ ਆ ਚੁੱਕੇ ਆ। ਇਹ ਕਹਾਣੀ ਇਹਨਾਂ ਵੱਲੋਂ ਅੱਜ ਸਪੌਂਸਰ ਕੀਤੀ ਜਾ ਰਹੀ ਹੈ। ਸੁਲਤਾਨ ਜੀ, ਜੀ ਆਇਆਂ ਨੂੰ ਵੈਲਕਮ ਸਰ।
3: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਬ੍ਰੈਂਪਟਨ ਟੀਵੀ ਐਨ ਅਪਲਾਈਸਿਸ ਦਾ ਮੈਸੇਜ ਦੇ ਦਿੰਦੇ ਜੀ, ਕਿਉਂਕਿ ਕਿਚਨ ਬੰਡਲ ਦੇ ਉੱਪਰ $2,000 ਦੀ ਸੇਵਿੰਗ ਕਸਟਮਰ ਕਰਨਗੇ। ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ $5,000 ਵਾਲਾ $29.99 ਚ ਲੈ ਕੇ $2,000 ਸੇਵ ਕਰਨਾ, ਤੇ $29.99 ਵੀ 6 ਮਹੀਨੇ ਚ ਪੇ ਕਰਨਾ ਜੀ, ਕੋਈ ਇੰਟਰਸਟ ਨਹੀਂ ਹੈ। ਇਸੇ ਤਰ੍ਹਾਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ $2,500 ਵਾਲਾ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਪਲੈਟੀਨਮ ਸੀਰੀਜ਼, ਪਲੈਟੀਨਮ ਕਲਰ, ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਐਂਡ ਡਰਾਇਰ $1599 ਦਾ, ਤੇ $1599 ਦੇ ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਫ੍ਰੀ ਹੋਮ ਡਿਲੀਵਰੀ ਮਿਲਣੀ ਹੈ। ਵਿਜ਼ਿਟ ਕਰਨਾ ਜੀ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। 905-450-2828 ਨੰਬਰ ਹੈ, 905-450-2828 ਜੀ।
0: ਬਿਲਕੁਲ ਜੀ, ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਾਣਾ ਜੇਕਰ ਤੁਸੀਂ ਅਪਲਾਈਸਿਸ ਲੈਣੇ ਆ, ਜੇਕਰ ਤੁਸੀਂ ਟੀਵੀ ਲੈਣੇ ਆ। ਸੁਲਤਾਨ ਜੀ, ਜੇ ਹੁਣੇ ਪੈਸੇ ਨਹੀਂ ਦੇਣੇ ਤਾਂ 6 ਮਹੀਨੇ ਵਾਲੇ ਦੇ ਵਿੱਚ ਕੋਈ ਵਿਆਜ ਵਿਊਜ ਤਾਂ ਨਹੀਂ ਲੱਗਦਾ ਉਹ ਚ?
3: ਨਹੀਂ ਜੀ, 6 ਮੰਥ ਕੋਈ ਇੰਟਰਸਟ ਨਹੀਂ ਹੈ। ਵਿਦ ਇਨ 6 ਮੰਥ ਤੁਸੀਂ ਥੋੜੇ ਥੋੜੇ ਕਰਕੇ ਵੀ ਦੇ ਸਕਦੇ ਹੋ। ਫੋਰ ਐਗਜ਼ਾਮਪਲ, $3,000 ਦੀ ਸ਼ੋਪਿੰਗ ਕਰੋ ਤੇ $500 ਮਹੀਨਾ ਕਰਕੇ ਵੀ ਪੇ ਕੀਤੇ ਜਾ ਸਕਦੇ ਜੀ, ਕੋਈ ਇੰਟਰਸਟ ਨਹੀਂ ਹੈ। ਫਿਰ ਨਾਲ ਇਹ ਕਿ 85-ਇੰਚ ਟੀਵੀ ਦੀ ਜੇ ਆਪਾਂ ਗੱਲ ਕਰਦੇ ਹਾਂ ਜੀ, ਉਹਦੇ ਚ ਵੀ $700 ਦੀ ਸੇਵਿੰਗ ਹੈ। ਜੇ ਸੋਨੀ ਬਰੇਵੀਆ ਮਾਡਲ ਲੈਣਾ ਤੇ ਸੋਨੀ ਬਰੇਵੀਆ 3 ਮਿਲੇਗਾ, ਜੇ ਸੈਮਸੰਗ ਲੈਣਾ ਤੇ ਸੈਮਸੰਗ ਮਿੰਨੀ LED ਮਿਲੇਗਾ 2026 ਦਾ ਲੇਟੈਸਟ ਮਾਡਲ, ਤੇ ਤੁਹਾਨੂੰ ਮਿਲਣਾ ਕਿੰਨੇ ਦਾ ਜੀ, $2,200 ਵਾਲਾ $1599। $700 ਤੁਸੀਂ ਸੇਵ ਕਰ ਲੈ ਤੇ $1599 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਬਿਨਾਂ ਵਿਆਜ ਤੋਂ ਇਲੈਕਟ੍ਰੋਨਿਕਸ, ਹੋਮ ਅਪਲਾਈਸਿਸ ਐਂਡ ਲਾਂਡਰੀ, ਐਨੀ ਸੈਕਸ਼ਨ ਚ ਕੋਈ ਵੀ ਪ੍ਰੋਡਕਟ ਸਿਲੈਕਟ ਕਰੋ, ਫ੍ਰੀ ਡਿਲੀਵਰ ਹੋਏਗਾ ਤੇ 1 ਸਾਲ ਦੀ ਪਾਰਟਸ ਐਂਡ ਲੇਬਰ ਵਾਰੰਟੀ ਇੰਕਲੂਡ ਇਨ ਦਾ ਪ੍ਰਾਈਸ, 905-450-2828। ਜੇ ਸਾਨੂੰ ਸੋਸ਼ਲ ਮੀਡੀਆ ਤੇ TikTok ਤੇ ਫੋਲੋ ਕਰਨਾ ਹੈ ਜੀ, ਤੇ TikTok ਤੇ ਹੈ ਜੀ ਬ੍ਰੈਂਪਟਨ ਟੀਵੀ ਐਪ, ਬ੍ਰੈਮਟਨ ਟੀਵੀ ਏਪੀਪੀ। ਸੋ ਬ੍ਰੈਮਟਨ ਟੀਵੀ ਐਪ ਤੇ ਤੁਸੀਂ ਜ਼ਰੂਰ ਫਾਲੋ ਕਰੋ, ਤੁਹਾਨੂੰ ਉਹਦੇ ਤੇ ਵੀ ਅਪਡੇਟ ਮਿਲਦੀਆਂ ਰਹਿਣਗੀਆਂ ਜਿਹੜੀਆਂ ਨਵੀਂ ਤੋਂ ਨਵੀਂ ਤੇ ਡਿਸਕਾਊਂਟਡ ਅਪਡੇਟ ਹੈ। ਤੇ ਸਾਡੀ ਵੈਬਸਾਈਟ ਹੈ ਜੀ bremtonappliances.com 905-450-2828-905-450-2828 ਜੀ।
0: ਬਹੁਤ ਬਹੁਤ ਸ਼ੁਕਰੀਆ ਸਰ, ਥੈਂਕ ਯੂ ਵੈਰੀ ਮਚ।
3: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ,
0: ਬਹੁਤ ਧੰਨਵਾਦ। ਲਓ ਜੀ, ਅੱਜ ਦੀ ਕਹਾਣੀ ਹੈ ਜਿਹੜੀ ਉਹ ਸੁਲਤਾਨ ਜੀ ਵੱਲੋਂ ਸਪੋਂਸਰ ਕੀਤੀ ਜਾ ਰਹੀ ਹੈ, ਨਾਲ ਦੀ ਨਾਲ ਹੀ ਮੋਹਨਾ ਜੀ ਵੱਲੋਂ ਅੱਜ ਦੀ ਕਹਾਣੀ ਜਿਹੜੀ ਉਹ ਸਪੋਂਸਰ ਕੀਤੀ ਜਾ ਰਹੀ ਹੈ ਹਰਪ੍ਰੀਤ ਜਵੰਦਾ ਹੁਣ ਦੀ ਕਹਾਣੀ ਤੁਹਾਡੇ ਰੂਬਰੂ। ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਰੁੱਖ ਪਸ਼ੂ ਪੰਛੀ ਅਤੇ ਇਨਸਾਨਾਂ ਦੇ ਵਿੱਚ ਆਪਸ 'ਚ ਚੰਗੀ ਗੂੜੀ ਸਾਂਝ ਹੁੰਦੀ ਸੀਗੀ। ਸਾਰੇ ਅਕਸਰ ਇੱਕ ਦੂਜੇ ਨੂੰ ਦੁੱਖ ਸੁੱਖ ਦੱਸਦੇ ਸੀਗੇ, ਦੁੱਖ ਸੁੱਖ ਦੇ ਭਾਈਵਾਲ ਬਣ ਜਾਂਦੇ ਸੀਗੇ। ਅਤੇ ਪਰ ਹੁਣ ਨਹੀਂ, ਇਹ ਉਹਨਾਂ ਵੇਲੇ ਦੀ ਗੱਲ ਕਰਨ ਲੱਗਿਆ। ਇੱਕ ਬਜ਼ੁਰਗ ਆ, ਉਹਨੇ ਆਪਣੀ ਵਿਆਹੀ ਹੋਈ ਮਾਂ ਮਿੱਟਰ ਧੀ ਜਿਹਦੀ ਮਾਂ ਨਹੀਂ ਸੀਗੀ, ਉਹਦੇ ਵਾਸਤੇ ਟਿੱਕੀਆਂ ਬਦਾਮਾਂ ਵਾਲਾ ਨਾ ਬਹੁਤ ਸਵਾਦ, ਕਿਆ ਬਾਤ ਆ ਯਾਰ, ਗੁੜ ਤਿਆਰ ਕੀਤਾ। ਸਹੁਰੇ ਥੋੜ੍ਹੇ ਸਖਤ ਸੁਭਾਅ ਦੇ ਸੀਗੇ, ਧੀ ਨੂੰ ਪੇਕੇ ਘੱਟ ਹੀ ਆਉਣ ਦਿੰਦੇ ਸੀਗੇ। ਲੈ ਤੂੰ ਕੀ ਕਰਨਾ ਹੁਣ, ਉਹਨਾਂ ਨੇ ਵਿਆਹ ਤੀ ਬਸ ਇੱਥੇ। ਮੈਂ ਬਾਪੂ ਜੀ ਨੂੰ, ਲੈ ਬਾਪੂ ਜੀ ਕਿਤੇ ਭੱਜਿਆ ਜਾਂਦਾ ਹੁਣ, ਬਾਪੂ ਜੀ ਨੂੰ ਮੈਂ ਹੁਣ ਤੈਨੂੰ ਬਾਹਲਾ ਹੇਜ ਮਾਰਦਾ, ਇੰਨੇ ਸਾਲ ਬਾਪੂ ਜੀ ਕੋਲ ਰਹੀ ਹਾਂ। ਮਤਲਬ ਉਹਨੂੰ ਹੁਣ ਥੋੜ੍ਹਾ ਜਿਹਾ ਘੱਟ ਵੱਧ ਹੀ ਪੇਕੇ ਆਉਣ ਜਾਣ ਦਿੰਦੇ ਸੀਗੇ। ਇੱਕ ਵਾਰ ਬਾਪ ਨੇ ਹਿੰਮਤ ਜੀ

ਤੋਤਿਆਂ ਦੇ ਹੱਥ ਸੁਨੇਹੇ ਕਰਨੇ ਪਏ ਕਿ ਉਹ ਮੈਂ ਬਾਹਰ ਹੀ ਬਹਿ ਜਾਂਦਾ, ਮੈਂ ਪਿੰਡ 'ਚ ਨਹੀਂ ਜਾਂਦਾ, ਚੱਲ ਬਹਾਨੇ ਨਾਲ ਹੀ ਮਿਲ ਜਾਵੇ। ਪੇਕੇ ਘਰ ਦੇ ਜਨੌਰ ਵੇਖ ਕੇ ਹੁਣ ਉਹ ਧੀ ਨੇ ਵੀ ਪਛਾਣ ਲਏ ਪੇਕੇ ਘਰ ਦੇ ਜਨੌਰਾਂ ਨੂੰ, ਉਹਨਾਂ ਨੂੰ ਤੋਤਿਆਂ ਨੂੰ, ਉਹਨਾਂ ਨੂੰ ਚਿੜੀਆਂ ਨੂੰ। ਉਹਦਾ ਬਚਪਨ ਵੀ ਤਾਂ ਉੱਥੇ ਗੁਜ਼ਰਿਆ ਸੀ ਨਾ, ਉਹ ਤੋਤੇ ਚਿੜੀਆਂ ਦੇ ਨਾਲ ਹੀ ਤਾਂ ਜਵਾਨ ਹੋਈ ਸੀਗੀ। ਉਹਨੇ ਉਹਨਾਂ ਨੂੰ ਉੱਥੇ ਪਛਾਣ ਲਿਆ ਵੀ ਇਹ ਤਾਂ ਉੱਥੋਂ ਦੇ ਹੈ, ਪੈਰ ਧਰਤੀ 'ਤੇ ਨਾ ਲੱਗਣਾ। ਉੱਡੀ ਫਿਰੇ ਉਹ ਤਾਂ, ਮੌਕਾ ਲੱਭਦੀ ਫਿਰੇ, ਕਵੇਲਾ ਹੋ ਗਿਆ। ਜਦੋਂ ਸ਼ਾਮੀ ਆਪਣੀ ਤਾਂ ਬਾਪੂ ਪੂਰਾ ਹੋ ਚੁੱਕਿਆ ਸੀ। ਉੱਥੇ ਬੈਠਾ ਬੈਠਾ ਹੀ ਜਿਹੜੇ ਉੜੇ ਫਿਰਦੇ ਸੀ ਤੋਤੇ ਚਿੜੀਆਂ ਪੰਖੇਰੂ ਸੀਗੇ, ਉਹ ਵੀ ਹੁਣ ਉਦਾਸ ਸੀ ਅਤੇ ਉਹ ਵੀ ਉੱਥੇ ਹੰਝੂ ਵਹਾ ਰਹੇ ਸੀ। ਕਿੰਨਾ ਹੀ ਚਿਰ ਬਰਾਗ ਪਰਬਤ 'ਤੇ ਬੈਠੀ ਮਾਂ ਪਿਓ ਨੂੰ ਚੇਤੇ ਕਰਦੀ ਰਹੀ ਵੀ ਕਿੱਧਰ ਗਏ, ਮੇਰੇ ਤੋਂ ਮਿਲਣਾ ਹੋਇਆ। ਫਿਰ ਚਿੜੀ ਤੋਤਿਆਂ ਨੂੰ ਤਰਲੇ ਪਾਉਣ ਲੱਗੀ, ਆਖਣ ਲੱਗੀ ਵੀ ਹੁਣ ਵਾਪਸ ਨਾ ਜਾਇਓ, ਤੁਸੀਂ ਇੱਥੇ ਆਪਣਾ ਆਲ੍ਹਣਾ ਪਾ ਲਓ, ਆ ਬੋਰਡ ਹੈ ਤਾਂ ਹੈਗਾ, ਤੁਸੀਂ ਵੀ ਕਿਹਦੇ ਨਾਲ ਰਹੋਗੇ ਉੱਥੇ? ਕਿਉਂਕਿ ਉਹ ਉਹਨੂੰ ਆਪਣੇ ਪਰਿਵਾਰ ਦੇ ਮੈਂਬਰ ਲੱਗਦੇ ਸੀਗੇ। ਅੱਜ ਮਗਰੋਂ ਤੁਸੀਂ ਮੇਰੇ ਭੈਣ ਭਾਈ ਹੋ, ਜੇ ਮੈਂ ਕੋਈ ਦੁੱਖ ਸੁੱਖ ਸਾਂਝਾ ਕਰਨਾ ਹੋਇਆ ਕਰੂੰ ਨਾ, ਮੈਂ ਤੁਹਾਡੇ ਕੋਲ ਆ ਕੇ ਕਰ ਲਿਆ ਕਰੂੰ। ਮੈਂ ਹਰ ਰੋਜ਼ ਤੁਹਾਡੇ ਲਈ ਦਾਣਾ ਪਾਣੀ ਲੈ ਕੇ ਆਇਆ ਕਰੂੰਗੀ। ਉਹਨਾਂ ਨੇ ਵੀ ਆਖਿਆ ਕਿ ਬੀਬੇ ਬੱਚਿਆਂ ਵਾਂਗੂ ਵੀ ਠੀਕ ਆ, ਹੁਣ ਇਹਦਾ ਆਪਾਂ ਆਖਾ ਕੀ ਮੋੜਨਾ, ਅਤੇ ਸਦਾ ਲਈ ਉੱਥੇ ਰਹਿਣਾ ਸ਼ੁਰੂ ਕਰਤਾ। ਮਗਰੋਂ ਭਾਈ ਸਾਰੇ ਇਲਾਕੇ ਦੇ ਵਿੱਚ ਇਹ ਧਾਰਨਾ ਬਣ ਗਈ ਕਿ ਜਦੋਂ ਵੀ ਵਿਆਹੀਆਂ ਮਗਰਲਿਆਂ ਨੂੰ ਯਾਦ ਕਰਕੇ ਉਦਾਸ ਹੋ ਜਾਂਦੀਆਂ ਤਾਂ ਅਕਸਰ ਉਸੇ ਬੋਰਡ ਉੱਤੇ ਰਹਿੰਦੇ ਪੰਛੀਆਂ ਨੂੰ ਚੋਗਾ ਪਾਉਣ ਆਉਂਦੀਆਂ ਸੀਗੀਆਂ। ਉਹ ਚੋਗਾ ਪਾਉਣ ਆ ਜਾਂਦੇ ਸੀ ਜਿਹੜੇ ਉਹ ਪੰਛੀ ਸੀਗੇ, ਉਹਨਾਂ ਦੀ ਉਦਾਸੀ ਅਤੇ ਉਦਰਾਪਣ ਖਾਸਾ ਹੀ ਘੱਟ ਜਾਂਦਾ ਸੀ ਜਦੋਂ ਉਹਨਾਂ ਨੂੰ ਉਹ ਚੋਗਾ ਪਾਉਣ ਆ ਜਾਂਦੀਆਂ ਸੀਗੀਆਂ। ਫਿਰ ਅਚਾਨਕ ਹੀ ਫਸਲਾਂ 'ਤੇ ਕੀਟਨਾਸ਼ਕ ਛਿੜਕੇ ਜਾਣ ਲੱਗੇ, ਫਸਲਾਂ 'ਤੇ ਉਹ ਜਿਹੜੀਆਂ ਦਵਾਈਆਂ ਉਹ ਛਿੜਕਣ ਲੱਗ ਗਏ ਲੋਕ। ਰਹਿੰਦੀ ਖੁੰਹਦੀ ਕਸਰ ਜਿਹੜੇ ਮੋਬਾਈਲ ਦੇ ਟਾਵਰ ਸੀਗੇ, ਜਿਹੜੇ ਸਿਗਨਲ ਸੀਗੇ, ਉਹਨਾਂ ਨੇ ਪੂਰੀ ਕਰਤੀ। ਹੁਣ ਹਵਾ ਦੇ ਵਿੱਚ ਜਿਹੜੇ ਉੱਡਦੇ ਸੀਗੇ ਚਿੜੀਆਂ ਤੋਤੇ, ਅਚਾਨਕ ਧਰਤੀ 'ਤੇ ਡਿੱਗਣ ਲੱਗ ਗਏ। ਨਾਲ ਹੀ ਉਹਨਾਂ ਨੇ ਦਮ ਤੋੜਨਾ ਸ਼ੁਰੂ ਕਰਤਾ ਅਤੇ ਹੌਲੀ ਹੌਲੀ ਹਰਿਆ ਭਰਿਆ ਜਿਹੜਾ ਬੋਰਡ ਸੀਗਾ ਉਹ ਵੀ ਸੁੰਨਾ ਜਿਹਾ ਹੋ ਗਿਆ। ਹੁਣ ਦੂਰ ਰੇਡੀਓ ਚੋਗਾ ਪਾਉਣ ਪਹੁੰਚਦੀਆਂ ਧੀਆਂ ਬੋਰਡ ਦੀ ਉਦਾਸੀ ਦੇਖ ਕੇ ਨਾ ਹੋਰ ਜ਼ਿਆਦਾ ਤੜਫ ਉੱਠਦੀਆਂ ਸੀਗੀਆਂ। ਅੱਗੇ ਉਹਨਾਂ ਦੀ ਉਦਾਸੀ ਖਤਮ ਹੁੰਦੀ ਸੀ, ਹੁਣ ਉਹ ਹੋਰ ਤੜਫ ਉੱਠਦੀਆਂ ਸੀਗੀਆਂ ਵੀ ਇਹ ਤਾਂ ਬੋਰਡ ਤਾਂ ਆਪ ਉਦਾਸ ਹੋਇਆ ਪਿਆ ਵਾ। ਅਖੀਰ 'ਚ ਇੱਕ ਦਿਨ ਸੰਤਾਪ ਦਾ ਝੱਲਿਆ ਹੋਇਆ ਝੰਬਿਆ ਹੋਇਆ ਬੋਰਡ ਆ ਜਿਹੜਾ ਉਹ ਵੀ ਸੁੱਕ ਗਿਆ ਅਤੇ ਪੂਰੇ ਦਾ ਪੂਰਾ ਮੇਲਾ ਜਿਹੜਾ ਉੱਥੋਂ ਉਜੜ ਗਿਆ। ਦੋਸਤੋ, ਇਹ ਕੁਝ ਲਈ ਇਹ ਸੁੱਕ ਗਏ ਬੋਰਡ ਦੀ ਕਹਾਣੀ ਹੋਵੇਗੀ, ਹੋ ਸਕਦਾ ਕਿ ਥੋੜ੍ਹੇ ਬੰਦਿਆਂ ਲਈ ਇਹ ਉਹ ਸੁੱਕੇ ਹੋਏ ਬੋਰਡ ਦੀ ਕਹਾਣੀ ਹੋਣੀ ਆ, ਅਤੇ ਕਈਆਂ ਲਈ ਅਲੋਪ ਹੋ ਚੁੱਕੀਆਂ ਉਹਨਾਂ ਪ੍ਰਜਾਤੀਆਂ ਦੀ ਜਿਹੜੀਆਂ ਆਪਣੀ ਮਿੱਠੀ ਜਿਹੀ ਚੀਕ ਬੁਲਬਲੀ ਨਾਲ ਹਰ ਦਿਨ ਦੀ ਸ਼ੁਰੂਆਤ ਦਾ ਬਕਾਇਦਾ ਐਲਾਨ ਕਰਿਆ ਕਰਦੀਆਂ ਸੀਗੀਆਂ ਚੀਕ ਬੁਲਬਲੀ ਮਾਰ ਕੇ, ਪਰ ਅਸਲ ਦੇ ਵਿੱਚ ਇਹ ਬਿਰਹੋਂ ਉਦਰੇਪਣ ਅਤੇ ਆਂਦਰਾਂ ਦੀ ਖਿੱਚ ਨਾਲ ਲਵਰੇਜ ਇੱਕ ਐਸੀ ਭਾਵਨਾ ਦੀ ਕਹਾਣੀ ਆ ਜਿਹੜੀ ਦੂਰ ਵਿਆਹੀ ਜਿੰਨੀਆਂ ਦੂਰ ਵਿਆਹ ਦਿੱਤੀਆਂ ਜਾਂਦੀਆਂ ਸੀ ਉਹਨਾਂ ਦੇ ਮਨ ਦੇ ਵਿੱਚੋਂ ਉਦੋਂ ਉਪਜਦੀ ਹੈ ਜਦੋਂ ਉਹਨਾਂ ਨੂੰ ਜਨਮ ਦੇਣ ਵਾਲੇ ਨਾ ਇਸ ਜਹਾਨ ਤੋਂ ਕੂਚ ਕਰ ਜਾਂਦੇ ਆ, ਜਿਨ੍ਹਾਂ ਨੇ ਜਨਮ ਦਿੱਤਾ ਹੁੰਦਾ ਮਾਂ ਪਿਓ ਨੇ ਜਦੋਂ ਉਹ ਕੂਚ ਕਰ ਜਾਂਦੇ ਆ ਅਤੇ ਉਹ ਦੂਰ ਵਿਆਹੀਆਂ ਹੁੰਦੀਆਂ, ਉਹਨਾਂ ਦੇ ਉਦਰੇਪਣ ਦੇ ਵਿੱਚੋਂ ਉਪਜੀ ਹੋਈ ਕਹਾਣੀ ਹੈ ਇਹ। ਖਾਸ ਕਰਕੇ ਇਕੱਲੇ ਕਾਰੇ ਰਹਿ ਗਏ ਮਾਤੜ ਬਾਪ ਦੀ ਮਨੋਵਸਥਾ ਅਤੇ ਸਮਰਪਣ ਭਾਵਨਾ ਦੀ ਜਿਹੜੀ ਉਹ ਚਾਹੁੰਦਾ ਸੀ ਕਿ ਮੈਂ ਮਿਲਾਂ, ਭਾਵੇਂ ਜਿੰਨੀ ਮਰਜ਼ੀ ਕਸ਼ਿਸ਼ ਹੋਵੇ ਉਹ ਗੱਲ ਕਦੇ ਨਹੀਂ ਬਣਦੀ ਜਿਹੜੀ ਮਾਂ ਦੀ ਬੁੱਕਲ ਦੇ ਵਿੱਚ ਨਿੱਘ ਹੁੰਦਾ ਉਹ ਬਾਹਰੋਂ ਨਹੀਂ ਮਿਲਦਾ ਹੈ। ਸਹੀਆਂ ਨਾਲ ਮੈਂ ਗਈ ਸਾਂ ਖੇਡਣ, ਟੁੱਟ ਗਈਆਂ ਮੇਰੀਆਂ ਵੰਗਾਂ, ਮਾਂ ਹੁੰਦੀ ਤਾਂ ਮੰਗ ਲੈਂਦੀ ਪਿਓ ਕੋਲੋਂ ਮੰਗਦੀ ਸੰਗਾਂ। ਇਹ ਸੀ ਅੱਜ ਦੀ ਕਹਾਣੀ ਬਾਈ ਹਰਪ੍ਰੀਤ ਜਵੰਦਾ ਹੋਣਾ ਦੀ। ਜੁੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ।

0: ਆ ਸਕੇ ਅੱਜ ਦੀ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇਗੀ। ਇੱਕ ਉਸ ਬਾਪ ਦੀ ਤੜਫ ਜਿਹੜਾ ਧੀ ਨੂੰ ਮਿਲਣਾ ਚਾਹੁੰਦਾ ਪਰ ਦੂਰ ਦਰੇਡੇ ਤੋਂ, ਮਿਲਣ ਤੋਂ ਪਹਿਲਾਂ ਪਹਿਲਾਂ ਕਿਵੇਂ ਆਪਣੇ ਸਵਾਸ ਤਿਆਗ ਦਿੰਦਾ, ਕਿਵੇਂ ਉਹ ਤੋਤੇ ਚਿੜੀਆਂ ਨਾਲ, ਕਿਵੇਂ ਉਹ ਉਹਨਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਨਾਲ ਆਪਣਾ ਮੋਹ ਜਿਤਾਉਂਦੀ ਹੋਈ ਉੱਥੇ ਪਹੁੰਚਦੀ ਹੈ, ਕਿਵੇਂ ਉਹਨਾਂ ਨੂੰ ਵਾਸਤੇ ਪਾ ਕੇ ਆਪਣੇ ਸਹੁਰੇ ਪਿੰਡ ਦੀ ਜੂਹ ਤੋਂ ਵਾਪਸ ਨਾ ਜਾਣ ਦਾ ਤਰਲਾ ਪਾਉਂਦੀ ਹੈ, ਅਤੇ ਕਿੱਦਾਂ ਜਿਹੜਾ ਸਾਡਾ ਅੱਜ ਕੱਲ੍ਹ ਸਮਾਜ ਚੱਲ ਰਿਹਾ ਇਹਦੇ ਵਿੱਚ ਆ ਕੀਟਨਾਸ਼ਕ ਵਗੈਰਾ ਦਵਾਈਆਂ ਦਵੂਈਆਂ ਜੇ ਬੋ ਲਟਰਮ ਪਟਰਮ ਸਾਰੀਆਂ ਆ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੇ ਪ੍ਰਦੂਸ਼ਿਤ ਕਰਤਾ, ਹਵਾ ਵੀ ਪ੍ਰਦੂਸ਼ਿਤ ਕਰਤੀ ਹੈ, ਪੋਲਿਊਸ਼ਨ ਵਧਾਤਾ ਹਰ ਪਾਸੇ, ਏਅਰ ਪੋਲਿਊਟ ਹੋ ਗਈ ਆ, ਅਤੇ ਸਾਰ ਪਾਸੇ ਖਤਰਾ ਹੀ ਖਤਰਾ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਨੇ ਉੱਥੇ ਹੋਰ ਵੀ ਆ, ਜਿਹੜੀਆਂ ਤਰੰਗਾਂ ਜਿਹੀਆਂ ਮੋਬਾਈਲਾਂ ਦੇ ਵਿੱਚੋਂ ਨਿਕਲਦੀਆਂ ਉਹ ਬਹੁਤੀਆਂ ਲਾਹੇਵੰਦ ਰਹੀਆਂ ਹਨ। ਜੀ ਮੋਨਾ ਜੀ, ਮੋਨਾ ਜੀ ਵੱਲ ਚੱਲਦੇ ਹਾਂ। ਸੋ ਮੋਨਾ ਜੀ 416-509-1509 ਮੋਨਾ ਜੀ ਦਾ ਨੰਬਰ ਹੈ, 416-509-1509 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਜੀ ਮੋਨਾ ਜੀ
1: ਬਿਲਕੁਲ ਰਾਜਵੀਰ ਜੀ, ਕਹਾਣੀ ਸਭ ਨਾਲੋਂ ਪਹਿਲਾਂ ਤਾਂ ਬਹੁਤ ਵਧੀਆ ਲੱਗੀ, ਇਟ ਵਾਜ ਵੈਰੀ ਵੰਡਰਫੁਲ, ਕਿਉਂਕਿ ਡੈਫੀਨੇਟਲੀ ਅੱਜ ਦੇ ਜ਼ਮਾਨੇ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਬਹੁਤ ਈਜ਼ੀ ਲੱਗਦਾ ਪਰਸਨ ਨੂੰ ਕਿ ਹਾਂ ਚਲੋ ਮਿਲ ਲੈਂਦੇ ਹੈਗੇ ਆ, ਵੀਡੀਓ ਕਾਲਸ ਹੋ ਜਾਂਦੇ ਆ, ਫੀਲ ਹੁੰਦਾ ਇੱਦਾਂ ਦੀ ਕਹਾਣੀਆਂ ਸੁਣ ਕੇ ਕਿ ਪਿਛਲੇ ਟਾਈਮਾਂ ਦੇ ਵਿੱਚ ਕਿੰਨਾ ਮੁਸ਼ਕਿਲ ਸੀਗਾ ਕਿ ਇੱਕ ਦੂਜੇ ਨੂੰ ਮਿਲਣਾ, ਇੱਕ ਦੂਜੇ ਦੀ ਆਵਾਜ਼ ਸੁਣਨੀ।
0: ਮੋਨਾ ਜੀ ਦੇਖੋ ਕਿਵੇਂ ਉਹ ਤੜਫ ਹੁੰਦੀ ਸੀਗੀ, ਤੇ ਹੁਣ ਵੀ ਕਈ ਵਾਰ ਅਸੀਂ ਬੈਠੇ ਸਾਨੂੰ ਫੋਰ ਗ੍ਰਾਂਟਡ ਲੈ ਲੈਣਾ ਵੀ ਕੋਈ ਨਾ ਮਿਲ ਆਵਾਂਗੇ, ਬਾਪੂ ਇੰਡੀਆ ਬੈਠਾ ਜਾਂ ਬੇਬੇ ਇੰਡੀਆ ਬੈਠਾ, ਜਾਇਆ ਮੈਂ ਕੁੱਖ ਨਹੀਂ ਹੁੰਦਾ, ਕੁਛ ਨਹੀਂ ਹੁੰਦਾ, ਤੇ ਜਿਹੜਾ ਨਿੱਘ ਮਾਂ ਦੀ ਬੁੱਕਲ ਦੇ ਵਿੱਚ ਉਹ ਨਹੀਂ ਮਿਲਦਾ ਕਿਤੇ।
1: ਬਿਲਕੁਲ ਉਹੀ ਚੀਜ਼ ਹੈ ਕਿ ਜਿਵੇਂ ਉਹ ਮਿਲਣ ਵੀ ਗਿਆ, ਦੇਖ ਲਓ ਸਵੇਰ ਤੋਂ ਲੈ ਕੇ ਸ਼ਾਮ ਦੇ ਵਿੱਚ ਉਸਨੂੰ ਟਾਈਮ ਹੀ ਨਹੀਂ ਲੱਗਿਆ ਮਿਲਣ ਦੇ ਲਈ, ਐਂਡ ਪਤਾ ਨਹੀਂ ਹੁੰਦਾ ਕਿ ਅਗਲੀ ਘੜੀ ਸਾਹ ਆਉਣਾ ਕਿ ਨਹੀਂ ਆਉਣਾ। ਸੋ ਉਹੀ ਚੀਜ਼ਾਂ ਨੇ ਕਿ ਸਾਨੂੰ ਪਤਾ ਨਹੀਂ ਹੁੰਦਾ ਕਿ ਕੀ ਹੋਣਾ ਅੱਗੇ ਸਾਡੇ ਨੈਕਸਟ ਸਾਡੇ ਨਾਲ।
0: 100% ਸਹੀ ਗੱਲ ਹੈ। ਸੋ ਆਹ ਤੁਹਾਡੇ ਵਾਲਾ ਜਿਹੜਾ ਫੀਲਡ, ਇਹ 'ਚ ਵੀ ਅਸੀਂ ਇਸੇ ਕਰਕੇ ਅਵੇਅਰਨੈਸ ਇਸੇ ਕਰਕੇ ਦਿੰਦੇ ਹਾਂ ਕਿ ਜਿਹੜਾ ਇਹ ਫੀਲਡ ਆ, ਇਹ 'ਚ ਵੀ ਭਾਈ ਸਾਨੂੰ ਇਹ ਪਤਾ ਹੀ ਨਹੀਂ ਕਿਸੇ ਨੂੰ ਵੀ, ਜਿਹੜਾ ਬੰਦਾ ਕਹਿੰਦਾ ਕਿ ਮੈਂ ਤਾਂ ਤੰਦਰੁਸਤ ਹਾਂ ਮੈਨੂੰ ਕੀ ਹੋਣਾ, ਕੱਖ ਨਹੀਂ ਹੁੰਦਾ, ਕੁਛ ਨਹੀਂ ਹੁੰਦਾ, ਇਹ ਪਤਾ ਹੀ ਨਹੀਂ ਲੱਗਦਾ। ਚੰਗੇ ਭਲੇ ਬੰਦੇ ਆ ਜਿਹੜੇ ਬੈਠੇ ਬੈਠੇ ਕੁਛ ਹੋ ਜਾਂਦਾ, ਪਰ ਜਿੰਨੀਆਂ ਕੁ ਤੁਹਾਡਿਆ ਖੰਡਾ ਹਰ ਖੰਡਾਇਆ ਹੁੰਦਾ ਨਾ ਲਾਇਬਿਲਟੀਜ਼ ਦਾ, ਕਿ ਆਹ ਘਰ ਵੀ ਲੈ ਲਿਆ, ਆਹ ਕਾਰ ਵੀ ਲੈ ਲਈ, ਆਹ ਵੀ ਲੈ ਲਿਆ, ਆਹ ਵੀ ਲੈ ਲਿਆ, ਉਹ ਕਮ ਸੇ ਕਮ ਤੁਹਾਡੇ ਜਾਣ ਤੋਂ ਬਾਅਦ ਜਾਣਾ ਤਾਂ ਇੱਕ ਦਿਨ ਸਾਰਿਆਂ ਨੇ ਹੀ ਆ, ਕੋਈ ਪਹਿਲਾਂ ਜਾਂਦਾ ਕੋਈ ਬਾਅਦ ਜਾਂਦਾ, ਫੈਮਿਲੀ ਸਫ਼ਰ ਨਾ ਕਰੇ ਉਹਨਾਂ ਚੀਜ਼ਾਂ ਦੇ ਵਿੱਚੋਂ, ਉਹਨੂੰ ਲੰਘਣਾ ਨਾ ਪਵੇ। ਇੱਕ ਤਾਂ ਲੌਸ ਹੋ ਗਿਆ ਜਿਹੜਾ ਉਹ ਤੋਂ ਹੋਣਾ ਸੀ, ਉਹਨੂੰ ਤਾਂ ਕੋਈ ਪੂਰਾ ਨਹੀਂ ਕਰ ਸਕਦਾ, ਪਰ ਦੂਜਾ ਤਾਂ ਤੁਸੀਂ ਆਪਣੀ ਸਮਝਦਾਰੀ ਨਾਲ ਥੋੜ੍ਹੇ ਜਿਹੇ ਪੈਸੇ ਖਰਚ ਕੇ ਪੂਰਾ ਕਰ ਸਕਦੇ ਹੋ ਨਾ। ਤੁਹਾਨੂੰ ਤਾਂ ਪਤਾ ਨਾ ਕਿ ਜਦੋਂ ਜਾਣਾ ਉਹ ਤੋਂ ਬਾਅਦ, ਜੇ ਹੁਣ ਇੰਨੀਆਂ ਮੋਰਗੇਜ ਚੱਲਦੀਆਂ, ਕਿਸੇ ਦੀਆਂ ਕੁਛ ਚੱਲਦਾ, ਕਿਸੇ ਦਾ ਕੁਛ ਚੱਲਦਾ, ਅਤੇ ਕਿਸੇ ਦੀ ਕੰਪਨੀਆਂ ਚੱਲਦੀਆਂ ਨੇ, ਉਹ ਕਿਵੇਂ ਪੂਰੇ ਕਰਨੇ ਆ। ਅਤੇ ਜੇ ਇੰਸ਼ੋਰੈਂਸ ਪੋਲਿਸੀ ਇਸੇ ਕਰਕੇ ਹੁੰਦੀਆਂ ਨੇ, ਇਹ ਆਪਾਂ ਨੂੰ ਤਾਂ ਇਹ ਲੱਗਦਾ ਹੁੰਦਾ ਕਿ ਠੀਕ ਹੈ ਜੀ ਮੈਂ 2 ਲੱਖ ਦੀ ਕਰਾ ਲਈ, ਮੈਂ 5 ਲੱਖ ਦੀ, ਲੋਕ ਤਾਂ ਮੋਨਾ ਜੀ ਮੈਂ ਦੇਖਿਆ ਮਿਲੀਅਨ ਮਿਲੀਅਨ 5-5 ਮਿਲੀਅਨ ਦੀ ਇੰਸ਼ੋਰੈਂਸ ਵੀ ਕਰਵਾਉਂਦੇ ਆ ਜਿਹਨਾਂ ਦੇ ਕੰਮ ਵੱਡੇ ਆ।
1: ਬਿਲਕੁਲ ਡੈਫੀਨੇਟਲੀ, ਕਾਫੀ ਕੰਪਨੀਜ਼ ਹੈਗੀਆਂ ਜਿਹੜੀਆਂ ਕਿ ਇਸ ਟਾਈਮ ਤੇ ਅਪ ਟੂ 5 ਮਿਲੀਅਨ ਤੱਕ ਫਾਈਨੈਂਸ਼ੀਅਲ ਰਿਪੋਰਟਸ ਵੀ ਨਹੀਂ ਪੁੱਛਦੀਆਂ। ਰੀਜ਼ਨ ਇਹ ਹੈਗਾ ਕਿ ਪਹਿਲਾਂ ਦੇ ਟਾਈਮ ਦੇ ਵਿੱਚ, ਅੱਜ ਤੋਂ ਮੈਂ ਜੇ 10 ਸਾਲ ਪਹਿਲਾਂ ਦੀ ਗੱਲ ਕਰਾਂ, ਤਾਂ ਉਸ ਟਾਈਮ ਤੇ ਹੁੰਦਾ ਸੀ ਕਿ ਜੇ 2 ਮਿਲੀਅਨ ਤੋਂ ਉੱਤੇ ਦੀ ਕਵਰੇਜ ਕੋਈ ਲੈਣਾ ਚਾਹੁੰਦਾ ਸੀ ਤਾਂ ਇੰਸ਼ੋਰੈਂਸ ਕੰਪਨੀ ਪਰੂਫ ਮੰਗਦੀ ਸੀ ਕਿ ਤੁਹਾਨੂੰ ਰਿਕੁਆਇਰਮੈਂਟ ਕਿਸ ਚੀਜ਼ ਦੀ ਹੈਗੀ ਹੈ, ਕੀ ਤੁਹਾਡੇ ਤੇ ਲਾਇਬਿਲਿਟੀਜ਼ ਹੈਗੀਆਂ, ਕੀ ਚੀਜ਼ ਹੈਗੀ ਹੈ। ਪਰ ਇਸ ਟਾਈਮ ਤੇ ਅਪ ਟੂ 5 ਮਿਲੀਅਨ ਤੱਕ ਕੰਪਨੀਜ਼ 5 ਮਿਲੀਅਨ 7 ਮਿਲੀਅਨ ਤੱਕ ਤੁਹਾਡੇ ਫਾਈਨੈਂਸ਼ੀਅਲ ਨਹੀਂ ਮੰਗਦੀ, ਤੁਹਾਡੇ ਕੋਲ ਪਰੂਫ ਨਹੀਂ ਮੰਗਦੀ ਹੈਗੀ। ਰੀਜ਼ਨ ਕੀ ਹੈ ਕਿ ਇਹ ਲਾਇਬਿਲਿਟੀਜ਼ ਬਿਲਕੁਲ ਆਮ ਹੋ ਗਈਆਂ ਨੇ, ਕਿ ਇੱਕ ਕਾਫੀ ਇਹ ਨਹੀਂ ਹੈਗਾ ਕਿ ਕਿਸੇ ਕਿਸੇ ਦੀ ਐਡੀ ਵੱਡੀ ਲਾਇਬਿਲਿਟੀ ਹੋਗੀ। ਇਸ ਟਾਈਮ ਤੇ ਬਹੁਤ ਸਾਰੀਆਂ ਫੈਮਿਲੀਜ਼ ਨੇ ਜਿਨ੍ਹਾਂ ਦੇ ਕੋਲ ਮਿਲੀਅਨਸ ਆਫ ਡਾਲਰਸ ਦੀ ਇਸ ਟਾਈਮ ਲਾਇਬਿਲਿਟੀਜ਼ ਨੇ, ਜਾਂ ਫਿਰ ਐਸੈਟਸ ਹੈਗੇ ਆ ਜਿਨ੍ਹਾਂ ਦੇ ਇਕੱਲੇ ਉਹਨਾਂ ਨੇ ਕੈਪੀਟਲ ਗੇਨਸ ਦੇ ਲਈ ਕਵਰ ਅਪ ਕਰਨਾ ਹੈ। ਸੋ ਇਸੇ ਕਰਕੇ ਹਮੇਸ਼ਾ ਕਹਿੰਦੇ ਹਾਂ ਕਿ ਅਸੀਂ ਜੋ ਵੀ ਗੱਲ ਕਰਦੇ ਹਾਂ, ਉਸ 5 ਲੱਖ ਦੀ, 500,000 ਡਾਲਰ ਦੀ ਕਵਰੇਜ ਦੀ ਗੱਲ ਕਰ ਰਹੇ ਹੁੰਦੇ, ਆਨਲਾਈਨ ਔਨ ਏਅਰ ਗੱਲ ਕਰਦੇ ਹਾਂ, ਤਾਂ ਉਸ ਟਾਈਮ ਤੇ ਸਿਰਫ ਇੱਕ ਬੇਸਿਕ ਦੀ ਗੱਲ ਕਰਦੇ ਹਾਂ ਕਿ ਐਟਲੀਸਟ ਜਿਹੜੀ ਫੈਮਿਲੀ ਹੈਗੀ ਆ ਕੁਛ ਟਾਈਮ ਲਈ ਸਰਵਾਈਵ ਕਰ ਸਕੇ। ਪਰ ਜੇ ਅਸੀਂ ਪ੍ਰੋਪਰਲੀ ਕੈਲਕੂਲੇਸ਼ਨ ਕਰੀਏ ਕਿ ਕਿੰਨੀ ਕਵਰੇਜ ਚਾਹੀਦੀ ਹੈਗੀ ਆ, ਤਾਂ ਡੈਫੀਨੇਟਲੀ ਇੰਨੀ ਕੁ ਕਵਰੇਜ ਨਾਲ ਵੀ ਬਹੁਤ ਸਾਰੀਆਂ ਫੈਮਿਲੀਜ਼ ਹੈ ਜਿਨ੍ਹਾਂ ਦਾ ਮੈਕਸੀਮਮ ਆਫ ਦਾ ਫੈਮਿਲੀ ਇਸ ਅਮਾਊਂਟ ਦੇ ਨਾਲ ਨਹੀਂ ਸਰ ਸਕਦਾ ਹੈਗਾ। ਸੋ ਇਸੇ ਕਰਕੇ ਹਮੇਸ਼ਾ ਰਿਕਮੈਂਡੇਬਲ ਰਹਿੰਦਾ ਕਿ ਜ਼ਰੂਰ ਆਪਣੀ ਜਿੰਨੀਆਂ ਵੀ ਲਾਇਬਿਲਿਟੀਜ਼ ਹੈਗੀਆਂ, ਕਿੰਨੀ ਕਵਰੇਜ ਚਾਹੀਦੀ ਹੈਗੀ ਆ, ਉਹ ਐਡਵਾਈਜ਼ਰ ਦੇ ਨਾਲ ਡਿਸਕਸ ਕਰੋ। ਐਂਡ ਇੱਕ ਹੋਰ ਗੱਲ ਹੈਗੀ ਆ ਰਾਜਵੀਰ ਜੀ, ਕਾਫੀ ਵਾਰ ਆਪਾਂ ਦੇਖਦੇ ਹਾਂ ਕਿ ਕਿ ਪਰਸਨ ਕਹਿ ਦਿੰਦੇ ਕਿ ਅਸੀਂ ਤਾਂ ਹਸਬੈਂਡ ਵਾਈਫ ਦੋਨੋਂ ਕੰਮ ਕਰ ਰਹੇ ਹਾਂ, ਫਿਰ ਵੀ ਸਾਡਾ ਬਹੁਤ ਮੁਸ਼ਕਿਲ ਨਾਲ ਗੁਜ਼ਾਰਾ ਚੱਲ ਰਿਹਾ। ਹੁਣ ਇੰਸ਼ੋਰੈਂਸ ਦਾ ਖਰਚਾ ਅਸੀਂ ਕਿੱਥੋਂ ਐਡ ਆਨ ਕਰ ਲਈਏ। ਮੇਰਾ ਉਹਨਾਂ ਨੂੰ ਫੈਮਿਲੀਜ਼ ਨੂੰ ਇੱਕੋ ਹੀ ਕੁਐਸਚਨ ਹੁੰਦਾ ਹੈ ਕਿ ਜੇ ਇਸ ਟਾਈਮ ਤੇ ਦੋਨੋਂ ਜਾਣੇ ਕੰਮ ਕਰ ਰਹੇ ਹੋ ਤਾਂ ਵੀ ਖਰਚੇ ਪੂਰੇ ਨਹੀਂ ਹੋ ਰਹੇ, ਤਾਂ ਫਿਰ ਇਹ ਜ਼ਰੂਰ ਸੋਚ ਕੇ ਰੱਖੋ ਜੇ ਕੱਲ੍ਹੋਂ ਇੱਕ ਜਾਣੇ ਨੂੰ ਰੱਬ ਨਾ ਕਰੇ ਕੋਈ ਮਿਸਹੈਪ ਡੈਥ ਹੁੰਦੀ ਹੈ ਜਾਂ ਕੋਈ ਕ੍ਰਿਟੀਕਲ ਇਲਨੈਸ ਹੋ ਜਾਂਦੀ ਹੈ, ਕੋਈ ਇੱਦਾਂ ਦੀ ਪ੍ਰੋਬਲਮ ਹੋ ਜਾਂਦੀ ਹੈ ਇੱਕ ਜਾਣੇ ਦੇ, ਇੱਕ ਤਾਂ ਇਮੋਸ਼ਨਲੀ ਲੋਸ, ਦੂਜਾ ਉਹਨਾਂ ਦਾ ਫਾਈਨੈਂਸ਼ੀਅਲ ਲੋਸ, ਤਾਂ ਫਿਰ ਉਸ ਟਾਈਮ ਤੇ ਇੱਕ ਜਾਣੇ ਦੀ ਇਨਕਮ ਦੇ ਨਾਲ ਕਿੱਦਾਂ ਘਰ ਚੱਲੂਗਾ। ਸੋ ਇਹ ਚੀਜ਼ਾਂ ਬਹੁਤ ਸੋਚਣ ਵਾਲੀਆਂ ਹੁੰਦੀਆਂ ਨੇ। ਸੋ ਇਸ ਟਾਈਮ ਤੇ ਜੇ ਅਸੀਂ ਇਸ ਸਟ੍ਰੈਟਜੀ ਤੇ ਚੱਲ ਰਹੇ ਹੈਗੇ ਕਿ ਦੋਨੋਂ ਜਾਣੇ ਕੰਮ ਕਰ ਰਹੇ ਹਾਂ ਫਿਰ ਵੀ ਸਾਡਾ ਗੁਜ਼ਾਰਾ ਨਹੀਂ ਹੋ ਰਿਹਾ, ਤੇ ਇੰਸ਼ੋਰੈਂਸ ਲੈ ਕੇ ਉਹਦਾ ਪ੍ਰੀਮੀਅਮ ਕਿੱਦਾਂ ਪੇ ਕਰਨਾ, ਤਾਂ ਇਹ ਜ਼ਰੂਰ ਸੋਚ ਲਓ ਕਿ ਕੱਲ੍ਹ ਜੇ ਇੱਦਾਂ ਦੀ ਕੋਈ ਸਿਚੁਏਸ਼ਨ ਹੁੰਦੀ ਹੈ, ਇੰਸ਼ੋਰੈਂਸ ਹੈ ਹੀ ਨਹੀਂ ਗੀ, ਤਾਂ ਫਿਰ ਉਸ ਟਾਈਮ ਆਪਾਂ ਕਿੱਦਾਂ ਸਰਵਾਈਵ ਕਰਾਂਗੇ। ਇੰਸਟੈਡ ਆਫ ਦੈਟ ਜੇ ਤੁਹਾਡੇ ਕੋਲ ਉਹੀ ਉਸ ਟਾਈਮ ਤੇ ਇੰਸ਼ੋਰੈਂਸ ਹੋਏਗੀ, ਉਹ ਟੇਕ ਕੇਅਰ ਕਰ ਸਕੂਗੀ, ਐਟਲੀਸਟ ਫੈਮਿਲੀ ਦੇ ਫਾਈਨੈਂਸ਼ੀਅਲ ਬਰਡਨ ਇਮੀਡੀਏਟ ਐਕਸਪੈਂਸਿਸ ਨੂੰ ਕਵਰ ਅਪ ਕਰ ਸਕੂਗੀ। ਸੋ ਇਸ ਲਈ ਬੈਟਰ ਹੈਗਾ ਕਿ ਆਪਣੇ ਆਪ ਨੂੰ ਫਾਈਨੈਂਸ਼ੀਅਲੀ ਸਿਕਿਓਰ ਜ਼ਰੂਰ ਕਰੋ, ਨਹੀਂ ਤਾਂ ਅਦਰਵਾਈਜ਼ ਜੇ ਇੰਸ਼ੋਰੈਂਸ ਨਹੀਂ ਹੈਗੀ ਆ ਉਸ ਟਾਈਮ ਤੇ, ਜੋ ਵੀ ਅਸੀਂ ਹਾਰਡ ਵਰਕ ਕਰਕੇ ਇਨਕਮ ਅਰਨ ਕੀਤੀ ਹੈ, ਜੋ ਵੀ ਮਾੜੀ ਮੋਟੀ ਸੇਵਿੰਗਸ ਕੀਤੀਆਂ ਹੁੰਦੀਆਂ, ਸਾਰੀਆਂ ਚੀਜ਼ਾਂ ਸਕ੍ਰੈਚ ਆਊਟ ਹੋ ਜਾਣੀਆਂ। ਇੰਸਟੈਡ ਆਫ ਦੈਟ ਜੇ ਸਾਡੇ ਕੋਲ ਇੰਸ਼ੋਰੈਂਸ ਹੋਊਗੀ, ਸਾਡੀ ਸੇਵਿੰਗਸ ਵੀ ਪਈਆਂ ਰਹਿ ਜਾਣਗੀਆਂ, ਤੇ ਨਾਲ ਦੀ ਨਾਲ ਐਟਲੀਸਟ ਫਾਈਨੈਂਸ਼ੀਅਲ ਬਰਡਨ ਨਹੀਂ ਪਊਗਾ। ਸੋ ਬਹੁਤ ਜ਼ਿਆਦਾ ਜ਼ਰੂਰੀ ਹੈ, ਚਾਹੇ ਤੁਸੀਂ ਜੋਬ ਕਰ ਰਹੇ ਹੋ ਚਾਹੇ ਸੈਲਫ ਇੰਪਲੋਇਡ ਹੈਗੇ ਹੋ, ਤੁਹਾਡੇ ਕੋਲ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਐਂਡ ਡਿਪੈਂਡਿੰਗ ਤੁਹਾਨੂੰ ਡਿਸੇਬਿਲਟੀ ਇੰਸ਼ੋਰੈਂਸ ਦੀ ਜ਼ਰੂਰਤ ਹੈਗੀ ਹੈ ਜਾਂ ਕਿਸ ਤਰੀਕੇ ਦੀ ਤੁਹਾਡੀ ਇਸ ਟਾਈਮ ਤੇ ਪੋਲਿਸੀਜ਼ ਚੱਲ ਰਹੀਆਂ ਨੇ, ਜ਼ਰੂਰ ਤੁਹਾਨੂੰ ਕੋਈ ਵੀ ਕੰਸਰਨ ਹੈਗਾ ਕਾਲ ਕਰ ਸਕਦੇ ਹੋ ਜੀ ਮੋਨਾ ਲੈਂਗੀ ਫਰੋਮ ਇੰਸ਼ੋਰੈਂਸ ਫਾਰ ਯੂ 416-509-1509।
0: ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। 416-509-1509 ਮੋਨਨ ਜੀ ਦਾ ਨੰਬਰ, ਬਹੁਤ ਬਹੁਤ ਸ਼ੁਕਰੀਆ ਮੋਨਨ ਜੀ,
1: ਥੈਂਕ ਯੂ ਸੋ ਮਚ। ਅੱਜ ਵੀ ਜੀ ਜਾਂਦੇ ਜਾਂਦੇ ਇੱਕ ਵਾਰ ਮੈਂ ਆਫਿਸ ਦਾ ਐਡਰੈਸ ਜ਼ਰੂਰ ਦੱਸ ਦਿੰਦੀ ਹਾਂ। ਇੰਸ਼ੋਰੈਂਸ ਫੋਰ ਯੂ ਦੇ ਆਫਿਸ ਦਾ ਐਡਰੈਸ ਹੈਗਾ 9280 ਗੋਰਵੇ ਡਰਾਈਵ, ਯੂਨਿਟ C110। ਤੁਹਾਨੂੰ ਕੋਈ ਵੀ ਬੱਚਿਆਂ ਦੀ ESP ਦੇ ਰਿਲੇਟਡ ਕੋਈ ਕੰਸਰਨ, ਆਪਣੀਆਂ ਇਨਵੈਸਟਮੈਂਟ ਪੋਰਟਫੋਲੀਓ ਨੂੰ ਰਿਵਿਊ ਕਰਨਾ ਚਾਹੁੰਦੇ
0: ਬਹੁਤ ਬਹੁਤ ਜੀ, ਥੈਂਕ ਯੂ।

0: ਪ੍ਰੋਗਰਾਮ ਦਾ ਇਹ ਹਿੱਸਾ ਅਮੇਜ਼ ਡਕਟ ਕਲੀਨਿੰਗ ਵਾਲਿਆਂ ਵੱਲੋਂ ਸਪੌਂਸਰ ਕੀਤਾ ਜਾ ਰਿਹਾ। ਅਮੇਜ਼ ਡਕਟ ਕਲੀਨਿੰਗ ਦਾ ਨੰਬਰ ਆ ਜਿਹੜਾ ਇਹ ਨੋਟ ਕਰਕੇ ਰੱਖ ਲਓ, ਜੇਕਰ ਤੁਸੀਂ ਘਰ ਦੇ ਡਕਟ ਕਲੀਨ ਹਜੇ ਤੱਕ ਨਹੀਂ ਕਰਵਾਏ ਤਾਂ ਇਹਨਾਂ ਨੂੰ ਇੱਕ ਮੌਕਾ ਦੇ ਕੇ ਦੇਖਿਓ। ਬਈ ਮੇਨ ਵੱਡੀ ਗੱਲ ਆ ਇੱਕ ਤਾਂ ਯਾਰ ਇਹਨਾਂ ਦਾ ਸੁਭਾਅ ਬਹੁਤ ਅੱਛਾ ਵਾ, ਸਰਵਿਸ ਬਹੁਤ ਕਮਾਲ ਦੀ ਦਿੰਦੇ ਆ ਅਤੇ ਰੇਟ ਬਹੁਤ ਵਾਜਬ ਆ। ਸੋ ਬੈਂਟ ਇਕੱਲਾ ਇਕੱਲਾ ਕਲੀਨ ਕਰਕੇ ਫਿਰ ਸੈਨੇਟਾਈਜ਼ ਕਰਕੇ ਜਾਂਦੇ ਆ, ਐਨ ਪ੍ਰੋਪਰ ਤਰੀਕੇ ਨਾਲ ਪਹਿਲਾਂ ਤੁਹਾਨੂੰ ਦਿਖਾਉਣਗੇ ਕਿ ਕਿੰਨੇ ਡਸਟ ਪਾਰਟੀਕਲਸ ਅਸੀਂ ਹਵਾ ਦੇ ਰਾਹੀਂ ਆ, ਤਾਂ ਹੀ ਐਲਰਜੀਆਂ ਹੁੰਦੀਆਂ ਨੇ, ਤਾਂ ਹੀ ਆਪਾਂ ਕਹਿੰਦੇ ਆਹ ਹੋ ਗਿਆ ਆਹ ਹੋ ਗਿਆ। ਸੋ ਘਰ ਦੀ ਹਵਾ ਹੀ ਸਾਡੀ ਪ੍ਰਦੂਸ਼ਿਤ ਹੁੰਦੀ ਆ, ਬਾਹਰਲੀ ਤਾਂ ਵੱਖਰੀ ਗੱਲ। ਬਾਹਰੋਂ ਤਾਂ ਅਸੀਂ ਕਹਿੰਦੇ ਸਰਕਾਰਾਂ ਨੂੰ ਲਾ ਦਿੰਦੇ ਕਿ ਸਰਕਾਰ ਆਹ ਨਹੀਂ ਕਰਦੀ, ਸਰਕਾਰ ਉਹ ਨਹੀਂ ਕਰਦੀ, ਆਹ ਨਹੀਂ। ਯਾਰ ਘਰੇ ਤਾਂ ਅਸੀਂ ਆਪ ਹੀ ਆਪਣੀ ਸਰਕਾਰ ਆਪਦੀ ਘਰ ਦੀ ਹੁੰਦੀ ਹੈ ਨਾ। ਸੋ ਘਰੋਂ ਤਾਂ ਤੁਸੀਂ ਆਪਣੇ ਆਪ ਹੀ ਕਰ ਸਕਦੇ ਹੋ। ਨੰਬਰ ਨੋਟ ਕਰ ਲਓ, ਅਮੇਜ਼ ਡਕਟ ਕਲੀਨਿੰਗ। ਬਹੁਤੇ ਇਹਨਾਂ ਨੇ ਇਹ ਨਹੀਂ ਵੀ $500-$400 ਲੈਣਾ, ਨਾ ਨਾ, ਥੋੜ੍ਹੇ ਪੈਸੇ ਦੇ ਵਿੱਚ ਹੀ ਤੁਹਾਡੀ ਜਿਹੜੀ ਡਕਟ ਕਲੀਨਿੰਗ ਘਰ ਦੀ ਕਰ ਦੇਣੀ ਹੈ। ਕਮਰਸ਼ੀਅਲ ਆ, ਇੰਡਸਟਰੀਅਲ ਆ, ਰੈਜੀਡੈਂਸ਼ੀਅਲ ਆ, ਜ਼ਰੂਰੀ ਆ। 647-249-6667 'ਤੇ ਤੁਸੀਂ ਕਾਲ ਕਰ ਲੈਣੀ ਹੈ, 647-249-6667, 647-249-6667, 647-249-6667, ਅਮੇਜ਼ ਡਕਟ ਕਲੀਨਿੰਗ। ਨਾਗਪਾਲ ਸਾਹਿਬ ਸਾਡੇ ਨਾਲ ਹਾਜ਼ਰ ਹੋ ਚੁੱਕਿਆ ਜੀ। ਨਾਗਪਾਲ ਸਾਹਿਬ
1: ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਐਂਡ ਦੈਨ ਲਾਈਕ ਫਿਰ $50,000-$170,000 ਤੱਕ ਕੇ ਲੋਨ ਕੇ ਲਈ ਆਪ ਲੋਕ ਐਲੀਜੀਬਲ ਹੈ। ਅਗਰ ਆਪ ਪੀ ਆਰ ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਨੋ ਏਜ ਲਿਮਿਟ, ਸਕਿੱਲ ਡਿਵੈਲਪਮੈਂਟ ਕੇ ਲਈ ਗਵਰਨਮੈਂਟ ਆਪਕੋ ਫੰਡਿੰਗ ਦੇ ਰਹੀ ਹੈ, ਨੋ ਕ੍ਰੈਡਿਟ ਚੈੱਕ, ਨੋ ਕੋਲੈਟਰਲ, ਨੋ ਸਿਕਿਉਰਿਟੀ। ਐਂਡ ਇਸ ਮੇ ਲਾਈਕ 0% ਪੇ ਹੋਤਾ ਹੈ ਲੋਨ ਫੋਰ ਦ ਇਨੀਸ਼ੀਅਲ 1-2 ਸਾਲ ਤੱਕ 0% ਪੇ। ਉਸਕੇ ਬਾਅਦ ਜਬ ਆਪ ਪੇ ਕਰਨਾ ਸਟਾਰਟ ਕਰਤੇ ਹੈ, ਅਗਰ ਅਗਰ 2 ਸਾਲ ਕਾ ਕੋਰਸ ਹੈ ਤੋ 2.5 ਸਾਲ ਬਾਅਦ ਜਬ ਆਪ ਪੇ ਕਰਨਾ ਸਟਾਰਟ ਕਰਤੇ ਹੈ, ਤਬ ਵੀ ਵਿਆਜ 2.5% ਹੈ ਪੂਰੇ ਸਾਲ ਕਾ, ਮਹੀਨੇ ਕਾ ਨਹੀਂ, ਪੂਰੇ ਸਾਲ ਕਾ। ਔਰ 15 ਸਾਲ ਮੇ ਆਸਾਨ ਕਿਸ਼ਤ ਮੇ ਆਪ ਇਸਕੋ ਪੇ ਕਰ ਸਕਤੇ ਹੈ। ਓਪਨ ਲੋਨ ਹੈ, ਜਲਦੀ ਪੇ ਕਰ ਸਕਤੇ ਹੈ, ਬਾਅਦ ਮੇ ਵੀ ਕਰ ਸਕਤੇ ਹੈ। ਐਸਾ ਵੀ ਨਹੀਂ ਅਗਰ ਆਪਣੇ ਜੋਬ ਨਹੀਂ ਲੱਗੀ ਆਪ ਕਹਾਂ ਸੇ ਪੇ ਕਰੇਂਗੇ, ਆਪ ਰੈਫਰ ਕਰਾ ਸਕਤੇ ਹੈਂ। ਸਕਿੱਲ ਡਿਵੈਲਪ ਕਰੇ, ਗਵਰਨਮੈਂਟ ਫੰਡਿੰਗ ਦੇ ਰਹੀ ਹੈ, ਮਿਸ ਨਾ ਕਰੇ ਇਸ ਓਪਰਚੁਨਿਟੀ ਕੋ। ਆਪਕੇ ਖਾਤੇ ਮੇ ਡਾਇਰੈਕਟ ਫੰਡਿੰਗ ਆਤੀ, ਹਮਾਰੇ ਖਾਤੇ ਮੇ ਨਹੀਂ ਆਤੀ। ਹਮਾਰੀ ਚੀਜ਼ ਕਾਮ ਹੋਣੇ ਕੇ ਬਾਅਦ
0: ਅਗਰ
1: ਆਪਕਾ ਸਾਲ ਕਾ ਲਾਖ ਬਣ ਰਹਾ ਤੋ 60,000 ਆਪਕੇ ਅਕਾਊਂਟ ਮੇ ਵਿਦਿਨ 60 ਡੇਜ਼ ਆ ਜਾਏਗਾ। ਸੈਕਿੰਡ ਜੋ $40,000 ਹੈ, ਪਹਿਲੀ ਕਿਸ਼ਤ ਗਿਰੀ ਹੈ 60 ਦਿਨ ਕੇ ਅੰਦਰ, ਉਸਕੇ 5 ਮਹੀਨੇ ਕੇ ਬਾਅਦ ਆਪਕੇ ਖਾਤੇ ਮੇ ਡਾਇਰੈਕਟ ਸੈਕਿੰਡ ਕਿਸ਼ਤ ਆ ਜਾਤੀ ਹੈ।
0: ਸੋ ਤੁਸੀਂ ਤੁਹਾਡੀ ਫੀਸ ਜਦੋਂ ਪਹਿਲੀ ਕਿਸ਼ਤ ਆ ਗਈ ਉਹ ਤੋਂ ਬਾਅਦ ਦੇਣੀ ਆ?
1: ਹਾਂਜੀ ਹਾਂਜੀ, ਉਸਕੇ ਬਾਅਦ ਦੇਣੀ ਹੈ। ਦੈਟਸ ਇਟ।
0: ਇਹ 2 ਸਾਲਾਂ ਦੇ ਵਿੱਚ ਇੱਕ ਵਾਰ ਹੀ ਦੇਣੀ ਆ, ਮਤਲਬ $200 ਜਾਂ ਹਰ ਮਹੀਨੇ ਜਾਂ ਹਰ ਵਾਰ ਦੇਣੀ ਆ?
1: ਹਮਾਰੀ 1-time ਫੀਸ ਹੈ। ਅਗਰ ਕੋਈ 1 ਇਅਰ ਕਾ ਕੋਰਸ ਕਰੇ ਤਾਂ 199 ਹੈ, 2 ਸਾਲ ਕਾ ਕੋਰਸ ਕਰੇ ਤਾਂ ਫਾਈਲ ਫਿਰ ਸੇ ਬਣਤੀ ਹੈ, ਹਮਾਰਾ ਫਿਰ ਸੇ ਟਾਈਮ ਲੱਗਤਾ ਉਸਕੇ ਉਪਰ, ਤੋ ਫਿਰ 199 ਫਿਰ ਸੇ ਲੱਗਤਾ ਨੈਕਸਟ ਇਅਰ ਕੇ ਲੀਏ। ਦੈਟਸ ਇਟ। ਕੋਈ ਹਿਡਨ ਫੀਸ, ਕੋਈ ਪਰਸੈਂਟੇਜ ਨਹੀਂ ਹੈ, ਚਲ ਕੋਈ ਚਲਾਕੀ ਨਹੀਂ ਹੈ ਇਸਕੇ ਅੰਦਰ।
0: ਅੱਛਾ, ਕੋਈ ਹੋਰ ਹਿਡਨ ਕਾਸਟ ਇਹਦੀ ਹੈ ਨਹੀਂਗੀ?
1: ਬਿਲਕੁਲ ਜੀ, 8 ਸਾਲ ਸੇ ਸਾਫ ਤਰੀਕੇ ਸੇ ਕਾਮ ਕਰ ਰਹੇ ਹੈ। ਔਰ ਇਸਮੇ ਬੱਚੇ ਅਗਰ ਆਪਕੇ ਛੋਟੇ ਹੈ, 11 ਸਾਲ ਸੇ ਨੀਚੇ ਹੈ, ਤੋ ਆਪਕੋ ਛੋਟਾ ਸਾ ਗ੍ਰਾਂਟ ਵੀ ਆਤਾ, ਜੈਸੇ ਕਾਲਜ ਕੀ ਫੀਸ ਕਵਰ ਜਾਤੀ ਹੈ, ਜੇਬ ਸੇ ਕੁਛ ਨਹੀਂ ਜਾਤਾ, ਉਲਟਾ ਆਪਕੇ ਹਾਥ ਮੇ 1-2 ਲੱਖ ਕੀ ਫੰਡਿੰਗ ਆ ਜਾਤੀ ਹੈ। ਤੋ ਫੈਮਿਲੀ ਸਾਈਜ਼ ਪੇ ਡਿਪੈਂਡ ਕਰਤਾ ਹੈ, ਬੱਚੇ ਜ਼ਿਆਦਾ ਹੈ, ਜ਼ਿਆਦਾ ਫੰਡਿੰਗ ਆਤੀ ਹੈ, ਬੱਚੇ ਅਗਰ 11 ਸਾਲ ਸੇ ਕਮ ਹੈ ਉਮਰ, ਤੋ ਔਰ ਜ਼ਿਆਦਾ ਆਪਕੋ ਫਾਇਦਾ ਹੈ ਇਸਸੇ।
0: ਓਕੇ, ਸੋ ਇਹਦੀ ਜਿਹੜੀ ਮੇਨ ਵੱਡੀ ਗੱਲ ਇਹ ਹੈ ਕਿ ਜਿਹੜੀ ਕਾਲਜ ਦੀ ਫੀਸ ਹੁੰਦੀ ਹੈ ਫਿਰ ਉਹ ਇਹ ਲੋਨ ਦੇ ਵਿੱਚੋਂ ਦਿੱਤੀ ਜਾਂਦੀ ਹੈ ਜੀ?
1: ਬਿਲਕੁਲ ਜੀ, ਯਹਾਂ ਪੇ ਐਸਾ ਹੈ। ਲੇਕਿਨ ਅਗਰ ਆਪਕੇ ਬੱਚੇ 11 ਸਾਲ ਸੇ ਛੋਟੇ, ਮੰਨ ਕੇ ਚੱਲੇ ਫੈਮਿਲੀ ਆਫ 5 ਹੈ, ਤੀਨੋਂ ਬੱਚੇ 11 ਸਾਲ ਸੇ ਛੋਟੇ, ਤੋ ਕਾਲਜ ਕੀ ਫੀਸ ਕਵਰ ਹੋਗੀ ਗ੍ਰਾਂਟ ਸੇ, ਔਰ ਆਪਕੇ ਪਾਸ ਆਪਣਾ 1.5-2 ਲੱਖ ਆ ਗਿਆ 2 ਸਾਲ ਕੇ ਕੋਰਸ ਅਗਰ ਆਪ ਕਰਤੇ ਹੈਂ, ਰਾਈਟ। ਤੋ ਬੱਚੇ ਛੋਟੇ ਹੋਣੇ ਕਾ ਬੜਾ ਐਡਵਾਂਟੇਜ ਹੈ।
0: ਜੇ ਤੁਹਾਨੂੰ ਕਾਲ ਕਰਕੇ ਪਤਾ ਕਰਨਾ ਹੋਵੇ ਤਾਂ ਤੁਸੀਂ ਫੋਨ ਤੇ ਹੀ ਦੱਸ ਸਕਦੇ ਹੋ ਕਿ ਕਿਹੜੇ ਬਈ ਕਿੰਨੀ ਗ੍ਰਾਮ ਜਿਹੜਾ ਲੋਨ ਕਿੰਨਾ ਮਿਲ ਸਕਦਾ ਤੇ ਕਿੰਨੇ ਦਿਨਾਂ 'ਚ ਮਿਲ ਸਕਦਾ ਜੇ ਤੁਹਾਨੂੰ ਕਾਲ ਕੀਤੀ ਜਾਵੇ?
1: ਬਿਲਕੁਲ ਜੀ, ਫ੍ਰੀ ਅਸੈਸਮੈਂਟ ਹੈ। ਆਪ ਹਮੇ ਕਾਲ ਕਰੇ, ਆਪਕੋ ਲਾਈਕ ਸ਼ਾਮ ਕੋ 6-7 ਵਜੇ ਐਸਟੀਮੇਟ ਦੇਣਾ ਸ਼ੁਰੂ ਕਰਤੇ ਹੈ, ਆਪ ਹਮੇ ਅਭੀ ਡਿਟੇਲ ਲਿਖਵਾ ਦੇ ਆਪਣੀ ਛੋਟੀ ਸੀ, ਬਸ ਆਪਕਾ ਐਨਓਏ ਕਿਤਨਾ ਹੈ, ਬੱਚੇ ਕਿਤਨੇ, ਬੱਚੋ ਕੀ ਏਜ ਕਿਤਨੀ ਹੈ, ਦੈਟਸ ਇਟ। ਔਰ ਇਨਕਮ ਮੈਟਰ ਨਹੀਂ ਕਰਤੀ, ਚਾਹੇ ਸੈਲਫ ਇੰਪਲੋਇਡ ਹੈ, ਜੋਬ ਕਰਤੇ, ਵੋ ਮੈਟਰ ਅਬ ਨਹੀਂ ਕਰਤਾ। ਸੈਲਫ ਇੰਪਲੋਇਡ ਹੈ, ਉਬਰ ਡਰਾਈਵਰ, ਅਨਇੰਪਲੋਇਡ, ਕੁਛ ਵੀ ਆਪ ਹੈ, ਪੀ ਆਰ ਸਿਟੀਜ਼ਨ, ਪ੍ਰੋਟੈਕਟਿਡ ਪਰਸਨ ਹੈ, ਕਹੀਂ ਵੀ ਉਨਟਾਰੀ ਮੇ ਰਹਤੇ ਹੈ, ਸਕਿੱਲ ਡਿਵੈਲਪ ਕਰੇ, ਗਵਰਨਮੈਂਟ ਸੇ ਫੰਡਿੰਗ ਹਾਸਿਲ ਕਰੇ, ਬੈਂਕ ਸੇ ਨਹੀਂ, ਗਵਰਨਮੈਂਟ ਸੇ, ਆਸਾਨ ਸ਼ਰਤੋਂ ਪੇ, ਆਸਾਨ ਕਿਸ਼ਤੋਂ ਮੇ।
0: ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਨੰਬਰ ਇੱਕ ਵਾਰ ਸਾਂਝਾ ਕਰ ਦਿਓ।
1: ਨੰਬਰ ਜੀ 437-264-3171, 437-264-3175। ਨੰਬਰ ਅਗੇਨ ਨੋਟ ਕਰੋ, ਕਾਲ ਕਰੋ, 437-264-3175,
0: 437-264-3175। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ।

0: ਬਾਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਰਾਜੀ ਬਾਜੀ, ਤੁਹਾਨੂੰ ਤੁਹਾਡਾ ਬਾਈ ਸੋਤੇ ਸਤਿ ਸ਼੍ਰੀ ਅਕਾਲ। ਗੁੱਡ ਆਫਟਰਨੂਨ ਚੜ੍ਹਦੀ ਕਲਾ ਜੀ।
0: ਚੜ੍ਹਦੀ ਕਲਾ ਬਾਜੀ, ਚੜ੍ਹਦੀ ਕਲਾ, ਠੀਕ ਠਾਕ, ਤੁਸੀਂ ਸੁਣਾਓ?
1: ਬਹੁਤ ਵਧੀਆ ਜੀ। ਪਹਿਲੀ ਗੱਲ ਤਾਂ ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਟੋਰੀ ਸੁਣਾਈ, ਮੈਨੂੰ ਤੇ ਬਹੁਤ ਵਧੀਆ ਲੱਗੀ ਆ।
0: ਬਹੁਤ
1: ਦੇਖੋ ਰਾਜਵੀਰ ਜੀ, ਆਪਾਂ ਨਾ ਹਰੇਕ ਆਪਣੀ ਧੀ ਭੈਣ ਲੜਕੀਆਂ ਆਪਦਾ ਘਰ ਛੱਡ ਕੇ ਦੇਖ ਲੋ ਆਉਂਦੀਆਂ ਨੇ ਜਦ ਆਪਣਾ ਵਿਆਹ ਹੁੰਦਾ ਉਹਨਾਂ ਦਾ, ਸੋਰੀ। ਤੇ ਜਦੋਂ ਕੋਈ ਕਹਿੰਦੇ ਆ ਨਾ ਵੀ ਮੁੰਡਾ ਘਰ ਜਵਾਈ ਰੱਖਣਾ, ਉਹਦੇ ਲਈ ਫਿਰ ਸਾਨੂੰ ਬੜਾ ਫਿਕਰ ਪੈ ਜਾਂਦਾ ਵੀ ਜੀ ਮੁੰਡਾ ਔਖਾ, ਮੁੰਡੇ ਨੇ ਬਗਾਨੇ ਘਰ ਜਾਣਾ। ਉਹਨਾਂ ਬਾਰੇ ਅਸੀਂ ਕਦੇ ਨੀ ਸੋਚਿਆ ਵੀ ਉਹ ਦੇਖੋ ਜਿੱਥੇ ਉਹ ਜੰਮੀਆਂ ਪਲੀਆਂ ਆਪਦੇ ਮਾਂ ਪਿਓ ਭੈਣ ਭਾਈ ਆਪਦਾ ਘਰ ਬਾਰ ਸਾਰਾ ਕੁਝ ਛੱਡ ਕੇ ਆਪਾਂ ਜੇ ਮਤਲਬ ਉਹਨਾਂ ਦੀ ਜਗ੍ਹਾ ਤੇ ਉਹਨਾਂ ਦੇ ਕਹਿੰਦੇ ਹੁੰਦੇ ਨਾ ਵੀ ਛੂਆਂ ਚ ਖੜੇ ਹੋ ਕੇ ਦੇਖੀਏ ਵੀ ਜੇ ਆਪਾਂ ਨੂੰ ਛੱਡਣਾ ਪੈਂਦਾ ਫਿਰ ਕੀ।
0: ਬਾਈ ਤੁਹਾਡੀ ਗੱਲ ਦੇ ਵਿੱਚ ਇੱਕ ਗੱਲ ਮੈਨੂੰ ਹੋਰ ਇਹ ਨਿਕਲੀ ਕਿ ਜਿਵੇਂ ਤੁਸੀਂ ਕਹਿੰਦੇ ਨਾ ਕਿ ਉਹਨਾਂ ਨੂੰ ਕਹਿ ਦਿੰਦੇ ਆ ਤੇ ਆਪਾਂ ਮੁੰਡੇ ਨੂੰ ਕਦੇ ਨੀ ਕਿਹਾ ਹਨਾ, ਅਸੀਂ ਮੁੰਡੇ ਲਈ ਅਸੀਂ ਜਾਣ ਕੇ ਫਿਰ ਜੇ ਉਹਨੂੰ ਛੱਡਣਾ ਪੈ ਜਾਵੇ ਫਿਰ ਅਸੀਂ ਪਤਾ ਸ਼ਬਦ ਕੀ ਵਰਤਿਆ, ਲਾਏ ਕਿਵੇਂ ਕੱਟੂ, ਇਹਨੇ ਤਾਂ ਕਦੇ ਚੱਕ ਕੇ ਪਾਣੀ ਦਾ ਗਲਾਸ ਨਹੀਂ ਪੀਤਾ।
1: ਬਹੁਤ ਫਿਕਰ ਪੈ ਜਾਂਦਾ ਸਾਨੂੰ
0: ਵੀ ਚੱਕ ਕੇ ਪਾਣੀ ਦਾ ਗਲਾਸ ਨਹੀਂ ਪੀਤਾ। ਤੇ ਜਿਹੜੇ ਕੁੜੀਆਂ ਹੁੰਦੀਆਂ ਉਹਨਾਂ ਨੂੰ ਛੋਟੇ ਹੁੰਦੇ ਤੋਂ ਇਹ ਕਹਿਣਾ, ਲੈ ਕੱਲ ਨੂੰ ਤੂੰ ਦੂਜੇ ਬਗਾਨੇ ਘਰੇ ਜਾਣਾ, ਤੈਨੂੰ ਹਜੇ ਤੱਕ ਰੋਟੀ ਨਹੀਂ ਆਉਂਦੀ, ਤੈਨੂੰ ਚਾਹ ਨਹੀਂ ਆਉਂਦਾ, ਤੈਨੂੰ ਸੁੰਬਰ ਨਹੀਂ ਆਇਆ, ਤੈਨੂੰ ਪੋਚਾ ਲਾਉਣਾ ਆਇਆ, ਤੈਨੂੰ ਪ੍ਰੈਸ ਕਰਨੇ ਆ, ਤੈਨੂੰ ਤਹਿਾਂ ਲਾਉਣੀਆਂ ਨਹੀਂ ਆਈਆਂ ਹਜੇ ਤੱਕ, ਹਨਾ। ਤੇ ਮੁੰਡੇ ਨੂੰ ਅਸੀਂ ਹੁੱਬ ਕੇ ਦੱਸਾਂਗੇ ਕਿ ਇਹਨੂੰ ਤਾਂ ਕੱਖ ਨਹੀਂ ਆਉਂਦਾ,
1: ਮੁੰਡੇ ਨੂੰ ਨਹੀਂ ਕੰਮ ਸਿਖਾਉਣ ਤੇ ਜੋੜ ਲਾਉਣਾ, ਕੁੜੀ ਨੂੰ ਛੋਟੀ ਹੁੰਦੀ ਨਹੀਂ
0: ਉਹ ਮੁੰਡੇ ਨੂੰ ਨਾਲ ਚੱਜਣਾ ਵਜੇ ਮੁੰਡੇ ਨੂੰ ਤਾਂ
1: 5-7 ਬੜਾ ਲੀਆਂ ਦਾ
0: ਇਹ ਸਟੇਟਸ ਆ ਮੁੰਡੇ ਲਈ ਤਾਂ ਬਈ ਲੈ ਇਹਨੂੰ ਤਾਂ ਅੱਛਾ ਇਹ ਚ ਮਾਣ ਮਹਿਸੂਸ ਕਰਦੇ ਆ, ਇਹਨੂੰ ਤਾਂ ਕੱਖ ਨਹੀਂ ਆਉਂਦਾ, ਡੱਕਾ ਨਹੀਂ ਆਉਂਦਾ, ਇਹਨੂੰ ਤਾਂ ਘਰ ਦਾ ਕੰਮ ਨਹੀਂ ਜਾਣਦਾ ਹਜੇ ਬਈ,
1: ਇਹਨੂੰ ਤਾਂ ਡੱਕਾ ਨਹੀਂ ਆਉਂਦਾ। ਤੇ ਮਤਲਬ ਦੇਖੋ ਜੇ ਹੁਣ ਬਗਾਨੀ ਨੀ ਆਪਣੀ ਧੀ ਆਪਣੀ ਇੱਜ਼ਤ ਆ ਜਿਹੜੀ ਆਪਣੇ ਘਰ ਆ ਗਈ ਉਹਨੂੰ ਆਲਵੇਜ ਮੈਂ ਕਹਿੰਦਾ ਕਹਿੰਦਾ ਵੀ ਉਹ ਨਹੀਂ ਵੀ ਕਹਿੰਦੀ ਨਾ ਹਫ਼ਤੇ ਦਸੀਂ ਦੇਣੀ ਉਹਨੂੰ ਆਪ ਜਾ ਨਾਲ ਜਾ ਕੇ ਮਿਲਾ ਕੇ ਆਓ ਜਾਂ ਉਹਨੂੰ ਭੇਜੋ ਵੀ ਭਾਈ ਤੂੰ ਠੀਕ ਆ ਮਾਂ ਪਿਓ ਨੂੰ ਮਿਲ ਕੇ ਆਪਣਾ, ਕੋਈ ਕੋਈ ਤੁਹਾਡੀ ਕੋਈ ਗੁਲਾਮ ਥੋੜੀ ਆ ਮਤਲਬ ਜਿੱਦਾਂ ਹਨਾ।
0: ਅੱਛਾ ਜੇ
1: ਇੰਨਾ ਪਿਆਰ ਦਾ ਉਹਨੂੰ ਮਹਿਸੂਸ ਹੀ ਨਾ ਹੋਵੇ
0: ਬਾਈ, ਜੇ ਇਹ ਚੀਜ਼ ਹੋਣ ਲੱਗ ਜਾਵੇ ਵੀ ਠੀਕ ਹੈ ਜੀ, ਜਦੋਂ ਕੋਈ ਦੇਖਣ ਵਾਲੇ ਹੋਣ ਉਦੋਂ ਫਿਰ ਕੁੜੀ ਵਾਲੇ ਨੂੰ ਕਹਿਣਗੇ ਇਹ ਸਾਡਾ ਮੁੰਡਾ ਸਬਜ਼ੀ ਵਧੀਆ ਬਣਾਉਂਦਾ ਜੀ, ਗੋਭੀ ਦੀ ਸਬਜ਼ੀ ਬਹੁਤ ਵਧੀਆ ਬਣਾ ਲੈਂਦਾ, ਸ਼ਾਹੀ ਪਨੀਰ ਤਾਂ ਸ਼ਾਹੀ ਪਨੀਰ ਤਾਂ ਕੜੈਲ ਕੱਢਦਾ ਜੀ ਇਹ ਦੇ।
1: ਮੈਂ ਨੌ ਨੀ ਲੈਣਾ, ਇੱਕ ਦੋ ਮੇਰੇ ਰਿਸ਼ਤੇਦਾਰੀ ਚ ਵੀ ਮੁੰਡੇ ਹੈਗੇ ਜਿਹੜੇ ਘਰ ਜਵਾਈ ਆ ਕੇ ਰਹੇ ਨੇ, ਬਸ ਪੁੱਛੋ ਕੁਛ ਨਾ, ਬਹੁਤ ਤੰਗ ਨਹੀਂ ਜਾਂਦੀ, ਗੁੱਲਾਂ ਨੂੰ ਰੱਖੇ ਹੋਏ ਆਪਣੇ ਮੁੰਡਿਆਂ ਨੂੰ ਵੱਧ ਰੱਖੇ ਹੋਏ ਅਗਲਿਆਂ ਨੇ।
0: ਬਹੁਤ ਬਹੁਤ ਧੰਨਵਾਦ ਕੁਲਸ਼ਮ ਬਾਈ ਜੀ,
1: ਧੰਨਵਾਦ ਬਾਈ ਜੀ,
0: ਥੈਂਕ ਯੂ ਜੀ, ਥੈਂਕ ਯੂ।

ਅਮੇਜ਼ ਡਕਟ ਕਲੀਨਿੰਗ ਦਾ ਸੁਨੇਹਾ ਮੈਂ ਫਿਰ ਦੇ ਦੇਵਾਂ ਤੁਹਾਡੇ ਨਾਲ ਕਿ ਜੇਕਰ ਤੁਸੀਂ ਘਰ ਦੇ ਵਿੱਚ ਡਕਟ ਕਲੀਨਿੰਗ ਕਰਵਾਉਣੀ ਚਾਹੁੰਦੇ ਹੋ, ਪ੍ਰੋਫੈਸ਼ਨਲ ਸਰਵਿਸਿਜ਼ ਲੈਣੀਆਂ ਚਾਹੁੰਦੇ ਹੋ ਵਧੀਆ ਰੇਟ 'ਤੇ, ਬਹੁਤ ਵਧੀਆ ਰੇਟ 'ਤੇ, ਇੰਡਸਟਰੀਅਲ ਕਮਰਸ਼ੀਅਲ ਤੁਸੀਂ ਡਕਟ ਕਲੀਨਿੰਗ ਕਰਵਾਉਣੀ ਚਾਹੁੰਦੇ ਹੋ, ਅਪ ਟੂ 20% ਔਫ ਤੁਹਾਨੂੰ ਮਿਲ ਜਾਣਾ ਵਾ। ਇਹ ਡਕਟ ਕਲੀਨ ਕਰਕੇ ਜਾਣਗੇ, ਕਾਰਪੋਰੇਟ ਡਰਾਇਰ ਜਿਹੜੇ ਉਹਦੇ ਬੈਂਟ ਕਲੀਨ ਕਰਕੇ ਜਾਣਗੇ, ਫਰਨਸ ਕਲੀਨ ਕਰਕੇ ਜਾਣਗੇ, ਉਹਦੇ ਅੱਡ ਡਾਲਰ ਨਹੀਂ ਲੈਣੇ ਤੁਹਾਡੇ ਤੋਂ ਇਹਨਾਂ ਨੇ, ਫਿਰ ਇਹਨੂੰ ਪੂਰਾ ਨੂੰ ਸੈਨੇਟਾਈਜ਼ ਕਰਕੇ ਜਾਣਗੇ। ਐਸਟੀਮੇਟ ਬਿਲਕੁਲ ਫ੍ਰੀ ਹੈ, ਸੇਮ ਡੇ ਸਰਵਿਸ ਤੁਸੀਂ ਅੱਜ ਹੀ ਕਰਵਾ ਸਕਦੇ ਹੋ। ਕਾਲ ਕਰ ਲਿਓ, ਨੰਬਰ ਦੇ ਦਿੰਦਾ ਮੈਂ ਤੁਹਾਨੂੰ, ਅਮੇਜ਼ ਡਕਟ ਕਲੀਨਿੰਗ 647-249-6667 6472496667 647-249-6667।

0: ਚਾਹੀਦੀ ਹੋ।
1: ਜੀ ਸਰ, ਜਾਂਦੇ ਜਾਂਦੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਜੀ ਭਾਈ ਜੀ, ਨਾਗਪਾਲ ਸਾਹਿਬ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ
1: ਜੀ, ਜਾਂਦੇ ਜਾਂਦੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ?
2: ਸੁਨੇਹਾ ਭਾਈ ਯਹੀ ਹੈ, ਲਾਈਕ ਇਸਮੇਂ ਲਾਈਕ ਆਪ ਸਕਿੱਲ ਡਿਵੈਲਪ ਕਰੇਂ, ਫੰਡਿੰਗ ਹਾਸਿਲ ਕਰੇਂ ਆਪਣੇ ਅਕਾਊਂਟ ਮੇਂ 50 to 170,000 dollars, ਔਰ 0% ਪੇ ਹੈ, ਉਸਕੇ ਬਾਅਦ 2.5% ਸਾਲ ਕਾ ਵਿਆਜ ਹੈ, ਆਪ ਸਕਿੱਲ ਮੇਂ ਡਿਵੈਲਪ ਕਰਤੇ, ਆਸਾਨ ਸੇ ਕੋਰਸਿਸ ਕਰਤੇ ਹੈ, ਔਰ ਫੰਡਿੰਗ ਆਪਕੇ ਖਾਤੇ ਮੇਂ ਆਤੀ ਹੈ, ਹਮਾਰੇ ਖਾਤੇ ਮੇਂ ਨਹੀਂ ਆਤੀ, ਕੋਈ ਚਲਾਕੀ ਕੋਈ ਮੀਠੀ ਬਾਤੇਂ ਨਹੀਂ ਹੈ, ਆਪਕਾ ਫਾਇਦਾ ਹਾਥੀ ਜਿਤਨਾ ਹੈ, 50,000 to 170,000 ਤੱਕ ਕੀ ਫੰਡਿੰਗ, ਔਰ ਹਮਾਰਾ ਫੀਸ ਕਿਤਨੀ ਹੈ, 199 ਕਾਮ ਹੋਣੇ ਕੇ ਬਾਅਦ ਬਾਅਦ ਨੰਬਰ ਨੋਟ ਕਰੇ, ਆਫਿਸ ਹੈ ਹਰ ਅੰਟਰੀ ਡੈਰੀ ਪੇ, ਹਮਾਰਾ ਆਫਿਸ ਹੈ, ਨੰਬਰ 437-234-31-75 437-234-31-75
1: ਜੀ, 437-234-31-75 ਤੇ ਤੁਸੀਂ ਕਾਲ ਕਰ ਲੈਣੀ ਬਾਈ ਜੀ। ਜੇਕਰ ਤੁਸੀਂ ਉਹ ਕਹਿੰਦੇ ਨੋਟਸ ਆਫ ਅਸੈਸਮੈਂਟ, ਤੁਸੀਂ ਇਹ 24-25 ਦਾ ਚਾਹੀਦਾ ਜਾਂ 24 ਦਾ?
2: 25 ਕਾ ਜੀ, ਅਬ
1: 25 ਦਾ। ਤੇ 80-90 ਹਜ਼ਾਰ ਤੱਕ ਇਨਕਮ ਹੈਗੀ ਹੈ ਤਾਂ ਉਹਨਾਂ ਨੂੰ ਵੀ ਇਹ 1-1.5 ਲੱਖ ਤੱਕ ਮਿਲ ਸਕਦਾ ਲੋਨ ਦੋਨਾਂ ਨੂੰ?
2: ਬਿਲਕੁਲ ਜੀ, ਬਿਲਕੁਲ। ਔਰ ਇਨਕਮ ਕਾ ਮੈਟਰ ਨਹੀਂ ਕਰਤਾ ਰਹਿਤਾ, ਅਬ ਅਗਰ ਆਪਕੀ ਇਨਕਮ 1.5 ਲੱਖ ਵੀ ਤਬ ਵੀ ਅਵੇਲੇਬਲ ਹੈ।
1: ਅੱਛਾ, ਵਾਹ, ਇਹ ਤਾਂ ਫਿਰ ਚੰਗਾ ਕੰਮ ਹੋ ਗਿਆ ਬਾਈ ਜੀ।
2: ਬਿਲਕੁਲ ਜੀ, ਬਿਲਕੁਲ ਜੀ, ਰਸਤੇ ਖੁੱਲ ਗਏ।
1: ਮਤਲਬ ਉਹ ਇਹ ਤਾਂ ਫਿਰ ਉਹਨਾਂ ਨੇ ਖੁੱਲ੍ਹਾ ਹੀ ਕਰਤਾ ਕੰਮ, ਇਹ ਮਤਲਬ ਦੇ ਦੇਣਾ ਉਹਨਾਂ ਨੂੰ 30-90 ਦਿਨਾਂ ਦੇ ਵਿੱਚ।
2: ਬਿਲਕੁਲ ਜੀ, ਬਿਲਕੁਲ ਜੀ, ਪਹਿਲੀ ਕਿਸ਼ਤ 30-90
1: ਆਮ ਮਿਲਦਾ ਨਹੀਂ ਨਾ, ਤਾਂ ਬੰਦਾ ਜੇ ਲੋਨ ਲੈਣ ਵੀ ਜਾਵੇ ਤਾਂ 100 ਡਾਕੂਮੈਂਟ ਮੰਗਦਾ ਅਗਲਾ, ਵੀ ਬਾਈ ਜੀ ਤੁਸੀਂ ਪਹਿਲਾਂ ਪੇ ਕਰਦੇ ਸੀ, ਤੁਹਾਡਾ ਕ੍ਰੈਡਿਟ ਹਿਸਟਰੀ ਕਿਹੋ ਜਿਹੀ ਆ, ਕ੍ਰੈਡਿਟ ਕਮਾਲ ਦੀ ਗੱਲ ਹੀ ਹੈ, ਤਾਂ ਮੈਂ ਤਾਂ ਹੈਰਾਨ ਹਾਂ ਇਸ ਚੀਜ਼ 'ਤੇ ਕਿ ਉਹ ਕਹਿੰਦੇ ਕ੍ਰੈਡਿਟ ਚੈੱਕ ਵੀ ਨਹੀਂ ਹੋਣਾ, ਇੱਦਾਂ ਹੀ ਕਹਿੰਦੇ ਤੁਸੀਂ?
2: ਬਿਲਕੁਲ ਜੀ, ਨੋ ਕ੍ਰੈਡਿਟ ਚੈੱਕ ਐਂਡ ਨੋ ਕੋਲੈਟਰਲ। ਸਭ ਤੋਂ ਬੜੀ ਦਿੱਕਤ ਹੈ ਕੋਲੈਟਰਲ, ਕਿਤੇ ਕਾਗਜ਼ ਸਾਈਨ ਕਰ ਲੇਤੇ ਬੈਂਕ ਵਾਲੇ, ਯਹਾਂ ਪੇ ਗਵਰਨਮੈਂਟ ਫੰਡਿੰਗ ਕਰ ਰਹੀ ਹੈ, ਆਪ ਸਕਿੱਲ ਹਾਸਿਲ ਕਰੇ, ਫੰਡਿੰਗ ਆਪਣੇ ਅਕਾਊਂਟ ਮੇਂ ਹਾਸਿਲ ਕਰੇ,
1: ਕਲਾਸਿਕ ਘਰੋਂ ਬੈਠੇ ਬੈਠੇ ਨੇ ਲਾਉਣੀ, ਕਿਤੇ ਕਾਲਜ ਨਹੀਂ ਜਾਣਾ, ਤੇ ਅਸਾਈਨਮੈਂਟ ਆਈਆਂ ਇਹ ਵੀਕ, ਇਹਦੇ ਪੇਪਰ ਹੋਣੇ ਆ।
2: ਬਿਲਕੁਲ ਜੀ, ਆਸਾਨ ਸੀ ਵੀਕਲੀ ਅਸਾਈਨਮੈਂਟਸ ਹੈ, ਬੇਸਿਕ ਇੰਗਲਿਸ਼ ਆਪਕੋ ਆਤੀ ਹੈ, ਆਪਣੇ ਕਈ ਸਾਰੀ ਪ੍ਰੀਵੀਅਸ ਐਜੂਕੇਸ਼ਨ ਕਰ ਰੱਖੀ, ਬੇਸਿਕ ਇੰਗਲਿਸ਼ ਆਤੀ ਹੈ, ਐਲੀਜੀਬਲ ਐਲੀਜੀਬਲ ਐਲੀਜੀਬਲ ਹੈ।
1: ਕੀ ਬਾਤ ਹੈ, ਆ ਲਓ ਜੀ ਕਾਲ ਕਰ ਲਿਓ, 437-234-31-75 437-234-31-75 437-234-31-75 ਤੇ 437-234-31-75 ਤੇ ਤੁਸੀਂ ਹੁਣੇ ਕਾਲ ਕਰਕੇ ਐਸਟੀਮੇਟ ਲੈ ਲਿਓ, ਤੁਹਾਡੇ ਅਕਾਊਂਟ 'ਚ ਪੈਸੇ ਆਉਣ ਤੋਂ ਬਾਅਦ ਇਹਨਾਂ ਨੂੰ $200 ਪੇ ਕਰ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ। ਲਓ ਜੀ, ਸਮਾਂ ਬਿਲਕੁਲ ਸਮਾਪਤੀ 'ਤੇ ਚਲੇ ਗਿਆ, ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਇੱਥੇ ਇਜਾਜ਼ਤ ਦੇ ਦਿਓ, ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ, ਆਬਾਦ ਰੱਖੇ, ਜ਼ਿੰਦਾਬਾਦ ਰੱਖੇ, ਪਰਮਾਤਮਾ ਚੜ੍ਹਦੀ ਕਲਾ ਬਖਸ਼ੇ, ਤੁਹਾਨੂੰ ਸਾਰਿਆਂ ਨੂੰ ਘਰਾਂ ਦੇ ਵਿੱਚ ਤੁਹਾਡੇ ਇਤਫਾਕ ਬਣੇ ਰਹੇ, ਤੁਹਾਡੇ ਕੰਮ ਮਹਿਫੂਜ਼ ਰਹਿਣ, ਸੋ ਤੁਸੀਂ ਖੁਸ਼ ਰਹੋ, ਪਰਮਾਤਮਾ ਤੰਦਰੁਸਤੀਆਂ ਬਖਸ਼ੇ, ਅਤੇ ਮੈਨੂੰ ਅੱਜ ਦੇ ਪ੍ਰੋਗਰਾਮ 'ਚ ਇੱਥੇ ਦੇ ਦਿਓ ਇਜਾਜ਼ਤ, ਅਤੇ ਅਗਲਾ ਪ੍ਰੋਗਰਾਮ ਸਿੱਧੂ ਸਾਹਿਬ ਲੈ ਕੇ ਹਾਜ਼ਰ ਹੋਣਗੇ ਦੇਸ਼ ਪ੍ਰਦੇਸ਼। ਰੱਬ ਰੱਖਾ, ਸਤਿ ਸ਼੍ਰੀ ਅਕਾਲ ਜੀ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: ਤੁਸੀਂ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਆਨ ਕਰ ਚੁੱਕੇ ਹੋ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧਮਾ ਵਾਲੇ ਵੱਲੋਂ ਅੱਜ ਦੇ ਪ੍ਰੋਗਰਾਮ ਵਿੱਚ ਨਿੱਘਾ ਸਵਾਗਤ। ਬੁੱਧਵਾਰ ਦਾ ਦਿਨ ਹੈ, ਅਗਸਤ ਮਹੀਨੇ ਦੀ 5 ਤਾਰੀਖ ਹੋ ਚੁੱਕੀ ਹੈ। ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
1: ਜੀ। ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੌਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਬਿਲਕੁਲ ਤੁਹਾਡਾ ਅਤੇ ਸਾਡਾ ਸਾਥ ਐਵਰੀ ਡੇ ਦੀ ਤਰ੍ਹਾਂ 3 ਘੰਟੇ ਦਾ ਹੁੰਦਾ ਆ ਅਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਇੰਜੋਏ ਕਰ ਰਹੇ ਹੋ ਬੜੇ ਖੂਬਸੂਰਤ ਸਮਰ ਡੇਜ਼ ਨੂੰ। ਅਤੇ ਬਿਲਕੁਲ ਸਟੂਡੀਓ ਦੇ ਵਿੱਚ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ 3 ਘੰਟੇ ਦੇ ਸਾਥ ਦੇ ਵਿੱਚ। ਨੰਬਰ ਇੱਕੋ ਇੱਕ ਹੈ 905-564-4444 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਜੇਕਰ ਤੁਸੀਂ ਸਾਨੂੰ ਲਾਈਵ ਸਟੂਡੀਓ ਦੇ ਵਿੱਚੋਂ ਦੇਖਣਾ ਚਾਹੁੰਦੇ ਹੋ, ਆਵਾਜ਼ ਸੁਣਨਾ ਚਾਹੁੰਦੇ ਹੋ ਅਤੇ ਪ੍ਰੋਗਰਾਮ ਦੇ ਨਾਲ ਤੁਸੀਂ ਸਾਂਝ ਪਾ ਸਕਦੇ ਹੋ, ਵੈਬਸਾਈਟ 'ਤੇ ਵਿਜ਼ਿਟ ਕਰੋ www.desh-pradesh-tv.com ਜਾਂ www.desh-pradesh-radio.com। ਤੁਸੀਂ ਗੂਗਲ 'ਤੇ ਸਰਚ ਕਰੋ ਅਤੇ ਤੁਸੀਂ ਵੈਬਸਾਈਟ 'ਤੇ ਵਿਜ਼ਿਟ ਕਰਕੇ ਲਾਈਵ ਸਟ੍ਰੀਮ ਕਰ ਸਕਦੇ ਹੋ ਅਤੇ ਤੁਸੀਂ ਸਾਨੂੰ ਡਾਇਰੈਕਟਲੀ ਸਟੂਡੀਓ ਦੇ ਵਿੱਚੋਂ ਦੇਖ ਵੀ ਸਕਦੇ ਹੋ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ ਸਾਡੀ ਮੁਲਾਕਾਤ ਤੁਹਾਡੇ ਨਾਲ ਹੋਏਗੀ 3 ਘੰਟੇ ਦੀ। ਅਤੇ ਵਧੀਆ ਗੱਲਾਂ ਬਾਤਾਂ ਹੋਣਗੀਆਂ, ਕੁਝ ਇੱਧਰ ਦੀਆਂ ਕੁਝ ਉੱਧਰ ਦੀਆਂ, ਗੀਤ ਸੰਗੀਤ ਕੁਝ ਤੁਹਾਡੀ ਪਸੰਦ ਆ, ਕੁਝ ਸਾਡੀ ਪਸੰਦ ਆ। ਅਤੇ ਲਓ ਫਿਰ ਸਭ ਤੋਂ ਪਹਿਲਾਂ ਉਸ ਵਾਹਿਗੁਰੂ ਅਕਾਲ ਪੁਰਖ ਦੇ ਓਟ ਆਸਰੇ ਨਾਲ ਪ੍ਰੋਗਰਾਮ ਨੂੰ ਕਰੀਏ ਸ਼ੁਰੂ।
1: ਜੀ ਜੀ ਬਿਲਕੁਲ।
0: ਰੇਡੀਓ ਪ੍ਰੋਗਰਾਮ

0: ਚਾਲ ਨੇ ਤੁਹਾਡੇ ਬੜਾ ਹੀ ਸ਼ਾਨਦਾਰ ਜਿਹਾ ਦਿਨ ਹੈ ਅੱਜ ਅੱਜ ਬੁੱਧਵਾਰ ਦਾ ਦਿਨ ਹੈ ਅਗਸਤ ਮਹੀਨੇ ਦੀ 5 ਤਰੀਕ ਹੋ ਚੁੱਕੀ ਆ ਔਰ ਬਾਹਰ ਤਕਰੀਬਨ ਅੱਜ ਮਨਪ੍ਰੀਤ ਸਨਸ਼ਾਈਨ ਸਰ
1: ਹਾਂਜੀ ਹਾਂਜੀ ਬਿਲਕੁਲ
0: ਟੈਂਪਰੇਚਰ ਹੈਗਾ 31 ਡਿਗਰੀ ਅੱਜ ਕੱਲ੍ਹ ਨੂੰ ਵੀ ਟੈਂਪਰੇਚਰ ਅਪ ਰਹੇਗਾ 29 ਡਿਗਰੀ ਹੋਏਗਾ ਵੀਰਵਾਰ ਨੂੰ
1: ਹਾਂਜੀ
0: ਲੇਕਿਨ ਕੱਲ੍ਹ ਨੂੰ ਥੋੜ੍ਹੀ ਜਿਹੀ ਬਦਲਵਾਈ ਹੋਏਗੀ ਅਤੇ ਸ਼ੁੱਕਰਵਾਰ ਨੂੰ 7 ਤਰੀਕ ਨੂੰ ਅਗਸਤ ਨੂੰ ਟੈਂਪਰੇਚਰ ਹਾਈ 27 ਡਿਗਰੀ ਹੋਊਗਾ ਅਤੇ ਥੰਡਰ ਸਟੋਰਮ ਆਉਣ ਦੀ ਥੋੜ੍ਹੀ ਜਿਹੀ ਸੰਭਾਵਨਾ ਹੈਗੀ ਆ
1: ਜੀ
0: ਇਸ ਤਰ੍ਹਾਂ ਸੈਚਰਡੇ ਵੀ ਹਾਈ 30 ਡਿਗਰੀ ਟੈਂਪਰੇਚਰ ਆਫਟਰਨੂਨ ਦੇ ਵਿੱਚ ਥੋੜ੍ਹੀ ਜਿਹੀ ਮੀਂਹ ਕਣੀ ਹੈਗੀ ਦਿਖਾਈ ਦੇ ਆਈ
1: ਹਾਂਜੀ
0: ਥੰਡਰ ਸਟੋਰਮ ਦੇ ਕੁਝ ਆ ਰਹੇ ਨੇ ਆਸਾਰ ਸੈਟਰਡੇ ਵੀ ਸੰਡੇ ਵੀ ਫਿਊ ਕਲਾਡੀ ਹੋਏਗੀ ਲੇਕਿਨ ਫਿਰ ਲੁਕ ਮਚੀਚੀ ਖੇਡਣਗੇ ਹਾਈਡ ਐਂਡ ਸੀ ਸਨ ਅਤੇ ਬਦਲਵਾਈ ਹੋਏਗੀ ਅਤੇ ਇਹ ਤਾਂ ਹੈ ਮੌਸਮ ਆਉਣ ਵਾਲੇ ਦਿਨਾਂ ਦਾ
1: ਅਤੇ
0: ਆਪਾਂ ਅਗਸਤ ਮਹੀਨੇ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ ਹੌਲੀ ਹੌਲੀ ਹੁਣ ਕਰਵਟ ਬਦਲੇਗੀ ਅਤੇ ਨਾਲ ਦੀ ਨਾਲ ਸਮਾਂ ਵੀ ਆਪਣੇ ਨਾਲ ਨਾਲ ਹੌਲੀ ਹੌਲੀ ਦਿਨ ਛੋਟੇ ਹੋਣੇ ਛੋਣੇ ਨੇ ਹੋ ਚੁੱਕੇ ਨੇ ਹੌਲੀ
1: ਹੋ ਚੁੱਕੇ ਹਾਂਜੀ
0: ਹੋ ਚੁੱਕੇ ਨੇ ਅਤੇ ਨਾਲ ਦੀ ਨਾਲ ਫਿਰ ਥੋੜ੍ਹੀ ਹੌਲੀ ਹੌਲੀ ਹੌਲੀ ਸਪਰਿੰਗ ਸੀਜ਼ਨ ਵੱਲ ਆਪਾਂ ਵਧਾਂਗੇ ਤੁਹਾਡੀ ਪ੍ਰਾਮ ਵੀ ਇਸ ਪ੍ਰਦੇਸ਼
1: ਫਾਲ ਸੀਜ਼ਨ
0: ਫਾਲ ਫਾਲ ਫਾਲ
1: ਸਪਰਿੰਗ ਤੋਂ ਬਾਅਦ
0: ਨਿਕਲ ਗਿਆ ਫਾਲ ਸੀਜ਼ਨ ਵੱਲ ਵਧਾਂਗੇ ਐਕਚੁਅਲੀ ਮੈਂ ਨਾ ਹੁਣ ਤੁਹਾਨੂੰ ਪਤਾ ਛੁੱਟੀਆਂ ਮਾਰ ਕੇ ਆਇਆ ਵਿਆਹ ਬੋਇਨੇ ਸੀ ਨਾ ਅਤੇ ਅਟੈਂਡ ਕਰਕੇ ਆਏ ਹਾਂ ਵਿਆਹ ਅਤੇ ਵਿਆਹ ਠਾ ਵਿਆਹ ਹੈ ਓਵਰ ਥੋੜ੍ਹਾ ਜਿਹਾ ਉੱਧਰ ਹੋ ਜਾਂਦਾ ਐਨੀ ਵੇ ਲੰਮੀ ਛੁੱਟੀ ਤੋਂ ਬਾਅਦ ਵਾਪਸ ਆਏ ਹਾਂ ਅਤੇ ਕੋਈ ਗੱਲ ਨਹੀਂ ਸਾਰਿਆਂ ਨੂੰ ਜੀ ਆਇਆਂ ਨੂੰ ਟੈਲੀਫੋਨ ਨੰਬਰ ਸਟੂਡੀਓ ਦੇ 905-564-44 905-564-6444 ਟੈਲੀਫੋਨ ਨੰਬਰ ਨੇ ਸਾਡੇ ਸਟੂਡੀਓ ਦੇ ਮਿੱਠੀ ਜੀ ਪਿਆਰੀ ਜੀ ਗੱਲ ਕਰਨ ਵਾਸਤੇ ਇਹ ਨੰਬਰ ਤੁਹਾਡੇ ਵਾਸਤੇ ਆ
1: ਜੀ
0: ਕੱਲ੍ਹ ਨੂੰ ਸਾਡਾ ਲਾਈਵ ਲੋਕੇਸ਼ਨ ਹੋਏਗਾ ਔਰ ਰੀਅਲ ਸਟੇਟ ਹੱਟ ਤੋਂ ਡੇਲ ਮੁੰਡੇ ਹੋਰਾਂ ਦੇ ਆਫਿਸ 'ਚ ਹੋਵਾਂਗੇ ਉੱਥੋਂ ਵੀਰਵਾਰ ਨੂੰ ਤੁਹਾਡੇ ਲਈ ਲਾਈਵ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰਾਂਗੇ ਅਸੀਂ ਰੀਅਲ ਸਟੇਟ ਦੀਆਂ ਤੁਹਾਨੂੰ ਇਸ ਤਰ੍ਹਾਂ ਦੀਆਂ ਡੀਲਾਂ ਦਵਾਵਾਂਗੇ ਕਿ ਤੁਸੀਂ ਸੋਚੀ ਨਹੀਂ ਹੋਣੀ ਕਦੇ ਅਤੇ ਕੱਲ੍ਹ ਨੂੰ ਲਾਈਵ ਹੋਏਗਾ ਡਿਕਸੀ ਐਂਡ ਡੇਅਰੀ 7895 93 ਡਰਾਈਵ ਸਵੀਟ ਨੰਬਰ 206 ਦੇ ਵਿੱਚੋਂ ਡੇਲ ਮੰਡੀ ਵਾਲਿਆਂ ਦੇ ਆਫਿਸ 'ਚ ਉੱਪਰ ਪੇਸ਼ ਕਰਾਂਗੇ ਨੰਬਰ ਉੱਥੋਂ ਦਾ 416-413-1313 4164131313 ਟੈਲੀਫੋਨ ਨੰਬਰ ਹੈ ਕੱਲ੍ਹ ਨੂੰ ਸਾਡਾ ਲਾਈਵ ਲੋਕੇਸ਼ਨ ਰੀਅਲ ਸਟੇਟ ਦੇ ਸੰਬੰਧ ਵਿੱਚ ਹੋਏਗਾ ਰੇਡੀਓ ਪ੍ਰੋਗਰਾਮ ਤੁਸੀਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਤੁਹਾਡੇ ਨਾਲ ਰਵਾਂਗੇ ਠੀਕ ਸ਼ਾਮ ਦੇ 6 ਵਜੇ ਤੱਕ
1: ਸਾਡੀ
0: ਅੱਜ ਤੁਹਾਡੇ ਨਾਲ ਮੁਲਾਕਾਤ ਹੋਏਗੀ ਅਤੇ ਸਭ ਤੋਂ ਪਹਿਲਾਂ ਮੈਂ ਜਾਣਕਾਰੀ ਦਿਆਂ ਮੈਨੂੰ ਸ਼ਰਮਾ ਹੋ ਰਹੀ ਉਹ ਕਹਿੰਦੇ ਕਿ ਤੁਸੀਂ ਇੰਸ਼ੋਰੈਂਸ ਕਰਾਉਣੀ ਆ ਆਪਣੀ ਕਾਰਾਂ ਦੀ ਆਪਣੇ ਘਰ ਦੀ ਤਾਂ ਤੁਹਾਨੂੰ ਬੜੀ ਸੋਹਣੀ ਪ੍ਰਾਈਸ ਲੈ ਕੇ ਦੇਣਗੇ ਜੇ ਤੁਹਾਡੇ ਪਹਿਲਾਂ ਇੰਸ਼ੋਰੈਂਸ ਮਹਿੰਗੀ ਆ ਰਹੀ ਆ ਉਹ ਕਹਿੰਦੇ ਮੇਰੇ ਨਾਲ ਤੁਸੀਂ ਰਾਬਤਾ ਕਾਇਮ ਕਰੋ ਅਤੇ ਤੁਹਾਨੂੰ ਅਸੀਂ ਵਧੀਆ ਡੀਲ ਪੈਕੇਜ ਬਣਾ ਕੇ ਦੇ ਦਿਆਂਗੇ ਤਾਂ ਕਿ ਤੁਹਾਡੀ ਜਿਹੜੀ ਆਟੋ ਦੀ ਗੱਡੀਆਂ ਦੀ ਇੰਸ਼ੋਰੈਂਸ ਸਸਤੀ ਹੋ ਜਾਵੇ ਤੋ ਨੰਬਰ ਉਹਨਾਂ ਦਾ ਦੇ ਦਈਏ ਮੈਨੂੰ ਸ਼ਰਮਾ ਦਾ 289-952-9532 ਟੈਲੀਫੋਨ ਨੰਬਰ ਹਾਂਜੀ 299-952-9532 ਟੈਲੀਫੋਨ ਨੰਬਰ ਹੈ ਜਿਹੜੇ ਹੋਏ ਤੁਸੀਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ
1: ਜੀ ਅਤੇ ਨਾਲੇ ਤੁਸੀਂ ਏ ਐਨ ਜੀ ਆਟੋਮੋਟਿਵ ਰਿਪੇਅਰ ਦੇ ਨਾਲ ਵੀ ਜ਼ਰੂਰ ਗੱਲਬਾਤ ਕਰੋ ਇਹ ਤੁਹਾਡੀਆਂ ਕਾਰਜ਼ ਨੂੰ ਰਿਪੇਅਰ ਕਰਦੇ ਨੇ ਕੋਈ ਵੀ ਕੰਮ ਹੋਵੇ ਰਿਪੇਅਰ ਦਾ ਤੁਸੀਂ ਇਹਨਾਂ ਦੇ ਕੋਲੋਂ ਕਰਾ ਸਕਦੇ ਹੋ ਇਹਦੇ 'ਤੇ ਤੁਹਾਨੂੰ ਨਵੇਂ ਸਮਰ ਟਾਇਰਸ ਵੀ ਪ੍ਰੋਵਾਈਡ ਕਰਦੇ ਨੇ ਪੁਰਾਣੇ ਟਾਇਰਸ ਨੂੰ ਚੇਂਜ ਵੀ ਕਰ ਦਿੰਦੇ ਨੇ ਵੀਲ ਅਲਾਈਨਮੈਂਟ ਵੀ ਕਰਦੇ ਆ ਅਤੇ ਨਾਲੇ ਤੁਸੀਂ ਇਹਨਾਂ ਦੇ ਕੋਲੋਂ ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਕਰਵਾ ਸਕਦੇ ਹੋ ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ ਬ੍ਰੇਕਸ ਐਗਜ਼ੋਸਟ ਹੋ ਰਹੇ ਨੇ ਆਇਲ ਚੇਂਜ ਕਰਾਉਣ ਦੀ ਲੋੜ ਹੈ ਜ਼ਰੂਰ ਤੁਸੀਂ ਪਹੁੰਚੋ ਏ ਐਨ ਜੀ ਆਟੋਮੋਟਿਵ ਰਿਪੇਅਰ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਾਉਣੀ ਹੋਵੇ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰੋ 91 ਹੀਲੀ ਰੋਡ ਬੋਲਟਨ ਦੇ ਵਿੱਚ ਤੁਹਾਡੇ ਲਈ ਲੋਕੇਟਡ ਨੇ ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ ਅਤੇ ਤੁਸੀਂ ਇਹਨਾਂ ਨੂੰ ਕਾਲ ਕਰ ਲਓ 905-857-7596 905-857-7596 ਪੰਜਾਬੀ ਇੰਗਲਿਸ਼ ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ ਏ ਐਨ ਜੀ ਆਟੋਮੋਟਿਵ ਰਿਪੇਅਰ ਤੁਹਾਡੇ ਲਈ ਐਵਰੀ ਡੇ ਓਪਨ ਨੇ 91 ਹੀਲੀ ਰੋਡ ਬੋਲਟਨ ਦੇ ਵਿੱਚ
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਮਨਪ੍ਰੀਤ ਜਦੋਂ ਹੀ ਅਗਸਤ ਸ਼ੁਰੂ ਹੁੰਦਾ ਨਾ ਤਾਂ ਸਪਿਰਿਟ ਜੀ ਹੋ ਜਾਂਦੀ ਸ਼ੁਰੂ ਕਿ ਫੈਸਟੀਵਲ ਸੀਜ਼ਨ ਹੋਣਾ ਸ਼ੁਰੂ
1: ਹਾਂਜੀ ਬਿਲਕੁਲ ਬਿਲਕੁਲ
0: ਹੁਣ ਸਪਿਰਿਟ ਇਹ ਹੈਗੀ ਆ ਕਿ ਰੱਖੜੀ ਦਾ ਤਿਉਹਾਰ ਹੈ
1: ਹਾਂਜੀ
0: ਜੇ ਵੀ ਆਪਾਂ ਗ੍ਰੋਸਰੀ ਸਟੋਰ 'ਤੇ ਜਾਓ ਅਤੇ ਜਾਂ ਫਿਰ ਕਿਤੇ ਰੈਸਟੋਰੈਂਟ 'ਤੇ ਜਾਓ ਅਤੇ ਉੱਥੇ ਤੁਹਾਡੇ ਲਈ ਰੱਖੜੀਆਂ ਪਈਆਂ ਨੇ।
1: ਬਿਲਕੁਲ, ਤੁਸੀਂ ਇੰਡੀਅਨ ਫਰੂਟ ਲੈਂਡ ਕਿਸੇ ਵੀ ਲੋਕੇਸ਼ਨ ਤੇ ਜਾ ਸਕਦੇ ਹੋ, ਉੱਥੇ ਤੁਹਾਨੂੰ ਰੱਖੜੀਆਂ ਅਵੇਲੇਬਲ ਮਿਲ ਜਾਣਗੀਆਂ। ਵੈਸੇ ਤਿਉਹਾਰ ਕੋਈ ਵੀ ਹੋਵੇ, ਇੰਡੀਅਨ ਫਰੂਟ ਲੈਂਡ ਵਾਲੇ ਆਪਣੇ ਕੋਲ ਹਰ ਚੀਜ਼ ਰੱਖਦੇ ਆ। ਜਿਹੜਾ ਮਰਜ਼ੀ ਤਿਉਹਾਰ ਹੋਵੇ, ਤੁਹਾਨੂੰ ਉੱਥੋਂ ਇੰਡੀਅਨ ਫਰੂਟ ਲੈਂਡ ਤੋਂ ਤੁਹਾਨੂੰ ਹਰ ਤਿਉਹਾਰ ਦੇ ਰਿਲੇਟਡ ਤੁਹਾਨੂੰ ਸਾਰਾ ਸਮਾਨ ਮਿਲ ਜਾਣਾ। ਤੇ ਹੁਣ ਰੱਖੜੀਆਂ ਆ ਰਹੀਆਂ ਨੇ, ਤਾਂ ਤੁਸੀਂ ਇੰਡੀਅਨ ਫਰੂਟ ਲੈਂਡ ਦੀ ਹਰ ਲੋਕੇਸ਼ਨ ਤੇ ਜਾ ਕੇ ਉੱਥੋਂ ਬਹੁਤ ਸੋਹਣੀ ਸੋਹਣੀ ਰੱਖੜੀਆਂ ਲੈ ਕੇ ਆ ਸਕਦੇ ਹੋ। ਨਾਲੇ ਇਹਨਾਂ ਦੇ ਕੋਲੋਂ ਮਿਠਾਈਆਂ ਲੈ ਕੇ ਆਓ, ਸ਼ੁੱਧ ਖੋਏ ਦੀਆਂ, ਤੇ ਨਾਲੇ ਫਿਰ ਜੇ ਕੁਛ ਚਿਕਨ ਵਗੈਰਾ ਖਾਣਾ ਇਹਨਾਂ ਦੀ ਤੰਦੂਰੀ ਗ੍ਰਿਲ ਮੀਟ ਸ਼ੋਪ ਤੋਂ ਖਾ ਲਓ।
0: ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 7 ਦਿਨ ਉੱਧਰ ਲਾ ਕੇ ਆਏ ਹਾਂ।
1: ਹਾਂਜੀ,
0: ਬਿਸਲਰ ਦੀਆਂ ਪਹਾੜੀਆਂ ਯਾਦ ਆਉਣਗੀਆਂ ਕਿਤੇ। ਚਲੋ ਛੁੱਟੀਆਂ ਹੁੰਦੀਆਂ ਨੇ, ਫਿਰ ਕਰਨਾ ਪੈਂਦਾ ਨਾ ਇੱਥੇ। ਹਾਂਜੀ
1: ਹਾਂਜੀ ਹਾਂਜੀ,
0: ਵੈਨਕੂਵਰ ਦਾ ਵੀ ਮੌਸਮ ਵਧੀਆ ਹੁੰਦਾ, ਵਿੱਚ ਮੀਂਹ ਪੈ ਜਾਂਦਾ ਸਵੇਰ ਨੂੰ, ਫਿਰ ਹਰ ਸ਼ਾਮ ਨੂੰ ਹਟ ਜਾਂਦਾ, ਪੂਰੀ ਧੁੱਪ ਖੁੱਲ ਜਾਂਦੀ ਆ, ਟੈਂਪਰੇਚਰ ਉੱਥੋਂ ਦਾ ਇਸ ਤਰ੍ਹਾਂ ਦਾ ਹੈਗਾ
1: ਜੀ।
0: ਤਾਂ ਆਲ ਟੁਗੈਦਰ ਵੈਨਕੂਵਰ ਵੀ ਹੁਣ ਇੱਥੋਂ ਵੀ ਆਪਣੇ ਹੁਣ ਕੋੜੇ ਵੀਕਐਂਡ ਤੇ ਬਾਰਿਸ਼ ਦਿਖਾ ਰਹੇ ਨੇ,
1: ਪਰ
0: ਸੋ ਫਾਰ ਤਾਂ ਓਕੇ ਹੈ, ਮੌਸਮ ਵਧੀਆ ਹੈਗਾ। ਗਿੱਲ ਸਵੀਡਨ ਫੈਕਟਰੀ ਦੀ ਮੈਂ ਜਾਣਕਾਰੀ ਦੇ ਦਿਆਂ, ਪਿਓਰ ਵੈਜੀਟੇਰੀਅਨ ਫੂਡ ਤੁਹਾਡੇ ਲਈ ਪ੍ਰਦਾਨ ਕਰਦੇ ਨੇ। ਕੋਈ ਵੀ ਕੇਟਿੰਗ ਕਰਵਾਉਣੀ ਹੈ ਤੁਸੀਂ, ਟਰੱਕ ਵੀ ਇਹਨਾਂ ਦੇ ਪਾਸ ਨੇ, ਅਤੇ ਲੋਹਾ ਬਣਵਾਇਆ ਹੋਇਆ ਕਮਿਊਨਿਟੀ, ਜਿਹਨਾਂ ਦੇ ਸਮੋਸੇ ਜਿਹੜੇ ਸਵਾਦਿਸ਼ ਬਣਾਉਂਦੇ ਨੇ, ਮਠਿਆਈ ਬਣਾਉਂਦੇ ਨੇ, ਸ਼ੁੱਧ ਤਿਆਰ ਕੀਤੀ ਜਾਂਦੀ ਹੈ ਇਹਨਾਂ ਦੀ। ਤੁਸੀਂ ਜਾ ਕੇ ਦੇਖ ਸਕਦੇ ਕਿਵੇਂ ਬਣਦੀਆਂ ਮਿਠਾਈਆਂ
1: ਜੀ
0: ਇਹਨਾਂ ਦੀ ਫੈਕਟਰੀ ਦੇ ਵਿੱਚ, ਅਤੇ ਖਤਮ ਦੇ ਹਏ ਹੈਂਡਮੇਡ ਸਮੋਸੇ ਵੀ ਤਿਆਰ ਕਰਦੇ ਨੇ, ਮਸ਼ੀਨ ਵਾਲੇ ਵੀ ਹੈਗੇ ਨੇ ਆਫਕੋਰਸ, ਅਤੇ ਸਵੀਟ ਸਾਰੀਆਂ ਇੱਥੇ ਤਿਆਰ ਕੀਤੀਆਂ ਜਾਂਦੀਆਂ। 6 ਲੋਕੇਸ਼ਨ ਨੇ, 2 ਕੈਲਗਰੀ ਵਿੱਚ ਨੇ, 5 ਆਪਣੇ ਇੱਥੇ ਚਲੋ ਫਰੈਸ਼ਕੋ ਦੇ ਵਿੱਚ ਨੇ ਲੋਕੇਸ਼ਨ, ਅਤੇ ਨਾਲ ਦੀ ਨਾਲ 6 ਲੋਕੇਸ਼ਨ ਨੇ। ਨੰਬਰ ਨੋਟ ਕਰ ਲਓ ਉਹਨਾਂ ਦਾ, ਨੰਬਰ ਹੈ ਜੀ 905-799-2616
1: ਜੀ।
0: ਨੰਬਰ ਇੱਕ ਵਾਰੀ ਫਿਰ ਦੇ ਦਿਆਂ ਮੈਂ, 905-799-2616 ਟੈਲੀਫੋਨ ਨੰਬਰ ਨੇ
1: ਜੀ।
0: ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮਹਿੰਗੀ ਹੋ ਰਹੀ, ਸਾਡੇ ਅੱਜ ਮਹਿਮਾਨ ਹੁੰਦੇ ਨੇ
1: ਹਾਂਜੀ,
0: ਮੋਨਾ ਜੁੜ ਚੁੱਕੇ ਨੇ। ਨੰਬਰ ਇਹਨਾਂ ਦਾ 416-509-1509, 416-509-1509 ਟੈਲੀਫੋਨ ਨੰਬਰ ਹੈ ਮੋਨਾ ਜੀ। ਜੀ ਆਨੁੰਡੇ ਕਾ ਸਵਾਗਤ ਜੀ।
2: ਬਿਲਕੁਲ ਸਿੱਧੂ ਜੀ, ਜਿਦਾਂ ਕਿ ਆਪਾਂ ਇੰਸ਼ੋਰੈਂਸ ਇੰਡਸਟਰੀ ਦੀ ਗੱਲ ਕਰਦੇ ਹੈਗੇ ਆ, ਕਾਫੀ ਵਾਰ ਲਾਈਫ ਇੰਸ਼ੋਰੈਂਸ ਦੀ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕੀਤੀ ਜਾਂਦੀ ਹੈਗੀ ਆ, ਪਰ ਇਸ ਦੇ ਨਾਲ ਨਾਲ ਜਦੋਂ ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸਾਡੇ ਲਈ ਇੰਪੋਰਟੈਂਟ ਹੈਗੀਆਂ ਨੇ, ਨਾਲ ਦੀ ਨਾਲ ਸਾਡੀਆਂ ਜਿਹੜੀ ਡਿਸਬਿਲਟੀ ਇੰਸ਼ੋਰੈਂਸ ਪਾਲਿਸੀਜ਼ ਹੁੰਦੀਆਂ ਨੇ, ਸਪੈਸ਼ਲੀ ਜਿਹੜੇ ਪਰਸਨ ਸੈਲਫ ਇੰਪਲੋਇਡ ਨੇ ਉਹਨਾਂ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਹੈ ਡਿਸਬਿਲਟੀ ਇੰਸ਼ੋਰੈਂਸ, ਕਿਉਂਕਿ ਇਸ ਟਾਈਮ ਤੇ ਅਸੀਂ ਕਾਫੀ ਵਾਰ ਦੇਖਦੇ ਹੈਗੇ ਹਾਂ ਜਿਹੜੇ ਵੀ ਸੈਲਫ ਇੰਪਲੋਇਡ ਹੁੰਦੇ ਆ ਪਰਸਨ, ਇੱਕ ਤਾਂ ਇਹ ਚੀਜ਼ ਹੈਗੀ ਹੈ ਕਿ ਡੈਫੀਨੇਟਲੀ ਸਾਰੇ ਖਰਚੇ ਉਹਨਾਂ ਦੀ ਇਨਕਮ ਦੇ ਉੱਤੇ ਡਿਪੈਂਡੈਂਟ ਹੁੰਦੇ ਆ, ਜੋ ਵੀ ਪਰਸਨ ਕੰਮ ਕਰਕੇ ਇਨਕਮ ਅਰਨ ਕਰ ਰਿਹਾ ਉਸਦੇ ਉੱਤੇ ਹੀ ਸਾਰੇ ਐਕਸਪੈਂਸਿਸ ਕਵਰ ਹੁੰਦੇ ਨੇ, ਪਰ ਨਾਲ ਦੀ ਨਾਲ ਇਹ ਵੀ ਚੀਜ਼ ਹੈਗੀ ਹੈ ਕਿ ਉਸ ਬਿਜ਼ਨਸ ਦੇ ਰਿਲੇਟਡ ਵੀ ਕਾਫੀ ਵਾਰ ਕੁਛ ਨਾ ਕੁਛ ਐਕਸਪੈਂਸਿਸ ਹੁੰਦੇ ਨੇ ਜਿਹਨਾਂ ਨੂੰ ਅਸੀਂ ਬਿਜ਼ਨਸ ਓਵਰਹੈਡ ਐਕਸਪੈਂਸਿਸ ਕਹਿ ਦਿੰਦੇ ਹਾਂ, ਸੋ ਇਹ ਦੋਨੇ ਚੀਜ਼ਾਂ ਸਾਡੀਆਂ ਕਵਰ ਹੋਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ, ਕਿਉਂਕਿ ਡਿਸੇਬਿਲਟੀ ਇੰਸ਼ੋਰੈਂਸ ਮਤਲਬ ਕਿ ਜੇ ਪਰਸਨ ਨੂੰ ਖੁਦ ਨੂੰ ਕੋਈ ਇੰਜਰੀ ਹੋ ਗਈ ਹੈ, ਕੋਈ ਸਿਕਨੈਸ ਹੋ ਗਈ ਹੈ, ਪਰਸਨ ਕੰਮ ਤੇ ਨਹੀਂ ਜਾ ਸਕਦਾ, ਤਾਂ ਉਸ ਟਾਈਮ ਤੇ ਕੋਈ ਨਾ ਕੋਈ ਮੰਥਲੀ ਬੈਨੀਫਿਟ ਜ਼ਰੂਰ ਮਿਲਦਾ ਹੈਗਾ ਇੰਸ਼ੋਰੈਂਸ ਕੰਪਨੀ ਵੱਲੋਂ, ਡਿਪੈਂਡਿੰਗ ਉਹਨਾਂ ਨੇ 2000 ਦੀ, 3000 ਦੀ, 4000, 5000 ਕਿੰਨੀ ਅਮਾਊਂਟ ਦੀ ਕਵਰੇਜ ਲਿੱਤੀ ਸੀ, ਸੋ ਉਸ ਹਿਸਾਬ ਦੇ ਨਾਲ ਡਿਪੈਂਡਿੰਗ ਅਪੋਨ ਉਹਨਾਂ ਦੀ ਇਨਕਮ ਦੇ ਹਿਸਾਬ ਨਾਲ ਐਲੀਜੀਬਿਲਟੀ ਦੇਖੀ ਜਾਂਦੀ, ਕਿੰਨੀ ਉਹ ਕਵਰੇਜ ਲਈ ਐਲੀਜੀਬਲ ਹੁੰਦੇ ਨੇ, ਨਾਲ ਦੀ ਨਾਲ ਉਹਨਾਂ ਦੇ ਬਿਜ਼ਨਸ ਦੇ ਰਿਲੇਟਿਡ। ਹੁਣ ਇਸ ਟਾਈਮ ਤੇ ਲੈਟਸ ਸੇ ਗੱਲ ਕਰੀਏ, ਅਕਸਰ ਅਸੀਂ ਗੱਲ ਕਰਦੇ ਹਾਂ ਕੋਈ ਪਰਸਨ ਟਰੱਕਿੰਗ ਇੰਡਸਟਰੀ ਦੇ ਵਿੱਚ ਹੈ, ਤਾਂ ਓਬਵੀਅਸਲੀ ਟਰੱਕ ਦੀ ਲੀਜ਼ ਜਾਂਦੀ ਹੋਊਗੀ, ਕੋਈ ਗਰਾਜ ਓਨਰ ਹੈਗੇ ਆ ਉਹਨਾਂ ਦੇ ਗਰਾਜ ਦੇ ਰਿਲੇਟਿਡ ਐਕਸਪੈਂਸਿਸ ਉਹਦੀ ਲੀਜ਼ ਹੋਏਗੀ। ਇਸੇ ਤਰੀਕੇ ਦੇ ਨਾਲ ਕਾਫੀ ਵਾਰ ਹੁੰਦੇ ਕੋਈ ਡੈਂਟਿਸਟ ਹੈਗੇ ਆ, ਡਾਕਟਰ ਹੈਗੇ ਆ, ਉਹਨਾਂ ਦੀ ਜਿਹੜੀਆਂ ਕਲੀਨਿਕਸ ਹੈਗੀਆਂ ਕਲੀਨਿਕ ਦੇ ਰਿਲੇਟਿਡ ਐਕਸਪੈਂਸਿਸ ਹੋਣਗੇ, ਸੋ ਉਹ ਸਾਰੀਆਂ ਚੀਜ਼ਾਂ ਡਿਪੈਂਡਿੰਗ ਉਹਨਾਂ ਦੇ ਕੀ ਐਕਸਪੈਂਸ ਹੈਗਾ ਉਸ ਹਿਸਾਬ ਦੇ ਨਾਲ ਬਿਜ਼ਨਸ ਰਿਲੇਟਿਡ ਐਕਸਪੈਂਸਿਸ ਨੂੰ ਵੀ ਕਵਰ ਕੀਤਾ ਜਾ ਸਕਦਾ, ਤੇ ਨਾਲ ਦੇ ਨਾਲ ਡਿਸੇਬਿਲਟੀ ਦੇ ਰਿਲੇਟਿਡ ਜੋ ਉਹਨਾਂ ਨੂੰ ਮੰਥਲੀ ਇਨਕਮ ਚਾਹੀਦੀ ਹੈਗੀ ਐਲੀਜੀਬਿਲਟੀ ਦੇ ਹਿਸਾਬ ਦੇ ਨਾਲ ਉਹ ਵੀ ਕਵਰ ਕੀਤੀ ਜਾ ਸਕਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਕਾਫੀ ਵਾਰ ਕਲਾਇੰਟਸ ਨੂੰ ਮਿਲਣ ਦਾ ਮੌਕਾ ਮਿਲਦਾ ਹੈ, ਕਈ ਵਾਰ ਉਹਨਾਂ ਦੀ ਪੁਰਾਣੀ ਪਾਲਿਸੀ ਚੱਲੀ ਆ ਰਹੀ ਹੁੰਦੀ ਪੁਰਾਣੀ ਆਕੂਪੇਸ਼ਨ ਦੇ ਹਿਸਾਬ ਦੇ ਨਾਲ, ਇਸ ਟਾਈਮ ਤੇ ਆਕੂਪੇਸ਼ਨ ਵੀ ਚੇਂਜ ਹੋ ਗਈ ਹੈ, ਸਮ ਟਾਈਮਸ ਹੁੰਦਾ ਕਿ ਉਸ ਟਾਈਮ ਤੇ ਉਹ ਕੋਈ ਨਾ ਕੋਈ ਹਾਰਡ ਵਰਕ ਕਰਦੇ ਸੀ, ਇਸ ਟਾਈਮ ਤੇ ਉਹਨਾਂ ਦੀ ਆਫਿਸ ਜੋਬ ਹੈਗੀ ਹੈ, ਪਰ ਸੈਲਫ ਇੰਪਲੋਇਡ ਨੇ ਕੰਟਰੈਕਟ ਬੇਸ ਤੇ ਨੇ, ਸੋ ਜਿਹਦੇ ਵਿੱਚ ਕਿ ਉਹਨਾਂ ਨੂੰ ਸੇਮ ਹੀ ਕਵਰੇਜ ਘੱਟ ਪ੍ਰੀਮੀਅਮ ਦੇ ਵਿੱਚ ਮਿਲ ਸਕਦੀ ਹੁੰਦੀ ਹੈ। ਸੋ ਮੇਕ ਸ਼ੋਰ ਕਰੋ ਕਿ ਜੇ ਡਿਸੇਬਿਲਟੀ ਇੰਸ਼ੋਰੈਂਸ ਪਹਿਲਾਂ ਤਾਂ ਜੇ ਨਹੀਂ ਕਰਵਾਈ ਤਾਂ ਜ਼ਰੂਰ ਕਰਵਾਓ, ਤਾਂ ਕਿ ਤੁਹਾਡੀ ਕੱਲ ਨੂੰ ਗੋਡ ਫੋਰਬਿਡ ਕੋਈ ਇੰਜਰੀ ਸਿਕਨੈਸ ਕਰਕੇ ਕੰਮ ਤੇ ਨਹੀਂ ਜਾ ਸਕਦੇ ਤਾਂ ਤੁਹਾਡੀ ਇਨਕਮ ਰਿਪਲੇਸਮੈਂਟ ਹੋ ਸਕੂਗੀ ਡਿਸੇਬਿਲਟੀ ਇੰਸ਼ੋਰੈਂਸ ਦੇ ਨਾਲ। ਦੂਜੀ ਚੀਜ਼, ਜੇ ਤੁਹਾਡੀ ਪੁਰਾਣੀ ਚੱਲ ਰਹੀ ਹੈਗੀ ਆ ਪਾਲਿਸੀ ਡਿਸੇਬਿਲਟੀ ਇੰਸ਼ੋਰੈਂਸ ਦੀਆਂ ਤੇ ਹਜੇ ਤੱਕ ਤੁਸੀਂ ਇਸ ਨੂੰ ਕਦੇ ਵੀ ਰਿਵਿਊ ਨਹੀਂ ਕੀਤਾ ਤਾਂ ਰਿਵਿਊ ਜ਼ਰੂਰ ਕਰੋ, ਕਿਉਂਕਿ ਜਾਂ ਤਾਂ ਕਵਰੇਜ ਉਹ ਪੁਰਾਣੀ ਚੱਲੀ ਆ ਰਹੀ ਹੁੰਦੀ ਹੈ 2000 ਦੀ ਤੇ ਇਨਕਮ ਇਸ ਟਾਈਮ ਤੇ ਤੁਹਾਡੀ 8,000-10,000 ਹੁੰਦੀ ਹੈ ਜਿਹਦੇ ਵਿੱਚ ਕਿ ਤੁਸੀਂ ਕਵਰੇਜ ਇਨਕਰੀਜ਼ ਕਰ ਸਕਦੇ ਹੁੰਦੇ ਹੋ। ਐਂਡ ਮੋਸਟਲੀ ਲੋਕ ਤਦੋਂ ਰਿਅਲਾਈਜ਼ ਕਰਦੇ ਨੇ ਜਦੋਂ ਕਲੇਮ ਆਉਂਦਾ ਹੈ, ਐਂਡ ਉਸ ਟਾਈਮ ਤੇ ਬਹੁਤ ਲੇਟ ਹੋ ਜਾਂਦਾ ਪਰਸਨ ਕਿ ਉਸਦੇ ਵਿੱਚ ਕੋਈ ਮੋਡੀਫਿਕੇਸ਼ਨ ਕੀਤੀ ਜਾਵੇ। ਸੋ ਤੁਹਾਨੂੰ ਕੋਈ ਵੀ ਕੰਸਰਨ ਹੈ ਡਿਸੇਬਿਲਟੀ ਇੰਸ਼ੋਰੈਂਸ ਬਾਰੇ, ਪਰਸਨਲ ਡਿਸੇਬਿਲਟੀ ਇੰਸ਼ੋਰੈਂਸ ਚਾਹੁੰਦੇ ਹੋ ਜਾਂ ਫਿਰ ਗਰੁੱਪ ਪਲਾਨ ਚਾਹੀਦੇ ਨੇ, ਕੋਈ ਤੁਹਾਡੀ ਟਰੱਕਿੰਗ ਕੰਪਨੀ ਹੈਗੀ ਆ ਜਾਂ ਫਿਰ ਕੋਈ ਵੀ ਆਪਣੇ ਇਸ ਟਾਈਮ ਤੇ ਐਜ਼ ਆ ਐਮਪਲੋਇਰ ਤੁਸੀਂ ਡਰੱਗ ਐਂਡ ਡੈਂਟਲ ਪਲਾਨ ਚਾਹੁੰਦੇ ਹੈਗੇ, ਗਰੁੱਪ ਪਲਾਨ ਚਾਹੁੰਦੇ ਹੋ, ਸੋ ਸਾਰੇ ਹੀ ਫੀਲਡਸ ਵਿੱਚ ਅਸੀਂ ਡੈਫੀਨੇਟਲੀ ਤੁਹਾਨੂੰ ਬੈਸਟ ਹੈਲਪ ਆਊਟ ਕਰ ਸਕਦੇ ਹਾਂ ਗਰੁੱਪ ਡਿਸੇਬਿਲਟੀ ਇੰਸ਼ੋਰੈਂਸ ਲਈ ਵੀ ਤੇ ਗਰੁੱਪ ਡਰੱਗ ਐਂਡ ਡੈਂਟਲ ਪਲਾਨ ਲਈ ਵੀ। ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ ਐਟ 416-509-1509-509-1509-1509-509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1
0: ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ ਅੱਜ ਬੁੱਧਵਾਰ ਦਾ ਦਿਨ ਹੈ, ਬੁੱਧ ਕੰਮ ਸ਼ੁੱਧ ਕਹਿੰਦੇ ਆ ਜੀ, ਤੇ ਬੁੱਧਵਾਰ ਦਾ ਦਿਨ ਵੈਸੇ ਹੀ ਪਿਆਰਾ ਜਿਹਾ ਦਿਨ ਆ ਕਿਉਂਕਿ ਮਿਡਲ ਜਿਹੇ 'ਚ ਆ ਜਾਂਦੇ ਆਪਾਂ ਨਾ, ਆਲਮੋਸਟ ਵੀਕਐਂਡ ਦੇ ਕੋਈ ਨਜ਼ਦੀਕ ਪਹੁੰਚ ਜਾਂਦੇ ਆ, ਤੇ ਕੱਲ੍ਹ ਨੂੰ ਤਾਂ ਕਹਿੰਦੇ ਹੀ ਹੁੰਦੇ ਆਪਾਂ ਵੀਰਵਾਰ ਨੂੰ ਯੂਨੀਅਨ ਫਰਾਈਡੇ, ਨਿੱਕਾ ਫਰਾਈਡੇ, ਤੋ ਸਭ ਨੂੰ ਜੀ ਆਇਆਂ ਨੂੰ ਇੱਕ ਵਾਰੀ ਫਿਰ। ਤੇ ਆਪਾਂ ਹਾਲੇ ਤੱਕ ਮੈਨੂੰ ਤਾਂ ਗੀਤ ਸੰਗੀਤ ਬੁੱਟਾ ਲਾਇਆ ਨਹੀਂ ਅੱਜ ਨਾ
1: ਸਰ, ਤੁਸੀਂ 10 ਦਿਨ ਛੁੱਟੀਆਂ ਮਾਰ ਕੇ ਆਏ ਹੋ ਤੇ ਹਜੇ ਵੀ ਵੀਕਐਂਡ ਫਾਲਦੇ ਹੋ।
0: ਨਹੀਂ ਨਹੀਂ ਮੈਂ ਤਾਂ ਆਪਣੇ ਬਾਰੇ ਗੱਲ ਨਹੀਂ ਕਰ ਰਿਹਾ, ਮੈਂ ਤਾਂ ਮੈਨੂੰ ਸਰੋਤਿਆਂ ਬਾਰੇ, ਮੈਂ ਇਕੱਲਾ ਜਦੋਂ ਮੈਂ ਇੱਥੇ ਬਹਿਣਾ ਮੈਂ ਆਪਣੇ ਆਪ ਨੂੰ ਨਹੀਂ ਕਹਿ ਰਿਹਾ ਕਿ ਮੈਨੂੰ ਤਾਂ, ਮੇਰੇ ਪਾਸ ਤਾਂ ਛੁੱਟੀਆਂ ਹੁੰਦੀਆਂ ਕਈ ਵਾਰੀ, ਮੈਂ ਵੈਸੇ ਵੀ ਮਾਰ ਜਾਂਦਾ ਤੁਹਾਨੂੰ ਪਤਾ ਹੀ ਹੈ, ਤੇ ਇੱਥੋਂ ਵੀ ਜਦੋਂ ਮੈਂ ਹੋਵਾਂ ਇੱਥੇ ਵੀ ਹੋਵਾਂ, ਕਈ ਵਾਰੀ ਫਾਰਮ ਚਲੇ ਜਾਣਾ ਉੱਧਰ ਕਦੇ ਘੁੰਮਣ ਫਿਰਨ, ਮੇਰੀਆਂ ਛੁੱਟੀਆਂ ਤਾਂ ਕਾਫੀ ਰਹਿੰਦੀਆਂ, ਪਰ ਮੈਨੂੰ ਚਾਹੀਦੀਆਂ ਤਾਂ ਰਹੀਆਂ ਹੀ ਨਹੀਂ ਕਰਨੀਆਂ, ਪਰ ਮੈਂ ਹੁਣ ਨਹੀਂ ਕਰਾਂ ਥੋੜ੍ਹੀਆਂ ਜਾਂ, ਕਿਉਂਕਿ ਮੈਂ ਨਾ ਹੁਣ ਕਿਉਂਕਿ ਆਪਣੇ ਹੁਣ ਕੱਲ੍ਹ ਨੂੰ ਲਾਈਵ ਲੋਕੇਸ਼ਨ ਹੈਗਾ ਜਾਮ ਮੰਨੇ ਮੇਰੀ, ਉੱਥੇ ਹਾਜ਼ਰੀ ਹੁੰਦੀ ਪੱਕੀ।
1: ਹਾਂਜੀ,
0: ਲਾਈਵ ਲੋਕੇਸ਼ਨ ਹੈਗਾ ਰੀਅਲ ਸਟੇਟ ਹੱਟ ਤੋਂ ਤੁਹਾਨੂੰ ਪ੍ਰਾਪਰਟੀਆਂ, ਜਿਹਨਾਂ ਨੇ, ਮੈਂ ਇੱਕ ਇੱਕ ਗੱਲ ਸਮਝਾਵਾਂ ਤੁਹਾਨੂੰ, ਜਿਹਨਾਂ ਲੋਕਾਂ ਨੇ ਹੁਣ ਕੋਈ ਪ੍ਰੋਪਰਟੀ ਖਰੀਦਣੀ ਉਹਨਾਂ ਦੇ ਵਾਸਤੇ ਸੁਨਹਿਰੀ ਮੌਕਾ ਹੈਗਾ, ਕਿਉਂਕਿ ਤੁਹਾਨੂੰ ਕੌਡੀਆਂ ਦੇ ਭਾਅ 'ਚ ਪ੍ਰਾਈਸ ਜਿਹੜੇ ਨੇ ਬ੍ਰੈਂਡ ਨੂੰ ਘਰ ਮਿਲ ਜਾਂਦੇ। ਕੱਲ੍ਹ ਨੂੰ ਅਸੀਂ ਰੀਅਲ ਸਟੇਟ ਹੱਟ 'ਤੇ ਲਾਈਵ ਹੋਵਾਂਗੇ, ਡੇਲ ਮੁੰਡੇ ਹੁਣ ਦੇ ਆਫਿਸ 'ਚ ਪਹੁੰਚਾਂਗੇ, 7895 ਟ੍ਰੈਨਮੀਅਰ ਡਰਾਈਵ ਸਵੀਟ ਨੰਬਰ 206 ਦੇ ਵਿੱਚੋਂ, ਨੰਬਰ ਨੋਟ ਕਰ ਲਓ ਡੇਲ ਮੁੰਡੇ ਹੁਣ ਦੇ, 416-413-1313
1: ਜੀ,
0: ਅਤੇ ਉੱਥੇ ਤੁਹਾਡੇ ਨਾਲ ਕੰਮ ਦੀਆਂ ਗੱਲਾਂ ਹੋਣਗੀਆਂ ਰੀਅਲ ਸਟੇਟ ਦੀਆਂ, ਅਤੇ ਕੁਝ ਤੁਹਾਨੂੰ ਅਸੀਂ ਵਧੀਆ ਵਧੀਆ ਉੱਥੋਂ ਪ੍ਰੋਪਰਟੀਆਂ ਵੀ ਦਵਾਵਾਂਗੇ, ਕਿਉਂਕਿ ਜਿਹਨਾਂ ਲੋਕਾਂ ਕੋਲ ਪਿਆਰ ਪੈਸੇ ਪਏ ਨੇ ਉਹਨਾਂ ਵਾਸਤੇ ਇਹ ਵਧੀਆ ਟਾਈਮ ਹੁੰਦਾ ਕਿ ਵਧੀਆ ਪ੍ਰੋਪਰਟੀ ਆਪਣੀ ਹੋਲਡ ਕਰ ਲੈਣ। ਬਹੁਤ ਸਾਰੇ ਲੋਕ ਰੁਕੇ ਹੋਏ ਸੀ ਵੀ ਜਦੋਂ ਪ੍ਰੋਪਰਟੀ ਥੋੜ੍ਹੀਆਂ ਡਾਊਨ ਜਾਣਗੀਆਂ ਉਦੋਂ ਘਰ ਖਰੀਦਾਂਗੇ, ਅਤੇ ਹੁਣ ਫਿਰ ਬਾਇਰ ਦੀ ਮਾਰਕੀਟ ਹੋਏਗੀ, ਆ ਆਲਵੇਜ਼ ਆਉਂਦੀ ਆ, ਹੁਣ ਬਾਇਰ ਦੀ ਮਾਰਕੀਟ ਹੈਗੀ ਆ ਜਿਹੜੀ ਪ੍ਰਾਈਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਜਿਹੜੀ ਆ। ਅਗਲੇ ਕਾਲਰ ਸਾਡੇ ਨਾਲ ਨੇ 5600 ਜੀ।
3: ਹਾਂਜੀ ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਅਤੇ ਮਨਪ੍ਰੀਤ ਜੀ ਤੁਹਾਨੂੰ ਵੀ
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਮਲ ਜੀ ਕੀ ਹਾਲ ਚਾਲ ਨੇ?
3: ਬਸ ਠੀਕ ਠਾਕ ਸਰ, ਬਿਲਕੁਲ ਠੀਕ ਠਾਕ, ਬੜੇ ਦਿਨਾਂ ਬਾਅਦ ਆਇਆ ਸਰ, ਲੱਗਾ ਪਤਾ ਤੁਹਾਨੂੰ ਸੁਣਿਆ ਵੀ ਕਹਿੰਦੇ ਵਿਆਹ ਖਾ ਕੇ ਆਏ।
0: ਵਿਆਹ ਪੂਰੀ ਭਾਜੀ ਖਾ ਕੇ ਆਇਆ, ਤੇ ਤੈਨੂੰ ਪਤਾ ਵੈਨਕੂਵਰ ਵਾਲੇ ਸੇਵਾ ਵੀ ਬਹੁਤ ਕਰਦੇ ਉੱਥੇ, ਤੈਨੂੰ ਪਤਾ। ਵਿਆਹ ਇੱਥੇ ਵੀ ਮਿਸ ਕੀਤੇ ਆ, ਦੇਵ ਮਾਂਗਟ ਹੋਰਾਂ ਦੇ ਬੇਟੇ ਦਾ ਬੜਾ ਸ਼ਾਨੋ ਸ਼ੌਕਤ ਨਾਲ ਉਹਨਾਂ ਨੇ ਵਿਆਹ ਕੀਤਾ, ਜਾਣਦੇ ਹਾਂ ਬਹੁਤ ਸਾਰੇ ਲੋਕ ਗਏ ਨੇ, ਅਤੇ ਇਸ ਦੇ ਨਾਲ ਹੀ ਪ੍ਰਵੇਸ਼ ਅਤੇ ਲੋਹਰੀ ਸਾਡੇ ਮਿੱਤਰ ਨੇ ਉਹਨਾਂ ਦੇ ਬੇਟੇ ਦਾ ਵਿਆਹ ਵੈਰੀ ਪੈਕ ਸੀ, ਸਾਰੇ ਕਰੈਸ਼ ਕਰ ਗਏ ਇੱਕ ਦੂਜੇ ਨਾਲ, ਕਲੈਸ਼ ਉਧਰ ਸਾਡੀ ਮਾਸੀ ਜੀ ਦੀ ਲੜਕੀ ਆ ਉਹਦੇ ਬੇਟੇ ਦਾ ਵਿਆਹ ਵੈਨਕੂਵਰ ਸੀ, ਇੱਕ ਤਾਂ ਬਸ ਇਹੋ ਸੋਚਦੇ ਸੀ ਅਸੀਂ ਤਾਂ, ਫਿਰ ਬੱਚਾ ਬਾਕੀ ਤੋਂ ਮਾਫ਼ੀ ਮੰਗੀ, ਮੈਂ ਕਿਹਾ ਕੋਈ ਨਹੀਂ। ਹਾਂਜੀ, ਤੋ ਦੇਵ ਮੰਗਟ ਹੁਣੇ ਹੱਸਣ ਲੱਗ ਗਏ, ਕਹਿੰਦੇ ਯਾਰ ਕੋਈ ਗੱਲ ਨਹੀਂ ਤਜਿੰਦਰ, ਕਹਿੰਦੇ ਚਾਰ ਬੱਚੇ ਨੇ ਕਿਸੇ ਦੇ ਤਾਂ ਆਉਂਗੇ, ਕਹਿੰਦੇ ਅਜੇ ਤਾਂ ਪਹਿਲੇ ਦਾ ਹੀ ਕਰਨ ਲੱਗਿਆ। ਚਲੋ ਠੀਕ ਆ, ਸਾਰਿਆਂ ਨੂੰ ਮੁਬਾਰਕਾਂ, ਅਤੇ ਤੁਸੀਂ ਵੀ ਸਾਰਿਆਂ ਨੇ ਅਟੈਂਡ ਕੀਤੇ ਫੰਕਸ਼ਨ ਸਾਰੇ, ਰੈਡੀ ਪ੍ਰਾਈਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ। ਲਓ ਫਿਰ ਗੀਤ ਸੰਗੀਤ ਕੋਈ ਹਾਲੇ ਆਪਾਂ ਲਿਆ ਨਹੀਂ ਗਾ, ਪਰ ਹੁਣ ਆਪਾਂ ਕੋਈ ਗੀਤ ਲਈਏ, ਅਤੇ ਫਿਰ ਗੀਤ ਸੰਗੀਤ ਵੀ ਤੁਹਾਡੀ ਪਸੰਦ ਚਾਹੁੰਦੇ ਹਾਂ ਪੇਸ਼ ਕਰੀਏ, ਰੈਡੀ ਪ੍ਰਾਈਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ।

5:30 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਵਿੱਚ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 to 6 ਸ਼ਾਮ ਦੇ 4 ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416 400

0: 7711 Komal Travel and Tours. ਦੋਸਤੋ ਇੱਕ ਵਾਰੀ ਫਿਰ ਸਭ ਨੂੰ ਜੀਆਂ ਨੂੰ ਨਿੱਘਾ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਬੁੱਧਵਾਰ ਦਾ ਦਿਨ ਹੈ ਤੇ ਮੈਂ ਤੁਹਾਡਾ ਆਪਣਾ ਹੋਸਟ ਹਾਂ ਤੇਜਿੰਦਰ ਸਿੰਘ ਸਿੱਧੂ
1: ਜੀ ਨਾਲੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਸਪੈਕਸ ਐਕਸਪ੍ਰੈਸ ਦੇ ਬਾਰੇ ਜੇ ਤੁਸੀਂ ਆਪਣੀ ਆਈਸੈਟ ਚੈੱਕ ਕਰਵਾਉਣੀ ਹੋਵੇ ਤਾਂ ਸਪੈਕਸ ਐਕਸਪ੍ਰੈਸ ਇੱਕ ਚੱਕਰ ਜ਼ਰੂਰ ਲਗਾਓ ਇਹ ਤੁਹਾਡੇ ਲਈ ਲੋਕੇਟਡ ਨੇ 410 ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਜਾਂ ਕਹਿ ਲਓ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਦੇ ਉੱਪਰ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਲੋਕੇਟਡ ਨੇ ਵਾਲਮਾਰਟ ਵਾਲੇ ਪਲਾਜ਼ੇ ਦੇ ਅੰਦਰ ਇਹਨਾਂ ਦੇ ਕੋਲ ਤੁਹਾਡੇ ਲਈ ਕਸਟਮਰ ਐਪਰੀਸੀਏਸ਼ਨ ਸੇਲ ਚੱਲ ਰਹੀ ਹੈ ਬ੍ਰਾਂਡਡ ਸਨ ਗਲਾਸਿਸ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਤੁਹਾਨੂੰ ਦੇ ਰਹੇ ਨੇ ਅਤੇ ਸਿੰਗਲ ਵਿਜ਼ਨ ਗਲਾਸਿਸ $169 ਦੇ ਵਿੱਚ ਤੁਸੀਂ ਲੈ ਸਕਦੇ ਹੋ ਰੈਗੂਲਰ ਪ੍ਰਾਈਸ $400 ਦੀ ਹੈ ਤੇ ਜੇਕਰ ਪ੍ਰੋਗਰੈਸਿਵ ਗਲਾਸਿਸ ਲੈਣੇ ਹੋਣ $258 ਦੇ ਵਿੱਚ ਤੁਹਾਨੂੰ ਡੀਲ ਦੇਣਗੇ ਰੈਗੂਲਰ ਪ੍ਰਾਈਸ ਵੈਸੇ $600 ਦੀ ਹੁੰਦੀ ਹੈ ਤੇ ਇਹਦੇ ਵਿੱਚ ਤੁਹਾਡੀ ਪਸੰਦ ਦੇ ਬ੍ਰਾਂਡਡ ਫਰੇਮਸ ਇੰਕਲੂਡਡ ਹੋਣਗੇ ਤੇ ਜੇਕਰ ਤੁਸੀਂ ਲੈਂਸ ਦੀ ਕੋਟਿੰਗ ਕਰਾਉਣਾ ਚਾਹੁੰਦੇ ਹੋ ਸਾਰੀਆਂ ਕੋਟਿੰਗ ਫਲੈਟ 50% ਡਿਸਕਾਊਂਟ ਦੇ ਉੱਪਰ ਕਰ ਰਹੇ ਨੇ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ ਕੰਪਰੀਹੈਂਸਿਵ ਆਈ ਐਗਜ਼ਾਮ ਤੁਸੀਂ ਥਰਸਡੇ ਫਰਾਈਡੇ ਸੈਟਰਡੇ ਕਿਸੇ ਵੀ ਦਿਨ ਜਾ ਕੇ ਦੇ ਸਕਦੇ ਹੋ ਡਾਕਟਰਸ ਦੇ ਨਾਲ ਮਿਲ ਕੇ ਤੇ ਆਪਣੀ ਅਪੁਆਇੰਟਮੈਂਟ ਬੁੱਕ ਕਰੋ ਤੇ ਤੁਸੀਂ ਐਵਰੀਡੇ ਜਾ ਸਕਦੇ ਹੋ ਸਪੈਕਸ ਐਕਸਪ੍ਰੈਸ ਦੇ ਉੱਪਰ ਨੰਬਰ 9054608888 905-460-8888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਅਗਲੇ ਕਾਲਰ ਤੁਸੀਂ ਲਓ
1: ਹਾਂਜੀ 1000 ਜੀ ਸਤਿ ਸ਼੍ਰੀ ਅਕਾਲ
2: ਮੰਤਰੀ ਜੀ ਤਾਂ ਸਤਿ ਸ਼੍ਰੀ ਅਕਾਲ ਵੀਰ ਜੀ ਨੂੰ ਵੀ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ
2: ਅੱਛਾ ਇਹ ਹੈਗਾ ਕਾਲੀ ਬਦਲੀ ਤੇ ਘਟਾਵਾਂ ਆਈਆਂ ਹੋਈਆਂ ਨੇ ਨੀਲੇ ਅੰਬਰਾਂ ਦੇ ਥੱਲੇ ਥੱਲੇ ਛਾਈਆਂ ਨੇ
1: ਕਾਲੀ ਬਦਲੀ ਤੇ ਘਟਾਵਾਂ ਛਾਈਆਂ ਹੋਈਆਂ ਨੇ
2: ਕਾਲੀ ਬਦਲੀ ਤੇ ਘਟਾਵਾਂ ਨੇ ਆਈਆਂ ਨੀਲੇ ਅੰਬਰਾਂ ਦੇ ਥੱਲੇ ਥੱਲੇ ਛਾਈਆਂ ਨੇ
3: ਬਿਲਕੁਲ ਸਿੱਧੂ ਜੀ ਜਿੱਦਾਂ ਕਿ ਆਪਾਂ ਹੁਣ ਅਗਸਤ ਦੇ ਮੰਥ ਦੇ ਵਿੱਚ ਆ ਗਏ ਹੈਗੇ ਆ ਸੋ ਥੋੜਾ ਜਿਹਾ ਰਿਮਾਈਂਡਰ RESP ਦਾ ਦੇਣਾ ਜ਼ਰੂਰ ਬਣਦਾ ਹੈਗਾ ਵੈਸੇ ਤਾਂ ਇਸ ਟਾਈਮ ਤੇ ਬਹੁਤ ਸਾਰੇ ਪੇਰੈਂਟਸ ਨਾਲ ਫੈਮਿਲੀਜ਼ ਨਾਲ ਗੱਲਬਾਤ ਚੱਲ ਰਹੀ ਹੁੰਦੀ ਹੈ ਜਿਨ੍ਹਾਂ ਦੇ RESP ਦੇ ਵਿਦਡਰਾਅਲਸ ਚੱਲਦੇ ਨੇ ਬੱਚਿਆਂ ਨੇ ਕਾਲਜ ਯੂਨੀਵਰਸਿਟੀ ਜਾਣਾ ਹੈਗਾ ਸਪਤੰਬਰ ਮੰਥ ਤੋਂ ਸ਼ੁਰੂ ਹੋਣੀਆਂ ਨੇ ਯੂਨੀਵਰਸਿਟੀਜ਼ ਐਂਡ ਇਸ ਟਾਈਮ ਤੇ ਜਿਹੜੇ ਵੀ ਬੱਚੇ ਇਸ ਟਾਈਮ ਮੂਵਿੰਗ ਦੀ ਗੱਲਾਂ ਚੱਲ ਰਹੀਆਂ ਨੇ ਘਰਾਂ ਦੇ ਵਿੱਚ ਫੈਮਿਲੀਜ਼ ਦੇ ਵਿੱਚ ਕਿ ਯੂਨੀਵਰਸਿਟੀ ਮੂਵ ਆਊਟ ਹੋਣਾ ਹੈ ਅਗਸਤ ਬਾਈ ਐਂਡ ਤੱਕ ਪਰ ਹਰੇਕ ਜਗ੍ਹਾ ਤੇ ਚਾਹੇ ਮੂਵ ਆਊਟ ਹੋਣਾ ਹੈ ਚਾਹੇ ਘਰ ਵਿੱਚ ਰਹਿ ਕੇ ਪੜ੍ਹਨਾ ਯੂਨੀਵਰਸਿਟੀ ਪਰ ਉਸ ਦੇ ਵਿੱਚ ਹਰੇਕ ਦੇ ਵਿੱਚ ਫੰਡਿੰਗ ਦੀ ਸਭ ਨਾਲੋਂ ਪਹਿਲਾਂ ਗੱਲ ਆਉਂਦੀ ਹੈਗੀ ਹੈ ਕਿਉਂਕਿ ਜਦੋਂ ਵੀ ਬੱਚਿਆਂ ਨੇ ਕਾਲਜ ਯੂਨੀਵਰਸਿਟੀ ਜਾਣਾ ਤਾਂ ਉਸ ਟਾਈਮ ਤੇ ਫੀਸ ਵੀ ਉੱਥੇ ਰਹਿਣ ਦਾ ਖਰਚਾ ਵੀ ਉਹ ਸਾਰੇ ਐਕਸਪੈਂਸਿਸ ਇੱਕ ਐਡੀਸ਼ਨਲ ਐਕਸਪੈਂਸ ਆ ਜਾਂਦੇ ਨੇ ਫੈਮਿਲੀ ਦੇ ਵਿੱਚ ਜਿਹੜੇ ਕਿ ਇਸ ਟਾਈਮ ਤੇ ਐਜੂਕੇਸ਼ਨ ਸੇਵਿੰਗਸ ਪਲਾਨ ਜਿਹੜੇ ਵੀ ਪੇਰੈਂਟਸ ਨੇ RESP ਕਰਵਾਈ ਹੋਈ ਸੀ ਡੈਫੀਨੇਟਲੀ ਪਲਾਨਸ ਮੈਚੋਰ ਹੋ ਗਏ ਨੇ ਇਸ ਟਾਈਮ ਤੇ ਵਿਦਡਰਾਅਲਸ ਦੇ ਫਾਰਮਸ ਅਸੀਂ ਫਿਲਅਪ ਕਰ ਰਹੇ ਹੈਗੇ ਹਾਂ ਪਰ ਨਾਲ ਦੀ ਨਾਲ ਇਹਦੇ ਵਿੱਚ ਇਹ ਬਹੁਤ ਵਧੀਆ ਚੀਜ਼ ਹੈਗੀ ਹੈ ਕਿ ਇਸ ਟਾਈਮ ਤੇ ਇਲੈਕਟ੍ਰੋਨਿਕਲੀ ਸਾਰਾ ਕੁਛ ਹੋਣ ਦੇ ਨਾਲ ਇਸ ਚੀਜ਼ ਦਾ ਬਹੁਤ ਬੈਨੀਫਿਟ ਹੋ ਗਿਆ ਫੈਮਿਲੀਜ਼ ਨੂੰ ਵੀ ਐਂਡ ਸਾਨੂੰ ਵੀ ਐਜ਼ ਅ ਐਡਵਾਈਜ਼ਰ ਕਿ ਬਹੁਤ ਹੀ ਕੁਇਕ ਹੋ ਗਿਆ ਸਾਰਾ ਸਿਸਟਮ ਕਿ ਆਨਲਾਈਨ ਇਸ ਟਾਈਮ ਤੇ ਐਪਲੀਕੇਸ਼ਨਸ ਡਨ ਹੋ ਜਾਂਦੀਆਂ ਤੇ ਆਨਲਾਈਨ ਹੀ ਉਹਨਾਂ ਨੂੰ ਈ ਟ੍ਰਾਂਸਫਰਸ ਉਹਨਾਂ ਵੱਲੋਂ ਇੰਸ਼ੋਰੈਂਸ ਕੰਪਨੀਜ਼ ਵੱਲੋਂ ਆ ਜਾਂਦੇ ਨੇ ਬੈਂਕ ਦੇ ਵਿੱਚ ਪਰ ਨਾਲ ਦੀ ਨਾਲ ਇਹ ਵੀ ਚੀਜ਼ ਹੈਗੀ ਹੈ ਕਿ ਜਿਹੜੇ ਘਰਾਂ ਦੇ ਵਿੱਚ ਇਸ ਟਾਈਮ ਤੱਕ ਬੱਚਿਆਂ ਦੀ RESP ਨਹੀਂ ਕਰਵਾਈ ਗਈ ਹਜੇ ਉਹਨਾਂ ਨੂੰ ਸਪੈਸ਼ਲ ਮੈਸੇਜ ਜ਼ਰੂਰ ਦੇਣਾ ਚਾਹਾਂਗੇ ਕਿ ਇਹ ਨਾ ਸੋਚੋ ਕਿ ਬੱਚੇ ਹਜੇ ਬੋਰਨ ਹੋਏ ਆ ਜਾਂ 1-2 ਸਾਲ ਦੇ ਨੇ ਤੇ ਹਜੇ ਰੁਕ ਕੇ ਕਰਵਾ ਲਵਾਂਗੇ 18 ਸਾਲ ਦੇ ਹੋ ਕੇ ਉਹਨਾਂ ਨੇ ਜਾਣਾ ਹੈ ਪਰ ਬੇਸਿਕਲੀ ਦੇਖਿਆ ਜਾਵੇ ਟਾਈਮ ਬਹੁਤ ਜਲਦੀ ਜਾਂਦਾ ਹੈ ਐਂਡ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਮਨੀ ਦੇ ਵਿੱਚ ਪ੍ਰਿੰਸੀਪਲ ਦੇ ਵਿੱਚ ਗਰੋਥ ਹੋਵੇ ਗ੍ਰਾਂਟਸ ਮਿਲਣ ਪ੍ਰੋਪਰਲੀ ਪੂਰੀਆਂ ਗ੍ਰਾਂਟਸ ਅਸੀਂ ਲੈ ਸਕੀਏ ਤਾਂ ਇਸ ਲਈ ਜ਼ਰੂਰੀ ਹੈਗਾ ਕਿ ਜਿੰਨੀ ਜਲਦੀ ਤੁਸੀਂ ਐਜੂਕੇਸ਼ਨ ਸੇਵਿੰਗਸ ਪਲਾਨ ਨੂੰ ਕਰਵਾਉਂਦੇ ਹੋ ਓਨਾ ਹੀ ਜ਼ਿਆਦਾ ਤੁਹਾਨੂੰ ਬੈਨੀਫਿਟ ਹੁੰਦਾ ਹੈ ਸੋ ਮੇਕ ਸ਼ੋਰ ਕਰੋ ਬੱਚਿਆਂ ਦੀ RESP ਪਲਾਨ ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ ਨੂੰ ਜਲਦੀ ਤੋਂ ਜਲਦੀ ਰਜਿਸਟਰ ਕੀਤਾ ਜਾਵੇ ਚਾਹੇ ਤੁਸੀਂ ਫੁੱਲ ਕੰਟਰੀਬਿਊਸ਼ਨ ਕਰਦੇ ਹੋ ਕਾਫੀ ਵਾਰ ਲੱਗਦਾ ਕਿ ਬਜਟ ਨਹੀਂ ਹੈਗਾ ਹਜੇ $208-210 ਮੰਥਲੀ ਨਹੀਂ ਕੰਟਰੀਬਿਊਟ ਕਰ ਸਕਦੇ ਤਾਂ ਥੋੜਾ ਕੰਟਰੀਬਿਊਟ ਕਰ ਲਓ ਚਾਹੇ $25 ਤੋਂ $50 $100 ਤੋਂ ਕੋਈ ਵੀ ਅਮਾਊਂਟ ਚੂਜ਼ ਕਰਕੇ ਪਲਾਨ ਸ਼ੁਰੂ ਕਰ ਸਕਦੇ ਹੋ ਜਿਹਨੂੰ ਕਦੇ ਵੀ ਲੇਟਰ ਔਨ ਇਨਕਰੀਜ਼ ਕੀਤਾ ਜਾ ਸਕਦਾ ਹੈ ਤਾਂ ਕਿ ਐਟ ਲੀਸਟ ਗ੍ਰਾਂਟਸ ਵੀ ਮਿਲਣੀਆਂ ਸ਼ੁਰੂ ਹੋ ਜਾਣ ਇੰਟਰਸਟ ਕੰਪਾਊਂਡਿੰਗ ਇੰਟਰਸਟ ਮਿਲਣਾ ਸ਼ੁਰੂ ਹੋ ਜਾਵੇ ਐਂਡ ਜਿੰਨਾ ਜ਼ਿਆਦਾ ਟਾਈਮ ਹੋਏਗਾ ਓਨਾ ਹੀ ਜ਼ਿਆਦਾ ਕੰਪਾਊਂਡਿੰਗ ਇੰਟਰਸਟ ਦੀ ਗਰੋਥ ਦਾ ਤੁਹਾਨੂੰ ਬੈਨੀਫਿਟ ਹੋਏਗਾ ਸੋ

0: ਮੈਨੂੰ ਕੋਈ ਵੀ ਇਸਦੇ ਬਾਰੇ ਡਿਟੇਲਸ ਚਾਹੀਦੀਆਂ ਨੇ, ਆਰਈਐਸਪੀ ਦਾ ਪਲਾਨ ਕਿਹੜਾ ਸੂਟੇਬਲ ਹੈ, ਕਿਹੜੀ ਆਪਸ਼ਨ ਸੂਟੇਬਲ ਹੈ, ਬੈਂਕਸ ਹੈਗੀਆਂ ਨੇ, ਇੰਸ਼ੋਰੈਂਸ ਕੰਪਨੀਜ਼ ਨੇ, ਟਰੱਸਟ ਕੰਪਨੀਜ਼ ਨੇ, ਇਹ ਸਾਰੀਆਂ ਡਿਸਕਸ ਡਿਫਰੈਂਟ ਡਿਫਰੈਂਟ ਆਪਸ਼ਨਸ ਡਿਸਕਸ ਕਰਨ ਲਈ ਤੁਸੀਂ ਸਾਨੂੰ ਆਫਿਸ ਵੀ ਮਿਲ ਸਕਦੇ ਹੋ, ਇੰਸ਼ੋਰੈਂਸ ਫੋਰ ਯੂ ਦੇ ਆਫਿਸ ਮਿਲ ਕੇ ਸਾਡੇ ਨਾਲ ਗੱਲ ਕਰ ਸਕਦੇ ਹੋ। ਸਾਡੀ ਲੋਕੇਸ਼ਨ ਹੈਗੀ ਹੈ ਐਂਡ ਬ੍ਰੈਂਪਟਨ 9280 ਗੋਰਵੇ ਡਰਾਈਵ ਯੂਨਿਟ C110, ਜਾਂ ਮੈਨੂੰ ਕਾਲ ਕਰ ਸਕਦੇ ਹੋ ਜੀ ਮੋਨਾ ਮੇਂਗੀ ਐਟ 416-509-1509। ਈਵਨ ਕਿ ਬੱਚਾ ਦੀ ਆਰਈਐਸਪੀ ਇਸ ਟਾਈਮ ਤੇ ਕਿਤੇ ਚੱਲ ਵੀ ਰਹੀ ਹੈ, ਉੱਥੇ ਤੁਸੀਂ ਘੱਟ ਕੰਟਰੀਬਿਊਸ਼ਨ ਕਰ ਰਹੇ ਹੋ ਜਾਂ ਫਿਰ ਉਸਨੂੰ ਰਿਵਿਊ ਕਰਨਾ ਚਾਹੁੰਦੇ ਹੈਗੇ ਹੋ, ਡੈਫੀਨੇਟ ਉਹਨਾਂ ਸਟੇਟਮੈਂਟਸ ਨੂੰ ਵੀ ਰਿਵਿਊ ਕਰਨ ਲਈ ਮੈਨੂੰ ਕਾਲ ਕਰ ਸਕਦੇ ਹੋ ਜੀ 416-509-1509।
1: ਸਿਟੀ ਆਫ ਬ੍ਰੈਂਪਟਨ ਦਾ ਕਹਿਣਾ ਹੈਗਾ ਕਿ ਇੱਕ ਚੰਗੇ ਗਵਾਂਢੀ ਵਧੀਆ ਸਮਾਜ ਸਿਰਜਦੇ ਨੇ, ਵਧੀਆ ਕਮਿਊਨਿਟੀ ਬਣਾਉਂਦੇ ਨੇ
2: ਜੀ।
1: ਤੋ ਚੰਗੇ ਸ਼ਹਿਰੀ ਬਣੋ, ਚੰਗੇ ਗਵਾਂਢੀ ਬਣੋ ਬ੍ਰੈਂਪਟਨ ਦੇ, ਆਪਣੇ ਆਸੇ ਪਾਸੇ ਕਲੀਨ ਰੱਖੋ ਸਭ ਕੁਝ ਹੈ ਜੀ। ਜਿਹੜੇ ਘਰ ਦੇ ਯਾਰਡ ਨੇ ਉਹਨਾਂ ਨੂੰ ਮੇਨਟੇਨ ਰੱਖੋ, ਜਿਵੇਂ ਕਿ ਫਰੰਟ ਦੇ ਉੱਤੇ ਘਾਹ ਹੋ ਗਿਆ ਕੱਟ ਕੇ ਰੱਖੋ, ਵਧੀਆ ਸੋਹਣੇ ਬੂਟੇ ਲਾ ਕੇ ਰੱਖੋ, ਪਿੱਛੇ ਤੁਹਾਡੇ ਸਾਈਡ ਵਾਕ ਆ ਉਹਨਾਂ ਨੂੰ ਕਲੀਅਰ ਰੱਖੋ, ਬਾਈਕ ਲੇਨਾਂ ਉਹਨਾਂ ਨੂੰ ਕਲੀਅਰ ਰੱਖੋ। ਅਤੇ ਜਿਹੜਾ ਵੇਸਟੇਜ ਹੈਗਾ, ਕਈ ਵਾਰੀ ਮੈਟਰਸ ਬਾਅਦ ਤੁਰੇ ਫਿਰਦਾ ਹੁੰਦਾ ਰੋਡ ਦੇ ਉੱਤੇ, ਉਹਨਾਂ ਨੂੰ ਕਾਲ ਕਰਨਾ ਪੈਂਦਾ 311 ਦੇ, ਤੁਹਾਨੂੰ ਉਹ ਲੈ ਜਾਂਦੇ ਨੇ, ਪਰ ਰੱਖਿਆ ਕਰੋ ਉਦੋਂ ਹੀ ਜਦੋਂ ਉਹਨਾਂ ਨੇ ਆਉਣਾ ਹੁੰਦਾ, ਦੱਸ ਦਿੰਦੇ ਕਦੋਂ ਆਵਾਂਗੇ
2: ਜੀ।
1: ਆਪਣੇ ਜਿਹੜਾ ਡਿਸਪੋਜ਼ੇਬਲ ਆ ਉਹਨੂੰ, ਜਾਂ ਕਹਿ ਲਓ ਵੀ ਜੰਕ ਹੈਗਾ ਜਿਹੜਾ, ਉਹਨੂੰ ਰੋਡਾਂ 'ਤੇ ਨਾ ਖੰਡਾਓ, ਉਹਦੇ ਨਾਲ ਸ਼ਹਿਰ ਦੀ ਬਰਬਾਦੀ ਹੁੰਦੀ ਆ। ਜਿਹੜੇ ਉਹ ਇਹ ਕਹਿਣਾ ਹੈਗਾ ਸਿਟੀ ਆਫ ਬ੍ਰੈਂਪਟਨ ਦਾ, ਸਵੇਰੇ 2 ਤੋਂ ਲੈ ਕੇ 6 ਵਜੇ ਤੱਕ ਸਾਈਡ 'ਤੇ ਗੱਡੀਆਂ ਨਾ ਪਾਰਕ ਕਰੋ। ਬਹੁਤ ਸਾਰੀ ਫਾਇਰ ਵਰਕਸ ਦਾ ਰੂਟ ਹੁੰਦਾ, ਕਈ ਵਾਰ ਫਿਰ ਪ੍ਰੋਬਲਮ ਆਉਂਦੀ ਜੇ ਕਿਤੇ ਪੰਗਾ ਪੈ ਜਾਵੇ ਕੋਈ, ਉਹ ਰੂਟ ਨੂੰ ਕਲੀਅਰ ਰੱਖਿਆ ਕਰੋ। ਇਹ ਕਹਿਣਾ ਹੈ ਸਿਟੀ ਆਫ ਬ੍ਰੈਂਪਟਨ ਦਾ। ਵਧੇਰੇ ਤੁਸੀਂ ਲੌਗਇਨ ਕਰ ਸਕਦੇ ਹੋ brampton.ca/bylaws, ਅਤੇ ਹੋਰ ਜਾਣਕਾਰੀ ਲੈ ਸਕਦੇ ਹੋ
2: ਜੀ। ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚ ਪੇਂਟ ਕਰਵਾਉਣਾ ਹੈ, ਸੰਦਲ ਪੇਂਟਿੰਗ ਨੂੰ ਯਾਦ ਰੱਖੋ, ਇਹ ਬਹੁਤ ਹੀ ਕਮਾਲ ਦਾ ਪੇਂਟ ਕਰਦੇ ਨੇ, ਕਦੇ ਵੀ ਤੁਹਾਡੇ ਇੱਧਰ ਉੱਧਰ ਕਿਤੇ ਤੁਪਕਾ ਨਹੀਂ ਡਿੱਗਣ ਦਿੰਦੇ, ਪੂਰਾ ਸਾਫ਼ ਸੁਥਰਾ ਕੰਮ ਕਰਦੇ ਨੇ, ਪੂਰੇ ਪ੍ਰੋਫੈਸ਼ਨਲ ਨੇ, ਅਫੋਰਡੇਬਲ ਐਂਡ ਨੇਮ ਬ੍ਰਾਂਡ ਪੇਂਟ ਤੁਹਾਡੇ ਲਈ ਯੂਜ਼ ਕਰਦੇ ਆ। ਤੁਸੀਂ ਕਿਤੇ ਵੀ ਰਹਿੰਦੇ ਹੋਵੋ, ਰੈਜੀਡੈਂਸ਼ੀਅਲ ਐਂਡ ਕਮਰਸ਼ੀਅਲ, ਹਰ ਜਗ੍ਹਾ ਦੇ ਉੱਪਰ ਆਪਣੀ ਸਰਵਿਸਿਜ਼ ਇਹਨਾਂ ਦੇ ਕੋਲੋਂ ਲੈ ਸਕਦੇ ਹੋ, ਅਤੇ ਇਹ ਸਾਰੇ GTA ਏਰੀਆ ਦੇ ਵਿੱਚ ਤੁਹਾਨੂੰ ਸਰਵਿਸ ਦਿੰਦੇ ਨੇ, ਬ੍ਰੈਂਪਟਨ, ਮਿਸਿਸਾਗਾ, ਕੇਮਬ੍ਰਿਜ, ਗਲਫ, ਨਾਇਗਰਾ ਫਾਲਸ, ਕਿਤੇ ਵੀ ਤੁਸੀਂ ਰਹਿੰਦੇ ਹੋਵੋ, ਹਰ ਜਗ੍ਹਾ ਦੇ ਉੱਪਰ ਜਾ ਕੇ ਤੁਹਾਡੇ ਘਰ ਨੂੰ, ਤੁਹਾਡੇ ਆਫਿਸ, ਰੈਸਟੋਰੈਂਟ, ਕਿਤੇ ਵੀ ਤੁਸੀਂ ਪੇਂਟ ਕਰਾਉਣਾ ਹੋਵੇ, ਹਰ ਜਗ੍ਹਾ ਦੇ ਉੱਪਰ ਸਰਵਿਸ ਦੇਣਗੇ ਸੰਦਲ ਪੇਂਟਿੰਗ। ਸੁਖਜੀਤ ਸਿੰਘ ਜੀ ਨੂੰ ਕਾਲ ਕਰੋ, ਨੰਬਰ 6478233136478223313, ਇਹਨਾਂ ਦਾ ਨੰਬਰ ਹੈ।
1: ਅਗਲੇ ਕਾਲਰ ਨਾਲ ਨੇ 2865 ਜੀ, ਕੀ ਹਾਲ ਚਾਲ ਨੇ, ਠੀਕ ਹੋ?
2: ਹਾਂਜੀ, ਸਤਿ ਸ੍ਰੀ ਅਕਾਲ
3: ਨਾਲੇ
1: ਜਦੋਂ ਫਿਰ ਵਿਆਹ ਸ਼ਾਦੀਆਂ ਹੋਣ ਫਿਰ ਤਾਂ ਜਾਣਾ ਚਾਹੀਦਾ, ਬਣਦਾ ਵੀ ਹੱਕ ਵੀ,
3: ਚਾਹੇ ਨਾ ਮੈਨੂੰ ਫਿਰ ਵੀ ਵਕੇਸ਼ਨ ਤੇ ਜਾਣਾ
1: ਚਾਹੀਦਾ।
3: ਮੈਂ ਤਾਂ ਮਨ ਚ ਕਹਿਣਾ ਭੈਣ ਵੀ ਜਾਇਆ ਕਿਸੇ ਪਾਸੇ,
1: ਨਹੀਂ ਆਪਾਂ ਨੂੰ ਭੇਜ ਦੇਣਾ ਕੋਈ ਨੀ, ਮੈਂ ਇਹਨੂੰ ਬਣਾਉਣਾ ਇਹਦਾ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਜੁੜੇ ਹੋਏ ਹੋ, ਤੇ ਚੱਲੀ ਜਾਣਾ ਗੀਤ ਸੰਗੀਤ ਤਰ੍ਹਾਂ ਹੀ, ਤੇ ਅਗਲਾ ਗੀਤ ਲੈਂਦੇ ਹਾਂ, ਤੇ ਹੋਰ ਨਾਲ ਦੀ ਨਾਲ ਛੋਟੀ ਛੋਟੀ ਗੱਲਾਂ ਚੱਲਦੀਆਂ ਰਹਿਣਗੀਆਂ। ਠੀਕ, ਅਸੀਂ ਵੀ ਅੱਜ ਕਵਰ ਕਰਾਂਗੇ, ਅਗਲੇ ਘੰਟੇ ਵੀ ਅਸੀਂ ਕਵਰ ਕਰਨੇ ਹਾਂ ਕਿ ਸਮਰਾਜ ਹੋ ਰਹੀ ਕੱਲ੍ਹ ਨੂੰ ਹਾਰਿਸ਼ ਲੋਹੀਆ
2: ਹੋਣਗੇ,
1: ਟੋਰਾਂਟੋ ਦਾ ਪੂਰਾ ਜਹਾਜ਼ ਆਪਣਾ ਹੀ ਸੀਗਾ ਟੱਬਰ ਦਾ, ਇੰਨੀਆਂ ਰਿਸ਼ਤੇਦਾਰੀਆਂ ਇੱਥੇ ਆਪਣੀਆਂ ਨਾ, ਵੈਨਕੂਵਰ ਜਦੋਂ ਵਿਆਹ ਤੇ ਗਏ ਸਾਰੇ ਆਪਣੇ, ਅੱਧਾ ਜਹਾਜ਼ ਤਾਂ ਆਪਣੇ ਨਾਲ ਭਰਿਆ ਹੋਇਆ ਸੀਗਾ ਜੀ।
2: ਚਲੋ ਨੈਕਸਟ ਫਰਮਾਇਸ਼ੀ ਗਾਣਾ ਆਪਾਂ ਸੁਣਦੇ ਹਾਂ ਮੁਹੰਮਦ ਸਦੀਕ ਜੀ ਦੀ ਆਵਾਜ਼ 'ਚ, ਇੰਜੋਏ ਕਰੋ, ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
4: ਸੁਰਮਾ ਪੇਸ਼ ਕਰਨ ਲੱਗਾ, ਸੁਣੋ ਤੇਰਾ ਗੌਰ ਨਾਲ, ਸੁੱਚਾ ਤੇ ਕੁੱਕਰ ਦੋਨੋਂ ਪਗਵਟ ਯਾਰ, ਦੋਨੋਂ ਫੌਜ 'ਚ ਭਰਤੀ ਹੋਣ ਵਾਸਤੇ ਗਏ, ਸੁੱਚਾ ਸਿੰਘ ਭਰਤੀ ਹੋ ਗਿਆ ਪਰ ਕੁੱਕਰ ਪਿੰਡ ਆ ਗਿਆ, ਪਿੰਡ ਆ ਕੇ ਉਹਨੇ ਸੁੱਚਾ ਸਿੰਘ ਦੀ ਭਰਜਾਈ ਵੀਰੋ ਤੇ ਮੈਲੀ ਅੱਖ ਰੱਖ ਲਈ। ਵੀਰੋ ਤੇ ਕੁੱਕਰ ਨੂੰ ਮਿਲਾਉਣ ਵਾਲਾ ਇੱਕ ਭਾਗ ਸਿੰਘ ਨਾਂ ਦਾ ਬੰਦਾ ਸੀ। ਜਦੋਂ ਇਹ ਆਪਸ 'ਚ ਮਿਲਣ ਲੱਗੇ ਤਾਂ ਵੀਰੋ ਦੇ ਘਰ ਵਾਲੇ ਨਾਰਾਇਣ ਸਿੰਘ ਨੇ ਵੀਰੋ ਨੂੰ ਰੋਕਿਆ, ਪਰ ਵੀਰੋ ਨਾ ਹਟੀ। ਤਾਂ ਨਾਰਾਇਣ ਸਿੰਘ ਨੇ ਆਪਣੇ ਛੋਟੇ ਭਰਾ ਸੁੱਚਾ ਸਿੰਘ ਨੂੰ ਇੱਕ ਚਿੱਠੀ ਲਿਖੀ। ਚਿੱਠੀ ਵਿੱਚ ਸਾਰੀ ਦਰਦ ਕਹਾਣੀ ਲਿਖ ਦਿੱਤੀ। ਪੜ੍ਹ ਕੇ ਚਿੱਠੀ ਸੂਰਮਾ ਦੰਦ ਪੀ ਕੇ ਰਹਿ ਗਿਆ। ਫੌਜ 'ਚੋਂ ਨੌਂ ਕਟਾ ਕੇ ਪਿੰਡ ਆ ਵੜਿਆ। ਪਿੰਡ ਆ ਕੇ ਉਹਨੇ ਸਿਆਣੇ ਤੇ ਸੁਚੱਜੇ ਬੰਦਿਆਂ ਦੇ ਹੱਥ ਕੁੱਕਰ ਨੂੰ ਕਈ ਸੁਨੇਹੇ ਕੱਲੇ, ਪਰ ਕੁੱਕਰ ਨੇ ਸੁੱਚਾ ਸਿੰਘ ਦੇ ਕਿਸੇ ਸੁਨੇਹੇ ਦੀ ਕੋਈ ਪਰਵਾਹ ਨਾ ਕੀਤੀ। ਪਿੰਡ ਵਿੱਚ ਇੱਕ ਵਾਰ ਇੱਕ ਦਵੰਤਰੀ ਆ ਗਿਆ, ਖਾਣਾ ਲੱਗਿਆ ਹੋਇਆ। ਸੁੱਚਾ ਸਿੰਘ ਬੈਠਾ ਗਾਉਣ ਸੁਣਦਾ, ਕੁੱਕਰ ਦੀ ਪਾਰਟੀ ਦੇ ਵਿੱਚੋਂ ਕਿਸੇ ਨੇ ਸਿੰਗੜੀ ਛੇੜ ਦਿੱਤੀ। ਸੁੱਚਾ ਸਿੰਘ ਨੂੰ ਗੁੱਸਾ ਆ ਗਿਆ, ਹੁਣ ਕੁੰਡੀਆਂ ਦੇ ਸਿੰਘ ਫਸ ਗਏ ਨੇ, ਕੋਈ ਬੜੇ ਨੇ ਖਾਣੀ ਨੇਤਰੂਗੀ। ਸੁਣਾ ਜ਼ਰਾ ਗੌਰ

0: ਸਨ ਮਿਲਾਉਂਦਿਆਂ ਆਪਾਂ ਰੀਅਲ ਸਟੇਟ ਹੱਟ ਅਤੇ ਕੱਲ੍ਹ ਨੂੰ ਸਾਡਾ ਲਾਈਵ ਲੋਕੇਸ਼ਨ ਹੋਏਗਾ 7895 Tranmere Drive ਡੇਲ ਮੁੰਡੀ ਹੋਰਾਂ ਦੇ ਆਫਿਸ ਦੇ ਵਿੱਚੋਂ ਰੀਅਲ ਸਟੇਟ ਦੀਆਂ ਬਹੁਤ ਵਧੀਆ ਤੁਹਾਡੇ ਲਈ ਸੇਵਾਵਾਂ ਲੈ ਕੇ ਆਵਾਂਗੇ। ਨੰਬਰ ਹੈ 416-413-1313। ਡੇਲ ਮੁੰਡੀ ਮੇਰੇ ਨਾਲ ਨੇ। ਡੇਲ ਜੀ, ਜੀ ਆਇਆਂ ਨੂੰ ਨਿੱਘਾ ਸਵਾਗਤ ਦੇਸ਼ ਪ੍ਰਦੇਸ਼ ਦੇ ਤੁਹਾਡਾ।
1: ਜੀ ਸਿੰਦਰ ਸਾਹਿਬ, ਤੁਹਾਨੂੰ ਸਾਰੇ ਭੈਣਾਂ ਭਰਾਵਾਂ ਨੂੰ ਬੜੇ ਆਦਰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਸਲਾਮ ਨਾਸਤੇ ਪ੍ਰਵਾਨ ਹੋਵੇ ਜੀ। ਮੈਂ ਪੂਰਾ ਗਾਣਾ ਸੁਣਿਆ ਜਦ ਮੈਂ ਹੋਲਡ ਤੇ ਸੀ।
0: ਅਸੀਂ ਕੱਟਦੇ ਨਹੀਂ ਹੁੰਦੇ, ਅਸੀਂ ਕਹਿੰਦੇ ਪੂਰਾ ਹੀ ਲਾਉਂਦੇ ਹੁੰਦੇ ਹਾਂ।
1: ਚੱਕੀ ਦਿੱਤੇ ਤੁਸੀਂ ਫੱਟੇ, ਬੈਸਟ ਜਿੱਦਾਂ ਪੂਰੇ ਪੂਰੀ ਸਟੋਰੀ ਸੁਣਾ ਤੀ ਤੁਸੀਂ।
0: ਤੂੰ ਵੀ ਖੜਕਦੀ ਨਾ ਸਦੀਕ ਸਾਹਿਬ ਦੀ, ਤੂੰ ਵੀ ਨਾਲ ਖੜਕਦੀ ਹੋਈ
1: ਖੜਕਦੀ ਸੁੱਚੇ ਸੂਰਮੇ ਦੀ ਸਾਰੀ ਸਟੋਰੀ ਜਿੱਦਾਂ ਟਣਕਾ ਟਣਕਾ ਕੇ ਦੱਸੀ, ਬੈਸਟ।
0: ਅੱਛਾ, ਆਪਾਂ ਕੱਲ੍ਹ ਨੂੰ ਬਹੁਤ ਵਧੀਆ ਲੈ ਕੇ ਆ ਰਹੇ ਨੇ ਡੀਲਾਂ ਸਾਡੇ ਸਰੋਤਿਆਂ ਵਾਸਤੇ, ਰੀਅਲ ਸਟੇਟ ਦੀ ਜਾਣਕਾਰੀ ਦੀ ਥੋੜ੍ਹੀ ਜਿਹੀ।
1: ਦੋ ਤਾਂ ਡੀਲਾ ਸਿਰਫ ਤੁਹਾਡੇ ਕੱਲ ਨੂੰ ਰੇਡੀਓ ਤੇ ਲਾਈਵ ਆਨ ਲੋਕੇਸ਼ਨ ਤੇ ਢੋਲ ਵੱਜ ਕੇ ਅਨਾਉਂਸਮੈਂਟ ਕਰੂਗੇ ਜੀ। ਕੱਲ ਨੂੰ ਢੋਲ ਵੱਜੂਗਾ, ਅਨਾਉਂਸਮੈਂਟ ਹੋਊਗੀ, ਭੈਣ ਭਰਾ ਇੰਨਾ ਕੁ ਬੈਨੀਫਿਟ ਉੱਥੋਂ ਲੈਣਗੇ ਨਾ, ਆ ਕੇ ਦੱਸਿਆ ਕਰਨਗੇ ਤੁਹਾਨੂੰ ਰੇਡੀਓ ਪ੍ਰੋਗਰਾਮ ਦੇ ਉੱਤੇ ਵੀ ਜੀ ਕਿ ਆਹ ਤੁਸੀਂ ਸਾਨੂੰ ਡੀਲ ਦਵਾਈ ਸੀ ਤਾਂ ਅਸੀਂ ਇਸ ਚੀਜ਼ ਨੂੰ ਇੰਜੋਏ ਕਰਦੇ ਹਾਂ। ਪਰ ਜਿਹੜੀ ਅੱਜ ਆਪਾਂ ਡੀਲ ਦੀ ਗੱਲ ਕਰਨੀ ਹੈ ਸਿੱਧੇ ਸਾਹਿਬ, ਇਹ ਆਪਾਂ ਕਰਾਂਗੇ, ਇਹ ਸਾਡੇ ਕੋਲ ਇੱਕ ਪ੍ਰੋਜੈਕਟ ਹੈ ਨਾਗਾ ਫਾਲ ਦੇ ਵਿੱਚ ਹੀ ਆ, ਬਹੁਤ ਹੀ ਆਲੀਸ਼ਾਨ ਪ੍ਰੋਡਕਟ ਪਾਣੀ ਦੇ ਕੰਢੇ ਦੇ ਉੱਤੇ ਆ। ਮੈਂ ਕਹਿੰਦਾ ਤੁਸੀਂ ਅੱਜ ਚਲੇ ਜਾਓ ਉੱਥੇ, ਤੁਹਾਨੂੰ ਦੇਖਣਾ ਲੋਕੀ ਮੱਛੀਆਂ ਪਾਣ ਡਿਆ, ਬੜੀਆਂ ਬੜੀਆਂ ਕਿਸ਼ਤੀਆਂ ਭੱਜਣ ਡੀਆਂ, ਰੇਸਾਂ ਲੱਗਦੀਆਂ, ਜੈਟ ਸਕੀਇੰਗ ਕਰਨ ਡਿਆ ਉੱਥੇ ਲੋਕੀ। ਔਰ ਇੱਥੇ ਗੱਲ ਨਹੀਂ ਮੁੱਕਦੀ ਸਿੱਧੂ ਸਾਹਿਬ, ਜੇ ਪ੍ਰੋਡਕਟ ਦੀ ਮੈਂ ਬਿਊਟੀ ਦੇਖਾਂ, ਇਹ ਵੀ ਇੱਕ ਨੈਕਸਟ ਲੈਵਲ ਹੀ ਆ। ਇਹ ਇੱਕ ਘਰ ਦੇ ਵਿੱਚ ਤੁਹਾਨੂੰ ਤਿੰਨ ਘਰ ਮਿਲਣੇ ਆ, ਇੱਕ ਘਰ ਦੇ ਵਿੱਚ ਤਿੰਨ ਘਰ ਮਿਲਦੇ ਆ। ਇੱਕ ਬਿਲਡਿੰਗ ਆ, ਉਹਦੇ ਵਿੱਚ ਤਿੰਨ ਯੂਨਿਟ ਹੈ, ਇੱਕ ਤਿੰਨ ਬੈਡਰੂਮ ਦਾ, ਇੱਕ ਦੋ ਬੈਡਰੂਮ ਦਾ, ਇੱਕ ਬੈਡਰੂਮ ਦਾ। ਸੋ ਤੁਹਾਡੇ ਤਿੰਨੇ ਹਿੱਸੇ ਰੈਂਟ ਤੇ ਚੜ੍ਹਦੇ, ਤੇ ਇੱਕ ਬਲੋਕ ਦੇ ਵਿੱਚ ਚਾਰ ਬਿਲਡਿੰਗਾਂ ਤੇ ਇੱਕ ਬਿਲਡਿੰਗ ਦੇ ਵਿੱਚ ਤਿੰਨ ਘਰ। ਸੋ ਜੇ ਤੁਸੀਂ ਪੂਰਾ ਬਲੋਕ ਲੈਣੇ, ਤੁਹਾਨੂੰ 12 ਯੂਨਿਟ ਮਿਲਦੇ, ਤੇ CMSE ਦੀ ਫੰਡਿੰਗ ਤੁਹਾਡੇ ਕੋਲ ਅਪਰੂਵਡ ਪਈ ਆ ਇਹਦੇ ਤੇ, ਤੁਹਾਨੂੰ ਸਿਰਫ ਪਰਸਨਲੀ ਉਸ ਚੀਜ਼ ਲਈ ਉਹਨਾਂ ਨੇ ਕੁਆਲੀਫਾਈ ਕਰਨਾ, ਤੇ ਤੁਹਾਨੂੰ ਹੋ ਸਕਦਾ 45 ਈਅਰ ਦੀ ਐਮੋਟਾਈਜੇਸ਼ਨ ਇੱਥੇ ਮਿਲ ਜਾਵੇ। ਜੇ ਉਹ ਮਿਲ ਜਾਂਦੀ, ਤੁਹਾਡੀ ਕਿਸ਼ਤ ਥੋੜੀ ਜਿਹੀ ਮਿਨੀਮਮ 1500 ਤੋਂ ਲੈ ਕੇ $1600-1700 ਤੱਕ ਤੁਹਾਡਾ ਕੈਸ਼ ਫਲੋ ਆਉਣਾ ਜੇਬ 'ਚ, ਟੜਕ ਟੜਕ ਹਰੇਕ ਮਹੀਨੇ ਤੁਹਾਡੀ ਜੇਬ ਦੇ ਵਿੱਚ ਪੈਸੇ ਡਿੱਗਣੇ ਨੇ। ਤੁਹਾਡੀ ਇਹਦੇ ਵਿੱਚੋਂ ਮੌਰਗੇਜ ਵੀ ਨਿਕਲਣੀ ਆ, ਤੁਹਾਡੀ ਇਹਦੇ ਵਿੱਚੋਂ ਇੰਸ਼ੋਰੈਂਸ ਵੀ ਨਿਕਲ ਜਾਣੀ, ਪ੍ਰਾਪਰਟੀ ਟੈਕਸ ਕੱਢ ਕੇ ਮਿਨੀਮਮ $1500 ਪਰ ਮੰਥ ਤੁਹਾਨੂੰ ਬਚਣਾ। ਇਸ ਹਿਸਾਬ ਗੱਲ ਅਜੇ ਫੇਰ ਨੀ ਇੱਥੇ ਮੁੱਕੀ, ਅਗਲਾ ਸਿਰਾ ਦੇਖੋ ਤੁਸੀਂ ਹੁਣ ਗੱਲ ਦਾ। ਇਦੋਂ ਬਾਅਦ ਤੁਹਾਨੂੰ ਜੇ ਤੁਸੀਂ $7.5 lakh ਦੇ ਤਿੰਨ ਯੂਨਿਟ ਲਏ ਆ, ਤੇ ਤੁਹਾਨੂੰ ਅਪ ਫਰੰਟ HST ਕ੍ਰੈਡਿਟ ਮਿਲਣਾ। ਜੇ ਤੁਸੀਂ $7.5 lakh ਦਾ ਲਿਆ, $85,000-$87,000 ਤੁਹਾਨੂੰ HST ਕ੍ਰੈਡਿਟ ਰਾਈਟ ਵੇ ਤੁਹਾਡੇ ਅਕਾਊਂਟ ਦੇ ਵਿੱਚ ਮਿਲ ਜਾਣਾ, ਚਾਹੇ ਉਹਨੂੰ ਤੁਸੀਂ ਐਜ਼ ਏ ਡਾਊਨ ਪੇਮੈਂਟ ਯੂਜ ਕਰ ਲਿਓ, ਤੇ ਚਾਹੇ ਉਹਨੂੰ ਤੁਸੀਂ ਲੈ ਕੇ ਉਹਨੂੰ ਤੋਂ ਆਪਣੀ ਜੇਬ 'ਚ ਪਾ ਲਓ, ਇਹ ਤੁਹਾਡੇ 'ਤੇ ਡਿਪੈਂਡ ਕਰਦਾ। ਜੇ ਤੁਸੀਂ 10% 'ਤੇ ਅਪਰੂਵ ਹੁੰਦੇ ਆ, ਤੇ 13% ਦਾ ਤੁਹਾਨੂੰ HST ਦਾ ਕ੍ਰੈਡਿਟ ਹੀ ਮਿਲਦਾ। ਸੋ ਜੇ ਇਹ ਹੋ ਜਾਂਦਾ, ਤੁਸੀਂ ਜੇਬ 'ਚ ਕੋਈ ਪੈਸਾ ਨਹੀਂ ਲਾਇਆ, ਤੁਹਾਨੂੰ 3 ਯੂਨਿਟ ਮਿਲ ਗਏ। ਪਰ ਮੈਂ ਕਹਿੰਦਾ ਚਲੋ ਤੁਸੀਂ 13% 7% ਕੋਲੋਂ ਪਾ ਲਓ, ਤੁਸੀਂ ਅਪਰੋਕਸੀਮੇਟਲੀ 20% ਡਾਊਨ ਪੇਮੈਂਟ ਹੋ ਜਾਂਦੀ ਆ। ਇੱਕ ਸੋਲਿਡ ਸਿਕਿਓਰ, ਇੱਕ ਸਟੋਨ ਵਰਗੀ ਪ੍ਰੋਪਰਟੀ ਸੋਲਿਡ ਆ, ਜਿੱਥੇ ਤੁਸੀਂ ਕਦੀ ਰੋਂਗ ਹੋ ਨਹੀਂ ਸਕਦੇ। ਰੈਂਟ ਡਿੱਗੀ ਜਾਣਾ, ਪ੍ਰਾਈਸ ਆਪੇ ਵੱਧ ਜਾਣੀ ਤੁਹਾਡੀ। 3 ਯੂਨਿਟ ਆ, ਜੇ ਤੁਸੀਂ ਉੱਥੇ ਮੂਵ ਹੋਣਾ ਚਾਹੁੰਦੇ ਸਿੱਧੂ ਸਾਹਿਬ, ਇੱਕ ਪਾਸਾ ਤੁਸੀਂ ਰਹਿਣ ਲਾ, ਦੋ ਪਾਸੇ ਰੈਂਟ ਕਰ ਦੋ ਮਜ਼ੇ ਦੇ ਨਾਲ ਬੈਠ ਕੇ, ਤੀਜਾ ਬੰਦਾ ਤੁਹਾਡੀਆਂ ਕਿਸ਼ਤਾਂ ਪੇ ਕਰੇ, ਤੁਸੀਂ ਫ੍ਰੀ ਚ ਰਹੀ ਚਲੋ,
0: ਮਜ਼ੇ ਨਾਲ ਬੈਠ ਕੇ ਸੀਪ ਦੀ ਬਾਜੀ ਲਾਓ।
1: ਹਾਂਜੀ, ਦਰਿਆ ਦੇ ਵਿੱਚ ਉੱਥੇ ਬੈਠੇ ਉੱਥੇ ਕਿਸ਼ਤੀ ਜੀ, ਤਾਸ਼ ਖੇਡੇ ਨਾਲੇ ਮੱਛੀਆਂ ਫੜੀ ਜਾਵੇ ਬੰਦਾ।
0: ਬਿਲਕੁਲ,
1: ਨਾਲੇ ਜੇ ਕਿਸੇ ਨੇ ਬੱਕਰੀ ਬੁਕਰੀ ਉੱਥੇ ਭੁੰਨਣੀ, ਆਰਾਮ ਨਾਲ ਭੁੰਨੇ ਬੈਠੇ। ਬੜੀ ਵਧੀਆ ਟ੍ਰੇਲ ਉੱਥੇ ਨਵੀਂ ਬਣ ਰਹੀ ਹੈ, ਪਾਣੀ ਦੇ ਨਾਲ ਨਾਲ ਹਸਣ ਬਾਈ, ਸਵੇਰੇ ਨਿਕਲੋ, ਵਾਕ ਕਰੋ, ਬੱਚਿਆਂ ਨੂੰ ਲੈ ਕੇ ਘੁੰਮੋ ਫਿਰੋ, ਇੱਕ ਡਿਫਰੈਂਟ ਟਾਈਪ ਆਫ ਲਾਈਫ ਇੱਥੇ ਮਿਲ ਜਾਣੀ। ਸਿੱਧੂ ਸਾਹਿਬ, ਨੰਬਰ ਆ ਸਾਡਾ 416-313-1313, 416-313-1313। ਬਾਕੀ ਦੀਆਂ ਗੱਲਾਂ ਆਪਾਂ ਕੱਲ ਨੂੰ ਕਰਾਂਗੇ ਲਾਈਵ।
0: ਮਿਹਰਬਾਨੀ, ਔਰ ਕੱਲ ਨੂੰ ਅਸੀਂ ਲਾਈਵ ਲੋਕੇਸ਼ਨ ਪਹੁੰਚਾਂਗੇ ਡੇ ਰੇਲ ਮੁੰਡੀ ਹੋਰਾਂ ਦੇ ਆਫਿਸ ਦੇ ਵਿੱਚ
2: ਜੀ,
0: ਉੱਥੋਂ ਤੁਹਾਡੇ ਲਈ ਮੈਂ ਤੁਹਾਨੂੰ ਐਡਰੈਸ ਦੇ ਦਿਆਂ ਕੱਲ੍ਹ ਨੂੰ ਕਿੱਥੇ ਅਸੀਂ ਡਿਕਸੀ ਡੈਅਰੀ 'ਤੇ ਹੋਵਾਂਗੇ। ਆਫਿਸ ਦਾ ਐਡਰੈਸ ਹੈਗਾ 7895 Tranmere Drive, ਸਵੀਟ ਨੰਬਰ 206, ਨੰਬਰ 416-413-1313। ਇਨਫੋਰਮੇਸ਼ਨ ਵਾਸਤੇ ਕੱਲ੍ਹ ਨੂੰ ਲਾਈਵ ਹੋਵਾਂਗੇ 3 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਢੇਲ ਮੁੰਡੇ ਹੋਰਾਂ ਦੇ ਆਫਿਸ ਦੇ ਵਿੱਚੋਂ
2: ਜੀ।
0: ਅਗਲੇ ਸਾਡੇ ਮੁੰਡਾ ਹੋਰੀ ਜੁੜੇ ਹੋਏ ਨੇ, ਪਰ 57 ਹੋ ਗਏ ਆਪਾਂ ਨੂੰ ਲੈਂਦੇ ਹਾਂ। ਅਤੇ ਮੁੰਡਾ ਜੀ, ਜੀ ਆਨੂੰ ਜੀ,
3: ਥੈਂਕ ਯੂ ਸੋ ਮਚ ਸਿੱਧੂ ਜੀ। ਜਿੱਦਾਂ ਕਿ ਅੱਜ ਆਪਾਂ ਗੱਲ ਕਰ ਰਹੇ ਸੀਗੇ ਜੀ ਇੰਸ਼ੋਰੈਂਸ ਦੇ ਬਾਰੇ, ਕਦੇ ਡਿਸੇਬਿਲਟੀ ਇੰਸ਼ੋਰੈਂਸ ਸੀ, ਲਾਈਫ ਇੰਸ਼ੋਰੈਂਸ ਸੀ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਇਸੇ ਦੇ ਨਾਲ ਨਾਲ ਇਸ ਟਾਈਮ ਤੇ ਗੱਲ ਕਰਨੀ ਉਹਨਾਂ ਦੀ ਜ਼ਰੂਰ ਬਣਦੀ ਹੈਗੀ ਜਿਹੜੇ ਪਰਸਨ ਇੱਥੇ ਆ ਰਹੇ ਨੇ। ਕੋਈ ਵਿਜ਼ਿਟਰ ਵੀਜ਼ਾ ਤੇ ਆ ਰਿਹਾ ਹੈਗਾ, ਕੋਈ ਸੁਪਰ ਵੀਜ਼ਾ ਤੇ ਆ ਰਹੇ ਹੈਗੇ ਆ। ਓਬਵੀਅਸਲੀ ਇਸ ਟਾਈਮ ਤੇ ਸਟਿਲ ਬਹੁਤ ਸਾਰੀਆਂ ਪਾਰਟੀਜ਼, ਵੈਡਿੰਗਸ, ਇਵੈਂਟਸ ਚੱਲ ਰਹੇ ਨੇ, ਐਂਡ ਸਾਨੂੰ ਸਾਰਿਆਂ ਨੂੰ ਮਿਲਣ ਦੇ ਲਈ ਜਦੋਂ ਉਹ ਇੱਥੇ ਆਉਂਦੇ ਨੇ, ਕੋਈ ਵੀ ਪਰਸਨ ਹੈ, ਚਾਹੇ ਸਾਡੇ ਰੈਲੇਟਿਵਸ ਹੈ, ਪੇਰੈਂਟਸ ਹੈਗੇ ਹੈ, ਇੱਕ ਸਾਡੀ ਡਿਊਟੀ ਜ਼ਰੂਰ ਬਣਦੀ ਹੈਗੀ ਕਿ ਉਹਨਾਂ ਨੂੰ ਅਸੀਂ ਪ੍ਰੋਪਰਲੀ ਪ੍ਰੋਟੈਕਟ ਕਰੀਏ। ਉਹਨਾਂ ਦੇ ਮੈਡੀਕਲ ਇੰਸ਼ੋਰੈਂਸ ਲਾ ਕੇ ਜੇ ਇੱਥੇ ਕੋਈ ਵੀ ਉਹਨਾਂ ਨੂੰ ਸਿਕਨੈਸ, ਕੋਈ ਇੰਜਰੀ ਅਕਰ ਹੁੰਦੀ ਹੈ, ਤਾਂ ਕਿ ਉਹ ਜਿਹੜਾ ਮੈਡੀਕਲ ਐਮਰਜੈਂਸੀ ਦਾ ਐਕਸਪੈਂਸ ਹੈਗਾ ਇੰਸ਼ੋਰੈਂਸ ਕੰਪਨੀ ਵੱਲੋਂ ਕਵਰ ਕੀਤਾ ਜਾ ਸਕੇ। ਸੋ ਉਹ ਲਾਇਬਿਲਿਟੀ ਜੇ ਤੁਸੀਂ ਆਪਣੇ ਸਿਰ ਤੇ ਨਹੀਂ ਰੱਖਣਾ ਚਾਹੁੰਦੇ ਤਾਂ ਉਹਦੇ ਲਈ ਬੈਟਰ ਹੈਗਾ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਅਸੀਂ ਪਾਲਿਸੀ ਕਰਵਾਈਏ, ਤਾਂ ਕਿ ਜਦੋਂ ਵੀ ਪਰਸਨ ਨੇ ਇੱਥੇ ਲੈਂਡ ਹੋਣਾ ਨਾਲ ਦੇ ਨਾਲ ਪਾਲਿਸੀ ਸ਼ੁਰੂ ਹੋ ਜਾਂਦੀ ਹੈ, ਐਂਡ ਕੋਈ ਵੇਟਿੰਗ ਪੀਰੀਅਡ, ਕੋਈ ਐਕਸਕਲੂਜਨਸ ਨਹੀਂ ਹੁੰਦੇ। ਸੋ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ, ਵਿਜ਼ਿਟਰ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਜਾਂ ਤੁਸੀਂ ਖੁਦ ਇੱਥੇ ਇਸ ਟਾਈਮ ਤੇ ਅਪਲਾਈਡ ਸਟੇਟਸ ਤੇ ਹੈਗੇ ਹੋ, ਹੈਲਥ ਕਾਰਡ ਵੈਲਿਡ ਨਹੀਂ ਹੈਗਾ, ਮੇਕ ਸ਼ੋਰ ਕਰੋ ਆਪਣੀ ਪਰਸਨਲ ਮੈਡੀਕਲ ਇੰਸ਼ੋਰੈਂਸ ਕਰਵਾ ਕੇ ਜ਼ਰੂਰ ਆਪਣੇ ਆਪ ਨੂੰ ਪ੍ਰੋਟੈਕਟ ਕਰੋ, ਤਾਂ ਕਿ ਕੋਈ ਵੀ ਵਾਕਿੰਗ ਕਲੀਨਿਕ ਜਾਣਾ ਪੈ ਗਿਆ, ਡਾਕਟਰ ਦੇ ਕੋਈ ਸਿਕਨੈਸ ਇੰਜਰੀ ਦੇ ਲਈ, ਹੋਸਪਿਟਲਾਈਜੇਸ਼ਨ ਹੈ, ਐਂਬੂਲੈਂਸ, ਏਅਰ ਐਂਬੂਲੈਂਸ, ਉਹ ਸਾਰਾ ਖਰਚਾ ਇੰਸ਼ੋਰੈਂਸ ਕੰਪਨੀ ਵੱਲੋਂ ਕਵਰ ਹੋ ਸਕੇ। ਬਾਕੀ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਤੁਸੀਂ ਮੰਥਲੀ ਪੇਮੈਂਟ ਆਪਸ਼ਨ, ਐਨੂਅਲ ਪੇਮੈਂਟ ਆਪਸ਼ਨ ਦੇ ਵਿੱਚ ਜਾਣਾ ਚਾਹੁੰਦੇ ਹੋ, ਜਾਂ ਫਿਰ ਕੋਈ ਵੀ ਪਾਲਿਸੀਜ਼ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਜਾਂ ਸੀਨੀਅਰਸ ਦੇ ਲਈ ਫਾਈਨਲ ਐਕਸਪੈਂਸ ਕਵਰੇਜ ਦੇ ਬਾਰੇ ਕੋਈ ਕੰਸਰਨ ਹੈਗਾ, ਜ਼ਰੂਰ ਸਾਨੂੰ ਆਫਿਸ ਵੀ ਮਿਲ ਸਕਦੇ ਜੀ। ਇੰਸ਼ੋਰੈਂਸ ਫੋਰ ਯੂ ਦਾ ਆਫਿਸ ਲੋਕੇਟਿਡ ਹੈ 9280 Gourmet Drive, Unit 3110, ਜਾਂ ਮੈਨੂੰ ਕਾਲ ਕਰ ਸਕਦੇ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ ਐਟ 416-509-1509, 416-509-1509। ਥੈਂਕ ਯੂ ਸੋ ਮਚ ਜੀ, ਟਾਈਮ ਦੇ
0: ਮਿਹਰਬਾਨੀ ਜੀ, ਮੋਨਾ ਜੀ ਬਹੁਤ ਬਹੁਤ ਸ਼ੁਕਰੀਆ। 416-509-1509 ਟੈਲੀਫੋਨ ਨੰਬਰ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਣੇ ਆ ਸਟੇਸ਼ਨ ਆਡੀ ਲੈ ਕੇ। ਸਸਤੀ ਗਰੋਸਰੀ ਹੋਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ
4: The Must Societe Clearance Sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: ਹੁਣੇ ਕਾਲ ਕਰੋ 905-564-6444,
2: 905-564-6444।
0: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ।
5: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ, ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰ।

0: ਦੋਸਤੋ ਇਸ ਸਮੇਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਸਟੂਡੀਓ ਦੀ ਘੜੀ 'ਤੇ 4:01 'ਤੇ 53 ਸੈਕਿੰਡ ਹੋਏ ਨੇ। ਇੱਕ ਵਾਰੀ ਫਿਰ ਤਜਿੰਦਰ ਸਿੰਘ ਸਿੱਧੂ ਸਿੱਧੂ ਮੋਬਾਇਲ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੀਆਂ ਨੂੰ ਅਤੇ ਤੁਹਾਡੇ ਮੁਲਾਕਾਤ ਨਾਲ ਠੀਕ ਸ਼ਾਮ ਦੇ 6 ਵਜੇ ਤੱਕ ਜੀ ਮਰਪ੍ਰੀਤ
1: ਜੀ ਬਿਲਕੁਲ। ਅਤੇ ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ ਅਤੇ ਕੁਛ ਕੁ ਪ੍ਰਾਈਸਿਸ ਦੇ ਦਈਏ ਤੁਹਾਨੂੰ। ਦਿਓਲ ਟਰੈਵਲਸ ਨੇ ਤੁਹਾਡੇ ਲਈ ਬਹੁਤ ਹੀ ਵਧੀਆ ਏਅਰ ਟਿਕਟਸ ਤੁਹਾਡੇ ਲਈ ਲਗਾਈਆਂ ਨੇ। ਜੇ ਤੁਸੀਂ ਟੋਰੋਂਟੋ ਤੋਂ ਦਿੱਲੀ ਇਸੇ ਮਹੀਨੇ ਜਾ ਕੇ ਅਗਸਤ ਦੇ ਵਿੱਚ ਅਕਟੂਬਰ ਦੇ ਵਿੱਚ ਵਾਪਸੀ ਕਰਨੀ ਹੋਵੇ ਤਾਂ $1720 ਦੀ ਟਿਕਟ ਹੋਏਗੀ। ਲਿਮਿਟਡ ਸੀਟਸ ਨੇ ਇਸ ਟਿਕਟ ਦੇ ਲਈ। $1720 ਦੀ ਟਿਕਟਸ ਨੇ ਆਉਣ ਜਾਣ ਦੀਆਂ ਅਗਸਤ ਦੇ ਵਿੱਚ ਜਾ ਕੇ ਅਕਟੂਬਰ ਦੇ ਵਿੱਚ ਵਾਪਸੀ ਦੇ ਲਈ। ਜੇ ਤੁਸੀਂ ਅਕਟੂਬਰ ਦੇ ਵਿੱਚ ਜਾਣਾ ਹੋਵੇ ਵਨ ਵੇ ਟਿਕਟ ਲੈ ਕੇ ਇੰਡੀਆ ਨੂੰ ਤਾਂ $1050 ਦੀ ਟਿਕਟ ਹੋਏਗੀ। ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ। ਟੋਰੋਂਟੋ ਤੋਂ ਦਿੱਲੀ ਵਨ ਵੇ ਟਿਕਟ ਅਕਟੂਬਰ ਮੰਥ ਦੇ ਲਈ $1050। ਜੇ ਤੁਹਾਡਾ ਕੋਈ ਵੀ ਨੋਨ ਦਿੱਲੀ ਤੋਂ ਟੋਰੋਂਟੋ ਆਉਣਾ ਚਾਹੁੰਦਾ ਅਗਸਤ ਮਹੀਨੇ ਦੇ ਵਿੱਚ ਵਨ ਵੇ ਟਿਕਟ ਲੈ ਕੇ ਤਾਂ ਉਹਨਾਂ ਦੀ ਤੁਸੀਂ ਟਿਕਟ ਬੁੱਕ ਕਰਵਾਓ। $890 ਦੀ ਡਾਇਰੈਕਟ ਫਲਾਈਟ ਦੀ ਟਿਕਟ ਹੈ ਇੰਡੀਆ ਤੋਂ ਦਿੱਲੀ ਤੋਂ ਟੋਰੋਂਟੋ ਦੀ ਅਗਸਤ ਮਹੀਨੇ ਦੇ ਲਈ $890। ਅਤੇ ਜੇਕਰ ਕਿਸੇ ਨੇ ਲੁਧਿਆਣੇ ਤੱਕ ਜਾਣਾ ਹੋਵੇ, ਹੁਣ ਤੁਹਾਨੂੰ ਪਤਾ ਕਿ ਦੁਰਾਹੇ ਜਿਹੜਾ ਏਅਰਪੋਰਟ ਹੈ ਉਹ ਸਾਰਾ ਪ੍ਰੋਪਰਲੀ ਓਪਰੇਟ ਹੋ ਰਿਹਾ ਅਤੇ ਤੁਸੀਂ ਟੋਰੋਂਟੋ ਤੋਂ ਲੁਧਿਆਣੇ ਤੱਕ ਜਾ ਸਕਦੇ ਹੋ ਸੈਪਟੈਂਬਰ ਦੇ ਵਿੱਚ ਅਤੇ ਅਕਟੂਬਰ ਦੇ ਵਿੱਚ ਵਾਪਸੀ ਕਰ ਸਕਦੇ ਹੋ ਲੁਧਿਆਣੇ ਤੋਂ ਟੋਰੋਂਟੋ ਦੀ। ਰਾਊਂਡ ਟ੍ਰਿਪ ਦੀ ਟਿਕਟ $1660 ਦੀ ਹੋਏਗੀ। $1660 ਦੀ ਟਿਕਟ ਤੁਸੀਂ ਲੈ ਸਕਦੇ ਹੋ। ਜ਼ਰੂਰ ਤੁਸੀਂ ਗੱਲਬਾਤ ਕਰੋ। ਈ ਟੋਬਿਕੋ ਦਿਓਲ ਟਰੈਵਲ ਦਾ ਮੇਨ ਹੈੱਡ ਆਫਿਸ ਹੈ। ਨੰਬਰ 905-588-5100 905-588-5100 ਜਾਂ ਬ੍ਰੈਂਪਟਨ ਵਿੱਚ ਬ੍ਰਾਂਚ ਆਫਿਸ 'ਤੇ ਕਾਲ ਕਰ ਲਓ 905-588-4200 905-588-4200। ਹੋਰ ਵੀ ਤੁਸੀਂ ਕਾਫੀ ਆਲਮੋਸਟ ਸਾਰੇ ਮਹੀਨੇ ਦੀ ਟਿਕਟਸ ਤੁਹਾਨੂੰ ਬਹੁਤ ਵਧੀਆ ਮਿਲ ਜਾਣਗੀਆਂ। ਦਿਓਲ ਟਰੈਵਲਸ ਨਾਲ ਗੱਲਬਾਤ ਕਰਕੇ ਤੁਸੀਂ ਅੱਜ ਹੀ ਆਪਣੀ ਟਿਕਟ ਨੂੰ ਰਾਖਵੀਂ ਕਰਾ ਸਕਦੇ ਹੋ।
0: ਔਰ ਜੀ 0490 ਤੁਸੀਂ ਹੋਲਡ 'ਤੇ ਸੀ, ਛੱਡ ਗਏ ਲਾਈਨ, ਦੁਬਾਰਾ ਕਾਲ ਕਰ ਲਓ। ਪਿਆਰ ਨਾਲ ਤੁਹਾਨੂੰ ਲਾਈਨ 'ਤੇ ਲਿਆਵਾਂਗੇ। ਸਟੇਸ਼ਨ ਆਈਡੀ ਆ ਗਈ ਸੀਗੀ, ਤੁਸੀਂ ਛੱਡ ਗਏ ਹੋ 0490। ਅੱਛਾ, ਸਿੰਪਲੀ ਇੰਡੀਅਨ ਦੇ ਸਵੀਟਸ ਰੈਸਟੋਰੈਂਟ ਦੇ ਸਪੈਸ਼ਲ ਹੁੰਦੇ ਨੇ ਹਰ ਰੋਜ਼ ਕੋਈ ਨਾ ਕੋਈ। ਅੱਜ ਸਪੈਸ਼ਲ ਹੈਗਾ ਜੀ ਵੈਨਸਡੇ, ਬੈਜੀ ਥਾਲੀ ਇੱਕ ਖਰੀਦੋ ਦੂਸਰੀ ਫਰੀ। ਕਿਆ ਬਾਤ ਆ, ਅੱਜ ਤਾਂ ਫਿਰ ਬਹੁਤ ਵਧੀਆ ਡੀਲ ਆ ਬਈ। ਇੱਕ ਥਾਲੀ ਖਰੀਦੋ ਦੂਜੀ ਫਰੀ ਆ ਅੱਜ ਡੀਲ। ਸਾਰੀਆਂ ਲੋਕੇਸ਼ਨ 'ਤੇ ਚੱਲੇਗੀ। 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਦੇ ਕੈਸਲਮੋਰ, 905-794-8811, 85 ਮਾਊਂਟ ਪਿਲਰ, ਮਿਸਗਰ ਰੋਡ 'ਤੇ ਫਾਈਨੈਂਸ਼ੀਅਲ, 905-593-4400, 15 ਫੈਂਡਰਵੇ ਬਵੇਲਡ ਚੰਕੂਜ਼ੀ, 905-840-2200। ਪਹੁੰਚੋ ਸਿੰਪਲੀ ਇੰਡੀਅਨ ਸਵੀਟ ਰੈਸਟੋਰੈਂਟ 'ਤੇ। ਹੋਰ ਵੀ ਕੁਛ ਖਾਣਾ ਤੁਸੀਂ ਆਪਣੀ ਪਸੰਦ ਆ, ਫਿਸ਼ ਖਾਣੀ ਹੈਗੀ ਆ, ਹੈਂਜੀ, ਜਾਂ ਚਿਕਨ, ਹਾਂਜੀ, ਤੰਦੂਰੀ ਚਿਕਨ ਖਾਣਾ, ਉਹ ਤੁਹਾਡੀ ਆਪਣੀ ਚੋਇਸ ਹੈ। ਹੋਰ ਲੇਕਿਨ ਅੱਜ ਸਪੈਸ਼ਲ ਹੈਗਾ ਵੈਜੀ ਥਾਲੀ ਇੱਕ ਖਰੀਦੋ ਦੂਜੀ ਫਰੀ
1: ਜੀ।
0: ਚਲੀਏ ਫਿਰ ਗੀਤ ਸੰਗੀਤ, ਅਗਲਾ ਫਰਮਾਇਸ਼ੀ ਗੀਤ ਵੀ ਆਪਣੇ ਕੋਲ ਪੈਂਡਿੰਗ ਪਿਆ ਹੈ ਨਾ
1: ਜੀ। ਲਓ ਜੀ ਜੀ, ਬਿਲਕੁਲ
0: ਸੁਣਿਆ, ਰੈਡੀ ਪਿਆ ਬੇਸ ਕਰਦੇ।

0: ਸਾਉਣ ਦਾ ਮਹੀਨਾ ਚੱਲ ਰਿਹਾ ਹੈ, ਸਾਉਣ ਦਾ ਮਹੀਨਾ ਆ ਗਿਆ। ਸਾਡੇ ਜਿਹੜੇ ਸਰੋਤੇ ਨੇ ਫਰਮਾਇਸ਼ਾਂ ਵੀ ਨਾ ਸਮੇਂ ਮੁਤਾਬਕ ਕਰਦੇ ਨੇ, ਕਿਉਂਕਿ ਸਾਉਣ ਅਜੇ ਚੱਲੂਗਾ ਆਪਣੇ 16 ਤਰੀਕ ਤੇ।
1: ਹਾਂਜੀ ਹਾਂਜੀ, ਹਜੇ ਹੈਗੇ 10 ਕੁ ਦਿਨ ਹੋਰ ਸਾਉਣ ਦੇ ਮਹੀਨੇ ਦੇ।
0: ਸਾਉਣ ਦੇ ਮਹੀਨੇ 'ਚ ਤਾਂ ਫਿਰ ਸਾਉਣ ਦਾ ਮਹੀਨਾ ਇੱਕ ਬਹੁਤ ਹੀ ਮਸ਼ਹੂਰ, ਖਾਸ ਕਰਕੇ ਆਪਣੇ ਦੇਸੀ ਮਹੀਨੇ ਵਿੱਚ ਮਸ਼ਹੂਰ ਹੈ।
1: ਹਾਂਜੀ ਬਿਲਕੁਲ।
0: ਅਤੇ ਪਾਇਲਾਂ ਪਾਉਂਦੇ ਨੇ ਮੋਰ ਸਾਉਣ ਦੇ ਮਹੀਨੇ, ਹੈ ਨਾ, ਜਿਹੜੇ ਡਿਪਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਦੋਸਤੋ ਟੈਲੀਫੋਨ ਨੰਬਰ ਸਟੂਡੀਓ 905-564-6644 ਸਟੂਡੀਓ ਨੰਬਰ ਨੇ। ਆਲ ਲਿੰਕ ਟਰੈਵਲ ਦੇ ਕੁਛ ਸਪੈਸ਼ਲ ਆਏ ਨੇ ਇੰਡੀਆ ਜਾਣ ਵਾਸਤੇ, ਕਿਉਂਕਿ ਹੁਣ ਹੋ ਜਾਣੇ ਨੇ ਸ਼ੁਰੂ ਰੱਖੜੀ ਤੋਂ ਬਾਅਦ, ਫਿਰ ਤੁਹਾਨੂੰ ਪਤਾ ਤਿਉਹਾਰਾਂ ਦੀ ਲੜੀ ਸ਼ੁਰੂ ਹੋ ਜਾਣੀ ਆ। ਬਹੁਤ ਸਾਰਿਆਂ ਨੇ ਜਾਣਾ ਹੈਗਾ ਦਿਵਾਲੀ ਟਾਈਮ, ਹਾਂਜੀ ਦੁਸਹਿਰਾ ਟਾਈਮ, ਇੰਡੀਆ ਹੁਣੇ ਬੁੱਕ ਕਰਾਉਣੀਆਂ ਪੈਣਗੀਆਂ ਟਿਕਟਾਂ, ਹੁਣ ਸਸਤੀਆਂ ਨੇ। ਜਦੋਂ ਐਨ ਸਮੇਂ 'ਤੇ ਲੈਂਦੇ ਹੋ ਫਿਰ ਕਾਫੀ ਮਹਿੰਗੀਆਂ ਹੁੰਦੀ ਕਈ ਵਾਰੀ। ਉਹਨਾਂ ਨੇ ਦੱਸਿਆ ਕਿ ਤੁਸੀਂ ਮਿਸਕ ਅਜੇ ਨੇ ਰਿਤੂ ਧਾਲੀਵਾਲ, ਉਹ ਕਹਿੰਦੇ ਤੁਸੀਂ ਅਗਰ ਜਾਣਾ ਹੈਗਾ ਸਤੰਬਰ ਦੇ ਵਿੱਚ ਦਿੱਲੀ ਤੋਂ ਇੱਧਰ ਨੂੰ ਆਉਣਾ ਟਰੰਟ ਵੱਲ ਨੂੰ, ਨਾਨ ਸਟੋਪ ਫਲਾਈਟ ਹੈਗੀ ਆ ਉੱਧਰ ਆਉਣ ਲਈ, $790। ਜੇਕਰ ਫਰਵਰੀ ਵਿੱਚ ਜਾਣਾ ਤੁਸੀਂ, ਰਿਟਰਨ ਟਿਕਟ ਹੈਗੀ ਇੱਧਰੋਂ ਟਰਾਂਟੋ ਟੂ ਦਿੱਲੀ, ਦਿੱਲੀ ਤੋਂ, ਹੈ ਨਾ, $1490 ਦੀ। ਹੁਣ ਤਾਂ ਤੁਹਾਡੇ ਵਾਸਤੇ ਕਹਿੰਦੇ ਵੀ ਹਲਵਾਰਾ ਏਅਰਪੋਰਟ ਬਣ ਗਿਆ।
1: ਹਾਂਜੀ,
0: ਐਤੀਆਣਾ ਵੀ ਕਹਿੰਦੇ ਨੇ, ਐਤੀਆਣਾ ਦੀ ਜ਼ਮੀਨ ਵਿੱਚ ਆ ਗਈ ਕਾਫੀ ਉਹਦੇ।
1: ਹਾਂਜੀ ਹਾਂਜੀ, ਹਲਵਾਰੇ
0: ਨਾਲ ਨਾਲ ਹੀ ਹਲਵਾਰਾ ਐਤੀਆਣਾ। ਅਤੇ ਤੁਸੀਂ ਹਲਵਾਰੇ ਵਾਲੇ ਏਅਰਪੋਰਟ 'ਤੇ ਸਿੱਧੇ ਜਾ ਸਕਦੇ ਹੋ, ਏਅਰ ਇੰਡੀਆ ਦੀ ਡਾਇਰੈਕਟ ਫਲਾਈਟਾਂ ਵੀ ਚੱਲਦੀਆਂ। ਉਹਨੂੰ ਦੱਸਿਆ ਕਿ ਦਿਵਾਲੀ ਸਪੈਸ਼ਲ ਹੈਗੀ ਆ, ਰਿਟਰਨ ਟਿਕਟ $1790 ਦੀ
1: ਜੀ,
0: ਟਰਾਂਟੋ ਟੂ ਨਵੀਂ ਦਿੱਲੀ, ਦਿੱਲੀ ਟੂ ਟਰਾਂਟੋ। ਇਸ ਤੋਂ ਇਲਾਵਾ ਅੱਗੇ ਕਿਤੇ ਜਾਣਾ ਤੁਸੀਂ ਕਿਤੇ ਆਈਲੈਂਡ 'ਤੇ ਘੁੰਮਣ, ਮੈਕਸੀਕੋ, ਡੋਮਿਨਿਕਨ ਰਿਪਬਲਿਕ, ਹੁਣ ਸਸਤਾ ਮਿਲ ਰਿਹਾ। ਹੁਣ ਤੁਹਾਨੂੰ ਪੈਕੇਜ ਮਿਲ ਜਾਣਾ 7 ਦਿਨ ਦਾ, 800 ਕੁਛ ਦਾ
1: ਜੀ।
0: ਅਤੇ ਫਿਰ ਵਿੰਟਰ ਟਾਈਮ ਦੇ ਵਿੱਚ ਤਾਂ ਜਿੰਨੇ ਵੀ ਆਈਲੈਂਡ, ਤੁਹਾਨੂੰ ਪਤਾ ਸਾਰੇ ਗੋਰੇ ਉੱਧਰ ਨੂੰ ਭੱਜਦੇ ਆ, ਗਰਮੀਆਂ ਵੱਲ ਨੂੰ ਚੱਲੀ ਗਿਆ ਨਾ। ਅਤੇ ਹੁਣ ਤੁਸੀਂ ਜਾਣਾ ਡੋਮਿਨਿਕਨ ਰਿਪਬਲਿਕ, ਮੈਕਸੀਕੋ, ਕਿਊਬਾ, ਇਹ ਸਾਰੇ ਕਿਸੇ ਵੀ ਆਈਲੈਂਡ 'ਤੇ। ਅਤੇ 650 ਅਤੇ 770 ਕੁ ਦੇ ਕਿੰਨੇ ਪੈਂਦੀ ਹੈ ਟਿਕਟ, 7 ਦਿਨ ਦਾ ਪੈਕੇਜ। ਹਵਾਈ ਅੱਡਾ ਵਿੱਚ ਹੀ ਆ
1: ਜੀ,
0: ਵਧੀਆ ਰਿਜ਼ੋਰਟ ਨੰਬਰ 1 ਉਹ ਵੀ ਵਿੱਚ ਹੋਏਗਾ। ਰਿਤੂ ਧਾਲੀਵਾਲ ਨੂੰ ਕਾਲ ਕਰ ਲਓ 905-565-8704, 905-565-8704। ਹਾਈਵੇ 10 ਦੇ ਡੇਰ ਦੇ ਕੋਲ ਇਹਨਾਂ ਦਾ ਆਫਿਸ ਹੈ, ਆਲ ਲਿੰਕ ਟਰੈਵਲ, ਮਿਸਿਸਾਗਾ
1: ਜੀ।
0: 0096 ਜੀ ਆਨੂੰ। ਬਹੁਤ ਬਾਬੇ ਦੀ ਫੁੱਲ ਕਿਰਪਾ ਤੇ ਨਜ਼ਾਰੇ ਲੈ ਰਹੇ ਆ, ਤੇ ਤੁਸੀਂ ਦੱਸੋ ਕੀ ਹਾਲ ਚਾਲ ਨੇ?
2: ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਇੱਕ ਸੁਰਿੰਦਰ ਸ਼ਿੰਦਾ ਜੀ ਦਾ ਗੀਤ ਆ, ਉਹ ਜਦੋਂ ਪੀਂਘ ਮਟਿਆਰ ਨੇ ਚੜਾਈ, ਪੱਤਿਆਂ ਨੂੰ ਰੂਪ ਚੜ ਗਏ ਹੱਥ ਲਾ ਕੇ, ਜਿਨ੍ਹਾਂ ਨੂੰ ਜੱਟੀ ਆਈ,
0: ਜਿਨ੍ਹਾਂ ਨੂੰ ਜੱਟੀ ਆਈ, ਹਾਂ ਪੱਤਿਆਂ ਨੂੰ ਰੂਪ ਚੜ ਗਏ।
2: ਹਾਂਜੀ ਹਾਂਜੀ, ਸੁਣਾ ਦਿਓ ਜੀ।
0: ਪਿੰਗਾਂ ਵੀ ਤਾਂ ਸਾਉਣ ਦੇ ਮਹੀਨੇ 'ਚ ਪੈਂਦੀਆਂ।
2: ਹਾਂਜੀ ਹਾਂਜੀ ਹਾਂਜੀ,
0: ਸੱਤ ਰੰਗੀਆਂ ਪਿੰਗਾਂ ਸਾਡੇ ਇੱਥੇ ਨੈਗਰਾ ਹਾਲ ਪੈਂਦੀਆਂ ਉੱਥੇ ਇੱਕ ਵਾਰੀ, ਹੈ ਨਾ, ਰੈਂਬੋ, ਠੀਕ ਹੈ,
2: ਬਿਲਕੁਲ ਬਿਲਕੁਲ। ਹਾਂਜੀ,
0: ਮਿਹਰਬਾਨੀ, ਸੁਣਾਉਣੇ ਆ ਜਦੋਂ ਸੁਣਿਆ ਰੇਡੀ ਪ੍ਰਾਈਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਨੂੰ ਜਿਹੜੇ ਆ, ਟੈਲੀਫੋਨ ਨੰਬਰ 905-564-6644। ਅਤੇ ਆਪਾਂ ਤੁਹਾਡੇ ਪਸੰਦ ਦੇ ਗੀਤ ਵੀ ਸੁਣਾਵਾਂਗੇ ਅਤੇ ਕੁਝ ਸਾਡੀ ਪਸੰਦ ਵੀ ਲਾਈ ਜਾਵਾਂਗੇ। ਲਓ ਦੁਗਾਣਾ ਸੁਣਾਉਣੇ ਆ ਇੱਕ, ਫਿਰ ਆਪਾਂ ਆਉਂਦੇ ਹਾਂ ਵਾਪਸ। ਜੁੜੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ।

0: ਮਾਰਟ ਦੀ ਆਪਾਂ ਗੱਲਬਾਤ ਕਰੀਏ, ਸੋਫਾ ਮਾਰਟ ਵਾਲੇ ਕਹਿੰਦੇ ਕਿ ਅਸੀਂ 100 ਸਾਲ ਸੋਫਾ ਤਿਆਰ ਕਰਦੇ ਹਾਂ ਤਾਂ ਸਾਡੀ ਪਸੰਦ ਹੋਏਗਾ ਅਤੇ ਕਿੰਨੇ ਸਪਰਿੰਗ ਪਾਉਣੇ ਨੇ ਔਰ ਕਿੱਡਾ ਕੁ ਤੁਸੀਂ ਲਿਵਿੰਗ ਰੂਮ ਆਪਣਾ ਬਣ ਕੇ ਲੈ ਕੇ ਆਓ, ਉਹਨੂੰ ਬਣ ਕੇ ਲੈ ਕੇ ਜਾਓ, ਕਿੰਨਾ ਤੁ ਵੱਡਾ ਤੁਹਾਡੇ ਇਫੈਕਟ ਹੋ ਸਕਦਾ, ਉਹੀ ਬਣਾ ਦੇਣਗੇ। ਜੇ 4 ਸੀਟਾਂ ਵਾਲਾ ਚਾਹੀਦਾ, ਚਾਰ ਇੱਕ ਪਾਸੇ, ਚਾਰ ਇੱਕ ਪਾਸੇ ਬਣਾ ਦੇਣਗੇ, ਅਤੇ ਜੇ 5 ਸੀਟਾਂ ਵਾਲਾ ਬਣਾਉਣਾ ਜਿਹੜਾ ਹੈਗੀ ਘਰ ਦੇ, ਉਹ ਵੀ ਬਣਾ ਦੇਣਗੇ। ਅਤੇ ਇਹ ਜਿਹੜਾ ਸੋਫਾ ਹੋਊਗਾ ਘੱਟੋ ਘੱਟ 13-14 ਸਾਲ ਮਨਪ੍ਰੀਤ ਕਿਤੇ ਨਹੀਂ ਜਾਂਦਾ, ਇੰਨਾ 100 ਸਾਲ ਬਣਾਉਂਦੇ ਨੇ। ਅਤੇ ਨਾਲ ਬੈਡਰੂਮ ਸੈੱਟ ਬਣਾਉਣੇ ਨੇ, ਉਹ ਵੀ ਤਿਆਰ ਕਰਵਾ ਸਕਦੇ ਹੋ। ਪੇਟੀ ਬੈੱਡ ਨੇ ਬੜੇ ਸ਼ਾਨਦਾਰ ਨੇ, ਹਾਈਡ੍ਰੋਲਿਕ ਵੀ ਨੇ, ਦੂਜੇ ਵੀ ਨੇ, ਬਹੁਤ ਸਾਰਾ ਸਟੱਫ ਉਹਦੇ ਵਿੱਚ ਰੱਖ ਸਕਦੇ ਹੋ। ਤੁਸੀਂ ਜਾਓ ਇਹਨਾਂ ਦੇ ਬਣੇ ਸ਼ੋਰੂਮ ਦੇ ਵਿੱਚ, 120 ਡੈਲਟਾ ਪਾਰਕ ਏਅਰਪੋਰਟ 'ਤੇ ਕੋਈ ਦੇ ਨੇੜੇ ਨੇ ਇਹ, ਉੱਥੇ ਜਾ ਕੇ ਤਾਂ ਦੇਖੋ ਕਿੱਥੇ ਫੈਕਟਰੀ ਵੀ ਹੈ ਜਿੱਥੇ ਸੋਫਾ ਬਣਾਉਂਦੇ ਨੇ, ਸੋਫਾ ਮਾਰਟ 'ਤੇ ਜਾ ਕੇ, ਹਾਂਜੀ, ਕੈਸਾ ਲੈਦਰ 'ਤੇ ਜਾਓ ਅਤੇ ਇੱਕ ਚੱਕਰ ਲਗਾਇਆ। 905-791-8056 'ਤੇ ਪਰਮਜੀਤ ਕੌਰ ਹੋਰਾਂ ਨੂੰ ਕਾਲ ਕਰੋ, 905-790-8056 ਟੈਲੀਫੋਨ ਨੰਬਰ ਆ
1: ਜੀ। ਅਤੇ ਨਾਲ ਹੀ ਤੁਸੀਂ ਰੋਇਲ ਡਿਜੀਟਲ ਦੇ ਨਾਲ ਵੀ ਗੱਲਬਾਤ ਕਰ ਲਓ, ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਹਾਈ ਸਪੀਡ ਅਨਲਿਮਿਟਡ ਇੰਟਰਨੈਟ ਲਗਵਾਉਣਾ ਹੋਵੇ, $55 ਦੀ ਡੀਲ ਹੈ, ਜਿਹਦੇ ਵਿੱਚ ਤੁਹਾਨੂੰ 1.5 GB ਡਾਟਾ ਦੇ ਰਹੇ ਨੇ ਨਾਲ। ਇਹਨਾਂ ਦਾ ਆਫਿਸ ਲੋਕੇਟਡ ਹੈ 80 Maritime ਓਨਟਾਰੀਓ ਬੁਲੇਵਰਡ, ਯੂਨਿਟ ਨੰਬਰ 58 ਦੇ ਉੱਪਰ, ਏਅਰਪੋਰਟ ਰੋਡ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ ਨੇ। ਹਾਈ ਸਪੀਡ ਅਨਲਿਮਿਟਡ ਇੰਟਰਨੈਟ ਦੀ ਡੀਲ ਇਹ ਦੇ ਰਹੇ ਨੇ ਤੁਹਾਨੂੰ 1.5 GB ਡਾਟਾ ਦੇ ਨਾਲ $55 ਦੀ। ਜੇ ਤੁਸੀਂ ਆਪਣੇ ਸੈੱਲਫੋਨ ਦੀਆਂ ਡੀਲਸ ਵੀ ਲੈਣੀਆਂ ਹੋਣ ਤਾਂ ਵੀ ਤੁਸੀਂ ਗੱਲਬਾਤ ਕਰੋ ਅਮਨ ਜੀ ਦੇ ਨਾਲ ਰੋਇਲ ਡਿਜੀਟਲ ਤੋਂ, ਨੰਬਰ 6472011313, 6472011313, ਇਹਨਾਂ ਦਾ ਨੰਬਰ ਹੈ।
0: ਔਰ ਕੋਬਲ ਟਰੈਵਲ ਵਾਲੇ ਕਹਿ ਰਹੇ ਨੇ ਕਿ ਤੁਸੀਂ ਟਿਕਟਾਂ ਹੁਣ ਬੁੱਕ ਕਰਾ ਲਓ, ਜੇ ਕੋਈ ਵਿਆਹ ਸ਼ਾਦੀ ਕਰਨੀ ਆ, ਬੱਚੇ ਦੀ ਡੈਸਟੀਨੇਸ਼ਨ ਬੈਡਿੰਗ ਕਰਨੀ ਆ, ਉਹਦਾ ਅਰੇਂਜ ਵੀ ਸਾਰਾ ਆਪ ਕਰ ਦਿੰਦੇ ਨੇ। ਔਰ ਤੁਸੀਂ ਇਹਨਾਂ ਨਾਲ ਤਾਲਮੇਲ ਕਰੋ, ਇਹ ਆਪਣੇ ਕੋਮਲ ਟਰੈਵਲ ਦਾ ਨੰਬਰ ਤੁਹਾਨੂੰ ਦੇ ਦਈਏ, 905-239-7711, 9052-397-7711। ਇੰਡੀਆ ਜਾਣਾ ਤਾਂ ਹੁਣ ਬਹੁਤ ਸਸਤੀਆਂ ਹਵਾਈ ਅੱਡਾਂ ਨਾਲ ਲੱਗੀਆਂ ਹੋਈਆਂ ਨੇ, ਹੁਣ ਬੁੱਕ ਕਰਾ ਲਓ ਕਿ ਬਾਅਦ ਦੇ ਵਿੱਚ ਤੁਹਾਨੂੰ ਟਿਕਟਾਂ ਮਹਿੰਗੇ ਮਿਲਣੇ। ਕੋਮਲ ਟਰੈਵਲ ਦਾ ਨੰਬਰ ਇੱਕ ਵਾਰੀ ਫਿਰ, 9052-397-711 ਟੈਲੀਫੋਨ ਨੰਬਰ ਆ। ਆਪਾਂ ਮਨਪ੍ਰੀਤ ਕਾਫੀ ਪੰਜਾਬੀ ਗੀਤ ਸੁਣਾਇਆ, ਹਿੰਦੀ ਅੱਜ ਲਾਇਆ ਨਹੀਂ ਕੋਈ। ਆਪਾਂ ਸ਼ਰਮਾ ਸਾਹਿਬ ਨੇ ਫਰਮਾਇਸ਼ ਕੀਤੀ ਆ, ਸੁਨੀਲ ਦੱਤ ਸਾਹਿਬ ਕਿਆ ਬਾਤ ਆ, ਪੁਰਾਣੀ ਮੂਵੀ ਹੈ ਨਾ,
1: ਹਾਂਜੀ,
0: ਅਤੇ ਮੁਕੇਸ਼ ਔਰੀ ਅਤੇ ਲਤਾ ਮੰਗੇਸ਼ਕਰ ਦਾ ਗਾਇਆ ਹੋਇਆ ਸਦਾ ਬਾਹਰ ਗੀਤ ਹੈ ਸਾਵਨ 'ਤੇ
1: ਜੀ,
0: ਪਵਨ ਕਰੇ ਸ਼ੋਰ, ਸ਼ੋਰ ਨਹੀਂ ਹੈ ਨਾ, ਬੜਾ ਪਿਆਰਾ ਗੀਤ ਆ, ਅਤੇ ਉਹਦੀ ਫਰਮਾਇਸ਼ ਕੀਤੀ ਆ। ਲਓ ਪਹਿਲਾਂ ਉਹ ਸੁਣਾਉਂਦੇ ਹਾਂ, ਉਸ ਤੋਂ ਬਾਅਦ ਵਾਪਸ ਸੁਣਿਆ।

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਆ। ਸਾਉਣ ਦਾ ਮਹੀਨਾ ਚੱਲ ਰਿਹਾ ਅਤੇ ਅਸੀਂ ਤੁਹਾਡੀਆਂ ਫਰਮਾਇਸ਼ਾਂ ਦੇ ਆਧਾਰ 'ਤੇ ਹੀ ਹੋਰ ਵੀ ਬਹੁਤ ਸਾਰੇ ਗੀਤ ਆ ਸਾਉਣ ਦੇ ਉੱਤੇ ਅਤੇ ਤੁਸੀਂ ਸੁਣ ਸਕਦੇ ਹੋ ਅੱਜ ਦੇ ਪ੍ਰੋਗਰਾਮ ਦੇ ਵਿੱਚ, ਕਿਉਂਕਿ ਸਾਉਣ ਦਾ ਮਹੀਨਾ ਚੱਲ ਰਿਹਾ। ਅਤੇ ਇੱਕ ਹੋਰ ਫਰਮਾਇਸ਼ ਕੀਤੀ ਆਪਣੇ ਨਾ ਗਰਮੇਲ ਸੰਧੂ ਸਾਹਿਬ ਨੇ, ਹੈ ਨਾ, ਰੋਟੀ ਕੱਪੜਾ ਔਰ ਮਕਾਨ ਮੂਵੀ ਦਾ ਹੈਗਾ। ਤੇਰੀ ਦੋ ਟੱਕਿਆਂ ਦੀ ਨਾ ਕਰੀ ਵੀ ਮੇਰਾ ਲਾਖੋਂ ਕਾ ਸਾਬਨ ਜਾਏ, ਹੈ ਨਾ। ਕਾਫੀ ਲੋਕਾਂ ਨੇ ਬਰਮਾਸ਼ਾ ਕੀਤੀਆਂ ਆਪਣੇ ਸਾਉਣ ਦੇ ਮਹੀਨੇ ਤੇ। ਅਗਲੇ ਕਾਲਰ ਨੂੰ ਲੈ ਲਓ ਜੀ।
3: ਹਾਂਜੀ 9181 ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਸਤਿ ਸ਼੍ਰੀ ਅਕਾਲ
2: ਜੀ। ਸਤਿ ਸ਼੍ਰੀ ਅਕਾਲ ਜੀ, ਇਸ ਜੀ ਆਰ ਨੂੰ ਨਿੱਘਾ ਸਵਾਗਤ।
4: ਹੋਰ ਜੀ ਕੀ ਹਾਲ ਆ? ਠੀਕ ਆ, ਬੜੀ ਦੇਰ ਬਾਅਦ ਆਵਾਜ਼ ਸੁਣੀ ਤੁਹਾਡੀ।
2: ਭਾਜੀ ਛੁੱਟੀਆਂ ਤੇ ਗਏ ਹੋਏ ਸੀ ਬਾਹਰ ਨਾ, ਕਿਤੇ ਵੈਡਿੰਗ ਤੇ ਸੀ ਜੀ।
4: ਅੱਛਾ, ਚਲੋ ਵਧੀਆ, ਸਵਾ ਘੁੰਮਿਆ ਦਾ, ਘੁੰਮਣਾ ਵੀ ਚਾਹੀਦਾ।
2: ਨਾਲ ਕੀ ਜਾਣਾ, ਘੁੰਮਣਾ ਫਿਰਨਾ ਜਾਣਾ, ਹੋਰ ਤਾਂ ਕੁਛ ਨੀ ਜਾਣਾ।
4: ਬਿਲਕੁਲ ਇੰਜੋਏ ਨੀ ਕੀਤਾ ਮਾਰੀ ਮਾਰੀ ਕੀ ਕਰਨਾ, ਕਿਉਂ ਜੀ?
2: ਜੀ ਜੀ ਜੀ ਜੀ ਜੀ
4: ਮੈਂ ਕਿਹਾ ਤੁਸੀਂ ਸਾਵਣ ਮਹੀਨੇ ਦੇ ਗਾਣੇ ਲਾਉਣੇ ਆ, ਮੈਂ ਤਾਂ ਪੁਰਾਣਾ ਗਾਣਾ ਲਾਉਣ ਲਈ ਕਿਹਾ, ਮੈਨੂੰ ਤਾਂ ਉਹਦਾ ਪੁਰਾਣੀ ਵਧੀਆ ਲੱਗਦੇ।
2: ਕੋਈ ਨੀ, ਪੁਰਾਣਾ ਤੁਸੀਂ ਲਿਖਾਓ ਸਹੀ ਸਾਨੂੰ। ਹਾਂਜੀ,
4: ਉਹ ਕਹਿੰਦੇ ਦੇ ਲੈ ਦੇ ਮੈਨੂੰ ਮਖਮਲ ਦੀ
2: ਪੱਖੀ ਘੁੰਮਣ ਵਾਲੀ, ਵੀ ਲੈ ਦੇ ਮੈਨੂੰ ਮਖਮਲ ਦੀ, ਬਹੁਤ ਪਿਆਰਾ ਗੀਤ ਆ। ਹਿੰਦੀ ਦਾ ਗੀਤ ਇੱਕ ਵਾਰੀ ਫਿਲ ਖਾਇਆ, ਉਹਦੀ ਵਰਡ ਮੈਂ ਸੁਣਿਆ ਨੀ, ਹੁਣ ਬਹੁਤ ਦੇਰ ਹੋ ਗਿਆ ਗੀਤ ਹੈ।
4: ਉਹ ਕਹਿੰਦੇ ਸਾਵਣ ਕਾ ਮਹੀਨਾ ਦਿਲ ਮੇ ਆਗ ਲਗਾਏ।
2: ਹਾਂ ਹਾਂ, ਬਹੁਤ ਪਿਆਰਾ ਗੀਤ ਆ, ਦੀ ਵਰਡਿੰਗ ਸੁਣੀ ਆ, ਸਾਵਣ ਕਾ ਮਹੀਨਾ ਦਿਲ ਮੇ ਆਗ ਲਗਾਏ, ਹੈ ਨਾ
4: ਜੀ।
2: ਮਿਹਰਬਾਨੀ, ਅਸੀਂ ਲੱਭ ਲੈਂਦੇ ਹਾਂ ਕੋਈ ਨਾ ਹੌਲੀ ਹੌਲੀ। ਅੱਛਾ, ਮੈਂ ਤੁਹਾਨੂੰ ਜਾਣਕਾਰੀ ਦਿਆਂਗਾ ਢੱਟ, ਤੁਸੀਂ ਵੀ ਜੇ ਕੋਈ ਫਰਮਾਇਸ਼ ਕਰਨਾ, ਸਾਉਣ ਦਾ ਮਹੀਨਾ ਹੋਵੇ, ਪੈਂਦੀ ਬਰਸਾਤ ਹੋਵੇ, ਇੱਕ ਗੀਤ ਤਾਂ ਬੜੇ ਆ ਸਾਉਣ ਦੇ ਉੱਤੇ, ਢੱਟ ਟਰਾਂਸ ਫਰਾਈਟ ਵਾਲੇ ਨਾ ਕਹਿੰਦੇ ਏ ਜ਼ੈਡ ਡਰਾਈਵਰ ਚਾਹੀਦੇ ਨੇ ਯੂ ਐੱਸ ਏ ਵਾਸਤੇ, ਸ਼ੋਰਟ ਹੌਲ ਵਾਸਤੇ, ਹੈ ਨਾ। ਮੰਡੇ ਟੂ ਫਰਾਈਡੇ ਕੰਮ ਕਰਨਾ, ਵੀਕਐਂਡ 'ਤੇ ਆਪਦੀਆਂ ਛੁੱਟੀ ਮਾਰੋ ਫੁੱਲੀ, ਹਾਂਜੀ। ਅਤੇ 2 ਸਾਲ ਦਾ ਤਜਰਬਾ ਚਾਹੀਦਾ ਅਤੇ ਤੁਹਾਡੀ ਉਮਰ ਚਾਹੀਦੀ 23 ਸਾਲ ਦੀ, ਅਤੇ ਡਰਾਈਵਰ ਰਿਕਾਰਡ ਕਲੀਨ ਹੋਵੇ, ਅਤੇ ਤੁਹਾਨੂੰ ਤੁਸੀਂ ਵੀਕ ਦੇ 1600 ਤੋਂ ਲੈ ਕੇ $2200 ਬਣਾਓਗੇ ਮੰਡੇ ਟੂ ਫਰਾਈਡੇ ਕੰਮ। ਨਾਲ ਜਿਹੜਾ ਇਹਨਾਂ ਦੇ ਪਾਸ ਕੁਝ ਮੋਟਰਸਾਈਕਲ ਵੀ ਜਿਹੜੇ ਸ਼ੌਕੀਨ ਨੇ ਰੋਇਲ ਇਨਫੀਲਡ ਦੇ, ਉਹ ਵੀ ਤੁਸੀਂ ਬਾਏ ਕਰ ਸਕਦੇ ਹੋ। ਮਾਡਲ 1951-2020 ਹੈਗੇ ਨੇ ਅਵੇਲੇਬਲ, ਹਰ ਕਲਰ ਦੇ ਵਿੱਚ ਮੌਜੂਦ ਨੇ ਇਹਦੇ ਪਾਸ ਮੋਟਰਸਾਈਕਲ। ਸੁੱਕੀ ਟਾਟੋ ਨੂੰ ਕਾਲ ਕਰ ਲਓ 416-606-9595, 416-666-9520 ਟੈਲੀਫੋਨ ਨੰਬਰ ਹੈ, ਅਤੇ ਇਹ 'ਤੇ ਕਾਲ ਕਰਕੇ ਹੋਰ ਇਨਫੋਰਮੇਸ਼ਨ ਤੁਸੀਂ ਲੈ ਸਕਦੇ ਹੋ
3: ਜੀ। ਤੇ ਨਾਲੇ ਤੁਸੀਂ ਮਰਲੀ ਟੈਂਟ ਸਰਵਿਸਿਜ਼ ਦੇ ਨਾਲ ਵੀ ਗੱਲਬਾਤ ਕਰੋ, ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਟੈਂਟ ਲਗਵਾਉਣਾ ਹੋਵੇ ਕਿਸੇ ਵੀ ਸਪੈਸ਼ਲ ਲੋਕੇਸ਼ਨ ਦੇ ਵਿੱਚ, ਤਾਂ 10x10 ਫੀਟ ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਇਹਨਾਂ ਦੇ ਕੋਲ ਟੈਂਟਸ ਅਵੇਲੇਬਲ ਨੇ। ਕਲੀਅਰ ਟੈਂਟ ਵੀ ਹੈਗੇ, ਵਾਈਟ ਟੈਂਟਸ ਵੀ ਤੁਸੀਂ ਲਗਵਾ ਸਕਦੇ ਹੋ, ਅਤੇ ਸਾਰੇ ਵਾਟਰਪਰੂਫ ਟੈਂਟਸ ਹੁੰਦੇ ਨੇ, ਅਤੇ ਨਾਲ ਹੀ ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰਸ, ਸ਼ੈਂਡਲੀਅਰ, ਲਾਈਨਰ ਵਿਦ ਡ੍ਰਿਪਿੰਗ, ਡੈਕੋਰੇਸ਼ਨ ਦਾ ਇਹਨਾਂ ਦੇ ਕੋਲ ਸਾਰਾ ਸਮਾਨ ਹੈਗਾ ਆ। ਹੀਟਰਸ ਐਂਡ ਫੈਨਸ ਤੁਸੀਂ ਮੌਸਮ ਦੇ ਅਕੋਰਡਿੰਗਲੀ ਲਗਵਾ ਸਕਦੇ ਹੋ। ਬਹੁਤ ਸੋਹਣੇ ਸੋਹਣੇ ਕਾਰਪੈਟਸ ਲਗਾਉਂਦੇ ਨੇ ਟੈਂਟ ਦੇ ਵਿੱਚ, ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਵੀ ਲੈ ਕੇ ਆਉਂਦੇ ਨੇ ਤੁਹਾਡੇ ਲਈ, ਅਤੇ ਤੁਸੀਂ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਇਹਨਾਂ ਦੇ ਕੋਲੋਂ ਲੈ ਸਕਦੇ ਹੋ। 2 ਸੈਪਰੇਟ ਯੂਨਿਟ ਲੈ ਕੇ ਆਉਂਦੇ ਨੇ ਮੈਨ ਐਂਡ ਵਿਮੈਨ ਦੇ ਲਈ, ਅਤੇ ਤੁਸੀਂ ਇੰਡੀਆ ਵਾਂਗੂ ਲੰਬੀਆਂ ਲੰਬੀਆਂ ਲੜੀਆਂ ਲਗਵਾ ਕੇ ਆਪਣੇ ਘਰਾਂ ਦੀ ਪੂਰੀ ਪ੍ਰੋਪਰ ਲਾਈਟਨਿੰਗ ਕਰਵਾ ਸਕਦੇ ਹੋ ਮੱਲੀ ਟੈਂਟ ਸਰਵਿਸਿਜ਼ ਤੋਂ। ਨੰਬਰ ਇਹਨਾਂ ਦਾ 6477-999-2569, 647-999-2569 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਮੱਲੀ ਟੈਂਟ ਸਰਵਿਸਿਜ਼ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਹੈ।
2: ਅਗਲਾ ਫਰਮਾਇਸ਼ੀ ਗੀਤ ਹੈਗਾ ਜੀ, ਰਿਸ਼ਪਾਲ ਸੋਹਤਾ ਹੋਰ ਨੇ ਫਰਮਾਇਸ਼ ਕੀਤੀ ਆ। ਅੱਛਾ ਮਨਪ੍ਰੀਤ, ਅੱਗੇ ਮੈਨੂੰ ਹੁਣ ਪਤਾ ਬਹੁਤਾ ਨਹੀਂ ਪਤਾ ਪੰਜਾਬ ਬਾਰੇ, ਵੀ ਹੁਣ ਪੀਂਗਾ ਪੂੰਗਾ ਪਾਉਂਦੇ ਆ ਕੁਛ ਨਹੀਂ ਦਰਖਤਾਂ ਦੇ ਨਾਲ, ਪਹਿਲਾਂ ਪੈਂਦੀਆਂ ਹੁੰਦੀਆਂ, ਬਹੁਤ ਦੇਰ ਪਹਿਲਾਂ ਮੈਨੂੰ ਯਾਦ ਆ।
3: ਹਾਂਜੀ,
2: ਅਸੀਂ ਛੋਟੇ ਹੁੰਦੇ ਤਾਂ ਕਾਫੀ ਪੰਗੇ ਲੈਂਦੇ ਹੁੰਦੇ ਸੀਗੇ, ਬਰਾਂਡੇ ਦੇ ਵਜੋਂ ਨਾ ਕੇਲੇ ਜੇ ਹੁੰਦੇ ਦੋ, ਉਹਦੇ ਉੱਤੇ ਪਾ ਲਾਉਣੇ, ਫਿਰ ਛੱਤ ਨੂੰ ਨਾ ਪੈਰ ਲਾਉਣੇ, ਛੱਤ ਨੂੰ ਪੈਰ ਲਾਉਂਦੇ ਡਿੱਗਦੇ ਵੀ ਸੀ ਕਈ ਵਾਰ ਭੜਕਦੇ ਨੇ, ਹੈ ਨਾ। ਡਿਗ ਡਿਗ ਹੁੰਦੇ ਬੱਚੇ ਸਵਾਰ ਹੈ,
3: ਹਾਂਜੀ
2: ਹੁਣ ਵੀ ਪਾਉਂਦੇ ਹੋਣਗੇ ਛੋਟੇ ਬੱਚੇ
3: ਪਾਉਂਦੇ ਹੀ ਆ, ਹਾਂਜੀ
2: ਪੀਂਗ ਵਗੈਰਾ ਮਤਲਬ ਸੌਣ ਦੇ ਵੀ ਨਹੀਂ ਜ਼ਿਆਦਾ ਪਾਉਂਦੇ ਹੈ ਨਾ,
3: ਹਾਂਜੀ
2: ਰੇਡੀ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ ਅਤੇ ਲਾਓ ਫਿਰ ਪਰਮੇਸ਼ੀ ਗੀਤ ਅਗਲਾ ਪੇਸ਼ ਕਰਦੇ ਹਾਂ ਆਪਾਂ, ਜੁੜੇ ਰਹੋ ਸਾਡੇ ਨਾਲ।
5: ਮਹੀਨਾ ਨੇੜੇ ਆਉਣ ਵਾਲਾ ਹੈ, ਹਾਂ ਹਾਂ ਹਾਂ ਤੁਸੀਂ ਸਾਉਣ ਦੇ ਮਹੀਨੇ ਦੀ ਗੱਲ ਕਰਦੇ ਹੋ, ਮੈਂ ਆਪਣੇ ਸਰੋਤਿਆਂ ਨੂੰ ਸਾਉਣ ਦੇ ਮਹੀਨੇ ਦਾ ਇੱਕ ਉਹ ਗੀਤ ਸੁਣਾਉਣਾ ਹੈ ਜਦੋਂ ਕੁੜੀਆਂ ਚਿੜੀਆਂ ਰਲ ਕੇ ਪੀਂਘਾਂ ਝੂਟਦੀਆਂ ਤੇ ਗਾਉਂਦੀਆਂ ਤੇ ਕਈ ਮੁੱਛਪੁੱਟ ਗੱਭਰੂ ਦੂਰ ਖੜੇ ਹੋ ਕੇ ਲੁੱਕ ਕੇ ਉਹਨਾਂ ਦੀਆਂ ਹਰਕਤਾਂ ਨੂੰ ਵੇਖ ਕੇ ਆਪਦਾ ਨਜ਼ਾਰਾ ਜਿਹਾ ਲੈਂਦੇ ਨੇ, ਤੇ ਰਹੋ ਸੁਣੋ ਉਸ ਮਾਹੌਲ ਦਾ ਇੱਕ ਗੀਤ, ਮੁੰਡੇ ਕਿਵੇਂ ਲੁੱਕ ਲੁੱਕ ਕੇ ਕੁੜੀਆਂ ਨੂੰ ਪੀਂਘਾਂ ਝੂਟਦੀਆਂ ਨੂੰ ਵੇਖਦੇ ਆ।

0: ਜੁੜੇ ਹੋਏ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਅਗਲੀ ਕਾਲ ਹੋਣੀ ਹੈ
1: 0093 ਜੀ ਸਤਿ ਸ਼੍ਰੀ ਅਕਾਲ
2: ਸਲਾਮ ਅਲੈਕੁਮ ਜੀ
1: ਹਾਂਜੀ
0: ਜੀ ਜੀ
2: ਹਾਲ ਨੇ ਤੁਹਾਡੇ ਸੇ ਠੀਕ
0: ਬਹੁਤ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਠੀਕ ਹੋ
2: ਜੀ ਮਾਲਕ ਦੇ ਸਾਨ ਅਲਹਮਦੁਲਿਲਾ ਮਾਸ਼ਾਅੱਲਾ ਬਹੁਤ ਅੱਛਾ ਪ੍ਰੋਗਰਾਮ

0: ਨਾ ਹੋਵੇ, ਘਾਹ ਵਗੈਰਾ ਪ੍ਰੋਪਰਲੀ ਕੱਟ ਜਾਣਗੇ SS ਲੋਨ ਕੇਅਰ ਵਾਲੇ। ਜੇ ਤੁਸੀਂ ਇਹਨਾਂ ਦੇ ਕੋਲੋਂ ਨਵੀਂ ਸੋਡਿੰਗ ਕਰਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋ। ਬਹੁਤ ਸੋਹਣੀ ਲੈਂਡਸਕੇਪਿੰਗ ਕਰ ਦਿੰਦੇ ਪੂਰਾ ਘਾਹ ਜ ਫਰੰਟ ਤੋਂ ਐਂਡ ਬੈਕਯਾਰਡ 'ਚੋਂ ਪ੍ਰੋਪਰਲੀ ਕੱਟ ਕੇ, ਤੁਹਾਡਾ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਲੋਨ ਨੂੰ ਮੇਨਟੇਨ ਕਰ ਦੇਣਗੇ। ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ, ਇਹਨਾਂ ਦੀ ਟੀਮ ਐਕਸਟ੍ਰੀਮਲੀ ਪ੍ਰੋਫੈਸ਼ਨਲ ਹੈ। ਗੁਰਪ੍ਰੀਤ ਸਿੰਘ ਜੀ ਦਾ ਨੰਬਰ 4376551984, 437-655-1984 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ SS ਲੋਨ ਕੇਅਰ ਤੋਂ ਗੁਰਪ੍ਰੀਤ ਜੀ ਦੇ ਨਾਲ। 1484 ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਸਿੱਧੂ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਬੜੀ ਦੇਰ ਬਾਅਦ ਤੁਹਾਡੀ ਆਵਾਜ਼, ਬੜੀ ਬਹੁਤ ਦੇਰ ਬਾਅਦ ਸੁਣੀ, ਪਰ ਮੈਂ ਪਛਾਣ ਲਿਆ ਕੌਣ ਆ।
1: ਮੈਂ ਜਸਵੀਰ ਸਿੰਘ ਚੌਹਾਨ।
2: ਹਾਂ, ਸਿਕਿਉਰਿਟੀ ਵਾਲੇ, ਸਿਕਿਉਰਿਟੀ ਕਰਦੇ ਹੁੰਦੇ? ਹੁਣ ਤਾਂ ਮੈਨੂੰ ਪਤਾ ਨਹੀਂ ਕੀ ਕੁਛ ਜੌਬ ਕਰਦੇ ਹੋ।
1: ਮੈਂ ਤਾਂ ਹੁਣ ਡਾਕਟਰੀ ਕਰਦਾ।
2: ਰਿਟਾਇਰ ਹੋ ਗਏ?
1: ਰਿਟਾਇਰ ਹੋ ਗਏ ਤੇ ਹੁਣ ਫੁੱਲ ਟਾਈਮ ਇਹੀ ਕੰਮ ਕਰਦੇ ਆ।
2: ਬਹੁਤ ਦੇਰ ਬਾਅਦ ਤੁਹਾਡੀ ਆਵਾਜ਼ ਸੁਣੀ, ਮਤਲਬ ਤਾਂ ਘੱਟੋ ਘੱਟ 30 ਸਾਲ ਦੇ ਪਹਿਲਾਂ ਤਾਂ ਲਗਾਤਾਰ ਸਾਨੂੰ ਕਾਲਾਂ ਤਾਂ ਆਉਂਦੀਆਂ ਹੁੰਦੀਆਂ ਸੀਗੀਆਂ।
1: ਹਾਂਜੀ ਹਾਂਜੀ ਹਾਂਜੀ।
2: ਤੇ ਅੱਜ ਕੱਲ੍ਹ ਕਿੱਥੇ ਰਹਿੰਦੇ? ਉੱਥੇ ਮਾਰਖਵੀਂ?
1: ਨਹੀਂ ਨਹੀਂ ਨਹੀਂ, ਹਾਂਜੀ ਬ੍ਰੈਂਪਟਨ 'ਚ।
2: ਹੁਣ ਤਾਂ ਬ੍ਰੈਂਪਟਨ 'ਚ? ਅੱਛਾ, ਠੀਕ ਹੈ ਠੀਕ ਹੈ।
1: ਹਾਂਜੀ ਹਾਂਜੀ ਹਾਂਜੀ।
2: ਹੁਣ ਫਿਰ ਰਿਟਾਇਰਮੈਂਟ ਲੈ ਲਈ ਆ, ਹੁਣ ਸਿਕਿਉਰਿਟੀ ਦਾ ਕੰਮ ਨਹੀਂ ਕਰਦੇ?
1: ਨਾ ਨਾ ਨਾ, ਹੁਣ ਤਾਂ ਫਿਰ ਆਪਣਾ ਆਪ ਹੀ ਮਤਲਬ ਡਾਕਟਰੀ ਕਰਦੇ ਹੁਣ, ਹੋਮੋਪੈਥਿਕ।
2: ਅੱਛਾ, ਹੋਮੋਪੈਥਿਕ ਕੰਮ ਕਰਦੇ? ਠੀਕ ਹੈ ਠੀਕ ਹੈ।
1: ਹਾਂਜੀ ਹਾਂਜੀ।
2: ਹੋਰ ਸੁਣਾਓ, ਕੀ ਹਾਲ ਚਾਲ? ਸਭ ਪਰਿਵਾਰ ਠੀਕ ਹੈ?
1: ਸਭ ਵਧੀਆ ਜੀ, ਤੁਸੀਂ ਸੁਣਾਓ, ਤੁਹਾਡੇ ਸਭ ਠੀਕ ਠਾਕ ਨੇ?
2: ਸਭ ਵਧੀਆ ਵਧੀਆ, ਸਾਰੇ ਸਭ ਠੀਕ ਠਾਕ ਨੇ। ਹਾਂਜੀ,
1: ਚਲੋ ਸ਼ੁਕਰ ਪਰਮਾਤਮਾ ਦਾ ਜੀ।
2: ਸੁਣਾਈ ਅੱਜ ਤੁਹਾਨੂੰ ਤੁਹਾਡੀ ਪਸੰਦ ਦਾ।
1: ਹਾਂਜੀ,
2: ਮੈਂ ਤੁਹਾਡੀ ਪਸੰਦ ਦਾ ਕੁਛ ਪੇਸ਼ ਕਰੀਏ, ਗੀਤ ਸੰਗੀਤ?
1: ਨਾ ਮੇਰੀ ਜੋ ਤੁਸੀਂ ਸੁਣਾਇਆ ਤਾਂ ਉਹ ਮੇਰੀ ਪਸੰਦ ਹੀ ਆ।
2: ਵੈਸੇ ਤੁਸੀਂ ਫਿਰ ਹਾਈ ਸ਼ਾਈ ਨੂੰ ਫੋਨ ਕੀਤਾ ਅੱਜ?
1: ਹਾਂਜੀ ਹਾਂਜੀ,
2: ਕਰਦੇ ਰਹੇ ਕਰ ਫੋਨ ਹੈ। ਠੀਕ ਹੈ,
1: ਚਲੋ, ਥੈਂਕ ਯੂ ਜੀ, ਥੈਂਕ ਯੂ,
2: ਮਿਹਰਬਾਨੀ। ਜਸਵੀਰ ਚੌਹਾਨ ਜੀ, ਬਹੁਤ ਬਹੁਤ ਸ਼ੁਕਰੀਆ। ਅਗਲੇ ਕਰ
0: ਜੀ 1122, ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਵੀਰ ਜੀ,
0: ਸਤਿ ਸ਼੍ਰੀ ਅਕਾਲ ਜੀ
2: ਜੀ।
3: ਸੁਣੋਗੇ
2: ਦਰਸ਼ਨ ਜੀ ਅੱਜ? ਆਪਣੇ ਸਦੀਕ ਸਾਹਿਬ ਦਾ ਲਾਈਏ ਜਾਂ ਦੀਦਾਰ ਸੰਧੂ ਦਾ ਲਾਈਏ? ਤੁਸੀਂ ਦੱਸੋ ਕਿਹੜਾ ਸੁਣਨਾ? ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਉਹ ਕਹਿੰਦੇ ਕੋਈ ਗੱਲ ਨੀ ਜੀ, ਆਪਣੇ ਸਦੀਕ ਸਾਹਿਬ ਦਾ ਲਾ ਲਓ, ਕੋਈ ਤੁੰਬੀ ਵਾਲਾ ਵਧੀਆ ਜਿਹਾ ਗੀਤ ਤੇ ਉਹ ਸੁਣਾ ਦਿੰਦੇ ਹਾਂ। ਤਦ ਤੱਕ ਆਪਾਂ ਮੈਂ ਦੱਸ ਦਿਆਂ ਕਿ ਜੇਕਰ ਤੁਸੀਂ ਇਹਨਾਂ ਦਿਨਾਂ ਵਿੱਚ ਘਰ ਲੈਂਦੇ ਹੋ, ਤੁਹਾਨੂੰ ਇੱਕ ਤਾਂ 2-3 ਲੱਖ ਦੀ ਸਸਤਾ ਘਰ ਮਿਲਣਾ
0: ਜੀ।
2: ਹੁਣ ਬਾਇਰ ਦੀ ਹੈਗੀ ਆ ਬਾਰੀ, ਯਾਨੀ ਜਿਹਨਾਂ ਨੇ ਲੈਣੇ ਨੇ ਘਰ ਉਹਨਾਂ ਵਾਸਤੇ ਹੁਣ ਸੁਨਹਿਰੀ ਮੌਕਾ ਹੈਗਾ। ਅਤੇ ਮੈਂ ਦੱਸ ਦਿਆਂ ਕਿ ਮੌਰਗੇਜ ਕਿੰਗ ਬੜੇ ਕਹਿੰਦੇ ਕਿ ਮੌਰਗੇਜ ਤੁਹਾਡੀ ਅਸੀਂ ਕਰਵਾ ਕੇ ਦੇਵਾਂਗੇ, ਅਤੇ ਫਿਕਰ ਵਾਲੀ ਕਰਨ ਵਾਲੀ ਕੋਈ ਗੱਲਬਾਤ ਨਹੀਂ, ਅਤੇ ਤੁਸੀਂ ਸਾਨੂੰ ਕਾਲ ਕਰ ਲਓ ਕਹਿੰਦੇ, ਅਤੇ ਨੰਬਰ ਮੈਂ ਉਹਨੂੰ ਤੁਹਾਨੂੰ ਦੇ ਦਿਆਂ ਉਹਨਾਂ ਦਾ। ਔਰ ਨੰਬਰ ਹੈ ਜੀ ਇਹਨਾਂ ਦਾ ਮੌਰਗੇਜ ਕਿੰਗ ਪਰਮਜੀਤ ਸਿੰਘ, 416-804-2015। ਇਹਨਾਂ ਦਾ ਆਫਿਸ ਹੈਗਾ 1200 ਡੈਰੀ ਰੋਡ ਦੇ ਉੱਤੇ, ਜੁਰਲ ਨੰਬਰ 22 ਦੇ ਵਿੱਚ, ਮੌਰਗੇਜ ਕਿੰਗ
0: ਜੀ।
2: 416-804-2015 ਟੈਲੀਫੋਨ ਨੰਬਰ ਹੈ ਜੀ। ਬੜੇ ਪ੍ਰਾਮ ਦੇਸ਼ ਪ੍ਰਦੇਸ਼ ਨਾਲ ਜੁੜਿਆ ਮੈਸੇਜ ਲੈ ਲਓ, ਘਾ ਲਿਆਂਦਾ ਆਪਣਾ, ਫਿਰ ਆਪਾਂ ਅਗਲਾ ਫਰਮਾਇਸ਼ ਗੀਤ ਸੁਣਾਉਂਦੇ ਹਾਂ ਜੀ।
0: ਜੀ ਜੀ ਬਿਲਕੁਲ, ਅਤੇ ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ ਦੀ ਜਾਣਕਾਰੀ ਦੇ ਦਿਆਂ ਮੈਂ, ਜਿਹੜੇ ਕਿ A to Z ਰੈਨੋਵੇਸ਼ਨ ਦਾ ਕੰਮ ਕਰਦੇ ਨੇ, ਮੈਨੂਫੈਕਚਰ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ ਕਿਚਨ ਕੈਬਨਿਟਸ, ਕਲੋਜ਼ੈਟਸ, ਬਾਰਸ ਵੀ ਬਣਾਉਂਦੇ ਨੇ। ਇਹਨਾਂ ਦੇ ਕੋਲ ਆਪਣੀਆਂ CNC ਮਸ਼ੀਨਸ ਲੱਗੀਆਂ ਹੋਈਆਂ ਨੇ ਡੋਰਸ ਦੀ ਕਟਿੰਗ ਦੇ ਲਈ, ਅਤੇ ਇਹ ਫੈਬਰੀਕੇਟ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ ਕੁਆਡਸ ਅਤੇ ਕਾਊਂਟਰ ਟੋਪਸ, ਉਹ ਵੀ ਬਹੁਤ ਹੀ ਕੰਪੀਟੀਟਿਵ ਪ੍ਰਾਈਸ ਦੇ ਉੱਪਰ। ਅਤੇ ਇਹ ਲੀਡਿੰਗ ਮੈਨੂਫੈਕਚਰਸ ਨੇ ਕਸਟਮਾਈਜ਼ਡ ਵੈਨਿਟੀਜ਼ ਬਣਾਉਣ ਦੇ ਵਿੱਚ, ਤੁਸੀਂ ਆਪਣੀ ਪਸੰਦ ਦੀਆਂ ਕਸਟਮਾਈਜ਼ਡ ਵੈਨਿਟੀਜ਼ ਇਹਨਾਂ ਦੇ ਕੋਲੋਂ ਬਣਵਾ ਸਕਦੇ ਹੋ। ਅਤੇ ਸਾਰੀਆਂ ਕੰਸਟਰਕਸ਼ਨ ਸਪਲਾਈਜ਼ ਵੀ ਤੁਹਾਨੂੰ ਦਿੰਦੇ ਨੇ, ਪਲੰਬਿੰਗ, ਹਾਰਡਵੇਅਰ ਐਂਡ ਇਲੈਕਟ੍ਰੀਕਲ ਸਪਲਾਈਜ਼ ਵੀ ਤੁਸੀਂ ਲੈ ਸਕਦੇ ਹੋ। ਅਤੇ ਇਹਨਾਂ ਦੇ ਕੋਲ ਹਾਇਰਿੰਗ ਵੀ ਚੱਲ ਰਹੀ ਹੈ, ਇਹਨਾਂ ਨੂੰ ਕਿਚਨ ਕੈਬਨਿਟ ਇੰਸਟਾਲਰਸ ਐਂਡ ਵੁੱਡ ਵਰਕ ਦੇ ਲਈ ਕੁਝ ਵਰਕਰਸ ਦੀ ਲੋੜ ਹੈ। ਜ਼ਰੂਰ ਤੁਸੀਂ ਗੱਲਬਾਤ ਕਰ ਲਓ ਰਣਜੀਤ ਸਿੰਘ ਜੀ ਦੇ ਨਾਲ, ਜੇ ਤੁਹਾਨੂੰ ਲੱਕੜੀ ਦਾ ਕੰਮ ਕਰਨਾ ਆਉਂਦਾ ਹੈ ਅਤੇ ਨਾਲ ਹੀ ਕਿਚਨ ਕੈਬਨਿਟ ਇੰਸਟਾਲ ਕਰਨੇ ਆਉਂਦੇ ਹੋਣ, ਅਤੇ ਜ਼ਰੂਰ ਕੰਟੈਕਟ ਕਰੋ ਪੀਅਰਸਨ ਕਿਚਨ ਕੈਬਨਿਟ ਦੇ ਨਾਲ, ਨੰਬਰ 647-400-4550, 647-400-4550, ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ ਵਾਲਿਆਂ ਦਾ ਨੰਬਰ ਹੈ।
2: ਹਮਿਲਟਨ ਵਾਲਿਓ, ਭਾਈਓ ਸਾਡਿਓ, ਅਤੇ ਤੁਹਾਨੂੰ ਅਸੀਂ ਗੀਤ ਸੁਣਾਉਂਦੇ ਹਾਂ, ਤੇ ਬੈਸ

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਬੁੱਧਵਾਰ ਦਾ ਦਿਨ ਹੈ 5 ਅਗਸਤ ਅਤੇ ਅੱਜ ਸਾਡੇ ਹਰ ਬੁੱਧਵਾਰ ਨੂੰ ਮਹਿਮਾਨ ਹੁੰਦੇ ਨੇ, ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਨੇ ਆਪਣੇ, ਖਾਸ ਕਰਕੇ ਇਮੀਗ੍ਰੇਸ਼ਨ ਦੀਆਂ। CIC ਇਮੀਗ੍ਰੇਸ਼ਨ ਤੋਂ ਗੈਰੀ ਬਿਰਕੋਰੀ ਜੁੜ ਚੁੱਕੇ ਨੇ। ਨੰਬਰ ਇਹਨਾਂ ਦਾ 416-456-6161 ਟੈਲੀਫੋਨ ਨੰਬਰ ਹੈ। ਗੈਰੀ ਬਿਰਕੋਰੀ ਜੀ, ਆਨੂੰ ਜੀ ਨਿੱਘਾ ਸਵਾਗਤ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਵਿੱਚ।
1: ਸ਼ੁਕਰੀਆ ਸਿੱਧੂ ਭਾਜੀ, ਸਾਰੇ ਸਰੋਤਿਆਂ ਨੂੰ ਇਸ ਮਹਿਫਲ 'ਚ ਵੈਰੀ ਵੈਰੀ ਗੁੱਡ ਈਵਨਿੰਗ
2: ਜੀ। ਸਰ, ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ, ਓਨਟੈਰੀਓ ਦੇ ਵਿੱਚ PNP ਇਨਟੇਕ ਹੁਣ ਸਟਾਰਟ ਹੋ ਚੁੱਕੇ ਨੇ, ਉਹਨਾਂ ਦੀਆਂ ਜਿਹੜੇ ਵੀ ਹੁਣ ਆਪਣੀਆਂ ਫਾਈਲਸ ਲਗਾਉਣਾ ਚਾਹੁੰਦੇ ਨੇ PNP ਦੇ ਜ਼ਰੀਏ, ਪ੍ਰੋਵਿੰਸ਼ਲ ਨੋਮਨੀ ਪ੍ਰੋਗਰਾਮ ਦੇ ਜ਼ਰੀਏ, ਉਹਨਾਂ ਦੇ ਲਈ ਕੀ ਰਿਕੁਆਇਰਮੈਂਟਸ ਨੇ ਅਤੇ ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਪਲੀਜ਼।
1: ਬਿਲਕੁਲ ਮਾਪੀ ਜੀ, ਜਿਹੜੀ ਆਪਾਂ ਨੂੰ ਪਤਾ ਕਿ ਓਨਟੈਰੀਓ PNP ਦੀਆਂ ਜਿੰਨੀਆਂ ਵੀ ਪਿਛਲੀਆਂ ਸਟ੍ਰੀਮ ਸੀਗੀਆਂ ਸਾਰੀਆਂ ਪੌਜ ਕਰ ਦਿੱਤੀਆਂ ਗਈਆਂ ਨੇ, ਜਿਹੜੀਆਂ 9 ਸਟ੍ਰੀਮ ਸੀ ਕੁੱਲ ਮਿਲਾ ਕੇ। ਔਰ ਉਦੋਂ ਡਿਪਾਰਟਮੈਂਟ ਨੇ, ਓਨਟੈਰੀਓ ਇਮੀਗ੍ਰੇਸ਼ਨ ਮਿਨਿਸਟਰ ਨੇ ਕਿਹਾ ਸੀ ਕਿ ਅਸੀਂ ਨਵਾਂ ਪ੍ਰੋਗਰਾਮ, ਨਵੀਂ ਸਟ੍ਰੀਮ ਲੈ ਕੇ ਆਵਾਂਗੇ। ਸੋ ਅੱਜ 4 ਅਗਸਤ 2026 ਨੂੰ ਜਿਹੜਾ ਓਨਟੈਰੀਓ ਵਰਕ ਫੋਰਸ ਪ੍ਰਾਇਓਰਟੀ ਸਟ੍ਰੀਮ ਹੈ ਉਹ ਓਪਨ ਹੋ ਚੁੱਕੀ, ਜਿਹਦੇ ਚ 3 ਸਟ੍ਰੀਮ ਚੱਲਦੀਆਂ ਨੇ। ਸੋ ਜਿਹੜੇ ਵੀ ਇੰਡੀਵਿਜੁਅਲ ਇਹਦੇ ਵਾਸਤੇ ਜਾਣਕਾਰੀ ਹਾਸਲ ਕਰਨੀ ਚਾਹੁੰਦੇ ਨੇ, ਆਪਣੀ ਕੰਸਲਟੇਸ਼ਨ ਕਰਾਉਣੀ ਚਾਹੁੰਦੇ ਨੇ, ਖਾਸ ਕਰ ਜਿਹੜੇ ਰਾਈਟ ਨਾਓ ਵਰਕ ਪਰਮਿਟ ਤੇ ਚੱਲ ਰਹੇ ਨੇ, PG ਵਰਕਨ ਤੇ ਜਿਹਨਾਂ ਦਾ ਆਲਰੇਡੀ ਚੱਲ ਰਿਹਾ, ਸੋ ਆਪਣੀ ਅਸੈਸਮੈਂਟ ਕੋਸ਼ਨ ਨੇ ਕੀ ਸਟ੍ਰੀਮ ਹੈ, ਕਿਹੜੇ ਆਕੂਪੇਸ਼ਨ ਨੇ, ਪੁਆਇੰਟਸ ਸਿਸਟਮ ਦਾ ਗ੍ਰਿਡ ਕਿਵੇਂ ਕਿਵੇਂ ਉਹਨਾਂ ਨੂੰ ਹੈਲਪ ਕਰ ਰਿਹਾ, ਉਹ ਸਾਰਿਆਂ ਦੇ ਵਾਸਤੇ ਤੁਸੀਂ CIC ਇਮੀਗ੍ਰੇਸ਼ਨ ਦੇ ਆਫਿਸ ਐਨੀ ਟਾਈਮ ਮੈਸੇਜ ਕਰੋ, ਵਟਸਐਪ ਕਰੋ, ਵਾਕ ਇਨ ਵੀ ਕਰ ਸਕਦੇ ਹੋ, ਅਸੈਸ ਦਾ ਕੰਸਲਟੇਸ਼ਨ ਸਾਡੀ ਟੀਮ ਤੁਹਾਨੂੰ ਦੇ ਸਕਦੀ ਹੈ। ਜਿਹੜਾ ਇਹ ਹੁਣ PNP ਖੁੱਲੀ ਹੈ ਤਾਂ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਜਿਹੜੇ ਫਰਦਰ ਇਹਦੀਆਂ 3 ਹੋਰ ਸਟ੍ਰੀਮ ਨੇ, ਜਿੱਥੇ Tier 0-3 ਔਰ Tier 4-5 ਵਾਲੇ ਵੀ ਜਿਹੜੇ ਆਕੂਪੇਸ਼ਨ ਐਲੀਜੀਬਲ ਹੋ ਜਾਣੇ ਨੇ, ਉਹਨਾਂ ਦੇ ਸੰਬੰਧੀ ਵੀ ਜਾਣਕਾਰੀ ਜਿਹੜੀ ਸਾਰੀ ਹੈ, ਬਿਕੋਜ਼ ਨਵੀਂ ਸਟ੍ਰੀਮ ਸਾਰੀਆਂ ਸ਼ੁਰੂ ਹੋ ਰਹੀਆਂ ਨੇ। ਇਹਦੇ ਜਿਵੇਂ ਅੱਜ ਕੁਛ ਅਨਾਊਂਸ ਕੀਤਾ, ਜਿਹੜੀ ਫਰਦਰ ਇੰਸਟਰਕਸ਼ਨ ਆਈਆਂ ਨੇ ਅੱਗੇ ਹੋਰ ਆਉਣੀਆਂ ਨੇ, ਤਾਂ ਉਹਨਾਂ ਦੇ ਵਾਸਤੇ ਆਪਣੀ ਇਮੀਡੀਏਟ ਤੁਸੀਂ ਕੰਸਲਟੇਸ਼ਨ ਬੁੱਕ ਕਰ ਸਕਦੇ ਹੋ। ਔਰ ਖਾਸ ਕਰ ਨਾਲੇਜ ਐਕਸਪਰਟ ਡਰਾ ਵੀ ਨਿਕਲਿਆ, ਜਿੱਥੇ 516 ਦਾ ਕੱਟ ਆਫ ਹੋਇਆ, 3000 ਇਨਵੀਟੇਸ਼ਨ ਟੂ ਅਪਲਾਈ ਮਿਲੀਆਂ ਨੇ, ਜਿਹਨਾਂ ਨੂੰ ITI ਹੈ ਤਾਂ ਫਰਦਰ PR ਦੀ ਐਪਲੀਕੇਸ਼ਨ ਸਬਮਿਟ ਕਰਨ ਦੇ ਵਾਸਤੇ ਤੁਹਾਡੀ ਮੋਸਟ ਇੰਪੋਰਟੈਂਟ ਐਪਲੀਕੇਸ਼ਨ, ਉਹਦੇ ਲਈ ਵੀ ਇਮੀਡੀਏਟਲੀ ਮੈਸੇਜ ਕਰੋ, ਵਟਸਐਪ ਕਰੋ, ਵਾਕ ਇਨ ਵੀ ਆ ਸਕਦੇ ਹੋ, ਤੁਸੀਂ ਉਹ ਤੁਹਾਡੀ ਅਪਲਾਈ ਦਾ ਫਰਦਰ ਉਸਤੇ ਫਾਈਲ ਲੱਗਣੀ ਜ਼ਰੂਰੀ ਹੈ, ਕੀ ਡਾਕੂਮੈਂਟਸ ਨੇ, ਕੀ ਇਨਫੋਰਮੇਸ਼ਨ ਹੈ। ਉਹਦੇ ਵਿੱਚ ਵੀ ਜਿਹੜੀਆਂ ਕਈ ਪੁਆਇੰਟਸ ਉੱਤੇ PFL ਵੀ ਆਉਣੀ ਸ਼ੁਰੂ ਹੋਈਆਂ ਨੇ ਪਿਛਲੇ ਮਹੀਨਿਆਂ ਤੋਂ, ਉਹਦੇ ਸੰਬੰਧੀ ਕੀ ਤੁਹਾਡੇ ਸਾਰੀ ਜਨਰਲ ਬੈਕਗ੍ਰਾਉਂਡ ਹੈ, ਕੀ ਤੁਸੀਂ ਸਿੰਗਲ ਹੋ, ਮੈਰਿਡ ਹੋ, ਸਪਾਊਸ ਕੰਪਨੀ ਹੈ, ਨਾਨ ਕੰਪਨੀ ਹੈ, ਬਹੁਤ ਸਾਰੇ ਕੰਪਨੀ ਜਿਹੜੇ ਬਾਅਦ 'ਚ ਤੁਹਾਨੂੰ ਪਤਾ ਲੱਗਦੇ ਨੇ ਜਦੋਂ PFL ਆ ਜਾਂਦੀ ਹੈ। ਸੋ ਕੋਈ ਵੀ ਤੁਹਾਡਾ ਮੁੱਦਾ ਵਿਦਿਆਰਥੀ ਭੈਣ ਭਰਾ ਦਾ PNP ਸੰਬੰਧੀ ਜਾਂ ITI ਹੈ ਜਾਂ ਹਜੇ ਤੁਹਾਡਾ ਕੀ ਚੱਲ ਰਿਹਾ, ਉਹਦੀ ਕੰਸਲਟੇਸ਼ਨ ਕਰਾਉਣੀ ਲਾਜ਼ਮੀ ਹੈ ਇਮੀਡੀਏਟਲੀ ਨੰਬਰ
0: 416-456-6161 ਇਹਨਾਂ ਦਾ ਟੈਲੀਫੋਨ ਨੰਬਰ ਹੈ, ਨੋਟ ਕੀਤਾ ਜਾਏ। ਗੈਰੀ ਵਰਕ ਬਾਈ ਜੀ, ਇਹ ਦੱਸੋ ਕਿ ਜਿਹੜੇ ਖਾਸ ਕਰਕੇ ਜਿਹੜੇ ਸਪਾਊਜ਼ਲ ਨੇ, ਸਪਾਊਜ਼ਲ ਵੀਜ਼ਾ ਜਿਹੜੇ ਵਿਆਹ ਕਰਾਉਂਦੇ ਨੇ ਕੈਨੇਡਾ ਵਿੱਚ ਜਾਂ ਬਾਹਰੋਂ ਵਿਆਹ ਕਰਵਾ ਕੇ ਆਉਂਦੇ ਨੇ, ਉਹਨਾਂ ਵਾਸਤੇ ਨਵੀਂ ਅਪਡੇਟ ਕੀ ਹੈ?
1: ਸਿੱਧੂ ਭਾਜੀ, ਜਿਹੜੀ ਸਪਾਊਜ਼ਲ ਸਪੋਂਸਰਸ਼ਿਪ ਦੀ ਐਪਲੀਕੇਸ਼ਨ ਹੈ, ਬਹੁਤ ਪੁਰਾਣਾ ਪ੍ਰੋਗਰਾਮ ਚੱਲ ਰਿਹਾ ਤੇ ਅੰਡਰ ਫੈਮਿਲੀ ਕਲਾਸ ਪ੍ਰੋਗਰਾਮ ਜਿਹੜੀ ਇਹਦੀ ਐਪਲੀਕੇਸ਼ਨ ਚੱਲਦੀ ਹੈ। ਹੁਣ ਸਪਾਊਜ਼ਲ ਐਪਲੀਕੇਸ਼ਨ ਦੀ ਜਦੋਂ ਗੱਲ ਚੱਲਦੀ ਹੈ ਤਾਂ 2 ਪ੍ਰੋਗਰਾਮ ਚੱਲ ਰਹੇ ਨੇ, ਸਪਾਊਜ਼ਲ ਓਵਰਸੀਜ਼ ਸਪੋਂਸਰਸ਼ਿਪ ਤੇ ਸਪਾਊਜ਼ਲ ਇਨਲੈਂਡ ਜਿਹੜੀ ਐਪਲੀਕੇਸ਼ਨ ਹੈ। ਹੁਣ ਓਵਰਸੀਜ਼ ਤੋਂ ਭਾਵ ਹੈ ਕਿ ਜਦੋਂ ਕੋਈ PR ਜਾਂ ਕੈਨੇਡੀਅਨ ਇੱਥੋਂ ਦਾ ਓਵਰਸੀਜ਼ ਕੈਨੇਡਾ ਤੋਂ ਬਾਹਰ ਜਾ ਕੇ ਵਿਆਹ ਕਰਦਾ ਤੇ ਉਹਨੇ ਆਪਣੇ ਸਪਾਊਜ਼ ਨੂੰ ਸਪੋਂਸਰ ਕਰਨਾ ਹੁੰਦਾ ਇੱਥੇ ਕੈਨੇਡਾ ਬੁਲਾਉਣ ਦੇ ਵਾਸਤੇ, ਇੱਥੇ ਫੈਮਿਲੀ ਸ਼ੁਰੂ ਕਰਨ ਦੇ ਵਾਸਤੇ, ਤਾਂ ਉਹਦੇ ਵਿੱਚ ਜਿਹੜੀ ਡਿਟੇਲਸ ਨੇ, ਜਿਹੜੀ ਫਾਈਲ ਦੀ ਇਰਪਾ ਐਕਟ ਦੀ ਡੈਫੀਨੇਸ਼ਨ ਹੈ ਕਿ ਵਿਆਹ ਦਾ ਜਨਨ ਹੋਣਾ ਤੇ ਉਹਦੇ ਸਾਰੇ ਐਵੀਡੈਂਸ ਫਾਈਲ 'ਚ ਦਰਜ ਹੋਣੇ ਲਾਜ਼ਮੀ ਨੇ, ਉਹ ਇੱਕ ਐਪਲੀਕੇਸ਼ਨ ਹੈ ਜਿਹਦੇ 'ਚ ਬਹੁਤ ਸਾਰੇ ਕੰਪੋਨੈਂਟਸ ਨੇ। ਸਪੋਂਸਰ ਦੀ ਐਲੀਜੀਬਿਲਟੀ ਵੀ ਦੇਖਣੀ ਪੈਂਦੀ ਹੈ, ਸਪੋਂਸਰ ਆਪ ਕਿੱਦਾਂ PR ਹੋਇਆ, ਕੀ ਉਹਦੀ ਪਹਿਲੀ ਮੈਰਿਜ ਹੈ, ਕੀ ਉਹਦਾ ਡਿਵੋਰਸ ਹੋਇਆ ਪਹਿਲੀ ਮੈਰਿਜ ਵਿੱਚੋਂ, ਤੇ ਜਿਹਨੂੰ ਬੁਲਾ ਰਿਹਾ ਉਹਨਾਂ ਦੀ ਕੀ ਬੈਕਗ੍ਰਾਉਂਡ ਹੈ, ਕੀ ਉਹਨਾਂ ਦਾ ਸਟੋਰੀ ਲਾਈਨ ਹੈ, ਰਿਸ਼ਤਾ ਕਿੱਦਾਂ ਹੋ ਰਿਹਾ, ਕਿਵੇਂ ਕਿਵੇਂ ਸਾਰੇ ਉਹਨਾਂ ਨੇ ਜੋ ਫੰਕਸ਼ਨ ਵੰਕਸ਼ਨ ਚੱਲਦੇ ਨੇ ਉਹ ਕਿੱਦਾਂ ਕੀਤੇ ਹੋਏ ਨੇ, ਉਹਦੇ 'ਚ ਡਾਕੂਮੈਂਟਸ ਕਿਹੜੇ ਕਿਹੜੇ ਨੇ, ਮੈਰਿਜ ਦੀ ਰਜਿਸਟ੍ਰੇਸ਼ਨ ਪੋਜੀਸ਼ਨ ਕਿਵੇਂ ਹੈ, ਕੀ ਉਹ ਮੈਰਿਜ ਸਰਟੀਫਿਕੇਟ ਕੈਨੇਡਾ ਦੇ ਜਿਹੜਾ ਲਾਅ ਹੈਗਾ ਮੈਰਿਜ ਐਕਟ ਹੈਗਾ ਉਹਦੇ ਐਟਪਾਰ ਹੈ ਜਾਂ ਨਹੀਂ, ਕਿਹੜੇ ਧਰਮ ਦੇ ਅਨੁਸਾਰ ਵਿਆਹ ਦਰਜ ਕੀਤਾ ਗਿਆ, ਸੋ ਮੈਨੀ ਥਿੰਗਸ, ਪਰ ਉਹਦੇ ਵਾਸਤੇ ਜਾਣਕਾਰੀ ਹਾਸਲ ਕਰਨੀ ਕੀ ਤੁਹਾਡੀ ਜਿੰਨੀ ਡਿਟੇਲ ਹੈ, ਔਰ ਕਈ ਵਾਰ ਇਹ ਦੇਖਿਆ ਕਿ ਜਦੋਂ ਫਾਈਲ ਸਬਮਿਟ ਕਰਕੇ ਕਲਾਇੰਟ ਸਾਡੇ ਕੋਲ ਆਉਂਦੇ ਜੀ ਮੇਰੇ ਤੋਂ ਫਾਈਲ ਵਾਪਸ ਆ ਗਈ, ਔਰ ਫਾਈਲ ਅੱਜ ਕੱਲ੍ਹ ਆਨਲਾਈਨ ਸਬਮਿਟ ਹੁੰਦੀ ਹੈ ਔਰ ਆਨਲਾਈਨ ਹੀ ਵਾਪਸ ਆ ਜਾਂਦੀ ਹੈ 4-5 ਮਹੀਨੇ ਬਾਅਦ, ਕਾਰਨ ਇਹ ਹੁੰਦਾ ਕਿ ਉਹ ਫਾਈਲ ਕੰਪਲੀਟ ਹੀ ਨਹੀਂ ਹੁੰਦੀ, ਜਿਹੜੀ ਏਅਰਪੈ ਐਕਟ ਦਾ ਸੈਕਸ਼ਨ 10-11 ਦੇ 12 ਦੇ ਅਧੀਨ ਤੇ ਪਹਿਲਾਂ ਫਾਈਲ ਦੀ ਕੰਪਲੀਟਨੈਸ ਚੈੱਕ ਹੁੰਦੀ ਹੈ, ਫਿਰ ਫਾਈਲ ਦੀ ਪ੍ਰੋਸੈਸਿੰਗ ਹੁੰਦੀ ਹੈ। ਸੋ ਜਿੰਨੇ ਵੀ ਇੰਡੀਵਿਜੁਅਲ ਸੁਣ ਰਹੇ ਨੇ, ਵਿਆਹ ਕਰਕੇ ਆ ਚੁੱਕੇ ਨੇ ਜਾਂ ਗਏ ਹੋਏ ਨੇ ਜਾਂ ਹਜੇ ਘਰੇ ਸਲਾਹ ਮਸ਼ਵਰਾ ਚੱਲ ਰਿਹਾ, ਇਮੀਡੀਏਟਲੀ ਕੰਸਲਟੇਸ਼ਨ ਕਰੋ, ਫ੍ਰੀ ਕੰਸਲਟੇਸ਼ਨ ਹੈ। ਕਿਤੇ ਵੀ ਬੈਠੇ ਹੋ ਸਾਡੇ ਕੋਲ ਬਹੁਤ ਦੂਰੋਂ ਦੂਰੋਂ ਕਲਾਇੰਟ ਹੁੰਦੇ ਨੇ ਸਿੱਧੂ ਬਾਈ ਜੀ, ਇਵਨ ਟੈਰੀ ਦੇ ਵਿੱਚੋਂ ਵੀ ਦੂਰ ਦੂਰ ਔਰ ਬਾਹਰਲੀਆਂ ਪ੍ਰੋਵਿੰਸ ਤੋਂ ਵੀ ਬਹੁਤ ਸਾਰੇ ਕਲਾਇੰਟ ਸਾਨੂੰ ਅਪਰੋਚ ਕਰਦੇ ਹੁੰਦੇ ਨੇ। ਰੀਜ਼ਨ ਉਹਦਾ ਇਹੀ ਹੈ ਕਿ ਜੋ ਸਾਡੀ ਸਰਵਿਸ ਹੈ, ਜੋ ਸਾਡੇ ਕੋਲ ਐਕਸਪੀਰੀਅੰਸ ਹੈ ਇਹਨਾਂ ਫਾਈਲਾਂ ਨੂੰ ਡੀਲ ਕਰਨ ਦਾ, ਉਹਦੇ 'ਚ ਅਸੀਂ ਸਿਰਫ ਫਾਈਲ ਸਬਮਿਟ ਕਰਨ ਤੋਂ ਬਾਅਦ ਉਹਨੂੰ ਫੋਲੋ ਵੀ ਕਰਨਾ, ਉਹਦੇ 'ਚ ਕਲਾਇੰਟ ਨੂੰ ਵੀ ਗਾਈਡ ਕਰਨਾ, ਬਹੁਤ ਸਾਰਾ ਕੰਮ ਕਰਨਾ ਪੈਂਦਾ, ਜਿਹੜਾ ਕਰਨ ਦੀ ਜ਼ਿੰਮੇਵਾਰੀ ਸਾਡੀ ਹੁੰਦੀ ਹੈ। ਸੋ ਸਪੋਜ਼ਲ ਓਵਰਸੀਜ਼ ਦੀ ਐਪਲੀਕੇਸ਼ਨ ਹੈ, ਫਾਈਲ ਵਾਪਸ ਆਈ ਹੈ ਜਾਂ ਕਿਤੋਂ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ, ਕਿਸੇ ਵੀ ਤਰ੍ਹਾਂ ਦਾ ਮੁੱਦਾ, ਵਿਆਹ ਫਸਟ ਹੈ, ਦੂਜਾ, ਤੀਜਾ, ਕੋਈ ਵੀ ਹਾਲਾਤ ਨੇ, ਜਾਂ ਤੁਸੀਂ ਇਨਲੈਂਡ ਤੁਹਾਡਾ ਵਿਆਹ ਪਲਾਨ ਹੋ ਰਿਹਾ, ਕੋਈ ਸਰਕਮਸਟਾਂਸ ਬਣ ਰਹੇ ਨੇ, ਖਾਸ ਕਰ ਇਨਲੈਂਡ ਤੋਂ ਭਾਵ ਹੁੰਦਾ ਬਾਈ ਜੀ, ਜਿਹੜੇ ਇੱਥੇ ਇੰਡੀਵਿਜੁਅਲ ਟੈਂਪਰਰੀ ਸਟੇਟਸ ਹੁੰਦੇ ਨੇ, ਉਹਨਾਂ ਦਾ ਕਿਸੇ ਪੀਅਰ ਨਾਲ ਵਿਆਹ ਹੁੰਦਾ ਤਾਂ ਉਹ ਫਾਈਲ ਇਨਲੈਂਡ ਸਪੋਜ਼ਲ ਐਪਲੀਕੇਸ਼ਨ ਚੱਲਦੀ ਹੈ। ਸੋ ਕੋਈ ਵੀ ਤੁਹਾਡਾ ਫਾਈਲ ਦਾ ਮੁੱਦਾ ਕੇਸ ਹੈ ਸਪੋਜ਼ਲ ਐਪਲੀਕੇਸ਼ਨ ਦਾ, ਨੰਬਰ 416-456-6161 CIC ਇਮੀਗ੍ਰੇਸ਼ਨ
2: ਜੀ। ਗੈਰੀ ਸਰ, ਲਾਸਟ ਵਿੱਚ ਅਸੀਂ ਥੋੜ੍ਹਾ ਜਾਣਨਾ ਚਾਹਾਂਗੇ, ਹੁਣ ਜਿਵੇਂ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਸੁਪਰ ਵੀਜ਼ਾ ਦੇ ਇੱਥੇ ਕੈਨੇਡਾ ਦੇ ਵਿੱਚ ਆਉਂਦੇ ਨੇ, ਅਤੇ ਉਹਦੀਆਂ ਹੁਣ ਪ੍ਰੋਸੈਸਿੰਗ ਦੇ ਕੀ ਡਿਟੇਲਸ ਨੇ, ਕੁਝ ਟਾਈਮ ਘਟਿਆ ਵਧਿਆ, ਇਸ ਦੇ ਬਾਰੇ ਥੋੜ੍ਹਾ ਦੱਸੋ ਪਲੀਜ਼।
1: ਜੀ ਮਨਪ੍ਰੀਤ, ਸੁਪਰ ਵੀਜ਼ਾ ਪ੍ਰੋਗਰਾਮ 20 ਨਵੰਬਰ 2011 ਤੋਂ ਚੱਲਿਆ ਆ ਰਿਹਾ, ਇੱਕ ਕੋਂਸਟੈਂਟ ਫਿਕਸਚਰ ਦੇ ਦਿੱਤਾ ਗਿਆ ਡਿਪਾਰਟਮੈਂਟ ਦੇ ਵੱਲੋਂ, ਹਰ ਪਰਿਵਾਰ ਦੀ ਜ਼ਰੂਰਤ ਹੈ, ਖਾਸ ਕਰਕੇ ਜਿਹੜੇ ਇੰਡੀਵਿਜੁਅਲ PR ਹੋ ਚੁੱਕੇ ਨੇ ਕੈਨੇਡਾ ਦੇ, ਔਰ ਜਿਹੜੀ ਅਪਲੀਕੇਸ਼ਨ ਹੈ ਪ੍ਰੋਸੈਸਿੰਗ ਟਾਈਮ ਇਹਦਾ ਅੱਜ ਕੱਲ੍ਹ 9 ਵੀਕਸ ਚੱਲ ਰਿਹਾ, 9 ਹਫ਼ਤੇ 'ਚ ਇਹਦੀ ਅਪਰੂਵਲ ਤੁਹਾਡੀ ਸੁਪਰਵਾਈਜ਼ਰ ਦੀ ਆ ਜਾਂਦੀ ਹੈ। ਐਲੀਜੀਬਿਲਿਟੀ ਬੇਸਡ ਪ੍ਰੋਗਰਾਮ ਹੋਣ ਦੇ ਕਰਕੇ ਸੁਪਰਵਾਈਜ਼ਰ ਦੀ ਅਪਰੂਵਲ ਰੇਟ ਜਿਹੜੀ ਮੰਤਰੀ ਜੀ, ਉਹ 100% ਹੀ ਆਏਗੀ, ਜਾਂ ਕਹਿ ਲਓ ਕਿ ਅਪਰੂਵਲ ਹੋਣੀ ਲਾਜ਼ਮੀ ਹੈ, ਕਿਉਂਕਿ PR ਤੁਸੀਂ ਹੈਗੇ ਹੋ, ਤੁਹਾਡੀ ਗਰੋਸ ਇਨਕਮ ਜਿਹੜੀ ਫੈਮਿਲੀ ਕਲਾਸ ਦੇ ਅਕੋਰਡਿੰਗ ਜਿੰਨੀ ਚਾਹੀਦੀ ਹੈ ਹੋਏਗੀ, ਤਾਂ ਹੀ ਅਸੀਂ ਫਾਈਲ ਲਗਾਵਾਂਗੇ। ਮੈਡੀਕਲ ਹੈਲਥ ਇੰਸ਼ੋਰੈਂਸ ਤੁਸੀਂ ਕੈਨੇਡਾ ਦੇ ਵਧੀਆ ਬ੍ਰੋਕਰ ਤੋਂ ਲੈ ਕੇ ਅਟੈਚ ਕਰੋਗੇ, ਬਾਕੀ ਜੋ ਕੰਪੋਨੈਂਟਸ ਨੇ ਅਟੈਚ ਹੋਣਗੇ, ਉਹ ਸਾਰਾ ਕੁਝ ਕਰਨ ਤੋਂ ਬਾਅਦ ਸੁਪਰ ਵੀਜ਼ਾ ਦਾ ਰਿਜ਼ਲਟ ਤੁਹਾਡੇ ਵਾਸਤੇ ਪੋਜ਼ਿਟਿਵ ਆਉਣਾ, 10 ਸਾਲ ਦਾ ਮਲਟੀਪਲ ਵੀਜ਼ਾ ਪਾਸਪੋਰਟ ਤੁਹਾਡਾ ਉਹਨਾਂ ਜਿਹੜਾ ਹੈਗਾ ਵੈਲਿਡ ਹੋਣਾ ਚਾਹੀਦਾ। ਪਹਿਲੀ ਵਾਰ ਆਉਣ ਤੇ ਪੇਰੈਂਟਸ ਨੂੰ 5 ਸਾਲ ਰਹਿਣ ਦਾ ਅਧਿਕਾਰ ਹੈ, ਉਸ ਤੋਂ ਅੱਗੇ ਐਕਸਟੈਂਡੇਬਲ ਵੀਜ਼ਾ ਹੈਗਾ। ਵੈਸੇ ਵੀ ਅੱਜ ਕੱਲ੍ਹ ਇਹ ਹਰ ਪਰਿਵਾਰ ਦੀ ਜ਼ਰੂਰਤ ਬਣ ਚੁੱਕਾ ਸਿੱਧੂ ਬਾਜੀ, ਕਿਉਂਕਿ ਜਿਹੜਾ ਪੇਰੈਂਟਲ PR ਲਾਟਰੀ ਸਿਸਟਮ ਉਹ ਹੁਣ ਪੌਜ਼ ਕਰ ਦਿੱਤਾ ਗਿਆ, ਆਹ ਸਾਲ ਉਹਦੀ ਕੋਈ ਫਾਈਲ ਨਹੀਂ ਜਾਣੀ। ਬਹੁਤ ਸਾਰੇ ਲੱਖਾਂ ਹੀ ਪਰਿਵਾਰ ਨੇ ਜਿਹੜੇ ਚਾਹੁੰਦੇ ਨੇ ਕਿ ਪੇਰੈਂਟਸ ਸਾਡੇ ਕੋਲ ਆਗੇ ਰਹਿਣ, ਇਹ ਪ੍ਰੋਗਰਾਮ ਉਹਨਾਂ ਵਾਸਤੇ ਬੈਸਟ ਪ੍ਰੋਗਰਾਮ ਹੈਗਾ। ਹੁਣ ਤੱਕ ਨਹੀਂ ਸੋਚਿਆ ਇਹਦੇ ਬਾਰੇ, ਜਾਂ ਪੇਰੈਂਟਸ ਪਹਿਲਾਂ ਵਿਜ਼ਟਰ ਵਿਜ਼ਦੇ ਨੇ ਜਾਂ ਪਹਿਲਾਂ ਵਿਜ਼ਟਰ ਵਿਜ਼ੇ ਰਿਫਿਊਜ਼ ਹੋਏ ਨੇ, ਤਾਂ ਵੀ ਕੋਈ ਮੁੱਦਾ ਨਹੀਂ, ਸੁਪਰ ਵੀਜ਼ਾ ਤੁਹਾਡੀ ਐਲੀਜੀਬਿਲਿਟੀ ਚੈੱਕ ਕਰਕੇ ਉਹਦੇ ਆਧਾਰ ਤੇ ਅਪਰੂਵਲ ਰੇਟ ਉਹਦੀ ਪੂਰੀ ਦੀ ਪੂਰੀ ਆਉਂਦੀ ਹੈ। ਸੋ ਸੁਪਰ ਵੀਜ਼ੇ ਦੇ ਵਾਸਤੇ ਕੋਈ ਮੁੱਦਾ, ਕੋਈ ਕੁਐਸਚਨ ਹੈ, ਆਪਣੀ ਈਮੇਲ ਆਈਡੀ ਸ਼ੇਅਰ ਕਰ ਸਕਦੇ ਹੋ, ਮੈਸੇਜ ਕਰ ਦਿਓ, ਵਟਸਐਪ ਕਰ ਦਿਓ, ਕਾਲ ਕਰ ਦਿਓ, 416-456-6161 CIC ਇਮੀਗ੍ਰੇਸ਼ਨ। ਥੈਂਕ ਯੂ ਸਿੱਧੂ ਬਾਜੀ, ਮਿਲਦੇ ਫਿਰ, ਧੰਨਵਾਦ।
0: ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ ਇਹਸਾਨ ਗੈਰੀ ਵਿਰਖੋਰੀ, ਤੁਸੀਂ ਨੰਬਰ ਨੋਟ ਕਰ ਲਓ, ਇਹਨਾਂ ਨੂੰ ਆਪਣੇ ਵਟਸਐਪ 'ਤੇ ਵੀ ਮੰਗਾ ਸਕਦੇ ਹੋ, ਕੋਈ ਚੀਜ਼ ਮੰਗਾਉਣੀ ਹੈ ਤੁਸੀਂ ਭੇਜ ਵੀ ਸਕਦੇ ਹੋ, 416-456-6161 ਟੈਲੀਫੋਨ ਨੰਬਰ ਹੈ। ਪਰਸਨਲੀ ਮਿਲਣਾ ਤਾਂ ਗ੍ਰੇਟ ਪੰਜਾਬ ਸੈਂਟਰ, ਜੋ ਕਿ ਮਾਲਟ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਆ, ਉੱਥੇ ਜਾ ਕੇ ਮਿਲ ਜਾ ਸਕਦਾ, ਪਰ ਉਹਦੇ ਵਾਸਤੇ ਤੁਸੀਂ ਅਪੁਆਇੰਟਮੈਂਟ ਬਣਾ ਲਓ, 416-456-6161 ਟੈਲੀਫੋਨ ਨੰਬਰ ਹੈ
2: ਜੀ।
0: ਡਾਕਟਰ, ਬਹੁਤ ਅੱਜ ਕਾਫੀ ਫਰਮਾਇਸ਼ਾਂ ਚੱਲਿਆ ਦੌਰ, ਕਿ ਸਾਉਣ ਦੇ ਮਹੀਨੇ ਦੀ ਗੱਲਬਾਤ ਚੱਲ ਰਹੀ ਆ, ਤੋ ਗੀਤ ਸੰਗੀਤ ਵੀ ਉਸ ਤਰ੍ਹਾਂ ਦਾ ਤੁਸੀਂ ਫਰਮਾਇਸ਼ ਕਰ ਰਹੇ ਹੋ, ਅਸੀਂ ਤੁਹਾਨੂੰ ਸੁਣਾ ਰਹੇ ਹਾਂ, ਅਗਲਾ ਗੀਤ ਵੀ ਫਰਮਾਇਸ਼ੀ ਗੀਤ ਹੀ ਹੈ
2: ਜੀ,
0: ਤੇ ਇਹ ਫਰਮਾਇਸ਼ ਕੀਤੀ ਹੈਗੀ ਆ ਜੀ ਗਰਮੇਲ ਸੰਧੂ ਸਾਹਿਬ ਨੇ। ਲਓ ਗਰਮੇਲ ਜੀ, ਤੁਹਾਡੇ ਜੀ

0: ਹਾਂ, ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ, ਔਰ ਅਸੀਂ ਤੁਹਾਡੇ ਨਾਲ ਹਾਂ। ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ, ਅਤੇ ਮੇਰਾ ਸਾਥ ਦੇ ਰਹੇ ਨੇ ਜੀ
1: ਜੀ ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੋਂ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ, ਅਤੇ ਤੁਹਾਡਾ ਅਤੇ ਸਾਡਾ ਸਾਥ ਪੂਰੇ 6 ਵਜੇ ਤੱਕ ਬਣਿਆ ਹੋਇਆ, ਅਤੇ ਆਪਣਾ ਹੁਣ ਟਾਈਮ ਹੋ ਗਿਆ ਕਿ ਸਟੇਸ਼ਨ ਆਈ ਡੀ ਆਉਣ ਵਾਲੀ ਹੈ।
0: ਥੋੜ੍ਹਾ ਜਿਹਾ ਆਪਾਂ ਮੈਸੇਜ ਲੈ ਲਈਏ ਮਨਪ੍ਰੀਤ, ਕੱਲ੍ਹ ਨੂੰ ਨਾ ਆਪਣਾ ਲਾਈਵ ਹੈਗਾ, ਲਾਈਵ ਲੋਕੇਸ਼ਨ ਹੈਗਾ, ਔਰ ਡੇਲ ਮੁੰਡੀ ਹੋਰਾਂ ਦੇ ਆਫਿਸ 'ਚੋਂ, ਰੀਅਲ ਸਟੇਟ ਹੱਟ ਤੋਂ। ਉੱਥੇ ਤੁਹਾਨੂੰ ਅਸੀਂ ਬਹੁਤ ਵਧੀਆ ਡੀਲਾਂ ਦਵਾਉਣੀਆਂ ਰੀਅਲ ਸਟੇਟ ਦੀਆਂ। 7895 93 ਡਰਾਈਵ, ਸਵੀਟ ਨੰਬਰ 206, 416 413 13 ਟੈਲੀਫੋਨ ਨੰਬਰ ਹੈ
1: ਜੀ।
0: ਡਿਕਸੀ ਔਰ ਡੇਅਰੀ ਦੇ ਨੇੜੇ ਹੋਵਾਂਗੇ ਲਾਈਵ, ਮੈਂ ਲਾਈਵ 'ਤੇ ਹੋਵਾਂਗਾ, ਅਤੇ ਮਨਪ੍ਰੀਤ ਹੋਰੀ ਸਟੂਡੀਓ ਵਿੱਚ ਹੋਣਗੇ, ਅਤੇ 3 ਤੋਂ ਲੈ ਕੇ 6 ਵਜੇ ਤੱਕ ਲਾਈਵ ਔਨ ਲੋਕੇਸ਼ਨ ਚੱਲੇਗਾ ਸਾਡਾ ਡੇਲ ਮੁੰਡੇ ਹੋਰਾਂ ਦੇ ਆਫਿਸ 'ਚੋਂ। ਅਤੇ ਹੁਣ ਆਪਾਂ ਨੂੰ ਲੈਣੀ ਪੈਣੀ ਛੋਟੀ ਜੀ ਆਪਾਂ ਆਪਣੀ ਬ੍ਰੇਕ
1: ਜੀ,
0: ਕਿਉਂਕਿ ਸਟੇਸ਼ਨ ਆਈ ਡੀ ਆਊਗੀ, ਫਿਰ ਉਸ ਤੋਂ ਬਾਅਦ ਫਿਰ ਆਪਾਂ ਅਗਲਾ ਗੀਤ ਸੰਗੀਤ, ਤੁਹਾਡਾ ਫਰਮਾਇਸ਼ੀ ਕਾਫੀ ਪੈਂਡਿੰਗ ਪਿਆ, ਅਤੇ ਉਹ ਵੀ ਨਾਲ ਦੀ ਨਾਲ ਆਪਾਂ ਸੁਣਾਵਾਂਗੇ। ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਅੱਜ ਕੰਮ ਲਾਇਆ, ਆਪਣੇ ਆਪ ਹੀ ਇੱਕ ਟੋਪਿਕ ਲੱਭ ਕੇ ਦੇ ਦਿੱਤਾ ਸਾਊਂਡ ਦੇ ਮੇਨ, ਹੈ ਨਾ।
1: ਹਾਂਜੀ,
0: ਗੱਲ ਆਪਾਂ ਸਾਊਂਡ ਦੀ ਕੀਤੀ ਸੀ, ਚੱਲਦਾ ਟੋਪਿਕ ਸਾਊਂਡ ਤੇ ਯਾਰ, ਹੈ ਨਾ। ਜਿਹੜੀ ਪ੍ਰਾਮ ਦੇਸ਼ ਪ੍ਰਦੇਸ਼,
2: Simply Indian brings you all Simply Delicious Deals. Buy one, get one free every day. Sure, 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. Hey, yummy deals is Simply Indian. This sariya hi locations te. Dining, take-out and catering also available. Call at 905-794-8111. Simply Delicious.

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: 1 6 8 0 4 2 0 1 5 ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 ਤੋਂ 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 ਤੋਂ 6 ਸ਼ਾਮੀ, ਯਾਨੀ ਕਿ ਦੇਸ਼ ਪ੍ਰਦੇਸ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਾਢੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਭ ਦੇ ਜ਼ਬੀਕ ਤੁਹਾਡੇ ਅੰਗ ਸੰਗ। ਚਲੋ AM 530 ਤੇ ਮੋਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੋਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ, ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ। ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7।

0: ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਬੁੱਧਵਾਰ ਦਾ ਦਿਨ ਹੈ, ਬੁੱਧਵਾਰ ਨੂੰ ਮੋਰਗੇਜ ਸਪੈਸ਼ਲਿਸਟ ਨੇ ਸਾਡੀ ਕਮਿਊਨਿਟੀ ਵਿੱਚ ਬੜਾ ਨਾਮ ਹੈ, ਨਰਦੇਵ ਸਿੱਧੂ ਹੋ ਰਹੀ, ਉਹ ਵੀ ਸਾਡੇ ਨਾਲ ਬੜੀ ਜਲਦੀ ਜੁੜਨਗੇ ਅਤੇ ਉਹਨਾਂ ਨਾਲ ਵੀ ਆਪਾਂ ਮੋਰਗੇਜ ਸੰਬੰਧੀ ਗੱਲਾਂ ਬਾਤਾਂ ਕਰਾਂਗੇ। ਪਰ ਪਹਿਲਾਂ ਇੱਕ ਛੋਟਾ ਜਿਹਾ ਗੀਤ ਲੈ ਲਈਏ, ਗੀਤ ਤੋਂ ਫੌਰਨ ਬਾਅਦ ਮਨਪ੍ਰੀਤ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ।
1: ਜੀ ਬਿਲਕੁਲ, ਸਟੂਡੀਓ ਦਾ ਨੰਬਰ 905-564-6444, ਤੁਸੀਂ ਆਪਣੀ ਕਾਲਸ ਕਰ।
0: ਪੁਰਾਣੇ ਗੀਤ ਦੀ ਫਰਮਾਇਸ਼ ਕੀਤੀ ਆ, ਪ੍ਰਕਾਸ਼ ਕੌਰ ਦੇ ਲੋਕ ਗੀਤਾਂ ਦੀ ਗੱਲ ਕਰੀਏ, ਪ੍ਰਕਾਸ਼ ਕੌਰ ਹੋ ਗਏ, ਸੁਰਿੰਦਰ ਕੌਰ ਦੀ ਭੈਣ ਸੀ ਹੈ ਨਾ, ਦੋਹੇ ਭੈਣਾਂ ਨੇ। ਮੈਨੂੰ ਯਾਦ ਹੈ ਰੇਡੀਓ ਨਮਨ ਵਿੱਚ ਚੱਲਦੇ ਸੀ, ਆਏ ਸੀ ਜਲੰਧਰ ਤੋਂ, ਠੰਡੂ ਰਾਵਣ ਦਾ ਪੂਰਾ ਹੁੰਦਾ ਸੀ ਇੱਕ ਨਾ, ਉਹਦੇ ਵਿੱਚ ਇਹਨਾਂ ਦੇ ਗੀਤ ਬੜੇ ਲੱਗਦੇ ਹੁੰਦੇ ਸੀਗੇ। ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ ਲੋਕ ਗੀਤ ਨਾ, ਲੋ ਫਿਰ ਫਰਮਾਇਸ਼ ਕੀਤੀ ਸਾਡੇ ਵੀਰ ਨੇ ਅਤੇ ਉਹ ਫੜਾਈਏ ਪਹਿਲਾਂ, ਫਿਰ ਉਸ ਤੋਂ ਫੌਰਨ ਬਾਅਦ ਫਿਰ ਆਪਾਂ ਕਰਦੇ ਹਾਂ ਇੰਟਰਵਿਊ। ਠੀਕ

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਔਰ ਤੁਹਾਡੇ ਵਾਸਤੇ ਮੋਰਗੇਜ ਸਪੈਸ਼ਲਿਸਟ ਨੇ ਬਹੁਤ ਲੰਬੇ ਸਮੇਂ ਤੋਂ ਉਸ ਫੀਲਡ ਵਿੱਚ ਨੇ ਅਤੇ ਸਿੱਕੇਬੰਦ ਤੁਹਾਡਾ ਪ੍ਰਬੰਧ ਕਰਦੇ ਨੇ ਮੋਰਗੇਜ ਦਾ ਨਰਦੇਵ ਸਿੱਧੂ ਹੋਰੀ ਅਤੇ ਤੁਸੀਂ ਉਹਨਾਂ ਨਾਲ ਆਪਾਂ ਜੁੜਦੇ ਹਾਂ ਅਤੇ ਤੁਸੀਂ ਉਹਨਾਂ ਦਾ ਨੰਬਰ ਨੋਟ ਕਰ ਲਓ 6472945503 ਟੈਲੀਫੋਨ ਨੰਬਰ ਹੈ ਨਰਦੇਵ ਜੀ ਦੇਸ਼ ਪ੍ਰਦੇਸ਼ ਦੇ ਵਿੱਚ ਨਿੱਘਾ ਸਵਾਗਤ ਜੀ ਐਨ ਵਾਈ ਜੀ ਨਰਦੇਵ ਜੀ ਤੁਸੀਂ ਲਾਈਨ 'ਤੇ ਹੈਗੇ ਹੋ ਜੀ ਐਨ ਓ ਜੀ ਪਹਿਲਾਂ ਤਾਂ ਲਾਈਨ ਨਰਦੇਵ ਜੀ ਦੀ ਕੱਟੀ ਗਈ ਲੱਗਦੀ ਹੈ ਦੁਬਾਰਾ ਘੁਮਾ ਲਓ ਨਰਦੇਵ ਜੀ ਤੁਹਾਨੂੰ ਅਸੀਂ ਦੁਬਾਰਾ ਏਅਰ 'ਤੇ ਲਿਆਉਂਦੇ ਹਾਂ ਤਦ ਤੱਕ ਤੁਹਾਨੂੰ ਮੈਸੇਜ ਦੇ ਦਈਏ ਆਪਾਂ ਕਿ ਬਰਾਡ ਟੈਂਬਰ ਪਰਸਨਲ ਇੰਜਰੀ ਲੋਇਰ ਦਾ ਔਰ ਨੰਬਰ ਇਹਨਾਂ ਦਾ 416-991-5949 ਜੇਕਰ ਤੁਹਾਡੀ ਗਲਤੀ ਕਰਕੇ ਐਕਸੀਡੈਂਟ ਹੋਇਆ ਜਾਂ ਕਿਸੇ ਹੋਰ ਦੀ ਗਲਤੀ ਕਰਕੇ ਹੋਇਆ ਤਾਂ ਤੁਸੀਂ ਇਹਨਾਂ ਨਾਲ ਰਾਬਤਾ ਕਾਇਮ ਕਰਦੇ ਬਰਾਡ ਟੈਂਬਰ ਪਰਸਨਲ ਇੰਜਰੀ ਲੋਇਰ ਦੇ ਨਾਲ ਨੰਬਰ ਇਹਨਾਂ ਦਾ 416-991-5939 ਟੈਲੀਫੋਨ ਨੰਬਰ ਹੈ ਤੋ ਆਪਾਂ ਲੈਂਦੇ ਹਾਂ ਨਰਦੇਵ ਸਿੱਧੂ ਹੋਰਾਂ ਨੂੰ ਉਹ ਨਾਲ ਜੁੜ ਚੁੱਕੇ ਨੇ ਨਰਦੇਵ ਜੀ ਜੀ ਆਇਆਂ ਨੂੰ ਜਿੰਨੇ ਕੁ ਸਵਾਗਤ ਤੁਹਾਡਾ
1: ਧੰਨਵਾਦ ਸਿੱਧੂ ਸਾਹਿਬ ਤੁਹਾਨੂੰ ਅਤੇ ਰੇਡੀਓ ਦੇਸ਼ ਪ੍ਰਦੇਸ਼ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ
0: ਔਰ ਨਰਦੇਵ ਜੀ ਇਹ ਦੱਸੋ ਕਿ ਜੇ ਕਿਸੇ ਦੀ ਮੋਰਗੇਜ ਹੁਣ 2-4 ਮਹੀਨੇ ਜਾਂ 3 ਮਹੀਨੇ ਨੂੰ ਆ ਰਹੀ ਹੈ ਆਪਾਂ ਉਹਨਾਂ ਵਾਸਤੇ ਮੋਰਗੇਜ ਜਲਦੀ ਤੋਂ ਜਲਦੀ ਕਰਵਾ ਸਕਦੇ ਹਾਂ ਜਾਂ ਫਿਰ ਜਿਨ੍ਹਾਂ ਦੀ ਵੈਲਿਊ ਪਰਚੇਸ ਨਾਲੋਂ ਘੱਟ ਆਉਂਦੀ ਹੈ ਉਹਨਾਂ ਦੀ ਆਪਾਂ ਕਿਵੇਂ ਮਦਦ ਕਰ ਸਕਦੇ ਹਾਂ ਇਹਨਾਂ ਦਿਨਾਂ ਵਿੱਚ
1: ਸਿੱਧੂ ਸਾਹਿਬ ਬਿਲਕੁਲ ਤੁਸੀਂ ਜਿਵੇਂ ਕਿਹਾ ਜੀ ਕਿ ਜਿੰਨੇ ਭੈਣ ਭਰਾਵਾਂ ਦੀ ਕਲੋਜ਼ਿੰਗ ਆਉਣ ਵਾਲੇ 3-4 ਮਹੀਨਿਆਂ ਦੇ ਵਿੱਚ ਆ ਰਹੀ ਹੈ ਉਹਨਾਂ ਦੀ ਆਪਾਂ ਮੋਰਗੇਜ ਹੁਣ ਅਪਰੂਵ ਕਰਾ ਕੇ ਰੱਖ ਸਕਦੇ ਹਾਂ ਕਿਉਂਕਿ ਸਿੱਧੂ ਸਾਹਿਬ ਜਿਹੜੀ ਗੱਲ ਜਿਹੜਾ ਵੀ ਕੰਮ ਟਾਈਮ ਦੇ ਨਾਲ ਹੋ ਜਾਏ ਉਹਦੀ ਰੀਸ ਨਹੀਂ ਹੁੰਦੀ ਹੈਗੀ ਬਹੁਤ ਵਾਰੀ ਸਿੱਧੂ ਸਾਹਿਬ ਦੇਖਣ ਚ ਆਉਂਦਾ ਕਿ ਜਿਹਨਾਂ ਨੇ ਪ੍ਰਾਪਰਟੀ ਪਹਿਲਾਂ ਬੁੱਕ ਕੀਤੀ ਹੋਈ ਆ ਤੇ ਹੁਣ ਉਹਨਾਂ ਦੀ ਕਲੋਜ਼ਿੰਗ ਆ ਰਹੀ ਹੈ ਕਈ ਕੇਸ ਦੇ ਵਿੱਚ ਉਹਨਾਂ ਦੀ ਜਿਹੜੀ ਘਰ ਦੀ ਅਪਰੇਜ਼ਡ ਵੈਲਿਊ ਉਹ ਘੱਟ ਆ ਰਹੀ ਹੈਗੀ ਹੈ
0: ਜੀ ਜੀ
1: ਸੋ ਜੇਕਰ ਤੁਹਾਡੇ ਪ੍ਰਾਪਰਟੀ ਦੀ ਅਪਰੇਜ਼ਡ ਵੈਲਿਊ ਪਰਚੇਜ਼ ਪ੍ਰਾਈਸ ਨਾਲੋਂ ਘੱਟ ਆਉਂਦੀ ਤੇ ਫਿਰ ਤੁਹਾਨੂੰ ਐਡੀਸ਼ਨਲ ਡਾਊਨ ਪੇਮੈਂਟ ਪਾਉਣੀ ਪੈਂਦੀ ਹੈਗੀ ਹੈ ਸੋ ਇਹਦੇ ਚ ਇਹ ਹੁੰਦਾ ਕਿ ਜਦੋਂ ਅਸੀਂ ਮੋਰਗੇਜ ਦੇ ਪ੍ਰੋਸੈਸ ਕਰਦੇ ਹਾਂ ਜੀ ਅਪਰੇਜ਼ਲ ਅਸੀਂ ਆਪ ਆਰਡਰ ਕਰਨੀ ਹੁੰਦੀ ਹੈ ਪਹਿਲਾਂ ਅਪਰੇਜ਼ਲ ਦੀ ਕਾਪੀ ਸਾਡੇ ਕੋਲੇ ਆਉਂਦੀ ਹੈ ਉਸ ਤੋਂ ਬਾਅਦ ਲੈਂਡਰ ਕੋਲੇ ਜਾਂਦੀ ਹੈ ਤੇ ਲੈਂਡਰ ਕੋਲ ਜਾਣ ਤੋਂ ਪਹਿਲਾਂ ਸਾਡੇ ਕੋਲ ਅਪਰਚੁਨਿਟੀ ਹੁੰਦੀ ਹੈ ਕਿ ਆਪਾਂ ਕਿਸੇ ਡਿਫਰੈਂਟ ਅਪਰੇਜ਼ਲ ਕੰਪਨੀ ਤੋਂ ਉਹਦੀ ਅਪਰੇਜ਼ਲ ਕਰਾ ਸਕਦੇ ਹਾਂ ਤੇ ਸੈਕੰਡ ਓਪੀਨੀਅਨ ਲੈ ਸਕਦੇ ਕਈ ਵਾਰੀ ਉਹਦੇ ਨਾਲ ਹੈਲਪ ਹੋ ਜਾਂਦੀ ਹੈਗੀ ਹੈ ਤੇ ਐਟ ਦੀ ਸੇਮ ਟਾਈਮ ਜੇਕਰ ਫਿਰ ਇਹਦੇ ਨਾਲ ਗੱਲ ਨਹੀਂ ਬਣਦੀ ਨੈਕਸਟ ਸਟੈਪ ਫਿਰ ਆਪਾਂ ਕੀ ਦੇਖਦੇ ਹੈਗੇ ਹਾਂ ਕਿ ਜੇਕਰ ਤੁਹਾਡੇ ਕੋਲ ਕੋਈ ਹੋਰ ਕੋਈ ਐਡੀਸ਼ਨਲ ਪ੍ਰਾਪਰਟੀ ਹੈਗੀ ਹੈ ਕੀ ਉਹਨੂੰ ਰੀਫਾਈਨੈਂਸ ਕੀਤਾ ਜਾ ਸਕਦਾ ਕੀ ਉੱਥੇ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਈ ਜਾ ਸਕਦੀ ਹੈ ਜਾਂ ਕੋਈ ਹੋਰ ਤਰੀਕੇ ਦੇ ਨਾਲ ਉਹਦੇ ਚੋਂ ਇਕੁਇਟੀ ਟੇਕ ਆਊਟ ਕਰਕੇ ਤੁਹਾਡੀ ਡਾਊਨ ਪੇਮੈਂਟ ਨੂੰ ਟੌਪ ਅਪ ਕੀਤਾ ਜਾ ਸਕਦਾ ਹੈਗਾ ਸੋ ਇਹਦੇ ਨਾਲ ਨਾਲ ਹੋਰ ਵੀ ਜਿਹੜੀਆਂ ਚੀਜ਼ਾਂ ਹੈਗੀਆਂ ਸਿੱਧੂ ਸਾਹਿਬ ਫੋਰ ਐਗਜ਼ਾਮਪਲ ਤੁਹਾਡਾ ਕੋਈ ਕ੍ਰੈਡਿਟ ਦਾ ਇਸ਼ੂ ਹੈਗਾ ਜਾਂ ਤੁਹਾਡਾ ਕੋਈ ਡਾਊਨ ਪੇਮੈਂਟ ਦਾ ਇਸ਼ੂ ਹੈ ਕਿਉਂਕਿ ਡਾਊਨ ਪੇਮੈਂਟ 'ਤੇ ਅੱਜ ਕੱਲ੍ਹ ਕਾਫੀ ਸਾਰੇ ਜਿਹੜੇ ਕੁਐਸਚਨ ਆਉਂਦੇ ਆ ਖਾਸ ਕਰਕੇ ਆਪਣਾ ਜਿਵੇਂ ਹੁਣ ਐਂਟੀ ਮਨੀ ਲਾਂਡਰਿੰਗ ਦੇ ਜਿਹੜੇ ਰਿਕੁਆਇਰਮੈਂਟਸ ਹੈਗੀਆਂ ਜੀ ਜਾਂ ਫਿਨਟੈਕ ਦੀਆਂ ਰਿਕੁਆਇਰਮੈਂਟਸ ਹੈਗੀਆਂ ਇਹਨਾਂ ਨੂੰ ਕੰਪਲਾਈ ਕਰਨ ਵਾਸਤੇ ਕਾਫੀ ਸਾਰੀਆਂ ਜਿਹੜੀਆਂ ਹੈਗੀਆਂ ਇੱਥੇ ਚੈੱਕਸ ਐਂਡ ਬੈਲੈਂਸਿਸ ਹੈਗੇ ਆ ਸੋ ਉਹਨਾਂ ਸਾਰੀਆਂ ਚੀਜ਼ਾਂ ਦਾ ਵੀ ਧਿਆਨ ਰੱਖਦੇ ਹੋਏ ਆਪਾਂ ਤੁਹਾਨੂੰ ਪ੍ਰਪੇਅਰ ਕਰ ਸਕਦੇ ਹੈਗੇ ਹਾਂ ਜਿੱਥੇ ਕਿਤੇ ਵੀ ਕਮੀ ਪੇਸ਼ੀ ਹੈਗੀ ਆ ਉਹਨੂੰ ਦੂਰ ਕੀਤਾ ਜਾ ਸਕਦਾ ਹੈਗਾ ਤੁਹਾਡੇ ਘਰ ਦੀ ਕਲੋਜ਼ਿੰਗ ਆਉਣ ਵਾਲੇ 3-4 ਮਹੀਨਿਆਂ ਦੇ ਵਿੱਚ ਆ ਰਹੀ ਹੈਗੀ ਆ ਤੁਸੀਂ ਸਾਨੂੰ ਹੁਣ ਸੰਪਰਕ ਕਰ ਸਕਦੇ ਹੋ ਸਮੇਂ ਸਿਰ ਤੁਹਾਡੇ ਘਰ ਦੀ ਮੋਰਗੇਜ ਅਪਰੂਵ ਕਰਾ ਕੇ ਸਮੇਂ ਸਿਰ ਕਲੋਜ਼ਿੰਗ ਕਰਾ ਕੇ ਦੇ ਸਕਦੇ ਹਾਂ ਸਾਰਾ ਕੰਮ ਤੁਹਾਡਾ ਸਟ੍ਰੈਸ ਫ੍ਰੀ ਹੋ ਜਾਏਗਾ ਕਿਸੇ ਕਿਸਮ ਦੀ ਤੁਹਾਨੂੰ ਕੋਈ ਦਿੱਕਤ ਨਹੀਂ ਆਉਣੀ ਹੈਗੀ ਤੇ ਜਿਹੜੇ ਭੈਣ ਭਰਾ ਘਰ ਖਰੀਦਣ ਦੇ ਬਾਰੇ ਸੋਚ ਰਹੇ ਹੈਗੇ ਆ ਬੇਸ਼ੱਕ ਉਹ ਫਸਟ ਟਾਈਮ ਬਾਇਰ ਹੈਗੇ ਆ ਦੇਖਣਾ ਚਾਹੁੰਦੇ ਕਿਹੜੇ ਕਿਹੜੇ ਰੀਬੇਟਸ ਉਹਨਾਂ ਵਾਸਤੇ ਅਵੇਲੇਬਲ ਹੈ ਜਾਂ ਤੁਸੀਂ ਵੈਸੇ ਨਵਾਂ ਘਰ ਖਰੀਦਣਾ ਚਾਹੁੰਦੇ ਹੈਗੇ ਹੋ ਤੁਸੀਂ ਉਹਦੀ ਪ੍ਰੀ ਅਪਰੂਵਲ ਲੈਣੀ ਹੈ ਜਾਂ ਤੁਸੀਂ ਰੀਸੇਲ ਵਿੱਚ ਵੀ ਘਰ ਲੈਣਾ ਹੈ ਪ੍ਰੀ ਅਪਰੂਵਲ ਲੈਣੀ ਹੈ ਪ੍ਰੀ ਅਸੈਸਮੈਂਟ ਕਰਵਾਉਣੀ ਹੈ ਤਾਂ ਵੀ ਸੰਪਰਕ ਕਰ ਸਕਦੇ ਹੋ ਤੁਹਾਨੂੰ ਹਾਂ ਕਹਾਂਗੇ ਮੋਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦੇਵਾਂਗੇ ਨੰਬਰ ਹੈ ਜੀ 647-254-55-03 ਨਰਦੇਵ ਸਿੱਧੂ 6472945503 ਜੀ ਸਿੱਧੂ ਸਾਹਿਬ
2: ਜੀ ਨਰਦੇਵ ਸਿੱਧੂ ਜੀ ਮੇਰਾ ਇੱਕ ਕੁਐਸਚਨ ਹੈ ਤੁਹਾਨੂੰ ਕਿ ਜਿਨ੍ਹਾਂ ਦੀ ਹੁਣ ਕਾਫੀ ਸਾਰੇ ਲਿਸਨਰਸ ਦੀ ਮੋਰਗੇਜ ਰਿਨਿਊਅਲ ਆ ਰਹੀ ਹੋਣੀ ਹੈ ਹੁਣ ਤੇ ਜਿਨ੍ਹਾਂ ਦੀ ਵੀ ਰਿਨਿਊਅਲ ਆ ਰਹੀ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਧਿਆਨ ਵਿੱਚ ਰੱਖਣ ਦੀ ਲੋੜ ਹੈ
1: ਮਨਪ੍ਰੀਤ ਜੀ ਧੰਨਵਾਦ ਤੁਹਾਡਾ ਬਿਲਕੁਲ ਜਿਹੜੇ ਭੈਣ ਭਰਾਵਾਂ ਦੀ ਮੋਰਗੇਜ ਰਿਨਿਊਅਲ ਵਾਸਤੇ ਆ ਰਹੀ ਹੈਗੀ ਆ ਜਾਂ ਆਈ ਹੋਈ ਆ ਪਹਿਲੀ ਗੱਲ ਤਾਂ ਉਹ ਜਿਹੜੀ ਇੰਪੋਰਟੈਂਟ ਚੀਜ਼ ਹੁੰਦੀ ਹੈ ਜੀ ਕਿ ਆਪਾਂ ਨੂੰ ਰਿਨਿਊਅਲ ਦੇ ਪੇਪਰਾਂ ਤੇ ਕੋਈ ਜਲਦੀ ਦੇ ਵਿੱਚ ਸਾਈਨ ਕਰਕੇ ਭੇਜਣੇ ਨਹੀਂ ਚਾਹੀਦੇ ਹੈਗੇ, ਕਿਉਂਕਿ ਬੇਸ਼ੱਕ ਤੁਹਾਡੀ ਮੌਰਗੇਜ ਕਿਸੇ ਬੈਂਕ ਤੋਂ ਆਈ ਹੈ, ਕਿਸੇ ਬੀ ਲੈਂਡਰ ਤੋਂ ਆਈ ਹੈ, ਕਿਸੇ ਪ੍ਰਾਈਵੇਟ ਲੈਂਡਰ ਤੋਂ ਆਈ ਹੈ, ਕਦੇ ਵੀ ਜਲਦੀ ਪੇਪਰਾਂ ਤੇ ਰਿਨਿਊਅਲ ਦੇ ਸਾਈਨ ਕਰਕੇ ਨਾ ਭੇਜੋ, ਸਾਨੂੰ ਤੁਸੀਂ ਸੰਪਰਕ ਕਰੋ, ਕਿਉਂਕਿ ਮੌਰਗੇਜ ਰਿਨਿਊਅਲ ਦੇ ਟਾਈਮ ਤੇ ਤੁਹਾਡੇ ਕੋਲ ਅਪਰਚੁਨਿਟੀ ਹੁੰਦੀ ਹੈ ਆਪਣਾ ਸਾਰਾ ਜਿਹੜਾ ਮੌਰਗੇਜ ਦਾ ਕੰਟਰੈਕਟ ਹੈ ਉਹਨੂੰ ਰੀਨੈਗੋਸ਼ੀਏਟ ਕਰਕੇ ਆਪਣੇ ਵਾਸਤੇ ਬੈਸਟ ਪੋਸੀਬਲ ਡੀਲ ਲੱਭਣ ਦੀ, ਜਿਹਦੇ ਨਾਲ ਤੁਸੀਂ ਬਹੁਤ ਸਾਰੇ ਪੈਸੇ ਆਪਣੇ ਸੇਵ ਕਰ ਸਕਦੇ ਹੈਗੇ ਹੋ। ਐਟ ਦੀ ਸੇਮ ਟਾਈਮ ਆਪਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦੇ ਹੈਗੇ ਹਾਂ, ਫੋਰ ਐਗਜ਼ਾਮਪਲ ਤੁਸੀਂ ਰੇਟ ਕਿਹੜਾ ਲੈਣਾ, ਵੇਰੀਏਬਲ ਰੇਟ ਲੈਣਾ, ਫਿਕਸ ਰੇਟ ਲੈਣਾ, ਟਰਮ ਤੁਸੀਂ ਕਿਹੜੀ ਲੈਣੀ ਹੈ, 5 ਸਾਲ 3 ਸਾਲ ਜਾਂ ਕੋਈ ਹੋਰ ਟਰਮ ਲੈਣੀ ਹੈ। ਐਟ ਦੀ ਸੇਮ ਟਾਈਮ ਆਪਾਂ ਇਹ ਵੀ ਦੇਖਦੇ ਹਾਂ ਕਿ ਤੁਸੀਂ ਮੌਰਗੇਜ ਦੇ ਨਾਲ ਨਾਲ ਕੋਈ ਸੈਕੰਡ ਮੌਰਗੇਜ ਤਾਂ ਨਹੀਂ ਚੱਕੀ ਜਾਂ ਕੋਈ ਹੋਰ ਕੋਈ ਮਹਿੰਗੇ ਭਾਅ ਦੇ ਕਰਜ਼ੇ ਤਾਂ ਨਹੀਂ ਚੱਕੇ, ਜਿੰਨਾ ਕਰਕੇ ਤੁਹਾਨੂੰ ਪੇਮੈਂਟਸ ਕਰਨ ਦੇ ਵਿੱਚ ਦਿੱਕਤ ਆ ਰਹੀ ਹੈਗੀ ਆ, ਤੁਹਾਡਾ ਕੈਸ਼ ਫਲੋ ਟਾਈਟ ਹੈਗਾ, ਉਹਨਾਂ ਨੂੰ ਵੀ ਆਪਾਂ ਸਾਰਿਆਂ ਨੂੰ ਇਕੱਠੇ ਕਰਕੇ ਕੰਸੋਲੀਡੇਟ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕਰ ਦਿੰਦੇ ਹਾਂ, ਪੇਮੈਂਟ ਇੱਕ ਬਣ ਜਾਂਦੀ ਹੈ, ਇੰਟਰਸਟ ਰੇਟ ਕਾਫੀ ਘੱਟ ਜਾਂਦਾ, ਤੁਹਾਡੀ ਸਬਸਟੈਂਸ਼ੀਅਲ ਉਹਦੇ ਨਾਲ ਸੇਵਿੰਗ ਹੋ ਸਕਦੀ ਹੈਗੀ ਹੈ। ਜੇਕਰ ਤੁਸੀਂ ਆਪਣੇ ਘਰ ਦੇ ਟਾਈਟਲ ਦੇ ਵਿੱਚ ਕੋਈ ਚੇਂਜ ਕਰਨੀ ਹੈ, ਫੋਰ ਐਗਜ਼ਾਮਪਲ ਕਿਸੇ ਦਾ ਨਾਮ ਘਰ ਦੇ ਵਿੱਚ ਪਾਉਣਾ ਹੈ, ਕਿਸੇ ਦਾ ਨਾਮ ਕੱਢਣਾ ਹੈਗਾ, ਉਹ ਵੀ ਮੌਰਗੇਜ ਰਿਨਿਊਅਲ ਦੇ ਟਾਈਮ ਤੇ ਕੀਤਾ ਜਾ ਸਕਦਾ ਹੈ, ਘਰ ਤੋਂ ਪੈਸੇ ਕੱਢਣੇ, ਘਰ ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਇਹ ਸਾਰੀਆਂ ਚੀਜ਼ਾਂ ਮੌਰਗੇਜ ਰਿਨਿਊਅਲ ਦੇ ਟਾਈਮ ਤੇ ਕੀਤੀਆਂ ਜਾ ਸਕਦੀਆਂ। ਮੌਰਗੇਜ ਤੁਹਾਡੀ ਰਿਨਿਊਅਲ ਵਾਸਤੇ ਆਈ ਹੈ ਜਾਂ ਆਉਣ ਵਾਲੀ ਹੈਗੀ ਹੈ, ਇਹਦੇ ਬਾਰੇ ਆਪਣੀਆਂ ਆਪਸ਼ਨਸ ਡਿਸਕਸ ਕਰਨਾ ਚਾਹੁੰਦੇ ਹੋ, ਰੇਟ ਸ਼ਾਪ ਅਪਰੋਡ ਕਰ ਰਹੇ ਹੋ, ਜਾਂ ਇਨ ਜਨਰਲ ਤੁਹਾਨੂੰ ਮੌਰਗੇਜ ਦਾ ਕੋਈ ਵੀ ਸਵਾਲ ਹੈ, ਜਾਣਕਾਰੀ ਚਾਹੀਦੀ ਹੈ, ਮੌਰਗੇਜ ਤੁਸੀਂ ਘਰ ਖਰੀਦਣ ਬਾਰੇ ਸੋਚ ਰਹੇ ਹੋ, ਪ੍ਰੀ ਅਪਰੂਵਲ ਲੈਣੀ ਹੈ, ਜਾਂ ਮੌਰਗੇਜ ਲੈਣ ਕੋਈ ਦਿੱਕਤ ਆ ਰਹੀ ਹੈ, ਸੈਲਫ ਇੰਪਲਾਇਡ ਹੋ, ਨਵੇਂ ਆਏ ਹੋ, ਕ੍ਰੈਡਿਟ ਦਾ ਕੋਈ ਇਸ਼ੂ ਹੈ, ਕੋਈ ਵੀ ਸਵਾਲ ਹੈ ਮੌਰਗੇਜ ਦਾ, ਕੋਈ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-245-53-03, ਨਰਦੀਪ ਸਿੱਧੂ 6472945503।
0: ਮਿਹਰਬਾਨੀ। ਔਰ ਮੈਨੂੰ ਪਤਾ ਕਿ ਬਹੁਤ ਸਾਰੇ ਲੋਕਾਂ ਦੀਆਂ ਸਤੰਬਰ ਦੇ ਵਿੱਚ ਆਪਣੀਆਂ ਆ ਰਹੀ ਹੈ ਘਰਾਂ ਦੀ, ਹੁਣੇ ਐਕਸ਼ਨ ਲੈਣ ਦੀ ਲੋੜ ਆ ਤਾਂ ਕਿ ਤੁਹਾਨੂੰ ਵਧੀਆ ਰੇਟ ਮਿਲ ਸਕੇ, ਟਾਈਮ ਵੀ ਲੈ ਲਓ ਥੋੜ੍ਹਾ
2: ਜਿਹਾ।
0: ਅਗਸਤ ਹੈਗਾ ਆਪਣੇ ਕੋਲ, ਸਤੰਬਰ ਦੇ ਵਿੱਚ ਤੁਹਾਡੀਆਂ ਕਾਫੀ ਜ਼ਿਆਦਾ ਰੀਨਿਊਲ ਹੋਣੀਆਂ ਨੇ। ਨੰਬਰ ਹੈ 6472945503 'ਤੇ ਨਰਦੇਵ ਸਿੱਧੂ ਹਨ, ਕਾਲ ਕਰ ਲਓ ਅਤੇ ਪਲੈਨਿੰਗ ਆਪਣੀ ਤਿਆਰ ਕਰ ਲਓ, ਮੌਰਗੇਜ ਸਸਤੀ ਕਰਵਾ ਦੇਣਗੇ। ਨਾਲ ਦੀ ਨਾਲ ਮੈਂ ਦੱਸ ਦਿਆਂ ਕਿ ਕੱਲ੍ਹ ਨੂੰ ਸਾਡਾ ਲਾਈਵ ਲੋਕੇਸ਼ਨ ਹੋਏਗਾ, ਕੱਲ੍ਹ ਨੂੰ ਹੈਗਾ ਯੂਨੀਅਨ ਫਰਾਈਡੇ ਵੀਰਵਾਰ, ਡੇਲ ਮੁੰਡੀ ਸਾਹਿਬ ਦੇ ਆਫਿਸ ਦੇ ਵਿੱਚੋਂ ਤੁਹਾਨੂੰ ਰੀਅਲ ਸਟੇਟ ਦੀਆਂ ਇਸ ਤਰ੍ਹਾਂ ਦੀਆਂ ਖੁਸ਼ਖਬਰੀਆਂ ਦੇਵਾਂਗੇ। ਲਾਈਵ ਲੋਕੇਸ਼ਨ ਹੋਏਗਾ 7895 Tranmere Drive, ਸਵੀਟ ਨੰਬਰ 206, ਡਿਕਸੀ ਡੈਰੀ ਦੇ ਨੇੜੇ ਹੈਗਾ ਇਹ, ਅਤੇ ਉੱਥੇ ਡੇਲ ਮੁੰਡੀ ਹੋਰੀ ਤੁਹਾਡੇ ਨਾਲ ਹੋਣਗੇ, ਪਰ ਅੱਜ ਹੁਣ ਵੀ ਡੇਲ ਮੁੰਡੀ ਹੋਰੀ ਮੈਂ ਜੁੜ ਚੁੱਕੇ ਨੇ ਮੇਰੇ ਨਾਲ। ਡੇਲ ਜੀ ਇੱਕ ਵਾਰੀ ਫਿਰ ਤੁਹਾਨੂੰ ਜੀ ਆਇਆਂ ਨੂੰ ਜੀ
1: ਬੜਾ ਸ਼ੁਕਰੀਆ ਭੈਣ ਭਰਾ ਨੂੰ, ਸਤਿ ਸ਼੍ਰੀ ਅਕਾਲ। ਵੰਸ ਅਗੇਨ ਮੈਂ ਇੱਕ ਛੋਟੀ ਜਿਹੀ ਹੋਰ ਅਪਡੇਟ ਦੇ ਦਾਂ, ਬਹੁਤ ਸਾਰੇ ਭੈਣ ਭਰਾ ਮੈਨੂੰ ਪੁੱਛਦੇ ਸੀ ਕਿ ਨਾਗਰਾ ਫਾਲ ਦੇ ਵਿੱਚ ਕੱਲ੍ਹ ਨੂੰ ਲਾਈਵ ਔਨ ਲੋਕੇਸ਼ਨ ਆ, ਨਹੀਂ ਇਹ ਟ੍ਰੈਨਵੇ ਡਰਾਈਵ ਦੇ ਉੱਤੇ ਹੀ ਲਾਈਵ ਔਨ ਲੋਕੇਸ਼ਨ ਸਾਡਾ ਆਉਣਾ ਪ੍ਰੋਗਰਾਮ। ਪਰ ਜਿਹੜੀਆਂ ਪ੍ਰੋਪਰਟੀਆਂ ਅਸੀਂ ਤੁਹਾਨੂੰ ਦੇਣੀਆਂ ਨੇ, ਜਿਹੜੇ ਤੁਹਾਨੂੰ ਘਰ ਦੇਣੇ ਨੇ, ਉਹ ਨਾਗਰਾ ਫਾਲ ਦੇ ਵਿੱਚ ਹੋਣੇ ਨੇ, ਬਿਲਕੁਲ ਪਾਣੀ ਦੇ ਕੰਢੇ ਦੇ ਉੱਤੇ ਹੋਣੇ ਨੇ, ਬਿਲਕੁਲ ਰਿਵਰ ਦੇ ਕੱਲ ਕੇ ਫੇਸਿੰਗ ਇਹ ਘਰ ਹੈਗੇ ਨੇ, ਪੂਰੀ ਦੀ ਪੂਰੀ ਸਬ ਡਿਵੀਜ਼ਨ ਇਹ ਰਿਵਰ ਫੇਸਿੰਗ ਹੈਗੀ ਆ, ਔਰ ਜਿਹੜਾ ਬਿਲਕੁਲ ਉਹਦੇ ਕੰਢੇ ਤੇ ਪਾਰਕ ਵੀ ਬਣਿਆ ਹੋਇਆ, ਵੱਡੇ ਵੱਡੇ ਕਹਿ ਲਓ ਕਿ ਲੋਕੀ ਪਿਕਨਿਕ ਕਰਨ ਜਾਂਦੇ ਆ, ਇੱਥੇ ਆ ਕੇ ਬਹਿ ਜਾਂਦੇ ਆ, ਪਾਣੀ ਦੇ ਵਿੱਚ ਪੈਰ ਪਾ ਕੇ ਬੈਠੇ ਰਹਿੰਦੇ ਬਹੁਤ ਬਹੁਤ ਸਮਾਂ ਇੱਥੇ। ਇਟਸ ਬਿਊਟੀਫੁਲ ਵਿਊ, ਮੈਂ ਕਿੰਨਾ ਲੈਣਾ ਚਾਹੇ ਨਹੀਂ ਲੈਣਾ, ਤੁਸੀਂ ਇੱਕ ਵਾਰੀ ਦੇਖ ਕੇ ਜ਼ਰੂਰ ਆਵੋ, ਪਰ ਜੇ ਤੁਸੀਂ ਇਹ ਮਾਡਲ ਦੇਖ ਲਏ ਜਾਂ ਇਹ ਘਰ ਦੇਖ ਲਏ ਤਾਂ ਤੁਸੀਂ ਆਪੇ ਹੀ ਕਹਿਣਾ ਯਾਰ ਆਹ ਘਰ ਜ਼ਰੂਰ ਲੈਣਾ ਬਣਦਾ। ਜੇ ਫਾਈਨੈਂਸ਼ਲੀ ਆਪਾਂ ਇਹਦਾ ਦੇਖਿਆ ਜਾਵੇ ਐਸਪੈਕਟ, ਤਾਂ ਇਹਦੇ ਵਿੱਚ ਸਿੱਧੂ ਸਾਹਿਬ ਤੁਹਾਨੂੰ ਇੱਕ ਘਰ ਦੀ ਪ੍ਰਾਈਸ 'ਚ 3 ਘਰ ਮਿਲਦੇ, 3 ਯੂਨਿਟ ਮਿਲਦੇ, 3 ਬੈਡਰੂਮ, 2 ਬੈਡਰੂਮ, 1 ਬੈਡਰੂਮ।
0: ਇਹ ਤਾਂ ਫਿਰ ਪੰਜੇ ਕਿਉਂ
1: ਤੁਸੀਂ,
0: ਮੈਂ ਇਹ ਕਹਿ ਰਿਹਾ ਕਿ ਸਮਾਂ ਹੁਣ ਇਸ ਤਰ੍ਹਾਂ ਆ ਗਿਆ ਕਿ ਬਾਇਰ ਦੀਆਂ ਪੰਜੇ ਕਿਉਂ ਚ ਨੇ, ਪੰਜੇ ਉਂਗਲਾ ਕਿਉਂ ਚ ਨੇ ਬਾਇਰ ਦੀਆਂ,
1: ਜੇ ਭੈਣ ਭਰਾ ਆਪ ਲਾਟ ਲੈ ਕੇ ਘਰ ਬਣਾਉਣ, ਆਪਣੀ ਸਬ ਡਿਵੀਜ਼ਨ ਵੀ ਬਣਾ ਲੈਣ, ਤਾਂ ਵੀ ਇਸ ਪ੍ਰਾਈਸ 'ਚ ਨਹੀਂ ਬਣ ਸਕਦੀ। ਸੋ ਜਿੰਨੀ ਬੈਟਰ ਪ੍ਰਾਈਸਿੰਗ ਇਸ ਟਾਈਮ ਕੈਨੇਡਾ ਦੇ ਵਿੱਚ ਮਿਲ ਰਹੀ ਆ, ਔਰ ਮੇਰੇ ਰੀਅਲ ਸਟੇਟ ਕੈਰੀਅਰ ਦੇ ਵਿੱਚ ਪਹਿਲਾ ਇਹੋ ਜਿਹਾ ਕ੍ਰੈਸ਼ ਆ।
0: ਅੱਛਾ, ਮੈਨੂੰ ਡੇਲੀ ਤੁਸੀਂ ਕਹਿ ਰਹੇ ਹੋ ਕਿ ਇੱਕ ਦੀ ਪ੍ਰਾਈਸ 'ਚ ਤਿੰਨ ਘਰ ਮਿਲਣਗੇ ਕਿ ਮੈਂ ਥੋੜ੍ਹਾ ਜਿਹਾ ਕੁਸ਼ਚਨ ਵਿੱਚ ਪਾਵਾਂਗਾ ਅਤੇ ਕੱਲ੍ਹ ਨੂੰ ਵੀ ਗੱਲ ਕਰੂੰਗਾ ਤੁਹਾਡੇ ਨਾਲ ਕਿ ਦੋ ਭਰਾ ਨੇ ਤਿੰਨ ਭਰਾ ਨੇ ਡਿਫਰੈਂਟ ਟਾਈਟਲ 'ਤੇ ਘਰ ਲੈ ਸਕਦੇ ਆ ਜਾਂ ਇੱਕੋ ਜਿਹੀ ਇੱਕੋ ਟਾਈਟਲ 'ਤੇ ਲੈਣੀ ਹੈ ਜੀ?
1: ਸੋ ਇਹਦੇ ਵਿੱਚ ਦੋ ਚੀਜ਼ਾਂ ਨੇ ਤੁਹਾਡੇ ਕੋਲ, ਤਿੰਨ ਲੀਗਲ ਯੂਨਿਟ ਆ ਸਿਟੀ ਤੋਂ ਅਪਰੂਵਡ ਆ, ਸਰਪਸ ਸਿਟੀ ਤੋਂ, ਲਾਈਕ ਤਿੰਨ ਜਣੇ ਡਿਫਰੈਂਟ ਡਿਫਰੈਂਟ ਰਹਿ ਸਕਦੇ ਨੇ. ਜੇ ਤੁਸੀਂ ਇਹਨੂੰ ਮੁੜ ਕੇ ਤਿੰਨ ਟਾਈਟਲ ਵੱਖਰੇ ਲੈਣੇ, ਤੁਹਾਨੂੰ ਇਹਨੂੰ ਕਾਂਡੋ 'ਚ ਕਨਵਰਟ ਕਰਨਾ ਪੈਣਾ, ਜਿਹੜਾ ਮੈਂ ਰੈਕਮੈਂਡ ਨਹੀਂ ਕਰਦਾ. ਪਰ ਤੁਸੀਂ ਲੀਗਲੀ ਤਿੰਨ ਜਣੇ ਤਿੰਨ ਹਿੱਸਿਆਂ ਰੈਂਟ ਕਰ ਸਕਦੇ ਹੋ, ਤਿੰਨ ਜਣੇ ਰਹਿ ਸਕਦੇ ਹੋ. ਜੇ ਤੁਸੀਂ ਇਹਨੂੰ ਤਿੰਨ ਹਿੱਸਿਆਂ 'ਚ ਵੰਡ ਕੇ ਸੈਪਰੇਟ ਵੇਚਣਾ ਚਾਹੁੰਦੇ, ਤੁਹਾਨੂੰ ਕਾਂਡੋ 'ਚ ਲਿਆਉਣਾ ਪੈਣਾ, ਫਿਰ ਤੁਹਾਨੂੰ ਕਾਂਡੋ ਕਾਰਪੋਰੇਸ਼ਨ ਲਈ ਰਜਿਸਟਰ ਕਰਨੀ ਪੈਣੀ ਹੈ, ਅਤੇ ਤਿੰਨਾਂ ਦਾ ਵੱਖਰਾ ਵੱਖਰਾ ਪ੍ਰੋਪਰਟੀ ਟੈਕਸ ਦੇਣਾ ਪੈਣਾ. ਹੁਣ ਇੱਥੇ ਤੁਸੀਂ ਪ੍ਰੋਪਰਟੀ ਟੈਕਸ ਇੱਕ ਘਰ ਦਾ ਦੇਣਾ, ਅਤੇ ਤੁਹਾਨੂੰ ਘਰ ਇਹਦੇ ਵਿੱਚ ਤਿੰਨ ਮਿਲ ਰਹੇ ਨੇ. ਇਹ ਬੜਾ ਇੱਕ ਯੂਨੀਕ ਇੱਕ ਬੁਟੀਕ ਟਾਈਪ ਆਫ ਪ੍ਰੋਡਕਟ ਆ, ਜਿਹੜਾ ਕੈਨੇਡਾ ਦੇ ਵਿੱਚ ਤੁਹਾਨੂੰ ਕਿਤੇ ਘੱਟ ਹੀ ਮਿਲਣਾ ਇਹ. ਔਰ ਇਹਨੂੰ ਬਣਾਉਣ ਦੀ ਕੋਸਟ ਵੀ ਜ਼ਿਆਦਾ. ਸਿੱਧੂ ਸਾਹਿਬ, ਬਿਊਟੀ ਇਹਦੇ 'ਤੇ ਇਹ ਆ ਕਿ 13% ਤੁਹਾਨੂੰ ਅਪ ਫਰੰਟ ਐਚ ਐਸ ਟੀ ਕ੍ਰੈਡਿਟ ਮਿਲਦਾ ਤੁਹਾਡੀ ਕਲੋਜ਼ਿੰਗ ਦੇ ਉੱਤੇ, ਤੁਹਾਡੇ ਐਸ ਓ ਏ ਦੇ ਵਿੱਚੋਂ ਤੁਹਾਨੂੰ ਕ੍ਰੈਡਿਟ ਹੋ ਜਾਣਾ. ਉਹ ਤੁਹਾਡੀ ਇੱਕ ਡਾਊਨ ਪੇਮੈਂਟ ਬਣ ਜਾਂਦੀ ਆ, 13% ਕਹਿ ਲਓ ਤੁਹਾਡੀ ਡਾਊਨ ਪੇਮੈਂਟ ਇਸ ਟਾਈਮ ਐਚ ਐਸ ਟੀ ਦੇ ਬੇਸ ਉੱਤੇ ਤੁਹਾਨੂੰ ਗੌਰਮੈਂਟ ਦੇ ਰਹੀ ਆ, ਔਰ ਇਹ ਨੈਕਸਟ ਈਅਰ ਮਾਰਚ ਤੱਕ ਹੀ ਆ ਸਿਰਫ. ਸੋ ਇਹਦਾ ਬੈਨੀਫਿਟ ਵੱਖਰਾ, ਫਿਰ ਸੀ ਐਮ ਐਸ ਏ ਦੀ ਫੰਡਿੰਗ ਤੁਹਾਡੇ ਕੋਲ ਇਹਦੇ 'ਤੇ ਅਪਰੂਵ ਆ, ਤੁਹਾਨੂੰ ਪਰਸਨਲੀ ਉਹਨਾਂ ਨੇ ਅਪਰੂਵ ਕਰਨਾ. ਸੋ ਜੇ 45 ਈਅਰ ਦੀ ਐਮੋਟਾਈਜੇਸ਼ਨ ਮਿਲ ਜਾਂਦੀ ਆ ਸਿੱਧੂ ਸਾਹਿਬ, ਫਿਰ ਤਾਂ ਮੈਂ ਕਹਿੰਦਾ ਗੁਆਂਢੀਆਂ ਦੀ ਕੋਈ ਘੇਜ ਹੀ ਆ ਜੀ.
0: ਬੱਲੇ ਬੱਲੇ ਬੱਲੇ, ਕੀ ਬਾਤ
1: ਆ! ਇਹ ਤਾਂ ਫਿਰ ਉਹ ਮੈਂ ਕਹਿੰਦਾ ਵੀ ਤਾਬੜ ਤੋੜ ਜਿਹੜੀ ਡੀਲ ਬਣ ਜਾਣੀ ਹੈ ਇਹ. ਬਾਕੀ ਦੀ ਜਾਣਕਾਰੀ ਆਪਾਂ ਕੱਲ੍ਹ ਨੂੰ ਸਾਂਝੀ ਕਰਾਂਗੇ. 416-313-1313, 416-313-1313. ਸਿੱਧੂ ਸਾਹਿਬ ਬਹੁਤ ਸ਼ੁਕਰੀਆ, ਧੰਨਵਾਦ ਜੀ,
0: ਮਿਹਰਬਾਨੀ. ਕੱਲ੍ਹ ਨੂੰ ਸਾਡਾ ਲਾਈਵ ਹੋਏਗਾ 3-6, ਵਿਸਥਾਰ ਪੂਰਵਕ ਤੁਹਾਨੂੰ ਪੂਰੀ ਨੌਲੇਜ ਮਿਲਦੀ ਰਹਿਣੀ. ਕੱਲ੍ਹ ਨੂੰ 3-6 ਸਾਨੂੰ ਟਿਊਨ ਅਪ ਰੱਖਿਓ, ਪੂਰੀ ਡਿਟੇਲ 'ਚ ਸਾਰੀ ਜਾਣਕਾਰੀ ਉਹਨਾਂ ਘਰਾਂ ਦੀ ਆਪਾਂ ਦੇਵਾਂਗੇ. ਦਿਲ ਮੁੰਡੇ ਹੁਣ ਦੇ ਆਫਿਸ 'ਚੋਂ ਲਾਏ ਹੋਏਗਾ 3-6, ਡੈਰੀ 'ਤੇ ਮਿਲ ਲਿਓ ਸਾਨੂੰ ਆ ਕੇ ਜੇ ਮਿਲਣਾ ਹੋਇਆ. ਡੈਰੀ ਐਂਡ ਡਿਕਸੀ ਕਹਿ ਲਓ, ਡੈਰੀ ਟਮਕਨ ਕਹਿ ਲਓ, ਬਿਲਕੁਲ ਉਹਦੇ ਨਜ਼ਦੀਕ ਆਫਿਸ ਆ, 7895 ਟ੍ਰੈਨਵੇ ਡਰਾਈਵ. ਲਾਈਵ ਉੱਥੇ ਹੋਏਗਾ, ਸਵੀਟ ਨੰਬਰ 206. ਨੰਬਰ ਨੋਟ ਕਰ ਲਓ ਇਨਫੋਰਮੇਸ਼ਨ ਵਾਸਤੇ ਡੀਲ ਦਾ, 416-413-1313 ਟੈਲੀਫੋਨ ਨੰਬਰ ਹੈ, ਅਤੇ ਇਹ ਨੋਟ ਕਰਕੇ ਰੱਖੋ ਜੀ. ਮਨਪ੍ਰੀਤ
2: ਜੀ, ਬਿਲਕੁਲ, ਅਤੇ ਨਾਲ ਹੀ ਤੁਸੀਂ ਪੰਜਾਬੀ ਬਾਈ ਨੇਚਰ ਵੀ ਜ਼ਰੂਰ ਪਹੁੰਚੋ. ਜੇਕਰ ਹੁਣ ਸ਼ਾਮ ਨੂੰ ਤੁਸੀਂ ਡਿਨਰ ਕਰਨ ਦੀ ਪਲੈਨਿੰਗ ਕਰ ਰਹੇ ਹੋ ਤਾਂ ਪੰਜਾਬੀ ਬਾਈ ਨੇਚਰ ਜਾਓ. ਇਹਨਾਂ ਦਾ ਸਾਰਾ ਖਾਣਾ ਵੈਜ ਐਂਡ ਨੋਨ ਵੈਜ ਬਹੁਤ ਹੀ ਲਾਜਵਾਬ, ਬੜਾ ਹੀ ਟੇਸਟੀ ਬਣਾਇਆ ਜਾਂਦਾ, ਅਤੇ ਇਹਨਾਂ ਦੇ ਕੋਲੋਂ ਤੁਸੀਂ ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਐਵਰੀਡੇ ਲੈ ਕੇ ਆ ਸਕਦੇ ਹੋ. ਤੁਹਾਡੇ ਸਾਹਮਣੇ ਫਟਾਫਟੇ ਕੱਢ ਕੇ ਤੁਹਾਨੂੰ ਨਾਲ ਦੀ ਨਾਲ ਸਰਵ ਕਰਦੇ ਨੇ, ਅਤੇ ਨਾਲ ਤੁਸੀਂ ਰਬੜੀ ਵੀ ਐਡ ਕਰਵਾ ਸਕਦੇ ਹੋ, ਅਤੇ ਸ਼ੁੱਧ ਖੋਏ ਦੀਆਂ ਮਿਠਾਈਆਂ ਇਹਨਾਂ ਦੀ ਹਰ ਲੋਕੇਸ਼ਨ 'ਤੇ ਤੁਹਾਨੂੰ ਅਵੇਲੇਬਲ ਮਿਲਦੀਆਂ ਨੇ. ਜ਼ਰੂਰ ਪਹੁੰਚੋ. ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਫੰਕਸ਼ਨ ਕਰ ਰਹੇ ਹੋ, ਕੋਈ ਗੈਟ ਟੁਗੈਦਰ ਕਰ ਰਹੇ ਹੋ, ਪੰਜਾਬੀ ਬਾਈ ਨੇਚਰ ਦੀ ਨੰਬਰ 1 ਕੇਟਰਿੰਗ ਕਰਵਾਓ. ਤੁਸੀਂ ਪਹੁੰਚ ਸਕਦੇ ਹੋ 888-7 ਦ ਗੋਰ ਰੋਡ, ਯੂਨਿਟ ਨੰਬਰ 57 ਬ੍ਰੈਂਪਟਨ ਦੇ ਵਿੱਚ ਲੋਕੇਟਡ ਨੇ, ਗੋਰ ਐਂਡ ਬਨੇਜ਼ਰ ਦੀ ਇੰਟਰਸੈਕਸ਼ਨ 'ਤੇ. ਦੂਸਰੀ ਲੋਕੇਸ਼ਨ 9980 ਏਅਰਪੋਰਟ ਰੋਡ, ਯੂਨਿਟ ਨੰਬਰ 1 ਬ੍ਰੈਂਪਟਨ ਦੇ ਵਿੱਚ, ਬੋਵੇਡ ਐਂਡ ਏਅਰਪੋਰਟ ਰੋਡ ਦੀ ਇੰਟਰਸੈਕਸ਼ਨ 'ਤੇ ਨੇ. ਤੀਸਰੀ ਲੋਕੇਸ਼ਨ ਜੋ ਕਿ ਬਿਲਕੁਲ ਨਵੀਂ ਲੋਕੇਸ਼ਨ ਇਹਨਾਂ ਦੀ, 58 ਕੁਆਰੀ ਐਜ ਡਰਾਈਵ ਬ੍ਰੈਂਪਟਨ ਦੇ ਵਿੱਚ, ਬੋਵੇਡ ਐਂਡ ਹਰਨਟਾਰੀਓ ਦੀ ਇੰਟਰਸੈਕਸ਼ਨ 'ਤੇ ਨੇ. ਅਤੇ ਚੌਥੀ ਲੋਕੇਸ਼ਨ 1AD ਸੈਂਡਲਵੁੱਡ ਪਾਰਕਵੇ ਈਸਟ, ਯੂਨਿਟ ਨੰਬਰ 11 ਬ੍ਰੈਂਪਟਨ ਦੇ ਵਿੱਚ ਹੀ, ਕੈਨੇਡੀ ਐਂਡ ਸੈਂਡਲਵੁੱਡ ਦੇ ਇੰਟਰਸੈਕਸ਼ਨ 'ਤੇ ਨੇ, ਡੋਲਰਾਮਾ ਦੇ ਬਿਲਕੁਲ ਨਾਲ. ਜ਼ਰੂਰ ਤੁਸੀਂ ਪਹੁੰਚੋ. ਪੰਜਾਬੀ ਬਾਈ ਨੇਚਰ ਦਾ ਖਾਣਾ ਬਹੁਤ ਕਹਿ ਲਓ ਕਿ ਫੰਕਸ਼ਨਸ ਦੀ ਸ਼ਾਨ ਬਣਦਾ ਆ, ਅਤੇ ਜ਼ਰੂਰ ਤੁਸੀਂ ਇਹਨਾਂ ਦੇ ਕੋਲ ਪਹੁੰਚੋ ਅਤੇ ਆਪਣਾ ਡਾਈਨ ਇਨ ਕਰ ਸਕਦੇ ਹੋ ਐਂਡ ਟੇਕ ਆਊਟ ਦੇ ਲਈ ਵੀ ਡੀਲਸ ਲੈ ਸਕਦੇ ਹੋ.
0: ਰੇਡੀਓ ਪ੍ਰੋਗਰਾਮ ਦੇਸ਼ ਪਰਦੇਸ਼ ਜਿਹੜੇ, ਅਗਲਾ ਫਰਮਾਇਸ਼ ਜੀ ਤਾਂ ਆਪਾਂ ਮਨਪ੍ਰੀਤ ਸਾਡੇ ਸਰੋਤਿਆਂ ਦੀ ਫਰਮਾਇਸ਼ 'ਤੇ ਪੇਸ਼ ਕਰੀਏ ਜੀ.
2: ਹਾਂਜੀ ਬਿਲਕੁਲ, ਮਸੂਦ ਰਾਣਾ ਜੀ ਦੀ ਆਵਾਜ਼ ਵਿੱਚ ਇਹ ਸੌਂਗ ਹੈ. ਨੈਕਸਟ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ.

0: ਆਸ਼ਕਾਂ ਤੋਂ ਸੋਹਣਾ ਮੁਖੜਾ ਲੁਕਾਉਣ ਲਈ ਸੱਜਣਾ ਨੇ ਬੂਏ ਅੱਗੇ ਚਿੱਕ ਤਾਣ ਲਈ
1: ਸੱਜਣਾ ਨੇ ਮੂਹਰੇ ਚਿੱਕ ਚਾਣ ਲਈ ਇੱਥੇ ਨਹੀਂ ਚਿੱਕ ਲੱਗੀ ਹੁੰਦੀ ਆ ਬਾਂਸਾਂ ਦੀ ਬਣੀ ਹੁੰਦੀ ਹੈ ਚੱਕ ਜੀ ਇੰਡੀਆ 'ਚ ਚੱਲਦੀ ਹੁੰਦੀ ਰੈਡੀ ਪ੍ਰਾਮ ਦੇਸ਼ ਪ੍ਰਦੇਸ ਨਾਲ ਜੁੜੇ ਹੋਏ ਹੋ ਇਸ ਸਮੇਂ ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਕੁਲਦੀਪ ਹੋਮਿਓਪੈਥੀ ਦੇ ਮਾਹਰ ਨੇ ਹੁਣ ਤਾਂ ਸਾਲ ਵੀ ਗਿਣ ਨੂੰ ਹਟ ਗਏ ਨੇ ਕਿੰਨੇ ਹੋ ਗਏ ਇਹਨਾਂ ਨੂੰ ਅਤੇ ਉਹਨਾਂ ਨਾਲ ਗੱਲਬਾਤ ਕਰਾਉਂਦੇ ਹਾਂ ਆਪਾਂ ਡਾਕਟਰ ਕੁਲਦੀਪ ਨਾਲ ਤੁਹਾਡੀ ਡਾਕਟਰ ਕੁਲਦੀਪ ਜੀ ਆਇਆਂ ਨੂੰ ਨਿੱਘਾ ਸਵਾਗਤ ਜੀ ਫਿਰ ਸਭ ਕੁਛ ਹੀ ਹੋ ਜਾਂਦਾ ਬੱਚੇ ਬੁੱਚੇ ਗਾਹਾਂ ਫਿਰ ਵੈਸੇ ਹੀ ਨੀਂਦ ਘੱਟ ਜਾਂਦੀ ਆ ਕਈ ਵਾਰੀ ਡਿਪਰੈਸ਼ਨ ਕਹਿੰਦੇ ਨੇ ਡਿਪਰੈਸ਼ਨ ਬਹੁਤ ਆ ਇਹਨਾਂ ਕੰਟਰੀਆਂ ਦੇ ਵਿੱਚ ਜਿਹਨਾਂ ਨੂੰ ਨੀਂਦ ਨਹੀਂ ਆਉਂਦੀ ਗੋਲੀਆਂ ਗਾਲੀਆਂ ਖਾ ਕੇ ਪੈਂਦੇ ਆ ਫਿਰ ਵੀ ਨਹੀਂ ਆਉਂਦੀ ਪ੍ਰੋਪਰ ਜਾਂ ਡਿਪਰੈਸ਼ਨ 'ਚ ਰਹਿੰਦੇ ਆ ਉਹਨਾਂ ਵਾਸਤੇ ਆਪਾਂ ਕੀ ਕਰ ਸਕਦੇ ਹਾਂ
2: ਦੇਖੋ ਜੀ ਬਹੁਤ ਵਧੀਆ ਕੁਐਸਚਨ ਤੁਸੀਂ ਪੁੱਛਿਆ ਇਹ ਤੁਸੀਂ ਉਰੇ ਜਾ ਕੇ ਦੇਖੋ ਆਨਲਾਈਨ ਜੋ ਵੀ ਲਿਸਨ ਸੁਣ ਰਿਹਾ ਉਰੇ ਹਰ ਸਾਲ ਜੇ ਡਿਪਰੈਸ਼ਨ ਤੋਂ ਲੋਕ ਸੁਸਾਈਡ ਕਰਦੇ ਨੇ ਬਹੁਤ ਲੋਕ ਸੁਸਾਈਡ ਕਰਦੇ ਨੇ
1: ਠੀਕ
2: ਹੈ ਜੀ ਹਾਂ ਤੁਸੀਂ ਠੀਕ ਹੈ ਤੋ ਅਸੀਂ ਦੇਖੋ ਏਦਾਂ ਹੁੰਦਾ ਕਿ ਛੋਟੀ ਛੋਟੀ ਚੀਜ਼ ਲੈ ਕੇ ਲੋਕ ਪਰੇਸ਼ਾਨ ਰਹਿੰਦੇ ਨੇ ਛੋਟੀ ਜਿਹੀ ਚੀਜ਼ ਕਦੇ ਕਈਆਂ ਦੇ ਜੋਬ ਚਲੀ ਗਈ ਕਿਸੇ ਦੇ ਬੱਚੇ ਦੀ ਪਰੇਸ਼ਾਨੀ ਹੈ ਕੋਈ ਘਰ ਦੀ ਪਰੇਸ਼ਾਨੀ ਹੈ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਨੇ ਕਿਸੇ ਦੀ ਮਦਰ ਦੀ ਡੈਥ ਹੋ ਗਈ ਕਿਸੇ ਫਾਦਰ ਦੀ ਡੈਥ ਹੋ ਗਈ ਉਹਦੇ ਕਰਕੇ ਸਟ੍ਰੈਸ ਹੋ ਜਾਂਦਾ ਐਂਗਜ਼ਾਇਟੀ ਹੋ ਜਾਂਦੀ ਹੈ ਔਰ ਇਹ ਸਾਡੇ ਕੋਲ ਨਾ ਅਸੀਂ ਕੀ ਕਰਦੇ ਹਾਂ ਇਹਦੇ ਜੀ ਸਿਮਟਮ ਨਾਲ ਦਵਾਈ ਦਿੰਦੇ ਹਾਂ ਠੀਕ ਹੈ
1: ਜਿਵੇਂ
2: ਹੁਣ ਸਾਡੇ ਕੋਲ ਜੇ ਦਵਾਈਆਂ ਬਿਲਕੁਲ ਚੇਂਜ ਹੋ ਜਾਂਦੀ ਹੈ ਕਿਸੇ ਨੇ ਅਸੀਂ ਚਾਹੇ ਪੁੱਛਦੇ ਹਾਂ ਉਹਨੇ ਪੁੱਛਿਆ ਕਿ ਮੇਰੇ ਫਾਦਰ ਦੀ ਡੈਥ ਹੋ ਗਈ ਉਹਦੇ ਬਾਅਦ ਮੈਨੂੰ ਐਂਗਜ਼ਾਇਟੀ ਸ਼ੁਰੂ ਹੋ ਗਈ ਹੈ ਉਹਦੀ ਦਵਾਈ ਅੱਡ ਹੈਗੀ ਹੈ ਹੋਰ ਜੇ ਕਿਸੇ ਦਾ ਸਟ੍ਰੈਸ ਹੈਗਾ ਉਹਦੀ ਦਵਾਈ ਅੱਡ ਹੈਗੀ ਏਦਾਂ ਹਰ ਬਿਮਾਰੀਆਂ ਸਾਡੇ ਕੋਲ 1000 ਦਵਾਈਆਂ ਨੇ ਠੀਕ ਹੈ ਜੀ ਅਸੀਂ ਜਦ ਉਹਦੇ ਦਵਾਈ ਦਿੰਦੇ ਹਾਂ ਸਿਲੈਕਸ਼ਨ ਕਰਦੇ ਹਾਂ ਪੁੱਛਦੇ ਹਾਂ ਤੁਹਾਡੇ ਲਾਈਫ ਸਟਾਈਲ ਪੁੱਛਦੇ ਹਾਂ ਸਭ ਕੁਛ ਪੁੱਛ ਕੇ ਤਾਂ ਅਸੀਂ ਦਵਾਈ ਦਿੰਦੇ ਹਾਂ ਦੇਖੋ ਸਭ ਤੋਂ ਬੜੀ ਚੀਜ਼ ਹੈ ਛੋਟੀ ਛੋਟੀ ਚੀਜ਼ਾਂ ਬਹੁਤ ਧਿਆਨ ਦੇਣਾ ਚਾਹੀਦਾ ਸਾਡੀ 7-8 ਘੰਟੇ ਦੀ ਨੀਂਦ ਚਾਹੀਦੀ ਹੈ ਸਾਨੂੰ 14 ਮਿੰਟ ਦੇ ਅੰਦਰ ਨੀਂਦ ਆ ਜਾਣੀ ਚਾਹੀਦੀ ਜਦ ਤੁਸੀਂ ਪਹਿਨੇ ਹੋ ਰਾਤ ਨੂੰ 14 ਮਿੰਟ ਦੇ ਅੰਦਰ ਨੀਂਦ ਆ ਜਾਣੀ ਚਾਹੀਦੀ ਹੈ ਜੇ 14 ਮਿੰਟ ਦੇ ਅੰਦਰ ਨੀਂਦ ਨਹੀਂ ਆਉਂਦੀ ਤਾਂ ਲਿਟਲ ਬਿਟ ਪ੍ਰੋਬਲਮ ਹੈਗੀ ਹੈ ਤੁਹਾਨੂੰ ਜੇ ਠੀਕ ਹੈ ਕਈ ਲੋਕ ਦੇਖਦੇ ਹੋ ਤੁਸੀਂ ਘੰਟੇ 2-2 ਘੰਟੇ ਨੀਂਦ ਆਉਂਦੀ ਹੈ
1: ਪਾਸੇ ਮਾਰ ਦਿੰਦੇ ਆ
2: ਹਾਂ ਪਾਸੇ ਮਾਰ ਦਿੰਦੇ ਨੇ ਤਾਂ ਇਹ ਪ੍ਰੋਬਲਮ ਹੈ ਤਾਂ ਐਂਗਜ਼ਾਇਟੀ ਕਈ ਲੋਕ ਬਹੁਤ ਐਂਗਜ਼ਾਇਟੀ ਹੁੰਦੀ ਹੈ ਪਹਿਲਾਂ ਤਾਂ ਐਂਗਜ਼ਾਇਟੀ ਹੋਏਗੀ ਫਿਰ ਉਹਦੇ ਬਾਅਦ ਡਿਪਰੈਸ਼ਨ ਹੋਏਗਾ ਏਦਾਂ ਕਰਕੇ ਚੇਂਜ ਹੁੰਦੀ ਬਿਮਾਰੀ ਵੱਧਦੀ ਹੈ ਤਾਂ ਪਹਿਲਾਂ ਜੇਕਰ ਐਂਗਜ਼ਾਇਟੀ ਹੁੰਦੀ ਹੈ ਪੈਨਿਕ ਡਿਸਆਰਡਰ ਹੋ ਗਿਆ ਜਿਵੇਂ ਪੈਨਿਕ ਬੰਦਾ ਹੋ ਜਾਂਦਾ ਚੈਸਟ ਪੇਨ ਹੋ ਗਿਆ ਸਰਟਿੰਗ ਹੋ ਜਾਂਦੀ ਹੈ ਸੋਸ਼ਲ ਐਂਗਜ਼ਾਇਟੀ 4 ਬੰਦਿਆਂ ਦੇ ਵਿੱਚ ਬੈਠਾ ਬੰਦਾ ਘਬਰਾਹਟ ਹੋ ਜਾਂਦੀ ਹੈ ਫੋਬੀਆ ਕਈ ਤੁਸੀਂ ਦੇਖਦੇ ਹੋਗੇ ਬੰਦੇ ਕੋਈ ਫਲਾਈਟ 'ਤੇ ਨਹੀਂ ਜਾ ਸਕਦੇ ਹਾਈਟ 'ਤੇ ਨਹੀਂ ਜਾ ਸਕਦੇ ਇਹ ਵੀ ਇੱਕ ਐਂਗਜ਼ਾਇਟੀ ਹੈ
1: ਉੱਚੀ ਜਗ੍ਹਾ ਤੇ ਜਾ ਨਹੀਂ ਸਕਦੇ
2: ਐਂਗਜ਼ਾਇਟੀ ਤੁਸੀਂ ਦੇਖਦੇ ਹੋਗੇ ਤੁਸੀਂ ਛੋਟੀ ਛੋਟੀ ਗੱਲ ਤੋਂ ਕਈ ਬੰਦੇ ਚਿੜ ਜਾਂਦੇ ਨੇ ਕਈਆਂ ਕੁਛ ਵੀ ਕਹਿੰਦੇ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਇਹ ਛੋਟੀ ਚਿੜਦਾ ਬੰਦਾ ਇਟ ਮੀਨਸ ਉਹਨੂੰ ਐਂਗਜ਼ਾਇਟੀ ਹੈਗੀ ਹੈ ਤੇ ਜੋ ਵੀ ਫਿਰ ਕੀ ਹੁੰਦਾ ਜੇ ਤੁਸੀਂ ਟ੍ਰੀਟਮੈਂਟ ਨਹੀਂ ਕਰਦੇ ਨੀਂਦ ਨਹੀਂ ਆਏਗੀ ਤੁਹਾਡਾ ਕੰਮ ਕਰਨ ਨੂੰ ਮਨ ਨਹੀਂ ਕਰੇਗਾ ਉਹ ਗੁੱਸਾ ਆਏਗਾ ਥਕਾਵਟ ਹੋਏਗੀ ਭੁੱਖ ਨਹੀਂ ਲੱਗੇਗੀ ਫਿਰ ਲੋਕਾਂ ਨੂੰ ਸੁਸਾਈਡਲ ਥੋਟ ਆਉਂਦੇ ਨੇ ਸੁਸਾਈਡਲ ਥੋਟ ਮਤਲਬ ਕਿ ਲੋਕ ਸੁਸਾਈਡ ਵੀ ਕਰ ਲੈਂਦੇ ਨੇ ਫਿਰ ਉਹਦੇ ਬਾਅਦ ਜੇ ਇਹ ਇਹਦੇ ਸਿਮਟਮ ਨੇ ਇਹ ਤਾਂ ਕਿਸੇ ਨੂੰ ਵੀ ਐਂਗਜ਼ਾਇਟੀ ਦੀ ਪ੍ਰੋਬਲਮ ਹੈ ਨੀਂਦ ਦੀ ਪ੍ਰੋਬਲਮ ਹੈਗਾ ਉਹ ਜੇਕਰ ਇਹਦੇ ਕਰਕੇ ਇਹਦੇ ਦੀ ਲੋਕ ਨਸ਼ਾ ਵੀ ਕਰਨ ਲੱਗ ਜਾਂਦੇ ਨੇ
1: ਠੀਕ
2: ਹੈ ਐਂਗਜ਼ਾਇਟੀ ਕਰਕੇ ਸਾਡੇ ਮੇਰੇ ਕੋਲ ਨਸ਼ਾ ਛੱਡਣ ਵਾਸਤੇ ਵੀ ਲੋਕ ਆਉਂਦੇ ਨੇ ਤੁਸੀਂ ਡਰਿੰਕ ਕਰਦੇ ਹੋ ਤੁਸੀਂ ਹੋਰ ਕੋਈ ਨਸ਼ਾ ਕਰਦੇ ਹੋ ਉਹ ਵੀ ਸਾਡੀ ਦਵਾਈਆਂ ਨਾਲ ਛੁੱਟ ਜਾਂਦਾ
1: ਠੀਕ ਹੈ ਜੀ
2: ਜੋ ਵੀ ਹੈ ਹਾਂਜੀ ਬਹੁਤ ਵਧੀਆ ਦਵਾਈਆਂ ਨੇ ਸਭ ਤੋਂ ਬੜੀ ਚੀਜ਼ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਔਰ ਤੁਸੀਂ ਸਾਲ 6 ਮਹੀਨੇ ਖਾ ਲਓ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੁਸੀਂ ਡਾਕਟਰ ਕੋਲ ਜਾਓਗੇ ਉਹ ਪਹਿਲਾਂ ਜੋ ਵੀ ਦਵਾਈ ਦੇਣੀ ਹੈ ਉਹਨਾਂ ਨੇ ਉਹਨਾਂ ਨੇ ਸਾਈਡ ਇਫੈਕਟ ਦੱਸਣਾ ਸਾਨੂੰ
1: ਜੀ ਜੀ
2: ਹੈ ਠੀਕ ਨੇ ਹੁਣ ਤੁਸੀਂ ਥਾਇਰਾਇਡ ਹੈਗਾ ਕੋਲੈਸਟਰਾਲ ਹੈਗਾ ਡਾਇਬਟੀਜ਼ ਜਿਵੇਂ ਆਮ ਗੋਲੀਆਂ ਖਾਈ ਜਾਂਦੇ ਨੇ ਰਾਈਟ ਟਾਈਮ ਤੇ ਰਾਈਟ ਕੰਮ ਕਰੋਗੇ ਹਮੇਸ਼ਾ ਖੁਸ਼ ਰਹੋਗੇ ਬੱਚਿਆਂ ਦੇ ਆਟਿਜ਼ਮ ਬੱਚੇ ਜਿਹੜੇ ਬੋਲਦੇ ਨੇ ਉਹ ਮੇਰੇ ਕੋਲ ਪੂਰੀ ਦੁਨੀਆਂ ਤੋਂ ਬੱਚੇ ਨੇ ਉਹ ਠੀਕ ਹੈ ਜੀ ਇਹ ਪਾਇਲਸ ਹੋ ਗਿਆ ਪੇਟ ਦਾ ਇਸ਼ੂ ਹੈ ਐਜ਼ਮਾ ਹੋ ਗਿਆ ਐਲਰਜੀ ਹੋ ਗਈ ਤੁਹਾਡੇ ਆਰਥਰਾਈਟਿਸ ਕਿਸੇ ਤਰ੍ਹਾਂ ਦੀ ਹੈਗਾ ਸਕਿਨ ਦੇ ਐਜ਼ਮਾ ਹੋ ਗਿਆ ਸੋਰਾਇਸਿਸ ਹੋ ਗਈ ਠੀਕ ਹੈ ਹੈਡੇਕ ਹੋ ਗਿਆ ਸਲੀਪ ਐਪਨੀਆ ਆਟੋਮੋਡੀਜ਼ ਇਹ ਬਿਮਾਰੀਆਂ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਨੇ
1: ਜੀ ਜੀ
2: ਜੇ ਤੁਹਾਨੂੰ ਕੋਈ ਸੋਲਿਊਸ਼ਨ ਨਹੀਂ ਮਿਲ ਰਿਹਾ ਮੇਰਾ ਨੰਬਰ ਨੋਟ ਕਰੋ, ਲਗਭਗ 50 ਸਾਲ ਹੋ ਗਏ ਨੇ ਮੇਰੇ ਇਸ ਫੀਲਡ ਦੇ, ਪੂਰੇ ਨੌਰਥ ਅਮਰੀਕਾ ਦੀ ਮੈਂ ਗੱਲ ਕਰ ਰਿਹਾ, ਕੋਈ ਵੀ ਇੰਨਾ ਪੁਰਾਣਾ ਹੋਮੋਪੈਥ ਨਹੀਂ ਹੈਗਾ। ਉਹ 50 ਸਾਲ ਪਹਿਲਾਂ ਮੈਂ ਡਿਗਰੀ ਕੀਤੀ ਹੋਈ ਹੈ, ਪੜ੍ਹਾਈ ਕੀਤੀ ਹੋਈ ਹੈ, ਜਿਹੜੀ ਪੜ੍ਹਾਈ ਹੈਗੀ ਮੇਰੀ ਡਾਕਟਰਾਂ ਦੀ ਇਹੋ ਜਿਹੀ ਬਰਾਬਰ ਦੀ ਪੜ੍ਹਾਈ ਹੈ ਸਾਡੀ, ਦੀਦੀ ਸਾਨੂੰ ਸਾਰਾ ਕੁਛ ਪਤਾ ਹੈ ਕਿਹੜੇ ਕੀ ਹੁੰਦਾ। ਉਹ ਵਿਦਿਨ 2-4 ਮਿੰਟ ਦੇ ਅੰਦਰ ਸਾਨੂੰ ਡਾਇਗਨੋਸ, ਸਾਨੂੰ ਕੋਈ ਟੈਸਟ ਕਰਾਉਣ ਦੀ ਲੋੜ ਨਹੀਂ, ਪਤਾ ਲੱਗ ਜਾਂਦਾ ਕੀ ਪ੍ਰੋਬਲਮ ਹੈਗੀ ਹੈ। ਹਾਂਜੀ 6478108055 647 818 0055 ਦਾ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ 20 ਮੈਰੀ ਟਾਈਮ ਟੂ ਰਿਵਰ ਵਾਰਡ, ਯੂਨਿਟ ਨੰਬਰ 2, ਹੋਮ ਡਿਪੂ ਵਾਲਾ ਪਲਾਜ਼ਾ, 6478108055 647 818 0055 ਦਾ ਕਦੇ ਵੀ ਕਾਲ ਕਰਕੇ ਆ ਸਕਦੇ ਹੋ।
1: ਮਿਹਰਬਾਨੀ, ਡਾਕਟਰ ਕੁਲਦੀਪ ਨੂੰ ਫੋਨ ਕਰ ਲਓ। ਹਿੰਗ ਲਗੇ ਨਾ ਫਟਕੜੀ, ਰੰਗ ਵੀ ਚੋਖਾ, ਦਵਾਈਆਂ ਦਾ ਰੰਗ ਚੋਖਾ ਹੋਊਗਾ, ਹੋਮੋਪੈਥੀ ਰਾਹੀਂ ਬਹੁਤ ਸਾਰੀਆਂ ਦਵਾਈਆਂ ਦੇ ਨਾਲ ਤੁਹਾਡਾ ਇਲਾਜ ਹੋ ਜਾਊਗਾ। ਨੰਬਰ ਲਿਖ ਲਓ, ਡਾਕਟਰ ਸਾਹਿਬ ਦਾ ਨੰਬਰ ਹੈ 6478108055 ਅਤੇ ਏਅਰਪੋਰਟ ਕੋਇਨ ਅਤੇ ਹੋਮ ਡਿਪੂ ਵਾਲੇ ਪਲਾਜ਼ ਦੇ ਵਿੱਚ ਇਹਨਾਂ ਦੀ ਕਲੀਨਿਕ ਹੈਗੀ ਆ, ਉੱਥੇ ਵੀ ਜਾ ਸਕਦੇ ਹੋ, ਵਾਕਨ ਵੀ ਜਾ ਸਕਦੇ ਹੋ, ਅਪਾਇੰਟਮੈਂਟ ਬਣਾਉਣੀ ਆ ਉਹ ਵੀ ਬਣਾ ਸਕਦੇ ਹੋ। 6478108055
3: ਜੀ। ਅਤੇ ਨਾਲ ਹੀ ਤੁਹਾਨੂੰ ਜਾਣਕਾਰੀ ਦੇ ਦਈਏ, ਜੇ ਤੁਸੀਂ ਆਪਣੀ ਆਈ ਸਾਈਟ ਚੈੱਕ ਕਰਵਾਉਣੀ ਹੋਵੇ ਤਾਂ ਕਲੀਅਰ ਵਿਊ ਆਈ ਕੇਅਰ ਤੁਸੀਂ ਪਹੁੰਚੋ। ਇਹ ਡਾਕਟਰ ਰਮਨਦੀਪ ਹੇਰ ਐਂਡ ਡਾਕਟਰ ਹਰਪ੍ਰੀਤ ਹੇਰ, ਇਹ ਆਪ ਹੀ ਡਾਕਟਰਸ ਨੇ, ਇਹਨਾਂ ਦਾ ਹੀ ਆਪਣਾ ਇਹ ਕਲੀਨਿਕ ਹੈ, ਕਲੀਅਰ ਵਿਊ ਆਈ ਕੇਅਰ, ਮੈਕਵੀਨ ਐਂਡ ਮੇਫੀਲ ਦੇ ਇੰਟਰਸੈਕਸ਼ਨ 'ਤੇ ਨੇ। ਇਹਨਾਂ ਦੇ ਕੋਲ ਕੰਪਲੀਟ ਪੇਅਰ ਆਫ ਗਲਾਸਿਸ $99 ਤੋਂ ਸਟਾਰਟ ਹੋ ਜਾਂਦੇ ਨੇ। 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਹੋ, ਤੁਹਾਨੂੰ ਕੁਝ ਵੀ ਅਪਫਰੰਟ ਨਹੀਂ ਪੇ ਕਰਨਾ ਪੈਂਦਾ। ਅਤੇ ਕੰਪਰੀਹੈਂਸਿਵ ਆਈ ਐਗਜ਼ਾਮ ਵਿਦ OCT, ਥਰਡ ਸਕੈਨਿੰਗ ਕਰਦੇ ਨੇ। ਮਾਇਓਪੀ ਕੰਟਰੋਲ ਲੈਂਜਸ ਅਵੇਲੇਬਲ ਨੇ, ਵਿਜੂਅਲ ਫੀਲਡ ਅਵੇਲੇਬਲ ਹੈ, ਅਤੇ ਡਾਕਟਰਸ ਦੀ ਅਵੇਲੇਬਿਲਿਟੀ 6 ਦਿਨ ਰਹਿੰਦੀ ਹੈ ਵੀਕ ਦੇ ਵਿੱਚ। ਟਿਊਜ਼ਡੇ ਤੋਂ ਲੈ ਕੇ ਫਰਾਈਡੇ ਤੱਕ ਸਵੇਰੇ 11 ਤੋਂ ਸ਼ਾਮ ਨੂੰ 7 ਵਜੇ ਤੱਕ ਓਪਨ ਰਹਿੰਦੇ ਨੇ। ਸੈਟਰਡੇ ਨੂੰ ਜਾਣਾ ਚਾਹੁੰਦੇ ਹੋ ਤਾਂ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਤੁਹਾਨੂੰ ਮਿਲਣਗੇ। ਸੰਡੇ ਨੂੰ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਹੁੰਦੇ ਨੇ, ਅਤੇ ਸਿਰਫ ਮੰਡੇ ਵਾਲੇ ਦਿਨ ਛੁੱਟੀ ਹੁੰਦੀ ਹੈ ਇਹਨਾਂ ਦੀ, ਮੰਡੇ ਕਲੋਜ਼ ਹੋਣਗੇ। ਅਤੇ ਮੈਕਵੀਨ ਐਂਡ ਮੇਫੀਲ ਦੇ ਇੰਟਰਸੈਕਸ਼ਨ 'ਤੇ ਤੁਸੀਂ ਪਹੁੰਚਣਾ, ਕਲੀਅਰ ਵਿਊ ਆਈ ਕੇਅਰ, 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34, ਬਰੈਂਪਟਨ ਦੇ ਵਿੱਚ ਨੇ। ਨੰਬਰ ਇਹਨਾਂ ਦਾ 905-913-4545, 905-913-4545, ਕਲੀਅਰ ਵਿਊ ਆਈ ਕੇਅਰ ਦਾ ਨੰਬਰ ਹੈ।
1: ਜੇਕਰ ਤੁਹਾਡੇ ਘਰ ਜਾਂ ਬਿਜਨਸ ਦੇ ਵਿੱਚ ਜਾਨਵਰ ਨੇ, ਕੀੜੀਆਂ ਨੇ, ਕੀੜੇ ਨੇ, ਚੂਹੇ ਨੇ, ਚੂਹੀਆਂ ਨੇ, ਹਾਂਜੀ, ਪਰੇਸ਼ਾਨ ਕਰਦੇ ਨੇ, ਜਾਂ ਬੈੱਡ ਬੱਗਸ ਵੀ ਹੁੰਦੇ ਘਰਾਂ ਦੇ ਵਿੱਚ ਕਈਆਂ ਦੇ ਥਾਂ 'ਤੇ, ਅਤੇ ਐਟਿਕ ਦੇ ਵਿੱਚ, ਗਰਾਜ ਦੇ ਵਿੱਚ, ਬੈਕਯਾਰਡ ਦੇ ਵਿੱਚ ਹੁੰਦੇ ਨੇ ਆਪਣੇ ਰਕੂਨ ਵਗੈਰਾ, ਹੈ ਨਾ, ਕੰਕ ਵੀ ਹੁੰਦੇ ਨੇ, ਇਹ ਸਾਰਿਆਂ ਦਾ ਇਲਾਜ ਕਰਦੇ ਨੇ। ਸੇਮ ਡੇ ਸਰਵਿਸ ਹੈ, ਟਰਾਂਟੋ ਪੈਸਟ ਅਰੈਸਟ, 100% ਸਸਪੈਕਸ਼ਨ ਹੈਗੀ ਆ, ਗੌਰਮੈਂਟ ਅਪਰੂਵ ਦਵਾਈਆਂ ਇਹ ਯੂਜ ਕਰਦੇ ਨੇ। ਅਤੇ ਨੰਬਰ ਨੋਟ ਕਰ ਲਓ ਟਰਾਂਟੋ ਪੈਸਟ ਅਰੈਸਟ ਦਾ, 6475158000। ਮੈਨੂੰ ਪਤਾ ਕਈ ਥਾਵਾਂ 'ਤੇ ਨਾ ਅੱਟ ਅੱਟ ਡੁੱਲਦਾ ਰਹਿੰਦਾ, ਬੇਸਮੈਂਟ ਦੇ ਵਿੱਚ ਕੋਕਰੇਚ ਵਗੈਰਾ ਹੁੰਦੇ ਨੇ, ਉਹ ਬੁਰੇ ਲੱਗਦੇ ਨੇ ਜਦੋਂ ਆਪਾਂ ਬੈਠਦੇ ਹਾਂ, ਪਰੇਸ਼ਾਨ ਕਰਦੇ ਨੇ, ਦੇਖ ਕੇ ਹੀ ਅਣਕਲ ਜੀ ਆ ਜਾਂਦੀ ਆ। ਪਰ ਇਹ ਕਹਿੰਦੇ ਅਸੀਂ ਇਹੀ ਸਪਰੇ ਕਰਾਂਗੇ, ਸਭ ਦਾ ਸਫਾਇਆ ਕਰ ਦਾਂਗੇ। ਨੰਬਰ 6475158000, ਟੈਲੀਫੋਨ ਨੰਬਰ, ਅਗਰ ਕਾਲਰ ਲੈ ਲਓ ਜੀ।
3: ਜੀ 3631, ਸਤਿ ਸ਼੍ਰੀ ਅਕਾਲ ਜੀ।
4: ਮਨਪ੍ਰੀਤ ਜੀ, ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ, ਮੈਂ ਵੱਡੀ ਟੀਮ ਬਫਲੋ ਤੋਂ
1: ਜੀ।
3: ਜੀ ਸਤਿ ਸ਼੍ਰੀ ਅਕਾਲ ਜੀ।
4: ਸਿੱਧੂ ਸਾਹਿਬ, ਕਿੱਦਾਂ ਇੰਜੋਏ ਕੀਤੀ ਆਪਣੀ, ਤੁਹਾਡੀਆਂ ਦੇਖਦਾ ਰਿਹਾ ਫੋਟੋ ਤੇ ਫੇਸਬੁੱਕ ਤੇ,
1: ਅਜੇ ਮੈਂ ਜ਼ਿਆਦਾ ਨਹੀਂ ਪਾਈਆਂ, ਇੱਕ ਦੋ ਪਾਈਆਂ, ਤਿਆਰ ਹੋਏ ਦੀਆਂ ਪਾਈਆਂ,
4: ਬਹੁਤ ਵਧੀਆ ਲੱਗਿਆ। ਚਲੋ ਵਧੀਆ ਚਾਹੀਦਾ ਕਿਤੇ ਨਾ ਕਿਤੇ ਲੋਕੇਸ਼ਨ, ਮਨਪ੍ਰੀਤ ਦਾ ਪੂਰਾ ਵੀਕ ਮਿਲ ਗਿਆ ਤੁਹਾਡੇ ਪਿੱਛੇ ਸੇਵਾ ਕਰਨ ਦਾ।
1: ਮਿਹਰਬਾਨੀ, ਦੱਸੋ। ਹਾਂਜੀ ਹਾਂਜੀ, ਮਿਹਰਬਾਨੀ ਜੀ।
4: ਸਿੱਧੂ, ਮੈਨੂੰ ਪਤਾ ਨਹੀਂ ਤੁਹਾਡੇ ਕੋਲ ਕਿੰਨਾ ਟਾਈਮ ਆ ਰਹਿ ਗਿਆ, ਮਤਲਬ ਕਿ ਅੱਧੇ ਘੰਟੇ ਫਰਮਾਇਸ਼ਾਂ ਹੋਰ ਵੀ ਹੋਣਗੀਆਂ, ਪਰ ਇੱਕ ਗੀਤ ਆ ਚਮਕੀਲਾ ਸਾਹਿਬ ਦਾ, ਉਹਦੀ ਉਹ ਕਹਿੰਦੀ ਅਮਰਜੋਤ, ਮੈਂ ਰੀਠੇ ਖੇਡਣ ਨਾਲ ਵੀ ਕੰਤ ਨਿਆਣੇ ਨੇ,
1: ਉਹ ਕਹਿੰਦਾ ਗੱਭਰੂ ਹੋ ਲੈਣ ਦੇ,
4: ਗੱਭਰੂ ਹੋ ਲੈ, ਹਜੇ ਤੇਲ ਪੱਟਾਂ ਨੂੰ ਲਾਉਂਦਾ,
1: ਹਜੇ ਤੇਲ ਪੱਟਾਂ ਨੂੰ ਲਾਉਂਦਾ, ਕੋਸ਼ਿਸ਼ ਕਰਦੇ, ਜੇ ਟਾਈਮ ਹੋਇਆ ਤਾਂ ਜ਼ਰੂਰ ਲਾਵਾਂਗੇ, ਪਰ ਸਾਡੇ ਕੋਲ ਪੈਂਡਿੰਗ ਬਹੁਤ ਨੇ, ਅੱਜ ਕਾਫੀ ਫਰਮਾਇਸ਼ਾਂ ਪੈਂਡਿੰਗ ਨੇ। ਅੱਛਾ, ਅਗਲਾ ਜਿਹੜਾ ਗੀਤ ਆ, ਅਲੱਗ ਅਲੱਗ ਮੂਵੀ 'ਚ ਫਰਮਾਇਸ਼ ਕੀਤੀ ਸਾਡੇ ਵੀਰ ਕਿਸ ਨੇ ਨਾ
3: ਜੀ,
1: ਰਜੇਸ਼ ਖੰਨਾ ਸਾਹਿਬ ਅਤੇ ਟੀਨਾ ਮੋਨੀ, ਮੈਂ ਜੀ, ਅਤੇ ਉਹਦੇ 'ਤੇ ਫਰਮਾਇਆ ਹੋਇਆ ਗੀਤ ਹੈ, ਲਓ ਬਸ ਕਰੋ ਇੰਜੋਏ।
5: वहाँ क्या कर रही हो चांदनी? तुम्हारा खाना लग गया है, आओ।

0: ਲੰਮੇ ਤਜਰਬੇ ਦੇ ਨਾਲ ਟੈਕਸ ਦੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ ਜੀਐਸਟੀ ਪੀਐਸਟੀ ਰਿਟਰਨ ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ
1: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ ਕਾਲ ਨਰਿੰਦਰ ਮਾਨ 905-789-1770
0: ਬ੍ਰੈਂਪਟਨ ਦੇ ਵਿੱਚ ਸਿੰਸ 1998 ਤੋਂ ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ ਜਿੱਥੇ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ 100% ਰੀਅਲ ਵੁੱਡ ਫਰੇਮ ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-60 ਵੱਧ ਹੋਏਗੀ ਲੇਕਿਨ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ ਅੱਜ ਹੀ ਰੀਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ ਨੰਬਰ

0: 24 ਰਿਗਨ ਰੋਡ ਤੇ ਸੋਫਾ ਮੋੜ ਤੇ ਇੱਕ ਚੱਕਰ ਲਗਾਓ। ਟੈਲੀਫੋਨ ਨੰਬਰ 9057918056 ਜਾਂ ਪਰਮਜੀਤ ਨੂੰ ਕਾਲ ਕਰੋ 9057928056। 9057928056 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਵਿੱਚ।
1: ਦੋਸਤੋ, ਲਾਈਫ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਬਹੁਤ ਸੌਖਾ ਹੈ, ਪਰ ਸਹੀ ਸਪੋਰਟ ਤੋਂ ਬਿਨਾਂ ਕੰਮ ਕਰਨਾ ਬਿਲਕੁਲ ਸੌਖਾ ਨਹੀਂ। ਇੰਸ਼ੋਰੈਂਸ ਫੀਲਡ ਦੇ ਵਿੱਚ ਹਜ਼ਾਰਾਂ ਲੋਕੀ ਆਉਂਦੇ ਨੇ ਤੇ ਹਜ਼ਾਰਾਂ ਹੀ ਜਾਂਦੇ ਨੇ, ਪਰ ਸਿਰਫ ਪ੍ਰੋਫੈਸ਼ਨਲ ਐਡਵਾਈਜ਼ਰ ਹੀ ਟਿਕੇ ਰਹਿੰਦੇ ਨੇ।
2: ਜੇਕਰ ਤੁਸੀਂ ਇੱਕ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹੋ ਜਾਂ ਫਿਰ ਤੁਸੀਂ ਵੀ ਲਾਇਸੈਂਸ ਲੈ ਕੇ ਆਪਣੇ ਕਲਾਇੰਟਸ ਦੇ ਲਈ ਸਹੀ ਪਾਲਿਸੀ ਤੇ ਪ੍ਰੋਫੈਸ਼ਨਲ ਕੰਮ ਕਰਨਾ ਚਾਹੁੰਦੇ ਹੋ, ਤਾਂ ਫਿਰ ਅੱਜ ਹੀ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ ਸੰਪਰਕ ਕਰੋ।
1: ਕਾਲ 416-457-3381 416-453-3381।
2: ਟੌਪ ਫਾਈਨੈਂਸ਼ੀਅਲ ਦਾ ਨਵਾਂ ਬ੍ਰੈਂਪਟਨ ਆਫਿਸ ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ 70 ਡੈਲਟਾ ਪਾਰਕ ਬੁਲਵਰਡ ਯੂਨਿਟ 11 ਤੇ ਲੋਕੇਟਡ ਹੈ, ਜਿੱਥੇ ਐਡਵਾਈਜ਼ਰਸ ਲਈ ਬਿਨਾਂ ਕੋਈ ਫੀਸ ਬਿਨਾਂ ਕੋਈ ਚਾਰਜਿਸ ਤੋਂ ਮਾਡਰਨ ਆਫਿਸ ਅਤੇ ਫੈਸਿਲਿਟੀਜ਼ ਦਾ ਪੂਰਾ ਐਕਸੈਸ ਹੈ।
1: ਟੌਪ ਫਾਈਨੈਂਸ਼ੀਅਲ ਦੇ ਇੰਸ਼ੋਰੈਂਸ ਐਡਵਾਈਜ਼ਰਸ ਦੇ ਲਈ ਪਹਿਲੇ ਹੀ ਦਿਨ ਤੋਂ ਹਾਈਐਸਟ ਕਮਿਸ਼ਨ ਪੈਕੇਜ, ਡੇਲੀ ਇਨ ਆਫਿਸ ਤੇ ਆਨਲਾਈਨ ਟ੍ਰੇਨਿੰਗ ਤੇ ਹਰੇਕ ਮੇਜਰ ਇੰਸ਼ੋਰੈਂਸ ਕੰਪਨੀ ਦੇ ਨਾਲ ਡਾਇਰੈਕਟ ਕੰਟਰੈਕਟ ਦਾ ਵੀ ਪ੍ਰਬੰਧ ਹੈ।
2: ਹਾਂ, ਇੰਸ਼ੋਰੈਂਸ ਐਡਵਾਈਜ਼ਰ ਚਾਹੇ ਨਵੇਂ ਹੋ ਜਾਂ ਪੁਰਾਣੇ, ਚਾਹੇ ਐਕਟਿਵ ਹੋ ਜਾਂ ਪਾਰਟ ਟਾਈਮ, ਜਾਂ ਫਿਰ ਤੁਸੀਂ ਸਭ ਤੋਂ ਵਧੀਆ ਬ੍ਰੋਕਰੇਜ ਦੀ ਭਾਲ ਵਿੱਚ ਹੋ, ਅੱਜ ਹੀ ਸੰਪਰਕ ਕਰੋ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ 416-457-3381 416-457-3381।
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053 9057928053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ।
3: ਹਾਏ ਰੱਬਾ, ਹੁਣ ਕੀ ਬਣੂ?
4: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾ ਟੈਂਬਰ ਪਰਸਨਲ ਇੰਜਰੀ ਲਾਇਰ।
5: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ,
4: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪਫਰੰਟ ਫੀ। ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ। ਅੱਜ ਹੀ ਕਾਲ ਕਰੋ ਰੂਪਾ ਬਰਾੜਪੁਰਾ ਨੂੰ 416-991-9939 416-991-5939 ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ, ਹਾਈਵੇ 10 ਐਂਡ ਡੈਰੀ
0: 416-452-5531 416-452-5931 ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰ ਸਕਦੇ ਹੋ। ਚਲੋ ਦੋਸਤੋ, ਸਰਨੇਓ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਬੁੱਧਵਾਰ ਦਾ ਦਿਨ ਹੈ ਤੇ ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ। ਔਰ ਜੀ, ਮੈਂ ਦੱਸਦਾ ਕੱਲ੍ਹ ਨੂੰ ਸਾਡਾ ਲਾਈਵ ਲੋਕੇਸ਼ਨ ਹੋਏਗਾ ਔਰ ਰੀਅਲ ਸਟੇਟ ਹੱਟ ਡੈਰੀ ਤੇ ਆਪਣੇ ਬਿਲਕੁਲ ਡਿਕਸੀ ਦੇ ਨੇੜੇ ਟੋਮਕਨ ਕੈਲੋ ਡੈਰੀ ਕਰੋ ਡੇਲ ਮੰਡੀ ਹੋਰ ਦੇ ਆਫਿਸ 'ਚੋਂ ਲਾਈਵ ਪ੍ਰੋਗਰਾਮ ਕਰਾਂਗੇ। ਤੁਹਾਨੂੰ ਅਸੀਂ ਨੈਗਰਾ ਫਾਲ ਦੀਆਂ ਕੁਝ ਪ੍ਰੋਪਰਟੀ ਆ ਉਹਨਾਂ ਦੇ ਵਾਸਤੇ ਸੋਨੇ ਦੇ ਸੁਹਾਗੇ ਵਾਲੀ ਇਹ ਗੱਲ ਹੈ, ਇੱਕ ਪ੍ਰਾਈਸ ਦੇ ਵਿੱਚ ਕਿੰਨੀ ਸਾਰੀਆਂ ਪ੍ਰੋਪਰਟੀ ਲੈ ਸਕਦੇ ਹੋ ਉਹਦੀ ਪੂਰੀ ਜਾਣਕਾਰੀ ਕੱਲ੍ਹ ਨੂੰ ਦੇਵਾਂਗੇ। 7895 ਡਰਾਈਵ, ਨੰਬਰ ਹੈ 416-413-1313। ਕੱਲ੍ਹ ਨੂੰ ਲਾਈਵ ਹੋਏਗਾ ਸਾਡਾ 3 ਤੋਂ ਲੈ ਕੇ 6 ਵਜੇ ਤੱਕ
6: ਜੀ। ਅਤੇ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ਕਿ 30 ਅਗਸਤ ਨੂੰ ਐਮ ਏ ਵਿਰਕ ਜੀ ਆ ਰਹੇ ਨੇ ਆਪਣੇ ਸ਼ਹਿਰ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ। ਇਹਨਾਂ ਦਾ ਬਹੁਤ ਹੀ ਕਮਾਲ ਦਾ ਲਾਈਵ ਇਨ ਕਾਨਸਰਟ ਹੋਣ ਜਾ ਰਿਹਾ। ਇਹ ਯੂਨਿਟੀ ਟੂਰ ਲੈ ਕੇ ਆ ਰਹੇ ਨੇ ਜੋ ਕਿ ਸੈਲੂਲਰ ਪੁਆਇੰਟ ਤੇ ਟਰੂ ਸਾਊਂਡ ਲਾਈਵ ਤੁਹਾਡੇ ਲਈ ਪ੍ਰੈਜ਼ੈਂਟ ਕਰ ਰਹੇ ਨੇ ਤੇ ਇਹ ticketmaster.ca ਦੇ ਉੱਪਰ ਜਾ ਕੇ ਤੁਸੀਂ ਆਪਣੀਆਂ ਟਿਕਟਸ ਨੂੰ ਬੁੱਕ ਕਰਵਾ ਲਓ। ਜੇਕਰ ਤੁਸੀਂ ਇਹਨਾਂ ਦੇ ਪਹਿਲਾਂ ਜਿਹੜਾ ਸ਼ੋਅ ਹੋਣ ਜਾ ਰਿਹਾ ਸੀ 14 ਅਗਸਤ ਨੂੰ, ਕਿਉਂਕਿ ਹੁਣ ਇਹ ਸ਼ੋਅ ਚੇਂਜ ਹੋ ਚੁੱਕਿਆ, 30 ਅਗਸਤ ਨੂੰ ਹੋ ਰਿਹਾ ਹੁਣ ਆਪਣੇ ਟੋਰਾਂਟੋ ਦੇ ਵਿੱਚ, ਪਹਿਲਾਂ 14 ਅਗਸਤ ਨੂੰ ਹੋ ਰਿਹਾ ਸੀ।
0: ਜੇ ਤੁਸੀਂ
6: ਹਾਂਜੀ ਹਾਂਜੀ ਬਿਲਕੁਲ, ਤੇ ਜੇਕਰ ਤੁਸੀਂ ਉਹ ਵਾਲੇ ਸ਼ੋਅ ਦੇ ਵਿੱਚ ਟਿਕਟਸ ਲੈ ਚੁੱਕੇ ਸੀ ਤਾਂ ਤੁਸੀਂ ਆਪਣੀ ਟਿਕਟਸ ਰਿਫੰਡ ਵੀ ਕਰਵਾ ਸਕਦੇ ਹੋ। ਅਦਰਵਾਈਜ਼ ਤੁਸੀਂ ਜੇ ਚੇਂਜ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਨੰਬਰ ਨੋਟ ਕਰ ਲਓ, ਇਸ ਨੰਬਰ 'ਤੇ ਕੰਟੈਕਟ ਕਰੋ ਤੇ ਤੁਸੀਂ ਆਪਣੀ ਟਿਕਟਸ ਨੂੰ ਚੇਂਜ ਵੀ ਕਰਾ ਸਕਦੇ ਹੋ। 6479648573, 6479648573 'ਤੇ ਕਾਲ ਕਰਕੇ ਤੁਸੀਂ ਆਪਣੀ ਟਿਕਟਸ ਨੂੰ ਮੋਡੀਫਾਈ ਕਰਾ ਸਕਦੇ ਹੋ। ਅਦਰਵਾਈਜ਼ ਤੁਸੀਂ ਹਜੇ ਤੱਕ ਟਿਕਟ ਨਹੀਂ ਬੁੱਕ ਕਰਾਈ ਤਾਂ ticketmaster.ca ਦੇ ਉੱਪਰ ਜਾ ਕੇ ਆਪਣੀ ਟਿਕਟਸ ਬੁੱਕ ਕਰਾਓ। 30 ਅਗਸਤ ਨੂੰ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ ਇਹ ਸ਼ੋਅ ਹੋਏਗਾ ਐਮੀ ਵਿਰਕ ਜੀ ਦਾ। ਚਲੋ ਫਿਰ ਆਪਾਂ ਗਾਣਾ ਵੀ ਸੁਣੀਏ ਐਮੀ ਵਿਰਕ ਜੀ ਦਾ, ਹੈ ਨਾ
0: ਜੀ।
6: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: 5:30 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 to 6 ਸ਼ਾਮ ਦੇ 4 ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ 7 days a week ਤੁਹਾਡੇ ਅੰਗ ਸੰਗ ਚਲੋ AM 5:30 ਤੇ ਮੋਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ ਕੀ ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ ਤੁਸੀਂ ਪ੍ਰਾਈਵੇਟ ਮੋਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ
1: ਹਾਏ ਚੂਹਾ ਤੇ ਕਾਕਰੋਚ ਵੀ ਸੁਣ ਲਓ ਮੇਰੀ ਗੱਲ ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ
2: ਹੈ ਫੇਰ ਕਾਕਰੋਚ ਤੇ ਚੂਹੇ ਉਹ ਹਾਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ
1: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ
2: ਉਹ ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ
3: ਆਪ ਘਰ ਚੋਂ ਬਾਹਰ ਕਿਉਂ ਜਾਣਾ ਚੂਹੇ ਕਾਕਰੋਚਾਂ ਨੂੰ ਕੱਢੋ ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ 647-515-8000 ਟੋਰਾਂਟੋ ਪੈਸਟ ਅਰੈਸਟ ਸਿੱਕੇ ਬੰਦ ਕੰਮ ਦੀ ਗਾਰੰਟੀ 647-515-8000
0: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7 ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ 7 ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 Dust Drive ਫੈਂਡਰਵੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ ਔਰ 600 ਹੈਸਟਲ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਜੁੜੇ ਹੋਏ ਦੋਸਤੋ ਮੈਂ ਦੱਸਦਾ ਕਿ ਸਿੰਪਲੀ ਇੰਡੀਅਨ ਵਾਲੇ ਹਰ ਰੋਜ਼ ਕੋਈ ਨਾ ਕੋਈ ਵਧੀਆ ਆਫਰ ਤੁਹਾਡੇ ਲਈ ਲਾਉਂਦੇ ਨੇ ਅੱਜ ਜੇਕਰ ਤੁਸੀਂ ਅੱਜ ਹੈਗਾ ਜੀ ਬੁੱਧਵਾਰ ਅੱਜ ਇੱਕ ਬੈਜੀ ਥਾਲੀ ਖਰੀਦੋਗੇ ਦੇਸ਼ ਪ੍ਰਦੇਸ਼ ਦੇ ਹਵਾਲੇ ਦੇਣ ਅਤੇ ਦੂਜੀ ਥਾਲੀ ਬਿਲਕੁਲ ਫਰੀ ਹੋਏਗੀ ਔਰ ਥਾਲੀ ਵੀ ਫੁੱਲੀ ਲੋਡਡ ਉਹਦੇ ਨਾਲ ਚਾਹੇ ਤਵੇ ਵਾਲੀ ਰੋਟੀ ਲੈ ਲਓ ਹੈਂਜੀ ਜਾਂ ਫਿਰ ਤੁਸੀਂ ਤੰਦੂਰੀ ਰੋਟੀ ਲੈ ਲਓ ਤੁਹਾਡੀ ਆਪਣੀ ਇੱਛਾ ਨਾਨ ਲੈ ਲਓ ਅਤੇ ਤੁਸੀਂ ਇਹ ਖਾ ਸਕਦੇ ਹੋ ਇੱਕ ਥਾਲੀ ਬੈਜੀ ਖਰੀਦੋ ਦੂਜੀ ਫਰੀ ਹੈ ਪਹੁੰਚੋ 275 ਗਾਰਡਨ ਬਰੁਕ ਟ੍ਰੇਲ 905-794-8111 85 ਮਾਊਂਟ ਪਿਲਰ ਫਾਈਨੈਂਸ਼ੀਅਲ ਅਤੇ ਆਪਣੇ ਮਿਸਾਗਰ ਰੋਡ 905-593-4400 ਅਤੇ 15 ਫੈਂਡਰਵੇ ਅਤੇ ਚੰਕੂ ਜੀ ਦੇ ਨੇੜੇ 905-840-2200 ਨੇੜਲੀ ਬ੍ਰਾਂਚ 'ਤੇ ਪਹੁੰਚ ਸਕਦੇ ਹੋ। ਇੱਕ ਥਾਲੀ ਖਰੀਦੋ ਦੂਜਾ ਫਰੀ, ਪਰ ਕਹਿਣਾ ਪੈਂਦਾ ਦੇਸ਼ ਪਰਦੇਸ ਦਾ ਹਵਾਲਾ ਦੇ ਕੇ, ਇਹ ਦੇਸ਼ ਪਰਦੇਸ ਦੀ ਡੀਲ ਆ। ਵੈਸੇ ਤਾਂ ਇਨਸਾਈਡ ਹੋਰ ਵੀ ਡੀਲ ਲੱਗੀਆਂ ਹੁੰਦੀਆਂ ਕਾਨੀ ਦੀ।
4: ਬਿਲਕੁਲ, ਅਤੇ ਨਾਲ ਹੀ ਤੁਸੀਂ ਸੰਦਲ ਪੇਂਟਿੰਗ ਨੂੰ ਯਾਦ ਰੱਖੋ, ਜੇ ਸਮਰ ਟਾਈਮ ਕਿਉਂਕਿ ਬੈਸਟ ਟਾਈਮ ਹੁੰਦਾ, ਤੁਸੀਂ ਕੋਈ ਵੀ ਆਪਣਾ ਇੱਦਾਂ ਦਾ ਕੰਮ ਕਰਵਾ ਸਕਦੇ ਹੋ। ਤੁਸੀਂ ਆਪਣੇ ਘਰਾਂ ਦੇ ਵਿੱਚ ਪੇਂਟ ਕਰਵਾਉਣਾ ਹੋਵੇ, ਕੋਈ ਰੈਸਟੋਰੈਂਟ, ਕੋਈ ਆਫਿਸ ਪੇਂਟ ਕਰਵਾਉਣਾ ਆ, ਤਾਂ ਸੰਦਲ ਪੇਂਟਿੰਗ ਨੂੰ ਯਾਦ ਰੱਖੋ। ਇਹ ਬਹੁਤ ਹੀ ਪ੍ਰੋਫੈਸ਼ਨਲ ਪੇਂਟਰਸ ਨੇ, ਅਫੋਰਡੇਬਲ ਪੇਂਟ ਯੂਜ਼ ਕਰਦੇ ਨੇ, ਬਟ ਨੇਮ ਬ੍ਰਾਂਡ ਪੇਂਟ ਹੀ ਹੁੰਦੇ ਨੇ ਇਹਨਾਂ ਦੇ ਕੋਲ। ਅਤੇ ਤੁਸੀਂ ਕਿਤੇ ਵੀ ਰਹਿੰਦੇ ਹੋਵੋ, ਬ੍ਰੈਂਪਟਨ, ਮਿਸਾਗਰ, ਨਾਇਗਰਾ ਫੋਲਸ, ਕੇਮਬ੍ਰਿਜ, ਲੰਡਨ, ਗਲਫ, ਕਿਸੇ ਵੀ ਏਰੀਆ ਦੇ ਵਿੱਚ ਤੁਸੀਂ ਰਹਿੰਦੇ ਹੋ, ਪੂਰੇ GTA ਏਰੀਆ ਦੇ ਵਿੱਚ ਤੁਹਾਨੂੰ ਹਰ ਜਗ੍ਹਾ ਦੇ ਉੱਪਰ ਆ ਕੇ ਇਹ ਆਪਣੀ ਸਰਵਿਸਿਜ਼ ਦੇਣਗੇ। ਇਹ ਬਹੁਤ ਹੀ ਨੰਬਰ 1 ਪੇਂਟ ਕਰਦੇ ਨੇ। ਸੁਖਜੀਤ ਸਿੰਘ ਜੀ ਨੂੰ ਕਾਲ ਕਰੋ, ਨੰਬਰ 647-822-3313-647-822-3313, ਸੰਦਲ ਪੇਂਟਿੰਗ ਦਾ ਨੰਬਰ ਹੈ।
0: ਦੋਸਤੋ, ਜੋਬਾਂ ਹਮੇਸ਼ਾ ਹੁੰਦੀਆਂ, ਲੇਕਿਨ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਪੈਂਦਾ। ਕਹਿਣ ਦਾ ਮਤਲਬ ਹੈ ਕਿ ਆਪਣੇ ਆਪ ਨੂੰ ਲੇਬਰਲ ਜੋਬਾਂ ਤੋਂ ਘਰ ਕੱਢ ਕੇ ਕੁਛ ਕੋਰਸ ਕਰੋ। ਉਹਦੇ ਵਾਸਤੇ ਕੁਈਨਜ਼ਵੁੱਡ ਕਾਲਜ ਦਾ ਮੈਂ ਨੰਬਰ ਦਿਆਂਗਾ, ਤੁਸੀਂ ਫਾਰਮੇਸੀ ਅਸਿਸਟੈਂਟ ਦਾ ਕੋਰਸ ਕਰ ਸਕਦੇ ਹੋ, 10 ਵੀਕ ਦਾ ਕੋਰਸ ਹੈ, ਵੀਕਐਂਡ 'ਤੇ ਵੀ ਕਰ ਸਕਦੇ ਹੋ, ਜੋਬ ਨਾਲ ਕਰੀ ਜਾਓ, ਵੀਕਐਂਡ 'ਤੇ ਕੋਰਸ ਕਰ ਲਓ। ਅਤੇ ਨੈਨੀ ਦਾ ਅਤੇ ਹੋਮ ਚਾਈਲਡ ਕੇਅਰ ਪ੍ਰੋਗਰਾਮ, ਇਹ ਵੀ ਤੁਹਾਨੂੰ ਵੀਕਐਂਡ ਦੇ ਪ੍ਰੋਗਰਾਮ ਦੇ ਵਿੱਚ ਇਹ ਵੀ ਕੋਰਸ ਕਰ ਸਕਦੇ ਹੋ। ਬਹੁਤ ਜੋਬਾਂ ਉਹਦੇ ਵਿੱਚ ਹੈਗੀਆਂ। ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਵੀ ਹੈਗਾ, ਇਹਦੇ ਵਿੱਚ ਵੀ ਤੁਹਾਨੂੰ ਜੋਬਾਂ ਵਾਲੇ ਮਗਰ ਤੁਰੇ ਫਿਰਦੇ ਆ ਵੀ ਸਾਨੂੰ ਬੰਦੇ ਚਾਹੀਦੇ ਨੇ। ਤਾਂ ਤੁਸੀਂ ਕੁਈਨਜ਼ਵੁੱਡ ਕਾਲਜ ਨਾਲ ਰਾਬਤਾ ਕਾਇਮ ਕਰ ਲਓ, ਇਹ ਕੋਰਸ ਕਰ ਲਓ, ਅਪਗ੍ਰੇਡ ਕਰੋ ਆਪਣੇ ਆਪ ਨੂੰ, ਜੋਬਾਂ ਤੁਹਾਨੂੰ ਚੰਗੀਆਂ ਮਿਲ ਜਾਣ। 905-872-0088 905-872-0088 'ਤੇ ਕਾਲ ਕਰ ਲਓ ਕੁਈਨਜ਼ਵੁੱਡ ਕਾਲਜ। ਵੇਖਦੇ ਵੇਖਦੇ ਹੀ ਟਾਈਮ ਹੁਣ 3 ਘੰਟੇ ਦਾ ਸਾਡਾ ਖਤਮ ਹੋਣ ਲੱਗਿਆ
4: ਜੀ,
0: ਅਤੇ ਜਾਂਦੇ ਜਾਂਦੇ ਗੀਤ ਸੰਗੀਤ ਰਾਹੀਂ ਛੱਡ ਕੇ ਜਾਂਦੇ ਹਾਂ ਤੁਹਾਨੂੰ। ਅਤੇ ਕੱਲ੍ਹ ਨੂੰ ਫਿਰ ਸ਼ਾਰਪ 3 ਵਜੇ ਸਾਡੀ ਮੁਲਾਕਾਤ ਹੋਏਗੀ ਤੁਹਾਡੇ ਨਾਲ ਇਸ ਚੈਨਲ ਦੇ ਉੱਤੇ 5:30 'ਤੇ। ਉਹ ਸੁਣਦੇ ਰਹੋ, 24 ਘੰਟੇ ਪ੍ਰੋਗਰਾਮ ਚੱਲਦੇ ਰਹਿੰਦੇ ਆ। ਵੱਖੋ ਵੱਖਰ ਇਹ ਗੁਲਦਸਤੇ ਦੇ ਵਿੱਚ ਭਾਂਤ ਭਾਂਤ ਦੇ ਫਲਾਵਰ ਨੇ, ਵੱਖੋ ਵੱਖਰੀ ਮਹਿਕ ਡਾਰਦੇ ਨੇ ਸਾਰੇ ਹੋਸਟ। ਅਤੇ ਟਿਊਨ ਅਪ ਕਰਕੇ ਰੱਖੋ। ਚਲੋ, AM 5:30 ਨੂੰ ਸਾਡੀ ਮੁਲਾਕਾਤ ਮਨਪ੍ਰੀਤ ਜੀ ਅਤੇ ਮੇਰੀ ਕੱਲ੍ਹ ਨੂੰ 3 ਵਜੇ ਫਿਰ ਤੁਹਾਡੇ ਨਾਲ ਹੋਏਗੀ
4: ਜੀ।
0: ਮੈਂ ਲਾਈਵ ਲੋਕੇਸ਼ਨ 'ਤੇ ਹੋਵਾਂਗਾ, ਡੇਲ ਮੁੰਡੇ ਹੋਣ ਦੇ ਆਫਿਸ, ਮਨਪ੍ਰੀਤ ਹੋਰੀ ਆਫਿਸ ਵਿੱਚੋਂ, ਸਟੂਡੀਓ ਵਿੱਚੋਂ ਪ੍ਰੋਗਰਾਮ ਪੇਸ਼ ਕਰਨਗੇ
4: ਜੀ।
0: ਦਿਓ ਅੱਗੇ ਸ਼ਾਮ ਬੜੀ ਸੁਹਾਵਣੀ ਸੁਹਾਵਣੀ ਜੀ ਆ, ਇਹਨੂੰ ਵੇਲ ਆਊਟ ਕਰੋ ਆਪਣੇ ਚਾਹੁਣ ਵਾਲਿਆਂ ਨਾਲ। ਮਨ ਹੀ ਬਾਹਰ ਅੰਦਰ ਜਾਓ, ਪਾਰਕ 'ਚ ਘੁੰਮੋ ਫਿਰੋ, ਖਾਣੇ ਵਧੀਆ ਖਾਓ, ਬਾਰਬੀਕਿਊ ਕਰੋ, ਕਿ ਬਾਰਬੀਕਿਊ ਦਾ ਮੌਸਮ ਵੀ ਹੈ ਨਾ, ਅਤੇ ਇੱਥੇ ਛੱਡ ਕੇ ਜਾਂਦੇ ਹਾਂ
4: ਜੀ।
0: ਸਤਿ ਸ਼੍ਰੀ ਅਕਾਲ,
4: ਕੱਲ੍ਹ ਨੂੰ ਮੁਲਾਕਾਤ ਹੋਏਗੀ। ਸਤਿ ਸ਼੍ਰੀ ਅਕਾਲ।

0: The Must Societe clearance sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last.
1: Kitohanu electrician di lor hai, sanu high risk electrical te call karo. High risk kyo? Kyunki sade ko license nahi hai, te si electrical permit nahi lende. Jaane ki tusi pakka nahi keh sakde ki sada kam kinna ko surakhit jakkanu ni hai. Par eh gal pakki hai ki jadon vi assi aavange, assi tuhanu toilet zarur vartange. Isliye hune call karo. ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
3: This is AM 530 CHLO AM serving Brampton, Mississauga, Toronto, the GTA and the world at am530.ca The opinions expressed in the following program are those of the host and their guests and do not reflect the views and opinions of the management and staff of CHLO AM 530.
4: ਪੰਜਾਬੀ ਲਹਿਰਾਂ
5: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
4: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
5: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
5: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
5: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
4: ਪ੍ਰੋਗਰਾਮ ਪੰਜਾਬੀ ਲਹਿਰਾਂ
5: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
8: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597 SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜੀ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557
9: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
10: SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
8: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8 905-204-1313 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ
4: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪਿੱਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333
5: Get ready! GTA, are you ready for

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040।

ਹਾਲ ਚਾਲ ਨੇ? ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ, ਮੁਲਾਕਾਤ ਇੱਕ ਪਿਆਰੀ ਪਿਆਰੀ ਪਿਆਰੀ ਸ਼ਾਮ ਨੂੰ ਇੰਜੋਏ ਕਰਦੇ ਹਾਂ। ਖੂਬ ਗਰਮੀ ਹੈ, ਵਧੀਆ ਯਾਰ, ਮੈਂ ਤਾਂ ਕਹਿੰਦਾ ਇੱਦਾਂ ਦਾ ਹੀ ਮੌਸਮ ਰਹੇ। ਵਿੰਟਰ ਜਿੰਨਾ ਕਹਿ ਲਓ ਕਿ ਆਪਾਂ ਡਿਲੇ ਕਰ ਸਕਦੇ ਹਾਂ ਕਰੀਏ, ਇੰਜੋਏ ਕਰੋ। ਸਮਰ ਦੀ ਧੁੱਪ, ਬਾਹਰ ਨਿਕਲੋ, ਪਿਕਨਿਕ 'ਤੇ ਜਾਓ, ਵਾਕ ਲਈ ਜਾਓ, ਬਾਈਕਿੰਗ ਕਰਨ ਜਾਓ, ਰਨ ਲਈ ਜਾਓ, ਮੈਂ ਕਹਿੰਦਾ ਖੁੱਲ੍ਹ ਕੇ ਇੰਜੋਏ ਕਰੋ ਕਿ ਨਹੀਂ। ਸੋ ਪ੍ਰੋਗਰਾਮ ਮੈਂ ਪੰਜਾਬੀ ਦਾ ਨਾ, ਅਤੇ ਸਟੂਡੀਓ ਦਾ ਆਪਣਾ ਨੰਬਰ ਹੈ 905-673-33-37।

ਸੋ ਮਿਡ ਵੀਕ ਆ ਗਿਆ ਤੇ ਮਿਡ ਵੀਕ ਬਹੁਤ ਖੂਬਸੂਰਤ ਦਿਨ ਹੁੰਦਾ ਥੋੜੇ ਜਿਹਾ ਇੰਨਾ ਕਹਿ ਕੇ ਦੋ ਦਿਨ ਲੰਘ ਗਏ ਤੇ ਫਿਰ ਅੱਜ ਦਾ ਦਿਨ ਤੇ ਫਿਰ ਕੱਲ ਪਰਸੋਂ ਤੇ ਦੈਟਸ ਇਟ ਵੀਕ ਵਰਕ ਵੀਕ ਦੀ ਇੱਕ ਬਸ ਸਮਾਪਤੀ ਹੋ ਜਾਣੀ ਹੈ ਸੋ ਕਿਵੇਂ ਹੋ ਸਾਰੇ ਠੀਕ ਠਾਕ ਹੋ ਬੱਲੇ ਬੱਲੇ ਇੰਜੋਏ ਕਰ ਰਹੇ ਹੋ ਚੜ੍ਹਦੀ ਕਲਾ ਚੋਂ ਮੇਨ ਗੱਲ ਤਾਂ ਯਾਰ ਇਹ ਹੁੰਦੀ ਹੈ ਚੜ੍ਹਦੀ ਕਲਾ 'ਚ ਰਹੋ ਖੁਸ਼ ਰਹੋ ਹੱਸਦੇ ਰਹੋ ਬਸ ਲਾਈਫ ਲਿਵ ਕਰੋ ਟੂ ਦਾ ਫੁਲੈਸਟ ਪਤਾ ਨਹੀਂ ਰੱਬ ਕਿਹੜੇ ਆ ਰੰਗਾਂ ਵਿੱਚ ਰਾਜ਼ੀ ਹੈ ਸੋ ਨੈਵਰ ਨੋ ਕਦੋਂ ਕੀ ਹੋ ਜਾਣਾ ਕਿਸ ਵੇਲੇ ਕਿਸ ਮੋੜ ਤੇ ਕਿਹਦੇ ਨਾਲ ਹੋਣਾ ਅੱਜ ਕੱਲ੍ਹ ਤਾਂ ਇਹ ਨਹੀਂ ਪਤਾ ਯਾਰ ਕਿ ਅਗਲੇ ਮਿੰਟ ਸਕਿੰਟ ਦੇ ਵਿੱਚ ਜ਼ਿੰਦਗੀ ਦਾ ਕੀ ਇੱਕ ਮੋੜ ਆਪਾਂ ਮੁੜਨਾ ਸੋ ਇੰਜੋਏ ਕਰੋ ਐਂਡ ਹੈਵ ਅ ਗੁੱਡ ਟਾਈਮ ਅਸੀਂ ਇਸ ਗੁੱਡ ਟਾਈਮ ਨੂੰ ਥੋੜ੍ਹਾ ਜਿਹਾ ਹੋਰ ਗੁੱਡ ਬਣਾਉਣ ਦੇ ਲਈ ਤੁਹਾਡੇ ਨਾਲ ਜੁੜ ਜਾਂਦੇ ਹਾਂ ਹਮੇਸ਼ਾ ਤੁਹਾਨੂੰ ਪਤਾ ਹੀ ਹੈ ਕਿ ਸਾਡੀ ਤਾਂ ਯਾਰ ਪ੍ਰੋਗਰਾਮ ਦੀ ਇਹੀ ਇੱਕ ਕੋਸ਼ਿਸ਼ ਰਹਿੰਦੀ ਹੈ ਕਿ ਤੁਸੀਂ ਸੁਣੋ ਅਤੇ ਸੁਣ ਕੇ ਸਾਰੇ ਕਹੋ ਕਿ ਵਾਹ ਯਾਰ ਰਵੀ ਤੁਹਾਨੂੰ ਸੁਣ ਕੇ ਸਾਰੀਆਂ ਦਿਨ ਦੀਆਂ ਟੈਨਸ਼ਨਾਂ ਕੰਮ ਦੀਆਂ ਟੈਨਸ਼ਨਾਂ ਫੈਮਿਲੀ ਦੇ ਸਟ੍ਰੈਸਿਸ ਜੋ ਵੀ ਹੈ ਸਾਰਾ ਕੁਛ ਹੈ ਤੁਸੀਂ ਦੂਰ ਕਰ ਦਿੰਦੇ ਹੋ ਸੋ ਇਹੀ ਸਾਡੀ ਟਰਾਈ ਰਹਿੰਦੀ ਹੈ ਕਿਉਂਕਿ ਪਤਾ ਕੀ ਹੈ ਪਤਾ ਨਹੀਂ ਪਹਿਲਾਂ ਨਹੀਂ ਸੀ ਇੰਨਾ ਜ਼ਿਆਦਾ ਪੰਗਾ ਬਟ ਹੁਣ ਫੈਮਿਲੀ ਸਟ੍ਰੈਸਿਸ ਬਹੁਤ ਨੇ ਕਈ ਦੋਸਤਾਂ ਦੀਆਂ ਪ੍ਰੋਬਲਮਸ ਬਹੁਤ ਜ਼ਿਆਦਾ ਨੇ ਸਪੈਸਿਸ ਦੀਆਂ ਯਾਨੀ ਕਿ ਹਸਬੈਂਡ ਵਾਈਫ ਦੇ ਰਿਸ਼ਤੇ ਦੇ ਵਿੱਚ ਬਹੁਤ ਸਾਰੇ ਇਸ਼ੂਜ਼ ਨੇ ਥਾਂ ਥਾਂ 'ਤੇ ਜਿਹੜੀ ਵੀ ਤੁਸੀਂ ਚਾਹੇ ਕੋਵਰਕਰਸ ਦੀ ਗੱਲ ਕਰੋ ਕਿਸੇ ਨਾਲ ਕੰਮ 'ਤੇ ਤੁਹਾਡੀ ਕੋਈ ਬਹਿਸ ਹੋ ਗਈ ਤਾਂ ਪੰਗਾ ਐਂਡ ਬਿੱਲ ਬੱਤੀਆਂ ਯੇ ਵੋ ਅੱਜ ਕੱਲ੍ਹ ਖੱਬੇ ਸੱਜੇ ਅੱਗੇ ਪਿੱਛੇ ਟੈਨਸ਼ਨਾਂ ਹੀ ਟੈਨਸ਼ਨਾਂ ਨੇ ਸੋ ਕੋਈ ਨਾ ਯਾਰ ਲਾਈਫ ਹੈ ਅਤੇ ਜ਼ਿੰਦਗੀ 'ਚ ਜਿੰਨਾ ਛੇਤੀ ਨਾ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਅੱਜ ਜਿੰਨਾ ਛੇਤੀ ਤੁਸੀਂ ਰਿਕਵਰ ਕਰ ਸਕਦੇ ਹੋ ਉਨਾ ਹੀ ਤੁਸੀਂ ਜ਼ਿਆਦਾ ਖੁਸ਼ ਰਹੋਗੇ ਠੀਕ ਹੈ ਨਾ ਗੱਲ ਜਿੰਨਾ ਹੁਣ ਦੇਖੋ ਕੋਈ ਵੀ ਤੁਹਾਡੀ ਲਾਈਫ 'ਚ ਕੋਈ ਇਸ਼ੂ ਆਇਆ ਜਿੰਨਾ ਛੇਤੀ ਤੁਸੀਂ ਰੀਸੈਟ ਵਾਲਾ ਬਟਨ ਦੱਬੋਗੇ ਰਿਕਵਰ ਕਰੋਗੇ ਕਹੋਗੇ ਕੋਈ ਨਾ ਯਾਰ ਇਹ ਤਾਂ ਹੋ ਗਿਆ ਹੁਣ ਲੈਟਸ ਮੂਵ ਆਨ ਉਨਾ ਹੀ ਤੁਸੀਂ ਖੁਸ਼ ਰਹੋਗੇ ਹੁਣ ਕਈ ਲੋਕ ਬਸ ਬੈਠੇ ਰਹਿੰਦੇ ਆ ਦੁਖੀ ਹੋਏ ਰਹਿੰਦੇ ਆ ਕਿ ਮੇਰੇ ਨਾਲ ਆਹ ਕਿਉਂ ਹੋ ਗਿਆ ਉਹ ਕਿਉਂ ਹੋ ਗਿਆ ਨਿੱਕੀ ਜਿਹੀ ਗੱਲ ਹੈ ਉਹਨੂੰ ਪਤਾ ਨਹੀਂ ਹਫ਼ਤਾ ਹਫ਼ਤਾ ਮਹੀਨਾ ਮਹੀਨਾ ਲਮਕਾ ਲੈਂਦੇ ਆ ਉਹ ਚੀਜ਼ ਨਹੀਂ ਆਪਾਂ ਕਰਨੀ ਠੀਕ ਹੈ ਸੋ ਪ੍ਰੋਗਰਾਮ ਹੈ ਪੰਜਾਬੀ ਦਾ ਜੀ 2587 ਹੈਲੋ 2587 ਹੈਲੋ ਜੀ ਓਕੇ ਇੱਕ ਸੈਕਿੰਡ ਦਿਓ ਤੁਹਾਡੀ ਆਵਾਜ਼ ਨਹੀਂ ਆ ਰਹੀ ਆਮ ਨੋਟ ਸ਼ੋਰ ਵਾਈ ਮੈਨੂੰ ਬਸ ਅੱਧੇ ਕੁ ਮਿੰਟ ਦਾ ਸਮਾਂ ਦਿਓ ਅਤੇ ਤੁਹਾਡੀ ਆਵਾਜ਼ ਹੈ ਪੂਰੀ ਟੱਲੀ ਵਾਂਗ ਟਣਕੂਗੀ ਟੈਨਸ਼ਨ ਨਹੀਂ ਲੈਣੀ ਤੁਸੀਂ

ਅਵੇਲੇਬਲ ਹੈ ਤੇ ਇਦਾਂ ਦਾ ਮਿਊਜ਼ਿਕ ਬੰਦਾ ਸੁਣ ਲੈਂਦਾ ਤਾਂ ਵੈਸੇ ਯਾਰ ਜੋ ਵੀ ਜ਼ਿੰਦਗੀ ਦੀਆਂ ਸਟ੍ਰੈਸ ਨੇ ਉਹ ਬੰਦਾ ਭੁੱਲ ਜਾਂਦਾ। ਸੋ ਸਟੂਡੀਓ 'ਚ 9056733337 'ਤੇ ਗੱਲਬਾਤ ਹੋ ਰਹੀ ਹੈ। ਅੱਜ ਤੁਹਾਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਜ਼ਰੂਰ ਦੁਆਬਾ ਟਰੈਵਲ ਦਾ। ਦੁਆਬਾ ਦੁਆਬਾ ਦੁਆਬਾ ਟਰੈਵਲ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਲਓ। $1,585 ਦੇ ਵਿੱਚ ਟੋਰਾਂਟੋ ਟੂ ਲੁਧਿਆਣਾ ਰਾਊਂਡ ਟ੍ਰਿਪ, ਟੋਰਾਂਟੋ ਟੂ ਲੁਧਿਆਣਾ ਅਤੇ ਰਾਊਂਡ ਟ੍ਰਿਪ ਟਿਕਟ ਹੈ $1,585 ਦੀ। ਦੁਆਬਾ ਟਰੈਵਲ ਨੂੰ ਫੋਨ ਕਰ ਲਓ 9057967800, 9057968900 'ਤੇ ਤੁਸੀਂ ਫੋਨ ਕਰੋ ਅਤੇ ਦੇਖੋ ਪ੍ਰਾਈਸਿਸ ਕਾਫੀ ਤੁਹਾਨੂੰ ਥਾਂ ਥਾਂ 'ਤੇ ਹਾਈ ਮਿਲਣਗੀਆਂ। ਤੁਸੀਂ ਦੁਆਬਾ ਟਰੈਵਲ ਦੇ ਅਮਨ ਅਤੇ ਸੌਰਵ ਨੂੰ ਕਾਲ ਕਰੋਗੇ, ਲੋਵੈਸਟ ਪ੍ਰਾਈਸ ਅਤੇ ਨੰਬਰ 1 ਸਰਵਿਸ, ਸਰਵਿਸ ਇਹਨਾਂ ਦੀ ਕੋਈ ਨਹੀਂ ਬੀਟ ਕਰੇਗਾ ਸਿੱਧੀ ਜੀ ਗੱਲ। ਅਤੇ ਦਿਵਾਲੀ ਦੇ ਮੌਕੇ 'ਤੇ 1-way ਫੇਅਰ ਬਹੁਤ ਸਕਦੇ ਆ। ਸੋ ਕੋਈ ਵੀ ਬਜ਼ੁਰਗ ਨੇ ਜਾਂ ਤੁਸੀਂ ਕਹਿੰਦੇ ਹੋ ਕਿ ਦਿਵਾਲੀ 'ਤੇ ਜਾਵਾਂਗੇ ਅਤੇ ਫਿਰ ਰਿਟਰਨ ਟਿਕਟ ਉਦੋਂ ਹੀ ਦੇਖਾਂਗੇ ਜਦੋਂ ਮੁੰਡਾ ਹੋਊਗਾ। ਸੋ ਤੁਸੀਂ 1-way ਲੈਣਾ ਦਿਵਾਲੀ ਦੇ ਟਾਈਮ ਦੇ ਉੱਤੇ, ਉਹਦੇ ਲਈ ਵੀ ਬਹੁਤ ਵਧੀਆ ਵਧੀਆ ਰੇਟ ਨੇ। 9057967800, ਦੁਆਬਾ ਟਰੈਵਲ 9057967800 'ਤੇ ਫੋਨ ਕਰ ਲਓ 9057967800, 9057967800। ਐਂਡ ਡਕਟ ਕਲੀਨਿੰਗ ਜਿਨ੍ਹਾਂ ਜਿਨ੍ਹਾਂ ਨੇ ਨਹੀਂ ਕਰਾਈ ਹਜੇ, ਇੰਨੀ ਨਾ ਡਿਲੇ ਕਰਿਆ ਕਰੋ ਯਾਰ। ਡਕਟ ਕਲੀਨ ਟਾਈਮ ਸਿਰ ਕਰਾਉਣੇ ਬਹੁਤ ਜ਼ਰੂਰੀ ਨੇ, ਨਹੀਂ ਤਾਂ ਤੁਹਾਡੇ ਘਰ ਦੇ ਵਿੱਚ ਬਹੁਤ ਸਾਰੀ ਡਸਟ ਮਿੱਟੀ ਘੱਟਾ ਅਤੇ ਤੁਸੀਂ ਫਿਰ ਕਹੋਗੇ ਨਵੀ ਯਾਰ ਯੂਨੋ ਬੱਚਿਆਂ ਨੂੰ ਵੀ ਔਖਾ ਸਾਹ ਲੈਣਾ, ਬਜ਼ੁਰਗਾਂ ਨੂੰ ਵੀ ਔਖਾ। ਸੋ ਪਲੀਜ਼ ਆਪਣੀ ਤੁਸੀਂ ਡਕਟ ਕਲੀਨਿੰਗ ਟਾਈਮ ਸਿਰ ਕਰਵਾ ਲਵੋ, ਚੰਗੇ ਰਹੋਗੇ, ਇੰਨਾ ਡਿਲੇ ਨਾ ਕਰਿਆ ਕਰੋ। ਉਹਦੇ ਲਈ 5 Rivers ਡਕਟ ਕਲੀਨਿੰਗ ਵਾਲੇ ਤੁਹਾਡੇ ਲਈ ਹਾਜ਼ਰ ਨੇ। ਨੰਬਰ ਹੈ 4376887750 'ਤੇ ਕਾਲ ਕਰੋ, 4376887750 ਫੋਨ ਨੰਬਰ ਹੈ, 4376887750। 5 Rivers ਡਕਟ ਕਲੀਨਿੰਗ ਦੀ ਟੀਮ ਤੁਹਾਡੇ ਲਈ ਆਲਵੇਜ਼ ਆਲਵੇਜ਼ ਆਲਵੇਜ਼ ਅਵੇਲੇਬਲ।

0: ਵੀ ਵਾ ਨਹੀਂ ਰੀਸਾਂ ਯਾਰ ਇਹ ਜਿੰਨੀ ਵਾਰ ਮਰਜ਼ੀ ਸੁਣ ਲਓ ਗਾਣਾ ਹਰ ਵਾਰ ਨਵਾਂ ਹੀ ਲੱਗਦਾ। ਤੁਹਾਡੀਆਂ ਕੁਝ ਕਾਲਸ ਆ ਰਹੀਆਂ ਸੀ, ਸੋਰੀ ਲੈ ਨਹੀਂ ਪਾਏ, ਹੁਣ ਕਰ ਲਓ ਫੋਨ ਅਤੇ ਜ਼ਰੂਰ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। 905-600-7333 ਅਤੇ 905-673-3337 ਆਪਣਾ ਇੱਕੋ ਇੱਕ ਨੰਬਰ ਹੈ। ਏਰਨ ਮਿਲਸ ਐਕੂਰਾ ਨੂੰ ਸਾਰੇ ਯਾਦ ਰੱਖੋ ਬਈ, ਜੇ ਕਿਸੇ ਨੇ ਵੀ ਗੱਡੀ ਲੈਣੀ ਆ ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਬਾਈ ਜੀ ਨੂੰ ਫੋਨ ਕਰ ਲਓ ਫਟਾਫਟ। ਬੜੀ ਵਧੀਆ ਟੀਮ ਹੈ, ਦੋਨੋਂ ਵੀਰ ਸਾਡੇ ਮੈਨੇਜਰ ਨੇ ਬੜੀ ਕਮਾਲ ਦੀ ਡੀਲਰਸ਼ਿਪ 'ਤੇ। ਨੰਬਰ ਹੈ 905-828-5800 905-828-5800 ਅਤੇ ਤੁਸੀਂ ਏਰਨ ਮਿਲਸ ਐਕੂਰਾ ਦੀ ਟੀਮ ਨਾਲ ਸੰਪਰਕ ਕਰ ਲਓ। ਜੇ ਤੁਹਾਡੇ ਕੋਈ ਵੀ ਗੱਡੀ ਦਾ ਕੰਮ ਹੋਣ ਵਾਲਾ, ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਤੁਹਾਡੇ ਇੰਜਨ ਟ੍ਰਾਂਸਮਿਸ਼ਨ ਦਾ ਕੋਈ ਵੀ ਇਸ਼ੂ ਹੈ, ਬ੍ਰੇਕਾਂ ਨਵੀਆਂ ਪੈਣ ਵਾਲੀਆਂ, ਗੱਲ ਕੀ ਗੱਡੀ ਦਾ ਕੋਈ ਵੀ ਪੰਗਾ ਪਿਆ, ਤਾਂ ਰੋਇਲ ਆਟੋ ਸੈਂਟਰ ਅਫੋਰਡੇਬਲ ਰਿਲਾਇਬਲ ਅਤੇ ਬੜੀ ਓਨੈਸਟ ਸਰਵਿਸ ਸਟੀਲਸ ਅਤੇ ਮੈਲਨੀ ਦੇ ਕੋਰਨਰ 'ਤੇ 905-799-1478 905-799-1478 ਜੀ 4791 ਹੈਲੋ
1: ਪੰਜਾਬੀ
0: ਲਹਿਰਾਂ ਦੀ ਇੱਕ ਤਾਕਤ, ਤੁਹਾਨੂੰ ਆਪਣੇ ਵਿਛੜੇ ਯਾਰਾਂ ਨਾਲ ਅਸੀਂ ਮਿਲਾ ਦੇਈਦਾ। ਸਿਰਫ ਤੁਸੀਂ ਨੀ, ਮੈਨੂੰ ਨਾ ਭਾਜੀ ਬਹੁਤ ਵਾਰ ਕਾਲ ਆਉਂਦੀ ਕਿ ਭਾਜੀ ਸਾਨੂੰ ਫੋਨ ਆਇਆ ਕਿਸੇ ਯਾਰ ਦੋਸਤ ਦਾ, ਕਿਸੇ ਰਿਸ਼ਤੇਦਾਰ ਦਾ, ਕਿ ਅੱਛਾ ਯਾਰ ਤੈਨੂੰ ਨਵੀਂ ਦੇ ਪ੍ਰੋਗਰਾਮ 'ਤੇ ਅਸੀਂ ਬੋਲਿਆ ਸੀ ਨਾ, ਸੁਣਿਆ ਸੀਗਾ
1: ਅੱਜਕਲ
0: ਖਾਸ ਖੁਸ ਦਾ ਕੁਛ ਨੀ ਪਤਾ ਲੱਗਦਾ। ਸਵੇਰੇ ਕੀ ਗੱਲ ਕਰ ਰਹੇ ਸੀ ਆਪਾਂ?
1: ਸਵੇਰੇ ਭਾਜੀ ਮੇਰੇ ਖਿਆਲ ਜਿੱਦਾਂ ਉਹ ਕਰ ਰਹੇ ਸੀਗੇ ਨਾ ਆਪਣਾ ਪਾਰਕਿੰਗ ਵਾਲੀ ਗੱਲ,
0: ਉਹ ਟਿਕਟ ਦੀ। ਯੈਸ ਤੇ ਤੁਹਾਡਾ ਕੀ ਸੀਗਾ ਉਹਦੇ ਉੱਤੇ ਵਿਚਾਰ?
1: ਮੈਂ ਤੇ ਇਹੀ ਕਿਹਾ ਸੀਗਾ ਭਾਜੀ ਵੀ ਮਤਲਬ ਕਿ ਦੇਖੋ $250 ਤੇ ਥੋੜੇ ਜ਼ਿਆਦਾ ਆ, ਬਟ ਯਾ ਵੀ ਗਲਤੀ ਤੇ ਹੈ ਹੀ ਆ ਵੀ ਜੇ ਤੂੰ ਗਰਾਜ ਹੈਗੇ ਆ, ਗਰਾਜ 'ਚ ਖੜੀ ਕਰੋ ਗੱਡੀ ਯਾਰ।
0: ਚਲੋ ਕਈਆਂ ਦੇ ਗਰਾਜ ਨਹੀਂ ਨਾ ਹੁੰਦੇ, ਸਮ ਟਾਈਮਸ ਗੱਡੀਆਂ ਜ਼ਿਆਦਾ ਹੁੰਦੀਆਂ, ਘਰ ਛੋਟੇ ਹੁੰਦੇ ਆ, ਗੱਡੀ ਪਾਰਕ ਨੀ ਹੁੰਦੀ। ਚਲੋ ਆਪਾਂ ਦੇਖੋ, ਪੰਗਾ ਨਾ ਆਪਣੇ ਲੋਕਾਂ ਦਾ ਇਹ ਹੈ ਕਿ ਆਪਣਾ ਤਾਂ ਸਮਾਨ ਹੀ ਨੀ ਮੁੱਕਦਾ ਯਾਰ, ਚਾਹੇ 5 ਗਰਾਜ ਹੋਣ ਆਪਾਂ ਤਾਂ 5 ਹੀ ਭਰ ਲਾਂਗੇ
1: ਯਾਰ,
0: ਵੈਨਕੂਵਰ ਕਿਸੇ ਵਿਆਹ ਤੇ ਗਏ ਤੇ ਮੈਂ ਦੇਖਿਆ ਮੇਰੇ ਮੋਮ ਪੈਕ ਕਰ ਰਹੇ ਸੀ ਤੇ ਉਹਨਾਂ ਨੇ 2 ਟੈਚੀ ਵੱਡੇ ਭਰ ਲਏ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੋਮ ਆਪਾਂ 5 ਦਿਨਾਂ ਲਈ ਚੱਲੇ ਹਾਂ, ਤੁਸੀਂ ਇੰਨਾ ਸਮਾਨ ਕੀ ਕਰਨਾ? ਉਹ ਕਹਿੰਦੇ ਨਾ ਵੀ ਤੈਨੂੰ ਨੀ ਪਤਾ ਸਮਾਨ ਹੋ ਜਾਂਦਾ। ਮੈਂ ਕਿਹਾ ਚਲੋ ਠੀਕ ਹੈ, ਹੁਣ ਆਪਣੇ ਵਰਗੇ ਆਪਾਂ ਨੂੰ ਤਾਂ ਛੋਟਾ ਜਿਹਾ ਕੇਰੀ ਆਨ ਚਾਹੀਦਾ, ਉਹ 'ਚ ਜਿੰਨਾ ਸਮਾਨ ਚਾਹੀਦਾ ਉਨਾ ਪਾਈਦਾ, ਵੱਧ ਕਦੇ ਪਾਈਦਾ ਹੀ ਨਹੀਂ। ਸੋ ਆਪਣੇ ਪੇਰੈਂਟਸ ਹੈ ਜਾਂ ਵੱਡੇ ਨੇ, ਉਹ ਚਾਹੇ ਉਹੀ ਗੱਲ ਮੈਂ ਕੀਤੀ ਕਿ ਘਰਾਂ ਦੇ ਘਰ ਆਪਾਂ ਭਰ ਲਾਂਗੇ, ਜਿੰਨਾ ਬਸ ਜਗ੍ਹਾ ਚਾਹੀਦੀ ਹੁੰਦੀ ਆਪਾਂ ਨੂੰ। ਹੁਣ ਮੈਂ ਕਈਆਂ ਨੂੰ ਜਾਣਦਾ, ਉਹ ਯੂਰਪ ਜਾਂਦੇ ਆ 2 ਮਹੀਨੇ ਲਈ, ਤੁਹਾਨੂੰ ਪਤਾ ਕੀ ਲੈ ਕੇ ਜਾਂਦੇ ਆ? ਇੱਕ ਬੈਕਪੈਕ, ਬਸ ਬੈਕਪੈਕ। ਚਲੋ ਉਹ ਹੁੰਦੇ ਵੱਡੇ ਆ, ਪਰ ਉਹਨਾਂ 'ਚ ਸਮਾਨ ਕੰਡੈਂਸ ਛੋਟਾ ਕਰ ਕਰਕੇ ਪਾਉਂਦੇ ਨੇ। ਆਪਾਂ 23 ਕਿਲੋ ਦੇ ਜੇ ਚਾਹੇ ਆਪਾਂ ਨੂੰ 32-32 ਕਿਲੋ ਵੀ ਮਿਲ ਜਾਵੇ ਉਹਦੇ ਵੀ ਆਪਾਂ ਦੋ ਟੈਚੀ ਨਹੀਂ ਤਿੰਨ ਭਰਦੇ ਹਾਂ, ਆਈ ਡੋਨਟ ਨੋ ਪਾਉਣਾ ਕੀ ਹੁੰਦਾ। ਤੁਸੀਂ ਪੀ ਐਂਡ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਫੋਨ ਕਰ ਲਓ ਅਤੇ ਤੁਸੀਂ ਅਗਰ ਘਰ ਦੀ ਕੋਈ ਵੀ ਰਿਪੇਅਰ ਹੈ ਨਿੱਕੀ ਮੋਟੀ ਨੋ ਪ੍ਰੋਬਲਮ, ਵਧੀਆ ਕੰਮ ਕਰਦੇ ਨੇ, ਜਾਂ ਤੁਸੀਂ ਕੋਈ ਫਲੋਰਿੰਗ ਟਾਇਲ ਇੰਸਟਾਲ ਕਰਾਉਣੀ ਹੈ, ਬੇਸਮੈਂਟ ਲੀਗਲ ਤਿਆਰ ਕਰਾਉਣੀ ਹੈ, ਵਾਸ਼ਰੂਮ ਰੈਨੋਵੇਟ ਕਰਾਉਣੇ ਆ, ਸੋਲਿਡ ਕੰਮ ਹੈ ਇਹਨਾਂ ਦਾ, ਕੋਈ ਸ਼ੋਰਟਕੱਟ ਨਹੀਂ, ਵਧੀਆ ਕੰਮ ਕਰਦੇ ਆ। ਨੰਬਰ ਹੈ 437-318-0400, ਪ੍ਰਸ਼ਾਂਤ ਪੀ ਐਂਡ ਜੇ ਰੈਨੋਵੇਸ਼ਨ, 437-318-0400, 437-318-0400, ਪੀ ਐਂਡ ਜੇ ਰੈਨੋਵੇਸ਼ਨ ਜੀ। 5511 ਹੈਲੋ 5511 ਜੀ ਜੀ,
2: ਮੈਨੂੰ ਨਾ ਫੋਨ ਚਾਹੀਦਾ ਡੈਕ ਕਲੀਨਰ ਵਾਲਿਆਂ ਦਾ, ਜਿਹੜਾ ਹੌਲੀ ਹੌਲੀ ਬੋਲੂਗੇ।
0: ਹੌਲੀ ਹੌਲੀ ਪੰਜਾਬੀ ਚ ਬੋਲੀਏ ਜਾਂ ਇੰਗਲਿਸ਼ ਦੇ ਵਿੱਚ ਬੋਲੀਏ?
2: ਹਾਂਜੀ ਪੰਜਾਬੀ ਚ ਬੋਲ ਲਓ, ਕੋਈ ਨੀ।
0: ਠੀਕ ਹੈ, 437
2: 437
0: 6688
2: 7-7 5-0 ਥੈਂਕ ਯੂ ਜੀ।
0: ਇਹਨਾਂ ਨੂੰ ਕਹਿ ਦਿਓ ਕਿ ਨਵੀਂ ਤੋਂ ਨੰਬਰ ਮਿਲਿਆ, ਠੀਕ ਹੈ?
2: ਹਾਂਜੀ ਹਾਂਜੀ,
0: ਸ਼ੁਕਰੀਆ ਜੀ, ਧੰਨਵਾਦ, ਥੈਂਕ ਯੂ। 2587 ਹੈਲੋ
3: ਨਵੀਂ, ਸਤਿ ਸ਼੍ਰੀ ਅਕਾਲ ਭਾਈ।
0: ਹਾਂਜੀ ਸਤਿ ਸ਼੍ਰੀ ਅਕਾਲ,
3: ਮੇਰਾ 5 ਵਾਰੀ ਫੋਨ ਕੱਟ ਰਿਹਾ, ਪਤਾ ਨਹੀਂ ਟੈਕਨੀਕਲ ਪ੍ਰੋਬਲਮ ਜੀ।
0: ਹਾਂਜੀ ਹਾਂਜੀ,
3: ਤੇਰਾ ਪ੍ਰੋਗਰਾਮ ਬਹੁਤ ਵਧੀਆ, ਮੈਂ ਤੁਹਾਡਾ ਐਕਟ ਕਰ ਰਿਹਾ, ਬੰਦਾ ਸ਼ਰਾਬ ਨਹੀਂ ਪੀਂਦਾ, ਉਵੇਂ ਹੋ ਗਿਆ ਮੈਂ।
0: ਅੱਛਾ ਬੰਦਾ ਸ਼ਰਾਬ ਪੀ, ਅੱਛਾ ਠੀਕ ਹੈ, ਤੁਹਾਨੂੰ ਐਡਿਕਸ਼ਨ ਹੋ ਗਈ ਹੈ?
3: ਸਾਡੇ
0: ਪਿੰਡ ਦੇ
3: ਸਾਡੇ ਨੀ, ਉਹਦੇ ਮੂਹਰੇ ਕੀ ਲੱਗਦਾ, ਏ ਡੀ ਡੀ ਐਚ ਈ ਪਿੰਡ ਦੇ ਮੁਹੱਬਤ ਮੁਹੱਬਤ ਬਰਾੜ ਦੇ
0: ਗੁਰਲੇਜ਼ ਅਖਤਰ ਤੇ ਮੁਹੱਬਤ ਬਰਾ, ਅੱਛਾ ਠੀਕ ਹੈ, ਅੱਡੇ ਪਿੰਡ ਦੇ, ਠੀਕ ਹੈ, ਕੋਈ ਨਾ ਕੋਈ ਨਾ, ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ। ਸੋ 905-673-3337 ਆਪਣਾ ਨੰਬਰ ਹੈ ਤੇ ਮੁਹੱਬਤ ਬਰਾੜ ਲਾ ਦਿੰਦੇ ਹਾਂ ਜੀ, ਨੋ ਪ੍ਰੋਬਲਮ, ਚੱਕ ਦਿਆਂਗੇ ਫੱਟੇ। ਸੋ ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਮੈਸੇਜ ਦੇਵਾਂ ਰਾਜਵੰਤ ਕੌਰ ਦਾ, ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਨਹੀਂ ਹੋ ਰਹੀ, ਤੁਹਾਨੂੰ ਟੈਨਸ਼ਨ ਹੈ, ਟੈਨਸ਼ਨ ਲਓ, ਠੀਕ ਹੈ, ਰਾਜਵੰਤ ਨੂੰ ਫੋਨ ਘੁਮਾ ਲਓ। ਇਹ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਤੇ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦੇਣਗੇ। ਜਦੋਂ ਏਡਾ ਵੱਡਾ ਡਿਸਕਾਊਂਟ ਮਿਲ ਰਿਹਾ, ਆਪਾਂ ਨੂੰ ਹੋਰ ਕੀ ਚਾਹੀਦਾ? ਸੋ ਰਾਜਵੰਤ ਕੌਰ, ਆਟੋ ਹੋਮ ਕਮਰਸ਼ਲ ਕੋਈ ਵੀ ਇੰਸ਼ੋਰੈਂਸ, 647-674-4735, 647-674-4735, 2865 ਹਾਂਜੀ ਬਾਈ ਜੀ, ਵਧੀਆ ਜੀ, ਕਿੱਦਾਂ? ਕਿਸ ਕਾਰਨ ਕਰਕੇ ਟਿਕਟ ਮਿਲੀ ਆ?
4: ਟਿਕਟਾਂ ਮੈਂ ਸੁਣੀ, ਸੁਬਹ ਸੁਣੀ, ਬਿਜੀ ਛੋੜਾ ਆ, ਟਿਕਟ ਕਿਹਨੂੰ ਮਿਲਦੀ ਸੀ, ਪਰ ਮੈਂ ਕਹਿੰਦਾ ਗਲਤੀ ਕੋਈ ਕਰਦਾ ਤਾਂ ਮੇਰੇ ਕਹਿੰਦਾ ਵੀ ਟਿਕਟ ਮਿਲਣੀ ਚਾਹੀਦੀ ਆ,
0: ਮਿਲਣੀ ਚਾਹੀਦੀ ਆ,
4: ਬਿਲਕੁਲ ਹਾਂਜੀ। ਇਹ ਨੀ ਆਪਾਂ ਕਹਿੰਦੇ ਵੀ ਹੁਣ ਕਈ ਉਹ ਬਾਈ ਜੀ, ਮੈਂ ਗੱਲ ਸੁਣਦਾ ਸੀ, ਕਹਿੰਦੇ ਮਾਮਾ, ਉਹ ਫਿਰ ਮਾਮੇ ਨੇ ਕਹਿੰਦੇ ਪੁਲਿਸ ਅਫਸਰ ਕਹਿਣਾ ਚਾਹੀਦਾ ਸੀ, ਪੁਲਿਸਮੈਨ, ਹੈ ਨਾ ਜੀ, ਟਿਕਟ ਤਾਂ ਜੋ ਗਲਤੀ ਦਿੰਦਾ ਦੇਣੇ ਆ, ਪਰ ਫਿਰ ਵੀ ਪੁਲਿਸਮੈਨ ਬਹੁਤ ਚੰਗੇ ਆਪਣੇ
0: ਹੁਣ। ਪਰ ਕਈਆਂ ਨੂੰ ਲੱਗਦਾ ਕਿ ਟਿਕਟਾਂ ਚਲੋ ਠੀਕ ਹੈ, ਪਰ ਉਹ ਜ਼ਿਆਦਾ ਪੈਸੇ ਮੰਗਣ ਲੱਗ ਗਏ ਹੁਣ ਆਪਣੇ ਤੋਂ, ਚਲੋ ਕਹਿੰਦੇ ਕਿ $40-50 ਠੀਕ ਹੈ, ਹੁਣ $250-$250 ਜ਼ਿਆਦਾ ਹੈ।
4: ਨਹੀਂ ਜੇ ਹੁਣ ਬਾਈ, ਜੇ ਹੁਣ 100 ਦੀ ਟੈਕਸ ਨਹੀਂ ਲਾ ਕੇ ਤੇ ਫਿਰ ਜੀ ਵੱਧ ਗਲਤੀਆਂ ਕਰਾਂਗੇ, 100 ਤੋਂ ਪੇ ਕਰੀ ਜੀ ਨਾ, ਵੱਡਾ ਟੀਕਾ ਲਓ ਫਿਰ ਪਿੱਛੇ ਹਟੂਗਾ ਕੋਈ ਬੰਦਾ
0: ਜੀ ਜੀ ਜੀ,
4: ਸਤਿ ਸ੍ਰੀ ਅਕਾਲ
0: ਜੀ
4: ਇੱਕੋ ਵਾਰ ਤੁਸੀਂ ਦੱਸਿਆ ਤੇ ਇੱਕੋ ਵਾਰ ਉਹਨਾਂ ਨੇ
5: ਪੁੱਛਿਆ ਤੇ ਦੁਬਾਰਾ ਨੀ ਉਹਨਾਂ ਨੇ ਪੁੱਛਿਆ, ਨਾ ਦੁਬਾਰਾ ਦੱਸਣ ਦੀ ਲੋੜ ਪਈ। ਮੇਰੀ ਬੈਂਕ ਇਹ ਅੱਗੇ ਨੂੰ ਕੋਈ ਵੀ ਪੁੱਛਿਆ ਇਸ ਤਰ੍ਹਾਂ ਦੱਸਿਆ, ਫਿਰ ਉਹ ਦੋ ਤਿੰਨ ਵਾਰ ਦੱਸਣ ਚ ਵੀ ਉਹਨੇ ਟਾਈਮ ਲੱਗਦਾ।
0: ਪਤਾ ਕੀ ਹੈ, ਜਿਹੜਾ ਹੁਣ ਬੰਦਾ ਦੱਸ ਰਿਹਾ ਉਹਨੂੰ ਸਮਝ ਹੋਣੀ ਚਾਹੀਦੀ। ਹੁਣ ਮੈਨੂੰ ਪਤਾ ਲੱਗ ਗਿਆ ਵੀ ਉਹ ਕਿਵੇਂ ਸਮਝਣਗੇ ਨੰਬਰ, ਫਿਰ ਮੈਂ ਦੱਸਿਆ ਹੀ ਉਦਾਂ।
5: ਪਰ ਮੈਂ ਇੱਕ ਗੱਲ ਐਪਰੀਸ਼ੀਏਟ ਕਰਦਾ ਵੀ ਅੱਜ ਇੱਕ ਵਾਰ ਦਿਖਾ ਕੇ ਅੱਗੇ ਤਿੰਨ ਤਿੰਨ ਵਾਰ ਬੋਲਣਾ ਪੈਂਦਾ ਇਹਦੇ ਦੇਖੋ।
0: ਉਹ ਫਿਰ ਮੈਂ ਹੁਣ ਮੈਨੂੰ ਪਤਾ ਲੱਗ ਗਿਆ ਵੀ ਉਹ ਕਿਵੇਂ ਸਮਝਣਗੇ, ਫਿਰ ਮੈਂ ਉਸ ਹਿਸਾਬ ਨਾਲ ਦੱਸ ਦਿੱਤਾ। ਚਲੋ ਸ਼ੁਕਰੀਆ ਤੁਹਾਡਾ,
5: ਵੈਰੀ ਗੁੱਡ ਹੋ ਗਿਆ। ਮਤਲਬ ਟੈਕਨੀਕਲ ਵੀ ਦੇਖੋ ਨਾ, ਤਿੰਨ ਵਾਰੀ ਬੋਲਣ ਦੀ ਬਜਾਏ ਇੱਕ ਵਾਰੀ ਸੜ
0: ਗਿਆ। ਚਲੋ ਵੈਰੀ ਗੁੱਡ, ਥੈਂਕ ਯੂ। ਚਲੋ ਠੀਕ ਹੈ ਜੀ, ਕੋਈ ਗੱਲ ਨੀ, ਬਹੁਤ ਧੰਨਵਾਦ। ਦੇਖੋ ਪਤਾ ਕੀ ਹੈ, ਜੇ ਦੋ ਦੋ ਤਿੰਨ ਵਾਰ ਵੀ ਦੱਸਣਾ ਪੈ ਜਾਵੇ ਤਾਂ ਕੋਈ ਮਾਇੰਡ ਨਹੀਂ, ਕਿਉਂਕਿ ਜਿਹੜੇ ਬਾਕੀ ਦੇ ਵੀ ਸੁਣਦੇ ਆ ਉਹ ਵੀ ਫਿਰ ਲਿਖ ਲੈਣਗੇ। ਸੋ ਨੰਬਰ ਤੁਸੀਂ ਲੈਣੇ ਆ ਨਾ, ਕੋਈ ਸਾਡੇ ਤੋਂ ਲਿਆ ਕਰੋ, ਖੱਬੇ ਸੱਜੇ ਕਿਤੋਂ ਲੈਣ ਦੀ ਲੋੜ ਨਹੀਂ। ਸਿੱਧੀ ਗੱਲ ਹੈ, ਤੁਸੀਂ ਕਿਸੇ ਵੀ ਚੀਜ਼ ਲਈ, ਕੋਈ ਡਕਟ ਕਲੀਨ ਦਾ ਨੰਬਰ ਲੈਣਾ, ਕੋਈ ਵਧੀਆ ਜੁਐਲਰੀ ਸ਼ਾਪ ਦਾ ਨੰਬਰ ਲੈਣਾ, ਕੋਈ ਤੁਸੀਂ ਟੈਂਟ ਸਰਵਿਸ ਦਾ ਨੰਬਰ ਲੈਣਾ, ਹਮੇਸ਼ਾ ਪੰਜਾਬੀ ਲਹਿਰ ਤੋਂ ਲਿਆ ਕਰੋ। ਅਸੀਂ ਤੁਹਾਡਾ ਗੂਗਲ ਆ, ਅਸੀਂ ਤੁਹਾਡਾ ਟਿਕਟੋਕ ਆ, ਅਸੀਂ ਤੁਹਾਡਾ ਇੰਸਟਾਗ੍ਰਾਮ ਆ। ਤੁਹਾਨੂੰ ਕਿਤੇ ਹੋਰ ਕਾਲ ਕਰਨ ਦੀ ਲੋੜ ਨਹੀਂ। ਜੇ ਤੁਸੀਂ ਸਾਡਾ ਪ੍ਰੋਗਰਾਮ ਸੁਣ ਰਹੇ ਹੋ ਤਾਂ ਸਾਡੇ 'ਤੇ ਟਰੱਸਟ ਕਰਕੇ ਕੋਈ ਵੀ ਨੰਬਰ ਚਾਹੀਦਾ, ਆਰਾਮ ਨਾਲ ਸਾਡੇ ਤੋਂ ਲੈ ਲਿਆ ਕਰੋ। ਪਹਿਲਾਂ ਪਹਿਲਾਂ ਹੁੰਦੀ ਸੀ ਨਾ ਯੈਲੋ ਪੇਜਿਸ, ਜਿਹੜੇ ਇੱਥੇ ਲੋਕ ਰਹਿ ਰਹੇ ਆ ਬੜੇ ਲੰਬੇ ਸਮੇਂ ਤੋਂ, ਤੁਹਾਨੂੰ ਪਤਾ ਯੈਲੋ ਪੇਜਿਸ ਜਿਹੜੀ ਬੁੱਕ ਹੈ ਉਹ ਕਿੰਨੀ ਮਸ਼ਹੂਰ ਰਹੀ ਹੈ। ਅਤੇ ਉਸ ਤੋਂ ਬਾਅਦ ਅਸੀਂ ਸ਼ੁਰੂ ਕੀਤੀ ਸੀ ਪੰਜਾਬੀ ਲਹਿਰਾਂ ਬਾਇਰ ਗਾਈਡ, ਉਹ ਇੱਕ ਪੰਜਾਬੀ ਜਾਂ ਪੰਜਾਬੀਆਂ ਦੀ ਯੈਲੋ ਪੇਜਿਸ ਹੀ ਸੀ। ਉਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਿਜ਼ਨੈਸਿਸ ਹੁੰਦੇ ਸੀਗੇ, ਅਤੇ ਉਹਨਾਂ ਫਿਰ ਬਿਜ਼ਨੈਸਿਸ ਨੇ ਆਪਣੀ ਮਸ਼ਹੂਰੀ ਉਸ ਬੁੱਕ ਦੇ ਵਿੱਚ ਪਾਉਣੀ। ਮੈਂ ਕਹਿੰਦਾ ਕਿਆ ਉਹ ਹਰ ਇੱਕ ਘਰ ਦੇ ਵਿੱਚ ਪਈ ਹੋਣੀ, ਹੁਣ ਵੀ ਪਈ ਹੋਣੀ ਹੈ ਕਈ ਘਰਾਂ ਦੇ ਵਿੱਚ। ਸੋ ਉਵੇਂ ਤੁਸੀਂ ਸਾਨੂੰ ਹੁਣ ਕਾਲ ਕਰ ਲਿਆ ਕਰੋ, ਕੋਈ ਵੀ ਨੰਬਰ ਚਾਹੀਦੇ ਨੇ, ਹਾਜ਼ਰ ਹਾਂ ਤੁਹਾਡੇ ਲਈ। ਪੈਸ਼ਨ ਰੂਫਿੰਗ, ਜੇ ਨਵੀਂ ਰੂਫ ਲੱਗਣ ਵਾਲੀ ਹੈ, ਰੂਫ ਦੀ ਕੋਈ ਰਿਪੇਅਰ ਹੋਣ ਵਾਲੀ ਹੈ, ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ ਨੂੰ ਫੋਨ ਕਰੋ। ਗੁਰਲਾਲ ਬਾਈ ਜੀ ਇਜ਼ ਨੰਬਰ ਵਨ। ਨਵੀਂ ਰੂਫ, ਰੂਫ ਦੀ ਰਿਪੇਅਰ, ਫਲੈਟ ਰੂਫ, ਸ਼ਿੰਗਲ, ਕੋਈ ਵੀ ਚਾਹੇ ਮੈਟਲ ਰੂਫ ਦੀ ਵੀ ਗੱਲ ਹੈ, 647-919-9413 ਫੁੱਲੀ ਇੰਸ਼ੋਰਡ ਕੰਪਨੀ ਪੈਸ਼ਨ ਰੂਫਿੰਗ, 647-919-9413 647-919-9413 647-919-9413 ਪੈਸ਼ਨ ਰੂਫਿੰਗ ਦੀ ਟੀਮ ਨਾਲ ਸੰਪਰਕ ਕਰੋ। 0072 ਹਾਂਜੀ
5: ਮਿਲ
0: ਗਈਆਂ
5: ਕਈ
0: ਲੋਕ ਨਾ ਭਾਜੀ ਟਿਕਟ ਮਿਲ ਜਾਂਦੀ ਹੈ, ਉਹ ਪੁਲਿਸ ਨੂੰ ਗਾਲਾਂ ਕੱਢੀ ਜਾਣਗੇ। ਗਲਤੀ ਆਪਦੀ ਹੁੰਦੀ ਹੈ, ਸਪੀਡ 20-25-30 ਕਿਲੋਮੀਟਰ ਜ਼ਿਆਦਾ ਹੁੰਦੀ ਹੈ, ਬਟ ਕਹਿਣਗੇ ਪੁਲਿਸ ਵਾਲਾ ਇੱਦਾਂ ਦਾ ਸੀਗਾ, ਪੁਲਿਸ ਵਾਲਾ ਉਦਾਂ ਦਾ ਸੀਗਾ। ਮੈਂ ਕਿਹਾ ਗਲਤੀ ਨਾ ਕਰੋ, ਟਿਕਟ ਨਹੀਂ ਮਿਲਣੀ ਤੁਹਾਨੂੰ। ਟੋਰਾਂਟੋ ਚ ਵੈਸੇ ਪੰਗਾ ਬਹੁਤ ਹੈ, ਜੇ ਕੋਈ ਉਬਰ ਡਿਲੀਵਰੀ ਕੋਈ ਵੀ ਉੱਥੇ ਕਰਦਾ ਤਾਂ ਉੱਥੇ ਤੁਸੀਂ ਮਾੜਾ ਜਿਹਾ ਵੀ ਕਿਸੇ ਦੇ ਅਪਾਰਟਮੈਂਟ ਦੀ ਲੋਬੀ ਚ ਵੀ ਚਲ ਜਾਓ, ਝਟ ਟਿਕਟ ਮਿਲ ਜਾਂਦੀ ਹੈ। ਪਰ ਯਾਰ ਜਿਹੜਾ ਬੰਦਾ ਡਿਲੀਵਰੀ ਕਰ ਰਿਹਾ ਉਹ ਕਰੇ ਕੀ ਫਿਰ?
5: ਜਾਂ
0: ਦੂਰ ਬਹੁਤ ਹੁੰਦੀ ਆ।

0: ਮਾਰਕੀਟ ਤੁਹਾਡੇ ਲਈ ਖੁੱਲਾ, 10 ਲੋਰਮੈਲ ਗੇਟ ਸੈਂਡਲਵੁੱਡ ਐਂਡ ਮਕਲੋਗਲਿਨ, ਜਾਂ 10,970 ਬ੍ਰੈਮਲੀ ਰੋਡ ਬ੍ਰੈਮਲੀ ਐਂਡ ਕੰਟਰੀ ਸਾਈਡ। ਸਬਜ਼ੀ ਮਾਰਕੀਟ ਨੂੰ ਤੁਸੀਂ ਯਾਦ ਰੱਖੋ 24/7, ਰੈਸਟੋਰੈਂਟ ਵੀ ਹੈ, ਗਰੋਸਰੀ ਸਟੋਰ ਵੀ ਹੈ, ਹਰ ਤਰ੍ਹਾਂ ਦੀਆਂ ਹਰੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਸਾਗ, ਬਾਥੂ ਆਦਿ ਇੱਥੋਂ ਤੁਹਾਨੂੰ ਮਿਲ ਰਿਹਾ। ਉਸ ਤੋਂ ਇਲਾਵਾ ਇਹਨਾਂ ਦੇ ਰੈਸਟੋਰੈਂਟ ਤੋਂ ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ 1 ਕਿਲੋ, ਦੂਜਾ ਫਰੀ। ਸਬਜ਼ੀ ਮਾਰਕੀਟ 24/7। ਸਾਡੇ ਨਾਲ ਜੁੜ ਚੁੱਕੇ ਨੇ ਹਰਪ੍ਰੀਤ ਸੈਣੀ ਜੀ, ਟੋਪ ਟੋਪ ਟੋਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ। ਹਰਪ੍ਰੀਤ ਕਿਵੇਂ ਹੋ?
1: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਵੈਲਕਮ, ਕੀ ਹਾਲ ਚਾਲ?
1: ਠੀਕ ਠਾਕ ਨਵੀ, ਬਹੁਤ ਵਧੀਆ।
0: ਮੈਂ ਨਾ ਹੱਸ ਰਿਹਾ ਸੀ, ਮੈਂ ਕਿਹਾ ਵੀ ਕਈ ਵਾਰ ਇੱਦਾਂ ਲੱਗਦਾ ਹੁੰਦਾ ਕਿ ਪੰਜਾਬੀ ਲਹਿਰਾਂ ਜਾਂ ਮੈਂ ਆਪਣੇ ਲੋਕਾਂ ਲਈ ਗੂਗਲ ਬਣ ਚੁੱਕਿਆ, ਜਿਹੜੇ ਹਿਸਾਬ ਨਾਲ ਬਸ ਰੋਜ਼ ਮੈਸੇਜ ਆਉਂਦੇ ਰਹਿੰਦੇ ਆ, ਭਾਜੀ ਆਹ ਨੰਬਰ ਦੇ ਦਿਉ, ਉਹ ਨੰਬਰ ਦੇ ਦਿਉ। ਤੁਹਾਨੂੰ ਵੀ ਆਈ ਐਮ ਸ਼ੋਰ ਕਿ ਰੈਂਡਮਲੀ ਕੋਈ ਨਾ ਕੋਈ ਕਾਲ ਆਉਂਦੀ ਹੋਊਗੀ, ਭਾਵੇਂ ਇੰਟਰਵਿਊ ਤੁਸੀਂ ਨਹੀਂ ਵੀ ਕੀਤੀ ਤਾਂ ਵੀ। ਹਰਪ੍ਰੀਤ ਹੈ, ਜੇ ਤੁਸੀਂ ਇੱਕ ਵਾਰ ਹਰਪ੍ਰੀਤ ਕੋਲ ਚਲੇ ਗਏ ਤਾਂ ਤੁਸੀਂ ਆਪਣੇ ਫਰੈਂਡਸ ਫੈਮਿਲੀ ਸਭ ਨੂੰ ਦੱਸੋਗੇ ਕਿ ਬਈ ਇੰਸ਼ੋਰੈਂਸ ਕਰਾਉਣੀ ਹੈ ਕਿਸੇ ਵੀ ਕਿਸਮ ਦੀ, ਤਾਂ ਜ਼ਰੂਰ ਤੁਸੀਂ ਟੋਪ ਚੋਇਸ ਇੰਸ਼ੋਰੈਂਸ ਏਜੰਸੀ ਕੋਲ ਜਾਓ, 416-800-17-6500। ਹਰਪ੍ਰੀਤ ਅੱਜ ਕੀ ਜਾਣਕਾਰੀ ਆਪਾਂ ਦੇ ਰਹੇ ਹਾਂ ਫਿਰ?
1: ਬਿਲਕੁਲ ਨਵੀ, ਸੋ ਇੰਸ਼ੋਰੈਂਸ ਦੇ ਬਾਰੇ ਅਪਡੇਟ ਦਿੰਦੇ ਰਹਿੰਦੇ ਆਪਾਂ, ਡਿਫਰੈਂਟ ਡਿਫਰੈਂਟ ਪਲਾਨਸ ਦੀ ਗੱਲ ਕਰਦੇ ਹਾਂ, ਕਿਉਂਕਿ ਲਾਈਫ ਦੇ ਬਹੁਤ ਸਾਰੇ ਇੱਦਾਂ ਦੇ ਇਵੈਂਟਸ ਹੁੰਦੇ ਆ ਜਿੱਥੇ ਸਾਨੂੰ ਇੰਸ਼ੋਰੈਂਸ ਕਵਰੇਜ ਚਾਹੀਦੀ ਹੁੰਦੀ ਆ। ਵਿਜ਼ਿਟਰਸ ਤੋਂ ਲੈ ਕੇ ਆਪਣੀ ਲਾਈਫ ਇੰਸ਼ੋਰੈਂਸ ਦੀ ਕਵਰੇਜ ਤੋਂ ਲੈ ਕੇ ਲਿਵਿੰਗ ਬੈਨੀਫਿਟਸ, ਕੋਈ ਹੈਲਥ ਐਂਡ ਡੈਂਟਲ ਪਲਾਨ, ਬਹੁਤ ਤਰ੍ਹਾਂ ਦੀਆਂ ਕਵਰੇਜਿਸ ਹੈਗੀਆਂ। ਔਰ ਆਪਾਂ ਅਗਰ ਇਹ ਕਹੀਏ ਕਿ ਹਰੇਕ ਬੰਦੇ ਨੂੰ ਹਰੇਕ ਕਵਰੇਜ ਚਾਹੀਦੀ ਹੈਗੀ ਆ, ਗੁੱਡ ਪੋਸੀਬਲ ਇੱਦਾਂ ਦੀ ਸਿਚੁਏਸ਼ਨ ਦੀ ਲੋੜ ਨਹੀਂ ਹੈਗੀ, ਕਿਉਂਕਿ ਕਈ ਵਾਰ ਕੁਛ ਕਵਰੇਜ ਸਾਡੇ ਕੋਲ ਕੰਮ ਵੱਲੋਂ ਹੁੰਦੀਆਂ, ਕੁਛ ਕਵਰੇਜ ਸਾਡੇ ਕੋਲ EI ਬੈਨੀਫਿਟਸ ਦੇ ਵਿੱਚ ਹੁੰਦੀਆਂ, ਬਟ ਸਾਡੀ ਰਿਕੁਆਇਰਮੈਂਟ ਕਿਹੜੀ ਹੈਗੀ ਆ ਜਾਂ ਸਾਨੂੰ ਕਿਹੜੀ ਕਵਰੇਜ ਦੀ ਜ਼ਿਆਦਾ ਜ਼ਰੂਰਤ ਹੈਗੀ ਆ, ਇਹ ਵਾਲੀਆਂ ਚੀਜ਼ਾਂ ਦੇ ਲਈ ਆਪਾਂ ਤੁਹਾਨੂੰ ਸੁਜੈਸ਼ਨਸ ਦੇ ਸਕਦੇ ਹਾਂ ਕਿ ਹਾਂ ਕਿ ਤੁਹਾਡੀ ਜਿਹੜੀ ਜੋਬ ਹੈਗੀ ਆ, ਤੁਹਾਡੀ ਜਿੰਨੀ ਇਨਕਮ ਹੈਗੀ ਆ, ਜਿੰਨੀਆਂ ਤੁਹਾਡੀਆਂ ਲਾਇਬਿਲਿਟੀਜ਼ ਹੈਗੀਆਂ, ਜੋ ਤੁਹਾਡਾ ਇੱਥੇ ਇਮੀਗ੍ਰੇਸ਼ਨ ਦਾ ਸਟੇਟਸ ਹੈਗਾ ਆ, ਉਹਦੇ ਅਕੋਰਡਿੰਗਲੀ ਤੁਹਾਨੂੰ ਕਿਹੜੀ ਕਵਰੇਜ ਚਾਹੀਦੀ ਆ, ਔਰ ਕਿੰਨੇ ਕੁ ਅਮਾਊਂਟ ਦੀ ਇੰਸ਼ੋਰੈਂਸ ਪਾਲਿਸੀ ਦੀ ਲੋੜ ਹੈਗੀ ਆ। ਸੋ ਜ਼ਰੂਰ ਤੁਸੀਂ ਇਹ ਸਾਰੀਆਂ ਚੀਜ਼ਾਂ ਸਾਡੇ ਨਾਲ ਡਿਸਕਸ ਕਰ ਸਕਦੇ ਹਾਂ। ਜਿੱਥੇ ਆਪਾਂ ਇੰਸ਼ੋਰੈਂਸ ਦੀ ਪਲੈਨਿੰਗ ਦੀ ਹਮੇਸ਼ਾ ਗੱਲ ਕਰਦੇ ਹਾਂ, ਉੱਥੇ ਮੈਂ ਹਮੇਸ਼ਾ ਇਸ ਚੀਜ਼ ਦੇ ਉੱਪਰ ਜ਼ਿਆਦਾ ਜ਼ੋਰ ਦਿੰਦੀ ਹੈਗੀ ਹਾਂ ਕਿ ਇੰਸ਼ੋਰੈਂਸ ਦੇ ਨਾਲ ਨਾਲ ਤੁਹਾਡੀਆਂ ਇਨਵੈਸਟਮੈਂਟ ਜਿਹੜੀਆਂ ਹੈਗੀਆਂ ਉਹ ਅਪ ਟੂ ਡੇਟ ਹੋਣੀਆਂ ਚਾਹੀਦੀਆਂ, ਕਿਉਂਕਿ ਇਨਵੈਸਟਮੈਂਟ ਹੀ ਜਿਹੜੀਆਂ ਅੱਜ ਦੇ ਡੇਟ ਦੇ ਵਿੱਚ ਜਿੱਥੇ ਵਰਲਡ ਦੇ ਵਿੱਚ ਬਹੁਤ ਸਾਰਾ ਅਪ ਐਂਡ ਡਾਊਨ ਆ, ਵਾਰ ਦੀ ਸਿਚੁਏਸ਼ਨ ਸੀਗੀ ਇਰਾਨ ਦੇ ਨਾਲ, ਸਟਿਲ ਮਾਰਕੀਟ ਬਹੁਤ ਵਧੀਆ ਪਰਫਾਰਮ ਕਰਦੀ ਪਈ ਆ। ਮਾਰਕੀਟ ਦੇ ਵਿੱਚ ਜਿਹੜੇ ਫੰਡਸ ਹੈਗੇ ਆ, ਜਿਨ੍ਹਾਂ ਦੀਆਂ ਅਸੀਂ TFSs ਕੀਤੇ ਹੋਏ ਆ, ਜਿਨ੍ਹਾਂ ਦੇ ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਕੀਤੇ ਹੋਏ ਆ, ਬਹੁਤ ਵਧੀਆ ਗਰੋਥ ਆ ਰਹੀ ਆ, ਤੇ ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ ਕਿ ਅਗਰ ਤੁਸੀਂ ਡਿਸਿਪਲਿਨਡ ਵੇ ਦੇ ਨਾਲ ਵੀਕਲੀ, ਬਾਈ ਵੀਕਲੀ, ਮੰਥਲੀ ਕੰਟਰੀਬਿਊਸ਼ਨਸ ਕਰਨ ਦੇ ਨਾਲ ਪਲਾਨ ਨੂੰ ਸ਼ੁਰੂ ਕਰਨਾ ਚਾਹੁੰਦੇ ਆ, ਤੁਸੀਂ ਆਪਣਾ TFSA ਦਾ ਅਕਾਊਂਟ ਓਪਨ ਕਰਨਾ ਚਾਹੁੰਦੇ ਆ, ਜਾਂ ਜਿਨ੍ਹਾਂ ਨੇ ਪਹਿਲੀ ਵਾਰੀ ਘਰ ਲੈਣਾ ਉਹਨਾਂ ਨੇ ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਦੇ ਬੈਨੀਫਿਟ ਲੈਣੇ ਆ, ਜਾਂ ਜਿਨ੍ਹਾਂ ਦੀ ਸਿਚੁਏਸ਼ਨ ਇਹ ਹੈਗੀ ਆ ਕਿ ਉਹਨਾਂ ਨੂੰ ਸਾਲ ਦੇ ਐਂਡ ਦੇ ਵਿੱਚ ਜ਼ਿਆਦਾ ਟੈਕਸਿਸ ਭਰਨੇ ਪੈਂਦੇ ਆ, ਉਹ RRSP ਦੇ ਵਿੱਚ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਆ, ਰੈਦਰ ਦੈਨ ਉਸ ਵੇਲੇ ਆਪਾਂ ਜਾ ਕੇ ਆਪਾਂ ਇੱਕ ਲੰਬਸਮ ਕੰਟਰੀਬਿਊਸ਼ਨ ਕਰੀਏ, ਆਪਾਂ ਹੁਣ ਤੋਂ ਹੀ ਮੰਥਲੀ ਵੀਕਲੀ ਕੰਟਰੀਬਿਊਸ਼ਨ ਦੇ ਨਾਲ ਸਟਾਰਟ ਕਰ ਸਕਦੇ ਆ। ਹਰੇਕ ਦੀ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਕਿਹੜਾ ਪਲਾਨ ਵਧੀਆ ਹੋ ਸਕਦਾ ਆ, ਕਿੰਨੀ ਤੁਸੀਂ ਕੰਟਰੀਬਿਊਸ਼ਨ ਕਰੋਗੇ, ਕਿਹੜੇ ਫੰਡਸ ਦੇ ਵਿੱਚ ਪੈਸੇ ਇਨਵੈਸਟ ਕਰਨੇ ਆ, ਤੁਹਾਡਾ ਰਿਸਕ ਪ੍ਰੋਫਾਈਲ ਕਿੱਦਾਂ ਦਾ ਹੈਗਾ ਆ, ਉਹਦੇ ਅਕੋਰਡਿੰਗਲੀ ਤੁਹਾਨੂੰ ਆਪਾਂ ਗਾਈਡ ਕਰ ਸਕਦੇ ਆ ਕਿ ਕਿੱਥੇ ਤੁਸੀਂ ਆਪਾਂ ਪੈਸੇ ਨੂੰ ਇਨਵੈਸਟ ਕਰੀਏ ਤੇ ਤੁਹਾਡੇ ਲਈ ਵਧੀਆ ਗਰੋਥ ਲੈ ਸਕੀਏ। ਐਂਡ ਇਸ ਤੋਂ ਇਲਾਵਾ ਜਿਹੜਾ ਮੇਨ ਜ਼ਰੂਰੀ ਪਾਰਟ ਹੈਗਾ ਆ, ਜਿਨ੍ਹਾਂ ਫੈਮਿਲੀਜ਼ ਦੇ ਵਿੱਚ ਕੋਈ ਵੀ ਡਿਸੇਬਲ ਪਰਸਨ ਆ, ਆਈ ਨੋ ਕਿਉਂਕਿ ਉਹਨਾਂ ਫੈਮਿਲੀਜ਼ ਦੇ ਵਿੱਚ ਬਹੁਤ ਸਾਰੀਆਂ ਸਿਚੁਏਸ਼ਨਸ ਰੈਗੂਲਰ ਫੈਮਿਲੀ ਨਾਲੋਂ ਥੋੜ੍ਹੀ ਜਿਹੀਆਂ ਡਿਫਰੈਂਟ ਹੋ ਜਾਂਦੀਆਂ, ਕਿਉਂਕਿ ਉਹਨਾਂ ਨੂੰ ਇਹ ਵੀ ਹੁੰਦਾ ਹੈ ਕਿ ਜਿਹੜਾ ਬੱਚਾ ਆ ਉਸ ਸਿਚੁਏਸ਼ਨ ਦੇ ਵਿੱਚ ਹੈਗਾ ਆ, ਜਿਹਨੂੰ ਕੋਈ ਨਾ ਕੋਈ ਡਿਸੇਬਿਲਿਟੀ ਆ, ਉਹਦੇ ਲਈ ਅਸੀਂ ਫਿਊਚਰ ਦੀ ਇਨਵੈਸਟਮੈਂਟ ਕਰ ਲਈਏ, ਉਹਦੇ ਲਈ ਉਹਦਾ ਫਿਊਚਰ ਸੇਵ ਕਰ ਲਈਏ, ਕੱਲ ਨੂੰ ਕੋਈ ਇੱਦਾਂ ਦੀ ਗੱਲਬਾਤ ਹੋ ਜਾਵੇ ਪੇਰੈਂਟਸ ਨੂੰ ਤਾਂ ਉਹਦੀ ਸਿਕਿਉਰਿਟੀ ਹੋ ਸਕੇ। ਸੋ ਉਹਨਾਂ ਸਾਰੀਆਂ ਚੀਜ਼ਾਂ ਦੇ ਲਈ ਜਿਹੜਾ ਗਵਰਨਮੈਂਟ ਦਾ ਸਪੋਂਸਰਡ ਪਲਾਨ ਹੈਗਾ RDSP ਦਾ, ਰਜਿਸਟਰਡ ਡਿਸੇਬਿਲਿਟੀ ਸੇਵਿੰਗ ਪਲਾਨ, ਉਹਦੇ ਵਿੱਚ ਅਸੀਂ ਕੰਟਰੀਬਿਊਸ਼ਨ ਕਰ ਸਕਦੇ ਹਾਂ। ਐਂਡ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਇਸ ਪਲਾਨ ਦੇ ਵਿੱਚ $90,000 ਤੱਕ ਦੀ ਗ੍ਰਾਂਟ ਮਿਲਦੀ ਆ। ਕੋਈ ਵੀ ਇੱਦਾਂ ਦਾ ਪਲਾਨ ਨਹੀਂ ਬਣਿਆ ਹੋਇਆ CRA ਦਾ ਜਿਹਦੇ ਵਿੱਚ ਇੰਨੀ ਜ਼ਿਆਦਾ ਗ੍ਰਾਂਟ ਮਿਲਦੀ ਹੋਵੇ, ਬਟ ਇਹਦੇ ਵਿੱਚ ਜਿਹੜੇ ਅਪਰੂਵਡ ਪਰਸਨ ਹੈਗੇ ਆ ਉਹਨਾਂ ਦੀ ਏਜ 49 ਤੋਂ ਥੱਲੇ ਹੋਣੀ ਚਾਹੀਦੀ ਆ, ਤੇ ਉਹ ਡਿਸੇਬਿਲਟੀ ਟੈਕਸ ਕ੍ਰੈਡਿਟ ਦੇ ਲਈ ਅਪਰੂਵਡ ਹੋਣੇ ਚਾਹੀਦੇ ਆ ਸੀਆਰਏ ਤੋਂ। ਸੋ ਅਗਰ ਤੁਹਾਨੂੰ ਲੱਗ ਰਿਹਾ ਕਿ ਹਾਂ ਤੁਹਾਡੀ ਫੈਮਿਲੀ ਦੇ ਵਿੱਚ ਕੋਈ ਮੈਂਬਰ ਹੈਗਾ ਜਾਂ ਆਲੇ ਦੁਆਲੇ ਰਿਸ਼ਤੇਦਾਰਾਂ ਦੇ ਵਿੱਚ ਕੋਈ ਏਦਾਂ ਦਾ ਪਰਸਨ ਹੈਗਾ ਜਿਹਨੂੰ ਡਿਸੇਬਿਲਟੀ ਹੈਗੀ ਆ, ਤੇ ਉਹਨਾਂ ਨੇ ਹਾਲ ਤੱਕ DTC ਦੀ ਅਪਰੂਵਲ ਨਹੀਂ ਲਈ,

0: ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ, ਮੈਂ ਤੁਹਾਨੂੰ ਫਾਰਮ ਭੇਜ ਸਕਦੀ ਆ, ਡੀਟੀਸੀ ਦੀ ਅਪਰੂਵਲ ਦੇ ਲਈ ਪੂਰਾ ਪ੍ਰੋਸੈਸ ਦੱਸ ਸਕਦੀ ਆ। ਤੇ ਜੇ ਆਲਰੇਡੀ ਤੁਹਾਨੂੰ ਅਪਰੂਵਲ ਮਿਲੀ ਹੋਈ ਆ ਤੇ ਤੁਸੀਂ RDSP ਦੇ ਬੈਨੀਫਿਟਸ ਲੈ ਸਕਦੇ ਆ। ਉਹਨਾਂ ਫੈਮਿਲੀ ਮੈਂਬਰਸ ਦੇ ਲਈ ਸੇਵਿੰਗ ਅਕਾਊਂਟ ਜ਼ਰੂਰ ਸ਼ੁਰੂ ਕਰੋ ਤਾਂ ਕਿ ਇਨ ਕੇਸ ਇਨ ਫਿਊਚਰ ਉਹਨਾਂ ਨੂੰ ਕੋਈ ਫਾਈਨੈਂਸ਼ੀਅਲੀ ਜਿਹੜੀ ਜ਼ਰੂਰਤ ਪਵੇ ਤਾਂ ਆਪਣਾ ਇਹ ਪਲਾਨ ਜਿਹੜਾ ਹੈਗਾ ਉਹ ਯੂਜ਼ ਕਰ ਸਕਣ। ਸੋ ਇਹਦੇ ਵਿੱਚ $90,000 ਦੀ ਗ੍ਰਾਂਟ ਲੈਣ ਲਈ ਤੁਸੀਂ ਕਿੱਦਾਂ ਕੁਆਲੀਫਾਈ ਕਰ ਸਕਦੇ ਆ, ਜਾਂ ਤੁਸੀਂ ਪਹਿਲਾਂ ਤੋਂ DTC ਲਈ ਅਪਰੂਵ ਸੀਗੇ ਤਾਂ ਪੁਰਾਣੀਆਂ ਗ੍ਰਾਂਟਸ ਆਪਾਂ ਕਿੱਦਾਂ ਲੈ ਸਕਦੇ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੇ ਨਾਲ ਡਿਸਕਸ ਕੀਤੀਆਂ ਜਾ ਸਕਦੀਆਂ। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟਾਪ ਚੋਇਸ ਇੰਸ਼ੋਰੈਂਸ ਦਾ ਆਫਿਸ। ਤੇ ਨੰਬਰ ਮੇਰਾ ਹੈਗਾ ਜੀ
1: 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416- ਲੋਕ ਬੋਲ ਸੁਣ ਲੈਂਦੇ ਹਾਂ ਤੇ ਫਿਰ ਵਾਪਸ ਆਉਂਦੇ ਹਾਂ। ਗੁਰਲੇਜ਼ ਅਖਤਰ, ਕਿਆ ਬਾਤ ਹੈ।

0: ਖੋਪੜ ਕਾਹਨੂੰ ਖੋਲਣੇ ਯਾਰ, ਅਗਲੇ ਨੂੰ ਜੀ ਲੈਣ ਦੋ ਹੈ। ਸੋ ਖੈਰ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਫੋਨ ਨੰਬਰ ਹੈ ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ। ਸੋ ਪ੍ਰੋਗਰਾਮ ਪੰਜਾਬੀ ਦਾ ਕੋਈ ਨਾ, ਮੈਂ ਇੱਕ ਹੋਰ ਗਾਣਾ ਵੀ ਤੁਹਾਡੇ ਲਈ ਲਾਉਂਦਾ, ਇਹ ਵੀ ਚਲੋ ਵਧੀਆ, ਹਰ ਇੱਕ ਗਾਣਾ ਵਧੀਆ ਹੁੰਦਾ ਯਾਰ। ਕਹਿੰਦੇ ਹੁੰਦੇ ਨਾ ਕਿ ਹਰ ਇੱਕ ਚੀਜ਼ ਦੇ ਗਾਹਕ ਬਿਲਕੁਲ ਹੁੰਦੇ ਨੇ। ਹੁਣ ਕਈ ਕਹਿੰਦੇ ਆ ਨਵੀਂ ਅਸੀਂ ਵੈਜੀ ਖਾਣਾ, ਕੋਈ ਕਹਿੰਦਾ ਨਵੀਂ ਅਸੀਂ ਮੀਟ ਖਾਣਾ, ਕੋਈ ਕਹਿੰਦਾ ਨਵੀਂ ਲੈਮ ਖਾਣੀ, ਕੋਈ ਕਹਿੰਦਾ ਨਵੀਂ ਅਸੀਂ ਚਿਕਨ ਦੇ ਸ਼ੌਕੀਨ ਹੈ। ਸੋ ਦੁਨੀਆ 'ਤੇ ਦਿਸ ਬਾਇਰਸ ਹਰ ਇੱਕ ਚੀਜ਼ ਲਈ। ਇੱਕ ਮੈਂ ਤੁਹਾਨੂੰ ਮੈਸੇਜ ਜ਼ਰੂਰ ਦੇਣਾ ਚਾਹੁੰਦਾ ਕਿ ਜਿਹੜੇ ਵੀ ਸਾਡੇ ਸੱਜਣ ਮਿੱਤਰ ਕਹਿੰਦੇ ਆ ਕਿ ਨਵੀਂ ਯਾਰ ਕੋਈ ਨਾ ਕੋਈ ਨੰਬਰ ਦਿਓ, ਵੀ ਅਸੀਂ ਏ ਸੀ ਤੋਂ ਬਿਨਾਂ ਬੈਠੇ ਹਾਂ ਅਤੇ ਬਸ ਪਸੀਨਾ ਹੀ ਪਸੀਨਾ ਚੋਈ ਜਾਂਦਾ, ਟੈਨਸ਼ਨ ਨਾ ਲਓ। ਏ ਸੀ ਦੀ ਰਿਪੇਅਰ ਕਰਾਉਣੀ ਆ, ਨਵਾਂ ਏ ਸੀ ਲਗਵਾਉਣਾ ਜਾਂ ਫਰਨਿਸ ਰਿਪੇਅਰ, ਨਵੀਂ ਫਰਨਿਸ ਚਾਹੀਦੀ ਹੈ। ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਅ ਜੀ ਨੇ, ਬੰਦੇ ਬਹੁਤ ਕਮਾਲ ਦੇ ਨੇ ਅਤੇ ਲੈਨਕਸ ਦੇ ਆਥੋਰਾਈਜ਼ ਡੀਲਰ ਨੇ। ਲੈਨਕਸ ਜਿਹੜੀ ਕੰਪਨੀ ਉਹ ਕਿਸੇ ਆਮ ਬੰਦੇ ਨੂੰ ਨਹੀਂ ਆਥੋਰਾਈਜ਼ ਡੀਲਰ ਬਣਾਉਂਦੇ, ਜਿਨ੍ਹਾਂ ਦੀ ਵਾਕਈ ਇੱਕ ਯੂ ਨੋ ਐਕਸਪਰਟੀਜ਼ ਹੈ, ਪ੍ਰੋਫੈਸ਼ਨਲ ਬਿਜ਼ਨਸ ਹੈ, ਉਹਨਾਂ ਨੂੰ ਹੀ ਉਹ ਆਥੋਰਾਈਜ਼ ਡੀਲਰ ਬਣਾਉਂਦੇ ਨੇ। ਸੋ ਤੁਸੀਂ ਕਾਲ ਕਰ ਲਓ ਗਲੋਬਲ ਕੰਫਰਟ ਏਅਰ, ਜੇ ਬ੍ਰੈਂਡ ਨਿਊ ਏ ਸੀ ਬ੍ਰੈਂਡ ਨਿਊ ਫਰਨੈਸ ਲਗਵਾਉਣਾ ਤਾਂ ਤੁਹਾਨੂੰ$1800 ਦਾ ਰੀਬੇਟ, $1800 ਵਾਪਸ ਤੁਹਾਡੀ ਜੇਬ 'ਚ ਦੇਣਗੇ। ਸੋ ਨੰਬਰ ਇੱਕ ਵਾਰ ਫਿਰ, ਗਲੋਬਲ ਕੰਫਰਟ ਏਅਰ 905-790-9080, 905-790-9080, 905-790-9080, 905-790-9080 ਦੇ ਉੱਤੇ ਤੁਸੀਂ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰੋ ਗਲੋਬਲ ਕੰਫਰਟ ਏਅਰ ਨੂੰ। ਓਕੇ, ਬੜੇ ਲੋਕਾਂ ਦੀਆਂ ਕਾਲਾਂ ਆਉਣ ਲੱਗ ਗਈਆਂ ਟਿਕਟਾਂ ਬਾਰੇ। ਉਹ ਕਿਉਂ ਆ ਰਹੀਆਂ ਨੇ? ਕਿਉਂਕਿ ਅਸੀਂ ਅੱਜ ਸਵੇਰੇ ਇੱਕ ਡਿਸਕਸ਼ਨ ਕਰ ਰਹੇ ਸੀ। ਮੈਨੂੰ ਨਾ ਕੱਲ੍ਹ ਪ੍ਰੋਗਰਾਮ ਤੋਂ ਪਹਿਲਾਂ ਇੱਕ ਮੇਰੀ ਕਿਸੇ ਨਾਲ ਗੱਲ ਹੋਈ ਇੱਕ ਲਿਸਨਰ ਨਾਲ, ਅਤੇ ਉਹ ਕੰਪਲੇਨ ਕਰ ਰਹੇ ਸੀ, ਕਹਿੰਦੇ ਕਿ ਨਵੀਂ ਸਿਟੀ ਬਿਨਾਂ ਕਿਸੇ ਕੋਲੋਂ ਟਿਕਟਾਂ ਦੇ ਰਹੀ ਹੈ। ਮੈਂ ਕਿ ਕੀ ਹੋਇਆ? ਅਤੇ ਕਹਿੰਦੇ ਮੇਰੀ ਗੱਡੀ ਦਾ ਇੱਕ ਟਾਇਰ ਘਾਹ ਦੇ ਉੱਤੇ ਸੀ ਅਤੇ ਆ ਕੇ ਮੈਨੂੰ $250 ਦੀ ਟਿਕਟ ਦੇ ਗਏ। ਮੈਂ ਕਿਹਾ ਓਕੇ। ਅਤੇ ਕਹਿੰਦੇ ਟਿਕਟ ਬਾਹਲੀ ਮਹਿੰਗੀ ਹੈ ਬਿਨਾਂ ਕਿਸੇ ਗੱਲੋਂ, ਕਹਿੰਦੇ ਇਨਸਾਨ ਆ ਆਪਾਂ ਅਤੇ ਐਕਸੀਡੈਂਟ ਹੋ ਜਾਂਦਾ, ਐਡੀ ਕਿਹੜੀ ਗੱਲ ਆ ਵੀ $250 ਦੀ ਟਿਕਟ ਦੇਣੀ ਆ, ਐਕਸੀਡੈਂਟ ਹਰੇਕ ਤੋਂ ਹੋ ਜਾਂਦਾ। ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿ ਗਲਤੀ ਤੁਸੀਂ ਕੀਤੀ ਹੈ? ਕਹਿੰਦੇ ਹਾਂ ਬਿਲਕੁਲ ਕੀਤੀ ਆ, ਪਰ ਕਹਿੰਦੇ ਇਹ ਠੀਕ ਨਹੀਂ ਹੈ ਕਿ $250 ਦੀ ਚੱਕ ਕੇ ਦੇਤੀ। ਚਲੋ $50 ਦੀ ਹੋਵੇ ਤਾਂ ਮੰਨ ਲਿਆ, ਬਟ $250 ਇਜ਼ ਟੂ ਮੱਚ। ਅਤੇ ਮੈਂ ਸਵੇਰੇ ਪੁੱਛ ਰਿਹਾ ਸੀ ਸਭ ਨੂੰ ਕਿ ਤੁਹਾਡਾ ਕੀ ਖਿਆਲ ਹੈ, ਜੇ ਟਿਕਟ $250 ਦੀ ਦਿੱਤੀ ਜਾ ਰਹੀ ਹੈ, ਗਲਤੀ ਸੀਗੀ ਉਹਨਾਂ ਦੀ? ਤੁਹਾਨੂੰ ਲੱਗਦਾ ਕਿ ਲੋੜ ਤੋਂ ਜ਼ਿਆਦਾ ਮਹਿੰਗੀ ਹੈ ਟਿਕਟ? ਜਾਂ ਇੱਕ ਬਾਈ ਜੀ ਦਾ ਫੋਨ ਆਇਆ, ਕਹਿੰਦੇ ਨਹੀਂ ਨਵੀਂ, ਜੇ ਹੁਣ ਗਲਤੀ ਕੀਤੀ ਹੈ $250 ਦੀ ਹੋਵੇ ਤਾਂ ਠੀਕ ਹੈ, ਮਿਲਣੀ ਚਾਹੀਦੀ ਹੈ ਟਿਕਟ। ਬਾਈ ਜੀ ਕਹਿੰਦੇ ਜੇ ਸਸਤੀ ਟਿਕਟ ਹੁੰਦੀ ਤਾਂ ਫਿਰ ਪੰਗੇ ਲੋਕਾਂ ਨੇ ਜ਼ਿਆਦਾ ਲੈਣੇ ਸੀਗੇ, ਗਲਤੀਆਂ ਕਰਨੀਆਂ ਸੀਗੀਆਂ। ਹੁਣ $250 ਦੀ ਇੱਕ ਵਾਰ ਮਿਲ ਗਈ ਅਤੇ ਮੈਨੂੰ ਨਹੀਂ ਲੱਗਦਾ ਕਿ ਉਹ ਦੁਬਾਰਾ ਤੋਂ ਉਹ ਗਲਤੀ ਕਰਨਗੇ। ਤੁਹਾਡਾ ਕੀ ਖਿਆਲ ਹੈ ਸਭ ਦਾ, ਵੀ ਇਜ਼ ਇਟ ਟੂ ਮੱਚ ਇਸ ਸਿਚੁਏਸ਼ਨ ਦੇ ਵਿੱਚ? ਕੀ ਇਹ ਲੇਡੀ ਜੇ ਕੰਪਲੇਨ ਕਰ ਰਹੇ ਆ, ਤੁਸੀਂ ਇਹਨਾਂ ਨਾਲ ਸਹਿਮਤ ਹੋ ਕਿ ਹਾਂ ਬਈ ਇਹਨਾਂ ਨਾਲ ਗਲਤ ਹੋਇਆ? ਇਹ ਨਹੀਂ ਹੋਣਾ ਚਾਹੀਦਾ, ਜੇ ਗਲਤੀ ਹੋ ਗਈ ਵਾਰਨਿੰਗ ਦੇ ਦਿਓ ਜਾਂ ਸਸਤੀ ਟਿਕਟ ਦੇ ਦਿਓ, ਵੀ ਤੁਸੀਂ ਹੁਣ ਚੱਕ ਕੇ $250 ਦੀ ਦੇ ਰਹੇ ਹੋ ਜਸਟ ਇੱਕ ਟਾਇਰ ਕਰਕੇ ਵੀ ਉਹ ਘਾਹ ਦੇ ਉੱਤੇ ਆ। ਸੋ ਤੁਹਾਡਾ ਕੀ ਖਿਆਲ ਹੈ? ਨੰਬਰ ਆਪਣਾ 905-673-3337, 905-673-3337 ਆਪਣਾ ਨੰਬਰ ਹੈ। 905-673-3337, 905-673-3337, 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ। ਅਤੇ ਤੁਹਾਡਾ ਸਭ ਦਾ ਕੀ ਓਪੀਨੀਅਨ ਹੈ ਜ਼ਰੂਰ ਤੁਹਾਡੇ ਤੋਂ ਪਤਾ ਕਰਦੇ ਹਾਂ ਅਤੇ ਸ਼ੇਅਰ ਕਰੋ। 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਉਸੇ ਨਾਲ ਨਾਲ ਹਮੇਸ਼ਾ ਦੀ ਤਰ੍ਹਾਂ ਤੁਸੀਂ ਆਸ ਦੀ ਕਿਰਨ ਨੂੰ ਯਾਦ ਰੱਖੋ। ਆਸ ਦੀ ਕਿਰਨ ਰੇ ਆਫ ਹੋਪ, ਪੰਜਾਬ ਸਰਕਾਰ ਅਪਰੂਵਡ ਨਸ਼ਾ ਛਡਾਓ ਕੇਂਦਰ ਹੈ। ਕਿਸੇ ਨੂੰ ਵੀ ਨਸ਼ੇ ਦੀ ਐਡਿਕਸ਼ਨ ਹੋ ਚੁੱਕੀ ਆ, ਪਿਛਲੇ ਬੜੇ ਲੰਬੇ ਸਮੇਂ ਤੋਂ ਹਜ਼ਾਰਾਂ ਲੋਕਾਂ ਦਾ ਨਸ਼ਾ ਇਹਨਾਂ ਨੇ ਛਡਾਇਆ। ਆਸ ਦੀ ਕਿਰਨ 9951-54548 ਨੰਬਰ ਹੈ, 9915154548, 9915154548 'ਤੇ ਕਾਲ ਤੁਸੀਂ ਜ਼ਰੂਰ ਕਰੋ। 5600, ਹੈਲੋ ਹੈਲੋ ਜੀ, 5600 ਨੰਬਰ, ਹਾਂਜੀ, ਤੁਸੀਂ ਆਪਣਾ ਰੇਡੀਓ ਦਾ ਵਾਲਿਊਮ ਪਲੀਜ਼ ਡਾਊਨ ਕਰ ਲਓ। ਹੈਲੋ
1: ਜੀ, 2161, ਹੈਲੋ ਸਤਿ ਸ਼੍ਰੀ ਅਕਾਲ ਭਾਈ ਜੀ, ਮੇਰਾ ਖਿਆਲ ਹੈ ਬਹੁਤ ਜ਼ਿਆਦਾ ਟਿਕਟ ਹੈ 250 ਦੀ, ਮੈਂ ਪਿਕਨਿਕ ਰਹਿੰਦਾ ਹਾਂ, ਮੇਰੇ ਕੋਲ ਵੀ ਗਲਤੀ ਹੋਈ, ਮੈਨੂੰ $35 ਦਾ ਟਿਕਟ ਲਾਇਆ ਉਹਨਾਂ ਨੇ, ਉਹਨਾਂ ਨੇ ਕਿਹਾ 7 ਦਿਨ ਦੇ ਅੰਦਰ ਪੇ ਕਰ ਦੋ ਤੇ 35 ਹੈ, ਜੇ 7 ਦਿਨ ਤੋਂ ਬਾਅਦ ਪੇ ਕਰੋਗੇ ਤੇ 50 ਹੋਊਗਾ, ਤੇ ਮੈਂ ਦੂਜੇ ਦਿਨ ਜਾ ਕੇ ਪੇ ਕਰਤੀ, ਜੋ ਆਨਲਾਈਨ ਪੇ ਕਰਨ ਦੀ $1.5 $2 ਫੀ ਹੁੰਦੀ ਵਾ, ਉਹ ਅਪਲਾਈ ਹੋਈ ਤੇ $35 ਤੇ 250 ਭਾਜੀ, ਬਾਲਾ ਫਰਕ ਇਹਦੇ ਵਿੱਚ ਬਹੁਤ ਜ਼ਿਆਦਾ ਹੈ ਮੇਰੇ ਖਿਆਲ ਨਾਲ, ਤੇ
0: 200-250 ਜ਼ਿਆਦਾ ਹੈ,
1: ਬਹੁਤ ਜ਼ਿਆਦਾ ਭਾਜੀ।
0: ਜੇ ਜੇ ਹੁਣ ਗਲਤੀ ਹੋਈ ਹੈ, ਡਸ ਇਟ ਮੈਟਰ ਕਰਦਾ ਕਿ ਮਹਿੰਗੀ ਹੋਵੇ ਜਾਂ ਸਸਤੀ ਹੋਵੇ?
1: ਬਸ ਇਹ ਹੁਣ ਡਿਪੈਂਡ ਕਰਦਾ ਨਾ ਹਰ ਬੰਦੇ ਤੇ ਆਪਣੇ ਨੇ, ਹੁਣ ਮੈਂ ਮੇਰੇ ਕੋਲ ਨਾ ਗਲਤੀ ਹੋਈ, ਹੁਣ ਮੈਂ ਮੇਕ ਸ਼ੋਰ ਕਰਾਂਗਾ ਕਦੀ ਮੈਨੂੰ 35 ਦੇ ਨਾ ਲੱਗੇ, ਲੇਕਿਨ ਜਿਸਨੇ ਗਲਤੀ ਕਰਨੀ ਭਾਜੀ ਉਹਨੇ ਗਲਤੀ ਕਰਨੀ ਦੁਬਾਰਾ, ਫਿਰ ਅਗਰ ਕਈ ਲੋਕੀ ਹੁੰਦੇ ਨੇ ਉਹ ਲਾਪਰਵਾਹ ਜੇ ਹੁੰਦੇ ਕੇਅਰਲੈਸ ਜੇ, ਉਹਨਾਂ ਨੂੰ ਕੋਈ ਫਰਕ ਨੀ ਪੈਂਦਾ, ਉਹਨਾਂ ਨੂੰ ਪਤਾ ਹੀ ਹੁੰਦਾ ਯਾਰ ਇੱਥੋਂ ਕਿਲ ਹੋ ਜੂਗਾ, ਕੋਈ ਨੀ ਮਸਲਾ, ਲੇਕਿਨ ਬਹੁਤ ਲੋਕੀ ਹੁੰਦੇ ਜਿਨ੍ਹਾਂ ਨੂੰ ਬੇਚਾਰਿਆਂ ਨੂੰ ਪਤਾ ਨੀ ਹੁੰਦਾ ਔਰ ਵੈਸੇ ਹੀ ਮਾਰੇ ਜਾਂਦੇ।
0: ਪਰ ਤੁਹਾਨੂੰ ਲੱਗਦਾ ਨੀ ਭਾਜੀ ਕਿ ਜੇ ਬੰਦੇ ਨੇ ਨੂੰ ਮਿਲ ਗਈ 250 ਦੀ ਤਾਂ ਉਹ ਬੰਦਾ ਹੁਣ ਥੋੜ੍ਹਾ ਸਮਝੂਗਾ, ਪਰ ਜੇ 35 ਦੀ ਮਿਲੀ ਤਾਂ ਬੰਦਾ ਕਹੂਗਾ ਕੋਈ ਨਾ 35 ਦੀ ਟਿਕਟ ਆ, ਫਿਰ ਕੀ ਹੋ ਗਿਆ?
1: ਮੈਨੂੰ ਤੇ ਭਾਜੀ 35 ਦੀ ਵੀ ਮਿਲੇ, ਮੈਂ ਤੇ ਮੇਕ ਸ਼ੋਰ ਕਰਾਂਗਾ ਮੈਨੂੰ 35 ਦੀ ਵੀ ਨਾ ਦੁਬਾਰਾ ਮਿਲੇ।
0: ਅੱਛਾ, ਤੁਸੀਂ ਮੇਕ ਸ਼ੋਰ ਕਰੋਗੇ, ਠੀਕ ਹੈ, ਚਲੋ ਠੀਕ ਹੈ, ਠੀਕ ਹੈ। ਸੋ 35 ਨਾਲ ਵੀ ਕਹਿੰਦੇ ਕਿ ਉਹੀ ਅਸਰ ਹੈ ਤੇ 250 ਨਾਲ ਵੀ ਉਹੀ ਅਸਰ ਹੈ, ਬਟ ਜ਼ਿਆਦਾ ਪੈਸਾ ਲੱਗਦਾ ਤਾਂ ਆਈ ਥਿੰਕ ਬੰਦਾ ਥੋੜ੍ਹਾ ਯਾਰ ਸੀਰੀਅਸ ਹੋ ਜਾਂਦਾ। ਖੈਰ ਦੇਖਦੇ ਹਾਂ। ਇੱਕ ਨਾ ਤੁਸੀਂ ਜ਼ਰੂਰ ਰੋਇਲ ਪਰਫਿਊਮਸ ਵਾਲਿਆਂ ਨੂੰ ਯਾਦ ਰੱਖੋ, ਰੋਇਲ ਪਰਫਿਊਮਸ ਦੀ ਟੀਮ ਕਮਾਲ ਦੀ ਹੈ, ਜਿਹੜੇ ਮਾਰਕੀਟ 'ਚ $400-500 ਦੇ ਪਰਫਿਊਮ ਮਿਲਦੇ ਆ, ਉਹੀ ਫਰੈਗਰੈਂਸ ਉਹੀ ਖੁਸ਼ਬੂ ਸਿਰਫ $50 ਦੇ ਵਿੱਚ ਤੁਹਾਨੂੰ ਦਵਾ ਰਹੇ ਆ, $50 ਦੇ ਵਿੱਚ 500 ਨਾ ਖਰਚੋ ਯਾਰ, ਵਧੀਆ ਤੁਹਾਨੂੰ 50 ਦੇ ਵਿੱਚ ਉਹੀ ਅਸਰ ਮਿਲ ਰਿਹਾ, ਨਾਲੇ ਦੋ ਪਰਫਿਊਮ ਖਰੀਦੋ ਇੱਕ ਬਿਲਕੁਲ ਫਰੀ, ਕੀ ਬਾਤ ਹੈ, ਦੋ ਲਓ ਇੱਕ ਫਰੀ ਪਰਫਿਊਮ ਹੈ। ਸੋ ਤੁਸੀਂ ਰੋਇਲ ਪਰਫਿਊਮਸ 1 Regan Road, ਸਿੱਖ ਸੰਗਤ ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ, ਬਵੇੜ ਮਕਲੋਗਲਿਨ ਤੇ ਪਹੁੰਚੋ, royalperfumes.co ਵੈਬਸਾਈਟ ਹੈ, royalperfumes.co, ਨੰਬਰ ਹੈ 437-315-0701, 437-315-0701 G6070। ਹੈਲੋ
2: ਹੈਲੋ ਨਵੀ ਜੀ, ਕੀ ਹਾਲ ਹੈ?
0: ਬਹੁਤ ਵਧੀਆ ਜੀ, ਕਿਵੇਂ ਹੋ?
2: ਬਸ ਬਹੁਤ ਵਧੀਆ ਸਰ। ਤੁਸੀਂ ਹੁਣ ਇੱਕ $250 ਦੀ ਟਿਕਟ ਦੀ ਗੱਲ ਕੀਤੀ, ਮੈਨੂੰ ਇੰਸੀਡੈਂਟ ਸਮਝ ਨੀ ਆਇਆ, ਤੁਸੀਂ ਇਹ ਕਿਹਾ ਜੀ ਗੱਡੀ ਘਾਹ ਤੇ, ਇੱਕ ਟਾਇਰ ਦਾ ਘਾਹ ਤੇ ਖੜਾ ਸੀ, ਫਿਰ ਤੁਸੀਂ ਕਿਹਾ ਸ਼ਾਇਦ ਐਕਸੀਡੈਂਟ ਵੀ ਤੁਸੀਂ ਕੁਝ ਕਿਹਾ,
0: ਐਕਸੀਡੈਂਟ ਦਾ ਮਤਲਬ ਨੀ ਸਮਝੇ, ਮੈਂ ਫਿਜ਼ੀਕਲ ਐਕਸੀਡੈਂਟ ਦੀ ਗੱਲ ਨੀ ਕਰ ਰਿਹਾ, ਐਕਸੀਡੈਂਟ ਜਦੋਂ ਆਪਣੇ ਤੋਂ ਆਪਾਂ ਜਾਣ ਬੁੱਝ ਕੇ ਨੀ ਕੋਈ ਗਲਤੀ ਕਰਦੇ, ਉਹ ਗਲਤੀ ਮੱਲੋ ਮੱਲੀ ਹੋ ਜਾਂਦੀ ਆ, ਉਹਨੂੰ ਐਕਸੀਡੈਂਟ ਮੈਂ ਕਹਿ ਰਿਹਾ।
2: ਓਕੇ ਓਕੇ, ਤੇ ਇਹ ਜਿਹੜਾ ਇੱਕ ਟਾਇਰ ਆਇਆ ਇਹ ਆਪਣੇ ਘਰ ਦੀ ਪਾਰਕਿੰਗ ਦੇ ਉੱਪਰ ਡਰਾਈਵੇ ਦੇ ਉੱਪਰ ਇੱਕ ਟਾਇਰ ਚਲਾ ਗਿਆ ਘਾਹ ਦੇ ਉੱਪਰ, ਆਈ ਕੈਨਟ ਮੇਕ ਆਊਟ।
0: ਹਾਂਜੀ, ਘਾਹ ਦੇ ਉੱਤੇ।
2: ਅੱਛਾ ਅੱਛਾ ਅੱਛਾ, ਚਲੋ ਨਹੀਂ ਹੈ।
0: ਹਾਂਜੀ,
2: ਕੀ ਚਾਹੀਦੀ ਇਹਦੇ ਵਾਸਤੇ? ਟਿਕਟ ਮਿਲਣੀ ਨੀ ਚਾਹੀਦੀ, ਮੇਰਾ ਡਰਾਈਵ ਇਹ ਹੈਗਾ, ਮੇਰਾ ਘਾਹ ਵੀ ਮੇਰਾ ਹੀ ਹੈਗਾ।
0: ਨਹੀਂ ਪਰ ਤੁਸੀਂ ਘਾਹ ਤੇ ਥੋੜਾ, ਹੁਣ ਮੈਂ ਚੱਕ ਕੇ ਆਪਣੇ ਲੋਨ ਦੇ ਉੱਤੇ ਘਾਹ ਦੇ ਉੱਤੇ ਗੱਡੀ ਲਾ ਦਵਾਂ, ਉਹ ਤੁਸੀਂ ਕਰ ਨਹੀਂ ਨਾ ਸਕਦੇ?
2: ਨਹੀਂ ਜੀ, ਗੱਡੀ ਲਗਾਉਣਾ ਹੋਰ ਗੱਲ ਹੈ, ਚਾਰ ਟਾਇਰਾਂ ਵਿੱਚੋਂ ਅਗਰ ਇੱਕ ਟਾਇਰ ਆ ਗਿਆ ਤੇ ਠੀਕ ਹੈ, ਆਪਣਾ ਆਪਣਾ ਵਿਊ ਹੈ, ਅਕੋਰਡਿੰਗ ਟੂ ਮੀ ਇਟ ਇਜ਼ ਨਾਟ ਐਨੀ ਫਾਲਟ, ਦੇ ਸ਼ੁੱਡ ਹੈਵ ਵਾਰਨ,
0: ਠੀਕ ਹੈ,
2: ਦੇ ਸ਼ੁੱਡ ਹੈਵ ਵਾਰਨ ਹਿਮ, ਮੇਕ ਸ਼ੋਰ ਨੈਕਸਟ ਟਾਈਮ ਯੂ ਸ਼ੁੱਡ ਨਾਟ,
0: ਠੀਕ ਹੈ, ਵਾਰਨਿੰਗ ਮਿਲਣੀ ਚਾਹੀਦੀ, ਟਿਕਟ ਨਹੀਂ ਮਿਲਣੀ ਚਾਹੀਦੀ। ਓਕੇ, 6368479056600 ਹੋਲਡ ਕਰੋ, ਮਨਜੀਤ ਸਾਡੇ ਨਾਲ ਨੇ ਅਪਲਾਈਅੰਸ ਜੰਕਸ਼ਨ ਤੋਂ। ਜੀ ਮਨਜੀਤ,
3: ਥੈਂਕ ਯੂ ਸੋ ਮਚ ਨਵੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਨੇ, ਤੇ ਤੁਸੀਂ 5 ਪੀਸ ਦਾ ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ ਕੋਂਬੋ ਦੇਖ ਰਹੇ ਹੋ, ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6500 ਦੀ ਵੈਲਿਊ ਦੇ 5 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $4,299 ਚ ਇਸ ਵੀਕ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਆਪਣਾ ਕਸਟਮ ਘਰ ਬਣਾ ਰਹੇ ਹੋ ਤੇ ਪ੍ਰੀਮੀਅਮ ਬ੍ਰਾਂਡ ਜੈਨੀਅਰ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਤਾਂ ਇਸ ਟਾਈਮ ਜੈਨੀਅਰ ਦੇ ਉੱਪਰ ਅਪ ਟੂ 20% ਡਿਸਕਾਊਂਟ ਪ੍ਰੀਮੀਅਮ ਬਿਲਟ ਇਨ ਅਪਲਾਈਸਿਸ ਦੇ ਉੱਪਰ ਤੁਸੀਂ ਲਗਾ ਸਕਦੇ ਆ। ਸਟੋਰ ਤੇ ਵਿਜ਼ਿਟ ਕਰੋ, ਸਾਡੇ ਟ੍ਰੇਨ ਸਟਾਫ ਦੀ ਟੀਮ ਨੂੰ ਮਿਲੋ, ਤੁਸੀਂ ਆਪਣਾ 10-15% ਡਿਸਕਾਊਂਟ ਐਡ ਆਨ ਕਰਵਾਵਾਂਗੇ ਜੈਨੀਅਰ ਦੇ 20% ਡਿਸਕਾਊਂਟ ਦੇ ਵਿੱਚ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਡੀਲ ਦੇਖ ਰਹੇ ਨੇ, ਵਾਸ਼ਰ ਤੇ ਡਰਾਇਰ ਦੇ ਵਿੱਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਐਂਡ ਡਰਾਇਰ ਦਾ ਸੈੱਟ ਹੈ, ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1499 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। 6 ਮੰਥ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 905-450-0054। ਅਪਲਾਇੰਸ ਜੰਕਸ਼ਨ, ਥੈਂਕ ਯੂ ਸੋ ਮਚ ਫਾਰ ਦਾ ਟਾਈਮ ਨਵੀ।
0: ਥੈਂਕ ਯੂ ਮਨੀਤ। 905-450-0054 ਜੀ 5600। ਹੈਲੋ
4: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
4: ਹਾਂਜੀ, ਸੋਰੀ ਨੇ ਵੀ ਉਹ ਪਹਿਲਾਂ ਪਤਾ ਨੀ ਕਿ ਚੱਕਰ ਹੋ ਗਿਆ, ਮੈਂ ਤੇ ਕਰ ਨੀ ਹੋਏ। ਹਾਂਜੀ, ਦੇਖੋ ਗੱਲ ਇਸ ਤਰ੍ਹਾਂ ਆ, ਇਹ ਬਹੁਤ ਜ਼ਿਆਦਾ ਮਤਲਬ ਟਿਕਟ ਦੀ ਪ੍ਰਾਈਸ ਬਹੁਤ ਜ਼ਿਆਦਾ ਆ। ਇੱਕ ਟਾਇਰ ਚੜ ਗਿਆ ਤੇ ਮਤਲਬ ਵਾਰਨਿੰਗ ਦਿੱਤੀ ਜਾ ਸਕਦੀ ਆ, ਜੇ ਬੰਦੇ ਨੇ ਪੂਰੀ ਪੂਰੀ ਗੱਡੀ ਚਲਾਈ ਤਾਂ ਤੁਸੀਂ ਤਾਂ ਉਹਨੂੰ ਬੈਸਟ ਟੂ ਮਚ $250 ਇਹ ਤਾਂ ਬਣਦਾ ਹੈਗਾ ਵੀ ਗੱਲ ਪੁੱਛੇਗਾ ਬੇਟਾ, ਚਾਹੇ ਜਿਹੜੇ ਮਰਜ਼ੀ ਭਾਵੇਂ ਟਰੱਕ ਵਾਲੇ ਤੋਂ ਪੁੱਛ ਲਓ ਤੁਸੀਂ ਕੀ ਬਣਦਾ ਉਹਨਾਂ ਨੂੰ। ਔਰ ਸਿਟੀ ਦੇ ਵਿੱਚ ਤੁਹਾਡੇ ਜਿੰਨੇ ਵੀ ਸੋਤੇ ਆ ਆਪਾਂ ਦੇਖ ਰਹੇ ਹਾਂ, $250 ਦੀਆਂ ਟਿਕਟਾਂ ਹੋ ਗਈਆਂ। ਪਹਿਲਾਂ ਕੈਮਰੇ ਲਾਏ ਉੱਥੇ ਟਿਕਟਾਂ ਹੋ ਗਈਆਂ, ਕੈਮਰੇ ਲੈ ਗਏ, ਫਿਰ ਵਿੱਚ ਬਿਲਡਿੰਗ ਕਰਵਾ ਚੱਲ ਰਿਹਾ, ਪ੍ਰੋਪਰਟੀ ਟੈਕਸ ਕਿੱਥੇ ਪਹੁੰਚ ਗਿਆ ਸਾਡਾ। ਠੀਕ ਆ, ਇਸ ਵਾਰ ਚੇਂਜ ਕਰ ਲਓ ਇਹਨਾਂ ਬੰਦਿਆਂ ਨੂੰ, ਦੇ ਹੈਵ ਨਿਊ ਪੀਪਲ ਆਲਰੇਡੀ, ਉਹ ਆਪਣੀ ਕੈਂਪੇਨ ਕਰ ਰਹੇ ਨੇ, ਤੁਹਾਡੀ ਡੋਰ ਨੋ ਕਰ ਰਹੇ, ਉਹਨਾਂ ਲੋਕਾਂ ਨੂੰ ਜਿਤਾਓ। ਦਿਸ ਪੀਪਲ ਇਜ਼ ਨਾਟ ਅ ਗੁੱਡ, ਚੇਸੀ ਚਾਹੇ ਬਲੈਬੀ ਜਿਹੜੇ ਵੀ ਨੇ, ਦੇ ਆਲ ਨਾਟ ਗੁੱਡ। ਬਾਕੀ ਤੁਸੀਂ ਖੁਸ਼ ਆ ਰਹੇ ਹੋ, ਪੈਸੇ ਕਮਾ ਕਮਾ ਕੇ ਇਹਨਾਂ ਨੂੰ ਇਹਨਾਂ ਨੂੰ ਦੁਬਾਰਾ ਲੈ ਆਓ। ਯੂ ਗਾਈਜ਼ ਵਾਂਟ ਟੂ ਬੀ ਚੇਂਜ ਦਿਸ ਟਾਈਮ, ਸੋ ਲੈਟਸ ਮੇਕ ਅ ਚੇਂਜ। ਬੜੇ ਵਧੀਆ ਬੰਦੇ ਖੜੇ ਨੇ ਸਾਰੇ ਤੁਹਾਡੇ ਲਈ, ਮੇਅਰ ਨੇ ਵੀ ਔਰ ਕੌਂਸਲਰ ਨੇ ਵੀ ਔਰ ਜਿਹੜਾ ਕੌਂਸਲ ਨੇ ਵੀ। ਥੈਂਕ ਯੂ।
0: ਠੀਕ ਹੈ ਸਰ, ਸ਼ੁਕਰੀਆ ਤੁਹਾਡਾ। ਸੋ ਭਾਜੀ ਵੀ ਕਹਿੰਦੇ ਆ ਕਿ 250 ਟੂ ਮੱਚ ਹੈ, ਤੇ ਆਈ ਥਿੰਕ ਪਹਿਲਾਂ ਫਾਈਨ ਜਾਂ ਪੈਨਲਟੀ $75 ਦੀ ਹੁੰਦੀ ਸੀ, ਹਨਾ, ਹੁਣ 250 ਪਹਿਲੀ ਵਾਰ, 500 ਦੂਜੀ ਵਾਰ, ਰਾਈਟ, ਕੁਛ ਇੱਦਾਂ ਦਾ ਆਈ ਥਿੰਕ ਚੇਂਜ ਕੀਤਾ ਗਿਆ ਵੀ ਤੁਹਾਡੇ। ਬਟ ਜਿਹੜੇ ਲੋਕ ਨਾ ਹੁਣ ਜਿਵੇਂ ਭਾਜੀ ਕਹਿ ਗਏ ਕਿ ਇਟਸ ਟੂ ਮੱਚ, ਹੋਰ ਵੀ ਕਾਲਰਸ ਕਹਿ ਕੇ ਗਏ ਇਟਸ ਟੂ ਮੱਚ, ਕੁਝ ਕੁ ਲੋਕ ਹੱਕ 'ਚ ਨੇ ਵੀ ਯਾਰ, ਲੋਕ ਗੱਡੀਆਂ ਲਾ ਰਹੇ ਆ ਮੂਰਖਾਂ ਵਾਂਗੂੰ, ਵੀ ਟਿਕਟਾਂ ਸਗੋਂ ਤਾਂ ਜ਼ਿਆਦਾ ਹੋਣੀਆਂ ਚਾਹੀਦੀਆਂ ਨੇ, ਪ੍ਰਾਈਸ ਜ਼ਿਆਦਾ ਹੋਣਾ ਚਾਹੀਦਾ। ਹੁਣ ਕਈ ਵਾਰ ਮੈਂ ਦੇਖਿਆ ਕਿ ਪੂਰੀ ਐਨ ਤੁਹਾਡੇ ਜਿਹੜਾ ਫਰੰਟ ਡੋਰ ਹੈ ਉਹਦੇ ਮੂਹਰੇ ਜਾ ਕੇ ਗੱਡੀ ਲਾਈ ਜਾ ਰਹੀ ਹੈ। ਸੋ ਕੁਝ ਕੁ ਲੋਕ ਇਸ ਦੇ ਹੱਕ ਦੇ ਵਿੱਚ ਨੇ ਕਿ ਜਿੰਨੀ ਮਹਿੰਗੀ ਟਿਕਟ ਹੋਊਗੀ ਉਨਾ ਬੰਦਾ ਸੋਚ ਸਮਝ ਕੇ ਫਿਰ ਆਪਣੀ ਗੱਡੀ ਲਾਵੇਗਾ। ਖੈਰ, ਲੱਸੀ ਤੇ ਜੀ ਟੀ ਏ ਕ੍ਰੈਡਿਟ, ਰੇਖਾ ਅਤੇ ਨਦੀਮ ਜੀ ਨੂੰ ਫੋਨ ਕਰੋ। ਜੇ ਸਿਰ ਕਰਜ਼ਾ ਚੜ ਗਿਆ ਜ਼ਿਆਦਾ, ਟੈਨਸ਼ਨ ਤੁਹਾਨੂੰ ਹੋਣੀ ਹੈ ਯਾਰ ਨੈਚੁਰਲੀ, ਤਾਂ ਟੈਨਸ਼ਨ ਨਾ ਲਓ, ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਫੋਨ ਕਰੋ। ਕਰਜ਼ਾ ਮਾਫ਼ ਕਰਵਾਉਣ ਦੇ ਵਿੱਚ ਪੂਰੀ ਤੁਹਾਡੀ ਮਦਦ ਕਰਦੇ ਆ। ਇਹਨਾਂ ਨੂੰ 25 ਸਾਲ ਹੋ ਗਏ, ਕੋਈ ਵੀ ਲਾਈਨ ਆਫ ਕ੍ਰੈਡਿਟ ਨੇ, ਕੋਈ ਵੀ ਤੁਹਾਡੇ ਆਪਣੇ ਸਟੂਡੈਂਟ ਲੋਨ ਆਦਿ ਨੇ, ਤਾਂ 416-650-1100 ਨੰਬਰ, 416-650-1100 ਤੇ ਕਾਲ ਕਰ ਲਓ। 6368 ਹੈਲੋ।
5: ਹਾਂਜੀ ਨਵੀਂ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
5: ਕੀ ਹਾਲ ਚਾਲ ਨਵੀਂ?
0: ਵਧੀਆ ਜੀ, ਸੁਣਾਓ।
5: ਹੋਰ ਬੜਾ ਕੁਛ ਵੀ ਗਲਤ ਹੋ ਰਿਹਾ ਵਾ। ਬੜੀ ਪੁਰਾਣੀ ਗੱਲ ਹੈ, ਸਾਡਾ ਮਿੱਤਰ ਹੁੰਦਾ ਸੀ ਤੇ ਉਹਨੂੰ ਉਹ ਬੈਲਟ ਨੀ ਸੀ ਲਾਉਂਦਾ ਹੁੰਦਾ, ਤੇ ਉਹਨੂੰ ਇੰਨੀਆਂ ਟਿਕਟਾਂ ਮਿਲੀਆਂ ਹੋਣੀਆਂ, ਮੇਰਾ ਖਿਆਲ ਵੀ ਸੈਕਿੰਡ ਦੇ ਹਿਸਾਬ ਨਾਲ ਉਹ ਪੇ ਕਰ ਦਿੰਦਾ ਸੀ, ਟਿਕਟ ਲੈ ਲੈਂਦਾ ਸੀ, ਪੇ ਕਰ ਦਿੰਦਾ।
0: ਉਹ ਉਹ ਕੀ ਨੀ ਸੀ ਲਾਉਂਦਾ? ਬੈਲਟ ਨੀ ਸੀ ਲਾਉਂਦਾ? ਅੱਛਾ,
5: ਸੀਟ ਬੈਲਟ। ਤੇ ਦੇਖੋ ਉਹ ਕਿੱਡਾ ਵੱਡੀ, ਮਤਲਬ ਹੈ ਪੜ੍ਹਿਆ ਲਿਖਿਆ ਬੰਦਾ ਵੀ ਸੀਗਾ, ਲੇਕਿਨ ਉਹਨਾਂ ਨੇ ਉਹਦੀ ਹੈਬਿਟ ਬਣ ਗਈ ਸੀ, ਉਹ ਨਹੀਂ ਲਾਉਣੀ ਬੈਲਟ ਉਹਨੇ, ਤੇ ਉਹਨੂੰ ਟਿਕਟ ਮਿਲਦੀ ਰਹਿੰਦੀ ਸੀ ਉਹਨੂੰ ਜਦੋਂ ਵੀ ਉਹ ਦੇਖਦਾ ਸੀ ਪੁਲਿਸ ਵਾਲਾ। ਕਈ ਵਾਰੀ ਇਹ ਵੀ ਹੁੰਦਾ, ਬਾਕੀ ਦੇਖੋ ਹੋਰ ਬੜੀਆਂ ਮਿਸਟੇਕਾਂ, ਲੋਕੀ ਸਟੋਪ ਸਾਈਨ ਮਿਸ ਕਰ ਰਹੇ ਆ, ਲੋਕੀ ਲੈਫਟ ਖੜੇ ਹੁੰਦੇ ਆ, ਮੁੜਕੇ ਓਵਰਟੇਕ ਓਵਰਲੈਪ ਕਰਕੇ ਦੂਜੇ ਬੰਦੇ ਦੀ ਗੱਡੀ ਕੱਢ ਕੇ ਲੈ ਜਾਂਦੇ, ਤੇ ਉਹ ਵੀ ਮਿਸਟੇਕਾਂ ਹੀ ਆ ਦੇਖ ਲਓ। ਤੇ ਟਿਕਟ ਤਾਂ ਇਹ ਜ਼ਰੂਰੀ ਨੀ ਹੈਗੀ ਵੀ ਥੋੜੀ ਹੋਵੇ, ਤੇ ਫਾਈਨ ਤਾਂ ਹੋਣਾ ਚਾਹੀਦਾ, ਤਾਂ ਕਿ ਉਹ ਜੇ ਰੀਅਲ ਹੈਗੀ ਤਾਂ ਬੰਦਾ ਮੁੜ ਕੇ ਕਰੂਗਾ ਨੀ, ਜੇ 250 ਦੀ ਟਿਕਟ ਉਹਨੂੰ ਮਿਲ ਗਈ ਆ।
0: ਨਹੀਂ ਨਹੀਂ, ਰੀਅਲ ਹੀ ਹੈ, ਨਕਲੀ ਥੋੜਾ, ਇੱਕ ਜਿਹੜਾ ਕੋਈ ਫੇਕ ਸਟੋਰੀ ਥੋੜਾ।
5: ਦੇਖੋ ਜਿਹੜਾ ਫਾਈਨ ਆ ਇਹ ਜਿਹੜੀ ਸਜ਼ਾ ਹੈਗੀ ਉਹ ਮਿਲਣੀ ਚਾਹੀਦੀ, ਚਾਹੇ ਕੋਈ ਬੰਦਾ ਕਿੱਦਾਂ ਦੀ ਵੀ ਕੋਈ।
0: ਸੋ ਤੁਹਾਨੂੰ ਨੀ ਲੱਗਦਾ ਕਿ ਲੋੜ ਤੋਂ ਜ਼ਿਆਦਾ ਮਹਿੰਗੀ ਆ?
5: ਦੇਖੋ ਜੇ ਜਿੱਦਾਂ ਕਿ ਭਾਈ ਸਾਹਿਬ ਗੱਲ ਕਰਕੇ ਗਏ ਵੀ ਜੇ 50-60 ਦੀ ਹੁੰਦੀ ਤਾਂ ਉਹਨੇ ਪੇ ਕਰਨੀ, ਚਲੋ ਕੋਈ ਗੱਲ ਨੀ।
0: ਚਲੋ
5: ਮੈਂ ਪੇ ਨੀ ਕਰ ਸਕਦਾ ਹੈਗਾ, ਤੇ ਜੱਜ ਨੇ ਕਹਿਣਾ ਚਲੋ ਤੁਸੀਂ 150 ਦੇ ਦਿਓ,
0: ਫਿਰ ਜਾ ਕੇ ਕਿਤੇ ਨਾ ਕਿਤੇ ਮੇ ਬੀ ਕੁਛ ਨਾ ਕੁਛ ਬਣ ਸਕਦਾ। ਸੋ ਆਈ ਡੋਂਟ ਥਿੰਕ ਤੁਸੀਂ ਬਿਫੋਰ ਅ ਜੱਜ ਜਾਂਦੇ ਹੋ ਇਹ ਜੋ ਮਿਊਨਿਸਪਲ ਪਾਰਕਿੰਗ ਦੀ ਟਿਕਟਸ ਨੇ ਉਹਦੇ ਲਈ। ਇੱਕ ਮੈਂ ਤੁਹਾਨੂੰ ਬਿਯੋਂਡ ਆਈਵੇਅਰ ਦਾ ਵੀ ਮੈਸੇਜ ਦੇ ਦੇਵਾਂ, ਜੇ ਕਿਸੇ ਨੂੰ ਵੀ ਐਨਕਾਂ ਚਾਹੀਦੀਆਂ ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ 'ਤੇ ਬਿਯੋਂਡ ਆਈਵੇਅਰ ਤੁਹਾਡੇ ਲਈ ਹਾਜ਼ਰ ਹੈ। ਤੁਹਾਨੂੰ ਪ੍ਰਿਸਕ੍ਰਿਪਸ਼ਨ ਦੀ ਐਨਕਾਂ ਚਾਹੀਦੀਆਂ ਨਿਗਾਹ ਦੀਆਂ ਜਾਂ ਸਨਗਲਾਸਿਸ ਦੀ ਲੋੜ ਹੈ, ਡਾਇਰੈਕਟ ਬਿਲਿੰਗ ਤੁਹਾਡੀਆਂ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਬਿਯੋਂਡ ਬਿਯੋਂਡ ਬਿਯੋਂਡ ਆਈਵੇਅਰ ਦੀ ਟੀਮ ਨੂੰ ਤੁਸੀਂ ਕਾਲ ਕਰੋ। ਹੰਬਰ ਵੈਸਟ ਐਂਡ ਗੋਰਵੇ 9057933937 9057933937 ਬਿਯੋਂਡ ਆਈਵਰ ਦੀ ਟੀਮ ਤੁਹਾਡੇ ਲਈ ਬਿਲਕੁਲ ਹਾਜ਼ਰ ਹੈ। ਗੁਰਕਰਮ ਨਹੀਂ ਮਨਪ੍ਰੀਤ ਢੀਂਡਸਾ, ਤੁਸੀਂ ਮਨਪ੍ਰੀਤ ਢੀਂਡਸਾ ਨੂੰ ਫੋਨ ਕਰਨਾ। ਜੇ ਕਾਰ ਵੈਨ ਟਰੱਕ ਦੀ ਇੰਸ਼ੋਰੈਂਸ ਤੁਹਾਡੀ ਨਹੀਂ ਘਟ ਰਹੀ, ਮਨਪ੍ਰੀਤ ਨੇ ਸਾਡੇ ਹਜ਼ਾਰਾਂ ਹੀ ਲਿਸਨਰਸ ਦੀ ਇੰਸ਼ੋਰੈਂਸ ਘਟਾ ਕੇ ਦਿੱਤੀ ਹੈ। ਅੱਜ ਹੀ ਇੱਕ ਮੈਂ ਲਿਸਨਰ ਨੂੰ ਮਨਪ੍ਰੀਤ ਦਾ ਨੰਬਰ ਦਿੱਤਾ, ਕਹਿੰਦੇ ਨਵੀਂ ਮਨਪ੍ਰੀਤ ਦੇ ਹੱਥ ਦੇ ਵਿੱਚ ਐਸਾ ਜਾਦੂ ਹੈ, ਸਾਡੀ ਤਾਂ ਇੰਸ਼ੋਰੈਂਸ ਸਾਲ ਦੀ 700-800 ਘੱਟ ਗਈ। ਸੋ ਨੰਬਰ ਹੈ 416-500-1818 ਮਨਪ੍ਰੀਤ ਢੀਂਡਸਾ 416-500-1818 ਮਨਪ੍ਰੀਤ ਢੀਂਡਸਾ ਮੱਲੀ ਟੈਂਟ ਸਰਵਿਸਿਜ਼। ਉਹ ਵਾਹ ਬਈ ਵਾਹ, ਮੈਂ ਕਹਿੰਦਾ ਮੱਲੀ ਟੈਂਟ ਵਾਲੇ ਤੁਹਾਡੇ ਘਰ ਨੂੰ ਐਨ ਬੈਂਕੁਟ ਹਾਲ ਹੀ ਬਣਾ ਦਿੰਦੇ ਆ। ਸੋ ਮੱਲੀ ਟੈਂਟ ਤੋਂ ਟੈਂਟ ਲਵਾਓ, ਇਹਨਾਂ ਕੋਲ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਅਵੇਲੇਬਲ ਨੇ। ਮੱਲੀ ਟੈਂਟ ਸਰਵਿਸਿਜ਼ ਕੋਲ ਟੈਂਟ, ਟੇਬਲ, ਚੇਅਰਾਂ, ਡਾਂਸ ਫਲੋਰ, ਬਾਰ, ਲਗਜ਼ਰੀ ਜਿਹੜੇ ਪੋਰਟੇਬਲ ਵਾਸ਼ਰੂਮ ਨੇ ਉਹ ਵੀ ਨੇ। ਸੋ ਮੱਲੀ ਟੈਂਟ ਸਰਵਿਸਿਜ਼ 6479992569 6479992569 ਮੱਲੀ ਟੈਂਟ ਸਰਵਿਸਿਜ਼। 3913 ਹੈਲੋ
6: ਕਰ ਰਿਹਾ ਤੁਸੀਂ?
0: ਹੈਲੋ ਜੀ 3913
6: ਨਵੀਂ, ਸਤਿ ਸ਼੍ਰੀ ਅਕਾਲ ਵੀਰੇ।
0: ਸਤਿ ਸ਼੍ਰੀ ਅਕਾਲ ਜੀ
6: ਨਵੀਂ। ਜਿਹੜਾ ਟਿਕਟਾਂ ਦਾ ਸਿਲਸਿਲਾ ਹੈ ਨਾ, ਇੱਕ ਗੱਲ ਉਹਨਾਂ ਦਾ ਠੀਕ ਆ, ਪਰ ਦੂਜੀ ਗੱਲ ਆ ਬੰਦਾ ਵੀ ਚਾਰੋ ਤਰਫ ਮਰਦਾ ਕਿਉਂਕਿ ਉਹਨੂੰ ਇਨਕਮ ਨਹੀਂ ਹੈਗੀ ਹਾਈ ਪ੍ਰਾਈਜ ਟਿਕਟਾਂ ਦੀ। ਦੇਖੋ ਹੁਣ ਮੇਰੇ ਕੋਲ ਵਿੰਟਰ ਦੇ ਵਿੱਚ ਇੱਕ ਹੁੰਦਾ ਸਹੀ ਮਹੀਨਿਆਂ ਨਾਲ ਟਿਕਟ, ਇੱਕ ਉਹ ਲਾ ਕੇ ਟਿਕਟ ਲਾ ਕੇ ਉੱਡੇ ਭੱਜ ਜਾਂਦੇ, ਗਲਤ ਲਾ ਕੇ ਭੱਜ ਜਾਂਦੇ ਆ। ਹੁਣ ਸਟਰੀਟ ਤੇ ਕੋਈ ਕਾਰ ਨਹੀਂ ਸੀ, ਰਾਈਟ ਲੈਫਟ ਕਰਵ ਬਿਲਕੁਲ ਮੇਰੇ ਸੱਜੇ ਖੱਬੇ ਕਲੀਨ ਸੀ, ਮੇਰੀ ਕਾਰ ਖੜੀ ਸੀ, ਮੈਨੂੰ $260 ਦੀ ਟਿਕਟ ਲਾ ਕੇ ਗਏ ਸੀਗੇ ਉਹ, ਤੇ ਮੈਨੂੰ ਕੱਲੇ ਨੂੰ ਨਹੀਂ ਹੋਰ ਕਾਰਾਂ ਵੀ ਗਾਹ ਖੜੀਆਂ ਸੀ ਉਹਨਾਂ ਨੂੰ ਵੀ ਲਾਈਆਂ। ਪਰ ਹੁਣ ਮੈਂ ਉਹਨਾਂ ਕੋਲ ਟਾਈਮ ਲਿਆ ਸੀਗਾ ਤੇ ਹੁਣ ਮੈਂ ਅੱਜ ਪੇ ਕਰਕੇ ਆਇਆ ਉਹ $297 ਦੀ। ਪਰ ਨਹੀਂ ਪਰ ਪੈਸੇ ਨਹੀਂ ਸੀਗੇ ਮੇਰੇ ਕੋਲ, ਮੈਂ ਕੀ ਕਰਦਾ। ਪਰ ਬਹੁਤ ਜ਼ਿਆਦਾ ਗਲਤ ਆ।
0: ਤੁਹਾਡੇ ਕੀ ਤੁਹਾਡੀ ਰਾਤ ਨੂੰ ਗੱਡੀ ਖੜੀ ਸੀਗੀ ਬਾਹਰ?
6: ਨਾ ਨਾ ਨਾ ਨਾ ਨਾ ਨਾ, ਡੇ ਟਾਈਮ ਖੜੀ ਸੀ ਤੇ ਸਨੋ ਦਾ ਟਾਈਮ ਸੀਗਾ। ਮੇਰੇ ਕੋਲ ਉਹਦੀ ਐਨ ਮੂਵੀ ਬਣਾਈ ਆ, ਫੋਟੋ ਆ, ਰਾਈ ਬਿਲਕੁਲ ਕਲੀਨ, 100% ਰੋਡ ਕਲੀਨ, ਕਾਰਬਾਰ ਦੋਨੋਂ ਸਾਈਡ ਕਲੀਨ, ਮੇਰੇ ਕੋਲ ਮੂਵੀ ਬਣਾਈ ਆ ਪੂਰੀ।
0: ਨਹੀਂ ਪਰ ਫਿਰ ਕੀ ਕਹਿੰਦੇ ਉਹਨੇ ਤੁਹਾਨੂੰ ਟਿਕਟ ਕਿਸ ਬੇਸ ਤੇ ਕਿਉਂ ਦਿੱਤੀ ਤੁਹਾਨੂੰ?
6: ਉਹਨਾਂ ਨੇ ਦਿੱਤੀ ਆ ਬਈ ਜਿਹੜੀਆਂ ਬਈ ਤੁਸੀਂ ਰੋਡ ਤੇ ਕਾਰਾਂ ਨੀ ਖੜੀਆਂ ਕਰ ਸਕਦੇ, ਬਈ ਉਹ ਪਲਾਓ ਵਾਲਾ ਜਿਹੜਾ ਹੁੰਦਾ, ਮੈਂ ਕਿਹਾ ਪਲਾਓ ਵਾਲਾ ਜਦੋਂ ਆਉਂਦਾ ਉਦੋਂ ਕਾਰਾਂ ਹਟੀਆਂ ਹੁੰਦੀਆਂ, ਪਰ ਉੱਥੇ ਤਾਂ ਆਲਰੇਡੀ ਸਨੋ ਹਟ ਗਿਆ ਸੀ 100%।
0: ਉਹਨਾਂ ਨੇ ਫਿਰ ਘਟਾਈ ਜਾਂ ਮਾਫ ਕੀਤੀ ਇਹਨੇ?
6: ਨਾ ਜੀ ਨਾ ਨਾ ਨਾ, $297 ਦੀ ਉਹ, ਤੇ ਬਾਕੀ ਜਿਹੜੀਆਂ ਟਿਕਟਾਂ ਦੂਜੀਆਂ ਨੇ ਪਹਿਲੀਆਂ ਦਿੰਦੇ ਸੀ ਕੈਮਰਿਆਂ ਵਾਲੀਆਂ, ਜਿਹੜੀਆਂ ਜਾਣੀ ਕਿ 40 ਦੀ ਸਪੀਡ ਤੋਂ 42 ਹੋ ਜਾਂਦੀਆਂ ਸੀਗੀਆਂ, ਉਹ ਵੀ ਦੋ ਤਿੰਨ ਮੈਂ ਪੇ ਕਰ, $800 ਦੀ ਟਿਕਟਾਂ ਮੈਂ ਪੇ ਕਰਕੇ ਆਇਆ ਅੱਜ, ਕਿਉਂਕਿ ਮੇਰੇ ਕੋਲ ਜਦ ਪੈਸੇ ਨਹੀਂ ਸੀਗੇ। ਪਰ ਇਹ ਜਿਹੜੇ ਟਿਕਟਾਂ ਦੇਣੇ ਵਾਲੇ ਆ, ਓਨੈਸਟਲੀ ਇਹ ਆਪਣੇ ਨੰਬਰ ਬਣਾਉਣ ਦੇ ਮਾਰੇ ਵੀ ਇਹ ਟਿਕਟਾਂ ਲਾ ਕੇ ਦੌੜ ਜਾਂਦੇ ਆ।
0: ਠੀਕ ਹੈ,
6: ਕਿਉਂਕਿ ਇਹਨਾਂ ਨੂੰ ਕੋਈ ਜਾਣੀ ਕਿ ਪੁੱਛਣ ਵਾਲਾ ਦੇਖਣ ਵਾਲਾ ਨਹੀਂ ਹੈਗਾ। ਮੈਂ ਓਨੈਸਟਲੀ ਕਹਿੰਦਾ, ਮੇਰੇ ਕੋਲ ਪ੍ਰੂਫ ਆ, ਜੇ ਕਿਸੇ ਨੇ ਦੇਖਣਾ ਹੋਵੇ, ਮੇਰੀ ਐਨ ਸਟਰੀਟ ਕਲੀਨ ਪਈ ਆ ਆਲ ਦਾ ਵੇ ਡਾਊਨ, ਮੇਰੀ ਕੱਲੀ ਕਾਰ ਖੜੀ ਆ ਮੇਰੇ ਘਰ ਦੇ ਮੂਹਰੇ, ਕੋਈ ਸਨੋ ਨੀ ਸੱਜੇ ਖੱਬੇ, ਇੱਕ ਵੀ ਭੋਰਾ ਸਨੋ ਨੀ ਰੋਡ ਦੇ ਉੱਤੇ।
0: ਫਿਰ ਵੀ ਦੇਗੇ ਵੀ ਪਲਾਵ ਵਾਲੇ ਨੇ ਆਉਣਾ ਹੈ।
6: ਹਾਂਜੀ, ਕਹਿੰਦੇ ਆ ਕਿ ਰੋਡ ਤੇ ਨੀ ਤੁਸੀਂ ਲਾਉਣੀ ਹੈਗੀ, ਆ ਕੇ ਪਲਾਓ ਵਾਲੇ ਨੇ ਆਉਣਾ। ਮੈਂ ਕਿਹਾ ਪਲਾਓ ਵਾਲਾ, ਮੈਂ ਕਿਹਾ ਇੱਥੇ ਤਾਂ ਆਲਰੇਡੀ ਸਨੋ ਠਾਈ ਆ।
0: ਨਹੀਂ ਠੀਕ ਹੈ, ਮੈਂ ਸਮਝ ਤੁਹਾਡੀ ਗੱਲ ਨੂੰ, ਉਦੋਂ ਥੋੜ੍ਹਾ ਲੱਗਦਾ ਅਨਫੇਅਰ ਹੈ ਕਿ ਆਲਰੇਡੀ ਰੋਡ ਸਾਰੀ ਸਾਫ਼ ਕੀਤੀ ਹੋਈ ਹੈ, ਬਿਨਾਂ ਕਿਸੇ ਗੱਲੋਂ ਆ ਕੇ ਚੱਕ ਕੇ ਟਿਕਟ ਦੇ ਤੀ, ਵੀਡੀਓ ਵੀ ਹੈਗੀ ਹੈ, ਪਿਕਚਰ ਵੀ ਹੈਗੀ ਹੈ, ਫਿਰ ਵੀ ਉਹ ਕਹਿੰਦੇ ਕਿ ਨਾ ਅਸੀਂ ਕੁਛ ਨਹੀਂ ਕਰ ਸਕਦੇ, ਚੁੱਪ ਕਰਕੇ ਪੇ ਕਰੋ। ਸੋ ਚਲੋ, ਨਹੀਂ ਥੈਂਕ ਯੂ ਭਾਜੀ। $800 ਪੇ ਕਰਨਾ ਇਹ ਹਰੇਕ ਬੰਦਾ ਅਫੋਰਡ ਨਹੀਂ ਨਾ ਕਰ ਸਕਦਾ। ਸਾਡੇ ਨਾਲ ਅਗਲੀ ਕਾਲ ਤੋਂ ਪਹਿਲਾਂ ਡਾਕਟਰ ਕੁਲਦੀਪ ਜੁੜਿਆ, ਕੇਡੀ ਹੋਮਿਓਪੈਥੀ ਤੋਂ। ਸੋ ਹੋਮਿਓਪੈਥ ਦੇ ਮਾਹਰ ਡਾਕਟਰ ਕੁਲਦੀਪ, ਕੁਲਦੀਪ ਜੀ ਵੈਲਕਮ।
7: ਹਾਂਜੀ ਨਵੀ ਜੀ, ਅੱਜ ਮੈਂ ਆਰਥਰਾਈਟਿਸ ਬਾਰੇ ਥੋੜੀ ਜਾਣਕਾਰੀ ਦੇਵਾਂਗਾ। ਜਿਹੜੇ ਲੋਕ ਨਾ ਆਰਥਰਾਈਟਿਸ ਡਾਕਟਰ ਕਹਿ ਦੇਣ ਡਰ ਜਾਂਦੇ ਨੇ, ਤੋਂ ਡਰਨੇ ਵਾਲੀ ਕੋਈ ਗੱਲ ਨਹੀਂ ਹੈਗੀ। ਮੈਂ ਦੱਸੂਗਾ ਕਿੱਦਾਂ ਕੀ ਪ੍ਰੋਬਲਮ ਹੁੰਦੀ ਹੈ, ਕਾਟੇ ਹੁੰਦੀ ਆ, ਕੀ ਹੁੰਦਾ, ਠੀਕ ਹੈ। ਤੋ ਮੈਂ ਦੇਖੋ, ਮੈਨੂੰ ਲਗਭਗ 50 ਸਾਲ ਇਸ ਫੀਲਡ ਦੇ ਵਿੱਚ ਹੋ ਗਏ ਨੇ। ਪੂਰੇ ਨੌਰਥ ਅਮਰੀਕਾ ਦੀ ਮੈਂ ਗੱਲ ਕਰਨਾ, ਕੋਈ ਵੀ ਇੰਨਾ ਪੁਰਾਣਾ ਹੋਮਿਓਪੈਥ ਨਹੀਂ ਹੈਗਾ। ਮੈਂ ਬਹੁਤ ਡਿਵੋਟਡ ਹਾਂ, ਮੈਂ ਕੰਮ ਪਿੱਛੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ, ਬੱਚਿਆਂ ਦੀ ਪ੍ਰੋਬਲਮ, ਲੇਡੀ ਦੀ ਪ੍ਰੋਬਲਮ, ਮਰਦਾਂ ਦਾ ਇਸ਼ੂ, ਕੋਈ ਕਿਸੇ ਤਰ੍ਹਾਂ ਤੁਹਾਨੂੰ ਪੇਟ ਦਾ ਇਸ਼ੂ ਹੈ, ਕੋਲਾਈਟਿਸ ਹੋ ਗਈ, IBS ਹੋ ਗਿਆ, ਥਾਇਰਾਇਡ ਦੀ, ਪਾਇਲਸ ਦੀ ਪ੍ਰੋਬਲਮ, ਡਾਇਬਟੀਜ, ਕੋਲੈਸਟਰੋਲ, ਤੁਹਾਨੂੰ ਐਨਜਾਇਟੀ, ਡਿਪਰੈਸ਼ਨ ਜਿਹਾ, ਔਰ ਤੁਹਾਨੂੰ ਮਾਈਗ੍ਰੇਨ ਦੀ ਪ੍ਰੋਬਲਮ, ਸਕਿਨ ਦੇ ਇਸ਼ੂ, ਐਗਜ਼ਮਾ, ਸੋਰਾਇਸਿਸ, ਫੁਲਵੇਰੀ, ਸਲੀਪ ਐਪਨੀਆ, ਆਟੋਮੋਡੀਜ, ਬੱਚਿਆਂ ਦਾ ਆਟਿਜ਼ਮ ਦੀ ਪ੍ਰੋਬਲਮ, ਕੋਈ ਵੀ ਇਸ਼ੂ ਹੈਗਾ, ਜ਼ਰੂਰ ਮੈਨੂੰ ਕੰਟੈਕਟ ਕਰੋ, ਜ਼ਰੂਰ ਮੈਂ ਤੁਹਾਡੀ ਹੈਲਪ ਕਰੂੰਗਾ। ਹੁਣ ਆਰਥਰਾਈਟਿਸ ਬਾਰੇ ਆਪਾਂ ਜਾਣਕਾਰੀ ਦਿੰਦੇ ਹਾਂ। ਆਰਥਰਾਈਟਿਸ ਇੱਕ ਮੈਡੀਕਲ ਵਰਡ ਹੈ, ਅਰਥ ਮੀਨ ਜੁਆਇੰਟ, ਆਰਥਰਾਈਟਿਸ ਮੀਨ ਇਨਫਲਾਮੇਸ਼ਨ। ਬਹੁਤ ਤਰ੍ਹਾਂ ਦੀ ਆਰਥਰਾਈਟਿਸ ਹੁੰਦੀ ਹੈ, ਬੈਕ ਪੇਨ ਹੈਗਾ, ਕਾਰਪਲ ਟਨਲ ਸਿੰਡਰੋਮ, ਕ੍ਰੋਨਿਕ ਫੈਟਿਗ ਸਿੰਡਰੋਮ, ਫਾਈਬਰੋਮਾਈਲਜੀਆ, ਗਾਊਟ, ਲੀਓਪਸ, ਆਸਟੀਓਆਰਥਰਾਈਟਿਸ, ਰੂਮੈਟੋਇਡ ਆਰਥਰਾਈਟਿਸ, ਇਹ ਮੋਸਟਲੀ ਕਈ ਤਰ੍ਹਾਂ ਦੀ ਹੁੰਦੀ ਹੈ। ਤੁਹਾਨੂੰ ਹੋ ਸਕਦਾ ਤੁਹਾਡੀ ਬਾਡੀ ਇਨਫਲਾਮੇਸ਼ਨ ਹੋਵੇ, ਨਰਵ ਦੀ ਪ੍ਰੋਬਲਮ ਹੋਵੇ, ਤੁਹਾਨੂੰ ਕੋਈ ਮਸਲ ਦਾ ਪ੍ਰੋਬਲਮ ਹੋਵੇ, ਲਿਗਾਮੈਂਟ ਦੀ ਪ੍ਰੋਬਲਮ ਹੋਵੇ, ਆਰਥਰਾਈਟਿਸ, ਕੁਛ ਵੀ ਹੋ ਸਕਦਾ। ਤੁਹਾਡੇ ਇਸ ਕਿਸੇ ਨੂੰ ਵੀ ਜਿਹੜਾ ਵੀ ਪ੍ਰੋਬਲਮ, ਛੋਟੀ ਮੋਟੀ ਪ੍ਰੋਬਲਮ ਬਹੁਤ ਵੱਡੀ ਪ੍ਰੋਬਲਮ ਬਣ ਜਾਂਦੀ ਹੈ। ਕਿਸੇ ਨੂੰ ਆਰਥਰਾਈਟਿਸ ਹੈਗੀ ਹੈ, ਹੋਰ ਵੀ ਕੋਈ ਇਸ਼ੂ ਹੈਗਾ, ਮੇਰਾ ਨੰਬਰ ਯਾਦ ਰੱਖੋ, 6478008055, 647-818-0055, ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ 20 ਮੈਰਿਟ ਰੂਮ ਟੋਰੀ ਬੁਲੇਵਾਰਡ, ਯੂਨਿਟ ਨੰਬਰ 2, ਹੋਮ ਡਿਪੋ ਵਾਲਾ ਪਲਾਜ਼ਾ। ਜੇ ਤੁਹਾਡੇ ਬੈਨੀਫਿਟ ਨੇ, ਆਪਣੇ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਾਂ ਯੂਜ਼ ਕਰ ਸਕਦੇ ਹਾਂ। 647-818-0055, 647-818-0055
0: ਫੋਨ ਨੰਬਰ ਹੈ। ਤੇ ਤੁਹਾਡੇ ਸ਼ਹਿਰ ਵੀ ਜੈਸਮਿਨ ਸੈਂਡਲੈਸ ਪਹੁੰਚ ਰਹੀ ਹੈ। ਜੈਸਮਿਨ ਸੈਂਡਲੈਸ ਇਸ ਸੈਟਰਡੇ 8 ਤਾਰੀਕ ਨੂੰ ਪਰਫੋਰਮ ਕਰ ਰਹੀ ਹੈ ਲਾਈਵ ਬ੍ਰੈਮਟਨ CAA ਸੈਂਟਰ ਦੇ ਗਰਾਊਂਡ, ਜੋ ਕਿ ਸਟੀਲ ਤੇ ਕੈਨੇਡੀ ਤੇ ਹੈ। ਜੈਸਮਿਨ ਸੈਂਡਲੈਸ ਆ ਰਹੀ ਹੈ, ਤੁਸੀਂ ਟਿਕਟਾਂ ਨਹੀਂ ਲਈਆਂ, heritagesounds.ca ਤੋਂ ਜਾ ਕੇ ਟਿਕਟਾਂ ਲੈ ਲਓ, heritagesounds.ca। ਜੈਸਮਿਨ ਸੈਂਡਲੈਸ ਸੈਟਰਡੇ ਲਾਈਵ।

0: वाह, सो heritagesounds.ca heritagesounds.ca जैस्मिन सैनले सैटरडे लाइव 4790 हेलो
1: हेलो नवीर
0: सिकाल सच कवरे सच कॉल
1: की हाल है जी
0: बहुत वधिया मेरे किवें हो
1: बहुत टाइम होल्ड करा रहा भाई
0: चलो देखो हां देखो जिंदगी च नाले बंदा थोड़ा या पेशेंट होना भी सीख जांदा ਚਾਲੀ ਚ ਵੀ ਪੰਜਾਹ ਚ ਵੀ ਸੌ ਚ ਵੀ ਸੌ ਇੰਨੀ ਦੀ ਲੋੜ ਨੀ ਹੈਗੀ
1: ਜਦੋਂ ਨਾ ਪੈਸਾ ਥੋੜਾ ਜਿਹਾ ਜ਼ਿਆਦੇ ਆਪਾਂ ਨੂੰ ਕਿਤੇ ਲਾਉਣਾ ਪੈ ਜਾਂਦਾ ਮੈਨੂੰ ਲੱਗਦਾ ਕਿ ਆਪਾਂ ਥੋੜਾ ਜਿਹਾ ਸਿੱਖ ਜਾਂਦੇ ਆ ਛੇਤੀ ਨਹੀਂ
0: ਬਹੁਤ ਸ਼ੁਕਰੀਆ ਤੁਹਾਡਾ ਵੀ ਧੰਨਵਾਦ ਤੇ ਥੈਂਕ ਯੂ ਫੋਰ ਹੋਲਡਿੰਗ ਬਹੁਤ ਸ਼ੁਕਰੀਆ 0777 ਹੈਲੋ
2: ਵਧੀਆ
0: ਵਧੀਆ ਵੀ ਕਹਿਣਾ
2: ਬਹੁਤ ਜਿਆਦਾ ਜੀ ਦੇਖੋ ਜਾਂ ਤੇ ਹੋਵੇ ਨਾ ਉਹਦੇ ਨਾਲ ਕੋਈ ਹੋਰ ਕਿਸੇ ਨੂੰ ਪ੍ਰੋਬਲਮ ਆ ਰਹੀ ਗੱਡੀ ਦਾ ਗੱਡੀਆਂ ਬਲੋਕ ਹੋ ਰਹੀਆਂ ਸੜਕ ਤੇ ਜਾਂ ਕੋਈ ਹੁਣ ਚਲੋ ਠੀਕ ਹੈ ਉਹਨੇ ਗਲਤੀ ਤਾਂ ਕੀਤੀ ਹੈ ਪਰ ਮੇਰੇ ਹਿਸਾਬ ਨਾਲ ਜੇ 30-35 ਦੀ ਵੀ ਲਾ ਕੇ ਵਾਰਨਿੰਗ ਦੇ ਦਿੰਦੇ ਤੇ ਉਹ ਜਿਆਦਾ ਬੈਟਰ ਸੀ ਹੁਣ ਜਿੱਦਾਂ ਭਾਜੀ ਪਿਛਲੇ ਕਹਿ ਕੇ ਗਏ ਕਿ ਮੈਂ 800 ਦੀਆਂ ਟਿਕਟਾਂ ਦੇ ਗਿਆ ਹੁਣ ਕਿਸੇ ਨੂੰ ਤੁਹਾਨੂੰ ਕੀ ਪਤਾ ਨਾ ਕਿ ਬੰਦਾ ਕਿਹੋ ਜਿਹੀ ਸਿਚੁਏਸ਼ਨ ਚ ਗੁਜ਼ਰ ਰਿਹਾ ਰਾਈਟ ਤੇ ਉਹ 250 ਡਾਲਰ ਕਿਸੇ ਵਾਸਤੇ ਦੇਣਾ ਬੜੀ ਵੱਡੀ ਗੱਲ ਇਹਦੇ ਨਾਲ ਦੇਖੋ ਬਈ ਗਲਤੀਆਂ ਹੁਣ ਆਮ ਬੰਦੇ ਤੇ ਹੀ ਸਾਰੀਆਂ ਗਲਤੀਆਂ ਚੜ ਗਈਆਂ ਹੁਣ ਹੋਰ ਪੋਲੀਟੀਸ਼ੀਅਨ ਇੰਨੀਆਂ ਗਲਤੀਆਂ ਕਰਦੇ ਉਹਨਾਂ ਨੂੰ ਤੇ ਕੋਈ ਨੀ ਕੋਈ ਫਾਈਨ ਦਿੰਦਾ ਕਿ ਤੁਸੀਂ ਆਪਣਾ ਵਾਅਦਾ ਕਰਕੇ ਮੁੱਕਰ
0: ਗਏ ਨਹੀਂ ਪਰ ਜੇ ਪੋਲੀਟੀਸ਼ੀਅਨ ਗੱਡੀ ਕਿਤੇ ਗਲਤ ਲਾਊਗਾ ਉਹਨੂੰ ਵੀ ਟਿਕਟ ਮਿਲੂਗੀ 19 ਦੀ ਉਹਨੂੰ ਕਿਹੜਾ ਘੱਟ ਦੀ ਮਿਲਣੀ ਹੈ
2: ਨਹੀਂ ਟਿਕਟ ਹਾਂਜੀ ਵੀਰੇ ਟਿਕਟ ਦੀ ਜੀ ਗੱਲ ਹੈਗੀ ਹੈ ਉਦਾਂ ਕਹਿ ਰਹੇ ਹਾਂ ਕਿ ਸਾਰਾ ਜ਼ੋਰ ਸਾਡੇ ਵਰਗੇ ਬੰਦਿਆਂ ਤੇ ਚੱਲੀ ਜਾਂਦਾ
0: ਤੁਸੀਂ ਕਹਿੰਦੇ ਹੋ ਕਿ ਗੱਲ ਕੋਈ
2: 35-40 ਨਾ ਵੀ ਬਾਰ ਹਾਂਜੀ ਜੇ 35-40 ਨਾ ਵੀ ਬੰਦੇ ਨੂੰ ਸਬਕ ਆ ਜਾਂਦਾ ਜਿੱਦਾਂ ਵੀਰ ਨੇ ਕਿਹਾ ਕਿ ਹਾਂ ਵੀ ਮੈਂ ਅੱਗੇ ਤੋਂ ਨੀ ਦਾਣੀ $35 ਵੀ ਬਹੁਤ ਹੁੰਦੇ ਜਿਹਨੇ 2 ਘੰਟੇ ਕੰਮ
0: ਕੀਤਾ ਨਹੀਂ ਠੀਕ ਹੈ ਵੀ 35 ਵਿੱਚ ਵੀ ਉਹਨਾਂ ਹੀ ਬੰਦਾ ਸਮਝ ਜਾਂਦਾ ਠੀਕ ਹੈ ਨਹੀਂ ਥੈਂਕ ਯੂ ਵੀਰੇ ਤੁਹਾਡਾ ਵੀ ਬਹੁਤ ਸ਼ੁਕਰੀਆ ਧੰਨਵਾਦ ਥੈਂਕ ਯੂ ਇੱਕ ਮੈਂ ਮੈਸੇਜ ਤੁਹਾਨੂੰ ਨਾਲ ਦੀ ਨਾਲ ਅਕਸਰ ਹੀ ਦਿੰਦਾ ਹੁੰਦਾ ਰਾਜਧਾਨੀ ਸਵੀਟਸ ਰਾਜਧਾਨੀ ਯਾਰ ਇੱਕ ਬ੍ਰਾਂਡ ਨੇ ਬਣ ਚੁੱਕਿਆ ਰਾਜਧਾਨੀ ਸਵੀਟਸ

0: multiple locations in GTA. For more information, visit rajdhanisweets.ca.
1: ਵਾਹ ਬਈ ਵਾਹ ਰਾਜਧਾਨੀ ਦੀ ਤਾਂ ਫਿਰ ਬੱਲੇ ਬੱਲੇ ਬੱਲੇ ਬੱਲੇ ਆ
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: This is AM 530, CHLO AM, an Evanoff communication station serving Brampton, Mississauga, Toronto, the GTA, and the world at am530.ca.
4: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
1: ਵੈਰੀ ਗੁੱਡ bridgemohan.com ਜੀ ਕੌਣ ਸੀ ਨੈਕਸਟ 1914 ਹੈਲੋ 1914 ਹੈਲੋ ਜੀ
5: ਹੈਲੋ
1: ਹਾਂਜੀ ਹਾਂਜੀ
5: ਹਾਂਜੀ ਬੇਟਾ ਜੀ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ
5: ਆ ਜਿਹੜਾ ਪਾਰਕਿੰਗ ਦਾ ਨਾ ਕਹਿ ਰਹੇ ਨੇ ਵੀ ਮੈਂ ਉੱਥੇ ਉਹਦੇ ਬਾਰੇ ਲੋਕਾਂ ਨੂੰ ਅਪਡੇਟ ਕਰ ਸਕਦਾ ਜਿੰਨਾ ਕਿ ਮੇਰਾ ਨੌਲੇਜ ਹੈਗਾ ਆਈ ਐਮ ਲਿਵਿੰਗ ਇਨ ਬ੍ਰੈਂਪਟਨ ਫਾਰ ਦਾ ਲਾਸਟ 52 ਇਅਰਸ
1: ਠੀਕ ਹੈ ਜੀ
5: ਹਾਂਜੀ ਉਦੋਂ ਬ੍ਰੈਂਪਟਨ ਸੀ 80 ਸਾਲ ਦੀ ਵਾਲਦੀ ਸੀ ਅੱਜ ਬਹੁਤ ਜ਼ਿਆਦਾ ਆ ਥੋੜ੍ਹਾ ਜਿਹਾ ਮੈਂ ਮਿਊਂਸੀਪਲ ਜਾਂ ਲਾ ਲਓ ਗਵਰਨਮੈਂਟ ਦੇ ਨਾਲ ਲਾਏ ਨੇ 27-28 ਸਾਲ ਇੱਥੇ ਤੇ ਲੇਕਿਨ ਜਿਹੜਾ ਨਾ ਕਾਨੂੰਨ ਦੇ ਬਾਰੇ ਜਾਣਕਾਰੀ ਹੋਣੀ ਆ ਬਹੁਤ ਜ਼ਰੂਰੀ ਆ ਬ੍ਰੈਂਪਟਨ ਦੇ ਵਿੱਚ ਆਲਮੋਸਟ ਜਾਂ ਹੋਰ ਸਿਟੀਜ਼ ਦੇ ਵਿੱਚ ਵੀ ਤੁਸੀਂ ਸਟਰੀਟ ਤੇ ਜਿੱਥੇ ਸਾਈਨ ਨਹੀਂ ਵੀ ਲੱਗੇ ਹੋਏ ਰਾਤ ਦੇ 12-1 ਵਜੇ ਤੋਂ ਲੈ ਕੇ 12-1 ਤੋਂ ਲੈ ਕੇ 3 ਵਜੇ ਤੱਕ ਕੋਈ ਗੱਡੀ ਨਹੀਂ ਖੜੀ ਕਰ ਸਕਦੇ ਤੁਹਾਨੂੰ ਮੇਕ ਸ਼ੋਰ ਉਸ ਟਾਈਮ ਦੇ ਵਿੱਚ ਜੇ ਟਿਕਟ ਦਿੱਤੀ ਆ ਤਾਂ ਉਹ ਰਾਈਟ ਨੇ ਜੇ ਉਦੋਂ ਪਹਿਲਾਂ ਦਿੱਤੀ ਹੋਈ ਆ ਤਾਂ ਗਲਤ ਨੇ ਜੇ ਉਦੋਂ 3 ਵਜੇ ਤੋਂ ਸਵੇਰੇ 4 ਦਿੱਤੀ ਆ ਉਹ ਵੀ ਗਲਤ ਨੇ ਲੇਕਿਨ ਤੁਸੀਂ ਸਮਝ ਲਓ ਵੀ ਕਿਸੇ ਵੀ ਸਟਰੀਟ ਤੇ ਜਿੱਥੇ ਸਾਈਨ ਨਹੀਂ ਵੀ ਲੱਗੇ ਹੋਏ ਦ ਜ਼ੋਨਿੰਗ ਵਾਇਲਾ ਡਜ਼ਨ ਅਲਾਓ ਅਸ ਟੂ ਪਾਰਕ ਇਨ ਦ ਕਾਰਸ ਔਨ ਦ ਔਨ ਦ ਸਟਰੀਟ ਸਟੋਰ ਇਹ ਉਸ ਟਾਈਮ ਤੇ ਲਾਉਂਦੇ ਨੇ ਸਾਡੇ ਲੋਕ ਸਾਨੂੰ ਜੀ ਐਂ ਕਰਕੇ ਸਾਨੂੰ ਐਂ ਕਰਕੇ ਨਫ਼ਰਤ ਕਰਕੇ ਉਹਨਾਂ ਨੂੰ ਕਿਹੜਾ ਪਤਾ ਘਰ 'ਚ ਕਿਹੜਾ ਰਹਿੰਦਾ ਇੱਥੇ ਪਰ ਇਹ ਨਹੀਂ ਹੋਣਾ ਚਾਹੀਦਾ ਹੁਣ ਇੱਥੇ ਇੱਕ ਆਪਣੇ ਗੁਰੂ ਘਰ ਦੇ ਨਾਲ ਸੜਕ ਨਿਕਲਦੀ ਸੀ ਉੱਥੇ ਸੜਕ ਦੀ ਰੋਡ ਵਾਈਡਨਿੰਗ ਕਰਨ ਲੱਗ ਗਏ ਤੇ ਉੱਥੇ ਕਮੇਟੀ ਦੇ ਪ੍ਰਧਾਨ ਨੇ ਰੌਲਾ ਪਾਤਾ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਆ ਇਹ ਅੱਜ ਤੋਂ 25-30 ਸਾਲ ਦੀ ਗੱਲ ਸੀ ਪਹਿਲਾਂ ਮੈਂ ਉੱਥੇ ਬੈਠਾ ਸੀ ਮੈਂ ਯਾਰ ਮੈਂ ਗਵਰਨਮੈਂਟ ਨਾਲ ਹੀ ਕੰਮ ਕਰਦਾ ਇਹਨਾਂ ਮੈਂ ਕਿ ਮੈਂ ਜੀ ਇਹ ਰੋਡ ਵਾਈਡਨਿੰਗ ਤੁਹਾਡੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਤੁਹਾਨੂੰ ਇਹ ਬ੍ਰੈਂਪਟਨ ਤੋਂ ਲੈ ਕੇ 401 ਤੱਕ ਰੇਕਸੀ ਰੋਡ ਚੌੜੀ ਕਰਨੀ ਆ ਦੋਨਾਂ ਪਾਸਿਓਂ ਤੋਂ ਸੜਕਾਂ ਲੈਣੀਆਂ ਨੇ ਇਸ ਤਰ੍ਹਾਂ ਹੀ ਹੈ ਨਾ ਥੋੜਾ ਕੁਛ ਕਹਿਣ ਤੋਂ ਪਹਿਲਾਂ ਉਹਦੇ ਨਾਲ ਪਤਾ ਕਰ ਲਿਆ ਕਿਉਂਕਿ ਵਟ ਕਨੋ ਲਾਸ ਇਜ਼ ਮੈਂ ਇਹੀ ਕਹਿਣਾ ਕਿ ਮੈਂ
1: ਹੁਣ ਇਹ ਜੋ ਟਿਕਟ ਹੈ ਚਲੋ ਲਾਓ ਤਾਂ ਜਾਂ ਬਾਈ ਲਾਓ ਆਇਆ ਉਹ ਕਹਿੰਦਾ ਕਿ ਤੁਸੀਂ ਨਹੀਂ ਆਪਣੇ ਘਾਹ ਦੇ ਉੱਤੇ ਚਾਹੇ ਇੱਕ ਵੀ ਟਾਇਰ ਜੇ ਉੱਤੇ ਹੈਗਾ ਤਾਂ ਤੁਹਾਨੂੰ ਟਿਕਟ ਮਿਲਣੀ ਚਾਹੀਦੀ ਹੈ ਬਟ ਹੁਣ ਬਹੁਤ ਸਾਰੇ ਲੋਕ ਕਹਿ ਰਹੇ ਕਿ ਏਡੀ ਕਿਹੜੀ ਗੱਲ ਹੈ 250 ਦੀ ਥੋੜ੍ਹਾ ਮਿਲਣੀ ਚਾਹੀਦੀ ਹੈ
5: ਮੇਰੀ ਗੱਲ ਸੁਣੋ ਚਾਹੇ 250 ਦੀ ਹੈ ਚਾਹੇ $1 ਦੀ ਟਿਕਟ ਆ ਟਿਕਟ ਤਾਂ ਕਾਨੂੰਨ ਦੇ ਖਿਲਾਫ ਆ ਉਹਦੇ ਰੇਟ ਸੈੱਟ ਕੀਤਾ ਹੋਇਆ ਜਿਹੜਾ ਘਾਹ ਨਾ ਤੁਸੀਂ ਕਹਿੰਦੇ ਮੂਹਰੇ ਤੁਹਾਡੀ ਸਕੂਲ ਘਾਹ ਦੇ ਨੇੜੇ ਹਰੇਕ ਪਾਸੇ ਮੇਰੀ ਸਟਰੀਟ ਤੇ 14 ਫੁੱਟ ਦੋਨੇ ਪਾਸੇ ਬਸਾਈਡ ਦਾ ਰੋਡ ਗਵਰਨਮੈਂਟ ਓਨ ਕਰਦੀ ਆ ਪ੍ਰਾਪਰਟੀ ਉਹ
1: ਸੋ ਲਾਸਟ ਕੁਇਕਲੀ ਸੋ ਤੁਹਾਨੂੰ ਨਹੀਂ ਲੱਗਦਾ ਕਿ ਯੂ ਨੋ ਉਹਨਾਂ ਨਾਲ ਨਜਾਇਜ਼ ਹੋਇਆ
5: ਉਹਨਾਂ ਨਾਲ ਨਜਾਇਜ਼ ਨਹੀਂ ਉਹਨਾਂ ਨਾਲ ਜਾਇਜ਼ ਹੀ ਹੋਇਆ ਜੇ ਉਹਨਾਂ ਨੇ ਇਸ ਟਾਈਮ ਤੇ ਗੱਡੀ ਇਸ ਟਾਈਮ ਤੇ ਖੜੀ ਕੀਤੀ ਆ ਤਾਂ ਗਵਰਨਮੈਂਟ ਸਹੀ ਆ ਟਿਕਟ ਦੇ ਨਾਲ ਹੀ
1: ਠੀਕ ਹੈ
5: ਉਹ ਗੱਡੀ ਕਰਨ ਵਾਲੇ ਵੀ ਗਲਤ ਨੇ
1: ਠੀਕ ਹੈ ਓਕੇ ਜੀ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਥੈਂਕ ਯੂ ਸੋ ਭਾਜੀ ਕਹਿੰਦੇ ਕਿ ਉਹ ਬਿਲਕੁਲ ਸਹੀ ਨੇ ਤੇ ਜੇ ਤੁਸੀਂ ਬਾਏ ਲਾਅ ਦੇ ਜਾਂ ਕਾਨੂੰਨ ਦੇ ਅਗੇਂਸਟ ਕੁਛ ਕਰ ਰਹੇ ਹੋ ਤਾਂ ਟਿਕਟ ਤੁਹਾਨੂੰ ਮਿਲਣੀ ਚਾਹੀਦੀ ਹੈ ਚਾਹੇ 250 ਦੀ ਹੈ ਚਾਹੇ 500 ਦੀ ਹੈ ਫਰੈਸ਼ ਫੂਡ ਸੈਂਟਰ ਗਰੋਸਰੀ ਕਰਨੀ ਹੈ ਕਿਉਂ ਨਾ ਫਰੈਸ਼ ਹੀ ਕਰੋ ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ ਕੈਨੇਡੀ ਅਤੇ ਮੇਫੀਲਡ ਦੇ ਐਨ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਤੇ ਪਹੁੰਚੋ ਆਪਣੇ ਮਨਪਸੰਦ ਦੀ ਗਰੋਸਰੀ ਕਰੋ ਤੇ ਇੰਜੋਏ ਕਰੋ ਯਾਰ ਫਰੈਸ਼ ਫੂਡ ਸੈਂਟਰ ਕਿਆ ਟੀਮ ਹੈ ਕਿਆ ਗਰੋਸਰੀ ਹੈ, ਚੱਕ ਦੇਣਗੇ ਐਨ ਫਟੇ। ਸੋ ਜ਼ਰੂਰ ਇੱਕ ਤੁਸੀਂ ਯਾਦ ਰੱਖੋ ਫੈਸ਼ਨ ਆਈ ਕਿਊ ਨੂੰ, ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਅਲ। ਫੈਸ਼ਨ ਆਈ ਕਿਊ 'ਤੇ ਤੁਸੀਂ ਜਾਓਗੇ ਨਾ, ਤੁਸੀਂ ਕਹੋਗੇ ਨਵੀਂ ਆਹ ਵੀ ਚੱਕ ਲਈਏ ਆਹ ਵੀ ਚੱਕ ਲਈਏ। ਫੈਸ਼ਨ ਆਈ ਕਿਊ ਕੁੜਤੇ ਪਜਾਮੇ ਇੱਕ ਲਓ ਦੂਜਾ 30% ਡਿਸਕਾਊਂਟ, ਕੋਟ ਪੈਂਟ ਇੱਕ ਲਓ ਦੂਜਾ 30% ਡਿਸਕਾਊਂਟ। ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਅਲ ਫੈਸ਼ਨ ਆਈ ਕਿਊ 905-453-2225 ਦੇ ਉੱਤੇ ਯਾਦ ਤੁਸੀਂ ਰੱਖੋ ਫੈਸ਼ਨ ਆਈ ਕਿਊ। ਮਾਸਟਰ ਜੂਲਰਸ, ਸੋਨੇ ਦੀ ਕੋਈ ਵੀ ਖਰੀਦਦਾਰੀ ਕਰਨੀ ਹੈ ਤੁਸੀਂ ਮਾਸਟਰ ਜੂਲਰ ਤੇ ਕਿਹੜਾ ਪਹੁੰਚੋਗੇ ਨਾ, ਕਹੋਗੇ ਨਵੀਂ ਬੱਲੇ ਬੱਲੇ ਇੰਨੀ ਸਿਲੈਕਸ਼ਨ ਇੱਡੀ ਵਧੀਆ ਸਰਵਿਸ, 3000 ਸਕੁਏਅਰ ਫੁੱਟ ਦੇ ਵਿੱਚ ਨਵਾਂ ਲਗਜ਼ਰੀ ਜੂਲਰੀ ਦਾ ਸ਼ੋਰੂਮ ਖੋਲਿਆ ਮਾਸਟਰ ਜੂਲਰ ਦੀ ਟੀਮ ਨੇ ਏਅਰਪੋਰਟ ਮੇਫੀਅਲ ਨਵੇਂ ਪਲਾਜ਼ੇ 'ਚ, ਤੇ ਨੰਬਰ ਹੈ 905 ਐਡਰੈਸ ਹੈ 6231 ਮੇਫੀਅਲ ਰੋਡ, ਏਅਰਪੋਰਟ ਰੋਡ ਐਂਡ ਮੇਫੀਅਲ ਦੇ ਕੋਰਨਰ ਤੇ। ਤੁਸੀਂ ਜਾਓਗੇ ਤੁਹਾਨੂੰ ਪਤਾ ਲੱਗੂਗਾ ਕਿ ਕੁਆਲਿਟੀ ਕਿਹਨੂੰ ਕਹਿੰਦੇ ਆ, ਠੀਕ ਹੈ। 905-906-5424 ਇਹਨਾਂ ਦਾ ਨੰਬਰ ਹੈ। 8461 ਹੈਲੋ,
6: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ,
6: ਹਾਂਜੀ ਵੈਸੇ ਤਾਂ ਮੈਨੂੰ ਵੀ ਇਹ ਟਿਕਟ ਮਿਲੀ ਸੀਗੀ ਤੇ ਤਕਰੀਬਨ ਵੈਸੇ ਨਹੀਂ ਜਿੱਦਾਂ ਮੈਨੂੰ ਲੱਗਦਾ ਵੈਸੇ ਤਾਂ ਕੋਈ ਨੀ ਚਾਹੁੰਦਾ ਕਿ ਆਪਾਂ ਆਪਦਾ ਖਰਾਬ ਕਰੀਏ ਨਾ ਇੱਕ, ਤੇ ਚਾਹੇ ਰੈਂਪ ਤੇ ਆ ਜਾਂ ਕਿਸੇ ਕਿੱਦਾਂ ਵੀ, ਪਰ ਮੈਨੂੰ ਇਹ ਨੀ, ਮੇਰਾ ਸਭ ਤੋਂ ਪਹਿਲਾਂ ਸਵਾਲ ਇਹ ਸੀ, ਮੈਂ ਤੁਹਾਨੂੰ ਕਹਾਂ ਮੈਂ ਜਿੱਥੇ ਜਾ ਕੇ ਟਿਕਟ ਵੀ ਭਰੀ ਮੈਂ ਉਹਨਾਂ ਨੂੰ ਪੁੱਛਿਆ ਬਈ ਜਾਂ ਓਦਾਂ ਵੀ ਕਿ ਜਿਹੜਾ ਘਾਹ ਵਾ ਹਨਾ ਵੀ ਚੱਲ ਜਿਵੇਂ ਅੰਕਲ ਨੇ ਜਾਂ ਜਿਹਨਾਂ ਨੇ ਵੀ ਪਹਿਲਾਂ ਦੱਸਿਆ ਕਿ ਬਈ ਉਹ ਸਰਕਾਰੀ ਹੁੰਦਾ ਵਾ, ਪਰ ਮੇਰਾ ਇਹ ਸਵਾਲ ਸੀ ਕਿ ਵੀ ਕੱਟਣਾ ਵੱਢਣਾ ਤਾਂ ਆਪ ਨੂੰ ਪੈਂਦਾ ਵਾ, ਆਪਾਂ ਇਹ ਨੀ ਕਹਿੰਦੇ ਕਿ ਖਰਾਬ ਕਰੋ, ਪਰ ਮੇਰਾ ਇਹ ਸਵਾਲ ਸੀ ਕਿ ਜੇ ਉਹ ਸਰਕਾਰੀ ਆ, ਕਈਆਂ ਨੂੰ ਹਜੇ ਵੀ ਨੀ ਪਤਾ ਹੋਣਾ ਜੀ, ਜਿਨ੍ਹਾਂ ਦੇ ਘਰੇ ਮੈਂ ਰਹਿ ਰਿਹਾ ਸੀ ਉਹ ਉਹਨਾਂ ਨੂੰ 10-12 ਸਾਲ ਹੋ ਗਈ ਆਇਆਂ ਨੂੰ, ਉਹਨਾਂ ਨੇ ਕਦੇ ਘਾਹ ਤੇ ਲਾਈ ਨੀ ਸੀ, ਚਲੋ ਇਹਨਾਂ ਨੇ ਮੇਰੀ ਗੱਡੀ ਲਵਾਤੀ ਕਿਉਂਕਿ ਉਹਨਾਂ ਦੇ ਪਾਰਕਿੰਗ ਨੀ ਸੀ, ਤੇ ਪਰ ਉਹਨਾਂ ਨੂੰ ਵੀ ਨੀ ਇਹ ਗੱਲ ਦਾ ਪਤਾ ਸੀਗਾ ਜੀ। ਬਾਕੀ ਰਹੀ ਗੱਲ $250 ਵਾਲੀ, ਉਹ ਤਾਂ ਵਾਕਈ ਬਹੁਤ ਜ਼ਿਆਦਾ ਵਾ, ਹੁਣ ਕਹਿਣ ਨੂੰ ਤਾਂ ਚਲੋ ਜਿਹਦੇ ਤਾਂ ਬੰਦੇ ਉਹ ਤਾਂ ਬੰਦਾ ਫਿਰ ਵੀ ਕਹਿੰਦਾ ਚੱਲ ਯਾਰ ਵੀ ਕੋਈ ਗੱਲ ਨੀ, ਪਰ $250 ਬਹੁਤ ਜ਼ਿਆਦਾ ਆ। ਪਰ ਮੇਰਾ ਇਹ ਵੀ ਇੱਕ ਸਵਾਲ ਆ ਕਿ ਜੇ ਥੋੜੀ ਬਹੁਤੀ ਜਗ੍ਹਾ ਤੇ ਉਹ ਲਾ ਵੀ ਦਿੰਦੇ ਆ, ਮੈਨੂੰ ਨੀ ਲੱਗਦਾ ਕੋਈ ਵੱਡੀ ਗੱਲ ਹੋਣੀ ਚਾਹੀਦੀ ਆ, ਤੇ ਕਿਉਂਕਿ ਇਹ ਮੈਨੂੰ ਜ਼ਰੂਰ ਆ ਕਿ ਸ਼ਾਇਦ ਜੇ ਤੁਹਾਡੇ ਕੋਲੇ ਵੀ ਜਵਾਬ ਹੈਗਾ ਕਿ ਹਾਂ ਯਾਰ ਬਈ ਕੱਟਣਾ ਤਾਂ ਆਪ ਨੂੰ ਹੀ ਪੈਂਦਾ ਜੀ, ਚਾਹੇ ਉਹ ਆਪਦੇ ਲੋਨ ਚ ਹੋਵੇ ਹਨਾ, ਜਿੱਦਾਂ ਵੀ ਤੁਸੀਂ ਪਹਿਲਾਂ ਕਿਹਾ ਸੀ, ਤੇ ਇੱਕ ਜਿੱਥੇ ਆਪਾਂ ਫੁੱਟਪਾਥ ਵਾਲਾ ਹੁੰਦਾ ਜੀ ਹਨਾ ਸਾਈਡ ਵਾਕ, ਉੱਥੋਂ ਦਾ ਵੀ ਆਪ ਨੂੰ ਹੀ ਕੱਟਣਾ ਪੈਂਦਾ ਜੀ, ਇਹ ਤਾਂ ਹੈ ਨੀ ਕਿ ਕੋਈ ਸਰਕਾਰੀ ਬੰਦਾ ਆ ਕੇ ਕੱਟ ਕੇ ਜਾਂਦਾ ਜੀ। ਸੋ ਇਹ ਕਈਆਂ ਨੂੰ ਨਹੀਂ ਚੀਜ਼ ਪਤਾ, ਤੇ ਮੈਨੂੰ ਵੀ ਜਦੋਂ ਟਿਕਟ ਮਿਲੀ ਉਦੋਂ ਪਤਾ ਲੱਗਿਆ ਸੀਗਾ ਜੀ, ਪਰ ਮੇਰਾ ਵੀ ਇੱਕ ਸਵਾਲ ਆ ਹਾਂ ਕਿ ਯਾਰ ਜੇ ਬੰਦਾ ਲਾ ਵੀ ਲੈਂਦਾ ਵਾ ਕਿੱਡੀ ਕੁ ਵੱਡੀ ਗੱਲ, ਆਪਾਂ ਨੀ ਕਹਿੰਦੇ ਸਾਰਾ ਹੀ ਉਸਨੂੰ ਸਾਰੇ ਤੇ ਲਾਓ, ਪਰ ਇੰਨਾ ਕੇ ਸਵਾਲ ਜ਼ਰੂਰ ਆ ਕਿ ਜੇ ਥੋੜੀ ਬਹੁਤ।
1: ਪਤਾ ਕੀ ਹੈ ਬ੍ਰਦਰ, ਵੱਡੀ ਗੱਲ ਠੀਕ ਹੈ ਨੀ ਗੀ, ਪਰ ਜਦੋਂ ਲਾਅ ਬਣਾਇਆ ਗਿਆ ਤਾਂ ਠੀਕ ਹੈ ਆਪਾਂ ਵੀ ਫੋਲੋ ਕਰ ਲਿਆ ਕਰੀਏ ਨੀ ਕਦੇ ਨਾ ਕਦੇ।
6: ਨਹੀਂ ਬਿਲਕੁਲ ਕਰਨਾ ਚਾਹੀਦਾ ਹੈ ਜੀ, ਉਹ ਤਾਂ ਮੰਨਦੇ ਹਾਂ। ਹਾਂਜੀ ਹਾਂਜੀ, ਫਿਰ ਵੀ ਹਾਂ ਇੰਨਾ ਕੇ ਜ਼ਰੂਰ ਆ ਗਏ ਜੇ ਲੱਗ ਗਈ, ਚਲੋ ਬੇਸ਼ੱਕ ਹੁਣ ਕੋਈ ਨਾ ਕੋਈ ਬੰਦਾ ਗੁੱਸਾ ਵੀ ਕਰ ਰਿਹਾ ਹੋਊਗਾ ਇਹ ਗੱਲ ਸੁਣ
1: ਕੇ, ਨਹੀਂ ਗੁੱਸਾ ਤਾਂ ਕਾਹਦਾ
6: ਕਰਨਾ, ਆਪਾਂ ਰੂਲ ਫੋਲੋ ਕਰੀਦੇ ਆ, ਇਹ ਨੀ ਕਿ ਰੂਲ ਨੀ ਫੋਲੋ ਕਰੀਦੇ, ਬਟ ਹਾਂ ਇੰਨਾ ਕੇ ਜ਼ਰੂਰ ਮਹਿਸੂਸ ਹੋਇਆ ਸੀ ਕਿ ਕਈਆਂ ਨੂੰ ਪੁਰਾਣਿਆਂ ਨੂੰ ਵੀ ਨਹੀਂ ਪਤਾ ਗਾ ਇਹ ਚੀਜ਼ ਦਾ ਜੀ। ਸੋ ਹਾਂ ਇਹ ਵੀ ਆ ਕਿ ਆਪਾਂ ਨੂੰ ਪਤਾ ਵੱਧ ਤੋਂ ਵੱਧ ਰੂਲਾਂ ਦਾ ਹੋਣਾ ਚਾਹੀਦਾ ਜੀ, ਹੁਣ ਇਹ ਨੀ ਪਤਾ ਕਿ ਥੋੜੇ ਦਿਨਾਂ ਨੂੰ ਹੋਰ ਕੋਈ ਨਵੇਂ ਰੂਲ ਦਾ ਪਤਾ ਲੱਗੇ, ਕਈਆਂ ਦਾ ਮੈਨੂੰ ਵੀ ਚਲੋ 4-4.5 ਸਾਲ ਹੋ ਗਏ ਜੀ, ਹੌਲੀ ਹੌਲੀ ਪਤਾ ਲੱਗਦਾ ਵਾ ਰੂਲਾਂ ਦਾ, ਹੁਣ ਨਵੀਂ ਚੀਜ਼ ਸੀ ਇਹ ਤਾਂ ਹੈ ਨੀ ਕਿ ਆਪਾਂ ਹੁਣ ਕੱਲੀ ਕੱਲੀ ਚੀਜ਼ ਸਰਚ ਕਰਨ ਬੈਠਾਂਗੇ, ਐਂ ਹੀ ਸਬਕ ਕਹਿ ਲਓ ਜਾਂ ਕਿੱਦਾਂ ਵੀ, ਤੇ ਉਹ ਮਿਲਦਾ ਵਾ ਤੇ। ਪਰ ਹਾਂ $250 ਵਾਲੀ ਬੇਸ਼ੱਕ ਗਲਤ ਗੱਲ, ਮੈਨੂੰ ਉਦੋਂ $50 ਦੀ ਮਿਲੀ ਸੀਗੀ ਬਸ, ਮੈਂ ਵੀ ਇੱਥੇ ਬਰਲਿੰਗਟਨ ਹੀ ਰਹਿੰਦਾ ਸੀ। ਹਾਂ
1: ਠੀਕ ਹੈ ਠੀਕ ਹੈ, ਨਹੀਂ ਥੈਂਕ ਯੂ ਵੀਰੇ ਤੁਹਾਡਾ ਬਹੁਤ ਸ਼ੁਕਰੀਆ, ਧੰਨਵਾਦ। ਮੈਂ ਸਮਝਦਾ ਤੁਹਾਡੀ ਗੱਲ ਨੂੰ ਕਿ ਯਾਰ ਕਈ ਵਾਰ ਨਹੀਂ ਪਤਾ ਹੁੰਦਾ, ਠੀਕ ਹੈ ਇਹ ਵੀ ਤੁਹਾਡੀ ਗੱਲ ਕਿ ਥੋੜ੍ਹਾ ਜਿਹਾ ਦੇਖ ਕੇ ਲਾਇਸੈਂਸ ਪਲੇਟ ਭਰ ਲੈਣ ਤੇ ਕਹਿਣ ਕਿ ਚਲੋ ਯਾਰ ਇਹ ਬੰਦੇ ਨੂੰ ਕਦੇ ਮਿਲੀ ਨਹੀਂ, ਵਾਰਨਿੰਗ ਦੇ ਦਿੰਦੇ ਆ, ਚੱਕ ਕੇ ਪਹਿਲੀ ਵਾਰ ਦੇ ਦੇਣੀ, ਲੱਗਦਾ ਧੱਕਾ ਕਈ ਵਾਰ ਕਿ ਯਾਰ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ, ਵਾਰਨਿੰਗ ਦੇ ਦਿਓ ਤੇ ਫਿਰ ਅਗਲੀ ਵਾਰ ਨੂੰ ਅਸੀਂ ਨਹੀਂ ਕਰਦੇ। 6100 ਹੈਲੋ,
7: ਥੋੜੇ $40-50 ਬਹੁਤ ਡਾਲਰ ਨੇ ਜੀ, ਕਹਿਣ ਦੀ ਗੱਲ ਆ ਜੀ, ਫੈਕਟਰੀ ਕਿਹੜਾ ਬੰਦਾ ਕੰਮ ਕਰਦਾ ਪਤਾ ਉਹਨੂੰ ਲੱਗਦਾ ਜੀ। ਬਾਕੀ ਕੰਸਟਰਕਸ਼ਨ ਵਾਲੇ ਜਿਹੜੇ ਹੁੰਦੇ ਆ ਇਹ ਕਾਮਾਂ ਤੇ ਗੱਡੀਆਂ 20 ਵਾਰ ਚਾੜੀ ਫਿਰ ਜਾਂਦੇ ਆ, ਟੋਇੰਗ ਵਾਲੇ 20 ਵਾਰ ਚਾੜੀ ਫਿਰ ਜਾਂਦੇ, ਇਹਨਾਂ ਨੂੰ ਕਿਹਨੇ ਟਿਕਟ ਦੇਣੀ ਆ? ਪੁਲਿਸ ਵਾਲੇ ਆਪ ਚਾੜੀ ਫਿਰਦੇ ਹੁੰਦੇ ਕਈ ਵਾਰ ਵੇਖਿਆ ਮੈਂ,
1: ਜੇ ਕੋਈ ਚਾੜੀ ਫਿਰਦਾ ਉਹਨੂੰ ਵੀ ਮਿਲੂਗੀ, ਜੇ ਕੋਈ ਬਾਇਲਾ ਵਾਲਾ ਆਊਗਾ ਨੇੜੇ ਤੇੜੇ ਪੁਲਿਸ, ਚਲੋ ਵੱਖਰੀ ਗੱਲ ਆ, ਹੋ ਸਕਦਾ ਕੋਈ ਪੁਲਿਸ ਅਫਸਰ ਕਿਸੇ ਕੋਈ ਕਾਲ ਨੂੰ ਅਟੈਂਡ ਕਰ ਰਿਹਾ ਹੋਵੇ ਜਿੱਥੇ ਕੋਈ ਖਤਰਾ ਜ਼ਿਆਦਾ ਹੈ, ਉਹ ਚਲੋ ਵੱਖਰੀ ਗੱਲ।
7: ਹਾਂਜੀ ਤੁਹਾਡੀ ਗੱਲ ਜਮਾਂ ਸਹਿਮਤ ਹੈ ਜੀ, ਬਾਕੀ ਉਹ ਬਾਈ ਦੀ ਗੱਲ ਜਮਾਂ ਸਹੀ ਜੀ, ਵੀ ਘਾਹ ਆਪਾਂ ਕੱਟਣਾ, ਘਾਹ ਸਭ ਕੁਛ ਆਪਾਂ ਕਰਨਾ ਜੀ, ਇੱਕ ਹੀ ਟਾਇਰ ਲੱਗ ਵੀ ਗਿਆ, ਗਲਤ ਗੱਲ ਆ ਜੀ, ਪਰ ਇੰਡੀਆ ਦੀ ਟਿਕਟ ਤਾਂ ਬਹੁਤ ਧੱਕਾ ਜੀ, $250 ਥੋੜੀ ਥੋੜੀ ਟਿਕਟ ਹੈ ਜੀ,
1: ਠੀਕ ਹੈ, ਆਪਣੇ ਫਿਊਨਰਲ ਦੀ ਪ੍ਰੀ ਪਲੈਨਿੰਗ ਕਰ ਲਓ। ਇਹ ਗੱਲ ਪੱਕੀ ਆ ਕਿ ਹਰ ਇਨਸਾਨ ਨੇ ਤੁਰ ਜਾਣਾ, ਪਤਾ ਨਹੀਂ ਕਦੋਂ, ਤੇ ਫਿਊਨਰਲ ਆਪਣਾ ਹੋਣਾ ਹੀ ਹੋਣਾ। ਤੁਸੀਂ ਜੇ ਅੱਜ ਆਪਣੇ ਫਿਊਨਰਲ ਦੀ ਪ੍ਰੀ ਪਲੈਨਿੰਗ ਕਰ ਲਓਗੇ ਤਾਂ ਅੱਜ ਦਾ ਰੇਟ ਲੋਕ ਹੋ ਜਾਊਗਾ ਤੇ ਬੈਨੀਫਿਟ ਤੁਹਾਨੂੰ ਹੀ ਹੋਊਗਾ, ਨਹੀਂ ਤਾਂ ਇਨਫਲੇਸ਼ਨ ਹੁਣ 20 ਸਾਲ ਬਾਅਦ ਤੁਹਾਨੂੰ ਪਤਾ ਹੀ ਆ ਕਿ ਕਿੱਥੇ ਕਿੱਥੇ ਰੇਟ ਪਹੁੰਚਣੇ ਆ। ਸੋ ਹਰਜਿੰਦਰ ਜੀ ਵੈਲਕਮ।
8: ਸਤਿ ਸ਼੍ਰੀ ਅਕਾਲ ਜੀ ਨਵੀਨ ਜੀ, ਤੁਹਾਡੇ ਸਾਰੇ ਪਿਆਰੇ ਸ਼ਰੋਤਾਵਾਂ ਨੂੰ ਵੀ, ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਬੜੀ ਅੱਛੀ ਗੱਲ ਆਪ ਜੀ ਨੇ ਸ਼ੁਰੂ ਕੀਤੀ ਹੈ ਕਿ ਇਸ ਤੋਂ ਲੋਕੀ ਨਾ ਫਿਊਨਰਲ ਪ੍ਰੀ ਪਲੈਨਿੰਗ ਤੋਂ ਇੱਕ ਸਟਿਗਮਾ ਜਿਹਾ ਬਣਿਆ ਹੋਇਆ ਹੈ, ਝਿਜਕਦੇ ਹਨ ਤੇ ਇਸ ਬਾਰੇ ਗੱਲ ਕਈ ਵਾਰੀ ਜਾਣਕਾਰੀ ਵੀ ਨਹੀਂ ਲੈਣਾ ਚਾਹੁੰਦੇ। ਪਰ ਜਿਹੜੀ ਸੱਚਾਈ ਤੁਸੀਂ ਦੱਸ ਦਿੱਤੀ ਹੈ ਕਿ ਬਈ ਸਾਰਿਆਂ ਨਾਲ ਇਹ ਅਚਾਨਕ ਵੀ ਹੋ ਸਕਦਾ ਤੇ ਮਾਲਕ ਕਰੇ ਕਿ ਲੰਮੀ ਉਮਰ ਇੱਥੇ ਆਨੰਦ ਮਾਣਨ, ਅਸੀਂ ਵੀ ਵਿਸ਼ ਕਰਦੇ ਹਾਂ ਆਪਣੇ ਵੱਲੋਂ। ਪਰ ਜਿਹੜੀ ਸੱਚਾਈ ਹੈ ਉਸ ਵਾਸਤੇ ਜੇ ਪ੍ਰਿਪਰੇਸ਼ਨ ਕਰ ਲਈ ਜਾਏ, ਜਿਸ ਤਰ੍ਹਾਂ ਅਸੀਂ ਘਰ ਦੇ ਵਿੱਚ ਹੋਰ ਫੰਕਸ਼ਨਸ ਲਈ ਪ੍ਰਿਪੇਅਰ ਕਰਦੇ ਹਾਂ, ਪਲੈਨ ਕਰਦੇ ਹਾਂ, ਤਾਂ ਇਹ ਵੀ ਪ੍ਰੀ ਪਲੈਨਿੰਗ ਦਾ ਇੱਕ ਬੜਾ ਸਿੰਪਲ ਜਿਹਾ ਤਰੀਕਾ ਹੈ। ਇਹਦੇ 'ਚ ਕੋਈ ਡਰਨ ਵਾਲੀ ਗੱਲ ਨਹੀਂ ਹੈ, ਇਹ ਸੱਚਾਈ ਹੈ ਤੇ ਇਸਨੂੰ ਐਕਸੈਪਟ ਕਰ ਲੈਣਾ ਜ਼ਿਆਦਾ, ਮੈਂ ਕਹਾਂਗਾ ਕਿ ਲਾਹੇਵੰਦ ਹੋਵੇਗਾ। ਸੋ ਇਹਦੇ ਵਿੱਚ ਪ੍ਰਾਈਸ ਜਿਸ ਤਰ੍ਹਾਂ ਤੁਸੀਂ ਦੱਸਿਆ, ਅੱਜ ਦਾ ਲੋਕ ਹੋ ਜਾਂਦਾ, ਕਿਸੇ ਨੂੰ 30 ਸਾਲ ਬਾਅਦ 40 ਸਾਲ ਬਾਅਦ ਵੀ ਲੋੜ ਪੈਂਦੀ ਹੈ ਤੇ ਪ੍ਰਾਈਸ ਨਹੀਂ ਚੇਂਜ ਹੋਏਗਾ। ਤੇ ਖਾਸ ਮੇਨ ਜਿਹੜੀਆਂ ਦੋ ਕੋਸਟ ਹੁੰਦੀਆਂ, ਵਿਜ਼ਿਟੇਸ਼ਨ ਦੀ ਤੇ ਨਾਲ ਹੀ ਕੈਸਕੇਟ ਦੀ, ਅੱਜ ਦੀ ਪ੍ਰਾਈਜ਼ ਲੋਕ ਹੋ ਗਈਆਂ ਤੇ ਕਿਸੇ ਨੂੰ 2050 ਦੇ ਵਿੱਚ ਲੋੜ ਪੈਂਦੀ ਹੈ ਤਾਂ ਅੱਜ ਦੀ ਪ੍ਰਾਈਸ ਤੇ ਕਿਸੇ ਨੂੰ ਫੈਮਿਲੀ ਤੇ ਬਰਡਨ ਨਹੀਂ ਪਏਗਾ। ਤੇ ਉਹ ਵੀ ਪੈਸਾ ਇੱਕ ਮੁਸ਼ਤ ਨਹੀਂ ਦੇਣਾ, ਨਾਟ ਇਨ ਅ ਸਿੰਗਲ ਇੰਸਟਾਲਮੈਂਟ, ਇਟ ਕੈਨ ਬੀ ਪੇਡ ਓਵਰ ਟਾਈਮ, ਇੱਕ ਸਾਲ ਦੇ ਵਿੱਚ ਬਿਨਾਂ ਕਿਸੇ ਵਿਆਜ ਦੇ ਵਿਦਆਊਟ ਐਨੀ ਇੰਟਰਸਟ ਦਿੱਤਾ ਜਾ ਸਕਦਾ ਹੈ, 2 ਸਾਲ 3 ਸਾਲ 5 ਸਾਲ ਵਿੱਚ ਵੀ ਦਿੱਤਾ ਜਾ ਸਕਦਾ ਹੈ। ਔਰ ਖਾਸ ਗੱਲ ਇਹ ਹੈ ਕਿ ਇਹਦੇ ਨਾਲ ਇੱਕ ਇੰਸ਼ੋਰੈਂਸ ਪ੍ਰੋਡਕਟ ਵੀ ਅਵੇਲੇਬਲ ਹੈ ਕਿ ਉਹਦੇ ਵਿੱਚ ਬੜਾ ਥੋੜਾ ਪ੍ਰੀਮੀਅਮ ਦੇ ਨਾਲ ਛੋਟੀ ਏਜ ਤੇ, ਕੋਈ ਏਜ ਦੀ ਇਹਦੇ ਵਿੱਚ ਗੱਲ ਨਹੀਂ, ਕਿਸੇ ਵੀ ਏਜ ਤੇ ਕੋਈ ਐਂਟਰ ਕਰ ਸਕਦਾ ਔਰ ਇੱਕ 5, 10, 15, 20 ਸਾਲ ਦੇ ਵਿੱਚ ਆਪਣਾ ਦੇ ਕੇ ਫ੍ਰੀ ਹੋ ਸਕਦਾ। ਪਰ ਉਹ ਪਾਲਿਸੀ ਜਿਹੜੀ ਹੈ, ਇੰਸ਼ੋਰੈਂਸ ਕਵਰ ਜਿਹੜਾ, ਉਹ ਲਾਈਫ ਐਂਡ ਤੱਕ ਇਸ ਫਿਊਨਰਲ ਕਾਸਟ ਨੂੰ ਕਵਰ ਕਰਦਾ। ਤੇ ਇਹਦੇ ਨਾਲ ਇੱਕ ਜਰਨੀ ਬੈਕ ਹੋਮ ਦੀ ਵੀ ਪਾਲਿਸੀ ਹੈ ਜਿਹੜੀ ਸਿਰਫ $595 ਦੀ ਹੈ, ਤੇ ਉਹ ਐਜ਼ ਏ ਰਾਈਡਰ ਅਗਰ ਪ੍ਰੀ ਪਲੈਨਿੰਗ ਦੇ ਲਈ ਜਾਏ ਤਾਂ ਉਹ $5-7 ਡਿਪੈਂਡਿੰਗ ਅਪੋਨ ਦਾ ਏਜ ਐਡ ਹੋ ਜਾਂਦੀ ਹੈ। ਉਹਦੇ ਚ ਇੱਕ ਬੜਾ ਵੱਡਾ ਫਾਇਦਾ ਕਿ ਅਸੀਂ ਕਿਧਰੇ ਬਾਹਰ ਗਏ ਹੋਏ ਹਾਂ, ਆਲ ਓਵਰ ਦੀ ਗਲੋਬ ਕਿਧਰੇ ਵੀ ਹਾਂ, ਤੇ ਮਾਲਕ ਨਾ ਕਰੇ ਕੋਈ ਐਸੀ ਘਟਨਾ ਵਾਪਰ ਜਾਂਦੀ ਹੈ ਤਾਂ ਫੈਮਿਲੀ ਨੂੰ ਉਸ ਬਾਡੀ ਨੂੰ ਇੱਥੇ ਲਿਆਉਣਾ 10,000 ਤੋਂ ਜ਼ਿਆਦਾ ਅੱਜ ਦੀ ਰੇਟ ਵਿੱਚ ਕਾਸਟ ਹੈ, ਵਿਚ ਵਿਲ ਡੈਫੀਨੇਟਲੀ ਇਨਕਰੀਜ਼ ਇਨ ਫਿਊਚਰ, ਤੇ ਉਹ ਸਾਰਾ ਕਵਰੇਜ ਮਿਲ ਜਾਂਦੀ ਹੈ। ਉਸ ਟਾਈਮ ਪਰਿਵਾਰ ਨੂੰ ਬੋਦਰ ਨਹੀਂ ਕਰਨਾ ਪੈਂਦਾ, ਬਲਕਿ ਸਾਰੀ ਜ਼ਿੰਮੇਵਾਰੀ ਉਸ ਇੰਸ਼ੋਰੈਂਸ ਕੰਪਨੀ ਦੀ ਹੋ ਜਾਂਦੀ ਹੈ ਔਰ ਬਾਡੀ ਨੂੰ ਵਿਦ 1 ਪਰਸਨ ਐਂਡ ਈਵਨ ਫੈਮਿਲੀ ਪੈਟ ਦੇ ਨਾਲ ਵੀ ਲਿਆਉਣ ਦਾ ਸਾਰਾ ਖਰਚਾ, ਪੇਪਰ ਵਰਕ, ਔਰ ਅਗਰ ਕੋਈ ਲੈਂਗੁਏਜ ਬੈਰੀਅਰ ਹੈ ਕਿਸੇ ਐਸੀ ਕੰਟਰੀ 'ਚ ਅਸੀਂ ਅਸੀਂ ਚਲਾਉਣਾ ਕਰ ਜਾਂਦੇ ਹਾਂ ਤਾਂ ਉੱਥੋਂ ਸਾਰਾ ਟਰਾਂਸਲੇਟਰ ਅਰੇਂਜ ਕਰਕੇ, ਤੇ ਉਹ ਵੀ ਸੇਵਾ ਜਿਹੜੀ ਹੈ ਇਸ ਦੇ ਵਿੱਚ ਇਨਕਲੂਡਿਡ ਹੈ, ਉਹ ਕਵਰੇਜ ਦੇ ਵਿੱਚ ਹੈ। ਤੇ ਅਸੀਂ ਇਸ ਬਾਰੇ ਕੋਈ ਵੀ ਸਾਡੇ ਨਾਲ ਮੀਟਿੰਗ ਕਰਨਾ ਚਾਹੇ, ਕ੍ਰਿਮੇਟੋਰੀਅਮ ਆਉਣਾ ਚਾਹੇ, ਜਾਂ ਕਿਧਰੇ ਬਾਹਰ ਕੌਫੀ ਸ਼ਾਪ ਤੇ ਜਾਂ ਆਪਣੇ ਘਰ ਵੀ ਬੁਲਾਉਣਾ ਚਾਹੇ, ਤਾਂ ਅਸੀਂ ਇਹ ਸੇਵਾਵਾਂ ਦੇ ਰਹੇ ਹਾਂ। ਤੇ ਉਸ ਨਾਲ ਕੀ ਹੈ ਕਿ ਆਰਾਮ ਨਾਲ ਬੈਠ ਕੇ ਗੱਲ ਡਿਸਕਸ ਕਰਕੇ ਸਮਝ ਕੇ ਤੇ ਕੋਈ ਵੀ ਪ੍ਰੀ ਪਲੈਨਿੰਗ ਬਾਰੇ ਫੈਸਲਾ ਲੈ ਸਕਦਾ। ਅਸੀਂ ਏਜੈਕਸ, ਬਰੈਂਪਟਨ ਔਰ ਸਾਡੀਆਂ ਇਹ ਸਰਵਿਸਿਜ਼ ਜਿਹੜੀਆਂ ਹੁਣ ਬਰਲਿੰਗਟਨ 'ਚ ਵੀ ਇੱਕ ਸਾਡੀ ਲੋਕੇਸ਼ਨ ਜਿੱਥੇ ਸਾਡੀ ਇਹ ਕ੍ਰਮੇਟੋਰੀਅਮ ਓਪਨ ਹੋਣੇ ਜਾ ਰਿਹਾ ਹੈ ਨੈਕਸਟ 2027 ਵਿੱਚ, ਅਰਲੀ 2027 ਵਿੱਚ। ਸੋ ਇਹ ਸਾਰੀਆਂ ਸੇਵਾਵਾਂ ਔਰ ਇਹ ਸਾਰੇ ਕੰਟਰੈਕਟ ਜਿਹੜੇ ਹੋਣਗੇ ਇਹ ਤਿੰਨੋਂ ਲੋਕੇਸ਼ਨਸ ਤੇ ਐਕਸੈਪਟੇਬਲ ਹੋਣਗੇ। ਸੋ ਇਹਦੇ ਬਾਰੇ ਮੀਟਿੰਗ ਕਰਨ ਲਈ ਔਰ ਕਰਕੇ ਤੁਸੀਂ ਅਪਾਇੰਟਮੈਂਟ ਲੈ ਸਕਦੇ ਹੋ 905-458-2222 ਔਰ ਮੇਰਾ ਪਰਸਨਲ ਨੰਬਰ ਹਰਜਿੰਦਰ ਸਿੰਘ 437-673-7555 ਤੇ ਕਾਲ ਕਰਕੇ ਤੁਸੀਂ ਸਾਡੇ ਨਾਲ ਮੀਟਿੰਗ ਫਿਕਸ ਕਰ ਸਕਦੇ।
1: ਨੰਬਰ ਇੱਕ ਕੁਇਕ ਯਾਦ ਰੱਖੋ 905-458-2222 905-458-2222 ਜਾਂ 437-673 ਤੇ 7555 437-673-7555। ਹਰਜਿੰਦਰ ਜੀ ਐਜ਼ ਆਲਵੇਜ਼ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ।
8: ਥੈਂਕ
1: ਯੂ ਜੀ। 3865 ਹੈਲੋ।
9: ਹਾਂਜੀ, ਗੁੱਡ ਈਵਨਿੰਗ ਨਮੀ ਜੀ। ਇਗਨੋਰੈਂਸ ਇਜ਼ ਆਫ ਦ ਲਾ ਇਜ਼ ਨਾਟ ਐਕਸਕਿਊਜ਼, ਤੇ ਕੋਈ ਐਕਸਕਿਊਜ਼ ਨਹੀਂ ਹੈਗਾ। ਦੂਜਾ ਵੀ ਮੈਂ ਥੋੜੀ ਜਿਹੀ ਗੱਡੀ ਇੱਥੇ ਲਾ ਲਈ ਸੀਗੀ, ਥੋੜਾ ਜਿਹਾ ਉਹ ਲਾ ਲਿਆ ਸੀਗਾ, ਦੈਟ ਮੇਕਸ ਨੋ ਸੈਂਸ ਵੀ ਮੈਂ ਰੈਡ ਲਾਈਟ ਤੇ ਆ, ਸਟਾਪ ਸਾਈਨ ਤੇ ਥੋੜਾ ਜਿਹਾ ਆਸੇ ਪਾਸੇ ਗੱਡੀ ਨਹੀਂ ਤੇ ਮੈਂ ਥੋੜੀ ਜਿਹੀ ਕੱਢ ਲੈਂਦਾ ਗੱਡੀ, ਕੋਈ ਗੱਲ ਨੀ, ਮਤਲਬ ਫਿਰ ਕੀ ਹੋ ਗਿਆ ਉਹ, ਮਤਲਬ ਕੋਈ ਮੈਨੂੰ ਸਮਝ ਹੀ ਨਹੀਂ ਆਇਆ ਲੌਜਿਕ ਵੀ ਹੈ ਕੀ ਗੱਲ ਹੈਗੀ ਹੈ। ਦੂਜੇ ਜਿਹੜੇ ਫਾਈਨ ਸੈੱਟ ਹੁੰਦੇ ਨੇ, ਜਿਸ ਤਰ੍ਹਾਂ ਉਹ ਭਾਈ ਸਾਹਿਬ ਪਹਿਲਾਂ ਕਹਿ ਗਏ ਨੇ, ਸਿਟੀ ਮਿਊਨਿਸਪੈਲਿਟੀਜ਼ ਉਹ ਸੈੱਟ ਕਰਦੀਆਂ ਨੇ, ਭਾਵੇਂ ਤੁਸੀਂ ਘਾਹ ਕੱਟਣੀ ਹੈ, ਤੁਸੀਂ ਘਾਹ ਨਾ ਕੱਟੋ ਤਾਂ ਵੀ ਤੁਹਾਨੂੰ ਟਿਕਟ ਆ ਕੇ ਮਿਲ ਜਾਣੀ ਹੈ, ਕਿਉਂਕਿ ਸਿਟੀ ਦੀ ਈਜ਼ਮੈਂਟ ਦੇ ਵਿੱਚ, ਉਹਨਾਂ ਦੇ ਬਾਇਲੋਜ਼ ਦੇ ਵਿੱਚ ਬਿਲਕੁਲ ਲਿਖਿਆ ਹੁੰਦਾ ਕਿ ਇਹ ਈਜ਼ਮੈਂਟ ਤੁਹਾਡੀ ਜ਼ਿੰਮੇਦਾਰੀ ਹੈ ਘਾਹ ਕੱਟਣੀ। ਤੁਸੀਂ ਕਹੋ ਜੀ ਮੈਂ ਘਾਹ ਹੀ ਨਹੀਂ ਕੱਟਦਾ, ਚਲੋ ਸਿਟੀ ਤਾਂ ਵੀ ਆ ਕੇ ਤੁਹਾਨੂੰ ਉਹਦੀ ਟਿਕਟ ਦੇ ਸਕਦੀ ਹੈ ਵੀ ਤੁਸੀਂ ਘਾਹ ਨਹੀਂ ਕੱਟ ਰਹੇ ਹੋ
1: ਜੀ।
9: ਤੇ ਇਹ ਤੇ ਜਿਹੜਾ ਫਾਈਨ ਸੈੱਟ ਕੀਤਾ ਇਹਦੇ ਨਾਲ ਮੈਨੂੰ ਲੱਗਦਾ ਇੱਕ ਵਾਰੀ ਜੇ ਮਿਲਦਾ ਤੇ ਹੋ ਜਾਂਦਾ, ਬਾਕੀ ਮਤਲਬ
1: ਬੜੇ ਲੋਕ ਕਹਿ ਰਹੇ ਯਾਰ ਕਿ ਕਈ ਵਾਰ ਚਲੋ ਨਹੀਂ ਪਤਾ ਹੁੰਦਾ ਤਾਂ ਵਾਰਨਿੰਗ ਵੀ ਦਿੱਤੀ ਜਾ ਸਕਦੀ ਹੈ,
9: ਪਰ ਉਹਨਾਂ ਨੂੰ ਕਿਵੇਂ ਪਤਾ ਚੱਲੇਗਾ ਕਿ ਇਹ ਗੱਡੀ ਪਹਿਲੀ ਵਾਰੀ ਖਲੋਤੀ ਹੈ ਕਿ ਤੀਜੀ ਵਾਰੀ ਖਲੋਤੀ ਹੈ ਕਿ ਪੰਜਵੀਂ ਵਾਰੀ ਖਲੋਤੀ ਹੈ, ਉਹਨਾਂ ਨੂੰ ਕਿਵੇਂ ਪਤਾ ਚੱਲੇਗਾ।
1: ਆਈ ਡੋਨਟ ਨੋ, ਜੇ ਉਹ ਲਾਇਸੈਂਸ ਪਲੇਟ ਆਪਣੇ ਸਿਸਟਮ 'ਚ ਪਾਉਣ ਨਹੀਂ ਹੁੰਦਾ ਵੀ ਇਹਨਾਂ ਨੂੰ ਕੋਈ ਟ੍ਰੈਫਿਕ ਟਿਕਟ ਕੋਈ
9: ਪਾ ਕੇ ਨਹੀਂ ਨਾ ਹੁੰਦਾ। ਉਹ ਦੂਜਾ ਤੇ ਇੱਕ ਤੇ ਬਾਇਲਾ ਆਫੀਸਰ ਵੀ ਅਲੱਗ ਅਲੱਗ ਡਿਊਟੀ ਤੇ ਅਲੱਗ ਅਲੱਗ ਬੰਦਾ ਆ ਰਿਹਾ, ਉਹਨੂੰ ਕੀ ਪਤਾ ਵੀ ਇਹ ਗੱਡੀ ਰੋਜ਼ ਖੜੀ ਹੁੰਦੀ ਹੈ ਕਿ ਅੱਜ ਖੜੀ ਹੈ ਕਿ ਕਿੱਦਾਂ ਖੜੀ ਹੈ, ਉਹਦੇ ਲਈ ਬੜਾ ਮੁਸ਼ਕਲ ਹੈਗਾ ਜੱਜ ਕਰਨਾ ਕਿ ਵੀ ਇਹ ਪਹਿਲੀ ਵਾਰੀ ਲੱਗਾ, ਹਾਊ ਹੀ ਕੈਨ ਫਿਗਰ ਆਊਟ ਕਿ ਪਹਿਲੀ ਵਾਰੀ ਲੱਗੀ ਉਹਦੇ ਗੱਡੀ ਇੱਥੇ
1: ਨਹੀਂ ਹੈ। ਸਾਨੂੰ ਪਤਾ ਹੀ ਨਹੀਂ ਸੀਗਾ। 6828 ਹੈਲੋ।
10: ਸਿਟੀ ਆਫ ਬਰੈਂਪਟਨ ਦੇ ਵਿੱਚ ਨਾ ਇਹ ਜਿਹੜੇ ਡਰਾਈਵੇਜ ਪਾਰਕਿੰਗ ਨੂੰ ਲੈ ਕੇ ਜਿਹੜੇ ਬਾਈਲਾਜ਼ ਆ ਬੜੀ ਤੇਜ਼ੀ ਨਾਲ ਬਦਲੇ ਆ ਪਿਛਲੇ ਸਮੇਂ ਚ, ਔਰ ਇਹ ਗੱਲ ਬਿਲਕੁਲ ਸਹੀ ਆ ਕਿ ਰੈਜੀਡੈਂਸ ਤੱਕ ਇਹ ਜਿਹੜੇ ਨਵੇਂ ਬਾਈਲਾਜ਼ ਆਏ ਆ ਇਹਨਾਂ ਦੀ ਅਪਰੋਚੇਬਲ ਹੈ ਨੀ ਗੇ, ਨਹੀਂ ਪਤਾ ਲੋਕਾਂ ਨੂੰ ਬਹੁਤੇ। ਹੁਣ ਹੋ ਕੀ ਰਿਹਾ ਆ ਪਿਛਲੇ ਸਮੇਂ ਚ ਕਿ ਜਦੋਂ ਪਹਿਲਾਂ ਜਿਹੜਾ ਵਾਇਲਾ ਹੁੰਦਾ ਸੀਗਾ, ਕਈ ਵਾਰ ਵਾਇਲਾ ਨਵੇਂ ਆਉਂਦੇ ਉਹਦੇ ਕੋਈ ਫਾਦਰ ਕਲੋਜ਼ ਜਿਹੜੇ ਮਿਲ ਜਾਂਦੇ ਆ, ਪਰ ਡਰਾਈਵ ਵਿੱਚ ਹੁਣ ਇਹਨਾਂ ਨੇ ਕੀ ਕੀਤਾ ਕਿ ਅੱਗੇ ਜੇ ਗੱਡੀ ਆਪਾਂ ਡਰਾਈਵ ਤੇ ਲਾਉਂਦੇ ਸੀਗੇ ਤਾਂ ਆਪਣੇ ਟਾਇਰ ਜਿਹੜੇ ਆ ਉਹ ਬੁਲੇਵਰਡ ਤੋਂ ਅੰਦਰ ਹੋਣੇ ਸੀ, ਬੁਲੇਵਰਡ ਮੀਨਸ ਜਿਹਨੂੰ ਲੋਕ ਸਾਈਡ ਵਾਕ ਕਹਿੰਦੇ ਆ
1: ਹਨਾ।
10: ਹੁਣ ਜਿਹੜਾ ਨਵਾਂ ਵਾਇਲਾ ਸਿਟੀ ਦਾ ਆਇਆ ਆ ਇਹ ਘੱਟੋ ਘੱਟ ਵੀ ਹੁਣ ਕੋਈ ਇੱਕ ਸਾਲ ਤੋਂ 7 million ਤੋਂ ਉੱਤੇ ਦਾ ਰੈਵਨਿਊ ਬਣਾ ਚੁੱਕੇ ਆ ਇਹਨਾਂ ਟਿਕਟਾਂ ਤੋਂ, ਸਾਰੀਆਂ 250 ਦੀ ਗੱਲ ਕਰਦੇ ਹਾਂ ਨਾ, ਔਰ ਇਹ ਬਹੁਤ ਜ਼ਿਆਦੀਆਂ ਲੱਗ ਰਹੀਆਂ ਆ। ਹੁਣ ਜੇ ਗੱਡੀ ਤੁਹਾਡੀ ਦਾ ਕੋਈ ਵੀ ਪਾਰਟ ਬੰਪਰ ਜਾਂ ਫਰੰਟ ਪਾਰਟ ਕੋਈ ਵੀ ਉਸ ਪ੍ਰੋਪਰਟੀ ਤੋਂ ਉਸ ਡਰਾਈਵੇ ਤੋਂ ਬਾਹਰ ਆ, ਯੂ ਗਾਟ ਅ ਟਿਕਟ।
1: ਪਹਿਲਾਂ ਅੱਛਾ ਪਹਿਲਾਂ ਨਹੀਂ ਸੀ ਹੁੰਦਾ
10: ਲੱਗਣੀ, ਨਹੀਂ ਪਹਿਲਾਂ ਜਿਹੜੇ ਟਾਇਰ ਆ ਗੱਡੀ ਦੇ ਟਾਇਰ ਤੁਹਾਡੇ ਬੁਲੇਵਰਡ ਤੋਂ ਅੰਦਰ ਹੋਣੇ ਚਾਹੀਦੇ, ਚਾਹੇ 1 inch ਹੋਣ ਗੱਡੀ ਦਾ, ਭਾਵੇਂ ਹੈਂਗ ਓਵਰ ਹੋਵੇ ਗੱਡੀ ਦਾ, ਉਹਦਾ ਟਰੰਕ ਉਹ ਹੈਂਗ ਓਵਰ ਹੋਵੇ। ਹੁਣ ਉਹ ਬਾਈਲਾ ਚੇਂਜ ਹੋ ਚੁੱਕਾ ਆ ਹੁਣ
1: ਲਾਸਟ
10: ਈਅਰ, ਹੁਣ ਗੱਡੀ ਦਾ ਕੋਈ ਵੀ ਪਾਰਟ ਜਿਹੜਾ ਹੈਗਾ ਚਾਹੇ ਟੇਢੀ ਲਾਉਣੇ। ਹੁਣ ਤੁਸੀਂ ਦੇਖੋ ਇਹ ਤਾਂ ਨੈਗਲੀਜੈਂਸੀ ਤਾਂ ਜਿਹੜੀਆਂ ਨਵੀਂ ਸਬ ਡਿਵੀਜ਼ਨ ਬਣੀਆਂ ਆ ਉਹਨਾਂ ਦੇ ਵਿੱਚ ਨੈਗਲੀਜੈਂਸੀ ਤਾਂ ਡਿਵੈਲਪਿੰਗ ਦੀ ਆ, ਉਸ ਡਿਪਾਰਟਮੈਂਟ ਦੀ ਆ, ਬਿਲਡਰਸ ਦੀ ਆ। ਹੁਣ ਇੱਕ 2200 square feet ਦਾ ਘਰ ਦਾ ਡਰਾਈਵੇ ਵੀ ਉੱਡਾ ਆ, ਔਰ ਇੱਕ 4500 square feet ਕੋਈ ਖਰੀਦ ਰਿਹਾ ਆ ਉਸ ਘਰ ਦਾ ਵੀ ਡਰਾਈਵ ਵੀ ਉੱਡਦਾ। ਦੋ ਗੱਡੀਆਂ ਗਰਾਜ ਚੋਂ ਦਿੰਦੇ ਆ ਔਰ ਦੋ ਗੱਡੀਆਂ ਉਹ ਜਿਹੜੇ ਹੈਗੇ ਆ ਡਰਾਈਵੇ ਚ ਦਿੰਦੇ ਆ, ਤੇ ਬੁਲੇਵਰਡ ਜਿਹੜਾ ਡਰਾਈਵੇ ਦੇ ਵਿੱਚ ਦੀ ਕੱਢਿਆ ਤੁਸੀਂ ਜਿੰਨੀ ਮਰਜ਼ੀ। ਵੈਸਟ ਦੇ ਵਿੱਚ ਤਾਂ ਸੈਂਡਲਵੁੱਡ ਮਿਸੀਸਾਗਾ ਦੀਆਂ ਜਿੰਨੀਆਂ ਸਬ ਡਿਵੀਜ਼ਨ ਉੱਥੇ ਤਾਂ ਬਹੁਤ ਬੁਰਾ ਹਾਲ ਆ, ਬਹੁਤ ਛੋਟੇ ਛੋਟੇ ਸਿੰਗਲ ਸਿੰਗਲ ਕਾਰਾਂ ਖੜਦੀਆਂ, ਤੇ ਬੁਲੇਵਾਰਡ ਤੋਂ ਬਾਅਦ ਜਿਹੜੀ ਪ੍ਰੋਪਰਟੀ ਆ ਉੱਥੇ ਜੇ ਤੁਸੀਂ ਲੰਮੇ ਰੁੱਖ ਕਾਰ ਖੜੀ ਕਰਦੇ ਆ ਟੂਟੀ ਕਾਰ ਉਹ ਤਾਂ ਠੀਕ ਆ, ਈਵਨ ਕੇ ਬ੍ਰਦਰ ਜੇ ਤੁਸੀਂ 42-44 ਸੌ ਸਕੇਅਰ ਫੀਟ ਘਰ ਵੀ ਲੈਣੇ ਆ, ਤੇ ਕਈ ਬੁਲੇਵਾਰਡ ਏਦਾਂ ਦੇ ਵਿੱਚੋਂ ਦੀ ਲੰਘ ਗਏ ਆ ਕਿ ਤੁਹਾਡੇ ਕੋਲ ਪਿਕਅਪ ਟਰੱਕ ਆ ਵੱਡਾ, ਤੁਹਾਡਾ ਉਹਦਾ ਪਿਛਲਾ ਜਿਹੜਾ ਸਟੋਰੇਜ ਵੱਡੀ ਆ ਉਹ ਵੀ ਹੈਂਗ ਹੋਣ ਡਿਆ, ਉਹ ਟਿਕਟ ਲੱਗ ਰਹੀ ਆ। ਹੁਣ ਆਪਾਂ ਨੂੰ ਇਹ ਸਮਝਣਾ ਚਾਹੀਦਾ ਕਿ ਸਿਟੀ ਆਫ ਬ੍ਰੈਂਪਟਨ ਨੇ ਪਿਛਲੇ ਸਾਲ ਤੋਂ ਇਹ ਬਾਈਲਾ ਲਿਆਂਦਾ ਆ ਇੱਥੇ ਕਿ ਤੁਹਾਡੀ ਗੱਡੀ ਦਾ ਕੋਈ ਵੀ ਪਾਰਟ ਹੈਂਗ ਓਵਰ ਹੋ ਗਿਆ ਜਾਂ ਤੁਸੀਂ ਡਰਾਈਵ ਵਿੱਚ ਚੌੜਾ ਕੀਤਾ ਤੇ ਉਹ ਘਾਹ ਵੱਲ ਨੂੰ ਚੱਲ ਗਈ ਗੱਡੀ ਜਾਂ ਕੋਈ, ਤਾਂ ਟਿਕਟਾਂ ਤੁਹਾਨੂੰ ਮਿਲਣੀਆਂ ਹੀ ਮਿਲਣੀਆਂ। ਤੇ ਹੁਣ ਤੱਕ ਸਿਟੀ 7 ਮਿਲੀਅਨ ਤੋਂ ਉੱਤੇ ਦਾ ਰੈਵਨਿਊ ਜਨਰੇਟ ਕਰ ਗਈ ਆ ਇਹਨਾਂ ਟਿਕਟਾਂ ਦੇ ਉੱਤੇ।
1: ਚਲੋ ਥੈਂਕ ਯੂ,
10: ਜੇ ਤੁਸੀਂ
1: ਕਲੀਅਰ ਕੀਤਾ।
10: ਜੇ ਤੁਸੀਂ ਸਰੀ ਦੇ ਵਿੱਚ ਜਾਂਦੇ ਆ ਤੇ ਸਰੀ ਦਾ ਜਿਹੜਾ ਵਾਈਲਾ ਆ ਤੁਸੀਂ ਜਾ ਕੇ, ਬਹੁਤ ਸਾਰੇ ਸੱਜਣ ਸਰੀ ਦੇ ਵਿੱਚ ਗਏ ਹੋਣੇ ਆ, ਉੱਥੇ ਵਾਈਲਾ ਹੈ ਹੀ ਨੀਗਾ, 24 ਆਵਰ ਤੁਸੀਂ ਜਿੱਥੇ ਮਰਜ਼ੀ
1: ਉੱਥੇ ਤਾਂ ਭਾਜੀ। ਪਰ ਉਹ ਵੀ ਮੈਸੀ ਆ, ਮੈਂ ਹੁਣੇ ਜਾ ਕੇ ਆਇਆ, ਮੈਂ ਤਾਂ ਪਰਸੋਂ ਮੁੜਿਆ ਤੇ ਉੱਥੇ ਭਾਜੀ ਮੈਂ ਕਹਿੰਦਾ ਰੋਡ ਦੇ ਉੱਤੇ ਇੰਨੀਆਂ ਗੱਡੀਆਂ ਲੱਗੀਆਂ ਹੋਈਆਂ, ਤੁਹਾਨੂੰ ਪਾਰਕਿੰਗ ਨੂੰ ਜਗ੍ਹਾ ਹੀ ਨੀ ਲੱਭਦੀ।
10: ਐਗਜੈਕਟਲੀ ਹਾਂਜੀ, ਕਿਉਂਕਿ ਇੱਕ ਤਾਂ ਉੱਦਾਂ ਕੰਜਸਟਡ ਆ ਉੱਥੇ ਜਿਹੜੀਆਂ
1: ਰੋਡ,
10: ਪਰ ਉੱਥੇ ਵਾਈਲਾ ਹੈ ਹੀ ਨੀਗਾ ਇਹ, ਤੇ ਉਹਦਾ ਬਾਈਲਾ ਦਾ ਲੋਕੀ ਵੀ ਫਾਇਦਾ ਉਠਾਉਂਦੇ ਆ, ਡਰਾਈਵੇ ਖਾਲੀ ਪਏ ਆ ਲੋਕਾਂ ਦੇ, ਗੱਡੀਆਂ ਸੜਕਾਂ ਤੇ ਲਾਈਆਂ।
1: ਥੈਂਕ ਯੂ ਭਾਜੀ।
10: ਸੋ ਆਪਾਂ ਨੂੰ ਫੋਲੋ ਕਰਨਾ ਚਾਹੀਦਾ ਜਾਂ ਅਸੀਂ ਸੁਹਿਰਤਾ ਦੇ ਨਾਲ ਜਿਹੜਾ ਇਹ ਬਾਈਲਾ ਆਇਆ ਆ, ਸਿਟੀ ਨੂੰ ਵੀ ਚਾਹੀਦਾ ਕਿ ਆਪਣੇ ਰੈਜੀਡੈਂਟਸ ਨੂੰ ਜਿਹੜਾ ਆ ਕੋਈ ਵੀ ਸੋਸ਼ਲ ਮੀਡੀਆ ਤੇ ਜਾਂ ਆਪਣਾ ਐਡਾ ਸਟਰੋਂਗ ਮੀਡੀਆ ਪੰਜਾਬੀ ਤੁਸੀਂ ਚਲਾਉਂਦੇ ਆ, ਲੋਕਾਂ ਤੱਕ ਮੈਸੇਜ ਜਾ ਸਕਦਾ ਆ।
1: ਹੁਣ ਜਾ ਰਿਹਾ ਬਿਲਕੁਲ,
10: ਹੁਣ ਹੁਣ ਇਹ ਫ੍ਰੀ ਚ ਜਾ ਰਿਹਾ ਸਾਡੇ
1: ਵੱਲੋਂ, ਫ੍ਰੀ ਜਾ ਰਿਹਾ। ਆ ਸਹੀ ਗੱਲ, ਮੈਂ ਹੁਣ ਮੈਂ ਨਾ ਸਿਟੀ ਨੂੰ ਇਨਵੋਇਸ ਭੇਜਦਾ ਅੱਜ।
10: ਬਿਲਕੁਲ
1: ਭੇਜੋ, ਥੈਂਕ ਯੂ ਸਰ, ਥੈਂਕ ਯੂ ਸੋ ਮਚ ਤੁਹਾਡਾ। ਨਹੀਂ ਸਿਟੀ ਨੂੰ ਚਾਹੀਦਾ ਯਾਰ, ਬਾਕੀ ਇਹਨਾਂ ਦੀ ਗੱਲ ਠੀਕ ਹੈ। ਹੁਣ ਮੈਂ ਨਹੀਂ ਕਹਿ ਰਿਹਾ ਕਿ ਸਿਰਫ ਵੀ ਮੈਨੂੰ ਭੇਜਣ, ਬਟ ਐਡ ਸਾਡੇ ਕੋਲ ਭੇਜੋ ਯਾਰ, ਇਨਫੋਰਮੇਸ਼ਨ ਤੁਸੀਂ ਅਵੇਅਰਨੈਸ ਕ੍ਰੀਏਟ ਕਰੋ। ਟਿਕਟਾਂ ਤੁਸੀਂ ਧੜਾ ਧੜ ਦੇ ਰਹੇ ਹੋ, ਹੁਣ ਅਵੇਅਰਨੈਸ ਹੋਊਗੀ, ਅਸੀਂ ਦੱਸਾਂਗੇ ਅਗਲੇ ਨੂੰ ਕਿ ਇਹ ਬਾਈਲਾਅ ਕਹਿੰਦਾ, ਤੇ ਅਗਲੇ ਵੀ ਹੁਣ ਯੂ ਨੋ ਲਰਨ ਕਰਨਗੇ ਵੀ ਕੀ ਸਹੀ ਕੀ ਗਲਤ ਹੈ। ਖੈਰ ਸਾਡੇ ਨਾਲ ਦਵਿੰਦਰ ਪਵਾਰ ਜੀ ਜੁੜੇ ਆ ਅਕਾਲ ਮੋਰਗੇਜ ਤੋਂ। ਪਵਾਰ ਸਾਹਿਬ ਵੈਲਕਮ,
11: ਬਹੁਤ ਬਹੁਤ ਧੰਨਵਾਦ ਨਵੀਂ ਤੇ ਪੰਜਾਬੀ ਲਹਿਰਾਂ ਨੇ ਜਿਹੜੇ ਸਾਰੇ ਭਾਵੇਂ, ਸਤਿ ਸ਼੍ਰੀ ਅਕਾਲ ਤੇ ਜੀ, ਗੁੱਡ ਈਵਨਿੰਗ ਸਾਰਿਆਂ ਨੂੰ। ਬਿਲਕੁਲ ਜੀ, ਮੋਰਗੇਜ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਕਿਸੇ ਭੈਣ ਭਰਾ ਦਾ, ਐਨੀ ਟਾਈਮ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਆ। ਕਿਸੇ ਤਰ੍ਹਾਂ ਦੀ ਵੀ ਕੋਈ ਪਰਚੇਜ਼ ਹੈ, ਰੀਸੇਲ ਹੈ ਜਾਂ ਬਿਲਡਰ ਤੋਂ ਬੁੱਕ ਕੀਤੀ ਪ੍ਰੋਪਰਟੀ ਦੀ ਕਲੋਜ਼ਿੰਗ ਆ ਰਹੀ ਹੈ ਤੇ ਕਾਲ ਕਰ ਲਓ। ਕਾਲ ਕਰਨ ਲਈ ਨੰਬਰ ਹੈ ਜੀ 6479888731। ਤੇ ਅੱਜ ਥੋੜੀ ਜਿਹੀ ਗੱਲ ਕਰਾਂਗੇ ਉਹਨਾਂ ਭੈਣਾਂ ਭਰਾਵਾਂ ਦੀ ਜਿਹੜੇ ਭੈਣ ਭਰਾ ਕੇ ਬਹੁਤ ਸਾਰੀਆਂ ਕਾਲ ਆਉਂਦੀਆਂ ਜੀ ਰੀਫਨਾਂਸ ਕਰਨਾ, ਕਰਨ ਨੂੰ, ਕਿਉਂਕਿ ਇਸ ਵੇਲੇ ਸਾਡੇ ਤੇ ਡੈਟ ਬਹੁਤ ਹਾਵੀ ਹੋ ਗਿਆ ਤੇ ਉਹ ਜਿਹੜਾ ਡੈਟ ਹੈ ਉਹ ਚੱਕ ਕੇ ਆਪਾਂ ਕੰਸੋਲੀਡੇਟ ਕਰਨਾ। ਬਿਲਕੁਲ ਜੀ, ਅਸੀਂ ਇਸ ਮਹੀਨੇ ਦੇ ਵਿੱਚ ਆਲਮੋਸਟ 3-4 ਡੀਲਸ ਕਲੋਜ਼ ਕਰ ਚੁੱਕੇ ਹੋਈਆਂ। ਅਗਰ ਕਿਸੇ ਵੀ ਭੈਣ ਭਰਾ ਦਾ ਚਾਹੇ ਗੁੱਡ ਕ੍ਰੈਡਿਟ ਹੈ ਚਾਹੇ ਬੈਡ ਕ੍ਰੈਡਿਟ ਹੈ, ਤੁਸੀਂ ਰੀਫਨਾਂਸ ਕਰਨਾ ਚਾਹੁੰਦੇ ਆ ਘਰ ਨੂੰ ਤੇ ਕਾਲ ਕਰ ਲਓ। ਸਾਡੇ ਕੋਲ ਸਾਡੇ ਇਹੋ ਜਿਹੇ ਲੈਂਡਰ ਹੈਗੇ ਕਿ ਅਸੀਂ ਤੁਹਾਡੀ ਜਿਹੜੀ ਪ੍ਰੋਪਰਟੀ ਆ 75% ਤੋਂ ਲੈ ਕੇ 80% ਤੱਕ ਰੀਫਨਾਂਸ ਕਰਕੇ ਦੇ ਸਕਦੇ ਹਾਂ। ਤੇ ਉਹਦੇ ਨਾਲ ਇਹ ਹੈ ਕਿ ਜੇ ਤੁਹਾਡੇ ਤੇ ਆਲਮੋਸਟ ਜੇ ਕੋਈ ਕ੍ਰੈਡਿਟ ਕਾਰਡਾਂ ਦਾ ਡੈਟ ਆ ਜਿਹਨਾਂ ਦਾ ਆਪਾਂ ਰੇਟ 18-20%

0: 647 87 87 31 ਤੇ ਹਮੇਸ਼ਾ ਇਹ ਗੱਲ ਕਹਿੰਦੀ ਹੈ ਕਿ ਇੱਕ ਵਾਰੀ ਕਾਲ ਮੋਰਗੇ ਤੇ ਫਾਈਲ ਦੇਖ ਕੇ ਹਾਂ ਕਹਿ ਦਈਏ ਤੇ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀਦਾ ਜੀ। ਬਹੁਤ ਬਹੁਤ ਧੰਨਵਾਦ ਨਵੀਨ,
1: ਬਹੁਤ ਧੰਨਵਾਦ ਸਰ। ਨੰਬਰ ਹੈ 6479888731 ਮਿਸਟਰ ਦਵਿੰਦਰ ਪਵਾਰ। ਤੇ ਇੱਕ ਮੈਸੇਜ ਉਹਨਾਂ ਲੋਕਾਂ ਲਈ ਜਿਹੜੇ ਹੁਣ ਪ੍ਰੀ ਕੰਸਟਰਕਸ਼ਨ ਚ ਘਰ ਬੁੱਕ ਤਾਂ ਕਰ ਚੁੱਕੇ ਨੇ ਪਰ ਹੁਣ ਕਲੋਜ਼ਿੰਗ ਨਹੀਂ ਹੋ ਰਹੀ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6479786 1987 6479786 1987 ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647 716 1987 ਨੰਬਰ ਹੈ। ਕਿਆ ਬਾਤ ਹੈ, ਜੇ ਗਿੱਲ ਭਾਜੀ ਨੂੰ ਕਾਲ ਕਰ ਲਓ ਬਈ, ਤੁਹਾਨੂੰ ਹੀ ਫਾਇਦਾ। 3865 ਹੈਲੋ
2: ਨਵੀ, ਸੋਰੀ ਮੈਂ ਦੁਬਾਰਾ ਕਾਲ ਆ ਗਿਆ, ਮੈਂ ਵੀਰ ਜੀ ਦੀ ਗੱਲ ਸੁਣ ਰਿਹਾ ਸੀਗਾ ਤੇ ਕੋਈ ਮੇਰੀ ਗੱਲ ਦਾ ਗੁੱਸਾ ਨਾ ਕਰਿਓ, ਕਿਉਂਕਿ ਗਰਾਜਾਂ ਦੀ ਪ੍ਰੋਬਲਮ ਤੇ ਇਹ ਹੈਗੀ ਕਿ ਅਸੀਂ ਗਰਾਜਾਂ ਨੂੰ ਤੇ ਕਿਚਨ ਬਣਾ ਦਿੱਤਾ ਜਾਂ ਸਟੋਰੇਜ ਬਣਾ ਦਿੱਤਾ, ਅਸੀਂ ਗੱਡੀਆਂ ਤੇ ਖੜੇ ਕਰਦੇ।
1: ਹੈਲੋ ਸੋਰੀ, ਤੁਹਾਡੀ ਆਵਾਜ਼ ਕੱਟ ਗਈ ਸੀ, ਆਵਾਜ਼ ਤੁਹਾਡੀ ਕਾਫੀ ਕੱਟ ਗਈ ਸੀ, ਕੀ ਕਹਿ ਰਹੇ ਹੋ ਦੁਬਾਰਾ ਤੋਂ, ਕਿਉਂ?
2: ਮੈਂ ਮਾਫੀ ਚਾਹੁੰਦਾ ਜੀ। ਹਾਂ, ਮੈਂ ਕਿਹਾ ਜੀ, ਮੈਂ ਗਰਾਜ ਦੀ ਜਿਹੜੀ ਵੀਰ ਜੀ ਨੇ ਗੱਲ ਕੀਤੀ ਹੈ, ਕਿਉਂਕਿ ਗਰਾਜ ਤੇ ਅਸੀਂ ਕਿਚਨ ਬਣਾਏ ਹੁੰਦੇ ਨੇ ਜਾਂ ਅਸੀਂ ਸਟੋਰੇਜ ਕੀਤੀ ਹੁੰਦੀ ਹੈ, ਗਰਾਜ ਤੇ ਹੁੰਦਾ ਹੀ ਨਹੀਂ ਗੱਡੀਆਂ ਖੜੇ ਕਰਨ ਲਈ, ਤੇ ਉਹ ਇਸ ਕਰਕੇ ਗੱਡੀਆਂ ਤੁਹਾਡੀਆਂ ਬਾਹਰ ਹੀ ਖੜੀਆਂ ਹੁੰਦੀਆਂ ਨੇ। ਤੇ ਉਹਦੇ ਚ ਹੁਣ ਜਿਸ ਤਰ੍ਹਾਂ ਮੇਰਾ ਹੀ F-150 ਟਰੱਕ ਹੈ, ਮੈਂ ਟਾਇਰ ਅੰਦਰ ਵੀ ਕਰਦਾ ਨਾ ਤੇ ਮੇਰਾ ਜਿਹੜਾ ਪਿੱਛੇ ਬੈਡ ਹੈ ਉਹ 2 ਫੁੱਟ ਬਾਹਰ ਨੂੰ ਚਲੇ ਜਾਂਦਾ, ਉੱਥੋਂ ਕੋਈ ਵਾਕ ਨਹੀਂ ਕਰ ਸਕਦਾ ਉੱਥੋਂ ਦੀ। ਤੇ ਮੈਂ ਕਿੰਨੀ ਵਾਰੀ ਹੋਇਆ ਮੈਂ ਗੱਡੀ ਪੁੱਲ ਕਰਕੇ ਰੋਡ ਤੇ ਲਗਾਉਂਦਾ ਵਾਂ, ਕਿਉਂਕਿ ਤੁਸੀਂ ਤੁਰ ਹੀ ਨਹੀਂ ਸਕਦੇ ਹੋ ਉਹਦੇ ਤੇ ਵਾਕਵੇ ਦੇ ਉੱਪਰ। ਤੇ ਦੂਜੀ ਜਿਹੜੀ ਗੱਲ ਤੁਸੀਂ ਕੀਤੀ ਨਾ ਅਵੇਅਰਨੈਸ ਦੀ, ਦੈਟ ਇਜ਼ ਅ ਵੈਰੀ ਵੈਰੀ ਗੁੱਡ ਪੁਆਇੰਟ। ਕੋਈ ਨਵਾਂ ਬਾਇਲਾਅ ਆਇਆ, ਸਾਰੀ ਜਗ੍ਹਾ ਤੇ ਐਥਨਿਕ ਮੀਡੀਆ, ਅਖਬਾਰ, ਰੇਡੀਓ ਤੇ ਤੁਸੀਂ ਉਹਨੂੰ 2-3 ਮਹੀਨੇ ਤੱਕ ਉਹਨਾਂ ਨੂੰ ਪ੍ਰਮੋਟ ਦੱਸੋ, ਅਵੇਅਰਨੈਸ ਕਰੋ, ਉਸ ਤੋਂ ਬਾਅਦ ਤੁਸੀਂ ਫਿਰ ਟਿਕਟਾਂ ਲਾਓ ਜੀ।
1: ਫਿਰ ਭਾਜੀ ਪਤਾ ਕੀ ਹੈ, ਬਹੁਤ ਸਾਰੇ ਲੋਕਾਂ ਨੂੰ ਸੱਚੀ ਨਹੀਂ ਪਤਾ, ਹੁਣ ਹੋ ਸਕਦਾ ਕੋਈ ਨਵਾਂ ਆਇਆ ਜਾਂ ਨਹੀਂ, ਕਦੇ ਕਿਸੇ ਨੇ ਕੋਈ ਇਸ਼ੂ ਫੇਸ ਕੀਤਾ, ਜਦੋਂ ਤੱਕ ਕਿਸੇ ਨੂੰ ਟਿਕਟ ਨਹੀਂ ਮਿਲਦੀ, ਮੈਨੂੰ ਹੁਣ ਬੜੀਆਂ ਕਾਲਾਂ ਆਉਂਦੀਆਂ, ਭਾਜੀ ਸਾਨੂੰ ਆਹ ਟਿਕਟ ਮਿਲ ਗਈ, ਉਹ ਮਿਲ ਗਈ, ਮੈਂ ਕਿਹਾ ਠੀਕ ਹੈ ਤੁਹਾਨੂੰ ਮਿਲਣੀ ਚਾਹੀਦੀ ਸੀ ਕਿਉਂਕਿ ਬਾਇਲਾਅ ਕਹਿੰਦਾ, ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ,
2: ਪਤਾ ਨਹੀਂ ਸੀਗਾ। ਪਰ ਚਲੋ ਇਹਦੇ ਨਾਲ ਇਹ ਹੁੰਦਾ ਕਿ ਆਪਸ ਚ ਜਦੋਂ ਇੱਕ ਦੂਜੇ ਨੂੰ ਅਸੀਂ ਦੱਸਦੇ ਹਾਂ ਤੇ ਇਹ ਬੜੀ ਜਲਦੀ ਸਪਰੈਡ ਹੁੰਦੀ ਹੈ, ਜਿੱਦਾਂ ਕੈਮਰੇ ਵੱਲੇ ਐਡੀ ਛੇਤੀ ਸਪਰੈਡ ਹੋਏ ਸੀਗੇ, ਸਾਰਿਆਂ ਦੇ ਕੰਨ ਹੋ ਗਏ ਸੀਗੇ ਕਿ ਯਾਰ ਕੈਮਰਾ ਇੱਥੋਂ 40 ਤੋਂ 42 ਵੀ ਹੋਏ ਨਾ ਤੇ ਟਿਕਟ ਲੱਗ ਜਾਣੀ ਹੈ। ਸੋ ਪੀਪਲ ਵਰ ਵੈਰੀ ਕੌਨਸ਼ੀਅਸ, ਤੇ ਇਹ ਮੈਂ ਕਿਹਾ ਬੜੀਆਂ ਥੋੜੀਆਂ ਟਿਕਟਾਂ ਲੱਗਦੀਆਂ ਨੇ, ਇਸ ਕਰਕੇ ਇਹ ਇੱਕਦਮ ਇਹਦੀ ਗੱਲ ਨਹੀਂ ਹੁੰਦੀ।
1: ਪਰ ਭਾਜੀ ਆਈ ਡੋਂਟ, ਮੈਨੂੰ ਲੱਗਦਾ ਨਹੀਂ ਯਾਰ ਕਿ ਥੋੜੀਆਂ ਲੱਗਦੀਆਂ, ਮੈਨੂੰ ਤਾਂ ਇੰਨੀਆਂ ਕਾਲਾਂ ਆਉਂਦੀਆਂ ਕਿ ਭਾਜੀ ਸਾਨੂੰ ਇਹ ਟਿਕਟ ਮਿਲੀ ਹੈ, ਸਾਨੂੰ ਉਹ ਟਿਕਟ ਮਿਲੀ ਹੈ, ਮੈਨੂੰ ਲੱਗਦਾ ਕਿ ਲੱਗ ਮਿਲੀ ਬਹੁਤ ਰਹੀਆਂ ਨੇ ਹੁਣ ਤਾਂ।
2: ਤੁਸੀਂ ਰੇਡੀਓ ਤੋਂ ਇਲਾਵਾ ਜਿਵੇਂ ਆਮ ਆਪਣੀ ਘਰਾਂ ਦੀ ਗੈਦਰਿੰਗ ਇਹ ਉਹ ਹੁੰਦੀ ਆ, ਉੱਥੇ ਕਿੰਨੀ ਕੁ ਵਾਰੀ ਸੁਣਦੇ ਹੁੰਦੇ? ਮੈਂ ਬਹੁਤ ਘੱਟ ਸੁਣਿਆ ਇਹਦੇ ਬਾਰੇ। ਜਿਵੇਂ ਕੈਮਰੇ ਬਾਰੇ ਤੇ ਜਿੱਥੇ ਚਲੇ ਜਾਣਾ ਹਰ ਇੱਕ ਬੰਦੇ ਦੀ ਜ਼ੁਬਾਨ ਤੇ ਹੁੰਦਾ ਸੀਗਾ ਬ੍ਰੈਂਪਟਨ ਚ ਕੈਮਰਿਆਂ ਦੇ। ਇਹਦੇ ਬਾਰੇ ਬਹੁਤ ਟਾਵਾਂ ਟਾਵਾਂ ਕਦੀ ਸੁਣਦੇ ਆ, ਅਗਰ ਮੈਨੂੰ, ਮੈਂ ਮੇ ਬੀ ਰੋਂਗ ਹੋ, ਮੇਰੇ ਸਰਕਲ ਚ ਨਾ ਹੋਏ ਇੱਦਾਂ, ਜੇ ਤੁਸੀਂ ਰੇਡੀਓ ਤੋਂ ਇਲਾਵਾ ਤੁਸੀਂ ਬਾਹਰ ਇਹਦਾ ਕਿੰਨੀ ਕੁ ਵੱਡੀ ਪ੍ਰੋਬਲਮ ਤੁਹਾਨੂੰ ਲੱਗਦੀ ਹੈ, ਸੁਣੀ ਹੈ ਤੁਸੀਂ ਗੱਲ?
1: ਹੁਣ ਚਲੋ ਮੇਰਾ ਤਾਂ ਕਮੀ ਹੈ, ਮੇਰੀ ਮੈਨੂੰ ਲਿਸਨਰਸ ਦੀਆਂ ਬੜੀਆਂ ਕਾਲਾਂ ਆਉਂਦੀਆਂ ਨੇ ਤੇ ਬਹੁਤ ਸਾਰੇ ਕਹਿੰਦੇ ਆ ਕਿ ਪਾਰਕਿੰਗ ਟਿਕਟ ਜੇ ਸਾਨੂੰ ਮਿਲੀ ਹੈ।
2: ਅੱਛਾ, ਤੁਹਾਡੇ ਨਾਲ ਕੋਈ, ਚਲੋ ਹੱਲ ਵੀ ਤੁਸੀਂ ਆਵਾਜ਼ ਵੀ ਚੁੱਕ ਸਕਦੇ ਹੋ ਨਾ ਜੀ, ਤੁਹਾਡੇ ਨਾਲ ਤਾਂ ਚਲੋ ਉਸ ਗੱਲੋਂ ਮੈਂ ਕੱਲ ਕਾਫੀ ਲੋਕ ਕਾਲ ਕਰਦੇ ਹੋਣੇ ਕਿ ਯੂ ਰੇਜ਼ ਦ ਵੌਇਸ।
1: ਜੀ ਜੀ ਜੀ ਨਹੀਂ, ਠੀਕ ਹੈ ਸਰ,
2: ਫੈਂਟੈਸਟਿਕ, ਯੂ ਡੂਇੰਗ ਗੁੱਡ ਜੌਬ,
1: ਥੈਂਕ ਯੂ ਸਰ, ਥੈਂਕ ਯੂ, ਬਹੁਤ ਧੰਨਵਾਦ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਸੋ ਮਚ ਫॉर योर ਕਾਲ। ਸੋ 9056733337 ਆਪਣਾ ਫੋਨ ਨੰਬਰ ਹੈ। ਤੇ ਇੱਕ ਤੁਸੀਂ ਇੰਡੀਅਨ ਫਰੂਟਲੈਂਡ ਨੂੰ ਯਾਦ ਰੱਖੋ, ਇੰਡੀਅਨ ਫਰੂਟਲੈਂਡ ਗਰੋਸਰੀ ਸਟੋਰ ਐਂਡ ਇਹਨਾਂ ਦੇ ਹਰ ਇੱਕ ਗਰੋਸਰੀ ਸਟੋਰ ਦੇ ਨਾਲ ਹੀ ਬਹੁਤ ਹੀ ਖੂਬਸੂਰਤ ਰੈਸਟੋਰੈਂਟ ਹੈ ਇੰਡੀਅਨ ਫਰੂਟਲੈਂਡ, 45 ਡਸਕ ਡਰਾਈਵ, ਕੁਈਨ ਐਂਡ ਚਿੰਕੀਜ਼ੀ, 15 ਫੈਂਡਰਵੇ ਬਵੇ।

0: ਮਿਲਣ ਚਿੰਕੀ ਸੀ, ਉਸ ਦੇ ਨਾਲ ਨਾਲ ਤੁਸੀਂ 9985 ਮਕਵੀਨ ਡਰਾਈਵ ਵਾਲੀ ਲੋਕੇਸ਼ਨ 'ਤੇ ਆ ਜਾਓ, 25 ਸੈਂਡਲਵੁੱਡ ਪਾਰਕਵੇ ਸੈਂਡਲਵੁੱਡ ਅਤੇ ਹਰਨਟੇਰੀ ਉੱਤੇ ਆ ਜਾਓ। ਇੰਡੀਅਨ ਫਰੂਟਲੈਂਡ ਬਹੁਤ ਹੀ ਸ਼ਾਨਦਾਰ ਗਰੋਸਰੀ ਸਟੋਰ, ਗੁਐਲਫ ਕੇਂਬਰਿਜ ਵੀ ਲੋਕੇਸ਼ਨਾਂ ਨੇ ਇਹਨਾਂ ਦੀਆਂ, 1465 ਮੇਫੀਲਡ ਰੋਡ ਮੇਫੀਲਡ ਕ੍ਰੈਡਿਟ ਵੀ ਲੋਕੇਸ਼ਨ ਹੈ। ਗੱਲ ਇਹ ਹੈ ਕਿ ਲੋਕੇਸ਼ਨ ਥਾਂ ਥਾਂ 'ਤੇ ਹੈ। ਸੋ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ ਮੀਟ ਸ਼ੋਪ 'ਤੇ ਪਹੁੰਚੋ ਤੁਸੀਂ ਜ਼ਰੂਰ। 2587 ਹਾਂਜੀ
1: ਨਵੀਂ,
0: ਹਾਂਜੀ
1: ਸਤਿ ਸ਼੍ਰੀ ਅਕਾਲ। ਦੇਖੋ ਜਿੰਨੇ ਚਿਰ ਤੁਹਾਡੇ ਨਾ ਪੁਰਾਣਾ ਸਿਸਟਮ ਚੇਂਜ ਨਹੀਂ ਹੁੰਦਾ, ਸਾਡੇ ਤਾਂ ਟਰੈਕਟਰ ਨਾ ਬਾਹਰ ਜਿੰਨਾ ਇੱਧਰ ਲੱਗ ਰਿਹਾ ਐਕਸਰਸਾਈਜ਼ ਕਿਤੇ ਨਹੀਂ ਲੱਗਦੀ ਹੈ ਨਾ। ਤੁਹਾਡੇ ਬ੍ਰਹਮਟਨ ਜੀ ਆਪਣੇ ਇੰਨੇ ਮੰਤਰੀ ਸੰਤਰੀ ਲੁੱਟ ਕੇ ਖਾ ਜਾਣਾ ਨੇ
0: ਤੁਸੀਂ ਗੱਡੀ ਲਾਉਣੇ ਹੋ ਤੇ ਓਵਰ ਹੈਂਗ ਹੋ ਰਿਹਾ ਸਾਈਡ ਵਾਕ, ਉੱਥੇ ਵੀ ਟਿਕਟ ਹੈ। ਮਾਰਕਮ ਦੀ ਗੱਲ ਕਰ ਲਓ, ਮਾਰਕਮ ਵਾਲੇ ਕਹਿੰਦੇ ਆ ਕਿ ਸਾਈਡ ਵਾਕਸ ਆਰ ਫੋਰ ਪੀਪਲ ਨਾਟ ਵਹੀਕਲਸ, ਤੇ ਤੁਸੀਂ ਪਾਰਕ ਇੱਦਾਂ ਕਰੋ ਵੀ ਤੁਸੀਂ ਸਾਈਡ ਵਾਕ ਨੂੰ ਅਬਸਟਰਕਟ ਨਹੀਂ ਕਰ ਰਹੇ। ਟੋਰਾਂਟੋ ਦੇ ਵਿੱਚ ਬਹੁਤ ਸਾਰੇ ਡਿਟੇਲਡ ਪਾਰਕਿੰਗ ਰੂਲਸ ਨੇ। ਸੋ ਚਲੋ ਹਰੇਕ ਮਿਊਨਿਸਪੈਲਿਟੀ ਦੇ ਡਿਫਰੈਂਟ ਰੂਲਸ ਨੇ, ਬਟ ਬੜੇ ਸਿਮਿਲਰ ਨੇ। ਸਾਈਡ ਵਾਕ ਇਹ ਹੈ ਵੀ ਪੈਡੈਸਟ੍ਰੀਅਨਸ, ਵੀਲ ਚੇਅਰ, ਸਟਰੋਲਰਸ, ਮੋਬਿਲਿਟੀ ਡਿਵਾਈਸਿਸ ਲਈ ਸਾਈਡ ਵਾਕ ਖੁੱਲ੍ਹਾ ਹੋਵੇ। ਬ੍ਰੈਂਪਟਨ ਨੂੰ ਆਪਾਂ ਪਤਾ ਜੀ ਬਹੁਤ ਥੋੜ੍ਹਾ ਜ਼ਿਆਦਾ ਹੀ ਭੰਡਣ ਲੱਗ ਜਾਂਦੇ ਹਾਂ ਯਾਰ, ਰਹਿੰਦੇ ਵੀ ਇੱਥੇ ਹਾਂ, ਬ੍ਰੈਂਪਟਨ ਦੀ ਡਿਮਾਂਡ ਵੀ ਇੰਨੀ ਜ਼ਿਆਦਾ ਹੈ। ਚਲੋ ਹਰੇਕ ਦਾ ਆਪਦਾ ਆਪਦਾ ਓਪੀਨੀਅਨ ਹੁੰਦਾ। ਸੋ ਪ੍ਰੋਗਰਾਮ ਪੰਜਾਬੀ ਦਾ, ਸਾਡੇ ਨਾਲ ਸਰਾਸ਼ ਜੁੜੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਤੇ ਸਰਾਸ਼ ਕੀ ਹਾਲ ਆ?
2: ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ, ਤੁਸੀਂ ਦੱਸੋ ਜੀ?
0: ਬਹੁਤ ਵਧੀਆ, ਬੱਲੇ ਬੱਲੇ ਤੁਸੀਂ ਸਾਡੇ ਨਾਲ ਗੱਲ ਘੱਟ ਕਰਦੇ ਹੋ ਅੱਜ ਕੱਲ੍ਹ।
2: ਹਾਂਜੀ ਥੋੜਾ ਸਾ ਬਸ ਬਿਜ਼ੀ ਥੇ ਉਨ ਚੀਜ਼ੋਂ ਮੇਂ, ਬਟ ਅਬ ਸਭ ਸੈਟਲ
0: ਹੈ। ਚਲੋ ਠੀਕ ਹੈ। ਸੋ ਬੜੇ ਰੂਲ ਚੇਂਜ ਹੋਏ ਨੇ ਗਵਰਨਮੈਂਟ ਦੀਆਂ, ਐਜੂਕੇਸ਼ਨ ਦੀ ਗ੍ਰਾਂਟਸ ਦੀ ਗੱਲਬਾਤ ਆਪਾਂ ਅਕਸਰ ਹੀ ਸਰਾਸ਼ ਦੇ ਨਾਲ ਕਰਦੇ ਹੁੰਦੇ ਹਾਂ। ਸਰਾਸ਼, ਤੁਸੀਂ ਐਲੀਜੀਬਿਲਟੀ ਦੱਸੋ ਹੁਣ, ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਜਿਹਦੇ ਵਿੱਚ ਗਵਰਨਮੈਂਟ ਹੁਣ ਲੋਨ ਦਿੰਦੀ ਹੈ, ਤੇ ਰੇਂਜ ਕਿੰਨੀ ਕੁ ਹੈ ਇਸ ਦੀ ਤੇ ਕਿਹੜੇ ਕਿਹੜੇ ਪ੍ਰੋਗਰਾਮਸ ਨੇ?
2: ਹਾਂਜੀ, ਸੋ ਇਸਮੇ ਅਗਰ ਆਪ ਪੀਆਰ ਹੈ, ਸਿਟੀਜ਼ਨ ਜਾਂ ਪ੍ਰੋਟੈਕਟਿਡ ਪਰਸਨ ਹੈ, ਫੈਮਿਲੀ ਇਨਕਮ ਯਹਾਂ ਪੇ ਮੈਟਰ ਨਹੀਂ ਕਰਤੀ ਹੈ, ਔਰ ਲਾਈਕ ਆਪ 50 ਸੇ ਲੈ ਕੇ 170,000 ਡਾਲਰ ਤੱਕ ਕੇ ਲੋਨ ਲੈ ਸਕਤੇ ਹੈ, ਔਰ ਇਸਮੇ ਕੁਛ ਕ੍ਰੈਡਿਟ ਚੈੱਕ ਨਹੀਂ ਹੈ, ਔਰ ਡਾਇਰੈਕਟ ਆਪਕੇ ਅਕਾਊਂਟ ਮੇ ਗਵਰਨਮੈਂਟ ਸੇ ਫੰਡਿੰਗ ਆਤੀ ਹੈ। ਆਪ ਸਕਿੱਲ ਡਿਵੈਲਪ ਕਰੇ, ਆਸਾਨ ਸੇ ਕੋਰਸਿਸ ਕਰੇ, ਜੈਸੇ ਬਿਜ਼ਨਸ ਮੈਨੇਜਮੈਂਟ ਹੋ ਗਿਆ, ਅਕਾਊਂਟਿੰਗ ਹੋ ਗਿਆ, ਫੁੱਲੀ ਔਨਲਾਈਨ, ਘਰ ਕੇ ਕੰਫਰਟ ਸੇ, ਔਰ ਲਾਈਕ ਅਸਾਈਨਮੈਂਟਸ ਹੈ, ਅਟੈਂਡੈਂਸ ਮੈਂਡੇਟਰੀ ਹੈ, 3 ਘੰਟੇ ਆਪਣੇ ਕਲਾਸ, 2-3 ਘੰਟੇ ਆਪਣੀ ਡੇ ਲਗਾਉਣੀ ਹੈ। ਸੋ ਸਕਿੱਲ ਡਿਵੈਲਪ ਕਰੇ, ਫੰਡਿੰਗ ਆਪਣੇ ਅਕਾਊਂਟ ਮੇ ਹਾਸਿਲ ਕਰੇ।
0: ਅੱਛਾ, ਸੋ ਲੋਨ ਹਜੇ ਵੀ ਮਿਲ ਰਹੇ ਨੇ? ਹੈ
2: ਬਿਲਕੁਲ ਜੀ, ਲੋਨ ਕੀ ਰੇਂਜ ਉਲਟਾ ਡਬਲ ਹੋ ਗਈ ਹੈ।
0: ਅੱਛਾ, ਲੋਨ ਦੀ ਰੇਂਜ ਡਬਲ ਹੋ ਗਈ, ਸੋ ਪੈਸੇ ਤੁਹਾਨੂੰ ਡਬਲ ਮਿਲ ਰਹੇ ਆ ਲੋਨ ਦੇ ਰੂਪ ਚ ਮਿਲ ਰਹੇ ਆ ਜੇ ਤੁਸੀਂ ਸਕਿੱਲ ਡਿਵੈਲਪ ਕਰਨੇ ਆ। ਸੋ ਫੈਮਿਲੀ ਆਫ 4 ਹੈ, ਉਹਨਾਂ ਨੂੰ ਕਿੰਨੀ ਕੁ ਫੰਡਿੰਗ ਵੱਧ ਜਾਂਦੀ ਹੈ ਇਹ ਪਹਿਲਾਂ ਤਾਂ ਦੱਸੋ।
2: ਹਾਂਜੀ, ਫੈਮਿਲੀ ਆਫ 4 ਕੋ ਅਰਾਊਂਡ 168,000 ਡਾਲਰ ਕੀ ਫੰਡਿੰਗ ਬਣਤੀ ਹੈ, 2-year ਕੋਰਸ।
0: ਓਕੇ,
2: ਹਸਬੈਂਡ ਵਾਈਫ ਦੋਨੋਂ ਪੜ੍ਹ ਰਹੇ ਨੇ। ਐਂਡ ਮਜ਼ੇ ਕੀ ਬਾਤ ਇਸਮੇ ਸੇ ਯੇ ਹੈ, ਅਗਰ ਆਪਕੇ ਬੱਚੇ 11 ਸਾਲ ਸੇ ਨੀਚੇ ਕੀ ਏਜ ਕੇ ਹੈ, ਤੋ ਆਪਕਾ ਕਾਲਜ ਕਾ ਜੋ ਫੀਸ ਕਾ ਕੁਛ ਪੋਰਸ਼ਨ ਹੈ ਵੋ ਕਵਰ ਅਪ ਹੋ ਜਾਏਗਾ, ਥੋੜੀ ਸੀ ਗ੍ਰਾਂਟ ਆਤੀ ਹੈ। ਅਗਰ ਬੱਚੇ 11 ਸਾਲ ਸੇ ਕਮ ਏਜ ਕੇ ਹੈ, ਤੋ ਮਤਲਬ ਆਪ ਹਮੇ ਕਾਲ ਕਰੇਂਗੇ, ਆਪਕਾ ਅਸੈਸਮੈਂਟ ਕਰੇਂਗੇ, ਪ੍ਰੋਪਰ ਆਫਿਸ ਹੈ 218 ਐਕਸਪੋਰਟ ਬੁਲੇਵਰਡ ਮੇ, ਐਨਰੋਲ ਕਰੇ, ਫੰਡਿੰਗ ਹਾਸਿਲ ਕਰੇ, ਸਾਥ ਮੇ ਸਕਿੱਲ ਆਸਾਨ ਸੇ ਕੋਰਸਿਸ ਕਰਕੇ ਘਰ ਕੇ ਕੰਫਰਟ ਸੇ ਹਾਸਿਲ ਕਰੇ।
0: ਓਕੇ, ਵੈਰੀ ਗੁੱਡ। ਸੋ ਬੱਚਿਆਂ ਦੀ ਏਜ ਦੇ ਮੁਤਾਬਕ ਤੁਹਾਨੂੰ ਕੁਝ ਕੁ ਪੋਰਸ਼ਨ ਕਾਲਜ ਕਵਰ ਕਰਕੇ ਦੇ ਰਿਹਾ, ਤੇ ਕੋਰਸਿਸ ਕਿਹੜੇ ਕਿਹੜੇ ਨੇ ਤੇ ਡਾਕੂਮੈਂਟ ਕਿਹੜੇ ਲੱਗਦੇ ਆ, ਤੇ ਕ੍ਰੈਡਿਟ ਜੇ ਕਿਸ ਦਾ ਘੱਟ ਹੈ ਤਾਂ ਚੱਲ ਜਾਓ।
2: ਬਿਲਕੁਲ ਜੀ, ਯਹਾਂ ਪੇ ਗਵਰਨਮੈਂਟ ਫੰਡਿੰਗ ਦੇ ਰਹੀ ਹੈ, ਬੈਂਕ ਨਹੀਂ ਦੇ ਰਹਾ, ਤੋ ਕ੍ਰੈਡਿਟ ਚੈੱਕ ਇਸਮੇ ਹੋਤਾ ਨਹੀਂ ਹੈ, ਕੋਈ ਕੋਲੈਟਰਲ ਨਹੀਂ ਹੈ, ਕੋਈ ਫੰਡਿੰਗ ਇਸਮੇ ਲਾਈਕ ਕੋਈ ਪਰਸਨਲ ਗਰੰਟੀ ਨਹੀਂ ਹੈ। ਫੋਰ ਐਗਜ਼ਾਮਪਲ, ਮੈਂ ਬੈਂਕ ਗਿਆ ਮੁਝੇ 70,000 ਡਾਲਰ ਕੀ ਲਾਈਨ ਬਣਾਨੇ ਕੇ ਲੀਏ, ਉਹਨਾਂ ਨੇ ਮੇਰੇ ਸੇ ਪਰਸਨਲ ਗਰੰਟੀ ਸਾਈਨ ਕਰਾ ਲਈ ਬਿਜ਼ਨਸ ਕੇ ਲੀਏ, ਰਾਈਟ? ਤੋ ਮਤਲਬ ਮਤਲਬ ਮੇਰਾ ਘਰ ਉਠਾ ਲੇਂਗੇ ਵੋ, ਅਗਰ ਮੈਨੇ ਉਨਕਾ 70,000 ਲੋਨ ਪੇ ਨਹੀਂ ਕਰਾ। ਬਟ ਯਹਾਂ ਪੇ ਐਸਾ ਨਹੀਂ ਹੈ, ਯਹਾਂ ਪੇ ਨੋ ਕੋਲੈਟਰਲ, ਨੋ ਰਿਸਕ, ਨੋ ਕ੍ਰੈਡਿਟ ਚੈੱਕ, ਫੰਡਿੰਗ ਆਪਕੇ ਖਾਤੇ ਮੇ ਆਤੀ ਹੈ, ਔਰ ਅਗਰ 2 ਸਾਲ ਕਾ ਕੋਰਸ ਹੈ ਤੋ 0% पे वो लोन है और ढाई साल बाद आप पे करना स्टार्ट करते हैं, तब ब्याज दर कितना है? 2.5% पूरे साल का, महीने का नहीं, पूरे साल का 2.5% ब्याज, जो कि नाम मात्र है। फंडिंग हासिल करें, स्किल हासिल करें, कॉल करें, प्रॉपर ऑफिस है, 8 साल से बहुतों को असिस्ट कर चुके हैं।
0: वेरी गुड, नंबर है सरांज दा 4372643175, 4372643175 नंबर है। तो सरांज थोड़ी किन्नी फीस है?
2: फीस हमारी जितनी चलते आ रही उतनी ही है, $199 काम होने के बाद बाद बाद। और आप हमें अभी भी कॉल कर सकते हैं, असेसमेंट कराएं, ऑफिस आएं, अच्छी फंडिंग है और बिना किसी लाइक साइड इफेक्ट के। होम्योपैथिक की दवाई का साइड इफेक्ट नहीं होता, इसके लोन का साइड इफेक्ट नहीं है। बाकी अब एलोपैथिक की दवाई लेंगे तो 4 किस्तों की 1 किस्त बना के वो दवाई तो दवाई रहेगी वो तो। इसलिए असेसमेंट कराएं, कॉल करें, ऑफिस आए, 4372643175 होने कॉल करो, 4372643175, 4372643175
0: नंबर तुसी नोट करो, 4372643175, 4372643175, 4372643175, 4372643175 ते कॉल करो। सरांश बहुत शुक्रिया,
2: थैंक यू जी।
0: एक मैं थोनू नंबर देना यार, बहुत ही फायदेमंद है थोड़े लिए। एक बिजनेस वकाऊ है ते मैं कहना है जिन्हें बिजनेस ले ली ना तुसी बुले लुटोगे जिंदगी च। सलोन एंड स्पा है, बहुत ही इस्टैबलिश्ड, मैं कहना कि ब्रैम्पटन का सब तो वद इस्टैबलिश्ड सलोन ते स्पा है। स्टील ते टोरबरम ते लोकेशन देखो, स्टील्स एंड टोरबरम ते, स्टील नूं यह बिजनेस फेस करती है, वद तो वद एक्सपोजर थोनू मिल रहा, बड़ा इस्टैबलिश्ड लोकल क्लाइंटल है, इतने लाइना लगिया रहिंदियां ने लोगों दियां, इन्ना इस्टैबलिश्ड इतने क्लाइंट बेस है। पार्किंग वादू दी है, 2 सैक्शन ने, फ्रंट ते भी है, बैक ते भी है, 9 स्टेशन ने, 5 स्टेशन बंदियां लई है, 4 लेडीज ली है, 1 वेटिंग स्टेशन है, ते चेहरा चूरा सारियां हेयर स्टाइलिस्ट दियां नवियां ने, 3 वॉश स्टेशन है, सो बैक थ्रू भी एंट्रेंस अवेलेबल है। जेड़ा बंदा यह बिजनेस लै लूगा वधिया यार, थोड़ा कम थोनू चलिया चलाया मिल रहा। सो मैं थोनू एक नंबर दिना, स्टील ते टोरबरम ते सलोन अते स्पा दा बिजनेस है, टर्न की सारा कुछ रेडी है थोड़े लिए, तुसी बस जाके काम शुरू करना, सारा कुछ चेहरा चूरा नवियां लगिया हुई ने, वधिया टॉप दी कंडीशन है। नंबर है 6479985152, कॉल करके जानकारी ले लो, जाके देख आओ, स्टील ते टोरबरम ते बिजनेस है, 6479985152। जिन्होंने सलोन स्पा दा बिजनेस शुरू करना ऑलरेडी चलिया चलाया तुहानू मिल रहा, 6479985152, 6479985152, 6479985152, 6479985152 नंबर ते कर लो गलबात, थोड़े लिए अवेलेबल ने। सो प्रोग्राम पंजाबी दरा ते सारे साडे मैसेज भी थोड़े तक होने चाहिए है। सिंपली इंडियन स्वीट्स एंड रेस्टोरेंट ते मैगना इतने भी लाइना लगिया रहिंदियां, इन्होंने ना गोल गप्पिया का नवा एक स्टेशन लाया, अनलिमिटेड जिन्ने मर्जी गोल गप्पे, $9.99 आइस गोला, $3.99 दही टिक्की चाट, $5.99 वाह, सिंपली इंडियन, सिंपली द बेस्ट, 275 गार्डन ब्रुक ट्रेल, गार्डन ब्रुक कैसल मोर, या 85 माउंट पेलियर स्ट्रीट, मिसागा फाइनेंशियल, सिंपली इंडियन जाओ, इन्हें लाइव स्टेशन एंजॉय करो। 6780 हेलो,
3: हाँ जी सत
0: श्री अकाल, वधिया जी, किदा?
3: ਬਹੁਤ ਵਧੀਆ ਭਾਈ, ਚੜ੍ਹਦੀ ਕਲਾ, ਸ਼ੁਕਰੀਆ ਰੱਬ ਦਾ।
0: ਥੈਂਕ ਯੂ
3: ਭਾਜੀ, ਮੈਂ ਇਹ ਪੁੱਛਣਾ ਸੀ ਜਿੱਦਾਂ ਟਿਕਟ ਦਾ ਯਾਰ ਮੈਨੂੰ ਵੀ ਮਿਲੀ, ਮਾਰਖਮ ਰਹਿੰਦਾ ਮੈਂ, ਤੇ ਮੈਨੂੰ ਪਰ ਘੱਟ ਵੀ ਮਿਲੀ ਯਾਰ।
0: ਤੁਹਾਨੂੰ ਕਿੰਨੇ ਦੀ ਮਿਲੀ ਆ?
3: ਮੈਂ ਓਵਰਨਾਈਟ ਪਾਰਕਿੰਗ ਮੇਰੇ ਹੋ ਗਈ ਸੀ, ਕੰਮ ਤੋਂ ਆਇਆ ਸੀ ਥੱਕਿਆ, ਤੇ ਮੈਂ ਗੱਡੀ ਲਾਈ ਸ਼ਾਮ ਦੇ ਟਾਈਮ 6 ਵਜੇ ਬਾਹਰ ਸੜਕ ਤੇ, ਤੇ ਮੈਂ ਨਹਾ ਨੂ ਲਿਆ, ਬੱਚਿਆਂ ਨਾਲ ਖੇਡਣ ਲੱਗ ਪਿਆ, ਫਿਰ ਸੋ ਗਿਆ।
0: ਅੱਛਾ,
3: ਸਵੇਰੇ ਜਦ 5 ਵਜੇ ਉੱਠ ਗਏ ਚੱਲਿਆ ਕੰਮ ਤੇ 5:30, ਮੈਂ ਦੇਖਿਆ, ਮੈਂ ਕਿਹਾ ਗੱਡੀ ਚੋਰੀ ਹੋ ਗਈ, ਲਾ ਗਿਆ ਹੁਣ ਕੁਛ ਨਾ ਕੁਛ, ਮੈਨੂੰ $50 ਦੀ ਮਿਲੀ ਸੀ।
0: ਮਾਰਕਮ, ਮਾਰਕਮ ਚ ਘੱਟ ਹੈ, ਮਾਰਕਮ $40-55 ਤੱਕ ਦੀ ਹੈ।
3: ਹਾਂਜੀ, ਪਰ ਮੈਂ ਉਹਦੀ ਪਹਿਲੀ ਤਰੀਕ ਸੀ, ਮੈਂ ਲਾਣੀ ਭੁੱਲ ਗਿਆ, ਹੁਣ ਮੈਂ ਸੋਚਦਾ ਕਿ ਹੁਣ ਲਾਵਾਂ ਜਾ ਕੇ ਉਹਨੂੰ।
0: ਬ੍ਰੈਂਪਟਨ ਦੀ, ਬ੍ਰੈਂਪਟਨ ਦੀ ਜ਼ਿਆਦੇ ਹੈ, ਦੇਖੋ ਉਹਦਾ ਕਾਰਨ ਇਹ ਹੈ ਕਿ ਬ੍ਰੈਂਪਟਨ ਦੇ ਵਿੱਚ ਕੰਪਲੇਂਟਾਂ ਬਹੁਤ ਜ਼ਿਆਦੇ ਆ, ਕਹਿੰਦੇ ਨੇ ਕਿ ਬ੍ਰੈਂਪਟਨ ਦੇ ਵਿੱਚ ਤਕਰੀਬਨ 80-90 ਹਜ਼ਾਰ ਪਾਰਕਿੰਗ ਨੂੰ ਲੈ ਕੇ ਕੰਪਲੇਂਟਾਂ ਹੁੰਦੀਆਂ ਨੇ, 1,30,000 ਤੋਂ ਵੱਧ ਪੈਨਲਟੀਜ਼ ਕਹਿੰਦੇ ਕਿ ਮਿਲਦੀਆਂ ਨੇ ਸੋਬਰੈਂਪਟਨ 'ਚ, ਕਾਰਨ ਇਹ ਹੈ ਵੀ ਜ਼ਿਆਦੇ ਆ।
3: ਨਾਲੇ ਸਾਡੇ ਇੱਥੇ ਜਿਹੜਾ ਲਾਅ ਆਫਿਸਰ ਸੀ ਉਹਨੇ 2:30 ਤੋਂ ਲੈ ਕੇ 4:30 ਤੱਕ ਮੇਰੀ ਗੱਡੀ 2:30 ਨਿਕਲਿਆ ਰਾਤ ਨੂੰ, ਉਹਨੇ ਵੇਖੀ ਉੱਥੇ ਖੜੀ ਤੇ ਉਹਨੇ ਤਦ ਟਿਕਟ ਨੀ ਬੰਨੀ। ਫਿਰ ਉਹ ਜਦੋਂ ਵਾਪਸ ਮੁੜ ਕੇ ਆਇਆ 4:30, ਉਹਨੇ ਤਦ ਬੰਨੀ ਟਿਕਟ ਉਹਨੂੰ, ਟਾਈਮ ਵਗੈਰਾ ਲਿਖਿਆ, ਮਤਲਬ ਕਿ ਉਹਨੇ ਉਸ ਟਾਈਮ ਨੀ ਦਿੱਤੀ। ਜੇ ਉਸ ਟਾਈਮ ਮੈਂ ਸੈਡ ਸੂਟ ਕਰ ਲਾਂ ਜਾ ਖੁੱਲੀ ਤਾਂ ਮੇਰੀ ਟਿਕਟ ਨੀ ਬਚ ਜਾਣੀ ਸੀ।
0: ਜੀ ਜੀ ਜੀ ਜੀ ਚਲੋ ਨਹੀਂ, ਤੁਹਾਡੇ ਹੈਗੀ ਹੈ ਘੱਟ, ਇੱਥੇ ਜ਼ਿਆਦੇ ਆ। ਆਪਣੇ ਸ਼ਹਿਰ ਜ਼ਿੰਦਾਬਾਦ ਰਹਿਣ ਬਿਲੋ ਯਾਰੀਆਂ, ਮੇਰੇ ਮੂੰਹੋਂ ਕੀ ਸੁਣਨਾ, ਐਮੀ ਦਾ ਸੁਣ ਲਓ।

0: ਵਿਰਕ ਐਮੀ ਵਿਰਕ ਤੇ ਐਮੀ ਵਿਰਕ ਦਾ ਸ਼ੋਅ ਬਈ ਤੁਹਾਡੇ ਲਈ ਹੋ ਰਿਹਾ ਬਹੁਤ ਹੀ ਸ਼ਾਨਦਾਰ ਬੜੇ ਖੂਬਸੂਰਤ ਵੈਨਿਊ ਵਿਖੇ ਤੇ ਆ ਜਾਇਓ ਫਿਰ ਲੱਗਣਗੀਆਂ ਰੌਣਕਾਂ ਐਮੀ ਨੇ ਜਦੋਂ ਗਾਏ ਬਹੁਤ ਖੂਬਸੂਰਤ ਗੀਤ ਤੇ ਤੁਸੀਂ ਥੀਏਟਰ ਐਟ ਗ੍ਰੇਟ ਕੈਨੇਡੀਅਨ 30 ਅਗਸਤ ਨੂੰ ਪਹੁੰਚਣਾ ਜ਼ਰੂਰ ਟਿਕਟ ਮਾਸਟਰ .ca 1914 ਹੈਲੋ
1: ਹਾਂਜੀ
0: ਹਾਂਜੀ
1: ਬੇਟਾ ਮੈਂ ਇੱਕ ਮਿੰਟ ਹੋਰ ਕਰਾਇਆ ਫੜ ਲੈਣਾ
0: ਹਾਂਜੀ
1: ਜਿਨ੍ਹਾਂ ਨੂੰ ਇਹ ਮਹਿਸੂਸ ਹੁੰਦਾ ਵੀ ਪਾਰਕਿੰਗ ਦੀ ਟਿਕਟ ਬਹੁਤ ਜ਼ਿਆਦਾ ਆ ਦੇ ਸ਼ੁਡ ਕਾਲ ਦੇਅਰ ਕੌਂਸਲਰ ਔਰ ਰੀਜਨਲ ਕੌਂਸਲਰ ਐਂਡ ਆਸਕ ਦੇਮ ਟੂ ਬ੍ਰਿੰਗ ਅ ਮੋਸ਼ਨ ਟੂ ਦਾ ਕੌਂਸਲ ਔਨ ਦਾ ਬੇਸਿਸ ਦੈਟ ਅਦਰ ਸਿਟੀਜ਼ ਹੈਜ਼ ਅ ਲੈਸ ਵਾਈ ਵੀ ਹੈਵ ਅ ਮੋਰ ਐਂਡ ਆਲਸੋ ਇਫ ਦੇ ਹੈਵ ਅ ਗੈਸਟ ਓਵਰ ਫਰੋਮ ਅਦਰ ਸਿਟੀ ਟੂ ਵਿਜ਼ਿਟਿੰਗ ਅਸ ਦੈਨ ਯੂ ਕੈਨ ਕਾਲ ਦਾ ਸਿਟੀ on the number or your website you can get a permit to parking overnight
0: haan ji online hi mil janda haan ji main pichli wari vi dass reha si ki permit online tusi license plate register karo te je koi aa reha ya tode koi vi kehlo ki construction ho rahi hai gaddi kharab hai ta permit de naal tusi bilkul khadas de bahut shukriya ji thank you so much
1: haan ji please
0: ਤੁਸੀਂ ਚਾਹੁੰਦੇ ਹੋ ਕਿ ਸਾਰਿਆਂ ਨੂੰ ਪਤਾ ਲੱਗੇ ਤਾਂ ਵਾਈ ਨਾਟ ਤੁਸੀਂ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰੋ ਸੋ ਪ੍ਰੋਗਰਾਮ ਮੈਂ ਪੰਜਾਬੀ ਲੈ ਰਹਾ 905-673-3337 ਨੰਬਰ ਹੈ ਆਪਣਾ ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਤੁਸੀਂ ਕੈਲੇਡਨ ਮਿਤਸੂਬਿਸ਼ੀ ਨੂੰ ਯਾਦ ਰੱਖੋ ਗੱਡੀਆਂ ਲੈਣੀਆਂ ਕਿਉਂ ਨਾ ਮਿਤਸੂਬਿਸ਼ੀ ਦੀਆਂ ਲਓ ਯਾਰ 10 ਸਾਲ ਦੀ ਤੁਹਾਨੂੰ ਗੱਡੀਆਂ ਤੇ ਵਾਰੰਟੀ ਮਿਲ ਰਹੀ ਹੈ ਕੈਲੇਡਨ ਮਿਤਸੂਬਿਸ਼ੀ ਦੇ ਜੀਵਨ ਸਿੱਧੂ ਤੇ ਟੀਮ ਨੂੰ ਕਾਲ ਕਰ ਲਓ 6476782754 HK ਮੂਵਰਸ ਆਪਣੀ ਕਮਿਊਨਿਟੀ ਦੀ ਨੰਬਰ 1 ਤੇ ਸਭ ਤੋਂ ਭਰੋਸੇਮੰਦ ਮੂਵਿੰਗ ਕੰਪਨੀ ਪਿਛਲੇ 30 ਸਾਲਾਂ ਤੋਂ HK ਮੂਵਰਸ ਨਵਾਂ ਘਰ ਲਿਆ ਮੂਵ ਹੋ ਰਹੇ ਹੋ ਤਾਂ HK ਮੂਵਰਸ ਦੀ ਟੀਮ ਦਾ ਫੋਨ ਨੰਬਰ ਨੋਟ ਕਰ ਲਓ 416-524-6704 Eagle Truck Tire and Alignment Center Truck ਦੇ ਨਵੇਂ ਟਾਇਰ ਟਰੱਕ ਦਾ ਓਇਲ ਚੇਂਜ ਟਰੱਕ ਦੀ ਕੋਈ ਵੀ ਰਿਪੇਅਰ 10874 Steels Avenue East Eagle Truck Tire and Alignment Center ਨੂੰ ਯਾਦ ਤੁਸੀਂ ਰੱਖੋ ਇਹਨਾਂ ਗ੍ਰੈਂਡ ਓਪਨਿੰਗ ਦੇ ਮੌਕੇ ਤੇ ਬੜੇ ਵੱਡੇ ਵੱਡੇ ਡਿਸਕਾਊਂਟ ਲਾ ਰਹੇ ਨੇ ਸੋ Eagle Truck 6472346293 Milton de vich 401 to uttar sar Eagle Truck Tire and Alignment Center
2: Get ready GTA

0: Queen. Get your tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
2: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ